0: ਦੇ ਫਿਰ
1: ਭਾਈ? ਹੁਣ ਜੇ ਹੁਣ ਉਹੀ ਗੱਲ ਆ ਨਾ ਕਿ ਬੱਚਾ ਹੁਣ ਉਹ ਆਪਣੀ ਜ਼ਿੰਦਗੀ ਚ ਬਿਜ਼ੀ ਆ, ਉਹ ਹੁਣ ਜੇ ਅਗਰ ਉਹ ਖਿਲਾਫ ਹੈ ਤੇ ਫਿਰ ਉਹੀ ਚੀਜ਼ ਆਪਣੀ ਮਾਂ ਨੂੰ ਫਿਰ ਪੂਰਾ ਟਾਈਮ ਦੇਵੇ ਉਹਨੂੰ?
0: ਨਹੀਂ, ਪਰ ਉਹ ਕਹਿ ਰਿਹਾ, ਉਹ ਕਹਿ ਰਿਹਾ ਕਿ ਮਾਂ ਕੋਈ ਨਾ ਫਿਕਰ ਨਾ ਕਰ, ਅਸੀਂ ਹੈਗੇ ਆ। ਪਰ ਮਾਂ ਫਿਰ ਵੀ ਕਹਿ ਰਹੀ ਹੈ ਕਿ ਨਹੀਂ ਬਈ ਵੀ ਮੈਂ ਹੁਣ ਚਾਹੁੰਦੀ ਹਾਂ, ਕਿਉਂਕਿ ਹੁੰਦਾ ਹੀ ਆ ਕਿ ਬੱਚੇ ਚਲੋ ਫਿਰ ਵੀ ਕਿਤੇ ਨਾ ਕਿਤੇ ਬਿਜ਼ੀ ਹੋ ਜਾਂਦੇ ਆ।
1: ਹਾਂਜੀ, ਉਹੀ ਉਹੀ ਤੁਹਾਡੀ ਗੱਲ ਆ, ਕੱਲ ਨੂੰ ਉਹਦਾ ਵਿਆਹ ਹੋਣਾ, ਉਹਨੇ ਆਪਣੀ ਜ਼ਿੰਦਗੀ ਜਿਉਣੀ ਆ, ਫਿਰ ਮਾਂ ਨੂੰ ਕਿੱਥੇ ਕੋਈ ਟਾਈਮ ਮਿਲਦਾ, ਉਹ ਸਭ ਨੂੰ ਪਤਾ ਭਾਜੀ। ਸੋ ਜੇ ਉਹ ਚੀਜ਼ ਹੈਗੀ ਆ ਕਿ ਉਹਨਾਂ ਨੂੰ ਲੱਗਦਾ ਕਿ ਵੀ ਮੈਨੂੰ ਕਰਾਉਣਾ ਚਾਹੀਦਾ ਤੇ ਕਰਾਵੇ, ਜੇ ਉਹਨੂੰ ਲੱਗਦਾ ਵੀ ਮੈਂ ਤਾਂ ਬਹੁਤ ਖੁਸ਼ ਸੀਗੀ, ਮੇਰਾ ਤਾਂ ਮੈਂ ਆਪਣੀ ਹਸਬੈਂਡ ਦੀ ਜਗ੍ਹਾ ਕਿਸੇ ਹੋਰ ਨੂੰ ਮੈਂ ਦੇਖ ਹੀ ਨੀ ਸਕਦੀ, ਤੇ ਉਹ ਕਦੀ ਵੀ ਨੀ ਚਾਹੁੰਗੇ। ਕਿਉਂਕਿ ਉਹ ਵੀ ਗੱਲ ਆ ਨਾ ਭਾਈ, ਇਕੱਲਾ ਜਿਉਣਾ ਵੀ ਬਹੁਤ ਵੱਡੀ ਚੀਜ਼ ਆ, ਜੇ ਜਿਹੜਾ ਇਕੱਲਾ ਜਿਉ ਗਿਆ ਉਹਨੇ ਜ਼ਿੰਦਗੀ ਦੇਖ ਲਈ। ਸੋ ਮੇਰਾ ਮੰਨਣਾ ਇਹ ਆ ਕਿ ਬਾਕੀ ਹਰ ਬੰਦੇ ਦੇ ਆਪਣੇ ਐਕਸਪੀਰੀਅੰਸਿਸ ਹੁੰਦੇ ਆ, ਕਈ ਕਹੂਗਾ ਨਹੀਂ ਕਰਾਉਣਾ ਚਾਹੀਦਾ, ਮੈਨੂੰ ਲੱਗਦਾ ਕਿ ਇਹ
0: ਕੋਈ ਵੀ ਤੁਹਾਨੂੰ ਨੰਬਰ ਚਾਹੀਦੇ ਆ, ਕੋਈ ਵੀ ਰੈਫਰੈਂਸ ਚਾਹੀਦਾ ਪੰਜਾਬੀ ਲਹਿਰਾਂ ਤੋਂ ਲਿਆ ਕਰੋ, ਖੱਬੇ ਸੱਜੇ ਕਿਤੇ ਜਾਣ ਦੀ ਲੋੜ ਨਹੀਂ, ਸਾਨੂੰ ਟੈਕਸਟ ਮੈਸੇਜ ਕਰ ਦਿਓ ਕਿ ਨਵੀਂ ਆਹ ਨੰਬਰ ਭੇਜ ਦਿਓ, ਭੇਜ ਦਿਆਂਗੇ। 6475041557 ਨੰਬਰ ਹੈ ਸਾਡਾ, 6475041557। ਜਾਂ ਇੰਸਟਾਗ੍ਰਾਮ ਤੇ ਦਿਨ ਰਾਤ ਮੈਸੇਜ ਕਰਦਿਆ ਕਰੋ, ਕਿਸੇ ਵੀ ਨੰਬਰ ਕਿਸੇ ਵੀ ਰੈਫਰੈਂਸ ਲਈ। ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ, PUNJABILHRAN ਪੰਜਾਬੀ ਲਹਿਰਾ। ਸੋ ਸਾਡੇ ਨਾਲ ਜੁੜ ਚੁੱਕੇ ਨੇ ਮਨਜੀਤ ਅਪਲਾਈਂਸ ਜੰਕਸ਼ਨ ਤੋਂ। ਮਨਜੀਤ ਕਿਵੇਂ ਹੋ?
2: ਬਸ ਵਧੀਆ ਨਵੀਂ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਬੇਸਮੈਂਟ ਬਣਾ ਰਹੇ ਨੇ, ਤੁਸੀਂ ਬੇਸਮੈਂਟ ਲਈ ਸਟੇਨਲੈਸ ਸਟੀਲ ਦਾ ਫਰਿੱਜ ਤੇ ਸਟੋਵ ਦਾ ਜੇ ਕੋਂਬੋ ਦੇਖ ਰਹੇ ਹੋ, ਸਟੇਨਲੈਸ ਸਟੀਲ ਦਾ 18 ਕਿਊਬਿਕ ਫੀਟ ਦਾ ਫਰਿੱਜ ਤੇ ਸਟੇਨਲੈਸ ਸਟੀਲ ਕਲਰ ਦਾ ਸਮੂਥ ਟਾਪ ਸਟੋਵ ਇਸ ਵੀਕਐਂਡ ਸਿਰਫ $14.99 $1499 ਚ ਐਕਸਕਲੂਸਿਵ ਅਪਲਾਇੰਸ ਜੰਕਸ਼ਨ ਦੀ ਵੀਕਐਂਡ ਸੇਲ ਤੇ ਤੁਸੀਂ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਆਪਣੇ ਘਰ ਦੇ ਲਈ 5 ਦੇ 5 ਅਪਲਾਇੰਸਿਸ ਦਾ ਕੋਂਬੋ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ, ਟੌਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਵਾਸ਼ਰ ਤੇ ਡਰਾਇਰ ਹੈ। ਇਹ 5 ਦੇ 5 ਅਪਲਾਇੰਸਿਸ ਸਟੇਨਲੈਸ ਸਟੀਲ ਦੇ ਨੇ, ਇਨਕਲੂਡਿੰਗ ਵਾਸ਼ਰ ਐਂਡ ਡਰਾਇਰ, $6500 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ ਸਿਰਫ $39.99 $3999 ਚ ਪੂਰੇ 5 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਤੁਸੀਂ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਬਿਲਟ ਇਨ ਅਪਲਾਇੰਸਿਸ ਦੇ ਉੱਪਰ ਲੈ ਕੇ ਦੇ ਰਹੇ ਹਾਂ, ਜਿਹਦੇ ਵਿੱਚ ਕਿਚਨਏਡ, ਜੈਨੇਅਰ, ਵਰਲਪੂਲ, ਮੇਟੈਗ, ਸੈਮਸੰਗ, ਐਲ ਜੀ, ਬੋਸ਼, ਫਰਿਜਡੇਅਰ ਤੇ ਇਲੈਕਟ੍ਰੋਲਕਸ ਵਰਗੇ ਬ੍ਰਾਂਡਸ ਨੇ। ਕੋਈ ਵੀ ਡੀਲ ਤੁਸੀਂ ਅਪਲਾਇੰਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054, 905-450-0054। ਅਪਲਾਇੰਸ ਜੰਕਸ਼ਨ, ਥੈਂਕ ਯੂ ਸੋ ਮਚ ਫੋਰ ਦਾ ਟਾਈਮ ਨਵੀਨ।
0: ਮਨਜੀਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਇੱਕ ਯਾਰ ਰਿਕੁਐਸਟ ਆਈ ਸੀ, ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤਾਂ ਬੀਬਾ ਸਾਡਾ ਦਿਲ ਮੋੜ ਦੇ। ਸੁਣੀਏ ਤੇ ਫਿਰ ਵਾਪਸ ਆਉਂਦੇ ਹਾਂ। ਤੇ ਮੈਨੂੰ ਇਹ ਹੈ ਕਿ ਤੁਹਾਨੂੰ ਸੁਣਾਈਏ, ਪਰ ਇੰਨਾ ਕਹਿ ਕਿ ਤੁਸੀਂ ਨਾਲ ਤਾੜੀਆਂ ਮਾਰਨੀ ਜ਼ਰੂਰ ਆ ਜਾਓ ਫਿਰ।

0: ਵਾਹ ਵਾਹ ਵਾਹ, ਕਿਆ ਬਾਤ ਹੈ, ਆਇਆ ਆਨੰਦ ਸੁਣ ਕੇ। ਬਹੁਤ ਚਿਰ ਬਾਅਦ ਯਾਰ ਮੈਂ ਨੁਸਰਤ ਸਾਹਿਬ ਦੀ ਕਵਾਲੀ ਲਈ ਹੈ, ਮੇਰੀ ਗਲਤੀ ਹੈ, ਹਫ਼ਤੇ 'ਚ ਇੱਕ ਅੱਧੀ ਵਾਰ ਤਾਂ ਲਾਉਣੀ ਚਾਹੀਦੀ ਹੈ ਨਵੀਂ। ਮੈਂ ਪਹਿਲਾਂ ਪਹਿਲਾਂ ਬਹੁਤ ਲਾਉਂਦਾ ਸੀ, ਹੁਣ ਤਾਂ ਤੁਸੀਂ ਵੀ ਰਿਕੁਐਸਟਾਂ ਘੱਟ ਕਰਨ ਲੱਗ ਗਏ। ਇਸ ਤੁਸੀਂ ਹੁਣ ਜਿਹੜੇ ਮੁੰਡੇ ਖੁੰਡੇ ਨੇ ਹੁਣ ਉਹ ਆਪਦੀਆਂ ਰਿਕੁਐਸਟਾਂ ਕਰਦੇ ਆ, ਭਾਜੀ ਲਾ ਦਿਓ ਫਿਰ, ਮਾਰਤਾ ਉਹਨੂੰ, ਖਾ ਲਿਆ ਉਹਨੂੰ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ, ਅਤੇ ਚਲੋ ਉਹ ਵੀ ਵਧੀਆ ਗਾਣੇ ਆ। ਮੈਂ ਤਾਂ ਅੱਜ ਕੱਲ੍ਹ ਜਿਮ ਦੇ ਵਿੱਚ ਸੁਣ ਰਿਹਾ ਨਵਾਨ ਸੰਧੂ ਦੀ ਐਲਬਮ, ਮੈਨੂੰ ਬੜੀ ਵਧੀਆ ਲੱਗੀ। ਨਵਾਨ ਚੱਕੀ ਆ ਰਿਹਾ ਮੁੰਡਾ ਫੱਟੇ। ਐਂਡ ਪ੍ਰੋਗਰਾਮ ਹੈ ਪੰਜਾਬੀ ਲਹਿਰਾ, ਅਤੇ ਨੰਬਰ ਆਪਣਾ 905-673-3337 9056733337 ਦੇ ਉੱਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ। ਅਤੇ ਇੱਕ ਤੁਹਾਨੂੰ ਅਸੀਂ ਹੁਣ ਲੈ ਕੇ ਚੱਲਣਾ ਸਰਾਂਸ਼ ਹੁਣਾਂ ਕੋਲ। ਸਰਾਂਸ਼ ਸਾਡੇ ਨਾਲ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਅਤੇ ਸਰਾਂਸ਼ ਤੁਹਾਡੀ ਮਦਦ ਕਰ ਰਹੇ ਨੇ ਵੀ ਤੁਹਾਨੂੰ ਗਵਰਨਮੈਂਟ ਕੋਲੋਂ ਗ੍ਰਾਂਟ ਮਿਲੇ ਸਟੱਡੀ ਦੀ। ਦੇਖੋ ਇਹ ਗ੍ਰਾਂਟ ਹੈ, ਇਹ ਤੁਸੀਂ ਵਾਪਸ ਨਹੀਂ ਕਰਨੀ, ਤੁਹਾਨੂੰ ਗ੍ਰਾਂਟ ਮਿਲ ਗਈ ਅਤੇ ਤੁਹਾਡੀ ਬੱਲੇ ਬੱਲੇ ਆ, ਠੀਕ ਹੈ। ਪੈਸੇ ਗਵਰਨਮੈਂਟ ਨੇ ਦਿੱਤੇ ਵੀ ਤੁਸੀਂ ਸਟੱਡੀ ਕਰੋ, ਸਾਰੇ ਤੁਹਾਡੇ ਘਰ ਦੇ ਖਰਚੇ ਪੂਰੇ ਹੋਣਗੇ ਅਤੇ ਪੈਸੇ ਵਾਪਸ ਵੀ ਨਹੀਂ ਕਰਨੇ ਪੈਣੇ। ਸਰਾਂਸ਼ ਵੈਲਕਮ, ਕਿਵੇਂ ਹੋ?
1: ਥੈਂਕ ਯੂ, ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਜੀ, ਤੁਸੀਂ ਦੱਸੋ ਜੀ।
0: ਵਧੀਆ, ਸਭ ਠੀਕ ਠਾਕ?
1: ਗੁੱਡ ਜੀ, ਠੀਕ ਠਾਕ।
0: ਸਰਾਂਸ਼ ਬੜੇ ਲੋਕ ਨੇ ਜਿਹੜੇ ਸੁਣਦੇ ਆ ਕਿ ਅੱਛਾ ਪੈਸੇ ਮਿਲ ਰਹੇ ਆ, ਉਹਨਾਂ ਨੂੰ ਪਤਾ ਨਹੀਂ ਵੀ ਇਹ ਪੈਸੇ ਅਸੀਂ ਕਾਹਦੇ ਲਈ ਯੂਜ਼ ਕਰ ਸਕਦੇ ਹਾਂ, ਅਤੇ ਕੀ ਇੱਕ ਵੀ ਡਾਲਰ ਵੀ ਨਹੀਂ ਵਾਪਸ ਕਰਨਾ ਪੈਂਦਾ?
1: ਹਾਂਜੀ, ਇਸਮੇ ਗਵਰਨਮੈਂਟ ਕੀ ਫੰਡਿੰਗ ਹੈ, ਫੰਡਿੰਗ ਕੇ ਦੋ ਪਾਰਟਸ ਹੈ, ਇੱਕ ਹੈ ਗ੍ਰਾਂਟ ਜੋ ਵਾਪਿਸ ਨਹੀਂ ਕਰਨਾ, ਇੱਕ ਹੋਤਾ ਆਪਸ਼ਨਲ ਲੋਨ ਜੋ ਕਿ ਬਹੁਤ ਟਾਈਮ ਬਾਅਦ ਵਾਪਿਸ ਸਟਾਰਟ ਕਰਨਾ ਹੋਤਾ ਦੇਣਾ। ਆਸਾਨ ਸੀ ਕਿਸ਼ਤੋਂ ਮੈਂ, ਸ਼ੁਰੂ ਮੈਂ 0% ਹੋਤਾ ਵਿਆਜ, ਬਾਅਦ ਮੈਂ ਜਾ ਕੇ 2.5% ਹੈ ਪੂਰੇ ਸਾਲ ਕਾ ਵਿਆਜ, ਜੋ ਕਿ ਕੁਛ ਵੀ ਨਹੀਂ ਹੋਤਾ। ਔਰ ਲਾਈਕ ਇਸ ਪੈਸੇ ਕੋ ਆਪ 30-100,000 ਕੀ ਜੋ ਫੰਡਿੰਗ ਹੈ, 30 ਤੋਂ ਲੈ ਕੇ 1,00,000 ਦੀ ਜੋ ਫੰਡਿੰਗ ਹੈਗੀ, ਆਪ ਕਹੀਂ ਵੀ ਕੈਸੇ ਵੀ ਖਰਚ ਸਕਦੇ ਹੈ। ਗਵਰਨਮੈਂਟ ਆਪਕੋ ਲਿਵਿੰਗ ਐਕਸਪੈਂਸਿਸ ਕੇ ਲਈ ਦੇ ਰਹੀ ਹੈ, ਆਪ ਸਕਿੱਲ ਡਿਵੈਲਪ ਕਰੇਂ, ਐਜੂਕੇਸ਼ਨ ਹਾਸਿਲ ਕਰੇਂ, ਅਕਾਊਂਟਿੰਗ ਕਰੇਂ, ਬਿਜ਼ਨਸ ਮੈਨੇਜਮੈਂਟ ਕਰੇਂ, ਬਹੁਤ ਸਾਰੇ ਕੋਰਸਿਸ ਹੈ ਹਮਾਰੇ ਪਾਸ, ਔਰ ਸਾਥ ਮੈਂ ਆਪਕੋ ਫੰਡਿੰਗ ਮਿਲ ਰਹੀ ਹੈ ਲਿਵਿੰਗ ਐਕਸਪੈਂਸਿਸ ਕਵਰ ਕਰਨੇ।
0: ਸੁਸਰਾਜ, ਲਿਵਿੰਗ ਐਕਸਪੈਂਸਿਸ ਮੈਂ ਕਿਆ ਆਤਾ ਹੈ, ਅਗਰ ਕਿਸੀ ਕੋ $30,000 ਮਿਲਤਾ ਹੈ ਤੋ ਕਹਾਂ ਵੋ ਖਰਚ ਸਕਤੇ ਹੈ?
1: वो आप लाइक उससे अब देखो, जैसे अभी गैस स्टेशन के बाहर कितनी लाइन लगी पड़ी गैस भरवाने के लिए, राइट, क्योंकि गैस थोड़ी सस्ती हो गई है, तो आप उसको गैस भरवाने के लिए यूज कर सकते हैं।
0: अच्छा,
1: मतलब जब हम सेविंग का इतना सोचते हैं कि गैस सस्ती है, अभी आज भरवानी हमने, लेकिन जब गवर्नमेंट पैसे दे रही है हमें, तब हमें लगता है इसमें इसी में कुछ कैच होगा या इसमें कुछ नखरे हैं हमें, है ना। ऐसा नहीं होना चाहिए, आप स्किल हासिल कर रहे हैं, इतने लोग ऑलरेडी बेनिफिट ले चुके हैं, आगे जाके रूल्स चेंज होने वाले हैं, आपने अभी भी नहीं लिया तो आप पीछे रह गए हैं, क्योंकि आप अपने 5 दोस्तों को फोन करें, 3 पक्का एनरोल हो चुके होंगे और 2 हमसे भी होंगे।
0: वेरी गुड। नहीं देखो, सो अगर किसी की सरांश कह लो कि बिल्स ले भी यूज कर सकते हो?
1: बिल्कुल जी, बिल आप कहीं भी उसे कर, आप बैक होम भेजें, कोई गवर्नमेंट आपको लिविंग एक्सपेंसेस के लिए फंडिंग दे रही है, हर किसी के लिए एक्सपेंस डिफरेंट है, चाहे वो बच्चों को लिए ग्रोसरी कर रहे हैं, कैसे यूज कर रहे हैं, देयर इज नो कैच इन इट। लाइक आप हमें कॉल करें, हमारे ऑफिस में टाइम बड़ा कम रह गया, 22 जुलाई के बाद आपको ग्रांट्स नहीं आएगा, सारा लोन ही आएगा। लोन तो पहले इस देश में हर किसी में पहले से ही है, तो ग्रांट्स लीजिए, ग्रांट्स।
0: वेरी गुड। सो नंबर है सरांश दा 4372643175, 4372643175। ਸਰਾਂਸ਼ ਤੁਹਾਡੇ ਲਈ ਹਾਜ਼ਰ ਨੇ ਤੇ ਤੁਹਾਨੂੰ ਵਧੀਆ ਹੈਲਪ ਕਰਨਗੇ। ਸਰਾਂਸ਼, ਤੁਹਾਡੀ ਕਿੰਨੀ ਫੀਸ ਹੈ?
1: ਬਾਕੀ ਫੀਸ ਜੀ, ਇਸ ਮੇ ਕਾਮ ਹੋਣੇ ਕੇ ਬਾਅਦ ਡਾਇਰੈਕਟ ਕਲਾਇੰਟ ਕੇ ਅਕਾਊਂਟ ਫੰਡਿੰਗ ਆਤੀ, ਪਹਿਲੀ ਬਾਤ, ਕੋਈ ਕੈਂਚ ਨਹੀਂ ਹੈ। ਨੰਬਰ 2, ਹਮਾਰੀ ਫੀਸ ਕਾਮ ਹੋਣੇ ਕੇ ਬਾਅਦ ਆਪਨੇ ਆਪਣੀ ਇਮਾਨਦਾਰੀ ਸੇ ਦੇਣੀ ਹੈ। ਕਿਤਨੀ ਜ਼ਿਆਦਾ ਹੈ ਕੁਛ ਨਹੀਂ ਜੀ, ਕੋਈ ਪਰਸੈਂਟੇਜ, ਕੋਈ ਕਮਿਸ਼ਨ ਨਹੀਂ, ਸਾਫ਼ ਸੁਥਰਾ ਕਾਮ ਹੈ। ਔਰ ਲਾਈਕ ਇਸਮੇ ਫੀਸ ਹਮਾਰੀ $199 or $499 ਹੈ, ਫਲੈਟ ਫੀਸ ਹੈ। ਆਪਕੇ ਪੈਸੇ ਬਹੁਤ ਜ਼ਿਆਦਾ ਬਣਤੇ ਹੈ, ਯੈਸ, ਕਿਉਂਕਿ ਫੈਮਿਲੀ ਔਫ 4 ਕਾ ਜੈਸੇ 80,000 ਬਨ ਜਾਤਾ ਹੈ, ਜਿਸਮੇ ਸੇ 40,000 ਤੋ ਗ੍ਰਾਂਟ ਹੈ, 40,000 ਆਪਸ਼ਨਲ ਲੋਨ ਹੈ 0% ਪੇ, ਜੋ ਕਿ ਬਾਅਦ ਮੇ ਜਾ ਕੇ ਸਿਰਫ 2.5% ਕਾ ਹੋ ਜਾਤਾ ਹੈ ਵਿਆਜ ਦਰ, ਦੈਟਸ ਇਟ। ਔਰ ਹਮਾਰਾ ਫੀਸ ਇਤਨੀ ਕਮ ਹੈ ਤੋ ਲੋਗੋ ਕੋ ਸ਼ੱਕ ਹੋਤਾ ਹੈ, ਲੇਕਿਨ ਜੋ ਲੋਗ ਹਮਸੇ ਕਾਮ ਕਰਾ ਚੁਕੇ ਹੈ, ਹਮਾਰੀ ਨਜ਼ਰ ਹਮਾਰੀ ਗੁੱਲਕ ਪੇ, ਹਮ ਓਨੈਸਟੀ ਸੇ ਕਾਮ ਕਰ ਰਹੇ ਹੈਂ, ਜਿਸ ਕਾਮ ਮੇ ਕੋਈ ਡਾਕੂਮੈਂਟ ਹੀ ਨਹੀਂ ਹਿਲ ਰਹਾ, ਉਸ ਕਾਮ ਕੀ ਫੀਸ ਜ਼ਿਆਦਾ ਕਿਉਂ ਲੇ ਰਹੇ ਲੋਗ ਆਪਸੇ, ਔਰ ਬਤਾਓ, ਸਿੱਧੀ ਬਾਤ ਹੈ ਨਾ। ਬਟ ਇਸ ਲਈ ਹਮ ਓਨੈਸਟੀ ਸੇ ਕਾਮ ਕਰੇ ਤੋ ਹਮਾਰੇ ਪਾਸ ਆਏ, ਇਤਨੇ ਲੋਗ ਪਹਿਲੇ ਆਲਰੇਡੀ ਬੈਨੀਫਿਟ ਲੈ ਚੁੱਕੇ ਹੈ, 7 ਸਾਲ ਹੋ ਗਏ ਹਮੇ, ਤੋ ਕੋਈ ਕੈਚ ਨਹੀਂ ਹੈ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਸਕਿੱਲ ਹਾਸਿਲ ਕਰੇ, ਹਾਊਸ ਵਾਈਫ, ਊਬਰ ਡਰਾਈਵਰ, ਟਰੱਕ ਡਰਾਈਵਰ ਆਪ ਹੈ, ਸੈਲਫ ਇੰਪਲੋਇਡ ਹੈ, ਆਪ ਪੈਨਸ਼ਨ ਪੇ ਹੈ, ਤਬ ਵੀ ਆਪ ਐਲੀਜੀਬਲ ਹੈ, ਕਾਲ ਕਰੇ, ਅਸੈਸਮੈਂਟ ਕਰਾਏ, ਆਨਲਾਈਨ ਕੋਰਸਿਸ ਹੈ, ਆਸਾਨ ਕੋਰਸਿਸ ਹੈ, ਕੋਈ ਹਾਰਡ ਕੋਰਸਿਸ ਨਹੀਂ ਹੈ ਹਮਾਰੇ ਪਾਸ। ਨੰਬਰ 4372-264-3175, 4372-264-3175, ਤੁਸੀਂ ਹੁਣੇ ਵੀ ਕਾਲ ਕਰ ਸਕਦੇ ਹੋ ਜੀ, 4372643175
0: 437-264-3175 437-264-3175 234-3175 437-264-3175 Suraj, bahut shukriya sir.
1: Thank you.
0: Thank you. GF 9095 hello.
2: haan ji dabji sasti kal ki chal ki haal chal
0: hai badhiya ji badhiya kivein ho
2: main bhai yaar Suraj bhai di sun reya si ve apne student nu loan mil reya ve loan leke tusi jo marzi karo gas pump grocery kar ye kot
0: चलो कोई ना होर सुनाओ सब ठीक ठाक है कोई ना ठीक है जरूर बहुत धन्यवाद ठीक है होर सुनाओ सब ठीक ठाक है खुश हो तुसी चलो खुश रहो जिंदगी च रिलैक्स करो वधिया फंक्शन करया करो लाइफ ਕੋਈ ਨਾ ਸਹੀ ਵੀ ਦਿੰਦੇ ਆ ਭਾਜੀ ਕੋਈ ਨਾ ਹੋਰ ਸੁਣਾਓ ਠੀਕ ਆ ਬੱਲੇ ਬੱਲੇ ਕੋਈ ਗਾਣਾ ਗੁਣਾ ਲਾਈਏ ਤੁਹਾਡੇ ਲਈ ਚਲੋ ਬਹੁਤ ਧੰਨਵਾਦ ਤੁਹਾਡਾ ਸੋ ਪ੍ਰੋਗਰਾਮ ਹੈ ਪੰਜਾਬੀ ਦਾ ਤੇ ਤੁਹਾਡੇ ਲਈ ਦੋ ਮੈਸੇਜ ਨੇ ਫਿਰ ਵਾਪਸ ਆਉਣੇ ਆ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows

ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 ਵੈਰੀ ਗੁੱਡ ਓਕੇ ਸੋ ਸਟੂਡੀਓ ਦਾ ਆਪਣਾ ਨੰਬਰ 905-673-3337 ਇੱਕ ਯਾਰ ਜੌਬ ਅਵੇਲੇਬਲ ਹੈ ਕਾਰਪੈਂਟਰੀ ਤੇ ਕੈਬਨਟਰੀ ਦੀ ਜੇ ਤੁਸੀਂ ਸੁਣ ਰਹੇ ਹੋ ਤੇ ਤੁਸੀਂ ਕਹਿੰਦੇ ਹੋ ਨਵੀਂ ਯਾਰ ਸਾਡੇ ਕੋਲ ਤਾਂ ਬੜਾ

8222239 ਤੇ ਕਾਲ ਕਰ ਲਓ, ਜੌਬ ਤੇ ਲੱਗ ਜਾਓ ਤੇ ਵਧੀਆ ਆਪਣੇ ਡਾਲਰ ਡੁਲਰ ਕਮਾਉਣੇ ਸ਼ੁਰੂ ਕਰੋ। ਉਸ ਦੇ ਨਾਲ ਨਾਲ ਸਬਜ਼ੀ ਮਾਰਕੀਟ ਇੱਕ ਤਾਂ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ। ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲ੍ਹਦਾ ਇੱਕ ਹੋਰ ਗੱਲ ਹੈ। ਸੋ ਤੁਸੀਂ ਨਾ ਸਬਜ਼ੀ ਮਾਰਕੀਟ 'ਤੇ ਇੱਕ ਵਾਰ ਗੇੜਾ ਮਾਰੋ, ਹਰੀਆਂ ਤਾਜ਼ੀਆਂ ਸਬਜ਼ੀਆਂ, ਹਰੇ ਮਟਰ, ਟਿੰਡੋ, ਚੱਪਣ ਕੱਦੂ, ਗੋਲ ਕੱਦੂ, ਬਾਥੂ, ਸਾਗ ਫਰੈਸ਼। 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ। ਵੈਜ ਨੋਨ ਵੈਜ ਕੇਟਰਿੰਗ ਇੱਥੋਂ ਆਪਣੇ ਮਨ ਪਸੰਦ ਦੀ ਕਰਵਾਓ। ਸਬਜ਼ੀ ਮਾਰਕੀਟ ਤੁਹਾਡੇ ਲਈ ਹਾਜ਼ਰ, ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ 'ਤੇ ਇੱਕ ਵਾਰ ਤੁਸੀਂ ਗੇੜਾ ਜ਼ਰੂਰ ਮਾਰੋ ਅਤੇ ਆਪ ਕਹੋਗੇ ਨਾ ਵੀ ਵਾਹ ਵੀ ਵਾਹ, ਇਹ ਤਾਂ ਬਹਿਜਾ ਬਹਿਜਾ ਹੋ ਗਈ। ਮੇਕ ਸ਼ੁਰ ਕਰ ਲਈਏ ਸਾਰੇ ਸਾਡੇ ਮੈਸੇਜ ਤੁਹਾਡੇ ਤੱਕ ਪਹੁੰਚ ਰਹੇ ਨੇ। ਇੱਕ ਸਾਡਾ ਹੈੱਡ ਆਫਿਸ ਦਾ ਨੰਬਰ ਨੋਟ ਕਰ ਲਓ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6477 1557 ਸਾਡੇ ਜਿੰਨੇ ਵੀ ਟਰੱਕ ਡਰਾਈਵਰ ਮਿੱਤਰ ਸੱਜਣ ਸੁਣ ਰਹੇ ਹੋ, ਤੁਸੀਂ ਨਾ ਆਪਣੇ ਟਰੱਕ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦਾ ਓਇਲ ਚੇਂਜ ਕਰਾਉਣਾ ਜਾਂ ਟਰੱਕ ਦੀ ਅਲਾਈਨਮੈਂਟ ਕਰਾਉਣੀ ਆ, ਤੁਸੀਂ ਯਾਦ ਰੱਖਣਾ ਮੈਸੇਜ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦਾ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੁਹਾਡੇ ਲਈ ਲੋਕੇਟਡ ਹੈ ਜੇਮਸ ਨੋ ਪਾਰਕਵੇ ਅਤੇ ਸਟੀਲਜ਼ ਐਵਨਿਊ ਈਸਟ ਦੇ ਕੋਰਨਰ 'ਤੇ। ਸਟੀਲਜ਼ ਜੇਮਸ ਨੋ ਪਾਰਕਵੇ ਦੇ ਉੱਤੇ ਨੇ। ਇਹ ਬਹੁਤ ਵੱਡਾ ਡਿਸਕਾਊਂਟ ਦੇ ਰਹੇ ਨੇ ਅਗਰ ਤੁਸੀਂ ਟਰੱਕ ਦੇ ਨਵੇਂ ਟਾਇਰ, ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ ਕਰਾਉਣਾ। ਮਨੂ ਭਾਜੀ ਦੇ ਨਾਲ ਤੁਸੀਂ ਸੰਪਰਕ ਕਰਨਾ ਸਟੀਲਸ ਜੇਮਸ ਨੂੰ ਪਾਰਕਵੇ 401 ਤੋਂ ਮੈਂ ਕਹਿੰਦਾ ਉੱਤ ਅਨੁਸਾਰ। ਨੰਬਰ ਹੈ ਇਹਨਾਂ ਦਾ 6472346293। ਬੜਾ ਵੱਡਾ ਡਿਸਕਾਊਂਟ ਤੁਹਾਨੂੰ ਦੇ ਰਹੇ ਨੇ 6472346293 ਦੇ ਉੱਤੇ ਸੰਪਰਕ ਕਰ ਲਓ। ਸੋ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ। ਉਹ ਬਾਈ ਜੀ ਗੁਰਦੀਪ, ਸੋਰੀ ਹੈ ਤੁਹਾਡਾ ਗਾਣਾ ਨਹੀਂ ਲੱਗਿਆ। ਗੁਰਦੀਪ ਹੁਣ ਨੇ ਕਿਹਾ ਸੀ ਕਿ ਨਵੀਂ ਹਿੰਮਤ ਸੰਧੂ ਦਾ ਗਾਣਾ ਲਾ ਦਿਓ। ਹਿੰਮਤ ਸੰਧੂ ਬੈਡ ਟਾਈਮ ਕੀ ਸੀ ਗਾਣੇ ਦਾ ਨਾਂ, ਲਾ ਦਿੰਦੇ ਹੁਣੇ ਮੈਂ ਲਾਉਣਾ ਵੀਰੇ, ਸੋਰੀ ਯਾਰ ਮੇਰੇ ਤੋਂ ਲੱਗਿਆ ਨਹੀਂ ਪਹਿਲਾਂ। ਅਤੇ ਦੋ ਬੋਲ ਸੁਣ ਲਓ ਅਤੇ ਫਿਰ ਵਾਪਸ ਆਉਂਦੇ ਹਾਂ। ਇਹਨਾਂ ਨੇ ਗੁਰਦੀਪ ਹੁਣ ਨੇ ਬੜੇ ਲੰਬੇ ਸਮੇਂ ਦੀ ਰਿਕੁਐਸਟ ਕੀਤੀ ਹੋਈ ਹੈ।

0: ਵਾਹ ਗਾਣਾ ਵਧੀਆ ਲਿਖਿਆ ਗਿੱਲ ਰੌਂਤੇ ਬਾਈ ਨੇ 6100 ਹੈਲੋ
1: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
1: ਵਧੀਆ ਬਾਈ ਜੀ ਬਾਈ ਨੰਬਰ ਚਾਹੀਦਾ ਸੀ ਜਿਹੜੇ ਬਾਈ ਲੋਨ ਦਵਾਉਂਦੇ ਆ ਆਪਣੇ ਵਾਈਫ ਨੂੰ ਸਟੱਡੀ ਦੇ ਰਿਲੇਟਡ
0: ਹਾਂਜੀ ਫੋਨ ਨੰਬਰ ਹੈ 437
1: ਓਕੇ ਇੱਕ ਮਿੰਟ ਵੀਰੇ 437
0: 264
1: 264 ਹਾਂਜੀ
0: 3175
1: ਓਕੇ ਵੀਰੇ ਥੈਂਕ

ਕਿਚਨ ਤਿਆਰ ਕਰਾ ਲਓ। ਜਿੰਨੇ ਵੀ ਮਿੱਤਰ ਸੱਜਣ ਸੋਚ ਰਿਹਾ ਕਿ ਨਵੀਂ ਅਸੀਂ ਕਿਚਨ ਦੀ ਰੈਨੋਵੇਸ਼ਨ ਕਰਾਉਣੀ ਹੈ ਤਾਂ ਕਿਚਨ ਦੀ ਰੈਨੋਵੇਸ਼ਨ ਕਰਵਾਓ ਤੁਸੀਂ ਜਸਪਾਲ ਰਾਏ ਜੀ ਬਾਈ ਜੀ ਕੋਲੋਂ। ਜਸਪਾਲ ਰਾਏ ਨਿਊ ਹਾਈਟਸ ਕਿਚਨ ਟੀਮ ਹੈ, ਬੜੀ ਵਧੀਆ। ਤੁਸੀਂ ਆਪਣੇ ਕਿਚਨ ਦਾ ਕੰਮ ਜ਼ਰੂਰ ਕਰਵਾ ਲਓ ਅਤੇ ਨੰਬਰ ਹੈ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਓਕੇ, ਐਂਡ ਤੁਸੀਂ ਅੱਖਾਂ ਦੀ ਸਰਜਰੀ ਕਰਾ ਲਓ, ਨਿਗਾਹ ਕਮਜ਼ੋਰ ਹੋ ਜਾਂਦੀ ਹੈ ਉਮਰ ਦੇ ਨਾਲ। ਮੈਂ ਨੰਬਰ ਦਿੰਦਾ ਅੱਖਾਂ ਦੀ ਸਰਜਰੀ ਦੇ ਡਾਕਟਰਾਂ ਦਾ, ਤੁਹਾਡੀ ਬੋਲੀ ਬੋਲਦੇ ਆ ਨਾਲੇ, ਤੇ ਸਾਡੇ ਬੜੇ ਲਿਸਨਰਸ ਨੇ ਸਰਜਰੀ ਕਰਾਈ ਹੁਣ ਕਹਿੰਦੇ ਨਵੀਂ ਇੰਨੀ ਸੇਫ ਸਰਜਰੀ ਸੀ, ਇੰਨੀ ਸੌਖੀ ਸੀ, ਮਿੰਟਾਂ 'ਚ ਹੋ ਗਈ ਤੇ ਨਿਗਾਹ ਐਨ ਪਰਫੈਕਟ ਹੈ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9919-1515-4548

0: ਬਿਲਕੁਲ ਜੀ, 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਔਰ ਖੂਬਸੂਰਤ ਸ਼ਾਮ ਵੀ ਬਸ ਬਹੁਤ ਬੜੀਆਂ ਖੂਬਸੂਰਤ ਹਵਾਵਾਂ ਚੱਲ ਰਹੀਆਂ ਬਾਹਰ। ਨੌ ਸੌ ਪੰਜ ਛੇ ਸੌ ਤਿਹੱਤਰ ਤੇਤੀ ਸਿੰਧੀ। ਅੱਜ ਨਾ ਇੱਕ ਗੱਲਬਾਤ ਕਰਨੀ ਹੈ ਤੁਹਾਡੇ ਨਾਲ, ਬਹੁਤ ਜ਼ਰੂਰੀ ਹੈ, ਕਿਸੇ ਦੀ ਜ਼ਿੰਦਗੀ ਦਾ ਸਵਾਲ ਆ। ਸੋ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਸੁਝਾਅ ਜ਼ਰੂਰ ਦਿਓ। ਇੱਕ ਮੇਰੇ ਕਨੈਕਸ਼ਨ ਦੇ ਵਿੱਚ, ਮੇਰੇ ਜਾਣ ਪਹਿਚਾਣ ਦੇ ਵਿੱਚ ਇੱਕ ਦੋਸਤ ਆ, ਅਤੇ ਪਿਛਲੇ ਸਮੇਂ ਤੋਂ ਉਹ ਕਾਫੀ ਪਰੇਸ਼ਾਨ ਚੱਲਦਾ ਆ ਰਿਹਾ ਕੰਮ ਦੇ ਕਰਕੇ, ਅਤੇ ਬਹੁਤ ਸਾਰੀਆਂ ਜੇ ਆਪਾਂ ਕਹੀਏ ਕਿ ਫਾਈਨੈਂਸ਼ੀਅਲ ਜਿੱਥੇ ਕ੍ਰਾਈਸਿਸ, ਉੱਥੇ ਇੱਕ ਇਮੀਗ੍ਰੇਸ਼ਨ ਪਰਪਸ ਤੋਂ ਵੀ ਉਹਨੂੰ ਲੱਗਦਾ ਕਿ ਹੁਣ ਮੇਰਾ ਕੋਈ ਫਿਊਚਰ ਕੈਨੇਡਾ ਦੇ ਵਿੱਚ ਨਹੀਂ ਰਿਹਾ। ਸੋ ਉਹ ਪਿੱਛੋਂ ਬਹੁਤ ਵੈਲ ਸੈਟਲਡ ਆ, ਘਰੋਂ ਬੜੇ ਵਧੀਆ ਘਰ ਤੋਂ ਬਿਲੋਂਗ ਕਰਦਾ, ਅਤੇ ਉਹ ਜਾ ਕੇ ਆਪਣਾ ਬਿਜ਼ਨਸ ਕਰਨਾ ਚਾਹੁੰਦਾ। ਕਹਿੰਦਾ ਕਿ ਭਾਅ ਜੀ, ਮੈਂ ਸੋਚ ਲਿਆ ਕਿ, ਮਨ ਬਣਾ ਲਿਆ, ਮੈਂ ਜਾ ਕੇ ਇੱਥੇ ਮੈਂ ਫਾਰਮਿੰਗ ਸਿੱਖੀ ਆ, ਮੈਂ ਫਾਰਮਿੰਗ 'ਚ ਕੰਮ ਕੀਤਾ ਆ। ਸੋ ਉਹ ਮੈਂ ਆਈਡੀਆਜ਼ ਲੈ ਕੇ ਪਿੱਛੇ ਜਾ ਕੇ ਆਪਣੇ ਪੇਰੈਂਟਸ ਦੇ ਨਾਲ ਫਾਰਮਿੰਗ ਨੂੰ ਇੱਕ ਨਵੀਂ ਟੈਕਨੀਕ ਦੇ ਰਾਹੀਂ ਨਾ ਕੁਛ ਜਾਂ ਫਰੂਟ ਵੱਲ ਮੈਂ ਜਾਊਂਗਾ, ਮੈਂ ਉਹ ਜਾ ਕੇ ਕਰਨਾ ਚਾਹੁੰਦਾ ਹਾਂ। ਅਤੇ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਨਾ, ਅਤੇ ਮੈਂ ਸਮਝਾ ਰਿਹਾ ਸੀ ਕਿ ਵੀ ਦੇਖ ਲਾ, ਟਰਾਈ ਕਰ ਕਿ ਕੈਨੇਡਾ ਬਹੁਤ ਖੂਬਸੂਰਤ ਕੰਟਰੀ ਆ, ਤੇਰਾ ਫਿਊਚਰ ਇੱਥੇ ਬਹੁਤ ਵਧੀਆ ਹੋ ਸਕਦਾ, ਵੀ ਇਹ ਡਿਸੀਜਨ ਕਿ ਤੁਸੀਂ ਜਲਦਬਾਜ਼ੀ ਤਾਂ ਨਹੀਂ ਲਿਆ। ਪਰ ਉਹ ਕਹਿੰਦੇ ਕਿ ਨਹੀਂ ਜੀ, ਮੈਂ ਬੜਾ ਸੋਚ ਸਮਝ ਕੇ ਡਿਸੀਜਨ ਲਿਆ ਆ, ਵੀ ਮੈਂ ਠੀਕ ਆ ਜੀ, ਮੈਂ ਮੇਰੇ ਕੋਲ ਜਿੱਦਾਂ ਹੁਣ ਅੱਜ ਕੱਲ੍ਹ ਇਮੀਗ੍ਰੇਸ਼ਨ ਥੋੜ੍ਹੀ ਜਿਹੀ ਟਾਈਟ ਹੋ ਗਈ ਆ, ਉਹਦੇ ਵਿੱਚ ਨਹੀਂ ਉਹ ਚੀਜ਼ਾਂ ਪ੍ਰੋਪਰ ਤੁਸੀਂ ਉਹਨਾਂ ਨਾਲ ਡੀਲ ਕਰ ਪਾਉਂਦੇ, ਤੁਹਾਨੂੰ ਲੱਗਦਾ ਕਿ ਸਟੇਟ ਐਕਸਪਾਇਰ ਹੋ ਗਿਆ ਆ, ਅਤੇ ਹੁਣ ਫਾਈਨੈਂਸ਼ੀਅਲ ਜਿਹੜੀਆਂ ਤੰਗੀਆਂ ਉਹ ਜ਼ਿਆਦੀਆਂ ਹੋ ਗਈਆਂ, ਕੰਮ ਨਹੀਂ ਪ੍ਰੋਪਰ ਮਿਲਦੇ ਆ, ਅਤੇ ਫਿਰ ਮੈਨੂੰ ਲੱਗਦਾ ਸਟਰਗਲ ਦਾ, ਕਹਿੰਦੇ ਵੀ ਭਾਅ ਜੀ ਕੋਈ ਫਾਇਦਾ ਨਹੀਂ ਇੱਥੇ। ਅਤੇ ਪਰ ਮੈਂ ਫਿਰ ਹੀ ਰਿਕੁਐਸਟ ਕੀਤੀ ਕਿ ਟਰਾਈ ਕਰੋ, ਅਤੇ ਨਹੀਂ ਤਾਂ ਫਿਰ ਦੇਖੋ ਇੰਡੀਆ ਤਾਂ ਹੈਗਾ ਹੀ ਆ। ਸੋ ਅਸੀਂ ਦੋ ਤਿੰਨ ਦੋਸਤ ਸੀਗੇ, ਅਸੀਂ ਉਹਨੂੰ ਕਨਵਿੰਸ ਕਰ ਰਹੇ ਸੀ ਕਿ ਭਾਈ ਤੂੰ ਦੇਖ ਲਾ, ਡਿਸੀਜ਼ਨ ਬਣਾ ਲਾ ਆਪਣਾ, ਜੇ ਤੂੰ ਨਹੀਂ ਰੁਕਦਾ ਤਾਂ ਫਿਰ ਤਾਂ ਚਲੋ ਐਂਡ ਇੰਡੀਆ ਤਾਂ ਹੈ ਹੀ। ਪਰ ਉਹ ਕਹਿੰਦਾ ਕਿ ਨਹੀਂ, ਮੇਰੇ ਕੋਲ ਪਲਾਨ ਆ, ਮੈਂ ਨੈਗਟਿਵ ਹੋ ਕੇ ਨਹੀਂ ਜਾ ਰਿਹਾ, ਮੈਂ ਉਦਾਸੀ 'ਚ ਨਹੀਂ ਜਾ ਰਿਹਾ। ਠੀਕ ਹੈ, ਜਿੰਨਾ ਚਿਰ ਕਹਿੰਦੇ ਵੀ ਮੇਰਾ, ਮੈਂ ਆਪਦੀ ਸਟੱਡੀ ਪੂਰੀ ਕੀਤੀ, ਮੈਂ ਐਕਸਪੀਰੀਅੰਸ ਗੇਨ ਕੀਤਾ, ਇੱਕ ਇਸ ਖੂਬਸੂਰਤ ਦੇਸ਼ ਦੇ ਵਿੱਚ ਬਹੁਤ ਵਧੀਆ ਚੀਜ਼ਾਂ ਸਿੱਖਣ ਨੂੰ ਮਿਲੀਆਂ, ਉਹ ਮੈਂ ਜਾ ਕੇ, ਕਹਿੰਦੇ ਜਿਹੜੇ ਇੱਥੇ ਫਾਰਮਿੰਗ ਦੇ ਜਿਹੜੇ ਮੇਰੇ ਐਕਸਪੀਰੀਅੰਸ ਆ, ਉਹ ਜਾ ਕੇ ਮੈਂ ਉੱਥੇ ਇੰਪਲੀਮੈਂਟ ਕਰੂੰਗਾ। ਓਕੇ, ਹੁਣ ਗੱਲ ਇਹ ਆ ਕਿ ਕਈ ਵਾਰ ਅਸੀਂ ਇਹਨਾਂ ਚੀਜ਼ਾਂ ਨੂੰ ਨੈਗਟਿਵ ਲੈ ਜਾਂਦੇ ਹਾਂ, ਪਰ ਬੜੀ ਖੂਬਸੂਰਤ ਗੱਲ ਸੀ ਉਸ ਗੱਭਰੂ ਦੀ ਕਿ ਉਹਨੇ ਇਹਨਾਂ ਚੀਜ਼ਾਂ ਨੂੰ ਪੋਜ਼ਿਟਿਵ ਲਿਆ। ਕਈ ਵਾਰ ਤੁਸੀਂ ਨੈਗਟਿਵ ਚੀਜ਼ਾਂ ਨੂੰ ਵੀ ਨਾ ਉਹਦੇ ਵਿੱਚ ਪੋਜ਼ਿਟਿਵਿਟੀ ਲੱਭ ਲੈਂਦੇ ਹੋ। ਸੋ ਉਹਨੇ ਇਸ ਚੀਜ਼ ਦੇ ਵਿੱਚ ਨਾ ਕਿ ਵੀ ਇਹਨੂੰ ਜਾਣਾ ਪਊਗਾ, ਵਾਪਸ ਜਾਣਾ ਪਊਗਾ, ਆਪਣੇ ਸੁਪਨੇ ਲੈ ਕੇ ਆਇਆ ਸੀ, ਜੇ ਆਪਾਂ ਇਹਨਾਂ ਲੀਕਾਂ ਨੂੰ ਪੁੱਟੀ ਜਾਈਏ ਤਾਂ ਫਿਰ ਉਹ ਨੈਗਟਿਵਿਟੀ ਤੋਂ ਪੋਜ਼ਿਟਿਵਿਟੀ ਕੱਢਣੀ ਬੜੀ ਮੁਸ਼ਕਲ ਹੋ ਜਾਂਦੀ ਆ। ਪਰ ਤੁਹਾਨੂੰ, ਤੁਸੀਂ ਬਹੁਤ ਸੂਝਵਾਨ ਹੋ, ਕਈਆਂ ਨੂੰ ਦੋਸਤਾਂ ਨੂੰ 20-30 ਸਾਲ ਹੋ ਗਏ, ਬਹੁਤ ਸਾਰੇ ਸਾਡੇ ਸਟੂਡੈਂਟ ਵੀ ਸੁਣ ਰਹੇ ਹੋਣੇ ਆ, ਤੁਸੀਂ ਨਵੇਂ ਪੁਰਾਣੇ ਜਿੰਨੇ ਵੀ ਸੱਜਣ ਸਾਨੂੰ ਸੁਣ ਰਹੇ ਆ, ਮੈਨੂੰ ਦੱਸੋ ਕਿ ਉਹਦਾ ਵਾਪਸ ਜਾਣ ਦਾ ਡਿਸੀਜਨ ਠੀਕ ਆ, ਜਾਂ ਉਹਨੂੰ ਇੱਥੇ ਰਹਿ ਕੇ ਅਜੇ ਹੋਰ ਸਟਰਗਲ ਕਰਨੀ ਚਾਹੀਦੀ ਆ, ਹੋਰ ਢੰਗ ਤਰੀਕੇ ਲੱਭਣੇ ਚਾਹੀਦੇ ਆ ਕਿ ਤਾਂ ਕਿ ਹੋਰ ਇਸੇ ਉਹ ਸੈਟਲ ਹੋ ਸਕੇ, ਜਾਂ ਉਹਦਾ ਡਿਸੀਜਨ ਆ ਜਿਹੜਾ ਵਾਪਸ ਜਾ ਕੇ ਆਪਣੇ ਪੇਰੈਂਟਸ ਦਾ ਖੇਤੀਬਾੜੀ ਦੇ ਵਿੱਚ ਹੱਥ ਵਟਾਉਣਾ, ਔਰ ਖੇਤੀਬਾੜੀ ਨੂੰ ਇੱਕ ਨਵੀਂ ਟੈਕਨੀਕ ਦੇ ਵੱਲ ਲੈ ਕੇ ਜਾਣਾ। ਉਹ ਟੈਕਨੀਕ ਵੀ ਮੈਨੂੰ ਲੱਗਦਾ ਕਿ ਖੇਤੀਬਾੜੀ ਜਿੱਥੇ ਫਾਰਮਿੰਗ ਆ ਨਾ, ਇਹ ਸਭ ਤੋਂ ਰਿਚ ਬਿਜ਼ਨਸ ਆ। ਸਾਨੂੰ ਲੱਗਦਾ ਕਿ ਸ਼ੇਅਰ ਮਾਰਕੀਟ ਜਾਂ ਇੱਦਾਂ ਉੱਦਾਂ, ਫਾਰਮਿੰਗ ਦੇ ਵਿੱਚ ਤੁਸੀਂ ਬੜਾ ਕੁਛ ਕਰ ਸਕਦੇ ਹੋ, ਜਿੱਦਾਂ ਮੁੰਡੇ ਨੇ ਆਪਣੀਆਂ ਗੱਲਾਂ ਕੀਤੀਆਂ, ਉਹਨੂੰ ਮੈਨੂੰ ਲੱਗ ਰਿਹਾ ਸੀ ਕਿ ਉਹਨੇ ਬੜਾ ਕੁਛ ਸਿੱਖਿਆ। ਪਰ ਤੁਹਾਨੂੰ ਕੀ ਲੱਗਦਾ ਕਿ ਉਹਦਾ ਵਾਪਸ ਜਾਣ ਦਾ ਡਿਸੀਜਨ ਠੀਕ ਆ? 905-673-3337 ਉਹ ਕਹਿ ਰਹੇ ਸੀ ਕਿ ਜਦੋਂ ਅਸੀਂ ਕਨਵਿੰਸ ਕੀਤਾ ਨਾ, ਉਹ ਕਹਿੰਦਾ ਭਾਅ ਜੀ ਠੀਕ ਆ, ਪਰ ਕਹਿੰਦਾ ਤੁਸੀਂ ਮੈਨੂੰ ਦੱਸੋ ਕਿ ਕਿਉਂ ਨਾ ਮੈਂ ਵਾਪਸ ਜਾਵਾਂ, ਅਤੇ ਕਿਉਂ ਮੈਂ ਇੱਥੇ ਰਹਾਂ, ਇੱਥੇ ਰਹਿਣ 'ਚ ਮੇਰਾ ਕੀ ਫਾਇਦਾ, ਅਤੇ ਵਾਪਸ ਜਾਣ 'ਚ ਮੇਰਾ ਕੀ ਨੁਕਸਾਨ ਆ, ਕਹਿੰਦਾ ਤੁਸੀਂ ਮੈਨੂੰ ਦੱਸੋ। ਅਤੇ ਮੈਂ ਕੁਛ ਗੱਲਾਂ ਕਹੀਆਂ, ਅਤੇ ਉਹ ਕਹਿੰਦਾ ਨਹੀਂ ਜੀ ਦੇਖੋ, ਮੈਨੂੰ ਕੋਈ ਅਫਸੋਸ ਨਹੀਂ ਆ, ਮੈਂ ਆਪਣੇ ਮਾਂ ਬਾਪ ਕੋਲ ਵਾਪਸ ਜਾਣਾ ਚਾਹੁੰਦਾ, ਔਰ ਜਿਹੜੀਆਂ ਚੀਜ਼ਾਂ ਮੈਂ ਇੱਥੇ ਸਿੱਖੀਆਂ ਇਸ ਅਗਾਂਹ ਵਧੂ ਦੇਸ਼ ਦੇ ਵਿੱਚੋਂ, ਮੈਂ ਆਪਣੇ ਦੇਸ਼ ਦੇ ਵਿੱਚ ਜਾ ਕੇ ਆਪਣੀ ਫਾਰਮਿੰਗ ਦੇ ਵਿੱਚੋਂ ਇੰਪਲੀਮੈਂਟ ਕਰਨਾ ਚਾਹੁੰਦਾ ਆ। ਸੋ ਇਹਦੇ ਇਹ ਪੋਜ਼ਿਟਿਵ ਗੱਲ ਆ ਜਿਹਦੀ ਮੈਨੂੰ ਵੀ ਠੀਕ ਲੱਗਿਆ। ਪਰ ਕੈਨੇਡਾ ਵਰਗੀ ਧਰਤੀ ਨੂੰ ਇੱਕੋ ਦਮ ਤੁਸੀਂ ਇਹ ਵਨ ਡਿਸੀਜ਼ਨ ਲੈਣਾ ਅਤੇ ਛੱਡਣਾ ਅਤੇ ਹਮੇਸ਼ਾ ਦੇ ਲਈ ਬਾਏ ਬਾਏ ਕਹਿਣਾ, ਮੈਨੂੰ ਲੱਗਦਾ ਕਿ ਤੁਸੀਂ ਜ਼ਿਆਦਾ ਬਿਹਤਰ ਦੱਸ ਸਕਦੇ ਹੋ ਕਿ ਜਿਸ ਤਰ੍ਹਾਂ ਦੇ ਮੈਂ ਹਾਲਾਤ ਤੁਹਾਨੂੰ ਐਕਸਪਲੇਨ ਕੀਤੇ ਆ, ਕਿ ਵਾਕਈ ਉਸ ਨੂੰ ਵਾਪਸ ਚਲੇ ਜਾਣਾ ਚਾਹੀਦਾ, ਉਸਦਾ ਡਿਸੀਜਨ ਠੀਕ ਆ, ਜਾਂ ਉਹਨੂੰ ਇੱਥੇ ਰਹਿ ਕੇ ਹੋਰ ਅਜੇ ਢੰਗ ਤਰੀਕੇ ਅਪਣਾਉਣੇ ਚਾਹੀਦੇ ਆ ਕਿ ਕਿਸ ਨਾ ਕਿਸ ਤਰ੍ਹਾਂ ਉਹਨੂੰ ਹੋਰ ਇਮੀਗ੍ਰੇਸ਼ਨ ਮਿਲ ਜਾਏ, ਜਾਂ ਕਿਸ ਨਾ ਕਿਸ ਤਰ੍ਹਾਂ ਉਹਨੂੰ ਕੰਮ ਚੰਗਾ ਮਿਲ ਜਾਏ, ਤਾਂ ਕਿ ਉਹਦੀ ਜਿਹੜੇ ਅੱਜ ਦੇ ਹਾਲਾਤ ਆ ਸਟਰਗਲ ਵਾਲੇ ਨਾ ਰਹਿਣ, ਅਤੇ ਅੱਗੇ ਜਾ ਕੇ ਬਿਹਤਰ ਹੋ ਜਾਣੇ ਆ। ਸੋ ਸਮੇਂ ਦੇ ਨਾਲ ਨਾਲ ਚੀਜ਼ਾਂ ਹੋਰ ਫਿਕਸ ਹੋ ਜਾਂਦੀਆਂ, ਬਿਹਤਰ ਹੋ ਜਾਂਦੀਆਂ। ਪਰ ਤੁਹਾਨੂੰ ਕੀ ਲੱਗਦਾ ਕਿ ਜੇ ਉਹਨੇ ਡਿਸੀਜ਼ਨ ਲਿਆ ਆ ਵਾਪਸ ਜਾਣ ਦਾ, ਕੀ ਉਹ ਠੀਕ ਆ? 905 673 3337 ਕਿਤਨਾ ਕਿਤੇ ਜਦੋਂ ਅਸੀਂ ਸਟਰਗਲ ਚ ਹੁੰਨੇ ਆ ਅਸੀਂ ਇੱਕ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਮੋੜ ਦੇ ਵਿੱਚ ਹੁੰਨੇ ਆ ਉਦੋਂ ਅਸੀਂ ਬਹੁਤ ਸਾਰੀਆਂ ਗੱਲਾਂ ਸਾਡੇ ਦਿਮਾਗ ਚ ਆਉਂਦੀਆਂ ਯਾਰ ਚੱਲੇ ਜੀਏ ਪਿੱਛੇ ਬੜੀਆਂ ਜ਼ਮੀਨਾਂ ਬੜਾ ਕੰਮ ਕਾਰ ਆ ਕੀ ਕਰਨਾ ਉੱਥੇ ਸਿੱਟ ਸਾਂ ਵਧੀਆ ਸੌਂਦੇ ਸਾਂ ਖਾਂਦੇ ਪੀਂਦੇ ਸਾਂ ਇੰਨੇ ਕੰਮ ਨਹੀਂ ਕਰਨੇ ਪੈਂਦੇ ਸੀ ਭੱਜ ਦੇਖੋ ਸਟਰਗਲ ਤੋਂ ਬਾਅਦ ਹੀ ਇੱਕ ਬ੍ਰਾਈਟ ਫੇਸ ਆਉਂਦਾ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਤੁਹਾਨੂੰ ਬਹੁਤ ਕੁਛ ਪੇ ਬੈਕ ਕਰਕੇ ਜਾਂਦਾ ਜੇ ਤੁਸੀਂ ਮਿਹਨਤ ਕਰਦੇ ਹੋ ਸਟਰਗਲ ਕਰਦੇ ਹੋ ਹੈ ਨਾ ਸੋ ਤੁਸੀਂ ਕੀ ਸੋਚਦੇ ਹੋ ਕਿ ਉਸਦਾ ਵਾਪਸ ਜਾਣ ਦਾ ਉਸ ਗੱਭਰੂ ਦਾ ਜਿਹੜਾ ਡਿਸੀਜਨ ਆ ਉਹ ਇਸ ਟਾਈਮ ਸੁਣ ਰਿਹਾ ਆਪਾਂ ਨੂੰ ਹੋ ਸਕਦਾ ਕਿ ਉਹ ਕਾਲ ਵੀ ਕਰੇ ਉਹ ਕਹਿੰਦਾ ਕਿ ਭਾਜੀ ਤੁਸੀਂ ਮੈਨੂੰ ਦੱਸੋ ਕਿ ਮੈਂ ਕਿਉਂ ਨਾ ਜਾਵਾਂ ਅਤੇ ਕਿਉਂ ਰਹਾਂ ਸੋ ਮੈਂ ਅੱਜ ਦੀ ਜੇ ਆਪਾਂ ਉਹਨਾਂ ਦੀ ਕੰਡੀਸ਼ਨ ਦੇਖਦੇ ਹਾਂ ਇਸ ਗੱਭਰੂ ਦੀ ਅਤੇ ਤੁਸੀਂ ਕੀ ਸੋਚਦੇ ਹੋ ਕਿ ਉਸਨੂੰ ਵਾਪਸ ਚਲੇ ਜਾਣਾ ਚਾਹੀਦਾ ਜਾਂ ਉਸਨੂੰ ਕੈਨੇਡਾ ਰਹਿ ਕੇ ਹੋਰ ਅਜੇ ਸਟਰਗਲ ਕਰਨੀ ਚਾਹੀਦੀ ਆ ਹੋਰ ਢੰਗ ਤਰੀਕੇ ਬਣਾਉਣੇ ਚਾਹੀਦੇ ਇੱਥੇ ਰਹਿਣ ਦੇ ਹੋਰ ਕਈ ਬੰਦੋਬਸਤ ਕਰਨੇ ਚਾਹੀਦੇ ਆ 905-673-3337 905-673-3337 'ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਔਰ ਨਾਲ ਦੀ ਨਾਲ ਇੱਕ ਬੜਾ ਹੀ ਮਾਝੇ ਦੇ ਮਝਾਈਲਾਂ ਵਾਸਤੇ ਇੱਕ ਖੁਸ਼ਖਬਰੀ ਆ ਬਈ ਜਿੰਨੇ ਵੀ ਮਾਝੇ ਵਾਲੇ ਗੱਭਰੂ ਸਾਨੂੰ ਸੁਣ ਰਹੇ ਇਸ ਟਾਈਮ ਮਾਝਾ ਸਪੋਰਟਸ ਐਂਡ ਕਲਚਰ ਕਲੱਬ ਪ੍ਰਜੈਂਟ ਮਾਝਾ ਪਿਕਨਿਕ ਇਹ ਮਾਝਾ ਪਿਕਨਿਕ 'ਚ ਮੈਨੂੰ ਪਿਛਲੇ ਸਾਲ ਜਾਣ ਦਾ ਮੌਕਾ ਮਿਲਿਆ ਵੀ ਕਿਹਾ ਬਈ ਮਝੈਲ ਤਾਂ ਫਿਰ ਮਝੈਲ ਹੀ ਹੁੰਦੇ ਆ ਸੋ ਬਈ ਮਝੈਲਾਂ ਦੀ ਪਿਕਨਿਕ ਹੋ ਰਹੀ ਆ ਮਾਝਾ ਪਿਕਨਿਕ ਸ਼ਨੀਵਾਰ ਨੂੰ 11 ਜੁਲਾਈ ਨੂੰ 11 ਵਜੇ ਸ਼ੁਰੂ ਹੋ ਜਾਣੀ ਆ ਅਤੇ 6 ਵਜੇ ਤੱਕ ਇਹ ਰੌਣਕ ਮੇਲਾ ਚੱਲਣਾ ਆ ਅਤੇ ਪੈਟ੍ਰਿਕ ਸੈਂਟ ਪੈਟ੍ਰਿਕ ਚਰਚ ਗਰਾਊਂਡ ਦੇ ਵਿੱਚ ਹੋਣੀ ਆ ਇਹ 11873 ਗੋਰ ਰੋਡ 'ਤੇ ਲੋਕੇਟਡ ਆ ਬ੍ਰੈਂਪਟਨ ਦੇ ਵਿੱਚ ਅਤੇ ਮੇਨ ਇੰਟਰਸੈਕਸ਼ਨ ਮੇ ਫੀਲਡ ਅਤੇ ਗੋਰ ਰੋਡ ਕਾਰਨਰ ਬਿਲਕੁਲ ਸੋ ਪਹੁੰਚੋ ਜੀ ਫਿਰ ਮਾਝੇ ਦੇ ਮਝਾਈਲਾਂ ਨੂੰ ਮਿਲੋ ਪੁਰਾਣੇ ਸੱਜਣ ਬੇਲੀ ਮਿੱਤਰ ਤੁਹਾਨੂੰ ਮਿਲ ਜਾਣੇ ਆ ਤੁਹਾਡੇ ਪਿੰਡ ਦੇ ਤੁਹਾਡੇ ਸ਼ਹਿਰ ਦੇ ਤੁਹਾਡੇ ਆਸ ਪਾਸ ਦੇ ਇਲਾਕਿਆਂ ਦੇ ਬੜੇ ਤੁਹਾਨੂੰ ਦੋਸਤ ਮਿਲਣੇ ਆ ਮੈਂ ਵੀ ਪਿਛਲੇ ਸਾਲ ਮੈਨੂੰ ਜਾਣ ਦਾ ਮੌਕਾ ਮਿਲਿਆ ਅਤੇ ਬੜੇ ਸੱਜਣ ਮਿਲੇ ਕਈ ਵਾਰੀ ਸਾਨੂੰ ਹੁੰਦਾ ਯਾਰ ਸਾਨੂੰ ਕੋਈ ਜਾਣਦਾ ਨਹੀਂ ਆ ਉਹ ਬੜੇ ਸੱਜਣ ਬੇਲੀ ਮਿੱਤਰ ਨਿਕਲ ਆਉਂਦੇ ਆ ਕਈ ਵਾਰ ਤੁਹਾਨੂੰ ਤੁਹਾਡੇ ਕਲਾਸਮੇਟ ਮਿਲ ਜਾਂਦੇ ਆ ਤੁਹਾਡੇ ਨਾਲ ਪੜ੍ਹੇ ਇੱਧਰ ਉੱਧਰ ਦੇ ਕਈ ਵਾਰੀ ਤੁਹਾਡੇ ਕੰਟੈਕਟ ਟੁੱਟ ਗਏ ਆ ਅਤੇ ਬਹੁਤ ਤੁਹਾਡੇ ਨਵੇਂ ਪੁਰਾਣੇ ਰਿਸ਼ਤੇ ਤੁਹਾਨੂੰ ਮਿਲ ਜਾਣੇ ਆ ਸੋ ਮਾਝਾ ਪਿਕਨਿਕ ਸ਼ਨੀਵਾਰ ਨੂੰ 11 ਜੁਲਾਈ ਨੂੰ 11 ਵਜੇ ਸ਼ੁਰੂ ਹੋ ਜਾਣੀ ਆ ਸੈਂਟ ਪੈਟ੍ਰਿਕ ਚਰਚ ਗਰਾਊਂਡ ਦੇ ਵਿੱਚ 11873 ਗੋਰ ਰੋਡ ਬ੍ਰੈਂਪਟਨ ਦੇ ਵਿੱਚ ਅਤੇ ਪਹੁੰਚੋ ਫਿਰ ਮਾਝਾ ਪਿਕਨਿਕ ਅਤੇ ਨੰਬਰ ਤੁਹਾਨੂੰ ਦੇਵਾਂਗੇ ਇਹਦਾ ਸੋ ਨੰਬਰ ਮੇਰੇ ਕੋਲ ਜਿੱਦਾਂ ਹੀ ਪਹੁੰਚਦਾ ਅਤੇ ਮੈਂ ਜ਼ਰੂਰ ਤੁਹਾਨੂੰ ਦਿੰਦਾ ਹਾਂ ਪਰ ਤੁਸੀਂ ਸੈਂਟ ਪੈਟ੍ਰਿਕ ਚਰਚ 11 ਜੁਲਾਈ ਦਾ ਦਿਨ ਨੋਟ ਕਰ ਲਓ ਮਾਝਾ ਪਿਕਨਿਕ ਬ੍ਰੈਂਪਟਨ ਦੇ ਵਿੱਚ ਮੇਫੀਲਡ ਅਤੇ ਗੋਰ ਵਾਲੇ ਇੰਟਰਸੈਕਸ਼ਨ 'ਤੇ ਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਆਉਂਦੇ ਰਹੋ 0418 ਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ
1: ਹਾਲ ਚਾਲ ਵਧੀਆ ਤੇ ਹਵਾ ਚੱਲ ਰਹੀ ਹੈ ਜਿੱਦਾਂ ਤੁਸੀਂ ਕਿਹਾ ਵਧੀਆ
0: ਹਾਂ ਠੰਡੀ ਹਵਾ
1: ਹਾਂ ਇਹ ਇਸ ਤਰ੍ਹਾਂ ਹੈ ਜੇ ਸੱਚਮੁੱਚ ਹੀ ਮਤਲਬ ਉਹ ਕਿਸੇ ਵਿਅਕਤੀ ਦਾ ਇਹ ਹੈ ਜਾਂ ਕਈ ਵਾਰੀ ਆਪਾਂ ਉਹਦਾ ਟੌਪਿਕ ਲੈ ਲੈਂਦੇ ਹਾਂ ਵੀ ਬਾਕੀ ਲੋਕਾਂ ਨਾਲ
0: ਨਹੀਂ ਬਿਲਕੁਲ ਮੈਂ ਨਾ ਇਹ ਇਸ ਕਰਕੇ ਲਿਆ ਕਿ ਉਹ ਨੌਜਵਾਨ ਮੈਂ ਐਕਚੁਅਲੀ ਉਧਰੋਂ ਹੀ ਆ ਰਿਹਾ ਮੈਂ ਗੱਲਾਂ ਬਾਤਾਂ ਕਰ ਰਹੇ ਸੀਗੇ ਤੇ
1: ਛੋਟੀ ਜਿਹੀ ਗੱਲ ਜਿੱਦਾਂ ਮੇਰਾ ਇੱਕ ਦਾਇਰਾ ਮੈਂ ਉਹਦਾ ਤੁਹਾਨੂੰ ਦੱਸ ਦਿੰਦਾ
0: ਜੀ
1: ਵੀ ਮੈਂ ਆਪਦੇ ਅਕੋਰਡਿੰਗ ਬਾਕੀ ਤਾਂ ਦੇਖੋ ਸਾਰੇ ਅਲੱਗ ਅਲੱਗ ਦੱਸਣਗੇ ਵੀਰ ਆਪਣੇ ਜੇ ਉਹਦੇ ਕੋਲ ਪਿੱਛੇ ਸੈਟਅਪ ਹੈਗਾ
0: ਜੀ
1: ਤਾਂ ਜਾ ਕੇ ਨਵੀਂ ਤਕਨੀਕ ਅਪਣਾਵੇ ਤੇ ਗੱਲ ਮੈਂ ਨਾਲ ਦੀ ਨਾਲ ਨਿਬੇੜ ਦਿੰਦਾ ਨਵੀਂ ਤਕਨੀਕ ਜਾ ਕੇ ਅਪਣਾਵੇ ਬੇਰਕਾ ਨਾਲ ਸਾਂਝ ਪਾਵੇ ਤੇ ਕੈਨੇਡਾ ਚ ਇੱਥੇ ਬੇਰਕਾ ਬੇਰਕਾ ਹੋਇਆ ਪਿਆ ਤੇ ਮੁੜ ਕੇ ਦੁਬਾਰਾ
0: ਕੈਨੇਡਾ ਕੀ ਬਾਤ ਆ ਇਹ ਇਹ ਵਧੀਆ ਸੁਝਾਅ ਤੁਹਾਡਾ ਸੋ ਬਿਲਕੁਲ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673-3337 ਪਰ ਮੈਨੂੰ ਲੱਗੇਦਾ ਕਿ ਕੈਨੇਡਾ ਦੇ ਵਿੱਚ ਜ਼ਿਆਦੀਆਂ ਓਪਰਚੁਨਿਟੀਆਂ ਆ ਇੰਡੀਆ ਦੇ ਵਿੱਚ ਓਪਰਚੁਨਿਟੀ ਤਾਂ ਹੈ ਅੱਜ ਕੱਲ੍ਹ ਮੁੰਡਿਆਂ ਨੇ ਕੰਮ ਕਾਰ ਤਾਂ ਬਹੁਤ ਚਲਾਇਆ ਜਾ ਕੇ ਬਈ ਉੱਥੇ ਫਰੂਟ ਦੀ ਫਾਰਮਿੰਗ ਕਰ ਰਹੇ ਆ ਖੇਤੀਬਾੜੀ ਨੂੰ ਇੱਕ ਨਵਾਂ ਢੰਗ ਅਪਣਾ ਰਹੇ ਆ ਕਿਉਂਕਿ ਉਸਦੇ ਕਹਿਣ ਦੇ ਮੁਤਾਬਕ ਬਹੁਤ ਸਾਰੀਆਂ ਉਸਨੇ ਮੈਨੂੰ ਵੀਡੀਓ ਦਿਖਾਈਆਂ ਕਿ ਇੱਥੋਂ ਕੈਨੇਡਾ ਤੋਂ ਜਾ ਕੇ ਬਹੁਤ ਸਾਰੇ ਆਸਟ੍ਰੇਲੀਆ ਤੋਂ ਆ ਕੇ ਨੌਜਵਾਨਾਂ ਨੇ ਉੱਥੇ ਖੇਤੀ ਦਾ ਕੰਮ ਇੱਕ ਨਵੀਂ ਟੈਕਨੀਕ ਦੇ ਨਾਲ ਸ਼ੁਰੂ ਕੀਤਾ ਅਤੇ ਜਾ ਕੇ ਕਹਿੰਦਾ ਮੈਂ ਵੀ ਉਹਨਾਂ ਦੇ ਨਾਲ ਜਾ ਕੇ ਮੈਂ ਰਹਿਣਾ ਆ ਮੈਂ ਸਿੱਖਣਾ ਆ ਅਤੇ ਉਸ ਤੋਂ ਬਾਅਦ ਫਿਰ ਮੈਂ ਉਹ ਟੈਕਨੀਕ ਨੂੰ ਅਪਣਾਉਣਾ ਆ ਬਹੁਤ ਸਾਰੀਆਂ ਗ੍ਰਾਂਟਸ ਕਹਿੰਦੇ ਗੌਰਮੈਂਟ ਦੇ ਰਹੀਆਂ ਬਈ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਨਾ ਅੱਜ ਕੱਲ੍ਹ ਨਵੀਂ ਖੇਤੀ ਨੂੰ ਤਰਜੀਹ ਦੇ ਰਹੀ ਆ ਅਤੇ ਫੁੱਲਾਂ ਦੀ ਖੇਤੀ ਕਰਨੀ ਆ ਫਲਾਂ ਦੀ ਖੇਤੀ ਕਰਨੀ ਆ ਤੁਸੀਂ ਕੁਛ ਵੀ ਨਵਾਂ ਕਰਨ ਜਾ ਰਹੇ ਹੋ ਤਾਂ ਕਹਿੰਦੇ ਗੌਰਮੈਂਟ ਬਹੁਤ ਸਪੋਰਟ ਕਰ ਰਹੀ ਆ ਸੋ ਤੁਹਾਡਾ ਕੀ ਮੰਨਣਾ ਹੈ ਕਿ ਜੇ ਕੋਈ ਨੌਜਵਾਨ ਪਿੱਛੇ ਜਾ ਕੇ ਆਪਣਾ ਨਵੀਂ ਟੈਕਨੀਕ ਦੇ ਨਾਲ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ, ਆਪਣੇ ਮਾਂ ਬਾਪ ਨਾਲ ਫਾਰਮਿੰਗ ਦੇ ਹੱਥ ਵਿੱਚ ਉਹਨਾਂ ਨਾਲ ਹੱਥ ਵਟਾਉਣਾ ਚਾਹੁੰਦਾ ਅਤੇ ਪਿੱਛੇ ਚਲਾ ਜਾਣਾ ਚਾਹੀਦਾ, ਜਾਂ ਕੈਨੇਡਾ ਦੀ ਧਰਤੀ 'ਤੇ ਰਹਿ ਕੇ ਉਹਨੂੰ ਆਪਣਾ ਫਿਊਚਰ ਬ੍ਰਾਈਟ ਕਰਨ ਦੇ ਹੋਰ ਢੰਗ ਤਰੀਕੇ ਅਪਣਾਉਣੇ ਚਾਹੀਦੇ ਆ? 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਤੁਹਾਡੀਆਂ ਪੰਜਾਬੀ ਲਹਿਰ 'ਚ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਆ ਜਾਓ ਬੁੱਗਾ ਜੀ।

0: ਅੱਛਾ ਬੁੱਗਾ ਸਾਹਿਬ ਨੂੰ ਵੀ ਸੁਣਦੇ ਹਾਂ ਅਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਇੱਕ ਬੈੱਡਰੂਮ ਦੀ ਵਨ ਬੈੱਡਰੂਮ ਅਪਾਰਟਮੈਂਟ ਰੈਂਟ 'ਤੇ ਲੱਗਿਆ ਹੋਇਆ 1907 ਕੋਰ ਡੋਵਾ ਐਵੀਨਿਊ ਇਟੋਬੀਕੋ ਦੇ ਵਿੱਚ 1907 25 ਨੰਬਰ ਅਪਾਰਟਮੈਂਟ ਰੈਂਟ 'ਤੇ ਲੱਗਿਆ ਹੋਇਆ ਭਾਈ। ਤੁਸੀਂ ਮੇਨ ਇੰਟਰਸੈਕਸ਼ਨ ਹੈਗੀ ਡੰਡਾਸ ਅਤੇ ਅਸਲਿੰਗਟਨ। ਸੋ ਤੁਸੀਂ ਜੇ ਇਹ ਅਪਾਰਟਮੈਂਟ ਰੈਂਟ ਕਰਨਾ ਚਾਹੁੰਦੇ ਹੋ ਤਾਂ 416 10 ਮਿੰਟ ਦੂਰ ਆ ਸਿਰਫ ਟੋਰਾਂਟੋ ਏਅਰਪੋਰਟ ਤੋਂ। ਸੋ 416-786-7211 416-786-7211 ਅੱਛਾ ਕਿਆ 7211। ਸੋ ਤੁਸੀਂ ਇਸ ਨੰਬਰ 'ਤੇ ਰਾਬਤਾ ਕਰ ਲਓ। ਵਨ ਬੈੱਡਰੂਮ ਅਪਾਰਟਮੈਂਟ ਤੁਸੀਂ ਰੈਂਟ ਕਰਨਾ ਚਾਹੁੰਦੇ ਹੋ ਤਾਂ 416-786-7211 ਮੇਨ ਡੰਡਾਸ ਅਤੇ ਸਲਿੰਗਟਨ 'ਤੇ ਲੋਕੇਟਡ ਨੇ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ 1240।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ ਜੀ, ਕੀ ਹਾਲ ਚਾਲ?
1: ਬਹੁਤ ਵਧੀਆ ਸਰ ਸਾਹਿਬ। ਜਿਹੜੇ ਮੁੰਡੇ ਨੇ ਆਪਣਾ ਡਿਸਾਈਡ ਕੀਤਾ ਨਾ
0: ਜੀ,
1: ਜਿਵੇਂ ਮੈਂ ਜਾ ਕੇ ਕਰ ਰਹੀ, ਖੇਤੀ ਬਹੁਤ ਸੋਹਣੀ ਇਸ ਵੇਲੇ ਪੰਜਾਬ 'ਚ ਹੁੰਦੀ ਆ। ਤੁਹਾਨੂੰ ਮੈਂ ਇੱਕ ਨਿੱਕੀ ਜਿਹੀ ਐਗਜ਼ਾਮਪਲ ਦਿੰਦਾ। ਹਰਿਆਣੇ ਦੀਆਂ ਦੋ ਭੈਣਾਂ ਸੀਗੀਆਂ
0: ਜੀ,
1: ਉਹ ਬਾਹਰ ਅਮਰੀਕਾ ਪੜ੍ਹਨ ਵਾਸਤੇ ਗਈਆਂ, ਉਹਦੇ ਉੱਥੇ ਸੈੱਟ ਹੋਈਆਂ, ਉਹਦੇ ਬੇਗਨ ਦੇ ਸੈੱਟ ਹੋਈ। ਉਹ ਦੇਖਿਆ ਉਹਨਾਂ ਨੇ 5-6 ਸਾਲ ਰਹਿ ਗਏ ਇੱਥੇ, ਨਾਲੋਂ ਅਸੀਂ ਇੰਡੀਆ ਚੰਗੀਆਂ ਸੀ। ਉਹ ਦੇਖੋ ਜੀ, ਖਾਲੀ ਉਹਨਾਂ ਨੇ 3.5 ਏਕੜ ਜ਼ਮੀਨ ਸੀ ਹਰਿਆਣੇ 'ਚ, ਉਹ ਜਾ ਕੇ ਖਾਲੀ ਫੁੱਲਾਂ ਦੀ ਖੇਤੀ ਕੀਤੀ, ਖਾਲੀ ਫੁੱਲਾਂ ਦੀ। ਇੱਥੋਂ ਟੈਕਨੋਲੋਜੀ ਲੈ ਗਏ ਫੁੱਲਾਂ ਦੇ, ਵਰਾਇਟੀਆਂ ਦੇਖਿਆ, ਬੀਜ ਲੈ ਗਏ ਇੱਥੇ, ਉਹਨੇ ਬੀਜੇ ਆ, ਅੱਜ ਇਸ ਵੇਲੇ ਟੋਪ 'ਤੇ ਆ ਜੀ ਉਹ।
0: ਹਾਂ ਜੀ, ਮੈਨੂੰ ਮੈਨੂੰ ਮੈਨੂੰ ਨਾ ਕੁਛ ਇੱਦਾਂ ਦੀਆਂ ਗੱਲਾਂ ਉਸ ਗੱਭਰੂ ਨੇ ਦੱਸੀਆਂ, ਕੋ ਅੱਧੀਆਂ ਕੁ ਤਾਂ ਮੈਨੂੰ ਭੁੱਲ ਹੀ ਗਈਆਂ। ਸੋ ਬਿਲਕੁਲ, ਜੇ ਤੁਸੀਂ, ਮੈਨੂੰ ਲੱਗਦਾ ਕਿ ਜਾ ਕੇ ਕੋਈ ਵਧੀਆ ਖੇਤੀ ਟੈਕਨੀਕ ਲੈ ਕੇ ਜਾ ਰਹੇ ਹੋ ਤੇ ਖੇਤੀਬਾੜੀ ਪੰਜਾਬ ਦੇ ਵਿੱਚ ਵੀ ਇਸ ਟਾਈਮ ਟੋਪ ਦੀ ਮੁੰਡਿਆਂ ਨੇ ਸ਼ੁਰੂ ਕੀਤੀ ਹੋਈ ਹੈ
1: ਪੰਜਾਬ ਦੇ ਵਿੱਚ ਦੀ। ਦੇਖੋ ਜੀ, ਬਹੁਤ ਅੱਜ ਕੱਲ੍ਹ ਤਾਂ ਗੰਨਾ ਬਹੁਤ ਸਪੈਸ਼ਲ ਆ ਰਿਹਾ ਕਿ ਆਪਣਾ ਖਾਲੀ ਤੁਸੀਂ ਸਰਦੀਆਂ ਨੂੰ ਗੰਨਾ ਪੀੜਦੇ ਆ, ਉਸ ਦੇਸੀ ਟੈਕਨੋਲੋਜੀ ਨਾਲ ਆਪਣਾ ਕੰਮ ਕਰਦੇ ਸਹੀ ਮਿਹਨਤ ਨਾਲ, ਉਹਦੀ ਆਮਦਨ ਇੰਨੀ ਨਿਕਲਦੀ ਆ, ਗੰਨੇ ਹੀ ਛੱਡਦੇ
0: ਜੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। 905-673-3337 ਬਹੁਤ ਸਾਰੀਆਂ ਕਾਲਸ ਨੇ, ਮੈਂ ਕਾਲਸ ਲੈਣੀਆਂ ਚਾਹੁੰਦਾ ਹਾਂ ਪਰ ਸਮਾਂ ਹੋ ਗਿਆ। ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਸਾਡੇ ਨਾਲ ਜੁੜ ਚੁੱਕੇ ਨੇ। ਮੈਂ ਦੋ ਬੋਲ ਗਾਣੇ ਦੇ ਸੁਣ ਲਾਂ, ਉਸ ਤੋਂ ਬਾਅਦ ਫਿਰ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਉਣ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ।

0: ਸੋ ਬਿਲਕੁਲ ਜੀ, ਸਮਾਂ ਹੋ ਗਿਆ ਸਾਡਾ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸਦੀਪ ਸਿੰਘ ਛਲੋਹਣਾ ਨਾਲ ਜੁੜਨ ਦਾ। ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਦੇ ਹਾਂ, ਪੰਜਾਬ ਦੀਆਂ ਖਬਰਾਂ ਦੇ ਨਾਲ ਸਾਂਝ ਪਾਉਂਦੇ ਹਾਂ। ਪ੍ਰੋਫੈਸਰ ਸਦੀਪ ਸਿੰਘ ਛਲੋ ਪਹੁੰਚ ਚੁੱਕੇ ਨੇ ਔਰ ਤੁਸੀਂ ਜੁੜੇ ਰਹੋ ਪੰਜਾਬੀ ਲਹਿਰਾਂ ਦੇ ਨਾਲ ਔਰ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਜੁੜਾਂਗੇ 9 to 10 AM 530 ਤੋਂ। ਸਟੇ ਟਿਊਨਡ ਨਾਉ ਪ੍ਰੋਫੈਸਰ ਸਦੀਪ ਸਿੰਘ ਛਲੋ।
1: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਥਿਤ ਵੀਡੀਓ ਮਾਮਲੇ ਵਿੱਚ ਸਿੱਖ ਕੌਮ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਗੁਰੂ ਦੋਖੀ ਅਤੇ ਪੰਥ ਵਿਰੋਧੀ ਕਰਾਰ ਦਿੱਤੇ ਜਾਣ ਤੋਂ ਬਾਅਦ ਇਸ ਉੱਤੇ ਆਪਣਾ ਤਬਦੀਲੀ ਪੱਖ ਸਾਹਮਣੇ ਰੱਖਿਆ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੂਬੇ ਤੋਂ ਬਾਹਰਲੀਆਂ ਪ੍ਰਮੁੱਖ ਲੈਬੋਰੇਟਰੀਆਂ ਤੋਂ ਕਰਵਾਈ ਗਈ ਫੋਰੈਂਸਿਕ ਜਾਂਚ ਵਿੱਚ ਇਹ ਸਾਬਤ ਹੋਇਆ ਕਿ ਇਹ ਵੀਡੀਓ ਪੂਰੀ ਤਰ੍ਹਾਂ ਨਕਲੀ ਅਤੇ ਫਰਜ਼ੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਵੀਡੀਓ ਦੇ ਇੱਕ ਇੱਕ ਫਰੇਮ ਦੀ ਬਾਰੀਕੀ ਨਾਲ ਕੀਤੀ ਗਈ ਫੋਰੈਂਸਿਕ ਜਾਂਚ ਤੋਂ ਪਤਾ ਲੱਗਿਆ ਇਹ ਵੀਡੀਓ ਵਿੱਚ ਵਿਖਾਇਆ ਜਾ ਰਿਹਾ ਵਿਅਕਤੀ ਕਿਸੇ ਵੀ ਕੋਣ ਤੋਂ ਉਹਨਾਂ ਦੇ ਨਾਲ ਮੇਲ ਨਹੀਂ ਖਾਂਦਾ। ਮੁੱਖ ਮੰਤਰੀ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਇਸ ਵੀਡੀਓ ਨੂੰ ਤਕਨੀਕੀ ਤੌਰ ਤੇ ਘੋਖਿਆ ਗਿਆ ਹੈ ਅਤੇ ਇਸ ਵੀਡੀਓ ਦੇ 1191 ਫਰੇਮਾਂ ਵਿੱਚੋਂ ਇੱਕ ਵਿੱਚ ਵੀ ਵੀਡੀਓ ਵਿੱਚ ਵਿਖਾਇਆ ਗਿਆ ਸ਼ਖਸ ਉਹਨਾਂ ਦੇ ਨਾਲ ਮੇਲ ਨਹੀਂ ਖਾਂਦਾ। ਮੁੱਖ ਮੰਤਰੀ ਨੇ ਅੱਗੇ ਖੁਲਾਸਾ ਕੀਤਾ ਕਿ ਉਹਨਾਂ ਦੀ ਸਿਆਸੀ ਅਤੇ ਸਮਾਜਿਕ ਦਿੱਖ ਨੂੰ ਖਰਾਬ ਕਰਨ ਲਈ ਕਿਸੇ ਅਦਾਕਾਰ ਦਾ ਸਹਾਰਾ ਲੈ ਕੇ ਇਹ ਸਾਰਾ ਸਵਾਂਗ ਰਚਿਆ ਗਿਆ ਅਤੇ ਵੀਡੀਓ ਰਿਕਾਰਡ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਡੀਜੀਪੀ ਪੰਜਾਬ ਨੂੰ ਸਖ਼ਤ ਨਿਰਦੇਸ਼ ਦਿੱਤੇ ਨੇ ਕਿ ਇਸ ਵੀਡੀਓ ਨੂੰ ਤਿਆਰ ਕਰਨ ਅਤੇ ਇਸ ਦੇ ਪਿੱਛੇ ਮਾਸਟਰ ਮਾਈਂਡ ਵਜੋਂ ਕੰਮ ਕਰਨ ਵਾਲੇ ਲੋਕਾਂ ਨੂੰ ਤੁਰੰਤ ਜਨਤਾ ਦੇ ਸਾਹਮਣੇ ਬੇਨਕਾਬ ਕੀਤਾ ਜਾਵੇ। ਦਰਮਿਆਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਇੱਕ ਵਫਦ ਲੰਘੇ ਕੱਲ ਮੁੱਖ ਮੰਤਰੀ ਦੀ ਇਸ ਕਥਿਤ ਵੀਡੀਓ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਦਫ਼ਤਰ ਵਿਖੇ ਪੁੱਜਾ। ਉੱਥੇ ਆਮ ਆਦਮੀ ਪਾਰਟੀ ਦੇ ਵਫਦ ਨੇ ਡੀਜੀਪੀ ਦੀ ਤਰਫੋਂ ADGP ਕਾਨੂੰਨ ਅਤੇ ਪ੍ਰਬੰਧ ਪ੍ਰਵੀਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਮੁੱਖ ਮੰਤਰੀ ਦੀ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਅਤੇ ਬਲਤੇਜ ਪੰਨੂ ਨੇ ADGP ਨੂੰ 2 ਲੈਬੋਰੇਟਰੀਆਂ ਦੀਆਂ ਰਿਪੋਰਟਾਂ ਸੌਂਪੀਆਂ ਜਿਸ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਕਿ ਵੀਡੀਓ ਵਿੱਚ ਵਿਖਾਈ ਦੇ ਰਿਹਾ ਵਿਅਕਤੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਹੈ। ਆਮ ਆਦਮੀ ਪਾਰਟੀ ਦੇ ਵਫਦ ਨੇ ਕਿਹਾ ਕਿ ਕਿਸੇ ਵੱਲੋਂ ਜਾਣ ਬੁੱਝ ਕੇ ਫਰਜ਼ੀ ਵੀਡੀਓ ਤਿਆਰ ਕਰਕੇ ਮੁੱਖ ਮੰਤਰੀ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਇਹ ਵੀਡੀਓ ਕਿਸ ਵੱਲੋਂ ਤਿਆਰ ਕੀਤੀ ਗਈ ਹੈ ਅਤੇ ਕਿਹਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਫੈਲਾਈ ਗਈ ਹੈ, ਉਸ ਦੀ ਜਾਂਚ ਕਰਕੇ ਕਸੂਰਵਾਰਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਵੱਲੋਂ ਵੀਡੀਓ ਸੰਬੰਧੀ ਕੀਤੇ ਗਏ ਇਹਨਾਂ ਖੁਲਾਸਿਆਂ ਦੇ ਬਾਵਜੂਦ ਵਿਰੋਧੀ ਧਿਰਾਂ ਇਸ ਮੁੱਦੇ ਨੂੰ ਕਾਫੀ ਉਛਾਲ ਰਹੀਆਂ ਨੇ। ਖਾਸ ਕਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮੁੱਦੇ ਉੱਤੇ ਲਗਾਤਾਰ ਮੁੱਖ ਮੰਤਰੀ ਦਾ ਘਿਰਾਓ ਕਰਨਾ ਜਾਰੀ ਰੱਖਿਆ। ਹੁਣ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਸੰਘਰਸ਼ ਦਾ ਇੱਕ ਰਾਹ ਅਖਤਿਆਰ ਕਰ ਲਿਆ ਲੱਗਦਾ। ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਆਮ ਆਦਮੀ ਪਾਰਟੀ ਨੇ 1 ਮਹੀਨੇ ਵਿੱਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਨਾ ਹਟਾਇਆ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ 19 ਜੁਲਾਈ ਤੋਂ ਇੱਕ ਮੋਰਚਾ ਕੀਤਾ ਜਾਵੇਗਾ। ਇਹ ਐਲਾਨ ਸੁਖਬੀਰ ਬਾਦਲ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਲਈ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੀ ਪਾਰਟੀ ਦੀ 5 ਮੈਂਬਰੀ ਕਮੇਟੀ ਵੱਲੋਂ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਭਗਵੰਤ ਮਾਨ ਸੰਬੰਧੀ ਆਵਾਜ਼ ਬੁਲੰਦ ਕੀਤੀ ਜਾਵੇਗੀ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਇਹ ਵੀ ਚੁਣੌਤੀ ਦਿੱਤੀ ਹੈ ਕਿ ਉਹ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਲਾਏ ਡਿਟੈਕਟਰ ਟੈਸਟ ਕਰਵਾਉਣ। ਪੰਜਾਬ ਅਤੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਹੱਦ ਪ੍ਰੀ ਟੈਕਸ ਦਾ ਵਿਵਾਦ ਇੱਕ ਵਾਰ ਫੇਰ ਗਰਮਾਉਂਦਾ ਹੋਇਆ ਵਿਖਾਈ ਦੇ ਰਿਹਾ ਹੈ। ਇਸ ਮਾਮਲੇ ਉੱਤੇ ਹੁਣ ਤੱਕ ਵੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਅਤੇ ਇਸ ਕਰਕੇ ਦੁਬਾਰਾ ਇਹ ਮੁੱਦਾ ਆਉਂਦੇ 2 ਦਿਨਾਂ ਦੌਰਾਨ ਪਖਤਾ ਵਿਖਾਈ ਦੇ ਸਕਦਾ ਹੈ। ਖਾਸ ਕਰ ਨਿਹੰਗ ਸਿੰਘ ਜਥੇਬੰਦੀਆਂ ਨੇ ਇੱਕ ਵਾਰ ਫਿਰ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਜੇਕਰ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਲਾਇਆ ਗਿਆ ਟੈਕਸ ਵਾਪਸ ਨਹੀਂ ਲਿਆ ਗਿਆ ਤਾਂ 21 ਜੂਨ ਤੋਂ ਪੰਜਾਬ ਵਿੱਚ ਦਾਖਲ ਹੋਣ ਵਾਲੀਆਂ ਹਿਮਾਚਲ ਨੰਬਰ ਵਾਲੀਆਂ ਗੱਡੀਆਂ ਤੋਂ ਖਾਲਸਾ ਟੈਕਸ ਵਸੂਲਿਆ ਜਾਵੇਗਾ। ਦਰਅਸਲ ਪਿਛਲੀ ਵਾਰ ਵੀ ਨਿਹੰਗ ਸਿੰਘਾਂ ਨੇ ਹਿਮਾਚਲ ਸਰਕਾਰ ਵੱਲੋਂ ਲਾਏ ਗਏ ਟੈਕਸ ਦਾ ਵਿਰੋਧ ਕੀਤਾ ਅਤੇ ਸੰਕੇਤਕ ਤੌਰ ਤੇ 1 ਦਿਨ ਲਈ ਹਿਮਾਚਲ ਤੋਂ ਆਉਣ ਵਾਲੀਆਂ ਗੱਡੀਆਂ ਉੱਤੇ ਖਾਲਸਾ ਟੈਕਸ ਲਾ ਕੇ ਸੰਕੇਤਕ ਵਿਰੋਧ ਦਰਜ ਕਰਵਾਇਆ ਸੀ ਅਤੇ ਕਿਹਾ ਸੀ ਕਿ ਜੇਕਰ ਹਿਮਾਚਲ ਪ੍ਰਦੇਸ਼ ਦੀ ਸਰਕਾਰ ਇਸ ਬਾਰੇ ਪੱਕਾ ਫੈਸਲਾ ਨਹੀਂ ਲੈਂਦੀ ਤਾਂ ਇਸੇ ਟੈਕਸ ਨੂੰ ਮੁੜ ਲਾਇਆ ਜਾਵੇਗਾ। ਹੁਣ ਤੱਕ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਕੋਈ ਫੈਸਲਾ ਨਾ ਲੈਣ ਦੇ ਰੋਸ ਵਜੋਂ ਨਿਹੰਗ ਸਿੰਘ ਜਥੇਬੰਦੀਆਂ ਨੇ ਇਹ ਐਲਾਨ ਕੀਤਾ ਕਿ 21 ਜੂਨ ਤੋਂ ਹਿਮਾਚਲ ਦੀਆਂ ਗੱਡੀਆਂ ਉੱਤੇ ਖਾਲਸਾ ਟੈਕਸ ਲਾਇਆ ਜਾਵੇਗਾ ਤੇ ਜਦ ਤੱਕ ਹਿਮਾਚਲ ਪ੍ਰਦੇਸ਼ ਦੀ ਸਰਕਾਰ ਆਪਣੇ ਸੂਬੇ ਵਿੱਚ ਆਉਣ ਵਾਲੀਆਂ ਪੰਜਾਬ ਦੀਆਂ ਗੱਡੀਆਂ ਉੱਤੇ ਐਂਟਰੀ ਟੈਕਸ ਪੂਰੀ ਤਰ੍ਹਾਂ ਖਤਮ ਨਹੀਂ ਕਰਦੀ ਉਦੋਂ ਤੱਕ ਵਿਰੋਧ ਜਾਰੀ ਰਹੇਗਾ। ਨਿਹੰਗ ਸਿੰਘ ਜਥੇਬੰਦੀਆਂ ਨੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਟੈਕਸ ਲਾਉਣ ਦੇ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਕਰੇ ਤਾਂ ਕਿ ਹਿਮਾਚਲ ਪ੍ਰਦੇਸ਼ ਵਿੱਚ ਐਂਟਰੀ ਟੈਕਸ ਦੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਿਮਾਚਲ ਦੇ ਸਰਹੱਦੀ ਇਲਾਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ ਅਤੇ ਲੋਕਾਂ ਦੀ ਨਜ਼ਰ ਨੂੰ ਸਰਕਾਰਾਂ ਦੇ ਅਗਲੇ ਕਦਮ ਉੱਤੇ ਟਿਕ ਗਈ ਹੈ। ਬਠਿੰਡਾ ਦੇ ਪਿੰਡ ਮਾਈਸਰਖਾਨਾ ਵਿੱਚ ਪ੍ਰਸਤਾਵਿਤ ਜੇਕੇ ਸੀਮੈਂਟ ਫੈਕਟਰੀ ਲਾਉਣ ਸੰਬੰਧੀ ਮਾਹੌਲ ਕਾਫੀ ਭਖਿਆ ਹੋਇਆ ਅਤੇ ਲੰਘੇ ਕੱਲ ਵੀ ਉੱਥੇ ਕਾਫੀ ਗਹਿਮਾ ਗਹਿਮੀ ਨਜ਼ਰ ਆਈ। ਦਰਅਸਲ ਪਿੰਡ ਮਾਈਸਰਖਾਨਾ ਤੇ ਲਾਗਲੇ ਇਲਾਕਿਆਂ ਦੇ ਲੋਕ ਇਸ ਪਿੰਡ ਵਿੱਚ ਜੇਕੇ ਸੀਮੈਂਟ ਪਲਾਂਟ ਫੈਕਟਰੀ ਲਾਉਣ ਦਾ ਭਾਰੀ ਵਿਰੋਧ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਫੈਕਟਰੀ ਪ੍ਰਦੂਸ਼ਣ ਦੇ ਨਿਯਮਾਂ ਦੇ ਖਿਲਾਫ ਜਾ ਕੇ ਕੰਮ ਕਰੇਗੀ ਤੇ ਆਲੇ ਦੁਆਲੇ ਦੇ ਚੌਗਿਰਦੇ ਨੂੰ ਭਾਰੀ ਨੁਕਸਾਨ ਪਹੁੰਚਾਵੇਗੀ। ਪਿੰਡਾਂ ਦੇ ਲੋਕ ਇਸ ਸੰਬੰਧੀ ਕਾਫੀ ਲਾਮਬੰਦ ਨੇ ਅਤੇ ਵਿਰੋਧ ਕਰਦੇ ਰਹੇ ਨੇ। ਇਸ ਸੰਬੰਧੀ ਲੰਘੇ ਕੱਲ ਇੱਕ ਪਬਲਿਕ ਹੇਅਰਿੰਗ ਯਾਨੀ ਕਿ ਜਨਤਕ ਸੁਣਵਾਈ ਕਰਵਾਈ ਗਈ ਜਿਸ ਵਿੱਚ ਫੈਕਟਰੀ ਦਾ ਸਟਾਫ, ਪ੍ਰਦੂਸ਼ਣ ਕੰਟਰੋਲ ਦੇ ਅਧਿਕਾਰੀ, ਸਥਾਨਕ ਪ੍ਰਸ਼ਾਸਨ ਬੈਠੇ ਅਤੇ ਵੱਡੀ ਗਿਣਤੀ ਵਿੱਚ ਲੋਕ ਵੀ ਪਹੁੰਚੇ ਅਤੇ ਇਸ ਦਰਮਿਆਨ ਇਲਾਕਾ ਨਿਵਾਸੀਆਂ, ਕਿਸਾਨ ਜਥੇਬੰਦੀਆਂ ਅਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਇਸ ਫੈਕਟਰੀ ਦੇ ਪ੍ਰੋਜੈਕਟ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਦੋਹਾਂ ਧਿਰਾਂ ਦਰਮਿਆਨ ਚਰਚਾ ਵੀ ਹੋਈ, ਸਵਾਲ ਜਵਾਬ ਵੀ ਹੋਏ ਅਤੇ ਕਈ ਮਾਮਲਿਆਂ ਉੱਤੇ ਪਿੰਡਾਂ ਦੇ ਲੋਕਾਂ ਨੇ ਜੋ ਸਵਾਲ ਪੁੱਛੇ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਫੈਕਟਰੀ ਵਾਲਿਆਂ ਕੋਲ ਉਸ ਦਾ ਕੋਈ ਜਵਾਬ ਨਜ਼ਰ ਨਹੀਂ ਆਇਆ। ਅਡੀਸ਼ਨਲ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੋਈ ਹੇਠ ਮੀਟਿੰਗ ਵਿੱਚ ਐਸਟੀਐਮ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਅਤੇ ਫੈਕਟਰੀ ਵਾਲਿਆਂ ਦਾ ਸਟਾਫ ਵੀ ਮੌਜੂਦ ਸੀ। ਸੁਣਵਾਈ ਦੌਰਾਨ ਲੋਕਾਂ ਨੇ ਕੰਪਨੀ ਦੇ ਅਧਿਕਾਰੀਆਂ ਉੱਤੇ ਵਾਤਾਵਰਣ, ਲੋਕਾਂ ਦੀ ਸਿਹਤ, ਧਰਤੀ ਹੇਠਲਾ ਪਾਣੀ ਅਤੇ ਆਵਾਜਾਈ ਨਾਲ ਸੰਬੰਧਿਤ ਤਿੱਖੇ ਸਵਾਲਾਂ ਦੀ ਝੜੀ ਲਾ ਦਿੱਤੀ। ਕੰਪਨੀ ਵਾਲਿਆਂ ਵੱਲੋਂ ਜੋ ਜਵਾਬ ਦਿੱਤੇ ਗਏ ਉਹਨਾਂ ਨੂੰ ਹਾਜ਼ਰ ਲੋਕਾਂ ਨੇ ਗੈਰ ਤਸੱਲੀ ਬਖਸ਼ ਦੱਸਿਆ। ਇਸ ਦੌਰਾਨ ਪੰਜਾਬੀ ਭਾਸ਼ਾ ਨੂੰ ਲੈ ਕੇ ਵੀ ਸਵਾਲ ਉੱਠੇ ਕਿਉਂਕਿ ਲੋਕਾਂ ਨੇ ਜਦੋਂ ਸਵਾਲ ਕੀਤੇ ਤਾਂ ਕੰਪਨੀ ਵਾਲੇ ਉਹਨਾਂ ਦੇ ਜਵਾਬ ਪੰਜਾਬੀ ਵਿੱਚ ਨਹੀਂ ਦੇ ਰਹੇ ਸੀ। ਜਿਸ ਤੋਂ ਬਾਅਦ ਲੋਕਾਂ ਨੇ ਇਤਰਾਜ਼ ਕੀਤਾ ਤਾਂ ਉਹਨਾਂ ਨੂੰ ਜਵਾਬ ਪੰਜਾਬੀ ਵਿੱਚ ਦੇਣੇ ਪਏ। ਇਸ ਵੱਡੀ ਗੱਲ ਇਹ ਸੀ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਵੀ ਜੋ ਗੱਲਾਂ ਕਹੀਆਂ ਗਈਆਂ ਲੋਕ ਉਹਨਾਂ ਤੋਂ ਵੀ ਸੰਤੁਸ਼ਟ ਵਿਖਾਈ ਨਹੀਂ ਦਿੱਤੇ ਅਤੇ ਲੋਕਾਂ ਨੇ ਦੋਸ਼ ਲਾਇਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਵਾਤਾਵਰਨ ਦੀ ਰੱਖਿਆ ਕਰਨ ਦੀ ਬਜਾਏ ਕੰਪਨੀ ਦਾ ਪੱਖ ਪੂਰਦਾ ਨਜ਼ਰ ਆਇਆ। ਇਸ ਮੌਕੇ ਅਮਿਤੋਜ ਸਿੰਘ ਮਾਨ, ਲੱਖਾ ਸਿਧਾਣਾ, ਮਨਦੀਪ ਸਿੰਘ ਸਿੱਧੂ ਅਤੇ ਕਿਸਾਨ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਪਲਾਂਟ ਦਾ ਡਟਵਾਂ ਵਿਰੋਧ ਕੀਤਾ। ਇਸ ਪਬਲਿਕ ਹੀਅਰਿੰਗ ਦੇ ਅੰਤ ਵਿੱਚ ਹਾਜ਼ਰ ਲੋਕਾਂ ਨੇ ਹੱਥ ਖੜੇ ਕਰ ਪ੍ਰੋਜੈਕਟ ਦਾ ਸਮੂਹਿਕ ਬਾਇਕਾਟ ਕਰਨ ਦਾ ਐਲਾਨ ਕੀਤਾ। ਯਾਨੀ ਜੋ ਵੋਟਿੰਗ ਹੋਈ ਇਸ ਫੈਕਟਰੀ ਦੇ ਲਾਉਣ ਦੇ ਹੱਕ ਵਿੱਚ ਸਿਰਫ ਇੱਕ ਵੋਟ, ਜਦਕਿ ਵਿਰੋਧ ਵਿੱਚ ਸਾਰੇ ਹੀ ਹੱਥ ਖੜੇ ਨਜ਼ਰ ਆਏ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਕੇਂਦਰੀ ਪੈਟਰੋਲੀਅਮ ਰਾਜ ਮੰਤਰੀ ਸੁਰੇਸ਼ ਗੋਪੀ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚਾ ਤੇਲ ਭਾਵੇਂ ਸਸਤਾ ਹੋਇਆ ਪਰ ਦੇਸ਼ ਅੰਦਰ ਪੈਟਰੋਲ ਡੀਜ਼ਲ ਦੇ ਮਾਮਲੇ ਵਿੱਚ ਹਾਲੇ ਰਾਹਤ ਨਹੀਂ ਮਿਲ ਰਹੀ। ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਪੁੱਤਰ, ਸਾਬਕਾ ਰਾਜ ਸਭਾ ਮੈਂਬਰ ਤੇ ਕਾਰੋਬਾਰੀ ਨਰੇਸ਼ ਗੁਜਰਾਲ ਦੇ ਨਾਲ 7.5 ਕਰੋੜ ਰੁਪਏ ਤੋਂ ਵੱਧ ਦੀ ਸਾਈਬਰ ਠੱਗੀ ਹੋਈ ਹੈ। ਉਹਨਾਂ ਦਾ ਫਰਜ਼ੀ ਪ੍ਰੋਫਾਈਲ ਬਣਾ ਕੇ ਉਹਨਾਂ ਦੀ ਹੀ ਕੰਪਨੀ ਨਾਲ ਧੋਖਾਧੜੀ ਕੀਤੀ ਗਈ ਤੇ ਇਸ ਲਈ ਨਰੇਸ਼ ਗੁਜਰਾਲ ਦੀ ਡੀਪ ਵਰਤੋਂ ਕਰਕੇ ਮੈਸੇਜਿੰਗ ਪਲੇਟਫਾਰਮ ਤੇ ਅਕਾਊਂਟ ਬਣਾਇਆ ਗਿਆ ਸੀ। 7 ਦਿਨਾਂ ਤੱਕ ਚੱਲੀ ਜੰਗ ਤੋਂ ਬਾਅਦ ਅਮੈਰੀਕਾ ਅਤੇ ਇਰਾਨ ਸ਼ਾਂਤੀ ਗੱਲਬਾਤ ਲਈ ਆਮੋ ਸਾਹਮਣੇ ਹੋਣਗੇ ਅਤੇ ਇਹ ਗੱਲਬਾਤ ਅੱਜ ਤੋਂ ਸ਼ੁਰੂ ਹੋ ਰਹੀ ਹੈ। ਪਰ ਇਹ ਮੰਨਿਆ ਜਾ ਰਿਹਾ ਕਿ ਅਮੈਰੀਕਾ ਅਤੇ ਇਰਾਨ ਵਿਚਾਲੇ ਸਮਝੌਤਾ ਪਹਿਲਾਂ ਹੀ ਲਾਗੂ ਹੋ ਗਿਆ। ਸ਼ੁਰੂਆਤੀ ਖਰੜ ਵਿੱਚ 60 ਦਿਨਾਂ ਦੀ ਜੰਗਬੰਦੀ ਉੱਤੇ ਸਹਿਮਤੀ ਬਣੀ ਹੈ। ਇਸ ਅੰਦਰ ਬੇਰੁਜ਼ਗਾਰੀ ਕਿਵੇਂ ਨੌਜਵਾਨਾਂ ਨੂੰ ਘੁਣ ਵਾਂਗ ਖਾ ਰਹੀ ਹੈ ਇਸ ਦੀ ਹੋਰ ਦੁਖਦ ਮਿਸਾਲ ਲੰਘੇ ਕੱਲ ਸੰਗਰੂਰ ਤੋਂ ਮਿਲੀ ਹੈ, ਜਿੱਥੇ ਇੱਕ MBA ਪਾਸ ਲੜਕੀ ਨੇ ਨੌਕਰੀ ਨਾ ਮਿਲਣ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਪਤਾ ਲੱਗਿਆ ਕਿ ਉਹ ਦਿਨ ਵੇਲੇ ਕਿਸੇ ਕੰਪਨੀ ਚ ਇੰਟਰਵਿਊ ਦੇਣ ਗਈ ਸੀ ਪਰ ਰਾਤ ਨੂੰ ਘਰ ਨਹੀਂ ਪਹੁੰਚੀ ਅਤੇ ਸਵੇਰੇ ਰੇਲਵੇ ਓਵਰ ਬ੍ਰਿਜ ਦੇ ਸਰਵਿਸ ਰੋਡ ਉੱਤੇ ਸੀ, ਮ੍ਰਿਤਕ ਦੇ ਹੀ ਬਰਾਮਦ ਹੋਈ ਹੈ। ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਨੇ ਦੇਸ਼ ਅੰਦਰ ਦਰਖਤ ਅਤੇ ਜੰਗਲ ਹੇਠ ਜੋ ਰਕਬਾ ਘਟ ਰਿਹਾ ਹੈ ਉਸ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੰਗਲਾਂ ਨੂੰ ਬਚਾਉਣ ਦੀ ਵਾਕਈ ਲੋੜ ਹੈ, ਖਾਸ ਕਰ ਉਦੋਂ ਜਦੋਂ ਗਰਮੀ ਲਗਾਤਾਰ ਵਧਦੀ ਜਾ ਰਹੀ ਹੈ। ਮੌਸਮ ਵਿਭਾਗ ਨੇ ਪੰਜਾਬ ਵਿੱਚ ਅੱਜ ਤੋਂ ਮੀਂਹ ਅਤੇ ਹਨੇਰੀ ਦੀ ਸੰਭਾਵਨਾ ਦੱਸੀ ਹੈ। ਇਸ ਦਰਮਿਆਨ ਬਠਿੰਡਾ ਸਭ ਤੋਂ ਗਰਮ ਇਲਾਕੇ ਵਜੋਂ ਦਰਜ ਕੀਤਾ ਗਿਆ ਹੈ। ਵਿਸ਼ਵ ਕੱਪ ਵਿੱਚ ਹੁਣ ਤੋਂ ਕੁਝ ਮਿੰਟਾਂ ਬਾਅਦ ਵੱਡਾ ਮੁਕਾਬਲਾ ਸ਼ੁਰੂ ਹੋਣ ਲਈ ਤਿਆਰ ਹੈ। ਇਸ ਮੈਚ ਦੇ ਵਿੱਚ ਸਹਿ ਮੇਜ਼ਬਾਨ ਮੈਕਸੀਕੋ ਦਾ ਮੁਕਾਬਲਾ ਸਾਊਥ ਕੋਰੀਆ ਦੇ ਨਾਲ ਹੋ ਰਿਹਾ ਤੇ ਮੈਚ ਤਕਰੀਬਨ 1 ਮਿੰਟ ਬਾਅਦ ਸ਼ੁਰੂ ਹੋਣ ਲਈ ਤਿਆਰ ਹੈ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਸਮੁੱਚੇ ਸਮੇਂ ਦੌਰਾਨ ਪੰਜਾਬੀ ਲਹਿਰਾਂ ਦੇ ਨਾਲ ਜੁੜਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ।

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ
1: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ
2: ਅੱਲਾ ਨਾਲੋਂ ਵੀ ਘੱਟ
1: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕੱਟ ਫ੍ਰਾਈਸ ਸਿਰਫ $33.99
2: ਇਹ ਤਾਂ ਹੋਰ ਵੀ ਘੱਟ ਹੈ
1: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ
2: ਓਏ ਤੂੰ ਕਿੱਥੇ ਜਾ ਰਹੀ ਹੈ
1: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ
3: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ ਕੋਈ ਫੀਸ ਨਹੀਂ ਹੋਰ ਜਾਣਕਾਰੀ ਲਈ wholesaleclub.ca ਵੇਖੋ
4: wholesale club whole lot of value
5: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.

0: 630.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸਤਿਗੁਰ ਹੋਏ ਦਿਆਲ ਤਸਰਦਾ ਪੂਰੀਐ ਸਤਿਗੁਰ ਹੋਏ ਦਿਆਲ ਨਕਬਹੂੰ ਝੂਰੀਐ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਣ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸਿੰਧੂ

ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਉਮੀਦ ਕਰਦੇ ਹਾਂ ਕਿ ਅੱਜ ਦਾ ਥੋੜ੍ਹਾ ਦਿਨ ਬਹੁਤ ਹੀ ਖੂਬਸੂਰਤ ਚੜ੍ਹਦੀ ਕਲਾ ਵਾਲਾ ਖੁਸ਼ਗਵਾਰ ਰਿਹਾ ਹੋਏਗਾ। ਤੁਹਾਡੀ ਖੂਬਸੂਰਤ ਸ਼ਾਮ ਨੂੰ ਚੜ੍ਹਦੀ ਕਲਾ ਵਾਲਾ ਬਣਾਉਣ ਦੇ ਲਈ ਜੁੜ ਚੁੱਕੇ ਹਾਂ ਜੀ ਚੜ੍ਹਦੀ ਕਲਾ ਵਾਲਾ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ। ਚੜ੍ਹਦੀ ਕਲਾ ਦੀ ਜਦੋਂ ਗੱਲਬਾਤ ਕਰਦੇ ਹਾਂ ਤਾਂ ਕੱਲ੍ਹ ਮੈਂ ਚੜ੍ਹਦੀ ਕਲਾ 'ਤੇ ਗੱਲਬਾਤ ਕੀਤੀ ਸੀ ਅਤੇ ਯਾਰ ਤੁਸੀਂ ਬਹੁਤ ਪਸੰਦ ਕੀਤਾ ਔਰ ਸਮਾਂ ਹੀ ਥੋੜ੍ਹਾ ਪੈ ਗਿਆ, ਸੱਚ ਜਾਣੀਓ ਬਹੁਤ ਸਾਰੀਆਂ ਕਾਲਜ, ਬਹੁਤ ਸਾਰੇ ਸੁਨੇਹੇ। ਬਸ ਗੱਲ ਆਪਾਂ ਇਹ ਕਰ ਰਹੇ ਸੀ ਕਿ ਜ਼ਿੰਦਗੀ ਦੇ ਵਿੱਚ ਜੇ ਆਏ ਹੋ ਨਾ ਅਤੇ ਬਸ ਜ਼ਿੰਦਗੀ ਨੂੰ ਜਿਉਂ ਕੇ ਜਾਣਾ ਆ, ਛੱਡ ਕੇ ਨਹੀਂ ਜਾਂਦੀ। ਸਾਰਾ ਜੂਸ ਜਿਵੇਂ ਕੋਈ ਖੋਏ ਵਾਲੀ ਕੁਲਫੀ ਤੁਸੀਂ ਖਾਂਦੇ ਹੋ ਅਤੇ ਇੱਦਾਂ ਆਖਰੀ ਬੂੰਦ ਤੱਕ ਤੁਸੀਂ ਸਿਰਫ ਡੱਕਾ ਭਲੇੜ ਕੇ ਸਕਦੇ ਹੋ, ਇੱਦਾਂ ਜ਼ਿੰਦਗੀ ਨੂੰ ਚੂਸ ਲੈਣਾ ਆ। ਬਹੁਤ ਖੂਬਸੂਰਤ ਕਵਿਤਾ ਸੀ ਕੱਲ੍ਹ ਮੈਂ ਸੁਣਾਈ ਕਿ ਰਹਿ ਗਿਆ ਸੋ ਰਹਿ ਗਿਆ, ਲੈ ਗਿਆ ਸੋ ਲੈ ਗਿਆ, ਜ਼ਿੰਦਗੀ ਜਿਉਣ ਦੇ ਆਨੰਦ ਨੂੰ ਕੋਈ ਜਾਂਦਾ ਮਾਣ ਕੇ, ਕੋਈ ਘੱਟਾ ਛਾਣ ਕੇ, ਮਸਤੀ 'ਚ ਮਸਤ ਮੁਕਾਉਂਦੇ ਜਾਂਦੇ ਪੰਧ ਨੂੰ, ਆਹ ਵੀ ਮੇਰਾ ਉਹ ਵੀ ਮੇਰਾ, ਪਾਉਂਦੀ ਮਾਇਆ ਜਦੋਂ ਘੇਰਾ ਟੱਪੇ ਕਿਹੜਾ ਫੇਰ, ਲਾਲਚਾਂ ਦੀ ਕੰਧ ਨੂੰ, ਲਾਲਚਾਂ ਦੀ ਕੰਧ ਨੂੰ। ਸੌ 905-673-3337 905-673-3337 'ਤੇ ਗੱਲਾਂ ਬਾਤਾਂ ਹੋਣਗੀਆਂ। ਸੋ ਅੱਜ ਦਿਨ ਵੀਰਵਾਰ, ਸੋ ਵੀਰਵਾਰ ਵਾਲੇ ਦਿਨ ਆਪਾਂ ਹਮੇਸ਼ਾ ਪੰਜਾਬੀ ਜ਼ੁਬਾਨ 'ਤੇ ਗੱਲਬਾਤ ਕਰਦੇ ਹਾਂ, ਆਪਾਂ ਕੋਈ ਕਲਚਰਲ ਗੱਲਬਾਤ ਕਰਦੇ ਹਾਂ, ਬਾਤਾਂ ਬੁਝਾਰਤਾਂ ਜਾਂ ਗੀਤ ਸੰਗੀਤ, ਤੁਸੀਂ ਜੋ ਦੱਸੋ ਉਹੀ ਗੱਲਬਾਤ ਅੱਜ ਪ੍ਰੋਗਰਾਮ ਤੁਹਾਡਾ, ਮੈਂ ਸੁਣਨਾ ਬਹਿ ਕੇ, ਤੁਸੀਂ ਕਰਨਾ ਆ। ਸੋ ਬਾਤਾਂ ਬੁਝਾਰਤਾਂ ਪਾਵਾਂਗੇ, ਸੋ ਅੱਜ ਹਲਕਾ ਫੁਲਕੀ ਗੱਲਬਾਤ ਕਰਾਂਗੇ। ਤੁਸੀਂ ਕੋਈ ਗੱਲਬਾਤ ਕਰਨੀ ਤਾਂ ਜ਼ਰੂਰ 905-673-3337 ਕੋਈ ਫਰਮਾਇਸ਼ੀ ਗੀਤ ਸੰਗੀਤ, ਕੋਈ ਪੰਜਾਬ ਨੂੰ ਪਿਆਰ ਕਰਨ ਵਾਲਾ ਗੀਤ ਸੰਗੀਤ ਸੁਣਨਾ, ਕੋਈ ਧੂਮ ਧੜੱਕੇ ਵਾਲਾ ਸੁਣਨਾ, ਆ ਜਾਓ ਭਾਈ, ਕਿਉਂਕਿ ਅੱਜ ਮਿੰਨੀ ਵੀਕਐਂਡ ਆ, ਕੱਲ੍ਹ ਨੂੰ ਫਰਾਈਡੇ ਆ ਜਾਣਾ ਤੁਹਾਡਾ ਫੇਵਰੇਟ ਦਿਨ ਅਤੇ ਫਿਰ ਬੱਲੇ ਬੱਲੇ ਹੋ ਜਾਣੀ ਆ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਕੀ ਗੱਲਬਾਤ ਕਰੀਏ ਅੱਜ, ਦੱਸੋ ਕਿੱਦਾਂ ਦੀ ਗੱਲਬਾਤ ਤੁਸੀਂ ਸੁਣਨਾ ਚਾਹੁੰਦੇ ਹੋ, ਕਿੱਦਾਂ ਦੀ ਗੱਲਬਾਤ ਆਪਾਂ ਕਰੀਏ। 905-673-3337 ਕੁਛ ਕਰੀਏ ਆਪਾਂ ਕਹਾਵਤਾਂ ਵਾਲੀ। ਉਸ ਦਿਨ ਆਪਾਂ ਇੱਕ ਗੇਮ ਪਾਈ ਸੀ ਕਿ ਤੁਸੀਂ ਹੀ ਸਾਰਾ ਕੁਛ ਕਰਨਾ, ਕੋਈ ਇਸ ਤਰ੍ਹਾਂ ਦਾ ਆਪਾਂ ਅੱਜ ਰੱਖੀਏ ਟੋਪਿਕ, ਕੀ ਕਹਿੰਦੇ ਹੋ? 905-673-3337 905-673-3337 'ਤੇ ਗੱਲਾਂ ਬਾਤਾਂ ਕਰਦੇ। ਓਕੇ, ਚਲੋ ਇੱਦਾਂ ਕਰਦੇ ਹਾਂ, ਮੈਂ ਤੁਹਾਨੂੰ ਪੁੱਛਦਾ ਹਾਂ ਅਤੇ ਤੁਸੀਂ ਉਹਦੇ ਉੱਪਰ ਕਹਾਵਤ ਦੱਸਣੀ ਆ। ਮੈਂ ਤੁਹਾਨੂੰ ਇੱਕ ਮੈਂ ਆਂਸਰ ਦੱਸ ਦੇਣਾ ਆ, ਤੁਸੀਂ ਸਵਾਲ ਦੱਸ ਦੇਣਾ। ਅੱਛਾ, ਹੁੰਦਾ ਤਾਂ ਅਕਸਰ ਇੱਦਾਂ ਹੀ ਆ ਕਿ ਸਵਾਲ ਦੱਸਦੇ ਆ ਲੋਕ ਅਤੇ ਆਂਸਰ ਫਿਰ ਅਗਲੇ ਬੰਦੇ ਨੂੰ ਦੱਸਣਾ ਪੈਂਦਾ, ਫਿਰ ਇੱਥੇ ਮੈਂ ਤੁਹਾਨੂੰ ਜਵਾਬ ਦੱਸ ਦੇਣਾ ਆ, ਸਵਾਲ ਤੁਸੀਂ ਬਣਾਉਣਾ ਆ, ਸੌਖਾ ਕਰ ਦਿੰਦਾ ਮੈਂ ਤੁਹਾਡੇ ਲਈ, ਹੈ ਨਾ? ਕੀ ਕਹਿੰਦੇ ਹੋ? ਆਈ ਸਮਝ ਗੱਲ ਕਿ ਨਹੀਂ? ਓਕੇ, ਆਪਾਂ ਹਮੇਸ਼ਾ ਨਾ ਆਪਣੇ ਬਜ਼ੁਰਗਾਂ ਦੇ ਮੂੰਹ ਬਹੁਤ ਸਾਰੀਆਂ ਕਹਾਵਤਾਂ ਸੁਣਦੇ ਆਏ ਹਾਂ, ਪਰ ਕੀ ਉਹ ਕਹਾਵਤਾਂ ਆਪਾਂ ਨੂੰ ਉਹਦੇ ਅਰਥ ਪਤਾ ਹੁੰਦੇ ਸੀ? ਨਹੀਂ ਪਤਾ ਹੁੰਦੇ ਸੀ ਕਈ ਵਾਰੀ, ਪਰ ਮੈਂ ਅਰਥ ਹੀ ਦੱਸ ਦੇਣੇ ਆ, ਤੁਸੀਂ ਉਹ ਕਹਾਵਤ ਹੀ ਲੱਭਣੀ ਆ, ਹੈ ਨਾ? ਓਕੇ, ਚਲੋ, ਜਦੋਂ ਕਿਸੇ ਮਾੜੇ ਜਾਂ ਦੁਸ਼ਟ ਬੰਦੇ ਦਾ ਸਾਹਮਣਾ, ਉਸ ਤੋਂ ਵੀ ਤਾਕਤਵਰ ਅਤੇ ਚਲਾਕ ਬੰਦੇ ਨਾ ਪੈ ਜੇ, ਇਹਦਾ ਆਮ ਕਹਾਵਤ ਵਰਤੀ ਜਾਣ ਵਾਲੀ ਆ ਆਪਣੇ ਘਰਾਂ ਦੇ ਵਿੱਚ। ਜੇ ਕੋਈ ਆਪਾਂ ਚਲਾਕ ਬਣੀਏ, ਅੱਗੋਂ ਆਪਾਂ ਨੂੰ ਵੀ ਚਲਾਕ ਟੱਕਰ ਜੇ, ਆਪਾਂ ਕਿਸੇ ਤੋਂ ਚੀਜ਼ ਲੈ ਕੇ ਆਈਏ, ਆਪਣੇ ਤੋਂ ਕੋਈ ਅੱਗੇ ਚੱਕ ਕੇ ਲੈ ਜੇ। ਆਪਾਂ ਮੰਨ ਲਓ ਕਿ ਆਪਾਂ ਮੈਂ ਆਪਣੇ ਦੋਸਤ ਤੋਂ ਇੱਕ ਪਰਫਿਊਮ ਦੀ ਬੋਤਲ ਲਿਆਂਦੀ ਅਤੇ ਮੈਂ ਜਾ ਕੇ ਘਰ ਰੱਖੀ ਅਤੇ ਨਾਲ ਹੀ ਮੇਰਾ ਛੋਟਾ ਭਰਾ ਆ ਗਿਆ, ਉਹ ਕਹਿੰਦਾ ਵੀ ਨਹੀਂ ਇਹ ਤਾਂ ਮੈਨੂੰ ਦੇ ਦੇ, ਉਹ ਮੇਰੇ ਤੋਂ ਵੀ ਲੈ ਗਿਆ, ਇਹਦੇ ਉੱਪਰ ਕਿਹੜੀ ਕਹਾਵਤ ਢੁੱਕਦੀ ਆ? ਕਿਉਂਕਿ ਮੈਂ ਕਿਤੋਂ ਚੀਜ਼ ਲੈ ਕੇ ਆਇਆ, ਮੈਂ ਲੈ ਕੇ ਆਇਆ ਮਤਲਬ ਮੈਂ ਕਿਸੇ ਤੋਂ ਲੈ ਤੀ, ਮੈਂ ਕਿਸੇ ਨੂੰ ਕਿਹਾ ਕਿ ਨਹੀਂ ਯਾਰ ਇਹ ਮੈਨੂੰ ਦੇ, ਮੈਂ ਆਪਣੇ ਦੋਸਤ ਨੂੰ ਕਿਹਾ ਕਿ ਇਹ ਪਰਫਿਊਮ ਮੈਨੂੰ ਚੰਗਾ ਮੈਨੂੰ ਦੇ ਦੇ, ਅਤੇ ਮੈਂ ਜਿੱਦਾਂ ਹੀ ਲੈ ਕੇ ਘਰ ਟੇਬਲ 'ਤੇ ਰੱਖਿਆ, ਮੇਰਾ ਭਰਾ ਕਹਿੰਦਾ ਛੋਟਾ ਵੀ ਨਹੀਂ ਭਾਈ ਸਾਧੂ ਸਾਹਿਬ ਇਹ ਮੈਨੂੰ ਦਿਓ, ਇਹ ਮੈਂ ਲੈ ਕੇ ਜਾਣਾ। ਸੋ ਇਹਦੇ ਉੱਪਰ ਕਹਾਵਤ ਕਿਹੜੀ ਢੁੱਕਦੀ ਆ? 905-673-3337 ਮੈਂ ਕਿਸੇ ਤੋਂ ਚੀਜ਼ ਲਈ ਅਤੇ ਅੱਗੋਂ ਮੇਰੇ ਤੋਂ ਕੋਈ ਲੈ ਗਿਆ, ਸੋ ਕੀ ਹੋ ਗਿਆ? ਪੈ ਗਿਆ। 905-673-3337 905-673-3337 ਫਸ ਗਏ ਤੁਸੀਂ ਅੱਜ, ਕਿਉਂਕਿ ਇਹ ਤਾਂ ਉਹ ਕੰਮ ਹੀ ਹੋ ਗਿਆ ਫਿਰ ਕਹਾਵਤ ਵਾਲਾ।
1: ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ, ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ, ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ, ਹੋਰ ਜਾਣਕਾਰੀ ਲਈ ਸੰਪਰਕ ਕਰੋ 2264841007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
0: ਓਕੇ, ਕਿਆ ਬਾਤ ਆ ਜੀ। 905-673-33 ਸਿੰਧੀ, ਉਹ ਬੱਲੇ ਬੱਲੇ ਏਡੀ ਸੌਖੀ ਕਹਾਵਤ ਆ, ਸਾਰੀਆਂ ਲਾਈਨ ਹੀ ਬਿਜ਼ੀ ਹੋ ਗਈਆਂ। ਸੋ ਓਕੇ, ਤੁਸੀਂ ਜਿੰਨੇ ਵੀ ਦੋਸਤ ਕਾਲ ਕਰ ਰਹੇ ਹੋ 2695-4917-8069-1, ਓਕੇ 0691-5722, ਓਕੇ। ਤੁਸੀਂ ਜੇ ਕਿਸੇ ਨੇ ਕਹਾਵਤ ਦੱਸਤੀ ਤੁਸੀਂ ਜਾਣਾ ਨਹੀਂ, ਤੁਸੀਂ ਮੈਨੂੰ ਕੋਈ ਹੋਰ ਕਹਾਵਤ ਪਾ ਕੇ ਜਾਣੀ ਹੈ, ਕੋਈ ਗੱਲਬਾਤ ਕਰਕੇ ਜਾਣੀ ਹੈ, ਭੱਜਿਓ ਨਾ, ਕਿਉਂਕਿ ਆਏ ਹੋ ਅਤੇ ਖਾਲੀ ਨਹੀਂ ਮੁੜਨ ਦੇਣਾ। 905-673-33-37, ਕਿਉਂਕਿ ਖਾਲੀ ਮੁੜਨਾ ਨਾ ਅਪਸ਼ਗਨ ਹੁੰਦਾ ਆ। ਸੋ ਪਹਿਲੀ ਕਾਲ ਲੈਂਦੇ ਹਾਂ ਜੀ, 2695। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
2: ਹੈਲੋ
0: ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ।
2: ਠੀਕ ਹੈ ਜੀ।
0: ਜੀ ਸਰ, ਅੱਛਾ, ਤੁਹਾਨੂੰ ਲੱਗਦਾ ਕਿ ਇਹਦਾ ਮਤਲਬ ਆ ਕਿ ਚੋਰਾਂ ਨੂੰ ਮੋਹਰ ਪੈ ਗਏ?
3: ਬਿਲਕੁਲ ਸਹੀ ਆ, ਮੈਂ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਕਾਲ ਕਰਤੀ।
0: ਕੀ ਬਾਤ ਆ। ਅੱਛਾ, ਤੁਸੀਂ ਕੋਈ ਕਹਾਵਤ ਪਾ ਕੇ ਵੀ ਜਾਓ, ਤੁਹਾਡੀ ਪਾਈ ਕਹਾਵਤ ਜਿਹੜੇ ਸਰੋਤੇ ਬੁੱਝ ਲੈਣ।
3: ਸੋਚ ਕੇ ਪਾਉਣਾ, ਮੈਨੂੰ
0: ਸੋਚ ਕੇ ਪਾਓ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673, ਉਹੀ ਕੰਮ ਕੀਤਾ ਨਾ ਜਿਹੜਾ ਤੁਸੀਂ ਨਹੀਂ ਕਰਨਾ ਸੀ। ਸਾਰੇ ਭੱਜ ਗਏ ਯਾਰ, ਡਰ ਗਏ ਤੁਸੀਂ ਵੀ ਕਹਾਵਤ ਨਾ ਪੁੱਛ ਲੈਣਾ। ਸੰਧੂ ਸਾਹਿਬ, ਦੋ ਆਂਸਰ ਆਏ, ਬਾਕੀ ਸਾਰੀਆਂ ਕੌਲਾਂ ਕੱਟ। ਬਹੁਤ ਡਰਦੇ ਹੋ ਤੁਸੀਂ, ਮੈਂ ਲਾ ਲਿਆ ਹਿਸਾਬ ਕਿਤਾਬ। ਸੋ ਓਕੇ, ਸੋਚ ਕੇ ਆ ਜਾਓ, ਸੋਚ ਕੇ ਆ ਜਾਓ। 905-673-33-37, ਓਕੇ। ਕਹਾਵਤਾਂ ਬੜੀਆਂ ਸਿੰਪਲ ਸਿੰਪਲ ਆਪਾਂ ਪਾਵਾਂਗੇ, ਤੁਹਾਨੂੰ ਤੰਗ ਨਹੀਂ ਕਰਦੇ। 905-673-33-37, ਓਕੇ, ਚਲੋ ਤੁਸੀਂ ਪਾ ਲਓ। ਓਕੇ, ਮੈਨੂੰ ਮੈਸੇਜ ਆਇਆ ਬਾਈ ਜੀ ਹੁਣ ਦਾ, ਕਹਿੰਦੇ ਬਾਈ ਜੀ ਮੈਂ ਕਹਾਵਤ ਪਾਵਾਂ। ਭਾਜੀ ਕਹਾਵਤ ਤਾਂ ਪਾ ਦਿਓ, ਤੁਸੀਂ ਪੁੱਛ ਲਿਆ ਪਾਓ। ਸੋ ਭੇਜੋ ਮੈਨੂੰ ਮੈਸੇਜ, ਤੁਸੀਂ ਕਾਲ ਕਰੋ 905-673-33-37, 905-673-33-37, ਓਕੇ। ਤੁਸੀਂ ਕਹਾਵਤ ਦਾ ਅਰਥ ਦੱਸਣਾ ਆ, ਸਵਾਲ ਸਰੋਤੇ ਦੱਸਣਗੇ, ਓਕੇ। ਤੁਸੀਂ ਉਹ ਕਹਾਵਤ ਬਣਾ ਕੇ ਦੱਸ ਦੇਣੀ ਆ, ਅਤੇ ਸਵਾਲ ਫਿਰ ਉਹਦੇ 'ਤੇ ਕਿਹੜੀ ਕਹਾਵਤ ਢੁੱਕਦੀ ਆ ਇਹ ਸਰੋਤੇ ਦੱਸਣਗੇ, ਅਤੇ ਤੁਸੀਂ ਸਰੋਤੇ ਉਹ ਸਵਾਲ ਪਾਉਣਾ ਆ ਅਤੇ ਤੁਸੀਂ ਬੁੱਝਣਾ ਆ। ਸੋ ਆ ਜਾਓ ਫਿਰ, ਇਹ ਤੁਹਾਡਾ ਪ੍ਰੋਗਰਾਮ, ਤੁਹਾਡਾ ਪਲੇਟਫਾਰਮ, ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ, ਅਤੇ ਆ ਜਾਓ ਫਿਰ। ਤੁਸੀਂ ਕਹਾਵਤ ਦੇ ਅਰਥ ਦੱਸਣੇ ਆ, ਜਾਂ ਇਹ ਕਹਿ ਲਓ ਕਿ ਉੱਤਰ ਦੱਸਣਾ ਆ, ਅਤੇ ਕਹਾਵਤ ਜਿਹੜੀ ਹੈ ਉਹਦੇ ਉੱਪਰ ਢੁੱਕਦੀ ਕਹਾਵਤ ਸਾਡੇ ਸਰੋਤੇ ਨੇ ਦੱਸ ਦੇਣੀ ਆ। ਸੋ 905-673-33-37, 905-673-33-37, ਅਤੇ ਆ ਜਾਓ ਫਿਰ ਜੀ, ਗੱਲਾਂਬਾਤਾਂ ਕਰਦੇ ਹਾਂ। ਤਦ ਤੱਕ ਆਪਾਂ ਲੈ ਲਈਏ ਮੈਸੇਜ।
1: ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ?
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
1: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
1: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
5: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
6: ਬਸ ਇੰਨੀ ਗੱਲ,

0: ਗ੍ਰੈਂਡ ਹੋਮ ਫਰਨੀਚਰ।
1: ਕੀ ਬਾਤ ਹੈ ਜੀ, ਗ੍ਰੈਂਡ ਹੋਮ ਫਰਨੀਚਰ ਜੀ। ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਬੇਅੰਤ ਸਿੰਘ ਜੀ। ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ, ਠੀਕ ਹੋ?
2: ਚੜ੍ਹਦੀ ਕਲਾ ਜੀ, ਆਪਣੀ ਚੜ੍ਹਦੀ ਕਲਾ।
1: ਕੀ ਬਾਤ ਹੈ
2: ਭਾਜੀ, ਬਹੁਤ ਸੋਹਣਾ ਪ੍ਰੋਗਰਾਮ ਹੈ। ਤੇ ਮੇਰਾ ਆਨਸਰ ਤਾਂ ਇਹ ਆ ਵੀ ਜਿਵੇਂ ਆ ਕਹਿ ਦਿੰਦੇ ਨੀਲੇ ਤੇ ਦੈਲਾ ਹੋ ਗਿਆ ਹਨਾ।
1: ਹਾਂ ਓਕੇ, ਇਹ ਨਾ ਜਿਹੜੇ ਤੁਸੀਂ ਆਨਸਰ ਦੱਸਿਆ ਤਿੰਨੋ ਹੀ ਠੀਕ ਆ, ਪਰ ਆਹ ਨੀਲੇ ਤੇ ਦੈਲੇ ਵਾਲਾ ਮੈਨੂੰ ਇਹ ਪਰਫੈਕਟ ਲੱਗਿਆ ਸੀ, ਪਰ ਚੋਰਾਂ ਨੂੰ ਪੈ ਗਿਆ ਮੋਰ ਵੀ ਬਿਲਕੁਲ ਪਰਫੈਕਟ ਆ।
2: ਚੋਰਾਂ ਨੂੰ ਮੋਰਾਂ ਨਾਲ ਥੋੜਾ ਜਿਹਾ ਡਿਫਰੈਂਟ ਆ ਜਾਂਦਾ ਮੈਨੂੰ ਲੱਗਦਾ ਆ, ਕਿਉਂਕਿ ਉਹ ਕੋਈ ਹੋਰ ਚੀਜ਼ ਹੁੰਦੀ, ਜੇ ਕੋਈ ਚੀਜ਼ ਬੰਦਾ ਕੋਈ ਓਦਾਂ ਦੀ ਲੈ ਕੇ ਆਵੇ
1: ਹਨਾ,
2: ਜਿਵੇਂ ਕਿਸੇ ਤੋਂ ਆਪਾਂ ਕਹਿ ਦਿੰਦੇ ਵੀ ਉਧਾਰੀ ਮੰਗ ਕੇ ਲਿਆਂਦੀ ਜਾਂ ਕਿਸੇ ਤੋਂ ਆਪਾਂ ਖੋ ਕੇ ਲੈ ਕੇ ਆਉਂਦੀ, ਉਹਨੂੰ ਕੋਈ ਅੱਗੇ ਲੈ ਕੇ ਉਹਨੂੰ ਚੋਰਾਂ ਨੂੰ ਮੋਰ ਕਹਿ ਦਿੰਦੇ ਆ।
1: ਕਾਫੀ ਸਾਰੀਆਂ ਕਹਾਵਤਾਂ ਸਾਡੇ ਬਜ਼ੁਰਗ ਸਾਨੂੰ ਦੇ ਕੇ ਗਏ ਆ, ਪਰ ਅੱਜ ਕੱਲ ਕੀ ਤੁਸੀਂ ਜਦੋਂ ਗੱਲਾਂ ਕਰਦੇ ਹੋ ਆਪਣਿਆਂ ਦੇ ਵਿੱਚ ਵਿਚਰਦੇ ਹੋ, ਦੋਸਤਾਂ ਮਿੱਤਰਾਂ ਨਾਲ ਬਹਿੰਦੇ ਹੋ, ਕਹਾਵਤਾਂ ਬੋਲਦੇ ਹੋ ਇੱਦਾਂ ਦੀਆਂ ਕਹਾਵਤਾਂ, ਇਹ ਜ਼ਿਆਦਾ ਬਜ਼ੁਰਗ ਕਹਿੰਦੇ ਹੁੰਦੇ ਸੀ ਆਪਣੇ? ਕੋਈ ਵੀ ਕਹਾਵਤ ਤੂੰ ਕਦੋਂ ਬੋਲੀ ਸੀ ਤੁਸੀਂ?
2: ਕਹਾਵਤ ਜੀ, ਲਾਸਟ ਟਾਈਮ ਮੈਂ ਹੁਣ ਪਰਸੋਂ ਚੌਥ ਦੀ ਗੱਲ ਕਰਦਾ ਸੀ, ਕੋਈ ਜਿੱਦਾਂ ਆਪਾਂ ਕਹਿ ਦਿੰਦੇ ਆ ਵੀ ਕੋਈ ਬਾਹਲੇ ਕੈਨੇਡਾ ਤੋਂ ਜਾਂ ਵਾਪਸ ਜਾ ਰਹੇ ਨੇ, ਤੇ ਜਾਂ ਕਈਆਂ ਨੂੰ ਆਪਾਂ ਕਹਿੰਦੇ ਹੁੰਦੇ ਵੀ ਤੁਸੀਂ ਯਾਰ ਇੱਥੇ ਨਾ ਆਓ ਨਾ, ਇੱਥੇ ਥੋੜਾ ਜਿਹਾ ਮਾਹੌਲ ਇੱਦਾਂ ਆ ਵੀ ਤੁਸੀਂ ਵਧੀਆ ਇੰਡੀਆ ਇੰਜੋਏ ਕਰਦੇ ਜੇ ਨਾ
1: ਜੀ,
2: ਤੇ ਉਹ ਫਿਰ ਕਈ ਵਾਰ ਕਹਿ ਦਿੰਦੇ ਯਾਰ ਵੀ ਮੱਛੀ ਪੱਥਰ ਚੱਟ ਕੇ ਮੁੜਦੀ।
1: ਮੱਛੀ ਪੱਥਰ ਚੱਟ ਕੇ ਮੁੜਦੀ, ਕੀ ਬਾਤ ਆ। ਅੱਛਾ ਇਹ ਚੀਜ਼ ਹੈ, ਕਈਆਂ ਨੂੰ ਲੱਗਦਾ ਕਿ ਜਿਹੜੇ ਵਿਚਾਰੇ ਸਟਰਗਲ ਦੇ ਵਿੱਚ ਉਹ ਕਹਿੰਦੇ ਆ ਵੀ ਨਹੀਂ ਹੈ ਨਹੀਂ ਕੁਛ, ਤੇ ਜਿਹੜੇ ਨੇ ਇੱਥੇ ਆ ਕੇ ਸੈੱਟ ਕਰ ਲਿਆ ਕੰਮ ਉਹ ਕਹਿੰਦੇ ਵੀ ਸਾਰਾ ਕੁਛ ਇੱਥੇ ਹੀ ਆ, ਜਿਹੜੇ ਪਿੱਛੋਂ ਵੇਚ ਵੱਟ ਕੇ ਆ ਗਏ ਆ, ਜਾਂ ਜਿਹੜੇ 40-40, 50-50 ਸਾਲ ਦੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਆਏ ਹੋਏ ਆ, ਉਹਨਾਂ ਦਾ ਉਹਨਾਂ ਨੂੰ ਐਂ ਲੱਗਦਾ ਕਿ ਨਹੀਂ ਭਾਈ ਉੱਥੇ ਹੁਣ ਕੀ ਕਰਨਾ, ਧੂੜ ਮਿੱਟੀ ਬੁਰਾ ਹਾਲ, ਉੱਥੇ ਕੰਮ ਨਹੀਂ ਕਾਰ ਨਹੀਂ, ਸਰਕਾਰਾਂ ਬੇਕਾਰ ਆ, ਅਤੇ ਉੱਥੇ ਬਸ ਆਹ ਹੀ ਠੀਕ ਆ, ਸੋਹਣੀ ਹਵਾ, ਸੋਹਣਾ ਪਾਣੀ, ਹਰ ਚੀਜ਼ ਵਧੀਆ, ਤੋ ਯਾਰ ਬੇਲੀ ਸ਼ਾਮ ਨੂੰ ਪਾਰਕਾਂ 'ਚ ਟੱਕਰ ਜਾਂਦੇ ਆ, ਤੇ ਪੈਨਸ਼ਨ ਆ ਜਾਂਦੀ ਆ 3-4 ਹਜ਼ਾਰ, ਤੇ ਸਾਰਾ ਕੁਛ ਸੈੱਟ ਆ, ਦੋਨਾਂ ਦੇ ਖਿਆਲਾਤ ਮਿਲਣੇ ਨੇ ਆਪਸ ਮੇ।
2: ਬਿਲਕੁਲ,
1: ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337। ਓਕੇ, ਕਾਲਜ਼ ਆ ਰਹੀਆਂ ਬਹੁਤ ਸਾਰੀਆਂ, ਪਰ ਮੈਂ ਹੁਣ ਕਹੂੰਗਾ ਕਿ ਆਪਾਂ ਬਦਲ ਦਈਏ, ਕਹਾਵਤ ਬਦਲ ਦਈਏ। ਓਕੇ, ਤੁਸੀਂ ਮੈਨੂੰ ਹੁਣ ਦੱਸਣਾ ਕਿ ਮੈਂ ਮੰਨ ਲਓ ਮੇਰਾ ਨਾਗਪਾਲ ਸਰ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਮੇਰੇ ਦੋਸਤ ਆ, ਅਤੇ ਮੈਂ ਇਹਨਾਂ ਦੀਆਂ ਤਾਰੀਫਾਂ ਕਰੀ ਜਾਵਾਂ, ਨਾਲ ਮੇਰੇ ਹੋਰ ਸੱਜਣ ਬੈਠੇ ਆ ਦੋ ਕੁਰਸੀਆਂ 'ਤੇ, ਅਤੇ ਮੈਂ ਕਹੀ ਜਾਵਾਂ ਬਈ ਯੂਨੀ ਗਲੋਬਲ ਐਡਵਾਈਜ਼ਰੀ ਬਹੁਤ ਵਧੀਆ, ਇਹ ਬਹੁਤ ਪੈਸੇ ਦਵਾਉਂਦੇ ਲੋਕਾਂ ਨੂੰ, ਇਹ ਗਰਾਂਟਾਂ ਬਹੁਤ ਦਵਾਉਂਦੇ ਆ, ਬਹੁਤ ਫਾਇਦਾ ਕਰਦੇ ਲੋਕਾਂ ਦਾ, 30-30 ਹਜ਼ਾਰ, $30,000 ਮੇਰੇ ਇੱਕ ਦੋਸਤ ਨੂੰ, ਮੈਂ 60 ਸਾਲ ਦੀ ਉਮਰ, ਅਤੇ ਉਹਦੇ ਦੋਸਤ ਦਾ ਦਾਦਾ ਜੀ, ਅਤੇ ਉਹ ਕਹਿੰਦੇ ਕਿ ਵੀ ਨਹੀਂ ਬਈ ਮੈਂ ਸਕਿੱਲ ਡਿਵੈਲਪ ਕਰਨਾ, ਮੈਂ ਚਾਹੁੰਦਾ ਕਿ ਮੈਂ ਪੜ੍ਹ ਕੇ ਨਾ ਅਤੇ ਕੋਈ ਜੋਬ ਵਧੀਆ ਕਰਾਂ, ਮੇਰੇ ਤੋਂ ਨਹੀਂ ਆ ਖੇਤਾਂ ਫਾਰਮਾਂ ਫੂਰਮਾਂ 'ਚ ਕੰਮ ਹੁੰਦਾ, ਅਤੇ ਉਹਨੂੰ ਬਈ ਉਹਨੂੰ ਵੀ $55,000 ਨਾਗਪਾਲ ਸਰ ਉਹਨਾਂ ਨੇ ਲੈਤਾ, ਅਤੇ ਮੈਂ ਨਾਗਪਾਲ ਸਰ ਹੁਣ ਦੀ ਤਾਰੀਫਾਂ ਹੀ ਕਰੀ ਜਾਵਾਂ, ਨਾਲ ਜਿਹੜੇ ਦੋ ਮੇਰੇ ਮਹਿਮਾਨ ਸੱਜਣ ਬੈਠੇ ਉਹਨਾਂ ਦੀ ਮੈਂ ਗੱਲ ਹੀ ਨਾ ਕਰਾਂ, ਇਹਦੇ 'ਤੇ ਕਹਾਵਤ ਕਿਹੜੀ ਢੁੱਕਦੀ ਆ ਕਿ ਮੈਂ ਆਪਣੇ ਬੰਦੇ ਦੀ ਤਾਰੀਫ ਕਰੀ ਜਾਵਾਂ। ਹੁਣ ਨਾਗਪਾਲ ਸਰ ਮੇਰੇ ਸੱਜਣ ਆ, ਮੇਰੇ ਦੋਸਤ ਆ, ਅਤੇ ਮੈਂ ਇਹਦੀਆਂ ਹੀ ਤਾਰੀਫਾਂ ਕਰੀ ਜਾਵਾਂ, ਦੂਜਿਆਂ ਵੱਲ ਮੈਂ ਜਾਵਾਂ ਹੀ ਨਾ, ਇਹਦੇ 'ਤੇ ਕਹਾਵਤ ਕਿਹੜੀ ਢੁੱਕਦੀ ਆ? 905-673-3337। ਤੁਸੀਂ ਕਾਲਾਂ ਕੱਟ ਗਏ ਹੋ ਦੋਸਤੋ, ਅਤੇ ਮੈਨੂੰ ਲੱਗਦਾ ਪਤਾ ਤੁਹਾਨੂੰ ਪਤਾ ਨਹੀਂ। ਸੋ ਤੁਸੀਂ ਦੱਸੋ ਕਿ ਕੋਈ ਬੰਦਾ ਆਪਦੇ ਦੀ ਇੱਕ ਬੰਦੇ ਦੀ ਤਾਰੀਫ ਕਰੀ ਜਾਵੇ, ਆਪਦੇ ਸੱਜਣ ਮਿੱਤਰ ਦੇ ਆਪਣੇ ਸਰਕਲ ਦੀਆਂ ਤਾਰੀਫਾਂ ਕਰੀ ਜਾਵੇ, ਬਾਕੀਆਂ ਨੂੰ ਪੁੱਛੇ ਹੀ ਨਾ, ਇਹਦੇ 'ਤੇ ਕਹਾਵਤ ਕਿਹੜੀ ਢੁੱਕਦੀ ਆ? 905-673-3337। ਅੱਜ ਦਿਮਾਗ ਦਾ ਟੈਸਟ ਹੋਣ ਲੱਗਿਆ, ਅੱਜ ਤੁਸੀਂ ਖੋਲੋ ਦਿਮਾਗ ਦੇ ਕੈਦੇ, ਅਤੇ ਖੋਲ੍ਹ ਕੇ ਵੇਖੋ ਕਿ ਬਜ਼ੁਰਗ ਦਾਦੀਆਂ ਮਾਮੀਆਂ ਮਾਸੀਆਂ ਚਾਚੀਆਂ ਤਾਈਆਂ ਕੀ ਕਹਿੰਦੀਆਂ ਨੇ, ਭਾਈ ਇਹ ਤਾਂ ਆਪਦਿਆਂ ਦਾ ਹੀ ਫਾਇਦਾ ਵੇਖੀ ਜਾਂਦਾ। ਸੋ ਇਹ ਇੱਕ ਬੰਦੇ ਨਾਲ ਆਪਦੇ ਪਰਿਵਾਰ ਦਾ ਉਸੇ ਦੀਆਂ ਹੀ ਸਿਫਤਾਂ ਦੇ ਪੁਲ ਬੰਨੀ ਜਾਣੇ, ਉਸੇ ਦੀਆਂ ਹੀ ਗੱਲਾਂ ਬਾਤਾਂ ਕਰੀ ਜਾਣੀਆਂ, ਅਤੇ ਫਿਰ ਉਹਨੂੰ ਕੀ ਕਹਿੰਦੇ ਆਪਾਂ ਵੀ ਇਹ ਬੰਦਾ ਬਈ ਇਹ ਤਾਂ ਐਂ ਕਰੇ ਅਤੇ ਐਂ ਕਰੇ, ਬਾਕੀ ਤੁਸੀਂ ਦੱਸ ਦੇਣਾ, ਨਹੀਂ ਤਾਂ ਮੈਂ ਦੱਸ ਦੇਣ ਲੱਗਿਆ ਸੀ, ਮੇਰੇ ਤਾਂ ਮੂੰਹ 'ਚ ਨਿਕਲ ਚੱਲਿਆ ਸੀਗਾ, ਫਿਰ ਤਾਂ ਮੇਰੇ ਨਾਲ ਉਹ ਗੱਲ ਬਣ ਜਾਣੀ, ਔਰ ਮੇਰੇ ਮੂੰਹ 'ਚ ਨਿਕਲ ਗਿਆ। 905-673-3337, 905-673-3337। ਉਹ ਬੱਲੇ ਬੱਲੇ ਇਕੱਠੇ, ਉਹ ਬੱਲੇ ਬੱਲੇ ਬੱਲੇ ਬੱਲੇ, ਬਸ ਹੌਲੀ ਹੌਲੀ ਹੌਲੀ ਫੋਨ ਮੇਰਾ ਇੱਧਰ ਸਾਰਾ ਹੈਂਗ ਹੋ ਜਾਣਾ ਕੰਮ। ਸਤਿ ਸ਼੍ਰੀ ਅਕਾਲ ਸ਼ਰਨਜੀਤ ਜੀ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਬਾਈ ਜੀ, ਕੀ ਹਾਲ ਚਾਲ?
0: ਵਧੀਆ ਜੀ, ਵਧੀਆ।
1: ਜਿਹੜੇ ਵੀਰ ਸਾਡੇ ਦੋ ਦੋ ਤਿੰਨ ਤਿੰਨ ਜੋਬਾਂ ਕਰਦੇ ਆ ਨਾ, ਬਹੁਤ ਸਲਾਮ, ਬਹੁਤ ਪਰਮਾਤਮਾ ਤਰੱਕੀਆਂ ਬਖਸ਼ੇ, ਚੜ੍ਹਦੀਆਂ ਕਲਾ ਬਖਸ਼ੇ। ਜੀ ਬਾਈ ਜੀ,
0: ਤੁਹਾਡੀ ਕਹਾਵਤ ਸੁਣੀ ਆ ਤੇ ਮੈਨੂੰ ਦਿਮਾਗ ਜੇ ਤੇ ਗੱਲ ਆ ਗਈ।
1: ਹਮ, ਆਪਣੀ ਗੱਲ ਅੱਧੀ ਹੋਈ ਹੈ, ਕੋਈ ਬਾਜ਼ਾਰ ਤੇ ਤੁਸੀਂ ਵੀ ਪਾਓ ਤਾਂ ਕਿ ਸਰੋਤੇ ਬੁੱਝਣ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3375-0175। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ 0175। ਠੀਕ ਆ, ਓਕੇ। ਸੋ ਤੁਸੀਂ ਕੋਈ ਬਾਜ਼ਾਰ ਦਾ ਅਰਥ ਦੱਸਣਾ ਚਾਹੋਗੇ ਤਾਂ ਕਿ ਸਰੋਤੇ ਬੁੱਝਣ? ਤੁਸੀਂ ਕੋਈ ਬਾਜ਼ਾਰ ਪਾਉਣਾ ਚਾਹੋਗੇ?
3: ਅੱਛਾ, ਮੈਂ ਬਾਜ਼ਾਰ ਪਾਵਾਂ?
1: ਤੁਸੀਂ ਬਾਜ਼ਾਰ ਦੇ ਅਰਥ ਦੱਸ ਦੋ, ਬੁੱਝਣੇ ਆਪੇ ਸਰੋਤਿਆਂ ਨੇ। ਆ ਚਲੋ, ਤੁਸੀਂ ਕੋਈ ਨੀ, ਤੁਸੀਂ ਸੋਚੋ ਤੇ ਫਿਰ ਕਾਲ ਕਰਿਓ। ਬਹੁਤ ਸ਼ੁਕਰੀਆ, ਥੈਂਕ ਯੂ। ਥੋੜਾ ਥਕੇਵਾ ਸਾਰਾ ਲਾ ਦੇਣਾ ਅੱਜ ਆਪਾਂ ਗੱਲਾਂ ਬਾਤਾਂ ਕਰਕੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। 905-673-3375 ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਦਮਨਜੀਤ ਸਿੰਘ ਜੀ।
4: ਹਾਂਜੀ ਬਾਈ ਜੀ, ਕੀ ਹਾਲ ਚਾਲ ਨੇ?
1: ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ, ਠੀਕ ਹੋ?
4: ਵਧੀਆ ਵਧੀਆ, ਮੇਰੇ ਠੀਕ ਠਾਕ। ਹਾਂ ਵੀਰੇ, ਮੈਂ ਵੀ ਆਹੀ ਸੋਚੀ ਸੀ ਕਹਾਵਤ, ਅੰਨਾ ਵੰਡੇ ਤੇ ਹੋਣੀਆਂ ਮੁੜ ਮੁੜ ਆਪਣਿਆਂ ਨੂੰ, ਤੇ ਫਿਰ ਉਦੋਂ ਬਾਅਦ ਮੇਰੇ ਦਿਮਾਗ ਚ ਹੋਰ ਆ ਗਈ ਆਪਣਿਆਂ ਦਾ ਜੀ, ਆਪਦਿਆਂ ਦਾ ਹੀ ਗੋਲਪਣਾ ਕਰਨਾ।
1: ਹਾਂ ਬਸ, ਇਹ ਇੱਕ ਨੀ, ਕਹਾਵਤਾਂ ਬਹੁਤ ਬਣਦੀਆਂ ਤੇ ਆਪਣਿਆਂ ਦਾ ਹੀ ਸੋਚੀ ਜਾਣਾ, ਹਨਾ, ਤੇ ਇਹ ਕਹਾਵਤਾਂ ਹੋਰ ਵੀ ਹੈਗੀਆਂ ਹਜੇ। ਬਹੁਤ ਸ਼ੁਕਰੀਆ, ਤੁਸੀਂ ਬਦ ਜੀ,
4: ਆਪਾਂ ਕਹਿੰਦੇ ਵੀ ਆਪਦਿਆਂ ਦਾ ਹੀ ਗੋਲਪਣਾ ਜਾਂ ਕਰੀ ਜਾਂਦਾ, ਵੀ ਆਪਦਿਆਂ ਦਾ ਹੀ ਗੋਲਪਣਾ ਕਰੀ ਜਾਣਾ ਇਹਨੇ।
1: ਤੇ ਤੁਸੀਂ ਕੋਈ ਉੱਤਰ ਦੱਸ ਕੇ ਜਾਓ, ਤੁਸੀਂ ਕੋਈ ਦੱਸ ਕੇ ਜਾਓ, ਇਦਾਂ ਕਿ ਸਰੋਤੇ ਬੁੱਝਣ, ਕੋਈ ਹੈ ਆ ਰਿਹਾ ਦਿਮਾਗ ਚ?
5: ਮੇਰੇ ਹਿਸਾਬ ਨਾਲ ਜੇ ਆਪਾਂ ਕਹਿ ਦਈਏ ਵੀ ਘੁਮਿਆਰੀ

0: 8884 ਜੇ ਨਹੀਂ ਤਾਂ ਫਿਰ ਮੈਂ ਪਾ ਦੇਣੀ ਆ, ਮੈਂ ਥੋੜੀ ਵੇਟ ਕਰ ਰਿਹਾ।
1: ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਆਂਟੀ ਜੀ, ਕੀ ਹਾਲ ਚਾਲ?
1: ਹਾਥੀ ਦੇ ਦੰਦ ਦੇਖਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ।
0: ਤੁਸੀਂ ਤਾਂ ਜਵਾਬ ਹੀ ਦੱਸਤਾ ਆਪਾਂ ਤਾਂ, ਸੋਰੀ ਤੁਸੀਂ ਤਾਂ ਕਹਾਵਤ ਪਾਤੀ। ਆਪਾਂ ਇਹ ਪੁੱਛਣਾ ਸੀ ਤੁਸੀਂ ਇਹ ਪੁੱਛਣਾ ਸੀ ਕਿ ਕੋਈ ਬੰਦੇ ਦੇ ਮਤਲਬ ਕਰਦਾ ਕੁਛ ਹੋਰ ਹੋਵੇ ਤੇ ਲੋਕਾਂ ਨੂੰ ਕੁਛ ਹੋਰ ਦਿਖਾਉਂਦਾ ਹੋਵੇ, ਉਹਦੇ 'ਤੇ ਫਿਰ ਆਪਾਂ ਪੁੱਛਣੀ ਸੀ। ਤੁਸੀਂ ਦੱਸਣਾ ਜਵਾਬ, ਸਵਾਲ ਇਹਦੇ 'ਤੇ ਕਿਹੜੀ ਕਹਾਵਤ ਬਣਦੀ ਉਹ ਸਰੋਤੇ ਦੱਸਣਗੇ। ਤੁਸੀਂ ਮੁੱਦਾ ਸਮਝਾਉਣਾ ਆ, ਸਵਾਲ ਆਪੇ ਸਰੋਤੇ ਦੱਸਣਗੇ। ਲੱਭੋ ਲੱਭੋ ਆਂਟੀ ਜੀ, ਕੋਈ ਨਾ ਕੋਈ ਲੱਭ ਜਾਣੀ ਆ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਓਕੇ, ਬਹੁਤ ਸਾਰੀਆਂ ਕਾਲਸ, ਉਹ ਬੱਲੇ ਬੱਲੇ ਸਾਰੀਆਂ ਹੀ ਲਾਈਨਸ ਬਿਜ਼ੀ ਨੇ। ਸੋ ਮੈਂ ਮੈਸੇਜ ਦੇ ਦਾਂ ਦੋਖ ਤੁਹਾਨੂੰ, ਅਤੇ ਫਿਰ ਸਾਡੇ ਨਾਲ ਨਾਗਪਾਲ ਸਰ ਵੀ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਫਰੈਸ਼ ਹੇਅਰ ਟੋਨਿਕ, ਤੁਸੀਂ ਆਪਣੇ ਥੋੜ੍ਹੇ ਵਾਲ ਝੜ ਰਹੇ ਆ, ਵਾਲਾਂ ਦੀਆਂ ਪ੍ਰੋਬਲਮ ਨਾਲ ਜੂਝ ਰਹੇ ਹੋ ਅਤੇ ਗੰਜੇ ਹੋਣ ਦਾ ਡਰ ਸਤਾ ਰਿਹਾ, ਭੈਣਾਂ ਦੇ ਵਾਲ ਲੈ ਰਹੇ ਆ, ਬੱਚਿਆਂ ਦੇ ਵਾਲ ਲੈ ਰਹੇ ਆ, ਤਾਂ ਫਰੈਸ਼ ਹੇਅਰ ਟੋਨਿਕ ਲੈ ਕੇ ਆਓ ਜਫਰ ਮਲਕ ਜੀ ਤੋਂ। ਗਰੰਟੀ ਦਿੰਦੇ ਆ, ਕਹਿੰਦੇ ਤੁਸੀਂ 10 ਦਿਨ ਪਹਿਲਾਂ ਫੋਟੋ ਖਿੱਚ ਲਓ ਔਰ ਉਸ ਤੋਂ ਬਾਅਦ ਫਿਰ ਲਾਓ ਅਤੇ 10 ਦਿਨਾਂ ਬਾਅਦ ਉਹਦਾ ਅਸਲੀ ਰੰਗ ਵੇਖੋ, ਉਹਦਾ ਕਮਾਲ ਦੇਖੋ ਤੁਸੀਂ। ਫਰੈਸ਼ ਹੇਅਰ ਟੋਨਿਕ, ਨਹੀਂ ਦਵਾਈਆਂ ਖਾਣ ਦੀ ਲੋੜ ਤੁਹਾਨੂੰ, ਕੁਛ ਨਹੀਂ ਖਾਣ ਦੀ ਲੋੜ, ਟੋਨਿਕ ਨਹੀਂ ਖਾਣ ਦੀ ਲੋੜ, ਬਸ ਫਰੈਸ਼ ਹੇਅਰ ਟੋਨਿਕ ਨੂੰ ਸਿਰ 'ਤੇ ਲਾ ਲਓ ਅਤੇ ਸਾਰੀਆਂ ਬਿਮਾਰੀਆਂ ਦਾ ਹੱਲ ਹੋ ਜਾਣਾ। ਜੇ ਤੁਸੀਂ ਕੰਸਲਟ ਕਰਨਾ ਬਿਲਕੁਲ ਫ੍ਰੀ ਦੇ ਵਿੱਚ ਵਾਲਾਂ ਦੀਆਂ ਪ੍ਰੋਬਲਮਾਂ ਦਾ ਹੱਲ ਲੱਭਣਾ, ਤਾਂ ਜਫਰ ਮਲਕ ਜੀ ਨੂੰ ਕਾਲ ਕਰ ਲਓ 647-521-5959 647-521-5159। ਕਾਲਸ ਆਪਾਂ, ਤੁਸੀਂ ਸੋਚੋ ਹੋਰ ਦਿਮਾਗ ਲਾਓ, ਬਹੁਤ ਸਾਰੀਆਂ ਕਾਲਜ ਨੇ ਅਤੇ ਨਾਗਪਾਲ ਸਰ ਸਾਡੇ ਨਾਲ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਨਾਗਪਾਲ ਸਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਥੈਂਕ ਯੂ
2: ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ, ਬੜਾ ਅੱਛਾ ਸ਼ੋਅ ਚੱਲ ਰਿਹਾ ਜੀ।
0: ਕਿਆ ਬਾਤ ਹੈ, ਦੇਖੋ ਸ਼ੋਅ ਅੱਛਾ ਚੱਲਦਾ, ਸ਼ੋਅ ਤੁਸੀਂ ਵੀ ਬਹੁਤ ਅੱਛੇ ਹੋ, ਕਿਉਂਕਿ ਤੁਸੀਂ ਵੀ ਜਿੱਥੇ ਆਪਾਂ ਫਾਈਨੈਂਸ਼ੀਅਲ ਪ੍ਰੋਬਲਮ ਦੀ ਗੱਲਬਾਤ ਕਰਦੇ ਹੁੰਦੇ ਹੋ, ਤੁਸੀਂ ਵੀ ਨੋਟਾਂ ਦੇ ਢੇਰ ਲਾ ਰਹੇ ਹੋ, ਇਸ ਟਾਈਮ ਕਮਿਊਨਿਟੀ ਦੀ ਇੱਕ ਹੈਲਪ ਹੀ ਕਰ ਰਹੇ ਹੋ, ਇਹ ਵੀ ਇੱਕ ਅਵੇਅਰਨੈਸ ਆ ਕਿ ਕਈ ਵਾਰੀ ਕਿਸੇ ਕਮਿਊਨਿਟੀ ਦੇ ਵਿੱਚ ਪਤਾ ਹੀ ਨਹੀਂ ਹੁੰਦਾ ਕਿ ਗੌਰਮੈਂਟ ਕਿਹੜੇ ਕਿਹੜੇ ਬੈਨੀਫਿਟ ਦੇ ਰਹੀ ਆ। ਤੁਸੀਂ ਸਕਿੱਲ ਵੀ ਡਿਵੈਲਪ ਕਰਨੇ ਆ, ਨਾਲ ਨਾਲ ਤੁਸੀਂ ਬੈਨੀਫਿਟ ਵੀ ਲੈ ਕੇ ਦੇ ਰਹੇ ਹੋ, ਔਰ ਸਭ ਤੋਂ ਵੱਡੀ ਗੱਲ ਆ ਕੋਈ ਕਮਿਸ਼ਨ ਨਹੀਂ ਲੈਂਦੇ, ਸਿਰਫ $199 ਅਤੇ ਜਾਂ ਤੁਹਾਡੀ ਇੱਕ $499 ਆਈ ਥਿੰਕ ਫੀਸ ਆ, ਬਹੁਤ ਜੈਨੂਨ। ਮੈਨੂੰ ਤਾਂ ਇਹ ਲੱਗਦਾ ਕਿ ਇਹ ਜਿਹੜਾ ਜੈਨੂਨਨੈਸ ਆ ਨਾ, ਕਿਸੇ ਕੰਮ ਨੂੰ ਵੱਡਾ ਉਹ ਬਣਾਉਂਦੀ ਆ, ਅਤੇ ਯੂਨੀ ਗਲੋਬਲ ਐਡਵਾਈਜ਼ਰੀ ਨੂੰ ਜੈਨੂਨਨੈਸ ਨੇ ਹੀ ਵੱਡਾ ਬਣਾਇਆ ਆ, ਜਿੱਥੇ ਲੋਕ ਇੱਥੇ ਫਰੋਡ ਕਰੀ ਜਾਂਦੇ ਆ, ਇੱਧਰ ਉੱਧਰ ਦੀਆਂ ਗੱਲਾਂ ਕਹਾਣੀਆਂ ਬਾਣੀਆਂ। ਪਿਛਲੇ 7 ਸਾਲ ਤੋਂ ਯੂਨੀ ਗਲੋਬਲ ਐਡਵਾਈਜ਼ਰੀ ਐਜੂਕੇਸ਼ਨ ਕੰਸਲਟ ਕਰ ਰਹੀ ਆ। ਤੁਸੀਂ ਪੜ੍ਹਨਾ ਆ, ਐਜੂਕੇਸ਼ਨ ਦੇ ਗ੍ਰਾਂਟਸ ਲੈਣੀਆਂ ਆ, ਤੁਸੀਂ ਸਕਿੱਲ ਡਿਵੈਲਪ ਕਰਨਾ ਆ, ਊਬਰ ਚਲਾਉਂਦੇ ਹੋ, ਸਕਿੱਪ ਚਲਾਉਂਦੇ ਹੋ, ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣਾ ਕੰਮ ਕਰਦੇ ਹੋ, ਹਾਊਸ ਵਾਈਫ ਹੋ, ਤੁਹਾਡੀ ਉਮਰ 30, 40, 50, 60, 70 ਕਿੰਨੀ ਵੀ ਆ, ਤੁਸੀਂ ਲੀਜੀ ਬਾਲੋ, ਬਸ ਪੀ ਆਰ ਹੋਣੇ ਚਾਹੀਦੇ ਹੋ, ਸਿਟੀਜ਼ਨ ਹੋਣੇ ਚਾਹੀਦੇ ਹੋ, ਪ੍ਰੋਟੈਕਟਡ ਪਰਸਨ ਹੋਣੇ ਚਾਹੀਦੇ ਹੋ, ਤੁਸੀਂ $30,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਲੈ ਸਕਦੇ ਹੋ। ਨਾਗਪਾਲ ਸਰ, ਮੈਂ ਸਹੀ ਕਿਹਾ ਜੀ? ਨਾਗਪਾਲ ਸਰ, ਤੁਸੀਂ ਸੁਣ ਰਹੇ ਹੋ?
2: ਹਾਂਜੀ ਹਾਂਜੀ, ਬਿਲਕੁਲ ਜੀ, ਸੁਣ ਰਹੇ ਹਾਂ।
0: ਮੈਂ ਸਹੀ ਕਹਿ ਰਿਹਾ ਜੀ, ਕੋਈ ਗਲਤ ਨਹੀਂ ਬੋਲਿਆ?
2: ਬਿਲਕੁਲ ਜੀ।
0: ਆ ਜਾਓ ਜੀ, ਤੁਸੀਂ ਹੁਣ ਸਮਝਾਓ ਕਿ $30,000 ਲੈ ਕੇ $1,00,000 ਕਿਵੇਂ ਲੈ ਸਕਦੇ ਆ। ਤੁਸੀਂ ਨਾ ਇਹਦੇ ਅਰਥ ਦੱਸਣੇ ਆ, ਜਿਵੇਂ ਹੁਣ ਤੁਸੀਂ ਕਹਾਣ ਪਾਇਆ ਕਿ ਬੂਹੇ ਆਈ ਜੰਨ ਤੇ ਵਿੰਨੋ ਕੁੜੀ ਦੇ ਕੰਨ, ਤੇ ਇਹਦੇ ਤੁਸੀਂ ਬਣਾ ਉਹਦੇ ਅਰਥ ਦੱਸਣੇ ਆ ਕਿ ਇਹਦੇ ਤੇ ਕਿਹੜੀ ਕਹਾਵਤ ਢੁੱਕਦੀ ਆ। ਫਿਰ ਇਹ ਜਿਹੜੀ ਤੁਸੀਂ ਦੱਸਿਆ ਨਾ, ਇਹ ਜਿਹੜਾ ਸਵਾਲ ਆ ਇਹ ਸਰੋਤੇ ਬੁੱਝਣਗੇ। ਤੁਸੀਂ ਦੱਸਣਾ ਕਿ ਜਿਵੇਂ ਭਾਈ ਕੋਈ ਕੰਮ ਕਰਨਾ ਆਪਾਂ, ਤੇ ਉਹ ਜਮ੍ਹਾਂ ਮੌਕੇ 'ਤੇ ਕਰ ਦਈਏ, ਅਤੇ ਉਹਦੇ 'ਤੇ ਇਹ ਕਹਾਵਤ ਢੁੱਕਦੀ ਆ ਵੀ ਜਮ੍ਹਾਂ ਕੋਈ ਮੌਕੇ 'ਤੇ ਕੰਮ ਕਰੀਏ, ਪਹਿਲਾਂ ਪਰਵਾਹ ਨਹੀਂ ਕੀਤੀ, ਅਤੇ ਜਮ੍ਹਾਂ ਮੌਕੇ 'ਤੇ ਫਿਰ ਕੰਮ ਕਰਨ ਲੱਗੀ, ਉਹ 'ਤੇ ਫਿਰ ਲੁਗੀ ਬੂਹੇ ਬੈਠੀ ਜਾਣ ਜਾਂ ਬੂਹੇ ਖੜੀ ਜਾਣ ਅਤੇ ਵਿੰਨੋ ਕੁੜੀ ਦੇ ਕੰਨ,
2: ਵਿੰਨੋ ਕੁੜੀ ਦੇ ਕੰਨ।
0: ਹਾਂ, ਸੋ ਉਹ ਤੁਸੀਂ ਮੈਨੂੰ ਅਰਥ ਦੱਸਣੇ ਆ, ਜਵਾਬ ਦੱਸਣੇ ਆ, ਸਵਾਲ ਸਰੋਤਿਆਂ ਨੇ ਪਾ ਦੇਣੇ ਆ।
2: ਅਰਥ ਤੇ ਇਹੀ ਹੈ ਭਾਜੀ ਵੀ ਪਹਿਲਾਂ ਆਪਾਂ ਕੋਈ ਕੋਈ ਕਿਸੇ ਵੀ ਕੰਮ ਨੂੰ ਲੈ ਲਓ, ਆਪਾਂ ਕੋਈ ਵੀ ਕੰਮ ਸ਼ੁਰੂ ਕਰ ਲਈਏ, ਪਹਿਲਾਂ ਉਹਦੇ ਤੇ ਕੋਈ ਗੌਰ ਨਹੀਂ ਕਰਨੀ, ਹੈਨਾ
0: ਜੀ,
2: ਤੇ ਜਦੋਂ ਉਹ ਕੰਮ ਦਾ ਮਤਲਬ ਸਮਾਂ ਆ ਗਿਆ ਤੇ ਫਿਰ ਆਪਾਂ ਛੇਤੀ ਕਰਨੀ ਆ ਵੀ ਛੇਤੀ ਕਰੋ ਛੇਤੀ ਕਰੋ, ਹੈਨਾ, ਕਿਸੇ ਵੀ ਕੰਮ ਨੂੰ ਤੇਜ਼ੀ ਚ ਕਰਨ ਦੀ ਕੋਸ਼ਿਸ਼ ਕਰਨ ਦੀ ਟਰਾਈ ਕਰਨੀ, ਤੇ ਫਿਰ ਉੱਥੇ ਆਪਣੇ ਸਿਆਣੇ ਲੋਕ ਕਹਿੰਦੇ ਹੁੰਦੇ ਸੀਗੇ ਵੀ ਬੂਹੇ ਆਈ ਜਾਨ।

0: ਬਿੰਨੂ ਕੁਣੀ ਦੇ ਕੁੜੀ ਦੇ ਕੰਨ ਵੀ ਪਹਿਲਾਂ ਤਾਂ ਕੁੜੀ ਦੇ ਕੰਨ ਬਣਾਏ ਨੀ ਗੇ ਜਦੋਂ ਮੰਗ ਲਈ ਸੀਗੀ ਤੇ ਹੁਣ ਉਹ ਜੰਜ ਬੂਹੇ ਤੇ ਆਈ ਬੈਠੀ ਹੈ ਤੇ ਹੁਣ ਇਹਦੇ ਕੰਨ
1: ਪੰਜਾਬੀ
0: ਤਿਆਰੀਆਂ ਕਰ ਰਹੇ ਹਾਂ
1: ਜੀ ਜੀ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ 905-673-3333-7 ਤੇ ਗੱਲਾਂ ਬਾਤਾਂ ਹੋ ਰਹੀਆਂ ਪੰਜਾਬੀ
2: ਹਾਜ਼ਰ ਹੋਏ ਹਾਂ
1: ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਦੇ ਨਾਲ ਤੁਸੀਂ ਜੁੜੇ ਹੋਏ ਹੋ
2: ਨੂੰ ਵੀ ਪਸੰਦ ਕਰੋਗੇ

0: ਬਿਲਕੁਲ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ, ਔਰ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜ ਚੁੱਕੇ ਨੇ ਰਸ਼ਮੀਤ ਕੌਰ ਜੀ, ਕਾਲ ਮੌਰਗ ਦੇ ਪ੍ਰਿੰਸੀਪਲ ਬ੍ਰੋਕਰ ਨੇ। ਮੌਰਗ ਦੇ ਰਿਲੇਟਡ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਹੁੰਦੀ ਹੈ ਤਾਂ ਤੁਸੀਂ ਇੱਕੋ ਇੱਕ ਨਾਮ ਯਾਦ ਰੱਖਣਾ, ਰਸ਼ਮੀਤ ਕੌਰ ਫਰੋਮ ਕਾਲ ਮੌਰਗ ਜੀ। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
1: ਬਹੁਤ ਬਹੁਤ ਧੰਨਵਾਦ ਪ੍ਰਭ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ।
0: ਵੈਰੀ ਗੁੱਡ ਈਵਨਿੰਗ ਜੀ।
1: ਜੀ, ਮੌਰਗੇਜ ਰਿਲੇਟਡ ਜਿਹੜਾ ਤੁਸੀਂ ਮੈਂਸ਼ਨ ਕੀਤਾ, ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ, ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ, ਘਰ ਚੋਂ ਪੈਸੇ ਕੱਢਣੇ ਨੇ, ਕੋਈ ਵੀ ਮੌਰਗੇਜ ਰਿਲੇਟਡ ਕੁਐਸਚਨ ਹੈਗਾ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ, 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਅੱਜ ਪ੍ਰਭ ਜੀ ਗੱਲਬਾਤ ਕਰਾਂਗੇ ਜੀ ਕਿ ਡਿਫਰੈਂਸ ਕੀ ਹੈ ਰੀਫਾਈਨੈਂਸ ਤੇ ਰਿਨਿਊਅਲ ਵਿੱਚ। ਕਈ ਵਾਰ ਇਨਕੁਆਇਰੀ ਆਉਂਦੀ ਹੈਗੀ ਕਲਾਇੰਟ ਦੀ ਕਿ ਵੀ ਸਾਡਾ ਰੀਫਾਈਨੈਂਸ ਕਰਨਾ ਹੈਗਾ ਜਾਂ ਸਾਨੂੰ ਕੀ ਰੇਟ ਮਿਲ ਸਕਦਾ, ਬਟ ਉਹਨਾਂ ਨੂੰ ਡਿਫਰੈਂਸ ਨਹੀਂ ਪਤਾ ਹੁੰਦਾ। ਬੇਸਿਕਲੀ ਰਿਨਿਊਅਲ ਕੀ ਹੈ ਕਿ ਜਦੋਂ ਮੇਰੀ ਟਰਮ ਖਤਮ ਹੋ ਗਈ, ਫਿਰ ਸਪੋਜ਼ ਮੈਂ 5 ਸਾਲ ਦੀ ਟਰਮ ਲਿੱਤੀ ਸੀ, ਜਦੋਂ ਖਤਮ ਹੋਈ ਉਸ ਵੇਲੇ ਮੌਰਗੇਜ ਰਿਨਿਊ ਹੋਣੀ ਹੈ। ਰਿਨਿਊ ਮਤਲਬ ਕਿ ਨਵੀਂ ਟਰਮਸ ਐਂਡ ਕੰਡੀਸ਼ਨਸ ਬੈਂਕ ਦੱਸੇਗਾ, ਬੇਸਿਕਲੀ ਨਵਾਂ ਰੇਟ ਹੋਏਗਾ ਜਿਹੜਾ ਉਹ ਦੱਸਿਆ ਜਾਏਗਾ ਉਸ ਵੇਲੇ। ਬਟ ਉਸ ਵੇਲੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਬੈਂਕ ਚੇਂਜ ਕਰੋ। ਜੇ ਤੁਹਾਨੂੰ ਬੈਂਕ ਆਪਣਾ ਬੈਂਕ ਵਧੀਆ ਰੇਟ ਦੇ ਰਿਹਾ ਤੇ ਤੁਸੀਂ ਉੱਥੇ ਹੀ ਰਹਿਣਾ ਚਾਹੁੰਦੇ ਹੈਗੇ ਹੋ, ਸਾਨੂੰ ਕੋਈ ਡਾਕੂਮੈਂਟੇਸ਼ਨ ਦੀ ਲੋੜ ਨਹੀਂ ਹੁੰਦੀ ਹੈ ਮੋਸਟ ਆਫ ਦ ਟਾਈਮ। ਸੋ ਉਹ ਸਿੰਪਲ ਰਿਨਿਊਅਲ ਮੰਨਿਆ ਜਾਂਦਾ। ਬਟ ਐਟ ਦ ਸੇਮ ਟਾਈਮ ਰੀਫਾਈਨੈਂਸ ਕੀ ਹੈਗਾ, ਭਾਵੇਂ ਮੇਰਾ ਰਿਨਿਊਅਲ ਆਇਆ ਭਾਵੇਂ ਨਹੀਂ ਆਇਆ, ਬਟ ਮੈਂ ਆਪਣਾ ਰੀਫਾਈਨੈਂਸ ਕਰਨਾ ਚਾਹੁੰਦੀ ਹਾਂ ਮੌਰਗੇਜ, ਮਤਲਬ ਕਿ ਮੈਂ ਮੌਰਗੇਜ ਵਿੱਚ ਕਿਸੇ ਵੀ ਤਰ੍ਹਾਂ ਦਾ ਚੇਂਜ ਲਿਆਉਣਾ ਚਾਹੁੰਦੀ ਹਾਂ। ਚੇਂਜ ਕੁਛ ਵੀ ਹੋ ਸਕਦਾ, ਸੇ ਸਪੋਜ਼ ਮੇਰੀ 5 ਲੱਖ ਦੀ ਮੌਰਗੇਜ ਹੈਗੀ ਹੈ, 1.5 ਲੱਖ ਦਾ ਮੇਰਾ ਕਰਜ਼ਾ ਇਕੱਠਾ ਹੋਇਆ ਹੋਇਆ ਤੇ ਮੈਂ ਨਵੇਂ ਸਿਰੋਂ ਨਵੀਂ ਮੌਰਗੇਜ ਬਣਾਤੀ 6.5 ਲੱਖ ਦੀ, ਉਹਨੂੰ ਅਸੀਂ ਰੀਫਾਈਨੈਂਸ ਕਰਤਾ। ਜਾਂ ਮੇਰੀ 5 ਲੱਖ ਦੀ ਮੌਰਗੇਜ ਹੈਗੀ ਹੈ, ਮੇਰਾ ਰਿਨਿਊਅਲ ਆ ਗਿਆ ਹੈਗਾ, ਬਟ ਉਹ 20 ਸਾਲ ਦੀ ਐਮਰਟਾਈਜੇਸ਼ਨ ਰਹਿ ਗਈ ਹੈ, ਮੈਂ ਉਹਨੂੰ ਵਾਪਿਸ 30 ਸਾਲ ਦੇ ਰੀਸੈਟ ਕਰਨਾ ਚਾਹੁੰਦੀ ਹੈਗੀ ਹਾਂ, ਤਾਂ ਵੀ ਅਸੀਂ ਉਹਨੂੰ ਰੀਫਾਈਨੈਂਸ ਕਰ ਦਈਦਾ ਹੈਗਾ। ਜਾਂ ਹੁਣ ਇਹ ਜਿਵੇਂ ਮੇਰੇ ਕੋਲ ਇੱਕ ਫਾਈਲ ਚੱਲ ਰਹੀ ਹੈ ਹਸਬੈਂਡ ਵਾਈਫ ਦੇ ਨਾਮ ਤੇ, ਘਰ ਸੀਗਾ, ਅਨਫੋਰਚੁਨੇਟਲੀ ਹਸਬੈਂਡ ਦੀ ਡੈਥ ਹੋ ਗਈ ਤੇ ਹੁਣ ਅਸੀਂ ਵਾਈਫ ਤੇ 2 ਬੱਚਿਆਂ ਦੇ ਨਾਮ ਤੇ ਘਰ ਕਰ ਰਹੇ ਹੈਗੇ ਹਾਂ। ਜਦੋਂ ਟਾਈਟਲ ਚੇਂਜ ਕਰ ਰਹੇ ਹਾਂ ਉਸ ਚੀਜ਼ ਨੂੰ ਵੀ ਅਸੀਂ ਰੀਫਾਈਨੈਂਸ ਕਰ ਦਿੰਦੇ ਹਾਂ। ਸੋ ਬੇਸਿਕਲੀ ਕਿਸੇ ਵੀ ਤਰ੍ਹਾਂ ਦਾ ਚੇਂਜ ਕਰਨਾ ਹੋਏ ਮੌਰਗੇਜ ਵਿੱਚ, ਉੱਥੇ ਰੀਫਾਈਨੈਂਸ ਹੈ, ਉਹਦੇ ਵਿੱਚ ਸਾਨੂੰ ਡਾਕੂਮੈਂਟੇਸ਼ਨ, ਕ੍ਰੈਡਿਟ, ਸਾਰਾ ਕੁਛ ਦੁਬਾਰਾ ਚਾਹੀਦਾ ਹੁੰਦਾ ਹੈਗਾ। ਤੇ ਜੇ ਤੁਹਾਨੂੰ ਕੁਐਸਚਨ ਹੈਗਾ ਰੀਫਾਈਨੈਂਸ ਬਾਰੇ, ਘਰ ਚੋਂ ਕੋਈ ਪੈਸੇ ਕੱਢਣੇ ਨੇ, ਟਾਈਟਲ ਚੇਂਜ ਕਰਨਾ ਹੈ, ਗਰੰਟੋਰ ਦਾ ਨਾਮ ਕੱਢਣਾ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੁਐਸਚਨ ਹੈਗਾ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ, 6475394499, 6475349449। ਧੰਨਵਾਦ,
0: ਬਹੁਤ ਸ਼ੁਕਰੀਆ ਰਸ਼ਮੀ ਜੀ, ਥੈਂਕ ਯੂ ਸੋ ਮਚ। ਔਰ 6475349449, 6475349449, ਇੱਕੋ ਇੱਕ ਨੰਬਰ ਰਸ਼ਮੀ ਜੀ ਹੋਣਾ, ਤੁਸੀਂ ਗੂਗਲ ਵੀ ਕਰ ਸਕਦੇ ਹੋ ਰਸ਼ਮੀਤ ਕੌਰ ਫਰੋਮ ਕਾਲ ਮੌਰਗੇਜਸ।

0: ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ 0076?
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਕਣਕ ਖੇਤ ਪੂਰੀ ਪੇੜ ਆ ਜਵਾਈ ਆ ਮੰਡੇ ਖਾ।
0: ਓਕੇ, ਦੁਬਾਰਾ ਰਿਪੀਟ ਕਰੋਗੇ ਜੀ?
1: ਕਣਕ ਖੇਤ ਕੁੜੀ ਪੇਟ ਆ ਜਵਾਈ ਆ ਮੰਡੇ ਖਾ।
0: ਓਕੇ, ਤੁਸੀਂ ਬਾਜ਼ਾਰ ਤੋਂ ਪਾ ਰਹੇ ਹੋ, ਰਾਈਟ?
1: ਹਾਂਜੀ।
0: ਓਕੇ ਚਲੋ ਜੀ, ਕਣਕ ਖੇਤ
1: ਕੁੜੀ ਪੇਟ
0: ਆ ਜਵਾਈ ਆ ਮੰਡੇ ਖਾ, ਜੋ 905-673-3337। ਬਈ ਪਤਾ ਕਿਸੇ ਨੂੰ ਇਸ ਬੁਝਾਰਤ ਦਾ ਸਵਾਲ? 905-673-3337 ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਆਂਟੀ ਜੀ?
2: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਜਿੰਨੀਆਂ ਪਾਈਆਂ ਬੁਝਾਰਤਾਂ ਮੈਨੂੰ ਆਉਂਦੀਆਂ ਤੇ ਇਹ ਜਿਹੜੀ ਹੋਰ ਪਾਈ ਹੈ ਨਾ, ਇਹਨਾਂ ਨੇ ਕਿਹਾ ਕਣਕ ਖੇਤ ਕੁੜੀ ਪੇਟ ਆ ਜਵਾਈ ਆ ਮੰਡੇ ਖਾ
0: ਜੀ।
2: ਹਜੇ ਬਹੁਤ ਦੂਰ ਦੀ ਗੱਲ ਹੁੰਦੀ ਹੈ ਵੀ ਆਸਾਂ ਪਹਿਲੇ ਲਾ ਕੇ ਬਹਿ ਜਾਣਾ। ਮੇਰੀ ਗੱਲ ਬਿਲਕੁਲ ਪੱਕੀ ਆ। ਇੱਕ ਉਹਨੇ ਕਿਹਾ, ਉਹਨਾਂ ਨੇ ਪਾਈ ਸੀਗੀ ਵੀ ਟਾਈਮ ਦੇ ਟਾਈਮ ਮੈਨੂੰ ਆਈ ਬੂਹੇ ਆਈ ਜਾਂਦੀ ਮੈਨੂੰ ਕੁੜੀ ਦੇ ਕੰਨ, ਜਦੋਂ ਅਖੀਰ ਤੇ ਟਾਈਮ ਖਤਮ ਹੋ ਜਾਂਦਾ ਉਸ ਵੇਲੇ ਸਾਨੂੰ ਕੋਈ ਕੰਮ ਕਰਨ ਦਾ ਚੇਤਾ ਆਵੇ।
0: ਹਾਂ ਬਿਲਕੁਲ,
2: ਮੈਂ ਦੱਸਦੀ ਹਾਂ ਤੁਹਾਨੂੰ ਵੀ ਜਦੋਂ ਕੋਈ ਕੰਮ ਸਾਡਾ ਕਿਸੇ ਕੋਲੋਂ ਨਿਕਲ ਜਾਂਦਾ ਹੋ ਜਾਂਦਾ ਫਿਰ ਅਸੀਂ ਉਹ ਕਹਿੰਦੇ ਤੂੰ ਕੌਣ ਤੇ ਮੈਂ ਕੌਣ, ਇਹਦੀ ਬੁਝਾਰਤ ਬਣਾਉਣੀ ਹੈ।
0: ਓਕੇ,
2: ਤੇਰਾ ਖਾਨ ਬਣਾਉਣਾ ਹੈ।
0: ਓਕੇ, ਕਿਹੜੀ ਚੀਜ਼ ਦਾ ਮੈਨੂੰ ਦੁਬਾਰਾ ਦੱਸੋ ਜੀ?
2: ਉਹ ਕਹਿੰਦੇ ਵੀ ਜਦੋਂ ਆਪਣਾ ਕੋਈ ਕੰਮ ਕਿਸੇ ਕੋਲ ਮਤਲਬ ਨਿਕਲ ਜਾਂਦਾ ਨਾ,
0: ਹਾਂ, ਮਤਲਬ ਨਿਕਲ ਜਾਂਦਾ ਆ ਫਿਰ ਅਸੀਂ ਕਹਿੰਦੇ ਕਿ ਹੁਣ ਤੂੰ ਕੌਣ ਤੇ ਹੁਣ ਮੈਂ ਕੌਣ,
2: ਭੁੱਲ ਜਾਂਦੇ ਆ, ਇੱਕ ਵਾਕ ਬਣਦਾ।
0: ਓਕੇ ਚਲੋ, ਇਹਦੀ ਇਹ ਦੱਸੋ ਬਈ ਕਿਹੜੀ ਕਹਾਵਤ ਢੁੱਕਦੀ ਆ ਇਸ ਤੇ? ਇੱਕ ਵਾਰ ਆਂਟੀ ਜੀ ਫਿਰ ਰਿਪੀਟ ਕਰ ਦੋ। ਨਹੀਂ, ਤੁਸੀਂ ਆਨਸਰ ਨਹੀਂ ਦੇਣਾ, ਤੁਸੀਂ ਸਵਾਲ ਨਹੀਂ ਦੱਸਣਾ, ਤੁਸੀਂ ਉਹ ਜਿਹੜਾ ਬੋਲਿਆ ਸੀ ਦੁਬਾਰਾ ਰਿਪੀਟ ਕਰੋ।
2: ਹਾਂ ਵੀ ਜਦੋਂ ਆਪਾਂ ਕਹਿੰਦੇ ਨਾ ਮਤਲਬ ਨਿਕਲ ਜਾਂਦਾ ਆਪਣਾ ਕੰਮ ਕਰਵਾ ਲੈਂਦੇ ਆਪਾਂ ਕਿਸੇ ਕੋਲੋਂ
0: ਜੀ,
2: ਤੇ ਫਿਰ ਆਪਾਂ ਭੁੱਲ ਜਾਂਦੇ ਆ ਉਹਨੂੰ ਕਹਿਣਾ ਵੀ ਤੂੰ ਕੌਣ ਤੇ ਮੈਂ ਕੌਣ, ਹੈਨਾ, ਭੁੱਲ ਜਾਂਦੇ ਆ ਉਹਨੂੰ
0: ਜੀ, ਬਿਲਕੁਲ ਉਹਨੂੰ ਭੁੱਲ ਜਾਂਦੇ। ਸੋ ਇਹਦੇ ਉੱਪਰ ਕਹਾਵਤ ਤੁਸੀਂ ਦੱਸਣੀ ਆ ਜੀ, 905
2: ਕਹਾਵਤ ਆਮ ਹੀ ਵਰਤਦੇ
0: 673-3337, ਇਹ ਆਮ ਹੀ ਵਰਤੀ ਜਾਣ ਵਾਲੀ ਕਹਾਵਤ ਆ, ਜਦੋਂ ਕਿਸੇ ਦਾ ਕੰਮ ਨਿਕਲ ਜਾਂਦਾ ਫਿਰ ਕਹਿੰਦੇ ਤੂੰ ਕੌਣ ਤੇ ਮੈਂ ਕੌਣ। 905-673-3337 ਪੁੱਛੋ ਬਈ, ਦੇਖਦੇ ਹਾਂ ਕਿ ਕਿਹਦੇ ਦਿਮਾਗ ਦੀਆਂ ਫਿਰਕੀਆਂ ਦੇ ਵਿੱਚ ਇਹ ਗਰਾਰੀ ਅੜਦੀ ਆ। ਸੋ ਇੱਕ ਬੈਡਰੂਮ ਦੀ ਅਪਾਰਟਮੈਂਟ ਆ, 1907 ਕੋਰਡੋਵਾ ਐਵੀਨਿਊ ਇਟੋਬੀਕੋ ਦੇ ਵਿੱਚ, ਮੇਨ ਇੰਟਰਸੈਕਸ਼ਨ ਹੈਗਾ ਜੀ ਡੰਡਾਸ ਅਤੇ ਸਲਿੰਗਟਨ। ਜੇ ਕੋਈ ਉਸ ਸਾਈਡ ਅਪਾਰਟਮੈਂਟ ਲੱਭ ਰਿਹਾ ਇੱਕ ਬੈਡਰੂਮ ਦਾ, ਤਾਂ ਤੁਸੀਂ ਕਾਲ ਕਰ ਲਓ ਜੀ। ਇਹ ਤੁਸੀਂ ਡਾਊਨ ਟਾਊਨ ਟੋਰਾਂਟੋ ਤੋਂ ਬਿਲਕੁਲ 10 ਮਿੰਟ ਦੀ ਦੂਰੀ 'ਤੇ ਆ, ਅਤੇ ਏਅਰਪੋਰਟ ਵੀ 3 ਮਿੰਟ ਦੀ ਦੂਰੀ 'ਤੇ ਆ। ਸੋ 416-786-7211 4167-8672-11 ਤੁਸੀਂ ਕਹਿ ਸਕਦੇ ਹੋ। ਸੋ 416-786-7211 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੁਸੀਂ ਇਸ ਅਪਾਰਟਮੈਂਟ ਨੂੰ ਲੈਣ ਵਾਸਤੇ। ਨਾਲ ਦੀ ਨਾਲ ਮਾਝਾ ਪਿਕਨਿਕ ਹੋ ਰਹੀ ਹੈ ਜੀ 11 ਜੁਲਾਈ ਨੂੰ 11 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ, ਬਰੈਂਪਟਨ ਦੇ ਵਿੱਚ 11873 ਗੋਰ ਰੋਡ, ਇਹ ਇੰਟਰਸੈਕਸ਼ਨ ਆ ਜੀ ਮੇਫੀਲਡ ਅਤੇ ਗੋਰ ਰੋਡ ਵਾਲਾ ਇੰਟਰਸੈਕਸ਼ਨ ਆ, ਅਤੇ ਰੌਣਕਾਂ ਲੱਗਣਗੀਆਂ, ਮਾਝੇ ਦੇ ਮਜਾਇਲ ਇਕੱਠੇ ਹੋਣਗੇ, ਮਾਝਾ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਇਹ ਮਾਝਾ ਪਿਕਨਿਕ ਕਰਾਈ ਜਾ ਰਹੀ ਆ। ਸੋ ਪਹੁੰਚੋ ਸਾਰੇ ਮਾਝੇ ਵਾਲਿਓ, ਇੱਕ ਦੂਜੇ ਦੇ ਸੱਜਣਾ ਮਿੱਤਰਾਂ ਯਾਰਾਂ ਬੇਲੀ ਨੂੰ ਮਿਲਣ, ਮਾਝਾ ਪਿਕਨਿਕ 'ਤੇ ਤੁਸੀਂ ਪਹੁੰਚਣਾ ਆ। 905-673-3337 ਜੀ। ਸਤਿ ਸ਼੍ਰੀ ਅਕਾਲ ਜੀ, 2556 ਤੁਸੀਂ ਓਨਰ ਹੋ ਜੀ? ਜੀ ਸਤਿ ਸ਼੍ਰੀ ਅਕਾਲ ਜੀ, 2556 ਤੁਸੀਂ ਓਨਰ ਹੋ?
3: ਹਾਂਜੀ
0: ਜੀ, ਸਤਿ ਸ਼੍ਰੀ ਅਕਾਲ
3: ਜੀ ਵੀਰ ਜੀ। ਇਹ ਜਿਹੜੀ ਭੈਣ ਜੀ ਨੇ ਪਾਈ ਆ, ਜਿਹੜੀ ਆਪਣੇ ਬਾਤ ਪਾਈ ਆ ਜੀ, ਕੋਠਾ ਉਸਰਿਆ ਤੇ ਤਰਖਾਣ ਵਿਸਰਿਆ।
0: ਓਕੇ, ਕੋਠਾ ਉਸਰਿਆ ਤੇ ਤਰਖਾਣ ਵਿਸਰਿਆ। ਓਕੇ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3337 ਜੀ। ਕੁਲਦੀਪ ਜੀ, ਸਤਿ ਸ਼੍ਰੀ ਅਕਾਲ। ਗੋਸਲ ਮੈਮ, ਤੁਸੀਂ ਓਨਰ ਹੋ ਜੀ? ਬੁਝਾਰਤ ਹਾਂ, ਹੁਣ ਇਹ ਬੁਝਾਰਤ ਨਹੀਂ ਆ, ਇਹ ਕਹਾਵਤ ਆ ਜੀ, ਇਹ ਕਹਾਵਤ ਆ। ਸੋ ਕਿਸੇ ਦਾ ਕੰਮ ਨਿਕਲ ਗਿਆ, ਆਂਟੀ ਜੀ ਪਾ ਕੇ ਗਏ ਸੀ ਕਹਾਵਤ ਦਾ ਜਵਾਬ ਦੇ ਕੇ ਗਏ ਸੀ, ਆਪਾਂ ਉਸ ਜਵਾਬ ਤੇ ਕਹਾਵਤ ਦੱਸਣੀ ਆ ਵੀ ਕਿਹੜੀ ਕਹਾਵਤ ਢੁੱਕਦੀ ਇਸ ਗੱਲ ਦੇ ਉੱਪਰ।
2: ਪਹਿਲਾਂ ਜੀ ਮਗਰ ਮਗਰ ਫਿਰਦੇ ਪਏ, ਮੇਰਾ ਕੰਮ ਕਰ, ਮੇਰਾ ਆਹ ਕਰ, ਮਗਰ ਉਹ ਕਹਿੰਦੇ
1: दो
0: तीन तीन कहावत भी ढुक दिया अपने बुजुर्ग ने बनाई जी उन्होंने पूछना पैना बहुत शुक्रिया जी थैंक यू सो मच थैंक यू जी बहुत शुक्रिया 905-673-3333-37

ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼: ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ

Pizza to go, best pizza in the town, pizza to go. Tandoori paneer pizza, butter chicken pizza, chaat pizza, makhani paneer pizza, shahi paneer pizza. Kalle pizza nahi jithe tusi fish pakoda, best soya chaap, malai wings, crunchy momo, malai momo. Sun ke aaya na munh vich paani. So ajj apne yaaran dostan te parivar de naal kuch vadhiya te quality wala khaan nu dil kar rehaa na, ta ikko ik naam yaad rakho, pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696

0: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
1: ਸੋ ਬਿਲਕੁਲ ਜੀ, 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਪੰਜਾਬੀ ਲਹਿਰਾਂ ਨਾਲ, ਮਾਫ਼ ਕਰਨਾ, ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਤੁਸੀਂ ਜੁੜੇ ਹੋਏ ਹੋ। ਸੋ 905-673-3337 ਤੁਸੀਂ ਜ਼ਿਆਦਾ ਜੇ ਪੰਜਾਬੀ ਲਹਿਰਾਂ ਦੇ ਵਿੱਚ ਦਸਕ ਦੇ ਦਿੰਦੇ ਹੋ ਨਾ, ਫਿਰ ਤੁਹਾਡੇ ਦਿਮਾਗ ਦੇ ਵਿੱਚ ਉਹ ਹਿੱਸਾ ਪੈ ਰਹਿੰਦਾ। ਸੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ ਜੀ।
2: ਹਾਂਜੀ ਬੇਟੇ,
1: ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਜੀ ਜੀ ਸਤਿ ਸ਼੍ਰੀ ਅਕਾਲ ਜੀ। ਓਕੇ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਦੁਬਾਰਾ ਕਾਲ ਕਰ ਲਓ। ਸਾਡੇ ਨਾਲ ਜੁੜੇ ਹੋਏ ਨੇ ਆਲ ਕਾਇੰਡ ਇੰਸ਼ੋਰੈਂਸ ਤੋਂ ਗੁਰਜੀਤ ਸੂਰੀ ਜੀ। ਇੰਸ਼ੋਰੈਂਸ ਦੀਆਂ ਸੇਵਾਵਾਂ ਬਾਰੇ ਕੋਈ ਗੱਲਬਾਤ ਕਰਨੀ ਆ, ਤੁਸੀਂ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਇੰਸ਼ੋਰੈਂਸ ਬਾਰੇ ਜਾਣਕਾਰੀ ਚਾਹੀਦੀ ਹੈ ਤੁਹਾਨੂੰ, ਬਈ ਤੁਸੀਂ ਲਾਈਫ ਇੰਸ਼ੋਰੈਂਸ ਲੈਣੀ ਆ, ਕਿਹੜਾ ਪਲਾਨ ਲਈਏ, ਜਾਂ ਤੁਹਾਡੇ ਪੇਰੈਂਟਸ ਇੰਡੀਆ ਤੋਂ ਆਏ ਹੋਏ ਨੇ, ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਆ, ਘੁੰਮਣ ਫਿਰਨ ਜਾ ਰਹੇ ਹੋ ਤਾਂ ਵਿਜ਼ਟਰ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਜਾਂ ਮਾਫ਼ ਕਰਨਾ ਟਰੈਵਲ ਇੰਸ਼ੋਰੈਂਸ ਦੀ ਗੱਲਬਾਤ ਕਰ ਰਹੇ ਹਾਂ। ਸੋ ਵਿਜ਼ਟਰ ਇੰਸ਼ੋਰੈਂਸ ਵੀ ਜੇ ਤੁਹਾਡੇ ਵਿਜ਼ਟਰ ਫੈਮਿਲੀ ਪਰਿਵਾਰ ਆਏ ਹੋਏ ਆ ਅਤੇ ਉਹਨਾਂ ਬਾਰੇ ਇੰਸ਼ੋਰੈਂਸ ਲੈਣੀ ਆ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਬਹੁਤ ਸਾਰੀ ਇੰਸ਼ੋਰੈਂਸ ਦੇ ਪਲਾਨ ਹੁੰਦੇ ਆ, ਕੋਈ ਵੀ ਗੱਲਬਾਤ ਡਿਸਕਸ ਕਰਨੀ ਆ ਤਾਂ ਤੁਸੀਂ ਗੁਰਜੀਤ ਸੂਰੀ ਆਲ ਕਾਇੰਡ ਇੰਸ਼ੋਰੈਂਸ ਤੋਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਨੇ। ਗੁਰਜੀਤ ਜੀ ਸਾਡੇ ਨਾਲ ਜੁੜੇ ਹੋਏ ਨੇ। ਗੁਰਜੀਤ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਟੂਡੀਓ 'ਚ, ਕੀ ਹਾਲ ਚਾਲ ਜੀ?
2: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ, ਤੇ ਹਾਲ ਚਾਲ ਬਹੁਤ ਵਧੀਆ, ਤੁਸੀਂ ਸੁਣਾਓ ਜੀ? ਥੈਂਕ ਯੂ
1: ਜੀ। ਬਿਲਕੁਲ ਜੀ, ਚੜ੍ਹਦੀ ਕਲਾ ਠੀਕ ਠਾਕ ਆ, ਔਰ ਤੁਸੀਂ ਹੋਲਡ ਰੱਖਿਓ, ਕਾਲ ਬਹੁਤ ਸਾਰੀਆਂ, ਮੈਂ ਉਹਨਾਂ ਨੂੰ ਹੋਲਡ ਕਰਦਾ ਤਾਂ ਕਿ ਇੱਕ ਕਾਲ ਆਊਂਗਾ, ਮੈਂ ਲੰਬੇ ਸਮੇਂ ਤੋਂ ਆ ਰਹੀ ਆ। ਜੀ ਸਤਿ ਸ਼੍ਰੀ ਅਕਾਲ ਜੀ, 2884 ਤੁਸੀਂ ਆਨਰ ਹੋ ਜੀ।
3: ਹਾਂਜੀ ਜੀ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ।
1: ਓਕੇ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ, ਪਰ ਇਹਦੇ ਤੇ ਹੁਣ ਦੱਸੀਏ ਕੀ ਜੀ? ਇਹ ਤਾਂ ਤੁਸੀਂ ਆਪ ਹੀ ਦੱਸਤੀ
3: ਵੀ, ਜੇ ਕਿਸੇ ਨਾ ਤੁਸੀਂ ਆਪ ਚੰਗਾ ਕਰੋ, ਜੇ ਕੋਈ ਮਾੜਾ ਕਰਦਾ ਉਹਦੇ ਨਾਲ ਮਾੜਾ ਨਾ ਕਰੋ।
1: ਹਾਂ, ਪਰ ਇਹ ਤੁਸੀਂ ਮੈਨੂੰ ਦੱਸਣਾ ਸੀਗਾ ਕਿ ਬਈ ਤੁਸੀਂ, ਓਕੇ ਚਲੋ ਮੈਂ ਦੁਬਾਰਾ ਕਾਲ ਕਰਦਾ, ਓਕੇ ਤੁਸੀਂ ਆਪ ਹੀ ਸਾਰੇ ਕੋਲ ਦੱਸਤਾ, ਤੁਸੀਂ ਮੈਨੂੰ ਅਰਥ ਦੱਸਣੇ ਆ, ਇਹ ਜਿਹੜੀ ਕਹਾਵਤ ਤੁਸੀਂ ਬੋਲੀ ਆ ਇਹ ਤਾਂ ਸਰੋਤਿਆਂ ਨੇ ਦੱਸਣੀ ਆ, ਉਹਨਾਂ ਨੇ ਬੁੱਝਣੀ ਆ। ਸੋ 905-673-3337 ਅੱਜ ਆਪਾਂ ਇੰਸ਼ੋਰੈਂਸ ਦੇ ਕਿਹੜੇ ਵਿਸ਼ੇ ਤੇ ਗੱਲਬਾਤ ਕਰ ਰਹੇ ਹਾਂ ਗੁਰਜੀਤ ਜੀ?
2: ਜੀ ਪ੍ਰਭ ਜੀ, ਅੱਜ ਜਿਹੜੀ ਸਪੈਸ਼ਲੀ ਗੱਲਬਾਤ ਕਰਨੀ ਚਾਹੂੰਗੀ ਨਾ, ਕਿ ਰੀਸੈਂਟ ਜਿਹੜੀ ਨਿਊਜ਼ ਆਈ ਹੈਗੀ ਆ, ਬਹੁਤ ਸਾਰੇ ਸਾਡੇ ਲਿਸਨਰ ਨੇ ਉਹ ਨਿਊਜ਼ ਪੜ੍ਹੀ ਵੀ ਹੋਣੀ ਹੈਗੀ ਹੈ। ਉਹ ਜਿਹੜੀ ਨਿਊਜ਼ ਹੈਗੀ ਆ ਕਿ ਮੈਨਿਊ ਲਾਈਫ ਦਾ ਇੱਕ ਕਲੇਮ ਸੀਗਾ, ਟਰੈਵਲ ਦਾ ਕਲੇਮ, ਕਿ ਮੈਕਸੀਕੋ ਜਿਹੜੀ ਆ ਇੱਕ ਫੈਮਿਲੀ ਜਾਂਦੀ ਆ, ਔਸ਼ਵਾ ਤੋਂ ਵਿਅਕਤੀ ਹੈਗਾ ਬੁਹਾਜ਼ ਅਲੀ, ਕਿ ਉਹ ਆਪਣੀ ਗਰਲਫ੍ਰੈਂਡ ਦੇ ਨਾਲ ਮੈਕਸੀਕੋ ਟਰੈਵਲ ਤੇ ਜਾਂਦਾ। ਜਦੋਂ ਉਹ ਜਾਂਦਾ ਹੈਗਾ, ਉਹਦੇ ਤੋਂ ਪਹਿਲਾਂ ਹੀ ਜਦੋਂ ਟਰੈਵਲ ਪਲਾਨ ਕਰਦਾ, ਟਰੈਵਲ ਇੰਸ਼ੋਰੈਂਸ ਵੀ ਬਾਏ ਕਰਦਾ ਹੈਗਾ। ਪਰ ਮਿਸਟੇਕ ਕਿੱਥੇ ਹੁੰਦੀ ਹੈ ਕਿ ਜਦੋਂ ਉਹਨੇ ਟਰੈਵਲ ਜਾਣਾ ਹੁੰਦਾ ਹੈਗਾ, 2 ਵੀਕ ਪਹਿਲਾਂ ਕਿਤੇ ਉਹ ਸਿੱਖ ਹੁੰਦਾ, ਡਾਕਟਰ ਦੇ ਚਲੇ ਜਾਂਦਾ, ਹਰ ਕੋਈ ਪਰਸਨ ਨੂੰ ਹੁੰਦਾ ਹੀ ਹੈਗਾ ਵੀ ਹੁਣ ਪਲਾਨ ਜਿਹਾ ਬਣਾਇਆ ਯਾਰ, ਕਿਤੇ ਵਕੇਸ਼ਨ ਤੇ ਜਾ ਰਹੇ ਹੈਗੇ ਆ, ਵੀ ਸਿੱਖ ਨਾ ਹੋਈਏ, ਜੇ ਸਿੱਖ ਹੋਈਏ ਤਾਂ ਆਪਾਂ ਪਹਿਲਾਂ ਮੈਡੀਸਨ ਲੈ ਲਈਏ। ਉੱਥੇ ਵੀ ਜਦੋਂ ਜਾਂਦਾ ਹੈਗਾ ਤੇ ਉੱਥੇ ਜਾ ਕੇ ਸਿੱਖ ਹੋ ਜਾਂਦਾ, ਪਰਸਨ ਇੰਨਾ ਸਿੱਖ ਹੋ ਜਾਂਦਾ ਕਿ ਕੋਮਾ ਚ ਚਲੇ ਜਾਂਦਾ। 1,47,502 ਦਾ ਮੈਨਿਊ ਲਾਈਫ ਦਾ ਉਹਦਾ ਕਲੇਮ ਜਿਹੜਾ ਹੈਗਾ, ਮੈਨਿਊ ਲਾਈਫ ਡਿਕਲਾਈਨ ਕਰਦੀ ਹੈ। ਰੀਜ਼ਨ ਕੀ ਦਿੰਦੀ ਹੈ ਕਿ ਉਸ ਪਰਸਨ ਦੀ ਸਟੇਬਿਲਿਟੀ ਨਹੀਂ ਸੀ। ਇਸੇ ਤਰ੍ਹਾਂ ਮੈਂ ਸਪੈਸ਼ਲੀ ਅੱਜ ਸਟੇਬਿਲਿਟੀ ਤੇ ਗੱਲਬਾਤ ਕਰਨੀ ਚਾਹੂੰਗੀ ਕਿ ਬਹੁਤ ਸਾਰੇ ਸਾਡੇ ਲਿਸਨਰ ਜਿਹਨਾਂ ਦੇ ਪੇਰੈਂਟਸ ਆ ਰਹੇ ਆ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਤੇ, ਤੁਸੀਂ ਆਪਣੇ ਬੱਚਿਆਂ ਦੇ ਨਾਲ ਕਿਤੇ ਟਰੈਵਲ ਕਰਨ ਜਾ ਰਹੇ ਆ, ਮੇਕ ਸ਼ੋਰ ਕਰੋ ਕਿ ਉਹਨਾਂ ਦੀ ਜਦੋਂ ਵੀ ਤੁਸੀਂ ਕਵਰੇਜ ਲੈਣੀ ਹੈ, ਇਕੱਲਾ ਪ੍ਰੀਮੀਅਮ ਨਹੀਂ ਚੈੱਕ ਕਰਨਾ ਕਿ ਤੁਸੀਂ ਕਿੰਨੀ ਮਨੀ ਦੇਣੀ ਹੈਗੀ ਹੈ, ਕਿੱਥੇ ਉਹ ਐਲੀਜੀਬਲ ਹੈਗੇ ਆ, ਕਿਉਂਕਿ ਹਰ ਕੰਪਨੀ ਦੇ ਵਿੱਚ ਜਿਹੜੀ ਸਟੇਬਿਲਿਟੀ ਦੀ ਕਲੋਜ਼ ਆ ਉਹ ਡਿਫਰੈਂਟ ਹੈ। ਕਈਆਂ ਕੰਪਨੀਜ਼ ਦੇ ਵਿੱਚ 90 ਡੇਜ਼ ਦੀ ਹੈਗੀ ਆ, ਕਈਆਂ ਦੇ ਵਿੱਚ 120 ਦਿਨ ਦੀ, ਕਈਆਂ ਦੇ ਵਿੱਚ 180 ਡੇਜ਼, ਤੇ ਕਈ ਕੰਪਨੀਜ਼ ਦੇ ਵਿੱਚ ਸਾਲ ਦੀ ਸਟੇਬਿਲਿਟੀ ਹੈ। ਹੁਣ ਸਟੇਬਿਲਿਟੀ ਦਾ ਮਤਲਬ ਕੀ ਹੈਗਾ ਕਿ ਡਜ਼ਨਟ ਮੈਟਰ ਉਹ ਜਿਹੜੀ ਵੀ ਮੈਡੀਸਨ ਲੈ ਰਹੇ ਹੈਗੇ ਆ, ਕਿ ਉਨੇ ਟਾਈਮ ਦੇ ਵਿੱਚ ਨਾ ਤੇ ਕੋਈ ਮੈਡੀਸਨ ਦੀ ਡੋਜ਼ ਇਨਕਰੀਜ਼ ਚਾਹੀਦੀ ਆ, ਨਾ ਡਿਕਰੀਜ਼ ਚਾਹੀਦੀ ਹੈ, ਨਾ ਕੋਈ ਨਵੀਂ ਮੈਡੀਸਨ ਐਡ ਆਨ ਹੋਈ ਹੋਵੇ ਤੇ ਨਾ ਕੋਈ ਮੈਡੀਸਨ ਸਟਾਪ ਹੋਈ ਹੋਵੇ। ਤੇ ਪ੍ਰਭ ਜੀ ਆਪਣੇ ਜਦੋਂ ਮੋਸਟਲੀ ਜਿਹੜੇ ਆ ਨਾ ਵੀ ਪਰਸਨ ਜਿਹਨਾਂ ਦੀ ਕਾਲ ਆਉਂਦੀ ਆ ਕਿ ਜਦੋਂ ਪੇਰੈਂਟਸ ਆਉਂਦੇ ਆ, ਜਦੋਂ ਉਹਨਾਂ ਨੂੰ ਪੁੱਛਦੇ ਆ ਨਾ ਵੀ ਪੇਰੈਂਟਸ ਕੋਈ ਕਵਰੇਜ ਲੈ ਰਹੇ, ਮਤਲਬ ਕੋਈ ਉਹਨਾਂ ਨੂੰ ਮੈਡੀਸਨ ਲੈ ਰਹੇ ਆ, ਕੋਈ ਪ੍ਰੀ ਐਗਜਿਸਟਿੰਗ ਕੰਡੀਸ਼ਨ ਹੈਗੀ ਹੈ, ਤੇ ਬਹੁਤਿਆਂ ਦਾ ਆਂਸਰ ਹੁੰਦਾ ਵੀ ਪੇਰੈਂਟਸ ਬਿਲਕੁਲ ਹੈਲਦੀ ਹੈ ਜੀ, ਬਸ ਕਦੀ ਕਦੀ ਬੀਪੀ ਦੀ ਗੋਲੀ ਲੈ ਲੈਂਦੇ ਆ, ਕਦੀ ਕਦੀ ਉਹਨਾਂ ਦਾ ਕੋਲੈਸਟ੍ਰੋਲ ਵੱਧ ਜਾਂਦਾ, ਕਦੀ ਕਦੀ ਵਰਡ ਇਹ ਕਹੂੰਗੀ ਆਪਣੀ ਡਿਕਸ਼ਨਰੀ ਚੋਂ ਕੱਢ ਦਿਓ, ਕਿਉਂਕਿ ਇੰਸ਼ੋਰੈਂਸ ਕੰਪਨੀਜ਼ ਦੇ ਲੈਂਗੁਏਜ ਦੇ ਵਿੱਚ ਆ ਜਾਂਦਾ ਕਿ ਉਹਨਾਂ ਦੀ ਕੰਡੀਸ਼ਨ ਹੀ ਸਟੇਬਲ ਨਹੀਂ ਹੈ, ਕਿ ਉਹ ਸਟੇਬਲ ਨਹੀਂ ਹੈਗੇ, ਇਸ ਲਈ ਜਿਹੜੀ ਹੈਗੀ ਆ ਵੀ ਉਹ ਮੈਡੀਸਨ ਪ੍ਰੋਪਰ ਨਹੀਂ ਲੈ ਰਹੇ, ਤੇ ਇਸ ਲਈ ਫਿਰ ਕਲੇਮ ਜਿਹੜੇ ਆ ਡਿਕਲਾਈਨ ਹੁੰਦੇ ਆ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ ਵਿਜ਼ਟਰ ਵੀਜ਼ਾ ਨੂੰ ਲੈ ਕੇ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਨੂੰ ਲੈ ਕੇ, ਸੁਪਰ ਵੀਜ਼ਾ ਇੰਸ਼ੋਰੈਂਸ ਨੂੰ ਲੈ ਕੇ, ਮੰਥਲੀ ਪਲਾਨ ਲੈਣੇ ਆ, ਐਨੂਅਲ ਪਲਾਨ ਲੈਣੇ ਹੈਗੇ ਆ, ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਕੋਂਬੋ ਪਲਾਨ ਲੈਣਾ, ਬੱਚਿਆਂ ਦੇ ਲਈ ਆਰ ਐਸ ਪੀ ਦਾ ਪਲਾਨ ਲੈਣਾ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਲੈਣਾ, ਉਹਦੀ ਪਲੈਨਿੰਗ ਕਰਨੀ ਹੈ, ਟੈਕਸ ਸੇਵ ਕਰਨਾ ਚਾਹੁੰਦੇ ਹੋ, ਤੇ ਫਸਟ ਹੋਮ ਸੇਵਿੰਗ ਅਕਾਊਂਟ ਬੈਸਟ ਟੂਲ ਹੈਗਾ ਪਰਸਨਲ ਇੰਸ਼ੋਰੈਂਸ ਇਨਵੈਸਟਮੈਂਟ ਦੇ ਲਈ। ਤੇ ਨੰਬਰ ਜੀ 416-627-3111, 416-627-3111 ਤੇ ਸਾਡੇ ਲਿਸਨਰ ਜਿਹੜੇ ਹੈਗੇ ਆ ਕਾਲ ਕਰ ਸਕਦੇ ਹੈਗੇ ਆ
1: ਜੀ। ਬਿਲਕੁਲ ਜੀ, ਔਰ ਇੱਕ ਵਾਰ ਨੰਬਰ ਫੇਰ ਗੁਰਜੀਤ ਜੀ ਦੇ ਦੋ।
2: ਬਿਲਕੁਲ ਜੀ, ਨੰਬਰ ਹੈਗਾ 416-627-3111, 416-627-3111 ਤੇ ਸਾਡੇ ਲਿਸਨਰ ਜਿਹੜੇ ਹੈਗੇ ਆ ਕਾਲ ਕਰ ਸਕਦੇ ਆ। ਪ੍ਰਭ ਜੀ ਤੁਸੀਂ ਕਹਾਵਤ ਦੀ ਗੱਲ ਕੀਤੀ ਸੀ, ਮੈਂ ਜਿਹੜਾ ਜ਼ਰੂਰ ਕਹਿਣਾ ਚਾਹੂੰਗੀ, ਆਨਸਰ ਦੇਣਾ ਚਾਹੂੰਗੀ, ਕਹਾਵਤ ਸਾਡੇ ਲਿਸਨਰਸ ਨੇ ਆਪੇ ਹੀ ਲੱਭ ਲੈਣੀ ਹੈਗੀ ਹੈ ਕਿ ਬਾਅਦ ਦੇ ਵਿੱਚ ਕੋਈ ਪਛਤਾਉਣ ਦਾ ਕੋਈ ਫਾਇਦਾ ਨਹੀਂ ਕਿ ਜਦੋਂ ਟਾਈਮ ਸਿਰ ਆਪਾਂ ਟਾਈਮ ਨਾ ਸਾਂਭਿਆ ਤੇ।
1: ਹਾਂ ਬਿਲਕੁਲ ਜੀ ਬਿਲਕੁਲ, ਸੋ ਆਈ ਥਿੰਕ ਜਿਹੜੀ ਸਮਾਂ ਆ ਨਾ, ਆਈ ਥਿੰਕ ਸਮਾਂ ਬਹੁਤ ਮੈਟਰ ਕਰਦਾ, ਜੇ ਸਮਾਂ ਅਸੀਂ ਸੰਭਾਲ ਲਿਆ। ਇਵੇਂ ਇੰਸ਼ੋਰੈਂਸ ਦੇ ਵਿੱਚ ਆ, ਕਈ ਵਾਰ ਅਸੀਂ ਸੋਚਦੇ ਹੀ ਰਹਿੰਦੇ ਹਾਂ ਕਿ ਅਜੇ ਤਾਂ ਯਾਰ ਠੀਕ ਆ ਆਪਾਂ, ਗੁਰਜੀਤ ਜੀ ਆਪਾਂ ਨੂੰ ਲੱਗਦਾ ਰਹਿੰਦਾ ਕਿ ਅਜੇ ਤਾਂ ਯਾਰ ਮੈਂ 30-40 ਸਾਲ ਦਾ, ਮੈਂ ਤਾਂ ਯੰਗ ਆ, ਮੈਨੂੰ ਤਾਂ ਕੁਛ ਹੋਰ, ਮੈਨੂੰ ਅਜੇ ਕੀ ਹੋਣਾ ਆ, ਬੁੱਢੇ ਹੋਵਾਂਗੇ ਫਿਰ ਗੋਡੇ ਗਾਡੇ ਪੀੜ ਕਰੇ ਫਿਰ ਕਰਾ ਲਾਂਗੇ, ਪਰ ਅਸਲੀ ਸਾਡੇ ਨਾਲ ਕੁਛ ਨੀ ਹੋਣਾ, ਅਸੀਂ ਤਾਂ ਪੱਕਾ ਲਿਖਾ ਕੇ ਲਏ ਰੱਬ ਤੋਂ ਵੀ ਅਸੀਂ ਠੀਕ ਰਹਿਣਾ। ਚਲੋ ਐਨੀ ਵੇ, ਤੁਸੀਂ ਠੀਕ ਰਹੋ, ਤੰਦਰੁਸਤ ਰਹੋ, ਪਰ ਜਿਹੜੀ ਸੇਫਟੀ ਆ ਸਿਕਿਉਰਟੀ ਆ ਉਹ ਬਹੁਤ ਜ਼ਰੂਰੀ ਆ ਤੁਹਾਡੀ, ਸੋ ਥੋੜ੍ਹੇ ਪੈਸੇ, ਇੱਕ ਪੀਜ਼ਾ ਘੱਟ ਖਾ ਲਓ। ਅੱਜ ਕੱਲ੍ਹ ਤਾਂ ਮੈਨੂੰ ਤਾਂ ਇਹ ਲੱਗਦਾ ਹੁੰਦਾ ਸੀਗਾ ਕਿ ਜਿਹੜੀ ਇੰਸ਼ੋਰੈਂਸ ਆ ਨਾ ਗੁਰਜੀਤ ਜੀ, ਇਹ ਬਹੁਤ ਮਹਿੰਗੀ ਆ, $300-400 ਦੇ ਵਿੱਚ। ਅੱਜ ਕੱਲ੍ਹ ਤਾਂ ਜਿਵੇਂ ਤੁਸੀਂ ਜ਼ਿਕਰ ਕਰਦੇ ਹੋ, $100 ਤੋਂ ਘੱਟ ਤੁਹਾਨੂੰ 3 ਇੰਸ਼ੋਰੈਂਸ ਦਾ ਪੈਕੇਜ ਬਣ ਜਾਂਦਾ, ਮਿਲ ਜਾਂਦਾ ਆ, ਸੋ ਤੁਸੀਂ ਕੰਸਲਟ ਕਰੋ।
2: ਹੁਣ ਇਹ ਹੈਗਾ ਕਿ ਜੇ ਤੁਹਾਡੇ ਤਿੰਨੋਂ ਰਿਸਕ ਕਵਰ ਹੋ ਜਾਂਦੇ ਆ, ਜਿਨ੍ਹਾਂ ਦੀ ਏਜ ਜਿਹੜੀ ਆ 35 ਦੇ ਆਸ ਪਾਸ ਹੈਗੀ ਹੈ, ਤਿੰਨੋਂ ਰਿਸਕ ਉਹਨਾਂ ਦੇ ਲਾਈਫ ਕ੍ਰਿਟੀਕਲ ਡਿਸਬਿਲਿਟੀ ਤਿੰਨੋਂ ਰਿਸਕ ਕਵਰ ਹੋ ਜਾਂਦੇ ਆ। ਪ੍ਰਭ ਜੀ ਕੱਲ੍ਹ ਨੂੰ ਆਪਾਂ ਇਸ ਚੀਜ਼ ਤੇ ਜ਼ਰੂਰ ਡਿਟੇਲ ਗੱਲਬਾਤ ਕਰਾਂਗੇ
1: ਜੀ। ਬਿਲਕੁਲ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
2: ਥੈਂਕ ਯੂ ਜੀ, ਥੈਂਕ ਯੂ,
1: ਬਹੁਤ ਸ਼ੁਕਰੀਆ। 905-673-3333-7 ਤੇ ਗੱਲਾਂ ਬਾਤਾਂ ਕਰ ਸਕਦੇ ਹਾਂ, ਸੋ 905-673-3333। ਸੋ ਨਾਲ ਦੀ ਨਾਲ ਮੈਸੇਜ ਦੇ ਦੀ ਤੁਹਾਡੇ ਤੱਕ ਪਹੁੰਚ ਗਏ ਕਿਹੜੇ ਕਿਹੜੇ ਮੈਸੇਜ, BD ਹੋਮ ਪੇਂਟਿੰਗ, ਤੁਸੀਂ ਘਰ ਨੂੰ, ਬੇਸਮੈਂਟ ਨੂੰ, ਇਨਵੈਸਟਮੈਂਟ ਪ੍ਰੋਪਰਟੀ ਨੂੰ, ਜਾਂ ਤੁਸੀਂ ਘਰ ਦੇ ਬਾਹਰ ਅੰਦਰੋਂ ਬਾਹਰੋਂ ਇੰਟੀਰੀਅਰ ਐਕਸਟੀਰੀਅਰ ਬੇਸਮੈਂਟ ਨੂੰ ਪੇਂਟ ਕਰਵਾਉਣਾ ਆ, ਨਵਾਂ ਬਣਾਉਣਾ ਆ, ਘਰ ਨੂੰ ਪੇਂਟ ਕਰਵਾਉਣਾ, ਫਲੋਰਿੰਗ ਦਾ ਕੰਮ ਕਰਵਾਉਣਾ, ਡੈਕ ਫੈਂਸ ਪੇਂਟ ਕਰਵਾਉਣੀ ਆ, ਤੁਸੀਂ ਬਸ BD ਹੋਮ ਪੇਂਟਿੰਗ ਦੇ ਜੁਗਰਾਜ ਬਾਈ ਨੂੰ ਕਾਲ ਕਰ ਲਓ, 905-673-3333। ਓ ਮਾਫ ਕਰਨਾ, ਇਹ ਜੁਗਰਾਜ ਬਾਈ ਉਹਨਾਂ ਦਾ ਨੰਬਰ ਬਾਈ ਮੈਂ ਦੇਦਾ, ਦੂਜੇ ਪਾਸੇ ਮੇਰਾ ਧਿਆਨ ਚਲਾ ਗਿਆ ਸੀ, 905-965-6311, 905-965-6311, BD ਹੋਮ ਪੇਂਟਿੰਗ ਦੀਆਂ ਸੇਵਾਵਾਂ ਲੈਣ ਦੇ ਲਈ। ਨਾਲ ਦੀ ਨਾਲ ਤੁਸੀਂ ਵਾਓ ਈਟਸ, ਤੁਸੀਂ ਮੋਮੋ ਖਾਣੇ ਆ, ਮੋਮੋ ਵੀ ਬਸ ਵੈੱਜ, ਪਿਓਰ ਵੈੱਜ, ਦਿੱਲੀ ਵਾਲੀ ਫਾਸਟ ਫੂਡ ਟਰਾਈ ਕਰਨਾ ਨਾ, ਬੜੀ ਫੀਲਿੰਗ ਲੈਣੀ ਆ, ਵੈੱਜ ਪਿਓਰ ਹਾਈਜੀਨਿਕ ਮੋਮੋਜ਼ ਖਾਣੇ ਆ, ਤਾਂ ਤੁਸੀਂ ਵਾਓ ਈਟਸ, WOW ਵਾਓ ਈਟਸ, 905-673-0090-5677-0090 ਵਾਓ ਈਟਸ ਗੂਗਲ ਕਰ ਲਿਓ, ਤੁਸੀਂ ਸਕਿਪ ਡਿਸ਼ ਵੀ ਕਰ ਸਕਦੇ ਹੋ। ਤੁਸੀਂ ਨਾ 399 ਦੇ ਵਿੱਚ ਇਹਨਾਂ ਕੋਲ ਮੋਮੋ ਆ, 399 ਦੇ ਵਿੱਚ ਵੈਜੀਟੇਰੀਅਨ ਪਿਓਰ ਵੈੱਜ ਕੀਮਾ ਮੋਮੋ 399 ਦੇ ਵਿੱਚ ਸਟਾਰਟ ਹੋ ਜਾਂਦੇ ਆ, ਸਾਰਾ ਮੈਨਿਊ ਅੰਡਰ $8-9 ਦੇ ਆ, ਅਤੇ ਜਾਓਗੇ ਤੁਸੀਂ ਨਾਲੇ ਤਾਂ ਪੈਸੇ ਵਧੀਆ ਸੇਵ ਹੋਣੇ ਆ, ਬਹੁਤ ਜੈਨੂਅਨ ਔਰ ਸਾਫ਼ ਸੁਥਰੇ ਢੰਗ ਦੇ ਨਾਲ ਹਾਈਜੀਨਿਕ ਤਰੀਕੇ ਦੇ ਨਾਲ ਮੋਮੋ ਤਿਆਰ ਕੀਤੇ ਜਾਂਦੇ ਆ, ਦੈਟਸ ਵਾਏ ਮੋਮੋ ਚੀਪ, ਕਿਉਂਕਿ ਮੋਮੋ ਦਾ ਹੋਲਸੇਲ ਦਾ ਕੰਮ ਇਹਨਾਂ ਦਾ। ਸੋ ਵਾਓ ਈਟਸ, 905-6730090, ਫੈਮਿਲੀ ਨਾਲ ਲੈ ਕੇ ਜਾਓ, ਬੱਚੇ ਨਾਲ ਲੈ ਕੇ ਜਾਓ, ਖੁਸ਼ ਹੋਣਗੇ, ਬਹੁਤ ਵਧੀਆ ਮਾਹੌਲ ਦੇ ਵਿੱਚ, ਡੇਅਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ ਦੇ ਉੱਪਰ। ਸਤਿ ਸ਼੍ਰੀ ਅਕਾਲ ਜੀ, ਰਜਤ ਜੀ ਤੁਸੀਂ ਆਉਣੇ ਰਹੋ, 1313।
4: ਹਾਂਜੀ ਹਾਂਜੀ ਹਾਂਜੀ ਹਾਂਜੀ,
1: ਸੋ ਚੜ੍ਹਦੀ ਕਲਾ, ਬਿਲਕੁਲ ਲਵਾਨਾ ਵੈਲਨੈਸ ਸਪਾ, ਸਾਡਾ ਬਹੁਤ ਸਾਰੀਆਂ ਭੈਣਾਂ ਇਸ ਟਾਈਮ ਸਾਡਾ ਪ੍ਰੋਗਰਾਮ ਸੁਣ ਰਹੀਆਂ, ਬਹੁਤ ਸਾਰੀਆਂ ਆਂਟੀਆਂ ਸਾਡਾ ਪ੍ਰੋਗਰਾਮ ਸੁਣ ਰਹੀਆਂ ਇਸ ਟਾਈਮ, ਅਤੇ ਲਵਾਨਾ ਵੈਲਨੈਸ ਸਪਾ ਦੀ ਗੱਲਬਾਤ ਕਰ ਰਹੇ ਹਾਂ। ਇੱਕ ਪ੍ਰੋਫੈਸ਼ਨਲ ਹਾਈਜੀਨਿਕ ਇਨਵਾਇਰਮੈਂਟ ਦੇ ਵਿੱਚ ਨਾ ਇੱਕ ਪ੍ਰੋਫੈਸ਼ਨਲ ਰਜਿਸਟਰਡ ਥੈਰੇਪਿਸਟ ਦੇ ਨਾਲ ਇੱਕ ਬਹੁਤ ਵਧੀਆ ਸਪਾ ਖੁੱਲ੍ਹ ਚੁੱਕਿਆ ਤੁਹਾਡੇ ਵਾਸਤੇ। ਤੁਸੀਂ ਹੁਣ ਇੱਧਰ ਉੱਧਰ ਦੂਰ ਮਾਰਕਮ ਟੋਰਾਂਟੋ ਉੱਧਰ ਜਾਣ ਦੀ ਲੋੜ ਨਹੀਂ ਆ, ਵਿੱਚ ਬ੍ਰੈਂਪਟਨ ਦੇ ਬਿਲਕੁਲ ਦਿਲ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆ ਗਏ ਹਾਂ ਲਵਾਨਾ ਵੈਲਨੈਸ ਸਪਾ। ਸਰਵਿਸਿਜ਼ ਕਿਹੜੀਆਂ ਕਿਹੜੀਆਂ ਮਿਲਦੀਆਂ ਭੈਣਾਂ ਦੇ ਲਈ? ਇਹਨਾਂ ਕੋਲ ਹਾਈ ਕੁਆਲਿਟੀ ਅਤੇ ਬਹੁਤ ਵਧੀਆ ਇਕਿਊਪਮੈਂਟ ਆ। ਤੁਸੀਂ ਬਾਡੀ ਕੰਟੋਰਿੰਗ ਕਰਾਉਣੀ ਆ, ਵੈਕਸ ਕਰਾਉਣੀ ਕਿਸੇ ਤਰ੍ਹਾਂ ਦੀ, ਹੋਰ ਬਹੁਤ ਸਾਰੀਆਂ ਜ਼ਿਆਦੀਆਂ ਸੇਵਾਵਾਂ ਮੈਂ ਕਹੂੰਗਾ ਰਜੇ ਜੀ ਸਾਡੇ ਨਾਲ ਸ਼ੇਅਰ ਕਰਨ ਭੈਣਾਂ ਵਾਲੀਆਂ। ਸਭ ਤੋਂ ਮੇਨ ਗੱਲ ਕਿ ਜੇ ਤੁਸੀਂ ਡਰਾਈਵਿੰਗ ਕਰਦੇ ਹੋ, ਬਹੁਤ ਸਾਰੀ ਟਰੱਕ ਡਰਾਈਵ ਕਰਦੇ ਹੋ, ਘਰੇ ਬੈਠੇ ਰਹਿੰਦੇ ਹੋ, ਵਰਕ ਫਰੋਮ ਹੋਮ ਆ, ਬੈਕ ਪੇਨ ਹੁੰਦੀ ਆ, ਅਪਰ ਬੈਕ ਲੋਅਰ ਬੈਕ ਪੇਨ 'ਚ ਤੁਹਾਨੂੰ ਬੜੀ ਪ੍ਰੋਬਲਮ ਆ ਰਹੀ ਆ, ਬਾਡੀ ਦੀਆਂ ਨਸਾਂ ਚੜ ਗਈਆਂ, ਨਾੜਾਂ ਇੱਧਰ ਉੱਧਰ ਤਾੜਾਂ ਹੋ ਗਈਆਂ, ਤਾਂ ਤੁਸੀਂ ਭਾਈ ਤੁਹਾਡੀ ਬਾਡੀ ਨੀਡ ਮਸਾਜ, ਵਧੀਆ ਇੱਕ ਪ੍ਰੋਫੈਸ਼ਨਲ ਥੈਰੇਪਿਸਟ ਤੋਂ ਮਸਾਜ ਤੁਹਾਡੀ ਬਾਡੀ ਮੰਗ ਰਹੀ ਆ। ਵਧੀਆ ਮਸਾਜ ਲਓ, ਰਿਲੈਕਸ ਲਓ, ਖੁਸ਼ ਰਹੋ, ਅੱਧੀ ਸਟ੍ਰੈਸ ਟੈਨਸ਼ਨ ਐਂਗਜ਼ਾਇਟੀ ਤੁਹਾਡੀ ਚੰਗੇ ਮਸਾਜ ਨੇ ਦੂਰ ਕਰ ਦੇਣੀ ਆ। ਲਵਾਨਾ ਵੈਲਨੈਸ ਸਪਾ, ਜੇ ਤੁਹਾਨੂੰ ਕੰਮ ਵੱਲੋਂ ਇੰਸ਼ੋਰੈਂਸ ਮਿਲੀ ਹੋਈ ਆ ਤਾਂ ਤੁਹਾਨੂੰ ਨਹੀਂ ਬਿਲਿੰਗ ਸਿੱਧੀ ਇੰਸ਼ੋਰੈਂਸ ਨੂੰ ਕਰਨਗੇ, ਤੁਹਾਡੇ ਤੋਂ ਇੱਕ ਰੁਪਇਆ ਚਾਰਜ ਨਹੀਂ ਕੀਤਾ ਜਾਊਗਾ। ਰਜਤ ਜੀ ਦਿਓ ਥੋੜ੍ਹਾ ਜਿਹਾ ਐਕਸਪਲੇਨ ਕਿ ਲਵਾਨਾ ਵੈਲਨੈਸ ਸਪਾ ਹੀ ਕਿਉਂ ਸਾਡੀਆਂ ਭੈਣਾਂ ਅਤੇ ਸਾਡੇ ਸਰੋਤੇ ਆਉਣ।
4: ਬਿਲਕੁਲ ਜੀ, ਕਿਉਂਕਿ ਜੀ ਆਪਣੇ ਕੋਲ ਜਿਹੜੇ ਥੈਰੇਪਿਸਟ ਹੈਗੇ ਨੇ ਨਾ ਜੀ, ਉਹ ਸਾਰੇ ਜਿਹੜੇ ਆਪਣੇ ਕੋਲ ਆਰ ਐਮ ਟੀ ਵੀ ਹੈਗੇ ਨੇ, ਰਜਿਸਟਰ ਮਸਾਜ ਥੈਰੇਪਿਸਟ ਵੀ ਹੈਗੇ ਨੇ, ਤੇ ਜਿਹੜੇ ਨੋਨ ਆਰ ਐਮ ਟੀ ਹੈਗੇ ਨੇ ਉਹ ਵੀ ਮਸਾਜ ਸਕੂਲ ਜਾ ਰਹੇ ਨੇ, ਉਹ ਵਾਲੇ ਨੇ। ਆਪਾਂ ਇੱਦਾਂ ਨੀ ਹੈਗਾ ਕਿ ਆਪਾਂ ਰੈਂਡਮ ਨੂੰ ਕੋਈ ਵੀ ਆਪਾਂ ਹਾਇਰ ਕਰ ਲਿਆ, ਰਾਈਟ, ਜਿਹੜੇ ਨੂੰ ਉਹ ਤੋਂ ਬਾਅਦ ਨੌਲੇਜ ਨਹੀਂ ਹੈਗੀ। ਸੋ ਲਾਈਕ ਤੁਸੀਂ ਇੱਕ ਤੁਸੀਂ ਇੱਕ ਆ ਗਏ ਨਾ, ਤੁਸੀਂ ਸਾਡੇ ਜਿਹੜੇ ਕਲਾਇੰਟ ਨਾ 95% ਰਿਟੇਨ ਕਰਦੇ ਹਾਂ ਆਪਾਂ, ਜਿਹੜੇ ਸਾਡੇ ਕੋਲ ਐਵਰੀ ਵੀਕ ਆਉਂਦੇ ਨੇ, ਸਾਡਾ ਰਿਟੇਨ ਰੇਸ਼ੋ ਸਾਡੇ ਇੱਡੀ ਜ਼ਿਆਦਾ ਵਾ, ਬਿਕੋਜ਼ ਉਹ ਲਾਈਕ ਕਰਦੇ ਨੇ। ਇੱਕ ਵਾਰੀ ਜਿਹੜੇ ਇੱਕ ਵਾਰੀ ਆ ਗਏ ਤੇ ਉਹਨਾਂ ਨੂੰ ਫਿਰ ਦੁਬਾਰਾ ਤਾਂ ਆਉਣਾ ਹੀ ਆਉਣਾ ਹੈ। ਦੇਖੋ ਜੀ, ਬਿਕੋਜ਼ ਦੇ ਲਾਈਕ ਇਟ, ਬਿਕੋਜ਼ ਆਪਾਂ ਉਹਨਾਂ ਦਾ ਜਿਹੜਾ ਮਸਲਾ ਸਾਰਾ ਸੋਲਵ ਕਰਦੇ ਹਾਂ, ਰਾਈਟ, ਜਿਹਨਾਂ ਦਾ ਕੋਈ ਵੀ ਮਸਲ ਟੈਨਸ਼ਨ ਹੈ। ਮੈਂ ਸਪੈਸ਼ਲੀ ਜਦੋਂ ਬੰਦਾ, ਜੇ ਬੰਦਾ ਸਪੈਸ਼ਲੀ ਘਰੋਂ ਕੰਮ ਕਰ ਰਿਹਾ ਨਾ, ਤੇ ਉਹਦੇ ਮੋਢੇ ਵਗੈਰਾ ਟਾਈਟ ਹੁੰਦੇ ਆ ਬੇਸਿਕਲੀ ਨਾ, ਤੇ ਉਹ ਆਪਾਂ ਰਿਲੀਜ਼ ਕਰਦੇ। ਜੇ ਕੋਈ ਟਰੱਕਰ ਆ, ਉਹਨਾਂ ਦੇ ਬੈਕ ਪੇਨ ਹੁੰਦੇ ਆ, ਬੈਕ ਇਸ਼ੂ ਹੁੰਦੇ ਨੇ, ਆਪਾਂ ਸਾਰੇ ਟ੍ਰੀਟ ਕਰਦੇ ਹਾਂ। ਐਂਡ ਸਪੈਸ਼ਲੀ ਜੇ ਤੁਹਾਡੇ ਕੋਲ ਬੈਨੀਫਿਟਸ ਹੈਗੇ ਆ ਕੰਮ ਵੱਲੋਂ, ਤਾਂ ਉਹਨੂੰ ਯੂਜ਼ ਕਰੋ, ਕਿਉਂਕਿ ਬਹੁਤ ਲੋਕ ਨੂੰ ਯੂਜ਼ ਹੀ ਨਹੀਂ ਕਰਦੇ, ਉਹਦੇ ਪੈ ਜਾਂਦੇ ਆ। ਤੇ ਇਵਨ ਇਹ ਤੁਹਾਡਾ ਕੋਈ ਇਸ਼ੂ ਨਹੀਂ ਹੈਗਾ ਤਾਂ ਵੀ ਯੂਜ਼ ਕਰਕੇ ਮਸਾਜ ਲੈ ਲਓ, ਜਸਟ ਰਿਲੈਕਸ ਯੂਰਸੈਲਫ।
1: ਰਜ ਜੀ ਕਿਹੜੀਆਂ ਕਿਹੜੀਆਂ ਸੇਵਾਵਾਂ ਅਸੀਂ ਲੇਡੀਜ਼ ਨੂੰ, ਜੀ ਟੀ ਦੀਆਂ ਭੈਣਾਂ ਜਿਸ ਨੂੰ ਸੁਣ ਰਹੀਆਂ, ਕਿਹੜੀਆਂ ਕਿਹੜੀਆਂ ਅਸੀਂ ਸੇਵਾਵਾਂ ਪ੍ਰਦਾਨ ਕਰਦੇ ਹਾਂ ਲਵਾਨਾ ਵੈਲਨੈਸ ਸਪਾ ਦੀ?
4: ਹਾਂਜੀ, ਆਪਾਂ ਜੀ ਆਪਾਂ ਦੇਖੋ ਆਪਾਂ ਵੈਕਸਿੰਗ ਕਰਦੇ ਹਾਂ। ਦੇਖੋ ਹੁਣ ਸਮਰ ਆ ਗਈ ਹੈ, ਸਾਰਿਆਂ ਨੇ ਬਾਹਰ ਜਾਣਾ ਹੁੰਦਾ, ਵੈਕਸਿੰਗ ਦੀ ਲੋੜ ਹੈਗੀ ਹੈ, ਰਾਈਟ। ਆਪਾਂ ਵੈਕਸਿੰਗ ਕਰਦੇ ਹਾਂ ਤੇ ਪ੍ਰਾਈਸ ਆਪਣਾ ਬਹੁਤ ਸੋਹਣਾ ਹੈ, ਸਿਰਫ $100 ਦਾ ਫੁੱਲ ਬੋਡੀ ਦਾ, ਵੈਰੀ ਵੈਰੀ ਲੈਸ, ਯੂਜਲੀ 120 to 150 ਪ੍ਰਾਈਸ ਹੁੰਦਾ ਆ, ਆਪਾਂ ਬਹੁਤ ਘੱਟ ਕੀਤਾ ਹੋਇਆ ਵਾ, ਰਾਈਟ। ਐਂਡ $100 ਆਪਾਂ ਚਾਰਜ ਕਰਦੇ ਵੈਕਸਿੰਗ ਦਾ। ਐਂਡ ਆਪਣੇ ਕੋਲ ਹੈਗੀ ਹੈ ਲੇਜ਼ਰ ਹੇਅਰ ਰਿਮੂਵਲ, ਜੇ ਕਿਸੇ ਨੇ ਉਹ ਕਰਾਉਣੀ ਆਪਾਂ ਉਹ ਵੀ ਕਰਦੇ ਹਾਂ, ਉਹ ਸਿਰਫ 180 ਫੋਰ ਫੁੱਲ ਬੋਡੀ।
1: ਓਕੇ, ਸੋ ਸਟਾਫ ਆਪਣੇ ਕੋਲ, ਸਾਰਾ ਸਟਾਫ ਜਿਹੜਾ ਆਪਣੇ ਕੋਲ ਆ ਜੀ, ਬਿਲਕੁਲ, ਔਰ ਜਿਹੜਾ ਸਾਰਾ ਸਟਾਫ ਆ ਉਹ ਵੈਲ ਐਜੂਕੇਟਡ ਆ ਜੀ? ਲਵਾਨਾ ਵੈਲਨੈਸ ਸਪਾ ਤੇ ਜ਼ਰੂਰ ਚੱਕਰ ਲਾ ਕੇ ਅਪੁਆਇੰਟਮੈਂਟ ਲਓ, 416-885-5385 ਤੇ 416-881-5385। ਰਜਤ ਜੀ ਜੇ ਕੋਈ ਰੇਡੀਓ ਪ੍ਰੋਗਰਾਮ ਸੁਣ ਕੇ ਸਰੋਤੇ ਆਉਂਦੇ ਆ ਤੇ ਉਹਨਾਂ ਵਾਸਤੇ ਕੀ ਖਾਸ ਤੁਸੀਂ ਰੱਖੋਗੇ?
4: ਦੇਖੋ ਜੀ, ਆਪਾਂ ਤੁਹਾਡੇ ਕਹੇ ਤੇ ਆਪਾਂ ਰੇਟ ਆਲਰੇਡੀ ਡਿਕਰੀਜ਼ ਕਰ ਦਿੱਤਾ ਵਾ, ਵੈਕਸਿੰਗ ਦਾ ਹੈਗਾ 120 to 100 ਕਰ ਦਿੱਤਾ ਵਾ ਜੀ, ਜਿਹੜਾ ਲੇਜ਼ਰ ਹੇਅਰ ਰਿਮੂਵਲ ਆ ਉਹ 250 ਸੀਗਾ ਜੀ, ਆਪਾਂ ਉਹਨੂੰ 180 ਕਰ ਦਿੱਤਾ।
1: ਸੋ ਜੇ ਤੁਸੀਂ ਭਾਈ ਜੇ ਜਾ ਕੇ ਰੇਡੀਓ ਉਡਾਨ ਦਾ ਰੈਫਰੈਂਸ ਨਹੀਂ ਦਿਓਗੇ ਤਾਂ ਤੁਹਾਨੂੰ ਪ੍ਰਾਈਜ਼ ਉਨਾ ਹੀ ਲੱਗਣਾ, ਤੁਹਾਨੂੰ ਰੈਫਰੈਂਸ ਦੇਣਾ ਪੈਣਾ, ਤਾਂ ਕਿ ਰਜਤ ਜੀ ਉਹਨਾਂ ਨੂੰ ਪਤਾ ਹੋਵੇ ਕਿ ਭਾਈ ਇਹ ਸੁਣ ਕੇ ਆਇਆ, ਇਹਨਾਂ ਨੂੰ ਵੱਧ ਚਾਰਜ ਨਾ ਕੀਤਾ ਜਾਵੇ, ਇਹ ਡਿਸਕਾਊਂਟ ਤਾਂ ਆ। ਤੁਸੀਂ ਜਾ ਕੇ ਰੈਫਰੈਂਸ ਦੇਣਾ ਕਿ ਭਾਈ ਅਸੀਂ ਰੇਡੀਓ ਪ੍ਰੋਗਰਾਮ ਸੁਣ ਕੇ ਆਏ ਹਾਂ। ਸੋ ਤੁਸੀਂ ਲਵਾਨਾ ਵੈਲਨੈਸ ਸਪਾ ਨੰਬਰ ਨੋਟ ਕਰ ਲਓ, ਆਪਣੇ ਜਦੋਂ ਵੀ ਵਿਆਹ ਸ਼ਾਦੀ 'ਤੇ ਜਾਣਾ, ਤੁਸੀਂ ਇੱਧਰ ਉੱਧਰ ਘੁੰਮਣ ਫਿਰਨ ਜਾਣਾ ਤਾਂ ਬਸ ਕਾਲ ਕਰਕੇ ਅਪੁਆਇੰਟਮੈਂਟ ਲੈ ਲਓ। ਇੰਨੀਆਂ ਖੂਬਸੂਰਤ ਇਹਨਾਂ ਦੀ ਇਨਵਾਇਰਮੈਂਟ ਆ ਨਾ, ਫੈਮਿਲੀ ਵਾਲਾ ਪਰਿਵਾਰ ਵਾਲਾ ਮਾਹੌਲ ਆ, ਸਾਰੀਆਂ ਜਿਹੜੀਆਂ ਕੁੜੀਆਂ ਇਹਨਾਂ ਦੀਆਂ ਵੈਲ ਟ੍ਰੇਨ ਅਤੇ ਪ੍ਰੋਫੈਸ਼ਨਲ ਅਤੇ ਨਾਲ ਦੀ ਨਾਲ ਜਿਹਨੂੰ ਕਹਿੰਦੇ ਨੇ ਕਿ ਇਹ ਰਜਿਸਟਰਡ ਪ੍ਰੋਪਰ ਨੇ। ਸੋ ਮਸਾਜ ਲੈਣਾ ਆ ਤਾਂ ਟੌਪ ਕਲਾਸ ਦਾ, ਔਰ ਰਜਤ ਜੀ ਕੋਈ ਨੰਬਰ ਅਤੇ ਐਡਰੈਸ ਦੇ ਦਿਓ।
4: ਹਾਂਜੀ ਬਿਲਕੁਲ ਜੀ, ਨੰਬਰ ਜੀ ਆਪਣਾ ਹੈਗਾ ਜੀ 416-881-5385, ਐਡਰੈਸ ਆਪਣਾ ਹੈਗਾ ਜੀ 341 ਪਾਰਕਰ ਸਕੇਅਰ, ਆਪਣਾ ਜਿਹੜਾ ਇੰਟਰਸੈਕਸ਼ਨ ਲੱਗਦਾ ਜੀ ਸਟੀਲ ਸੈਂਡ ਏਅਰਪੋਰਟ ਲੱਗਦਾ ਆਪਣਾ, ਮੈਂ ਇੰਟਰਸੈਕਸ਼ਨ ਆਪਣਾ ਹਾਲੀਵੁੱਡ ਕਾਰ ਵਾਸਤੇ ਬਿਲਕੁਲ ਪਿਛੜੇ ਪਾਸੇ ਵਿੱਚ ਆਪਣਾ ਜੀ।
1: ਬਿਲਕੁਲ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। ਸੋ ਲਿਵਾਨਾ ਵੈਲਨੈਸ ਸਪਾ ਜ਼ਰੂਰ ਪਹੁੰਚੋ, ਅਪੁਆਇੰਟਮੈਂਟ ਲੈ ਕੇ ਜਾਓ 416-885-5385 ਲਿਵਾਨਾ ਵੈਲਨੈਸ ਸਪਾ। ਕੱਲ੍ਹ ਨੂੰ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਕਿਸੇ ਵਧੀਆ ਸਟਾਫ ਦੇ ਨਾਲ ਲਿਆ ਕੇ ਇੰਟਰਵਿਊ ਕਰਾਈਏ, ਤੁਹਾਨੂੰ ਦੱਸੀਏ ਕਿ ਕਿਹੜੀਆਂ ਕਿਹੜੀਆਂ ਸੇਵਾਵਾਂ ਕਿਸ ਢੰਗ ਨਾਲ ਅਸੀਂ ਪ੍ਰਦਾਨ ਕਰਦੇ ਹਾਂ। ਲਿਵਾਨਾ ਵੈਲਨੈਸ ਸਪਾ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਰਜਤ ਰੇ, ਬਹੁਤ ਸ਼ੁਕਰੀਆ।
4: ਹਾਂਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ।
1: 905-673-3337 ਔਰ ਨਾਲ ਦੀ ਨਾਲ ਤੁਸੀਂ ਬਰੈਂਪਟਨ ਬੈਸਟ ਡੀਲ ਨੂੰ ਯਾਦ ਰੱਖਣਾ ਆ, ਬਰੈਂਪਟਨ ਬੈਸਟ ਡੀਲ। ਇਲੈਕਟ੍ਰੋਨਿਕਸ ਦੀਆਂ ਆਈਟਮ ਦੇ ਉੱਪਰ ਬਹੁਤ ਸਾਰਾ ਡਿਸਕਾਊਂਟ ਲੈਣਾ ਚਾਹੁੰਦੇ ਹੋ, ਜੂਸਰ, ਗ੍ਰੈਂਡਰ, ਹੁਮਡੀਫਾਇਰ, ਏ ਸੀ, ਏਅਰ ਕੰਡੀਸ਼ਨਰ, ਟੀਵੀਜ਼, ਔਰ ਕਮਾਲ ਕਮਾਲ ਕਮਾਲ ਦੀਆਂ ਤੁਸੀਂ ਚੀਜ਼ਾਂ ਜਿਹੜੀਆਂ ਤੁਸੀਂ ਉੱਥੋਂ ਮਿਲੋਗੇ ਨਾ ਇਲੈਕਟ੍ਰੋਨਿਕਸ ਦੀਆਂ, 30-40% ਔਫ ਬਰੈਂਪਟਨ ਬੈਸਟ ਡੀਲ ਤੋਂ ਮਿਲ ਜਾਣੀ। ਇਹਨਾਂ ਦਾ ਸੋਸ਼ਲ ਮੀਡੀਆ ਪੇਜ ਤੁਸੀਂ ਖੋਲ੍ਹ ਕੇ ਦੇਖੋ, ਬਰੈਂਪਟਨ ਬੈਸਟ ਡੀਲ, ਰੇਡੀਓ ਉਡਾਨ ਦਾ ਰੈਫਰੈਂਸ ਦਿਓਗੇ, ਇੱਕ ਤੋਹਫਾ ਸਾਡੇ ਵੱਲੋਂ ਬਿਲਕੁਲ ਫਰੀ ਤੁਹਾਨੂੰ, $100 ਦੀ ਕੋਈ ਵੀ ਬਾਇੰਗ ਕਰਦੇ ਹੋ ਨਾ, ਇੱਕ ਤੋਹਫਾ ਬਿਲਕੁਲ, $80 ਦਾ ਤੁਹਾਨੂੰ ਡਰਟ ਡੈਵਲ ਦਾ ਬ੍ਰਾਂਡਡ ਕੋਡਲੈਸ ਵੈਕਿਊਮ ਕਲੀਨਰ ਬਿਲਕੁਲ ਫਰੀ, ਗੱਡੀ, ਕਾਰ, ਸੋਫੇ, ਜਿਵੇਂ ਮਰਜ਼ੀ ਵੈਕਿਊਮ ਕਰਿਓ, ਅਤੇ $80 ਦੀ ਕੋਸਟ ਵਾਲਾ ਬਿਲਕੁਲ ਫਰੀ। ਜੇ ਤੁਸੀਂ $100 ਦੀ ਬਾਇੰਗ ਕਰਦੇ ਹੋ ਤਾਂ $80 ਦਾ ਵੈਕਿਊਮ ਮੇਰੇ ਵੱਲੋਂ ਪਹਿਲੇ ਪੰਜਾਂ ਨੂੰ, ਜ਼ਿਆਦਾ ਨਾ ਚੱਲ ਜਾਇਓ ਫਿਰ ਉੱਥੇ, ਉਸ ਤੋਂ ਬਾਅਦ ਪਹਿਲੇ ਪੰਜਾਂ ਨੂੰ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕਵਾਂਗੇ ਕੋਈ ਹੋਰ ਗਿਫਟ ਤੁਹਾਨੂੰ ਦੇ ਦੇਣਾ, ਕਿਉਂਕਿ ਪਹਿਲੇ ਵੱਡਾ ਗਿਫਟ ਹੈ ਇਹ। ਸੋ 905-965-6946-941 ਬਰੈਂਪਟਨ ਬੈਸਟ ਡੀਲ 'ਤੇ ਤੁਸੀਂ ਪਹੁੰਚ ਜਾਣਾ ਆ।

ਸੋ ਬਿਲਕੁਲ ਜੀ, ਮਾਝਾ ਪਿਕਨਿਕ ਸਰਦਾਰ ਸੋਹੀ ਸਾਹਿਬ ਦਾ ਨੰਬਰ ਹੈ, ਤੁਸੀਂ ਮਾਝਾ ਪਿਕਨਿਕ ਦਾ ਆਪਾਂ ਤੁਹਾਨੂੰ ਮੈਸੇਜ ਦੇ ਰਹੇ ਹਾਂ ਕਿ ਮਾਝਾ ਪਿਕਨਿਕ ਮਝਾਈਲਾਂ ਵਾਸਤੇ ਬਈ ਇਕੱਠੇ ਹੋਣਾ, ਯਾਰਾਂ ਬੇਲੀਆਂ ਨਾਲ ਮਿਲਣਾ, ਅਤੇ ਪਿਕਨਿਕ ਆ ਰਹੀ ਹੈ, ਮਾਝਾ ਪਿਕਨਿਕ ਮਾਝਾ ਸਪੋਰਟਸ ਕਲਚਰ ਕਲੱਬ ਲੈ ਕੇ ਆ ਰਹੇ ਨੇ ਮਾਝਾ ਪਿਕਨਿਕਸ। ਇਹ 11 ਜੁਲਾਈ ਨੂੰ ਹੋਣੀ ਹੈ ਜੀ, 11 ਵਜੇ ਤੋਂ ਸ਼ੁਰੂ ਹੋ ਜਾਣੀ ਹੈ ਸ਼ਾਮ ਨੂੰ 6 ਵਜੇ ਤੱਕ ਸੈਂਟ ਪੈਟ੍ਰਿਕ ਚਰਚ ਗਰਾਊਂਡ ਦੇ ਵਿੱਚ, 11873 ਗੋਰ ਰੋਡ 'ਤੇ ਹੋਣੀ ਆ। ਖੁੱਲ੍ਹਾ ਡੁੱਲਾ ਮਾਹੌਲ ਆ, ਅਤੇ ਮੇਨ ਇੰਟਰਸੈਕਸ਼ਨ ਮੇ ਫੀਲਡ 'ਤੇ ਗੋਰ ਰੋਡ ਆ। ਅਤੇ ਨੰਬਰ ਨੋਟ ਕਰ ਲਓ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਮਾਝਾ ਪਿਕਨਿਕ ਬਾਰੇ, 416-5615407-416-561-3907 ਮਾਝਾ ਪਿਕਨਿਕ ਨਾਲ ਤੁਸੀਂ ਕੰਟੈਕਟ ਕਰ ਸਕਦੇ। ਨਾਲ ਦੀ ਨਾਲ ਨਾਨਕ ਰੈਨੋਵੇਸ਼ਨ ਵਾਲਿਆਂ ਨੂੰ ਨਾ ਬਈ, ਨਾਨਕ ਰੈਨੋਵੇਸ਼ਨ ਦਾ ਤੁਹਾਨੂੰ ਮੈਸੇਜ ਅਸੀਂ ਲਗਾਤਾਰ ਦਿੰਦੇ ਆ ਰਹੇ ਹਾਂ, ਉਹਨਾਂ ਨੂੰ ਚਾਹੀਦੇ ਨੇ 5 ਤੋਂ ਲੈ ਕੇ 6 ਇੰਪਲੋਇਜ਼। ਤੁਸੀਂ ਕੰਸਟਰਕਸ਼ਨ ਦਾ ਐਕਸਪੀਰੀਅੰਸ ਹੈ ਤੁਹਾਨੂੰ, ਨਹੀਂ ਹੈ ਤਾਂ ਵੀ ਤੁਸੀਂ ਨਾਨਕ ਰੈਨੋਵੇਸ਼ਨ ਵਾਲਿਆਂ ਨਾਲ ਸੰਪਰਕ ਕਰੋ, ਜੋਬ ਤੁਹਾਨੂੰ ਮਿਲ ਸਕਦੀ ਆ, ਵਧੀਆ ਪੇ ਦੇਣਗੇ ਤੁਹਾਨੂੰ। ਵਧੀਆ ਪੇ ਦਾ ਮਤਲਬ ਵਧੀਆ ਪੇ। ਕਾਲ ਕਰ ਲਓ ਨਾਨਕ ਰੈਨੋਵੇਸ਼ਨ, 416-902-9993, 416-902-9993, ਨਾਨਕ ਰੈਨੋਵੇਸ਼ਨ। ਤੁਸੀਂ ਪੰਜਾਬੀ ਲੈਣਾ ਦਾ ਰੈਫਰੈਂਸ ਜ਼ਰੂਰ ਦੇ ਦਿਓ। ਸੋ ਸਮਾਂ ਆਲਮੋਸਟ ਹੋ ਚੁੱਕਿਆ ਆਪਣਾ, ਅਤੇ ਮੈਸੇਜ ਦੇਖ ਲਈਏ। ਫੈਸ਼ਨ ਆਈਕਿਊ ਬਾਈ, ਫੈਸ਼ਨ ਆਈਕਿਊ ਨੂੰ ਯਾਦ ਰੱਖਣਾ, ਪੰਜਾਬੀ ਭਾਈਚਾਰੇ ਦਾ, ਏਸ਼ੀਅਨ ਭਾਈਚਾਰੇ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ, ਫੈਸ਼ਨ ਆਈਕਿਊ। ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੋਈ ਪਈ ਅੱਜ ਕੱਲ੍ਹ ਤਾਂ। ਸੋ ਨਾਲ ਦੀ ਨਾਲ ਡ੍ਰੀਮ ਹੋਮ ਅਪਲਾਇੰਸਿਸ, ਅਪਲਾਇੰਸਿਸ ਲੈਣ ਦੇ ਲਈ 905-805-3000। ਸੋ ਮਿਲਦੇ ਹਾਂ ਜੀ ਕੱਲ੍ਹ ਨੂੰ ਇਸੇ ਵੇਲੇ ਇਸੇ ਟਾਈਮ ਇਸੇ ਸਮੇਂ, ਕੱਲ੍ਹ ਨੂੰ ਸਵੇਰੇ 7 ਤੋਂ 8 ਖਬਰਾਂ ਲੈ ਕੇ ਜੁੜਾਂਗੇ ਰਮੇਸ਼ ਜੀ ਹੋਣਾ ਨਾਲ। ਅਤੇ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ। ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਪ੍ਰੋਗਰਾਮ ਤੋਂ ਬਾਅਦ ਤੁਸੀਂ ਕੋਈ ਗੱਲਬਾਤ ਕਰਨੀ ਆ ਤਾਂ ਤੁਸੀਂ ਮੈਨੂੰ 437-870-001-437-870

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਦੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ, ਵੇ

0: ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਆਪਣੇ ਆਪਣੇ ਘਰਾਂ ਦੇ ਵਿੱਚ ਬਿਲਕੁਲ ਠੀਕ ਠਾਕ ਹੋਗੇ, ਤੁਹਾਡੇ ਸਾਰਿਆਂ ਦੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਹੋਏਗੀ। ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ, ਹਾਜ਼ਰਾਂ ਰੋਜ਼ ਦੀ ਤਰ੍ਹਾਂ ਲੈ ਕੇ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਤੇ। 5:30 AM ਦੀ ਫ੍ਰੀਕੁਐਂਸੀ ਤੇ ਸਵੇਰ 4 ਵਜੇ ਤੋਂ ਲਗਾਤਾਰ ਤੁਹਾਡਾ ਮਨੋਰੰਜਨ ਕੀਤਾ ਜਾਂਦਾ ਹੈ, ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਜੁੜਿਆ ਜਾਂਦਾ ਹੈ, ਤੁਹਾਨੂੰ ਹੋਰ ਸਾਰੀ ਹਰ ਤਰੀਕੇ ਦੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੀ ਅਪਡੇਸ਼ਨ ਜਿਹੜੀ ਦਿੱਤੀ ਜਾਂਦੀ ਹੈ, ਪੰਜਾਬ ਪੰਜਾਬੀ ਪੰਜਾਬੀ ਅੱਧੀਆਂ ਗੱਲਾਂ ਬਾਤਾਂ ਵੀ ਕੀਤੀਆਂ ਜਾਂਦੀਆਂ ਨੇ। ਹੁਣੇ ਹੁਣੇ ਤੁਸੀਂ ਸੁਣਿਆ ਰੇਡੀਓ ਪ੍ਰੋਗਰਾਮ ਸਭ ਰੰਗ ਉਡਾਨ ਪ੍ਰਭ ਸੰਧੂ ਦੇ ਨਾਲ, ਉਸ ਤੋਂ ਪਹਿਲਾਂ ਪੰਜਾਬੀ ਲਹਿਰਾਂ, ਦੇਸ਼ ਪ੍ਰਦੇਸ਼, ਸਾਰੰਗ ਤੇ ਲਗਾਤਾਰ ਇਹ ਪ੍ਰੋਗਰਾਮਾਂ ਦਾ ਸਿਲਸਿਲਾ ਸਵੇਰੇ 4 ਵਜੇ ਤੋਂ ਚੱਲਦਾ ਹੈ। ਦੋਸਤ ਮਿੱਤਰ ਭੈਣ ਭਰਾ ਸਾਰੇ ਪ੍ਰੋਗਰਾਮਾਂ ਦੇ ਹੋਸਟ ਤੁਹਾਡਾ ਬਹੁਤ ਮਨੋਰੰਜਨ ਕਰਦੇ ਹਨ। ਇਸ ਵੇਲੇ ਸਾਡੀ ਵਾਰੀ ਹੁੰਦੀ ਹੈ 10 ਵਜੇ ਤੋਂ ਲੈ ਕੇ 11 ਵਜੇ ਤੱਕ ਗੱਡੀ ਦਾ ਸਟੇਅਰਿੰਗ ਜਿਹੜਾ ਸਾਡੇ ਹੱਥ ਵਿੱਚ ਹੁੰਦਾ ਹੈ, ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ ਗੱਡੀ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ, ਖੂਬਸੂਰਤ ਤਰੀਕੇ ਦੇ ਨਾਲ ਐਸੀ ਜਗ੍ਹਾ ਦੇ ਉੱਪਰ ਲੈ ਜਾ ਕੇ ਛੋੜਿਆ ਜਾਵੇ ਜਦੋਂ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਬੈਠੇ ਹੋ, ਆਪਣੇ ਆਪਣੇ ਪਰਿਵਾਰ ਦੇ ਨਾਲ ਖਾਣਾ ਵਾਣਾ ਖਾ ਕੇ ਆਰਾਮ ਕਰਨ ਦੇ ਮੂਡ 'ਚ ਹੋ, ਅਤੇ ਅਸੀਂ ਨਹੀਂ ਚਾਹੁੰਦੇ ਕੋਈ ਐਸੀਆਂ ਗਹਿਰ ਗੰਭੀਰ ਗੱਲਾਂ ਕਰਕੇ ਮਨ ਦੇ ਉੱਪਰ ਕੋਈ ਬੋਝ, ਮਨ ਦੇ ਉੱਪਰ ਕੋਈ ਟੈਨਸ਼ਨ ਜਿਹੜੀ ਪੈਦਾ ਕੀਤੀ ਜਾਵੇ ਜਿਸ ਦੇ ਨਾਲ ਤੁਹਾਡੀ ਰਾਤ ਦੀ ਨੀਂਦ ਖਰਾਬ ਹੋ ਜਾਵੇ। ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਅੱਛੀਆਂ ਅੱਛੀਆਂ ਖੂਬਸੂਰਤ ਗੱਲਾਂ, ਪਿਆਰੀਆਂ ਪਿਆਰੀਆਂ ਸਾਡੇ ਪੰਜਾਬ ਦੀਆਂ, ਪੰਜਾਬੀ ਮਾਂ ਬੋਲੀ ਦੀਆਂ, ਪੰਜਾਬੀ ਵਿਰਸੇ ਦੀਆਂ, ਗੁਰੂਆਂ ਦੀਆਂ, ਪੀਰਾਂ ਦੀਆਂ, ਸੂਰਬੀਰਾਂ ਦੀਆਂ, ਯੋਧਿਆਂ ਦੀਆਂ, ਜਿਨ੍ਹਾਂ ਦੇ ਨਾਲ ਸਾਡਾ ਪਿਛੋਕੜ ਜਿਹੜਾ ਜੁੜਿਆ ਹੋਇਆ ਹੈ, ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦੇ ਵਿੱਚ ਰਹਿਨੁਮਾਈ ਦਿੱਤੀ ਹੈ, ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦੇ ਵਿੱਚ ਸੇਧ ਦਿੱਤੀ ਹੈ, ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦਿੱਤਾ ਹੈ, ਉਹਨਾਂ ਦੇ ਨਾਲ ਤੁਹਾਨੂੰ ਜੋੜਿਆ ਜਾਵੇ ਤਾਂ ਕਿ ਤੁਸੀਂ ਆਰਾਮ ਦੇ ਨਾਲ ਰਾਤ ਦੀ ਖੂਬਸੂਰਤ ਪਿਆਰੀ ਪਿਆਰੀ ਨੀਂਦ ਲਓ, ਅਤੇ ਸਵੇਰੇ ਫਿਰ ਤੰਦਰੁਸਤ ਉੱਠ ਕੇ ਕਾਇਮ ਹੋ ਕੇ ਆਪਣੇ ਆਪਣੇ ਕੰਮਾਂ ਕਾਰਾਂ ਦੇ ਉੱਪਰ ਉਸੇ ਤਰ੍ਹਾਂ ਫਿਰ ਪਹੁੰਚ ਜਾਓ। ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੁਆਰਾ। ਔਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ ਵੀ ਤੁਸੀਂ ਪੜ੍ਹ ਸਕਦੇ ਹੋ ਇਸ ਦੀ ਐਪ ਡਾਊਨਲੋਡ ਕਰਕੇ। VPS24.ca 24 ਘੰਟੇ ਚੱਲਣ ਵਾਲਾ IPTV ਚੈਨਲ, ਤੁਸੀਂ ਪੰਜਾਬੀ ਸੈਕਸ਼ਨ ਵਿੱਚ ਜਾ ਕੇ IPTV ਚੈਨਲ ਦੇ VPS24 HD ਭਰੋਗੇ ਤਾਂ ਤੁਸੀਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ। ਕਿਸੇ ਕਾਰਨ ਇਸ ਵੇਲੇ ਰੇਡੀਓ ਪ੍ਰੋਗਰਾਮ ਦੇ ਨਾਲ ਨਹੀਂ ਜੁੜ ਸਕੇ ਤਾਂ ਅਗਲੇ ਦਿਨ ਸ਼ਾਮ ਨੂੰ 6:30 ਅਸੀਂ ਫਿਰ ਇਸ ਰਿਕਾਰਡਡ ਪ੍ਰੋਗਰਾਮ ਨੂੰ ਅਪਲੋਡ ਉੱਥੇ ਕਰਦੇ ਹਾਂ, ਅਤੇ ਤੁਸੀਂ ਫਿਰ ਇਸ ਨੂੰ ਸੁਣ ਸਕਦੇ ਹੋ ਅਗਰ ਨਹੀਂ ਸੁਣ ਸਕੇ ਤਾਂ। ਵੈਸੇ ਤਾਂ ਕੋਸ਼ਿਸ਼ ਕਰਿਆ ਕਰੋ ਜੋ ਲਾਈਵ ਸੁਣਨ ਦਾ ਮਜ਼ਾ, ਉਹ ਆਪਣਾ ਇੱਕ ਲੁਤਫ ਹੈ, ਤੁਸੀਂ ਪਾਰਟੀਸਪੇਟ ਵੀ ਕਰ ਸਕਦੇ ਹੋ। 6473653653 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਫੋਨ ਕਰਕੇ ਆਪਣੇ ਮਨ ਦੀ ਕੋਈ ਗੱਲਬਾਤ, ਆਪਣੇ ਜਗ ਬੀਤੀ, ਕੋਈ ਹੱਡ ਬੀਤੀ, ਕਿਸੇ ਕਿਸਮ ਦੀ ਕੋਈ ਵੀ ਸਾਡੇ ਨਾਲ ਸ਼ੇਅਰ ਕਰਨੀ ਚਾਹੋ ਤੇ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਸੋ ਦੋਸਤੋ, ਅੱਜ 18 ਜੂਨ ਹੋ ਗਈ, ਵੀਰਵਾਰ ਦਾ ਦਿਨ ਹੈ, 16 ਡਿਗਰੀ ਇਸ ਵੇਲੇ ਟੈਂਪਰੇਚਰ ਹੈ, ਮੌਸਮ ਬਹੁਤ ਵਧੀਆ ਖੂਬਸੂਰਤ ਹੈ। ਕੱਲ 19 ਜੂਨ ਹੋ ਜਾਣੀ ਹੈ ਤੇ ਕੱਲ ਵੀਕਐਂਡ ਹੈ। ਵੀਕਐਂਡ ਦੇ ਦਿਨ ਤੁਹਾਨੂੰ ਪਤਾ ਹੈ ਕਿ ਆਪਣਾ ਹਲਕਾ ਫੁਲਕਾ ਹੀ ਦਿਨ ਹੁੰਦਾ ਹੈ, ਬੜੀ ਖੂਬਸੂਰਤ ਵਿਸ਼ਾ ਆਪਾਂ ਕੋਈ ਗੰਭੀਰ ਨਹੀਂ ਲੈਂਦੇ, ਬਸ ਤੁਹਾਡੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਕੁਝ ਆਪਣੀਆਂ ਮੇਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਤੇ ਛੋਟੇ ਮੋਟੇ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਹੀ ਆਪਾਂ ਖੂਬਸੂਰਤ ਜਿਹਾ ਪ੍ਰੋਗਰਾਮ ਪੇਸ਼ ਕਰਦੇ ਹਾਂ। ਲੇਕਿਨ ਅੱਜ ਦਿਨ ਬਹੁਤ ਖੂਬਸੂਰਤ ਹੈ। ਅੱਜ 5:37 ਤੇ ਕੱਲ ਦਿਨ ਚੜੇਗਾ, ਸੁਬਹਾ ਸੂਰਜ ਦੇਵਤਾ ਦੇ ਦਰਸ਼ਨ ਤੁਸੀਂ ਕਰੋਗੇ, ਔਰ 9:04 ਤੇ ਕੱਲ ਉਸਨੇ ਆਪਣੇ ਘਰ ਵਾਪਸ ਚਲੇ ਜਾਣਾ ਹੈ। ਹਵਾ ਅੱਜ ਦੀ ਤਰ੍ਹਾਂ 35-40 ਕਿਲੋਮੀਟਰ ਦੀ ਦਾ ਆਨੰਦ ਤੁਸੀਂ ਮਾਣੋਗੇ ਕੱਲ ਵੀ। ਅੱਜ ਦੇਖੋ ਮੌਸਮ, ਦੇਖੋ ਬਰਸਾਤ ਹੁੰਦੀ ਰਹੀ ਹੈ 1-2 ਦਿਨ, ਕੱਲ ਵੀ ਬਰਸਾਤ ਹੁੰਦੀ ਰਹੀ ਹੈ, ਅੱਜ ਵੀ ਲੁਕ ਲੁਕ ਕੇ ਰੁਕ ਰੁਕ ਕੇ ਬਰਸਾਤ ਹੁੰਦੀ ਰਹੀ ਹੈ, ਤੇ ਮੌਸਮ ਬੜਾ ਸਿੱਲਾ ਸਿੱਲਾ ਜਿਹਾ ਵੀ ਰਿਹਾ, ਬਰਸਾਤੀ ਬਰਸਾਤੀ ਮੌਸਮ ਵੀ ਰਿਹਾ। ਤੇ ਮੈਨੂੰ ਨਾ ਇੱਕ ਗੱਲ ਯਾਦ ਆ ਗਈ, ਉਹ ਕਹਿੰਦੇ ਵੀ ਇੱਕ ਨਾ ਜੰਗਲ ਦੇ ਵਿੱਚ ਇੱਕ ਸ਼ੇਰ ਹੈ ਸੀ, ਸ਼ੇਰ ਤੁਰਿਆ ਆ ਰਿਹਾ ਸੀ, ਤੇ ਸ਼ੇਰ ਨੇ ਆਖਿਆ ਵੀ ਚੱਲ ਅੱਜ ਨਾ ਥੋੜਾ ਜਿਹਾ ਇੱਕ ਫਨ ਕਰਦੇ ਆ। ਅੱਗੇ ਉਹਨੂੰ ਅਚਾਨਕ ਇੱਕ ਬਾਂਦਰ ਮਿਲ ਗਿਆ, ਤੇ ਸ਼ੇਰ ਬਾਂਦਰ ਨੂੰ ਕਹਿੰਦਾ ਕਿ ਬਾਂਦਰਾ ਯਾਰ ਦੇਖ ਮੇਰੇ ਚੋਂ ਭਲਾ ਕੋਈ ਸਮੈਲ ਜਾਂ ਕੋਈ ਬਦਬੂ ਤਾਂ ਨਹੀਂ ਆਉਂਦੀ। ਬਾਂਦਰ ਕਹਿੰਦਾ ਨਾ ਜੀ ਨਾ, ਜੰਗਲ ਦਾ ਰਾਜਾ, ਤੁਹਾਡੇ ਚੋਂ ਬਦਬੂ ਕਿੱਦਾਂ ਆ ਸਕਦੀ ਹੈ? ਤੁਹਾਡੇ ਚੋਂ ਤਾਂ ਲਪਟਾਂ ਆਉਂਦੀਆਂ ਨੇ ਮਹਿਕਾਂ ਦੀਆਂ, ਦੂਰ ਦੂਰ ਤੱਕ ਪਤਾ ਲੱਗਦਾ ਹੈ ਕਿ ਜੰਗਲ ਦਾ ਰਾਜਾ ਆ ਰਿਹਾ। ਤੇ ਸ਼ੇਰ ਉਹਨੂੰ ਕਹਿੰਦਾ ਓਏ ਤੂੰ ਝੂਠ ਬੋਲਦਾ। ਸ਼ੇਰ ਨੇ ਮਾਰਿਆ ਉਹਦੇ ਪੰਜਾ ਤੇ ਬਾਂਦਰ ਨੂੰ ਫੜਕਾ ਕੇ ਉਹ ਮਾਰਿਆ ਮਾਰ ਦਿੱਤਾ ਉਹਨੂੰ। ਉਸ ਤੋਂ ਬਾਅਦ ਸਾਹਮਣੇ ਇਹ ਚੀਜ਼ ਸਾਰੀ ਨਾ ਹਿਰਨ ਦੇਖੀ ਜਾਂਦਾ ਸੀ। ਫਿਰ ਸ਼ੇਰ ਉਸ ਹਿਰਨ ਦੇ ਕੋਲ ਗਿਆ। ਉਸ ਹਿਰਨ ਨੂੰ ਕਹਿੰਦਾ ਵੀ ਹਿਰਨ ਯਾਰ ਦੱਸ ਮੇਰੇ ਚੋਂ ਕੋਈ ਬਦਬੂ ਜਾਂ ਕੋਈ ਸਮੈਲ ਤਾਂ ਨਹੀਂ ਆਉਂਦੀ? ਸੋ ਹਿਰਨ ਨੇ ਦੇਖ ਲਿਆ ਸੀ ਪਹਿਲਾਂ ਬਾਂਦਰ ਦਾ ਕੀ ਹਾਲ ਹੋਇਆ ਜਿਸ ਨੇ ਸੱਚ ਬੋਲਿਆ। ਤੇ ਹਿਰਨ ਕਹਿੰਦਾ ਮਹਾਰਾਜ ਤੁਹਾਡੇ ਚੋਂ ਤਾਂ ਬਦਬੂ ਇੰਨੀ ਸਮੈਲ ਮਾਰਦੀ ਹੈ ਕਿ ਉਹ ਕਿਲੋ ਡੇਢ ਕਿਲੋਮੀਟਰ ਤੋਂ ਦੂਰ ਵੀ ਆ ਕੇ ਨਾ ਨੱਕ ਦੇ ਉੱਪਰ ਹੱਥ ਰੱਖ ਕੇ ਲੰਘਣਾ ਪੈਂਦਾ, ਐਡੀ ਬਦਬੂ ਤੁਹਾਡੇ ਵਿੱਚੋਂ ਆਉਂਦੀ ਹੈ। ਸ਼ੇਰ ਕਹਿੰਦਾ ਤੂੰ ਝੂਠ ਬੋਲਦਾ। ਉਹਨੇ ਮਾਰਿਆ, ਸ਼ੇਰ ਨੇ ਪੰਜਾ ਹਿਰਨ ਦੇ ਤੇ ਮਾਰ ਕੇ ਉਹ ਮਾਰਿਆ, ਉਹਨੂੰ ਵੀ ਮਾਰ ਦਿੱਤਾ। ਸਾਹਮਣੇ ਖੜੀ ਸੀ ਇੱਕ ਲੂੰਬੜੀ। ਲੂੰਬੜੀ ਨੇ ਸਭ ਕੁਝ ਦੇਖ ਲਿਆ। ਸੋ ਸ਼ੇਰ ਉਸ ਲੂੰਬੜੀ ਨੂੰ ਕਹਿੰਦਾ ਵੀ ਲੂੰਬੜੀ ਤੂੰ ਮੈਨੂੰ ਦੱਸ ਵੀ ਮੇਰੇ ਚੋਂ ਨਾ ਕੋਈ ਸਮੈਲ ਆਉਂਦੀ ਹੈ ਕਿਸੇ ਕਿਸਮ ਦੀ? ਤਾਂ ਲੂੰਬੜੀ ਤੁਹਾਨੂੰ ਪਤਾ ਬੜੀ ਚਲਾਕ ਹੁੰਦੀ ਹੈ। ਲੂੰਬੜੀ ਐਵੇਂ ਆਪਣੇ ਨੱਕ ਦੇ ਉੱਪਰ ਹੱਥ ਜਿਹਾ ਮਾਰ ਕੇ ਨਾ ਤੇ ਸ਼ੇਰ ਦੇ ਕੋਲ ਆ ਕੇ ਉਹਨੂੰ ਥੋੜਾ ਜਿਹਾ ਸੁੰਘਣ ਦੀ ਕੋਸ਼ਿਸ਼ ਕੀਤੀ। ਉਹ ਕਹਿੰਦੀ ਵੀ ਮੈਂ ਨਾ ਤੁਹਾਨੂੰ ਦੱਸ ਤਾਂ ਦਿੰਦੀ, ਕੋਸ਼ਿਸ਼ ਮੈਂ ਬਹੁਤ ਕੀਤੀ, ਲੇਕਿਨ ਮੌਸਮ ਥੋੜਾ ਜਿਹਾ ਸਿੱਲਾ ਜਿਹਾ ਤੇ ਮੈਨੂੰ ਨਾ ਜ਼ੁਕਾਮ ਜਿਹਾ ਹੋਇਆ ਪਿਆ ਤੇ ਮੈਨੂੰ ਪਤਾ ਨਹੀਂ ਲੱਗਦਾ ਪਿਆ ਕਿ ਤੁਹਾਡੇ ਵਿੱਚੋਂ ਸਮੈਲ ਆ ਰਹੀ ਹੈ ਜਾਂ ਕੋਈ ਬਦਬੂ ਆ ਰਹੀ ਹੈ, ਤੇ ਮੈਨੂੰ ਨਹੀਂ ਕੁਝ ਸਮਝ ਲੱਗਦੀ, ਮੇਰਾ ਨੱਕ ਦੇ ਬੰਦ ਜਿਹਾ ਹੋਇਆ ਪਿਆ, ਮੌਸਮ ਸਿੱਲਾ ਸਿੱਲਾ ਜਿਹਾ ਹੋ ਗਿਆ ਜਿਸ ਤਰ੍ਹਾਂ ਦਾ ਪਿਛਲੇ 2 ਦਿਨਾਂ ਤੋਂ। ਤੋ ਇੰਨਾ ਸੁਣ ਕੇ ਸ਼ੇਰ ਆਪਣੇ ਰਸਤੇ ਪੈ ਗਿਆ, ਲੂੰਬੜੀ ਆਪਣੇ ਰਸਤੇ ਪੈ ਗਈ। ਸੋ ਸਮਝਣ ਵਾਲੀ ਚੀਜ਼ ਜਿਹੜੀ ਇਹਦੇ ਵਿੱਚ ਹੈ ਨਾ ਕਿ ਨਾ ਤਾਂ ਹਰ ਵੇਲੇ ਜਿਹੜਾ ਤੁਹਾਡਾ ਝੂਠ ਹੈ ਤੁਹਾਨੂੰ ਬਚਾ ਸਕਦਾ ਹੈ। ਕਈ ਵਾਰੀ ਅਸੀਂ ਆਪਣੀ ਮੁਸੀਬਤ ਤੋਂ ਬਚਣ ਵਾਸਤੇ ਝੂਠ ਬੋਲਦੇ ਹਾਂ ਨਾ, ਤੇ ਜ਼ਰੂਰੀ ਨਹੀਂ ਵੀ ਹਰ ਵਾਰ ਤੁਹਾਡਾ ਝੂਠ ਤੁਹਾਡੀ ਬਚਾ ਕਰ ਲੂਗਾ, ਝੂਠ ਤੁਹਾਨੂੰ ਬਚਾ ਲੂਗਾ। ਤੇ ਹਰ ਵਾਰ ਜ਼ਿਆਦਾ ਸੱਚ ਬੋਲਣਾ ਵੀ ਖਤਰੇ ਤੋਂ ਖਾਲੀ ਨਹੀਂ ਹੁੰਦਾ। ਉਹ ਵੀ ਸੋਚ ਸਮਝ ਕੇ ਬੋਲਣਾ ਚਾਹੀਦਾ ਕਿ ਕਿੱਥੇ ਤੁਹਾਡਾ ਸੱਚ ਬੋਲਣ ਦੇ ਨਾਲ ਤੁਹਾਡੀ ਰੈਕੋਗਨੀਸ਼ਨ ਹੋਏਗੀ, ਕਿੱਥੇ ਤੁਹਾਡੇ ਸੱਚ ਨੂੰ ਵੀ ਝੂਠ ਸਮਝ ਲਿਆ ਜਾਏਗਾ, ਇਹ ਸੋਚਣਾ ਚਾਹੀਦਾ। ਤੇ ਤੀਸਰਾ ਮੈਸੇਜ ਇਹਦੇ ਤੋਂ ਇਹ ਮਿਲਦਾ ਲੂੰਬੜੀ ਵਾਲੇ ਤੋਂ ਕਿ ਹਰ ਵੇਲੇ ਜ਼ਰੂਰੀ ਨਹੀਂ ਕੁਝ ਬੋਲ ਕੇ ਹੀ ਆਨਸਰ ਦਿੱਤਾ ਜਾਵੇ, ਕਈ ਵਾਰ ਤੁਹਾਡੀ ਚੁੱਪ ਜਿਹੜੀ ਹੁੰਦੀ ਹੈ ਨਾ ਉਹ ਵੀ ਬੜਾ ਕੁਝ ਕਹਿ ਜਾਂਦੀ ਹੈ। ਸੋ ਜਿੱਥੇ ਲੂੰਬੜੀ ਨੇ ਇਹ ਸਾਰੀ ਚੀਜ਼ ਨੂੰ ਭਾਂਪ ਲਿਆ ਕਿ ਜੇਕਰ ਸੱਚ ਬੋਲਿਆ ਉਹ ਵੀ ਖਤਰੇ ਤੋਂ ਖਾਲੀ ਨਹੀਂ, ਜਿਹਨੇ ਬੋਲਿਆ ਜਿਹਨੇ ਝੂਠ ਬੋਲਿਆ ਉਹ ਵੀ ਖਤਰੇ ਤੋਂ ਖਾਲੀ ਨਹੀਂ, ਉਹਨੇ ਆਪਣੇ ਦਿਮਾਗ ਤੋਂ ਆਪਣੀ ਚਲਾਕੀ ਤੋਂ ਕੰਮ ਲਿਆ, ਉਹ ਚੁੱਪ ਰਹਿ ਗਈ। ਸੋ ਕਈ ਵਾਰ ਜ਼ਿੰਦਗੀ ਦੇ ਵਿੱਚ ਸਾਨੂੰ ਵੀ ਜ਼ਰੂਰੀ ਨਹੀਂ ਕਿ ਜਿਹੜਾ ਤੁਹਾਡੇ ਨੂੰ ਕੁਝ ਕਵੇ ਤੁਸੀਂ ਉਸਨੂੰ ਜਵਾਬ ਦੇਣਾ ਹੀ ਦੇਣਾ, ਰਿਐਕਸ਼ਨ ਕਰਨਾ ਹੀ ਕਰਨਾ, ਕੋਈ ਜ਼ਰੂਰੀ ਨਹੀਂ। ਕਈ ਵਾਰ ਤੁਹਾਡੀ ਚੁੱਪ ਜਿਹੜੀ ਬਹੁਤ ਵੱਡਾ ਆਨਸਰ ਤੁਹਾਨੂੰ ਦੇ ਜਾਂਦੀ ਹੈ, ਪੁੱਛਣ ਵਾਲੇ ਨੂੰ, ਤੁਹਾਡੇ ਉੱਪਰ ਘੂਰਨ ਵਾਲੇ ਨੂੰ, ਤੁਹਾਡੇ ਉੱਪਰ ਤਨਜ਼ ਕਸਣ ਵਾਲੇ ਨੂੰ, ਤੁਹਾਡੇ ਉੱਪਰ ਸਟਾਇਰ ਕਰਨ ਵਾਲੇ ਨੂੰ, ਤੁਹਾਡੀ ਚੁੱਪ ਬੜਾ ਵੱਡਾ ਜਵਾਬ ਦੇ ਜਾਂਦੀ ਹੈ। ਕਈ ਵਾਰ ਤੁਹਾਡੀ ਸਮਾਈਲ ਬੜਾ ਵੱਡਾ ਜਵਾਬ ਦੇ ਜਾਂਦੀ ਹੈ, ਵੱਡੀਆਂ ਤੋਂ ਵੱਡੇ ਤੁਹਾਡੇ ਗੁਨਾਹ, ਵੱਡੀਆਂ ਤੋਂ ਵੱਡੀਆਂ ਤੁਹਾਡੀਆਂ ਮੁਸ਼ਕਲਾਂ ਦੇ ਵਿੱਚੋਂ ਤੁਹਾਡੀ ਸਮਾਈਲ, ਤੁਹਾਡੀ ਮੁਸਕਰਾਹਟ ਹੈ ਨਾ ਜਿਹੜੀ, ਉਹ ਤੁਹਾਨੂੰ ਬਾਹਰ ਨਿਕਾਲ ਦਿੰਦੀ ਹੈ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ। 647-300-5753 ਸਾਡੇ ਸਟੂਡੀਓ ਦਾ ਨੰਬਰ ਹੈ, ਫੋਨ ਦਾ ਇੰਤਜ਼ਾਰ ਹੈ ਮੈਂ ਤੁਹਾਨੂੰ, ਤੁਸੀਂ ਗੱਲਬਾਤ ਕਰੋਗੇ। ਅੱਜ ਇੱਕ ਹੋਰ ਬੜਾ ਮਹੱਤਵਪੂਰਨ ਦਿਨ ਹੈ ਸਾਡੇ ਲਈ, ਉਸ ਦੀ ਗੱਲ ਕੀਤੇ ਬਿਨਾਂ ਮੈਂ ਨਹੀਂ ਰਹਿ ਸਕਦਾ। ਅਸੀਂ ਦੇਖੋ ਗੁਰੂਆਂ ਪੀਰਾਂ ਦੀ ਧਰਤੀ ਤੋਂ ਆਏ ਹਾਂ, ਗੁਰੂਆਂ ਪੀਰਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਸਥਾਨ ਹੈ। ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਮਾਨਿਓ ਗ੍ਰੰਥ, ਗੁਰੂ ਸਾਹਿਬਾਨ ਨੇ ਸਾਨੂੰ ਉਦੇਸ਼ ਦਿੱਤਾ, ਅਤੇ ਉਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਮਹਾਂਪੁਰਖਾਂ ਦੀ ਬਾਣੀ ਸ਼ਾਮਲ ਹੈ ਉਹਨਾਂ ਦੇ ਵਿੱਚੋਂ ਇੱਕ ਜਿਨ੍ਹਾਂ ਨੇ 1604 ਈਸਵੀ ਦੇ ਵਿੱਚ ਨਾ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਸਾਨੂੰ ਉਹ ਅਦੁੱਤੀ ਐਸਾ ਗੁਰੂ ਸਾਹਿਬਾਨ ਦੇ ਨਾਲ ਮਿਲਾ ਦਿੱਤਾ ਜਿਸ ਨੂੰ ਅਸੀਂ ਅੱਜ ਤੱਕ, ਜਿਸ 'ਤੇ ਅਸੀਂ ਮਾਣ ਕਰਦੇ ਹਾਂ, ਜਿਸ ਦੇ ਵਿੱਚ ਅਸੀਂ ਅਥਾਹ ਵਿਸ਼ਵਾਸ ਰੱਖਦੇ ਹਾਂ, ਜਿਸ ਦੇ ਵਿੱਚ ਅਸੀਂ ਅਥਾਹ ਆਸਥਾ ਜਿਹੜੀ ਰੱਖਦੇ ਹਾਂ, ਉਸ ਮਹਾਨ ਸ਼ਹੀਦੀ ਸ਼ਹਾਦਤ ਦੇਣ ਵਾਲੇ ਗੁਰੂ ਅਰਜਨ ਦੇਵ ਜੀ ਦਾ ਅੱਜ ਨਾ ਸ਼ਹੀਦੀ ਦਿਨ ਹੈ। ਸੋ ਬੀਬੀ ਗੋਸਲ ਜੀ ਨਾਲ ਪਹਿਲੇ ਗੱਲ ਕਰਦੀ ਹਾਂ। ਹਾਂਜੀ ਬੀਬੀ ਗੋਸਲ ਜੀ, ਸਤਿ ਸ਼੍ਰੀ ਅਕਾਲ।
1: ਸ਼੍ਰੀਕਾਲ ਜੀ ਤੁਹਾਨੂੰ ਆਇਆ ਵੀ ਪਹਿਲਾਂ ਤੋਂ ਤੁਸੀਂ ਜਿਹੜਾ ਪਹਿਲਾਂ ਵੀ ਅੱਜ ਮੈਂ ਦੱਸਾਂਗੀ ਗੁਰੂ ਅਰਜਨ ਦੇਵ ਜੀ ਦਾ ਪਹਿਲਾਂ ਤਾਂ ਜਿਹੜੇ ਦੱਸਿਆ ਬਹੁਤ ਦੇਖੋ ਚੁੱਪ ਰਹਿਣ ਚ ਕਿੰਨੀ ਕਿੰਨਾ ਤੁਸੀਂ ਚੰਗੇ ਰਹਿ ਜਾਂਦੇ ਆ
0: ਬੜੀਆਂ ਬੜੀਆਂ ਤੁਹਾਡੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ
1: ਹਾਂਜੀ ਭਰਾ ਨੂੰ ਭਰਾ ਨੇ ਬੜਾ ਦੁਖੀ ਕੀਤਾ ਉਹ ਅੱਛਾ ਜੀ ਉਹ ਕਹਿੰਦੇ ਗੁਰੂ ਬਣ ਕਿੰਨੇ ਜਾਇਦਾਦ ਕਰਦੇ ਅਸੀਂ ਇੱਕ ਦੂਜੇ ਆਪਣੇ ਭੈਣ ਭਰਾਵਾਂ ਨਾਲ ਗੁਰੂਆਂ ਦੀ ਗੱਲ ਲੈ ਲਓ ਫਿਰ ਗੁਰੂ ਗੋਬਿੰਦ ਸਿੰਘ ਕਿਹਾ ਭਾਈ ਹੁਣ ਨੇ ਬਸ ਹੁਣ ਗੁਰੂ ਗ੍ਰੰਥ ਸਾਹਿਬ ਤੁਹਾਡੇ ਮੂਹਰੇ ਇਹਨੂੰ ਮੰਨੋ ਇਹ ਜਿਹੜਾ ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਆ ਬਹੁਤ ਵੱਡਾ ਦਿਨ ਬਹੁਤ ਵੱਡਾ ਦਿਨ ਆ ਇਹ ਜਹਾਂਗੀਰ ਨੇ ਜੋ ਕੀਤਾ
0: ਗੱਲਬਾਤ ਕਰਾਂਗੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਬਾਰੇ ਅੱਜ ਦੇ ਦਿਨ ਦੇਖੋ ਅਸਲ ਦੇ ਵਿੱਚ ਇਹ ਤਰੀਕ ਹੈਗੀ ਸੀ 30 ਮਈ 1606 15 ਅਪ੍ਰੈਲ 1563 ਨੂੰ ਉਹਨਾਂ ਦਾ ਜਨਮ ਹੋਇਆ ਸੀ ਔਰ 30 ਮਈ 1606 ਨੂੰ ਉਹਨਾਂ ਦੀ ਸ਼ਹਾਦਤ ਜਿਹੜੀ ਉਹਨਾਂ ਨੇ ਦਿੱਤੀ ਸੀ ਲੇਕਿਨ 18 ਜੂਨ ਹੈ ਪਿਛਲੇ ਸਾਲ ਮੈਂ ਦੇਖ ਰਿਹਾ ਸੀ ਕਿ 2025 ਦੇ ਵਿੱਚ 16 ਜੂਨ ਨੂੰ ਉਹਨਾਂ ਦੀ ਸ਼ਹਾਦਤ ਦਾ ਦਿਨ ਸੋ ਇਹ ਜਦੋਂ ਨਾਨਕ ਸ਼ਾਹੀ ਕੈਲੰਡਰ 2003 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਜੋ ਇਸ ਨੂੰ ਤਿਆਰ ਕੀਤਾ ਸੀ ਨਾ ਤੇ ਉਹਦੇ ਮੁਤਾਬਕ ਇਹਨਾਂ ਦਿਨਾਂ ਦੇ ਵਿੱਚ ਅੰਤਰ ਜਿਹੜਾ ਨਾ ਕਿਉਂਕਿ ਹਾੜ੍ਹ ਦਾ ਦਿਨ ਸੀ ਹਾੜ੍ਹ ਜਿਹੜੇ ਮਹੀਨੇ ਦੇਸੀ ਮਹੀਨੇ ਹੈ ਨਾ ਉਹਨਾਂ ਦੇ ਵਿੱਚ ਅੱਗੇ ਪਿੱਛੇ ਤਰੀਕਾਂ ਥੋੜੀਆਂ ਜਿਹੀਆਂ ਹੋ ਜਾਂਦੀਆਂ ਪਰ ਮੇਰਾ ਖਿਆਲ ਹੈ ਕਿ ਇਹ ਇਨੀਸ਼ੀਏਟ ਲੈ ਕੇ ਨਾ ਸਿਆਣੇ ਬੰਦਿਆਂ ਨੂੰ ਕੌਮ ਦੇ ਜਿਹੜੇ ਮਹੱਤਵਾਰ ਉਹਨਾਂ ਨੂੰ ਕਿ ਇਹ ਇੱਕ ਦਿਨ ਪੱਕਾ ਜਿਹੜਾ ਨਾ ਨਿਸ਼ਚਿਤ ਕਰ ਲੈਣਾ ਚਾਹੀਦਾ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਇਸ ਤਰ੍ਹਾਂ ਦੇ ਭਰਮ ਭੁਲੇਖੇ ਜਿਹੜੇ ਨਾ ਰਹਿਣ ਚਲੋ ਆਪਾਂ ਗੱਲਬਾਤ ਕਰਾਂਗੇ ਇਸੇ ਵਿਸ਼ੇ ਦੇ ਉੱਪਰ ਤੁਸੀਂ ਕੋਈ ਆਪਣੇ ਵਿਚਾਰ ਪੇਸ਼ ਕਰਨੇ ਹੋਣ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਬਾਰੇ ਕਿ ਉਹਨਾਂ ਦੀ ਸ਼ਹਾਦਤ ਦਾ ਸਾਡੇ ਸਿੱਖ ਇਤਿਹਾਸ ਦੇ ਵਿੱਚ ਕੀ ਮੁੱਲ ਹੈ ਕੀ ਅਹਿਮੀਅਤ ਹੈ ਸਭ ਤੋਂ ਪਹਿਲੇ ਸ਼ਹਾਦਤ ਜਿਹੜੀ ਨਾ ਉਹ ਗੁਰੂ ਅਰਜਨ ਦੇਵ ਜੀ ਦੀ ਮੰਨੀ ਜਾਂਦੀ ਹੈ ਜਿਸ ਦਾ ਇੰਨਾ ਸਾਡੇ ਮਨ ਦੇ ਵਿੱਚ ਅਫਸੋਸ ਵੀ ਹੈ ਸਾਨੂੰ ਮਾਣ ਵੀ ਹੈ ਇਸ ਚੀਜ਼ ਦਾ ਕਿ ਉਹਨਾਂ ਨੇ ਉਸ ਸਮੇਂ ਦੀ ਹਕੂਮਤ ਦੇ ਅੱਗੇ ਝੁਕਿਆ ਆਇਆ ਨਹੀਂ ਆਪਣਾ ਸਿਰ ਤੇ ਸ਼ਹਾਦਤ ਦੇ ਦਿੱਤੀ ਸੋ ਗੱਲਬਾਤ ਕਰਾਂਗੇ ਲੇਕਿਨ ਪਹਿਲਾਂ ਇੱਕ ਪਿਆਰਾ ਜਿਹਾ ਇਸੇ ਤਰ੍ਹਾਂ ਦਾ ਹੀ ਇੱਕ 2-4 ਸ਼ਬਦ ਜਿਹੜੇ ਆਪਾਂ ਸੁਣਦੇ ਹਾਂ ਤੇ ਫਿਰ ਗੱਲਬਾਤ ਨੂੰ ਅੱਗੇ ਕੰਟੀਨਿਊ ਕਰਦੇ ਹਾਂ 647-367-5353 6475

ਇੱਕ ਨਾ ਦੇਖੋ ਸ਼ੁਰੂਆਤ ਹੋਈ ਹੈ ਵਾਹਿਗੁਰੂ ਸ਼ਬਦ ਵਾਹਿਗੁਰੂ ਵਾਹਿਗੁਰੂ। ਕੋਸ਼ਿਸ਼ ਕਰਿਓ ਜੇ ਕਿਸੇ ਨੂੰ ਜਾਣਕਾਰੀ ਹੋਏ ਕਿ ਵਾਹਿਗੁਰੂ ਸ਼ਬਦ ਦਾ ਅਰਥ ਕੀ ਹੈ, ਇਹ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ। ਲੇਕਿਨ ਥੋੜ੍ਹਾ ਜਿਹਾ ਪਹਿਲੇ ਸ਼ਬਦ ਚੱਲ ਰਹਿਣ ਦਿਓ, ਲਫ਼ਜ਼ ਆਪਾਂ ਸੁਣ ਲਈਏ, ਫਿਰ ਜ਼ਰੂਰ ਮੈਨੂੰ ਫੋਨ ਕਰਕੇ ਦੱਸਿਓ ਕਿ ਵਾਹਿਗੁਰੂ ਸ਼ਬਦ ਦਾ ਮੀਨਿੰਗ ਕੀ ਹੈ। ਆਪਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਬੋਲਦੇ ਹਾਂ, ਅੱਛਾ ਵੀ ਲੱਗਦਾ, ਮਨ ਨੂੰ ਸਕੂਨ ਵੀ ਮਿਲਦਾ ਬੋਲਣ ਤੋਂ ਬਾਅਦ, ਲੇਕਿਨ ਇਸ ਦਾ ਮੀਨਿੰਗ ਸਮਝਣ ਦੀ ਕਦੇ ਕੋਸ਼ਿਸ਼ ਕੀਤੀ ਹੈ ਕਿ ਵਾਹਿਗੁਰੂ ਦਾ ਅਰਥ ਕੀ ਹੈ? ਇਹ ਜ਼ਰੂਰ ਮੇਰੇ ਨਾਲ ਸ਼ੇਅਰ ਕਰਿਓ, ਫਿਰ ਆਪਾਂ ਡਿਸਕਸ ਕਰਕੇ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਵਾਹਿਗੁਰੂ ਦਾ ਅਰਥ ਕੀ ਹੈ। ਤੇ ਹੁਣ ਆਪਾਂ ਸੁਣਦੇ ਹਾਂ ਸ਼ਬਦ, ਇਸ ਤੋਂ ਬਾਅਦ ਜ਼ਰੂਰ ਫੋਨ ਕਰਿਓ ਇਸ ਵਾਲੇ।

0: 647-367-5353 ਸਾਡੇ ਸਟੂਡੀਓ ਦਾ ਨੰਬਰ ਹੈ 6473675353। ਮੈਂ ਪੁੱਛਿਆ ਸੀ ਕਿ ਵਾਹਿਗੁਰੂ ਸ਼ਬਦ ਦਾ ਅਰਥ ਜੇ ਕਿਸੇ ਤੁਹਾਡੇ ਦਿਮਾਗ ਵਿੱਚ ਹੋਵੇ, ਸਾਰੇ ਆਪਾਂ ਬੋਲਦੇ ਹਾਂ, ਸਾਰੇ ਬੋਲਦੇ, ਤੁਹਾਨੂੰ ਪਤਾ ਹੈ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 16 ਵਾਰ ਵਾਹਿਗੁਰੂ ਸ਼ਬਦ ਦਾ ਇਸਤੇਮਾਲ ਹੋਇਆ, 16 ਵਾਰ, ਔਰ 16 ਵਾਰ ਦੇ ਵਿੱਚੋਂ ਬਹੁਤ ਸਭ ਤੋਂ ਜ਼ਿਆਦਾ ਵਾਰ ਜੇ ਇਸ ਸ਼ਬਦ ਦਾ ਇਸਤੇਮਾਲ ਕੀਤਾ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰਬਾਣੀ ਦੇ ਵਿੱਚ। ਤੇ ਭੱਟਾਂ ਦੇ ਵਿੱਚੋਂ ਇੱਕ ਭੱਟ ਹੋਏ ਨੇ, ਉਹਨਾਂ ਦਾ ਨਾਮ ਸੀ ਗਿਆਨਦ, ਗਿਆਨਦ ਭਗਤ ਤੇ ਉਹਨਾਂ ਦਾ ਨਾਮ ਸੀ। 11 ਭੱਟਾਂ ਦੀ ਬਾਣੀ ਜਿਹੜੀ ਮਿਲਦੀ ਹੈ, ਤੇ ਉਹਨਾਂ ਨੇ ਸਭ ਤੋਂ ਜ਼ਿਆਦਾ ਵਾਰ ਵਾਹਿਗੁਰੂ ਸ਼ਬਦ ਦਾ ਇਸਤੇਮਾਲ ਕੀਤਾ ਗੁਰਬਾਣੀ ਦੇ ਵਿੱਚ, ਤੇ ਟੋਟਲ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 16 ਵਾਰ ਇਸ ਦਾ ਇਸਤੇਮਾਲ ਹੋਇਆ। ਸੋ ਜ਼ਰੂਰ ਗੱਲ ਕਰਿਓ ਜੇ ਕਿਸੇ ਦੋਸਤ ਮਿੱਤਰ ਨੂੰ ਜਾਣਕਾਰੀ ਹੋਏ ਕਿ ਵਾਹਿਗੁਰੂ ਸ਼ਬਦ ਦਾ ਪੂਰਾ ਫੁੱਲ ਮੀਨਿੰਗ ਕੀ ਹੈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। 4444 ਨੰਬਰ ਹੈ ਜੀ ਤੁਹਾਡੀ ਕਾਲ ਡਿਸਕੋਨੈਕਟ ਹੋ ਗਈ ਤੁਹਾਡੀ, ਮੈਂ ਤਾਂ ਤੁਹਾਨੂੰ ਔਨ ਏਅਰ ਕੀਤਾ ਸੀ, ਤੁਹਾਡੀ ਕਾਲ ਡਿਸਕੋਨੈਕਟ ਹੋ ਗਈ, ਤੁਸੀਂ ਦੁਬਾਰਾ ਕਾਲ ਕਰੋ ਤੇ ਆਪਣੀ ਗੱਲਬਾਤ ਜਿਹੜੀ ਹੋ ਸਕਦੀ ਹੈ 647-367-5353 6473675353 ਸਾਡੇ ਸਟੂਡੀਓ ਦਾ ਨੰਬਰ ਹੈ। ਸੋ ਵਾਹਿਗੁਰੂ ਸ਼ਬਦ ਦਾ ਇਸਤੇਮਾਲ 16 ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਇਆ, ਤੇ ਤੁਹਾਡੀ ਨਜ਼ਰ ਦੇ ਵਿੱਚ ਤੁਹਾਡੇ ਮੁਤਾਬਕ ਇਸ ਸ਼ਬਦ ਦਾ ਅਰਥ ਸਿੰਪਲ ਸ਼ਬਦਾਂ 'ਚ ਅਸੀਂ ਕਰਨਾ ਹੋਵੇ ਤਾਂ ਕੀ ਕਰ ਸਕਦੇ ਹਾਂ, ਅਸੀਂ ਜ਼ਰੂਰ ਮੇਰੇ ਨਾਲ ਸ਼ੇਅਰ ਕਰਿਓ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ
0: ਨੂੰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
1: ਵੈਸੇ ਤਾਂ ਨਹੀਂ ਪਤਾ ਬਹੁਤ ਹੀ ਚੰਗੀ ਤਰ੍ਹਾਂ ਕਿ ਵਾਹਿਗੁਰੂ ਦਾ ਕੀ ਮਤਲਬ ਹੈ, ਕਿੱਦਾਂ ਇਹ ਕੰਬੀਨੇਸ਼ਨ ਬਣਿਆ।
0: ਜੀ ਜੀ ਜੀ।
1: ਪਰ ਕਦੀ ਕਦੀ ਸੁਣਦੇ ਰਹੀ ਦਾ ਪ੍ਰਚਾਰਕ ਜਿਹੜੇ ਗੱਲਾਂ ਕਰਦੇ ਆ ਗੁਰਦੁਆਰਿਆਂ ਚ ਪ੍ਰੋਗਰਾਮ ਹੁੰਦੇ ਆ।
0: ਜੀ ਜੀ।
1: ਤੇ ਕਦੀ ਇੱਕ ਵਾਰੀ ਸੁਣਿਆ ਸੀ ਕਿਸੇ ਨੇ ਇਹਦਾ ਦੱਸਿਆ ਕਿ ਵਾਹਿਗੁਰੂ ਦਾ ਰਾਵ ਜਿਹੜਾ ਵਾਹਵਾ ਉਹਦਾ ਮਤਲਬ ਵਰਿਆਮ ਹੈ
0: ਜੀ,
1: ਯੋਧਾ
0: ਜੀ,
1: ਤੇ ਹਾ ਹਾ ਜਿਹੜਾ ਉਹਦਾ ਮਤਲਬ ਹਰੀ ਤੋਂ ਹੈ, ਰੱਬ ਤੋਂ ਹੈ
0: ਜੀ,
1: ਤੇ ਗੱਗਾ ਜਿਹੜਾ ਉਹ ਗੁਰੂ ਨਾਨਕ ਤੋਂ ਆ, ਤੇ ਰਾਰਾ ਜਿਹੜਾ ਉਹ ਰਾਮ ਜੀ ਤੋਂ ਆ।
0: ਹਾਂ ਚਲੋ, ਆਪਣੀ ਆਪਣੀ ਐਕਸਪਲੇਨੇਸ਼ਨ ਹੈ, ਆਪਣੀ ਆਪਣੀ ਜੋ ਜੋ ਕਿਸੇ ਨੂੰ ਜਿਸ ਤਰ੍ਹਾਂ ਅੱਛਾ ਲੱਗਿਆ, ਵੈਸੇ ਮਾੜਾ ਇਹਦੇ ਵਿੱਚ ਵੀ ਕੁਝ ਨਹੀਂ, ਗਲਤ ਇਹਦੇ ਵਿੱਚ ਵੀ ਕੁਝ ਨਹੀਂ ਹੈਗਾ।
1: ਹਾਂ ਨਹੀਂ, ਅਸੀਂ ਜਿੱਦਾਂ ਸੁਣਿਆ ਵੈਸੇ ਸੁਣੀ, ਇੱਦਾਂ ਸੁਣ ਕੇ ਬਸ ਮੈਂ ਤੁਹਾਨੂੰ ਦੱਸਿਆ, ਮੈਂ ਕਿਹਾ ਵੀ
0: ਚਲੋ ਕੋਈ ਨੀ ਕੋਈ ਨੀ, ਹੋਰ ਦੋਸਤਾਂ ਤੋਂ ਵੀ ਪੁੱਛਦੇ ਹਾਂ, ਤੇ ਫਿਰ ਮੈਨੂੰ ਜਿੰਨੀ ਕੁ ਸਮਝ ਲੱਗੀ ਹੈ, ਮੈਂ ਜਿੰਨਾ ਕੁ ਪੜ੍ਹਿਆ, ਮੈਨੂੰ ਜੋ ਲੱਗੀ ਮੈਂ ਵੀ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ। ਤੇ ਇਹਦੇ ਵਿੱਚ ਜਿਹੜਾ ਤੁਸੀਂ ਦੱਸਿਆ ਨਾ, ਇਹਦੇ ਵਿੱਚ ਵੀ ਗਲਤ ਇਹਦੇ ਵਿੱਚ ਵੀ ਕੁਝ ਨਹੀਂ ਹੈ, ਬਹੁਤ ਕੁਝ ਸਮਾਇਆ ਹੋਇਆ ਇਸ ਵਾਹਿਗੁਰੂ ਸ਼ਬਦ ਦੇ ਵਿੱਚ, ਤੇ ਆਪਾਂ ਹੋਰ ਵੀ ਦੋਸਤਾਂ ਨੂੰ ਪੁੱਛਦੇ ਹਾਂ ਤੇ ਸ਼ੇਅਰ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਤੁਸੀਂ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353, ਤੇ ਜ਼ਰੂਰ ਮੇਰੇ ਨਾਲ ਸ਼ੇਅਰ ਕਰਿਓ। ਇੱਕ ਸ਼ਾਇਰ ਨੇ ਬੜਾ ਖੂਬਸੂਰਤ ਲਿਖਿਆ, ਉਹ ਕਹਿੰਦਾ ਕਿ ਜਦ ਪਾਪ ਦੀ ਤਵੀ ਤਪਦੀ ਹੈ ਤੇ ਜ਼ੁਲਮ ਦੇਗ ਅੰਦਰ ਖੌਲਦਾ ਹੈ, ਤਦ ਅਕਾਲ ਪੁਰਖ ਗੁਰੂ ਅਰਜਨ ਦੇਵ ਅੰਦਰੋਂ ਵਾਹਿਗੁਰੂ ਵਾਹਿਗੁਰੂ ਇਲਾਹੀ ਨਾਦ ਬੋਲਦਾ ਹੈ। ਜਦ ਪਾਪ ਦੀ ਤਵੀ ਤਪਦੀ ਹੈ ਤੇ ਜ਼ੁਲਮ ਵੇਗ ਅੰਦਰ ਖੌਲਦਾ ਹੈ, ਤਦ ਅਕਾਲ ਪੁਰਖ ਗੁਰੂ ਨਾਨਕ ਗੁਰੂ ਅਰਜਨ ਦੇਵ ਅੰਦਰੋਂ ਵਾਹਿਗੁਰੂ ਵਾਹਿਗੁਰੂ ਇਲਾਹੀ

0: ही नाद बोलता है। तत्ती तवी खामोश बन हो ठंडी, सर्ब संतां दे सीने ठंड पा जांदी। तत्ती रेत इलाही केसां उत्ते कोई ताज इलाही सजा जांदी। सूफी संतां मियां सब वेख कौतक, रूह कंबदी दे नाल कुरला उठदा। तत्ती तवी ते बैठा हजूर साईं, भाणा मीठा कह गहरा मुस्कुरा उठदा। रावी राम राम कह तन होई, मारे खुशी दे जिवें सैलाब आया। सचे पातशाह राणी दे गल लगे, तन होई रावी के अमृत बन आब आया, अमृत बन आब आया। सत श्री अकाल जी, सत श्री अकाल 8012 जी। आयन जी,
1: वाहेगुरु जी का खालसा,
0: वाहेगुरु जी की फतेह। वाहेगुरु जी की फतेह जी।
1: वाहेगुरु जी, जो अंदरों लगन लग जाती है परमात्मा दे नाल ते अंदरों उचार हुंदा वाह
0: जी जी जी, बिल्कुल ठीक है जी। ਤੁਸੀਂ ਪਹਿਲਾਂ ਅੱਧਾ ਸਹੀ ਦੱਸਤਾ ਜੀ ਮੈਨੂੰ, ਮੇਰੇ ਮੁਤਾਬਕ ਜਿੰਨਾ ਮੈਨੂੰ ਪਤਾ ਉਹਦੇ ਮੁਤਾਬਕ, ਬਾਕੀ ਤੁਸੀਂ ਵੀ ਬਿਲਕੁਲ ਸਹੀ ਹੋ। ਦੇਖੋ ਵਾਹਿਗੁਰੂ ਸ਼ਬਦ ਇਸ ਤਰ੍ਹਾਂ ਦਾ ਹੈ, ਇਹਨੂੰ ਜਿਸ ਵੀ ਮਰਜ਼ੀ ਸੈਂਸ ਦੇ ਵਿੱਚ ਤੁਸੀਂ ਲੈ ਲਓ, ਤੁਹਾਡੇ ਵਾਸਤੇ ਇਹ ਲਾਭਦਾਇਕ ਹੈ ਹੀ ਹੈ।
1: ਬਿਲਕੁਲ,
0: ਤੇ ਮੇਰੇ ਮੁਤਾਬਕ ਅੱਧਾ ਕੁ ਸਹੀ ਤੁਸੀਂ ਦੱਸਤਾ, ਅੱਧਾ ਕੁ ਮੈਂ ਇਹਨੂੰ ਕਰੈਕਟ ਕਰੂੰਗਾ। ਆਪਾਂ ਹੁਣ ਅਗਲੇ ਸਰੋਤੇ ਦੀ ਗੱਲ ਸੁਣਦੇ ਹਾਂ। ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ।
2: ਵਾਹਿਗੁਰੂ ਦਾ ਮਤਲਬ ਹੈਗਾ ਕਹਿੰਦੇ ਵਾਹ ਮਾਲਕਾ, ਵੰਡਰਫੁਲ
0: ਜੀ,
2: ਵੰਡਰਫੁਲ ਤਾਰੀਫ ਕਰਨੀ ਹੁੰਦੀ
0: ਜੀ,
2: ਵਾਹ ਮਾਲਕਾ
0: ਜੀ,
2: ਪਹਿਲੇ
0: ਚ ਤਾਰੀਫ ਹੀ ਹੈਗੀ ਹੈ ਵਾਹ ਕਹਿਣਾ, ਜਦੋਂ ਅਸੀਂ ਕਿਸੇ ਨੂੰ ਵਾਹ ਕਿਆ ਬਾਤ ਹੈ,
2: ਕਿਆ ਬਾਤ ਹੈ, ਤਾਰੀਫ ਕਰਨੀ ਮਾਲਕ ਦੀ।
0: ਤੇ
2: ਬਾਕੀ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸ਼ਬਦ ਜੋ ਕਹੋ, ਮੈਂ ਥੋੜਾ ਜਿਹਾ ਲਾਈਨਾਂ ਸੁਣਾ ਦਿਓ,
0: ਬਰੀਫ ਦੇ ਵਿੱਚ ਸੁਣਾ ਦਿਓ, ਕੋਈ ਗੱਲ ਨਹੀਂ।
2: ਹਾਂਜੀ, ਸੱਸਾ ਜਾਣਾ ਗੁਰਾਂ ਦੇ ਕੋਲ ਜੀ, ਮੁਖੋਂ ਵਾਹਿਗੁਰੂ ਵਾਹਿਗੁਰੂ ਬੋਲ ਜੀ, ਚੰਦੋ ਚੰਦਰੇ ਨੇ

0: ਗੁਰਾਨੂੰ ਬਿਠਾਇਆ ਏ ਫਿਰ ਚਿਰੇ ਤਾਂ ਪੈਂਦਾ ਏ ਜੋਰ ਜੋਰ ਜੀ ਮੁਖੋਂ ਵਾਹਿਗੁਰੂ ਵਾਹਿਗੁਰੂ ਬੋਲ ਜੀ ਨੋ ਚੰਦੋ ਦੀ ਸੁਣ ਕੇ ਆਈਏ ਅੱਗੋਂ ਲੰਘਣ ਨਾ ਦਿੰਦਾ ਤੇ ਪਾਈਏ ਡੱਬਾ ਗਹਿਣਿਆਂ ਦਾ ਦਿੱਤਾ ਖੋਲ ਜੀ ਮੁਖੋਂ ਵਾਹਿਗੁਰੂ ਵਾਹਿਗੁਰੂ ਬੋਲ ਜੀ ਡੱਬਾ ਗਹਿਣਿਆਂ ਦਾ ਦੇ ਲੰਘੇ ਆਈਏ ਤੱਤੀ ਲੋਕੋ ਵੇਖ ਘਬਰਾਈਏ ਗੁਰੂ ਜੀ ਬੋਲਦੇ ਨੇ ਮਿੱਠੇ ਮਿੱਠੇ ਬੋਲ ਜੀ ਮੁਖੋਂ ਵਾਹਿਗੁਰੂ ਵਾਹਿਗੁਰੂ ਬੋਲ ਜੀ ਸਤਿਗੁਰ ਰਾਵੀ ਕੰਢੇ ਤੇ ਆਏ ਨੇ ਵਿੱਚ ਰਾਵੀ ਦੇ ਆਸਣ ਲਾਏ ਨੇ ਲਾਹੌਰ ਵਿੱਚ ਮੱਚੇ ਆਏ ਸ਼ੋਰ ਜੀ
1: ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਮੇਨ ਸਪੋਂਸਰਡ ਨੇ ਬ੍ਰਹਮਟਨ ਕੈਸ਼ ਐਂਡ ਕੈਰੀ ਬ੍ਰਹਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਿਹਾ ਤੁਸੀਂ ਘਰ ਦੀ ਕੋਈ ਗਰੋਸਰੀ ਲੈਣੀ ਹੋਵੇ ਕੋਈ ਬੇਕਰੀ ਦੀ ਆਈਟਮ ਲੈਣੀ ਹੋਵੇ ਕੋਈ ਸਬਜ਼ੀਆਂ ਕੋਈ ਫਰੂਟ ਕੋਈ ਡਿਸਪੋਜ਼ੇਬਲ ਸਮਾਨ ਜਾਂ ਕੋਈ ਬਰਤਨ ਆਪਣੇ ਰੈਸਟੋਰੈਂਟ ਵਾਸਤੇ ਘਰ ਵਾਸਤੇ ਘਰ ਦੇ ਵਿੱਚ ਵਰਤਣ ਜਾਣ ਵਾਲਾ ਕੋਈ ਵੀ ਹੋਰ ਫੁਟਕਲ ਸਮਾਨ ਕੋਈ ਛੋਟਾ ਮੋਟਾ ਔਜ਼ਾਰ ਬੈਕਯਾਰਡ ਦੇ ਵਿੱਚ ਜਾਂ ਫਰੰਟ ਦੇ ਉੱਪਰ ਛੋਟਾ ਮੋਟਾ ਕੋਈ ਕੰਮ ਕਰਨ ਵਾਸਤੇ ਕੋਸਮੈਟਿਕਸ ਦਾ ਕੋਈ ਵੀ ਤੁਸੀਂ ਬਰਤਨ ਲੈਣਾ ਹੈ ਕਿਸੇ ਵੀ ਸਾਈਜ਼ ਦਾ ਲੈਣਾ ਹੈ ਕਿਸੇ ਵੀ ਡਿਜ਼ਾਈਨ ਦਾ ਲੈਣਾ ਹੈ ਕਿਸੇ ਵੀ ਸ਼ੇਪ ਦਾ ਲੈਣਾ ਹੈ ਸਾਡੇ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਵੀ ਤੁਹਾਨੂੰ ਚੀਜ਼ ਚਾਹੀਦੀ ਹੈ ਘਰ ਦੇ ਵਿੱਚ ਕੋਈ ਫੰਕਸ਼ਨ ਹੈ ਕੋਈ ਵਿਆਹ ਹੈ ਕੋਈ ਸ਼ਾਦੀ ਹੈ ਕੋਈ ਹਲਦੀ ਹੈ ਕੋਈ ਮਹਿੰਦੀ ਹੈ ਕੋਈ ਬਰਥਡੇ ਹੈ ਕੋਈ ਹੋਰ ਚਰਖਾ ਪੀੜੀ ਜਾਗੋ ਕਿਸੇ ਵੀ ਕਿਸਮ ਦਾ ਤੁਹਾਨੂੰ ਕੋਈ ਚੀਜ਼ ਚਾਹੀਦੀ ਹੋਏ ਤੁਹਾਨੂੰ ਇੱਥੋਂ ਮਿਲ ਸਕਦੀ ਹੈ ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੈ ਉਹ ਵੀ ਤੁਹਾਨੂੰ ਮਿਲ ਜਾਏਗੀ ਹਿੰਦੂ ਧਰਮ ਦੇ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਫੋਟੋਗ੍ਰਾਫ ਚਾਹੀਦੀ ਹੈ ਉਹ ਵੀ ਮਿਲ ਸਕਦੀ ਹੈ ਕੋਈ ਪੂਜਾ ਸਮੱਗਰੀ ਚਾਹੀਦੀ ਹੈ ਕਿਸੇ ਦੇਵੀ ਦੇਵਤੇ ਦੀ ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਮੈਡੀਸਨ ਦਵਾਈ ਜਿਹੜੀਆਂ ਅਕਸਰ ਅਸੀਂ ਪਿੰਡਾਂ ਦੇ ਵਿੱਚ ਫਸਟ ਏਡ ਦੇ ਤੌਰ ਤੇ ਘਰਾਂ ਦੇ ਵਿੱਚ ਰੱਖ ਲਿਆ ਕਰਦੇ ਸੀ ਲੇਕਿਨ ਇੱਥੇ ਅਵੇਲੇਬਲ ਨਹੀਂ ਹਨ ਉਹ ਤੁਹਾਨੂੰ ਇੱਥੋਂ ਮਿਲ ਸਕਦੀਆਂ ਨੇ ਫੋਨ ਨੰਬਰ 905-230-4800 905-230-4800 ਫੋਲਡਿੰਗ ਬੈੱਡ ਦੀ ਬੇਸ਼ੁਮਾਰ ਵਰਾਇਟੀ ਇੱਥੇ ਹੈ ਤੁਸੀਂ ਇੱਕ ਵਾਰ ਜ਼ਰੂਰ ਆ ਕੇ ਦੇਖੋ ਤੁਹਾਡੇ ਘਰ ਦੇ ਅਕੋਰਡਿੰਗਲੀ ਜਿੱਥੇ ਜਿੱਥੇ ਤੁਹਾਨੂੰ ਕੋਈ ਬੈੱਡ ਫੋਲਡਿੰਗ ਚਾਹੀਦਾ ਹੈ ਉੱਥੇ ਜਿਸ ਤਰ੍ਹਾਂ ਦੀ ਜਗ੍ਹਾ ਉਨੇ ਕੁ ਫੋਲਡ ਹੋਣ ਵਾਸਤੇ ਵੀ ਉਹ ਜਗ੍ਹਾ ਦੇ ਮੁਤਾਬਕ ਤੁਹਾਨੂੰ ਬੈੱਡ ਮਿਲ ਸਕਦਾ ਹੈ ਇਕੱਲੇ ਪਾਵੇ ਵੀ ਫੋਲਡ ਹੋ ਸਕਦੇ ਨੇ ਸੈਂਟਰ ਦੇ ਵਿੱਚੋਂ ਫੋਲਡ ਹੋ ਜਾਂਦਾ ਹੈ ਚਾਰ ਜਗ੍ਹਾ ਤੋਂ ਫੋਲਡ ਹੋ ਜਾਂਦਾ ਹੈ ਇੱਕ ਚਾਈਨੀਜ਼ ਬੈੱਡ ਇਸ ਤਰ੍ਹਾਂ ਦੇ ਵੀ ਅਵੇਲੇਬਲ ਹੈ ਸੋ ਤੁਸੀਂ ਕਿਸੇ ਕਿਸਮ ਦੀ ਕੋਈ ਵੀ ਜਾਣਕਾਰੀ ਲੈਣੀ ਹੈ ਫੋਨ ਕਰੋ 905-230-4800 905-230-4800 ਬ੍ਰਹਮਟਨ ਕੈਸ਼ ਐਂਡ ਕੈਰੀ 60,000 ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ ਜਿੱਥੋਂ ਤੁਸੀਂ ਆਪਣੀ ਕਾਰ ਤੇ ਆਓ ਤੇ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਸਮਾਨ ਤੁਸੀਂ ਆਰਾਮ ਨਾਲ ਇੱਥੋਂ ਲੈ ਕੇ ਜਾ ਸਕਦੇ ਹੋ ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ ਪੰਜਾਬੀ ਮਾਹੌਲ ਪੰਜਾਬੀ ਖੁਸ਼ਬੂ ਪੰਜਾਬੀ ਜ਼ਾਇਕੇ ਦਾ ਅਗਰ ਤੁਸੀਂ ਆਨੰਦ ਮਾਣਨਾ ਹੈ ਤਾਂ ਤੁਸੀਂ ਇੱਕ ਵਾਰ ਇਹਨਾਂ ਦਾ 40-50 ਆਈਟਮਾਂ ਦੇ ਨਾਲ ਸਜਿਆ ਹੋਇਆ ਵਫੇ ਜ਼ਰੂਰ ਟਰਾਈ ਕਰੋ ਜਿਹਦੇ ਵਿੱਚ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਕਲਾਸਿਕ ਸੀਜ਼ਨਲ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਦਾਲਾਂ ਹੋਰ ਹਰ ਤਰ੍ਹਾਂ ਦੀ ਡਿਸ਼ ਤੁਹਾਨੂੰ ਮਿਲੇਗੀ ਸਵੀਟ ਡਿਸ਼ 'ਚ ਕਈ ਕਿਸਮ ਦੀਆਂ ਮਿਲਣਗੀਆਂ ਸੈਲਡਸ ਕਈ ਕਿਸਮ ਦੇ ਮਿਲਣਗੇ ਤੁਸੀਂ ਇੰਜੋਏ ਕਰੋਗੇ ਜ਼ਰੂਰ ਇੱਕ ਵਾਰ ਟੇਸਟ ਕਰੋ ਇਹਨਾਂ ਦਾ ਵਫੇ ਟਿਫਨ ਲਗਵਾਉਣਾ ਹੈ 7 ਦਿਨ ਲਈ 6 ਦਿਨ ਲਈ 5 ਦਿਨ ਲਈ ਉਹਦੀ ਕੀ ਕੀਮਤ ਹੋਏਗੀ ਕੀ ਮੈਨਿਊ ਤੁਹਾਡਾ ਹੋਏਗਾ ਉਸ ਟਿਫਨ ਦੇ ਵਿੱਚ ਕਿੰਨੀਆਂ ਸਬਜ਼ੀਆਂ ਹੋਣਗੀਆਂ ਕਿੰਨੀਆਂ ਚਪਾਤੀਆਂ ਹੋਣਗੀਆਂ ਜਾਂ ਸਵੀਟ ਡਿਸ਼ ਕਿਹੜੇ ਕਿਹੜੇ ਦਿਨ ਹੋਏਗੀ ਹਰ ਕਿਸਮ ਦੀ ਜਾਣਕਾਰੀ ਲੈਣ ਲਈ ਫੋਨ ਕਰ ਸਕਦੇ ਹੋ 905-450-33-33-114 ਕੈਨੇਡੀ ਰੋਡ ਦਾ ਨੰਬਰ ਹੈ ਔਰ 905-542-1333 ਐਰਨ ਮਿਲ ਪਾਰਕਵੇ 6430 ਮਿਸੀ ਸਾਗਾ ਦਾ ਨੰਬਰ ਹੈ ਸਟਰੀਟ ਫੂਡ ਇਹਨਾਂ ਦਾ ਜ਼ਰੂਰ ਇੱਕ ਵਾਰ ਟਰਾਈ ਕਰੋ ਗੋਲ ਗੱਪੇ ਟਿੱਕੀਆਂ ਸਮੋਸੇ ਭੱਲੇ ਡੋਸੇ ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ ਸੋ ਯਾਦ ਰੱਖੋ ਨਾਮ ਵਿਲੇਜ ਆਫ ਇੰਡੀਆ 114 ਕੈਨੇਡੀ ਰੋਡ 905-450-3333 ਵਿਲੇਜ ਆਫ ਇੰਡੀਆ 6430 ਐਰਨ ਮਿਲ ਪਾਰਕਵੇ ਮਿਸੀ ਸਾਗਾ ਫੋਨ ਨੰਬਰ 905-542-1333 ਸੋ ਗੱਲਬਾਤ ਅਸੀਂ ਕਰ ਰਹੇ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਅੱਜ ਦਿਨ ਹੈ ਉਹਨਾਂ ਦੇ ਬਾਰੇ ਤੁਹਾਡੇ ਵਿਚਾਰ, ਉਹਨਾਂ ਦੇ ਬਾਰੇ ਤੁਹਾਡੀਆਂ ਫੀਲਿੰਗਸ, ਉਹਨਾਂ ਦੇ ਬਾਰੇ ਤੁਹਾਡੀਆਂ ਭਾਵਨਾਵਾਂ, ਤੁਸੀਂ ਆਪਣੇ ਮਨ ਦੇ ਕੋਈ ਜਜ਼ਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰ ਸਕਦੇ ਹੋ। ਉਹਨਾਂ ਦੀ ਕਿੰਨੀ ਮਹਾਨ, ਕਿੰਨੀ ਕੰਟਰੀਬਿਊਸ਼ਨ ਹੈ ਦੇਖੋ ਸਿੱਖ ਧਰਮ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਜਿਸ ਨੂੰ ਗੁਰੂ ਦਾ ਦਰਜਾ ਦਿੱਤਾ ਗੁਰੂ ਸਾਹਿਬਾਨ ਨੇ, ਔਰ ਅਸੀਂ ਉਹਨੂੰ ਗੁਰੂ ਮੰਨਦੇ ਵੀ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਛਾ, ਵਾਹਿਗੁਰੂ ਬਾਰੇ ਤਾਂ ਮੈਂ ਬਹੁਤ ਸਾਰੀ ਕੁਛ ਕਹਿ ਸਕਦੀ, ਵਾਹਿ ਤਾਂ ਤੁਸੀਂ ਕਹਿ ਵੀ ਤਾਂ, ਵਾਹਿਗੁਰੂ ਵਾਹਿ ਤੇਰਾ, ਤੁਸੀਂ ਜਿਹੜਾ ਵਾਹਿ ਹੈ ਇਹਦੇ ਨਾਲ ਸਾਨੂੰ ਬਹੁਤ ਖੁਸ਼ੀਆਂ ਮਿਲਦੀਆਂ, ਵਾਹਿਗੁਰੂ ਪਰਮਾਤਮਾ ਨੂੰ ਅਸੀਂ ਯਾਦ ਕਰਦੇ ਹਾਂ। ਅੱਛਾ ਜਿਹੜਾ, ਅੱਛਾ ਤੁਸੀਂ ਜਿਹੜਾ ਗਾਣਾ ਜਿਹੜਾ ਗਾਇਆ ਇਹ ਕਿਹਨੇ ਗਾਇਆ?
1: ਇਹ ਮੈਂ ਤੁਹਾਨੂੰ ਹੁਣੇ ਦੇਖ ਕੇ ਦੱਸਦਾ ਜੀ, ਹੁਣ ਮੈਂ ਨਾ ਉਹ ਦੂਸਰਾ ਚੇਂਜ ਕਰ ਲਿਆ ਹੋਇਆ, ਮੈਂ ਹੁਣੇ ਤੁਹਾਨੂੰ ਦੱਸ ਦੂੰਗਾ ਕਿ ਗਾਇਆ ਕਿਸ ਨੇ ਹੋਇਆ ਜੀ।
0: ਓਕੇ ਜੀ,
1: ਠੀਕ, ਥੈਂਕ ਯੂ ਥੈਂਕ ਯੂ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਕੀ ਹਾਲ ਚਾਲ ਨੇ?
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ?
1: ਠੀਕ ਹੈ ਜੀ, ਠੀਕ, ਬਹੁਤ ਵਧੀਆ, ਤੁਸੀਂ ਸੁਣਾਓ, ਠੀਕ ਠਾਕ ਹੋ? ਦੋਸਤਾਂ ਮਿੱਤਰਾਂ ਨੇ ਮੇਰੇ ਵਰਗਿਆਂ ਨੇ ਖੈਰ ਨਹੀਂ ਦੇਖਿਆ, ਤੁਸੀਂ ਦੱਸੋ ਉਹਦੀ ਅਪਡੇਸ਼ਨ ਕੀ ਹੈ?
2: ਅੱਜ ਪਹਿਲਾ ਮੈਚ ਹੋਇਆ ਸੀ ਤੇ ਸਾਊਥ ਅਫਰੀਕਾ
1: ਜੀ,
2: ਕੈਨੇਡਾ
1: ਨੇ 6-0 ਦੇ ਉੱਪਰ ਮੈਚ ਜਿੱਤਿਆ।
2: ਹਾਂਜੀ ਹਾਂਜੀ ਹਾਂਜੀ,
1: ਬਹੁਤ ਫਿਰ ਤੇ ਚਲੋ, ਸਾਡੇ ਕੈਨੇਡਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ, ਤੇ ਸਾਡੀ ਕੈਨੇਡਾ ਦੀ ਟੀਮ ਨੂੰ ਵੀ ਬਹੁਤ ਬਹੁਤ ਮੁਬਾਰਕ। ਤੇ ਅੱਗੇ ਇਹਨਾਂ ਦੀ ਕੀ ਪੋਜੀਸ਼ਨ ਹੋਣਾ ਜੀ ਨੈਕਸਟ ਟੈਸਟ ਤੋਂ ਅੱਗੇ?
2: ਅੱਜ ਜਿਹੜਾ ਦੂਸਰਾ ਮੈਚ ਹੁਣ ਚੱਲ ਰਿਹਾ ਵਾ ਤੇ ਮੈਕਸੀਕੋ ਨੇ 1 ਗੋਲ ਕੀਤਾ ਸਾਊਥ ਕੋਰੀਆ ਦੇ ਉੱਤੇ।
1: ਜੀ ਜੀ ਜੀ ਜੀ ਜੀ ਜੀ,
2: ਕੈਨੇਡਾ
1: ਦੀ ਹੁਣ ਇਹ ਮੈਚ ਕਤਰ ਦੇ ਨਾਲ ਜਿਹੜਾ ਹੋਇਆ ਜਿੱਤ ਕੇ, ਅੱਗੇ ਇਹਨਾਂ ਨੂੰ ਕੋਈ ਮਤਲਬ ਅੱਗੇ ਦਰਜਾ ਇਹਨਾਂ ਦਾ ਉੱਪਰ ਵਧਿਆ ਕੁਝ, ਕਿਸੇ ਸਟੇਜ ਦੇ ਉੱਪਰ ਪਹੁੰਚ?
2: ਹਾਂਜੀ ਹਾਂਜੀ ਹਾਂਜੀ, ਇਹਨਾਂ ਦੇ ਇਹ ਮਤਲਬ ਇਹ ਗਰੁੱਪ ਦੇ ਵਿੱਚ ਸਭ ਤੋਂ ਉੱਪਰ ਆ ਗਏ ਨੇ।
1: ਨਹੀਂ ਮੇਰਾ ਮਤਲਬ ਕੋਈ ਜਿੱਦਾਂ ਅੱਗੇ ਹੁੰਦਾ ਹੈ ਕੁਆਟਰ ਫਾਈਨਲ ਜਾਂ ਇੱਦਾਂ ਕੁਝ, ਉੱਥੇ ਪਹੁੰਚ ਗਏ ਭਲਾ ਜਾਂ ਨਹੀਂ ਅਜੇ? ਅਗਲੇ ਮੈਚ ਵਾਸਤੇ ਵੀ, ਕਿ ਅੱਗੇ ਵੀ ਇਸ ਤਰ੍ਹਾਂ ਦੀ ਉਹ ਪਰਫਾਰਮ ਕਰਨ ਤੇ ਸਾਡੇ ਸਾਰਿਆਂ ਦੇ ਲਈ ਖੁਸ਼ੀ ਦਾ ਸਬੱਬ ਬਣੇ।
2: ਅੱਜ ਕਤਾਰ ਨੂੰ ਅੱਜ 2 ਮਤਲਬ ਰੈੱਡ ਕਾਰਡ ਮਿਲ ਗਏ।
1: ਅੱਛਾ, ਤੇ 2 ਉਹਨਾਂ ਦੇ ਪਲੇਅਰ ਬਾਹਰ ਹੋ ਗਏ ਸੀ।
2: 11 ਦੇ ਵਿੱਚੋਂ 2 ਮੁੰਡੇ ਨਿਕਲ ਗਏ ਸੀ, ਯਾਨੀ 9 ਪਲੇਅਰਾਂ ਦੇ ਨਾਲ ਉਹ ਖੇਡਦੇ ਸੀ।
1: ਕੀ ਬਾਤ ਹੈ, ਫਿਰ ਉਹਨਾਂ ਨੇ ਉਸ ਚੀਜ਼ ਦਾ ਫਾਇਦਾ ਉਠਾ ਲਿਆ 9 ਦੇ ਨਾਲ।
2: ਬਿਲਕੁਲ, ਫਾਇਦਾ ਵੀ ਉਠਾ ਲਿਆ ਕਿਉਂਕਿ ਉਹ ਜ਼ਿਆਦਾ ਫਾਉਲ ਖੇਡ ਗਏ ਜ਼ਿਆਦਾ।
1: ਚਲੋ ਬਹੁਤ ਵਧੀਆ ਜੀ, ਡਾਕਟਰ ਸਾਹਿਬ ਤੁਸੀਂ ਅਪਡੇਸ਼ਨ ਦਿੰਦੇ ਰਹਿ ਕਰੋ, ਤੁਸੀਂ ਸ਼ੌਕੀਨ ਹੋ ਮੈਨੂੰ ਪਤਾ ਲੱਗਿਆ ਮੈਚ ਮੁਚ ਦੇਖਣ ਦੇ, ਤੇ ਤੁਸੀਂ ਫੋਨ ਕਰਕੇ ਅਪਡੇਸ਼ਨ ਦਿੰਦੇ ਰਹਿ ਕਰੋ ਕਿ ਲੇਟੈਸਟ ਕੀ ਪੋਜੀਸ਼ਨ ਹੈ ਤੇ ਕਿਹੜਾ ਕਿਹੜਾ। ਕੱਲ, ਹਾਂ ਕੱਲ ਫਰਾਈਡੇ ਹੈ ਜੀ, ਕੱਲ ਤੁਸੀਂ ਜ਼ਰੂਰ ਦੱਸਿਓ। ਥੈਂਕ ਯੂ ਡਾਕਟਰ ਸਾਹਿਬ, ਮਿਹਰਬਾਨੀ ਬਹੁਤ ਬਹੁਤ। ਸੋ ਇਹ ਡਾਕਟਰ ਸਾਹਿਬ ਸੀ ਡਾਕਟਰ ਜਸਵੀਰ ਚੌਹਾਨ ਜੀ, ਵੈਸੇ ਪੇਸ਼ੇ ਵਜੋਂ ਇਹ ਡਾਕਟਰ ਵੀ ਨੇ, ਡਾਕਟਰ ਹੋਮਿਓਪੈਥੀ, ਬਹੁਤ ਲੰਬਾ ਤਜਰਬਾ ਇਹਨਾਂ ਦਾ। ਮੈਂ ਤੁਹਾਨੂੰ ਅੱਗੇ ਵੀ ਇਹਨਾਂ ਦਾ ਨੰਬਰ ਦੱਸਦਾ ਰਹਿਣਾ, 6479394384, 6479931484। ਬੜਾ ਤਜਰਬਾ ਵੀ ਹੈ ਹੋਮਿਓਪੈਥੀ ਦੇ ਵਿੱਚ, ਬੜਾ ਲੰਬਾ ਐਕਸਪੀਰੀਅੰਸ ਵੀ ਇਹਨਾਂ ਦਾ, ਹੱਥ ਦੇ ਵਿੱਚ ਬੜੀ ਸ਼ਫਾ ਹੈ, ਬੜੇ ਸਿਆਣੇ ਨੇ, ਸਮਝਦਾਰ ਨੇ, ਤੇ ਛੋਟੀ ਮੋਟੀ ਕੋਈ ਤੁਹਾਨੂੰ ਸਮੱਸਿਆ ਹੋਏ ਘਰ ਦੇ ਵਿੱਚ ਤੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਲੈ ਸਕਦੇ ਹੋ। ਸੋ ਗੱਲਬਾਤ ਅਸੀਂ ਕਰ ਰਹੇ ਸੀ ਗੁਰੂ ਅਰਜਨ ਦੇਵ ਜੀ ਦੀ, ਕਿ 1604 ਦੇ ਵਿੱਚ ਇਹਨਾਂ ਨੇ ਇੱਕ ਐਸਾ ਜਿਹਨੂੰ ਅਸੀਂ ਕਾਰਨਾਮਾ ਕਹਿ ਸਕਦੇ ਹਾਂ ਸਿੱਖ ਇਤਿਹਾਸ ਦੇ ਵਿੱਚ, ਕਿ ਗੁਰੂ ਗ੍ਰੰਥ ਸਾਹਿਬ ਨੂੰ ਐਡਿਟ ਕਰਕੇ, ਉਹਦੀ ਸੰਪਾਦਨਾ ਕਰਕੇ ਉਸ ਨੂੰ ਸੁਸ਼ੋਭਿਤ ਕੀਤਾ ਹਰਿਮੰਦਰ ਸਾਹਿਬ ਦੇ ਵਿੱਚ। ਔਰ ਐਡੀ ਬਾਕਮਾਲ ਇਹਨਾਂ ਦੀ ਉਹ ਐਫਰਟਸ ਹੈ, ਇਹਨਾਂ ਦੀ ਉਹ ਕੋਸ਼ਿਸ਼ ਹੈ ਕਿ ਜਿਸ ਨੂੰ ਬਾਅਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ 9ਵੇਂ ਗੁਰੂ ਦੀ ਬਾਣੀ ਨੂੰ ਵੀ ਉਸ ਦੇ ਵਿੱਚ ਸ਼ਾਮਲ ਕਰਕੇ ਉਸ ਨੂੰ ਗੁਰੂ ਦਾ ਦਰਜਾ ਜਿਹੜਾ ਦੇ ਦਿੱਤਾ, ਜਿਸ ਨੂੰ ਅੱਜ ਤੱਕ ਅਸੀਂ ਗੁਰੂ ਦਾ ਦਰਜਾ ਦਿੱਤਾ ਹੋਇਆ ਮੰਨਦੇ ਹਾਂ ਤੇ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗਾ। ਤੇ ਮੇਰਾ ਆਪਣਾ ਖਿਆਲ ਹੈ ਕਿ ਉਸ ਦੇ ਵਿੱਚ ਸਾਡੀ ਹਰ ਜ਼ਿੰਦਗੀ ਦੀ ਛੋਟੀ ਤੋਂ ਛੋਟੀ ਲੈ ਕੇ ਵੱਡੀ ਤੋਂ ਵੱਡੀ ਸਮੱਸਿਆ ਦਾ ਜਿਹੜਾ ਹੱਲ ਹੈ ਨਾ ਉਹਦੇ ਵਿੱਚੋਂ ਮਿਲ ਜਾਂਦਾ ਹੈ, ਬਸ਼ਰਤੇ ਕਿ ਅਸੀਂ ਪੂਰੀ ਨਿਸ਼ਚਾ ਦੇ ਨਾਲ, ਪੂਰੀ ਨਿਸ਼ਠਾ ਦੇ ਨਾਲ, ਪੂਰੀ ਆਸਥਾ ਦੇ ਨਾਲ ਉਸ ਦਾ ਪੜ੍ਹੀਏ, ਉਸ ਨੂੰ, ਉਸ ਬਾਣੀ ਨੂੰ ਪੜ੍ਹ ਕੇ ਉਸ ਬਾਣੀ ਨੂੰ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਏ, ਅਮਲ ਦੇ ਵਿੱਚ ਲੈ ਕੇ ਆਈਏ ਤਾਂ। ਤੇ ਸਿਰਫ ਤੇ ਸਿਰਫ ਇਕੱਲੇ ਪੜ੍ਹਨ ਨਾਲ ਨਹੀਂ, ਪੜ੍ਹਨ ਤੋਂ ਬਾਅਦ ਉਸ ਨੂੰ ਜ਼ਿੰਦਗੀ ਦੇ ਵਿੱਚ ਅਮਲ ਦੇ ਵਿੱਚ ਲਿਆਉਣਾ ਜਿਹੜਾ ਨਾ ਉਹ ਬਹੁਤ ਜ਼ਰੂਰੀ ਹੈ। ਸੋ ਹਰਿਮੰਦਰ ਸਾਹਿਬ ਦੀ ਉਹਨਾਂ ਨੇ ਵੀ ਨੀਂਹ ਰਖਵਾਈ ਸਾਈਂ ਮੀਆਂ ਮੀਰ ਤੋਂ। ਦੇਖੋ ਕਿੱਡਾ ਵੱਡਾ ਵਿਜ਼ਨਰੀ ਸੀ ਗੁਰੂ ਅਰਜਨ ਦੇਵ ਜੀ, ਕਿੰਨਾ ਦੂਰ ਅੰਦੇਸ਼ੀ। ਉਸ ਤੋਂ ਬਾਅਦ ਚਾਰ ਦਰਵਾਜ਼ੇ ਜਿਹੜੇ ਉੱਥੇ ਹਰਿਮੰਦਰ ਸਾਹਿਬ ਦੇ ਵਿੱਚ, ਬਿਲਕੁਲ ਪਤਾ ਹੈ ਕਿ ਇਸ ਚੀਜ਼ ਦੇ ਪਿੱਛੇ ਵੀ ਕੀ ਉਹਨਾਂ ਦਾ ਲੌਜਿਕ ਸੀ ਕਿ ਸਾਰੇ ਧਰਮਾਂ ਦੇ ਲਈ ਉਹ ਇੱਕ ਸਮਾਨ ਹੈ। ਚਾਰ ਦਰਵਾਜ਼ੇ ਰੱਖਣ ਦੇ ਪਿੱਛੇ ਇਹੀ ਲੌਜਿਕ ਸੀ, ਇਹੀ ਉਹਨਾਂ ਦੀ ਸੋਚ ਹੈ ਸੀ। ਸੋ ਜਦੋਂ ਉਹਨਾਂ ਨੇ ਸਾਰੇ ਧਰਮਾਂ ਨੂੰ ਇੱਕ ਬਰਾਬਰ ਸਮਝ ਕੇ, ਸਾਰਿਆਂ ਨੂੰ ਇੱਕ ਸਮਾਨ ਸਮਝ ਕੇ, ਸਾਰਿਆਂ ਦੇ ਨਾਲ ਇੱਕ ਤਰ੍ਹਾਂ ਦਾ ਵਰਤਾਓ ਕੀਤਾ, ਸਾਰਿਆਂ ਨੂੰ ਆਪਣੇ ਨਾਲ ਜੋੜਿਆ, ਗੁਰੂ ਗ੍ਰੰਥ ਸਾਹਿਬ ਨੂੰ ਸੰਪਾਦਨ ਜਦੋਂ ਉਹਨਾਂ ਨੇ ਕੀਤਾ ਨਾ, ਤਾਂ ਉਹਦੇ ਨਾਲ ਬਹੁਤ ਸਾਰੇ, ਜ਼ਰੂਰੀ ਨਹੀਂ ਇਕੱਲੇ ਸਿੱਖ ਹੀ ਅਸੀਂ ਕਹਿ ਸਕਦੇ ਹਾਂ ਕਿ ਸਾਰੇ ਧਰਮਾਂ ਦੇ ਲੋਕ ਉਸ ਦੇ ਨਾਲ ਜੁੜੇ, ਅਤੇ ਬਹੁਤ ਉਹਨਾਂ ਦੀ ਫੈਨ ਫੋਲੋਇੰਗ, ਉਹਨਾਂ ਦੇ ਫੋਲੋਅਰ ਬਹੁਤ ਜ਼ਿਆਦਾ ਜਦੋਂ ਵਧਣ ਲੱਗੇ ਨਾ, ਅਤੇ ਸਭ ਤੋਂ ਵੱਡੀ ਜਿਹੜੀ ਖੁੰਦਕ ਜਹਾਂਗੀਰ ਨੂੰ ਉਹਨਾਂ ਦੇ ਨਾਲ ਨਾ ਇਸੇ ਗੱਲ ਦੀ ਹੋਈ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਇਹ ਵੀ ਇੱਕ ਵੱਡਾ ਲੌਜਿਕ ਸੀ ਕਿ ਉਹ ਕਹਿੰਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਜਿਹੜੀਆਂ ਬਾਣੀ ਹੈ ਉਸ ਨੂੰ ਵੀ ਇਹਦੇ ਵਿੱਚ ਸ਼ਾਮਲ ਕਰੋ, ਲੇਕਿਨ ਗੁਰੂ ਸਾਹਿਬ ਨੇ ਇਸ ਚੀਜ਼ ਤੋਂ ਨਾ ਕਰ ਦਿੱਤੀ ਵੀ ਨਹੀਂ, ਇਹ ਨਹੀਂ ਹੋ ਸਕਦਾ। ਕਿਉਂਕਿ ਇੱਕ ਗੁਰਮਤ ਦਾ ਆਸ਼ਾ ਹੈ, ਇੱਕ ਸਿਧਾਂਤ ਨੇ, ਜਿਹੜੀ ਜਿਹੜੀ ਬਾਣੀ, ਚਾਹੇ ਉਹ 15 ਭਗਤਾਂ ਦੀ ਹੋਏ, ਚਾਹੇ ਉਹ 11 ਭੱਟਾਂ ਦੀ ਹੋਏ, ਜਿਹੜੀ ਜਿਹੜੀ ਬਾਣੀ ਗੁਰਮਤ ਦੇ ਉਹਨਾਂ ਸਿਧਾਂਤਾਂ ਦੇ ਅਨੁਸਾਰ ਸੀ ਨਾ, ਉਹਨਾਂ ਨੇ ਬਿਨਾਂ ਭੇਦਭਾਵ ਤੋਂ, ਬਿਨਾਂ ਜਾਤ ਪਾਤ ਦੇ ਭੇਦਭਾਵ ਤੋਂ, ਚਾਹੇ ਉਹ ਬਾਬਾ ਫਰੀਦ ਜੀ ਸੀ, ਚਾਹੇ ਉਹ ਸਦਨਾ ਸੀ, ਚਾਹੇ ਉਹ ਨਾਮਦੇਵ ਸੀ, ਚਾਹੇ ਉਹ ਰਵਿਦਾਸ ਜੀ, ਜਿਸ ਵੀ ਜਾਤ ਪਾਤ ਧਰਮ ਮਜ਼ਹਬ ਦੇ ਨਾਲ ਕੋਈ ਸੰਬੰਧ ਰੱਖਦਾ ਸੀ, ਉਹਨਾਂ ਨੇ ਇਸ ਚੀਜ਼ ਨੂੰ ਨਜ਼ਰ ਅੰਦਾਜ਼ ਕੀਤਾ, ਸਿਰਫ ਤੇ ਸਿਰਫ ਉਸ ਬਾਣੀ ਨੂੰ ਦੇਖਿਆ ਕਿ ਗੁਰਮਤ ਦੇ ਆਸ਼ੇ ਦੇ ਅਨੁਕੂਲ ਹੈ ਜਾਂ ਨਹੀਂ। ਜਿਹੜੀ ਬਾਣੀ ਗੁਰਮਤ ਦੇ ਆਸ਼ੇ ਦੇ ਅਨੁਕੂਲ ਸੀ ਉਹਨਾਂ ਨੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਕਾਰਯੋਗ ਜਗ੍ਹਾ ਜਿਹੜੀ ਦਿੱਤੀ। ਸੋ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਅਸੀਂ ਗੁਰੂ ਦਾ ਦਰਜਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ, ਉਹਦੇ ਵਿੱਚ 6 ਗੁਰੂ ਸਾਹਿਬਾਨ, 15 ਭਗਤ, 11 ਭੱਟ ਤੇ 4 ਗੁਰੂ ਘਰ ਦੇ ਨਿਕਟਵਰਤੀ ਸਿੰਘ, ਸੱਤਾ ਤੇ ਬਲਵੰਡ ਮਰਦਾਨਾ ਤੇ ਬਾਬਾ ਸੁੰਦਰਦਾਸ ਜੀ, ਉਹਨਾਂ ਦੀ ਵੀ ਥੋੜੀ ਥੋੜੀ ਬਾਣੀ ਸ਼ਾਮਲ ਹੈ। ਸੋ ਟੋਟਲ 36 ਮਹਾਂਪੁਰਖਾਂ ਦੀ ਬਾਣੀ ਉਹਦੇ ਵਿੱਚ ਸ਼ਾਮਲ ਹੈ, 6 ਗੁਰੂ ਸਾਹਿਬਾਨ, 15 ਭਗਤ, 11 ਭੱਟ ਤੇ 4 ਗੁਰੂ ਘਰ ਦੇ ਨਿਕਟਵਰਤੀ ਸਿੰਘ। ਮੈਂ ਅਕਸਰ ਕਈ ਵਾਰ ਕਹਿੰਦਾ ਹੁੰਦਾ ਕਿ ਜਿਸ ਤਰ੍ਹਾਂ 36 ਪ੍ਰਕਾਰ ਦਾ ਭੋਜਨ ਅਸੀਂ ਕਹਿੰਦੇ ਨਾ ਕਿ ਸਾਨੂੰ ਸਰੀਰਕ ਤੌਰ ਤੇ ਰਿਸ਼ਟ ਪੁਸ਼ਟ ਰਹਿਣ ਦੇ ਲਈ 36 ਪ੍ਰਕਾਰ ਦਾ ਭੋਜਨ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਬਹੁਤ ਵਧੀਆ ਇੱਕ ਨਿਯਮਤ ਹੈ, ਉਸੇ ਤਰ੍ਹਾਂ ਇਨਸਾਨ ਨੂੰ ਆਤਮਿਕ ਤੌਰ ਤੇ, ਅਧਿਆਤਮਿਕ ਤੌਰ ਤੇ, ਸਪਿਰਚੁਅਲ ਤੌਰ ਤੇ ਤੰਦਰੁਸਤ ਰੱਖਣ ਦੇ ਲਈ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ 36 ਮਹਾਂਪੁਰਖਾਂ ਦੀ ਜਿਹੜੀ ਬਾਣੀ ਹੈ ਨਾ ਉਹ ਬਹੁਤ ਸਾਡੇ ਲਈ ਆਦਰਯੋਗ ਹੈ, ਸਤਿਕਾਰਯੋਗ ਹੈ, ਸਾਡੀ ਜ਼ਿੰਦਗੀ ਦੀ ਅਗਵਾਹੀ ਕਰਦਾ ਹਰ ਖੇਤਰ ਦੇ ਵਿੱਚ, ਹਰ ਮੁਸ਼ਕਲ ਦੇ ਵਿੱਚ। ਅਰਦਾਸ ਤੁਸੀਂ ਦੇਖਦੇ ਹੋ ਨਾ ਕਿ 5ਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੀ, ਗੁਰੂ ਅਰਜਨ ਦੇਵ ਜੀ ਦੀ ਇੱਕ ਹੋਰ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੂੰਗਾ ਕਿ ਸਭ ਤੋਂ ਜ਼ਿਆਦਾ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਹੈ। ਇੱਕ ਨੋਟ ਕਰ ਲਓ, ਅਗਰ ਤੁਹਾਡੇ ਕੋਲ ਕੋਈ ਪੈੱਨ ਹੈ ਨਾ ਕਾਪੀ ਤੇ ਜ਼ਰੂਰ ਨੋਟ ਕਰੋ, ਇੱਕ ਤੁਹਾਡੇ ਬੜੀ ਕੰਮ ਦੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। 5 1 3 4 9 2, ਦੁਬਾਰਾ ਫਿਰ ਮੈਂ ਰਿਪੀਟ ਕਰਦਾ, 51 34 92, 5 1 3 4 9 2। ਇਹ ਸੀਕੁਐਂਸ ਜਿਹੜਾ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂਆਂ ਦੀ ਬਾਣੀ ਦਾ ਸੀਕੁਐਂਸ ਹੈ। ਸਭ ਤੋਂ ਜ਼ਿਆਦਾ 5ਵੇਂ ਗੁਰੂ ਦੀ, 5 1, ਉਸ ਤੋਂ ਬਾਅਦ ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੀ, ਉਸ ਤੋਂ ਬਾਅਦ 3 ਗੁਰੂ ਅਮਰਦਾਸ ਜੀ ਦੀ, ਉਸ ਤੋਂ ਬਾਅਦ 4 ਗੁਰੂ ਰਾਮਦਾਸ ਜੀ ਦੀ, ਉਸ ਤੋਂ ਬਾਅਦ 9 ਗੁਰੂ ਤੇਗ ਬਹਾਦਰ ਸਾਹਿਬ ਦੀ, ਔਰ ਉਸ ਤੋਂ ਬਾਅਦ 2 ਗੁਰੂ ਅੰਗਦ ਦੇਵ ਜੀ ਦੀ। 5134921 54 92, ਇਸ ਚੀਜ਼ ਨੂੰ ਧਿਆਨ ਚ ਰੱਖੋਗੇ ਤੁਸੀਂ ਕਦੇ ਭੁੱਲੋਗੇ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂ ਸਾਹਿਬਾਨ ਦੀ ਜਿਹੜੀ ਬਾਣੀ ਹੈ ਨਾ ਉਹਦਾ ਸੀਕੁਐਂਸ ਕੀ ਹੈ। ਸਭ ਤੋਂ ਜ਼ਿਆਦਾ ਕਿਹਦੀ? ਸਭ ਤੋਂ ਜ਼ਿਆਦਾ ਗੁਰੂ ਅਰਜਨ ਦੇਵ ਜੀ ਦੀ। ਸੁਖਮਣੀ ਸਾਹਿਬ ਤੁਸੀਂ ਸਾਰੇ ਪੜ੍ਹਦੇ ਹੋ, ਸੁਣਦੇ ਵੀ ਹੋ, ਸਭ ਤੋਂ ਲੰਬੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। 35 ਅੰਗ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਨਾ ਉਹ ਸੁਖਮਣੀ ਸਾਹਿਬ ਦੀ ਬਾਣੀ ਦੇ ਸ਼ਿਸ਼ੋਭਤ ਹੈ ਉਹਨਾਂ ਦੇ ਉੱਪਰ। ਅਸ਼ਟਪਦੀਆਂ ਉਹਦੇ ਵਿੱਚ ਨੇ, 24 ਅਸ਼ਟਪਦੀਆਂ। ਤੁਸੀਂ ਕਦੇ ਇਸ ਚੀਜ਼ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ 24 ਅਸ਼ਟਪਦੀਆਂ 24 ਘੰਟੇ ਦਿਨ ਤੇ ਰਾਤ ਦੇ ਵਿੱਚ, 24 ਅਸ਼ਟਪਦੀਆਂ 24 ਘੰਟੇ ਦਿਨ ਤੇ ਰਾਤ ਦੇ ਵਿੱਚ, ਤੇ 24,000 ਸ਼ਬਦ ਨੇ ਸੁਖਮਣੀ ਸਾਹਿਬ ਦੇ, 24,000 ਸਵਾਸ ਇਨਸਾਨ ਲੈਂਦਾ ਦਿਨ ਤੇ ਰਾਤ ਦੇ ਵਿੱਚ। ਇਹ ਕੋਈ ਇਤਫਾਕ, ਕੋਈ ਇੰਸੀਡੈਂਸ ਨਹੀਂ ਹੈਗਾ, ਇਤਫਾਕ ਨਹੀਂ ਹੈ। ਉਹ ਜਾਨੀ ਜਾਨ ਸੀ, ਉਹ ਦੂਰ ਅੰਦੇਸ਼ੀ ਸੀ ਉਹਨਾਂ ਨੂੰ, ਉਹਨਾਂ ਨੂੰ ਹਰ ਚੀਜ਼ ਦਾ ਗਿਆਨ ਸੀ, ਹਰ ਚੀਜ਼ ਦੀ ਸਮਝ ਸੀ ਉਹਨਾਂ ਨੂੰ, ਕਿਉਂਕਿ ਉਹਨਾਂ ਦੀ ਸ਼ੁਰੂਆਤ ਜਿਹੜੀ ਇਸ ਜੋਤ ਦੀ ਸ਼ੁਰੂ ਹੋਈ ਸੀ ਨਾ ਗੁਰੂ ਨਾਨਕ ਦੇਵ ਜੀ ਤੋਂ। ਸੋ ਗੁਰੂ ਨਾਨਕ ਦੇਵ ਜੀ ਦਾ ਨਾਮ ਤੁਸੀਂ ਦੇਖਿਆ ਨਾ ਕਿ ਗੁਰਬਾਣੀ ਦੇ ਵਿੱਚ ਸਾਰੇ ਗੁਰੂ ਸਾਹਿਬਾਨਾਂ ਨੇ ਬਾਅਦ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਮ ਲਿਆ। ਭਾਵੇਂ ਗੁਰੂ ਤੇਗ ਬਹਾਦਰ ਜੀ ਨੇ ਬਾਣੀ ਰਚੀ ਹੋਏ, ਕਹੋ ਨਾਨਕ ਸੁਣ ਰੇ ਮਨਾ, ਕਿਸੇ ਵੀ ਗੁਰੂ ਸਾਹਿਬਾਨ ਨੇ ਬਾਣੀ ਰਚੀ ਵਿੱਚ ਨਾਨਕ ਸ਼ਬਦ ਆਇਆ। ਨਾਨਕ ਸ਼ਬਦ ਫਿਰ ਉਹ ਗੁਰੂ ਨਾਨਕ ਸਾਹਿਬ ਦਾ ਨਹੀਂ, ਉਹ ਨਾਨਕ ਨੂੰ ਉਹਨਾਂ ਨੇ ਪਰਮਾਤਮਾ ਦੇ ਸਮਾਨ ਸਮਝਿਆ। ਗੁਰੂ ਨਾਨਕ ਦੇਵ ਜੀ ਪਰਮਾਤਮਾ ਦੇ ਸਰੂਪ ਨਾਮ ਉਹਨਾਂ ਦਾ ਜਿਹੜਾ ਨਾ ਬਾਕੀ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਵਿੱਚ ਜਿਹੜਾ ਉਹ ਆਇਆ। ਸੋ ਗੱਲਾਂ ਬਾਤਾਂ ਆਪਾਂ ਇਸੇ ਤਰ੍ਹਾਂ ਹੀ ਅੱਗੇ ਹੋਰ ਕਰਾਂਗੇ, ਜਿੰਨੀ ਕੁ ਸਮਝ ਮੈਨੂੰ ਉਸ ਦੇ ਮੁਤਾਬਕ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦਾ ਰਹੂੰਗਾ। ਅਤੇ ਥੋੜ੍ਹਾ ਜਿਹਾ ਅੱਗੇ ਚੱਲਦੇ ਹਾਂ ਆਪਾਂ, 6473567 53 53 ਸਾਡੇ ਸਟੂਡੀਓ ਦੇ ਨੰਬਰ ਹੈ, 6473675353। ਸਾਡੇ ਅਗਲੇ ਜਿਹੜੇ ਸਪੋਂਸਰ ਨੇ ਉਹ ਹੈ ਜੀ ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਸਾਡੀਆਂ ਬੀਬੀਆਂ ਭੈਣਾਂ ਨੇ। ਕੋਈ ਵੀ ਟਰੀਟਮੈਂਟ ਲੈਣਾ ਹੋਵੇ ਆਪਣੇ ਹੇਅਰਸ ਦੇ ਬਾਰੇ, ਜਾਂ ਹੋਰ ਬਿਊਟੀ ਦਾ ਕੋਈ ਟਰੀਟਮੈਂਟ ਲੈਣਾ ਹੋਵੇ, ਜਾਂ ਇਸ ਫੀਲਡ ਦੇ ਵਿੱਚ ਆਪਣਾ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ ਕਰਨਾ, ਤਾਂ ਕਿਸੇ ਕਿਸਮ ਦੀ ਵੀ ਕੋਈ ਜਾਣਕਾਰੀ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਫੋਨ ਨੰਬਰ ਨੋਟ ਕਰੋ, 905-399-8-10, 9053996110, ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਕੋਈ ਪ੍ਰੋਪਰਟੀ ਤੁਸੀਂ ਲੈਣੀ ਹੈ, ਕੋਈ ਪ੍ਰੋਪਰਟੀ ਤੁਸੀਂ ਵੇਚਣੀ ਹੈ, ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਬਹੁਤ ਹੀ ਤਜਰਬੇਕਾਰ ਰੀਅਲ ਅਸਟੇਟ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਇੰਦਰ ਅਰੋੜਾ ਤੇ ਰਮਨ ਕਥੂਰੀਆ। ਫੋਨ ਨੰਬਰ ਹੈ 416-525-7400, 416-525-7400। ਤੁਸੀਂ ਪ੍ਰੋਪਰਟੀ ਦੀ ਮੋਰਗੇਜ ਦੇ ਬਾਰੇ, ਡਾਊਨ ਪੇਮੈਂਟ ਦੇ ਬਾਰੇ ਜਾਂ ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੈ ਤੁਹਾਨੂੰ, ਤੁਸੀਂ ਕਿਸੇ ਕਿਸਮ ਦੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ, 416-525-7400, 416-525-7400। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, 0884 ਨੰਬਰ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਮਨਪ੍ਰੀਤ ਸਿੰਘ ਜੀ।
3: ਡਾਕਟਰ
1: ਮਨਜੀਤ ਕੌਰ ਸੋਹੀ ਡੈਂਟਿਸਟ ਹੈ?
3: ਹਾਂਜੀ ਡੈਂਟਿਸਟ।
1: ਇਸ ਵੇਲੇ ਨਾ ਮੈਂ ਤੁਹਾਨੂੰ ਦੱਸਿਆ ਸੀ ਕਿ ਕੱਲ ਅਸੀਂ ਨਾ ਸਟੂਡੀਓ ਦੀ ਜਗ੍ਹਾ ਜਿਹੜੀ ਹੈ ਨਾ ਸ਼ਿਫਟ ਕੀਤੀ ਹੈ, ਤੇ ਉਹ ਕੁਝ ਡਾਇਰੀਆਂ ਕਾਪੀਆਂ ਨਾ ਉੱਪਰ ਰਹਿ ਗਈਆਂ, ਤੇ ਇਸ ਵੇਲੇ ਇਸ ਸਟੇਜ ਤੇ ਮੇਰੇ ਕੋਲੇ ਨਹੀਂ ਹੈ, ਤੇ ਮੈਂ ਤੁਹਾਨੂੰ ਕੱਲ ਜਰੂਰ ਪਤਾ ਕਰਕੇ ਦੱਸ ਦਊਂਗਾ ਜੀ ਇਸ ਬਾਰੇ। ਤੁਹਾਨੂੰ ਮੈਂ ਇੱਕ ਹੋਰ ਖੂਬਸੂਰਤ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਤੇ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਆਪਾਂ ਅੱਗੇ ਚਲਾਵਾਂਗੇ। ਸੁਣੋ ਜਰਾ,

ਜੁੜੇ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ 647-367-5353 ਤੇ ਅਸੀਂ ਯਾਦ ਕਰ ਰਹੇ ਸੀ ਅੱਜ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ। ਇੱਕ ਕਾਰਨ ਤਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਕਿ ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤਾਂ ਉਸ ਵੇਲੇ ਦਾ ਜਿਹੜਾ ਮੁਗਲ ਬਾਦਸ਼ਾਹ ਸੀ ਜਹਾਂਗੀਰ, ਉਸਨੇ ਕਿਹਾ ਕਿ ਇਹਦੇ ਵਿੱਚ ਸਾਡੇ ਉਸ ਅੱਲਾ ਪਾਕ ਦੀ ਜਿਹੜੀ ਹੈ ਬਾਣੀ ਉਸ ਨੂੰ ਵੀ ਇਹਦੇ ਵਿੱਚ ਸ਼ਾਮਿਲ ਕੀਤਾ ਜਾਵੇ, ਜਿਸ 'ਤੇ ਉਹਨਾਂ ਨੇ ਇਸ ਚੀਜ਼ ਨੂੰ ਨਹੀਂ ਐਕਸੈਪਟ ਕੀਤਾ। ਦੂਸਰਾ, ਜਹਾਂਗੀਰ ਦੇ ਰਾਜ ਦੇ ਵਿੱਚ ਬਗਾਵਤ ਕਰਨ ਵਾਲਾ ਸੀ ਇੱਕ ਖੁਸਰੋ ਮਿਰਜ਼ਾ। ਉਹ ਬਗਾਵਤ ਦੀ ਸੋਚ ਰਿਹਾ ਸੀ ਜਹਾਂਗੀਰ ਦੇ ਖਿਲਾਫ਼, ਅਤੇ ਜਹਾਂਗੀਰ ਦੀ ਇਹ ਸੋਚ ਸੀ ਕਿ ਉਹ ਗੁਰੂ ਸਾਹਿਬ ਉਸ ਦੀ ਹੈਲਪ ਕਰ ਰਹੇ ਨੇ, ਗੁਰੂ ਸਾਹਿਬ ਉਸ ਦਾ ਸਮਰਥਨ ਕਰ ਰਹੇ ਨੇ, ਉਸ ਨੂੰ ਬਗਾਵਤ ਕਰਨ ਦੇ ਵਿੱਚ ਭੜਕਾ ਰਹੇ ਹਨ। ਇਹ ਵੀ ਜਹਾਂਗੀਰ ਦੇ ਜਿਹੜੇ ਪੈਰੋਕਾਰ ਸੀ ਨਾ, ਉਸ ਦੇ ਜਿਹੜੇ ਨਜ਼ਦੀਕੀ ਸੀ, ਉਹਨਾਂ ਨੇ ਉਹਨਾਂ ਦੇ ਕੰਨ ਭਰੇ ਜਹਾਂਗੀਰ ਦੇ ਗੁਰੂ ਸਾਹਿਬ ਦੇ ਖਿਲਾਫ਼। ਔਰ ਤੀਸਰਾ ਇੱਕ ਕਾਰਨ, ਉਹਦੇ ਨਾਲ ਵੀ ਤੁਸੀਂ ਸਾਰੇ ਤੁਸੀਂ ਸਮਝਦੇ ਹੋ ਕਿ ਚੰਦੂ ਜਿਹੜਾ ਸੀ, ਚੰਦੂ ਚਾਹੁੰਦਾ ਸੀ ਕਿ ਚੰਦੂ ਦੀ ਜਿਹੜੀ ਬੇਟੀ ਸੀ ਉਸ ਦੀ ਸ਼ਾਦੀ ਗੁਰੂ ਹਰਗੋਬਿੰਦ ਸਿੰਘ ਜੀ, ਜਿਹੜੇ ਗੁਰੂ ਸਾਹਿਬ ਦੇ ਬੇਟੇ ਸੀ, ਉਹਨਾਂ ਦੇ ਨਾਲ ਕੀਤੀ ਜਾਵੇ। ਲੇਕਿਨ ਗੁਰੂ ਸਾਹਿਬ ਨੇ ਉਸ ਦੀ ਉਸ ਆਫਰ ਨੂੰ ਵੀ ਐਕਸੈਪਟ ਨਹੀਂ ਕੀਤਾ, ਉਹ ਵੀ ਉਹਨਾਂ ਦੇ ਨਾਲ ਖਾਰ ਖਾਂਦਾ ਸੀ। ਉਸ ਨੇ ਵੀ ਜਹਾਂਗੀਰ ਨੂੰ ਗੁਰੂ ਸਾਹਿਬ ਦੇ ਖਿਲਾਫ਼ ਭੜਕਾਇਆ, ਬਹੁਤ ਭੜਕਾਇਆ, ਇੰਨਾ ਭੜਕਾਇਆ, ਇੰਨਾ ਭੜਕਾਇਆ ਕਿ ਉਸ ਨੇ ਜਦੋਂ ਫਿਰ ਜਹਾਂਗੀਰ ਨੇ ਉਸ ਨੂੰ ਉਹਨਾਂ ਨੂੰ ਬੁਲਾ ਲਿਆ ਉੱਥੇ ਲਾਹੌਰ ਦੇ ਵਿੱਚ, ਅਤੇ ਉਹਨਾਂ ਨੂੰ ਕਿਹਾ ਵੀ ਜਾਂ ਤਾਂ ਇਸਲਾਮ ਕਬੂਲ ਕਰ ਲਵੋ ਜਾਂ ਸਾਡੀਆਂ ਜਿਹੜੀਆਂ ਇੱਕ ਦੋ ਸ਼ਰਤਾਂ ਨੇ ਅਤੇ ਇਹਨਾਂ ਨੂੰ ਤੁਸੀਂ ਮੰਨੋ। ਅਤੇ ਜਦੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਅਤੇ ਉਹਨਾਂ ਨੇ ਪਕੜ ਕੇ ਉਹਨਾਂ ਉਸ ਨੂੰ ਮੌਤ ਦੀ ਸਜ਼ਾ ਜਿਹੜੀ ਦੇ ਦਿੱਤੀ, ਅਤੇ ਜੋ ਜੋ ਤਸੀਹੇ ਉਹਨਾਂ ਨੂੰ ਦਿੱਤੇ ਗਏ ਉਹ ਸਾਰੇ ਤੁਸੀਂ ਪੜ੍ਹ ਚੁੱਕੇ ਹੋ ਇਤਿਹਾਸ ਦੇ ਵਿੱਚ, ਕਿਤਾਬਾਂ ਦੇ ਵਿੱਚ, ਕਿ ਤੱਤੀ ਤਵੀ ਦੇ ਉੱਪਰ ਉਹਨਾਂ ਨੂੰ ਬਿਠਾਇਆ ਗਿਆ, ਗਰਮ ਗਰਮ ਰੇਤ ਜਿਹੜੀ ਉਹਨਾਂ ਦੇ ਪਿੰਡੇ ਦੇ ਉੱਪਰ ਪਾਈ ਗਈ, ਫਿਰ ਉਹਨਾਂ ਦੀ ਅਗਨੀ ਦੇ ਭੇਟ ਵੀ ਕੀਤਾ ਗਿਆ, ਅੱਧ ਜਲੀ ਉਹਨਾਂ ਦੀ ਬਾਡੀ ਨੂੰ ਰਾਵੀ ਦਰਿਆ ਦੇ ਵਿੱਚ ਵੀ। ਸੋ ਕਿੱਡਾ ਦਰਦਨਾਕ, ਕਿੱਡੀ ਡਰਾਵਨੀ, ਕਿੱਡੀ ਭਿਆਨਕ ਜਿਹੜਾ ਉਹਨਾਂ ਨੇ ਉਹਦੇ ਨਾਲ ਵਰਤਾਓ ਕੀਤਾ। ਲੇਕਿਨ ਗੁਰੂ ਸਾਹਿਬਾਨ ਸੀ, ਉਹਨਾਂ ਦੇ ਵਿੱਚ ਬੜਾ ਸਬਰ ਸੀ, ਬੜਾ ਸੰਤੋਖ ਸੀ, ਉਹਨਾਂ ਨੇ ਸਭ ਕੁਝ ਨੂੰ ਆਪਣੇ ਉੱਤੇ ਬਰਦਾਸ਼ਤ ਕੀਤਾ ਔਰ ਮਿਸਾਲ ਕਾਇਮ ਕੀਤੀ। ਮਿਸਾਲ ਇੱਦਾਂ ਹੀ ਕਾਇਮ ਹੁੰਦੀ ਹੈ, ਦੇਖੋ ਮਿਸਾਲ ਤਾਂ ਹੀ ਸਾਡੇ ਸਾਹਮਣੇ ਨੇ। ਉਸ ਤੋਂ ਬਾਅਦ ਦੇਖੋ ਇਸ ਜਿਹੜੀ ਜੋਤ ਜਿਹੜੀ ਜਗਦੀ ਸੀ, ਉਸ ਤੋਂ ਬਾਅਦ ਸਾਨੂੰ ਸ਼ਹਾਦਤ ਜਿਹੜੀ ਗੁਰੂ ਤੇਗ ਬਹਾਦਰ ਜੀ ਦੀ, ਉਹਦੇ ਬਾਰੇ ਵੀ ਅਸੀਂ ਪੜ੍ਹਿਆ ਹੈ, ਸਭ ਜਾਣਦੇ ਹਾਂ ਕਿ ਚਾਂਦਨੀ ਚੌਂਕ ਦੇ ਵਿੱਚ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਸ਼ਹਾਦਤ ਦਿੱਤੀ। ਸੋ ਸਾਡਾ ਵਿਰਸਾ ਜਿਹੜਾ ਨਾ ਇੰਨਾ ਮਹਾਨ ਹੈ, ਇੰਨਾ ਬਲਵਾਨ ਹੈ, ਸਾਨੂੰ ਸਾਡੇ ਇਸ ਵਿਰਸੇ ਤੋਂ ਜ਼ਰੂਰ ਕੋਈ ਨਾ ਕੋਈ ਸੇਧ ਲੈਣੀ ਚਾਹੀਦੀ ਹੈ ਔਰ ਉਹਨਾਂ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਕਿਉਂਕਿ ਜੇ ਯਾਦ ਨਹੀਂ ਨਾ ਰੱਖਾਂਗੇ ਤਾਂ ਮੈਂ ਜਿੱਦਾਂ ਕਈ ਵਾਰੀ ਕਹਿੰਦਾ ਹੁੰਦਾ ਕਿ ਸੋਹਣੇ ਪੁੱਤ ਤੇ ਮਾਂ ਨੂੰ ਫਖਰ ਹੁੰਦਾ ਹੈ, ਮਾਂ ਪੁੱਤਰ ਨੂੰ ਵੇਖ ਕੇ ਫੁੱਲ ਜਾਂਦੀ। ਸੋਹਣੇ ਪੁੱਤ ਤੇ ਮਾਂ ਨੂੰ ਫਖਰ ਹੁੰਦਾ ਹੈ, ਮਾਂ ਪੁੱਤ ਨੂੰ ਵੇਖ ਕੇ ਫੁੱਲ ਜਾਂਦੀ। ਧੀਆਂ ਪੁੱਤ ਕਮਾਂਦਰੂ ਹੋਣ ਜਿਹਦੇ ਉਸ ਮਾਂ ਦੀ ਲਾਟਰੀ ਖੁੱਲ ਜਾਂਦੀ। ਪਤਾ ਲੱਗਦਾ ਸੂਰਮੇ ਯੋਧਿਆਂ ਦਾ ਹਨੇਰੀ ਜਦੋਂ ਕੋਈ ਕੌਮ ਤੇ ਝੁੱਲ ਜਾਂਦੀ। ਕੋਈ ਉਸ ਕੌਮ ਦਾ ਬੇੜਾ ਗਰਕ ਸਮਝੋ ਜਿਹੜੀ ਕੌਮ ਸ਼ਹੀਦਾਂ ਨੂੰ ਭੁੱਲ ਜਾਂਦੀ। ਉਸ ਕੌਮ ਦਾ ਬੇੜਾ ਗਰਕ ਸਮਝੋ ਜਿਹੜੀ ਕੌਮ ਸ਼ਹੀਦਾਂ ਨੂੰ ਭੁੱਲ ਜਾਂਦੀ। ਸੋ ਹੀ ਸ਼ਹੀਦਾਂ ਨੂੰ ਯਾਦ ਕਰਨਾ ਨਾ ਸਾਡੇ ਸਾਰਿਆਂ ਦਾ ਫਰਜ਼ ਹੈ, ਕਰਨਾ ਵੀ ਚਾਹੀਦਾ ਹੈ, ਅਸੀਂ ਵੀ ਕਰੀਏ ਤੇ ਆਪਣੇ ਬੱਚਿਆਂ ਨੂੰ ਵੀ ਉਹਨਾਂ ਦੇ ਨਾਲ ਵਾਬਸਤਾ ਰੱਖੀਏ, ਜਾਣੂ ਕਰਵਾਈਏ, ਦੱਸੀਏ, ਸਮਝਾਈਏ ਉਹਨਾਂ ਨੂੰ ਸਾਰੀਆਂ ਚੀਜ਼ਾਂ ਦੇ ਨਾਲ ਨਾਲ। ਇਹ ਵੀ ਸਾਡਾ ਵਿਰਸਾ ਹੈ, ਸਾਡੀ ਵਿਰਾਸਤ ਹੈ, ਵਿਰਸੇ ਨੂੰ ਯਾਦ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਜਿਵੇਂ ਇੱਕ ਸ਼ਾਇਰ ਨੇ ਲਿਖਿਆ ਕਿ ਆਪਣੇ ਵਿਰਸੇ ਦਾ ਜਿਨ੍ਹਾਂ ਨੂੰ ਅਹਿਸਾਸ ਨਹੀਂ ਹੁੰਦਾ, ਆਪਣੀ ਵਿਰਾਸਤ ਦਾ ਜਿਨ੍ਹਾਂ ਨੂੰ ਅਹਿਸਾਸ ਨਹੀਂ ਹੁੰਦਾ, ਐਸੇ ਲੋਕਾਂ ਦਾ ਕਦੇ ਕੋਈ ਇਤਿਹਾਸ ਨਹੀਂ ਹੁੰਦਾ। ਜੇਕਰ ਅਸੀਂ ਆਪਣੇ ਇਤਿਹਾਸ ਨੂੰ, ਆਪਣੇ ਵਿਰਸੇ ਨੂੰ ਜ਼ਿੰਦਾ ਰੱਖਣਾ ਹੈ ਨਾ, ਤੇ ਸਾਨੂੰ ਉਸ ਨੂੰ ਯਾਦ ਵੀ ਜਿਹੜਾ ਰੱਖਣਾ ਪਊਗਾ। ਸੋ ਪ੍ਰੋਗਰਾਮ ਦਾ ਵਕਤ ਹੁਣ ਸਮਾਪਤੀ ਵੱਲ ਵਧ ਰਿਹਾ ਹੈ। ਸ਼ਬਦ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਇੱਕ ਵਾਹਿਗੁਰੂ, ਵਾਹਿਗੁਰੂ ਦਾ ਦੋ ਤਿੰਨ ਦੋਸਤਾਂ ਨੇ ਮੀਨਿੰਗ ਦੱਸਿਆ, ਉਹਨਾਂ ਨੇ ਆਪਣੀ ਸਮਝ ਦੇ ਮੁਤਾਬਕ ਜੋ ਉਹਨਾਂ ਨੇ ਸੁਣਿਆ ਹੋਏਗਾ ਉਹ ਵੀ ਠੀਕ ਹੈ, ਲੇਕਿਨ ਮੈਂ ਜਿੰਨਾ ਕੁ ਸੁਣਿਆ, ਜਿੰਨਾ ਕੁ ਪੜ੍ਹਿਆ ਉਹਦੇ ਮੁਤਾਬਕ, ਮੈਂ ਜੋ ਪੜ੍ਹਿਆ ਉਹਦੇ ਮੁਤਾਬਕ ਵਾਹ ਸ਼ਬਦ ਦਾ ਮਤਲਬ ਤਾਂ ਉਹੀ ਹੈ ਜੋ ਉਹਨਾਂ ਨੇ ਦੱਸਿਆ ਕਿ ਵਾਹ ਤਾਰੀਫ ਕਰਨੀ, ਵਾਹ ਕਹਿਣਾ। ਗੁਰੂ ਸ਼ਬਦ ਜਿਹੜਾ ਨਾ, ਗੂ ਸ਼ਬਦ ਦਾ ਮਤਲਬ ਹੁੰਦਾ ਹੈ ਹਨੇਰਾ, ਤੇ ਰੂਹ ਦਾ ਮਤਲਬ ਹੈਗਾ ਚਾਨਣ। ਉਹ ਕਹਿੰਦੇ ਕਿ ਵਾਹ ਸਾਡੇ ਹਨੇਰਮਈ ਜੀਵਨ ਦੇ ਵਿੱਚ ਰੋਸ਼ਨੀ ਕਰਨ ਵਾਲਾ ਜਿਹੜਾ ਨਾ,
ਉਹਨੂੰ ਅਸੀਂ ਗੁਰੂ ਕਹਿ ਦਿੰਦੇ ਹਾਂ। ਸਾਡੇ ਅੰਧਕਾਰਮਈ ਜੀਵਨ ਦੇ ਵਿੱਚ ਸਾਨੂੰ ਰਾਹ ਦਿਖਾਉਣ ਵਾਲਾ ਜਿਹੜਾ ਨਾ, ਉਹਨੂੰ ਅਸੀਂ ਉਹਦੀ ਵਾਹ ਵਾਹ ਕਰਨੀ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ। ਵਾਹਿਗੁਰੂ, ਅਸੀਂ ਵਾਹਿਗੁਰੂ ਤਾਂ ਹੀ ਕਹਿੰਦੇ ਕਿ ਇਹ ਗੁਰੂ ਤੂੰ ਹੈ ਜੋ ਸਾਨੂੰ ਸਾਡੇ ਹਨੇਰੇ ਜੀਵਨ ਦੇ ਵਿੱਚ ਸਾਡੇ ਲਈ ਰੋਸ਼ਨੀ ਦਾ ਮੀਨਾਰ ਬਣ ਕੇ ਸਾਨੂੰ ਅੱਗੇ ਦੀ ਜ਼ਿੰਦਗੀ ਦਾ ਜਿਹੜਾ ਰਸਤਾ ਦਿਖਾਉਣ ਵਾਲਾ ਉਹ ਪਰਮਾਤਮਾ ਹੀ ਹੈ। ਸਹੀ ਗੱਲ ਵੀ ਹੈ, ਜਦੋਂ ਅਸੀਂ ਕਿਤੇ ਭਟਕ ਜਾਈਏ, ਜਦੋਂ ਵੀ ਅਸੀਂ ਕਿਤੇ ਅਟਕ ਜਾਈਏ ਨਾ, ਤੇ ਅਸੀਂ ਉਸ ਵਾਹਿਗੁਰੂ ਦਾ ਆਸਰਾ ਲੈਂਦੇ ਹਾਂ ਕਿ ਹੇ ਵਾਹਿਗੁਰੂ ਤੂੰ ਸਾਡੇ ਇਸ ਭਟਕਣ ਦੇ ਵਿੱਚੋਂ ਸਾਨੂੰ ਪਾਰ ਲਿਜਾ ਸਕਦਾ ਹੈ। ਸੋ ਇਸ ਤੋਂ ਅੱਗੇ ਹੁਣ ਅੱਜ ਪ੍ਰੋਗਰਾਮ ਦੀ ਜਿਹੜੀ ਸਮਾਪਤੀ ਟਾਈਮ ਸਾਡੇ ਇੱਕ ਦੋ ਮਿੰਟ ਬਾਕੀ ਹੈ, ਕੱਲ੍ਹ ਫਰਾਈਡੇ ਹੈ। ਕੱਲ੍ਹ ਆਪਾਂ ਵਿਸ਼ਾ ਕੋਈ ਜ਼ਿਆਦਾ ਗੰਭੀਰ ਨਹੀਂ ਹੋਏਗਾ, ਕੱਲ੍ਹ ਹਰ ਫਰਾਈਡੇ ਦੀ ਤਰ੍ਹਾਂ ਹਲਕੀਆਂ ਫੁਲਕੀਆਂ ਗੱਲਾਂ ਬਾਤਾਂ, ਕੁਝ ਤੁਹਾਡੇ ਦਿਲ ਦੀਆਂ ਕੁਝ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ, ਛੋਟੇ ਮੋਟੇ ਗੀਤ ਸੰਗੀਤ ਵੀ ਹੋਏਗਾ ਤੁਹਾਡੀ ਮਨਪਸੰਦ ਦਾ, ਅਤੇ ਤੁਹਾਡੀਆਂ ਜ਼ਿੰਦਗੀ ਦੇ ਕੁਝ ਤਜ਼ਰਬੇ ਹੋਣਗੇ, ਕੁਝ ਤੁਹਾਡੇ ਵਿੱਚ ਜੋ ਵਾਪਰਿਆ ਤੁਹਾਡੀ ਜ਼ਿੰਦਗੀ ਦੇ ਵਿੱਚ ਅੱਛਾ ਜਾਂ ਬੁਰਾ, ਉਹ ਆਪਾਂ ਸ਼ੇਅਰ ਕਰਾਂਗੇ। ਅਤੇ ਹੁਣ ਕੱਲ੍ਹ ਦੇ ਪ੍ਰੋਗਰਾਮ ਤੱਕ ਦੀ ਇਜਾਜ਼ਤ, ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਅਤੇ ਜ਼ਿੰਦਾਬਾਦ ਰਹੋ।

0: AM 530. CHLO AM. Serving Brampton, Mississauga, Toronto, the GTA, and the world at AM530.ca.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135-905-840-7135 या टेक्स्ट मैसेज करो 416-450-6680-416-450-6680 या ईमेल करो sales@paradisedevelopments.com वधेरे जानकारी लिए विजिट करो paradisedevelopments.com
5: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ

0: Mohan. Contact us at richmohan.com.
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337655-1984।
6: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 ਤੋਂ 8, 905-204-1313, 905-204-1313।

0: locations in GTA. For more information, visit rajdhanisweets.ca.
1: Jack Spirit, hajde tak vi tusi agar apne security camera nahi lagwaye ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475415

ਨਾਲ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਠੀਕ ਠਾਕ ਹੋ, ਬੱਲੇ ਬੱਲੇ ਆ।

0: क्या बात है, हैप्पी हैप्पी हैप्पी फ्राइडे जूनियर सब नूं ते फ्राइडे जूनियर आ जांदा बंदा थोड़ा गर्म हो जांदा है कि बल्ले भाई आ गया वीकेंड दे करदे आ फंक्शन करदे आ जो सो रौनक मेला लाउने आ लेट्स हैव अ गुड टाइम ते असी थोड़े नाल गुड टाइम पंजाबी लहर दे नाल तां फिर हो ही जांदा कि नहीं ਜਦੋਂ ਫਿਰ ਜੁੜ ਜਾਈਦਾ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ ਸਾਨੂੰ ਵੀ ਹੁੰਦਾ ਯਾਰ ਕਿ ਤੁਸੀਂ ਸੁਣੋ ਤੇ ਆਨੰਦ ਲਓ ਐਵੇਂ ਕੋਈ ਲੜਦਾ ਰਹੇ ਇੱਕ ਦੂਜੇ ਦੇ ਉੱਤੋਂ ਦੀ ਬੋਲੀ ਜਾਈਏ ਉਹ ਆਪਾਂ ਕਦੇ ਨਹੀਂ ਕਰਨਾ ਆਪਾਂ ਵਧੀਆ ਆਰਾਮ ਨਾਲ ਪਿਆਰ ਨਾਲ ਪ੍ਰੋਗਰਾਮ ਕਰੀਏ ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਮਾਰੋ ਅਸੀਂ ਤੁਹਾਡੇ ਨਾਲ ਮਾਰਦੇ ਹਾਂ ਤੇ ਵਧੀਆ ਯਾਰ ਇੰਜੋਏ ਕਰਦੇ ਹਾਂ ਉਹ ਨਾ ਹੈ ਨਹੀਂ ਇੱਕ ਬੜਾ ਵੱਡਾ ਇੰਡੀਆ ਦਾ ਕੋਈ ਚੈਨਲ ਹੈ ਹੁਣ ਮੈਂ ਨਾਂ ਭੁੱਲ ਗਿਆ ਉਹ ਇੱਕ ਦੂਜੇ ਨਾਲ ਗੱਲਾਂ ਬਾਤਾਂ ਜਾਂ ਜਿਹੜੇ ਜਰਨਲਿਸਟ ਜੇ ਹੁੰਦੇ ਆ ਉਹ ਗੱਲਾਂ ਕਰ ਰਿਹਾ ਇੱਕ ਦੂਜੇ ਦੇ ਉੱਤੋਂ ਦੀ ਬੋਲ ਰਿਹਾ ਦੂਜਾ ਉਹਦੇ ਉੱਤੋਂ ਦੀ ਬੋਲ ਰਿਹਾ ਸਭ ਨਹੀਂ ਲੱਗਦੀ ਕਿ ਅਗਲੇ ਕਹਿ ਕੀ ਰਹੇ ਆ ਤੇ ਸਗੋਂ ਤੇ ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਬੰਦੇ ਨੂੰ ਸੁਣ ਕੇ ਹੋਰ ਵੀ ਟੈਨਸ਼ਨ ਆਈ ਥਿੰਕ ਕਿ ਦਿਮਾਗ 'ਚ ਆਉਂਦੀ ਹੈ ਕਿ ਯਾਰ ਇਹ ਤਾਂ ਬਹਿਸ ਕਰੀ ਜਾਂਦੇ ਆ ਸਾਡਾ ਵੀ ਖੂਨ ਬਿਨਾਂ ਕਿਸੇ ਗੱਲੋਂ ਵੱਧ ਰਿਹਾ ਸੋ ਥੋੜ੍ਹਾ ਜਿਹਾ ਚਿਲ ਰਿਲੈਕਸ ਮੋਡ ਦਾ ਪ੍ਰੋਗਰਾਮ ਆਪਣਾ ਹੁੰਦਾ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਤੁਸੀਂ ਸੁਣੋ ਤੇ ਤੁਹਾਡਾ ਬੀਪੀ ਨਾ ਹਾਈ ਹੋਵੇ ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਇੱਕ ਫੋਨ ਨੰਬਰ ਹੈ ਤੇ ਲਾਉਂਦੇ ਹਾਂ ਫਿਰ ਰੌਣਕਾਂ ਕਰਦੇ ਹਾਂ ਮਿੱਠੀਆਂ ਪੇਰੀਆਂ ਗੱਲਾਂ ਬਾਤਾਂ ਸੁਣਾਉਂਦੇ ਹਾਂ ਕੁਝ ਗਾਣੇ ਤੁਹਾਡੇ ਪਸੰਦ ਦੇ ਕੁਝ ਸਾਡੇ ਮੈਨੂੰ ਰਿਕੁਐਸਟ ਦੋ ਚਾਰ ਆ ਵੀ ਗਈਆਂ ਯਾਰ ਪ੍ਰੋਗਰਾਮ ਸ਼ੁਰੂ ਹੁੰਦਾ ਨਹੀਂ ਪਹਿਲਾਂ ਹੀ ਕੁਝ ਸੱਜਣ ਮਿੱਤਰ ਰਿਕੁਐਸਟ ਕਰ ਦਿੰਦੇ ਆ ਵਧੀਆ ਗੱਲ ਹੈ ਚਾਹੀਦਾ ਇੱਦਾਂ ਯਾਰ ਹੁਣ ਤੁਹਾਨੂੰ ਪਤਾ ਕਿ ਅਸੀਂ ਆਉਣਾ ਤੇ ਅਸੀਂ ਤਾਂ ਉਡੀਕ ਕਰਦੇ ਤੁਹਾਡੀ ਰਿਕੁਐਸਟ ਆਉਣ ਸੋ ਕੋਈ ਵੀ ਰਿਕੁਐਸਟ ਕਿਸੇ ਵੀ ਗੀਤ ਸੰਗੀਤ ਦੀ ਕਰਨੀ ਹੋਵੇ ਤਾਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ PUNJABILEHRAN ਇੰਸਟਾਗ੍ਰਾਮ ਤੇ ਸਾਨੂੰ ਤੁਸੀਂ ਐਨੀ ਟਾਈਮ ਮੈਸੇਜ ਕਰ ਸਕਦੇ ਹੋ ਕੋਈ ਵੀ ਤੁਹਾਡੇ ਮਨ ਪਸੰਦ ਦਾ ਤੁਸੀਂ ਗਾਣਾ ਸੁਣਨਾ ਤਾਂ ਇੰਸਟਾਗ੍ਰਾਮ ਪੇਜ ਇਜ਼ ਪੰਜਾਬੀ ਲਹਿਰਾਂ PUNJABILEHRAN ਮੈਸੇਜ ਕਰ ਦਿਓ ਤੇ ਜੋ ਵੀ ਤੁਸੀਂ ਚਾਹੁੰਦੇ ਹੋ ਤੁਹਾਨੂੰ ਸੁਣਾਇਆ ਜਾਵੇਗਾ ਤੇ ਵਧੀਆ ਯਾਰ ਤੁਹਾਡੀਆਂ ਰਿਕੁਐਸਟਾਂ ਪੂਰੀਆਂ ਕਰਦੇ ਹਾਂ ਇੱਕ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਈਗਲ ਟਰੱਕ ਟਾਇਰ ਐਂਡ ਰਿਪੇਅਰ ਸੈਂਟਰ ਈਗਲ ਟਰੱਕ ਟਾਇਰ ਤੇ ਅਲਾਈਨਮੈਂਟ ਸੈਂਟਰ ਸੌਰੀ ਟਰੱਕਾਂ ਦਾ ਓਇਲ ਚੇਂਜ ਟਰੱਕਾਂ ਦੇ ਨਵੇਂ ਟਾਇਰ ਟਰੱਕ ਦਾ ਓਇਲ ਚੇਂਜ ਬਹੁਤ ਹੀ ਵੱਡੇ ਡਿਸਕਾਊਂਟਡ ਰੇਟ ਤੇ ਈਗਲ ਟਰੱਕ ਵਾਲੇ ਨੇ ਨਵੀਂ ਲੋਕੇਸ਼ਨ ਦੂਜੀ ਖੋਲ੍ਹੀ ਹੈ 10874 ਸਟੀਲਸ ਐਵਨਿਊ ਈਸਟ ਸਟੀਲਸ ਅਤੇ ਜੇਮਸ ਨੂੰ ਦਾ ਬਿਲਕੁਲ ਕੋਰਨਰ ਪੈਂਦਾ ਠੀਕ ਹੈ ਮਿਲਟਨ ਦੇ ਵਿੱਚ 401 ਤੋਂ ਉਤਰਨ ਸਾਰ ਓਇਲ ਚੇਂਜ ਟਰੱਕ ਦੇ ਨਵੇਂ ਟਾਇਰ ਟਰੱਕ ਦੀ ਅਲਾਈਨਮੈਂਟ ਗ੍ਰੈਂਡ ਓਪਨਿੰਗ ਸੇਲ ਰੇਟਸ ਦੇ ਉੱਤੇ ਤੁਸੀਂ ਮਨੂ ਨੂੰ ਅੱਜੇ ਹੀ ਫੋਨ ਕਰ ਲਓ ਕਹਿ ਦਿਓ ਨਵੀਂ ਨੇ ਨੰਬਰ ਦਿੱਤਾ 6472346293 6472346293 6472346293
1: 7284
0: ਹੈਲੋ ਹੈਲੋ ਸਤਿ ਸ਼੍ਰੀ ਅਕਾਲ ਵੀਰੇ ਤੁਸੀਂ ਸੁਣਾਓ ਕੀ ਬਣਦਾ
1: ਚਲੋ
0: ਯਾਰ ਨਹੀਂ ਵਧੀਆ ਗੱਲ ਇੱਕ ਨਾ ਜਿਹੜੀ ਰੁਟੀਨ ਹੈ ਉਹ ਬਹੁਤ ਜ਼ਰੂਰੀ ਹੈ ਕਈ ਵਾਰ ਰੁਟੀਨ ਉੱਤੇ ਥੱਲੇ ਹੋ ਜਾਂਦੀ ਹੈ ਬੰਦੇ ਦਾ ਇੱਕ ਘੰਟਾ ਵੱਧ ਲੱਗ ਜਾਂਦਾ ਹੈ ਥੋੜੇ ਆ ਚਲੋ ਜੋ ਵੀ ਹੈ ਬੰਦਾ ਥੋੜੇ ਹਿੱਲ ਜਾਂਦਾ ਚਲੋ ਮੀਂਹ ਅੱਜ ਅੱਜ ਹੀ ਹੈ ਮੈਨੂੰ ਲੱਗਦਾ ਵੀਕਐਂਡ ਪੂਰਾ ਸੋਹਣਾ ਮੌਸਮ ਹੈ ਬਾਹਰ ਵੀ ਘੁੰਮਣਾ ਕਈ ਯਾਰ ਬੇਚਾਰੇ ਕਈ ਲੋਕਾਂ ਦਾ ਚਲੋ ਕਿਸੇ ਦਾ ਵਿਆਹ ਵੂਹ ਰੱਖਿਆ ਹੁੰਦਾ ਐਵੇਂ ਫਿਰ ਮੀਂਹ ਕਰਕੇ ਖਰਾਬ ਹੁੰਦਾ ਰਾਈਟ ਮੌਸਮ
1: ਹਾਂਜੀ ਹਾਂਜੀ ਹਾਂਜੀ
0: ਹੋਰ ਸੁਣਾ ਸ਼ੇਰੀ ਮਨ ਖੰਡ ਮਿਸ਼ਰੀ ਪਤਾ ਨੀ ਮੈਂ ਕਦੇ ਸੁਣੇ ਨੀ ਖੰਡ ਮਿਸ਼ਰੀ ਸ਼ੇਰੀ ਮਾਰਾ ਲੱਭ ਕੇ ਲਾ ਦਿੰਦੇ ਯਾਰ ਮੈਂ ਮੈਨੂੰ ਲੱਗਦਾ ਨੀ ਸੁਣਿਆ ਇਹਨਾਂ ਦੀ ਜਿਹੜੀ ਯਾਰ ਅਨਮੁੱਲੇ ਐਲਬਮ ਉਹਦਾ ਗਾਣਾ ਅੱਛਾ ਯਾਰਨ ਮੁੱਲੇ ਐਲਬਮ ਦਾ ਇਹ ਸੀ ਕਿ ਯਾਰ ਉਹ ਐਲਬਮ ਚ ਚਲੋ ਹੋਰ ਵੀ ਗਾਣੇ ਸੀ, ਬਟ ਜਿਹੜਾ ਯਾਰਨ ਮੁੱਲੇ ਆਇਆ ਸੀ ਉਹਨੇ ਸਾਰੇ ਗਾਣੇ ਨੂੰ ਓਵਰ ਪਾਵਰ ਕਰ ਲਿਆ ਸੀਗਾ। ਹੋਰ ਦੋ ਬੜੇ ਵਧੀਆ ਗਾਣੇ ਸੀ, ਤਿੰਨ, ਇੱਕ ਤਾਂ ਕੁੜੀਆਂ ਆਉਂਦੀਆਂ ਤੇ ਰਹਿਣੀਆਂ ਕੁੜੀਆਂ ਤੇ ਬੱਸਾਂ,
1: ਹਾਂਜੀ ਹਾਂਜੀ,
0: ਇੱਕ ਸੀ ਸੂਹੇ ਬੁੱਲਾਂ ਦੇ ਨਾਲ,
1: ਮੈਨੂੰ ਯਾਦ ਨੀ ਆ ਰਿਹਾ ਗਾ ਪਾਣੀ ਸਮਰ ਆ ਪਾਣੀ ਕੁਛ ਏਦਾਂ ਕਿ ਨਾ ਉਹਨੂੰ ਐਗਜੈਕਟਲੀ ਨਾਮ ਨੀ ਯਾਦ ਆ ਰਿਹਾ ਗਾ, ਐਮ ਐਚ 1 ਤੇ ਗਾਣਾ ਆਉਂਦਾ ਹੁੰਦਾ ਸੀਗਾ ਉਹਨਾਂ ਟਾਈਮ ਚ।
0: ਟੱਲੀ ਕਰਤਾ ਉਹਦੇ ਕੇ ਯਾਰੀ ਦਾ ਵਾਸਤਾ,
1: ਉਹ ਗਾਣੇ ਉਹ
0: ਵੀ ਵਧੀਆ ਸੀ। ਚਲੋ ਠੀਕ ਹੈ, ਕਾਲ ਕਰਨ ਦਾ ਇਹੀ ਫਾਇਦਾ, ਬਹਾਨੇ ਨਾਲ ਗੱਲਾਂ ਹੋ ਜਾਂਦੀਆਂ ਨੇ। ਮੈਨੂੰ ਤਾਂ ਇਹੀ ਹੁੰਦਾ ਯਾਰ ਤੁਹਾਡੇ ਨਾਲ ਕਿੰਨੀਆਂ ਹੁਣ ਪੁਰਾਣੀਆਂ ਗੱਲਾਂ, ਕਿਹੜੇ ਕਿਹੜੇ ਗਾਣੇ ਤੁਸੀਂ ਚੇਤੇ ਕਰਾਤੇ, ਕੁਝ ਮੈਂ ਤੁਹਾਨੂੰ ਚੇਤੇ ਕਰਾਤੇ, ਸੋ ਆਪਣੀ ਗੱਲਬਾਤ ਦਾ ਇਹੀ ਤਾਂ ਫਾਇਦਾ ਹੁੰਦਾ ਕਿ ਕੋਈ ਨਾ ਕੋਈ ਗੱਲ ਨਿਕਲੇ ਆਉਂਦੀ ਹੈ। ਇੱਕ ਬੜੀ ਕਮਾਲ ਦੀ ਟਰੈਕਿੰਗ ਕੰਪਨੀ ਹੈ, ਇਹਨਾਂ ਕੋਲ ਜੋਬ ਅਵੇਲੇਬਲ ਹੈ ਟਰੱਕ ਮਕੈਨਿਕ ਦੀ, ਸੋ ਤੁਸੀਂ ਇੱਕ ਸਾਲ ਦਾ ਟਰੱਕ ਮਕੈਨਿਕ ਦਾ ਐਕਸਪੀਰੀਅੰਸ ਰੱਖਦੇ ਹੋ ਤਾਂ ਤੁਸੀਂ ਫੋਨ ਨੰਬਰ ਨੋਟ ਕਰੋ ਸੁਖਵਿੰਦਰ ਭਾਜੀ ਦਾ, ਇੱਕ ਸਾਲ ਐਕਸਪੀਰੀਅੰਸ ਚਾਹੀਦਾ, ਡੇ ਸ਼ਿਫਟ ਹੈ, ਬਰੈਂਪਟਨ ਦੇ ਵਿੱਚ ਕੰਪਨੀ ਹੈ, ਨੰਬਰ ਹੈ 416-616-3345 416-616-3345 416-616-3345। ਇੱਕ ਵਾਰ ਫਿਰ, ਟਰੱਕ ਮਕੈਨਿਕ ਦੀ ਲੋੜ ਹੈ, ਤੁਹਾਡੇ ਕੋਈ ਵੀ ਮਿੱਤਰ ਸੱਜਣ ਕਿਸੇ ਨੂੰ ਵੀ ਜੋਬ ਚਾਹੀਦੀ ਹੈ ਟਰੱਕ ਮਕੈਨਿਕ ਦੀ ਤਾਂ ਨੰਬਰ ਦੇ ਦਿਓ, ਵਧੀਆ ਕੰਪਨੀ ਹੈ, ਟੌਪ ਦੀ ਪੇ ਹੈ, 416-616-3345 416-616-3345। ਕੈਨੇਡਾ ਨੇ ਕਰਤਾ ਗੋਲ ਬਈ, ਕਿਆ ਬਾਤ ਹੈ, ਕੈਨੇਡਾ ਵਾਲੇ ਚੱਕ ਦਿਓ ਫੱਟੇ ਹੁਣ, ਸੋ ਗੋ ਕੈਨੇਡਾ ਗੋ। ਤੇ ਇੱਕ ਗੋਲ ਹੋ ਗਿਆ, 1-0 ਹਜੇ ਟਾਈਮ ਕਾਫੀ ਪਿਆ, ਤੇ ਲਾਰੈਨ ਨੇ 16ਵੇਂ ਮਿੰਟ ਤੇ ਗੋਲ ਕੀਤਾ, ਹੁਣ 18 ਮਿੰਟ ਲੰਘੇ ਆ ਮੈਚ ਦੇ, ਕਾਫੀ ਮੈਚ ਪਿਆ, ਦੇਖਦੇ ਹਾਂ ਕਿ ਬਣਦਾ। ਅੱਜ ਤਾਂ BC ਪਲੇਸ ਦੇ ਵਿੱਚ ਮੈਚ ਹੋ ਰਿਹਾ ਹੈ ਕੈਨੇਡਾ ਦਾ ਤੇ ਕਤਰ ਦਾ, ਸੋ ਲੈਟਸ ਸੀ ਕਿ ਕੀ ਬਣਦਾ। ਗੁੱਡ ਲੱਕ ਟੂ ਕੈਨੇਡਾ, ਚੱਕ ਦਿਓ ਮੁੰਡਿਓ ਫੱਟੇ, ਤੇ ਅੱਜ ਦੀ ਜਿੱਤ ਤੁਹਾਡੀ ਹੈ, ਠੀਕ ਹੈ, ਲਾਤੀ ਸਟੈਂਪ ਆਪਾਂ ਵੀ ਕਿ ਤੁਸੀਂ ਹੀ ਜਿੱਤੋਗੇ, ਥੋੜ੍ਹੇ ਜਿਹਾ ਟੀਮ ਨੂੰ ਯਾਰ ਹੌਸਲਾ ਤਾਂ ਦੇਈਏ, ਆਪਣੀ ਕੈਨੇਡੀਅਨ ਟੀਮ ਹੈ। ਵਰਲਡ ਕੱਪ ਨੇ ਨਾ ਲੋਕਾਂ ਨੂੰ ਜੋੜਿਆ ਬਹੁਤ ਹੈ, ਹੁਣ ਮੈਂ ਕੁਝ ਕੁ ਵੀਡੀਓ ਦੇਖ ਰਿਹਾ ਸੀ ਕਿਵੇਂ ਸਕਾਟਲੈਂਡ ਦੇ ਲੋਕ USA ਪਹੁੰਚੇ ਹੋਏ ਆ, ਦੁਨੀਆ ਭਰ ਤੋਂ ਖੈਰ ਲੋਕ ਪਹੁੰਚੇ ਹੋਏ ਆ, ਮੈਂ ਬੜੀਆਂ ਫਨੀਆਂ ਕੁਝ ਵੀਡੀਓਜ਼ ਦੇਖੀਆਂ, ਲੋਕ ਅਮੈਰੀਕਾ ਦਾ ਫੂਡ ਟਰਾਈ ਕਰਕੇ ਹੈਰਾਨ ਬਹੁਤ ਹੋ ਰਿਹਾ, ਕਿਸੇ ਨੇ ਬਰਗਰ ਖਾਧਾ ਕਹਿੰਦਾ ਉਹ ਬੱਲੇ ਬੱਲੇ ਬੱਲੇ ਇੱਦਾਂ ਦਾ ਫੂਡ ਹੀ ਨਹੀਂ ਕਦੇ ਖਾਧਾ, ਕਿਸੇ ਨੇ ਹੌਟ ਡੋਗ ਖਾਧਾ ਉਹ ਬੜੇ ਹੈਰਾਨ ਹੋਏ ਯਾਰ ਵੀ ਇਹ ਕਿੱਦਾਂ ਦਾ ਫੂਡ ਹੈ। ਇੱਕ ਲੇਡੀ ਨੇ ਐਵੋਕਾਡੋ ਟੋਸਟ, ਆਪਾਂ ਤਾਂ ਆਮ ਸਵੇਰੇ ਉੱਠਦੇ ਹਾਂ ਬ੍ਰੈਡ ਦੇ ਉੱਤੇ ਐਵੋਕਾਡੋ ਲਾ ਲੈਂਦੇ ਹਾਂ, ਉਹ ਪਤਾ ਨਹੀਂ ਮੈਨੂੰ ਲੱਗਦਾ ਸੀਗੀ ਯੂਰਪ ਦੀ, ਉਹਨੇ ਖਾਧਾ ਤੇ ਉਹ ਬੜੀ ਹੈਰਾਨ ਹੋਈ ਕਿ ਬੱਲੇ ਯਾਰ ਇਹ ਕਿਹੜੀ ਡਿਸ਼ ਹੈ। ਸੋ ਦੁਨੀਆ ਭਰ ਤੋਂ ਲੋਕ ਨੌਰਥ ਅਮੈਰੀਕਾ ਪਹੁੰਚੇ ਹੋਏ ਨੇ ਤੇ ਵਰਲਡ ਕੱਪ ਨੂੰ ਇੰਜੋਏ ਕਰ ਰਹੇ ਨੇ, ਡਿਫਰੈਂਟ ਡਿਫਰੈਂਟ ਗੇਮਸ, ਸਿਟੀਜ਼, ਵੱਡੇ ਵੱਡੇ ਸਟੇਡੀਅਮਸ, ਸੋ ਗੋ ਕੈਨੇਡਾ ਗੋ। ਤੇ ਬਾਕੀ ਦੀਆਂ ਟੀਮਸ ਕੀ ਕਰਦੀਆਂ ਨੇ, ਲੈਟਸ ਸੀ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-600-7337-33। ਅੱਖਾਂ ਦੀ ਸਰਜਰੀ, ਇੱਕ ਮੈਂ ਕਲੀਨਿਕ ਬਾਰੇ ਦੱਸਦਾ, ਸਾਡੇ ਬਹੁਤ ਲਿਸਨਰਸ ਨੇ ਇਹਨਾਂ ਤੋਂ ਅੱਖਾਂ ਦੀ ਸਰਜਰੀ ਕਰਾਈ ਹੈ, ਤੇ ਜਿਨ੍ਹਾਂ ਨੇ ਵੀ ਕਰਵਾਈ ਹੈ ਬਹੁਤ ਸੈਟਿਸਫਾਈਡ ਨੇ। ਇਹ ਕੈਟਰੈਕਟ ਆਈ ਸਰਜਰੀ ਹੈ, LAL, ਸਭ ਤੋਂ ਦੁਨੀਆ ਦੇ ਵਿੱਚ ਕਹਿੰਦੇ ਕਿ ਵਨ ਆਫ ਦਾ ਸੇਫੈਸਟ ਸਰਜਰੀ ਹੈ, ਤੇ ਤੁਹਾਡੀ ਨਿਗਾਹ ਪਰਫੈਕਟ ਬਣਾ ਦੇਣਗੇ, ਤੇ ਤੁਹਾਡੀ ਬੋਲੀ ਬੋਲਦੇ ਡਾਕਟਰ ਨੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: ਵੀਰ ਨੇ ਵੀ ਵਾਕੀ ਯਾਰ ਗੱਲ ਸੱਚ ਹੈ ਕਿ ਟਰੱਕ ਜਿਹੜਾ ਦੂਜੀ ਵੋਟੀ ਵਾਂਗ ਹੀ ਹੈ।
1: ਆਪਣੇ ਬਿੰਦਰਾ ਜਿਦਾਂ ਛੋਟਾ ਨਾਮ ਮੇਰਾ ਬਿੰਦਰ ਆ ਤੇ ਪਤਾ ਦਵਿੰਦਰ ਸਿੰਘ ਆ ਤੇ ਉਹਨੇ ਕਹਿਣਾ ਬਿੰਦਰਾ ਅੱਧੀ ਦੁਨੀਆ ਅੱਗੇ ਟਰੈਵਲ ਕਰ ਰਹੀ ਆ ਵਰਲਡ ਦੀ, ਜਿੱਦਾਂ ਮੰਨ ਲਓ ਕੋਈ ਪਲੇਨ ਚ ਜਾ ਰਿਹਾ, ਕੋਈ ਯੂਰਪ ਦੀ ਜਿੱਦਾਂ ਤੁਸੀਂ ਗੱਲ ਕੀਤੀ ਆ, ਕੋਈ ਉਹਦੇ ਚ ਗੇਮਾਂ ਦੇਖਣ ਆਏ ਹੋਏ ਲੋਕੀ ਹਨਾ, ਤੇ ਮਤਲਬ ਕਹਿਣ ਦਾ ਵੀ ਅੱਧਾ ਵਰਲਡ ਰਾਈਟ ਵੇਲ ਜਿਹੜੀ ਕੋਈ ਨਾ ਕੋਈ ਐਕਟੀਵਿਟੀ ਕਰੀ ਜਾਂਦਾ ਅੱਧਾ ਵਰਲਡ ਘੁੰਮਣ ਘੁੰਮੀਏ।
0: ਸਹੀ ਗੱਲ ਹੈ, ਸਹੀ ਗੱਲ।
1: ਹਾਂ ਤੇ ਪਲੱਸ ਮੈਂ ਨਵੀਂ ਗੱਲ ਕਰਨੀ ਹੋਈ ਆ, ਗਾਣਾ ਮੈਂ ਵੀ ਨੀ ਸੁਣਿਆ ਜਿਹੜਾ ਹੁਣ ਲਾਇਆ ਤੁਸੀਂ ਆਪਣੇ ਦਾ ਮਾਨ ਸਾਹਿਬ ਦਾ।
0: ਮੈਂ ਵੈਸੇ ਨਾ ਮੈਂ ਹੁਣ ਸੁਣ ਕੇ ਮੈਂ ਸੁਣਿਆ ਹੋਇਆ ਸ਼ੇਰੀ ਮਾਨ ਯਾਰ ਗਾਉਂਦਾ ਹੀ ਬਹੁਤ ਵਧੀਆ ਤੇ ਲਿਖਦਾ ਬਹੁਤ ਵਧੀਆ ਸ਼ੇਰੀ। ਹੋਰ ਸੁਣਾਓ ਪਹਿਲਾਂ ਤਾਂ ਬੜਾ ਕੁਛ ਸੀ, ਹੁਣ ਤਾਂ ਫੁਲਕਾਰੀਆਂ ਬਸ ਫੈਸ਼ਨ ਲਈ ਹੋਈ ਆ। ਪਹਿਰਾਵਾ ਹੁਣ ਥੋੜਾ ਫੈਸ਼ਨ ਜ਼ਿਆਦਾ ਬਣ ਗਿਆ।
1: ਜਿਹੜੀਆਂ
0: ਕੁਆਰੀਆਂ ਵੀ ਪਾਉਣ ਲੱਗ ਗਈਆਂ ਮੈਨੂੰ ਪਤਾ ਹੁਣ ਤੁਸੀਂ ਦੱਸ ਸਕਦੇ। ਚਲੋ ਇਹ ਤਾਂ ਗੱਲ ਗਲਤ ਹੈ, ਇਹ ਨੀ ਮੈਨੂੰ ਲੱਗਦਾ ਕਿ ਜੇ ਵਿਆਹ ਨੀ ਹੋਇਆ ਤਾਂ ਚੂੜਾ ਪਾਉਣਾ ਚਾਹੀਦਾ, ਉਹਦਾ ਕੀ ਸੈਂਸ ਬਣਦਾ। ਚਲੋ ਹੋਰ ਸੁਣਾਓ, ਠੀਕ ਹੋ? ਚਲੋ ਸੁਣੋ, ਆਨੰਦ ਲਓ ਤੇ ਥੈਂਕ ਯੂ ਸੋ ਮਚ। ਦੇਖੋ ਕਿ ਪਤਾ ਨੀ ਇਹ ਗੱਲ ਸੱਚ ਹੈ ਇਹਨਾਂ ਦੀ ਕਿ ਕੁਆਰੀਆਂ ਕੁੜੀਆਂ ਵੀ ਚੂੜਾ ਪਾਉਂਦੀਆਂ ਨੇ, ਆਈ ਡੋਨਟ ਨੋ ਜੇ ਇਹ ਟ੍ਰੈਂਡ ਹੈ ਜਾਂ ਨਹੀਂ, ਚਲੋ ਤੁਸੀਂ ਦੱਸ ਸਕਦੇ ਹੋ। ਬਟ ਚਲੋ ਹਰੇਕ ਦੀ ਆਪਦੀ ਮਰਜ਼ੀ ਹੈ, ਜੇ ਪਾਉਣਾ ਪਾ ਲਓ। ਹੁਣ ਮੈਂ ਕੌਣ ਹੁੰਦਾ ਕਹਿਣ ਨਾਲ ਨਾ ਕਰੋ ਆ ਕਰੋ ਯੇ ਕਰੋ ਨਾ ਕਰੋ, ਉਹ ਤਾਂ ਹੁਣ ਹਰੇਕ ਦੀ ਆਪਦੀ ਇੱਕ ਚੋਇਸ ਹੈ, ਹਰੇਕ ਦੀ ਆਪਦੀ ਡਿਸੀਜਨ ਹੈ। ਸੋ ਪ੍ਰੋਗਰਾਮ ਪੰਜਾਬੀ ਦਾਰਾ 905-673-3337 ਆਪਣਾ ਫੋਨ ਨੰਬਰ ਹੈ। ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ, ਜੇ ਗਰੋਸਰੀ ਕਰਨੀ ਹੈ ਨਾ ਤਾਂ ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਗਰੋਸਰੀ ਕਰਨੀ ਹੈ ਟੌਪ ਦੀ ਤਾਂ ਫਰੈਸ਼ ਫੂਡ ਸੈਂਟਰ ਤੇ ਇੱਕ ਵਾਰ ਤੁਸੀਂ ਗੇੜਾ ਮਾਰ ਕੇ ਆਓ ਤੇ ਫਰੈਸ਼ ਫੂਡ ਸੈਂਟਰ ਬਹੁਤ ਵਧੀਆ ਟੌਪ ਦੀ ਗਰੋਸਰੀ ਲੈ ਕੇ ਤੁਹਾਡੇ ਲਈ ਹਾਜ਼ਰ ਨੇ। 5500 ਹੈਲੋ
1: ਚੱਕੀ
0: ਆ ਰਿਹਾ ਪੱਟੇ ਹੈ, ਕਿਆ ਬਾਤ ਹੈ।
1: ਹਾਂਜੀ ਤੇ ਮੈਂ ਤੈਨੂੰ ਟੈਕਸਟ ਮੈਸੇਜ ਕੀਤਾ ਸੀ, ਉਹਦਾ ਮੈਂ ਕੰਮ ਤੇ ਸੀ, ਮੈਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੈਸੇਜ ਕਰਤਾ ਸੀ ਵੀ ਕੈਨੇਡਾ ਜਿੱਤੂਗੀ ਅੱਜ।
0: ਅੱਛਾ, ਕੀ ਬਾਤ ਹੈ, ਡੇਵਿਡ ਭਾਜੀ ਨੇ ਗੋਲ ਕੀਤਾ ਹੁਣ ਹੈ।
1: ਹਾਂਜੀ ਭਾਜੀ,
0: ਤੁਸੀਂ ਉਹ ਜਿਹੜੇ ਸਾਨੂੰ ਦੱਸਦੇ ਹੁੰਦੇ ਵੀ ਇਹ ਟੀਮ ਜਿੱਤੂ ਉਹ ਟੀਮ ਜਿੱਤੂ।
1: ਹਾਂਜੀ ਤੈਨੂੰ ਟੈਕਸਟ ਮੈਸੇਜ ਕਰਤਾ ਸੀ ਉਹਦੇ।
0: ਨਹੀਂ ਮੈਨੂੰ ਤਾਂ ਕੋਈ ਤੁਹਾਡਾ ਮੈਸੇਜ ਮਿਲਿਆ ਨਹੀਂ, ਕਿਹੜੇ ਨੰਬਰ ਤੇ ਕੀਤਾ?
1: ਇਸੇ ਨੰਬਰ ਤੇ ਭਾਜੀ।
0: ਨਹੀਂ ਇਸੇ ਨੰਬਰ ਤੇ ਟੈਕਸਟ ਨਹੀਂ ਆਉਂਦਾ ਸਾਨੂੰ।
1: ਪਤਾ ਨਹੀਂ ਫਿਰ ਭਾਜੀ, ਬਟ ਮੈਂ ਕੀਤਾ, ਕਿਹੜੇ ਨੰਬਰ ਤੇ ਆਉਂਦਾ ਟੈਕਸਟ ਤੁਹਾਨੂੰ?
0: ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਆ ਕਰੋ।
1: ਓਕੇ ਭਾਜੀ।
0: ਸੋ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ, ਮੈਂ ਸ਼ਰਤ ਸ਼ੁਰਤੀ ਲਾ ਦਿੰਦਾ।
1: ਲਾ ਲੈਂਦੇ ਭਾਜੀ, ਮੈਂ ਤੁਹਾਨੂੰ 6:12 ਤੇ ਮੈਸੇਜ ਕਰਤਾ ਸੀ, 6 ਮੈਚ ਸ਼ੁਰੂ ਹੋਇਆ ਸੀ ਨਾ।
0: ਹਾਂ, ਹੋਰ ਕਿਹੜੀ ਟੀਮ ਜਿੱਤ ਰਹੀ ਹੈ ਅੱਜ, ਉਹਦਾ ਦੱਸ ਦਿਓ।
1: ਤੁਸੀਂ
0: ਕੋਈ ਜੋਤਿਸ਼ ਤਾਂ ਨੀ ਹੈਗੇ?
1: ਨਹੀਂ ਭਾਜੀ ਤੁਹਾਨੂੰ ਮੈਂ ਤੁਹਾਨੂੰ ਟੈਕਸਟ ਨਾ ਸਕਰੀਨਸ਼ਾਟ ਲੈ ਕੇ ਭੇਜ ਦਾਂਗਾ ਨਾ ਮੈਸੇਜ ਕੀਤੇ ਫਿਰ ਨਾ ਤੁਹਾਡੇ ਮਤਲਬ ਜਿਹੜੇ ਸੁਣਨ ਵਾਲੇ ਨਾ ਕਹਿਣ ਸ਼ਾਇਦ ਉੱਦਾਂ ਹੀ ਤੁੱਕਾ ਲਾ ਗਿਆ
0: ਸਹੀ ਗੱਲ ਹੈ
1: ਹਾਂ ਤੇ ਨਾਲ ਮੈਂ ਤੁਹਾਨੂੰ ਇਹ ਵੀ ਮੈਸੇਜ ਕੀਤਾ ਸੀਗਾ ਵੀ ਕੈਨੇਡਾ ਚ ਮਤਲਬ ਗੋਲ ਜ਼ਿਆਦਾ ਮਾਰੂਗੀ ਨਹੀਂ ਵੀ ਇੱਕ ਗੋਲ ਨਾਲ ਜਾਂ 1-0 ਨਾਲ ਜਿੱਤੂਗੀ
0: ਬੱਲੇ ਯਾਰ ਤੁਸੀਂ ਨਹੀਂ ਬਾਕੀ ਤੁਸੀਂ ਕਰ ਲਓ ਸ਼ੁਰੂ ਇਹ ਕੰਮ ਜਿਹੜਾ ਫਿਊਚਰ ਵਾਲਾ ਹੁੰਦਾ ਲੋਕਾਂ ਨੂੰ ਦੱਸਿਆ ਕਰੋ ਵੀ ਫਿਊਚਰ ਤੁਹਾਡੀ ਆਹ ਹੋਊਗਾ
1: ਤੁਹਾਨੂੰ ਆਪਾਂ ਆਪਣੇ ਲਈ ਕਰਦੇ ਆਪਾਂ ਆਪਣੇ ਲਈ
0: ਅੱਛਾ ਆਪਣੇ ਲਈ
1: ਬਣਾ ਕੇ ਦੇਣਾ
0: ਚਲੋ ਠੀਕ ਹੈ ਥੈਂਕ ਯੂ ਬਹੁਤ ਸ਼ੁਕਰੀਆ ਸੋ ਕੈਨੇਡਾ ਨੇ 2 ਗੋਲ ਕਰਤੇ ਗੋ ਕੈਨੇਡਾ ਗੋ ਚੱਕ ਦਿਓ ਮੁੰਡਿਓ ਫੱਟੇ ਹਰਮਨ ਸਾਡੇ ਨਾਲ ਨੇ ਟੀਮ ਹਰਮਨ ਬੱਤਾ ਸਾਡੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ ਹਰਮਨ ਤੁਹਾਡੇ ਲਈ ਹਾਜ਼ਰ ਨੇ ਹਰਮਨ ਵੈਲਕਮ ਕਿਵੇਂ ਹੋ
2: ਥੈਂਕ ਯੂ ਨਵੀ ਗੁੱਡ ਈਵਨਿੰਗ ਐਵਰੀਵਨ ਨਵੀ ਜਿੰਨੀਆਂ ਵੀ ਫਾਲਸ ਅਸੀਂ ਦੇਖਦੇ ਹਾਂ ਸਪੈਸ਼ਲੀ ਫਸਟ ਟਾਈਮ ਹੋਮ ਬਾਇਰਸ ਦੇ ਜੇ ਮੈਂ ਗੱਲ ਕਰਾਂ ਕਿ ਸਭ ਤੋਂ ਜ਼ਿਆਦਾ ਜੋ ਗਲਤੀ ਕੀਤੀ ਹੁੰਦੀ ਆ ਫਾਇਲ ਦੇ ਵਿੱਚ ਉਹਦੀ ਗੱਲ ਕਰੀਏ ਤਾਂ ਉਹ ਡਾਊਨ ਪੇਮੈਂਟ ਦੀ ਹੁੰਦੀ ਆ ਜਦੋਂ ਬੈਂਕ ਤੁਹਾਡੇ ਤੋਂ ਡਾਊਨ ਪੇਮੈਂਟ ਦਾ ਪ੍ਰੂਫ ਮੰਗਦਾ ਉਹ ਸਿਰਫ ਪੋਰਟਫੋਲੀਓ ਪੇਜ ਨਹੀਂ ਮੰਗਦੇ ਜਾਂ ਤੁਹਾਡੇ ਅਕਾਊਂਟ ਦਾ ਬੈਲੈਂਸ ਨਹੀਂ ਮੰਗਦੇ ਉਹ ਬੈਲੈਂਸ ਵਿਦ 90 ਡੇ ਟ੍ਰਾਂਜੈਕਸ਼ਨ ਹਿਸਟਰੀ ਵੀ ਮੰਗਦੇ ਨੇ ਇਹ ਇੱਕ AML ਐਂਟੀ ਮਨੀ ਲਾਂਡਰਿੰਗ ਦੀ ਰਿਕੁਆਇਰਮੈਂਟ ਹੁੰਦੀ ਆ ਬੈਂਕਸ ਦੇ ਵਿੱਚ ਕਿ ਉਹਨਾਂ ਨੂੰ ਸੋਰਸ ਆਫ ਫੰਡਸ ਵੀ ਦੇਖਣਾ ਪੈਂਦਾ ਐਂਡ ਜੋ ਅਕਸਰ ਦੇਖਿਆ ਜਾਂਦਾ ਸਪੈਸ਼ਲੀ ਫਸਟ ਟਾਈਮ ਹੋਮ ਬਾਇਰਸ ਦੀ ਫਾਈਲ ਦੇ ਵਿੱਚ ਕਿ ਮਨੀ ਬਹੁਤ ਮੂਵ ਕੀਤੀ ਹੁੰਦੀ ਆ ਚੈੱਕ ਇਨ ਟੂ ਸੇਵਿੰਗ ਅਕਾਊਂਟ ਚ ਹੋ ਜਾਂਦੀ ਆ ਫਿਰ ਸੇਵਿੰਗ ਟੂ RRSP ਦੇ ਵਿੱਚ ਜਾਂ ਉੱਥੋਂ TFSA ਦੇ ਵਿੱਚ ਜਦੋਂ ਇੰਨੇ ਅਕਾਊਂਟਸ ਇਨਵੋਲਵ ਹੋ ਜਾਂਦੇ ਨੇ ਤਾਂ ਉਹ ਸਾਰੇ ਅਕਾਊਂਟਸ ਦੀ ਹਿਸਟਰੀ ਮੰਗਾਉਂਦੇ ਨੇ ਤੇ ਕਿਤੇ ਨਾ ਕਿਤੇ ਇੱਕ ਸਿੰਪਲ ਫਾਈਲ ਵੀ ਕੰਪਲੈਕਸ ਹੋ ਜਾਂਦੀ ਆ ਮੇਰੇ ਕੋਲ 4-5 ਮਹੀਨੇ ਪਹਿਲਾਂ ਇੱਕ ਕਲਾਇੰਟ ਆਇਆ ਸੀ ਜੋ ਡਿਕਲਾਈਨ ਹੋ ਕੇ ਆਇਆ ਸੀ 2 ਬੈਂਕਸ ਤੋਂ ਸਿਰਫ ਤੇ ਡਾਊਨ ਪੇਮੈਂਟ ਕਰਕੇ ਕ੍ਰੈਡਿਟ ਸਕੋਰ ਬਹੁਤ ਵਧੀਆ ਸੀ ਇਨਕਮ ਬਹੁਤ ਵਧੀਆ ਸੀ ਤੇ ਡਾਊਨ ਪੇਮੈਂਟ ਨਹੀਂ ਪ੍ਰੂਵ ਕਰ ਸਕੇ ਫਿਰ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ 3 ਮਹੀਨੇ ਵੇਟ ਕਰੋ 3 ਮਹੀਨੇ ਫੰਡਸ ਇੱਕ ਅਕਾਊਂਟ ਦੇ ਵਿੱਚ ਰੱਖੋ ਫੇਰ ਆਫਰ ਪਾਓ ਘਰ ਤੇ ਤੇ ਅਸੀਂ ਰੀਸੈਂਟਲੀ ਉਹਨਾਂ ਦੀ ਸਕੋਸ਼ੀਆ ਬੈਂਕ ਤੋਂ ਅਪਰੂਵ ਕਰਾ ਕੇ ਦਿੱਤੀ ਫਾਈਲ ਸੋ ਜੇ ਤੁਸੀਂ ਵੀ ਘਰ ਲੈਣ ਦਾ ਪਲਾਨ ਕਰ ਰਹੇ ਹੋ ਐਂਡ ਡਾਊਨ ਪੇਮੈਂਟ ਤੁਹਾਡੀ ਡਿਫਰੈਂਟ ਡਿਫਰੈਂਟ ਅਕਾਊਂਟ ਚ ਪਈ ਆ ਉਹਨੂੰ ਮੂਵ ਨਾ ਕਰੋ ਚਾਹੇ ਉਹ 2 ਅਕਾਊਂਟ ਚ ਜਾਂ 3 ਅਕਾਊਂਟ ਚ ਜਾਂ ਜੇ ਤੁਸੀਂ 6-7 ਮਹੀਨੇ ਲਈ ਤੱਕ ਘਰ ਲੈਣਾ ਦੈਨ ਆਪਣੀ ਜਿਹੜੀ ਡਾਊਨ ਪੇਮੈਂਟ ਉਹ ਇੱਕ ਅਕਾਊਂਟ ਚ ਸੇਵ ਕਰਕੇ ਰੱਖ ਲਓ ਤਾਂ ਕਿ ਬੈਂਕ ਲਈ ਵੀ ਈਜ਼ੀ ਹੋਵੇ ਐਂਡ ਤੁਹਾਡੀ ਵੀ ਫਾਈਲ ਈਜ਼ੀਲੀ ਪ੍ਰੂਵ ਹੋਵੇ ਹੋਰ ਕੋਈ ਕੁਐਸਚਨ ਆ ਮੋਰਗੇਜ ਦੇ ਰਿਲੇਟਡ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ ਟੀਮ ਹਰਮਨ ਬੱਤਾ 6476859000 ਡਿਕਲਾਈਨ ਕਰਤਾ 2-3 ਦਿਨ ਕਲੋਜਿੰਗ ਚ ਰਹਿ ਗਏ ਹੁਣ ਪ੍ਰਾਈਵੇਟ ਲੈਂਡਿੰਗ ਹੀ ਆਪਸ਼ਨ ਆ ਦੇਖੋ ਪ੍ਰਾਈਵੇਟ ਲੈਂਡਿੰਗ ਆਫਰ ਇੱਕ ਪ੍ਰੋਡਕਟ ਵਧੀਆ ਬਟ ਉਹ ਚ ਸਾਡਾ ਸਕਿੱਲ ਸੈਟ ਨਹੀਂ ਟੈਸਟ ਹੁੰਦਾ ਹੈਗਾ ਉਹ ਤਾਂ ਕੋਈ ਵੀ ਕਰਵਾ ਸਕਦਾ ਸੋ ਮੈਂ ਹਮੇਸ਼ਾ ਜੇ ਕਲਾਇੰਟ ਨੂੰ ਕਹਿੰਦਾ ਜੇ ਸਾਡਾ ਸਕਿੱਲ ਟੈਸਟ ਕਰਨਾ ਤਾਂ ਸਾਨੂੰ ਟਾਈਮ ਰਹਿੰਦੇ ਮਿਲੋ ਫਿਰ ਦੇਖੋ ਕਿ ਕਿੰਨਾ ਕੁ ਵਧੀਆ ਇੰਟਰਸਟ ਰੇਟ ਅਸੀਂ ਤੁਹਾਨੂੰ ਦਵਾ ਸਕਦੇ ਹਾਂ
0: ਵੈਰੀ ਗੁੱਡ ਹਰਮਨ ਨੂੰ ਇੱਕ ਵਾਰ ਤੁਸੀਂ ਕਾਲ ਕਰ ਲਓ ਇਹਨਾਂ ਨੇ ਤੁਹਾਨੂੰ ਰਾਈਟ ਵੇ ਸਹੀ ਸਲਾਹ ਦੇਣੀ ਹੈ ਆਈ ਨਹੀਂ ਵੀ ਤੁਹਾਨੂੰ ਖੱਬੇ ਸੱਜੇ 2-4 ਬੰਦਿਆਂ ਕੋਲ ਬਾਅਦ ਚ ਹੋਰ ਵੀ ਜਾਣਾ ਪਵੇਗਾ ਹਰਮਨ ਕੋਲ ਚਲੇ ਗਏ ਤਾਂ ਸਾਰਾ ਕੰਮ ਇਹਨਾਂ ਨੇ ਤੁਹਾਡਾ ਰਾਈਟ ਵੇ ਆਰਗੇਨਾਈਜ਼ ਕਰ ਦੇਣਾ ਸੋ ਨੰਬਰ ਹੈ 6476859000 6476859000 ਹਰਮਨ ਥੈਂਕ ਯੂ ਥੈਂਕ ਯੂ ਜੀ ਬਹੁਤ ਸ਼ੁਕਰੀਆ ਸੋ ਸਟੂਡੀਓ ਦਾ ਨੰਬਰ ਹੈ 905-673-3337 ਠੀਕ ਹੈ ਸਟੂਡੀਓ 'ਚ ਫੋਨ ਕਰੋ ਤੁਸੀਂ ਦੂਜਾ ਸਾਡਾ ਨੰਬਰ ਹੈ ਉੱਥੇ ਮੈਨੂੰ ਕਾਲਾਂ ਆ ਰਹੀਆਂ ਉੱਥੇ ਹੁਣ ਕਾਲ ਤੁਹਾਡੀ ਪਿੱਕ ਨਹੀਂ ਹੋਣੀ ਸਟੂਡੀਓ ਦਾ ਫੋਨ ਨੰਬਰ ਹੈ 905-673-3337 905-673-3337 ਆਪਣਾ ਇੱਕ ਉਹ ਇੱਕ ਫੋਨ ਨੰਬਰ ਹੈ ਤੇ ਇਸੇ ਹੀ ਨੰਬਰ 'ਤੇ ਤੁਹਾਡੀ ਸਾਡੀ ਗੱਲਬਾਤ ਤੁਹਾਡੀਆਂ ਸਾਡੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਹੋ ਰਹੀਆਂ ਨੇ ਸੋ 905-673-3337 ਆਪਣਾ ਫੋਨ ਨੰਬਰ ਹੈ ਐਂਡ ਕਾਲ ਕਰ ਲਓ ਤੇ ਤੁਹਾਡਾ ਗੱਲਾਂ ਬਾਤਾਂ ਹੋ ਰਹੀਆਂ ਨੇ ਇੱਕ ਤਾਂ ਜੋਬ ਨੋਟ ਕਰੋ ਮੈਂ ਹੈਰਾਨ ਹਾਂ ਯਾਰ ਇੰਨੀਆਂ ਜੋਬਾਂ ਆ ਰਹੀਆਂ ਨੇ ਮੈਂ ਕਿਹਾ ਕਿ ਵਧੀਆ ਲੋਕਾਂ ਲਈ ਟਾਈਮ ਹੈ ਹੁਣ ਜਿਹੜੇ ਕਹਿ ਰਹੇ ਸਾਡੇ ਕੋਲ ਤਾਂ ਬਾਈ ਕੰਮ ਹੀ ਹੈ ਨੀਗਾ ਸੋ ਜਿਹੜੇ ਸਾਡੇ ਸੱਜਣਾਂ ਨੂੰ ਟੂਲਸ ਦਾ ਕੰਮ ਆਉਂਦਾ ਤੁਹਾਨੂੰ ਕੈਬਨਿਟਰੀ ਕਾਰਪੈਂਟਰੀ ਦਾ ਕੰਮ ਆਉਂਦਾ ਤੁਸੀਂ ਇੱਕ ਕਾਲ ਕਰਨੀ ਹੈ ਜੈਗ ਭਾਜੀ ਨੂੰ ਇਹਨਾਂ ਕੋਲ ਕੈਬਨਿਟਰੀ ਕਾਰਪੈਂਟਰੀ ਦੀ ਜੋਬ ਅਵੇਲੇਬਲ ਹੈ ਜਿਹੜੇ ਲੋਕਾਂ ਨੂੰ ਟੂਲ ਦਾ ਕੰਮ ਆਉਂਦਾ ਜਿਹੜੇ ਹੈਂਡੀ ਲੋਕ ਨੇ ਉਹਨਾਂ ਲਈ ਆਪਣੇ ਤਾਂ ਅੱਧੇ ਬੰਦੇ ਹੁੰਦੇ ਹੀ ਹੈਂਡੀ ਨੇ ਜੈਗ ਨੂੰ ਕਾਲ ਕਰ ਲਓ ਵਧੀਆ ਟੌਪ ਦੀ ਪੇ ਹੈ ਸਟੀਲਸ ਅਤੇ ਟੋਮਕਨ ਤੇ ਜੋਬ ਹੈ ਸਟੀਲਸ ਅਤੇ ਟੋਮਕਨ ਦੇ ਬਿਲਕੁਲ ਕੋਰਨਰ ਤੇ ਜੋਬ ਅਵੇਲੇਬਲ ਹੈ ਤੇ ਜੈਗ ਭਾਈ ਦਾ ਨੰਬਰ ਹੈ 416-822-2239 416-822-2239 416-822-2242 ਤੇ ਫੋਨ ਕਰ ਲਓ 1439 ਹੈਲੋ
3: ਹੈਲੋ
0: ਹੈਲੋ ਜੀ
3: ਹੈਲੋ ਜੀ ਆਈ ਜਸਟ ਨੀਡ ਯੂਰ ਹੈਲਪ
0: ਸ਼ੁਰ ਜੀ
3: ਆਈ ਨੀਡ ਅ ਨੰਬਰ ਫਾਰ ਦ ਪਰਸਨ ਹੂ offers you know help with the getting an education grant
0: yes another number note kar lo
3: ha ji
0: 437 264 3175
3: another naam kya
0: saransh
3: saransh thank you so much
0: no problem ji koi bhi number chahiye sade to le le karo theek hai
3: Definitely. Thank
0: do you remember Yellow Pages?
3: Yes.
0: So we are your Yellow Pages.
3: Okay.
0: Thank you so
3: Thank
0: much.
3: Thank you very much.
0: No problem. Any time. Most welcome. ਜਿਹੜੇ ਇੱਥੇ ਲੋਕ ਰਹਿ ਰਹੇ ਆ ਕਾਫੀ ਸਮੇਂ ਤੋਂ ਨਾ ਤੁਹਾਨੂੰ ਪਤਾ ਹੋਣਾ ਕਿ Yellow Pages ਕੀ ਆ Yellow Pages ਇੱਕ ਬੁੱਕ ਹੁੰਦੀ ਸੀ ਉਹ 'ਚ ਬਹੁਤ ਸਾਰੀ ਇਨਫੋਰਮੇਸ਼ਨ ਕੋਈ ਪਲੰਬਰ ਦਾ ਨੰਬਰ ਚਾਹੀਦਾ ਕਿਸੇ ਤੁਹਾਨੂੰ ਅਪਲਾਇੰਸਿਸ ਦਾ ਕੁਛ ਵੀ ਕੋਈ ਵੀ ਨੰਬਰ ਚਾਹੀਦਾ ਉੱਥੋਂ ਮਿਲਦਾ ਸੀ ਫਿਰ ਨਾ ਅਸੀਂ ਲਾਂਚ ਕੀਤਾ ਪੰਜਾਬੀ ਲਹਿਰਾਂ ਬਾਇਰਸ ਗਾਈਡ ਉਹ ਇੱਕ ਕਿਸਮ ਦਾ ਆਪਣੇ ਲੋਕਾਂ ਦਾ ਇੱਕ ਯੈਲੋ ਪੇਜਿਸ ਹੀ ਸੀ ਉਹਦੇ 'ਚ ਯਾਰ ਮੈਨੂੰ ਲੱਗਦਾ ਹਜ਼ਾਰਾਂ ਬਿਜ਼ਨਸਿਸ ਦੀ ਇਨਫੋਰਮੇਸ਼ਨ 'ਤੇ ਬੜੇ ਲੋਕਾਂ ਨੇ ਉਹ ਬਾਇਰਸ ਗਾਈਡ ਰੱਖੀ ਕਈ ਕੋਲ ਹਜੇ ਪਈ ਹੋਣੀ ਆ ਮੈਂ ਤਾਂ ਉਦੋਂ ਛੋਟਾ ਬਹੁਤ ਸੀਗਾ ਪਰ ਉਹ ਪੰਜਾਬੀ ਲਹਿਰਾਂ ਬਾਇਰਸ ਗਾਈਡ ਬੜੀ ਚੱਲੀ ਯਾਰ ਬਹੁਤ ਸਾਰੇ ਲੋਕਾਂ ਨੇ ਉਸ ਤੋਂ ਤਰ੍ਹਾਂ ਤਰ੍ਹਾਂ ਦੇ ਨੰਬਰ ਲਏ ਹੋਣਗੇ ਕਈਆਂ ਨੂੰ ਯਾਦ ਹੋਣਾ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਚਲੋ ਨਵੇਂ ਆਪਣੇ ਨਾਲ ਜੁੜੇ ਆ ਦੇ ਮਾਈ ਡਾਂਟ ਨੋ ਬਟ ਉਹ ਇੱਕ ਆਪਣੇ ਕਿਸਮ ਦੀ ਪੰਜਾਬੀਆਂ ਦੀ ਇੱਕ ਯੈਲੋ ਪੇਜਿਸ ਹੀ ਸੀ ਸੋ ਮੈਂ ਕਹਿੰਦਾ ਹੁੰਦਾ ਯਾਰ ਤੁਹਾਨੂੰ ਕੋਈ ਵੀ ਨੰਬਰ ਚਾਹੀਦੇ ਆ ਨਾ ਕਿਸੇ ਡਕਟ ਕਲੀਨਿੰਗ ਕੰਪਨੀ ਦਾ ਕਿਸੇ ਬੇਸਮੈਂਟ ਰੈਨੋਵੇਸ਼ਨ ਦਾ ਕਿਸੇ ਕੌਂਕਰੀਟ ਵਾਲਿਆਂ ਦਾ ਕੋਈ ਵੀ ਨੰਬਰ ਤੁਹਾਨੂੰ ਖੱਬੇ ਸੱਜੇ ਕਿਤੇ ਦੇਖਣ ਦੀ ਲੋੜ ਨਹੀਂ ਕੋਈ ਔਨਲਾਈਨ ਸਰਚ ਕਰਨ ਦੀ ਲੋੜ ਨਹੀਂ ਕੋਈ ਟਿਕਟੋਕਾਂ ਯੇ ਵੋ ਦੇਖਣ ਦੀ ਲੋੜ ਨਹੀਂ ਕੋਈ ਨੰਬਰ ਚਾਹੀਦਾ ਤੁਸੀਂ ਸਾਨੂੰ ਐਨੀ ਟਾਈਮ ਟੈਕਸਟ ਮੈਸੇਜ ਕਰ ਸਕਦੇ ਹੋ ਸਾਡਾ ਟੈਕਸਟ ਮੈਸੇਜ ਵਾਲਾ ਨੰਬਰ ਹੈ 647-504-1557 647-504-1557 ਜਾਂ ਤੁਸੀਂ ਸਾਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ ਉਹ 'ਤੇ ਐਨੀ ਟਾਈਮ ਮੈਸੇਜ ਕਰ ਦਿਓ PUN JABI LEHRAN PUN JABI LEHRAN ਪੰਜਾਬੀ ਲਹਿਰਾਂ ਇੰਸਟਾਗ੍ਰਾਮ 'ਤੇ ਵੀ ਮੈਸੇਜ ਕਰ ਸਕਦੇ ਹੋ ਕੋਈ ਵੀ ਨੰਬਰਾਂ ਲਈ ਜਾਂ ਕੋਈ ਗੀਤ ਸੰਗੀਤ ਦੀ ਵੀ ਰਿਕੁਐਸਟ ਹੈ ਤਾਂ ਵੀ ਹੁਣੇ ਮੈਨੂੰ ਯਾਰ ਕਾਫੀ ਨੰਬਰ ਆਏ ਆ ਮੈਸੇਜ ਆਏ ਨੇ ਇੱਕ ਬਾਈ ਜੀ ਹੁਣੇ ਕਹਿੰਦੇ ਕਿ ਨਵੀਂ ਡਕਟ ਕਲੀਨ ਦਾ ਨੰਬਰ ਦਿਆ ਮੈਂ ਉਹ ਦਿੱਤਾ ਸੋ ਤੁਸੀਂ ਅਗਰ ਡਕਟ ਕਲੀਨਿੰਗ ਕਰਾਉਣੀ ਹੈ ਤਾਂ ਉਹ ਵੀ ਯਾਰ ਸਿਰਫ $150 'ਚ ਤਾਂ 5 ਰਿਵਰਸ ਡਕਟ ਕਲੀਨਿੰਗ ਵਾਲੇ ਨੇ 437-688-7750 437-688-7750 ਤੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਲਓ ਤੇ ਮਾਸਟਰ ਜੂਲਰਸ ਦੇ ਬਾਈ ਜੀ ਮਿਲੇ ਯਾਰ ਕੱਲ੍ਹ ਪਰਸੋਂ ਕੇਰੀਆਂ ਜੱਟਾ 4 ਫਿਲਮ ਆ ਰਹੀ ਆ ਉਹਦੇ ਪ੍ਰੈਸ ਕਾਨਫਰੰਸ 'ਤੇ ਮੇਨ ਸਪੋਂਸਰ ਸਨ ਤੇ ਬਾਈ ਜੀ ਹੁਣਾਂ ਨੂੰ ਤੁਸੀਂ ਯਾਦ ਰੱਖੋ ਅਗਰ ਕਿਸੇ ਨੇ ਵੀ ਜੂਲਰੀ ਲੈਣੀ ਆ ਤਾਂ ਮਾਸਟਰ ਜੂਲਰਸ ਇਜ਼ ਨੰਬਰ 1 ਇਹਨਾਂ ਦੀਆਂ ਦੋ ਲੋਕੇਸ਼ਨਾਂ ਨੇ ਨਵੀਂ ਲੋਕੇਸ਼ਨ ਏਅਰਪੋਰਟ ਰੋਡ ਅਤੇ ਮੇਫੀਲਡ ਦੇ ਬਿਲਕੁਲ ਕੋਰਨਰ 'ਤੇ ਇਹਨਾਂ ਨੇ ਖੋਲ੍ਹੀ ਹੈ 6231 ਮੇਫੀਲਡ ਰੋਡ ਜਿਹੜਾ ਨਵਾਂ ਪਲਾਜ਼ਾ ਸਾਰੇ ਜਾਣਦੇ ਹੀ ਹੈ ਉਸ ਪਲਾਜ਼ੇ ਦੇ ਵਿੱਚ ਤੁਸੀਂ ਪਹੁੰਚਣਾ ਮਾਸਟਰ ਜੂਲਰਸ 3000 ਸਕੁਅਰ ਫੁੱਟ ਦਾ ਬੜਾ ਹਾਈ ਐਂਡ ਅਤੇ ਲਗਜ਼ਰੀ ਸ਼ੋਰੂਮ ਖੁੱਲ੍ਹਿਆ ਸੋ ਮਾਸਟਰ ਜੂਲਰਸ ਇੱਕ ਵਾਰ ਤੁਸੀਂ ਗੇੜਾ ਜ਼ਰੂਰ ਜ਼ਰੂਰ ਜ਼ਰੂਰ ਮਾਰ ਕੇ ਆਓ ਸੋ ਲਾਈਏ ਫਿਰ ਗਾਣਾ ਤੁਹਾਡੇ ਲਈ ਇੱਕ ਹੋਰ ਫਿਰ ਗੱਲਾਂ ਬਾਤਾਂ ਕੁਝ ਕਰਦੇ ਹਾਂ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਜੇ ਨਵੀਂ ਰੂਫ ਲਗਵਾਉਣੀ ਹੈ ਰੂਫ ਦੀ ਕੋਈ ਰਿਪੇਅਰ ਕਰਾਉਣੀ ਹੈ ਤਾਂ ਪੈਸ਼ਨ ਰੂਫਿੰਗ ਕਿਉਂਕਿ ਹੁਣ ਕਣੀਆਂ ਬਹੁਤ ਪਈਆਂ ਕਈ ਇਹਦੀ ਛੱਤ ਹਲਕੀ ਫੁਲਕੀ ਲੀਕ ਵੀ ਕਰਦੀ ਹੋਊਗੀ ਸੋ ਰੂਫ ਦੀ ਲੀਕੇਜ ਤੋਂ ਬਚੋ ਅਤੇ ਤੁਸੀਂ ਰੂਫ ਦੀ ਰਿਪੇਅਰ ਕਰਾ ਲਓ 6479-1994-13 6479-1994-13 ਪੈਸ਼ਨ ਰੂਫਿੰਗ 647-919-9493 ਕੱਲ੍ਹ ਇੱਕ ਰਿਕੁਐਸਟ ਆਈ ਸੀ ਉਹ ਮੇਰੇ ਤੋਂ ਲੱਗੀ ਨਹੀਂ ਹੁਣ ਲਾਉਂਦੇ ਹਾਂ ਗੁਰਦਾਸ ਮਾਨ

0: 9827 ਹੈਲੋ
1: ਹਾਂਜੀ
0: ਬਹੁਤ ਵਧੀਆ ਕਿਵੇਂ ਹੋ
1: ਬਸ ਕੰਮ ਤੋਂ ਆਈ ਇਹਦੇ ਪ੍ਰੋਗਰਾਮ ਸੁਣਦੇ ਤੁਹਾਡਾ
0: ਕੀ ਬਾਤ ਹੈ ਵੈਰੀ ਗੁੱਡ ਸਰ ਵੈਰੀ ਗੁੱਡ ਵੈਲਕਮ ਚੈਨਲ ਨੇ ਉਹ ਚਲੋ ਚੱਲਦੇ ਆ ਤੇ ਪੱਤਰਕਾਰ ਇੱਕ ਦੂਜੇ ਦੇ ਉੱਪਰ ਦੀ ਬੋਲ ਰਹੇ ਆ ਚੀਕਾਂ ਮਾਰ ਰਹੇ ਆ ਸਗਾ ਤੇ ਟੈਨਸ਼ਨ ਹੀ ਹੁੰਦੀ ਆ ਸੁਣ ਕੇ ਉਹਨਾਂ ਨੂੰ ਤੁਸੀਂ ਸੁਣੋ ਤੇ ਥੋੜਾ ਕਹੋ ਕਿ ਵਧੀਆ ਯਾਰ ਨਵੀਂ ਨੂੰ ਸੁਣ ਕੇ ਵਧੀਆ ਇੰਜੋਏ ਕੀਤਾ
1: ਸਵੇਰ ਨੂੰ ਵੀ ਸੇਮ ਏਦਾਂ ਹੀ ਹੈ ਸਵੇਰ ਨੂੰ ਵੀ ਕੰਮ ਤੇ ਜਾਣ ਦਾ ਟਾਈਮ ਹੁੰਦਾ ਉਦੋਂ ਵੀ ਵਧੀਆ
0: ਜੀ ਨਹੀਂ ਨਹੀਂ ਬਿਲਕੁਲ ਚਲੋ ਹੁਕਮ
1: ਫੂਡ ਵਧੀਆ ਭਾਜੀ ਮੈਂ ਤਾਂ ਯਾਰ ਇਹਦਾ ਆਪਣਾ ਆਪਣਾ ਟੇਸਟ ਹੁੰਦਾ ਉਦਾਂ ਮੈਨੂੰ ਨੁਸਰਤ ਪਸੰਦ ਆ ਨੁਸਰਤ ਫਤਿਹ ਅਲੀ ਖਾਨ
0: ਸਾਹਿਬ ਯਾਰ ਨੁਸਰਤ ਫਤਿਹ ਅਲੀ ਖਾਨ ਸਾਹਿਬ ਤਾਂ ਲੈਜੈਂਡ ਆਫ ਦੀ ਲੈਜੈਂਡ ਨੇ ਕਿਹਨੂੰ ਨਹੀਂ ਪਸੰਦ ਤੁਸੀਂ ਦੱਸੋ ਕੀ ਸੁਣਨਾ
1: ਕੁਛ ਕੋਈ ਵੀ ਕਵਾਲੀ ਲਾ ਦੇ ਉਹਨਾਂ ਦੀ ਭਾਜੀ
0: ਕੋਈ ਵੀ ਕੁਛ ਹੈ ਤੁਹਾਡੇ ਮਾਈਂਡ 'ਚ ਗੱਲ
1: ਬਸ ਭਾਜੀ ਉਹਨਾਂ ਦੀ ਆਵਾਜ਼ ਸੁਣ ਲਈ ਤਾਂ ਉਹਦੀ ਗੱਲ ਬਣ ਜਾਣੀ ਹੈ
0: ਠੀਕ ਹੈ ਸੋ ਨੁਸਰਤ ਸਾਹਿਬ ਦੀ ਕੋਈ ਨਾ ਮੈਂ ਲੱਭਦਾ ਫਿਰ
1: ਇੱਕ ਉਹਨਾਂ ਦੀ ਕਵਾਲੀ ਇੱਕ ਹੈਗੀ ਭਾਈ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਬੀਬਾ ਸਾਡਾ ਦਿਲ ਮੋੜ ਦੇ
0: ਵਾਹ ਵਾਹ ਵਾਹ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ ਲਾ ਦਿੰਦੇ ਜ਼ਰੂਰ ਯਾਦ ਰੱਖੋ ਮੈਸੇਜ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਜਿਹੜੇ ਸਾਡੇ ਕੰਟਰੈਕਟਰ ਮਿੱਤਰ ਸੱਜਣ ਸੁਣ ਰਹੇ ਆ ਕੋਈ ਵੀ ਤੁਹਾਨੂੰ ਸਮਾਨ ਚਾਹੀਦਾ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਡਿਕਸੀ ਤੇ ਸਟੀਲਸ ਦੇ ਕੋਰਨਰ ਤੇ ਇੰਨਾ ਹਾਈ ਐਂਡ ਲਗਜ਼ਰੀ ਵਾਲਾ ਤੁਸੀਂ ਬਿਲਡਿੰਗ ਸਪਲਾਈ ਸਟੋਰ ਹੀ ਨਹੀਂ ਦੇਖਿਆ ਹੋਣਾ ਕੋਈ ਵੀ ਪ੍ਰਾਈਸ ਹੈ ਬੀਟ ਕਰਨਗੇ ਡਿਲੀਵਰੀ ਬ੍ਰੈਂਪਟਨ ਚ ਫ੍ਰੀ ਹੈ ਪਲੰਬਿੰਗ ਸਪਲਾਈਜ਼ ਐਚਵੈਕ ਮਟੀਰੀਅਲ ਇਲੈਕਟ੍ਰੀਕਲ ਸਪਲਾਈਜ਼ ਫਲੋਰਿੰਗ ਟਾਇਲ ਦੇ ਪ੍ਰੋਡਕਟ ਡੋਰ ਟ੍ਰਿਮ ਮੋਲਡਿੰਗ ਡਰਾਈਵਲ ਇੰਸਟਾਲੇਸ਼ਨ ਦਾ ਨੰਬਰ ਹੈ 6479610585 ਤੇ ਪੈਰਾਡਾਈਸ ਡਿਵੈਲਪਮੈਂਟਸ ਵਾਲਿਆਂ ਨੇ ਨਾ ਬੜੀ ਸ਼ਾਨਦਾਰ ਘਰ ਰਿਲੀਜ਼ ਕੀਤੇ ਆ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਨੇ ਇੱਕ ਹੋਲ ਗੋਲ ਕਰਤਾ ਉਹ ਬੱਲੇ ਬਈ ਕੈਨੇਡਾ ਵਾਲਿਓ ਅੱਜ ਤਾਂ ਛਾ ਗਏ 3-0 ਕੈਨੇਡਾ ਤੇ ਡੇਵਿਡ ਸਾਹਿਬ ਨੇ ਇੱਕ ਹੋਰ ਗੋਲ ਕੀਤਾ ਡੇਵਿਡ ਦੇ ਦੂਜਾ ਗੋਲ ਆ ਸੋ ਕੈਨੇਡਾ ਵਾਲਿਓ ਬੱਲੇ ਬੱਲੇ ਬੱਲੇ ਸੋ ਪੈਰਾਡਾਈਸ ਡਿਵੈਲਪਮੈਂਟਸ ਵੱਲੋਂ ਨਾ ਸਪਰਿੰਗ ਸੇਲਸ ਇਵੈਂਟ ਹੈ ਪੂਰੇ ਜੀ ਟੀ ਏ ਚ ਮਿਲਟਨ ਚ ਵੀ ਕਰਨੇ ਬਰੈਂਪਟਨ ਚ ਵੀ ਕਰਨੇ ਵਿਟਬੀ ਸੀਟਨ ਤੇ ਅਰੋਰਾ ਚ ਵੀ ਟਾਊਨ ਹੋਮ ਸਿਰਫ 6.5 ਲੱਖ ਤੋਂ ਯਾਰ ਸਿਰਫ 6.5 ਲੱਖ ਤੋਂ ਤੇ ਡੀਟੈਚ ਘਰ ਮਿਲੀਅਨ ਤੋਂ ਸੋ ਤੁਸੀਂ ਬਸ ਰਜਿਸਟਰ ਕਰ ਲਓ ਸਾਰੀ ਇਨਫੋਰਮੇਸ਼ਨ ਮਿਲ ਜੂ ਤੁਹਾਨੂੰ ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਵੈਰੀ ਗੁੱਡ ਜ਼ਰੂਰ paradisedevelopments.com ਨੂੰ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਸਾਰੀ ਜਾਣਕਾਰੀ ਤੁਹਾਡੇ ਲਈ ਉੱਥੇ ਅਵੇਲੇਬਲ ਹੈ ਓਕੇ ਗੱਲਬਾਤ ਤੁਹਾਡੇ ਨਾਲ ਸ਼ੋਰੀ ਕਰਦੇ ਅਸੀਂ ਮੈਨੂੰ ਲੱਗਦਾ ਕੱਲ ਸੁਬਹਾ ਵਾਲੇ ਪ੍ਰੋਗਰਾਮ ਸ਼ਾਇਦ ਕਰ ਰਹੇ ਸੀ ਗੱਲ ਅਸੀਂ ਨਾ ਡਿਸਕਸ਼ਨ ਕਰ ਰਹੇ ਸੀ ਮੈਰਿਜ ਬਾਰੇ ਗੱਲਾਂ ਬਾਤਾਂ ਬਹੁਤ ਚਲੋ ਰਿਪੀਟ ਹੁੰਦੀਆਂ ਨੇ ਆਈ ਥਿੰਕ ਹੋ ਸਕਦਾ ਵੀ ਪਹਿਲਾਂ ਆਪਾਂ ਸ਼ਾਇਦ ਗੱਲ ਕੀਤੀ ਹੋਵੇ ਵੀ ਵਿਆਹ ਦੀ ਕੋਈ ਉਮਰ ਇੱਕ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ, ਟਰੂ ਸਟੋਰੀ ਹੈ। ਸੋ ਇੱਕ ਲੇਡੀ ਹੈ ਤੇ ਉਹਨੇ ਨਾ ਆਪਣੇ ਬੇਟੇ ਨੂੰ ਸਾਰੀ ਉਮਰ ਪਾਲਿਆ, ਸਿੰਗਲ ਮਦਰ ਕਿਉਂਕਿ ਡਿਵੋਰਸ ਹੋ ਗਿਆ ਸੀਗਾ, ਤੇ 25 ਸਾਲ ਉਹਨੇ ਮੁੰਡੇ ਤੇ ਲਾਤੇ ਤੇ ਕੰਮ ਕੀਤਾ, ਮੁੰਡੇ ਨੂੰ ਪਾਲਿਆ, ਦੈਟਸ ਇਟ। ਹੁਣ ਮੁੰਡੇ ਦਾ ਰੀਸੈਂਟਲੀ ਵਿਆਹ ਹੋਇਆ ਤੇ ਉਹ ਜਿਹੜੀ ਲੇਡੀ ਹੈ ਉਹ ਹੈਗੀ ਹੈ 60+। ਉਹ ਕਹਿੰਦੀ ਕਿ ਬਈ ਮੇਰਾ ਜੀ ਕਰਦਾ ਕਿ ਮੈਂ ਹੁਣ ਪਾਰਟਨਰ ਲੱਭਾਂ, ਵੀ ਮੈਂ ਦੁਬਾਰ ਤੋਂ ਵਿਆਹ ਕਰਾਵਾਂ। ਮੁੰਡਾ ਕਹਿੰਦਾ ਮਾਮ ਅਸੀਂ ਹੈਗੇ ਹਾਂ, ਤੁਹਾਨੂੰ ਵਿਆਹ ਦੀ ਕੀ ਲੋੜ ਹੈ, ਤੁਸੀਂ ਵਧੀਆ ਸਾਡੇ ਨਾਲ ਇੰਜੋਏ ਕਰੋ, ਆਪਦੇ ਫਰੈਂਡਸ ਨਾਲ ਫੈਮਿਲੀ ਨਾਲ ਇੰਜੋਏ ਕਰੋ। ਉਹ ਲੇਡੀ ਕਹਿੰਦੀ ਕਿ ਨਹੀਂ ਯਾਰ, ਵੀ ਪਤਾ ਨਹੀਂ ਹੁਣ ਸਾਰੀ ਉਮਰ ਮੈਂ ਲਾਤੀ ਅਤੇ ਮਿਹਨਤ ਕੀਤੀ ਹੈ, ਤੈਨੂੰ ਹੁਣ ਵਧੀਆ ਤੇਰਾ ਵਿਆਹ ਵੋ ਹੋ ਗਿਆ, ਹੁਣ ਮੇਰਾ ਵੀ ਜੀ ਕਰਦਾ ਕਿ ਮੇਰਾ ਵੀ ਕੋਈ ਕੰਪੈਨੀਅਨ ਬਣੇ। ਅਤੇ ਉਹ ਮੁੰਡਾ ਇਤਰਾਜ਼ ਕਰ ਰਿਹਾ, ਮੁੰਡਾ ਆਪਣੀ ਮਾਂ ਨੂੰ ਕਹਿ ਰਿਹਾ ਕਿ ਨਹੀਂ ਮਾਂ ਮੈਂ ਖੁਸ਼ ਨਹੀਂ ਹੋਣਾ ਜੇ ਤੁਸੀਂ ਇੰਝ ਕੀਤਾ। ਅਤੇ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਬੱਚੇ ਏਡੀ ਵੱਡੀ ਗੱਲ ਨੂੰ ਅਪੋਜ਼ ਕਰਦੇ ਆ ਤਾਂ ਇਟਸ ਅ ਬਿਗ ਇਸ਼ੂ। ਅਤੇ ਉਹ ਆਪਦੀ ਮਾਂ ਨੂੰ ਕਹਿੰਦਾ ਕਿ ਮਾਮ ਜਾਂ ਤਾਂ ਹੋਵੇ ਨਾ, ਵੀ ਤੁਸੀਂ ਪਹਿਲਾਂ ਇਹ ਫੈਸਲਾ ਲੈ ਲੈਂਦੇ ਜਦੋਂ ਤੁਸੀਂ ਸੀਗੇ 35 ਸਾਲਾਂ ਦੇ, ਜਦੋਂ ਤੁਹਾਡਾ ਚਲੋ ਸੈਪਰੇਸ਼ਨ ਤੁਹਾਡੀ ਹੋਈ ਹੈ, ਹੁਣ ਕੀ ਫਾਇਦਾ, ਹੁਣ ਤੁਹਾਡੀ ਏਜ ਵੀ ਹੋ ਗਈ, ਹੁਣ ਤਾਂ ਕੋਈ ਸੈਂਸ ਨਹੀਂ ਬਣਦਾ। ਬਟ ਉਹ ਲੇਡੀ ਕਹਿੰਦੀ ਹੈ ਕਿ ਨਹੀਂ, ਮੈਂ ਯੂਨੋ ਮੇਰਾ ਮਨ ਬਣਿਆ ਹੋਇਆ ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਹੁਣ ਅੱਗੇ ਥੋੜ੍ਹੇ ਆਪਣੇ ਬਾਰੇ ਵੀ ਸੋਚਾਂ। ਹੁਣ ਤੁਹਾਡਾ ਕੀ ਓਪੀਨੀਅਨ ਹੈ, ਜੇ ਕੋਈ 60+ ਹੋ ਕੇ ਲੇਡੀ ਹੁਣ ਚਾਹੁੰਦੀ ਹੈ ਕਿ ਮੈਂ ਰੀਮੈਰੀ ਕਰਨਾ, ਥੋੜ੍ਹਿਆ ਆਪਦੀ ਲਾਈਫ ਨੂੰ ਹੁਣ ਮੈਂ ਲਿਵ ਕਰਨਾ, ਕੀ ਇਸ ਵਿੱਚ ਮੁੰਡੇ ਨੂੰ ਕੋਈ ਇਤਰਾਜ਼ ਕਰਨਾ ਚਾਹੀਦਾ ਜਾਂ ਨਹੀਂ? ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337, 905-673-3337, 905-673-3337 ਆਪਣਾ ਨੰਬਰ ਹੈ। ਅਤੇ ਤੁਹਾਡੀਆਂ ਕੁਝ ਕੁ ਕਾਲਸ ਲੈਂਦੇ ਹਾਂ, ਤੁਹਾਡੇ ਨਾਲ ਥੋੜ੍ਹੀਆਂ ਗੱਲਾਂ ਬਾਤਾਂ ਕਰਦੇ ਹਾਂ, ਅਤੇ 905-673-3337 ਆਪਣਾ ਫੋਨ ਨੰਬਰ ਹੈ, ਆ ਜਾਓ ਕਾਲ ਕਰੋ। ਲੇਡੀਜ਼ ਤੁਸੀਂ ਵੀ ਦੱਸੋ ਵਟ ਡੂ ਯੂ ਥਿੰਕ, ਅਤੇ ਗੱਲਾਂ ਬਾਤਾਂ ਕਰਦੇ ਹਾਂ। ਮੱਲੀ ਟੈਂਟ ਸਰਵਿਸਿਜ਼ ਨੂੰ ਯਾਦ ਰੱਖੋ, ਕਿਸੇ ਵੀ ਵਿਆਹ ਸ਼ਾਦੀ ਦੇ ਫੰਕਸ਼ਨ ਲਈ ਟੈਂਟ ਲਗਵਾਉਣਾ ਤਾਂ ਮੱਲੀ ਟੈਂਟ ਕੋਲ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਅਵੇਲੇਬਲ ਨੇ, ਕਲੀਅਰ ਟੈਂਟ, ਵਾਈਟ ਟੈਂਟ, ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਇਹਨਾਂ ਕੋਲ ਨੇ, ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ, ਸਾਰਾ ਕੁਝ ਇਹਨਾਂ ਕੋਲ ਹੈ। ਮੱਲੀ ਟੈਂਟ 6479992569, 6479992569, ਮੱਲੀ ਟੈਂਟ। ਕੱਲ ਨੂੰ ਰਿਲੀਜ਼ ਹੋ ਰਹੀ ਹੈ ਬਹੁਤ ਹੀ ਖੂਬਸੂਰਤ ਫਿਲਮ 40 ਦਿਨ, 40 ਦਿਨ ਨੇ ਗੁਰਪ੍ਰੀਤ ਧੁੱਗਾ ਸਾਹਿਬ ਦੀ ਬੈਸਟ ਸੈਲਿੰਗ ਪੰਜਾਬੀ ਕਿਤਾਬ ਉੱਤੇ ਬਣੀ ਹੈ, ਤੇ 40 ਦਿਨਾਂ 'ਚ ਕੀ ਸਿੱਖਣ ਨੂੰ ਮਿਲਦਾ ਤੁਸੀਂ ਦੇਖੋਗੇ, ਬੜੇ ਲੈਸਨਸ। ਗੁਰਪ੍ਰੀਤ ਘੁੱਗੀ ਦੇਵੀ ਮਖਸੂਸਪੁਰੀ ਸਾਹਿਬ ਪਹਿਲੀ ਵਾਰ ਐਜ਼ ਅ ਮੇਨ ਐਕਟਰ ਡੇਬਿਊ ਕਰ ਰਿਹਾ, ਅਤੇ ਗੁਰਪ੍ਰੀਤ ਘੁੱਗੀ ਸਾਹਿਬ ਦਾ ਬੇਟਾ ਸੁਖਨ ਵੜੈ 'ਚ, ਬਹੁਤ ਸੋਹਣੀ ਬੜੀ ਪਿਆਰੀ ਫਿਲਮ ਬਣੀ ਹੈ। ਐਡਵਾਂਸ ਬੁਕਿੰਗ ਓਪਨ ਹੈ ਤੁਹਾਡੇ ਸਾਰੇ ਨੇੜਲੇ ਸਿਨੇਮਾ ਘਰਾਂ 'ਚ, ਫਿਲਮ ਲੱਗ ਰਹੀ ਹੈ ਕੱਲ ਨੂੰ 19 ਤਾਰੀਖ ਨੂੰ, ਸੋ ਜ਼ਰੂਰ ਸਪੋਰਟ ਕਰੋ ਅੱਛੇ ਸਿਨੇਮੇ ਨੂੰ। 5993, ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਭਾਜੀ,
0: ਸਤਿ ਸ਼੍ਰੀ ਅਕਾਲ।
1: ਹਾਂਜੀ ਸਰ, ਮੈਨੂੰ ਲੱਗਦਾ ਕਿ ਜੇ ਹੁਣ ਉਹਨਾਂ ਦਾ ਮਨ ਬਣ ਚੁੱਕਿਆ ਨਾ, ਤਾਂ ਫਿਰ ਉਹਨਾਂ ਨੂੰ ਕਰਵਾ ਲੈਣਾ ਚਾਹੀਦਾ ਸੀਗਾ। ਇਸ ਏਜ ਦੇ ਵਿੱਚ ਜੇ ਉਹਨਾਂ ਨੂੰ ਕੋਈ ਲੋੜ ਮਹਿਸੂਸ ਹੋ ਰਹੀ ਹੈ ਤਾਂ ਫਿਰ ਆਈ ਥਿੰਕ ਨਹੀਂ ਅਪੋਜ਼ ਕਰਨਾ ਚਾਹੀਦਾ।
0: ਪਰ ਬੱਚੇ ਦੀ ਗੱਲ ਨਹੀਂ ਸੁਣਨੀ ਚਾਹੀਦੀ?
1: ਨਹੀਂ ਦੇਖੋ, ਹੁਣ ਉਹਨਾਂ ਦੀ ਆਪਣੀ ਲਾਈਫ ਵੀ ਤਾਂ ਹੈ ਨਾ, ਉਹਨਾਂ ਨੇ ਬੱਚੇ ਲਈ ਸੈਕਰੀਫਾਈਸ ਕੀਤਾ, ਸਾਰੀ ਉਮਰ ਕੰਮ ਕੀਤਾ, ਉਹਨਾਂ ਨੂੰ ਪਾਲਿਆ, ਉਹਨਾਂ ਨੂੰ ਇਸ ਏਜ ਤੇ ਆ ਕੇ ਕੁਛ ਮਹਿਸੂਸ ਹੋਇਆ ਤਾਂ ਕਿਸੇ ਕਾਰਨ ਕਰਕੇ ਹੋਇਆ ਹੋਊਗਾ ਨਾ।
0: ਪਰ ਹੁਣ ਬਹੁਤ ਸਾਰੇ ਲੋਕ ਭਾਜੀ ਸੋਚਦੇ ਆ ਕਿ ਹੁਣ ਤਾਂ ਯੂਨੋ ਉਹ ਉਮਰ ਲੰਘ ਗਈ, ਹੁਣ ਤੁਸੀਂ ਵਧੀਆ ਫੈਮਿਲੀ ਨਾਲ ਇੰਜੋਏ ਕਰੋ।
1: ਹਾਂਜੀ ਹਾਂਜੀ, ਮੈਂ ਵੀ ਉਹੀ ਕਹਿ ਰਿਹਾ ਨਾ ਕਿ ਬਹੁਤ ਸਾਰੇ ਲੋਕ ਤਾਂ ਇਸ ਉਮਰ 'ਚ ਆ ਕੇ ਸੋਚਦੇ ਨੀ, ਜੋ ਸੋਚ ਰਹੇ ਨੇ ਉਹ ਕਹਿ ਰਹੇ ਨੇ, ਤਾਂ ਉਹਨਾਂ ਦੇ ਰੀਜ਼ਨ ਹੋਣਗੇ ਨਾ ਕੁਛ, ਉਹਨਾਂ ਨੂੰ ਕੁਛ ਡੀਲ ਹੋ ਰਿਹਾ ਹੋਊਗਾ। ਨਹੀਂ ਤਾਂ ਮੋਸਟਲੀ ਤਾਂ 99% ਲੋਕ ਨਹੀਂ ਕਰਦੇ ਹੋਣਗੇ ਵੀ ਹੁਣ ਏਜ ਹੋ ਗਈ ਆ, ਹੁਣ ਇਸ ਬਾਰੇ ਏਦਾਂ ਦਾ ਸੋਚਣਾ ਵੀ ਕਿਉਂ ਏਦਾਂ
0: ਦੀ। ਚਲੋ 99 ਨਹੀਂ ਕਹਿ ਸਕਦੇ ਕਿਉਂਕਿ ਹੋਰ ਕਮਿਊਨਿਟੀਜ਼ ਦੇ ਵਿੱਚ ਤਾਂ ਬਹੁਤ ਕਰਦੇ ਆ। ਮੇਰਾ ਇੱਕ ਮਿੱਤਰ ਹੈ ਤੇ ਉਹ ਡਿਵੋਰਸ ਲੋਇਰ ਆ, ਉਹ ਕਹਿੰਦਾ ਨਵੀਂ ਮੇਰਾ ਇੱਕ 80 ਸਾਲ ਦਾ ਕਲਾਇੰਟ ਸੀ, ਉਹਨੇ ਡਿਵੋਰਸ ਕਰਾਇਆ ਤੇ ਹੁਣ ਉਹ ਨਵੀਂ ਵਾਈਫ ਲੱਭ ਰਿਹਾ। ਸੋ ਹੋਰ ਕਮਿਊਨਿਟੀਜ਼ ਦੇ ਬੜੇ ਲੋਕ ਕਰ ਲੈਂਦੇ ਆ, ਆਪਾਂ ਥੋੜੇ ਨਹੀਂ ਸਹੀ ਸਮਝਦੇ।
1: ਹਾਂਜੀ ਆਪਾਂ ਨਹੀਂ ਸਮਝਦੇ, ਮੈਂ ਉਹੀ ਕਹਿ ਰਿਹਾ ਨਾ। ਤੇ ਬਾਕੀ ਤਾਂ ਚਲੋ ਕਰਵਾਉਂਦੇ ਨੇ, ਬਟ ਉਹੀ ਹੈ ਨਾ ਜੇ ਹੁਣ ਉਹਨਾਂ ਨੂੰ ਲਾਸਟ ਏਜ ਦੇ ਵਿੱਚ ਆਪਾਂ ਨੂੰ ਕੁਛ ਲੱਗਦਾ ਹੈਗਾ ਤਾਂ ਕੁਛ ਹੋਣਗੇ ਰੀਜ਼ਨਸ ਉਹਨਾਂ ਦੇ।
0: ਹਾਂ ਬਟ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਗਲਤ ਗੱਲ ਹੈ?
1: ਜੀ ਲੈਣੀ ਸਹੀ ਤੇ ਦੇਖੋ ਗਲਤ ਸਹੀ ਦਾ ਤਾਂ ਸਰ ਆਪਾਂ ਕੀ ਫੈਸਲਾ ਕਰ ਸਕਦੇ ਹਾਂ ਨਾ ਕਿਸੇ ਦੀ ਲਾਈਫ ਦੇ ਲਈ, ਆਪਾਂ ਕਹਿ ਸਕਦੇ ਕਿ ਗਲਤ ਹੈ ਜਾਂ ਨਹੀਂ ਸਹੀ। ਉਹਨਾਂ ਨੂੰ ਜੋ ਠੀਕ ਲੱਗ ਰਿਹਾ ਹੈਗਾ ਆਪਣੇ ਲਈ ਉਹ ਤਾਂ ਹੈ ਨਾ, ਉਹਨਾਂ ਦੀ ਵੀ ਰਿਸਪੈਕਟ ਕਰਨੀ ਚਾਹੀਦੀ ਉਹਨਾਂ ਦੇ ਡਿਸੀਜਨ ਦੀ ਵੀ।
0: ਜੀ ਠੀਕ ਹੈ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਸੋ ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 905-673-3337। ਤੁਹਾਡਾ ਸਭ ਦਾ ਕੀ ਓਪੀਨੀਅਨ ਹੈ? 905-673-3337। ਹੁਣ ਬਾਈ ਜੀ ਕਹਿੰਦੇ ਕਿ ਉਹਨਾਂ ਦਾ ਆਪਦਾ ਡਿਸੀਜਨ ਹੈ ਤੇ ਇਹਨਾਂ ਨੂੰ ਆਈ ਥਿੰਕ ਇਹੀ ਕਹਿ ਰਿਹਾ ਕਿ ਉਸ ਵਿੱਚ ਕੁਛ ਬੁਰਾ ਵੀ ਹੈ ਨੀ ਗਾ, ਜਿਹਨਾਂ ਨੂੰ ਲੱਗਿਆ ਕਿ ਮੈਨੂੰ ਲੋੜ ਹੈ ਜਾਂ ਮੇਰਾ ਮਨ ਕਰਦਾ ਤਾਂ ਦੇਅਰ ਇਜ਼ ਨਥਿੰਗ ਰੋਂਗ। ਸੋ ਤੁਹਾਡਾ ਸਭ ਦਾ ਕੀ ਓਪੀਨੀਅਨ ਹੈ? 905-673-3337 ਨੰਬਰ ਆਪਣਾ, 905-673-3337 ਆਪਣਾ ਫੋਨ ਨੰਬਰ ਹੈ। 2118 ਹੈਲੋ,
2: ਹਾਂਜੀ ਭਾਈ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
2: ਬਸ ਵਾਹਿਗੁਰੂ ਜੀ, ਮੇਰਾ ਸੱਚੇ ਪਾਤਸ਼ਾਹ ਜੀ ਚੱਲੀ ਜਾਂਦਾ
0: ਚੱਲੀ ਜਾਂਦਾ। ਚਲੋ ਵਧੀਆ ਗੱਲ ਹੈ।
2: ਤੇ ਤੁਹਾਡੀ ਜਿਹੜੀ ਗੱਲ ਜਿਹੜੀ ਤੁਸੀਂ ਪੁੱਛ ਰਹੇ ਹੋ ਕਹਿ ਰਹੇ ਹੋ, ਆਈ ਡੋਂਟ ਥਿੰਕ ਐਨੀਥਿੰਗ ਰੋਂਗ ਵਿਦ ਇਟ। ਕਿਉਂਕਿ ਜੇ ਬੰਦਾ ਚੋਰੀ ਕੰਮ ਕਰੇ ਫਿਰ ਲੋਕਾਂ ਨੂੰ ਪਤਾ ਲੱਗੇ ਫਿਰ ਬਦਨਾਮੀ ਵੀ ਹੁੰਦੀ ਹੈ ਨਾ। ਤੇ ਤੁਸੀਂ ਕਹਿਣਾ ਯਾਰ ਸਾਡੀ ਮਾਂ ਨੇ ਕੀ ਕੀਤਾ।
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: ਲੋ ਮੌਕਾ HST ਰੀਬੇਟ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ ਬ੍ਰੈਂਪਟਨ,
6: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਨਾਲੇ ਚੋਪੜੀਆਂ ਨਾਲੇ ਦੋ ਦੋ।
1: ਆਹੋ ਜੀ ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
0: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
1: ਇੱਕ ਵਾਰ ਆਉਂਗੇ ਫਿਰ ਬਾਰ ਬਾਰ ਆਉਂਗੇ।
0: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 ਕੁਈਨ ਸਟ੍ਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਕੁਈਨ ਐਂਡ ਬ੍ਰੈਮਲੇ।
1: ਕਾਲ ਗਗਨ ਔਰ ਗੁਰਿੰਦਰ ਐਟ 905-286-9257।
2: Ladies and gentlemen, you are not ready for this.
3: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
4: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੌਰਗੇਜਸ, ਪ੍ਰਾਈਵੇਟ ਫੰਡਸ,
3: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
4: ਕਾਲ 6476068110
3: ਔਰ ਵਿਜ਼ਿਟ sharmamortgages.com।
5: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ। ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251, 416-930-1251।
6: ਵੱਡੇ ਵੀਰ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
7: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ, ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ। 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
8: ਕੁਆਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
9: 416-717-2929,
8: 416-717-2929। ਕੁਆਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਾਰਡ, ਯੂਨਿਟ 4, ਇਟੋਬੀਕੋ।
10: ਓਹੋ, ਸਰਦੀ ਚ ਹੀਟ ਨਹੀਂ ਚੱਲਦੀ ਤੇ ਗਰਮੀ ਚ ਏਸੀ।
11: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
10: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640,
12: 647-706-6640।
13: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ?
14: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
15: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
16: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
14: ਕਾਲ ਕਰੋ JN ਗੈਰੀ ਨੂੰ
16: 905-459-5533,
14: 905-459-5533 ਤੇ
16: PNJ ਸਪ੍ਰਿੰਗ ਵੀਲ ਅਲਾਈਨਮੈਂਟ।
17: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
18: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
17: ਵੈਜ, ਨੌਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
18: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ, 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 647-338-9172।

0: ਆਦਮੀ ਤੋਂ ਜ਼ਿਆਦਾ ਵਫ਼ਾਦਾਰ ਨੇ ਕੁੱਤੇ। ਕਹਿੰਦਾ ਭੌਂਕਣਾ ਹੈ ਕਿਸ ਤੇ? ਸਮਝਦਾਰ ਨੇ ਕੁੱਤੇ। ਆਦਮੀ ਤੋਂ ਜ਼ਿਆਦਾ ਵਫ਼ਾਦਾਰ ਨੇ ਕੁੱਤੇ, ਭੌਂਕਣਾ ਹੈ ਕਿਸ ਤੇ? ਸਮਝਦਾਰ ਨੇ ਕੁੱਤੇ। ਘਰਾਂ ਅੰਦਰ ਰਹਿਣ ਵਾਲੇ ਸਭ ਚੋਰ ਨੇ, ਦਰਵਾਜ਼ੇ ਮੂਹਰੇ ਬੈਠੇ ਚੌਂਕੀਦਾਰ ਨੇ ਕੁੱਤੇ। ਵੋਟਾਂ ਪਾ ਕੇ ਆਪ ਬਣਾਏ ਲੀਡਰ ਨਾਲੋਂ, ਲੋਕਾਂ ਦੇ ਲਈ ਸੱਚੀ ਸਰਕਾਰ ਨੇ ਕੁੱਤੇ। ਰੋਟੀ ਦੀ ਇੱਕ ਬੁਰਕੀ ਖਾਣ ਬਦਲੇ ਉਹ ਉਮਰ ਭਰ ਦੇ ਪੱਕੇ ਪਹਿਰੇਦਾਰ ਨੇ ਕੁੱਤੇ। ਸਾਧੂਆਂ ਦਾ ਬਾਣਾ ਪਾਈ ਫਿਰਦੇ ਨੇ ਜੋ, ਉਹਨਾਂ ਦੇ ਲਈ ਤੇਜ਼ ਹਥਿਆਰ ਨੇ ਕੁੱਤੇ। ਰੌਲਾ ਬੇਸ਼ੱਕ ਪਾਉਂਦੀ ਹੈ ਸਾਰੀ ਕਤੀੜ, ਪਰ ਵੱਢਣ ਵਾਲੇ ਹੁੰਦੇ ਦੋ ਚਾਰ ਨੇ ਕੁੱਤੇ। ਤੂੰ ਕਿਉਂ ਡਰਦਾ ਹੈ ਮਦਹੋਸ਼ ਖਤਰੇ ਤੋਂ? ਤੇਰੇ ਤਾਂ ਯਾਰ ਤੇਰਾ ਪਰਿਵਾਰ ਨੇ ਕੁੱਤੇ। ਕਹਿੰਦਾ ਬਥੇਰੇ ਆਉਣਗੇ ਜ਼ਿੰਦਗੀ 'ਚ, ਆ ਕੇ ਚਲੇ ਹੀ ਜਾਣਗੇ। ਬਥੇਰੇ ਆਉਣਗੇ ਜ਼ਿੰਦਗੀ 'ਚ, ਆ ਕੇ ਹੀ ਚਲੇ ਜਾਣਗੇ। ਸੂਰਜ ਕਿੱਡੇ ਵੀ ਹੋਣ ਬੇਸ਼ੱਕ, ਆਖਰ ਢਲ ਹੀ ਜਾਣਗੇ। ਕੁਝ ਮੰਜ਼ਿਲਾਂ ਲਈ ਦੇਖੇ ਖਾਬ ਜੋ ਬਿਲਕਦੇ ਲਈ ਬਿਲਕਦੇ ਕਈ ਸਾਡੇ, ਇਹ ਗਰੀਬ ਦੇ ਬੱਚੇ ਜਿਹੇ ਫਿਰ ਵੀ ਪਲ ਹੀ ਜਾਣਗੇ। ਬਹਿੰਦਿਆਂ ਝਰਨਿਆਂ ਜਿਹੇ ਬਹਿ ਗਏ ਸਾਡੇ ਕੋਲ ਦਿਓ, ਬਹਿੰਦੇ ਝਰਨਿਆਂ ਜਿਹੇ ਬਹਿ ਗਏ ਸਾਡੇ ਕੋਲ ਦਿਓ। ਵਜੂਦ ਗਵਾ ਕੇ ਆਪਣਾ ਸਾਗਰਾਂ 'ਚ ਰਲ ਹੀ ਜਾਣਗੇ। ਵਜੂਦ ਗਵਾ ਕੇ ਆਪਣਾ ਸਾਗਰਾਂ 'ਚ ਹੀ ਰਲ ਜਾਣਗੇ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ। ਮੈਂ ਤੁਹਾਡਾ ਹੋਸਟ ਅਤੇ ਦੋਸਤ ਰਮਨਦੀਪ ਸੈਣੀ, ਅੱਜ ਹਰਜੀਤ ਜੰਜੂਆ ਭਾਅ ਜੀ ਦੇ ਨਾਲ ਸਟੂਡੀਓ 'ਚ ਇਕੱਠੇ ਬੈਠੇ ਹਾਂ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸ਼ੁੱਕਰਵਾਰ ਜੂਨ 19, 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਤੋਂ 5 ਵਜੇ ਤੱਕ ਤੁਸੀਂ 530 AM ਦੀ ਫ੍ਰੀਕੁਐਂਸੀ ਦੇ ਉੱਤੇ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਪਸੰਦ ਆਵੇਗਾ। ਅੱਜ ਦਾ ਟੈਂਪਰੇਚਰ ਏਅਰਪੋਰਟ ਦੇ ਸਾਹਮਣੇ, ਪੀਅਰਸਨ ਏਅਰਪੋਰਟ ਦੇ ਬਿਲਕੁਲ ਸਾਹਮਣੇ ਮੋਰਨਿੰਗ ਇਸ ਵੇਲੇ 14 ਡਿਗਰੀ ਸੈਲਸੀਅਸ, ਆਫਟਰਨੂਨ ਦੇ ਵਿੱਚ 21, ਈਵਨਿੰਗ 22, ਫਿਰ ਨਾਈਟ 18। ਫੀਲ ਲਾਈਕ 10 ਟੈਂਪਰੇਚਰ ਇਸ ਟਾਈਮ। ਸੂਰਜ ਦੇਵਤਾ ਜੀ ਸਵੇਰੇ 5:36 'ਤੇ ਦਰਸ਼ਨ ਦੇਣਗੇ ਅਤੇ ਸ਼ਾਮ ਨੂੰ 9:03 'ਤੇ ਅਲੋਪ ਹੋ ਜਾਣਗੇ।
0: ਪੁਰੀ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-673-33-37, 905-673-33-37, ਅਤੇ ਜੇ ਤੁਸੀਂ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 600-416-477-2040 ਦੇ ਉੱਪਰ, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਤੁਸੀਂ ਕਰ ਸਕਦੇ ਹੋ। ਵੱਖ ਵੱਖ ਹੋਰ ਵੀ ਐਪਾਂ ਨੇ ਜਿਹੜੇ 530 'ਤੇ, ਜਿੰਨੇ ਵੀ ਪ੍ਰੋਗਰਾਮ 530 'ਤੇ 7 ਦਿਨ 24 ਘੰਟੇ ਚੱਲਦੇ ਆ, ਉਹ ਪ੍ਰੋਗਰਾਮਾਂ ਦੇ ਨਾਲ ਤੁਸੀਂ ਵੱਖ ਵੱਖ ਟਾਈਮਾਂ 'ਤੇ ਆਨੰਦ ਮਾਣ ਸਕਦੇ ਹੋ। ਅਤੇ ਸਾਡੇ ਨਾਲ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 647-835-5594 ਮੈਸੇਜ ਦੇ ਜ਼ਰੀਏ, ਜਾਂ ਵਟਸਐਪ ਦੇ ਜ਼ਰੀਏ, ਜਾਂ ਫਿਰ 5 ਵਜੇ ਤੋਂ ਬਾਅਦ ਕਾਲ ਲਾ ਲਿਓ, ਫਿਰ ਤੁਹਾਡੀਆਂ ਗੱਲਾਂ ਦਾ ਜਵਾਬ ਦਿੱਤਾ ਜਾਊਗਾ। ਅਤੇ ਰਮਨਦੀਪ ਦਾ ਨੰਬਰ
1: 647-237-3
0: ਮੇਰੇ ਕੋਲ ਇੱਥੇ ਕਿੱਥੇ ਆ ਗਈ, ਤਾਂ ਲਿਖਿਆ ਨਹੀਂ ਹੋਇਆ, ਇੱਧਰ ਲਿਖਿਆ ਹੋਇਆ, ਬਿਲਕੁਲ 647-237-3 ਸਾਡੇ ਨੰਬਰਾਂ ਦੇ ਤੁਸੀਂ ਮੈਸੇਜ ਪਾ ਸਕਦੇ ਹੋ, ਵਟਸਐਪ ਕਰ ਸਕਦੇ ਹੋ। ਕੋਈ ਗੀਤ ਸੰਗੀਤ ਦੀ ਫਰਮਾਇਸ਼ ਆ, ਕੋਈ ਵੀ ਗੀਤ ਸੰਗੀਤ, ਅੱਜ ਫਰਾਈਡੇ ਦਾ ਦਿਨ ਆ, ਕਿਉਂਕਿ ਅੱਜ ਫਰਾਈਡੇ ਮਨਾਵਾਂਗੇ ਥੋੜ੍ਹਾ ਜਿਹਾ, ਤੁਹਾਡਾ ਵੀ ਕੋਈ ਹੈਗਾ ਗੀਤ ਸੰਗੀਤ ਸੁਣਨ ਦਾ ਮਨ, ਤਾਂ ਜ਼ਰੂਰ ਜ਼ਰੂਰ ਤੁਸੀਂ ਆਪਣੇ ਵੱਲੋਂ ਲਿਖ ਕੇ ਭੇਜ ਸਕਦੇ ਹੋ, ਜਾਂ ਸਕਰੀਨਸ਼ੋਟ ਕਰਕੇ ਭੇਜ ਦਿਓ, ਅਤੇ ਫਿਰ ਈਜ਼ੀ ਹੋ ਜੂ ਥੋੜ੍ਹਾ ਜਿਹਾ ਗੀਤ ਲੱਭਣਾ। ਅਤੇ ਉਹ ਤੋਂ ਪਹਿਲਾਂ, ਅਤੇ ਜੇ ਤੁਹਾਨੂੰ ਜੋਬ ਦੀ ਲੋੜ ਆ, ਤਾਂ ਹਜੇ ਤੱਕ ਟਰੱਕ ਦੀ ਜੋਬ ਤੁਸੀਂ ਨਹੀਂ ਚੜ੍ਹੇ, ਟਰੱਕ ਦੀ ਜੋਬ 'ਤੇ ਫਿਰ ਤੁਸੀਂ ਕੁਆਲਿਟੀ ਲੋਜਿਸਟਿਕਿੰਗ ਵਾਲਿਆਂ ਨਾਲ ਗੱਲਬਾਤ ਕੀਤੀ ਜਾ ਸਕਦੀ ਆ। 905 ਵਾਲਾ ਨਹੀਂ ਨੰਬਰ ਇਹਨਾਂ ਦਾ ਹੈਗਾ, 416 ਵਾਲੇ। ਅੱਛਾ ਰਾਮਦੇਵ, ਇੱਥੋਂ ਚਲੋ ਗੱਲ ਥੋੜ੍ਹੀ ਜਿਹੀ ਕਰਦੇ ਹਾਂ। 416 ਵਾਲੇ ਨੰਬਰ ਪਹਿਲਾਂ ਬੜੇ ਫੇਮਸ ਹੁੰਦੇ ਸੀ,
2: ਹਾਂਜੀ,
0: ਹੈ ਨਾ, ਜਦ ਇਹਨਾਂ ਦਾ ਨੰਬਰਾਂ ਦਾ ਜਾਣੀ ਐਂ ਕਹਿ ਲਓ ਵੀ ਰਿਵਾਜ਼ ਸੀ ਜਾਂ ਮੌਕਾ ਸੀ, ਨਵੇਂ ਨਵੇਂ ਫੋਨ ਆਏ ਸੀ। ਅੱਜ ਦੀ ਡੇਟ 'ਚ ਵੀ ਜਿਹੜੇ ਬੰਦੇ ਕੋਲ 416 ਵਾਲਾ ਨੰਬਰ ਆ ਨਾ, ਉਹ ਆਪਣੇ ਆਪ ਨੂੰ VVIP ਸਮਝਦਾ।
1: ਜਦੋਂ ਮੈਂ ਭਾਅ ਜੀ ਇੰਸ਼ੋਰੈਂਸ ਦਾ ਕੰਮ ਸ਼ੁਰੂ ਕੀਤਾ 2014 'ਚ, ਮੈਂ ਨੰਬਰ ਲੈਣਾ ਸੀ, ਮੇਰਾ ਪਹਿਲਾਂ ਸੀ ਆ 647 ਵਾਲਾ ਨੰਬਰ, ਤੇ ਜਿਹੜੀ ਬ੍ਰੋਕਰੇ ਨੂੰ ਮੈਂ ਜੁਆਇਨ ਕੀਤਾ ਕਹਿੰਦਾ ਯਾਰ ਉਹਨਾਂ ਨੇ ਕਹਿਣਾ ਨਵਾਂ ਜਿਹਾ ਜਵਾਕ ਆਇਆ ਲੱਗਦਾ 647 ਵਾਲਾ, 416 ਜਾਂ 905 ਵਾਲਾ ਨੰਬਰ ਲੈ,
0: ਇਹ ਮਿਲਦਾ ਬਹੁਤ ਖਾਸੀ ਔਖਾ ਸੀ।
1: ਤੇ ਅਸੀਂ ਸੋਚਿਆ ਵੀ ਪਤਾ ਨੀ ਵੀ 416 ਚ ਕੀ ਹੈ, ਪਰ ਆ ਵੀ ਫਰਕ ਪੈਂਦਾ ਜਿਵੇਂ ਹੁਣ ਅੱਜ ਹੁਣ ਕੋਈ ਨਵਾਂ 437 ਵਾਲਾ
0: ਹੁਣ ਤਾਂ ਨਵੇਂ ਆ ਗਏ 365 ਸਮਥਿੰਗ 519 ਉਧਰ ਚੱਲਦਾ ਕਿਸੇ ਨਾਲ ਵੱਲ।
1: ਹਾਂਜੀ ਹਾਂਜੀ ਹੁਣ ਤਾਂ ਮਿਕਸ ਹੀ ਹੋ ਗਿਆ,
0: 9 ਦੇ ਵਿੱਚ 647 ਜਦ ਮੈਂ ਨੰਬਰ ਲਿਆ ਨਾ, ਜਦ ਦਾ ਮੇਰਾ ਉਹੀ ਨੰਬਰ ਇੱਕੋ 17-18 ਸਾਲ ਹੋ ਗਏ, ਮੈਂ ਕਹਿੰਦਾ ਚੇਂਜ ਨਹੀਂ ਕੀਤਾ। ਤੇ ਮੈਨੂੰ ਥੋੜ੍ਹੇ ਕੁ ਮਹੀਨੇ ਕੁ ਬਾਅਦ ਕਿਸੇ ਨੇ ਕਿਹਾ, ਕਹਿੰਦਾ ਯਾਰ 416 ਵਾਲਾ ਲੈ ਲੈਂਦਾ। ਮੈਂ ਕਿਹਾ ਉਹ ਕੀ ਆ? ਕਹਿੰਦੇ ਨੰਬਰ। ਮੈਂ ਕਿਹਾ ਕਿੱਦਾਂ? ਕਹਿੰਦੇ ਸ਼ੁਰੂ ਉੱਥੋਂ ਹੁੰਦਾ। ਮੈਂ ਕਿਹਾ ਉਹ 'ਚ ਕੀ ਖਾਸੀਅਤ ਆ? ਕਹਿੰਦੇ ਹਜੇ ਨਹੀਂ ਪਤਾ ਲੱਗਣਾ, ਤੈਨੂੰ ਹੌਲੀ ਹੌਲੀ ਪਤਾ ਲੱਗੂ। ਹੁਣ ਪਤਾ ਲੱਗਦਾ ਵੀ 416 ਦੀ ਕੀ ਖਾਸੀਅਤ ਸੀ?
1: ਪਤਾ ਲੱਗਦਾ ਵੀ ਬੰਦਾ ਪੁਰਾਣਾ ਆ।
0: ਬੀਬੀ ਬਿਲਕੁਲ ਜੀ, ਤੁਸੀਂ ਕੁਆਲਿਟੀ ਲੋਜਿਸਟਿਕਿੰਗ ਵਾਲਿਆਂ ਨਾਲ ਸੰਪਰਕ ਕਰ ਲਿਓ ਜੇ ਤੁਸੀਂ ਜੋਬ ਭਾਲਦੇ ਹੋ। ਅੱਜ ਐਪਲੀਕੇਸ਼ਨ ਕਰ ਦਿਓ, ਮੰਡੇ ਨੂੰ ਤੁਸੀਂ ਚੜ੍ਹ ਜਾਓ ਕੰਮ 'ਤੇ, ਅਤੇ ਫਿਰ 416-717-2929 ਜਾਂ ਜਸਵੀਰ ਭਾਅ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ, ਜਾਂ ਫਿਰ ਤੁਸੀਂ ਜਗਤਾਰ ਸਿੰਘ ਚੱਠਾ ਸਾਹਿਬ 416-455-9911 ਦੇ ਉੱਪਰ ਗੱਲਬਾਤ ਕਰ ਲਓ। ਅਤੇ 1497 ਬੁੱਲੇਵਰਡ ਯੂਨਿਟ ਨੰਬਰ 4 ਈਟੋਵਿਕੋ ਦੇ ਵਿੱਚ ਨੇ, ਅਤੇ ਕਰਿਓ ਗੱਲਬਾਤ ਤੁਸੀਂ। ਗੁਰਬਖਸ਼ ਭਾਅ ਜੀ ਹੋਣੀ ਹੋਣਗੇ, ਐਪਲੀਕੇਸ਼ਨ ਅੱਜ ਕਰ ਦਿਓ, ਅਤੇ ਫਿਰ 416-717-2929 ਹੋ ਸਕਦਾ ਉਹ ਅੱਜੇ ਤੁਹਾਨੂੰ ਟਰੱਕ ਦੇ ਦੇਣ, ਜਾਂ ਤੁਹਾਡੇ ਕੋਲ ਆਪਣਾ ਟਰੱਕ ਆ ਓਨਰ ਆਪਰੇਟਰ ਹੋ ਤੁਸੀਂ, ਤਾਂ ਵੀ ਤੁਸੀਂ ਉੱਥੇ ਕੰਪਨੀ ਨੂੰ ਜੁਆਇਨ ਕਰ ਸਕਦੇ ਹੋ। ਮੌਂਟਰੀਅਲ ਚੱਲਣ ਲਈ ਵੀ ਇਹਨਾਂ ਦੇ ਕੋਲ ਅਵੇਲੇਬਲ ਹੈਗੇ ਲੋਡ। 416-717-2929-416-455-9911 ਤੇ ਸੰਪਰਕ ਕੀਤਾ ਜਾ ਸਕਦਾ।
1: ਇੱਕ ਤੁਸੀਂ ਦਾਣਾ ਮੰਡੀ ਸੁਪਰ ਮਾਰਕੀਟ ਤੇ ਜ਼ਰੂਰ ਜਾ ਕੇ ਆਉਣਾ ਜੀ, 1729 ਕੁਈਨ ਸਟਰੀਟ ਈਸਟ ਬ੍ਰੈਂਪਟਨ।
0: ਬਹੁਤ ਪੈਸੇ ਬਚਦੇ ਆ ਉੱਥੇ ਗਰੋਸਰੀ ਕਰਨ ਦੇ।
1: ਬਿਲਕੁਲ
0: ਹਾਂ, ਮੈਂ ਆਪ ਕੀਤੀ
1: ਡੀਲਾਂ ਲਾਈਆਂ, ਕਹਿੰਦੇ ਨੈਲਸਨ ਦਾ ਮਿਲਕ ਲੈ ਲਓ, ਬਟਰ ਲੈ ਲਓ, ਅੱਛਾ ਆਟਾ ਲੈ ਲਓ, ਰੈਡ ਪਥ ਸ਼ੂਗਰ ਲੈ ਲਓ, 299 ਚ ਕਿਆ ਬਾਤ ਹੈ।
0: ਦਾਲਾਂ ਕੱਚੀਆਂ ਪੱਕੀਆਂ ਵੀ ਲੈ ਲਓ, ਚਾਹੇ
1: ਦਾਲਾਂ ਕੱਚੀਆਂ ਪੱਕੀਆਂ ਵੀ ਲੈ ਲਓ, ਘਿਓ ਲੈ ਲਓ, ਮੱਖਣ ਲੈ ਲਓ।
0: ਪਿਛਲਾ ਪਾਸਾ ਵੀ ਹੈ,
1: ਅਨੀਅਨ ਦਾ ਬੈਗ 399 ਦਾ ਕਿੱਥੇ ਮਿਲਦਾ? ਅਨੀਅਨ ਦਾ ਬੈਗ ਦੇਖ ਲਓ, ਵਾਕਈ ਹੁਣ ਵੀ ਹੈ ਕਿ ਪੁਰਾਣਾ ਫਲੈਟ ਤਾਂ ਨਹੀਂ ਭਾਜੀ?
0: ਨਹੀਂ ਚਲੋ ਕੁਝ ਨਹੀਂ ਦੇਖਦੇ ਅੱਗੇ ਜਾ ਕੇ,
1: ਕਿਉਂਕਿ ਰੇਟ ਦਾ ਜਾਣਾ ਪੈਣਾ ਫਿਰ ਇਸ ਹਿਸਾਬ ਨਾਲ। ਬਹੁਤ ਵਧੀਆ, ਅੱਛਾ
0: ਤੁਸੀਂ ਬੈਠ ਕੇ ਖਾਣਾ ਉੱਥੇ ਘਰੇ ਲਿਜਾ ਕੇ ਖਾਣਾ ਚਾਹੁੰਦੇ ਹੋ, ਕੇਟਰਿੰਗ ਕਰਾਉਣੇ ਹੋ, ਬ੍ਰੇਕਫਾਸਟ ਕਰਨਾ, ਲੰਚ ਕਰਨਾ, ਡਿਨਰ ਕਰਨਾ, ਨਾਲੇ ਗਰੋਸਰੀ ਕਰੋ, ਨਾਲੇ ਆਪਣਾ ਖਾ ਪੀ ਕੇ ਆਓ, ਚਾਹੇ ਚਨੇ ਭਟੂਰੇ ਖਾਓ, ਵੈਜ ਬਿਰਿਆਨੀ ਖਾਓ, ਨੌਨ ਵੈਜ ਬਿਰਿਆਨੀ ਖਾਓ।
1: ਵੈਜ ਬਿਰਿਆਨੀ ਕਹਿੰਦੇ ਓਨਲੀ 499
0: ਇੱਦਾਂ ਆ,
1: ਕਿਆ ਬਾਤ ਹੈ, ਚਨਾ ਭਟੂਰਾ 499, ਵੈਜ ਥਾਲੀ 499। ਵੀਕਐਂਡ ਆ ਗਿਆ ਹੁਣ, ਵੀਕਐਂਡ ਤੇ ਜਦੋਂ ਸ਼ਾਮ ਜੀ ਪੈਂਦੀ ਨਾ, ਸਾਡੇ ਦੇਖੋ ਭਾਜੀ ਘਰੇ ਆ ਗਏ, ਫਰਾਈਡੇ ਨੂੰ ਘਰੇ ਰੋਟੀ ਨਹੀਂ ਬਣਾਉਣੀ,
0: ਬਸ ਪੱਕਾ
1: ਕਹਿੰਦੇ ਕੈਨੇਡੀਅਨ ਹੋ ਗਏ, ਕਿਹਾ ਵੀ ਕੱਲ ਨੂੰ ਥੋੜਾ ਬਹੁਤਾ ਰਹਿਣ ਦੋ, ਕੈਨੇਡੀਅਨ ਹੋਣੀ ਹੈ।
0: ਚਿਕਨ ਲੈਣਾ ਤੁਸੀਂ ਜਾਂ ਗੋਟ ਮੀਟ ਲੈਣਾ ਚਾਹੁੰਦੇ ਜਾਂ ਬੀਫ ਸੋਰੀ ਮੱਛੀ ਮੱਛੀ ਲੈਣੀ ਆ, ਤਾਂ ਵੀ ਤੁਸੀਂ ਦਾਣਾ ਮੰਡੀ ਵਾਲੇ ਨਾਲ ਸੰਪਰਕ ਕਰ ਲਿਓ। ਗੋਰ ਕੁਈਨ ਐਂਡ ਬ੍ਰੈਮਲੀ ਦੇ ਖੂੰਜੇ ਤੇ ਆ, ਨੰਬਰ ਵੀ ਦਿਓ ਹੁਣ, ਪੂਰੀ ਐਡ ਤਾਂ ਕਰੋ ਇਹਨਾਂ ਦੀ,
1: ਨੰਬਰ ਵੀ
0: ਇਹਦੇ 'ਤੇ ਹੈਗਾ,
1: 905-286-9957। ਦੇਖੋ ਦਾਣਾ ਮੰਡੀ, ਇਹਦੀ ਲੋਕੇਸ਼ਨ ਜ਼ਿਆਦਾ ਜ਼ਰੂਰੀ ਆ,
0: ਬਹੁਤ ਜ਼ਰੂਰੀ,
1: 1729 ਕੁਈਨ ਸਟਰੀਟ। ਫੋਨ ਕਹਿੰਦੇ ਕਰਨਾ, ਫੋਨ ਨਹੀਂ ਕਰਨਾ, ਅਸੀਂ ਜਾ ਕੇ ਲੋਕੇਸ਼ਨ 'ਤੇ ਜਾਣਾ, ਲੋਕੇਸ਼ਨ 'ਤੇ ਜਾ ਕੇ ਉੱਥੇ ਡੀਲ ਦੇਖ ਕੇ ਗਰੋਸਰੀ ਵੀ ਕਰੋ ਅਤੇ ਖਾਣ ਪੀਣ ਨੂੰ ਵੀ ਲੈ ਕੇ ਆਓ। ਕੋਲਾ
0: ਦਾਣਾ ਮੰਡੀ ਸੁਪਰ ਮਾਰਕੀਟ 905-286-9957।
1: ਲਓ ਜੀ ਪਹਿਲੀ ਕਾਲ ਲੈਂਦੇ ਆ, ਚਰਨ
0: ਪ੍ਰਹਾਰ
1: ਪ੍ਰਹਾਰ ਜੀ,
0: ਅੰਗਰੇਜ਼ ਸਤਿ ਸ਼੍ਰੀ ਅਕਾਲ ਜੀ ਯਾਰ।
2: ਹਾਂਜੀ ਹਾਂਜੀ, ਦੋਨਾਂ ਨੂੰ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ
2: ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ।
2: ਅੱਛਾ ਅੱਜ ਦੀ ਤੁਸੀਂ ਗੱਲ ਕਰਦੇ ਨੇ 416 ਵਾਲੀ, ਇਹ 88-99-90 ਦੇ ਵਿੱਚ ਪੀਲ ਵਿੱਚ ਵੀ ਤੇ ਯੂਰਪ ਰੀਜਨ ਵਿੱਚ ਵੀ, ਡਰਮ ਵੀ, ਜਿਹੜੀ ਨੌਰਥ ਵੀ ਹੈ ਨਾ, ਸਾਰਾ 416 ਨੇ ਹੁੰਦਾ ਸੀਗਾ ਜੀ।
0: ਨਹੀਂ ਲੈਂਡਲਾਈਨ ਫੋਨ ਜਾਂ ਦੂਜੇ
2: ਲੈਂਡਲਾਈਨ ਜੀ, ਲੈਂਡਲਾਈਨ ਜਿਹੜੇ
0: ਲੈਂਡਲਾਈਨ ਫੋਨ, ਹਾਂ
2: ਹਾਂਜੀ, ਸਾਰੇ ਫੋਨ 416 ਨਾਲ ਹੁੰਦੇ ਸੀਗੇ। 90-91 ਦੇ ਵਿੱਚ ਇਹ 905 ਨਿਕਲਿਆ ਹੈ।
0: ਅੱਛਾ,
2: ਪਹਿਲਾਂ 905 ਚੱਲਿਆ ਤੇ 20 ਸਾਲ ਪੁਰਾਣਾ ਜਿਹੜਾ 400-647 ਨਿਕਲਿਆ ਪਹਿਲਾਂ, ਉਹ ਤੋਂ ਬਾਅਦ ਹੌਲੀ ਹੌਲੀ ਹੌਲੀ ਹੋਰ ਕਈ ਰੰਗ ਬਰੰਗੇ ਜਿਹੜਾ ਹੈਗਾ।
1: ਅੱਛਾ, ਮੈਂ ਸਮਝਦਾ ਰਿਹਾ 905 ਪੁਰਾਣਾ ਪਹਿਲਾਂ ਜ਼ਿਆਦਾ,
2: 905 ਨੌਰਥ ਆਫ ਸਟੀਲ ਨਿਕਲੀ ਸੀਗੀ ਜੀ, ਜਿਹੜੇ 416 ਦੇ ਜਿਹੜੇ ਨੰਬਰ ਆ ਨਾ, ਸਾਊਥ ਟੋਰਾਂਟੋ ਦੇ ਵਿੱਚ ਜਿਹੜੇ 416 ਨਹੀਂ ਆਉਂਦੇ ਵੀ।
0: ਅੱਛਾ ਜੀ,
2: ਹਾਂਜੀ, ਉਹ 416 ਨੇ ਜ਼ਿਆਦਾ ਚੱਲਦੇ ਆ।
0: ਬਿਲਕੁਲ ਬਿਲਕੁਲ ਸੱਚੀ ਗੱਲ ਆ।
2: ਅੱਛਾ ਮੈਂ ਹਰਜੀਤ ਫੋਨ ਕੀਤਾ ਇਸ ਕਰਕੇ ਵੀ ਆ ਜਦੋਂ ਵੀ ਯੂਟਿਊਬ ਖੋਲੀ ਦੀ ਆ ਉਹ ਭਾਨਾ ਸਿੱਧੂ ਤਾਂ ਬੜਾ ਖਰੂ ਜਿਹਾ ਪੈਣ ਡਿਆ, ਪਰਮਿੰਦਰ ਉਹਨਾਂ ਨੂੰ ਪੁੱਛਿਓ ਵੀ ਉਹਦਾ ਕੀ ਹਿਸਾਬ ਕਿਤਾਬ ਆ।
0: ਉਹ ਕਹਿੰਦੇ ਖਾਸੇ ਪੈਸੇ ਖਾ ਖੂ ਗਏ, ਪਰ ਹੁਣ ਸਫਾਈਆਂ ਵਿਚਾਰਾ ਦੇਈ ਜਾਂਦਾ, ਕੀ ਕਰੇ ਸੱਚੇ ਬੰਦੇ ਨੂੰ ਕਿਹੜਾ ਕੋਈ ਉਹ ਕਰਦਾ।
2: ਇੱਦਾਂ ਦੇ ਬੰਦੇ ਸੱਚੇ ਨੀ ਹੁੰਦੇ ਜੀ,
0: ਮੈਂ ਤੁਹਾਨੂੰ 15-16 ਕਿੱਲੇ ਬਣ ਗਏ ਬੰਦੇ ਤੇ, ਪਰ ਮਿਹਨਤ ਵੀ ਆ, ਚਲੋ ਕਰਦਾ ਹੀ ਹੋਊਗਾ ਅਗਲਾ।
2: ਮੈਨੂੰ ਇੰਨੇ ਪੈਸੇ ਭੇਜ ਦਿਓ, ਮੈਂ ਘਰ ਬਣਾ ਕੇ ਦੇਣਾ ਕਿਸੇ ਨੂੰ। ਉਹ 20 ਦੇ 20 ਬੰਦੇ ਪੈਸੇ ਭੇਜ ਦਿੰਦੇ ਆ, ਇੱਕ ਬੰਦੇ ਦਾ ਘਰ ਬਣਾਉਂਦਾ ਤੇ ਉਹ ਕੋਲ ਖੜਾ ਕਰਾ ਕੇ ਕਹਿੰਦਾ ਮੈਨੂੰ ਇਹਨੇ ਘਰ ਬਣਾ ਕੇ ਦਿੱਤਾ।
0: ਬਿਲਕੁਲ,
2: 20 ਚੋਂ ਇੱਕ ਦਾ ਬਣਾ ਲੈਣਾ ਤੇ 19 ਦੇ ਪੈਸੇ ਕਰਾ ਜਾਣੇ।
0: ਸੱਚੀ ਗੱਲ, ਏਦਾਂ ਰੌਲਾ ਪੈ
2: ਚੱਕਰ ਆ।
0: ਭਾਨੇ ਪਕੌੜੇ ਦਾ ਉਹਦਾ ਵੀ ਰੌਲਾ ਪਾਉਂਦਾ, 3-4 ਹੋਰ ਦੋਸਤ ਮਿੱਤਰ। ਸੱਚੀ ਗੱਲ, ਸੰਧੂ ਸਾਹਿਬ ਉਧਰ ਏਅਰ ਤੇ ਵੀ ਆ, ਸੰਧੂ ਸਾਹਿਬ ਦਾ ਮੈਸੇਜ ਵੀ ਆ। ਸੰਧੂ ਸਾਹਿਬ ਪਤਾ ਨੀ ਟਰਾਲੀਆਂ ਚ ਕੀ ਖਰੀਦਦੇ ਫਿਰੀ ਜਾਂਦੇ ਆ। ਤੇ ਬਿਲਕੁਲ ਜੀ, ਤੇ ਚਲੋ ਸੰਧੂ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
3: ਦਰਸ਼ਨ ਦੇਣੇ ਸਟੂਡੀਓ ਚ
4: ਮੈਂ ਬਸ ਮੈਂ ਜਦੋਂ ਤੋਂ ਸ਼ੁਰੂ ਕਰਨਾ ਪ੍ਰੋਗਰਾਮ ਤੇ ਘਰੋਂ ਮੈਂ ਠਾ ਕੇ ਲੈ ਕੇ ਜਾਇਆ ਕਰਨਾ।
3: ਠੀਕ ਹੈ ਠੀਕ ਹੈ,
0: ਜਿੱਦਣ ਕੇ ਹਰਜੀਤ ਚਲ ਗਿਆ
3: ਤੁਸੀਂ ਆਏ ਹੋਵੋਗੇ, ਮਿਲ ਕੇ ਕੁਛ ਕਰਾਂਗੇ।
4: ਸਾਡਾ ਰਿਕਾਰਡ ਬੋਲਦਾ ਜੀ ਟੁੱਟੇ ਹੋ ਗਿਆ ਹੁਣ ਸਾਡੇ ਬਾਰੇ ਅਜੇ ਸੱਤ ਸ਼ੇਰ ਦਫੜਾ।
0: ਸੱਚੀ ਗੱਲ,
4: ਬਹੁਤ ਸੋਹਣਾ ਨਾ। ਇੱਕ ਅਜੀਤ ਜੀ ਸੀ ਨਾ, ਸ਼ਨੀਵਾਰ ਕਰਾ ਰਹੇ ਟੂਰਨਾਮੈਂਟ ਇੱਥੇ ਆਪਣਾ ਗੁਰੂ ਨਾਨਕ
0: ਗੁਰੂ ਨਾਨਕ ਫੁੱਟਬਾਲ ਕਲੱਬ ਅੱਠਵੀਂ ਟੂਰਨਾਮੈਂਟ ਆ 20 ਜੂਨ ਨੂੰ, ਕੱਲ ਨੂੰ ਸੈਚਰਡੇ ਨੂੰ, ਉੱਥੇ ਚੰਗੇ ਇਨਾਮ ਨੂੰ ਮਿਲਣੇ ਆ। ਤੇ ਭਾਈ ਜੇ ਖੇਡਣਾ ਖੁੱਡਣਾ, ਅੱਛਾ ਟੀਮਾਂ ਪਹਿਲਾਂ ਸਿਲੈਕਟ ਕਰੀਆਂ ਕਿ ਕੋਈ ਬੰਦਾ ਖੇਡ ਸਕਦਾ ਆ ਕੇ?
4: ਨਹੀਂ, ਉਹਦੇ ਚ ਕਿਹਾ ਕਿ ਜਿਹੜੀ ਟੀਮ ਆਉਂਦੀ ਆ ਆਪਣੀ ਸ਼ੀਟ ਦਿੰਦੀ ਆ ਕਿ ਸਾਡਾ ਪਲੇਅਰ ਆ, ਉਹਦੇ ਚ ਇਹ ਹੁੰਦਾ ਜਿਹੜਾ ਬੰਦਾ ਖੇਡਦਾ। ਫਿਰ ਉਹ ਇਹ ਨੀ ਹੈਗਾ ਕਿ ਇੱਕ ਬੰਦਾ ਲਾਸਟ ਵਾਰੀ ਆ ਕੇ ਖੇਡ, ਜਿਹੜਾ ਸਵੇਰੇ ਖੇਡੂਗਾ ਉਹੀ ਐਂਡ ਦਾ ਮੈਚ ਵੀ ਖੇਡੂ। ਇਹ ਨਾ ਵੀ ਤੁਹਾਡਾ ਘਰ ਦੁੱਧ ਪੀ ਕੇ ਫਰੈਸ਼ ਆ ਜਾਵੇ, ਮੈਂ ਹੁਣ ਤਗੜਾ ਮੈਂ ਫਾਈਨਲ ਖੇਡਦਾ, ਉਹਨੂੰ ਜਿਹੜਾ ਬੰਦਾ ਸਵੇਰੇ ਟੀਮ ਚ ਖੇਡੂਗਾ ਉਹੀ ਬਾਕੀ ਦੇ ਸਾਰੇ ਮੈਚ ਖੇਡੇਗਾ। ਇਹ ਨੀ ਹੈਗਾ ਕਿ ਇੱਕ ਬੰਦਾ ਸ਼ਾਮੀ ਆ ਜਾਵੇ, ਮੈਂ ਹੁਣ ਬਸ ਆ ਗਿਆ ਘਰੋਂ ਫੇਰ ਕੋਈ ਮਾਲਚ ਕਰਕੇ ਮੈਂ ਫਾਈਨਲ ਖੇਡਦਾ। ਸਵੇਰੇ ਸਵੇਰੇ ਤੋਂ ਲੈ ਕੇ ਸ਼ਾਮ ਨੂੰ ਸਾਰੇ ਲੀਗ ਦੇ ਮੈਚ ਖੇਡਣੇ ਪੈਣੇ ਉਹਨੂੰ। ਇੱਕ ਸਾਡਾ ਓਪਨ ਦਾ ਮੈਚ ਹੋਊਗਾ, ਕੋਈ ਵੀ ਖੇਡ ਸਕਦਾ ਭਾਵੇਂ।
0: ਕਿੰਨੇ ਤੋਂ ਕਿੰਨੇ ਆ ਸਵੇਰੇ?
4: ਸਵੇਰੇ 8 ਤੋਂ ਲੈ ਕੇ ਸ਼ਾਮੀ 8 ਵਜੇ ਚੱਲਣਗੇ ਸਾਰੇ ਮੈਚ। 30 ਮੈਚ ਆ, ਹਰ ਟੀਮ ਨੇ ਆਪਸ ਚ ਖੇਡਣਾ। ਮੇਰੇ ਗਰੁੱਪ ਆ ਜਿੱਦਾਂ ਫਾਰ ਐਗਜ਼ਾਮਪਲ ਓਵਰ 35 ਤੇ ਸਾਰੀਆਂ ਟੀਮਾਂ ਆਪਸ ਚ ਖੇਡਣਗੀਆਂ, ਜਿਹੜੀ ਟੀਮ ਹਾਰਦੀ
0: ਆ। ਲੰਗਰ ਪਾਣੀ ਖੁੱਲਾ ਚੱਲੂ
4: ਪੂਰਾ ਜੀ? ਪਹਿਲਾਂ ਸਵੇਰੇ ਚਾਹ ਸਨੈਕਸ
0: ਨੇ ਖਿਡਾਰੀਆਂ ਲਈ ਜਾਂ ਸੰਗਤ ਲਈ?
4: ਸਾਰੀ ਲਈ ਜੀ, ਹਰੇ
0: ਦਰਸ਼ਕਾਂ ਲਈ ਹੈ।
4: ਦਰਸ਼ਕਾਂ ਸਾਰੀ ਹੋਏਗਾ।
0: ਰਮਨਦੀਪ ਆਪਾਂ ਦਰਸ਼ਕ ਬਣਨਾ ਸਵੇਰੇ
4: ਬਿਲਕੁਲ
0: ਜੀ, 905-673-3337 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਹਰਗੁਰਜੀਤ ਭਾਜੀ ਦਾ ਵੀ ਮੈਸੇਜ ਆ ਗਿਆ, ਗੁੱਡ ਮਾਰਨਿੰਗ ਦਾ, ਸਤਿ ਸ਼੍ਰੀ ਅਕਾਲ ਦਾ। ਤੇ ਇੱਕ ਗੀਤ ਆਪਾਂ ਨੂੰ ਕੱਲ ਆਂਟੀ ਕੁਮਾਰੀ ਜੀ ਨੇ ਭੇਜਿਆ ਸੀਗਾ ਮੈਨੂੰ, ਤੇ ਆਂਟੀ ਕਹਿੰਦੇ ਜ਼ਰੂਰ ਗੀਤ ਲਾਇਓ, ਤੇ 2 ਗੀਤ ਉਹਨਾਂ ਨੇ ਭੇਜਿਆ ਸੀ ਤੇ ਦੋਵੇਂ ਥੋੜੇ ਥੋੜੇ ਆਪਾਂ ਪਲੇ ਕਰ ਦਿੰਦੇ ਹਾਂ। ਦੇਖੀਓ ਰਮਨ ਦੀ ਕਿਹੜਾ ਲਾਉਂਦੇ ਅੱਜ, ਆਉਣ ਦਿਓ। ਆਵਾਜ਼ ਨਹੀਂ ਆਈ ਤੁਹਾਡੀ?
3: ਆਵਾਜ਼ ਨਹੀਂ ਆਈ।
0: ਹਾਂ, ਕਿਉਂ ਨਹੀਂ ਆਈ?
3: ਆਵਾਜ਼ ਨਹੀਂ ਆਈ ਆ ਨਹੀਂ ਚੰਗਿਆ।

0: ਨੱਖੀ ਭਾਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਜੀ, ਵੀਰ ਜੀ ਕੀ ਹਾਲ ਆ?
0: ਬਹੁਤ ਵਧੀਆ, ਤੁਸੀਂ ਸੁਣਾਓ।
1: ਮੈਂ ਕਹਿਣਾ ਜੀ, ਇੱਕ ਹਾਸੇ ਵਾਲੀ ਗੱਲ, ਮੈਂ ਕਿਹਾ ਮੈਂ ਤਾਂ ਫੀਫਾ ਖੇਡਣਾ, ਤੁਸੀਂ ਇੱਥੇ ਟੂਰਨਾਮੈਂਟ ਰੱਖੀ ਬੈਠੇ ਹੋ।
0: ਫੀਫਾ ਦੀ ਕਰਦਿਆਂ ਖਬਰ, ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ ਕੈਨੇਡਾ ਦੀ ਸਾਰੀ ਟੀਮ ਨੂੰ, ਵਿੱਚੇ ਦਰਸ਼ਕਾਂ ਨੂੰ, ਸਰੋਤਿਆਂ ਨੂੰ 6-0 ਨਾਲ ਜਿਹੜੇ ਜਿੱਤੇ ਕੱਲ੍ਹ। ਕਤਰ ਦੀ ਕਰਾਤੀ, ਬਸ ਬਸ ਧੰਨ ਧੰਨ ਇਹਨਾਂ ਨੇ ਹੈ। ਸੱਚੀ ਗੱਲ,
1: ਜਿਵੇਂ ਟੂਰਨੀ ਹੁਣ ਆਪਦਾ ਗੋਲ ਆਪੇ ਕਰੀ ਗਏ।
0: ਹਾਂਜੀ,
1: ਜਿਵੇਂ ਟੂਰਨਾਮੈਂਟ ਚ ਆਪਦੀ ਟੀਮ ਆਪਦਾ ਹੀ ਪਿੰਡ ਆਪਦੇ ਗੋਲ ਆਪੇ ਕਰੀ ਗਏ।
0: ਆ ਬਸ ਬਸ ਬਸ ਬਸ ਬਸ ਸੱਚੀ ਗੱਲ।
1: ਜਿਹੜੇ 400 ਨਗਰਾ ਫਲ ਤੱਕ ਹੁੰਦਾ ਸੀ ਵੀਰੇ, ਸਾਰੇ ਨਗਰਾ ਫਲ ਸਾਰੇ ਵਿਸ਼ਕੀ ਹੁੰਦੇ ਸੀ।
0: ਅੱਛਾ, ਪਹਿਲਾਂ ਇੰਨਾ ਹੁੰਦਾ ਸੀ?
1: ਸਾਡੇ ਹੁਣ ਵੀ ਘਰਦਾ ਨੰਬਰ 400 ਹੀ ਲੈਂਡ ਲਾਈਨ।
0: ਅੱਛਾ,
1: ਅਸੀਂ ਦਵਾਇਆ ਸੀ 82 ਚ, ਉਹੀ ਚੱਲਦਾ।
0: ਲਖਵਿੰਦਰ ਮੁਲਤਾਨੀ ਭਾਜੀ ਦਾ ਗੁੱਡ ਮਾਰਨਿੰਗ ਦਾ ਮੈਸੇਜ ਆ, ਥੈਂਕ ਯੂ ਸਰ। ਤੇ 8475 ਤੋਂ ਢੱਡ ਸਾਹਿਬ ਦਾ ਵੀ ਮੈਸੇਜ ਆ ਬਲਵੀਰ ਭਾਜੀ ਦਾ, ਗੁੱਡ ਮਾਰਨਿੰਗ ਦਾ, ਥੈਂਕ ਯੂ ਸਰ। 4467 ਤੋਂ ਹਰਮਨ ਭਾਜੀ ਕਹਿੰਦੇ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ, ਹੈਪੀ ਫਰਾਈਡੇ ਪ੍ਰੋਗਰਾਮ, ਵੈਰੀ ਨਾਈਸ ਸਰ ਜੀ। ਭਾਜੀ ਤੁਸੀਂ ਕਰੋ ਛੁੱਟੀ, ਸਾਡੇ ਬੰਦਾ ਮਿਲ ਗਿਆ ਏ, ਸਾਨੂੰ ਪ੍ਰੋਗਰਾਮ ਕਰਨਾ ਉਹਦੇ ਵੀ ਦੇਖ ਲਾ। ਐਂ ਭਜਾਉਂਦੇ ਨੇ ਮੈਨੂੰ ਇਹ ਸਾਰੀ, ਫਿਰ ਕੀ ਕਰਾਂ ਹੁਣ ਮੈਂ, ਦੱਸੋ।
2: ਆ ਭਾਜੀ, ਜਦੋਂ ਕਦੀ ਕਦੀ ਬਟਨ ਗਲਤ ਵੱਧ ਲੱਗੂ, ਇਹਦਾ ਧਿਆਨ ਰੱਖਣਾ ਪੈਣਾ। ਅੱਛਾ, ਮੈਂ ਕਾਲਰ ਦਾ ਔਨ ਹੀ ਨਹੀਂ ਕੀਤੀ, ਵੋਇਸ ਐਂ ਚੱਕਦਾ ਕੰਮ, ਹਜੇ ਹੱਥ ਨਹੀਂ ਨਾ ਬਹਿੰਦੇ। ਹਰਜੀਤ ਭਾਜੀ ਕਹਿੰਦੇ ਮੈਂ 3 ਇੱਥੇ ਆਇਆ ਕਰੋ, ਘੰਟਾ ਪਹਿਲਾਂ ਪਹਿਲਾਂ ਆ ਕੇ ਬਟਨਾਂ ਨਾਲ ਹੀ ਖੇਡਿਆ ਕਰੋ।
0: ਪ੍ਰਬੰਧਕ ਨੰਗਾ, ਸਤਿ ਸ਼੍ਰੀ ਅਕਾਲ ਜੀ ਆਇਆਂ
3: ਜੀ। ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ,
0: ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਹੈਗਾ ਸਾਡੇ ਉਰੇ ਫਰਾਈਡੇ, ਸ਼ੁੱਕਰਵਾਰ ਦਾ ਦਿਨ, ਇੰਜੋਏ ਵਾਲਾ ਦਿਨ। ਮਨ 'ਚ ਚਾਅ ਹੁੰਦਾ ਵੀ ਸ਼ਾਮ ਨੂੰ 5-7 ਘੰਟੇ ਲਾਉਣੇ ਆ, ਜਾਂ ਹੁਣ ਦਿਨ 'ਚ 5-7 ਘੰਟੇ ਲਾਉਣੇ ਆ। ਕਈਆਂ ਨੇ ਲਾਉਣਾ ਹੀ ਨਹੀਂ, ਛੁੱਟੀ ਹੋ ਗਈ ਕਈਆਂ ਨੂੰ, ਜਿਹੜੇ ਐਤਵਾਰ ਨੂੰ ਸਟਾਰਟ ਕਰਦੇ ਆ। ਅਤੇ ਹੁਣ ਕਈ ਰਮਨਦੀਪ ਵਰਗ ਛੁੱਟੀ ਛੁੱਟੀ ਆ, ਆਲਵੇਜ ਵੀ ਕਹਿਣਾ
2: ਭਾਜੀ, 7 24 ਘੰਟੇ ਅਵੇਲੇਬਲ ਵੀ ਆ, ਜਦੋਂ ਮਰਜ਼ੀ ਕਾਲ ਕਰ ਲਓ।
0: ਨਾਵਲ ਕਮਰ ਦਾ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ। ਏਸੀ ਫਰਨਸ ਲਗਾਉਣੀ ਹੈ, ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ, ਗੈਸ ਪਾਈਪ ਲਾਈਨ ਪਾਉਣੀ ਹੈ ਤੁਸੀਂ, 647-7640 'ਤੇ ਐਨੀਵੇ ਐਨੀ ਟਾਈਮ ਇਹਨਾਂ ਨੂੰ ਨੰਬਰ ਤੁਸੀਂ ਲਾ ਸਕਦੇ ਹੋ ਫੋਨ, ਅਤੇ ਮੈਤੋਂ ਨੰਬਰ ਐਨੀ ਵਕਤ ਲਿਆ ਜਾ ਸਕਦਾ, ਐਂ ਕਹਿ ਸਕਦੇ ਹਾਂ। ਤੁਸੀਂ ਆਪਣਾ ਮਾਈਕ ਜਾਂ ਥੱਲੇ ਨੂੰ ਕਾਹਤੇ ਕਰ ਦਿੰਦੇ ਹੋ, ਤੁਸੀਂ ਚੱਕ ਹੀ ਰੱਖਿਆ ਕਰੋ ਸੂਈ, ਬਸ ਥੱਲੇ ਕਰ ਲੈਣੀ ਮਾਈਕ।
2: ਅੱਛਾ, ਮੇਰੇ ਵੱਲ ਦੇਖ ਦੇਖ ਕੇ ਹਰਜੀਤ ਭਾਜੀ ਵੀ ਕਨਫਿਊਜ਼ ਹੋਈ ਜਾਂਦੇ,
0: ਮੈਂ ਭੁੱਲੀ ਜਾਂਦਾ ਕੋਈ ਨਾ। ਡਾਕਟਰ ਰਜਿੰਦਰ ਗਰਾਇਆ ਸਾਹਿਬ, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦਾ ਕੋਈ, ਪਤਾ ਕੀ ਆ, ਜਦ ਆਪਾਂ ਆਪ ਇਕੱਲੇ ਹੁੰਦੇ ਹਾਂ ਨਾ, ਫਿਰ ਬੰਦੇ ਨੂੰ ਪਤਾ ਵੀ ਮੈਂ ਕਰਨਾ ਕੀ ਆ।
2: ਬਿਲਕੁਲ,
0: ਜਦ ਨਾਲ ਕੋਈ ਬੈਠਾ ਹੋਵੇ ਫਿਰ ਬੰਦਾ ਅੱਧਾ ਭੁੱਲ ਜਾਂਦਾ, ਕਿਉਂਕਿ ਆਪ ਜਿਵੇਂ ਹੁਣ ਸੰਧੂ ਸਾਹਿਬ ਕਹਿੰਦੇ ਮਾਈਕ ਤੁਹਾਨੂੰ ਉੱਥੇ ਦੇ ਦੇਣਾ ਨਾ, ਉਹ ਅਸੀਂ ਤਾਂ ਭਾਈ ਆਹ ਕਮਰੇ 'ਚ ਬੋਲਣ ਵਾਲੇ ਹਾਂ 10x10 ਦੇ 'ਚ, ਬਾਹਰ ਮਾਈਕ ਕਿੱਥੇ ਬੋਲਿਆ ਜਾਂਦਾ ਨਾ।
2: ਨਹੀਂ, ਬੜੀ ਸੋਹਣੀ ਪਿਕਨਿਕ ਤੇ ਤੁਸੀਂ ਵਧੀਆ ਕੀਤਾ, ਇੰਨੇ ਦਰਸ਼ਕ ਆਏ ਸੀ, ਲੈ ਨਜ਼ਾਰਾ ਬਣਤਾ।
0: ਉਹ ਫਟਿਆ ਹੋਇਆ ਸਪੀਕਰ ਕਿਤੇ ਕੰਮ ਕਰਦਾ,
2: ਐਤਕੀ ਪਿਕਨਿਕ ਕਰਾਉਣੀ ਆ, ਕਹਿ ਕਹਿ ਕੇ ਕਰਵਾ ਦੇਣੀ ਆ, ਕਰੋ ਕੁਛ ਇਹਦਾ,
0: ਕਰਾਉਣੀ ਆ।
2: ਬਿਲਕੁਲ ਬਿਲਕੁਲ, ਚਾਹੀਦੀ ਆ।
0: ਮੈਨੂੰ 4-5 ਸਪੌਂਸਰਾਂ ਨੇ ਵੀ ਕੀਤਾ ਵੀ ਭਾਈ ਕਰੋ ਯਾਰ, ਮੈਂ ਕਿਹਾ ਚਲੋ ਦੇਖ ਲੈਂਦੇ ਹਾਂ। ਡਾਕਟਰ ਰਜਿੰਦਰ ਗਰਾਇਆ ਸਾਹਿਬ, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਦਾ ਕੋਈ ਪੇਨ ਆ, 416-84-54 ਦਾ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ। ਇੰਨੀਆਂ ਕਾਲਾਂ ਖੜਕਦੀਆਂ, ਨੰਬਰ ਤੋਂ ਵੀ ਦੇਖ ਲਓ ਕਿੱਥੇ ਆ। ਹਰਦੇਵ ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
4: ਸਤਿ ਸ਼੍ਰੀ ਅਕਾਲ ਬਾਬਾ ਜੀ, ਤੇ ਪਰਮਿੰਦਰ ਭਾਜੀ ਸਤਿ ਸ਼੍ਰੀ ਅਕਾਲ, ਅਮਨ ਭਾਜੀ ਸਤਿ
0: ਸ਼੍ਰੀ ਅਕਾਲ, ਸਾਰਿਆਂ
4: ਨੂੰ ਸਤਿ ਸ਼੍ਰੀ ਅਕਾਲ ਜੀ।
0: ਜੀ
4: ਭਾਜੀ, ਜਿੱਦਾਂ ਭਰਾ ਦੱਸਦੇ ਆ ਨਾ, ਬਹੁਤ ਕੁਛ ਚੇਂਜ ਹੋਇਆ ਪਹਿਲਾਂ ਤੋਂ। ਜਦੋਂ ਅਸੀਂ ਵੀ ਗਏ, ਮੈਂ 92 ਲਾਇਆ ਸੀ ਉਦੋਂ, ਜਦੋਂ ਜੇ ਤੁਸੀਂ ਫੋਨ ਵੀ ਕੱਲੀ ਬੈਲ ਕੈਨੇਡਾ ਹੁੰਦੀ ਸੀ, ਰੋਜਰੀ ਬਾਅਦ ਚ ਆਈ, ਥੋੜਾ ਚਿਰ ਹੋਊਗੀ ਪਰ ਇੰਨਾ ਨੀ ਸੀਗਾ, ਕੱਲੀ ਬੈਲ ਸੀਗੀ। ਬੈਲ ਵਾਲੇ $2.51 ਪਰ ਮਿੰਟ ਚਾਰਜ ਕਰਦੇ ਸੀ ਇੰਡੀਆ ਦਾ, ਪਲੱਸ ਉਦੋਂ ਆ 13% ਨਹੀਂ ਹੁੰਦੀ ਸੀਗੀ, ਉਦੋਂ 15% ਹੁੰਦੀ ਸੀ ਜੀ ਐਸ ਟੀ ਤੇ ਪੀ ਐਸ ਟੀ, ਇੱਕ 7% ਇੱਕ 8%।
0: ਅੱਛਾ,
4: ਤੇ ਇਹ ਹਾਰਬਰ ਨੇ 2 ਜਦੋਂ ਹਾਰਬਰ ਬਣਿਆ ਸੀ ਤੇ ਪ੍ਰਧਾਨ ਮੰਤਰੀ ਉਹਨੇ 2 ਸਾਲਾਂ ਚ 1% ਕਰਕੇ ਇਹ ਘਟਾਈ ਸੀਗੀ, ਪਹਿਲਾਂ 15 ਸੀ, 7 ਸੀ, ਇੱਕ ਜੀ ਐਸ ਟੀ ਸੀਗੀ, ਇੱਕ ਪੀ ਐਸ ਟੀ ਸੀਗੀ। ਜੇ ਤੁਸੀਂ ਬੈਲ ਦਾ ਫੋਨ ਵੀ ਲਵਾਉਣਾ ਨਾ, ਤੁਸੀਂ ਮੇਰੀ ਜ਼ਿੰਮੇਵਾਰੀ ਦਿਓਗੇ ਤਾਂ ਉਹ ਲੈਣ ਲੈ ਕੇ ਦਿੰਦੇ ਸੀ।
0: ਅੱਛਾ,
4: ਬਹੁਤ ਕੁਛ ਚੇਂਜ ਹੋਇਆ। ਜੇ ਤੁਸੀਂ ਪੇਰੈਂਟਸ ਨੂੰ ਸਪੌਂਸਰ ਕਰਨਾ, ਟੋਰਾਂਟੋ ਦੀ ਗਰੋਥ ਜ਼ਿਆਦਾ ਸ਼ੋਅ ਕਰਨੀ ਪੈਂਦੀ ਸੀਗੀ, ਬਰਾਮਟਨ ਦੀ ਘੱਟ ਕਰਨੀ ਪੈਂਦੀ ਸੀ। ਇਹ ਕਲਾਸਾਂ ਬਣਾਈਆਂ ਸੀਗੀਆਂ ਇਹਨਾਂ ਨੇ, ਤਾਂ ਕਾਫੀ ਕੁਛ ਮਤਲਬ ਚੇਂਜ ਹੋਇਆ, ਕੋਈ ਕੁਛ ਤਾਂ ਅਸੀਂ ਵੀ ਭੁੱਲੇ ਗਏ ਜਿਹੜਾ ਚੇਂਜ ਹੋਇਆ, ਮਤਲਬ ਕਾਫੀ ਕੁਛ ਚੇਂਜ ਹੋਇਆ ਉਦੋਂ ਦਾ। ਤੇ ਬਾਕੀ ਜਿਹੜਾ ਮਾਈਕ ਦੀ ਗੱਲ ਤੁਸੀਂ

0: ਕਰਦੇ ਆ ਤੇ ਮਾਈਕ ਨਵੇਂ ਬੰਦੇ ਨੂੰ ਭਾਜੀ ਵੀ ਪਿੱਛੇ ਬੰਦ ਹੋ ਗਿਆ ਜਦੋਂ ਐਡਾ ਚੱਲਦੀ ਇੱਕ ਵਾਰੀ ਨੀ ਮੈਂ ਤੁਹਾਨੂੰ ਗੱਲ ਦੱਸਦਾ ਨੌਨ ਏਜ ਲੈਂਦਾ ਉਹ ਬੰਦੇ ਦੋ ਜਣੇ ਲੱਗੇ ਇੱਕ ਤਾਂ ਕੋਵਿਡ ਦੇ ਵਿੱਚ ਇੱਕ ਦੀ ਡੈਥ ਹੋਈ ਉਹ ਰੇਡੀਓ ਵਾਲੇ ਦੀ ਉਹ ਪਿੱਛੇ ਮਤਲਬ ਗਲਤ ਗੱਲਾਂ ਕਰਦੇ ਸੀਗੇ ਉਹ ਮਾਈਕ ਬੰਦ ਕਰਨਾ ਭੁੱਲ ਗਏ ਤੇ ਉਹ ਬਾਹਰ ਸਾਰਾ ਕੁਛ ਚੱਲੀ ਜਾਂਦਾ ਸੀ ਤੇ ਚਲੋ ਉਹ ਤਾਂ ਨੀ ਗੱਲ ਹੈਗੀ ਵੀ ਆਪਾਂ ਏਦਾਂ ਦਾ ਬੋਲਾਂਗੇ ਮਤਲਬ ਕਹਿਣ ਦਾ ਮਤਲਬ ਕਈ ਵਾਰੀ ਆਪਾਂ ਨੋਰਮਲ ਪਿੱਛੇ ਬੋਲਦੇ ਹੁੰਦੇ ਆ ਬੰਦਾ ਨਵਾਂ ਨਵਾਂ ਮਾਈਕ ਬੰਦ ਕਰਨਾ ਭੁੱਲ ਜਾਂਦਾ
1: ਕੱਲ ਕੱਲ ਉਹਨਾਂ ਦੀ ਆਵਾਜ਼ਾਂ ਆਈਆਂ ਮਾਰਕ ਕਰਨੀ ਸਾਹਿਬ ਦੀ ਤੇ ਟਰੰਪ ਸਾਹਿਬ ਦੀ ਮਾਈਕ ਭੁੱਲ ਗਏ ਉੱਥੇ ਕਰਨਾ ਜਿੱਥੇ G7 ਚ ਗਏ ਹੋਏ ਆ
2: ਬੋਲਣਾ ਹਰੇਕ ਬੰਦੇ ਦਾ ਕੰਮ ਨੀ ਜੀ ਉਹ ਟ੍ਰੇਨਿੰਗ ਕਰਨੀ ਪੈਂਦੀ ਹੈ ਇੱਥੇ ਨੰਬਰ 2 ਤੇ ਮਾੜੀ ਪਰਮਿੰਦਰ ਨਾਲ ਗੱਲ ਕਰਾ ਦਿੰਦੇ
1: ਪਰਮਿੰਦਰ ਬੋਲੋ ਬੋਲੋ ਤੁਸੀਂ
2: ਪਰਮਿੰਦਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜਿਹੜਾ ਹੈਗਾ ਨੈਬ ਸਿੰਘ ਸੈਣੀ ਤੇ ਬਲਤੇਜ ਪੰਨੂ ਨੇ ਜਿਹੜਾ ਪੱਗ ਬੰਨਦੇ ਪੱਗ ਇੱਕੋ ਰੰਗ ਦੀ ਹੈ ਤੇ ਬਟਾਉਣੀ ਕਦੋਂ ਜੀ ਇਹਨਾਂ ਨੇ ਇੰਨੇ ਪਤਾ ਲੈਣਾ ਸੀ ਇਹਨਾਂ ਦਾ
1: ਦੱਸ
2: ਹਾਂਜੀ ਮੈਂ ਇੰਨਾ ਪਤਾ ਲੈਣਾ ਵੀ ਪੱਗ ਬਟਾਉਣੀ ਕਦੋਂ ਇਹਨਾਂ ਬਲਤੇਜ ਪੰਨੂ ਆ ਜਿਹੜਾ ਮੀਡੀਆ ਸਲਾਹਕਾਰ ਇਹਦਾ ਭਗਵੰਤ ਮਾਨ ਦਾ
1: ਕਾਰੀਗਰ ਬੰਨਣ ਵਾਲਾ ਪਰਮਿੰਦਰ ਜੀ ਹੋਲਡ ਰੱਖਿਓ ਤੁਸੀਂ ਸਵਾਲ ਨੋਟ ਕਰ ਲਓ ਬਸ ਸਾਰੇ ਆਪਾਂ ਕਰ ਲੈਣੇ ਆਪਣੇ ਨਾਲ ਸ਼ਰਮਾ ਸਾਹਿਬ ਨੇ ਵੀ ਜੁੜਦਾ ਵੀ ਮੈਸੇਜ ਪਾਈ ਜਾਂਦੇ ਆ ਉਹ ਤੋਂ ਪਹਿਲਾਂ ਬਾਸੀ ਸਾਹਿਬ ਨੂੰ ਲਾਈਏ ਬਾਸੀ ਸਾਹਿਬ ਸਿੱਧਾ ਹੀ ਆ ਜਾਓ ਡਾਇਰੈਕਟ ਆਉਣ ਦੋ ਫਿਰ ਕਰੀਏ ਗੱਲਬਾਤ
3: ਹਰਜੀਤ ਜੀ ਰਮਨ ਜੀ ਤੇ ਪਰਮਿੰਦਰ ਜੀ ਸਤਿ ਸ੍ਰੀ ਅਕਾਲ ਸਾਰੇ ਸਰੋਤਰ ਸਤਿ ਸ੍ਰੀ ਅਕਾਲ
1: ਮੇਰਾ ਕਹਿਣ ਦਾ ਫਾਇਦਾ ਕੀ ਹੋਇਆ ਆ ਜਾ ਜੀ ਆਨ
3: ਰਮਨ ਜੀ ਆ ਗਏ ਤੇਰੇ ਨਾਲ 2 ਘੰਟੇ ਟਾਈਮ ਲੈਣਾ ਪੈਣਾ
1: ਆ ਜਾਗਾ
3: ਤੇ ਦੂਜੇ ਹੁਣ ਮੈਂ ਉਹਨਾਂ ਮੈਂ ਬੇਨਤੀ ਕਰਨੀ ਹੈ ਆਪਣੇ ਪਰਮਿੰਦਰ ਜੀ ਨੂੰ ਵੀ ਸਾਨੂੰ ਸਭ ਤੇ ਬੜੀ ਸੋਚ ਲੱਗੇ ਵੀ ਇਹ ਹੜ ਆ ਜਾਣ ਦੀ ਤੇ ਇਹ ਮੰਗਦੇ ਫਿਰਦੇ ਟੈਂਡਰ ਉਹਨਾਂ ਨੂੰ ਕਹਿ ਦੋ ਵੀ ਭਾਈ ਜਿਹੜੇ ਬੰਦੇ ਸਾਰੇ ਤਾਂ ਦਿੱਲੀ ਦੇ ਹੈ 10-10 ਲੱਖ ਰੁਪਏ ਤਨਖਾਹ ਲੈਂਦੇ ਆ ਉਹ ਚੜੇ ਮਹੀਨੇ ਵੀ ਉਡਾਨੀ ਨੂੰ ਦੇ ਦੇਣਾ ਚੁੱਪ ਕਰੇ ਟੈਂਡਰ ਜਿਹੜੇ ਹੈ ਉਹਨੇ ਫਟਾਫਟ ਇੱਕ ਮਹੀਨੇ ਦੀ ਕਾਰ ਕੱਢ ਲੈਣੀ ਸਾਰੀ ਉਹ ਤੇ 3-4 ਸੀਟਾਂ ਬਚ ਜਾਣਗੀਆਂ ਪੰਜਾਬ ਹਰਿਆਣਾ ਤੇ
4: ਕੱਲ ਦੀ ਆਪਾਂ ਗਾਰ ਦੀ ਖਬਰ ਕੀਤੀ ਸੀ ਕਿ ਟੈਂਡਰ ਕੱਢਣ ਜਾ ਰਹੇ ਆ ਜਦ ਕਿ ਭਾਖੜਾ ਡੈਮ ਦਾ ਪਾਣੀ ਨੱਕੋ ਨੱਕ ਹੋਇਆ ਪਿਆ ਪਰ ਕਹਿੰਦੇ ਨੇ ਹਰਜੀਤ ਜੀ ਕਿ ਚਾਚੇ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਪਿੱਛੇ ਕੱਲੀ ਸੋ ਅੱਜ ਸੀਐਮ ਭਗਵੰਤ ਮਾਨ ਨੇ ਵੀ ਮਤਲਬ ਨੇਲੇ ਤੇ ਦਹਿਲਾ ਮਾਰਤਾ ਤੁਸੀਂ ਬੰਨ ਦਾ ਸ਼ਾਹਕੋਟ ਚ ਤੁਸੀਂ ਬੰਨ ਦਾ ਨੀਂਹ ਪੱਥਰ ਰੱਖਿਆ ਉਧਰੋਂ ਹੜ ਆਉਣ ਨੂੰ ਤਿਆਰ ਨੇ ਇੱਧਰ ਸਾਡੇ ਸੀਐਮ ਭਗਵੰਤ ਮਾਨ ਸ਼ਾਹਕੋਟ ਦੇ ਵਿੱਚ ਤੁਸੀਂ ਬੰਨ ਦਾ ਨੀਂਹ ਪੱਥਰ ਰੱਖ ਕੇ ਆਏ ਨੇ 62 ਕਰੋੜ ਰੁਪਇਆ ਲੱਗਣਾ ਔਰ ਸ਼ਾਹਕੋਟ ਦੇ ਗਿੱਦੜ ਪਿੰਡੀ ਤੋਂ ਫਲੋਰ ਤੱਕ ਕਹਿੰਦੇ ਦਰਜਣਾ ਪਿੰਡ ਬਚੇ ਰਹਿਣਗੇ ਪਰ ਹੁਣ ਨੀਂਹ ਪੱਥਰਾਂ ਦਾ ਦੌਰ ਤਾਂ ਜਾਰੀ ਆ ਉਸ ਵੇਲੇ ਜਦੋਂ ਗਾਰ ਕੱਢਣ ਦੀ ਤਿਆਰੀ ਆ ਜਦੋਂ ਡੈਮ ਭਰਿਆ ਹੋਇਆ ਇੱਧਰੋਂ ਹੜ ਆਉਣ ਦੀ ਤਿਆਰੀ ਆ ਇੱਧਰੋਂ ਤੁਸੀਂ ਬੰਨ ਪੱਕਾ ਕਰਨ ਦੀ ਤਿਆਰੀ ਆ ਗੱਲ ਮਤਲਬ ਨਹਿਲੇ ਤੇ ਦਹਿਲੇ ਵਾਲੀ ਆ ਜੀ
1: ਚਲੋ ਥੈਂਕ ਯੂ ਬਸ ਦੇ
5: ਜੇ ਤੁਹਾਨੂੰ ਕਾਰਾਂ ਤੇ ਹੋਮ ਦੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਤਾਂ ਅਮਨਦੀਪ ਕੌਰ ਹੋਣਾ ਨਾਲ ਜ਼ਰੂਰ ਸੰਪਰਕ ਕਰ ਲਿਓ 416-618-2761 ਕਿਸੇ ਨੇ ਬਿਜ਼ਨਸ ਇੰਸ਼ੋਰੈਂਸ ਕਮਰਸ਼ੀਅਲ ਇੰਸ਼ੋਰੈਂਸ ਲਾਇਬਿਲਟੀ ਇੰਸ਼ੋਰੈਂਸ ਕਰਾਉਣੀ ਹੋਵੇ ਤਾਂ ਵੀ ਅਮਨਦੀਪ ਕੌਰ ਹੋਣਾ ਨਾਲ ਸੰਪਰਕ ਕੀਤਾ ਜਾ ਸਕਦਾ 416-618-2761 ਅਗਲੀ ਕਾਲ ਲੈਂਦੇ ਹਾਂ ਜੀ ਪ੍ਰੇਮ ਗਿੱਲ ਜੀ ਲੰਘਿਓ ਜੀ
1: ਪ੍ਰੇਮ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਯਾਰ
6: ਹਾਂਜੀ ਸਤਿ ਸ਼੍ਰੀ ਅਕਾਲ
1: ਜੀ
6: ਪਹਿਲਾਂ ਤਾਂ ਭਗਵੰਤ ਮਾਨ ਸਾਹਿਬ ਨੇ ਜਿਹੜਾ ਕੀ ਗੱਲ ਆ ਇਹਦੇ ਵਿੱਚ ਮੈਨੂੰ ਤਾਂ ਕੁਛ ਨੀ ਲੱਗਦਾ ਕਿ ਕੋਈ ਮਾੜੀ ਗੱਲ ਹੈ ਉਦਘਾਟਨ ਕੀਤਾ ਕੁਛ ਨਾ ਕੁਛ ਕਰੂਗਾ ਜੀ ਤੇ ਦੂਸਰਾ ਜਿਹੜਾ ਵੈਦਰ ਮੋਡੀਫਿਕੇਸ਼ਨ ਆਉਂਦੀ ਹੈ ਪੰਜਾਬ ਚ ਉਹਦੇ ਬਾਰੇ ਜ਼ਰੂਰ ਦੱਸਿਆ ਪਰਮਿੰਦਰ ਜੀ ਕਿ ਜਿਹੜੀ ਵੈਦਰ ਮੋਡੀਫਿਕੇਸ਼ਨ ਹੁੰਦੀ ਹੈ ਇੱਥੇ ਵੀ ਹੜਾਂ ਵਾਲੀ ਜਿਹੜੀ ਗੱਲ ਹੈ ਉਹ ਇੱਥੇ ਵੀ ਵਾਰਨੀ ਦਿੱਤੀ ਸੀ ਜੀ ਟੀ ਏ ਚ ਕੱਲ ਤੇ ਅੱਜ ਦੀ ਵਾਰਨੀ ਸੀਗੀ
1: ਬਹੁਤ ਜ਼ਿਆਦਾ ਸੀ ਉੱਥੇ
6: ਲੈਵਲ ਵੀ ਕਾਫੀ ਉੱਪਰ ਹੋ ਗਿਆ ਲੇਕ ਦਾ ਨਾ ਜਿਹੜਾ,
1: ਬਿਲਕੁਲ
6: ਕਿਉਂਕਿ ਸਾਰਾ ਹਰਜੀਤ ਜੀ ਵੈਦਰ ਮੋਡੀਫਿਕੇਸ਼ਨ ਹੁੰਦੀ ਆ,
1: ਚਲੋ
5: ਇੰਨੀ ਦੇਰ ਅਸੀਂ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਦਾ ਮੈਸੇਜ ਲੈ ਲੈਂਦੇ ਆ। ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ 'ਤੇ ਜੇ ਤੁਸੀਂ ਬਹਿ ਕੇ ਖਾਣਾ ਖਾਣਾ ਜਾਂ ਕੇਟਰਿੰਗ ਕਰਾਉਣੀ ਆ ਤਾਂ 905-678-3000 'ਤੇ ਸੰਪਰਕ ਕੀਤਾ ਜਾ ਸਕਦਾ। ਇਹਨਾਂ ਦੀਆਂ 2-25 ਬ੍ਰੈਂਡਨ ਗੇਟ ਮਾਲਟਨ ਮਿਸੀਸਾਗਾ ਜਾਂ 10-178 ਹੋਰਨਟੈਰੀਓ ਸਟਰੀਟ ਬ੍ਰੈਂਪਟਨ 'ਤੇ ਤੁਸੀਂ ਪਹੁੰਚ ਸਕਦੇ ਹੋ। ਗੁਰਜੀਤ ਰੰਧਾਵਾ ਭਾਅ ਜੀ ਨਾਲ ਜੇ ਗੱਲਬਾਤ ਕਰਨੀ ਹੈ ਤਾਂ ਉਹਨਾਂ ਦਾ ਨੰਬਰ ਹੈਗਾ 647-338-9192। ਇੱਕ ਫਰਮਾਇਸ਼ੀ ਗੀਤ ਤੋਂ ਬਾਅਦ ਦੁਬਾਰਾ ਹਾਜ਼ਰ ਹੁੰਦੇ ਹਾਂ ਤੁਹਾਡੇ ਲਈ।

0: ਹਾਂਜੀ ਬ੍ਰਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਯਾਰ। ਹੈਲੋ ਬ੍ਰਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਯਾਰ। ਹੈਲੋ ਬ੍ਰਦਰ ਸਾਹਿਬ, ਤੁਹਾਡੀ ਆਵਾਜ਼ ਨਹੀਂ ਆਉਂਦੀ।
1: ਚਲੋ ਉਹਨਾਂ ਦੀ ਹੋ ਗਈ।
0: ਕਲਦੀਪ ਭਾਈ ਸਤਿ ਸ਼੍ਰੀ ਅਕਾਲ ਜੀ ਯਾਰ, ਇਹਨੂੰ ਛੱਡੋ। ਹੈਲੋ ਕੁਲਦੀਪ ਭਾਈ ਸਤਿ ਸ਼੍ਰੀ ਅਕਾਲ ਜੀ ਯਾਰ, ਬਣਦੇ ਨੇ ਗੱਲ?
2: ਬਣਦੇ ਨੇ।
0: ਹੁਣ ਮੈਂ ਨਹੀਂ ਛੇੜਿਆ ਦੇ। ਚਲ ਕੋਈ ਨਹੀਂ। ਹੈਲੋ ਕੁਲਦੀਪ ਆਪਣੇ ਪ੍ਰਿੰਸਰ ਸਾਹਿਬ, ਆਪਣੇ ਸਰ ਸਾਹਿਬ ਦੀ ਆਵਾਜ਼ ਕਿਉਂ ਨਹੀਂ ਆ ਰਹੀ? ਹਾਂਜੀ ਮਨਿਸਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਯਾਰ। ਨਹੀਂ ਮਨਿਸਟਰ ਸਾਹਿਬ ਦੀ ਆਵਾਜ਼ ਨਹੀਂ ਆਉਂਦੀ। ਚਲੋ ਪਰਮਿੰਦਰ ਜੀ, ਤੁਸੀਂ ਨਾਲ ਹੀ ਹੋ? ਤੁਸੀਂ? ਹਾਂਜੀ। ਹੈਲੋ ਪਰਮਿੰਦਰ ਜੀ, ਨਾਲ ਹੀ ਹੋ? ਹੈਲੋ ਪਰਮਿੰਦਰ ਜੀ, ਤੁਹਾਡੀ ਆਵਾਜ਼ ਆਉਂਦੀ ਹੈ ਤੁਹਾਨੂੰ ਸਾਡੀ? ਹੈਲੋ ਪਰਮਿੰਦਰ ਜੀ, ਤੁਹਾਨੂੰ ਆਵਾਜ਼ ਆਉਂਦੀ ਹੈ? ਬਟ ਪ੍ਰੋਬਲਮ, ਕੋਈ ਪ੍ਰੋਬਲਮ ਪੈ ਗਈ? ਕੀ ਪੈ ਗਈ ਆ, ਕਿਉਂ ਪਈ ਇਹ ਪ੍ਰੋਬਲਮ? ਇਹਨਾਂ ਨੂੰ ਬਟਨਾਂ ਨੂੰ ਤੁਸੀਂ ਕੁਝ ਨਾ ਕਰੋ, ਉੱਥੋਂ ਗਾਣਾ ਬੰਦ ਕਰੋ ਜੇ ਕਰਨਾ। ਬਟਨਾਂ ਨੂੰ ਇੱਥੇ ਟਿਕੇ ਰਹਿਣ ਦਿਓ। ਹੈਲੋ, ਤੁਸੀਂ ਬਟਨਾਂ 'ਚ ਉਲਝੀ ਜਾਣਾ। ਹੈਲੋ ਪਰਮਿੰਦਰ ਜੀ, ਆਵਾਜ਼ ਆਉਂਦੀ ਹੈ ਤੁਹਾਨੂੰ?
1: ਮੈਂ ਦੁਬਾਰਾ ਕਰ,

0: ਬਿਲਕੁਲ ਜੀ ਹੈਲੋ ਪਰਮਿੰਦਰ ਜੀ, ਆਵਾਜ਼ ਪਰਮਿੰਦਰ ਜੀ ਦਾ ਲੈਣੇ ਕੱਟ ਗਏ। ਸ਼ਰਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਨੂੰ ਸਵਾਗਤ ਆ।
1: ਜੰਜੀ ਸਾਹਿਬ ਸਤਿ ਸ਼੍ਰੀ ਅਕਾਲ, ਨਮਸਕਾਰ, ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ ਜੀ, ਨੂੰ ਕਿਵੇਂ ਹੋ?
1: ਬਸ ਕਿਰਪਾ ਜੀ, ਕਿਰਪਾ ਜੰਜੂ ਸਾਹਿਬ, ਤੁਸੀਂ ਸੁਣਾਓ?
0: ਬਸ ਬੱਲੇ ਬੱਲੇ ਆ। ਤੇ ਇੱਕ ਨਾ, ਚਲੋ ਉਧਰ ਥੋੜਾ ਜਿਹਾ ਪਰਮਿੰਦਰ ਦੀ ਲਾਈਨ ਨੂੰ ਪ੍ਰੋਬਲਮ ਪੈ ਗਈ, ਤੇ ਇੱਕ ਚੀਜ਼ ਇਹ ਦੱਸੋ ਵੀ ਜਿਹੜਾ ਹੁਣ ਇਨਫਲੇਸ਼ਨ ਇਹਨਾਂ ਨੇ ਕੱਲ ਨੂੰ ਪਰਸੋਂ ਨੂੰ ਵਧਣੀ ਆ ਜਾਂ ਵਧਾਉਣੀ ਆ, ਕਾਗਜ਼ਾਂ 'ਚ ਵਧਾਉਣੀ ਆ, ਉਹ ਤਾਂ ਚਲੋ ਜਿਹੜਾ ਕੁਛ ਮਰਜ਼ੀ ਹੋਈ ਜਾਵੇ, ਤੇ ਲੱਗਦਾ ਕੋਈ ਇੰਟਰਸਟ ਰੇਟਾਂ ਨੂੰ ਫਰਕ ਪਊਗਾ?
1: ਜਿੰਜੇ ਸਾਹਿਬ, ਜੂਨ 22 ਨੂੰ ਇਨਫਲੇਸ਼ਨ ਦੇ ਨੰਬਰ ਬਾਹਰ ਆਉਂਦੇ ਆ, ਠੀਕ ਹੈ ਜੀ, ਉੱਥੇ ਡਿਪੈਂਡ ਕਰੇਗਾ ਵੀ ਇਨਫਲੇਸ਼ਨ 3% ਨੂੰ ਕ੍ਰੋਸ ਕਰ ਜਾਂਦੀ ਹੈ, ਫਿਰ ਇੰਟਰਸਟ ਰੇਟ ਇਹਨਾਂ ਨੇ ਜਿਹੜੇ ਜੁਲਾਈ 10 ਨੂੰ ਅਨਾਊਂਸਮੈਂਟ ਹੈਗੀ ਬੈਂਕ ਆਫ ਕੈਨੇਡਾ ਦੀ, ਉਦੋਂ ਇਹਨਾਂ ਨੇ 25 ਬੇਸਿਸ ਪੁਆਇੰਟ ਵਧਾ ਦੇਣੇ ਆ, ਜਿਹੜਾ ਕਿ ਸਾਨੂੰ ਲੱਗਦਾ ਵੀ ਇਨਫਲੇਸ਼ਨ ਜਿਸ ਤਰੀਕੇ ਪੇਪਰਾਂ 'ਚ ਵਧਾਉਣੀ ਹੈ, ਉੱਥੇ ਇਨਫਲੇਸ਼ਨ ਪਿਛਲੇ 2 ਸਾਲ ਤੋਂ ਇਨਫਲੇਸ਼ਨ ਚੱਲਦੀ ਹੈ, ਔਰ ਸਭ ਤੋਂ ਜਿਹੜੀ ਇਨਫਲੇਸ਼ਨ ਜਿਹੜੀ ਲੋਕਾਂ ਨੂੰ ਇਫੈਕਟ ਕਰ ਰਹੀ ਹੈ ਉਹ ਹੈਗੀ ਫੂਡ ਇਨਫਲੇਸ਼ਨ, ਉਹਦੇ ਕਾਰਨ ਲੋਕਾਂ ਦਾ ਜੀਵਨ ਬਹੁਤ ਪ੍ਰਭਾਵਿਤ ਹੈਗਾ ਵਾ ਕੈਨੇਡਾ ਦੇ ਵਿੱਚ। ਔਰ ਜਿਹੜੀ ਫੂਡ ਇਨਫਲੇਸ਼ਨ ਜਿਹੜੀ ਇਸ ਵੇਲੇ ਹੈਗੀ ਉਹ 3.8% ਹੈਗੀ ਹੈ, ਓਵਰਆਲ ਜਿਹੜੀ ਇਨਫਲੇਸ਼ਨ ਹੈ 2.8% ਹੈ, ਇਸ ਲਈ ਜੇ 3% ਕ੍ਰੋਸ ਕਰ ਜਾਂਦੀ ਹੈ ਜਿਹੜੀ ਇਨਫਲੇਸ਼ਨ ਹੈਗੀ ਹੈ, ਤਾਂ ਇੰਟਰਸਟਿਡ ਹੈ ਜੁਲਾਈ 10 ਨੂੰ ਬਿਲਕੁਲ ਵਧਾ ਦੇਣਗੇ ਜੀ।
0: ਜੁਲਾਈ 10 ਨੂੰ ਆ ਹਨਾ,
1: ਜੂਨ 22 ਨੂੰ ਹੈਗਾ ਇਨਫਲੇਸ਼ਨ ਦਾ ਨੰਬਰ ਬਾਹਰ ਆ ਰਿਹਾ, ਤੇ ਜੁਲਾਈ 10 ਨੂੰ ਨੈਕਸਟ ਅਨਾਊਂਸਮੈਂਟ ਹੈਗੀ ਬੈਂਕ ਆਫ ਕੈਨੇਡਾ ਦੀ।
0: ਤੇ 100% ਆ ਜਿਹੜੇ ਵਧਾਉਣਗੇ ਵਧਾਉਣਗੇ
1: ਬਿਲਕੁਲ,
0: ਹਾਂ ਡਿਪੈਂਡ
1: ਕਰੇਗਾ ਇਨਫਲੇਸ਼ਨ ਕੀ ਕਹਿੰਦੀ ਹੈ। ਹਰ ਦੂਜਾ ਬਾਇਰ ਦੂਜਾ ਕਲਾਇੰਟ ਅੱਜ ਕੱਲ ਪੈਸੇ ਭਾਲ ਰਿਹਾ ਤਾਂ ਕਿ ਆਪਣੇ ਕ੍ਰੈਡਿਟ ਕਾਰਡ ਜਾਂ ਪ੍ਰਾਈਵੇਟ ਲੋਨ ਪੇ ਕਰ ਸਕੇ ਕਿਸੇ ਤਰ੍ਹਾਂ, ਪਰ ਜਿਹੜਾ ਹੁਣ ਪ੍ਰੋਜੈਕਟ ਇਹਨਾਂ ਨੇ 2 ਦਿਨ ਪਹਿਲਾਂ ਲਾਂਚ ਕੀਤਾ ਗੌਰ ਤੇ ਮੇਫੀਲਡ ਦੇ ਉੱਤੇ, ਮੈਂ ਕੱਲ ਖੁਦ ਜਾ ਗਿਆ,
0: ਲੋਕਾਂ
1: ਦੀਆਂ ਪ੍ਰੈਕਟੀਕਲ ਦੇਖ ਕੇ ਦੇਵਾਂ, ਉਹ ਗੱਲ ਸੱਚੀ ਹੈ ਜੰਜੂਆ ਸਾਹਿਬ, 10-10 ਲੋਕ ਬਾਹਰ ਖੜੇ ਆ, ਔਰ ਜਿਹੜੀ ਉਹਨਾਂ ਦੀ ਸੇਲਸ ਐਗਜ਼ੀਕਟਿਵ ਹੈਗੀ ਉਹ ਅੰਦਰ ਨਹੀਂ ਜਾਣ ਦੇ ਰਹੀ, ਉਹ ਕਹਿੰਦੇ ਤੈਨੂੰ ਕਿਊਆਰ ਕੋਡ ਸਕੈਨ ਕਰਕੇ ਅਪੋਇੰਟਮੈਂਟ ਬੁੱਕ ਕਰਾ ਕੇ ਤਾਂ ਅੰਦਰ ਆਣ ਦੇਣਾ।
0: ਹਾਂਜੀ ਬਿਲਕੁਲ ਬਿਲਕੁਲ,
1: ਮਤਲਬ ਉਹਨਾਂ ਨੇ ਪੂਰੀ ਉੱਥੇ ਕਮਿਊਨਿਟੀ ਡਿਵੈਲਪ ਕਰਨੀ ਹੈ। ਗੌਰ ਮੇਫੀਲਡ ਤੋਂ ਥੋੜਾ 1-1.5 ਕਿਲੋਮੀਟਰ ਨੌਰਥ ਵੱਲ ਹੈਗਾ, ਉੱਥੇ 2,000-2,500 ਘਰ ਆ ਗਏ, ਇੱਕ ਕ੍ਰਿਕਟ ਦੀ ਗਰਾਊਂਡ ਆ ਰਹੀ ਹੈ ਤੇ ਥੋੜਾ ਛੋਟਾ ਪ੍ਰੋਜੈਕਟ ਆ ਰਿਹਾ ਸੀ, ਤੇ ਮੈਨੂੰ ਲੱਗਦਾ ਜੋ ਪ੍ਰਾਈਸ ਹੈਗੀ ਹੈ ਇਸ ਵੇਲੇ ਉਹ ਪ੍ਰਾਈਸ ਬਹੁਤ ਇੰਟਰਸਟਿੰਗ ਹੈਗੀ ਹੈ, ਉਹਦੇ ਕਾਰਨ ਹੀ ਲੋਕਾਂ ਦੀ ਅਟ੍ਰੈਕਸ਼ਨ ਥੋੜੀ ਵਧੀ ਹੋਈ ਹੈ।
0: ਲੋਕਾਂ ਨੇ ਫਿਰ
1: ਜੰਜੂ ਸਾਹਿਬ ਕਰਜ਼ਾ ਚੱਕ ਕੇ
0: ਫਿਰ ਫਸ ਜਾਣਾ, ਕੋਈ ਸ਼ੱਕ ਨਹੀਂ। ਜੇ ਕਿਸੇ ਦੀ ਮੌਰਗੇਜ ਨਾ ਹੋਵੇ ਤੇ ਫਿਰ ਸ਼ਰਮਾ ਸਾਹਿਬ ਕੋਲ ਹੀ ਕਿਉਂ ਆਉਣ ਸਾਰੇ ਜਾਣੇ?
1: ਜਿਹਨੂੰ ਦੇਖੋ, ਅਸੀਂ ਮੋਰਗੇ ਤੇ ਕਰਦੇ ਨਹੀਂ, ਅਸੀਂ ਮੋਰਗੇ ਪਲਾਨ ਕਰਦੇ ਹਾਂ, ਠੀਕ ਹੈ। ਅੱਜ ਵੀ ਜਿਹੜਾ ਸਾਡੇ ਕੋਲ ਕਲਾਇੰਟ ਘਰ ਲੈਣ ਤੋਂ ਪਹਿਲਾਂ ਆਉਂਦਾ ਉਹਦਾ ਅਸੀਂ ਪ੍ਰੋਪਰ ਪਲਾਨ ਕਰਦੇ ਵੀ ਡੈਟ ਕਿੱਦਾਂ ਪੇ ਕਰਨੇ ਆ, ਡਾਊਨ ਪੇਮੈਂਟ ਕਿੱਦਾਂ ਲੈਣੀ ਹੈ, ਜਾਂ ਜਿਹੜਾ ਡੈਟ ਸਾਡਾ ਖਰਾਬ ਹੋ ਚੁੱਕਾ ਹੈ ਜਿਹਦਾ ਕ੍ਰੈਡਿਟ ਸਕੋਰ ਲੋ ਹੈਗਾ ਉਹਨੂੰ ਬਿਲਡ ਕਰਕੇ ਫਿਰ ਆਪਾਂ ਘਰ ਬਾਈਂਗ ਦੇ ਪ੍ਰੋਸੈਸ ਨੂੰ ਪਾਉਂਦੇ ਹਾਂ। ਆਪਾਂ ਕਦੇ ਵੀ ਮੋਰਗੇ ਸੈਲ ਕਰਨ ਦੀ ਕਦੀ ਗੱਲ ਨਹੀਂ ਕੀਤੀ, ਅਸੀਂ ਮੋਰਗੇ ਪਲਾਨ ਕਰਨ ਦੀ ਗੱਲ ਕਰਦੇ ਹਾਂ। ਇਸ ਲਈ ਜੇ ਅੱਜ ਵੀ ਕੋਈ ਲੋਕੀ, ਅੱਜ ਸਾਡੇ ਕੋਲ ਕਾਫੀ ਜੰਜੂ ਸਾਹਿਬ ਫਾਈਲਾਂ ਪ੍ਰਾਈਵੇਟ ਮੋਰਗੇ ਦੀ ਫਸੀਆਂ ਹੋਈਆਂ ਵਾ, ਉਹ ਤਾਂ ਹੀ ਫਸੀਆਂ ਕਿਉਂਕਿ ਉਹਨੇ ਪਹਿਲਾਂ ਪ੍ਰੀ ਪਲਾਨ ਨਹੀਂ ਕੀਤਾ, ਪ੍ਰਾਈਵੇਟ ਮੋਰਗੇ ਤੇ ਲੈ ਲਈ ਹੈ ਪਰ ਬਾਹਰ ਕਿੱਦਾਂ ਨਿਕਲਣਾ ਇਹ ਨਹੀਂ ਕਿਸੇ ਨੂੰ ਪਤਾ, ਠੀਕ ਹੈ। ਇਸ ਲਈ ਅਸੀਂ ਚਾਹੇ ਬੈਂਕ ਤੋਂ ਮੋਰਗੇ ਕਰਾਈਏ, ਚਾਹੇ ਬੀ ਸਾਈਡ ਤੋਂ ਕਰਾਈਏ, ਚਾਹੇ ਮੋਨੋਲੈਂਡਰ ਤੋਂ ਕਰਾਈਏ, ਕਲਾਇੰਟ ਦੀ ਸਿਚੁਏਸ਼ਨ ਦੇਖ ਕੇ, ਕੈਸ਼ ਫਲੋ ਦੇਖ ਕੇ, ਉਹਦੇ ਸਰਕਮਸਟਾਂਸਿਸ ਦੇਖ ਕੇ ਮੋਰਗੇ ਪਲਾਨ ਕਰੀਦੀ ਹੈ, ਤੇ ਕਦੀ ਫਸਣ ਦਾ ਮੌਕਾ ਨਹੀਂ ਹੁੰਦਾ ਸਾਡੇ ਕਲਾਇੰਟ।
0: ਬਿਲਕੁਲ, ਤੇ ਜਾਣੀ ਜੇ ਤੁਹਾਡੇ ਕੋਲ ਅੱਜ ਕੋਈ ਕਾਲ ਕਰਦਾ ਮੋਰਗੇਜ ਲਈ, ਕੋਈ ਫਸਿਆ ਪਿਆ ਭਰਾ, ਉਹਦੀ ਮੋਰਗੇਜ 'ਚ ਘੰਟੇ ਥੋੜੇ ਰਹਿ ਗਏ ਤਾਂ ਕੰਮ ਹੋ ਸਕਦਾ?
1: ਜਿਵੇਂ ਦੇਖੋ, ਹਰ ਇੱਕ ਦੀ ਸਿਚੁਏਸ਼ਨ ਅਲੱਗ ਹੁੰਦੀ ਹੈ, ਤੇ ਬਹੁਤ ਵੱਡੀ ਵੱਡੀ ਗੱਲਾਂ ਕਰਦੇ, 24 ਘੰਟੇ ਕਲੋਜ਼ ਕਰ ਦਾਂਗੇ, ਕਲੋਜ਼ ਤੇ ਕਰ ਦਾਂਗੇ ਪਰ ਉਹਦੀ ਕੋਸਟ ਕਿੰਨੀ ਹੈ ਕੋਈ ਨਹੀਂ ਦੱਸਦਾ, ਠੀਕ ਹੈ ਨਾ। ਕਲੋਜ਼ ਕਰਨ ਨੂੰ ਅਸੀਂ ਵੀ ਅਪ ਟੂ 1 ਮਿਲੀਅਨ ਤੱਕ 2 ਦਿਨਾਂ ਤੇ ਕਰਜ਼ਾ ਦੇ ਦਿੰਦੇ ਹਾਂ, ਠੀਕ ਹੈ, ਪਰ ਉਹ ਕਰਜ਼ਾ ਕਿਸ ਕੰਡੀਸ਼ਨ ਤੇ ਮਿਲ ਰਿਹਾ, ਕਿੰਨੀ ਕੋਸਟ ਪੇ ਕਰਨੀ ਪੈ ਰਹੀ ਹੈ ਤੇ ਲੈਣਾ ਕਿੱਦਾਂ, ਇਹ ਬਹੁਤ ਇੰਪੋਰਟੈਂਟ ਹੈਗਾ।
0: ਬਿਲਕੁਲ ਬਿਲਕੁਲ, ਕੋਈ
1: ਕਰਨ ਨੂੰ ਅਸੀਂ ਵੀ ਕਰ ਸਕਦੇ ਹਾਂ ਗੱਲ, ਬਾਕੀ ਜਿਹੜੇ ਆਪਾਂ ਕਹਿੰਦੇ ਮੋਰਗੇ ਜਲਦੀ ਪੇ ਕਰਨਾ ਚਾਹੁੰਦੇ ਕਿ ਮੈਂ ਟੂਲ ਦੱਸ ਕੇ ਜਾ ਰਿਹਾ ਜਿੰਦੂ ਸਾਹਿਬ ਅੱਜ, ਜਿਨ੍ਹਾਂ ਦੀ ਮੰਥਲੀ ਮੋਰਗੇ ਪੇਮੈਂਟ ਹੈ ਉਹ ਬਾਈ ਵੀਕਲੀ ਕਰ ਲਓ, ਜਿਨ੍ਹਾਂ ਦੀ ਬਾਈ ਵੀਕਲੀ ਹੈਗੀ ਉਹ ਐਕਸਲੇਟਰ ਬਾਈ ਵੀਕਲੀ ਕਰ ਲਓ, ਉਹਦੇ ਨਾਲ ਤੁਹਾਡੀ ਸਾਲ ਦੀ 1 ਕਿਸ਼ਤ ਵੱਧ ਜਾਏਗੀ, ਔਰ ਤੁਹਾਡੇ ਜਿਹੜੀ 25 ਸਾਲ ਦਾ ਅਮੋਰਟਾਈਜੇਸ਼ਨ ਹੈ ਉਹ ਤੁਹਾਡਾ 22 ਸਾਲ ਦਾ ਰਹਿ ਜਾਏਗਾ, ਤੇ ਜਿਨ੍ਹਾਂ ਦਾ 30 ਸਾਲ ਦਾ ਹੈਗਾ ਉਹ 26 ਸਾਲ ਦਾ ਰਹਿ ਜਾਏਗਾ। ਇਸ ਲਈ ਜਿਹੜੀ ਵੀ ਛੋਟੀ ਛੋਟੀ ਆਪਾਂ ਸੇਵਿੰਗ ਕਰਦੇ ਨਾ ਜੰਜਾ ਸਾਹਿਬ, ਉਹ ਅਸੀਂ ਮੋਰਗੇ ਪੇਮੈਂਟ ਚ ਪਾਉਣਾ ਸ਼ੁਰੂ ਕਰ ਦਈਏ ਤਾਂ ਸਾਡਾ ਜਿਹੜਾ ਡੈਟ ਫ੍ਰੀ ਘਰ ਹੈ ਜਲਦੀ ਹੋ ਸਕੇਗਾ। ਅੱਜ ਕੱਲ ਦੇ ਹਾਲਾਤ ਬਹੁਤ ਖਰਾਬ ਹੈਗੇ ਆ, ਪਰ ਅੱਜ ਵੀ ਸਾਡੇ ਕਈ ਕਲਾਇੰਟ ਆ ਜਿਹੜੇ ਅਡੀਸ਼ਨਲ $100, $200, $300 ਮੰਥਲੀ ਮੋਰਗੇ ਦੇ ਵਿੱਚ ਪਾ ਕੇ ਆਪਣਾ ਪ੍ਰਿੰਸੀਪਲ ਘਟਾ ਰਹੇ ਆ ਔਰ ਉਹਨਾਂ ਦੀ ਮੋਟੀਵੇਸ਼ਨ ਘੱਟ ਕੇ 3-4 ਸਾਲ ਘੱਟ ਜਾਂਦੀ ਹੈ ਹੈਗਾ। ਇਹ ਬਹੁਤ ਜ਼ਰੂਰੀ ਹੈਗਾ ਕਿਉਂਕਿ ਅਸੀਂ ਸ਼ੋਪਿੰਗ ਤੇ ਤਾਂ ਪੈਸਾ ਖਰਚਦੇ ਨੇ ਜੰਜੂਆ ਸਾਹਿਬ, ਠੀਕ ਹੈ ਜੀ, ਮੇਲਿਆਂ ਤੇ ਜਾ ਕੇ ਪੈਸਾ ਖਰਚਦੇ ਨੇ, ਜਿਹੜਾ ਕਿ ਚਲੋ ਵਧੀਆ ਗੱਲ ਹੈ, ਇੰਜੋਏ ਵੀ ਕਰਨਾ ਚਾਹੀਦਾ, ਪਰ ਛੋਟੀ ਛੋਟੀ ਸੇਵਿੰਗ ਕਰਕੇ ਨਾ ਜੇ ਅਸੀਂ ਪ੍ਰਿੰਸੀਪਲ ਦੇ ਟੋਵਰਡ ਪੈਸਾ ਪਾਉਂਦੇ ਹਾਂ ਮੋਰਗੇ ਦੇ ਵਿੱਚ ਤੇ ਸਾਡੀ ਮੋਰਗੇ 2-3 ਸਾਲ ਬਹੁਤ ਇਫੈਕਟ ਪੈਂਦਾ, ਸਾਨੂੰ ਪਤਾ ਨੀ ਚੱਲਦਾ। ਇਸ ਲਈ ਐਕਸਲੇਟਰ ਬਾਈ ਵੀਕਲੀ ਤੁਹਾਡੀਆਂ 20 ਸਾਲ ਦੀਆਂ 2 ਕਿਸ਼ਤਾਂ ਵੱਧ ਜਾਂਦੀਆਂ, 3 ਕਿਸ਼ਤਾਂ ਸੋਰੀ, ਔਰ ਜੇ ਅਸੀਂ ਬਾਈ ਵੀਕਲੀ ਕਰਦੇ ਹਾਂ ਉਹਦੀਆਂ ਸਾਲ ਦੀਆਂ 2 ਕਿਸ਼ਤਾਂ ਜਾਂਦੀਆਂ, ਜਿਹਦੇ ਨਾਲ ਸਾਡੀ ਅਮੋਰਟਾਈਜੇਸ਼ਨ ਸਿੱਧੀ 3-4 ਸਾਲ ਘੱਟ ਜਾਂਦੀ ਹੈ। ਇਹ ਛੋਟੇ ਛੋਟੇ ਜਿਹੜੇ ਆਪਾਂ ਨਾ ਟਾਰਗੇਟ ਲੈ ਕੇ ਚੱਲਦੇ ਹਾਂ ਇਹਦੇ ਨਾਲ ਸਾਡੀ ਜਿਹੜੇ ਡੈਟ ਹੈਗੀ ਉਹ ਬਹੁਤ ਜਲਦੀ ਪੇ ਹੋ ਜਾਂਦੀ।
0: ਕਿਸੇ ਨੇ ਪਲਾਨ ਕਰਨਾ ਹੋਵੇ ਤੁਹਾਡੇ ਨਾਲ ਮਿਲਣਾ ਹੋਵੇ ਦੱਸੋ ਕਿੱਥੇ ਕਿੱਥੇ ਆਉਣ ਤੇ ਕਿਹੜੇ ਟਾਈਮ ਆਉਣ?
1: ਜੰਜੂ ਸਾਹਿਬ ਬਿਲਕੁਲ, ਸਾਡੇ 2 ਆਫਿਸ ਹੈ, 401 ਤੇ ਮਿਸਟਰ ਰੋਡ, 2000 ਅਰਜੈਂਟੀਆ ਰੋਡ, ਤੇ ਇੱਕ ਬ੍ਰੈਂਪਟਨ ਦੇ ਵਿੱਚ ਹੈਗਾ ਸਨਪੈਕ ਗੁਰਦੁਆਰੇ ਦੀ ਬੈਕ ਸਾਈਡ ਤੇ ਬਿਲਡਿੰਗ ਹੈ 9300 ਗੋਰਵੇ ਡਰਾਈਵ। ਮੰਡੇ ਟੂ ਫਰਾਈਡੇ 9 to 9 to 5 ਹੁੰਦੇ ਆ, ਸੈਟਰਡੇ ਸੰਡੇ ਬਾਈ ਅਪੁਆਇੰਟਮੈਂਟ ਆਪਾਂ ਕਲਾਇੰਟ ਨੂੰ ਲੈਂਦੇ ਹਾਂ। ਬਟ ਇੱਕੋ ਹੀ ਗੱਲ ਆਪਾਂ ਕਲਾਇੰਟ ਨੂੰ ਕਹਿੰਦੇ ਹਾਂ, ਜੇ ਘਰ ਲੈਣ ਤੋਂ ਪਹਿਲਾਂ ਰੀਫਾਈਨਾਂਸ ਕਰਨ ਤੋਂ ਪਹਿਲਾਂ ਸਾਡੇ ਨਾਲ ਬਹਿ ਕੇ ਡਿਸਕਸ ਕਰ ਲੋਗੇ ਤੇ ਤੁਹਾਨੂੰ ਫਸਣ ਨਹੀਂ ਦੇਵਾਂਗੇ ਅਸੀਂ ਕਦੀ, ਨਾ ਪ੍ਰਾਈਵੇਟ ਮੋਰਗੇਜ ਤੇ ਨਾ ਬੀ ਸਾਈਡ ਮੋਰਗੇਜ ਦੇ ਵਿੱਚ।
0: 647-606-8110 ਤੇ ਸੰਪਰਕ ਤੁਸੀਂ ਕਰ ਸਕਦੇ ਹੋ, 647-606-8110 ਤੇ ਸ਼ਰਮਾ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਤੁਸੀਂ ਵੀਕਐਂਡ 'ਤੇ ਆਉਣਾ ਤਾਂ ਅਪੋਇੰਟਮੈਂਟ ਬਣਾ ਲਿਓ, ਇੱਕ ਵਾਰ ਦੱਸ ਕੇ ਆ ਜਿਓ ਅਤੇ ਤੁਹਾਨੂੰ ਸ਼ਰਮਾ ਸਾਹਿਬ ਐਨੀ ਟਾਈਮ ਉੱਥੇ ਮਿਲ ਸਕਦੇ ਆ, 647-606-8110 ਦਾ। ਸ਼ਰਮਾ ਸਾਹਿਬ ਥੈਂਕ ਯੂ ਸੋ ਮਚ, ਲਵ ਯੂ,
1: ਥੈਂਕ ਯੂ ਸੋ ਮਚ,
0: ਥੈਂਕ ਯੂ। ਬਿਲਕੁਲ ਜੀ, ਅਤੇ ਜੇ ਤੁਸੀਂ ਇੰਪੀਰੀਅਲ ਕ੍ਰਾਈਏਸ਼ਨ ਐਂਡ ਡਰਾਈ ਕਲੀਨ ਵਾਲਿਆਂ ਦੇ ਹਜੇ ਤੱਕ ਨਹੀਂ ਗਏ, ਕੱਪੜੇ ਕੁੱਪੜੇ ਆਪਣੇ ਨਹੀਂ ਟਾਇਟ ਕਰਾਏ ਜਾਂ ਖੁੱਲ੍ਹੇ ਕਰਾਏ, 437-235-2 'ਤੇ ਸੰਪਰਕ ਕਰ ਲਿਓ, ਜਾਂ ਫਿਰ 353 ਵੈਟਰਨਸ ਡਰਾਈਵ ਬ੍ਰੈਂਪਟਨ ਦੇ ਵਿੱਚ ਨੇ। ਅੰਪਲਾਇੰਸ ਟੂ ਫਿਕਸ ਹੋਮ ਅੰਪਲਾਇੰਸ ਰਿਪੇਅਰ ਸਰਵਿਸ ਵਾਲਿਆਂ ਨਾਲ ਸੰਪਰਕ ਕਰ ਲਿਓ ਹਰਿੰਦਰ, ਉਹਨਾਂ ਨਾਲ 647-407-1470 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਆ। ਰਮਨਦੀਪ ਹੁਣੀ ਮੇਰੇ ਮੂਹਰੇ ਬੈਠੇ ਆ। ਰਮਨਦੀਪ ਜੀ, ਹੌਰਨਬਿਲ ਇੰਸ਼ੋਰੈਂਸ ਦੱਸਦੇ ਹਾਂ।
2: ਕੰਮ ਨਹੀਂ ਚੱਲ ਰਿਹਾ ਜਾਂ ਬ੍ਰੋਕਰੇ ਤੋਂ ਖੁਸ਼ ਨਹੀਂ ਹੈਗਾ, ਉਹ ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੇ। ਸਾਡਾ ਆਫਿਸ ਹੈਗਾ ਜੀ ਸਟੀਲ ਐਂਡ ਡਿਕਸੀ ਦੇ ਇੰਟਰਸੈਕਸ਼ਨ ਤੇ, 200 ਵਿਲਕਿਨਸਨ ਰੋਡ, ਯੂਨਿਟ 7, ਤੇ 6 ਦਿਨ ਅਸੀਂ ਆਫਿਸ 'ਚ ਅਵੇਲੇਬਲ ਹੁੰਦੇ ਹਾਂ, ਜਾਂ ਸਾਨੂੰ ਕਦੀ ਵੀ 24 ਘੰਟੇ 7 ਦਿਨ ਜਿੱਦਾਂ ਅਸੀਂ ਪਹਿਲਾਂ ਕਿਹਾ ਵੀ ਜਦੋਂ ਮਰਜ਼ੀ ਕਾਲ ਕਰਕੇ ਤੇ ਸਾਨੂੰ ਸੰਪਰਕ ਕੀਤਾ ਜਾ ਸਕਦਾ। ਹੁਣ ਕਿਉਂਕਿ ਭਾਅ ਜੀ ਜਿਹੜਾ ਬਿਜ਼ਨਸ ਆ ਲਾਈਫ ਇੰਸ਼ੋਰੈਂਸ ਦਾ, ਇਹ ਬਹੁਤ ਵਾਸਟ ਆ, ਇੱਕ ਨਹੀਂ ਆ ਬੰਦਾ, ਅਸੀਂ ਸੋਚਦੇ ਵੀ ਸਿਰਫ ਲਾਈਫ ਇੰਸ਼ੋਰੈਂਸ ਹੀ ਪ੍ਰੋਡਕਟ ਵੇਚਣਾ, ਪਰ ਜਿੱਦਾਂ ਅਸੀਂ ਰੋਜ਼ ਗੱਲ ਕਰਦੇ ਹਾਂ ਕ੍ਰਿਟੀਕਲ ਡਿਸੇਬਿਲਟੀ, ਵਿਜ਼ਟਰ ਇੰਸ਼ੋਰੈਂਸ, ਟਰੈਵਲ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਦੇ ਬਹੁਤ ਸਾਰੇ
0: ਟਰੱਕਾਂ ਡਰਾਈਵਰਾਂ ਲਈ ਡਿਸੇਬਿਲਟੀ ਤਾਂ ਜ਼ਰੂਰੀ ਹੈ,
2: ਟਰੱਕ ਡਰਾਈਵਰ
0: ਚਾਹੇ ਉਹ ਸਿਟੀ 'ਚ ਕੰਮ ਕਰਦਾ ਚਾਹੇ ਬਾਹਰ ਨੂੰ ਜਾਂਦਾ।
2: ਦੇਖੋ ਭਾਅ ਜੀ, ਕੋਈ ਵੀ ਬੰਦਾ ਉਹਨੂੰ ਆਪਣੀ ਇਨਕਮ ਪ੍ਰੋਟੈਕਸ਼ਨ ਬਹੁਤ ਜ਼ਰੂਰੀ ਹੈ। ਹੁਣ ਜੇ ਕੋਈ ਬੰਦਾ ਜੋਬ ਵੀ ਕਰ ਰਿਹਾ, ਉਹਦੇ ਕੋਲ ਸਿਰਫ EI ਹੈਗੀ ਹੈ, ਹਨਾ, ਉਹ ਤੇ ਜਾਂ ਫਿਰ ਆਪਣੇ WSIB ਨਾਲ ਕਵਰ ਆ। ਹੁਣ WSIB ਨੇ ਉਹਨੂੰ ਸਿਰਫ ਕੰਮ ਤੇ ਸੱਟ ਚੋਟ ਲੱਗੇ ਤੇ ਕਵਰ ਕਰਨਾ, ਚਲੋ ਹਨਾ, ਉਹਨੂੰ ਘਰ ਬੈਠੇ ਨੂੰ ਪੈਸੇ ਮਿਲਣੇ ਸ਼ੁਰੂ ਹੋ ਜਾਣੇ ਆ। ਜੇ ਤੁਸੀਂ ਬਿਮਾਰ ਠਮਾਰ ਹੋ ਗਏ ਘਰੇ, ਸਿਰਫ EI ਨੇ ਤੁਹਾਨੂੰ 15 ਵੀਕਾਂ ਲਈ ਹੀ ਕਵਰ ਕਰਨਾ, 55% ਉਹ ਤੁਹਾਨੂੰ ਤੁਹਾਡੀ ਸੈਲਰੀ ਦਾ ਦਿੰਦੀ ਹੈ। 15 ਵੀਕ ਤੋਂ ਬਾਅਦ ਜੇ ਤੁਹਾਡੇ ਕੋਲ ਗਰੁੱਪ ਪਲਾਨ 'ਚ ਸ਼ੋਰਟ ਟਰਮ ਲੌਂਗ ਟਰਮ ਡਿਸੇਬਿਲਟੀ ਹੈ ਨਹੀਂ, ਤਾਂ ਤੁਹਾਡੀ ਕੋਈ ਇਨਕਮ ਨਹੀਂ ਹੈ। ਸੋ ਜਿਹੜੇ ਕਈ ਵਾਰੀ ਅਸੀਂ ਇਹ ਸੋਚ ਲੈਂਦੇ ਵੀ ਟਰੱਕ ਡਰਾਈਵਰ ਆ ਜੀ ਸੈਲਫ ਇੰਪਲਾਈਡ ਤੋਂ ਹੈ, ਮਤਲਬ ਉਹਨੂੰ ਜ਼ਰੂਰੀ ਹੈ, ਪਰ ਹਰੇਕ ਬੰਦੇ ਨੂੰ ਆਪਣੇ ਆਉਣ ਵਾਲੇ 5-7 ਸਾਲਾਂ ਲਈ ਘੱਟੋ ਘੱਟ ਆਪਣੇ ਇਨਕਮ ਦੀ ਪ੍ਰੋਟੈਕਸ਼ਨ ਜ਼ਰੂਰੀ ਹੈ। ਸੋ
0: ਜੇ ਕਿਸੇ ਨੇ ਹਜੇ ਨਹੀਂ ਵੀ ਮਨ ਬਣਾਇਆ ਤਾਂ ਕੱਲ੍ਹ ਨੂੰ ਮੀਟਿੰਗ ਆ ਕੇ ਦੇਖ ਸਕਦਾ,
2: ਕੱਲ੍ਹ ਨੂੰ ਮੀਟਿੰਗ
0: ਕਿੰਨੇ ਤੋਂ ਕਿੰਨੇ?
2: ਸਾਡੇ 11 to 1 ਵਜੇ ਤੱਕ
0: ਤੁਸੀਂ ਮੀਟਿੰਗ ਆ ਕੇ ਦੇਖਿਓ ਵੀ ਉੱਥੇ ਹੁੰਦਾ ਕੀ ਆ, ਗੱਲਾਂ ਬਾਤਾਂ ਕਰਾਂਗੇ, ਇੰਜੋਏ ਕਰਾਂਗੇ, ਫਨ ਕਰਾਂਗੇ, ਅਤੇ ਫਿਰ ਤੁਸੀਂ ਜੁਆਇਨ ਕਰਨਾ ਹੋਇਆ ਕਰ ਲਿਓ, ਨਹੀਂ ਤੁਹਾਡਾ ਮਨ ਕਰਦਾ। 647-237-3123 ਤੇ ਰਮਨਦੀਪ ਉਹਨਾਂ ਨਾਲ ਸੰਪਰਕ ਕਰ ਲਿਓ, ਜਾਂ ਫਿਰ ਮੇਰੇ ਨਾਲ ਐਨੀ ਟਾਈਮ 647-835-5494 ਤੇ ਸੰਪਰਕ ਕਰ ਲਿਓ। ਅਤੇ ਤੁਸੀਂ ਜੰਗ ਸਟੀਲ ਫੋਰਡ ਦੇ ਹਜੇ ਤੱਕ ਪਿੱਕਾਂ ਨਹੀਂ ਲਏ, ਗੱਡੀਆਂ ਨਹੀਂ ਲਈਆਂ, ਤਾਂ F-150 ਦਾ ਪਿੱਕਾ ਲੈਣਾ ਚਾਹੁੰਦੇ ਹੋ ਜਾਂ ਬ੍ਰਿੰਕੋ ਦੀਆਂ ਜਾਂ ਲਿੰਕ ਦੀਆਂ ਗੱਡੀਆਂ ਲੈਣੀਆਂ, ਤਾਂ GM ਸਾਹਿਬ ਨੇ ਉੱਥੇ ਬਨੀਤ ਜੀ 416-704-4940 ਤੇ ਸੰਪਰਕ ਕਰ ਲਿਓ। ਪਰਮਿੰਦਰ ਜੀ, ਇੱਕ ਗੀਤ ਦੇ 2 ਬੋਲ ਸੁਣਾਉਣਾ, ਹੋਲਡ ਰੱਖਿਓ, ਫਿਰ ਇਹ 'ਤੇ ਖਬਰ ਕਰਨੀ ਆ।

0: ਕੀ ਹਾਲ ਆ ਝੋਨੇ ਦੇ ਅੱਜ ਕੱਲ ਲਾਉਣ ਲੱਗ ਗਏ ਕਿ ਨਹੀਂ?
1: ਝੋਨਾ ਪੂਰਾ ਜ਼ੋਰਾਂ ਤੇ ਜੀ, ਪੂਰਾ ਜ਼ੋਰਾਂ ਤੇ, ਕਿਉਂਕਿ ਥੋੜੇ ਦਿਨ ਪਹਿਲਾਂ ਵੱਖ ਵੱਖ ਥਾਵਾਂ ਤੇ ਪੰਜਾਬ ਦੇ ਵਿੱਚ ਮੀਂਹ ਵੀ ਹੋਇਆ। ਸੋ ਉਹ ਜਿਹੜੀ ਆਪਾਂ ਰੌਣੀ ਕਰਦੇ ਹੁੰਦੇ ਸੀ, ਵਾਹੁੰਦੇ ਹੁੰਦੇ ਸੀ, ਉਹ ਕੁਦਰਤ ਦੀ ਕਿਰਪਾ ਹੋ ਗਈ ਆ। ਤੇ ਉਧਰੋਂ ਭਾਖੜਾ ਡੈਮ ਦੀ ਵੀ ਆਪਾਂ ਪਹਿਲਾਂ ਕਵਰ ਕਰਕੇ ਆਏ ਆ ਕਿ ਭਾਖੜਾ ਡੈਮ ਨੇ ਪੂਰਾ ਪਾਣੀ ਛੱਡਿਆ ਹੋਇਆ। ਰਾਏਕੋਟ ਦੇ ਵਿੱਚ ਜਿਹੜੀਆਂ ਦੋ ਦਿਨ ਪਹਿਲਾਂ ਨਹਿਰਾਂ ਟੁੱਟ ਗਈਆਂ ਸੀ, ਤੇ ਹੁਣ ਖਬਰ ਆ ਰਹੀ ਆ ਮਾਨਸਾ ਦੇ, ਮਾਨਸਾ ਦੇ ਭੀਖੀ ਦੇ ਵਿੱਚ ਵੀ ਜਿਹੜੇ ਨੱਕੇ ਬੰਨੇ ਨਹਿਰਾਂ ਟੁੱਟ ਰਹੀਆਂ ਨੇ। ਸੋ ਪਾਣੀ ਵੀ ਬੱਲੇ ਬੱਲੇ ਆ, ਝੋਨਾ ਵੀ ਲੱਗ ਰਿਹਾ, ਦੇਖਦੇ ਹਾਂ। ਵੈਸੇ ਜਿਹੜਾ ਮਾਨਸੂਨ ਆ, ਮਾਨਸੂਨ ਕਹਿੰਦੇ ਕੋਈ ਉਹਦੇ ਤੇ ਅਸਰ ਹੋ ਜਾਣਾ, ਕੋਈ ਅਲ ਨੀਨੋ ਹੁੰਦਾ, ਸੋ ਉਹਦਾ ਜਿਹੜਾ ਸੋਕਾ ਵੀ ਲੱਗ ਸਕਦਾ। ਕਿਤੇ ਏਦਾਂ ਨਾ ਹੋਵੇ ਹਰਜੀਤ ਜੀ ਕਿ ਪਹਿਲਾਂ ਪਹਿਲਾਂ ਮੀਂਹ ਝੋਨਾ ਲਵਾ ਦੇਵੇ, ਮੁੜ ਕੇ ਕਿਤੇ ਔੜ ਲੱਗ ਜਾਵੇ। ਦੇਖਦੇ ਹਾਂ ਕੀ ਹੁੰਦਾ। ਹਾਲ ਦੀ ਘੜੀ ਪੂਰੀ ਮਤਲਬ ਜੱਟ ਜਿਹੜੇ ਨੇ ਪੂਰੇ ਸਭ ਕੁਛ ਭੁੱਲ ਕੇ ਝੋਨਾ ਲਾਉਣ ਚ ਜੁਟੇ ਹੋਏ ਨੇ ਜੀ।
0: ਜੇ ਤੁਹਾਡੇ ਗਰਾਜ ਡੋਰ ਦੀ ਰਿਪੇਅਰ ਹੋਣ ਵਾਲਾ ਕੋਈ ਕੰਮ ਆ, ਜਾਂ ਕੋਈ ਉਹਦੀ ਚੈਨ ਚੂਨ ਟੁੱਟ ਗਈ, ਜਾਂ ਓਪਨਰ ਲਗਾਉਣਾ ਚਾਹੁੰਦੇ ਹੋ ਤੁਸੀਂ, ਤਾਂ ਸਨੀ ਬਾਈ ਨਾਲ 647-1245 ਤੇ ਸੰਪਰਕ ਕਰ ਲਿਓ, 647-1245 ਤੇ। ਜੇ ਤੁਸੀਂ ਘਾਹ ਕੱਟਣ ਵਾਲੀਆਂ ਮਸ਼ੀਨਾਂ ਦੀ ਰਿਪੇਅਰ ਕਰਾਉਣੀ ਚਾਹੁੰਦੇ ਹੋ, ਜਾਂ ਥੋੜ੍ਹੀਆਂ ਚੱਲੀਆਂ ਹੋਈਆਂ ਮਸ਼ੀਨਾਂ ਲੈਣੀਆਂ ਚਾਹੁੰਦੇ ਹੋ, ਸਨੋ ਰਿਮੂਵਲ ਲੈਣਾ ਚਾਹੁੰਦੇ ਹੋ, ਜਾਂ ਉਹਦੀ ਰਿਪੇਅਰ ਕਰਾਉਣੀ ਆ, 647-442-4241 ਤੇ ਸੁਖਜਿੰਦਰ ਬਰਾੜ ਸਾਹਿਬ ਨਾਲ ਸੰਪਰਕ ਕਰ ਲਿਓ। ਅਤੇ ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਮਿਲਟਨ ਐਂਡ ਓਕਵਿਲ ਦੇ ਵਿੱਚ ਡਿਲੀਵਰੀ ਫਰੀ ਆ। ਤੁਸੀਂ ਟਿਫਨ ਘਰੇ ਲਗਾਉਣਾ ਚਾਹੁੰਦੇ ਹੋ ਤਾਂ ਪਰਮ ਹੋਣਾ ਨੇ 4374-3063 ਜਾਂ ਫਿਰ ਮੈਥੋਂ ਇਨੀ ਟਾਈਮ ਇਹ ਨੰਬਰ ਲਿਆ ਜਾ ਸਕਦਾ। ਅਤੇ ਦੇਸੀ ਸੈਨੇ ਫਿਲਮ ਤੋਂ ਜਗਦੀਸ਼ ਭਾਅ ਜੀ 416-930-1251, ਵੀਡੀਓ ਫੋਟੋਗ੍ਰਾਫੀ ਡੀਜੀ ਦੇ ਕੋਈ ਸਫਾਵਾਂ ਲੈਣੀਆਂ ਚਾਹੁੰਦੇ ਹੋ 416-930-1251। ਸਟੀਫਨ ਫਰਨੀਚਰ 905-790-0560 'ਤੇ ਸੰਪਰਕ ਕਰ ਲਿਓ। ਪੀ ਐਨ ਜੇ ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਟਰੱਕ ਟਰੇਲਰਾਂ ਦੀ ਕੰਪਨੀ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ 5330 ਬ੍ਰੈਡਕੋ ਬੁਲੇਵਰਡ ਮਿਸਿਜ਼ ਹੈਗਾ, ਡਿਕਸੀ ਐਂਡ ਮੈਥਸਨ ਦਾ ਏਰੀਆ, 905-459-5533 'ਤੇ ਸੰਪਰਕ ਕੀਤਾ ਜਾ ਸਕਦਾ। ਕਨੇਡਾ ਕੱਲ੍ਹ ਵਿਨ ਹੋਇਆ 6-0 ਦੇ ਨਾਲ ਕਤਰ ਨੂੰ ਹਰਾ ਕੇ, ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਜਿਹੜੇ ਜਿਹੜੇ ਵੀ ਹੈਗੇ ਦੇਖਣ ਵਾਲੇ। ਅਤੇ ਜੋਨਾਥਨ ਡੇਵਿਡ ਦੀ ਹੈਟ੍ਰਿਕ ਦੀ ਬਦੌਲਤ ਕਨੇਡਾ ਨੇ ਕਤਰ ਨੂੰ ਦਿੱਤੀ ਮਾਤ, 1.13 ਲੱਖ ਨੂੰ ਮਿਲ ਗਈ ਪੀ ਆਰ। ਕਨੇਡਾ 'ਚ 80,000 ਤੋਂ ਵੱਧ ਸਿਟੀਜ਼ਨ ਬਣ ਗਏ ਨੇ ਜੀ। ਓ ਪੀ ਪੀ ਅਫਸਰ ਤੁਰਨ ਵਾਲੀ ਅੰਤਮ ਰਸਮਾਂ ਕੱਲ੍ਹ ਹੋ ਗਈਆਂ ਉਹਨਾਂ ਦੀਆਂ, ਅਤੇ ਉਹਨਾਂ ਨੇ ਕਿਸੇ ਨੂੰ ਪਬਲਿਕ ਨੂੰ ਨਹੀਂ ਸੀ ਅੰਦਰ ਜਾਣ ਦਿੱਤਾ। ਅਤੇ ਪੂਰਾ ਉਹਨਾਂ ਦਾ ਪੁਲਿਸ ਦਾ ਸਾਰਾ ਜਣੀ ਸਰਕਾਰੀ ਕਹਿ ਲਓ ਵੀ ਉਹਦੇ ਨਾਲ ਸਲਾਮੀ ਦਿੱਤੀ ਗਈ ਉਹਨਾਂ ਨੂੰ, ਜਿਹੜਾ ਵੀ ਉਹਨਾਂ ਦਾ ਪੁਲਿਸ ਦਾ ਹੁੰਦਾ, ਠੀਕ ਕਹਿ ਸਕਦੇ ਹੋ ਰਮਨਦੀਪ ਨਾ। ਅਤੇ ਮਾੜੀ ਖਬਰ ਆ, ਪਰ ਜਿਹੜਾ ਉਹਨਾਂ ਦਾ ਸੀਗਾ ਜਿਹਨੇ ਉਹਨੂੰ ਮਾਰਿਆ ਸੀ ਬਾਲੀ ਸਾਹਿਬ ਨੂੰ, ਉਹ ਵੀ ਗੱਡੀ ਚੜ੍ਹਾਉਣ ਵਾਲਾ ਚੇਤਨ ਕੁਮਾਰ ਦੀ ਗ੍ਰਿਫਤਾਰੀ ਹੋ ਗਈ। ਗੈਰ ਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਕਰਨ ਦੇ ਦੋਸ਼ ਸੀ ਉਹਦੇ 'ਤੇ। ਅਤੇ ਅਮਰੀਕਾ ਦੇ ਟੈਕਸਸ ਸੂਬੇ ਦੇ ਛੋਟੇ ਜਿਹੇ ਸ਼ਹਿਰ ਐਲਟੋਨ ਵਿਖੇ ਇੱਕ ਪੰਜਾਬੀ ਨੌਜਵਾਨ ਨੇ ਆਪਣੇ ਮਾਂ ਬਾਪ ਅਤੇ ਨਾਨੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ, ਅਤੇ 19 ਸਾਲ ਦਾ ਸੀ ਬੇਟਾ ਇਹ ਆਪ। ਅਤੇ ਕਨੇਡਾ ਦੇ ਡੰਕਨ 'ਚ ਲਾਪਤਾ ਪੰਜਾਬੀ ਨੌਜਵਾਨ ਦੀ ਮਿਲ ਗਈ ਲਾਸ਼, ਲੁਧਿਆਣਾ ਦਾ ਰਹਿਣ ਵਾਲਾ ਸੀ ਪਰਮਿੰਦਰ ਸਿੰਘ, ਮਾੜੀ ਖਬਰ ਆ। ਅਤੇ ਅਮਰੀਕਾ 'ਚ ਡੁੱਬੀਆਂ 2 ਭਾਰਤੀ ਮੁਟਿਆਰਾਂ, ਕਨੇਡਾ 'ਚ ਜੰਗਲਾਂ 'ਚੋਂ ਮਿਲੀ ਪੰਜਾਬੀ ਦੀ ਲਾਸ਼। ਅਤੇ ਕਨੇਡਾ 'ਚ ਮੁਸਲਿਮ ਔਰਤ 'ਤੇ ਹਮਲਾ ਕਰਨ ਵਾਲਾ ਕਾਬੂ ਹੋ ਗਿਆ ਜੀ। ਅਤੇ ਦਿਨ ਦਿਹਾੜੇ ਨਿਊਯਾਰਕ 'ਚ ਟਾਈਮ ਸਕੁਅਰ ਦੇ 'ਚ ਗੋਲੀਬਾਰੀ, ਜਾਨਾਂ ਬਚਾਉਣ ਲਈ ਭੱਜੇ ਸੈਲਾਨੀ। ਅਤੇ ਜਪਾਨ ਦੇ ਟੋਕੀਓ 'ਚ ਵੱਡਾ ਹਾਦਸਾ ਟਲ ਗਿਆ, ਸਕੂਲ ਦੀ 4th ਮੰਜ਼ਿਲ 'ਤੇ ਭੜਕੀ ਅੱਗ, ਸੁਰੱਖਿਅਤ ਕੱਢੇ 300 ਬੱਚੇ ਅਤੇ ਅਧਿਆਪਕ। ਅਤੇ ਪਾਕਿਸਤਾਨ ਦੇ ਵਿੱਚ ਕੱਲ੍ਹ ਦੀ ਖਬਰ ਸੀਗੀ, ਸਿੱਖ ਜੋੜਾ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰਿਫਤਾਰ, ਉਹ ਮਤਲਬ ਉਹਨਾਂ ਨੂੰ ਕਤਲ ਕੀਤਾ ਗਿਆ ਅਤੇ ਉਹ ਸ਼ੱਕੀ ਫੜ ਲਿਆ। ਇੱਕ ਪਰਮਿੰਦਰ, ਹੇਮਕੁੰਡ ਸਾਹਿਬ ਦੇ ਵਿੱਚ ਅੱਜ ਖਬਰ ਆ ਰਹੀ ਆ ਵੀ ਸੇਵਾ ਸਿੰਘ ਮੈਨੇਜਰ ਨੇ ਉੱਥੇ, ਉਹਨਾਂ ਨੇ ਕਿਹਾ ਵੀ ਕੋਈ ਵੀ ਜਿਹੜਾ ਵੀ ਹੇਮਕੁੰਡ ਸਾਹਿਬ ਨੂੰ ਆਉਂਦਾ ਕੋਈ ਆਪਣਾ ਹਥਿਆਰ ਲੈ ਕੇ ਨਾ ਆਵੇ, ਹਥਿਆਰਾਂ ਦੇ ਵਿੱਚ ਜਿਹ 'ਚ ਕਿਰਪਾਨ ਜਾਂ ਸਿਰੀ ਸਾਹਿਬ ਜਾਂ ਕੁਛ ਵੀ ਕਹਿ ਲਓ, ਉਹ ਕਹਿੰਦੇ ਲੈ ਕੇ ਨਾ ਆਵੇ। ਪਰ ਕੱਲ੍ਹ ਤੱਕ ਤਾਂ ਜਹੇਦਾਰ ਸਾਹਿਬ ਨੇ ਚੰਗਾ ਉਹ ਕੀਤਾ।
1: ਬਿਲਕੁਲ ਜੀ, ਸ੍ਰੀ ਹੇਮਕੁੰਟ ਸਾਹਿਬ ਦੇ ਵਿੱਚ ਜਿਹੜੀਆਂ ਮੰਗਲਵਾਰ ਨੂੰ ਘਟਨਾਵਾਂ ਵਾਪਰੀਆਂ ਸੀ ਕਰਨ ਪ੍ਰਯਾਗ ਦੇ ਵਿੱਚ, ਮੋਹਾਲੀ ਦੇ ਰਹਿਣ ਵਾਲੇ 4 ਨਿਹੰਗ ਮੰਤਰੀ ਸਿੰਘ, ਜਸ਼ਨਪ੍ਰੀਤ ਸਿੰਘ, ਅਜੇ ਸਿੰਘ, ਸਤਵਿੰਦਰ ਸਿੰਘ ਗਏ ਸੀ ਸ੍ਰੀ ਹੇਮਕੁੰਟ ਸਾਹਿਬ ਕਰਨ ਪ੍ਰਯਾਗ ਨਾਂ ਦੀ ਥਾਂ ਦੇ ਉੱਪਰ। ਉਹਨਾਂ ਦਾ ਲੋਕਲ ਲੋਕਾਂ ਦੇ ਨਾਲ ਉਹਨਾਂ ਦਾ ਵਿਵਾਦ ਹੁੰਦਾ, ਕਿਰਪਾਨਾਂ ਨਿਕਲਦੀਆਂ ਨੇ, ਜ਼ਖਮੀ ਹੁੰਦੇ ਨੇ ਔਰ 4 ਗ੍ਰਿਫਤਾਰ ਹੁੰਦੇ ਨੇ। ਔਰ ਉਸ ਤੋਂ ਬਾਅਦ ਸ੍ਰੀ ਹੇਮਕੁੰਟ ਸਾਹਿਬ ਦੇ ਮੁੱਖ ਸੇਵਾਦਾਰ ਸੇਵਾ ਸਿੰਘ ਨੇ ਇੱਕ ਵੀਡੀਓ ਪਾਈ ਸੀ ਕਿ ਜਿਹੜੇ ਪੰਜਾਬ ਤੋਂ ਯਾਤਰੀ ਜਾਂਦੇ ਨੇ, ਕਿਰਪਾ ਕਰਕੇ ਹਥਿਆਰ ਨਾ ਲੈ ਕੇ ਜਾਓ, ਜੇ ਨਿੱਜੀ ਲੜਾਈਆਂ ਹੁੰਦੀਆਂ ਧਾਰਮਿਕ ਚਿੰਨ੍ਹਾਂ ਨੂੰ ਨਾ ਵਰਤੋ। ਪਰ ਹੁਣ ਬਰਾਬਰ ਆ ਗਏ ਨੇ ਜਥੇਦਾਰ ਗੜਗਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਉਹ ਕਹਿੰਦੇ ਕਿਉਂ ਨਾ ਲੈ ਕੇ ਜਾਣ, ਇਹ ਤਾਂ ਭਾਈ ਸਾਡੇ ਦਸ਼ਮੇਸ਼ ਪਿਤਾ ਦੀ ਬਖਸ਼ਿਸ਼ ਆ, ਪੂਰੇ ਲੈਸ ਹੋ ਕੇ ਜਾਣਗੇ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਸਾਰੇ ਟਰਸਟੀਆਂ ਨੂੰ ਇਸ ਗੱਲ ਨੂੰ ਵੀਡੀਓ ਪਾਉਣ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤਲਬ ਕੀਤਾ ਜਾਊ।
0: ਜੇ ਭਗਵੰਤ ਮਾਨ ਸਾਹਿਬ ਦੀ ਜਿਹੜੀ ਵੀਡੀਓ ਦਾ ਰੌਲਾ ਪੈ ਰਿਹਾ, ਕੱਲ ਆਪਾਂ ਵੀ ਖਬਰ ਕਰਦੇ ਸੀਗੇ ਵੀ ਪ੍ਰੈਸ ਕਾਨਫਰੰਸ ਬਲਤੇਜ ਸਿੰਘ ਪੰਨੂ ਸਾਹਿਬ ਨੇ ਜਾਂ ਆਪਣੇ ਚੀਮਾ ਸਾਹਿਬ ਨੇ ਕੀਤੀ ਆ, ਤੇ ਜੇ ਪੁਲਿਸ ਨੂੰ ਇਹਨਾਂ ਨੇ ਉਹ ਕਰਨਾ ਤੇ ਨਾਲੇ ਕਹਿੰਦੇ 2 ਦਿਨ ਦੇ ਵਿੱਚ ਪਤਾ ਨਹੀਂ ਕਿਹੜੀ ਲੈਬ ਤੋਂ ਇਹ 191 ਐਂਗਲਾਂ ਤੋਂ ਜਿਹੜੀਆਂ ਇਹਨਾਂ ਨੇ ਫਰਾਂਸਿਸ ਨੇ ਕੀ ਕਹਿੰਦੇ ਹੁੰਦੇ ਫਰਾਂਸ 1191 ਸੱਚ ਹਾਂ ਵੀ ਐਂਗਲਾਂ ਤੋਂ ਉਹਨਾਂ ਦੀ ਉਹ ਕੀਤੀ ਆ ਜਾਂਚ, ਜਿਹ 'ਚ ਮਾਨ ਸਾਹਿਬ ਨਹੀਂ ਹੈਗੇ। ਪਰ ਉਹ ਕਹਿੰਦੇ ਸਰ ਪਹਿਲਾਂ ਕਿੱਥੇ ਗਏ ਸੀ ਜੇ 2 ਦਿਨ 'ਚ ਹੋਣੀ ਸੀ, ਪਹਿਲਾਂ ਕਰਾ ਕੇ ਰੱਖ ਲੈਂਦੇ।
1: ਹਰਜੀਤ ਜੀ, ਇੱਕ ਤਾਂ ਵਿਸ਼ਵ ਕੱਪ ਚੱਲਦਾ ਫੀਫਾ ਦਾ, ਫੁੱਟਬਾਲ ਦਾ, ਉਹਦੇ ਵਿੱਚ ਦੇਖ ਰਹੇ ਹਾਂ ਕਿ ਗੋਲਾਂ ਤੇ ਗੋਲ ਵੱਜ ਰਹੇ ਨੇ, ਹੈਟ੍ਰਿਕਾਂ ਵੱਜ ਰਹੀਆਂ, ਬਰਾਬਰ ਵੀ ਡਰਾ ਵੀ ਹੁੰਦੇ ਨੇ। ਇਸੇ ਤਰੀਕੇ ਦਾ ਜਿਹੜਾ ਪੋਲੀਟੀਕਲ ਮੈਚ ਚੱਲ ਰਿਹਾ ਪੰਜਾਬ ਦੇ ਵਿੱਚ, ਅਸੀਂ ਦੇਖਿਆ ਕਿ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 2 ਲੈਬ ਰਿਪੋਰਟਾਂ ਦਿੱਤੀਆਂ, ਭਗਵੰਤ ਮਾਨ ਸਰਕਾਰ ਨੇ ਵੀ 2 ਦੇਤੀਆਂ। ਉਸ ਤੋਂ ਬਾਅਦ ਕੱਲ੍ਹ ਅਸੀਂ ਦੇਖਿਆ ਕਿ ਪਹਿਲਾਂ ਸੀਐਮ ਭਗਵੰਤ ਮਾਨ ਜਿਹੜੇ ਨੇ ਪ੍ਰੈਸ ਕਾਨਫਰੰਸ ਕਰਦੇ ਨੇ, 1 ਘੰਟਾ ਬਾਅਦ ਸੁਖਬੀਰ ਬਾਦਲ ਕਰ ਦਿੰਦੇ ਨੇ, ਨਾਲ ਦੀ ਨਾਲ ਭਾਜਪਾ ਵਾਲੇ ਕਰ ਦਿੰਦੇ ਨੇ। ਸੋ ਇੱਥੇ ਵੀ ਮੈਚ ਬਹੁਤ ਫਸਮਾ ਆ। ਹੁਣ ਜਿਹੜੀ ਮਾਮਲਾ ਪਹੁੰਚ ਗਿਆ, ਜਿਵੇਂ ਤੁਸੀਂ ਦੱਸਿਆ DGP ਗੌਰਵ ਜਾਧਵ ਕੋਲ ਪਹੁੰਚ ਗਿਆ, ਉਹ ਹੁਣ ਆਪਣੇ ਤਰੀਕੇ ਨਾਲ ਜਾਂਚ ਕਰਨਗੇ। ਮੈਚ ਹਾਲੇ 2-2 ਨਾਲ ਬਰਾਬਰ ਆ, DGP ਕਿਵੇਂ ਕਰਦੇ ਨੇ, ਕੀ ਇਹ ਗੋਲ ਹੋਊਗਾ ਜਾਂ ਸੈਲਫ ਗੋਲ ਹੋਊਗਾ, ਇਹ ਦੇਖਣ ਵਾਲੀ ਗੱਲ ਹੈ ਜੀ।
0: ਸੋਫਾ ਸਟੂਡੀਓ ਦੇ ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਆਪਣੀ ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਹੋ, ਐਲ ਸ਼ੇਪ, ਯੂ ਸ਼ੇਪ, ਬੀ ਸ਼ੇਪ, ਕਿੱਧਰ ਬਣਾਉਣੀ ਹੈ, 905-799-8770 'ਤੇ ਸੰਪਰਕ ਕਰ ਲਿਓ। ਅਤੇ ਪ੍ਰਣਿੰਦਰ ਜੀ ਚਲੋ ਫਿਰ ਕਰ ਲਓ, ਫਿਰ ਹੈਡਲਾਈਨ ਆਉਣ ਤਾਂ ਹੁਣ ਤਾਂ, ਨਹੀਂ ਤਾਂ ਮੈਂ ਇੱਕ ਖਬਰ ਜ਼ਰੂਰੀ ਸੀ ਕਰਨੀ। ਚਲੋ
1: ਜਿਹੜੇ ਦਿਲਜੀਤ ਦੁਸਾਂਝ ਨਾਲ ਵੱਡੀ ਖਬਰ ਆ ਰਹੀ ਹੈ ਅਮਰੀਕਾ ਤੋਂ, ਹਰਜੀਤ ਜੀ ਧਿਆਨ ਦੇਣਾ, ਦਿਲਜੀਤ ਦੁਸਾਂਝ ਨੂੰ ਅਮਰੀਕਾ ਦੇ ਵਿੱਚ ਵੱਡਾ ਸਨਮਾਨ ਮਿਲਣ ਜਾ ਰਿਹਾ। ਕਿੱਥੇ? ਲਾਸ ਏਂਜਲਸ ਸਿਟੀ ਕੌਂਸਲ ਨੇ ਇੱਕ ਮਤਾ ਪਾਤਾ ਕਿ ਆਉਣ ਵਾਲੇ ਸਾਲ 6 ਜਨਵਰੀ 2027 ਨੂੰ ਉਹ ਦਿਨ ਜਿਹੜਾ ਆ ਦਿਲਜੀਤ ਦੁਸਾਂਝ ਡੇ ਵਜੋਂ ਮਨਾਇਆ ਜਾਊਗਾ ਸਿਟੀ ਲਾਸ ਏਂਜਲਸ ਦੇ ਵਿੱਚ। ਸੋ ਇਹ ਕਿਸੇ ਵੀ ਭਾਰਤੀ ਜਾਂ ਪੰਜਾਬੀ ਲਈ ਪਹਿਲਾ ਵੱਡਾ ਸਨਮਾਨ ਆ ਕਿ ਕਿਸੇ ਗਾਇਕ ਨੂੰ ਐਡਾ ਵੱਡਾ ਸਨਮਾਨ ਦਿੱਤਾ ਗਿਆ ਹੋਵੇ ਕਿ ਪੂਰੀ ਸਿਟੀ ਦੇ ਵਿੱਚ ਇੱਕ ਵਿਅਕਤੀ ਦੇ ਨਾਂ ਤੇ ਇੱਕ ਦਿਨ ਦਾ ਨਾਂ ਰੱਖਿਆ ਗਿਆ ਹੋਵੇ। ਸ਼ੰਭੂ ਰੇਲਵੇ ਟਰੈਕ ਬੰਬ ਧਮਾਕੇ 'ਚ ਵੱਡੀ ਅਪਡੇਟ, ਧਮਾਕੇ ਲਈ ਜ਼ਿੰਮੇਵਾਰ ਸਮਝੇ ਜਾਂਦੇ ਖਾਲਿਸਤਾਨ ਜਿੰਦਾਬਾਦ ਫੋਰਸ ਦੇ 2 ਕਾਰਕੁਨ ਗੁਰਵਿੰਦਰ ਸਿੰਘ ਭੱਟ ਅਤੇ ਮਨਜੀਤ ਸਿੰਘ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ। 56 ਸਾਲਾਂ ਦੇ ਹੋਏ ਰਾਹੁਲ ਗਾਂਧੀ, PM ਪ੍ਰਧਾਨ ਮੰਤਰੀ ਮੋਦੀ ਨੇ ਹੈਪੀ ਕਿਹਾ, ਹੈਪੀ ਬਰਥਡੇ। ਉੱਧਰ ਫਰਾਂਸ ਤੇ ਚੈਕੋਸਲੋਵਾਕੀਆ ਦੇ ਵਿਦੇਸ਼ੀ ਦੌਰੇ ਤੋਂ ਭਾਰਤ ਪਰਤੇ ਦੇਸ਼ ਦੇ ਪ੍ਰਧਾਨ ਮੰਤਰੀ PM ਮੋਦੀ। ਬਠਿੰਡਾ ਦੀ ਸ਼ਰਾਬ ਫੈਕਟਰੀ 'ਚ ਲੱਗੀ ਵੱਡੀ ਅੱਗ, ਕਈ ਧਮਾਕੇ, ਕਈ ਕਿਲੋਮੀਟਰ ਤੱਕ ਸੁਣਾਈ ਦਿੱਤੀ ਗੂੰਜ। ਡੇਰਾਬੱਸੀ 'ਚ 2 ਕਤਲਕਾਂਡ ਨੇ ਹਿਲਾਇਆ ਪੰਜਾਬ ਦੇ ਰਹਿਣਾ ਜ਼ਮੀਨੀ ਰਿਵਾਜ਼, 'ਚ ਚਾਚੇ ਦੇ ਕਤਲ ਤੋਂ ਬਾਅਦ ਦੋਸਤ ਨੂੰ ਵੀ ਮਾਰੀ ਗੋਲੀ।
0: ਥੈਂਕ ਯੂ
1: ਭਗਵੰਤ ਮਾਨ ਸਰਕਾਰ ਦੀ ਕੈਬਨਿਟ ਮੀਟਿੰਗ 22 ਨੂੰ
0: ਜੀ। ਥੈਂਕ ਯੂ ਸੋ ਮਚ, ਲਵ ਜੂ, ਮਿਲਦੇ ਕੱਲ੍ਹ ਦੇ ਪ੍ਰੋਗਰਾਮ। ਬਿਲਕੁਲ ਜੀ, ਰਮਨਦੀਪ ਜੀ ਲਾਸਟ 'ਚ ਬੋਲੋ ਨੰਬਰ।
2: ਮੇਰਾ ਨੰਬਰ ਹੈਗਾ ਜੀ 647-237-3131।
0: ਜੇ ਕਿਸੇ ਨੇ ਵੀ ਸੰਪਰਕ ਕਰਨਾ ਕਰ ਲਿਓ, ਤੇ ਵੱਧਦਾ ਘੱਟਾ ਬੋਲਿਆ ਗਿਆ ਮੈਂ ਕਰਦੇ ਵਾਪ। ਹੈਵ ਏ ਨਾਈਸ ਵੀਕਐਂਡ, ਮਿਲਦੇ ਹਾਂ ਮੰਡੇ ਵਾਲੇ ਪ੍ਰੋਗਰਾਮ 'ਚ, ਕੱਲ੍ਹ ਮੰਡੇ ਤੱਕ ਦੇ ਦੋ ਇਜਾਜ਼ਤ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੌਰਗੇਜ ਦੀ ਬਣੀ ਕੋਈ ਗੱਲ?
1: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
2: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: ਸਮਾਂ ਦੇਣ ਲਈ ਸ਼ੁਕਰੀਆ ਜੀ। ਤੁਹਾਨੂੰ ਤੇ ਸਾਡੇ ਰੇਡੀਓ ਨਾਲ ਜੁੜੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਤੇ ਆਦਾਬ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499 ਜਾਂ ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅਸੀਂ ਸਿਕਿਓਰਡ ਲਾਈਨ ਆਫ ਕ੍ਰੈਡਿਟ ਬਾਰੇ। ਸਿਕਿਓਰਡ ਮਤਲਬ ਜਿਹੜੀ ਕਿ ਤੁਹਾਡੇ ਘਰ ਦੇ ਅਗੇਂਸਟ ਲਾਈਨ ਆਫ ਕ੍ਰੈਡਿਟ ਬਣ ਸਕਦੀ ਹੈ। ਵਧੀਆ ਪ੍ਰੋਡਕਟ ਹੈ, ਸਪੈਸ਼ਲੀ ਉਹਨਾਂ ਕਲਾਇੰਟਸ ਵਾਸਤੇ ਜਿਹੜੇ ਕਿ ਆਪਣੀ ਐਗਜ਼ਿਸਟਿੰਗ ਬੈਂਕ ਦੀ ਮੋਰਗੇਜ ਨੂੰ ਤੋੜਨਾ ਨਹੀਂ ਚਾਹੁੰਦੇ ਕਿਸੇ ਵੀ ਰੀਜ਼ਨ ਕਰਕੇ, ਕਿ ਵਧੀਆ ਰੇਟ ਮਿਲਿਆ ਹੋਇਆ ਜਾਂ ਫਿਕਸ ਰੇਟ ਤੇ ਹੈਗੀ ਹੈ ਜਿਹਨੂੰ ਤੋੜਨ ਤੇ ਪੈਨਲਟੀਜ਼ ਪੈ ਰਹੀਆਂ ਨੇ, ਬਟ ਐਟ ਦ ਸੇਮ ਟਾਈਮ ਘਰ ਵਿੱਚ ਇਨਫ ਐਕੁਇਟੀ ਬਣ ਚੁੱਕੀ ਹੈ ਜਿਹਨੂੰ ਅਸੀਂ ਯੂਜ਼ ਕਰਕੇ ਫਰਦਰ ਕੋਈ ਇਨਵੈਸਟਮੈਂਟ ਕਰਨਾ ਜਾ ਰਹੇ ਹਾਂ ਜਾਂ ਆਪਣੀ ਡੈਟ ਕੰਸੋਲੀਡੇਸ਼ਨ ਹੈਗੀ ਹੈ ਜਾਂ ਵੈਸੇ ਹੀ ਬਣਾ ਕੇ ਰੱਖਣਾ ਚਾਹੁੰਦੇ ਹੈਗੇ ਹਾਂ ਕਿ ਕਿਸੇ ਵੀ ਸਮੇਂ ਸਾਨੂੰ ਲਾਈਨ ਆਫ ਕ੍ਰੈਡਿਟ ਦੀ ਲੋੜ ਪੈ ਸਕਦੀ ਹੈਗੀ ਹੈ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਉਹ ਵੱਖਰੀ ਹੁੰਦੀ ਹੈ। ਆਲਵੇਜ਼ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ, ਤੇ ਜਿੱਦਾਂ ਅਸੀਂ ਅਕਾਲ ਮੋਰਗੇਜਸ ਤੇ ਹਮੇਸ਼ਾ ਕਹਿੰਦੇ ਹਾਂ, ਜੇ ਅਸੀਂ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿਤੀ ਤੇ ਅਸੀਂ ਹਮੇਸ਼ਾ ਆਪਣੇ ਵਾਅਦੇ ਤੇ ਪੂਰਾ ਉਤਰਾਂਗੇ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ 6475394499
1: 646 549 4499 6547 543 94 99 ਧੰਨਵਾਦ।
2: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਿਟਰ ਵੀਜ਼ਾ ਵੀ ਲਗਵਾਉਣਾ ਹੈ, ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
3: ਸ਼ਮੀ ਪਟਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
4: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਟਲ।
5: ਸੁਪਰ ਵੀਜ਼ਾ ਤੇ ਵਿਜ਼ਿਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਟਲ ਜੀ ਦਾ ਨਾਮ
4: 416-917-7763 416-917-7763 Life insurance, visitor insurance, super visa insurance, critical illness, disability insurance, RESP, travel insurance, convert expensive mortgage insurance to term insurance.

0: ਕਿਆ ਬਾਤ ਹੈ ਜੀ, ਵੈਰੀ ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ। ਤੁਹਾਡਾ ਆਪਣਾ ਪ੍ਰੋਗਰਾਮ ਸੱਜਣੀ ਸਵੇਰ ਵਿਦ ਸ਼ਮੀ ਪਠਲ ਲੈ ਕੇ ਤੁਹਾਡੀ ਕਚਹਿਰੀ 'ਚ ਤੁਹਾਡੀ ਖਿਦਮਤ ਦੇ ਵਿੱਚ ਦੋਸਤੋ ਹਾਜ਼ਰ ਹੈ। ਅੱਜ ਸ਼ੁੱਕਰਵਾਰ ਹੈ, ਥੈਂਕ ਗੋਡ ਇਸ ਫਰਾਈਡੇ, ਸ਼ੁਕਰ ਅੱਜ ਸ਼ੁੱਕਰਵਾਰ ਹੈ। ਹਾਂਜੀ, ਸੋ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਥੋੜ੍ਹਾ ਜਿਹਾ ਆਪਣਾ ਬਿਜ਼ੀ ਰਹੇਗਾ, ਜਿੱਥੇ ਮੈਂ ਹੈਡਲਾਈਨਸ ਦੇ ਨਾਲ ਹਲਕੀ ਫੁਲਕੀ ਗੱਲਬਾਤ ਹੈ ਅਤੇ ਨਾਲ ਹੀ ਤੁਹਾਡੀਆਂ ਫਰਮਾਇਸ਼ਾਂ, ਤੁਹਾਡੇ ਗੀਤ ਹੈ ਜਿਹੜਾ ਉਹ ਪ੍ਰੋਗਰਾਮ ਦਾ ਸ਼ਿੰਗਾਰ ਬਣਨਗੇ। ਸੋ ਅੱਜ ਬਹੁਤ ਸਾਰੀਆਂ ਤੁਹਾਡੇ ਨਾਲ ਗੱਲਾਂ ਵੀ ਕਰਾਂਗੇ ਅਤੇ ਬਾਕੀ ਹੈ ਜਿਹੜਾ ਸ਼ੁੱਕਰਵਾਰ ਵਾਲਾ ਮਾਹੌਲ ਹੈ ਜਿਹੜਾ ਉਹ ਪੂਰਾ ਬਣਾ ਕੇ ਰੱਖਾਂਗੇ। ਕੋਈ ਤੁਸੀਂ ਫਰਮਾਇਸ਼ੀ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ, ਉਦਾਂ ਤਾਂ ਮੈਂ ਆਉਂਦੇ ਹੀ ਜੋ ਮੇਰੇ ਤੱਕ ਕੁਝ ਕੁ ਫਰਮਾਇਸ਼ਾਂ ਆਈਆਂ ਕਿਉਂ ਆਪਾਂ ਕਰ ਚੁੱਕਾ ਮੈਂ। ਬਾਕੀ ਤੁਸੀਂ ਇਹ ਜਿਹੜਾ ਚਾਹੁੰਦੇ ਹੋ ਵੀ ਅੱਜ ਕੁਛ ਗੀਤ ਸੰਗੀਤ ਇਹੋ ਜਿਹਾ ਸੁਣਨਾ ਆ ਤਾਂ ਸਟੂਡੀਓ ਦੇ ਵਿੱਚ ਦੋਸਤੋ ਕਾਲ ਕਰ ਸਕਦੇ ਹੋ। ਇੱਕ ਨੰਬਰ ਹੈ 905-673-3337, 905-673-3337 'ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਟਾਈਮ ਬਾਹਰਲਾ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਟੈਂਪਰੇਚਰ 15°C ਹੈ ਅਤੇ ਅੱਜ ਵੱਧ ਤੋਂ ਵੱਧ ਤਾਪਮਾਨ 22 ਤੋਂ 24°C ਰਹੇਗਾ। ਪਹਿਲਾਂ ਕੱਲ੍ਹ ਹੈ ਜਿਹੜੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਸੀ ਅੱਜ, ਪਰ ਅੱਜ ਹੈ ਜਿਹੜਾ ਦਿਨ ਸਾਫ਼ ਰਹੇਗਾ ਅਤੇ ਧੁੱਪ ਹੈ ਜਿਹੜੀ ਖੂਬ ਹੈ ਜਿਹੜੀ ਖਿਲੇਗੀ। ਤੁਸੀਂ ਅਸਮਾਨ ਵੱਲ ਝਾਤੀ ਮਾਰਦੇ ਹੋ, ਮੌਸਮ ਹੈ ਜਿਹੜਾ ਜਾਂ ਬੱਦਲ ਹੈ ਜਿਹੜਾ ਜਾਂ ਅਸਮਾਨ ਹੈ ਜਿਹੜਾ ਉਹ ਹੈ ਜਿਹੜਾ ਸਾਫ਼ ਹੈ। ਮਿੱਤਰੋ, ਮੇਰੀ ਹਰ ਉਲਝਣ ਦਾ ਹੱਲ ਤੇਰੇ ਦਰ ਤੇ ਮੈਂ ਸਿਰਫ ਕੋਸ਼ਿਸ਼ ਕਰ ਸਕਦਾ, ਬਾਕੀ ਪਰਮਾਤਮਾ ਸਭ ਤੁਹਾਡੇ ਹੱਥ। ਇਸ ਦੁਨੀਆਂ ਵਿੱਚ ਬੇਗਾਨਿਆਂ ਨੂੰ ਆਪਣਾ ਬਣਾਉਣਾ ਬਹੁਤ ਸੌਖਾ, ਪਰ ਆਪਣਿਆਂ ਨੂੰ ਆਪਣਾ ਬਣਾ ਕੇ ਰੱਖਣਾ ਬਹੁਤ ਔਖਾ। ਧੋਖਾ ਦੇਣ ਵਾਲਾ ਭਾਵੇਂ ਥੋੜ੍ਹੇ ਸਮੇਂ ਲਈ ਜਿੱਤ ਜਾਵੇ, ਪਰ ਅਖੀਰ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਆ। ਹੋਰ ਸਾਰੇ ਆਸਰੇ ਛੱਡ ਕੇ ਉਸ ਪਰਮਾਤਮਾ ਦੀ ਸ਼ਰਨ ਪੈ ਜਾਓ, ਉਹ ਆਪ ਅੱਗੇ ਆ ਕੇ ਤੁਹਾਡੇ ਅਗਲੇ ਪਿਛਲੇ ਸਭ ਸਵਾਰ ਦੇਵੇਗਾ। ਜਦੋਂ ਮਨੁੱਖ ਦੀਆਂ ਉਮੀਦਾਂ ਟੁੱਟਣ ਲੱਗਦੀਆਂ ਨੇ ਤਾਂ ਰੱਬ ਅਕਸਰ ਉਸ ਵੇਲੇ ਸਭ ਤੋਂ ਵੱਡਾ ਚਮਤਕਾਰ ਕਰਦਾ ਹੈ। ਮੈਂ ਤੇਰੀ ਹਰ ਰਜ਼ਾ ਤੋਂ ਰਾਜ਼ੀ ਹਾਂ ਪਰਮਾਤਮਾ, ਬਸ ਆਪਣੇ ਇਲਾਵਾ ਕਿਸੇ ਦਾ ਮੁਹਤਾਜ ਨਾ ਰੱਖੀ। ਕਿਸੇ ਨੂੰ ਬੁਰਾ ਬਣਾ ਕੇ ਆਪ ਚੰਗੇ ਬਣਨ ਵਾਲੇ ਇਨਸਾਨ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਮਾਂ ਇੱਕ ਅਜਿਹਾ ਸ਼ੀਸ਼ਾ ਹੈ ਜਿਹੜਾ ਚਲਾਕ ਤੋਂ ਚਲਾਕ ਇਨਸਾਨ ਦਾ ਵੀ ਨਿਕਾਬ ਹੈ ਜਿਹੜਾ ਉਹ ਉਤਾਰ ਦਿੰਦਾ ਹੈ। ਦੋਸਤੋ, ਤੇ ਦੋਸਤੋ ਬਹੁਤ ਬਹੁਤ ਸਭ ਨੂੰ ਪਹਿਲਾਂ ਤਾਂ ਵਧਾਈਆਂ, ਉਸ ਤੋਂ ਹੀ ਸ਼ੁਰੂਆਤ ਕਰਦੇ ਹਾਂ। ਕੱਲ੍ਹ ਕੈਨੇਡਾ ਅਤੇ ਕਤਰ ਜਾਂ ਕਟਾਰ ਕਹਿ ਲਓ, ਉਹਨਾਂ ਦੇ ਵਿਚਕਾਰ ਹੈ ਜਿਹੜਾ ਮੁਕਾਬਲਾ ਹੋਇਆ ਅਤੇ ਕੈਨੇਡਾ ਨੇ 6-0 ਦੇ ਨਾਲ ਹੈ ਜਿਹੜੀ ਆਪਣੀ ਵਰਲਡ ਕੱਪ ਦੇ ਇਤਿਹਾਸ ਦੇ ਵਿੱਚ ਪਹਿਲੀ ਜਿੱਤ ਹਾਸਿਲ ਕੀਤੀ ਅਤੇ ਪਹਿਲੇ 3 ਪੁਆਇੰਟਸ ਦੇ ਅੰਕ ਹੈ ਜਿਹੜੇ ਵਰਲਡ ਕੱਪ ਦੇ ਵਿੱਚ ਹਾਸਿਲ ਕੀਤੇ। ਅਤੇ ਉੱਥੇ ਹੀ ਹੈ ਜਿਹੜੇ ਆਪਣੇ ਜਿਹੜੇ ਫਾਰਵਰਡ ਨੇ ਡੈਵਿਡ ਸਾਹਿਬ, ਉਹਨਾਂ ਨੇ ਕੱਲ੍ਹ ਹੈ ਜਿਹੜੀ ਹੈਟ੍ਰਿਕ ਮਾਰ ਕੇ ਹੈ ਜਿਹੜਾ ਇੱਕ ਇਤਿਹਾਸ ਹੈ ਜਿਹੜਾ ਲਿਖ ਦਿੱਤਾ, ਜੋ ਆਪਾਂ ਕਹਿ ਲਈਏ ਵੀ ਨੌਰਥ ਅਮੈਰੀਕਾ ਦੇ ਵਿੱਚ ਪਹਿਲਾਂ 100 ਸਾਲਾਂ ਦੇ ਵਿੱਚ ਕਿਸੇ ਪਲੇਅਰ ਨੇ ਇਤਿਹਾਸ ਹੈ ਜਿਹੜਾ ਨਹੀਂ ਲਿਖਿਆ ਸੀਗਾ। ਸੋ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ। ਸੋ ਕੱਲ੍ਹ ਵੈਨਕੂਵਰ BC ਹੈ ਜਿਹੜਾ ਲਾਲ ਰੰਗ ਦੇ ਵਿੱਚ ਰੰਗਿਆ ਪਿਆ ਸੀਗਾ ਜਿੱਥੇ ਇਹ ਮੁਕਾਬਲਾ ਸੀਗਾ, ਅਤੇ ਉਸ ਤੋਂ ਬਾਅਦ ਮੁਕਾਬਲੇ ਤੋਂ ਬਾਅਦ ਫਿਰ ਹੈ ਜਿਹੜਾ ਇੱਕ ਸਲੋਗਨ ਹੋ ਗਿਆ, ਵੀ ਆਰ ਕਮਿੰਗ ਫੋਰ ਯੂ ਸਵਿਟਜ਼ਰਲੈਂਡ। ਸਵਿਟਜ਼ਰਲੈਂਡ ਨਾਲ ਅਗਲਾ ਮੁਕਾਬਲਾ ਵੈਨਕੂਵਰ ਦੇ ਵਿੱਚ ਹੀ ਹੈ ਜਿਹੜਾ ਇਸ ਬੁੱਧਵਾਰ ਨੂੰ ਹੋਵੇਗਾ। ਸੋ ਇਸ ਟਾਈਮ ਫੀਫਾ ਵਰਲਡ ਕੱਪ ਦਾ ਫੀਵਰ ਹੈ ਜਿਹੜਾ ਸਿਰ ਚੜ੍ਹ ਕੇ ਹੈ ਜਿਹੜਾ ਇਹ ਬੋਲ ਰਿਹਾ ਆ। ਸੋ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਇੱਦਾਂ ਦੀਆਂ ਖੇਡਾਂ ਕਿਸੇ ਮੁਲਕ ਦੇ ਵਿੱਚ ਹੋ ਰਹੀਆਂ ਹੋਣ ਅਤੇ ਉੱਥੇ ਦੀ ਖੇਡ ਨੂੰ ਹੈ ਜਿਹੜਾ ਹੋਰ ਪ੍ਰਭਾਵਿਤ ਕਰਦੀਆਂ ਨੇ, ਉੱਥੇ ਯੂਥ ਨੂੰ ਉੱਥੇ ਦੇ ਬੱਚਿਆਂ ਨੂੰ ਹੈ ਜਿਹੜਾ ਪ੍ਰੇਰਿਤ ਕਰਦੀਆਂ ਨੇ ਵੀ ਖੇਡਾਂ ਦੇ ਨਾਲ ਜੁੜੋ, ਆਪਣੇ ਆਪ ਨੂੰ ਰਿਸ਼ਟ ਪੁਸ਼ਟ ਰੱਖੋ ਅਤੇ ਕੁਰਾਹੇ ਜਾਣ ਤੋਂ ਬਚੋ। ਸੋ ਦੋਸਤੋ, ਆਉਣ ਵਾਲਾ ਸਮਾਂ ਦੇਖਦੇ ਹਾਂ, ਹੁਣ ਆ ਜਿਹੜੀਆਂ ਦਿਲਚਸਪੀਆਂ ਬਹੁਤ ਵੱਧ ਚੁੱਕੀਆਂ ਨੇ, ਜਿਹੜੇ ਮੇਰੇ ਖਿਆਲ ਘੱਟ ਜਿਨ੍ਹਾਂ ਦੀ ਫੀਫਾ ਵਰਲਡ ਕੱਪ ਦੇ ਵਿੱਚ ਦਿਲਚਸਪੀ ਸੀਗੀ ਉਹਨਾਂ ਦੀ ਵੀ ਹੁਣ ਕਹਿ ਲਓ ਵੀ ਵੱਧ ਤੋਂ ਵੱਧ ਦਿਲਚਸਪੀ ਹੈ ਜਿਹੜੀ ਇਸ ਵਰਲਡ ਕੱਪ ਦੇ ਵਿੱਚ ਵੱਧ ਗਈ ਹੈ। ਕਿਉਂ ਨਾ ਹੋਵੇ, ਕਿਉਂਕਿ ਜਦੋਂ ਆਪਣਾ ਮੁਲਕ ਇੰਨੀ ਵਧੀਆ ਪਰਫੋਰਮੈਂਸ ਕਰ ਰਿਹਾ ਹੋਵੇ ਤਾਂ ਮਨੋ ਮਨੀ ਜਿਹੜਾ ਤੁਸੀਂ ਉੱਧਰ ਧਿਆਨ ਰੱਖਦੇ ਹੋ ਵੀ ਭਾਈ ਅੱਜ ਕੀ ਹੋ ਰਿਹਾ, ਇਸ ਟਾਈਮ ਟੇਬਲ ਦੇ ਵਿੱਚ ਆਪਣੀ ਟੀਮ ਕਿੱਥੇ ਹੈ। ਫਿਲਹਾਲ ਆਪਣੀ ਟੀਮ ਹੈ ਜਿਹੜੀ ਇਸ ਟਾਈਮ ਟੌਪ ਦੇ ਵਿੱਚ ਗਰੁੱਪ ਬੀ ਦੇ ਵਿੱਚ ਚੱਲ ਰਹੀ ਹੈ। ਸੋ ਨੌਕਆਊਟ ਦੇ ਵਿੱਚ ਹੈ ਜਿਹੜਾ ਇਹ ਕੁਆਲੀਫਾਈ ਕਰ ਜਾਣਗੇ, ਇਸ ਦੀਆਂ ਹੁਣ ਕਹਿ ਲਓ ਵੀ ਲਗਭਗ ਮਜ਼ਬੂਤ ਦਾਅਵੇਦਾਰੀਆਂ ਨੇ। ਸੋ ਕੁੱਲ ਮਿਲਾ ਕੇ ਸਾਨੂੰ ਸਾਰਿਆਂ ਨੂੰ ਦੋਸਤੋ ਬਹੁਤ ਬਹੁਤ ਮੁਬਾਰਕਾਂ। ਕੁਲਦੀਪ ਭਾਜੀ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਵੈਲਕਮ ਸਰ।
1: ਬੜੇ
0: ਚਿਰ ਬਾਅਦ ਸਰਪੰਚ ਸਾਹਿਬ ਆਵਾਜ਼ ਸੁਣੀ ਤੁਹਾਡੀ। ਲੱਭ ਲਿਆ ਜੀ, ਲੱਭ ਲਿਆ, ਅਸੀਂ ਤੁਹਾਨੂੰ ਲੱਭ ਲਿਆ, ਤੁਸੀਂ ਮੈਨੂੰ ਲੱਭ ਲਿਆ, ਕਿਆ ਬਾਤ ਹੈ ਜੀ ਜੀ ਜੀ ਬਿਲਕੁਲ ਬਿਲਕੁਲ ਭਾਜੀ, ਅਸੀਂ ਕਿੱਦਾਂ ਭੁੱਲ ਸਕਦੇ, ਇੱਕ ਟੱਬਰ ਹੈ ਇਹ, ਹਾਂਜੀ ਜਿਹੜੀ ਆਵਾਜ਼ਾਂ ਜਿੱਦਾਂ ਤੁਸੀਂ ਮੇਰੀ ਆਵਾਜ਼, ਮੈਂ ਕਈ ਵਾਰ ਜਾਂਦਾ ਭਾਜੀ ਕਿਤੇ, ਇਹ ਪ੍ਰੈਕਟੀਕਲ ਹੈ, ਓਦਾਂ ਭਾਵੇਂ ਮੈਨੂੰ ਨਾ, ਪਰ ਜਦੋਂ ਮੇਰੀ ਆਵਾਜ਼ ਸੁਣਦੇ ਹੋ ਕਹਿੰਦੇ ਜੀ ਤੁਹਾਨੂੰ ਸੁਣਿਆ ਲੱਗਦਾ, ਕਿਤੇ ਤੁਸੀਂ ਪ੍ਰੋਗਰਾਮ ਤਾਂ ਨੀ ਕਰਦੇ ਸਵੇਰੇ ਸ਼ੰਮੀ ਪੱਠਣ, ਮੈਂ ਕਿਹਾ ਜੀ ਉਹੀ ਹੈ ਆਵਾਜ਼ ਦਾ, ਦੇਖੋ ਕਿੰਨਾ ਜ਼ਬਰਦਸਤ ਹੈ ਜਿਹੜੀ ਸਾਂਝ ਹੈ ਜਿਹੜੀ ਸਾਡੇ ਸਾਰਿਆਂ ਨਾਲ ਪਈ ਹੋਈ ਹੈ। ਹੋਰ ਜੀ ਤੁਸੀਂ ਤਾਂ ਗਏ ਥੋੜੇ ਸਮੇਂ ਸੀ, ਬਹੁਤ ਸਮਾਂ ਲਾ ਕੇ ਆਏ, ਕਿੱਦਾਂ ਰਹੀ ਤੁਹਾਡੀ ਜਿਹੜੀ ਹੈ ਇੰਡੀਆ ਦੀ, ਪੰਜਾਬ ਦੀ ਫੇਰੀ ਜੀ?
1: ਬਹੁਤ ਵਧੀਆ ਜੀ,
0: ਕਿਆ ਬਾਤ ਹੈ, ਕਿਆ ਬਾਤ ਹੈ, ਸਭ ਵਧੀਆ ਭਾਜੀ, ਸਭ ਵਧੀਆ।
1: ਸ਼ਾਮ ਦਾ ਪ੍ਰੋਗਰਾਮ ਕੱਲ ਪਰਸੋਂ ਜਦੋਂ ਦਿਨ ਦਾ ਸੁਣ ਰਿਹਾ ਤੇ ਨਹੀਂ ਲੱਭੇ ਤੇ ਫਿਰ ਮੈਂ ਸਵੇਰੇ ਹੋਣੇ ਚਾਰ ਪੰਜ ਵਜੇ ਕਿਹਾ ਤੁਹਾਡਾ ਆਇਆ ਸ਼ਹੀਦ ਤੇ ਸਜਰੀ ਸ਼ੇਰ ਦਾ,
0: ਅੱਛਾ ਅੱਛਾ,
1: ਕਰ ਲਿਆ
0: ਜੀ ਜੀ ਜੀ,
1: ਤੜਕੇ ਦਾ ਕਰ ਲਿਆ
0: ਜੀ ਜੀ ਜੀ ਬਿਲਕੁਲ ਜੀ, ਵਾਪਸ
1: ਤੁਹਾਡਾ
0: ਕੁਲਦੀਪ ਭਾਜੀ, ਹੁਣ ਹਾਜ਼ਰੀ ਇਸੇ ਤਰ੍ਹਾਂ ਹੀ ਲੱਗਦੀ ਰਹਿਣੀ ਤੁਹਾਡੀ, ਸੋ ਨਾਈਸ ਸਮਝੂ ਭਾਜੀ, ਥੈਂਕ ਯੂ ਜੀ, ਥੈਂਕ ਯੂ, ਸੋ ਬਹੁਤ ਬਹੁਤ ਧੰਨਵਾਦ, ਇੰਨਾ ਤੁਸੀਂ ਪਿਆਰ ਦਿੰਦੇ ਹੋ। ਸੋ ਅੱਜ ਦਾ ਜਿਹੜਾ ਸ਼ੁੱਕਰਵਾਰ ਦਾ ਆਪਾਂ ਪ੍ਰੋਗਰਾਮ ਹੈ, ਤੁਹਾਨੂੰ ਵੀ ਪਤਾ ਆਪਾਂ ਥੋੜਾ ਜਿਹਾ ਖੁਸ਼ ਮਿਜ਼ਾਜ ਤਬੀਅਤ ਦੇ ਵਿੱਚ ਆਪਾਂ ਪ੍ਰੋਗਰਾਮ ਕਰਦੇ ਹਾਂ। ਅਮਰੀਕ ਭਾਜੀ ਆ ਗਏ, ਅੱਜ ਗੀਤ ਇਹਨਾਂ ਤੋਂ ਸੁਣਾਂਗੇ, ਸੋ ਪ੍ਰੋਗਰਾਮ ਦੀ ਵਧੀਆ ਜਿਹੜੀ ਹੈ ਸਟਾਰਟਿੰਗ ਕਰਾਂਗੇ। ਤੇ ਮੈਂ ਹੁਣ ਦੋਸਤੋ ਕੋਸ਼ਿਸ਼ ਇਹ ਕਰਾਂਗਾ ਵੀ ਜਿਹੜੀ ਆਪਾਂ ਮੋਹਰੇ ਇੰਟਰੋ ਰੱਖਦੇ ਹਾਂ ਨਾ, ਉਸ ਨੂੰ ਅੱਜ ਜਿਹੜਾ ਘੱਟ ਕਰ ਦਿੱਤਾ ਜਾਵੇ ਤਾਂ ਕਿ ਛੇਤੀ ਆ ਜਾਇਆ ਕਰਾਂ। ਕਈ ਵਾਰ ਮੈਨੂੰ ਪਤਾ ਐਂਡ ਦੇ ਵਿੱਚ ਆਪਣੇ ਕੋਲ ਸਮਾਂ ਨਹੀਂ ਮਿਲਦਾ, ਕਾਫੀ ਚੀਜ਼ਾਂ ਰਹਿ ਜਾਂਦੀਆਂ, ਮੇਰੀਆਂ ਲਾਈਨ ਸਾਰੀਆਂ ਫਲੈਸ਼ ਕਰਦੀਆਂ ਹੁੰਦੀਆਂ, ਤੁਹਾਨੂੰ ਮੈਂ ਕਾਲ ਤੇ ਨਹੀਂ, ਏਅਰ ਤੇ ਨਹੀਂ ਕਰ ਸਕਦਾ। ਸੋ ਇਸ ਵਾਰ ਹੁਣ ਮੈਂ ਥੋੜਾ ਜਿਹਾ ਚੇਂਜਸ ਕਰ ਰਿਹਾ ਵੀ ਜਿਹੜੀ ਸਵੇਰੇ ਜਿਹੜਾ ਸਟਾਰਟਿੰਗ ਕਰਦਾ ਨਾ ਮੈਂ, ਉਹ ਇੰਟਰੋ ਆ ਜਿਹੜੀ ਉਹ ਘਟਾ ਦੇਵਾਂ ਤਾਂ ਕਿ ਆਪਾਂ ਵੱਧ ਤੋਂ ਵੱਧ ਜਿਹੜੀਆਂ ਗੱਲਾਂ ਬਾਤਾਂ ਜਾਂ ਫਿਰ ਹੋਰ ਜਿਹੜੇ ਆਲੇ ਦੁਆਲੇ ਹੈਡਲਾਈਨਸ ਆ ਉਹਨਾਂ ਉੱਤੇ ਗੱਲਬਾਤ ਕੀਤੀ ਜਾਵੇ। ਅਮਰੀਕ ਭਾਜੀ ਵੈਲਕਮ ਜੀ, ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ।
2: ਗੁੱਡ ਮਾਰਨਿੰਗ ਸ਼ੰਮੀ ਭਾਈ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਜਿੰਨੇ ਵੀ ਸਰੋਤੇ ਸੁਣ ਰਹੇ ਆ ਸੱਜੇ ਜਵੇ ਨੂੰ ਬਹੁਤ ਬਹੁਤ ਪਿਆਰ ਦਿਲੋਂ ਸਤਿਕਾਰ ਭਾਜੀ
0: ਜੀ, ਸਤਿ ਸ਼੍ਰੀ ਅਕਾਲ ਭਾਜੀ ਜੀ ਆਇਆਂ ਨੂੰ ਜੀ।
2: ਤੇ ਬਾਕੀ ਭਾਜੀ ਮੁਬਾਰਕਾਂ ਤੁਹਾਡੇ ਜਿੰਨੇ ਵੀ ਚੈਨਲ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਤੇ ਆਪਣਾ ਕੱਲ ਜਿਹੜਾ ਆਪਣਾ ਦੂਜਾ ਫੁੱਟਬਾਲ ਦਾ ਮੈਚ ਹੋਇਆ, ਆਪਣਾ ਕੈਨੇਡਾ ਕੱਪ ਜਿੱਤ ਕੇ ਗਿਆ
0: ਜੀ ਜੀ,
2: ਤੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਆਪਣੀ ਕੰਟਰੀ ਮਤਲਬ ਹੱਲਾਸ਼ੇਰੀ ਦੇ ਨਾਲ ਜਦੋਂ ਉਹਨਾਂ ਨੇ ਆਪਣੀ ਭਾਜੀ ਸੈਰਾਮਨੀ ਕੀਤੀ ਉਦੋਂ ਹੀ ਬੜਾ ਚਾਅ ਚੜਿਆ,
0: ਸਹੀ ਗੱਲ ਹੈ,
2: ਤੇ ਬਹੁਤ ਸੋਹਣੀ ਟੀਮ ਬਣ ਰਹੀ ਹੈ। ਚਲੋ ਆਉਣ ਵਾਲਾ ਟਾਈਮ ਸੱਚੇ ਪਾਤਸ਼ਾਹ ਅੱਗੇ ਵੀ ਚੜ੍ਹਦੀ ਕਲਾ ਵਿੱਚ ਰੱਖੂਗਾ, ਤੇ ਦੋ ਲਾਈਨਾਂ ਲੈ ਕੇ ਆਪਾਂ ਸਮਾਪਤ ਕਰਾਂਗੇ ਕਿਉਂਕਿ ਆਪਣਾ ਜਿਹੜਾ ਟਾਈਮ ਬੜਾ ਥੋੜਾ ਹੁੰਦਾ ਭਾਜੀ ਨਾ
0: ਜੀ ਜੀ।
2: ਜਦੋਂ ਪੁੱਛਦੀਆਂ ਮੁੜ ਕਦੋਂ ਆਉਣਾ ਵੇ, ਉਦੋਂ ਅੱਖ ਦਾ ਮੈਂ ਪੱਕਾ ਹੋ ਜਾਣਾ ਹੈ, ਹੁਣ ਤੁੜਕਦੀਆਂ ਖੱਤ ਤੇਰੇ ਸੋਹਣਿਆ, ਹੁਣ ਤੁੜਕਦੀਆਂ ਖੱਤ ਤੇਰੇ ਸੋਹਣਿਆ, ਮੈਂ ਬੂਹੇ ਵਿੱਚ ਖੜੀ ਖੜੀ ਕੇ ਉਹ ਹੁਣ ਛੱਡ ਦੇ ਤੂੰ ਪਾਉਣੀਆਂ ਤੁਰਿਕਾ, ਬੇ ਆ ਜਾ ਤੂੰ ਜਹਾਜ ਚੜ ਕੇ ਹੁਣ ਛੱਡ ਦੇ ਤੂੰ ਪਾਉਣੀਆਂ ਤੁਰਿਕਾ, ਬੇ ਆ ਜਾ ਤੂੰ ਜਹਾਜ ਚੜ ਕੇ ਉਹ ਤੈਨੂੰ ਦੇਖਣੇ ਨੂੰ ਦਿਲ ਬੜਾ ਕਰੀਦਾ, ਇਸ ਗੱਲ ਦੀ ਹਮੀ ਬਾਪੂ ਭਰੀਦਾ, ਹੋਰ ਰੱਖੀ ਬੇਬੇ ਨੇ ਸਿਰਾਣੇ ਫੋਟੋ ਤੇਰੀ, ਹੋਰ ਰੱਖੀ ਬੇਬੇ ਨੇ ਸਿਰਾਣੇ ਫੋਟੋ ਤੇਰੀ, ਕਿੰਨਾ ਵੇ ਸ਼ੀਸ਼ੇ ਵਿੱਚ ਜੜ ਕੇ ਉਹ ਹੁਣ ਛੱਡ ਦੇ ਉਹ ਮੈਂ ਕਿਹਾ ਛੱਡ ਦੇ ਹੁਣ ਛੱਡ ਦੇ ਤੂੰ ਪਾਉਣੀਆਂ ਤੁਰਿਕਾ, ਬੇ ਆ ਜਾ ਤੂੰ ਜਹਾਜ ਚੜ ਕੇ ਬੇ ਆ ਜਾ ਤੂੰ ਜਹਾਜ ਚੜ ਕੇ ਬੇ ਸੋਹਣਿਆ ਤੂੰ ਆ ਜਾ ਜਹਾਜ ਚੜ ਕੇ।
0: ਕਿਆ ਬਾਤ ਹੈ, ਕਿਆ ਬਾਤ ਹੈ ਭਾਜੀ, ਬਹੁਤ ਖੂਬ, ਇਸੇ ਤਰ੍ਹਾਂ ਕਰਦੇ ਰਹੋ, ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਤੇ ਸੋਹਣੇ ਸੋਹਣੇ ਗੀਤ ਆਪਣੇ ਸਰੋਤਿਆਂ ਦੀ ਝੋਲੀ ਪਾਉਂਦੇ ਰਹੋ ਭਾਜੀ। ਬਹੁਤ ਬਹੁਤ
2: ਤੁਹਾਡਾ ਵੀ ਸ਼ਮੀ ਭਾਜੀ ਤੇ ਸੁਣਨ ਵਾਲੇ ਸਰੋਤਿਆਂ ਦਾ ਭਾਜੀ ਦਿਲੋਂ ਸਤਿਕਾਰ ਹੈ, ਲਵ ਯੂ ਸਾਰੇ ਭਾਜੀ
0: ਜੀ, ਲਵ ਯੂ ਭਾਜੀ, ਲਵ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।

0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਦੋਸਤੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। 32-19 ਵਾਲਿਓ, ਵੈਰੀ ਗੁੱਡ ਮਾਰਨਿੰਗ ਜੀ, ਵੈਰੀ ਗੁੱਡ ਮਾਰਨਿੰਗ ਗਗਨ ਭਾਜੀ, ਗੁੱਡ ਮਾਰਨਿੰਗ ਸਰ ਲਖਵਿੰਦਰ ਭਾਜੀ, ਗੁੱਡ ਮਾਰਨਿੰਗ ਜੀ, ਵੈਰੀ ਗੁੱਡ ਮਾਰਨਿੰਗ ਸਰ, ਬਹੁਤ ਬਹੁਤ ਧੰਨਵਾਦ। 0190981 ਜੀ, ਸੋ ਗੁੱਡ ਮਾਰਨਿੰਗ ਭਾਜੀ, ਵੈਰੀ ਗੁੱਡ ਪ੍ਰੋਗਰਾਮ, ਕੀਪ ਇਟ ਅਪ, ਥੈਂਕ ਯੂ ਜੀ, ਥੈਂਕ ਯੂ। 8757, ਗੁੱਡ ਮਾਰਨਿੰਗ ਟੂ ਆਲ, ਹੈਪੀ ਫਰਾਈਡੇ ਭਾਜੀ, ਹੈਪੀ ਫਰਾਈਡੇ, ਥੈਂਕ ਯੂ ਵੈਰੀ ਮੱਚ ਤੁਹਾਡੇ ਮੈਸੇਜ ਵਾਸਤੇ। ਅਤੇ ਫਿਰ ਹਰਮਨ ਜੀ ਹੁਣਾਂ ਦੇ ਕੁਛ ਕੁ ਮੈਸੇਜ ਆਏ ਨੇ, ਕਹਿੰਦੇ ਬਹੁਤ ਕਿਸਮਤ ਵਾਲੇ ਹੁੰਦੇ ਨੇ ਉਹ ਇਨਸਾਨ ਜਿਨ੍ਹਾਂ ਕੋਲ ਸਬਰ, ਸਾਦਗੀ ਅਤੇ ਦਇਆ ਵਰਗੇ ਗੁਣ ਹੁੰਦੇ ਨੇ। ਕਿਆ ਬਾਤ ਹੈ, ਸਾਰਿਆਂ ਨੂੰ ਖੁਸ਼ ਰੱਖਣਾ ਉਨਾ ਹੀ ਔਖਾ ਹੈ। ਕਿਆ ਬਾਤ ਹੈ, ਸਾਰਿਆਂ ਨੂੰ ਖੁਸ਼ ਰੱਖਣਾ ਉਨਾ ਹੀ ਔਖਾ ਹੈ ਜਿੰਨਾ ਕਿ ਜਿਉਂਦੇ ਡੱਡੂਆਂ ਨੂੰ, ਜਿਉਂਦੇ ਡੱਡੂਆਂ ਨੂੰ ਤੱਕੜੀ ਵਿੱਚ ਪਾ ਕੇ ਤੋਲਣਾ। ਇੱਕ ਨੂੰ ਬਿਠਾਉਂਗੇ ਤੇ ਦੂਜਾ ਛਾਲ ਹੈ ਜਿਹੜੀ ਉਹ ਮਾਰ ਜਾਵੇਗਾ। ਪੱਥਰ ਇੱਕ ਵਾਰ ਮੰਦਰ ਗਿਆ ਭਗਵਾਨ ਬਣ ਗਿਆ, ਪੱਥਰ ਇੱਕ ਵਾਰ ਮੰਦਰ ਗਿਆ ਭਗਵਾਨ ਬਣ ਗਿਆ, ਇਨਸਾਨ ਉਮਰ ਭਰ ਮੰਦਰ ਗਿਆ ਪਰ ਇਨਸਾਨ ਨਹੀਂ ਬਣ ਸਕਿਆ। ਕਿਆ ਬਾਤ ਹੈ ਜੀ। ਸੋ ਦੋਸਤੋ ਜਿੰਨੇ ਵੀ ਤੁਹਾਡੇ ਮੈਸੇਜ ਆਉਂਦੇ ਆ ਉੱਦਾਂ ਦਾ ਮੈਂ ਕਹਿੰਦਾ ਵੀ ਮੈਂ ਤੁਹਾਡਾ ਬਹੁਤ ਕਦਰਦਾਨ ਹੈ, ਤੁਸੀਂ ਮੈਸੇਜ ਮੇਰੇ ਤੱਕ ਪਹੁੰਚਾਉਂਦੇ ਹੋ। ਇੱਕ ਦੋ ਵਾਰ ਮੇਰੇ ਤੋਂ ਕਈ ਵਾਰ ਮਿਸ ਵੀ ਹੋ ਜਾਂਦੇ ਆ, ਉਹਦੇ ਲਈ ਮੈਂ ਉਸ ਗੁਸਤਾਖੀ ਲਈ ਮਾਫੀ ਚਾਹੁੰਦਾ, ਪਰ ਤੁਹਾਡਾ ਸਾਰਿਆਂ ਲਈ ਦਿਲੋਂ ਪਿਆਰ। ਮੁਲਤਾਨੀ ਸਾਹਿਬ ਵੈਰੀ ਗੁੱਡ ਮਾਰਨਿੰਗ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਉਸ ਤੋਂ ਬਾਅਦ ਰੇਸ਼ਮ ਭਾਜੀ ਹੋਣੀ, ਉਹਨਾਂ ਦਾ ਆਇਆ ਕਹਿੰਦੇ ਗੁੱਡ ਮਾਰਨਿੰਗ, ਮੇ ਯੂਅਰ ਡੇ ਬੀ ਬਲੈਸਡ ਵਿਦ ਆਲ ਥਿੰਗਸ ਬ੍ਰਾਈਟ ਐਂਡ ਬਿਊਟੀਫੁਲ, ਹੈਪੀ ਫਰਾਈਡੇ, ਮੇ ਯੂਅਰ ਵੀਕਐਂਡ ਬੀ ਫਿਲਡ ਵਿਦ ਗੁੱਡ ਨਿਊਜ਼, ਪੋਜ਼ਿਟਿਵ ਵਾਈਬਸ, ਐਂਡਲੈਸ ਪੀਸ, ਜੋਏ ਐਂਡ ਬਲੈਸਿੰਗਸ। ਸੋ ਨਾਈਸ ਆਫ ਯੂ ਭਾਜੀ, ਸੋ ਨਾਈਸ ਆਫ ਯੂ। ਸਾਹਿਲ ਜੀ ਹੋਣਾਂ ਦਾ ਆਇਆ ਵੈਰੀ ਗੁੱਡ ਮਾਰਨਿੰਗ ਜੀ, ਦਿਲਬਾਗ ਜੀ ਹੋਣਾਂ ਦਾ ਆਇਆ ਸਤਿ ਸ਼੍ਰੀ ਅਕਾਲ ਜੀ, ਪ੍ਰੀਤ ਜੀ ਹੋਣਾਂ ਦਾ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ, ਥੈਂਕ ਯੂ। ਅਮਨਦੀਪ ਜੀ ਹੋਣਾਂ ਦਾ ਸਤਿ ਸ਼੍ਰੀ ਅਕਾਲ ਜੀ, ਮਹਿਤਾਬ ਜੀ ਹੋਣਾਂ ਦਾ ਆਇਆ ਭਾਜੀ ਵੈਰੀ ਗੁੱਡ ਪ੍ਰੋਗਰਾਮ, ਨਾਈਸ, ਕੀਪ ਇਟ ਅਪ, ਥੈਂਕ ਯੂ ਜੀ, ਥੈਂਕ ਯੂ। ਦਿਲਪ੍ਰੀਤ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸਰਗੁਣ ਜੀ ਹੋਣਾਂ ਦਾ ਆਇਆ ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਜੀ, ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਜਿੰਨੇ ਵੀ ਮੈਸੇਜ ਹੈ ਜਿਹੜੇ ਮੇਰੇ ਕੋਲ ਆ ਰਹੇ ਨੇ, ਅਤੇ ਲਗਾਤਾਰ ਟਨ ਟਨ ਟਨ ਵੱਜ ਰਹੀ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਫਿਰ ਆਓ ਅੱਜ ਥੋੜ੍ਹੀ ਜਿਹੀ ਜਿਹੜੀਆਂ ਹੈਡਲਾਈਨਸ ਹੈ ਉਹਨਾਂ ਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਅੱਜ ਸਾਡੇ ਨਾਲ ਜਿਹੜੇ ਗੈਸਟ ਵੀ ਜੁੜਨਗੇ। ਇੱਕ ਕੱਲ੍ਹ ਆ ਜਿਹੜੇ ਆਪਣਾ ਸੈਗਮੈਂਟ ਮਿਸ ਹੋ ਗਿਆ ਸੀਗਾ, ਸੋ ਉੱਦਾਂ ਤਾਂ ਹਰ ਥਰਸਡੇ ਨੂੰ ਹੈ ਜਿਹੜਾ ਸਮਾਈਲਸ ਔਨ ਵੀਲਸ, ਇਹ ਜਿਹੜਾ ਸੈਗਮੈਂਟ ਆ ਅਸੀਂ ਤੁਹਾਡੇ ਨਾਲ ਗੱਲ ਕਰਿਆ ਕਰਾਂਗੇ। ਇਹਦੇ ਵਿੱਚ ਅਸੀਂ ਡੈਂਟਲ ਬਾਬਤ, ਔਰਲ ਹੈਲਥ ਬਾਬਤ ਹੈ ਜਿਹੜੀਆਂ ਗੱਲਾਂ ਕਰਿਆ ਕਰਾਂਗੇ। ਹਾਂ, ਤੁਹਾਨੂੰ ਵੀ ਮੈਂ ਇੰਸਪਾਇਰ ਕਰਦਾ ਜਦੋਂ ਅਸੀਂ ਉਹ ਜਿਹੜੀ 10 ਮਿੰਟ ਦਾ ਇਹ ਸੈਗਮੈਂਟ ਗੱਲਬਾਤ ਕਰਿਆ ਕਰਾਂਗੇ। ਤੁਸੀਂ ਵੀ ਹੈ ਜਿਹੜਾ ਆਪਣਾ ਕੋਈ ਸਵਾਲ ਹੋਵੇ ਦੰਦਾਂ ਦੇ ਨਾਲ ਰਿਲੇਟਡ ਹੈ ਜਿਹੜਾ, ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ। ਕਮਲਜੀਤ ਭਾਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਵੈਲਕਮ ਜੀ। ਕਮਲਜੀਤ ਭਾਜੀ ਸਤਿ ਸ਼੍ਰੀ ਅਕਾਲ ਭਾਜੀ,
1: ਸਤਿ ਸ਼੍ਰੀ ਅਕਾਲ ਜੀ, ਸਮਝ ਜੀ, ਕੀ ਹਾਲ ਚਾਲ, ਠੀਕ ਠਾਕ ਹੋ?
0: ਵਧੀਆ ਭਾਜੀ, ਵਧੀਆ ਜੀ, ਥੈਂਕ ਯੂ, ਤੁਸੀਂ ਸੁਣਾਓ ਜੀ।
1: ਹਾਂਜੀ, ਤੇ ਬਿਲਕੁਲ ਬਿਲਕੁਲ ਠੀਕ ਠਾਕ, ਤੇ ਕੈਨੇਡਾ ਨੂੰ ਪਹਿਲੇ ਕੱਲ ਲੈ ਗਿਆ ਜੀ, ਬਹੁਤ ਬਹੁਤ ਮੁਬਾਰਕਾਂ
0: ਜੀ ਜੀ।
1: ਬਾਕੀ ਅੱਗੇ ਹੁਣ ਸਵਿਟਜ਼ਰਲੈਂਡ ਦੇ ਨਾਲ ਵੀ ਮੇਰੇ ਖਿਆਲ ਅਸੀਂ ਜ਼ਰੂਰ ਜਿੱਤਾਂਗੇ ਉਹਨਾਂ ਨੂੰ ਵੀ। ਤੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਰ, ਪਹਿਚਾ ਵੀ ਨਾ ਤੁਸੀਂ ਕੈਡੇਟ ਬੂ ਸੈਂਟਰ ਬੋਰਡ ਦੇ ਉੱਤੇ ਜਿਹੜਾ ਪਾਰਕ ਆ, ਕੈਡੇਟ ਬੂ ਪਾਰਕ, ਉਹਦੇ ਵਿੱਚ ਮੁੰਡੇ ਜਿਹੜੇ ਪੰਜਾਬ ਤੋਂ

0: ਮਾਰਾਡੋਨਾ ਜੀ ਕੋ ਭਾਈ ਸਾਹਿਬ ਆ ਗਏ ਪਿੱਛੇ, ਮੈਂ ਕੰਪਲੇਂਟ ਨੀ ਕਰ ਰਿਹਾ, ਉਹ ਕਹਿੰਦੇ ਕਦੀ ਕੋਈ ਪ੍ਰਾਸੀ ਮਿਸ ਹੋਈ ਨੀ ਮਾਰਾਡੋਨਾ ਦੀ
1: ਜੀ,
0: ਤੇ ਮੈਂ ਤੇ ਬਸ ਇਹੀ ਕਹਿਣਾ ਚਾਹੂੰਗਾ ਤੇ ਯੂਗੋਸਲਾਵੀਆ ਦੇ ਨਾਲ ਮੈਚ ਸੀਗਾ ਕੁਆਟਰ ਫਾਈਨਲ ਉਹ, ਤੇ ਹਾਲਾਂਕਿ ਅਰਜਨਟੀਨਾ ਜਿੱਤ ਦੇਖੀ ਕਿਉਂਕਿ ਉਹ ਤੋਂ ਬਾਅਦ ਅਰਜਨਟੀਨਾ ਦੇ ਗੋਲਕੀਪਰ ਸਾਚੀਓ ਪਤਾ ਨੀ ਕੁਛ ਨਾਂ ਸੀਗਾ ਉਹਦਾ, ਦੋ ਪੈਨਲਟੀਆਂ ਰੋਕ ਗਿਆ
1: ਸੀ,
0: ਮਾਰਾਡੋਨਾ ਦੀ ਪੈਨਲਟੀ ਉੱਤੇ ਮਿਸ ਹੋਈ ਸੀ ਔਰ ਉਹਨੇ ਰਾਈਟ ਸਾਈਡ ਤੇ ਮਾਰ ਕੇ ਉਹ ਰੋਕ ਲਈ ਸੀ ਉਹ,
1: ਮੈਂ
0: ਫਿਰ ਕੱਲ ਲੱਭਿਆ ਜਾ ਕੇ ਐਡੀ ਬੜੀ ਦੀ ਗੱਲ ਕੋਈ ਨੀ ਸੀ, ਬ੍ਰਾਈਟ ਵੇ ਅਸੀਂ ਆ ਕੇ ਕਹਿ ਲਈਏ ਵੀ ਉਹ ਬੰਦਾ ਗਲਤ ਪੈ ਗਿਆ, ਹੋਈ ਨੀ
1: ਨਹੀਂ,
0: ਕਈ ਵਾਰੀ ਚਲੋ ਹੋ ਵੀ ਜਾਂਦੀ ਕਰ ਨੀ ਵੇ, ਤੇ ਬਾਕੀ ਪੰਜਾਬ ਦੇ ਵਿੱਚ ਵੀ ਸਰ ਜ਼ਰੂਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਆਮ ਆਦਮੀ ਪਾਰਟੀ ਦੇ ਸਪੋਰਟਸ ਦੇ ਉੱਤੇ ਐਡਾ ਧਿਆਨ ਦੇ ਰਹੀ ਹੈ, ਹਰ ਇੱਕ ਪਿੰਡ ਦੇ ਵਿੱਚ ਉੱਥੇ ਛੋਟੇ ਟਾਈਪ ਦੇ ਸਟੇਡੀਅਮ ਚਾਰ ਦੀਵਾਰੀਆਂ ਨਾਲ ਉਹਨਾਂ ਦੇ, ਚਾਹੇ ਵਾਲੀਬਾਲ ਚਾਹੇ ਫੁੱਟਬਾਲ ਹੈ, ਤੇ ਉਹਨਾਂ ਦੀਆਂ ਹੋ ਰਹੀਆਂ 30-35 ਲੱਖ ਦੀਆਂ ਗ੍ਰਾਂਟਾਂ ਮਿਲੀਆਂ, ਮੇਰੇ ਪਿੰਡ ਖੁਦ ਸਟੇਡੀਅਮ ਭਰ ਕੇ ਤਿਆਰ ਹੋ ਗਿਆ, ਆਲਮੋਸਟ ਡਨ ਹੋ ਗਿਆ, ਆਸ ਪਾਸ ਦੇ ਪਿੰਡਾਂ ਵਿੱਚ ਵੀ ਹੋਇਆ,
1: ਤੇ
0: ਪੰਜਾਬ ਵੀ ਜੀ ਜ਼ਰੂਰ ਅੱਗੇ ਅਹੁਦੇ ਵਾਲੀ ਸਫਾਈ ਚ ਸਰਕਾਰ ਬਣਾ ਕੇ, ਸਰਕਾਰ ਆ ਰਹੀ ਹੈ ਜੀ ਆਮ ਆਦਮੀ ਪਾਰਟੀ ਦੀ ਸਫਾਈ ਦੇ ਵਿੱਚ ਵੀ, ਤੇ ਉਹ ਕਰਕੇ ਪੰਜਾਬ ਨੂੰ ਬਿਲਕੁਲ ਨਵੀਆਂ ਹੋਰ ਤਰੱਕੀਆਂ ਵੱਲ ਅਸੀਂ ਲੈ ਕੇ ਜਾਵਾਂਗੇ, ਪਿੱਛੇ ਤੁਹਾਡਾ ਟਾਈਮ ਦੇਣ ਦਾ,
1: ਥੈਂਕ ਯੂ ਕਮਲਜੀਤ ਭਾਜੀ, ਬਹੁਤ ਬਹੁਤ ਧੰਨਵਾਦ ਜੀ, ਕੁਲਦੀਪ ਭਾਜੀ ਸਤਿ ਸ਼੍ਰੀ ਅਕਾਲ ਜੀ, ਆਨੂ ਵੈਲਕਮ ਸਰ,
2: ਹਾਂਜੀ ਸ਼ਮੀ ਭਾਜੀ ਤੁਹਾਨੂੰ ਤੁਹਾਡੇ ਬਾਈ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਚੜ੍ਹਦੀ ਕਲਾ ਜੀ,
1: ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ, ਹੈਪੀ ਫਰਾਈਡੇ ਭਾਜੀ
2: ਜੀ, ਮੈਂ ਬੇਨਤੀ ਕੀਤੀ ਸੀ ਅੱਗੇ ਇੱਕ ਵਾਰੀ ਵੀ ਜੇ ਚੰਗੀ ਲੱਗੀ ਤਾਂ ਜ਼ਰੂਰ ਮੰਨ ਲਿਓ, ਨਹੀਂ ਤਾਂ ਬੈਕ ਕਰ ਦਿਓ, ਮੈਂ ਕਿਹਾ ਫਰਾਈਡੇ ਨੂੰ ਨਾ ਆਟੋ ਤੇ ਹੀ ਲਾ ਦਿਓ ਬਈ, ਜਿਹੜਾ ਨਾ ਸ਼ੁਕਰ ਦਾਤਿਆ, ਜੇ ਉਹਦੇ ਨਾਲ ਵਧੀਆ ਲੱਭਿਆ ਲੱਗਿਆ ਤਾਂ ਆਪਾਂ ਟਰਨ ਵੀ ਲੈ ਲੈਣਾ, ਹੋਲਾ ਲੱਗਣਾ, ਜੇ ਉਹ ਲਾਵਾਂ ਤਾਂ ਵਧੀਆ ਸਕੂਨ ਚ ਮਿਲਦਾ, ਬਾਕੀ ਦਾ ਚੱਕ ਲਾ ਰੱਖ ਲਾ ਬਾਅਦ ਚ ਕਰੀ ਜਾਣੀ
1: ਹੈ, ਬਿਲਕੁਲ ਬਿਲਕੁਲ,
2: ਤੇ ਬਾਕੀ ਬਹੁਤ ਵਧੀਆ ਪ੍ਰੋਗਰਾਮ ਵੀ ਬਹੁਤ ਵਧੀਆ ਜੀ,
1: ਤੇ
2: ਤੁਹਾਡਾ ਸਟਾਈਲ ਵੀ ਵਧੀਆ,
1: ਥੈਂਕ ਯੂ ਭਾਈ,
2: ਚੜ੍ਹਦੀ ਕਲਾ ਰੱਖਣਾ, ਦਾਣਾ ਜਿਹੜਾ ਮਰਜ਼ੀ ਤੁਸੀਂ ਆਪਣੀ ਮਰਜ਼ੀ ਦਾ ਹੀ ਲਾ ਦਿਓ, ਕੋਈ ਗੱਲ ਨੀ, ਵਧੀਆ ਹੀ ਲਾਉਣੇ ਜਿਹੜੇ ਲਾਉਣੇ,
1: ਮੇਰੇ ਤਾਂ ਅੱਜ ਕੱਲ ਸ਼ੁੱਕਰਵਾਰ ਨੂੰ ਵੀ ਨੀ ਜਾਂ, ਵੀਕਡੇ ਚ ਮੇਰੀ ਮਰਜ਼ੀ ਨੀ ਚੱਲਦੀ, ਮੇਰੇ ਕੋਲ ਫਰਮਾਇਸ਼ਾਂ ਹੀ ਆਈ, ਮੈਂ ਉਹਨਾਂ ਤੋਂ ਚੁਣ ਚੁਣ ਕੇ ਲਾ ਦਿੰਦਾ ਭਾਈ ਗੀਤ, ਮੇਰੀ ਕੋਈ ਮਰਜ਼ੀ ਨੀ ਅੱਜ ਕੱਲ ਚੱਲਦੀ,
2: ਮੇਰੀ ਮਰਜ਼ੀ ਦਾ ਲਾਉਣਾ ਫਿਰ ਮੈਂ ਤਾਂ ਉਹੀ ਸ਼ੈਰੀਮਾਨ ਦਾ ਲਵਾਉਣਾ ਹੁੰਦਾ ਜ਼ਿੰਦਗੀ,
1: ਕਿਆ ਬਾਤ ਹੈ, ਸਹੀ ਗੱਲ ਹੈ ਜੀ, ਜ਼ਰੂਰ ਭਾਜੀ,
2: ਥੈਂਕ ਯੂ ਭਾਜੀ,
1: ਥੈਂਕ ਯੂ ਜੀ, ਸੋ ਨਾਈਸ ਆਫ ਯੂ ਕੁਲਦੀਪ ਭਾਜੀ, ਬਹੁਤ ਬਹੁਤ ਧੰਨਵਾਦ, ਮੁਲਤਾਨੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਨੂ ਵੈਲਕਮ ਸਰ,
3: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਸਾਰੇ ਪਰਿਵਾਰ ਨੂੰ ਜੀ, ਮੇਰੇ ਵੱਲੋਂ ਤੇ ਮੇਰੇ ਪਰਿਵਾਰ ਰੇਸ਼ਮ ਬਰਾੜਾ ਵੱਲੋਂ ਜੀ,
1: ਜੀ ਜੀ ਜੀ ਸਤਿ ਸ਼੍ਰੀ ਅਕਾਲ,
3: ਬਹੁਤ ਵਧੀਆ ਪ੍ਰੋਗਰਾਮ ਜੀ ਕਰ ਰਹੇ ਆ ਭਾਜੀ, ਬਹੁਤ ਬੱਲੇ ਬੱਲੇ ਮਜ਼ਾ ਆ ਰਿਹਾ, ਪੂਰਾ ਇੰਜੋਏ ਕਰ ਰਹੇ, ਤੇ ਮੇਰੀ ਇੱਕ ਹੱਥ ਜੋੜ ਕੇ ਰਿਕੁਐਸਟ ਹੈ ਸਰੋਤਿਆਂ ਕੇ, ਛੋਟੀ ਜੀ ਗੱਲ ਕਰਿਆ ਕਰੋ ਪਲੀਜ਼, ਮੇਰੀ ਰਿਕੁਐਸਟ ਹੈ, ਥੈਂਕ ਯੂ, ਥੈਂਕ ਯੂ,
1: ਥੈਂਕ ਯੂ,
3: ਥੈਂਕ ਯੂ,
1: ਸੋ ਨਾਈਸ ਆਫ ਯੂ ਭਾਜੀ, ਬਹੁਤ ਬਹੁਤ ਧੰਨਵਾਦ, ਆਓ ਦੋਸਤੋ ਕੁਛ ਕੁ ਜਿਹੜੀਆਂ ਹੈਡਲਾਈਨਸ ਹੈ ਉਹ ਗੱਲ ਕਰ ਲਈਏ ਆਪਾਂ, ਹੈ ਨਾ ਜੀ, ਸੋ ਅੰਟਾਰੀਓ ਦੇ ਵਿੱਚ ਇੱਕ ਜਿਹੜਾ ਰਿਪੋਰਟ ਹੈ ਜਿਹੜੀ ਕੱਲ੍ਹ ਛਾਪੀ ਗਈ, ਅੰਟਾਰੀਓ ਵਿੱਚ ਆਉਣ ਵਾਲੇ 10 ਸਾਲਾਂ ਦੌਰਾਨ ਰੁਜ਼ਗਾਰ ਮਾਰਕੀਟ ਦੇ ਵਿੱਚ ਉਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਲਗਭਗ ਕਹਿੰਦੇ 60,000 ਹੋਰ ਯੂਨੀਵਰਸਿਟੀ ਗ੍ਰੈਜੂਏਟਸ ਦੀ ਲੋੜ ਪਵੇਗੀ, ਇਹ ਜਾਣਕਾਰੀ ਹੈ ਜਿਹੜੀ ਸਟਾਕਸ ਇਕਨੋਮਿਕਸ ਵੱਲੋਂ ਕੀਤੇ ਇੱਕ ਅਧਿਐਨ ਦੇ ਵਿੱਚ ਸਾਹਮਣੇ ਆਈ ਹੈ ਮਿੱਤਰੋ, ਜਿਸ ਨੂੰ ਕੌਂਸਲ ਆਫ ਅੰਟਾਰੀਓ ਯੂਨੀਵਰਸਿਟੀਜ਼ ਨੇ ਤਿਆਰ ਕਰਵਾਇਆ, ਰਿਪੋਰਟ ਦੇ ਵਿੱਚ ਇਹ ਦੱਸਿਆ ਵੀ ਸਾਲ 2035 ਤੱਕ ਅੰਟਾਰੀਓ ਨੂੰ ਕੁੱਲ ਮਿਲਾ ਕੇ 10 ਲੱਖ ਤੋਂ ਵੱਧ ਯੂਨੀਵਰਸਿਟੀ ਗ੍ਰੈਜੂਏਟਸ ਦੀ ਲੋੜ ਹੋਵੇਗੀ, ਇਸ ਸਮੇਂ ਹਰ ਸਾਲ ਹੈ ਜਿਹੜੇ 85,000 ਉਦਾਂ ਤਾਂ ਵਿਦਿਆਰਥੀ ਗ੍ਰੈਜੂਏਟ ਹੋ ਰਹੇ ਹੈ, ਪਰ ਭਵਿੱਖ ਦੀ ਮੰਗ ਨੂੰ ਦੇਖਦੇ ਹੋਏ 15,000 ਦੇ ਕਰੀਬ ਹੋਰ ਗ੍ਰੈਜੂਏਟਸ ਦੀ ਲੋੜ ਹੈ, ਤੋ ਤਕਰੀਬਨ ਹਰ ਸਾਲ ਜੇ 1,05,000 ਗ੍ਰੈਜੂਏਟਸ ਹੋ ਰਹੇ ਨੇ ਯੂਨੀਵਰਸਿਟੀ ਦੇ ਵਿੱਚ ਤਾਂ ਅਗਲੇ ਇੱਕ ਦਹਾਕਿਆਂ ਦੇ ਵਿੱਚ ਇਸ ਮੰਗ ਦੀ ਪੂਰਤੀ ਕੀਤੀ ਜਾ ਸਕਦੀ ਹੈ। ਅੱਛਾ, ਆਪਾਂ ਬੱਚਿਆਂ ਨੂੰ ਦੇਖਦੇ ਹਾਂ ਵੀ ਕਿਹੜੇ ਫੀਲਡ ਦੇ ਵਿੱਚ ਪਾਈਏ, ਚਲੋ ਉਹਨਾਂ ਦੀ ਰੁਚੀ ਨੂੰ ਵੀ ਆਪਾਂ ਧਿਆਨ ਦੇ ਵਿੱਚ ਰੱਖਦੇ ਹਾਂ, ਪਰ ਸਭ ਤੋਂ ਵੱਧ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੰਗ ਵਧੇਗੀ ਉਹ ਸਟੈਮ ਖੇਤਰ, ਸਟੈਮ ਕੀ ਹੋ ਗਿਆ, ਸਟੈਮ ਸਾਇੰਸ ਹੋ ਗਈ, ਟੈਕਨੋਲੋਜੀ ਹੋ ਗਈ, ਇੰਜੀਨੀਅਰਿੰਗ ਹੋ ਗਈ ਤੇ ਮੈਥ, ਇਹਦੇ ਵਿੱਚ ਸਭ ਤੋਂ ਵੱਧ ਆਉਣ ਵਾਲੇ ਸਮੇਂ ਦੇ ਵਿੱਚ ਮੰਗ ਵਧੇਗੀ, ਸੋ ਉਸ ਤੋਂ ਬਾਅਦ ਫਿਰ ਡਾਕਟਰ, ਨਰਸ ਤੇ ਹੋਰ ਸਿਹਤ ਸੇਵਾਵਾਂ ਪੇਸ਼ਾਵਰਾਂ ਦੀ ਲੋੜ ਦੋਸਤੋ ਪਵੇਗੀ, ਬਿਜ਼ਨਸ ਫਾਈਨੈਂਸ ਇਹਨਾਂ ਦੇ ਵਿੱਚ ਵੀ ਹੈ ਜਿਹੜੀ ਮੰਗ ਰਹੇਗੀ। ਰਿਪੋਰਟ ਇਹ ਦਰਸਾਉਂਦੀ ਹੈ ਵੀ ਸਿੱਖਿਆ, ਕਾਨੂੰਨ, ਸਮਾਜਿਕ ਤੇ ਕਮਿਊਨਿਟੀ ਸੇਵਾਵਾਂ ਜਾਂ ਮੈਨੇਜਮੈਂਟ ਦੀਆਂ ਜਾਂ ਫਿਰ ਹੋਰ ਕਲਾ ਸੱਭਿਆਚਾਰ ਦੇ ਨਾਲ ਰਿਲੇਟਡ ਜਿਹੜੇ ਖੇਤਰ ਹੈ ਉਹਨਾਂ ਦੇ ਵਿੱਚ ਵੀ ਗ੍ਰੈਜੂਏਟਸ ਦੀ ਲੋੜ ਹੋਵੇਗੀ। ਹੁਣ ਸਵਾਲ ਇਹ ਆਉਂਦੇ ਹੈ ਕਿ ਤੁਹਾਨੂੰ ਲੱਗਦਾ ਵੀ ਨੌਜਵਾਨ ਅੱਜ ਵੀ ਜਿਹੜੇ ਸਟੈਮ ਜੋ ਮੈਂ ਕਿਹਾ ਜਿਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਮੰਗ ਵਧੇਗੀ ਤੇ ਹੈਲਥ ਕੇਅਰ ਵਰਗੇ ਖੇਤਰਾਂ ਨੂੰ ਤਰਜੀਹ ਦੇ ਰਹੇ ਨੇ ਜਾਂ ਫਿਰ ਜਿਹੜੇ ਉਹ ਹੋਰ ਖੇਤਰਾਂ ਦੇ ਵਿੱਚ ਜਾਣਾ ਜ਼ਿਆਦਾ ਪਸੰਦ ਕਰਦੇ ਨੇ, ਕੀ ਕਾਲਜ ਅਤੇ ਯੂਨੀਵਰਸਿਟੀਆਂ ਜਿਹੜੀਆਂ ਮਾਰਕੀਟ ਦੀਆਂ ਭਵਿੱਖੀ ਲੋੜਾਂ ਮੁਤਾਬਕ ਵਿਦਿਆਰਥੀਆਂ ਨੂੰ ਤਿਆਰ ਕਰ ਰਹੀਆਂ ਨੇ ਜਾਂ ਫਿਰ ਸਿਰਫ ਇੱਕ ਮਨੀ ਮੇਕਿੰਗ ਮਸ਼ੀਨ ਬਣ ਕੇ ਰਹਿ ਗਈਆਂ ਨੇ, ਕੀ ਤੁਹਾਡਾ ਖਿਆਲ ਹੈਗਾ ਆ ਵੀ ਆਰਟੀਫਿਸ਼ਲ ਇੰਟੈਲੀਜੈਂਸ ਕਾਰਨ ਭਵਿੱਖ ਵਿੱਚ ਜਿਹੜੀਆਂ ਕੁਝ ਡਿਗਰੀਆਂ ਆ ਉਹਨਾਂ ਦੀ ਮਹੱਤਤਾ ਆ ਜਿਹੜੀ ਉਹ ਘੱਟ ਜਾਵੇਗੀ। ਸੋ ਦੋਸਤੋ, ਕਨੇਡਾ ਦੀ ਗਰੋਸਰੀ ਕੰਪਨੀ ਆ ਇੰਪਾਇਰ ਕੰਪਨੀ, ਆਪਾਂ ਇੱਕ ਦੋ ਦਿਨ ਪਹਿਲਾਂ ਵੀ ਗੱਲ ਕੀਤੀ ਸੀ, ਜਿਹੜੇ ਕਿ ਸੋਬੇਸ ਹੋ ਗਿਆ, ਫਾਰਮ ਬੋਏ ਹੋ ਗਿਆ, ਫਰੈਸ਼ਕੋ ਦੀ ਮਾਲਕ

0: ਹੈ, ਫਾਰਮ ਕੰਪਨੀ ਹੈ ਜਿਹੜੀ ਉਹ ਇੰਪਾਇਰ ਹੈ, ਅੱਗੇ ਇਹਨਾਂ ਦੀਆਂ ਵੱਖ ਵੱਖ ਜਿਹੜੀਆਂ ਕਹਿ ਲਓ ਵੀ ਚਿਲਡਰਨਸ ਕੰਪਨੀਜ਼ ਹੈ, ਸੋਬੇਸ, ਫਾਰਮ ਬੋਏ, ਫਰੈਸ਼ਕੋ ਨੇ ਐਲਾਨ ਕੀਤਾ ਵੀ ਅਗਲੇ 3 ਸਾਲਾਂ ਦੇ ਵਿੱਚ ਲਗਭਗ 100 ਨਵੇਂ ਗਰੋਸਰੀ ਸਟੋਰ ਆ ਜਿਹੜੇ ਉਹ ਖੋਲ੍ਹੇਗੀ। ਮੌਜੂਦਾ ਇਸ ਸਾਲ ਦੇ ਅੰਤ ਤੱਕ 20 ਨਵੇਂ ਸਟੋਰ ਖੁੱਲ੍ਹਣਗੇ ਅਤੇ ਕੰਪਨੀ ਨੇ ਇਹ ਕਿਹਾ ਵੀ ਅਗਲੇ 3 ਸਾਲਾਂ ਦੇ ਵਿੱਚ 70 ਹੋਰ ਸਟੋਰ ਆ ਜਿਹੜੇ ਉਹ ਖੋਲ੍ਹੇ ਜਾਣਗੇ ਅਤੇ ਸਭ ਤੋਂ ਵੱਧ ਜਿਹੜੇ 75% ਹੈ ਜਿਹੜੇ ਉਹ ਫਰੈਸ਼ਕੋ ਜੇ ਜਿਹੜੇ ਡਿਸਕਾਊਂਟ ਸਟੋਰ ਹੈ ਜਿਹੜੇ ਉਹ ਖੁੱਲ੍ਹਣਗੇ। ਕੰਪਨੀ ਦੇ ਪ੍ਰਧਾਨ ਅਤੇ CEO ਨੇ ਕਿਹਾ ਵੀ ਡਿਸਕਾਊਂਟ ਗਰੋਸਰੀ ਸੈਕਟਰ ਦੇ ਵਿੱਚ ਅਜੇ ਵੀ ਬਹੁਤ ਵੱਡੀ ਵਿਕਾਸ ਦੀ ਸੰਭਾਵਨਾ ਹੈ। ਅਸੀਂ ਜਿਹੜਾ 1-2 ਦਿਨ ਪਹਿਲੀ ਗੱਲ ਕੀਤੀ ਹੈ ਵੀ ਗਰੋਸਰੀ ਸਟੋਰਾਂ ਦੇ ਵਿੱਚ ਜਿਹੜੀ ਕੰਪੀਟੀਸ਼ਨ ਦੀ ਘਾਟ ਹੈ, ਮਾਰਕਾਨੀ ਸਾਹਿਬ ਨੇ ਵੀ ਕਿਹਾ ਸੀਗਾ ਵੀ ਆਉਂਦੇ ਸਮੇਂ 'ਤੇ ਅਸੀਂ $3 billion ਹੈ ਜਿਹੜਾ ਜਿਹੜੇ ਛੋਟੇ ਗਰੋਸਰੀ ਸਟੋਰਸ ਹੈ ਉਹਨਾਂ ਨੂੰ ਹੋਰ ਉਹਨਾਂ ਨੂੰ ਮਾਰਕੀਟ ਦੇ ਵਿੱਚ ਲਿਆਉਣ ਵਾਸਤੇ ਜਾਂ ਕੰਪੀਟੀਸ਼ਨ ਕ੍ਰੀਏਟ ਕਰਨ ਵਾਸਤੇ ਅਸੀਂ ਆ ਇੱਕ ਮਾਰਕੀਟਿੰਗ ਸਟ੍ਰੈਟਜੀ ਦੇ ਉੱਤੇ ਆ ਜਿਹੜੀ ਕੰਮ ਕਰ ਰਹੇ ਹੈ। ਸੋ ਮਾਹਿਰਾਂ ਦਾ ਕਹਿਣਾ ਹੈ ਵੀ ਇਸ ਦੇ ਨਾਲ ਜਿਹੜੀ ਮਹਿੰਗਾਈ ਹੈ ਉਹ ਘਟੇਗੀ ਅਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਵਾਕਈ ਹੈ ਜਿਹੜਾ ਗਰੋਸਰੀ ਜਾਂ ਫਿਰ ਜਿਹੜੀਆਂ ਸਾਡੀਆਂ ਫੂਡਸ ਆਈਟਮਸ ਹੈਗੀਆਂ ਨੇ ਉਹਨਾਂ ਦੇ ਉੱਤੇ ਜੇ ਕੰਪੀਟੀਸ਼ਨ ਵੱਧਦਾ ਆ ਅਤੇ ਉਹਨਾਂ ਦੇ ਵਿੱਚ ਇਨਫਲੇਸ਼ਨ ਹੈ ਜਿਹੜੀ ਉਹ ਦਰ ਹੈ ਜਿਹੜੀ ਘਟੇਗੀ। ਸੋ ਇੱਕ ਹੋਰ ਦੋਸਤੋ ਇਹਦੇ ਨਾਲ ਹੀ ਆ ਇੱਕ ਰਿਪੋਰਟ ਮੈਂ ਸਾਂਝੀ ਕਰ ਦਿੰਦਾ, ਇਹ ਆਰਥਿਕ ਇੱਕ ਸੰਸਥਾ ਆ MEI ਮੋਂਟਰੀਅਲ ਇਕੋਨਮਿਕ ਇੰਸਟੀਟਿਊਟ, ਇਹਦੀ ਇੱਕ ਰਿਪੋਰਟ ਮੁਤਾਬਕ ਕੈਨੇਡਾ ਦੇ ਵਿੱਚ ਸਪਲਾਈ ਮੈਨੇਜਮੈਂਟ ਨੂੰ ਲੈ ਕੇ ਤੁਹਾਨੂੰ ਪਤਾ ਟਰੰਪ ਸਾਹਿਬ ਨੇ ਵੀ ਕੈਨੇਡਾ ਦੇ ਨਾਲ ਇਹੀ ਹੈ ਜਿਹੜਾ ਇੱਕ ਵਾਰ ਕੁੰਡਾ ਫਸਾ ਲਿਆ ਸੀਗਾ ਵੀ ਸਿੰਘ ਫਸਾ ਲਏ ਸੀਗੇ ਵੀ ਭਾਈ ਜਿਹੜੀ ਤੁਹਾਡੀ ਸਪਲਾਈ ਮੈਨੇਜਮੈਂਟ ਹੈ ਉਸ ਨੂੰ ਆ ਜਿਹੜਾ ਚੇਂਜ ਉਹਦੇ ਵਿੱਚ ਚੇਂਜਸ ਦੀ ਲੋੜ ਹੈ। ਅਤੇ ਇੱਥੇ ਦੇ ਲੋਕ ਹੈ ਜਿਹੜੇ ਕਈ ਜਾਂ ਬੁੱਧੀਜੀਵ ਹੈ ਜਾਂ ਵਿਦਵਾਨ ਹੈ ਜੋ ਇਸ ਚੀਜ਼ ਦੀ ਜਾਣਕਾਰੀ ਰੱਖਦੇ ਉਹ ਵੀ ਕਹਿੰਦੇ ਆ ਵੀ ਸਪਲਾਈ ਮੈਨੇਜਮੈਂਟ ਪ੍ਰਣਾਲੀ ਦੇ ਵਿੱਚ ਹੈ ਜਿਹੜੀ ਆ ਚੇਂਜਸ ਦੀ ਲੋੜ ਹੈ। ਹੁਣ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਵੀ ਇਸ ਜਿਹੜੀ ਪੁਰਾਣੀ ਸਪਲਾਈ ਮੈਨੇਜਮੈਂਟ ਪ੍ਰਣਾਲੀ ਜੋ 1970 ਦੇ ਦਹਾਕੇ ਤੋਂ ਚੱਲੀ ਆ ਰਹੀ ਹੈ ਔਸਤਨ ਹਰ ਇੱਕ ਪਰਿਵਾਰ ਦੇ ਉੱਤੇ $244 ਦਾ ਵਾਧੂ ਖਰਚਾ ਜਿਹੜਾ ਉਹ ਪੈ ਰਿਹਾ। ਰਿਪੋਰਟ ਵਿੱਚ ਕੈਨੇਡਾ ਦੇ ਦੁੱਧ, ਅੰਡੇ, ਮੁਰਗੀਆਂ ਅਤੇ ਮਾਸ ਦੀਆਂ ਕੀਮਤਾਂ ਦੀ ਜਿਹੜੀ ਤੁਲਨਾ ਆ ਕੰਪੈਰੀਜ਼ਨ ਹੈ ਜਿਹੜਾ ਅਮਰੀਕਾ ਦੇ ਖੇਤਰਾਂ ਦੇ ਨਾਲ ਕੀਤਾ ਅਤੇ ਉਸ ਅਧਿਐਨ ਦੇ ਵਿੱਚ ਜਿਹੜਾ ਇਹ ਸਾਹਮਣੇ ਆਇਆ ਕੈਨੇਡਾ ਦੇ ਵਿੱਚ ਦੁੱਧ ਦੀ ਕੀਮਤ ਹੈ ਅਮਰੀਕਾ ਨਾਲੋਂ 171% ਜ਼ਿਆਦਾ ਹੈ। ਅੰਡੇ, ਐੱਗਸ ਹੈ ਜਿਹੜੇ ਉਹ 47% ਹੈ ਜਿਹੜੀ ਵੱਧ ਮਹਿੰਗੇ ਨੇ ਅਤੇ ਉੱਥੇ ਹੀ ਚਿਕਨ ਉਹ 29% ਹੈ ਜਿਹੜਾ ਇਹ ਵੱਧ ਮਹਿੰਗਾ ਹੈ। ਅਸੀਂ ਆ ਜਿਹੜੇ ਹੁਣ ਵੀ ਆ ਜਿਹੜੇ ਕਈ ਜਿਹੜੇ ਉੱਧਰ US ਨੂੰ ਜਾਂਦੇ ਆ, ਚਲੋ ਕਿਉਂਕਿ ਹੁਣ ਥੋੜ੍ਹੀ ਜਿਹੀ ਸਖਤੀ ਬਾਰਡਰ 'ਤੇ ਵਧੀ ਹੈ, ਹੁਣ ਘੱਟ ਗਏ। ਪਹਿਲਾਂ ਤੁਸੀਂ ਇਹ ਦੇਖੋ ਵੀ ਅਮਰੀਕਾ ਤੋਂ ਦੁੱਧ ਲਿਆ ਜਿਹੜੇ ਉੱਧਰ ਜਾਂਦੇ ਸੀਗੇ ਸਾਡੇ ਵੀਰ ਭੈਣ, ਹਾਂਜੀ, ਆਪਣੇ ਲੌਜਿਸਟਿਕ 'ਚ ਕੰਮ ਕਰਦੇ ਨੇ, ਤਾਂ ਆਉਣ ਵਾਲੇ ਆਉਂਦੇ ਹੋਏ ਜਦੋਂ ਘਰ ਨੂੰ ਵਾਪਸੀ ਹੁੰਦੀ ਸੀ ਤਾਂ ਦੁੱਧ, ਮੱਖਣ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਅਮਰੀਕਾ ਤੋਂ ਲੈ ਕੇ ਆਉਂਦੇ ਸੀ। ਇੱਕ ਤਾਂ ਕਹਿੰਦੇ ਵੀ ਉੱਥੇ ਕੁਆਲਿਟੀ ਵਧੀਆ ਅਤੇ ਦੂਸਰਾ ਉਹਨਾਂ ਦਾ ਆਮ ਇਹ ਕਹਿਣਾ ਹੁੰਦਾ ਸੀਗਾ ਵੀ ਉੱਥੇ ਆ ਜਿਹੜਾ ਕੈਨੇਡਾ ਦੇ ਮੁਕਾਬਲੇ ਆ ਜਿਹੜਾ ਬੜਾ ਸਸਤਾ ਸਮਾਨ ਹੈ ਜਿਹੜਾ ਡੇਰੀ ਪ੍ਰੋਡਕਟਸ ਆ ਜਿਹੜੇ ਉਹ ਮਿਲ ਜਾਂਦੇ। ਹੁਣ ਰਿਪੋਰਟ ਦਾ ਕਹਿਣਾ ਵੀ ਇਸ ਪ੍ਰਣਾਲੀ ਦਾ ਸਭ ਤੋਂ ਵੱਧ ਜਿਹੜਾ ਅਸਰ ਹੈ ਘੱਟ ਆਮਦਨ ਵਾਲੇ ਪਰਿਵਾਰਾਂ 'ਤੇ ਪੈਂਦਾ। ਘੱਟ ਆਮਦਨ ਵਾਲੇ ਜਿਹੜੇ ਘਰਾਂ ਲਈ ਹੈ ਜਿਹੜਾ ਇਹ ਵਾਧੂ ਖਰਚਾ ਜਿਹੜਾ ਆ ਉਹਨਾਂ ਦੀ ਕੁੱਲ ਜਿਹੀ ਖਪਤ ਯੋਗ ਜਿਹੜੀ ਆਮਦਨ ਹੈ ਉਹ 1.25% ਬਣਦੀ ਹੈ, ਜਦਕਿ ਜਿਹਨਾਂ ਦੀ ਹਾਈ ਇਨਕਮ ਹੈ ਉਹਨਾਂ ਨੂੰ ਕੋਈ ਬਹੁਤਾ ਫਰਕ ਹੈ ਦੋਸਤੋ ਇਹ ਨਹੀਂ ਪੈਂਦਾ। ਕੀ ਤੁਸੀਂ ਤੁਹਾਨੂੰ ਪਤਾ ਸੀਗਾ ਵੀ ਇਹ ਜਿਹੜੀ ਸਪਲਾਈ ਮੈਨੇਜਮੈਂਟ ਪ੍ਰਣਾਲੀ ਹੈ ਕੈਨੇਡਾ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਨੂੰ ਬੇਲੋੜਾ ਜਿਹੜਾ ਇਸ ਚੀਜ਼ ਨੇ ਮਹਿੰਗਾ ਕੀਤਾ? ਕਿ ਜੇ ਇਹ ਪ੍ਰਣਾਲੀ ਖਤਮ ਹੋ ਜਾਵੇ ਤਾਂ ਜਿਹੜੇ ਐਂਡ ਯੂਜ਼ਰ ਹੈ ਜਾਂ ਖਪਤਕਾਰ ਹੈ ਉਹਨਾਂ ਨੂੰ ਸਸਤਾ ਸਮਾਨ ਮਿਲੇਗਾ? ਕੀ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕੋਈ ਇਹੋ ਜਿਹੀਆਂ ਨੀਤੀਆਂ ਹੋਂਦ ਦੇ ਵਿੱਚ ਲਿਆਉਂਦੀਆਂ ਜਾਂ ਨਹੀਂ ਲਿਆਉਂਦੀਆਂ? ਇਹ ਹੁਣ ਸਮਾਂ ਹੀ ਦੱਸੇਗਾ। ਦਰਸ਼ਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ।
1: ਗੁੱਡ ਮਾਰਨਿੰਗ ਜੀ।
0: ਵੈਰੀ ਗੁੱਡ ਮਾਰਨਿੰਗ ਸਰ ਜੀ, ਐਨੂੰ ਸਰ
1: ਡੈਫੀਨੇਟਲੀ ਫਰਕ ਚੀਜ਼ ਪਾਊਗੀ ਸਰਚਿੰਗ ਇਹ ਚੀਜ਼ ਦੇ ਲਈ ਪਹਿਲਾਂ ਵੀ ਸਰ ਇਹਨਾਂ ਸਮੇਂ ਸਾਹਿਬ ਇੱਥੇ ਪੰਜਾਬੀ ਸਟੋਰ ਹੈ ਬ੍ਰਾਂਟਨ ਦੇ ਵਿੱਚ ਤਾਂ ਮੈਂ ਨਹੀਂ ਲੈਣਾ
0: ਚਾਹੁੰਦਾ
1: ਇਹਨਾਂ ਤੇ ਬਹਿਸ ਹੋਈ ਸੀ ਤੁਸੀਂ ਬਾਇਲਾ ਆਫਸਰ ਵਗੈਰਾ ਕੁਛ ਆਏ ਹੋ ਜਾਏ।
0: ਅੱਛਾ ਜੀ,
1: ਦੇਖੋ ਸਸਤਾ ਦੇ ਰਹੇ ਆ ਆਪਣੇ ਲੋਕ ਲੈ ਰਹੇ ਆ ਬਟ ਐਕਸਪਾਇਰ ਚੀਜ਼ ਵਿੱਚ ਹੀ ਆ ਰਹੇ
0: ਹਾਂ।
1: ਮੈਂ ਤਾਂ ਕਿਹਾ ਤੁਸੀਂ ਬੱਚਿਆਂ ਦੀ ਕੋਈ ਕਾਇੰਡ ਆਫ ਸਨੈਕਸ ਲੈ ਰਹੇ ਹੋ ਕੋਈ ਲੇਸ ਵਗੈਰਾ ਲੈ ਰਹੇ ਹੋ ਮਤਲਬ ਐਕਸਪਾਇਰ ਵਿੱਚ ਹੀ ਆ ਲੈ ਲਿਆ ਕੇ
0: ਵੈਰੀ ਸੈਡ ਭਾਜੀ।
1: ਜੇ ਆਪਾਂ ਕਹੀਏ ਵੀ ਹਰ ਇੱਕ ਮੈਂ ਅਸੀਂ ਸਾਡਾ ਤਾਂ ਉਦੋਂ ਯਕੀਨ ਨੀ ਉੱਠ ਗਿਆ ਯਾਰ ਕੀ ਸਾਥੀ ਜੀ ਨੇ ਇੱਕ ਦੋ ਡਾਲਰ ਦੀ ਖਾਤਰ ਆਪਾਂ ਜਹਿਰ ਘੋਲੀ ਜਾਂਦੇ ਡੈਫੀਨੇਟਲੀ ਜਿਹੜੀ ਬਿਗ ਕਾਰਪੋਰੇਸ਼ਨ ਹੈਗੀਆਂ ਇਹ ਹੈ ਤਾਂ ਚੱਲ ਰਹੀਆਂ ਨੇ ਇਹਨਾਂ ਨੂੰ ਥੋੜਾ ਰੈਗੂਲੇਟ ਕਰਨਾ ਪੈਣਾ ਬਟ ਕੁਆਲਿਟੀ ਦਾ ਕੰਪਰੋਮਾਈਜ਼ ਕਈ ਕਰਦੀਆਂ ਨੇ ਨਾ
0: ਟ੍ਰਾਂਸਪੋਰਟ
1: ਬਾਕੀ ਜਿਹੜੀ ਤੁਸੀਂ ਡਿਗਰੀ ਦੀ ਗੱਲ ਕਰਦੇ ਭਾਜੀ ਆਪਾਂ ਮੀਂਹ ਤੇ ਮੈਨੂੰ ਲੱਗਦਾ ਵੀ ਅੱਜ ਕੱਲ ਦੇ ਟਾਈਮ ਚ ਨੋਟ ਸਾਰੀਆਂ ਹੈ ਕਿ ਵਰਥਿਤ ਨੀ ਰਹੀਆਂ ਜਿੰਨਾ ਮਿਹਨਤ ਤੇ ਜਿੰਨਾ ਖਰਚਾ ਕਰਨਾ ਪੈਂਦਾ ਨਾ ਹੁਣ ਮੈਂ ਅੱਜ ਅਸੀਂ ਬਿਲੀਅਨ ਡਾਲਰ ਕੰਪਨੀ ਕੰਮ ਕਰ ਰਹੇ ਇਨਵੈਸਟੀਗੇਸ਼ਨ ਦੀ ਨਾ ਇੱਕ ਅਸੀਂ ਪ੍ਰਾਈਵੇਟ ਇਨਵੈਸਟੀਗੇਟਰ ਲਾਇਸੈਂਸ ਤਾਂ ਸ਼ੁਰੂ ਕੀਤਾ ਗਿਆ ਤਾਂ 10 ਸਾਲ ਪਹਿਲਾਂ
0: ਅੱਛਾ ਜੀ
1: $200 ਦਾ ਰਾਈਟ
0: ਠੀਕ ਹੈ
1: ਇੱਕ ਕਾਈਂਡ ਆਫ ਵੀ ਇੰਨੀਆਂ ਕੁ ਮਲਟੀ ਆਪਸ਼ਨ ਨੇ ਜਿਹਦੇ ਵਿੱਚ ਮਾਈਕਰੋ ਕ੍ਰੈਡੈਂਸ਼ੀਅਲ ਲੈ ਕੇ ਵੀ ਆਪਾਂ ਉੱਥੇ ਤੱਕ ਪਹੁੰਚ ਸਕਦੇ ਜਿੱਥੇ ਇੱਕ ਬੰਦਾ 5-6-7 ਸਾਲ ਸਟੱਡੀ ਕਰਕੇ ਜਾਂਦਾ
0: ਸਹੀ ਗੱਲ ਹੈ
1: ਮੇਨ ਲੱਗਦਾ ਉਹਦੇ ਕਰਕੇ ਅੱਜ ਕੱਲ੍ਹ ਥੋੜਾ ਸਾਡੇ ਵਰਗੇ ਵੀ ਹੁੰਦਾ ਮੈਂ ਵੀ ਕਈ ਵਾਰ ਬੱਚਿਆਂ ਨਾਲ ਗੱਲ ਕਰਦਾ ਗੱਲ ਕਹਿੰਦਾ ਨਹੀਂ ਯਾਰ 7-7 ਸਾਲ ਸਟੱਡੀ ਕਰਕੇ ਮੈਂ ਨੀ ਇੰਨਾ ਟਾਈਮ ਖਰਾਬ ਕਰ ਸਕਦਾ ਬਾਕੀ ਐਲਐਸਕਿਊ ਦਾ ਮੋਟਿਵ ਹੀ ਹੋਵੇ ਵੀ ਮੈਂ ਡਾਕਟਰ ਬਣਨਾ ਜਾਂ ਮੈਂ ਇੰਜੀਨੀਅਰ ਬਣਨਾ
0: ਵਟੈਵਰ
1: ਅਗਰ ਵੀ ਇਹਨਾਂ ਦੀ ਪੇ ਰੇਟ ਦਾ ਸਟਰਕਚਰ ਦਾ ਥੋੜਾ ਜਿਹਾ ਕੰਮ ਕਰਨ ਦੀ ਲੋੜ ਅੱਜ ਕੱਲ੍ਹ ਕੈਨੇਡਾ ਨੂੰ ਹੁਣ ਸਾਡੇ ਅਸੀਂ $200 ਦਾ ਲਾਇਸੈਂਸ ਦਵਾਉਂਦੇ ਤੇ ਬੱਚੇ ਵਧੀਆ ਕੰਮ ਕਰ ਰਹੇ ਆ
0: ਇਹ ਭਾਜੀ ਲਾਇਸੈਂਸ ਇੱਕ ਵਾਰ ਦੁਬਾਰਾ ਦੱਸਿਓ ਸ਼ਾਇਦ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਵੀ ਥੋੜੀ ਹੋਰ ਜਾਣਕਾਰੀ ਹੈ ਕਿੱਦਾਂ ਲਾਇਸੈਂਸ ਕਿੱਦਾਂ
1: ਪ੍ਰਾਈਵੇਟ ਇਨਵੈਸਟੀਗੇਸ਼ਨ ਦਾ ਲਾਇਸੈਂਸ ਹੁੰਦਾ ਵਾ ਇਟਸ ਕਾਈਂਡ ਆਫ ਸੇਮ ਐਮਨਿਸਟੀ ਐਮਨਿਸਟਰੀ ਆਫ ਸੋਲਿਸਿਟਿੰਗ ਜਿਹੜੀ ਸਿਕਿਉਰਿਟੀ ਗਾਰਡ ਲਾਇਸੈਂਸ ਬਣਾਉਂਦੀ ਆ ਉਹ ਬਣਾ ਕੇ ਦਿੰਦੀ ਹੈ
0: ਅੱਛਾ ਜੀ
1: ਇਟਸ ਕਾਈਂਡ ਜਿਵੇਂ ਕਾਰਪੋਰੇਟ ਇਨਵੈਸਟੀਗੇਸ਼ਨ ਹੋ ਗਿਆ ਜਾਂ ਇੰਸ਼ੋਰੈਂਸ ਇਨਵੈਸਟੀਗੇਸ਼ਨ ਹੋ ਗਈਆਂ ਨਾ ਇਹ ਕੰਮ ਹੁੰਦਾ ਦੈਨ ਉਦੋਂ ਬਾਅਦ ਜਦੋਂ ਅਸੀਂ ਐਕਸਪੀਰੀਅੰਸ ਗੇਨ ਕਰਦੇ ਰਹਿੰਦੇ ਹਾਂ ਦੈਨ ਯੂ ਕੈਨ ਗੋ ਫੋਰ ਪੀਸੀਆਈ ਸਰਟੀਫਿਕੇਟ ਹੁੰਦਾ ਹੈ ਕਿ ਕਾਈਂਡ ਆਫ ਦਾ ਡਿਪਲੋਮਾ ਹੀ ਹੁੰਦਾ ਵਾ ਬਟ ਇਹਦੇ ਨਾਲ ਤੁਸੀਂ ਕੀ ਹੁੰਦਾ ਉਹ ਇੱਕ ਆਪਾਂ ਡੈਜ਼ਿਗਨੇਸ਼ਨ ਮਿਲ ਜਾਂਦੀ ਹੈ ਲਾਈਕ ਡਾਕਟਰ ਇੰਜੀਨੀਅਰ
0: ਜਿਹਨੂੰ
1: ਕਹਿੰਦੇ ਸੀਪੀਆਈ ਸਰਟੀਫਾਈਡ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ
0: ਠੀਕ ਹੈ ਜੀ ਠੀਕ ਹੈ ਜੀ ਕੀ ਬਾਤ
1: ਹੈ ਸੋ ਇਹ ਗੁੱਡ ਕਰੀਅਰ ਹੈ ਜਿਹਦਾ ਲਾਈਕ ਕਾਈਂਡ ਆਫ ਜਿਹੜਾ ਇੰਟਰਸਟ ਹੈ ਨਾ
0: ਹਾਂ ਹਾਂ ਕਿਹਨਾਂ ਵਾਸਤੇ ਤੁਹਾਨੂੰ ਲੱਗਦਾ ਵੀ ਜਿਹੜੇ ਨਵੇਂ ਆਏ ਆ ਜਾਂ ਫਿਰ ਆਲਰੇਡੀ ਰਹਿ ਰਹੇ ਕਿਹਨਾਂ ਵਾਸਤੇ ਇਹ ਚੀਜ਼ ਹੈ ਤੁਹਾਨੂੰ ਲੱਗਦਾ ਵੀ ਵਧੀਆ ਹੈ ਵੀ ਉਹ ਆਪਣਾ ਕਰੀਅਰ ਆ ਜਿਹੜਾ ਇੱਕਦਮ ਸਟਾਰਟ ਕਰ ਸਕਦੇ ਇਸ ਫੀਲਡ ਦੇ ਵਿੱਚ
1: ਗੁੱਡ ਮਨੀ ਆ ਸੇਮ ਕਾਇੰਡ ਆਫ ਥਿੰਗ ਆ ਜੇ ਤੁਸੀਂ ਪੁਲਿਸਿੰਗ ਜਾਣਾ ਮੇਰਾ ਇੰਟਰਸਟ ਵੀ ਪੁਲਿਸਿੰਗ ਦਾ
0: ਠੀਕ ਹੈ
1: ਬਟ ਤੁਹਾਨੂੰ ਪਤਾ ਹੀ ਇੱਥੇ ਰਿਸਕ ਵੱਧਦਾ ਤੇ ਪੇ ਪੈਕੇਜ ਘੱਟ ਨੇ ਦੈਨ ਇਸ ਅਲਟਰਨੇਟਿਵਲੀ ਸਟਾਰਟ ਕੀਤਾ
0: ਸੀਗਾ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਅਹਿਮ ਜਾਣਕਾਰੀ ਹੈ ਜਿਹੜੀ ਕਈ ਵਾਰ ਜਿਹੜੀ ਮਿਲ ਜਾਂਦੀ ਹੈ। ਸੋ ਰੈਨੋਵੇਸ਼ਨ ਘਰ ਦੇ ਵਿੱਚ ਕਰਵਾਉਣੀ ਹੈ, ਸਰਦਾਰ ਮਨਦੀਪ ਸਿੰਘ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 416-272-14 'ਤੇ 416-272-8214 KPT ਰੈਨੋਵੇਸ਼ਨ ਦੇ ਸਰਦਾਰ ਮਨਦੀਪ ਸਿੰਘ, ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਹੋਮ ਆਟੋ ਇੰਸ਼ੋਰੈਂਸ ਦਾ ਤੁਹਾਨੂੰ ਲੱਗਦਾ ਵੀ ਪ੍ਰੀਮੀਅਮ ਹੈ ਜਿਹੜਾ ਵਧਾ ਦਿੱਤਾ, ਰਿਨਿਊਅਲ ਆ ਰਹੀ ਹੈ ਜਾਂ ਫਿਰ ਹਾਂਜੀ ਚਿੱਠੀ ਆ ਜਾਂਦੀ ਹੈ ਵੀ ਹੁਣ ਪ੍ਰੀਮੀਅਮ ਹੈ ਜਿਹੜਾ ਇਸ ਸਾਲ ਇੰਨਾ ਵੱਧ ਜਾਵੇਗਾ, ਤਾਂ ਇੱਕ ਵਾਰ ਮਨਵੀਰ ਸਿੰਘ ਹੋਣਾ ਦੇ ਨਾਲ ਗੱਲਬਾਤ ਕਰ ਲਿਓ, ਸ਼ੋਪ ਅਰਾਊਂਡ ਕਰ ਲਿਓ। ਭਾਵੇਂ ਮੈਂ ਕਦੇ ਨਹੀਂ ਕਹਿੰਦਾ ਵੀ ਜਿਹੜੇ ਸਾਡੇ ਸਪੋਂਸਰ ਹੈ ਇਕੱਲੇ ਪਹਿਲਾਂ ਉਹਨਾਂ ਦਾ ਤੁਸੀਂ ਦਰਵਾਜ਼ਾ ਖੜਕਾਓ, ਮੈਂ ਹਮੇਸ਼ਾ ਕਹਿੰਦਾ ਦੋਸਤੋ ਤੁਸੀਂ ਇਹ ਭਾਵੇਂ ਸ਼ੋਪ ਅਰਾਊਂਡ ਕਰੋ, ਅਸੀਂ ਇੱਕ ਟੱਬਰ ਦੀ ਤਰ੍ਹਾਂ ਕੰਮ ਕਰਦੇ ਹਾਂ। ਸੋ ਮੈਂ ਇਹ ਚਾਹੁੰਦਾ ਵੀ ਹਰ ਇੱਕ ਦਾ ਜਿਹੜਾ ਆ ਉਹ ਉਸਨੂੰ ਆ ਜਿਹੜੀ ਸਭ ਤੋਂ ਬੈਸਟ ਸਪੀਰੀਅਰ ਕੁਆਲਿਟੀ ਆ ਜਿਹੜੀ ਸਰਵਿਸ ਹੈ ਜਿਹੜੀ ਉਹ ਮਿਲੇ। ਸੋ ਤੁਸੀਂ ਇਹ ਜਿਹੜਾ ਮਨਵੀਰ ਸਿੰਘ ਹੋਣਾ ਦੇ ਨਾਲ ਹੋਮ ਆਟੋ ਇੰਸ਼ੋਰੈਂਸ ਦੇ ਕੋਟ ਵਾਸਤੇ ਸੰਪਰਕ ਕਰ ਸਕਦੇ ਹੋ 647-219-2870 647-219-2870 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਟੋਰੋਂਟੋ ਪੁਲਿਸ ਨੇ ਮਾਰਚ 2026 ਦੇ ਵਿੱਚ ਇੱਕ ਅਮਰੀਕੀ US ਕੌਂਸਲੇਟ ਦੇ ਉੱਤੇ ਜਿਹੜੀ ਗੋਲੀਬਾਰੀ ਹੋਈ ਸੀ ਉਹਦੇ ਵਿੱਚ ਹੁਣ ਦੂਜੇ ਸ਼ੱਕੀ ਹੈ ਜਿਹੜਾ ਜ਼ਾਰਾ ਜ਼ੈਬੀ ਉਹਨੂੰ ਵੀ ਆ ਜਿਹੜਾ ਗ੍ਰਿਫਤਾਰ ਕਰ ਲਿਆ, ਇਸ ਦੀ ਉਹਨਾਂ ਨੇ ਪੁਸ਼ਟੀ ਕੀਤੀ ਹੈ। ਅਤੇ ਇਹ ਦੋਸਤੋ ਰੈਕ ਜਿਹੜਾ ਇੱਕ ਕਹਿ ਲਓ ਵੀ ਸਕੈਮ ਜਿਹੜਾ ਜਾਂ ਕਹਿ ਲਓ ਵੀ ਇੱਕ ਬਹੁਤ ਵੱਡਾ ਜਿਹੜਾ ਔਰਗਨਾਈਜ਼ਡ ਨੈਟਵਰਕ ਕ੍ਰਾਈਮ ਚੱਲ ਰਿਹਾ ਗਨ ਫੋਰ ਫਾਇਰ। ਹਾਂਜੀ, ਜਾਂਚ ਅਨੁਸਾਰ 10 ਮਾਰਚ ਨੂੰ ਚੋਰੀ ਕੀਤੀ ਹੋਈ ਹੋਂਡਾ CRV ਗੱਡੀ ਦੇ ਵਿੱਚ US ਕੌਂਸਲੇਟ ਦੇ ਸਾਹਮਣੇ ਇਹ ਰੁਕਦੀ ਹੈ, ਉਸਦੇ ਵਿੱਚੋਂ ਦੋ ਨੌਜਵਾਨ ਬਾਹਰ ਆਉਂਦੇ ਨੇ ਇਮਾਰਤ ਉੱਤੇ ਗੋਲੀਆਂ ਚਲਾਉਂਦੇ ਨੇ, ਫਿਰ ਸ਼ੀਸ਼ੇ ਦਰਵਾਜ਼ਿਆਂ ਨੂੰ ਤਾਂ ਨੁਕਸਾਨ ਪਹੁੰਚਦਾ ਅਤੇ ਉਸਦੀ ਵੀਡੀਓ ਵੀ ਬਣਾਉਂਦੇ ਨੇ, ਫਿਰ ਬਾਅਦ ਦੇ ਵਿੱਚ ਉਹ ਵੀਡੀਓ ਹੈ ਜਿਹੜੀ ਅਪਲੋਡ ਵੀ ਕੀਤੀ ਜਾਂਦੀ ਹੈ। ਪੁਲਿਸ ਮੁਖੀ ਹੈ ਜਿਹੜੇ ਮਾਇਰਨ ਡੈਲਕੀ, ਉਹਨਾਂ ਨੇ ਕਿਹਾ ਵੀ ਨੌਜਵਾਨਾਂ ਨੂੰ ਹੈ ਜਿਹੜਾ ਇਨਕ੍ਰਿਪਟਡ ਮੈਸੇਜਿਸ ਐਪਸ ਰਾਹੀਂ ਹੈ ਜਿਹੜਾ ਭਰਤੀ ਕੀਤਾ ਜਾ ਰਿਹਾ, ਅਤੇ ਜਿੱਦਾਂ ਜਿੱਦਾਂ ਨਿਸ਼ਾਨਿਆਂ 'ਤੇ ਉਹ ਫਾਇਰਿੰਗ ਕਰਦੇ ਆ ਤਾਂ ਉਹਨਾਂ ਬਦਲੇ ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ। ਹੁਣ ਤੱਕ ਜਿਹੜੀਆਂ ਬਰਾਮਦ ਕੀਤੀਆਂ ਦੋ ਬੰਦੂਕਾਂ GTA ਦੇ ਵਿੱਚ 27 ਵੱਖ ਵੱਖ ਗੋਲੀਬਾਰੀ ਦੀਆਂ ਘਟਨਾਵਾਂ ਦੇ ਨਾਲ ਦੋਸਤੋ ਜੁੜੀਆਂ ਹੋਈਆਂ। ਤੁਹਾਨੂੰ ਚੇਤਾ ਕਰਾ ਦਈਏ, ਕੱਲ੍ਹ ਹੀ ਕੈਨੇਡਾ ਦੀ ਮੰਤਰੀ ਰੂਬੀ ਸਹੋਤਾ ਨੇ ਸੰਸਦ ਦੇ ਵਿੱਚ ਵੀ ਕਿਹਾ ਵੀ ਕੁਝ ਹਲਕਿਆਂ ਦੇ ਵਿੱਚ ਗਨ ਫੋਰ ਫਾਇਰ ਹਮਲਿਆਂ ਦੇ ਪਿੱਛੇ ਸੰਭਾਵੀ ਤੌਰ 'ਤੇ ਵਿਦੇਸ਼ੀ ਤੱਤ ਫੋਰਨ ਇੰਟੈਂਟੀਟੀਜ਼ ਜਿਹੜੀਆਂ ਨੇ ਉਹ ਹੋ ਸਕਦੇ ਨੇ। ਹਾਲਾਂਕਿ ਟੋਰੋਂਟੋ ਪੁਲਿਸ ਨੇ ਹੈ ਜਿਹੜੀ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਦੋਸਤੋ। ਅਤੇ ਓਨਟਾਰੀਓ ਦੇ ਬਰਲਿੰਗਟਨ ਸ਼ਹਿਰ ਦੇ ਵਿੱਚ ਹਾਲਟਨ ਪੁਲਿਸ ਨੂੰ ਇੱਕ ਸ਼ੱਕੀ ਦੀ ਭਾਲ ਹੈ ਜਿਸਨੇ ਸਕੂਲ ਤੋਂ ਘਰ ਜਾ ਰਹੇ ਬੱਚਿਆਂ ਦੇ ਇੱਕ ਸਮੂਹ ਨੂੰ ਆਪਣੀ ਗੱਡੀ ਦੇ ਵਿੱਚ ਘਰ ਛੱਡਣ ਦੀ ਪੇਸ਼ਕਸ਼ ਕੀਤੀ ਹੈ। ਇਹ ਮੈਂ ਕੱਲ੍ਹ ਵੀ ਤੁਹਾਡੇ ਨਾਲ ਗੱਲ ਕੀਤੀ ਹੈ ਵੀ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਇਹਨਾਂ ਦੇ ਵਿੱਚ ਬਹੁਤ ਇਜ਼ਾਫਾ ਹੋ ਰਿਹਾ, ਇਸ ਕਰਕੇ ਬੱਚਿਆਂ ਦਾ ਖਾਸ ਤੌਰ 'ਤੇ ਹੈ ਜਿਹੜਾ ਦੋਸਤੋ ਖਿਆਲ ਰੱਖੋ। ਪੁਲਿਸ ਮੁਤਾਬਕ ਇਹ ਜਿਹੜੀ ਘਟਨਾ ਜਿਹੜੀ ਹੈ ਮੰਗਲਵਾਰ ਦੁਪਹਿਰੇ ਕਰੀਬ 3:30 ਵਜੇ ਹੈ ਜਿਹੜੀ ਇਹ ਬਰਲਿੰਗਟਨ ਦੇ ਏਰੀਏ ਦੇ ਵਿੱਚ ਹੈ ਜਿਹੜੀ ਇਹ ਹੋਈ ਹੈ। ਸੋ ਇਸ ਕਰਕੇ ਹਮੇਸ਼ਾ ਜਿਹੜਾ ਖਿਆਲ ਰੱਖੋ ਬੱਚਿਆਂ ਦਾ, ਖਾਸ ਤੌਰ 'ਤੇ ਵੀ ਕਿੱਧਰ ਜਾ ਰਹੇ ਹੈ, ਅਤੇ ਜੇ ਹੋ ਸਕੇ ਜੇ ਛੋਟੇ ਹੈ ਬੱਚੇ ਤਾਂ ਜ਼ਰੂਰ ਉਹਨਾਂ ਨੂੰ ਆਪ ਛੱਡ ਕੇ ਆਓ। ਸੋ ਆਓ ਦੋਸਤੋ ਜਲਦੀ ਹੀ ਹੈ ਜਿਹੜਾ ਫਿਰ ਆਪਾਂ ਅਗਲਾ ਸੈਗਮੈਂਟ ਹੈ ਜਿਹੜਾ ਉਹ ਵੀ ਸ਼ੁਰੂ ਕਰਦੇ ਹਾਂ। ਇੱਕ ਪਿਆਰਾ ਜਿਹਾ ਗੀਤ ਹੈ ਜਿਹੜਾ ਉਹ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ, ਪਰ ਉਸ ਤੋਂ ਪਹਿਲਾਂ ਜੇ ਤੁਸੀਂ ਭੰਗੜਾ ਸਿੱਖਣਾ ਚਾਹੁੰਦੇ ਹੋ, ਗਿੱਧਾ ਸਿੱਖਣਾ ਚਾਹੁੰਦੇ ਹੋ, ਆਪਣੇ ਆਪ ਨੂੰ, ਆਪਣੇ ਬੱਚਿਆਂ ਨੂੰ, ਸਾਡੀ ਨਵੀਂ ਪਨੀਰੀ ਨੂੰ ਆਪਣੇ ਸੱਭਿਆਚਾਰ ਜੜ੍ਹਾਂ ਦੇ ਨਾਲ ਜੋੜ ਹੀ ਰੱਖਣਾ ਚਾਹੁੰਦੇ ਹੋ ਤਾਂ ਫਿਰ ਦ ਭੰਗੜਾ ਅਕੈਡਮੀ, ਉਹਦੇ ਨਾਲ ਤੁਸੀਂ ਇਹ ਜਿਹੜਾ ਜੁੜ ਸਕਦੇ ਹੋ। ਏਅਰਪੋਰਟ 'ਤੇ ਵਿਲੀਅਮਸ ਪਾਰਕਵੇ ਦੇ ਕੋਲ ਦ ਭੰਗੜਾ ਅਕੈਡਮੀ ਦਾ ਸਮਰ ਕੈਂਪ ਵੀ ਹੈ ਜਿਹੜਾ ਜੁਲਾਈ ਦੇ ਪਹਿਲੇ ਹਫ਼ਤੇ ਹੈ ਜਿਹੜਾ ਸ਼ੁਰੂ ਹੋਣ ਜਾ ਰਿਹਾ ਆ, ਅਤੇ ਇਹ ਜਿਹੜੇ ਪ੍ਰੋਫੈਸ਼ਨਲਸ ਨੇ ਇਹ ਵੱਡੇ ਵੱਡੇ ਮੰਚਾਂ ਦੇ ਉੱਤੇ ਭੰਗੜਾ ਪਾ ਚੁੱਕੇ ਨੇ, ਵਰਲਡ ਲੈਵਲ 'ਤੇ ਹੈ ਜਿਹੜੇ ਭੰਗੜਾ ਕੱਪ ਜਿੱਤ ਚੁੱਕੇ ਨੇ। ਸੋ ਹੋਰ ਜਿਹੜੇ ਟ੍ਰੈਡੀਸ਼ਨਲ ਸਾਜ਼ ਨੇ ਜਿਹੜੇ ਹੌਲੀ ਹੌਲੀ ਅਲੋਪ ਹੋ ਰਹੇ ਨੇ, ਉਹਨਾਂ ਨੂੰ ਵੀ ਹੈ ਜਿਹੜਾ ਬੱਚਿਆਂ ਨੂੰ ਜੇ ਤੁਸੀਂ ਸਿਖਾਉਣਾ ਤਾਂ ਇਸ ਭੰਗੜਾ ਅਕੈਡਮੀ ਦੇ ਨਾਲ ਹੈ ਜਿਹੜਾ ਤੁਸੀਂ ਜੁੜ ਸਕਦੇ ਹੋ। ਜੋਤ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਲਿਓ 6474772 6474507672 'ਤੇ ਤੁਸੀਂ ਦ ਭੰਗੜਾ ਅਕੈਡਮੀ ਦੇ ਜੋਤ ਹੋਣਾ ਦੇ ਨਾਲ ਤੁਸੀਂ ਇਹ ਸੰਪਰਕ ਕਰ ਸਕਦੇ ਹੋ। ਨੰਬਰ ਨੋਟ ਨਹੀਂ ਹੋਇਆ ਆਫਟਰ ਦਾ ਪ੍ਰੋਗਰਾਮ ਤੁਸੀਂ ਮੈਨੂੰ ਟੈਕਸਟ ਮੈਸੇਜ ਜਾਂ ਕਾਲ ਕਰ ਲਿਓ 6474507672 'ਤੇ ਭੰਗੜਾ ਅਕੈਡਮੀ ਦੇ ਨਾਲ ਹੈ ਜਿਹੜਾ ਦੋਸਤੋ ਤੁਸੀਂ ਜੁਆਇਨ ਕਰ ਸਕਦੇ ਹੋ। ਅਤੇ ਡਰੀਮ ਹੋਮ ਅਪਲਾਇੰਸਸ ਲੈਣੇ ਹੈ ਤੁਹਾਨੂੰ, ਉਹ ਡੀਲ ਮਿਲੇਗੀ ਜਿਹੜੀ ਪੂਰੇ ਕੈਨੇਡਾ ਦੇ ਵਿੱਚ ਜਿਹੜੀ ਤੁਹਾਨੂੰ ਕਿਤੇ ਨਹੀਂ ਮਿਲ ਸਕਦੀ, ਉਹ ਡਰੀਮ ਹੋਮ ਅਪਲਾਇੰਸਸ ਦੀ ਟੀਮ ਹੈ ਜਿਹੜੀ ਤੁਹਾਡੇ ਤੁਹਾਨੂੰ ਹੈ ਜਿਹੜੀ ਦੇਵੇਗੀ। ਸੋ ਤੁਸੀਂ ਹੈ ਜਿਹੜਾ ਉੱਥੇ ਜਾ ਸਕਦੇ ਹੋ 2915 ਅਰਜਨਟੀਆ ਰੋਡ ਯੂਨਿਟ ਨੰਬਰ 2 ਉੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ। 905-805-3000 9058053000 'ਤੇ ਡਰੀਮ ਹੋਮ ਅਪਲਾਇੰਸਸ ਦੀ ਟੀਮ ਨੂੰ ਹੈ ਦੋਸਤੋ ਤੁਸੀਂ ਵਿਜ਼ਿਟ ਕਰ ਸਕਦੇ ਹੋ। ਪਹਿਲਾਂ ਡੀਲ ਬਣਾ ਲਿਓ, ਪ੍ਰੋਗਰਾਮ ਦਾ ਹਵਾਲਾ ਦੇ ਦਿਓ, 10% ਹੋਰ ਐਡੀਸ਼ਨਲ ਜਿਹੜਾ ਤੁਹਾਨੂੰ ਆਫ ਹੈ ਜਿਹੜਾ ਡਰੀਮ ਹੋਮ ਅਪਲਾਇੰਸਸ ਦੀ ਟੀਮ ਹੈ ਜਿਹੜੀ ਉਹ ਦੇਵੇਗੀ। ਬਾਕੀ ਟਰੱਕਾਂ ਟ੍ਰੇਲਾਂ ਦਾ ਕੋਈ ਕੰਮ ਕਰਵਾਉਣਾ ਹੈ ਤਾਂ ਫਿਰ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਦੇ ਆਪਣੇ ਪੰਜਾਬੀ ਭਾਈਚਾਰਿਆਂ ਨੂੰ ਜ਼ਰੂਰ ਯਾਦ ਰੱਖੋ। ਕਾਫੀ ਇਹਨਾਂ ਦਾ ਕਮਿਊਨਿਟੀ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ। ਐਨੁਅਲ ਸੇਫਟੀ ਅਮਿਸ਼ਨ ਟੈਸਟ, ਆਇਲ ਚੇਂਜ, ਇੰਜਨ ਰਿਪੇਅਰ ਕਰਾਉਣੀ ਹੈ ਜਾਂ ਫਿਰ ਸਪੈਸ਼ਲਾਈਜ਼ ਕਰਦੇ ਨੇ ਦੋਸਤੋ ਕਾਰ ਹੌਲਰਸ ਦੇ ਵਿੱਚ, ਟਰਾਂਸਮਿਸ਼ਨ ਡਿਫ ਰੀਬਿਲਟ ਕਰਨਾ, ਇੱਕੋ ਨਾਮ ਯਾਦ ਰੱਖੋ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ। ਅਤੇ ਪ੍ਰੋਗਰਾਮ ਦਾ ਹਵਾਲਾ ਦੇ ਦਿਓ, PM ਜਿਹੜੀ ਇੰਸਪੈਕਸ਼ਨ ਹੁੰਦੀ ਹੈ ਉਹ ਕੰਪਲੀਮੈਂਟਰੀ ਹੈ ਜਿਹੜੀ ਤੁਹਾਨੂੰ ਦਿੱਤੀ ਜਾਵੇਗੀ। 14 ਮੈਨਸਵੁੱਡ ਕੋਰਟ, ਐਕਟਨ ਜਾਂ ਮਿਲਟਨ ਵਿਖੇ ਇਹ ਵਾਕਿਆ ਨੇ, ਤੁਸੀਂ ਸਰਦਾਰ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੀ ਮਾਹਿਰ ਟੀਮ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ। ਨੰਬਰ 519-490-6 519-400-9061।

0: ਜੀ ਦੋਸਤੋ, ਦੁਬਾਰਾ ਸਵਾਗਤ ਹੈ ਸਾਡੇ ਨਾਲ। ਜਿਹੜੇ ਜੁੜ ਚੁੱਕੇ ਨੇ ਬਲਬੀਰ ਸੋਹੀ ਜੀ ਹੋਣੀ, ਜੋ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਹੈ ਜਿਹੜੀ ਪ੍ਰੋਵਾਈਡ ਕਰਦੇ ਨੇ ਪੂਰੇ GTA ਦੇ ਵਿੱਚ, ਪੂਰੇ ਓਨਟਾਰੀਓ ਦੇ ਵਿੱਚ। ਆਓ ਡੈਂਟਲ ਬਾਬਤ, ਓਰਲ ਹੈਲਥ ਬਾਬਤ ਹੈ ਜਿਹੜੀ ਇਹਨਾਂ ਦੇ ਨਾਲ ਆਪਾਂ ਹੋਰ ਜਾਣਕਾਰੀ ਇਹਨਾਂ ਤੋਂ ਲੈਣੀ ਹੈ। ਕਿਸ ਤਰ੍ਹਾਂ ਦੰਦਾਂ ਦੀ ਸੰਭਾਲ ਕੀਤੀ ਜਾਵੇ, ਕਿਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਅੱਜ ਕੱਲ੍ਹ ਡਿਜ਼ੀਜ਼ ਜਾਂ ਬਿਮਾਰੀਆਂ ਲੱਗ ਰਹੀਆਂ ਨੇ, ਸੋ ਦੰਦਾਂ ਤੋਂ ਹੀ ਹੈ ਜਿਹੜਾ ਪਹਿਲਾਂ ਹੀ ਪਤਾ ਚੱਲ ਜਾਂਦਾ। ਜੇ ਇਨਸਾਨ ਉਹਨਾਂ ਦੀ ਪਹਿਲੀ ਹੀ ਕੇਅਰ ਕਰਨ ਲੱਗ ਪਵੇ ਤਾਂ ਫਿਰ ਜਿਹੜੇ ਹੋਸਪਿਟਲ ਦਾ ਜਿਹੜਾ ਇਸ ਟਾਈਮ ਹੈਲਥ ਕੇਅਰ ਦਾ ਜਿਹੜਾ ਕ੍ਰਾਈਸਿਸ ਚੱਲਦਾ ਪਿਆ ਉਸ ਤੋਂ ਬਚਿਆ ਜਾ ਸਕਦਾ। ਪਹਿਲਾਂ ਬਲਵੀਰ ਸੋਹੀ ਜੀ ਹੋਣਾ ਦਾ ਵੈਲਕਮ ਕਰਦੇ ਹਾਂ। ਬਲਵੀਰ ਜੀ ਵੈਲਕਮ ਜੀ, ਆਈ ਨੂੰ ਗੁੱਡ ਮਾਰਨਿੰਗ ਜੀ।
1: ਥੈਂਕ ਯੂ ਜੀ, ਤੇ ਸਾਰੇ ਤੁਹਾਡੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਬਲਬੀਰ ਜੀ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਲਿਸਨਰਸ ਨੂੰ ਵੀ ਦੰਦਾਂ ਅਤੇ ਮੂੰਹ ਦੀ ਰੋਜ਼ਾਨਾ ਦੀ ਸੰਭਾਲ ਹੈ ਜਿਹੜੀ ਇੰਨੀ ਜ਼ਿਆਦਾ ਇੰਪੋਰਟੈਂਟ ਕਿਉਂ ਹੈ, ਕਿਉਂ ਜ਼ਿਆਦਾ ਜਿਹੜੀ ਹੈ ਰੋਜ਼ ਅਸੀਂ ਸਫਾਈ ਜਿਹੜੀ ਹੈ ਹਮੇਸ਼ਾ ਕਹਿੰਦੇ ਹਾਂ ਵੀ ਦੰਦਾਂ ਦੀ ਜਾਂ ਮੂੰਹ ਦੀ ਹੈ ਜਿਹੜੀ ਕਰਨੀ ਚਾਹੀਦੀ ਹੈ, ਇਹਦੀ ਇੰਪੋਰਟੈਂਸ ਦੱਸੋ।
1: ਹਾਂਜੀ, ਜਿਹੜੇ ਦੰਦ ਹੁੰਦੇ ਨੇ, ਜਿਸ ਤਰ੍ਹਾਂ ਆਪਾਂ ਮੂੰਹ ਦੀ ਗੱਲ ਕਰਦੇ ਹਾਂ, ਇਹ ਸਾਡੀ ਬੋਡੀ ਦੀ ਐਂਟਰੈਂਸ ਹੈ। ਤੇ ਮੂੰਹ ਦੇ ਵਿੱਚ ਜਦੋਂ ਵੀ ਅਸੀਂ ਕੁਛ ਖਾਂਦੇ ਹਾਂ ਜਾਂ ਸਾਹ ਲੈਂਦੇ ਹਾਂ ਉਹ ਸਾਡੀ ਬੋਡੀ ਦੇ ਵਿੱਚ ਜਾਂਦਾ ਹੈਗਾ। ਤੇ ਜੇ ਅਗਰ ਮੂੰਹ ਗੰਦਾ ਹੈਗਾ ਤੇ ਜਦੋਂ ਅਸੀਂ ਕੋਈ ਵੀ ਜਿਸ ਤਰ੍ਹਾਂ ਸਾਹ ਲੈਂਦੇ ਹਾਂ ਤਾਂ ਸਾਡੇ ਲੰਗਸ ਦੇ ਵਿੱਚ ਬੈਕਟੀਰੀਆ ਜਾਂਦੇ ਹੈਗੇ ਨੇ। ਸੋ ਜਦੋਂ ਬੋਡੀ ਦੀ ਇਮਿਊਨਿਟੀ ਘੱਟ ਜਾਂਦੀ ਹੈਗੀ ਆ, ਫੋਰ ਐਗਜ਼ਾਮਪਲ ਜਦੋਂ ਸਪੈਸ਼ਲੀ ਸੀਨੀਅਰਸ ਹੁੰਦੇ ਨੇ, ਉਹ ਆਪਾਂ ਕਈ ਵਾਰੀ ਕੀ ਹੁੰਦਾ ਹੈ ਕਿ ਉਹ ਬਿਮਾਰ ਹੋ ਜਾਂਦੇ ਨੇ ਜਾਂ ਕੋਈ ਉਹਨਾਂ ਦੀ ਉਮਰ ਦੇ ਨਾਲ ਉਹਨਾਂ ਦੀ ਇਮਿਊਨਿਟੀ ਘੱਟਦੀ ਹੈਗੀ ਆ ਤੇ ਮੂੰਹ ਤੇ ਹੀ ਸਾਹ ਲੈਂਦੇ ਨੇ ਤੇ ਉਹ ਲੰਗਸ ਦੇ ਵਿੱਚ ਉਹ ਬੈਕਟੀਰੀਆ ਜਾਂਦੇ ਹੈਗੇ ਨੇ। ਤੇ ਉਹਦੇ ਨਾਲ ਜਦੋਂ ਇਮਿਊਨਿਟੀ ਘਟੀ ਹੁੰਦੀ ਹੈ ਉਹ ਜਿਹੜੇ ਬੈਕਟੀਰੀਆ ਨੇ ਉਹ ਓਵਰ ਪਾਵਰ ਕਰ ਜਾਂਦੇ ਨੇ ਤੇ ਅਸੀਂ ਬਹੁਤ ਵਾਰੀ ਸੁਣਦੇ ਹੈਗੇ ਆ ਕਿ ਉਹਦੇ ਲੰਗਸ ਦੇ ਵਿੱਚ ਪਾਣੀ ਭਰ ਗਿਆ ਸੀ, ਉਹਨੂੰ ਨਿਮੋਨੀਆ ਹੋ ਗਿਆ ਸੀ, ਸੋ ਫਿਰ ਇਨਫੈਕਸ਼ਨ ਵੱਧ ਗਈ। ਸੋ ਉਹ ਮੂੰਹ ਦੇ ਮੂੰਹ ਵਾਲੇ ਜਿਹੜੇ ਬੈਕਟੀਰੀਆ ਨੇ ਉਹਨਾਂ ਤੋਂ ਹੀ ਹੈ। ਤੇ ਸਟੱਡੀਜ਼ ਸ਼ੋ ਕਰਦੀਆਂ ਨੇ ਕਿ ਜਦੋਂ 65 ਡਿਜ਼ੀਜ਼ ਨੇ ਤੁਹਾਡੀ ਬੋਡੀ ਦੇ ਵਿੱਚ ਜਿਹੜੀਆਂ ਮੂੰਹ ਵਾਲੇ ਬੈਕਟੀਰੀਆਜ਼ ਨੇ ਉਹਨਾਂ ਤੋਂ ਹੁੰਦੀਆਂ ਹੈਗੀਆਂ ਨੇ। ਸੋ ਮੂੰਹ ਦੇ ਵਿੱਚ ਜਦੋਂ ਵੀ ਕਿਤੇ ਬਾਈ ਚਾਂਸ ਕੋਈ ਬ੍ਰੈਸ਼ ਵੱਜ ਜਾਂਦਾ ਤੇ ਬੜੀ ਜਲਦੀ ਬਲੀਡਿੰਗ ਸ਼ੁਰੂ ਹੋ ਜਾਂਦੀ ਹੈਗੀ ਆ। ਸੋ ਜਿਹੜਾ ਬਲੱਡ ਹੈ ਉਹ ਬੜੀ ਉੱਪਰਲੀ ਲੇਅਰ ਤੇ ਹੁੰਦਾ ਹੈਗਾ। ਸੋ ਜਦੋਂ ਵੀ ਤੁਹਾਡੇ ਮੂੰਹ ਦੇ ਵਿੱਚ ਬਲੀਡਿੰਗ ਹੁੰਦੀ ਹੈ, ਤੁਹਾਡੇ ਤੁਸੀਂ ਬ੍ਰੈਸ਼ ਕਰਦੇ ਹੋ ਜਾਂ ਤੁਸੀਂ ਬ੍ਰੈਸ਼ ਨਾ ਕਰਨ ਕਰਕੇ ਮਸੂੜੇ ਨੇ ਜਿਹੜੇ ਉਹ ਫੁੱਲ ਜਾਂਦੇ ਨੇ ਤੇ ਉਹਨਾਂ ਦੇ ਵਿੱਚੋਂ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ। ਸੋ ਮੂੰਹ ਦੇ ਬੈਕਟੀਰੀਆ ਨੇ ਜਿਹੜੇ ਉਹ ਜਿੱਥੋਂ ਬਲੀਡਿੰਗ ਹੋ ਰਹੀ ਹੈ, ਓਬਵੀਅਸ ਹੈ ਕਿ ਜੇ ਬਲੱਡ ਬਾਹਰ ਨਿਕਲ ਰਿਹਾ ਹੈਗਾ ਉੱਥੇ ਜਿਹੜੀ ਤੁਹਾਡੀ ਨਸ ਹੈਗੀ ਹੈ ਉਹਦੇ ਵਿੱਚ ਕਿਤੇ ਕੋਈ ਪੋਰ ਓਪਨ ਹੋਇਆ ਤਾਂਹੀਓ ਉੱਥੋਂ ਦੀ ਬਲੱਡ ਬਾਹਰ ਆ ਰਿਹਾ। ਸੋ ਉਹਦੇ ਵਿੱਚ ਦੀ ਫਿਰ ਜਿਹੜੇ ਕੀਟਾਣੂ ਨੇ ਬੈਕਟੀਰੀਆਜ਼ ਨੇ ਉਹ ਤੁਹਾਡੇ ਬਲੱਡ ਸਟ੍ਰੀਮ ਦੇ ਅੰਦਰ ਚਲੇ ਜਾਂਦੇ ਨੇ, ਸੋ ਤੁਹਾਡੀ ਬੋਡੀ ਚ ਸਰਕੂਲੇਟ ਹੁੰਦੇ ਨੇ। ਤੇ ਜਿਹੜਾ ਇਹ ਕੀਟਾਣੂ ਹੁੰਦੇ ਨੇ ਇਹ 20 ਮਿੰਟਾਂ ਦੇ ਵਿੱਚ 1 ਦੇ 2, 2 ਤੋਂ 4, 4 ਤੋਂ 6 ਹੋ ਜਾਂਦੇ ਹੈਗੇ ਨੇ। ਸੋ ਜਦੋਂ ਤੁਸੀਂ ਰਾਤ ਨੂੰ ਵਿਦਾਊਟ ਬਰਸ਼ਿੰਗ ਸੌ ਜਾਂਦੇ ਹੈਗੇ ਹੋ, ਸੋ ਉਹਦੇ ਵਿੱਚ ਕੀ ਹੁੰਦਾ ਹੈ ਕਿ 6 ਤੋਂ ਲੈ ਕੇ 8 ਘੰਟੇ ਅਸੀਂ ਪੈਂਦੇ ਹਾਂ, ਉਹਦੇ ਵਿੱਚ ਦੇਖੋ ਕਿੰਨੇ ਬਿਲੀਅਨ ਟ੍ਰਿਲੀਅਨ ਤੱਕ ਚਲੇ ਜਾਂਦੇ ਹੈਗੇ ਨੇ। ਸੋ ਤਾਂਹੀਓ ਇਸੇ ਕਰਕੇ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਤੁਹਾਡੇ ਮੂੰਹ ਦੇ ਵਿੱਚ ਸਮੈਲ ਆ ਰਹੀ ਹੁੰਦੀ ਹੈ। ਸੋ ਉਹ ਜਦੋਂ ਤੁਹਾਡੀ ਬਲੱਡ ਸਟ੍ਰੀਮ ਦੇ ਵਿੱਚ ਚਲੇ ਜਾਂਦੇ ਨੇ, ਫਾਈਨ ਜਿਹੜੀਆਂ ਆਰਟਰੀਜ਼ ਨੇ ਉਹਨਾਂ ਦੇ ਵਿੱਚ ਜਾ ਕੇ ਉਹ ਫਿਰ ਬਲੋਕੇਜ ਕ੍ਰੀਏਟ ਕਰ ਦਿੰਦੇ ਹੈਗੇ ਨੇ। ਓਵਰ ਟਾਈਮ ਬਲੱਡ ਦੇ ਵਿੱਚ ਕੋਲੈਸਟਰੋਲ ਹੈਗਾ, ਬਲੱਡ ਦੇ ਵਿੱਚ ਫੂਡ ਹੈ, ਆਕਸੀਜਨ, ਲਾਈਕ ਐਵਰੀਥਿੰਗ ਦੈਟ ਬੈਕਟੀਰੀਆ ਨੀਡਸ ਟੂ ਸਰਵਾਈਵ ਇਟਸ ਦੇਅਰ। ਸੋ ਉਹਦੇ ਨਾਲ ਕੀ ਹੁੰਦਾ ਹੈਗਾ ਕਿ ਇਹ ਵੱਧਦੇ ਜਾਂਦੇ ਨੇ ਤੇ ਫਿਰ ਆਪਾਂ ਕਹਿ ਦਿੰਦੇ ਹਾਂ ਕਿ ਉਹ ਬਹੁਤ ਛੋਟੀ ਉਮਰ ਚ ਸੀ ਉਹਦੀਆਂ ਜੀ ਏਦਾਂ ਕਿਉਂ ਹੋ ਗਿਆ। ਸੋ ਕਈ ਵਾਰੀ ਉਹ ਬਲੀਡਿੰਗ ਗਮਸ ਕਰਕੇ ਹੀ ਰਿਸਰਚ ਸ਼ੋ ਕਰਦੀ ਹੈ ਕਿ ਕਈ ਵਾਰੀ ਜਿੱਦਾਂ ਹਾਰਟ ਅਟੈਕ ਹੁੰਦਾ ਹੈਗਾ ਉੱਥੇ ਵੀ ਜਿਹੜੇ ਓਰਲ ਬੈਕਟੀਰੀਆ ਪਾਏ ਗਏ ਨੇ, ਡਾਇਮੈਂਸ਼ੀਆ ਅਲਜ਼ਾਈਮਰਸ ਹੁੰਦਾ ਹੈਗਾ ਬ੍ਰੇਨ ਦੇ ਵਿੱਚ ਓਰਲ ਬੈਕਟੀਰੀਆ ਪਾਏ ਗਏ ਨੇ, ਡਾਇਬਟੀਜ਼ ਦੇ ਨਾਲ ਓਰਲ ਹੈਲਥ ਦਾ ਸਿੱਧਾ ਕਨੈਕਸ਼ਨ ਹੈਗਾ। ਦੇਰ 65 ਡਿਜ਼ੀਜ਼ ਜਿੱਥੇ ਡਾਇਰੈਕਟਲੀ ਇਨਡਾਇਰੈਕਟਲੀ ਓਰਲ ਹੈਲਥ ਦੇ ਨਾਲ ਕਨੈਕਟਿਵਿਟੀ ਹੈਗੀ ਆ। ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਮੂੰਹ ਨੂੰ ਸਾਫ਼ ਰੱਖੀਏ। ਜਿੱਦਾਂ ਅਸੀਂ ਗੱਲ ਕਰਦੇ ਹਾਂ ਕਿ ਘਰ ਦੀ ਕਿਚਨ ਹੁੰਦੀ ਹੈ, ਇਸੇ ਤਰ੍ਹਾਂ ਤੁਹਾਡੀ ਬੋਡੀ ਦਾ ਜਿਹੜਾ ਮੂੰਹ ਹੈਗਾ ਇਹ ਮੋਸਟ ਇੰਪੋਰਟੈਂਟ ਪਾਰਟ ਹੈਗਾ ਜਿਹਨੂੰ ਸਾਨੂੰ ਕਲੀਨ ਰੱਖਣਾ ਬਹੁਤ ਜ਼ਰੂਰੀ ਹੈ।
0: ਅੱਛਾ, ਇੱਕ ਤੁਸੀਂ ਹੈ ਨਾ ਜਿਹੜਾ ਪਿਛਲੇ ਹਫ਼ਤੇ ਦਾ ਹੀ ਹੈ ਜਿਹੜਾ ਪਰਸਪੈਕਟਿਵ ਹੈ ਜਿਹੜਾ ਚੇਂਜ ਕਰ ਦਿੱਤਾ। ਉੱਦਾਂ ਅਸੀਂ ਰਵਾਇਤੀ ਟ੍ਰੈਡੀਸ਼ਨਲੀ ਇਹ ਹੁੰਦਾ ਵੀ ਸਵੇਰੇ ਉੱਠਦੇ ਹਾਂ, ਵਾਸ਼ਰੂਮ ਜਾਂਦੇ ਹਾਂ, ਉੱਥੇ ਆ ਜਿਹੜਾ ਬ੍ਰੱਸ਼ ਕਰਦੇ ਹਾਂ, ਸ਼ਾਵਰ ਲੈਂਦੇ ਹਾਂ, ਆ ਜਾਂਦੇ ਹਾਂ। ਪਰ ਤੁਸੀਂ ਆ ਜਿਹੜਾ ਪਿਛਲੇ ਹਫ਼ਤੇ ਇਹ ਦੇਖਿਆ, ਨਹੀਂ ਸਵੇਰੇ ਉੱਠਦੇ ਸਾਰ ਜਿਹੜੇ ਬਰੱਸ਼ ਨਹੀਂ ਕਰਨਾ ਚਾਹੀਦਾ, ਤੁਸੀਂ ਇਹ ਜਿਹੜਾ ਆਪਣਾ ਜਿਹੜਾ ਸਵੇਰ ਦਾ ਜਿਹੜਾ ਬ੍ਰੇਕਫਾਸਟ ਆ ਉਹ ਖਾ ਲਓ ਅਤੇ ਉਸ ਤੋਂ ਬਾਅਦ ਜਿਹੜਾ ਬਰੱਸ਼ ਕਰੋ। ਸੋ ਮੈਂ ਤਾਂ ਆਪ, ਮੈਨੂੰ ਵੀ ਕਈਆਂ ਨੇ ਕਹਿੰਦੇ ਵੀ ਇਹ ਤਾਂ ਅਸੀਂ ਵੀ ਨਹੀਂ ਸੋਚਿਆ ਸੀਗਾ, ਜਿਹੜਾ ਬਲਬੀਰ ਜੀ ਹੋਣਾ ਨੇ ਆ ਜਿਹੜਾ ਇਹ ਇੱਕ ਨੁਕਤਾ ਜਿਹੜਾ ਸਾਂਝਾ ਕੀਤਾ। ਇੱਕ ਤਾਂ ਇਹ ਦੱਸਿਓ ਅਤੇ ਉਸ ਤੋਂ ਨਾਲ ਹੀ ਆ ਜਿਹੜਾ ਸਮਾਈਲਸ ਔਨ ਵੀਲਸ, ਇਹ ਜਿਹੜੀ ਹੈ ਕਿੱਦਾਂ ਸਰਵਿਸਿਸ ਪ੍ਰੋਵਾਈਡ ਕਰਦੇ ਆ, ਕੀ ਘਰਾਂ ਦੇ ਵਿੱਚ ਜਾ ਕੇ ਪ੍ਰੋਵਾਈਡ ਕੀਤੀ ਜਾਂਦੀ ਹੈ ਜਾਂ ਫਿਰ ਡਰਾਈਵੇ ਦੇ ਵਿੱਚ ਆ ਜਿਹੜਾ ਤੁਸੀਂ ਆਪਣੀ ਗੱਡੀ ਨੂੰ ਲੈ ਜਾਂਦੇ ਹੋ ਅਤੇ ਉੱਥੇ ਆ ਜਿਹੜਾ ਫਿਰ ਤੇਰੇ ਦੰਦਾਂ ਦੀ ਹੈ ਜੋ ਵੀ ਰਿਗਾਰਡਿੰਗ ਜੋ ਤੁਸੀਂ ਕੰਮ ਕਰਨਾ ਹੁੰਦਾ ਉੱਥੇ ਕੀਤਾ ਜਾਂਦਾ। ਸੋ ਇਹਦੇ ਉੱਤੇ ਵੀ ਥੋੜ੍ਹੀ ਜਿਹੀ ਰੋਸ਼ਨੀ ਪਾਇਓ ਜੀ।
1: ਜੀ, ਸੋ ਜਿਹੜੀ ਬਰਸ਼ਿੰਗ ਹੈਗੀ ਹੈ ਉਹ ਹਮੇਸ਼ਾ, ਜਿਸ ਤਰ੍ਹਾਂ ਬਰਸ਼ਿੰਗ ਦਾ ਮਤਲਬ ਹੈ ਕਿ ਦੰਦਾਂ ਨੂੰ ਸਾਫ਼ ਕਰਨਾ, ਤੇ ਆਪਾਂ ਸਾਫ਼ ਕਦੋਂ ਕਰਾਂਗੇ? ਜਦੋਂ ਉਹਨਾਂ ਨੂੰ ਯੂਜ਼ ਕਰਾਂਗੇ। ਸੋ ਇਹ ਸਾਡੇ ਮੂੰਹ ਦੇ ਭਾਂਡੇ ਨੇ ਇੱਕ ਤਰ੍ਹਾਂ ਨਾਲ, ਅਸੀਂ ਇਹਨਾਂ ਨੂੰ ਇਹ ਇੱਦਾਂ ਕਹਿ ਲੈਂਦੇ ਹੈਗੇ ਹਾਂ ਕਿ ਆਪਾਂ ਖਾਣ ਤੋਂ ਬਾਅਦ ਕਲੀਨ ਕਰਨੇ ਨੇ। ਸੋ ਅਸੀਂ ਜ਼ਿਆਦਾ ਟਾਈਮ ਕੀ ਕਰਦੇ ਹੈਗੇ ਹਾਂ ਕਿ ਰਾਤ ਨੂੰ ਖਾਣਾ ਖਾਧਾ ਉੱਦਾਂ ਹੀ ਸੌਂਗੇ, ਤੇ ਜਦੋਂ ਸਵੇਰੇ ਮੂੰਹ 'ਚੋਂ ਇੰਨੀ ਜ਼ਿਆਦਾ ਸਮੈਲ ਆਉਂਦੀ ਹੈ ਤਾਂ ਪਹਿਲੀ ਚੀਜ਼ ਅਸੀਂ ਕੀ ਕਰਦੇ ਹਾਂ, ਅਸੀਂ ਵਾਸ਼ਰੂਮ ਦੇ ਵੱਲ ਨੂੰ ਦੌੜਦੇ ਹਾਂ ਅਤੇ ਬਰੱਸ਼ ਕਰਦੇ ਹਾਂ ਅਤੇ ਫਿਰ ਚਾਹ ਪੀਂਦੇ ਹਾਂ। ਪਰ ਜੇ ਅਸੀਂ ਇਹਨਾਂ ਨੂੰ ਰਾਤ ਨੂੰ ਬਹੁਤ ਚੰਗੀ ਤਰ੍ਹਾਂ ਸਾਫ਼ ਕਰਕੇ, ਫਲੋਸ ਕਰਕੇ, ਜੇ ਤੁਹਾਨੂੰ ਜ਼ਰੂਰਤ ਹੈਗੀ ਆ ਤਾਂ ਮਾਊਥ ਵਾਸ਼ ਯੂਜ ਕਰਨਾ, ਨੋਟ ਲਾਈਕ ਐਵੇਂ ਹੀ ਹਰ ਰੋਜ਼ ਮਾਊਥ ਵਾਸ਼ ਯੂਜ ਕਰ ਲੈਣਾ। ਪਹਿਲਾਂ ਉਹਨਾਂ ਦੀ ਮਕੈਨੀਕਲ ਐਕਸ਼ਨ ਦੇ ਨਾਲ ਚੰਗੀ ਤਰ੍ਹਾਂ ਬਰੱਸ਼ਿੰਗ ਜਦੋਂ ਕਰਦੇ ਹਾਂ ਉਹ ਇੱਕ ਮਕੈਨੀਕਲ ਐਕਸ਼ਨ ਆ, ਜਿਸ ਤਰ੍ਹਾਂ ਆਪਾਂ ਝਾੜੂ ਲਾਉਣਾ ਹੈਗਾ। ਸੋ ਪਹਿਲਾਂ ਬਰੱਸ਼ ਕਰਨਾ, ਫਿਰ ਆਪਾਂ ਫਲੋਸ ਕਰਨੀ ਹੈ, ਇਨ ਬਿਟਵੀਨ ਦਾ ਟੀਥ ਜਿੱਥੇ ਬਰੱਸ਼ ਨਹੀਂ ਜਾਂਦਾ ਹੈਗਾ ਉੱਥੇ ਫਲੋਸ ਦੇ ਨਾਲ ਫੂਡ ਅਸੀਂ ਬਾਹਰ ਕੱਢਦੇ ਹੈਗੇ ਹਾਂ ਜਿਹੜਾ ਲੱਗਿਆ ਹੁੰਦਾ। ਜਦੋਂ ਅਸੀਂ ਰਾਤ ਨੂੰ ਚੰਗੀ ਤਰ੍ਹਾਂ ਆਪਣੇ ਕਿਚਨ ਦੇ ਵਿੱਚ ਆਪਣਾ ਕੱਪ ਵਗੈਰਾ ਧੋ ਕੇ ਅਸੀਂ ਉਹਨੂੰ ਸੌਂਗੇ ਹੈਗੇ ਹਾਂ ਤੇ ਸਵੇਰੇ ਚਾਹ ਪੀਣ ਤੋਂ ਪਹਿਲਾਂ ਸਾਨੂੰ ਦੁਬਾਰਾ ਧੋਣ ਦੀ ਲੋੜ ਨਹੀਂ ਹੈ। ਸੋ ਉਹੀ ਚੀਜ਼ ਹੈ ਕਿ ਤੁਸੀਂ ਰਾਤ ਨੂੰ ਚੰਗੀ ਤਰ੍ਹਾਂ ਬਰੱਸ਼ ਕੀਤਾ ਹੋਇਆ, ਮੂੰਹ ਚੰਗੀ ਤਰ੍ਹਾਂ ਸਾਫ਼ ਕਰਕੇ ਪਏ ਹੈਗੇ ਹੋ, ਸਵੇਰੇ ਉੱਠੇ ਤੁਸੀਂ ਕੁੱਲੀ ਕੀਤੀ, ਆਪਣਾ ਬ੍ਰੇਕਫਾਸਟ ਕੀਤਾ, ਹੁਣ ਦੰਦ ਗੰਦੇ ਹੋ ਗਏ ਨੇ, ਕੰਮ ਤੇ ਜਾਣ ਤੋਂ ਪਹਿਲਾਂ ਜਾਂ ਕੁਛ ਵੀ ਹੋਰ ਕਰਨ ਤੋਂ ਪਹਿਲਾਂ ਤੁਸੀਂ ਥੋੜਾ ਜਿਹਾ ਟਾਈਮ 5 ਤੋਂ ਲੈ ਕੇ 10 ਮਿੰਟ ਤੱਕ ਵੇਟ ਕਰਕੇ ਫਿਰ ਬਰੱਸ਼ ਕੀਤਾ, ਤੇ ਬਰੱਸ਼ ਕਰਨ ਤੋਂ ਬਾਅਦ ਫਿਰ ਤੁਸੀਂ ਆਪਣਾ ਜਿਹੜਾ ਰੂਟੀਨ ਹੈ ਉਹਦੇ ਵਿੱਚ ਜਾਓ, ਤੇ ਉਸ ਤੋਂ ਬਾਅਦ ਆਫਟਰਨੂਨ ਦੇ ਵਿੱਚ ਖਾਣਾ ਖਾਣ ਤੋਂ ਬਾਅਦ ਤੁਸੀਂ ਚੰਗੀ ਤਰ੍ਹਾਂ ਕੁੱਲੀ ਕਰ ਲਓ, ਕਿਉਂਕਿ ਓਬਵੀਅਸ ਹੈ ਕਿ ਜ਼ਰੂਰੀ ਨਹੀਂ ਹੈ ਘਰ ਤੋਂ ਬਾਹਰ ਤੁਸੀਂ ਬਰੱਸ਼ ਕਰ ਪਾਓਗੇ, ਪਰ ਬਹੁਤ ਚੰਗੀ ਤਰ੍ਹਾਂ ਅਗਰ ਤੁਸੀਂ ਕੁੱਲੀ ਕਰ ਲੈਂਦੇ ਹੈਗੇ ਹੋ ਉਹ ਵੀ ਠੀਕ ਹੈ। ਤੇ ਉਸ ਤੋਂ ਬਾਅਦ ਸ਼ਾਮ ਨੂੰ ਰਾਤ ਨੂੰ ਆਪਣਾ ਡਿਨਰ ਕਰਨ ਤੋਂ ਬਾਅਦ ਅਗਰ ਤੁਸੀਂ ਦੁੱਧ ਪੀਂਦੇ ਹੋ ਵੀ ਪੀਣ ਤੋਂ ਬਾਅਦ, ਸੋ ਲਾਸਟ ਥਿੰਗ ਯੂ ਹੈਵ ਟੂ ਬਰੱਸ਼ ਯੋਰ ਟੀਥ, ਤੇ ਉਸ ਤੋਂ ਬਾਅਦ ਮੂੰਹ ਦੇ ਵਿੱਚ ਕੁਛ ਨਹੀਂ ਪਾਉਣਾ ਚਾਹੀਦਾ। ਤੇ ਇਹ ਤੁਹਾਡੀ ਜਿਹੜੀ ਹੈ ਡੇਲੀ ਰੂਟੀਨ ਹੋਣੀ ਚਾਹੀਦੀ ਹੈ। ਇਸ ਰੂਟੀਨ ਦੇ ਵਿੱਚ ਜਿਹੜੀ ਓਰਲ ਕੇਅਰ ਦੀ ਰੂਟੀਨ ਹੈਗੀ ਹੈ, ਇਹਦੇ ਵਿੱਚ ਕਿਹੜਾ ਤੁਸੀਂ ਟੁੱਥਪੇਸਟ ਯੂਜ਼ ਕਰਨਾ, ਕਿਹੜਾ ਟੁੱਥ ਬਰੱਸ਼ ਯੂਜ਼ ਕਰਨਾ, ਮਾਊਥ ਵਾਸ਼ ਯੂਜ਼ ਕਰਨਾ ਨਹੀਂ ਕਰਨਾ, ਇਹ ਹਰ ਬੰਦੇ ਦਾ ਆਪਣਾ ਹੈ। ਹੁਣ ਤੁਹਾਡੀ ਸ਼ਰਟ ਮੇਰੇ ਨਹੀਂ ਨਾ ਪਾ ਸਕਦੀ, ਮੇਰੀ ਤੁਹਾਡੇ ਨਹੀਂ ਆ ਸਕਦੀ। ਸੋ ਇਸੇ ਤਰ੍ਹਾਂ ਹਰ ਬੰਦੇ ਦੇ ਜਿਹੜੇ ਦੰਦ ਨੇ ਜਾਂ ਮੂੰਹ ਦਾ ਸਾਈਜ਼ ਹੈ ਉਹ ਵੀ ਵੱਖਰਾ ਵੱਖਰਾ। ਸੋ ਮੂੰਹ ਦੇ ਸਾਈਜ਼ ਦੇ ਅਕੋਰਡਿੰਗ ਜਾਂ ਮੂੰਹ ਦੇ ਵਿੱਚ ਵਿਜ਼ਡਮ ਟੀਥ ਹੈਗੇ ਨੇ ਨਹੀਂ ਹੈਗੇ ਨੇ, ਤੁਹਾਡਾ ਮੂੰਹ ਕਿੰਨਾ ਖੁੱਲਦਾ ਹੈਗਾ ਨਹੀਂ ਖੁੱਲਦਾ, ਉਹਦੇ ਅਕੋਰਡਿੰਗ ਤੁਹਾਡੇ ਬਰੱਸ਼ ਦਾ ਸਾਈਜ਼ ਹੋਏਗਾ। ਤੁਹਾਡੇ ਜਿਹੜੇ ਦੰਦ ਨੇ ਉਹਨਾਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਉਹਦੇ ਅਕੋਰਡਿੰਗ ਤੁਹਾਡਾ ਟੁੱਥਪੇਸਟ ਹੋਏਗਾ, ਕਿਉਂਕਿ ਇਹ ਜ਼ਰੂਰੀ ਨਹੀਂ ਹੈ ਕਿ ਪੂਰੀ ਫੈਮਿਲੀ ਦਾ ਇੱਕੋ ਹੀ ਟੁੱਥਪੇਸਟ ਹੋਵੇ। ਟੁੱਥਪੇਸਟ ਤੁਹਾਡੇ ਦੰਦਾਂ ਦੀ ਨੀਡ ਦੇ ਅਕੋਰਡਿੰਗ ਹੋਣਾ ਚਾਹੀਦਾ। ਟੁੱਥਪੇਸਟ ਇੱਕ ਤਰ੍ਹਾਂ ਨਾਲ ਦਵਾਈ ਹੈ, ਇਹ ਨਹੀਂ ਹੈ ਕਿ ਉਹ ਇੱਕ ਅਸੀਂ ਉਹਨੂੰ ਡਿਟਰਜੈਂਟ ਦੀ ਤਰ੍ਹਾਂ ਯੂਜ਼ ਕਰਦੇ ਹਾਂ, ਉਹ ਡਿਟਰਜੈਂਟ ਨਹੀਂ ਹੈ, ਉਹ ਇੱਕ ਦਵਾਈ ਦੀ ਤਰ੍ਹਾਂ ਹੈ। ਤੁਹਾਡੇ ਅਗਰ ਦੰਦਾਂ ਨੂੰ ਸੈਂਸਿਟੀਵਿਟੀ ਹੈ ਤਾਂ ਡਿਫਰੈਂਟ ਹੋਏਗਾ, ਤੁਹਾਡੇ ਮੂੰਹ ਦੇ ਵਿੱਚ ਬਲੀਡਿੰਗ ਹੈ ਤਾਂ ਡਿਫਰੈਂਟ ਹੋਏਗਾ, ਜੇ ਠੰਡਾ ਤੱਤਾ ਲੱਗਦਾ ਤਾਂ ਡਿਫਰੈਂਟ ਹੋਏਗਾ, ਜੇ ਕੈਵਿਟੀਜ਼ ਹੁੰਦੀਆਂ ਨੇ ਤੇ ਐਂਟੀ ਬੈਕਟੀਰੀਆ ਜਿਹੜਾ ਕੈਵਿਟੀਜ਼ ਕ੍ਰੀਏਟ ਕਰਦਾ, ਕੀੜਾ ਲਗਾਉਂਦਾ ਹੈਗਾ, ਉਹ ਡਿਫਰੈਂਟ ਹੋਏਗਾ, ਮਸੂੜਿਆਂ ਦੀ ਪ੍ਰੋਬਲਮ ਡਿਫਰੈਂਟ ਹੋਏਗਾ। ਸੋ ਦੰਦ ਡਿਫਰੈਂਟ ਹੁੰਦੇ ਨੇ, ਮਸੂੜੇ ਡਿਫਰੈਂਟ ਹੁੰਦੇ ਨੇ। ਸੋ ਦੰਦਾਂ ਦੀਆਂ ਪ੍ਰੋਬਲਮਸ ਡਿਫਰੈਂਟ ਨੇ, ਮਸੂੜਿਆਂ ਦੀਆਂ ਪ੍ਰੋਬਲਮਸ ਡਿਫਰੈਂਟ ਨੇ। ਸੋ ਦੋਨਾਂ ਦੇ ਡਿਫਰੈਂਟ ਕੈਮੀਕਲਸ ਨੇ ਜਿਹੜੇ ਟੁੱਥ ਬਰੱਸ਼ ਟੁੱਥਪੇਸਟ ਦੇ ਵਿੱਚ ਜਿਹੜੇ ਹੁੰਦੇ ਹੈਗੇ ਨੇ, ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਯੂ ਹੈਵ ਟੂ ਸਿਲੈਕਟ ਯੋਰ ਟੁੱਥਪੇਸਟ।
0: ਤੇ ਇੱਕ ਜਾਂਦੇ ਜਾਂਦੇ ਪਹਿਲਾਂ ਤਾਂ ਇੱਕ ਨੰਬਰ ਹੈ ਜਿਹੜਾ ਉਹ ਜ਼ਰੂਰ ਸ਼ੇਅਰ ਕਰ ਦਿਓ ਜੀ, ਕਿਉਂਕਿ ਨੰਬਰ ਰਹਿ ਜਾਂਦਾ। ਸੋ ਜਿੱਦਾਂ ਤੁਹਾਨੂੰ ਜਿਹੜੇ ਲਿਸਨਰਸ ਹੈ ਸਾਡੇ ਤੁਹਾਡੇ ਨਾਲ ਸੰਪਰਕ ਕਰ ਸਕਣ, ਕੰਟੈਕਟ ਕਰ ਸਕਣ, ਇੱਕ ਤਾਂ ਨੰਬਰ ਤੇ ਇੱਕ ਰੈਪ ਅਪ ਕਰ ਦਿਓ ਸਮਾਈਲਸ ਔਨ ਵੀਲਸ ਦੇ ਉੱਤੇ।
1: ਜੀ, ਸੋ ਸਮਾਈਲਸ ਔਨ ਵੀਲਸ ਦੇ ਵਿੱਚ ਇੱਕ ਟਰੱਕ ਬਣਾਇਆ ਗਿਆ ਜਿਹਦੇ ਅੰਦਰ ਹੀ ਡੈਂਟਲ ਆਫਿਸ ਵਾਂਗੂ ਹੈਗਾ, ਸੋ ਡੈਂਟਲ ਹਾਈਜੀਨ ਕਲੀਨਿਕ ਹੈ। ਸੋ ਉਹਦੇ ਵਿੱਚ ਤੁਹਾਡੇ ਦੰਦਾਂ ਦੀ ਸਫਾਈ ਕਰਾਉਣੀ ਹੈ, ਚੈੱਕਅਪ ਕਰਾਉਣੀ ਹੈ, ਦੰਦ ਟੀਥ ਵਾਈਟਨਿੰਗ ਕਰਾਉਣੀ ਹੈ, ਅਸੀਂ ਤੁਹਾਡੇ ਘਰ ਦੇ ਬਾਹਰ ਵੀ ਨੀਡ ਜਸਟ ਅ ਪਾਰਕਿੰਗ ਸਪੋਟ, ਆਪਾਂ ਸੜਕ ਤੇ ਵੀ ਪਾਰਕ ਕਰ ਸਕਦੇ ਹਾਂ, ਡਰਾਈਵ ਵਿੱਚ ਵੀ ਪਾਰਕ ਸਕਦੇ ਹਾਂ। ਸੋ ਤੁਸੀਂ ਟਰੱਕ ਦੇ ਅੰਦਰ ਆਉਂਦੇ ਹੋ ਤੇ ਆਪਾਂ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਕਰਦੇ ਹਾਂ, ਆਪਾਂ ਉਹਨਾਂ ਨਾਲ ਡਾਇਰੈਕਟ ਬਿਲਿੰਗ ਕਰਦੇ ਹਾਂ। ਯੂ ਜਸਟ ਹੈਵ ਟੂ ਕਾਲ ਐਂਡ ਮੇਕ ਦੀ ਅਪੋਇੰਟਮੈਂਟ, ਤੇ ਨੰਬਰ ਹੈਗਾ ਜੀ 6479690008। ਤੁਸੀਂ smilesonwheels.com ਤੇ ਜਾ ਕੇ ਵੀ ਇਹਦੇ ਬਾਰੇ ਇਨਫੋਰਮੇਸ਼ਨ ਲੈ ਸਕਦੇ ਹੋ, ਉੱਥੇ ਜਾ ਕੇ ਵੀ ਫਾਰਮ ਭਰ ਸਕਦੇ ਹੈਗੇ ਹੋ। ਸੋ ਬੜੀ ਫਲੈਕਸੀਬਲ ਹੈਗੀਆਂ, ਅਰਲੀ ਮਾਰਨਿੰਗ ਤੋਂ ਲੈ ਕੇ ਲੇਟ ਈਵਨਿੰਗ ਵੀਕਐਂਡਸ ਦੀਆਂ ਅਪੋਇੰਟਮੈਂਟਸ ਮਿਲ ਜਾਂਦੀਆਂ ਨੇ। ਸੋ ਆਪਣੇ ਦੰਦਾਂ ਦੀ ਜ਼ਰੂਰ ਕੇਅਰ ਕਰੋ, ਕਿਉਂਕਿ ਇਹ ਬਹੁਤ ਜ਼ਰੂਰੀ ਹੈਗਾ ਹੈ ਕਿ ਤੁਹਾਡੇ ਮੂੰਹ ਦਾ ਜਿਹੜੀ ਐਂਟਰੈਂਸ ਹੈ ਤੁਹਾਡੀ ਬਾਡੀ ਦੀ, ਅਤੇ ਤੁਹਾਡੀ ਕਈ ਵਾਰੀ ਸਮੈਲ ਵੀ ਆਉਣ ਲੱਗ ਜਾਂਦੀ ਹੈ। ਸੋ ਸਾਡੇ ਰਿਸ਼ਤਿਆਂ 'ਚ ਵੀ ਕਈ ਵਾਰੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਕਿ ਮੂੰਹ 'ਚ ਸਮੈਲ ਆਉਂਦੀ ਹੈ। ਭਾਵੇਂ ਦੰਦ ਦੁਖਦੇ ਨੇ, ਨਹੀਂ ਦੁਖਦੇ, ਬਲੱਡ ਨਿਕਲਦਾ, ਨਹੀਂ ਨਿਕਲਦਾ, ਐਵਰੀ 6 ਮੰਥ ਤੁਹਾਨੂੰ ਆਪਣਾ ਚੈੱਕਅਪ ਤੇ ਕਲੀਨਿੰਗ ਜ਼ਰੂਰੀ ਹੈ ਜੀ। ਅਗੇਨ ਸਮਾਈਲਸ ਔਨ ਵੀਲਸ 6479690008, ਤੇ ਮੇਰਾ ਨਾਮ ਹੈ ਬਲਬੀਰ ਸੋਹੀ
0: ਜੀ। ਥੈਂਕ ਯੂ ਬਲਬੀਰ ਜੀ, ਥੈਂਕ ਯੂ ਫਾਰ ਯੋਰ ਵੰਡਰਫੁਲ ਇਨਫੋਰਮੇਸ਼ਨ, ਥੈਂਕ ਯੂ ਜੀ।
1: ਥੈਂਕ ਯੂ ਜੀ।
0: ਸੋ ਦੋਸਤੋ 6479690008 ਤੇ ਸਮਾਈਲਸ ਔਨ ਵੀਲਸ ਬਲਬੀਰ ਸੋਹੀ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਤੇ PNJ ਸਪਰਿੰਗ ਟਰੱਕਾਂ ਟ੍ਰੇਨਾਂ ਦਾ, ਕਮਾਨੀਆਂ ਦਾ ਕੋਈ ਜਾਂ ਸਪਰਿੰਗਾਂ ਦਾ ਕੋਈ ਕੰਮ ਕਰਾਉਣਾ ਤੇ ਜੈ ਤੇ ਗੈਰੀ ਭਾਅ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਆਪਣੇ ਤੁਸੀਂ ਇਹ ਜਿਹੜਾ ਬ੍ਰੈਡਕੋ ਬੋਲੇਵਰਡ ਉੱਥੇ ਵਿਜ਼ਿਟ ਵੀ ਇਹਨਾਂ ਨੂੰ ਕਰ ਸਕਦੇ ਹੋ। ਸੋ PNJ ਸਪਰਿੰਗ ਵੀਲ ਅਲਾਈਨਮੈਂਟ। ਬਾਕੀ ਤੁਹਾਡਾ ਦੱਸ, ਤੁਸੀਂ ਰੀਅਲ ਸਟੇਟ ਬਾਬਤ ਜਾਂ ਫਿਰ ਤੁਸੀਂ ਲਾਈਫ ਇੰਸ਼ੋਰੈਂਸ ਬਾਬਤ ਕੋਈ ਵੀ ਜਾਣਕਾਰੀ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ ਕਰਾਉਣੀ ਹੈ ਤਾਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-916-7763-416-917-7763 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਹੈਵ ਏ ਵੈਰੀ ਗੁੱਡ ਵੀਕਐਂਡ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡਾਇਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲਾਜ਼ਾ ਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ। 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ। 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
2: 530. ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
3: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
2: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ 'ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬਰ ਵੱਲੋਂ ਪੈਰ ਭਰੀ ਸਤਿ ਸ੍ਰੀ ਬਲ ਬਲਜਿੰਦਰ ਸਿੰਘ ਤੰਬਰ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਔਨ ਕਰ ਚੁੱਕੇ ਹੋ ਅਤੇ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ CHLO 530 AM ਡਾਇਲ 'ਤੇ। ਸਾਡੀ ਵਾਰੀ ਆ ਗਈ ਆ, ਵਿਰਾਸਤ ਰੇਡੀਓ ਦੀ ਵਾਰੀ ਆ ਗਈ ਆ। 7 ਵਜੇ ਤੱਕ ਸਾਡਾ ਤੁਹਾਡਾ ਸਾਥ ਰਹੇਗਾ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਸਟੂਡੀਓ ਦੇ ਨੰਬਰ 416-837-1515 ਹੁੰਦੇ ਆ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਸਕਦੇ ਹੋ। ਰੇਡੀਓ ਨੂੰ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ 416-477-2040 'ਤੇ ਸੁਣ ਸਕਦੇ ਹੋ, ਅਤੇ ਐਪ ਵੀ ਹੈਗੀ ਹੈ ਅਤੇ ਸਾਡੇ ਟੀਵੀ 'ਤੇ ਵੀ ਦੇਖ ਸਕਦੇ ਹੋ, ਸੁਣ ਸਕਦੇ। ਨਾਲ ਦੀ ਨਾਲ ਕਾਰ ਦੇ ਵਿੱਚ ਰੇਡੀਓ 'ਤੇ ਸੁਣਦੇ ਹੋ, ਕੰਮਾਂ 'ਤੇ ਜਾ ਰਹੇ ਹੋ, ਬੈਸਟ ਆਫ ਲੱਕ। ਸ਼ੁੱਕਰਵਾਰ ਦਾ ਦਿਨ ਇਹਦੀ ਉਡੀਕ ਕਰਦੇ ਹੁੰਦੇ ਆ। ਰੱਬ ਤੁਹਾਨੂੰ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੀ, ਸਾਡੀ ਸਦਾ ਇਹੀ ਅਰਦਾਸ ਹੁੰਦੀ ਆ। ਬਹੁਤ ਗੱਲਾਂ ਹੁੰਦੀਆਂ ਵੀ ਕੰਮ ਖਰਾਬ ਹਨ, ਇੱਦਾਂ ਹਨ, ਪਰ ਕੰਮ ਚੱਲ ਰਹੇ ਹਨ। ਬੱਚੇ ਸਾਡੇ ਇੱਥੋਂ ਜਾਣ ਲੱਗ ਪਏ ਹਨ, ਉਹ ਵੀ ਆਪਣੇ ਬੱਚੇ ਸੀਗੇ ਜਿਹੜੇ ਆਪਣੀ ਜ਼ਿੰਦਗੀ ਤੋਰਨਾ ਚਾਹੁੰਦੇ ਸੀਗੇ। ਰੱਬ ਉਹਨਾਂ ਨੂੰ ਵੀ ਰਾਜੀ ਖੁਸ਼ੀ ਰੱਖੇ। ਕੰਮ ਔਖੇ ਹੋ ਗਏ ਸੀਗੇ ਪਰ ਸੌਖੇ ਹੋ ਜਾਣਗੇ। ਮੇਨਲੀ ਜਿਹੜੀਆਂ ਮੇਜਰ ਸਿਟੀਜ਼ ਆ, ਜਿਹੜੀਆਂ ਜਿੱਥੇ ਪਾਪੂਲੇਸ਼ਨ ਕਾਫੀ ਸੀ, ਉੱਥੇ ਥੋੜ੍ਹਾ ਘਾਟਾ ਪਿਆ। ਛੋਟੇ ਟਾਊਨ ਤਾਂ ਬੜੀ ਜ਼ਿੰਦਗੀ ਬੜੀ ਵਧੀਆ ਜ਼ਿੰਦਗੀ ਜੀ ਰਹੇ ਹਨ। ਸ਼ੁੱਕਰਵਾਰ ਦਾ ਦਿਨ ਆ, ਜੂਨ ਮਹੀਨੇ ਦੀ 19 ਤਰੀਕ ਹੋ ਗਈ ਆ। ਕੱਲ੍ਹ ਜੇ ਤੁਸੀਂ ਫੀਫਾ ਦਾ ਮੈਚ ਦੇਖਿਆ ਨਾ, ਸੌਕਰ ਦਾ ਮੈਚ ਦੇਖਿਆ ਹੁੰਦਾ ਨਾ, ਕੈਨੇਡਾ ਦੇ ਕਤਾਰ ਦਾ, ਕਿਆ ਬਾਤ ਆ, ਨਜ਼ਾਰਾ ਹੀ ਲਿਆ ਤਾ। ਸੋ ਜਿੱਥੇ ਕੈਨੇਡਾ ਦੇ ਸੌਕਰ ਨੂੰ ਗਿਣਿਆ ਨਹੀਂ ਜਾਂਦਾ ਸੀਗਾ, ਕੋਈ ਨਹੀਂ, ਕੈਨੇਡਾ ਕੋਲ ਵੀ ਸੌਕਰ ਦੀ ਟੀਮ ਹੈਗੀ ਆ। ਹੁਣ ਦੁਨੀਆ ਭਰ ਵਿੱਚ ਨਾਂ ਛਾਇਆ ਪਿਆ, 6-0 ਤੇ ਜਿੱਤੇ। ਉਸ ਖਬਰ ਦੀ ਵੀ ਆਪਾਂ ਗੱਲਬਾਤ ਕਰਾਂਗੇ, ਖਬਰ 'ਤੇ ਨਜ਼ਰ ਰੱਖਾਂਗੇ। ਤੁਸੀਂ ਪਸੰਦ ਕਰਦੇ ਹੋ ਪ੍ਰੋਗਰਾਮ, ਧੰਨਵਾਦ ਤੁਹਾਡਾ। ਰਾਤ ਦਿਨ ਮੈਸੇਜ ਆਉਂਦੇ ਰਹਿੰਦੇ ਹਨ, ਧੰਨਵਾਦ ਹੀ ਕਰ ਸਕਦੇ। ਨਵੇਂ ਨਵੇਂ ਸਪੋਂਸਰ ਜੁੜ ਰਹੇ ਹਨ, ਬਹੁਤ ਬਹੁਤ ਧੰਨਵਾਦ। ਸਪੋਂਸਰ ਤੋਂ ਬਗੈਰ ਕੁਝ ਨਹੀਂ ਚੱਲਦਾ ਹੁੰਦਾ। ਬਹੁਤ ਸਾਰੇ ਸਪੋਂਸਰ, ਚਾਹੇ ਕੋਈ ਮੇਲੇ ਹੋਣ, ਚਾਹੇ ਕੋਈ ਸ਼ੋਅ ਹੋਣ, ਟਿਕਟਾਂ ਸਸਤੀਆਂ ਕਰ ਦਿੰਦੇ ਹਨ ਜਦੋਂ ਸਪੋਂਸਰਸ਼ਿਪ ਲੱਗਦੀ ਆ, ਅਤੇ ਕਈ ਮੇਲੇ ਫਰੀ ਵੀ ਹੋ ਜਾਂਦੇ ਹਨ। ਸੋ ਇਹਨਾਂ ਦਾ ਧੰਨਵਾਦ ਕਰਿਆ ਕਰੋ, ਇਹਨਾਂ ਦੇ ਜਾ ਕੇ ਸ਼ੋਪਿੰਗ ਅਤੇ ਬਿਜ਼ਨਸ ਕਰਿਆ ਕਰੋ ਜ਼ਰੂਰ। ਸ਼ੇਰ ਆਟਾ ਬਰਾੜ ਮਿਲ ਦੀ ਚੱਕੀ ਦਾ ਆਟਾ ਮੇਡ ਇਨ ਕੈਨੇਡਾ। ਸ਼ੇਰ ਆਟਾ ਜਿਹੜਾ ਹੈਗਾ ਜੀ, ਕੈਨੇਡਾ ਦੇ ਵਿੱਚ ਹੀ ਬਣਦਾ, ਇੰਪੋਰਟ ਨਹੀਂ ਹੁੰਦਾ, ਇੱਥੇ ਹੀ ਬਣਦਾ, ਵਿਨਪੈਗ ਦੇ ਵਿੱਚ ਅਤੇ ਵੈਂਕੂਵਰ ਦੇ ਵਿੱਚ। ਬਰਾੜਾਂ ਦਾ ਬੇਸਨ, ਬਰਾੜਾਂ ਦਾ ਸ਼ੇਰ ਆਟਾ ਦੇਸੀ ਸਟਾਈਲ ਫਾਈਬਰ ਵਾਲਾ ਲੈਣਾ ਹੋਵੇ, ਅਤੇ ਜਾਂ ਤੁਸੀਂ ਮਲਟੀਗ੍ਰੇਨ ਦਾ ਆਟਾ ਲੈਣਾ ਹੋਵੇ, ਉਹ ਪਹੁੰਚਿਆ ਹੋਇਆ ਹੈਗਾ। ਅਤੇ ਦੇਗ ਆਟਾ, ਪ੍ਰਸ਼ਾਦ ਆਟਾ ਵੀ ਵੱਖ ਵੱਖ ਸਟੋਰਾਂ ਵਿੱਚ ਪਹੁੰਚ ਗਿਆ। ਕਈ ਵਾਰੀ ਆਪਾਂ ਬੜੀ ਸੇਵਾ ਕਰੀਦੀ ਹੈਗੀ ਆ, ਤੁਸੀਂ ਦੇਗ ਆਟਾ ਵੀ ਡੋਨੇਟ ਕਰ ਸਕਦੇ ਹੋ ਸੇਵਾ 'ਤੇ। ਗੁਰੂ ਘਰਾਂ ਵਿੱਚ ਹੁਣ ਜਿਹੜੀ ਦੇਗ ਆ ਸ਼ੇਰ ਆਟੇ ਦੀ ਵੀ ਬਣ ਲੱਗ ਪਈ ਹੈਗੀ ਆ। ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਇਸ ਆਟੇ ਨੂੰ ਪਸੰਦ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਮੈਂ ਲੈ ਕੇ ਆਉਣੀ ਆ। ਬਲਦੇਵ ਜੀ ਦੀ ਲਾਈਨ ਜੁੜ ਗਈ ਆ। ਬਲਦੇਵ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਨੰਬਰ ਸਾਹਿਬ ਸਤਿ ਸ਼੍ਰੀ ਅਕਾਲ ਵੀਰੇ, ਵਧਾਈਆਂ ਤੁਹਾਨੂੰ ਕੈਨੇਡਾ ਜਿੱਤਿਆ ਕੱਲ੍ਹ।
0: ਕਿਆ ਬਾਤ ਹੈ, ਕਿਹੜਾ ਮੈਚ ਸੀਗਾ? ਕੈਨੇਡਾ ਨੂੰ ਕਦੇ ਸੌਕਰ ਵਿੱਚ ਗਿਣਿਆ ਨਹੀਂ, ਫੁੱਟਬਾਲ ਵਿੱਚ ਗਿਣਿਆ ਨਹੀਂ ਜਾਂਦਾ ਸੀਗਾ। ਬਹੁਤ ਸਾਰੇ ਗੋਰਿਆਂ ਦੇ ਪ੍ਰੋਗਰਾਮ ਵੀ ਸੁਣਦਾ ਹੁੰਦਾ, ਕਈ ਕਹਿੰਦੇ ਸਾਨੂੰ ਰੂਲਾਂ ਦਾ ਨਹੀਂ ਪਤਾ, ਆਹ ਨਹੀਂ ਪਤਾ ਨਾ, ਪਰ ਕੈਨੇਡਾ ਡਿਡ ਅ ਗ੍ਰੇਟ ਜੌਬ।
1: ਕੱਲ ਦਾ ਨਜ਼ਾਰਾ ਲਿਆ ਦਾ ਪਤੰਦਰਾ, ਮੈਂ ਤਾਂ ਰਜਾਈਆਂ ਰਜੋਂ ਚਾਕੇ ਮਾਰੀਆਂ, ਬਾਹਰ ਉੱਡ ਗਈ ਜਾਈ ਦਿਖ ਰਹੇ।
0: ਕਿਆ ਬਾਤ ਆ, 6-0 ਤੇ ਜਿੱਤ ਪ੍ਰਾਪਤ ਕੀਤੀ ਆ। ਸੋ ਕਈ ਪਲੇਅਰਾਂ ਦੇ ਨਾਂ ਵੀ ਨੰਬਰ 1 ਤੇ ਆ ਗਏ ਸਕੋਰਿੰਗ ਦੇ ਵਿੱਚ, ਕਿਆ ਬਾਤ ਆ। ਬੈਸਟ ਆਫ ਲੱਕ, ਆਪਣੇ ਬੱਚੇ ਹਨ, ਕੰਟਰੀ ਹੈਗੀ ਆ, ਪਾਪੂਲੇਸ਼ਨ ਬਹੁਤ ਥੋੜ੍ਹੀ ਹੈਗੀ ਆ, ਪਰ ਫਿਰ ਵੀ ਐਡੇ ਲੈਵਲ 'ਤੇ ਕਿੱਡਾ ਨਾਂ ਉੱਚਾ ਕੀਤਾ, ਦੁਨੀਆ ਭਰ ਦੇ ਲੋਕ ਜਾਣਨ ਲੱਗ ਪਏ ਕੈਨੇਡਾ ਵਿੱਚ ਸੌਕਰ ਵੀ ਹੈਗਾ। ਸੌਕਰ ਨੂੰ, ਫੁੱਟਬਾਲ ਨੂੰ ਬੜੀ ਬੂਮ ਮਿਲਣੀ ਆ, ਬੜੀ ਸਸਤੀ ਗੇਮ ਹੈਗੀ ਆ। ਪਰ ਪੇਰੈਂਟਸ ਨੂੰ ਹੱਥ ਜੋੜ ਕੇ ਬੇਨਤੀ ਕਰਨ, ਜੇ ਤੁਸੀਂ ਸੋਚੋ ਨਾ ਵੀ ਪਲੇਅਰ ਵੀ ਬੱਚੇ ਨੂੰ ਰਜਿਸਟਰ ਕਰਕੇ ਇਹਨੂੰ ਸੁਪਰ ਸਟਾਰ ਬਣਾ ਦੇਵੋ, ਨੋ ਨੋ ਨੋ ਨੋ, ਪ੍ਰੈਕਟਿਸ ਕਰਨੀ ਪੈਂਦੀ ਆ, ਦੂਰ ਦੂਰ ਤੱਕ ਲਿਜਾਣਾ ਪੈਂਦਾ ਆ। ਆਲ ਸਟਾਰ ਰੈਪ ਟੀਮਾਂ ਵਿੱਚ ਜਿਹੜੇ ਬੱਚਿਆਂ ਨੂੰ ਲੈ ਕੇ ਜਾਂਦੇ ਹਨ, ਜਿਹੜਾ ਦੇ ਬੱਚੇ ਹਾਕੀ ਖੇਡ, ਆਈਸ ਹਾਕੀ ਖੇਡਦੇ ਨਾ, ਸਵੇਰ ਨੂੰ 5-5 ਵਜੇ 6-6 ਵਜੇ ਵੀ ਪ੍ਰੈਕਟਿਸ ਹੁੰਦੀ, ਰਾਤ ਨੂੰ 10-11 ਵਜੇ ਵੀ ਪ੍ਰੈਕਟਿਸ ਹੁੰਦੀ ਆ। ਸੋ ਕੰਮ ਸੌਖੇ ਨਹੀਂ ਹੈਗੇ ਸਾਰਿਆਂ ਵਾਸਤੇ, ਬੱਚੇ ਤਾਂ ਗਰੋ ਹੋ ਕੇ ਪਲੇਅਰ ਬਣ ਜਾਂਦੇ ਹਨ, ਪਰ ਮਾਂ ਪੇ ਰਾਤ ਦਿਨ ਮਿਹਨਤ ਕਰਕੇ ਇਹਨਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦੇ ਆ। ਸਾਡੇ ਵਾਸਤੇ ਸਾਰੇ ਹੀ ਸੁਪਰ ਸਟਾਰ ਹੁੰਦੇ ਆ। ਜਦੋਂ ਆਪਾਂ ਸੌਕਰ ਕਲੱਬ ਚਲਾਇਆ ਸਾ, ਸਿੱਖ ਸਪੋਰਟਸ ਕਲੱਬ, ਮੈਂ ਕਹਿੰਦਾ ਹੁੰਦਾ ਮੇਰੇ ਵਾਸਤੇ ਤਾਂ ਸਾਰੇ ਹੀ ਸੁਪਰ ਸਟਾਰ ਹਨ, ਬੱਚੇ ਕੋਸ਼ਿਸ਼ ਕਰਦੇ ਆ ਯਾਰ। ਗੱਲਾਂਬਾਤ ਕਰੂੰਗਾ ਥੋੜ੍ਹਾ ਬਹੁਤ ਤੁਹਾਡੇ ਨਾਲ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ ਹੈਗਾ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਪ੍ਰੋਗਰਾਮ ਸਪੋਂਸਰ ਕੀਤਾ, 1136 ਮੈਥਸਨ ਬੁਲਵਾਰ ਤੇ ਹਨ। ਟਰੱਕਾਂ ਦਾ ਓਇਲ ਚੇਂਜ ਕਰਨਾ ਹੋਵੇ, ਬ੍ਰੇਕ ਰਿਪੇਅਰ ਐਂਡ ਸਰਵਿਸ, ਏਸੀ ਰਿਪੇਅਰ, ਮੇਜਰ ਅਤੇ ਮਾਈਨਰ ਰਿਪੇਅਰ ਕਰਕੇ ਦਿੰਦੇ ਆ। ਡਾਇਮੰਡ ਟਰੱਕ ਪਾਰਟਸ ਵੀ ਮਿਲਦੇ ਹਨ, ਸ਼ੀਟ ਬੰਪਰ ਗਾਰਡ ਚਾਹੀਦੇ ਹਨ, ਟਰੱਕ ਲਾਈਟਾਂ ਚਾਹੀਦੀਆਂ, ਐਗਜ਼ੌਸਟ ਪਾਈਪ ਚਾਹੀਦੇ ਆ, ਦੇ ਹੈਵ ਆਲ ਡਾਇਮੰਡ ਟਰੱਕ ਪਾਰਟ 'ਤੇ ਵੀ ਸੰਪਰਕ ਕਰਿਓ। ਬਲਕਾਰ ਜਾਂ ਸੁਰਜੀਤ ਨਾਲ 905-212-9200 'ਤੇ ਗੱਲਬਾਤ ਕਰ ਲਿਓ। ਫਰੀਵੇ ਰੀਅਲ ਅਸਟੇਟ 'ਤੇ ਤੁਸੀਂ ਐਂਡੀ ਕੂਨਰ, ਰਾਜ ਮੱਲੀ ਜਾਂ ਸਾਡੇ ਨਾਲ ਸੰਪਰਕ ਕਰਨਾ। ਕੋਈ ਕਮਰਸ਼ੀਅਲ ਪ੍ਰੋਪਰਟੀ ਚਾਹੀਦੀ ਹੈਗੀ ਆ, ਫਿਰ ਬਹੁਤ ਸਾਰੇ ਕਮਰਸ਼ੀਅਲ ਪ੍ਰੋਪਰਟੀਜ਼ ਹਨ ਖਰੀਦਣਾ ਚਾਹੁੰਦੇ ਹੋ ਜਾਂ ਕੋਈ ਲੀਜ਼ ਕਰਨੀ ਚਾਹੁੰਦੇ ਹੋ, ਸਾਡੇ ਨਾਲ ਗੱਲਬਾਤ ਕਰ ਲਿਓ। 416-455-4500 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਮੈਂ ਸੌਕੋ ਤੋਂ ਸ਼ੁਰੂਆਤ ਕੀਤੀ ਜੇ ਕੈਨੇਡਾ ਨੇ ਜਿੱਤ ਪ੍ਰਾਪਤ ਕੀਤੀ ਹੈਗੀ ਆ, ਬੜੀ ਖੁਸ਼ੀ ਦੀ ਗੱਲ ਹੈਗੀ ਆ। ਜਿਹੜੀ ਵੱਧ ਖੁਸ਼ੀ ਮਿਲਦੀ ਆ ਜਦੋਂ ਕਿਸੇ ਨੂੰ ਕਿਹਾ ਜਾਵੇ ਇਹਨਾਂ ਤੋਂ ਖੇਡਣਾ ਨਹੀਂ ਆ, ਇਹਨਾਂ ਤੋਂ ਆਹ ਕਰਨਾ ਨਹੀਂ, ਸਾਹਮਣੇ ਦਿਖਾ ਦਿੱਤਾ ਹੈਗਾ ਆ ਥੋੜ੍ਹੇ ਜਿਹੇ ਟਾਈਮ ਵਿੱਚ ਕਿੱਥੇ ਦੇ ਕਿੱਥੇ ਪਹੁੰਚ ਕੇ। ਸਾਡੀ ਇੱਥੇ ਅੰਟੇਰੀਓ ਕੈਨੇਡਾ ਫੀਲਡ ਹੋਕੀ ਬਹੁਤ ਪ੍ਰਾਪਤੀਆਂ ਕਰ ਰਹੀ ਹੈਗੀ ਆ, ਅਤੇ ਰਸਲਿੰਗ ਦੇ ਜਿਹੜੇ ਰਸਲਿੰਗ ਖੇਡਦੇ ਹਨ ਉਹ ਬੱਚੇ ਬਹੁਤ ਅੱਗੇ ਆ ਰਹੇ ਹਨ। ਸੋ ਸਪੋਰਟਸ ਕੋਈ ਵੀ ਹੋਵੇ ਬੱਚੇ ਅੱਗੇ ਆਉਣ ਲੱਗ ਪਏ ਹਨ। ਕੰਮ ਸੌਖਾ ਹੈ ਨਹੀਂ, ਕੰਮ ਵੀ ਕਰਨੇ ਪੈਂਦੇ ਆ ਬੱਚਿਆਂ ਦੀ, ਜਿਹੜੀ ਜਦੋਂ ਫਿਰ ਰੈਪ ਲੀਗ ਵੀ ਹੋ ਜਾਂਦੇ ਜਾਂ ਹੋਰ ਵੱਡੀਆਂ ਲੀਗਾਂ ਦੇ ਵਿੱਚ ਹੋ ਜਾਂਦੇ ਹਨ, ਉਹਨਾਂ ਦੂਰ ਦੂਰ ਤੱਕ ਲੈ ਜਾਣਾ ਵੀ ਪੈਂਦਾ ਹੈਗਾ। ਮੈਂ ਕਹਿੰਦਾ ਇੱਕ ਫੰਡ ਤਾਂ ਉਹਨਾਂ ਪੇਰੈਂਟਸ ਵਾਸਤੇ ਵੀ ਕ੍ਰੀਏਟ ਕਰਨਾ ਚਾਹੀਦਾ ਜਿਹੜੇ ਬੱਚਿਆਂ ਨੂੰ ਸੌਕਰ ਵਿੱਚ ਜਾਂ ਕਿਸੇ ਵੀ ਸਪੋਰਟਸ ਵਿੱਚ ਰਜਿਸਟਰ ਕਰਦੇ ਹਨ। ਸਸਤੀ ਜਾਂ ਫ੍ਰੀ ਵਿੱਚ ਹੋਣੀ ਚਾਹੀਦੀ ਹੈ, ਕੁਝ ਨਾ ਕੁਝ ਇਨਸੈਂਟਿਵਸ ਮਿਲਣੇ ਚਾਹੀਦੇ ਹਨ ਜਿਹੜੇ ਇਹਨਾਂ ਨੂੰ ਸਪੋਰਟਸ ਵਿੱਚ ਲਾਈ ਰੱਖਣ, ਮਾੜੇ ਕੰਮਾਂ ਤੋਂ ਦੂਰ ਰੱਖਣ। ਜਦੋਂ ਆਪਾਂ ਸਿੱਖ ਸਪੋਰਟਸ ਕਲੱਬ ਸ਼ੁਰੂ ਕੀਤਾ ਹੈ ਨਾ, ਛੋਟੀ ਉਮਰ ਤੋਂ ਸ਼ੁਰੂ ਕਰਿਆ, ਕੋਈ 4 ਸਾਲ ਦਾ ਬੱਚਾ ਜਿਸ ਤਰ੍ਹਾਂ ਦਾ, ਕੋਈ 5 ਸਾਲ ਦਾ, ਕੋਈ 6 ਸਾਲ ਦਾ ਕਰਨਾ, ਛੋਟੀ ਉਮਰ ਤੋਂ ਸ਼ੁਰੂ ਹੋ ਜਾਂਦੇ ਹਨ। ਸੋ ਮਾਂ ਨੂੰ ਹੁੰਦਾ ਵੀ ਮੇਰਾ ਬੱਚਾ ਖੇਡਣ ਚੱਲਾ, ਹਰ ਇੱਕ ਨੂੰ ਪਿਆਰ ਹੁੰਦਾ, ਮਾਂ ਦਾ ਵੱਖਰਾ ਹੀ ਪਿਆਰ ਹੁੰਦਾ ਯਾਰ। ਕਿੱਦਾਂ ਦੱਸੀਏ, ਗੁੱਟੀ ਐਨ ਕੱਸ ਕੇ ਤੇਲ ਲਾ ਕੇ ਬੰਨੀ ਉਸ ਗੀਤ ਸਟੋਲਰ ਵਿੱਚ ਲੈ ਕੇ ਆ ਰਹੇ ਉਸ ਬੱਚੇ ਨੂੰ ਖਿਡਾਉਣ ਵਾਸਤੇ, ਨਾਲ ਗ੍ਰੈਂਡ ਪੇਰੈਂਟਸ ਵੀ ਆ ਰਹੇ ਹਨ, ਕਿਉਂਕਿ ਵੀ ਪੋਤਾ ਖੇਡਣ ਲੱਗਾ ਸਾਡਾ ਦੋਤਾ, ਵੀ ਖੇਡਣ ਲੱਗਾ, ਵੀ ਕੀ ਸੌਕਰ ਖੇਡਣ ਲੱਗਾ। ਸੋ ਬੱਚਾ ਕੋਈ ਘਾਹ ਪੱਟਦਾ ਹੁੰਦਾ, ਕੋਈ ਤੁਰ, ਕੋਈ ਖੜਿਆ ਹੀ ਰਹਿੰਦਾ, ਕੋਈ ਭੱਜਦਾ ਹੀ ਰਹਿੰਦਾ ਆ, ਕੋਈ ਦੂਸਰੇ ਪਾਸੇ ਨੂੰ ਭੱਜਦਾ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ, ਸਿੱਖਣ ਆਏ ਹੁੰਦੇ ਹਨ। ਸੋ ਜਦੋਂ ਗੇਮ ਖਤਮ ਹੋਈ ਤਾਂ ਬੱਚੇ ਮਾਂ ਨੇ ਤਾਂ ਕਹਿਣਾ ਹੁੰਦਾ ਵੀ ਯੂ ਡਿਡ ਗੁੱਡ, ਵਧੀਆ ਭੱਜਿਆ, ਵਧੀਆ ਦੌੜਿਆ, ਅਤੇ ਉੱਧਰੋਂ ਪਿਓ ਮਗਰ ਲੱਗਾ, ਸਾਲੇ ਨੇ ਪੈਰ ਤਾਂ ਲਾਇਆ ਨਹੀਂ ਬਾਲ ਨੂੰ, ਯਾਰ ਬਾਲ ਨੂੰ ਪੈਰ ਲਾਉਂਦੇ ਤਾਂ ਸ਼ੁਰੂਆਤ ਕੀਤੀ ਆ। ਸੋ ਇਨਕਰੇਜ, ਪੋਜ਼ਿਟਿਵ ਐਨਰਜੀ ਦਿਆ ਕਰੋ, ਗੁੱਡ ਟਰਾਈ, ਬੈਸਟ ਵਲਾ ਕੇ ਕਰਿਆ ਕਰੋ। ਸੋ ਬੱਚਿਆਂ ਦੇ ਦਿਲ 'ਤੇ ਬਹੁਤ ਕੁਝ ਬੀਤਾ ਜੋ ਕੁਝ ਤੁਸੀਂ ਕਹਿੰਦੇ ਹੋ। ਸੋ ਮੈਨੂੰ ਬੜਾ ਦੁੱਖ ਲੱਗਾ, ਅਤੇ ਉਹ ਮਾਂ ਜਿਹੜੇ ਗ੍ਰੈਂਡ ਪੇਰੈਂਟਸ ਆਏ ਤੁਹਾਨੂੰ, ਨਾਲੇ ਮੂੰਹ 'ਤੇ ਹੱਥ ਫੇਰਨਾ, ਨਾਲੇ ਪਾਣੀ ਪਾਣੀ ਪਿਲਾਉਣ, ਜੂਸ ਪਿਲਾਉਣ, ਥੱਕ ਗਿਆ ਹੁਣ ਆਹ ਲੈ ਲਾ, ਪਰ ਪਿਓ ਲੈ ਇੱਕ ਘੰਟਾ ਇੱਥੇ ਲੈ ਕੇ ਆਏ, ਬਾਲ ਨੂੰ ਪੈਰ ਨਹੀਂ ਲਾਇਆ। ਸੋ ਛੋਟੀ ਉਮਰ ਵਿੱਚ, ਕਈ ਪਹਿਲੇ ਸੀਜ਼ਨ ਵਿੱਚ ਬਾਲ ਨੂੰ ਪੈਰ ਵੀ ਨਹੀਂ ਲੱਗਦਾ, ਐਜ਼ ਲੌਂਗ ਐਜ਼ ਦੌੜਦੇ ਆ, ਭੱਜਦੇ ਆ, ਹੱਸਦੇ ਆ, ਖੇਡਦੇ ਆ। ਆਪਾਂ ਵੀ ਇੱਥੇ ਹੁਣ ਹਾਈਡਰੇਸ਼ਨ ਬ੍ਰੇਕ ਦਿੰਦੇ ਹਾਂ ਨਾ, ਅਸੀਂ ਵੀ ਬ੍ਰੇਕ ਦੇ ਦੀ ਸੀ, ਵੀ ਥੋੜ੍ਹੀ ਗਰਮੀ ਜ਼ਿਆਦਾ ਹੈਗੀ, 15 ਕੁ ਮਿੰਟ ਬਾਅਦ ਬ੍ਰੇਕ ਦੇ ਦੇਣੀ ਸੀਗੀ, ਅਤੇ ਕਈ ਤਾਂ ਬੱਚੇ ਮਾਂ ਦੇ ਪੱਟੇ 'ਤੇ ਜਾ ਕੇ ਸੌਂ ਹੀ ਜਾਂਦੇ ਸੀਗੇ, ਥੱਕ ਜਾਂਦੇ ਸੀਗੇ। ਸੋ ਇਸ ਗੇਮ ਇੰਜੋਏ ਕਰਿਆ ਕਰੋ ਫੈਮਿਲੀ ਸਮੇਤ, ਜਿਹੜੇ ਪੇਰੈਂਟਸ ਜੁੜੇ ਰਹਿੰਦੇ ਸਪੋਰਟਸ ਵਿੱਚ ਨਾ, ਉਹ ਫੈਮਿਲੀ ਦੇ ਬੜੇ ਨੇੜੇ ਰਹਿੰਦੇ ਆ, ਦੂਰ ਦੂਰ ਤੱਕ ਖੇਡਣ ਜਾਣਾ ਪੈਂਦਾ, ਵੈਨ ਵਿੱਚ ਕਾਰ ਵਿੱਚ ਭਰ ਕੇ ਜਾਂਦੇ ਹਨ, ਅਤੇ ਪੂਰਾ ਵੀਕਐਂਡ ਗੇਮਾਂ 'ਤੇ ਇੰਜੋਏ ਕਰਦੇ ਹਨ। ਬਹੁਤ ਘੱਟ ਹਨ ਜਿਹੜੇ ਕੋਲ 2-2, 3-3 ਘਰ ਹੋ ਜਾਂਦੇ ਬੱਚੇ ਸਪੋਰਟਸ ਖੇਡਦੇ ਆ, ਇੱਕ ਨਾਲ ਹੀ ਸਾਰਦੇ ਹਨ ਜਿਹੜੇ ਜਾਂਦੇ ਹਨ ਗੇਮਾਂ 'ਤੇ। ਸੋ ਮਨੀ ਇਜ਼ ਨੋਟ ਐਵਰੀਥਿੰਗ, ਤੁਹਾਡਾ ਪਰਿਵਾਰ ਤੁਹਾਡੇ ਵਾਸਤੇ ਸਭ ਕੁਛ ਹੈਗਾ ਆ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ, ਮੈਂ ਹੀ ਖਬਰਾਂ ਅੱਜ ਲੈ ਕੇ ਆਉਣੀ ਆ। ਬਾਰੀਆ ਸਾਹਿਬ ਥੋੜ੍ਹਾ ਜਿਹਾ ਬਿਜ਼ੀ ਹਨ, ਗੁਰਮੁਖ ਸਿੰਘ ਬਾਰੀਆ ਸਾਹਿਬ ਜਿਹੜਾ ਗਲਾ ਉਹਦਾ ਸਾਥ ਨਹੀਂ ਦੇ ਰਿਹਾ ਹੈਗਾ, ਅਤੇ ਗਰਾਰੇ ਮਾਰਨਗੇ ਪੂਰਾ ਵੀਕਐਂਡ, ਅਤੇ ਅਸੀਂ ਵੀ ਮਾਰਾਂਗੇ ਜ਼ਰੂਰ ਤੁਹਾਡੇ ਨਾਲ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਜਸ ਭੁੱਲਰ ਸਾਹਿਬ ਕੱਲ੍ਹ ਬਹੁਤ ਸਾਰੀਆਂ ਸੱਚੀਆਂ ਸੁਣਾ ਗਏ ਸੀਗੇ, ਦੱਸ ਗਏ ਸੀਗੇ, ਕਾਫੀ ਸਾਰੀ ਇਨਫੋਰਮੇਸ਼ਨ, ਸਾਰੇ ਸੋਸ਼ਲ ਮੀਡੀਆ ਦੇ ਹੋਏ ਇੰਟਰਵਿਊ ਪਈ ਹੈਗੀ ਆ। ਜਸ ਭੁੱਲਰ ਸਾਹਿਬ ਦੀ ਮੋਰਗੇਜ ਚਾਹੀਦੀ ਹੈ, ਫਸਟ ਸੈਕਿੰਡ ਥਰਡ ਮੋਰਗੇਜ, ਜਾਂ ਕੋਈ ਸਲਾਹ ਲੈਣੀ ਹੋਵੇ, 416-732-2611 'ਤੇ ਗੱਲਬਾਤ ਕਰ ਲਈ, 416-732-2611 'ਤੇ ਗੱਲਬਾਤ ਕਰ ਸਕਦੇ ਹੋ। ਰੈੱਡ ਰੋਜ਼ ਕਨਵੈਨਸ਼ਨ ਸੈਂਟਰ 905-565-6600 ਰੈੱਡ ਰੋਜ਼ ਕਨਵੈਨਸ਼ਨ ਸੈਂਟਰ ਬੁੱਕ ਕਰਨਾ ਚਾਹੁੰਦੇ ਹੋ। ਬੈਂਕਰ ਹਾਲ, ਛੋਟੀ ਪਾਰਟੀ ਵੱਡੀ ਪਾਰਟੀ ਦੋ ਵੱਖਰੇ ਹਾਲ ਹਨ ਇਹਨਾਂ ਦੇ ਕੋਲ, ਕੋਈ ਕਨਵੈਨਸ਼ਨ ਹੈਗੀ ਉਹਦੇ ਵਾਸਤੇ ਬੁੱਕ ਕਰ ਸਕਦੇ ਹੋ। ਵਿਆਹ ਸ਼ਾਦੀ ਵਾਸਤੇ ਬੁੱਕ ਹਾਲ ਬੁੱਕ ਕਰਨਾ ਹੋਵੇ, ਰੈੱਡ ਰੋਜ਼ ਕਨਵੈਨਸ਼ਨ ਸੈਂਟਰ ਹੈਗਾ 905-565-6600 'ਤੇ ਤੁਸੀਂ ਗੱਲਬਾਤ ਕਰ ਲਿਓ। ਵੀ ਜਿਹੜੇ ਸਕੂਟਰ ਹਨ ਨਾ, ਆਹ ਇਲੈਕਟ੍ਰੀਕਲ ਸਕੂਟਰ, ਇਹਨਾਂ ਦੇ ਬੈਟਰੀਜ਼ ਨੂੰ ਅੱਗ ਵੀ ਬਹੁਤ ਲੱਗ ਰਹੀ ਹੈਗੀ ਆ, ਅਤੇ ਨਾਲ ਐਕਸੀਡੈਂਟ ਵੀ ਬਹੁਤ ਹੋ ਰਹੇ ਹਨ। ਸੋ ਕੋਸ਼ਿਸ਼ ਕਰੋ, ਸਪੀਡ ਬਹੁਤ ਹੁੰਦੀ ਇਹਨਾਂ ਸਕੂਟਰਾਂ ਦੀ, ਇਲੈਕਟ੍ਰੀਕਲ ਸਕੂਟਰ ਹੁੰਦੇ ਆ। ਸੋ ਗਰਮੀਆਂ ਆ ਗਈਆਂ ਹਨ, ਬੱਚਿਆਂ ਨੂੰ ਸਕੂਲ ਤੋਂ ਛੁੱਟੀਆਂ ਹੋ ਜਾਣੀਆਂ। ਸਾਡੇ ਜਿਹੜੇ ਵੱਡੇ ਬੱਚੇ ਆ ਪਾਰਲੀਮੈਂਟ ਵਿੱਚ ਬੈਠੇ ਸੀਗੇ, ਰਿਸਪੈਕਟਡ MP, ਉਹ ਵੀ ਸਮਰ ਬ੍ਰੇਕ 'ਤੇ ਚਲ ਗਏ ਹਨ। ਸੋ ਜਦੋਂ ਵੀ ਕਾਰ ਡਰਾਈਵ ਵਿੱਚ ਭੁੱਲ ਕਰਨੀ ਹੈ, ਜਸਟ ਬੀ ਐਕਸਟਰਾ ਕੇਅਰਫੁੱਲ, ਕਿਉਂਕਿ ਬੱਚਿਆਂ ਨੇ ਸਪੀਡ ਲੈ ਕੇ ਜ਼ੂਮ ਕਰਕੇ ਭੱਜ ਜਾਣਾ ਹੈਗਾ ਆ। ਅਤੇ ਹੱਥ ਜੋੜ ਕੇ ਬੇਨਤੀ ਹੈ ਪੇਰੈਂਟਸ ਨੂੰ, ਸਮਝਾਇਆ ਕਰੋ, ਦੱਸਿਆ ਕਰੋ ਥੋੜ੍ਹੇ ਬਹੁਤ ਡਾਇਰੈਕਸ਼ਨ ਦੇ ਅਗਰ ਮੈਨੂੰ ਪਤਾ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਪਰ ਫਿਰ ਵੀ ਜਸਟ ਬੀ ਕੇਅਰਫੁਲ ਮੈਂ ਇਹੀ ਕਹਿਣਾ ਚਾਹੁੰਦਾ ਅੱਜ ਕੱਲ੍ਹ ਇਹਨਾਂ ਦੇ ਸਕੂਟਰਾਂ ਦੇ ਐਕਸੀਡੈਂਟਸ ਬਹੁਤ ਹੋ ਰਹੇ ਹਨ ਸਪੀਡ ਵੀ ਬਹੁਤ ਹੈਗੀ ਆ ਅਤੇ ਦੁਨੀਆ ਵੀ ਬਹੁਤ ਬਿਜ਼ੀ ਹੈਗੀ ਸੈੱਲਫੋਨ ਦੇਖਦੇ ਬਾਹਰ ਵਿੰਡਸ਼ੀਲ ਵੱਲ ਅਤੇ ਡਰਾਈਵਿੰਗ ਵੱਲ ਘੱਟ ਧਿਆਨ ਦਿੰਦੇ ਹਨ ਸੋ ਕਈ ਵਾਰੀ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਇਹਨਾਂ ਨੇ ਪਹੁੰਚ ਜਾਣਾ ਸਪੀਡ ਕਾਫੀ ਹੁੰਦੀ ਹੈ ਇਹਨਾਂ ਦੀ ਜਸਟ ਬੀ ਕੇਅਰਫੁਲ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਇੱਕ ਹੋਰ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਨੇੜੇ ਜਿਹੜਾ ਪਲਾਜ਼ਾ ਹੈ ਨਾ ਉੱਥੇ ਖੂੰਜੇ ਵਿੱਚ ਦੇਖਿਆ ਕਰੋ ਕਿਹੜੇ ਬੰਦੇ ਖੜ੍ਹੇ ਆ ਅਤੇ ਕੀ ਕਰਦੇ ਅਸੀਂ ਸਭ ਕੁਛ ਨਹੀਂ ਕਰ ਸਕਦੇ ਬਹੁਤ ਸਾਰੇ ਨਸ਼ੇ ਵਿਕ ਰਹੇ ਹਨ ਜਿਹੜੇ ਨਹੀਂ ਵਿਕਣੇ ਚਾਹੀਦੇ ਖੂੰਜੇ 'ਤੇ ਖੜ੍ਹ ਜਾਂਦੇ ਹਨ ਆਉਂਦੇ ਆ ਤੁਰਦੇ ਹੱਥ ਚੁਫਾਉਂਦੇ ਅਤੇ ਚਲੇ ਜਾਂਦੇ ਹਨ ਨਸ਼ਾ ਬੜਾ ਮਾੜਾ ਹੈਗਾ ਆ ਜੇ ਕੋਈ ਨਸ਼ਾ ਕਰਦਾ ਨਾ ਸ਼ਰਾਬ ਪੀਂਦਾ 25-26-30 ਸਾਲ ਦੀ ਉਮਰ 'ਚ ਪਤਾ ਹੁੰਦਾ ਥੋੜ੍ਹਾ ਦਿਮਾਗ ਹੁੰਦਾ ਵੀ ਕਿੰਨੀ ਕੁ ਪੀਣੀ ਆ ਕਦੋਂ ਮੈਂ ਕੰਮ 'ਤੇ ਵੀ ਜਾਣਾ ਉੱਠਣਾ ਹੈਗਾ ਜਦੋਂ ਬੱਚੇ ਅਰਲੀ ਉਮਰ ਵਿੱਚ ਲੱਗ ਜਾਂਦੇ ਹਨ ਨਾ ਉਹਨੂੰ ਹੋਰ ਕੁਝ ਨਹੀਂ ਸੋਚਦਾ ਬਸ ਨਸ਼ਾ ਹੀ ਸੋਚਦਾ ਹੈਗਾ ਉਹਨਾਂ ਪੇਰੈਂਟਸ ਨੂੰ ਪੁੱਛੋ ਜਿਹੜੇ ਰਾਤ ਦਿਨ ਹੱਥ ਜੋੜ ਕੇ ਅਰਦਾਸਾਂ ਕਰਦੇ ਹਨ ਵੀ ਸਾਡੇ ਬੱਚੇ ਨੂੰ ਇਸ ਮਾੜੇ ਰੋਗ ਤੋਂ ਬਚਾ ਲਵੋ ਜੀ ਹਾਂ ਮੈਟਰੋ ਇਮੀਗ੍ਰੇਸ਼ਨ ਤੋਂ ਸੁਰੇਸ਼ ਗੁਪਤਾ ਸਾਹਿਬ ਨੇ ਪ੍ਰੋਗਰਾਮ ਸਪੋਂਸਰ ਕੀਤਾ ਟੈਂਪਰਰੀ ਰੈਜ਼ੀਡੈਂਸੀ ਐਪਲੀਕੇਸ਼ਨ ਪਰਮਨੈਂਟ ਰੈਜ਼ੀਡੈਂਸੀ ਐਪਲੀਕੇਸ਼ਨ ਜਾਂ ਕੋਈ ਰਿਫਿਊਜੀ ਕਲੇ ਹੋਵੇ ਸਪਾਊਸਲ ਕਲੇ ਹੋਵੇ ਐਕਸਪ੍ਰੈਸ ਐਂਟਰੀ PNP LAMI ਦਾ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਸੁਰੇਸ਼ ਗੁਪਤਾ ਸਾਹਿਬ ਕੋਲ 25 ਸਾਲ ਦਾ ਐਕਸਪੀਰੀਅੰਸ ਹੈਗਾ 905-600-73-1200 'ਤੇ ਸੰਪਰਕ ਕਰ ਲਿਓ 23-55 ਡੇਅਰੀ ਰੋਡ 'ਤੇ ਹਨ ਸੁਰੇਸ਼ ਗੁਪਤਾ ਸਾਹਿਬ ਜੀ ਮੈਂ ਖਬਰਾਂ ਬਹੁਤ ਸਾਰੀਆਂ ਤੁਹਾਡੇ ਵਾਸਤੇ ਲੈ ਕੇ ਆਉਣੀਆਂ ਖਬਰਾਂ 'ਤੇ ਨਜ਼ਰ ਰੱਖਾਂਗੇ ਕੀ ਕੁਝ ਹੋ ਰਿਹਾ ਦੁਨੀਆ ਭਰ ਦੇ ਵਿੱਚ ਇੱਕ ਤਾਂ ਸਾਡੇ ਜਿਹੜੀ ਆ ਪਾਰਲੀਮੈਂਟ ਉਹ ਛੱਡਣ ਹੋ ਗਈ ਆ ਸਮਰ ਬ੍ਰੇਕ ਵਾਸਤੇ ਚਲ ਗਏ ਹਨ ਸੋ ਸਮਰ ਬ੍ਰੇਕ ਤੇ ਪਹੁੰਚ ਗਏ ਹੁਣ ਤੁਹਾਡੇ ਕੋਲ ਮੌਕਾ ਹੋਣਾ ਕਿਉਂਕਿ ਇਹਨਾਂ ਨੇ ਬਾਰਬਿਕਿਊ 'ਤੇ ਪਹੁੰਚਣਾ ਇਹਨਾਂ ਨੇ ਆਫਿਸ ਵਿੱਚ ਬੈਠੇ ਹੋ ਤੁਸੀਂ ਸਵਾਲਾਂ ਦੇ ਜਵਾਬ ਤੁਸੀਂ ਖੁਦ ਲੈ ਸਕਦੇ ਹੋ ਵੀ ਮੈਨੂੰ ਇਸ ਚੀਜ਼ ਦਾ ਫਿਕਰ ਹੈਗਾ ਵੀ ਤੁਸੀਂ ਇਸ ਬਾਰੇ ਕੀ ਕਰ ਰਹੇ ਹੋ ਜਾਂ ਆਹ ਬਿੱਲ ਪਾਸ ਕੀਤਾ ਮੈਨੂੰ ਥੋੜ੍ਹਾ ਐਕਸਪਲੇਨ ਕਰੋ ਅਸੀਂ ਵੀ ਰੂਬੀ ਸਰੋਤਾਂ ਨੂੰ ਲੈ ਕੇ ਆਵਾਂਗੇ ਏਅਰ 'ਤੇ ਵੱਖ ਵੱਖ ਟਾਈਮ ਦੇ ਸਾਰੇ ਜਿਹੜੇ ਬਿੱਲ ਪਾਸ ਕੀਤੇ ਆ ਇਹਨਾਂ ਨੇ ਉਹਨਾਂ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਜ਼ਰੂਰ ਸੋ ਫੀਫਾ ਵਰਲਡ ਕੱਪ ਦੇ ਇਤਿਹਾਸਿਕ ਇੱਕ ਜਿੱਤ ਪ੍ਰਾਪਤ ਕੀਤੀ ਆ ਕੈਨੇਡਾ ਨੇ ਪਹਿਲੀ ਵਾਰ ਜਿੱਤ ਪ੍ਰਾਪਤ ਕੀਤੀ ਜਿਹੜੀ ਕਤਰ ਨੂੰ 6-0 'ਤੇ ਵੱਡੇ ਫਰਕ ਨਾਲ ਹਰਾਇਆ 6-0 'ਤੇ ਹਰਾਇਆ ਗਿਆ ਵਧੀਆ ਮੈਚ ਚੱਲ ਰਿਹਾ ਤੁਸੀਂ ਪਸੰਦ ਕਰਦੇ ਹੋ ਦੇਖਦੇ ਹੋ ਦੇਖਣੇ ਵੀ ਚਾਹੀਦੇ ਹਨ ਇਸ ਦੇ ਨਾਲ ਨਾਲ ਇੱਕ ਸੈਡ ਜਿਹੜੀ ਨਿਊਜ਼ ਸੀਗੀ ਕੱਲ੍ਹ ਜਿਹੜਾ ਹੋਇਆ ਸੀਗਾ ਫਿਊਨਰਲ ਟਰਨ ਬੱਲੀ ਦਾ ਉਹ ਆਪਣੇ ਇਮੋਸ਼ਨਲ ਫਿਊਨਰਲ ਸੀਗਾ ਅਤੇ ਕਹਿੰਦੇ ਵੀ ਤਰਨ ਬੱਲੀ ਰਿਮੈਂਬਰ ਫੋਰ ਹਿਸ ਸੈਲਫਨੈਸ ਕਰੇਜ ਕਾਫੀ ਇਮੋਸ਼ਨ ਨਾਲ ਹੋ ਗਈ ਸੀ ਉਹਨਾਂ ਦੀ ਫੈਮਿਲੀ ਸਪੈਸ਼ਲੀ ਉਹਨਾਂ ਦੀ ਮਿਸਿਸ ਆ ਸੋ ਸਰਵਿਸ ਜਿਹੜੀ ਉਹ ਹੈਲਡ ਕੀਤੀ ਗਈ ਮਿਸਿਸ ਅਗਰ ਸਪੋਰਟਸ ਐਂਟਰਟੇਨਮੈਂਟ ਸੈਂਟਰ ਦੇ ਵਿੱਚ ਓਰੀਜਨਲੀ ਫੋਰਮ ਬਰੈਂਪਟਨ ਸੀਗੇ ਜੇਮਸ ਬੇ ਡਿਟੈਚਮੈਂਟ ਨਾਲ ਸੀਗੇ ਇੱਥੇ ਅਟੈਂਪਟਿੰਗ ਟੂ ਸਟੋਪ ਅ ਵਹੀਕਲ ਇਨ ਹਰਟਸ ਅੰਟੇਰੀਓ 950 ਕਿਲੋਮੀਟਰ ਨੌਰਥ ਆਫ ਟੋਰਾਂਟੋ ਜਿੱਥੇ ਉਹ ਇੱਕ ਮੈਂਟਲ ਸਿਕਨੈਸ ਸੀ ਬੰਦੇ ਨੂੰ ਗੱਡੀ ਵੱਜੀ ਅਤੇ ਹੀ ਵਾਜ਼ ਕਿਲਡ ਵਾਇਲ ਔਨ ਡਿਊਟੀ ਸੋ ਬਹੁਤ ਸਾਰੇ ਲੋਕਾਂ ਨੇ ਇਸ ਬੱਚੇ ਨੂੰ ਇਸ ਸੋਲਜਰ ਨੂੰ ਇਸ ਪੁਲਿਸ ਆਫਿਸਰ ਨੂੰ ਓਨਰ ਕੀਤਾ ਇਸ ਇਨਸਾਨ ਨੂੰ ਓਨਰ ਕੀਤਾ ਵੀ ਤੁਸੀਂ ਸਾਡੀ ਪ੍ਰੋਟੈਕਸ਼ਨ ਵਾਸਤੇ ਇੰਨਾ ਕੁਛ ਕਰਦੇ ਹੋ ਕਰਨਾ ਵੀ ਚਾਹੀਦਾ ਧੰਨਵਾਦ ਜਿਹੜੇ ਪਹੁੰਚੇ ਸੀ ਉੱਥੇ ਆ ਅਤੇ ਇਹੀ ਆ ਬਸ ਹੁਣ ਭਾਣਾ ਮੈਂ ਉਹਨਾਂ ਦਾ ਬਲ ਬਖਸ਼ਦੇ ਆ ਅਤੇ ਮਾਪੇ ਨੂੰ ਅਤੇ ਫੈਮਿਲੀ ਨੂੰ ਥੋੜ੍ਹਾ ਸਟਰੋਂਗ ਕਰੇ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਕੰਮ ਬੜਾ ਔਖਾ ਹੁੰਦਾ ਆ ਉਮਰ ਭਰ ਪਰਿਵਾਰ ਖੇਲਣ ਜਾਂਦਾ ਹੈਗਾ ਸੋਚਦਾ ਜੀ ਸਾਡਾ ਬੱਚਾ ਐਡਾ ਵੱਡਾ ਹੁੰਦਾ ਐਡਾ ਹੁਣ ਆਹ ਕਰਨਾ ਸੀਗਾ ਹੁਣ ਆਹ ਕਰਨਾ ਸੀਗਾ ਉੱਧਰੋਂ ਮੋਨਾ ਮਹਿੰਗੀ ਨਾਲ ਵੀ ਆਪਾਂ ਗੱਲਬਾਤ ਕਰਾਂ ਮੋਨਾ ਮਹਿੰਗੀ ਦੀ ਕਾਲ ਐਕਚੁਲੀ ਆ ਗਈ ਹੈਗੀ ਆ ਮੈਂ ਬਹੁਤ ਵਾਰੀ ਕਹਿੰਦਾ ਹੁੰਦਾ ਹਾਂ ਅਸੀਂ ਵੀ ਤੁਹਾਡੇ ਵਾਂਗੂ ਹਾਂ ਮੈਂ ਵੀ ਇਹਨਾਂ ਨੂੰ ਕਹੂੰਗਾ ਮੇਰੀ ਵੀ ਇੰਸ਼ੋਰੈਂਸ ਆ ਕੇ ਚੈੱਕ ਕਰ ਲੈਣ ਕਿਉਂਕਿ ਲੈ ਲਈਦੀ ਹੈ ਕਈ ਵਾਰੀ ਪਈ ਰਹਿੰਦੀ ਹੈਗੀ ਆ ਸੋ ਤੁਸੀਂ ਕਿਹਦੇ ਕੋਲ ਲਈ ਆ ਕਦੋਂ ਲਈ ਆ ਕੀ ਐਮਰਜੈਂਸੀ ਨੰਬਰ ਹੈਗਾ ਜੇ ਕੋਈ ਪ੍ਰੋਬਲਮ ਆ ਜਾਵੇ ਤਾਂ ਕਿੰਨੀ ਕੁ ਲੈਣੀ ਚਾਹੀਦੀ ਹਰ ਇੱਕ ਦਾ ਵੱਖਰਾ ਪੈਕੇਜ ਮਿਲਦਾ ਹੈਗਾ ਪਰਿਵਾਰ ਦੇ ਸਮੇਤ ਬਾਕੀ ਤੁਸੀਂ ਕਿੰਨਾ ਕੁ ਸਪੈਂਡ ਕਰਦੇ ਹੋ ਕਦੇ ਫੋਰਸ ਨਹੀਂ ਕੀਤਾ ਜਾਂਦਾ ਪਰ ਸਮਝਾਇਆ ਜਾਂਦਾ ਵੀ ਆਹ ਕੁਝ ਤੁਹਾਨੂੰ ਮਿਲ ਸਕਦਾ ਹੈਗਾ ਇਨਸ਼ੋਰੈਂਸ ਦੇ ਫੀਲਡ ਵਿੱਚ ਮਾਹਰ ਹਨ ਮੋਨਾ ਮਹਿੰਗੀ ਜੀ ਪ੍ਰੋਫੈਸ਼ਨਲ ਹਨ insuranceforyou.ca ਤੇ ਜਾ ਕੇ ਵਧੇਰੇ ਜਾਣਕਾਰੀ ਲੈ ਲੈਣੀ ਹੈਗੀ ਇਸ ਵੇਲੇ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਜ਼ਰੂਰ ਮੋਨਾ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
2: ਥੈਂਕ ਯੂ ਸੋ ਮਚ ਬਲਜਿੰਦਰ ਜੀ ਸਭ ਨਾਲ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ
0: ਵੈਰੀ ਗੁੱਡ ਮਾਰਨਿੰਗ ਮਿਹਨਤ ਦੇ ਫਲ ਮਿਲਦੇ ਹਨ ਮਿਹਨਤ ਕਰੋਗੇ ਸਵੇਰੇ ਉੱਠ ਕੇ ਰਾਤ ਤੱਕ ਆਵਾਜ਼ਾਂ ਗੂੰਜਦੀਆਂ ਹੀ ਰਹਿੰਦੀਆਂ ਹਨ ਆਪਣੇ ਬਿਜ਼ਨਸ ਨੂੰ ਜਿੱਥੇ ਪ੍ਰਮੋਟ ਕਰਦੇ ਹੋ ਵੱਡੀ ਸੇਵਾ ਵੀ ਹੁੰਦੀ ਹੈ ਲੋਕਾਂ ਨੂੰ ਸਮਝਾਉਣਾ ਅਤੇ ਦੱਸਣਾ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਪ੍ਰੋਟੈਕਟ ਕਰ ਸਕਦੇ ਹੋ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ ਲਾਈਫ ਕ੍ਰਿਟੀਕਲ ਡਿਸਬਿਲਟੀ ਸੁਪਰ ਵੀਜ਼ਾ ਜਾਂ ਕੋਈ ਟਰੈਵਲ ਇੰਸ਼ੋਰੈਂਸ ਚਾਹੀਦੀ ਆ, ਮੈਂ ਨੰਬਰ ਪਹਿਲੇ ਦੇ ਦਿੰਦਾ 416-509-1509 'ਤੇ ਗੱਲਬਾਤ ਕਰ ਲੈਣੀ ਆ। ਆਪਣੇ ਕੋਲ ਤੁਹਾਡੇ ਕੋਲ ਆਪਣਾ ਕੋਈ ਪੈਕੇਜ ਹੈਗਾ ਇੰਸ਼ੋਰੈਂਸ ਦਾ, ਉਹ ਦਿਖਾ ਸਕਦੇ ਹੋ। ਤਮੋਨਾ ਜੀ ਆਪਣੀ ਪਹਿਲਾਂ ਸਾਰੀ ਬਿਜ਼ਨਸ ਬਾਰੇ ਜਾਣਕਾਰੀ ਦੇ ਦੇਵੋ, ਜੇ ਕੋਈ ਤੁਹਾਡੇ ਨਾਲ ਐਜ਼ ਅ ਇੰਸ਼ੋਰੈਂਸ ਐਡਵਾਈਜ਼ਰ ਬਣਨਾ ਵੀ ਚਾਹੁੰਦਾ, ਤੁਸੀਂ ਰੱਖ ਰਹੇ ਹੋ, ਕਿੰਨੇ ਰੱਖ ਰਹੇ ਹੋ, ਉਹ ਵੀ ਦੱਸ ਦਿਓ। ਜੇ ਕਿਸੇ ਕੋਲ, ਮੈਂ ਸਦਾ ਹੀ ਕਹਿੰਦਾ ਹੁੰਦਾ ਜਿਹੜੀ ਐਜੂਕੇਸ਼ਨ ਲੈਣੀ ਬੜੀ ਜ਼ਰੂਰੀ ਹੈ। ਸਾਡੇ ਕੋਲ ਮੇਰੇ ਕੋਲ ਰੀਅਲ ਸਟੇਟ ਦਾ ਲਾਇਸੈਂਸ ਹੈਗਾ, ਆਪਣੇ ਕੋਲ ਇੰਸ਼ੋਰੈਂਸ ਦਾ ਵੀ ਲਾਇਸੈਂਸ ਹੈਗਾ ਆ। ਕਰਨਾ ਨਹੀਂ ਕਰਨਾ ਤੁਹਾਡੀ ਮਰਜ਼ੀ ਹੈ, ਕਦੋਂ ਕਰਨਾ, ਪਰ ਐਜੂਕੇਸ਼ਨ ਲੈਣੀ ਬੜੀ ਜ਼ਰੂਰੀ ਹੁੰਦੀ ਆ। ਪਰ ਤੁਸੀਂ ਵਧੀਆ ਪੈਸੇ ਕਮਾ ਸਕਦੇ, ਮੋਨਾ ਮਹਿੰਗੀ ਟੀਮ ਨੂੰ ਜੁਆਇਨ ਕਰੋ। ਆਪਣੇ ਬਿਜ਼ਨਸ ਬਾਰੇ ਤੇ ਕਿਸੇ ਨੇ ਜੁਆਇਨ ਕਰਨਾ ਹੋਵੇ ਕਿੱਦਾਂ ਕਰ ਸਕਦੇ ਆ?
2: ਬਿਲਕੁਲ ਬਲਜਿੰਦਰ ਜੀ, ਜਿੱਦਾਂ ਕਿ ਸਾਡੇ ਨਾਲ ਮੋਰ ਦੈਨ 60 ਐਡਵਾਈਜ਼ਰਸ ਦੀ ਟੀਮ ਜੁੜੀ ਹੋਈ ਹੈ ਇਸ ਟਾਈਮ ਤੇ ਇੰਸ਼ੋਰੈਂਸ ਫੋਰ ਯੂ ਦੀ ਆਫਿਸ ਦੇ ਵਿੱਚ। ਸੋ ਡੈਫੀਨੇਟਲੀ ਸਾਡੇ ਲਿਸਨਰ, ਸਾਡੀ ਕਮਿਊਨਿਟੀ ਦੇ ਵਿੱਚ ਕੋਈ ਵੀ ਪਰਸਨ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦਾ ਹੈ, ਜ਼ਰੂਰ ਆ ਸਕਦੇ ਹੋ ਜੀ। ਬਹੁਤ ਹੀ ਰਿਵਾਰਡਿੰਗ ਇੰਡਸਟਰੀ ਹੈਗੀ ਹੈ, ਐਂਡ ਸਭ ਨਾਲੋਂ ਵਧੀਆ ਚੀਜ਼ ਇਹਦੇ ਵਿੱਚ ਮੈਨੂੰ ਜੋ ਲੱਗਦੀ ਹੈਗੀ ਹੈ ਕਿ ਜੋ ਅਸੀਂ ਕੰਮ ਕਾਰ ਆਪਣੀ ਡੇਲੀ ਲਾਈਫ ਲਈ ਬਿਜ਼ਨਸ ਕਰਨਾ ਹੁੰਦਾ ਉਹ ਤਾਂ ਡੈਫੀਨੇਟਲੀ ਕਰਦੇ ਹੀ ਕਰਦੇ ਹੋ, ਪਰ ਨਾਲ ਦੀ ਨਾਲ ਇੱਕ ਸੋਸ਼ਲ ਸਰਵਿਸ, ਮੈਂ ਕਹੂੰਗੀ ਕਿ ਇੱਕ ਕਮਿਊਨਿਟੀ ਦੀ ਸੇਵਾ ਜ਼ਰੂਰ ਹੋ ਜਾਂਦੀ ਹੈਗੀ ਹੈ। ਕਿਉਂਕਿ ਹੁਣ ਇਸ ਟਾਈਮ ਤੇ ਕਾਫੀ ਵਾਰ ਬਲਜਿੰਦਰ ਜੀ ਅਸੀਂ ਦੇਖਦੇ ਹਾਂ, ਜਿੱਦਾਂ ਕਿ ਇਸ ਵੀਕ ਵੀ ਮੈਂ ਹੁਣ ਇੱਕ ਫੈਮਿਲੀ ਨੂੰ ਚੈੱਕ ਹੈਂਡ ਓਵਰ ਕੀਤਾ ਹੈਗਾ, ਅਨਫੋਰਚੁਨੇਟਲੀ ਉਹਨਾਂ ਦੇ ਹਸਬੈਂਡ ਪਾਸ ਅਵੇ ਹੋ ਗਏ। ਸੋ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਕੀ ਹੈਗਾ ਕਿ ਨੋ ਮੈਟਰ, ਜੋ ਹੋਣਾ ਉਹ ਤਾਂ ਹੋਣਾ ਹੀ ਹੋਣਾ, ਆਪਾਂ ਉਸਨੂੰ ਰੋਕ ਨਹੀਂ ਸਕਦੇ ਹੈਗੇ ਆ। ਪਰ ਜਦੋਂ ਇੱਕ ਫਾਈਨੈਂਸ਼ੀਅਲ ਸਪੋਰਟ ਆਪਾਂ ਇੰਸ਼ੋਰੈਂਸ ਕੰਪਨੀ ਵੱਲੋਂ ਦਵਾ ਕੇ ਦਿੰਦੇ ਹੈਗੇ ਆ ਫੈਮਿਲੀ ਨੂੰ, ਉਸ ਟਾਈਮ ਤੇ ਬਹੁਤ ਹੀ ਇੱਕ ਪੀਸ ਆਫ ਮਾਇੰਡ, ਬਹੁਤ ਸੈਟਿਸਫੈਕਸ਼ਨ ਹੁੰਦੀ ਹੈਗੀ ਹੈ ਕਿ ਐਟਲੀਸਟ ਇੱਕ ਫੈਮਿਲੀ ਦੀ ਹੈਲਪ ਆਊਟ ਕੀਤੀ ਹੈ। ਜਿਸ ਫੈਮਿਲੀ ਦੇ ਵਿੱਚ ਬੱਚੇ ਨੇ ਛੋਟੇ, ਸਪਾਊਸ ਨੂੰ ਵੀ ਉਸ ਟਾਈਮ ਤੇ ਬਹੁਤ ਜ਼ਰੂਰਤ ਹੁੰਦੀ ਹੈ। ਓਬਵੀਅਸਲੀ ਹੈ ਕਿ ਇਮੋਸ਼ਨਲੀ ਪਰਸਨ ਬਹੁਤ ਹਰਟ ਹੁੰਦਾ, ਪਰ ਫਾਈਨੈਂਸ਼ਲੀ ਇੱਕ ਸਪੋਰਟ ਮਿਲ ਜਾਂਦੀ ਹੈਗੀ ਐਟਲੀਸਟ। ਸੋ ਇਹ ਨਾਲ ਦੀ ਨਾਲ ਹੁਣ ਜਿੱਦਾਂ ਕਿ RESP ਦਾ ਟਾਈਮ ਹੈਗਾ, ਬੱਚਿਆਂ ਦੇ ਪੈਸਿਆਂ ਦੇ ਵਿਦਡਰੋਲਸ ਹੋ ਰਹੇ ਨੇ, ਉਹਨਾਂ ਨੇ ਯੂਨੀਵਰਸਿਟੀ ਜਾਣਾ ਹੈ, ਕਾਲਜ ਜਾਣਾ ਹੈ। ਸੋ ਇਸੇ ਕਰਕੇ ਮੈਂ ਕਹਿੰਦੀ ਹਾਂ ਕਿ ਜਦੋਂ ਵੀ ਕਦੇ ਇੱਦਾਂ ਦੀ ਕੋਈ ਸਿਚੁਏਸ਼ਨ ਹੁੰਦੀ ਹੈ, ਚਾਹੇ ਉਹਨਾਂ ਨੇ ਗਰੋਥ ਵੱਲ ਨੂੰ ਜਾਣਾ, ਚਾਹੇ ਕੋਈ ਰੱਬ ਨਾ ਕਰੇ ਕੋਈ ਇੱਦਾਂ ਦੀ ਮਿਸਹੈਪ ਹੋਈ ਹੈ, ਉਸ ਟਾਈਮ ਤੇ ਜਿਹੜੀ ਫਾਈਨੈਂਸ਼ੀਅਲ ਸਪੋਰਟ ਆਪਾਂ ਦਵਾਉਂਦੇ ਹਾਂ ਇੰਸ਼ੋਰੈਂਸ ਕੰਪਨੀਜ਼ ਵੱਲੋਂ, ਉਹ ਇੱਕ ਸੋਸ਼ਲ ਸਰਵਿਸ ਦੀ ਤਰ੍ਹਾਂ ਹੋ ਜਾਂਦੀ ਹੈ। ਸੋ ਇਸੇ ਕਰਕੇ ਜੇ ਸਾਡੇ ਕਮਿਊਨਿਟੀ ਦੇ ਵਿੱਚੋਂ ਕੋਈ ਵੀ ਪਰਸਨ ਇਸ ਟਾਈਮ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਨੇ, ਡੈਫੀਨੇਟਲੀ LLQP ਦਾ ਲਾਇਸੈਂਸ ਜਿਹੜਾ ਹੈਗਾ ਉਹਦੇ ਲਈ ਪੂਰੀ ਗਾਈਡੈਂਸ ਕਰੀਦੀ ਹੈਗੀ ਹੈ, ਗਾਈਡੈਂਸ ਪ੍ਰੋਵਾਈਡ ਕਰੀਦੀ ਹੈ ਤਾਂ ਕਿ ਤੁਸੀਂ ਇਸਦੇ ਲਈ ਉਸਨੂੰ ਪਾਸ ਕਰਕੇ ਜੁਆਇਨ ਕਰ ਸਕੋ। ਨੋ ਮੈਟਰ ਕਿ ਤੁਸੀਂ ਇਸ ਟਾਈਮ ਫੁੱਲ ਟਾਈਮ ਪਾਰਟ ਟਾਈਮ ਵੀ ਸ਼ੁਰੂ ਕਰਨਾ ਚਾਹੁੰਦੇ ਹੋ, ਡੈਫੀਨੇਟਲੀ ਅਸੀਂ ਐਡਵਾਈਜ਼ਰਸ ਹਾਇਰ ਕਰ ਰਹੇ ਹੈਗੇ ਹਾਂ ਤੇ ਤੁਹਾਨੂੰ ਸਪੋਰਟ ਵੀ ਕਰਦੇ ਹਾਂ। ਈਵਨ ਕਿ ਕਈ ਵਾਰ ਹੁੰਦਾ ਕਿ LLQP ਦਾ ਲਾਇਸੈਂਸ ਲਿੱਤਾ ਸੀਗਾ ਕਿਸੇ ਹੋਰ ਬ੍ਰੋਕਰੇਜ ਦੇ ਨਾਲ, ਉੱਥੇ ਤੁਹਾਨੂੰ ਸਪੋਰਟ ਨਹੀਂ ਮਿਲ ਪਾਈ ਤੇ ਆਪਣਾ ਚੇਂਜ ਕਰਨਾ ਚਾਹੁੰਦੇ ਹੋ, ਡੈਫੀਨੇਟਲੀ ਤੁਸੀਂ ਟ੍ਰਾਂਸਫਰ ਵੀ ਕਰ ਸਕਦੇ ਹੈਗੇ ਹੋ, ਤੁਹਾਨੂੰ ਅਸੀਂ ਟ੍ਰਾਂਸਫਰ ਕਰਕੇ ਲਿਆ ਸਕਦੇ ਹੁੰਦੇ ਹੈਗੇ ਆਪਣੇ ਵੱਲ, ਤਾਂ ਕਿ ਤੁਸੀਂ ਪੂਰਾ ਪ੍ਰੋਫੈਸ਼ਨਲਿਜ਼ਮ ਦੇ ਨਾਲ ਪੂਰੀ ਸਪੋਰਟ ਦੇ ਨਾਲ ਤੁਸੀਂ ਕੰਮ ਕਰ ਸਕੋ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਚਾਹੀਦੀ ਹੈ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਦੇ ਬਾਰੇ, ਪਰਸਨਲ ਇੰਸ਼ੋਰੈਂਸ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਾਫੀ ਵਾਰ ਸਾਨੂੰ ਸੁਣਨ ਨੂੰ ਇਹ ਵੀ ਆ ਜਾਂਦੇ ਕਿਸੇ ਕਿਸੇ ਫੈਮਿਲੀ ਦੇ ਵੱਲੋਂ ਕਿ ਸਾਨੂੰ ਤਾਂ ਜੋਬ ਤੋਂ ਕਵਰੇਜ ਹੈਗੀ ਹੈ, ਜੋਬ ਤੋਂ ਇੰਸ਼ੋਰੈਂਸ ਹੈਗੀ ਹੈ ਤਾਂ ਸ਼ਾਇਦ ਸਾਨੂੰ ਲੋੜ ਨਹੀਂ ਪੈਣੀ। ਤਾਂ ਉਸ ਚੀਜ਼ ਦੇ ਵਿੱਚ ਮੈਂ ਜ਼ਰੂਰ ਕਲੀਅਰ ਕਰਨਾ ਚਾਹੂੰਗੀ ਕਿ ਜਿਹੜੀ ਜੋਬ ਤੁਹਾਨੂੰ ਕਵਰੇਜ ਹੁੰਦੀ ਹੈ, ਜਸਟ ਡਰੱਗ ਐਂਡ ਡੈਂਟਲ ਪਲਾਨਸ ਹੁੰਦੇ ਨੇ, ਉਹਦੇ ਵਿੱਚ ਤੁਹਾਨੂੰ ਮੈਡੀਕੇਸ਼ਨਸ ਕਵਰ ਹੋ ਜਾਣਗੀਆਂ, ਫਿਜ਼ੀਓਥੈਰੇਪੀ ਕਵਰ ਹੋਜੂ, ਡੈਂਟਲ ਦਾ ਕਵਰ ਹੋਜੂ। ਪਰ ਜੇ ਲਾਈਫ ਇੰਸ਼ੋਰੈਂਸ ਦੀ ਗੱਲ ਕਰੋਗੇ ਤਾਂ ਜਸਟ 1 ਈਅਰ ਦੀ ਸੈਲਰੀ ਕਵਰ ਹੁੰਦੀ ਹੈ। ਜੇ ਤੁਸੀਂ ਇਸ ਟਾਈਮ ਤੇ $50,000 ਕਮਾ ਰਹੇ ਹੈਗੇ ਹੋ ਸਾਲ ਦੇ ਵਿੱਚ, ਤਾਂ ਉਨੀ ਕਵਰੇਜ ਹੀ ਹੈਗੀ ਹੈ। ਔਨ ਦੀ ਅਦਰ ਹੈਂਡ ਜੇ ਆਪਾਂ ਦੇਖੀਏ ਆਪਣੀਆਂ ਲਾਇਬਿਲਟੀਜ਼ ਦੇ ਉੱਤੇ, ਆਪਣੀਆਂ ਮੋਰਗੇਜਿਸ ਦੇ ਉੱਤੇ, ਉਹ ਆਪਾਂ 1-2 ਮਿਲੀਅਨ ਦੀਆਂ ਚੱਕੀਆਂ ਹੋਈਆਂ ਹੁੰਦੀਆਂ ਨੇ। ਸੋ ਉਸ ਟਾਈਮ ਤੇ ਇਹ ਦੇਖ ਲਓ ਕਿ ਰੱਬ ਨਾ ਕਰੇ ਜੇ ਕਿਤੇ ਲੋੜ ਪੈਂਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਫੈਮਿਲੀ ਨੇ ਸਰਵਾਈਵ ਕਰਨਾ ਹੈਗਾ।
0: ਪਿੱਛੇ ਰੋਕਦਾ ਤੁਸੀਂ ਨਾ ਮੋਰਗੇਜ ਇੰਸ਼ੋਰੈਂਸ ਦੀ ਗੱਲਬਾਤ ਕੀਤੀ ਆ, ਜੇ ਬੰਦੇ ਕੋਲ 8 ਲੱਖ ਦੀ 7 ਲੱਖ ਦੀ ਮੋਰਗੇਜ, ਕੋਈ ਮੋਰਗੇਜ ਇੰਸ਼ੋਰੈਂਸ ਕਰਵਾ ਲੈਂਦਾ, ਕੀ ਸਾਰੀ ਕਵਰ ਹੋ ਜਾਂਦੀ ਹੈਗੀ, ਕਿੱਦਾਂ ਹੁੰਦਾ ਸਿਸਟਮ ਬਾਰੇ ਦੱਸ ਦਿਓ।
2: ਬਿਲਕੁਲ ਜੀ, 100% ਪੂਰੀ ਕਵਰ ਹੁੰਦੀ ਹੈ, ਕਿਉਂਕਿ ਤੁਹਾਡੀ ਇਹ ਪਰਸਨਲ ਮੋਰਗੇਜ ਇੰਸ਼ੋਰੈਂਸ ਹੁੰਦੀ ਹੈ ਜਦੋਂ ਅਸੀਂ ਤੁਹਾਡੀ ਪਾਲਿਸੀ ਕਰਦੇ ਹਾਂ। ਅੱਜ ਦੀ ਡੇਟ ਦੇ ਵਿੱਚ ਤੁਹਾਡੀ ਜੋ ਵੀ ਮੋਰਗੇਜ ਹੈ, ਲੈਟ ਸੇ 8 ਲੱਖ ਦੀ ਹੈ, 1 ਮਿਲੀਅਨ ਦੀ ਉਹਨੇ ਕਵਰੇਜ ਕਰਵਾ ਲਿੱਤੀ, ਡਾਊਨ ਦਾ ਰੋਡ 5 ਸਾਲ 10 ਸਾਲ ਡਾਊਨ ਦਾ ਰੋਡ ਤੁਹਾਡੀ ਮੋਰਗੇਜ ਜ਼ਰੂਰ ਘੱਟ ਗਈ ਹੈ, ਪਰ ਇੰਸ਼ੋਰੈਂਸ ਦੀ ਕਵਰੇਜ ਉਨੀ ਹੀ ਰਹੂਗੀ। ਚਾਹੇ ਤੁਸੀਂ ਘਰ ਚੇਂਜ ਕਰ ਲਿੱਤਾ, ਮੋਰਗੇਜ ਦੀ ਕਵਰੇਜ ਜਿੰਨੀ ਲਿੱਤੀ ਸੀ ਪਰਸਨਲ, ਕਿਉਂਕਿ ਪਰਸਨਲ ਪਾਲਿਸੀ ਹੈ, ਇਹਦਾ ਘਰ ਦੇ ਨਾਲ ਕੋਈ ਲਿੰਕ ਨਹੀਂ ਹੋਣਾ, ਕੱਲ ਨੂੰ ਬੈਂਕ ਚੇਂਜ ਕਰ ਲੈਂਦੇ ਹੋ ਮੋਰਗੇਜ ਦੇ ਲਈ ਅੱਜ ਟੀ ਡੀ ਦੇ ਨਾਲੋਂ ਕੱਲ੍ਹ ਸੀ ਆਈ ਬੀ ਸੀ ਦੇ ਨਾਲੋਂ ਤੁਹਾਡੀ ਇੰਸ਼ੋਰੈਂਸ ਸੇਮ ਚੱਲੀ ਜਾਣੀ ਹੈ ਕਿਉਂਕਿ ਤੁਸੀਂ ਇੱਕ ਵਾਰ ਲੋਕ ਇਨ ਕਰ ਲਿੱਤੀ ਚਾਹੇ 25 ਸਾਲ ਦੇ ਲਈ 30 ਸਾਲ ਦੇ ਲਈ ਕਿੰਨੇ ਟਾਈਮ ਲਈ ਕੀਤੀ ਹੈਗੀ ਓਨੇ ਟਾਈਮ ਤੱਕ ਤੁਹਾਨੂੰ ਉਹਨੇ ਪੂਰਾ 100% ਕਵਰ ਕਰਨਾ ਐਂਡ ਬਲਜਿੰਦਰ ਜੀ ਸਭ ਨਾਲੋਂ ਵੱਡਾ ਬੈਨੀਫਿਟ ਤਾਂ ਮੈਂ ਕਹੂੰਗੀ ਪਰਸਨਲ ਮੋਰਗੇਜ ਇੰਸ਼ੋਰੈਂਸ ਦਾ ਇਹ ਆ ਜਾਂਦਾ ਹੈ ਕਿਉਂਕਿ ਆਪਾਂ ਜਿੰਨੀ ਵੀ ਦੌੜ ਭੱਜ ਕਰ ਰਹੇ ਹਾਂ ਸਾਰਾ ਕੁਛ ਫੈਮਿਲੀ ਦੇ ਲਈ ਕਰ ਰਹੇ ਹਾਂ ਐਂਡ ਜੇ ਏਦਾਂ ਦੀ ਕੋਈ ਵੀ ਸਿਚੁਏਸ਼ਨ ਆਉਂਦੀ ਹੈ ਤਾਂ ਉਸ ਟਾਈਮ ਤੇ ਫੈਮਿਲੀ ਨੂੰ ਹੀ ਜਿਹਦਾ ਵੀ ਨਾਮ ਤੁਸੀਂ ਬੈਨੀਫਿਸ਼ਰੀ ਵਿੱਚ ਰੱਖਿਆ ਹੋਊਗਾ ਚਾਹੇ ਸਪਾਊਸ ਪੇਰੈਂਟਸ ਬੱਚੇ ਜਿਹਦਾ ਵੀ ਨਾਮ ਲਿਖਿਆ ਕਿੰਨੇ ਪਰਸੈਂਟ ਲਿਖਿਆ ਉਹਨਾਂ ਦਾ ਹੀ ਚੈੱਕ ਉਹਨਾਂ ਨੂੰ ਮਿਲ ਜਾਣਾ ਸੋ ਤੁਹਾਡਾ ਕੋਈ ਵੀ ਮੋਰਗੇਜ ਦਾ ਪਰੂਫ ਉਸ ਟਾਈਮ ਤੇ ਨਹੀਂ ਦੇਖਿਆ ਜਾਣਾ ਸੋ ਮੇਕ ਸ਼ੋਰ ਕਰੋ ਕਿ ਜੇ ਹਜੇ ਵੀ ਤੁਸੀਂ ਆਪਣੀ ਮੋਰਗੇਜ ਬੈਂਕ ਦੇ ਮੋਰਗੇਜ ਇੰਸ਼ੋਰੈਂਸ ਬੈਂਕ ਦੇ ਨਾਲ ਕਰਵਾਈ ਹੋਈ ਹੈ ਜ਼ਰੂਰ ਚੇਂਜ ਕਰ ਸਕਦੇ ਹੋ ਪਰ ਪਹਿਲਾਂ ਆਪਣੀ ਪਰਸਨਲ ਮੋਰਗੇਜ ਇੰਸ਼ੋਰੈਂਸ ਅਪਰੂਵਲ ਸਾਡੇ ਵੱਲੋਂ ਜ਼ਰੂਰ ਦਵਾਓ ਲਵੋ ਫਿਰ ਉਸ ਤੋਂ ਬਾਅਦ ਉਹਦੀਆਂ ਚੇਂਜਿਸ ਜ਼ਰੂਰ ਕਰੋ ਤਾਂ ਕਿ ਤੁਹਾਡੇ ਕੋਲ ਪ੍ਰੋਪਰ ਕਵਰੇਜ ਪ੍ਰੋਪਰ ਪਾਲਿਸੀ ਹੋਵੇ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509-416-509-1509 ਇੱਥੇ ਜ਼ਰੂਰ ਐਡ ਆਨ ਕਰਨਾ ਚਾਹੂੰਗੀ ਬਲਜਿੰਦਰ ਜੀ ਇਸ ਟਾਈਮ ਤੇ ਬਹੁਤ ਸਾਰੀ ਇੰਸ਼ੋਰੈਂਸ ਕੰਪਨੀਜ ਨੇ ਟਰਮ ਲਾਈਫ ਇੰਸ਼ੋਰੈਂਸ ਰੇਟਸ ਘਟਾਏ ਨੇ ਡਿਕਰੀਜ਼ ਕੀਤੇ ਨੇ ਜੋ ਕਿ ਬਹੁਤ ਹੀ ਰੇਅਰ ਸੁਣਨ ਨੂੰ ਮਿਲਦਾ ਮੋਸਟਲੀ ਆਪਾਂ ਨੂੰ ਹੀ ਸੁਣਨ ਨੂੰ ਮਿਲਦਾ ਹੁੰਦਾ ਕਿ ਇੰਸ਼ੋਰੈਂਸ ਕੰਪਨੀ ਨੇ ਰੇਟਸ ਵਧਾ ਦਿੱਤੇ ਇਨਕਰੀਜ਼ ਹੋਏ ਨੇ ਉਸ ਟਾਈਮ ਤੇ ਹਰੇਕ ਨੂੰ ਬੜਾ ਦੁੱਖ ਲੱਗਦਾ ਕਿ ਹਾਂ ਸੋਚ ਰਹੇ ਸੀ ਪੋਲਿਸੀ ਕਰਵਾਉਣੀ ਸੀਗੀ ਰੇਟ ਵੱਧ ਗਏ ਨੇ ਪਰ ਇਸ ਟਾਈਮ ਤੇ ਫੋਰਚੂਨੇਟਲੀ ਬਹੁਤ ਰੇਅਰ ਹੁੰਦਾ ਹੈ ਕਿ 7-10% ਜੋ ਡਿਕਰੀਜ਼ ਹੋਏ ਨੇ ਰੇਟਸ ਜ਼ਰੂਰ ਇਸ ਚੀਜ਼ ਦਾ ਬੈਨੀਫਿਟ ਲੈ ਸਕਦੇ ਹੈਗੇ ਹੋ ਜੇ ਤੁਸੀਂ ਵੀ ਸੋਚ ਰਹੇ ਸੀ ਕਿ ਆਪਣੀ ਟਰਮ ਲਾਈਫ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਚਾਹੇ ਇੱਥੇ ਨਵੇਂ ਆਏ ਹੈਗੇ ਹੋ ਤਾਂ ਵੀ ਤੁਹਾਡੇ ਲਈ ਬੈਨੀਫਿਸ਼ੀਅਲ ਰਹਿੰਦੀ ਹੈ ਚਾਹੇ ਤੁਸੀਂ ਇਸ ਟਾਈਮ ਰਿਫਿਊਜੀ ਸਟੇਟਸ ਸਟੂਡੈਂਟ ਵੀਜ਼ਾ ਤੇ ਵਰਕ ਪਰਮਿਟ ਤੇ ਕੋਈ ਵੀ ਸਟੇਟਸ ਹੈ ਤਾਂ ਵੀ ਤੁਸੀਂ ਆਪਣੀ ਪਾਲਿਸੀ ਕਰਵਾ ਸਕਦੇ ਹੁੰਦੇ ਹੋ ਐਂਡ ਸਪੈਸ਼ਲੀ ਮੈਂ ਤਾਂ ਕਹੂੰਗੀ ਜਦੋਂ 7-10% ਇਜ਼ ਅ ਬਿਗ ਅਮਾਊਂਟ ਜਦੋਂ ਪ੍ਰੀਮੀਅਮ ਦੇ ਵਿੱਚ ਆਪਾਂ ਕੈਲਕੂਲੇਸ਼ਨ ਕਰਦੇ ਹਾਂ ਜੇ ਇਸ ਟਾਈਮ ਤੇ ਪ੍ਰਾਈਜ਼ ਦੀ ਰਿਡਕਸ਼ਨ ਹੋਈ ਹੈ ਤਾਂ ਇਸ ਚੀਜ਼ ਦਾ ਜ਼ਰੂਰ ਬੈਨੀਫਿਟ ਲਵੋ ਕੋਈ ਵੀ ਤੁਹਾਨੂੰ ਇਸ ਟਾਈਮ ਜਾਣਕਾਰੀ ਚਾਹੀਦੀ ਹੋਵੇ ਚਾਹੇ ਟਰਮ ਲਾਈਫ ਇੰਸ਼ੋਰੈਂਸ ਮਨੀ ਬੈਕ ਪਾਲਿਸੀ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਿਟਰ ਇੰਸ਼ੋਰੈਂਸ ਬਾਰੇ 416-509-1509 ਇੱਕ ਚੀਜ਼ ਜ਼ਰੂਰ ਹੋਰ ਐਡ ਆਨ ਕਰਨਾ ਚਾਹੂੰਗੀ ਜੇ ਸੁਪਰ ਵੀਜ਼ਾ ਵਿਜ਼ਿਟਰ ਇੰਸ਼ੋਰੈਂਸ ਦੀ ਗੱਲ ਕੀਤੀ ਹੈ
0: ਜੀ
2: ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਵਰਕਿੰਗ ਐਜ਼ ਅ ਬ੍ਰੋਕਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੇ ਇੰਸ਼ੋਰੈਂਸ ਕੰਪਨੀ ਦੇ ਰੇਟ ਡਿਕਰੀਜ਼ ਹੋਇਆ ਤਾਂ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੀਏ ਜੇ ਆਉਂਦੇ ਦਿਨਾਂ ਦੇ ਵਿੱਚ ਕਿਸੇ ਵੀ ਕੰਪਨੀ ਨੇ ਰੇਟਸ ਇਨਕਰੀਜ਼ ਕਰਨੇ ਵਧਾਉਣੇ ਹੈਗੇ ਆ ਤਾਂ ਵੀ ਅਸੀਂ ਤੁਹਾਨੂੰ ਪਹਿਲਾਂ ਪ੍ਰੀਪੇਅਰ ਕਰ ਦਿੰਦੇ ਹਾਂ ਤਾਂ ਕਿ ਜੇ ਤੁਹਾਨੂੰ ਇਸ ਟਾਈਮ ਤੇ ਜ਼ਰੂਰਤ ਹੈਗੀ ਹੈ ਪਹਿਲਾਂ ਹੀ ਪਾਲਿਸੀ ਲੈ ਕੇ ਲੌਕ ਇਨ ਕਰ ਸਕਦੇ ਹੁੰਦੇ ਹੋ ਇਸੇ ਤਰੀਕੇ ਦੇ ਨਾਲ ਇੱਕ ਇੰਸ਼ੋਰੈਂਸ ਕੰਪਨੀ ਜਿਹੜੀ ਕਿ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਿਟਰ ਇੰਸ਼ੋਰੈਂਸ ਦੇ ਰੇਟਸ ਬਹੁਤ ਘੱਟ ਆਉਂਦੇ ਨੇ ਇਸ ਟਾਈਮ ਤੇ ਸਭ ਨਾਲੋਂ ਘੱਟ ਆ ਰਹੇ ਨੇ ਤੇ ਇਸ ਟਾਈਮ ਤੇ ਉਹਨਾਂ ਨੇ ਆਲਰੇਡੀ ਦੱਸ ਦਿੱਤਾ ਕਿ ਰੇਟਸ ਇਨਕਰੀਜ਼ ਕਰਨ ਜਾ ਰਹੇ ਨੇ ਜੁਲਾਈ 1 ਤੋਂ ਸੋ ਸਾਡੀਆਂ ਫੈਮਿਲੀਜ਼ ਦੇ ਵਿੱਚ ਕੋਈ ਵੀ ਪੇਰੈਂਟਸ ਗ੍ਰੈਂਡ ਪੇਰੈਂਟਸ ਸੁਪਰ ਵੀਜ਼ਾ ਤੇ ਆ ਰਹੇ ਨੇ ਵਿਜ਼ਿਟਰ ਵੀਜ਼ਾ ਤੇ ਕੋਈ ਆ ਰਿਹਾ ਰਿਲੇਟਿਵ ਤਾਂ ਇਸ ਟਾਈਮ ਤੇ ਜੁਲਾਈ 1 ਤੋਂ ਪਹਿਲਾਂ ਤੁਸੀਂ ਪਾਲਿਸੀ ਲੈ ਕੇ ਆਪਣੇ ਰੇਟ ਲੌਕ ਇਨ ਕਰ ਸਕਦੇ ਹੋ ਨੋ ਮੈਟਰ ਕਿ ਜਿਨ੍ਹਾਂ ਨੇ ਵੀ ਆਉਣਾ ਜੁਲਾਈ ਅਗਸਤ ਦੇ ਵਿੱਚ ਆਉਣਾ 2-4 ਮਹੀਨਿਆਂ ਨੂੰ ਆਉਣਾ ਪਰ ਜੇ ਹੁਣ ਤੁਸੀਂ ਜੁਲਾਈ 1 ਤੋਂ ਪਹਿਲਾਂ ਲੈ ਲਓਗੇ ਪਾਲਿਸੀ ਤੁਹਾਡਾ ਰੇਟ ਅੱਜ ਦੀ ਡੇਟ ਦੇ ਵਿੱਚ ਲੌਕ ਇਨ ਹੋ ਜਾਊਗਾ ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਜਾਂ ਬੱਚਿਆਂ ਦੀ ਆ ਰਹੀ ਹੈ ਤੇ ਜ਼ਰੂਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵੀ ਮਿਲ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110 ਇਨ ਬ੍ਰੈਂਪਟਨ ਜਾਂ ਕਾਲ ਕਰ ਸਕਦੇ ਜੀ 416-509-1509 ਮੈਨੂੰ ਲੱਗਦਾ ਬਲਜਿੰਦਰ ਜੀ ਤੁਸੀਂ ਵੀ ਹੋਵੋਗੇ ਤੀਆਂ ਦੇ ਮੇਲੇ ਤੇ ਅਸੀਂ ਵੀ ਤੀਆਂ ਦੇ ਮੇਲੇ ਤੇ ਆਪਣਾ ਬੂਥ ਲਵਾਵਾਂਗੇ ਇੰਸ਼ੋਰੈਂਸ ਫੋਰ ਯੂ ਵੱਲੋਂ ਤੇ ਉੱਥੇ ਵੀ ਸਾਡੀ ਕਮਿਊਨਿਟੀ ਸਾਡੀਆਂ ਭੈਣਾਂ ਸਾਨੂੰ ਉੱਥੇ ਆ ਕੇ ਮਿਲ ਸਕਦੀਆਂ ਨੇ ਚਾਹੇ ਸਾਡੀ ਟੀਮ ਨੂੰ ਜੁਆਇਨ ਕਰਨਾ ਜਾਂ ਸਾਡੀ ਸਰਵਿਸਿਸ ਬਾਰੇ ਸਾਡਾ ਇੰਸ਼ੋਰੈਂਸ ਫੋਰ ਯੂ ਦਾ ਬੂਥ ਉੱਥੇ ਵੀ ਹੋਏਗਾ ਜ਼ਰੂਰ 416-509-1509 ਥੈਂਕ ਯੂ ਸੋ ਮਚ
0: ਦੇਖੋ ਇਹਦੇ ਵਿੱਚ ਐਨਰਜੀ ਸਵੇਰੇ ਸਵੇਰੇ ਥਾਂ ਵੀ ਨਹੀਂ ਲੈਂਦੇ ਤੇ ਕਿੰਨੀ ਇਨਫੋਰਮੇਸ਼ਨ ਦੇ ਗਿਆ ਤੁਹਾਡੇ ਵਾਸਤੇ ਪਰ ਤੁਸੀਂ ਹੁਣ ਕਾਲ ਕਰਕੇ ਆਪਣੇ ਵੀਕਐਂਡ ਦੀ ਪਾਲਿਸੀ ਚੈੱਕ ਕਰਵਾ ਲਿਓ ਪਾਲਿਸੀ ਬੁੱਕ ਕਰਵਾ ਲਿਓ ਅਤੇ ਅਪਾਇੰਟਮੈਂਟ ਲੈ ਲਓ ਅਤੇ ਮਿਲਣ ਦੀ ਕੋਸ਼ਿਸ਼ ਕਰਿਓ ਜੇ ਨਹੀਂ ਮਿਲ ਸਕੇ ਤਾਂ ਤੀਆਂ ਦੇ ਮੇਲੇ ਭੈਣਾਂ ਨੂੰ ਬੇਨਤੀ ਆ ਕੇ ਇਹਨਾਂ ਨੂੰ ਜ਼ਰੂਰ ਮਿਲੋ ਬਹੁਤ ਬਹੁਤ ਧੰਨਵਾਦ ਹੈਵ ਅ ਗੁੱਡ ਡੇ ਕੀਪ ਅਪ ਦ ਗੁੱਡ ਵਰਕ
2: ਥੈਂਕ ਯੂ ਸੋ ਮਚ
0: ਬਹੁਤ ਬਹੁਤ ਧੰਨਵਾਦ ਲੈਂਦੇ ਛੋੜੀ ਬ੍ਰੇਕ ਵਾਪਸ ਆਉਂਦੇ ਵਿਰਾਸਤ ਦੇ
3: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕੀ ਚਾਹੀਦਾ
4: ਚੱਲ ਕੇ ਰਹੇ ਆ ਪਰ
3: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
5: ਡਾਊਨ
4: को पकड़ना मुश्किल ही नहीं नामुमकिन है।
3: पर ढिलो वीडियो जो मर्जी आज एबनीजर एंड गोर रोड 905-204-1313 ढिलो वीडियो.com। और कोई सेवा

0: ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
0: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
2: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
0: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
0: 416-509-1509
2: ਔਰ ਵਿਜ਼ਿਟ insuranceforyou.ca।
3: ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਮੈਂਬਰ ਆਫ ਲਾਈਨਾਂ ਮੇਰੀਆਂ ਬਿਜ਼ੀ ਹੋ ਗਏ, ਲਾਈਨ ਤੋਂ ਕਾਲ ਕਰਨੀ ਉਹ ਕਰ ਸਕਦੇ ਸਟੂਡੀਓ ਵਿੱਚ 416-837-1515 ਦੇ 416-837-1515 ਦੇ ਕਾਲਾਂ ਮੈਂ ਲੈਂਦਾ, ਸਿਰਫ 10 ਸਕਿੰਟ ਹੋਰ ਦਿਓ। ਮੈਂਬਰ ਆਫ ਪਾਰਲੀਮੈਂਟ ਔਨ ਅ ਬ੍ਰੇਕ, ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਔਨ ਅ ਬ੍ਰੇਕ ਅਤੇ ਸਿਟੀ ਕੌਂਸਲਰ ਠੀਕ ਹੈ ਨਹੀਂ ਸਰ, ਸਾਦਾ ਨਹੀਂ ਬ੍ਰੇਕ 'ਤੇ ਰਹਿੰਦੇ, ਪਰ ਇਹ ਵੀ ਲੱਗਦਾ ਬ੍ਰੇਕ 'ਤੇ ਹੈ ਕਿਉਂਕਿ ਮਿਊਨਸਿਪਲ ਇਲੈਕਸ਼ਨ ਸ਼ੁਰੂ ਹੋ ਜਾਣੀ ਹੈ, ਪਰ ਇਹਨਾਂ ਦਾ ਕੰਮ ਚੱਲ ਰਿਹਾ ਹੈਗਾ। ਪਰ ਕਈ ਜਣੇ ਐਪਲੀਕੇਸ਼ਨ ਨਹੀਂ ਭਰ ਰਹੇ ਕਿਉਂਕਿ ਲੋੜ ਕੀ ਹੈਗੀ ਆ, ਜੇ ਐਪਲੀਕੇਸ਼ਨ ਭਰ ਦੇਣਗੇ ਸ਼ਾਇਦ ਤਨਖਾਹ ਨਾ ਮਿਲੇ। 8731 ਤੁਸੀਂ ਏਅਰ 'ਤੇ ਹੋ ਜੀ।
4: ਬਹੁਤ ਬਹੁਤ ਧੰਨਵਾਦ ਭਾਅ ਜੀ, ਅਤੇ ਦਵਿੰਦਰ ਪਵਾਰ ਬੋਲਦਾ ਜੀ।
3: ਦਵਿੰਦਰ ਪਵਾਰ ਸਾਹਿਬ, ਕੀ ਹਾਲ ਚਾਲ, ਵੀਕਐਂਡ ਆ ਰਿਹਾ ਅਤੇ ਲੋਕਾਂ ਦੇ ਬਹੁਤ ਸਾਰੇ ਸਵਾਲ ਹੋਣੇ ਆ, ਜਿਹਨਾਂ ਦੀਆਂ ਮੋਰਗੇਜ ਆਉਣ ਵਾਲੀਆਂ ਹਨ ਜਾਂ ਰਿਨਿਊ ਹੋਣ ਵਾਲੀਆਂ ਹੈ, ਕਿਸੇ ਨੂੰ ਮੋਰਗੇਜ ਚਾਹੀਦੀ ਹੈਗੀ ਆ, ਟਾਈਮ ਮਿਲ ਜਾਂਦਾ ਵੀਕਐਂਡ 'ਤੇ 1-2 ਘੰਟੇ ਕੱਢ ਲਿਆ ਕਰੋ ਅਤੇ ਜਾਣਕਾਰੀ ਲੈ ਲਿਆ ਕਰੋ, ਤੁਹਾਡੇ ਪੈਸੇ ਬਚ ਸਕਦੇ ਹਨ, ਤੁਹਾਡੀ ਜ਼ਿੰਦਗੀ ਸੌਖੀ ਹੋ ਸਕਦੀ ਆ। ਤੋ ਪਰਿਵਾਰ ਸਾਹਿਬ, ਰੇਟ ਕੀ ਕਿਸ ਲੈ ਬੇਸ 'ਤੇ ਚੱਲ ਰਿਹਾ ਅੱਜ ਕੱਲ੍ਹ ਰੇਟ, ਜੇ ਕਿਸੇ ਨੇ ਹਰ ਇੱਕ ਦਾ ਪੈਕੇਜ ਵੱਖਰਾ ਵੱਖਰਾ ਹੁੰਦਾ ਫਿਰ ਵੀ?
4: ਦੇਖੋ ਤਮੜ ਸਾਹਿਬ, ਗੱਲ ਇੱਦਾਂ ਕਿ ਹਰ ਇੱਕ ਭੈਣ ਭਾਈ ਦੇ ਆਪੋ ਆਪਣੇ ਨੀਡ ਆ, ਉਹਦੇ ਆਧਾਰ 'ਤੇ ਜਿਹੜੇ ਰੇਟ ਮਿਲ ਰਹੇ ਆ ਜੀ। ਅਤੇ ਕਿਉਂਕਿ ਜਿਹੜੇ ਇਸ ਵੇਲੇ ਪਰਚੇਜ਼ ਵਾਲੇ ਰੇਟ ਆ, ਜਿਹਨੂੰ ਆਪਾਂ ਇੰਸ਼ੋਰਡ ਮੋਰਗੇਜ ਕਹਿੰਦੇ, 5-15% ਡਾਊਨ ਪੇਮੈਂਟ ਦੇ ਨਾਲ ਹੁੰਦੀ ਆ, ਉਹ ਇਸ ਵੇਲੇ ਆਪਣਾ ਜਿਹੜੇ ਰੇਟ ਸਟਾਰਟਿੰਗ ਹੋ ਰਿਹਾ 3.75 ਤੋਂ ਸ਼ੁਰੂ ਹੋ ਰਿਹਾ ਜੀ।
3: ਜੀ,
4: ਇਸੇ ਤਰ੍ਹਾਂ ਜਿਹੜੇ ਆਪਣੇ ਕਨਵੈਨਸ਼ਨਲ ਮੋਰਗੇਜ ਜਿਹੜੀ 20% ਡਾਊਨ ਆਪਾਂ ਕਰਦੇ ਹਾਂ, ਉਹਨਾਂ ਦੇ ਰੇਟ ਇਸ ਵੇਲੇ ਆਲਮੋਸਟ 3.99 ਤੋਂ ਸ਼ੁਰੂ ਹੋ ਰਿਹਾ ਜੀ।
3: ਜੀ,
4: ਇਸੇ ਤਰ੍ਹਾਂ ਜਿਹੜੇ ਆਲਟਰਨੇਟਿਵ ਲੈਂਡਰ ਹੁੰਦੇ, ਜਿਹਨਾਂ ਨੂੰ ਆਪਾਂ ਬੀ ਲੈਂਡਰ ਵੀ ਕਹਿ ਦਈਦਾ ਆ, ਜਿਹਨਾਂ ਵੀ ਟਰੱਸਟ ਕੰਪਨੀ ਤੇ ਕ੍ਰੈਡਿਟ ਯੂਨੀਅਨ ਆ ਜਾਂਦੀਆਂ, ਉਹਨਾਂ ਦੇ ਰੇਟ ਇਸ ਵੇਲੇ ਜਿਹੜੇ ਜੀ 4.69 ਤੋਂ 4.49 ਤੋਂ ਸ਼ੁਰੂ ਹੋ ਰਹੇ ਜੀ।
3: ਜੀ,
4: ਇਸੇ ਤਰ੍ਹਾਂ ਜਿਹੜੀ ਪ੍ਰਾਈਵੇਟ ਮੋਰਗੇਜ, ਉਹਨਾਂ ਦੇ ਰੇਟ ਜਿਹੜੇ 5.74 ਤੋਂ ਸ਼ੁਰੂ ਹੋ ਰਹੇ ਆ। ਡਿਪੈਂਡ ਹੈ ਜੀ ਤੁਹਾਡੀ ਕਿਹੋ ਜਿਹੀ ਸਿਚੁਏਸ਼ਨ ਹੈ, ਉਹਦੇ ਆਧਾਰ ਤੇ ਤੁਹਾਨੂੰ ਜੀ ਰੇਟ ਲੈ ਕੇ ਦਿੱਤਾ ਜਾ ਸਕਦਾ ਜੀ। ਦੂਜੀ ਗੱਲ ਇਹ ਹੁੰਦੀ ਹੈ ਕਿ ਆਪਣੀ ਇਨਕਮ ਕਿਹੋ ਜਿਹੀ ਆ, ਆਪਣੀ ਇਸ ਵੇਲੇ ਸੈਲਫ ਇੰਪਲਾਇਡ ਦੀ ਇਨਕਮ ਹੈ ਜਾਂ ਆਪਾਂ ਇੰਪਲਾਇਡ ਇਨਕਮ ਦੇ ਆਧਾਰ ਤੇ ਆਪਣੀ ਮੋਰਗੇਜ ਕਰਵਾ ਰਹੇ ਹਾਂ, ਇਹ ਸਾਰੀਆਂ ਗੱਲਾਂ ਦੇਖ ਕੇ ਉਹਦੇ ਆਧਾਰ ਤੇ ਜਿਹੜਾ ਤੁਹਾਨੂੰ ਰੇਟ ਲੈ ਕੇ ਦਿੱਤਾ ਜਾ ਸਕਦਾ ਹੈ ਜੀ। ਪਰ ਜਿਹੜੇ ਵੀ ਭੈਣ ਭਰਾ ਦੀ ਜਿਹੋ ਜਿਹੀ ਵੀ ਨੀਡ ਆ, ਇੱਕ ਦਫ਼ਾ ਕਾਲ ਜ਼ਰੂਰ ਕਰ ਲਓ, ਸਾਡੇ ਕੋਲ ਆਲਮੋਸਟ 60 ਲੈਂਡਰਸ ਨਾਲ ਹੀ ਕੰਮ ਕਰਦੇ ਹਾਂ, ਤੁਹਾਡੀ ਕਿਤੇ ਨਾ ਕਿਤੇ ਮੋਰਗੇਜ ਜ਼ਰੂਰ ਅਪਰੂਵ ਕਰਵਾ ਕੇ ਦੇਵਾਂਗੇ, ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੈ, ਚਾਹੇ ਤੁਸੀਂ ਆਪਣੇ ਰੀਫਾਸ ਕਰਨੀ ਹੈ, ਚਾਹੇ ਤੁਸੀਂ ਆਪਣੇ ਰਿਨਿਊਲ ਆ ਰਹੀ ਹੈ, ਤਾਂ ਵੀ ਕਾਲ ਕਰਕੇ ਗੱਲਬਾਤ ਕਰ ਲਈ। ਨੰਬਰ ਹੈ ਜੀ 6479888731। ਤੇ ਦੂਜੀ ਗੱਲ ਤਮੜ ਸਾਹਿਬ ਜਾਂਦੇ ਤਾਂ ਮੈਂ ਕਰੂੰਗਾ ਕਿ ਜਿਹੜੇ ਵੀ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਕਿਸੇ ਤਰ੍ਹਾਂ ਦਾ ਟਰੱਕ ਦਾ ਲੋਨ ਜਾਂ ਟ੍ਰੇਲਰ ਦਾ ਲੋਨ ਕਰਾਉਣਾ ਜਾਂ ਕੋਈ ਪੀਜ਼ਾ ਸ਼ੋਪ ਆ ਉਹਦਾ ਓਵਨ ਚੇਂਜ ਕਰਨਾ, ਉਹਦਾ ਲੋਨ ਕਰਾਉਣਾ ਚਾਹੁੰਦੇ ਆ, ਹੋਰ ਵੀ ਕੋਈ ਇਕਵਿਪਮੈਂਟ ਲੋਨ ਕਰਾਉਣਾ, ਤੇ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ, ਵਧੀਆ ਰੇਟ ਤੇ ਤੁਹਾਡਾ ਜਿਹੜਾ ਲੋਨ ਕਰਵਾ ਕੇ ਦਿੱਤਾ ਜਾਊਗਾ ਜੀ। ਜਾਂ ਤੁਸੀਂ ਬਿਜ਼ਨਸ ਦੇ ਉੱਤੇ ਕੋਈ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ, ਤਾਂ ਵੀ ਕਾਲ ਕਰ ਲਓ 6479888731, 647-988-87-31।
3: ਵਧੀਆ ਗੱਲ ਕੀਤੀ ਆ, ਕ੍ਰੈਡਿਟ ਲਾਈਨ ਜਿਹੜੀ ਬਣਾ ਕੇ ਦਿੰਦੇ ਹੋ, ਕਿਸੇ ਨੇ ਬਿਜ਼ਨਸ ਵਿੱਚ ਆਪਣੀ ਮਸ਼ੀਨ ਚੇਂਜ ਕਰਨੀ ਹੈ, ਕਈ ਵਾਰੀ ਮਸ਼ੀਨ ਕੋਈ ਚੇਂਜ ਕਰਨਾ ਚਾਹੁੰਦਾ ਹੁੰਦਾ ਜਾਂ ਕੋਈ ਜਿੱਦਾਂ ਤੁਸੀਂ ਓਵਨ ਦੀ ਗੱਲਬਾਤ ਕੀਤੀ, ਚੇਂਜ ਕਰਨਾ, ਪੈਸੇ ਨਹੀਂ ਹੁੰਦੇ ਸੋਚਦਾ ਅੱਜ ਕਰੂੰਗਾ ਕੱਲ੍ਹ ਨੂੰ ਕਰੂੰਗਾ, ਪਰ ਜੇ ਚੇਂਜ ਕਰ ਲਵੇ ਸਰਵਿਸ ਬੈਟਰ ਦੇ ਸਕਦੇ ਨੇ, ਵਧੀਆ ਪੈਸੇ ਕਮਾ ਸਕਦੇ, ਬੰਦਾ ਸੋਚਦਾ ਨੇ ਮੈਂ ਕ੍ਰੈਡਿਟ ਲਾਈਨ ਬਣਾ ਲਵਾਂ ਜਾਂ ਉਹਦਾ ਲੋਨ ਲੈ ਲਵਾਂ, ਤਾਂ ਜਾਣਕਾਰੀ ਲੈਣ ਵਾਸਤੇ ਦਵਿੰਦਰ ਸਿੰਘ ਪਵਾਰ ਦਾ ਨੰਬਰ 6479888731। ਬਹੁਤ ਬਹੁਤ ਧੰਨਵਾਦ ਵੀਰ ਮੇਰੇ, ਹੈਵ ਅ ਗੁਡ ਵੀਕਐਂਡ ਤੇ ਬੈਸਟ ਆਫ ਲੱਕ।
4: ਧੰਨਵਾਦ
3: ਜੀ, ਸਤਿ ਸ਼੍ਰੀ ਅਕਾਲ ਜੀ। ਆਪਾਂ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਮੈਂ ਦੱਸ ਦੇਵਾਂ, ਨਹੀਂ ਦੱਸਣਾ ਗੱਲ ਨਹੀਂ, ਪਹਿਲਾਂ ਕਾਲ ਹੀ ਲੈ ਲਏ ਵਿਚਾਰੇ, ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਹਨ। 8130 ਤੁਸੀਂ ਏਅਰ ਤੇ ਹੋ ਜੀ। ਪਹਿਲੀ ਵਾਰ ਸੁਣਿਆ ਤੇ ਸੁਣਦੇ ਰਿਹਾ ਕਰੋ ਜੀ, ਆਇਆਂ ਨੂੰ ਵੈਲਕਮ ਕਰਦੇ ਤੁਹਾਡਾ ਯਾਰ,
5: ਦੇਖੋ ਕਈ ਵਾਰੀ ਇੰਨੇ ਇਮੋਸ਼ਨਲ ਹੋ ਕੇ ਬੰਦਿਆਂ ਦਾ ਸਾਥ ਦੇਈਦਾ, ਪਰ ਬੰਦੇ ਬਾਅਦ ਚ ਭਾਜੀ ਫਨੀਅਰ ਸੱਪ ਨਿਕਲਦੇ ਆ।
3: ਅੱਛਾ, ਕਮੋਸ਼ਨ ਹੋ ਕੇ ਲੋਕਾਂ ਦਾ ਸਾਥ ਫਨੀਅਰ ਸੱਪ ਨਿਕਲਦੇ ਆ।
5: ਹਾਂ, ਉਹ ਬਾਅਦ ਚ ਫਨੀਅਰ ਸੱਪ ਨਿਕਲਦੇ ਆ ਹਨਾ
3: ਜੀ,
5: ਜਦੋਂ ਬੰਦੇ ਨੂੰ ਉਂਗਲ ਫੜ ਕੇ ਤੁਰਨਾ ਸਿਖਾ ਲਿਆ ਹੋਵੇ ਕਿਸੇ ਨੂੰ, ਯਾਰ ਦੋਸਤ ਨੂੰ, ਬਾਅਦ ਚ ਫਨੀਅਰ ਸੱਪ ਬਣ ਜਾਵੇ, ਫਿਰ ਕੀ ਕਰਨਾ ਚਾਹੀਦਾ ਉਹਨਾਂ ਨੂੰ?
3: ਕਰਨਾ ਕੀ ਚਾਹੀਦਾ, ਦੋਸਤੀ ਛੱਡ ਦੇਵੋ, ਹੋਰ ਕੀ ਕਰਨਾ ਚਾਹੀਦਾ, ਕਿਸੇ ਹੋਰ ਪਾਸੇ ਨੂੰ ਹੋ ਜਾਵੋ, ਹੁਣ ਤੁਸੀਂ ਲੜ ਤਾਂ ਸਕਦੇ ਨੀ ਹੈਗੇ ਕਾਨੂੰਨ।

0: ਬੜੇ ਤਗੜੇ ਹਨ, ਕਿਉਂ ਪੰਗਿਆਂ ਚ ਪੈਣਾ ਤੇ ਪਹਿਲੇ ਸੋਚ ਸਮਝ ਕੇ ਕੰਮ ਕਰਿਆ। ਪਰ ਦੁਨੀਆ ਹਟਦੀ ਨਹੀਂ, ਇਹ ਕੈਂਡਰ ਵਰਤ ਬਹੁਤ ਰਹੀ ਹੈਗੀ ਇਸ ਵੇਲੇ। ਜੇ ਦੇਖਿਆ ਜਾਵੇ, ਜੇ ਇੱਕ ਬੰਦਾ ਕਹਿੰਦਾ ਕੋਰਟ ਵਿੱਚ ਲੈ ਜਾਓ, ਕੋਰਟ ਵਿੱਚ ਲੈ ਕੇ ਜਾਓਗੇ ਤਾਂ 2-3 ਸਾਲ ਲੱਗ ਜਾਂਦੇ ਆ, ਜਦ ਤੇ ਬੰਦਾ ਬਿਜ਼ਨਸ ਬੰਦ ਕਰਕੇ ਹੋਰ ਪਾਸੇ ਭੱਜ ਜਾਂਦਾ ਹੈਗਾ। ਬਹੁਤ ਕੁਝ ਹੁੰਦਾ ਇੱਥੇ ਕੈਨੇਡਾ ਦੇ ਵਿੱਚ। ਕੈਨੇਡਾ ਨੂੰ ਕਾਨੂੰਨ ਚੇਂਜ ਕਰਨ ਦੀ ਲੋੜ ਹੈਗੀ, ਕਰਨ ਲੱਗੇ ਹੋਏ ਹੌਲੀ, ਵਧੀਆ ਕੰਮ ਕਰਨ ਲੱਗੇ ਹੋਏ ਹਨ। ਪਰ ਹਾਂ, ਛੱਡ ਦਿਆ ਕਰੋ ਜੇ ਕੋਈ ਨਹੀਂ ਮੰਨਦਾ, ਇਹੀ ਕਹਿ ਸਕਦੇ ਆ।
1: ਮੈਂ ਕਿਹਾ ਵੀ ਸੱਪ ਪਾਲਣ ਨਾਲ ਨਾ ਇੱਕ ਕੁੱਤਾ ਪਾਲ ਲਓ, ਵਧੀਆ।
0: ਧੰਨਵਾਦ ਤੁਹਾਡਾ, ਧੰਨਵਾਦ ਕਾਲ ਕਾਲ ਕਰਨ ਦਾ। ਅੱਜ ਕੱਲ੍ਹ ਕੁੱਤੇ ਕੁਛੜ ਚੱਕੀ ਫਿਰਦੇ ਹਨ, ਬੜੇ ਪਿਆਰੇ ਹਨ। ਜਿਸ ਹਿਸਾਬ ਨਾਲ ਬੱਚੇ ਕੁੱਤੇ ਨੂੰ ਕੁਛੜ ਚੱਕੀ ਫਿਰਦੇ ਨੇ, ਉਸ ਹਿਸਾਬ ਨਾਲ ਆਪਣੇ ਬਜ਼ੁਰਗਾਂ ਨੂੰ ਵੀ ਚੱਕ ਲਿਓ। ਡੈਡੀ, ਬੜਾ ਪ੍ਰੈਸ਼ਰ ਤੁਹਾਡੇ 'ਤੇ। ਜੇ ਬੱਚੇ ਕੁੱਤੇ ਬਿੱਲੀਆਂ ਰੱਖ ਸਕਦੇ ਹਨ, ਤਾਂ ਤੁਹਾਡੇ ਮਾਂ ਪਿਓ ਵੀ ਸਾਂਭ ਸਕਦੇ। ਦੇਰ ਇਜ਼ ਨਥਿੰਗ ਰੋਂਗ ਵਿਦ ਟੇਕਿੰਗ ਕੇਅਰ ਆਫ ਐਨੀਮਲਸ, ਪਰ ਜਿਹੜੇ ਅਸਲੀ ਇਨਸਾਨ ਹਨ ਇਹ ਵੀ ਅਸਲੀ ਹਨ। ਨਥਿੰਗ ਰੋਂਗ ਵਿਦ ਦਮ, ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਦੀ, ਇਹੀ ਕਹਿੰਦਾ ਹੁੰਦਾ। ਜੇ ਬੱਚੇ ਹੋਰ ਕੰਮ ਕਰ ਸਕਦੇ ਹੈ ਨਾ, ਤੁਹਾਡੇ ਮਾਂ ਪਿਓ ਨੂੰ ਵੀ ਸਾਂਭ ਸਕਦੇ। ਇੱਧਰੋਂ ਖਾਣਾ ਜਾਂਦਾ ਮੂੰਹ ਵਿੱਚ, ਥੱਲੇ ਉਹ ਨਿਕਲਿਆ ਨਾ, ਇੱਦੇ ਕੁੱਤਿਆਂ ਦਾ ਬਿੱਲੀਆਂ ਦਾ ਹੁੰਦਾ ਹੈ, ਉਹ ਵੀ ਚੱਕਦੇ ਆ ਨਾ, ਇਹ ਵੀ ਚੱਕ ਸਕਦੇ ਆ। ਸਿੱਖਿਆ ਦਿਆ ਕਰੋ, ਸਿੱਖਿਆ ਦੇਣੀ ਬੜੀ ਜ਼ਰੂਰੀ ਆ। ਇਸ ਅਪ ਟੂ ਯੂ, ਆਪਾਂ ਸਿਰਫ ਗਾਈਡ ਕਰ ਸਕਦੇ। ਲਓ ਜੀ, ਅਸੀਂ ਕੌਣ ਹੁੰਦੇ ਇੰਨੀ ਸਲਾਹ ਦੇਣ ਵਾਸਤੇ। ਜੋ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਹੋਈ, ਪੇਸ਼ ਕਰਨ ਦੀ ਕੋਸ਼ਿਸ਼ ਕਰੀ ਦੀ ਹੈਗੀ ਹੈ। ਜਸਵੀਰ ਸਿੰਘ, ਗੁਰਜੀਤ ਗੋਸਲ, ਬਲਦੇਵ ਗੋਸਲ ਜੀ, ਸਤਿ ਸ਼੍ਰੀ ਅਕਾਲ ਜੀ ਇਹਨਾਂ ਪ੍ਰੋਗਰਾਮ ਵਿੱਚ।
2: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
2: ਭਾਜੀ, ਸੱਪ ਨੂੰ ਮੂੰਹ ਚ ਪਾ ਕੇ ਦੰਦੀ ਵੱਢੇ, ਹੋਰ ਕੀ ਕਰਨਾ।
0: ਸੱਪ ਦੇ ਦੰਦੀ ਨਾਲ ਕਈ ਚੀਜ਼ਾਂ, ਦੰਦੀ ਬੜੀ ਬੜੀ ਪਸੰਦ ਲੱਗਦੀ ਹੈ, ਸੱਪ ਦੇ ਦੰਦੀ ਨਾਲ ਵੱਢੇ।
2: ਹਾਂਜੀ, ਤੇ ਆ ਦੇਖੋ ਜੀ, ਆ ਨਵਾਂ ਹੀ ਕੰਮ, ਟਰੰਪ ਉਧਰ ਸਮਝੌਤਾ ਕਰਕੇ ਆ, ਸੈਨ ਕਰਕੇ ਆ, ਇਜ਼ਰਾਈਲ ਨੇ 6 ਬੰਦੇ ਵੀ ਮਾਰਤੇ ਤੇ ਅਟੈਕ ਫੇਰ ਸ਼ੁਰੂ ਕਰਤੇ ਆ।
0: ਦੇਖੋ ਜੀ, ਉਹ ਕੰਟਰੀ ਆ ਨਾ, ਅਮਰੀਕਾ ਨੂੰ ਨਹੀਂ ਲਾਈਕ ਕਰਦੀ, ਮੰਨਣ ਨਾ ਮੰਨਣ, ਦੇਰ ਓਨ ਲਾਈਕ ਮੈਂ ਦੇਰ ਓਨ ਅਗਰੀ ਵਿਦ ਦਮ। ਜੇ ਸੋਚੇ ਨਾ, ਅਗਰੀਮੈਂਟ ਸਾਈਨ ਹੋ ਗਈ ਹੈਗੀ ਆ, ਤੇ ਪਤਾ ਲੱਗਿਆ ਆਉਣ ਵਾਲੇ ਦਿਨਾਂ ਵਿੱਚ ਤੋਂ ਸਮਝੌਤਾ।
2: ਹੁਣੇ ਜੀ ਹੁਣੇ ਖਬਰ ਦੇਖਦਾ ਸੀ, ਹੁਣੇ ਪੜ੍ਹਦਾ ਹਟਿਆ, ਕਿਸ ਘੰਟੇ ਹੋਇਆ ਤਦ ਤੋਂ ਪਹਿਲੇ
0: ਜੀ,
2: ਤੇ ਉਹਨਾਂ ਨੇ ਸਮਝੌਤਾ ਤੋੜ ਵੀ ਦਿੱਤਾ, ਮੰਨਦੇ ਨੀ। ਉਹ ਕਹਿੰਦੇ 6 ਬੰਦੇ ਮਾਰਤੇ, ਇਜ਼ਰਾਈਲ ਅਟੈਕ ਕਰਨ ਨੂੰ ਹਟੇ ਨੀ ਰਿਹਾ, ਇਜ਼ਰਾਈਲ ਸੁਣੇ ਨੀ ਰਿਹਾ ਕਿਸੇ ਦੀ।
0: ਜੀ, ਟਫ ਸਿਚੁਏਸ਼ਨ ਹੈਗੀ ਸਾਰਿਆਂ ਵਾਸਤੇ, ਤੇ ਸਿਚੁਏਸ਼ਨ ਨਾ ਕ੍ਰੀਏਟ ਹੋਵੇ। ਦੁਨੀਆ ਭਰ ਦੇ ਲੋਕ ਉਸ ਤੇਲ ਦੀ ਵੇਟ ਕਰਦੇ ਹਨ, ਪ੍ਰਾਈਸ ਡਾਊਨ ਹੋ ਜਾਣ, ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਤੋਰਨਾ ਚਾਹੁੰਦੇ ਆ। ਪਹਿਲਾਂ ਹੀ ਖੁੱਲ੍ਹਾ ਸੀਗਾ, ਬੰਦ ਤਾਂ ਅਮਰੀਕਾ ਨੇ ਕਰਾਇਆ, ਪਹਿਲਾਂ ਹੀ ਖੁੱਲ੍ਹਾ ਸੀਗਾ ਉਹ ਸਟ੍ਰੇਟ ਆਫ ਹਰਮੂਜ਼। ਬੰਦ ਤਾਂ ਇਹਨਾਂ ਨੇ ਕਰਾਇਆ, ਉਹ ਆਪਣੀ ਜ਼ਿੰਦਗੀ ਜੀ ਰਹੇ, ਜੀ ਲੈ ਦੋ, ਜੋ ਕੁਝ ਕਰਦੇ ਆ ਕਰ ਲੈਣ ਦੋ। ਕਹਿੰਦੇ ਉਹਨਾਂ ਕੋਈ ਨਿਊਕਲ ਵੈਪਨ ਕੋਈ ਲੱਭਿਆ ਤਾਂ ਹੈ ਨਹੀਂ ਹਜੇ ਤੱਕ, ਦੇਖਦੇ ਆ।
2: ਤੁਸੀਂ ਆ ਕੰਮਾਂ ਦੀ ਗੱਲ ਕਰਦੇ ਸੀ ਨਾ ਸਟਾਰਟਿੰਗ ਤੇ
0: ਜੀ,
2: ਮੈਂ ਭਾਈ ਕੱਲ ਇੱਕ ਚਾਰਟ ਭੇਜਿਆ ਸੀ ਤੁਹਾਨੂੰ, ਦੇਖਿਆ ਤੁਸੀਂ
0: ਜੀ?
2: ਏਦਾਂ ਦਾ ਹੀ ਚੱਲਣਾ ਲੰਮਾ ਟਾਈਮ ਕੰਮ, ਚਾਰਟ ਦੇ ਵਿੱਚ ਇਹੀ ਦਿਖਾ ਰਹੇ ਆ ਜੀ,
0: ਦਿਖਾ ਹੀ ਰਹੇ, ਕੰਮ ਔਖਾ ਹੋ ਰਿਹਾ ਹੈਗਾ।
2: ਤੇਜ਼ੀ, ਮੈਨੂੰ ਇੱਕ ਸਕਿੰਟ ਦਿਓ ਮਾੜਾ ਜਿਹਾ
0: ਜੀ,
2: ਉਹ ਚ ਕੋਈ ਤੇਜ਼ੀ ਨੀ ਆਉਣੀ, ਕੋਈ ਹਨੇਰੀ ਨੀ ਆਉਣੀ, ਕੋਈ ਘੱਟ ਨੀ ਹੋਣਾ, ਏਦਾਂ ਹੀ ਚੱਲਣਾ ਜਿੱਦਾਂ ਚੱਲਦਾ ਹੀ ਆ ਜੀ,
0: ਸਮੂਥਲੀ ਚੱਲਣਾ। ਪਰ ਔਖੇ ਵੱਡੀਆਂ ਵੱਡੀਆਂ ਸਿਟੀ ਵਿੱਚ ਹੋਏ ਹੋਏ, ਛੋਟੀਆਂ ਸਿਟੀ ਵਿੱਚ ਲੋਕੀ ਵਧੀਆ ਜ਼ਿੰਦਗੀ ਜੀ ਰਹੇ ਹੈਗੇ ਆ, ਔਖੇ ਵੀ ਉਹ ਹੋਏ ਜਿਹੜੇ ਥੋੜੇ ਪੰਗੇ ਲਏ, ਸੌਖੇ ਹੋ ਜਾਣਗੇ, ਪਰ ਕੰਮ ਹਜੇ ਇੰਨੀ ਛੇਤੀ ਨੀ ਵਧਣਾ।
2: 1950 ਚ ਹੋਇਆ ਸੀ ਦੱਸਦੇ ਆ ਜੀ, ਜਿੱਦਾਂ ਮੈਂ ਉਹ ਦੇਖਦਾ ਸੀ ਕੱਲ ਨਿਊਜ਼, 1950 ਚ ਏਦਾਂ ਹੋਇਆ ਸੀ ਜੀ, ਜਿੱਦਾਂ ਹੁਣ ਚੱਲ ਰਿਹਾ, ਏਦਾਂ ਹੀ ਚੱਲਣਾ, ਲੰਮਾ ਟਾਈਮ ਦਿਖਾਉਂਦੇ ਆ ਕਾਫੀ।
0: ਬਲਦੇਵ ਜੀ ਤੁਹਾਡੀ ਵਾਰੀ ਵੀ ਆ ਜਾਣੀ, ਜਸਵੀਰ ਜੀ ਤੁਹਾਡੀ ਵਾਰੀ, ਨਵ ਏਅਰ ਕੰਫਰਟ, ਕਿਆ ਬਾਤ ਆ। ਜਤਿੰਦਰ ਭਾਈ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
3: ਬਹੁਤ ਵਧੀਆ, ਚੜ੍ਹਦੀ ਕਲਾ ਜੀ, ਖਬਰਾਂ ਸੁਣ ਰਹੇ ਆ
0: ਜੀ।
3: ਅਸਲ ਵਿੱਚ ਤੰਬੜ ਸਾਹਿਬ ਜਿਹੜਾ ਇਸ਼ੂ ਆ ਨਾ ਮੇਨ, ਆਪਾਂ ਇਹ ਚਾਹੁੰਦੇ ਆ ਵੀ ਅਸੀਂ ਤੇ ਜੋ ਮਰਜ਼ੀ ਕਰੀਏ
0: ਜੀ,
3: ਦੂਜਾ ਨਾ ਕਰ,
0: ਅਸੀਂ ਜੋ ਸੱਚੀ ਗੱਲ, ਅਸੀਂ ਜੋ ਮਰਜ਼ੀ ਕਰੀਏ, ਦੂਜਾ
3: ਨੀਵਾਂ ਦਿਖਾਉਣ ਦੀ ਜਿਹੜੀ ਹੋਂਦ ਆ ਨਾ ਦੁਨੀਆ ਭਰ ਚ, ਚਾਹੇ ਉਹ ਕੰਟਰੀ ਆ, ਚਾਹੇ ਉਹ ਪਰਿਵਾਰ ਆ, ਚਾਹੇ ਉਹ ਕੁੰਭਾ ਕੋਈ ਵੀ ਆ
0: ਜੀ,
3: ਮੈਨੂੰ ਤਾਂ ਇਹ ਚੰਗਾ ਰੁਝਾਨ ਨਹੀਂ ਹੈ। ਮੈਨੂੰ ਅੱਜ ਵੀ ਲੱਗਦਾ ਕਿ ਅਸੀਂ ਕੋਈ ਵੀ ਬੰਦਾ ਮਨੁੱਖਤਾ ਲਈ ਕੰਮ ਕਰੇ, ਆਪਾਂ ਇਸ ਦੁਨੀਆਂ ਤੇ ਸਫ਼ਰ ਚ ਆ, ਮੈਨੂੰ ਮੈਂ ਵਾਅਦਾ ਕਰਦਾ ਸਥਾਨ ਤੇ ਲਿਖ ਕੇ ਦਿਨ ਕਹਿ ਰਿਹਾ ਆਪਾਂ ਜਾਣਾ ਇੱਥੇ
0: ਜੀ।
3: ਸਾਡੇ ਵੱਡੇ ਵੀ ਗਏ ਆ, ਅਸੀਂ ਵੀ ਜਾਣਾ, ਇਸ ਕਰਕੇ ਉਹੀ ਕੰਮ ਕਰੋ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਤੇ ਫਖਰ ਕਰਨ ਕਿ ਸਾਡੇ ਵੱਡੇ ਵਡੇਰੇ ਵਾਕਈ ਇਸ ਕਾਬਿਲ ਇਨਸਾਨ ਸੀ ਕਿ ਸਾਡੇ ਲਈ ਸੋਹਣਾ ਵਰਲਡ ਛੱਡ ਕੇ। ਬਸ ਤੁਹਾਡੇ ਵਿਚਾਰ ਸੁਣਦਾ, ਥੈਂਕ ਯੂ।
0: ਸੰਧੂ ਸਾਹਿਬ, ਆਪਣੀ ਸੌਕਰ ਟੂਰਨਾਮੈਂਟ, ਫੁੱਟਬਾਲ ਟੂਰਨਾਮੈਂਟ ਬਾਰੇ ਦੱਸ ਦਿਓ ਪਲੀਜ਼।
3: ਹਾਂਜੀ, ਅਸੀਂ ਜੀ ਕੱਲ ਨੂੰ ਸਾਡਾ 8th ਐਨੂਅਲ ਸੌਕਰ ਟੂਰਨਾਮੈਂਟ, ਜਿਹਦੇ ਚ ਆਲਮੋਸਟ 30 ਉੱਪਰ ਟੀਮਾਂ ਨੇ, ਓਵਰ 35 ਓਵਰ 50 ਐਂਡ ਗੋਲਡ ਪ੍ਰੀਮੀਅਮ ਐਂਡ ਪ੍ਰੀਮੀਅਮ ਜਿਹੜੀ ਆ ਗਈ ਆ ਸਾਡੇ ਡਿਵੀਜ਼ਨ ਉਹਦੇ ਤੇ ਪ੍ਰੋਫੈਸ਼ਨਲ ਪਲੇਅਰ ਸਾਡੇ ਖੇਡਣਗੇ ਔਰ ਬਹੁਤ ਅੱਛਾ ਟੂਰਨਾਮੈਂਟ ਇਹ ਹੈਗਾ ਜੀ ਕੋਨਸਟੋਗਾ ਐਂਡ ਸੈਂਡਲਵੁੱਡ ਤੇ ਜਿਹੜਾ ਗ੍ਰੇਟ ਲੇਕ ਸਕੂਲ ਆ ਜੀ ਟਰਫ ਤੇ ਮੈਚ ਆ ਸਵੇਰੇ 8 ਵਜੇ ਸ਼ੁਰੂ ਹੋਏ ਨੇ ਕੋਈ ਵੀ ਤੁਹਾਡਾ ਮਿੱਤਰ ਪਿਆਰਾ ਆਵੇ ਜ਼ਰੂਰ ਅਸੀਂ ਐਪਰੀਸ਼ੀਏਟ ਕਰਾਂਗੇ ਲੰਗਰ ਦਾ ਪ੍ਰਬੰਧ ਆ ਚਾਹ ਦਾ ਪ੍ਰਬੰਧ ਆ ਔਰ ਅਸੀਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਆਪਣੀ ਅੱਖੀਂ ਵਿਛਾ ਕੇ ਸਡੀਕ ਕਰਾਂਗੇ ਪਲੀਜ਼ ਜ਼ਰੂਰ ਆਇਓ ਤੇ ਇੱਕ ਅੱਛੇ ਕੌਜ ਲਈ ਬੱਚਿਆਂ ਨੂੰ ਸਿਹਤ ਜਾਬੀ ਲਈ ਅਸੀਂ ਹਰ ਸਾਲ ਕੰਮ ਕਰਦੇ ਹਾਂ ਸਾਡਾ ਬਹੁਤ ਸਾਰਾ ਖਰਚਾ ਵੀ ਆਉਂਦਾ ਚਲੋ ਪ੍ਰਮਾਤਮਾ ਕਰੇ ਆਪਾਂ ਇਸ ਸੰਪਰਕ ਵੀ ਹੈਗੇ ਤੇ ਤੁਸੀਂ ਵੀ ਆਪਣਾ ਜ਼ਰੂਰ ਕੱਢਿਓ ਅੰਮ੍ਰਿਤਸਰ ਟਾਈਮ ਤੇ ਜ਼ਰੂਰ ਆਇਓ ਤੁਸੀਂ ਵੀ
0: ਟਾਈਮ ਹੈ ਜ਼ਰੂਰ ਕੱਢੂਗਾ ਯੂ ਕੀਪ ਅਪ ਦਾ ਗੁੱਡ ਗੁੱਡ ਵਰਕ ਵਧੀਆ ਫੁੱਟਬਾਲ ਦੇ ਮੈਚ ਖੇਡਦੇ ਹਨ ਸੌਕਰ ਦੇ ਮੈਚ ਖੇਡਦੇ ਹਨ ਨਾ ਵੇਅਰ ਕੰਫਰਟ ਜਤਿੰਦਰ ਸੰਧੂ ਸਾਹਿਬ ਕੱਲ੍ਹ ਨੂੰ ਮੈਚ ਸ਼ੁਰੂ ਹੋ ਜਾਣੇ ਆ ਦੇਖਣਾ ਜ਼ਰੂਰ ਕੌਫੀ ਫੜ ਕੇ ਚਲੇ ਆਇਓ ਜੇ ਘਰ ਵੀ ਬੈਠ ਕੇ ਚਾਹ ਪੀਣ ਤੁਸੀਂ ਅੱਧਾ ਘੰਟਾ ਘੰਟਾ ਲਾ ਦੇਣਾ ਭੱਜਿਓ ਬਣਾ ਕੇ ਚਾਹ ਲੈ ਜਿਓ ਕੋਲ ਉੱਥੇ ਉੱਥੇ ਨਾ ਲੰਗਰ ਲਾਇਆ ਹੈਗਾ ਨਾਲੇ ਦੇਖਿਓ ਸਵੇਰ ਦੀ ਠੰਡੀ ਠੰਡੀ ਹਵਾ ਦੇ ਵੱਖਰੇ ਹੀ ਨਜ਼ਾਰੇ ਹੁੰਦੇ ਹਨ ਨਜ਼ਾਰੇ ਮੈਂ ਤੁਹਾਨੂੰ ਬਹੁਤ ਖਾਲਨੇ ਆ ਬਲਦੇਵ ਸਿੰਘ ਆਰ ਐਸ ਹੀ ਆ ਜਾਓ ਜੀ ਐਨ ਪ੍ਰੋਗਰਾਮ ਦੇ ਵਿੱਚ
3: ਧੰਨਵਾਦ ਅਮਰ ਸਾਹਿਬ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਾਰੇ
0: ਸ਼ੋਅ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਵੀ ਮੇਰੇ
3: ਬਹੁਤ ਵਧੀਆ ਜੀ ਚੜ੍ਹਦੀ ਕਲਾ ਚ ਜੀ
0: ਕੈਨੇਡੀਅਨ ਸੌਕਰ ਦੀ ਟੀਮ ਨੂੰ ਵਧਾਈ ਦਿਓ ਸੱਚੀ ਗੱਲ ਆ
3: ਹਾਂਜੀ ਸਾਡੇ ਮਿੱਤਰ ਪਿਆਰੇ ਸੰਧੂ ਸਾਹਿਬ ਜੀ ਬਹੁਤ ਉਦਮ ਕਰਦੇ ਆ ਜੀ ਇਹ ਸੌਕ ਇਹਨਾਂ ਨੂੰ ਸੌਕਰ ਦਾ ਪਹਿਲਾਂ ਤਾਂ ਪਲੇਅਰ ਰਹੇ ਆ ਵਧੀਆ
0: ਜੀ ਆਪਣੇ ਗੋਡੇ ਬਾਰੇ ਥੋੜਾ ਸੋਚਿਆ ਕਰੋ ਕਹਿੰਦੇ ਗੋਡੇ ਮੇਰੇ ਬੜੇ ਸਟਰੋਂਗ ਆ
3: ਨਹੀਂ ਗੋਡੇ ਵੀ ਸਟਰੋਂਗਾ ਤੇ ਬਾਕੀ ਬਾਈ ਥਾਪੀ ਮਾਰ ਕੇ ਸਿੱਧੂ ਮੂਸੇਵਾਲੇ ਨੂੰ ਵੜਦੇ ਗਰਾਊਂਡ ਚ ਅਜੇ ਵੀ ਇਹ
0: ਕਰਨਾ ਵੀ ਚਾਹੀਦਾ ਕਿਉਂਕਿ ਪਲੇਅਰ ਜਾਨ ਲਾ ਦਿੰਦਾ ਹੈਗਾ ਗੇਮ ਦੇ ਵਿੱਚ ਲਾਣੀ ਵੀ ਚਾਹੀਦੀ ਹੈਗੀ ਆ ਆਪਣੀ ਸਿਹਤ ਵਾਸਤੇ ਵਧੀਆ ਕੌਜ਼ ਵਾਸਤੇ ਵੈਲ ਸਰ ਤੁਸੀਂ ਪੱਕੇ ਕੈਨੇਡਾ ਦੀ ਸੌਕਰ ਟੀਮ ਵਰਗੀ ਗਿਣ ਜਾਂਦੇ ਹੋ
3: ਬਾਕੀ ਜੇ ਕੋਈ ਸੱਪ ਬਣ ਜਾਵੇ ਤੇ ਮੂੰਹ ਚ ਕੋੜ ਕੱਢ ਲਈ ਦੇ ਦੋ ਆਪੇ ਉਲਟਾ ਹੋਈ ਚਲੋ
0: ਆਪਣੇ ਕੀ ਸੱਪ ਦੇ
3: ਮੂੰਹ ਚ ਕੋੜ ਕੱਢ ਲਈ ਦੇ ਦੋ ਬਾਈ ਜੀ ਨੂੰ ਕਹਿੰਦਾ ਮੈਂ ਵੀਰ ਨੂੰ ਤੇ ਦੂਸਰੀ ਗੱਲ ਇਹ ਆ ਵੀ ਦੇਖੋ ਦਰਜੀਤ ਨੇ ਗੱਲ ਕੀਤੀ ਆ ਵੀ ਇਜ਼ਰਾਇਲ ਨਹੀਂ ਮੰਨਦਾ ਭਾਈ ਜਦੋਂ ਦੋਨਾਂ ਨੇ ਜੋੜੀ ਨੇ ਲੜਾਈ ਸ਼ੁਰੂ ਕਰੀ ਸੀ ਅਮਰੀਕਾ ਨੇ ਤੇ ਇਜ਼ਰਾਇਲ ਨੇ ਉਦੋਂ ਪੱਠਿਆਂ ਨੇ ਸ਼ੁਰੂ ਕਰਿਆ ਸੀ ਮਤਾ ਪਾਸ ਪਾ ਕੇ ਹੁਣ ਉਹ ਅਮਰੀਕਾ ਟਰੰਪ ਸਾਹਿਬ ਕੱਲਾ ਹੀ ਸਮਝੌਤਾ ਕਰੀ ਜਾਂਦਾ ਉਹਨੂੰ ਬਾਹਰ ਰੱਖੀ ਫਿਰਦਾ ਉਹ ਇਸ ਕਰਕੇ ਨਾਰਾਜ਼ ਹੈ ਤੇ ਉਹਨੂੰ ਵੀ ਨਾਲ ਲੈ ਕੇ ਚੱਲੇ ਸਾਰਾ ਕੁਝ ਵਿੱਚ ਬਹਾ ਕੇ ਮੀਟਿੰਗ ਦੇ ਕਰਕੇ ਗੱਲਬਾਤ ਉਹ ਮੰਨ ਜੂਗਾ ਪਰ ਉਹ ਇਸ ਕਰਕੇ ਅੜਿਆ ਵੀ ਨਹੀਂ ਭਾਈ ਤੂੰ ਕੱਲਾ ਤਾਂ ਮਲਾਈ ਖਾਈ ਜਾਣਾ ਤੇ ਮੈਨੂੰ ਹੁਣ ਬੰਦੇ ਮਰਵਾ ਕੇ ਤੇ ਮੇਰੇ ਦੁਸ਼ਮਣੀ ਪਵਾ ਕੇ ਪੱਪਾ ਚੱਲਿਆ ਮੈਨੂੰ ਤੂੰ ਇਸ ਕਰਕੇ ਸਿਆਣੇ ਕਹਿੰਦੇ ਵੀ ਕਿਸੇ ਦੀ ਉਮਰ ਤੇ ਨਾ ਲੱਗੋ ਇਜ਼ਰਾਇਲ ਉਮਰ ਤੇ ਲੱਗਿਆ ਸੀ ਅਮਰੀਕਾ ਦੀ ਤੇ ਕੋਈ ਕੰਮ ਹੋ ਗਿਆ ਇਸ ਕਰਕੇ ਗੁਰਜੀਤ ਨੂੰ ਵੀ ਕਹਿੰਦਾ ਹੁੰਦਾ ਵੀ ਨਾ ਉਮਰ ਤੇ ਲੱਗਿਆ ਕਰਕੇ ਕਿਸੇ ਦੇ ਭਾਈ
0: ਉਹ ਤੁਸੀਂ ਆਸੇ ਉਂਗਲ ਫੜ ਕੇ ਨਾ ਕਿਤੇ ਵਾਕ ਵਿੱਚ ਪਾਰਕ ਕਰ ਲਿਓ ਦੋਨੇ ਹੱਥੋਂ ਹੱਥ ਫੜ ਕੇ ਨਾ ਕਾਫੀ ਮੈਂ ਤੁਹਾਨੂੰ ਪਿਲਾ ਦੂੰਗਾ ਕਟਾਰੀਆ ਟੂਰਸ ਐਂਡ ਟਰੈਵਲ ਅਵਤਾਰ ਕਟਾਰੀਆ ਸਭ ਨੂੰ ਸਪੋਂਸਰ ਕਰਦੇ ਆ ਕਿਤੇ ਟਰੈਵਲ ਕਰਨਾ ਹੋਵੇ ਟੂਰ ਤੇ ਜਾਣਾ ਹੋਵੇ ਹਵਾਈ ਜਹਾਜ਼ ਦੀਆਂ ਟਿਕਟਾਂ ਚਾਹੀਦੀਆਂ ਸਾਸੀ ਪ੍ਰਾਈਸ ਵੀ ਮਿਲਦੀਆਂ 905-678-1200 ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹੋ ਗਏ ਧੰਨਵਾਦ ਤੁਹਾਡਾ ਪਿਆਰ ਦੇਣ ਦਾ ਅਤੇ ਕਟਾਰੀਆ ਟੂਰਸ ਐਂਡ ਟਰੈਵਲ ਸਵੇਰ ਤੋਂ 8:30 ਲੈ ਕੇ ਰਾਤ ਦੇ 11 ਵਜੇ ਤੱਕ ਖੋਲ੍ਹੇ ਰਹਿੰਦੇ ਆ ਗ੍ਰੇਟ ਸਰਵਿਸ ਗ੍ਰੇਟ ਪ੍ਰਾਈਸ ਅਵਤਾਰ ਕਟਾਰੀਆ ਕੱਲ੍ਹ ਕਰ ਲਿਓ 905-678-1200 ਕਈ ਵਾਰੀ ਇੱਥੇ 400-500 ਲਾ ਦਾ 400-500 ਮੈਕਸੀਕੋ ਦੀ ਸੀਟ ਮਿਲ ਜਾਂਦੀ ਹੈਗੀ ਆ ਖਾਣਾ ਪੀਣਾ ਸਭ ਕੁਛ ਫਰੀ ਹੁੰਦਾ ਉੱਥੇ 905-678-1200 ਤੇ ਗੱਲਬਾਤ ਕਰ ਲਿਓ ਮਜੈਸੀ ਕਿਚਨ ਵਾਲੇ ਧੰਨਵਾਦ ਅਲਫਾ ਟਰਾਂਸ ਦੇ ਲੱਕੀਅਰ ਸੁੱਕੀ ਸੈਣੀ ਸਾਹਿਬ ਧੰਨਵਾਦ ਜੇ ਕੰਮ ਔਖਾ ਹੋ ਗਿਆ ਨਾ ਕੈਨੇਡਾ ਕਸੂਮਰ ਕੈਨੇਡਾ ਸਿਸ ਦੇ ਜਸਵੀਰ ਸਿੰਘ ਹੁਣ ਜੀ ਨਾਲ ਗੱਲਬਾਤ ਕਰ ਲਿਓ 416-502-3100 ਤੇ ਪਾਵਰ ਆਫ ਸੇਲ ਕਲੈਕਸ਼ਨ ਕਾਲ ਦੇ ਕੈਨ ਸਟੋਪ ਦ ਮਾਲ ਤੁਹਾਡਾ ਕੰਮ ਸੌਖਾ ਕਰ ਦੇਣਗੇ ਬੈਂਕਰਪਸੀ ਤੋਂ ਦੂਰ ਕਰ ਦੇਣਗੇ ਕਲੈਕਸ਼ਨ ਕਾਲਾਂ ਤੋਂ ਦੂਰ ਕਰ ਦੇਣਗੇ ਇੱਕ ਕਾਲ ਕਰਨੀ ਪੈਣੀ ਆ 416-502-3100 ਤੇ 70% ਕਰਜ਼ਾ ਮਾਫ ਕਰਕੇ ਦਿੰਦੇ ਹਨ ਦੁਆਬਾ ਸਵੀਟਸ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ ਤੇ ਸਾਡੇ ਮੇਨ ਸਪੋਂਸਰ CWC ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ 905-670-4444 ਐਕਸਪ੍ਰੈਸ ਸੈਂਟਰੀ ਫੈਮਿਲੀ ਸਪੋਂਸਰਸ਼ਿਪ ਜਿਹੜੇ ਬੱਚੇ ਸੋਚਦੇ ਆ ਵੀ ਮੈਂ ਰਿਫਿਊਜੀ ਦਾ ਕੇਸ ਲਗਾ ਦੇਵਾਂ ਆਹ ਕਰ ਦੇਵਾਂ ਨਾ ਜਿਹਨਾਂ ਨੂੰ ਚਿੱਠੀਆਂ ਆਉਣ ਲੱਗ ਪਈਆਂ ਹਨ ਇੱਕ ਵਾਰੀ ਕਾਲ ਕਰ ਲਿਓ 905-670-4444 ਤੇ ਜਾਣਕਾਰੀ ਲੈ ਲਿਓ ਜ਼ਰੂਰ ਮੈਂ ਦੋ ਕਾਲਾਂ ਲੈਂਦਾ ਜਸਵੀਰ ਸਿੰਘ ਜੀ ਆ ਜਾਓ
3: ਅਮਰ ਸਾਹਿਬ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ
3: ਅਮਰ ਸਾਹਿਬ ਬਾਈ ਨੇ ਆਪਣੇ ਦਿਲ ਦੀ ਉਹ ਗੱਲ ਰੱਖੀ ਆ ਵੀ ਸੱਪ ਨੂੰ ਦੁੱਧ ਪਾਉਣ ਨਾਲ ਹਨਾ ਕੁੱਤੇ ਨੂੰ ਦੁੱਧ ਪਾ ਦਿਓ ਗੱਲ ਹੁਣ 2021 ਦੇ ਵਿੱਚ ਸੱਪ ਹੀ ਬਹੁਤ ਬ੍ਰਾਹਮਣ ਚ ਆ ਗਿਆ ਹੁਣ ਕਿੰਨੇ ਕੁ ਕੁੱਤੇ ਰੱਖੋਗੇ ਤੁਸੀਂ ਕਹਿੰਦਾ ਮਤਲਬ ਅਮਰ ਸਾਹਿਬ ਉਹ ਤਾਂ ਹੁਣ ਮਗਰਾਂ ਨੀ ਆਪਣੇ ਚ ਤਾਂ ਕਹਿੰਦੇ ਕਾਰੋਬਾਰਾਂ ਚ ਬਿਜ਼ੀ ਹੋ ਗਏ ਬਾਕੀ ਚਲੋ ਹਰੇਕ ਦੀ ਸੋਚ ਆਪਣੀ ਆ ਪਰ ਜਿਹੜਾ ਲੋੜਵੰਦ ਭਰਾ ਆ ਉਹਦੀ ਹੈਲਪ ਕਰਨੀ ਚਾਹੀਦੀ ਆ ਮੈਂ ਇਹਦੇ ਹੱਕ ਚ ਆ ਬਾਕੀ ਅਮਰ ਸਾਹਿਬ ਬਾਕੀ ਹੁਣ ਜਿੱਦਾਂ ਦੀ ਸਿਚੁਏਸ਼ਨ ਆ ਉਹਦੇ ਵਿੱਚ ਬਚ ਕੇ ਚੱਲੋ ਹੁਣ ਦੇਖ ਲਓ ਇੱਕ ਪ੍ਰੋਜੈਕਟ ਕੈਲਰਨ ਦੇ ਵਿੱਚ ਚੱਲਿਆ ਕਹਿੰਦੇ ਉੱਥੇ ਲਾਈਨਾਂ ਲੱਗੀਆਂ ਆ ਮਗਰਾਣੀ ਇਹਨਾਂ ਨੇ ਵੀ ਏਦਾਂ ਹੀ ਇੰਜ ਤਾਂ ਕਹਿੰਦੇ ਹੁਣ ਸੱਪੇ ਹੀ ਪਾਲਣੇ ਆ ਮਗਰਾਣੀ ਸਮਾਂ ਦੇਣ ਦਾ ਬਹੁਤ ਤੁਹਾਡਾ ਧੰਨਵਾਦ ਹੈ ਬਚ ਕੇ ਚੱਲੋ ਧੰਨਵਾਦ
0: ਧੰਨਵਾਦ। ਕਈਆਂ ਕੋਲ ਜਿਹੜੇ ਜਿਹਨਾਂ ਨੇ ਨਹੀਂ ਪੰਗੇ ਉਹਨਾਂ ਕੋਲ ਪੈਸੇ ਹਨ, ਇਨਵੈਸਟਮੈਂਟ ਵਾਸਤੇ ਪੈਸੇ ਹੈਗੇ ਆ। ਜੇ ਤੁਹਾਡੇ ਕੋਲ ਹੈਗੇ ਆ ਵਧੀਆ ਡੀਲ ਮਿਲਦੀ ਹੈ, ਦੇਅਰ ਇਜ਼ ਨਥਿੰਗ ਰੋਂਗ। ਜੇ ਤੁਹਾਡੀ ਜੋਬ ਵਧੀਆ ਹੈਗੀ, ਇੱਥੇ ਨਿਆਣੇ ਦੋ ਦੋ ਲੱਖ ਢਾਈ ਢਾਈ ਲੱਖ ਕਮਾ ਰਹੇ ਹਨ। ਮੀਆਂ ਬੀਬੀ ਦੋ ਲੱਖ ਢਾਈ ਲੱਖ ਇੱਕ ਬੰਦੇ ਰਹੇ, ਉੱਧਰੋਂ ਜੇ ਤੁਹਾਡਾ ਪਾਰਟਨਰ ਕਮਾ ਰਿਹਾ ਲੱਖ, ਤਿੰਨ ਲੱਖ ਡਾਲੋ ਥੋੜ੍ਹਾ ਹੁੰਦਾ ਸਾਲ ਦਾ, ਯੂ ਕੈਨ ਬਾਏ 10 ਹਾਊਸਿਸ। ਮੇਰੇ ਕਹੇ ਤਾਂ ਭਾਵੇਂ ਖਰੀਦ ਨਾ ਲਿਓ, ਆਪਣੀ ਸਿਚੁਏਸ਼ਨ ਦੇਖਿਓ, ਪਰ ਖਰੀਦ ਸਕਦੇ ਹੋ। ਸਹੀ ਸਲਾਹ ਖਰੀਦਣ ਵਿੱਚ ਲੈਣੀ ਬੜੀ ਜ਼ਰੂਰੀ ਹੁੰਦੀ ਹੈ। ਉਹ ਦੇ ਰਹੇ ਆ ਮਨਜੀਤ ਚੀਮਾ ਜੀ, 18 ਸਾਲ ਦਾ ਐਕਸਪੀਰੀਅੰਸ ਆ, ਕਮਿਟਡ ਟੂ ਹੈਲਪਿੰਗ ਬਾਇਰਸ ਐਂਡ ਸੈਲਰਸ। ਤੋ ਇੱਕ ਪ੍ਰੋਪਰਟੀ ਵਿੱਚ ਇਨਵੈਸਟ ਕਰਨਾ ਹੋਵੇ, ਪ੍ਰੋਪਰਟੀ ਖਰੀਦਣੀ ਹੋਵੇ, ਜਾ ਕੇ ਦੇਖ ਆਇਓ, ਤੁਹਾਨੂੰ ਪਤਾ ਲੱਗ ਜਾਵੇਗਾ ਕੀ ਕੁਛ ਮਿਲਦਾ ਹੈਗਾ, ਕੀ ਤੁਸੀਂ ਅਫੋਰਡ ਕਰ ਸਕਦੇ ਕਿ ਨਹੀਂ, ਤੁਹਾਡੀ ਜੋਬ ਕਿੰਨੀ ਕੁ ਸਟਰੋਂਗ ਹੈਗੀ। ਜੋਬ ਸਟਰੋਂਗ ਹੋਣੀ ਵੀ ਬੜੀ ਜ਼ਰੂਰੀ ਹੁੰਦੀ ਆ। ਤੋ ਮਨਜੀਤ ਚੀਮਾ ਜੀ ਸਹੀ ਸਲਾਹ ਦਿੰਦੇ ਨੇ ਘਰ ਖਰੀਦਣ ਜਾਂ ਵੇਚਣ ਵਾਸਤੇ। 18 ਸਾਲ ਐਕਸਪੀਰੀਅੰਸ ਹੈਗਾ ਆ, ਰੈਜੀਡੈਂਸ਼ੀਅਲ ਟ੍ਰਾਂਜੈਕਸ਼ਨ, ਕਮਰਸ਼ੀਅਲ ਟ੍ਰਾਂਜੈਕਸ਼ਨ। ਮਨਜੀਤ ਚੀਮਾ ਡਾਇਰੈਕਟ ਲਾਈਨ ਆ, 416-352-9965, 416-352-9965। ਆਇਰਨ ਲੇਡੀ ਮੈਂ ਕਹਿੰਦਾ, ਬੜੀ ਮਿਹਨਤ ਕਰਦੇ ਆ, ਕਰਨੀ ਵੀ ਚਾਹੀਦੀ ਆ। ਬਲਦੇਵ ਜੀ ਦੁਬਾਰਾ ਆਏ, ਤੁਸੀਂ ਆ ਜਾ, ਰਜਾਈ ਤੋਂ ਡਿੱਗ ਪਏ।
4: ਨਹੀਂ ਅੱਧੀ ਰਜਾਈ ਆ ਬਾਹਰ, ਮੇਰੀ ਗੱਲ ਸੁਣੋ
0: ਜੀ।
4: ਭਗਵੰਤ ਮਾਨ ਦੀ ਵੀਡੀਓ ਨਿਕਲੀ ਨਿਕਲੀ ਤੇ ਹੁਣ ਜਥੇਦਾਰ ਮਾਫੀ ਮੰਗੂ, ਕਿੱਦਾਂ ਜਿਹੜਾ ਰਜਾਈ ਜਿਹੜਾ ਜਥੇਦਾਰ ਬਣਾਇਆ ਅੱਧੀ ਰਾਤ ਨੂੰ, ਹੁਣ ਫਿਰ ਕਿੰਨੀ ਨਮੋਸੀ ਹੋਊ ਕਹੂੰਗਾ ਨਾ। ਉਹ ਐਕਟਰ ਨਿਕਲਿਆ ਪੰਜਾਬ ਪਾਕਿਸਤਾਨ ਚੋਂ,
0: ਜਿਹੜੇ
4: ਕਹਿੰਦੇ ਧਰਮ ਯੁੱਧ ਮੋਰਚਾ ਲਾਵਾਂਗੇ, ਧਰਮ ਯੁੱਧ ਮੋਰਚਾ ਕਾਹਦਾ ਜੀ? ਤੇ ਬਾਕੀ ਉਹ ਜਿਹੜੇ ਘਰ ਵੇਚਣ ਵਾਲੇ ਕੱਲ ਦਲਾਲ ਖੜੇ ਸੀ ਨਾ, 15-20 ਨਾਲ ਸੋਨਾ ਦੇਵਾਂਗੇ ਫਲਾਣਾ ਦੇਵਾਂਗੇ, ਇਹਨਾਂ ਦੇ ਚੱਕਰ ਚ ਫਸ ਨਾ ਜਾਇਓ। ਬਾਕੀ ਗੁਰਜੀਤ ਦੇ ਵਿਚਾਰ ਵਧੀਆ ਹੁੰਦੇ, ਬਾਈ ਵੀ ਹੁਣ ਐਕਟਰ ਬਣ ਗਿਆ, 4 ਘੰਟੇ ਕਰ ਰੇਡੀਓ ਤੇ ਲੱਗ ਗਿਆ।
0: ਇੱਕ ਮੂਵੀ ਬਣਨੀ ਚਾਹੀਦੀ ਤੁਹਾਡੀ ਸਾਰਿਆਂ ਦੀ, ਲਾਈਵ ਕੈਮਰੇ ਲਾ ਕੇ, ਸੱਚੀ ਗੱਲ ਆ, ਇੱਕ ਕੰਟੇਨਰ ਵਿੱਚ ਹੀ ਵਾੜਦੇ ਹੋ ਸਾਰਿਆਂ ਨੂੰ। ਧੰਨਵਾਦ ਤੁਹਾਡਾ ਕਾਲ ਕਰਨ ਦਾ। ਮੈਂ ਟੈਂਟ ਵਾਲੀ ਇਨਫੋਰਮੇਸ਼ਨ ਦੇ ਰਿਹਾ, ਗੁਰਸੇਵ ਗਿੱਲ ਦੀ ਇਨਫੋਰਮੇਸ਼ਨ ਦੇ ਰਿਹਾ, ਟੈਂਟ ਬੁੱਕ ਕਰਨੀ ਚਾਹੀਦੀ, 416-557-0591। ਅਮਰੀਕ ਸਿੰਘ ਬੱਲੇ, ਕਿਆ ਬਾਤ ਹੈ, ਬੜੀ ਦੇਰ ਬਾਅਦ ਲਾਈਨ ਆਈ। ਅਮਰੀਕ ਸਿੰਘ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ।
5: ਬੀਣ
0: ਬਜਾ ਕੇ ਤਾਂ ਕੋਈ ਹੋਰ ਚੀਜ਼ਾਂ ਖੜੀਆਂ ਹੋਣ ਲੱਗ ਪੈਂਦੀਆਂ ਹਨ, ਬੀਣ ਨਾ ਤੁਸੀਂ ਆਪਣਾ
5: ਬੀਨਾ ਬਜਾਉਣ ਦੇ ਨਾਲ ਜੋ ਨਾ, ਬੀਨਾ ਬਜਾਉਣ ਦੇ ਨਾਲ ਜੋ ਵਜਾਉਣਾ, ਤੁਸੀਂ ਕਹਿੰਦੇ ਵੀ ਆ ਸੱਪ ਦਾ, ਹੁਣ ਕਹਿੰਦੇ ਆ ਕੰਧਾਂ ਦੇ ਤਰੇ ਫਿਰਦੇ, ਕੁੱਤੇ ਦੇ ਕੰਧਾਂ ਦੇ ਵੇਚਣੇ ਮੇਰੇ ਹਿਸਾਬ ਨਾਲ।
0: ਏਦਾਂ ਕਰੇ ਗਾਣਾ ਸੁਣਾਦਾ ਫਿਰ, ਮੈਂ ਵੇਟ ਕਰਦਾ ਤੁਹਾਡੇ ਗਾਣੇ ਦੀ।
5: ਭਾਜੀ ਮੰਡੇ ਆ ਜਾਓ, ਮੰਡੇ ਪੱਕਾ ਖਾਊ, ਅੱਜ ਟਾਈਮ ਘੱਟ ਆ।
0: ਤੁਸੀਂ ਵੀ ਦਲਜੀਤ ਸਾਹਿਬ ਬਣ ਗਏ, ਹਟ ਜਾਓ ਤੁਸੀਂ।
5: ਮੈਂ ਕਿਹਾ ਦਲਜੀਤ ਸਾਹਿਬ ਜੀ, ਇੱਕ ਪਾਸੇ ਦਲਜੀਤ ਸਾਹਿਬ ਦਾ ਆਪਣੇ ਸਾਹਮਣੇ ਕੁਛ ਵੀ ਹੈ ਨਹੀਂ ਗਿਆ ਭਾਜੀ।
0: ਬਹੁਤ ਵਧੀਆ, ਵੈਰੀ ਵੈਲ ਸਰ, ਥੈਂਕ ਯੂ ਵੈਰੀ ਮਚ। ਲਾਈਨਾਂ ਮੇਰੀਆਂ ਸਾਰੀ ਹੀ ਵਿਜ਼ੀ, 1x1 ਮੈਂ ਲਾਈਨਾਂ ਸਾਰੀਆਂ ਲੈ ਜਾਂਦਾ। ਟੈਂਟ ਰੈਂਟ ਕਰਨਾ ਹੋਵੇ, ਗੁਰਸੇਵੇ ਗਿੱਲ ਨਾਲ 416-552-0951 ਤੇ ਗੱਲਬਾਤ ਕਰ ਲੈਣੀ ਹੈਗੀ ਆ। ਤੇ ਸ਼ਨੀਵਾਰ ਜੁਲਾਈ ਦੀ 25 ਤਰੀਕ ਨੂੰ ਟੀਮ ਫੋਰ ਐਂਟਰਟੇਨਮੈਂਟ ਲੈ ਕੇ ਆ ਰਹੇ ਹਨ ਪੰਜਾਬੀ ਵਿਰਸਾ, ਤੇ ਜਿਹਦੇ ਵਿੱਚ ਐਂਟਰਟੇਨਮੈਂਟ ਹੀ ਹੋਵੇਗੀ, ਗੀਤ ਸੰਗੀਤ ਹੋਵੇਗਾ। ਨੰਬਰ 6474006862 ਤੇ ਗੱਲਬਾਤ ਕਰਨੀ ਆ। ਇਸ ਦੇ ਨਾਲ ਨਾਲ ਆਰ ਗਿੱਲ ਵਾਲਿਆਂ ਨੂੰ ਕਾਫੀ ਸਾਰੀਆਂ ਜੋਬਾਂ ਅਵੇਲੇਬਲ ਹਨ, ਡਰਾਈਵਰ ਦੀਆਂ 3 ਸਾਲ ਦਾ ਐਕਸਪੀਰੀਅੰਸ ਚਾਹੀਦਾ, ਵਧੀਆ ਪੈਸੇ ਮਿਲ ਸਕਦੇ। ਆਰ ਗਿੱਲ ਤੇ ਸੰਪਰਕ ਕਰਨਾ, ਨੰਬਰ ਰਸ਼ਪਾਲ ਸਾਹਿਬ ਨਾਲ ਗੱਲਬਾਤ ਕਰ ਲਈ 6473300585 ਤੇ ਤੁਸੀਂ ਗੱਲਬਾਤ ਕਰ ਲਿਓ। ਕਮਲ ਜੀ ਸਿੰਘ ਤੁਹਾਡੀ ਮੈਂ ਕਾਲ ਲੈਂਦਾ, ਮੈਨੂੰ ਇੱਕ ਐਡ ਹੋਰ ਪੜ੍ਹ ਲੈ ਦਿਓ, ਇਹਨਾਂ ਦੇ ਸਾਰੇ ਆਪਾਂ ਚੱਲਦੇ ਹਾਂ। ਐਲ ਏ ਟਰੱਕ ਤੋਂ ਰਾਜਾ ਬਾਈ ਦਾ ਨੰਬਰ 9416-954-9162, 24/7 ਸਰਵਿਸ ਦਿੰਦੇ ਆ। ਕਾਰ ਟਰੱਕਰ ਦੇ ਟਾਇਰ ਚੇਂਜ ਕਰਵਾਉਣੇ ਆ, ਟਰੱਕ ਵਾਸ਼ ਕਰਵਾਉਣਾ ਹੋਵੇ ਤਾਂ ਆਇਲ ਚੇਂਜ ਕਰਵਾਉਣਾ ਹੋਵੇ ਤਾਂ 1776 ਮਾਇਲ ਸਾਈਡ ਡਰਾਈਵ ਤੇ ਪਹੁੰਚੋ, ਤਾਂ ਟਾਈਮ ਬਚਦਾ। 24/7 ਸਰਵਿਸ ਆ ਐਲ ਏ ਟਰੱਕ ਟਾਇਰ ਐਂਡ ਲੂਪ ਤੇ ਗੱਲਬਾਤ ਕਰ ਲਿਓ। ਰਾਜਾ ਬਾਈ ਐਲ ਏ ਵਾਲੇ ਤੇ ਇੰਡੀਅਨ ਪੰਜਾਬੀ ਬਾਜ਼ਾਰ ਹੈਗਾ, 115 ਫਾਦਰ ਟੋਬਨ ਰੋਡ ਤੇ ਫਰੈਸ਼ ਫਰੂਟਸ ਐਂਡ ਵੈਜੀਟੇਬਲ ਮਿਲਦੇ ਹਨ, ਤੇ ਟੇਕ ਆਊਟ ਵਾਸਤੇ ਰੈਸਟੋਰੈਂਟ ਹੈਗਾ ਆ, ਮੀਟ ਸ਼ੋਪ ਹੈਗੀ ਆ, ਦੇ ਹੈਬਿਟ ਆਲ, ਵਧੀਆ ਪ੍ਰਾਈਸ ਆ, ਗ੍ਰੇਟ ਸਰਵਿਸ ਆ, ਤੇ ਆਲਵੇਜ਼ ਫਰੈਸ਼ ਸਮਾਨ ਮਿਲਦਾ ਇੰਡੀਅਨ ਪੰਜਾਬੀ ਬਾਜ਼ਾਰ ਤੇ। ਟਰਾਈ ਕਰਕੇ ਜ਼ਰੂਰ ਦੇਖਿਓ, ਤੁਸੀਂ ਕਰਦੇ ਹੋ, ਬੜਾ ਰਿਸਪੋਂਸ ਦਿੰਦੇ ਹੋ, ਧੰਨਵਾਦ। 115 ਫਾਦਰ ਟੋਮਾ ਰੋਡ ਤੇ ਹਨ, ਬਰੈਂਪਟਨ ਦੇ ਵਿੱਚ। ਕਮਲਜੀਤ ਸਿੰਘ ਜੀ ਆ ਜਾਓ ਤੁਸੀਂ।
6: ਹਾਂਜੀ ਕਮਰ ਸਾਹਿਬ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
6: ਹਾਂਜੀ ਬਸ ਠੀਕ ਠਾਕ ਹੈ ਸਰ, ਬਹੁਤ ਵਧੀਆ। ਇੱਕ ਕੇਪੀ ਧਾਰੀਵਾਲ ਸਾਹਿਬ ਦਾ ਨੰਬਰ ਦੇ ਰਿਹਾ ਕਿਤੋਂ, ਤੇ ਕਾਫੀ ਮਤਲਬ ਗੱਲਬਾਤ ਜਿਹੜੀ ਹੈ ਤਾਂ ਕਿ ਹੋਰ ਵੀ ਵੱਧ ਸਕੇ। ਤੇ ਦੇਖੋ ਜੀ, ਹੁਣ ਆਪਣੇ ਪਹਿਲਾਂ ਤਾਂ ਬਰੀਕ ਪਾਈ ਵਾਲਾ ਦੀ ਆਵਾਜ਼ ਬੜੀ ਫੋਨ ਨਹੀਂ ਹੋਇਆ ਨਾ।
0: ਫੋਨ ਵਿੱਚ ਕਿਰਕਿਰ ਬਹੁਤ ਆ ਰਹੀ ਹੈਗੀ, ਪਲੀਜ਼ ਦੁਬਾਰਾ ਕਾਲ ਕਰ ਲਓ ਜਾਂ ਤੁਸੀਂ ਥੋੜ੍ਹਾ ਠੀਕ ਕਰ ਲਓ ਇਸਨੂੰ, ਹੁਣ ਠੀਕ ਆ,
7: ਹੁਣ ਠੀਕ ਆ ਜੀ,
0: ਹਾਂਜੀ
7: ਭਗਵੰਤ ਮਾਨ ਆ ਰਿਹਾ ਵਾਪਸ ਲਾਈ ਦੇ ਵਿੱਚ, ਪੰਜਾਬ ਦੇ ਲੋਕ ਚੰਗੇ ਆ, ਕੱਲ ਤੇ ਕੰਮ ਕਰ ਰਹੇ ਆ, ਅਸੀਂ ਵੀ ਇੱਥੇ ਕਰੀਏ, ਇਹ ਸਾਰੀ ਜੁਨਰੀ ਜਿੰਨੀ ਵੀ ਆ ਇਹਨਾਂ ਨੂੰ ਦਲਾ ਕੇ ਤੇ ਨਵੇਂ ਬੰਦੇ ਲੈ ਕੇ ਆਈਏ, ਜੇ ਪੈਸੇ ਕਮਾ ਕਮਾ ਕੇ ਸਿਟਿੰਗ ਦੇਣੇ ਆ ਉਹ ਫਿਰ ਤੁਹਾਡੀ ਮਰਜ਼ੀ ਹੈ ਸਾਨੂੰ ਇਹਨਾਂ ਦੀ।
0: ਤੁਸੀਂ ਖੁਦ ਆਪਣੀ ਇਨਵੈਸਟੀਗੇਸ਼ਨ ਕਰਨੀ ਹੈ, ਕਿਹਨੂੰ ਵੋਟ ਪਾਉਣਾ ਚਾਹੁੰਦੇ, ਸਾਡੇ ਵਾਸਤੇ ਕੀ ਕੁਛ ਕੀਤਾ, ਕੀ ਕੁਛ ਕਰ ਸਕਦੇ ਹਨ। ਤੋ ਆਪਣੇ ਨੌਜਵਾਨ ਵੀ ਕਹਿ ਸਕਦਾ, ਅਭੀ ਧਾਲੀਵਾਲ ਜੀ ਖੜੇ ਹਨ ਸੀਟ ਦੇ ਲਈ, ਉਹਨਾਂ ਨੇ ਕਾਫੀ ਸਾਰੀ ਇਨਫੋਰਮੇਸ਼ਨ ਲੈ ਕੇ ਆਵਾਂਗੇ, ਸਿਟੀ ਵਿੱਚ ਕੀ ਕੁਛ ਹੋ ਰਿਹਾ, ਕੀ ਕੁਛ ਹੋਣਾ ਚਾਹੀਦਾ ਸੀਗਾ, ਹੌਸਪੀਟਲ ਪਤਾ ਲੱਗ ਰਿਹਾ ਵੀ ਬਟਨ ਦੱਬੂਗੇ ਨਾ ਉੱਥੇ ਐਲੀਵੇਟਰ ਵਾਂਗੂ ਉੱਪਰ ਨੂੰ ਆ ਜਾਵੇਗਾ, ਜਿਹੜੇ ਤੁਸੀਂ ਪੈਸੇ ਦਿੱਤੇ ਸੀ ਨਾ ਤੁਹਾਡੇ ਨਾਂ ਵੀ ਲਿਖੇ ਆਣੇ ਉੱਪਰ, ਕਿਨ ਦਿੱਤੇ ਸੀ, ਕਿਆ ਬਾਤ ਹੈ, ਆ ਜਾਵੇਗਾ ਯਾਰ, ਫਿਕਰ ਨਾ ਕਰਿਓ, ਆ ਜਾਵੇਗਾ ਜ਼ਰੂਰ।

0: GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
1: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ। ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
0: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525 ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ ਬ੍ਰੈਂਟਨ।
2: CWC Immigration is one of the largest immigration companies and ਦੇ 4 ਆਫਿਸ ਕੈਨੇਡਾ ਚ ਨੇ ਤੇ 12 ਇੰਡੀਆ ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟਸ।
3: ਸਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ। CWC Immigration, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪਾਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ। CWC Immigration 905-670-4444।
4: ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸ਼ੁੱਕਰਵਾਰ ਦੇ ਦਿਨੇ ਰਾਜ ਕੁਸ਼ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਪਰਿਵਾਰਿਕ ਟਾਈਮ ਆ ਜਾਣਾ ਵੀਕਐਂਡ ਦੇ ਬਤਾਉਣ ਦੀ ਕੋਸ਼ਿਸ਼ ਕਰਿਓ। ਮੈਂ ਦੋ ਕਾਲਾਂ ਲੈ ਲੈਂਦਾ ਅਤੇ ਖਬਰਾਂ ਬਹੁਤ ਸਾਰੀ। ਇੱਕ ਟਰਾਂਸਪੋਰਟ ਟਰੱਕ ਨੇ ਸਕੂਲ ਬੱਸ ਵਿੱਚ ਟੱਕਰ ਮਾਰੀ, 26 ਬੱਚੇ ਸੀ ਉਸ ਬੱਸ ਦੇ ਵਿੱਚ, ਉਹਦੀ ਗੱਲਬਾਤ ਕਰਾਂਗਾ। 4693 ਤੁਸੀਂ ਏਅਰ ਤੇ ਹੋ ਜੀ।
5: ਹਾਂਜੀ ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਵੀ ਮੇਰੇ।
5: ਹਾਂਜੀ ਤਿਆਰੀਆਂ ਕਰੋ ਮਿਊਨਸੀਪਲ ਇਲੈਕਸ਼ਨ ਦੀਆਂ। 27 ਚ ਭਗਵੰਤ ਮਾਨ ਨੇ ਆਉਣਾ ਜੀ। ਸਾਡੇ ਪਿੰਡਾਂ ਦੇ ਸੜਕਾਂ ਤਾਂ ਬਣੀਆਂ ਨੀ, ਐਵੇਂ ਇੱਥੇ ਰੌਲਾ ਪਾਏ ਆ। ਉਹ ਕਰਤਾ ਉਹ ਕਰਤਾ ਨਾ, ਨਾ ਸੜਕਾਂ ਦੁਆਬੇ ਚ ਬਣੀਆਂ, ਨਾ ਕਿਸੇ ਪਾਸੇ ਹੋਰ ਪਾਸੇ ਬਣੀਆਂ ਜਿਹੜੀਆਂ ਪਿੰਡਾਂ ਦੀਆਂ ਸੜਕਾਂ, ਨਾ ਸਕੂਲਾਂ। ਸਾਡੇ ਮਾਸਟਰ ਵੀ ਕੱਢ ਕੱਢ ਕੇ ਲਈ ਜਾਂਦਾ, ਦੋ ਦੋ ਮਾਸਟਰ ਰੱਖੇ ਹੋ ਸਾਰੇ।
4: ਉਹ ਜਿਹੜਾ ਬਾਦਲਾਂ ਨੇ ਅਕਾਲੀਆਂ ਨੇ ਸਾਈਕਲ ਦਿੱਤਾ, ਉਹਦੇ ਚੜ੍ਹ ਕੇ ਸਕੂਲ, ਉਹ ਸਾਈਕਲ ਚੜ੍ਹ ਕੇ ਬੱਚੇ ਭੱਜ ਗਏ ਲੱਗਦਾ। ਧੰਨਵਾਦ ਤੁਹਾਡਾ ਕਾਲਾ ਕਰਦਾ। 900 ਤੇ ਆ ਜਾਓ ਜੀ।
6: ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਵੀ ਮੇਰੇ, ਕੀ ਹਾਲ ਚਾਲ?
6: ਠੀਕ ਠਾਕ ਦੰਬੜ ਸਾਹਿਬ। ਸਿਟੀ ਦੀ ਇਲੈਕਸ਼ਨ ਆ ਰਹੀ ਆ ਨਾ, ਵਧੀਆ ਗੱਲ ਆ, ਤੁਸੀਂ ਇੱਥੇ ਬਾਰੇ ਗੱਲ ਕਰਦੇ ਹੋ, ਧੰਨਵਾਦ ਤੁਹਾਡਾ
4: ਜੀ।
6: ਜਿਹੜੇ ਸਾਡੇ ਕਾਲਰ ਕਾਲਾਂ ਕਰਦੇ ਨੇ, ਤੁਸੀਂ ਇਹਨਾਂ ਦਾ ਕੋਈ ਵਟਸਐਪ ਗਰੁੱਪ ਬਣਾ ਦਿਓ, ਅਸੀਂ ਕਿਤੇ ਇਕੱਠੇ ਹੋਈਏ ਤੇ ਕੋਈ ਵਿਚਾਰ ਕਰੀਏ ਆਪਣੇ, ਤਾਂ ਹੀ ਗੱਲ ਬਣਦੀ ਆ। ਨਹੀਂ ਜੇ ਕਿਤੇ ਜਿਵੇਂ ਪਹਿਲਾਂ ਵਾਂਗੂ ਇਲੈਕਸ਼ਨ ਕਿਸੇ ਦਿਵਾਲੀ ਦਿਵੂਲੀ ਤੇ ਰੱਖਦੀ, ਸਾਡੇ ਲੋਕਾਂ ਦਾ ਦੀਵੇ ਲਾਉਣ ਚੱਲ ਜਾਣਾ, ਵੋਟਾਂ ਤਾਂ ਪਾਉਣ ਜਾਣਾ ਕਿਸੇ ਨੇ ਨੀ ਹੈਗਾ, ਫਿਰ ਅਸੀਂ ਚੇਂਜ ਕਿੱਥੋਂ ਪਾਲਦੇ ਆ ਜੀ?
4: ਵੈਲ ਸੈਡ, ਵੋਟਾਂ ਪਾਣੀਆਂ ਬੜੀ ਜ਼ਰੂਰੀ ਹੈਗੀ ਆ। ਆਪਣੇ ਬੱਚਿਆਂ ਨਾਲ ਗੱਲ ਕਰੋ, ਆਪਣੇ ਪਰਿਵਾਰ ਨਾਲ ਗੱਲ ਕਰੋ, ਆਪਣੇ ਬਿੱਲ ਬੱਤੀਆਂ ਦੇਖੋ, ਆਪਣੀਆਂ ਸਹੂਲਤਾਂ ਦੇਖੋ, ਕਿਹਨ ਕੀ ਕੁਛ ਕੀਤਾ। ਤੁਹਾਡੇ ਹੱਕ ਹੈਗਾ ਵੋਟ ਪਾਉਣ ਦਾ, ਬਹੁਤ ਘੱਟ ਪਰਸੈਂਟੇਜ ਕਾਊਂਟ ਹੁੰਦੀ ਆ। ਵਨ ਆਫ ਦਾ ਮੋਸਟ ਇੰਪੋਰਟੈਂਟ ਇਹ ਇਲੈਕਸ਼ਨ ਹੁੰਦੀ ਆ, ਜਿਹੜੀ ਮਿਊਨਸੀਪਲ ਇਲੈਕਸ਼ਨ ਹੁੰਦੀ ਆ। ਤੁਸੀਂ ਰਾਤ ਦਿਨ 24 ਘੰਟੇ 7 ਦਿਨ ਕੰਮ ਕਰਦੇ ਹੋ ਅਤੇ ਸਾਰੀ ਉਮਰ ਪਰ ਪ੍ਰੋਪਰਟੀ ਟੈਕਸ ਦੇਣਾ। ਕਿਹੜੀਆਂ ਸਰਵਿਸ ਤੁਹਾਨੂੰ ਮਿਲ ਰਹੀਆਂ ਹਨ, ਮਿਲਣ ਰਹੀਆਂ ਹਨ ਕਿ ਨਹੀਂ, ਕੀ ਫਿਊਚਰ ਵਾਸਤੇ ਸੋਚਦੇ ਕਿ ਨਹੀਂ ਸੋਚਦੇ, ਇਹ ਤੁਸੀਂ ਇਹਨਾਂ ਸੜਕਾਂ 'ਤੇ ਘੁੰਮਣਾ ਫਿਰਨਾ ਰਾਤ ਦਿਨ, ਸਭ ਤੋਂ ਇੰਪੋਰਟੈਂਟ ਇਲੈਕਸ਼ਨਸ ਇਹੀ ਹੁੰਦੀਆਂ ਹਨ।
6: ਹਾਂਜੀ ਸਹੀ ਗੱਲ ਆ ਸੰਬਰ ਸਾਹਿਬ ਸਾਡੀ, ਕਿਉਂਕਿ ਰੇਡੀਓ ਤੇ ਫੋਨ ਕਰਕੇ ਸਾਡੀ ਰਿਸਪੋਂਸੀਬਿਲਟੀ ਖਤਮ ਨਹੀਂ ਹੋ ਜਾਂਦੀ, ਕਿਉਂਕਿ ਜੇ ਅਸੀਂ ਨਹੀਂ ਕਿਤੇ ਇਕੱਠੇ ਹੁੰਦੇ ਨਾ ਕਿਤੇ, ਦੇਖੋ ਜਿਹੜੀ ਪਿਛਲੀ ਇਲੈਕਸ਼ਨ ਚ ਹੋਈ ਸੀ ਉਹਦੇ ਵਿੱਚ ਕੁਛ ਲੋਕਾਂ ਨੇ ਨਾ ਆਪਣੇ ਅੱਡੇ ਕੰਮ ਕੱਢੇ ਨੇ, ਦੋ ਤਿੰਨ ਥੋਂ ਆਪਣੇ ਘਰਾਂ ਦੇ ਵਿੱਚ ਬੰਦੇ ਸੱਦ ਕੇ ਸਿਟੀ ਦੇ ਵਿੱਚ ਜੋਬਾਂ ਲੱਗੇ ਇਹਨਾਂ ਕੋਲੋਂ, ਹਨਾ ਕਿੰਨੇ ਜ਼ਿਆਦਾ ਕਰਪਟ ਲੋਕ ਇਕੱਠੇ ਹੋਏ ਹੋਏ ਨੇ ਨਾ। ਜੇ ਅਸੀਂ ਇਹਨਾਂ ਜੇ ਆਹ ਇਲੈਕਸ਼ਨ ਦੇ ਵਿੱਚ ਅਸੀਂ ਇਹਨਾਂ ਨੂੰ ਜਾਂ ਇਹੀ ਆ ਗਏ ਨਾ, ਦੁਬਾਰਾ ਤੋਂ ਸਾਨੂੰ ਬ੍ਰੈਂਪਟਨ ਛੱਡਣਾ ਪੈਣਾ ਜੀ।
4: ਧੰਨਵਾਦ ਤੁਹਾਡਾ ਕਾਲ ਕਰਨ ਦਾ। ਕਿਸੇ ਨੂੰ ਆਪਣਾ ਸ਼ਹਿਰ ਆਪਣਾ ਦੇਸ਼ ਨਾ ਛੱਡਣਾ ਪਵੇ। ਇੰਡੀਆ ਨੂੰ ਸਾਨੂੰ ਭਜਾਇਆ ਗਿਆ, ਸਾਡੇ ਸੋ ਕਾਲ ਲੀਡਰ ਨੇ, ਤਾਂ ਹੀ ਇੱਥੇ ਆਏ ਹਾਂ। ਯੂਸਲੈਸ ਕੰਟਰੀ ਆਪਾਂ ਇਹੀ ਕਹਿ ਸਕਦੇ, ਮੈਂ ਕਹਿ ਦਿੰਦਾ ਇੱਥੇ ਬੈਠਾ, ਤੁਸੀਂ ਕਹਿਣਾ ਨਾ ਕਹੋ, ਤਾਂ ਹੀ ਆਪਾਂ ਇੱਥੇ ਆਏ ਹਾਂ ਸੁੱਖ ਸੇਫਟੀ ਸਿਕਿਉਰਿਟੀ ਜੋਬਾਂ ਵਾਸਤੇ। ਜੇ ਉੱਥੇ ਹੁੰਦੀ ਆਪਾਂ ਕੱਲੇ ਆਉਣਾ ਸੀਗਾ, ਉਸ ਧਰਤੀ ਨੂੰ ਆਪਾਂ ਪਿਆਰ ਕਰਦੇ ਹਾਂ, ਪਰ ਲੀਡਰਾਂ ਨੇ ਜੋ ਕੱਖ ਨਹੀਂ ਕੀਤਾ ਉੱਥੇ, ਅਜੇ ਬਿਜਲੀ ਨਹੀਂ ਪੈਦਾ ਹੋ ਸਕੀ। ਪੰਜਾਬ ਦੇ ਵਿੱਚ ਕੱਟ ਲੱਗਦੇ ਹਨ, ਕਹਿੰਦੇ ਜੀ ਖੇਤਾਂ ਨੂੰ ਅੱਗ ਲੱਗ ਜਾਵੇਗੀ, ਬਿਜਲੀ ਤਾਰਾਂ ਅੰਡਰਗਰਾਊਂਡ ਕਰ ਦੇਵੋ ਯਾਰ, ਇਹਨਾਂ ਕੱਟ ਲਾਈ ਜਾਣੇ ਆ, ਲੋਕਾਂ ਨੂੰ ਕੋਈ ਸਹੂਲਤਾਂ ਨਹੀਂ ਦੇਣੀਆਂ, ਫਰੀ ਵਿੱਚ ਦਾਲਾਂ ਆਟਾ ਸਕੀਮਾਂ ਵੰਡ ਕੇ ਸੱਤਿਆਨਾਸ਼ ਕਰ ਦਿੱਤਾ। ਇੱਥੇ ਵੀ ਉਹੀ ਹੋ ਰਿਹਾ। ਮੈਂ ਤਾਂ ਕਹਿੰਦਾ ਇੱਥੇ ਦੇ ਜਿਹੜੇ ਫੂਡ ਬੈਂਕ ਹੈ ਨਾ ਬੰਦ ਹੋਣੇ ਚਾਹੀਦੇ ਆ, ਇਹ ਬੰਦ ਹੋਣਗੇ ਲੋਕੀ ਰੌਲਾ ਪਾਉਣਗੇ ਤਾਂ ਜੋਬਾਂ ਕ੍ਰੀਏਟ ਹੋਣਗੀਆਂ। ਕੀ ਕਰ ਰਿਹਾ ਆ ਐਡਵਰਟਾਈਜ਼ਮੈਂਟ, ਦੇਖੋ ਪੈਸਾ ਕਿੰਨਾ ਵੇਸਟ ਹੋ ਰਿਹਾ ਹੈਗਾ ਆ, ਕਿੰਨੀਆਂ ਕੁ ਜੋਬਾਂ ਕ੍ਰੀਏਟ ਕਰਤੀਆਂ, ਕਦੋਂ ਕੰਸਟਰਕਸ਼ਨ ਲੈ ਕੇ ਆਉਂਗੇ। ਦੇਖੋ ਜੀ ਹਾਈਵੇ ਹੁਣ ਨਹੀਂ ਬਣਿਆ, ਕੱਲ੍ਹ ਨੂੰ ਨਹੀਂ ਬਣਿਆ, ਪਰਸੋਂ, ਦੋ ਤਿੰਨ ਹਾਈਵੇ ਸਾਨੂੰ ਹੋਰ ਚਾਹੀਦੇ ਆ। ਫਿਊਚਰ ਵਿੱਚ ਲੋਕਾਂ ਨੇ ਇੱਥੇ ਵਸਣਾ ਆਉਣਾ ਆ। ਯੂਨੀਵਰਸਿਟੀ ਦੀ ਖਬਰ ਦੇਖ ਲਿਓ, ਹੁਣ ਉਹ ਆਪਣੀਆਂ ਅੰਕੜੇ ਪੇਸ਼ ਕਰ ਲਾ, ਸਾਨੂੰ 1,00,000 ਸਟੂਡੈਂਟ ਚਾਹੀਦੇ ਆ, ਕੀ ਬਣੇਗਾ ਕੈਨੇਡਾ ਜੇ ਸਟੂਡੈਂਟ ਨਾ ਗ੍ਰੈਜੂਏਟ ਹੋਏ, ਉਹ ਵੀ ਕਹਿਣ ਲੱਗ ਪਏ ਆ। ਸੋ ਜ਼ਰੂਰੀ ਹੈਗਾ ਇੱਥੇ ਦੀ ਗੱਲਬਾਤ ਕਰਨੀ ਅਤੇ ਇੱਥੇ ਵਾਸੀ ਉਹ ਚੀਜ਼ਾਂ ਪ੍ਰੋਡਿਊਸ ਕਰਨੀਆਂ। ਆਵਾਜ਼ ਉਠਾਇਆ ਕਰੋ, ਆਵਾਜ਼ ਬਣ ਕੇ ਅੱਗੇ ਆਇਆ ਕਰੋ। 4 ਕੁ ਮਿੰਟ ਬਾਕੀ ਆ। ਟਰਾਂਸਪੋਰਟ ਟਰੱਕ ਸੀਗਾ, ਸਕੂਲ ਬੱਸ ਵਿੱਚ 26 ਬੱਚੇ ਸੀਗੇ, ਬੱਸ ਵਾਲੇ ਨੇ ਆਪਣੀਆਂ ਫਲੈਸ਼ ਲਾਈਟਾਂ ਦਿੱਤੀਆਂ ਹੋਈਆਂ ਸੀਗੀਆਂ, ਉਹ ਬਾਂਹ ਬਾਹਰ ਨੂੰ ਕੱਢੀ ਹੋਈ ਸੀਗੀ, ਜਿਹੜੀ ਆਟੋਮੈਟਿਕ ਗੇਟ ਜਿਹਾ ਹੁੰਦਾ, ਇੱਕ ਖੰਭਾ ਜਿਹਾ ਆ ਜਾਂਦਾ, ਪਰ ਫਿਰ ਵੀ ਇਸ ਬੰਦੇ ਨੇ ਬੱਸ ਵਿੱਚ ਮਾਰਿਆ ਟਰੱਕ। Rajwant Singh Barar, 27, of Winnipeg, Manitoba, was arrested and charged with careless driving. They failed to stop school buses, the army, who was out there. ਤੇ ਹੁਣ ਇਹ ਬਲਾਈਂਡ ਰਿਵਰ ਕੋਰਟ ਵਿੱਚ ਅਪੀਲ ਹੋਣਗੇ ਅਗਸਤ ਦੀ 18 ਤਰੀਕ ਨੂੰ। ਦਲਜੀਤ ਦਸਾਂਝ ਡੇ ਮਨਾਇਆ ਜਾਵੇਗਾ ਅਮਰੀਕਾ ਦੇ ਵਿੱਚ। ਕਿਆ ਬਾਤ ਆ, ਇਹ ਐਂਟਰਟੇਨਮੈਂਟ ਹੈ। ਆਰਟਿਸਟ ਨੇ ਪੰਜਾਬੀਆਂ ਦਾ ਨਾਮ ਬੜਾ ਉੱਚਾ ਕੀਤਾ, ਹੱਥ ਜੁੜੇ ਰਹਿੰਦੇ ਹਨ, ਨਿਮਰਤਾ ਦੇ ਨਾਲ ਹਰ ਇੱਕ ਨਾਲ ਗੱਲ ਕਰਦਾ ਅਤੇ ਨਿਮਰਤਾ ਦੇ ਨਾਲ ਰਹਿੰਦਾ ਆ ਅਤੇ ਹਰ ਇੱਕ ਕੌਂਸਲਟ ਸੋਲ 'ਤੇ ਜਾਂਦਾ। ਲੋਸ ਏਂਜਲਸ ਸਿਟੀ ਨੇ ਅਨਾਊਂਸ ਕੀਤਾ ਜਨਵਰੀ 6 ਜਿਹੜਾ ਹੋਵੇਗਾ ਉਹ ਦਲਜੀਤ ਦਸਾਂਝ ਡੇ ਮਨਾਇਆ ਜਾਵੇਗਾ। ਬੈਸਟ ਆਫ ਲੱਕ ਟੂ ਐਵਰੀਬਡੀ, ਕੀਪ ਅਪ ਦਾ ਗੁੱਡ ਵਰਕ। ਉੱਧਰੋਂ ਇੱਥੇ ਜਿਹੜੇ ਕੌਂਸਲਟ ਹੁੰਦੇ ਆ ਜੇਨ ਸ਼ੈਪਰਡ ਅਤੇ ਕੀਲ ਏਰੀਏ ਦੇ ਵਿੱਚ ਰੋਜਰ ਸਟੇਡੀਅਮ ਦੇ ਵਿੱਚ, ਕਹਿੰਦੇ ਰਿਡਿਕੁਲਸ ਹੀ ਲਾਊਡ, ਕਹਿੰਦੇ ਸਟੇਡੀਅਮ ਤਾਂ ਬਣ ਗਿਆ ਓਪਨ ਸਟੇਡੀਅਮ ਪਰ ਜਿਹੜਾ ਉਹਦਾ ਨੋਇਜ਼ ਆ, ਆਲੇ ਦੁਆਲੇ ਘਰਾਂ ਵਾਲੇ ਕੰਪਲੇਨ ਕਰਨ ਲੱਗੇ ਹੋਏ ਹਨ ਪਰ ਸੁਣਦਾ ਉਹਨਾਂ ਦੇ ਕੋਈ ਨਹੀਂ ਹੈਗਾ। ਲਾਈਵ ਨੇਸ਼ਨ ਵਾਲੇ ਕਹਿੰਦੇ ਆ ਵੀ ਕੌਂਸਲਟ ਆਪਣਾ ਜਿਹੜਾ ਲੈਵਲ ਹੈ ਐਕਸੀਡ ਨਹੀਂ ਕਰਦਾ, ਜਿਹੜੇ ਘਰਾਂ ਵਿੱਚ ਰਹਿੰਦੇ ਸਾਨੂੰ ਕਹਿੰਦੇ ਖਿੜਕੀਆਂ ਬੰਦ ਕਰਕੇ ਇੱਥੇ ਜ਼ਿੰਦਗੀ ਜੀਣੀ ਪੈਂਦੀ ਆ। ਉੱਧਰੋਂ ਟਰੰਪ ਵਾਂਟਸ ਕਿਊਜ਼ਮਾ ਟੂ ਐਕਸਪਾਇਰ ਇਮੀਡੀਏਟਲੀ, ਕਹਿੰਦੇ ਮੈਂ ਨਹੀਂ ਲਾਈਕ ਕਰਦਾ, ਸਾਡਾ ਦੇਸ਼ ਇਕੱਲਾ ਹੀ ਚੱਲ ਸਕਦਾ ਹੈਗਾ, ਚੱਲ ਸਕਦਾ ਨਹੀਂ ਚੱਲ ਸਕਦਾ ਕਿੰਨਾ ਕੁ ਚੱਲਦਾ ਤੁਹਾਨੂੰ ਹੁਣ ਵੀ ਪਤਾ ਹੈਗਾ। ਅਤੇ ਬੈਲ ਕੈਨੇਡਾ ਦੀ ਪੇਰੈਂਟ ਕੰਪਨੀ ਹੈ, ਉਹਨਾਂ ਨੇ 690 ਜੋਬਾਂ ਐਲੀਮੀਨੇਟ ਕਰਨੀਆਂ। ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ $100 ਦੇਣਾ ਹਰ ਇੱਕ ਜਿਹੜਾ ਉੱਥੇ ਅਲਬਰਟਨ ਹੈਗਾ ਆ, $100 ਕੋਸਟ ਆਫ ਲਿਵਿੰਗ, $100 ਕੀ ਕਵਰ ਕਰ ਲੈਣਾ। ਅਤੇ ਜਿਹੜੇ ਚੋਰ ਆ ਅੱਜ ਕੱਲ੍ਹ ਡਿਵਾਈਸਿਸ ਐਸੇ ਵਰਤ ਰਹੇ, ਤੁਹਾਡੇ ਘਰ ਦੇ ਜਿਹੜੇ ਕੈਮਰੇ ਆ ਉਹ ਬੰਦ ਕਰ ਰਹੇ ਹਨ, ਸੈਕਿੰਡਸ ਦੇ ਵਿੱਚ ਤੁਹਾਡੇ ਘਰ ਦੇ ਕੈਮਰੇ ਬੰਦ ਕਰ ਦਿੰਦੇ ਆ। USA ਏਵੀਏਸ਼ਨ ਦੀ ਜਿਹੜੀ ਖਬਰ ਹੈਗੀ ਆ, ਟ੍ਰੈਜਿਕ ਵੀਕ ਰਿਹਾ, ਦੋ ਮਿਲਟਰੀ ਪਲੇਨ ਡਿੱਗੇ ਆ, ਇੱਕ ਸਕਾਈਡਾਈਵਿੰਗ ਪਲੇਨ ਡਿੱਗਿਆ, ਇੱਕ ਚਾਰਜਰ ਜੈਟ ਡਿੱਗਿਆ, ਸੋ ਕ੍ਰੈਸ਼ ਕਾਫੀ ਹੋ ਰਿਹਾ। USAVC ਵਾਲੇ ਵਰੀਡ ਹਨ ਵੀ ਕੰਮ ਹੋ ਖਲੇ ਰਹੇ ਹਨ। ਅਤੇ ਆਰਮਡ ਐਂਡ ਡੇਂਜਰਸ ਸਸਪੈਕਟ ਜਿਹੜਾ ਹੈਗਾ ਮਿਸਾਗਾ ਵਿੱਚ ਹੈਗਾ, ਬੀ ਕੇਅਰਫੁਲ ਵੀ ਪੁਲਿਸ ਵਾਲੇ ਕਹਿ ਰਹੇ ਹਨ। ਦੇ ਲੁਕਿੰਗ ਫੋਰ 46 ਈਅਰ ਓਲਡ ਮੈਨ ਕਨੈਕਸ਼ਨ ਵਿਦ ਡੈਥ ਆਫ ਟੂ ਪੀਪਲ ਇਨ ਦੇਅਰ 70s, ਜੋਰਡਨ ਸਾਗਵਿਨ, ਉਹ ਕਿਸੇ ਕੰਸਿਡਰ ਆਰਮ ਐਂਡ ਡੇਂਜਰਸ, ਕਹਿੰਦੇ ਜਸਟ ਬੀ ਕੇਅਰਫੁਲ। ਰੱਬ ਤੁਹਾਨੂੰ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਸ਼ੁੱਕਰਵਾਰ ਦਾ ਦਿਨ ਹੈ, ਤੁਹਾਨੂੰ ਮੈਂ ਖਬਰ ਸੁਣਾ ਹੀ ਦਿੰਦਾ ਹੈਗਾ। ਅਤੇ ਜਿਹੜੀ ਡਾਟਾ ਬਾਹਰ ਆਇਆ ਉਹ ਕਹਿ ਰਹੇ ਹਨ, ਕਹਿੰਦੇ ਵੀ ਨੀਡ 1 ਮਿਲੀਅਨ ਯੂਨੀਵਰਸਿਟੀ ਗ੍ਰੈਜੂਏਟਸ ਓਵਰ 10 ਈਅਰਸ। ਲੱਗਦਾ ਪੈਸਾ ਮੁੱਕਣ ਲੱਗ ਪਿਆ ਜਦ ਦੇ ਸਟੂਡੈਂਟ ਗਏ ਆ। ਅਤੇ ਪ੍ਰੈਜੀਡੈਂਟ CEO ਸਟੀਵ ਔਰ ਸਰੀਨੀ ਨੇ ਦੱਸਿਆ, ਕਹਿੰਦੇ ਜਿਹੜੀ ਰਿਪੋਰਟ ਆ ਅਲਾਰਮ ਸਾਊਂਡ ਕਰ ਰਹੀ ਹੈਗੀ ਆ ਵੀ ਅਰਜੈਂਟ ਨੀਡ ਹੈਗੀ ਆ ਪੋਸਟ ਗ੍ਰੈਜੂਏਟ ਸਟੂਡੈਂਟ ਦੀ। ਕੰਮ ਤਾਂ ਦੇ ਦਿਉ, ਜਿਹੜੇ ਗ੍ਰੈਜੂਏਟ ਹੋਏ ਉਹਨਾਂ ਦਾ ਕੰਮ ਤਾਂ ਮਿਲਦਾ ਨਹੀਂ ਹੈਗਾ, ਜਗਾਵੋ ਸੁੱਤੇ ਪਏ ਲੀਡਰਾਂ ਨੂੰ, ਪਲੀਜ਼ ਅਮਰੀਕਾ ਤੋਂ ਵਾਪਸ ਆ ਜਾਣ, ਇੱਥੇ ਜੋਬਾਂ ਕ੍ਰੀਏਟ ਕਰਨ। ਆ ਖੰਡ ਪਾਠ ਭੋਗਦੇ ਦੇ ਤੁਹਾਡੇ ਪਹੁੰਚਣਾ ਵੱਖ ਵੱਖ ਇਵੈਂਟਾਂ 'ਤੇ, ਪੁੱਛ ਲਿਆ ਕਰੋ ਇਹਨੂੰ, ਕੁਝ ਨਾ ਕੁਝ ਆਵਾਜ਼ ਉਠਾਇਆ ਕਰੋ ਤੁਸੀਂ ਵੀ ਸਾਡੇ ਵਾਸਤੇ ਕਿਹੜੀਆਂ ਜੋਬਾਂ ਕ੍ਰੀਏਟ ਕਰਨ। ਲਾਈਨਾਂ ਮੇਰੀਆਂ ਸਾਰੀਆਂ ਵੀ ਜੀਆਂ ਲਾਈਨਾਂ ਨਹੀਂ, ਮੇਰੇ ਕੋਲ ਲੈ ਹੋਣੀਆਂ। ਉੱਧਰੋਂ ਆਮ ਆਦਮੀ ਪਾਰਟੀ ਕਹਿ ਰਹੀ ਹੈਗੀ ਆ ਜਿਹੜੀ ਉਹ ਵੀਡੀਓ ਸੀਗੀ ਉਹ ਸਹੀ ਨਹੀਂ ਹੈਗੀ, ਅਤੇ ਹੁਣ ਸਹੀ ਕੌਣ ਕਿਹਦੇ ਅੱਗੇ ਸਿਰ ਝੁੱਕੇਗਾ। ਸੋ ਦੇਖੋ ਜੀ, ਸਿਰ ਤਾਂ ਮੇਰਾ ਹਰ ਇੱਕ ਇਨਸਾਨ ਅੱਗੇ ਝੁੱਕਦਾ, ਪਰ ਝੁੱਕਦਾ ਹੈਗਾ ਗੁਰੂ ਗ੍ਰੰਥ ਸਾਹਿਬ ਅੱਗੇ, ਪਰ ਸੋ ਕਾਲ ਸਾਡੇ ਜਥੇਦਾਰ ਇਹਨਾਂ ਦਾ ਕੀ ਬਣੇਗਾ ਸੋਚ ਲਿਓ। ਡੱਗ ਫੋਰਡ ਕਹਿੰਦਾ ਮੈਂ ਖੁਸ਼ ਨਹੀਂ ਹੈਗਾ, ਮੈਨੂੰ ਤਾਂ ਲੱਗਦਾ ਬੜਾ ਖੁਸ਼ ਹੈ ਫੁੱਲਿਆ ਹੋਇਆ ਇਨਸਾਨ ਇਹ, ਕਹਿੰਦੇ ਰਿਸਪੈਕਟਡ ਆ ਯਾਰ। ਅਤੇ ਕਹਿੰਦੇ ਮੇਰੀ ਰੇਟਿੰਗ ਇੰਨੀ ਘੱਟ ਨਹੀਂ ਹੋਣੀ ਚਾਹੀਦੀ, ਅੱਜ ਇਲੈਕਸ਼ਨ ਹੋਵੇ ਤਾਂ ਅੱਜ ਵੀ ਜਿੱਤ ਜਾਵਾਂ। ਅਤੇ ਕੈਲਡੋਨ ਦੇ ਵਿੱਚ ਕੋਸਕੋ ਆ ਰਿਹਾ, ਕੁੰਜੇ 'ਤੇ ਆਉਣਾ ਉੱਧਰ ਹਾਂ ਜਾਂ ਕੈਲਡੋਨ 'ਤੇ, ਬਰੈਂਪਟਨ ਏਅਰ ਬੋਰਡਰ ਲਾਈਨ 'ਤੇ, ਮੇਫੀਲ ਰੋਡ ਐਂਡ ਕ੍ਰੈਡਿਟ ਵਿਊ 'ਤੇ ਲੱਗਦਾ ਬਹੁਤ ਵੱਡਾ ਕੋਸਕੋ ਦਾ ਸਟੋਰ ਆਵੇਗਾ। ਅਤੇ ਕੈਨੇਡਾ ਪੋਸਟ ਨੇ ਆਪਣੀ ਡੀਲ ਸਾਈਨ ਕਰ ਦਿੱਤੀ ਹੈਗੀ ਆ, ਅਗਰੀਮੈਂਟ ਸਾਈਨ ਕਰ ਦਿੱਤੀ ਹੈਗੀ ਆ, ਅਤੇ ਲੱਗਦਾ ਸਰਕਾਰ ਛੇਤੀ ਇਹਨਾਂ ਨੂੰ ਪੈਸੇ ਦੇ ਦੇਵੇਗੀ। ਬੜੇ ਪੈਸੇ ਵੰਡਦੀ ਸਰਕਾਰ, ਲੋਕਾਂ ਨੂੰ ਨਹੀਂ ਦਿੰਦੀ। ਕੰਮ ਕਰੋ, ਸਮਰ ਬ੍ਰੇਕ 'ਤੇ ਪਹੁੰਚ ਗਏ ਹਨ। ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਸਾਰੇ ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਰੱਬ ਤੁਹਾਨੂੰ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖਿਓ। ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ, ਸਾਂਭ ਲਓ ਇਹਨਾਂ ਨੂੰ, ਇੱਕ ਐਗਜ਼ਾਮਪਲਾਂ ਪੇਸ਼ ਕਰੋ ਜੇ ਆਪਣੀ ਕਮਿਊਨਿਟੀ ਸਾਂਭਣੀ ਆ ਵੀ ਚੰਗੇ ਇਨਸਾਨ ਚੰਗੇ ਬੱਚੇ ਬਣੋ, ਚੰਗਾ ਕੰਮ ਕਰੋ ਤਾਂ ਕਮਿਊਨਿਟੀ ਸਿਕਿਉਰਿਟੀ ਅਤੇ ਸੇਫ ਵਿੱਚ ਰਹੇਗੀ। ਅਤੇ ਉੱਧਰ ਲੀਡਰ ਨੂੰ ਸਮਝਾਵੋ ਸਾਨੂੰ ਹੋਸਪਿਟਲ ਦੀ ਲੋੜ ਹੈਗੀ ਆ, ਆਪਾਂ ਵੇਟ ਨਹੀਂ ਕਰ ਸਕਦੇ ਇੰਨਾ। ਉੱਧਰ ਹੋਰ ਲੀਡਰ ਨੂੰ ਦੱਸੋ ਆਪਾਂ ਪ੍ਰੋਪਰਟੀ ਟੈਕਸ ਇੰਨਾ ਨਹੀਂ ਦੇ ਸਕਦੇ, ਜੋ ਤੁਸੀਂ ਕਰ ਰਹੇ ਹੈਗੇ ਠੀਕ ਨਹੀਂ ਕਰ ਰਹੇ। ਸੋ ਥੋੜ੍ਹਾ ਸਮਝਾਉਣ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਅਤੇ ਆਪਣੇ ਬੱਚਿਆਂ ਨੂੰ ਵੀ। ਜੇ ਕੁੱਤੇ ਬਿੱਲੀਆਂ ਸਾਂਭ ਸਕਦੇ ਆ ਨਾ, ਤਾਂ ਮਾਂ ਪਿਓ ਵੀ ਸਾਂਭ ਸਕਦੇ। ਅਤੇ ਮਾਂ ਪਿਓ ਨੂੰ ਹੱਥ ਜੋੜ ਕੇ ਬੇਨਤੀ ਆ, ਤੁਹਾਡੀ ਬਹੂ ਖੁਸ਼ ਹੈ ਨਾ, ਤੁਹਾਡਾ ਪੁੱਤ ਵੀ ਖੁਸ਼ ਆ, ਪਿਆਰ ਬਹੁਤ ਮਿਲੇਗਾ, ਜੇ ਘਰ ਵਿੱਚ ਖੁਸ਼ੀ ਰਹੇਗੀ। ਇੱਦੇ ਰੱਖਿਆ ਕਰੋ, ਇੱਦੇ ਪਿਆਰ ਵੰਡਿਆ ਕਰੋ। ਮੇਰੇ ਨਾਲ ਕਦੇ ਵੀ ਬਾਅਦ ਵਿੱਚ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਲਿਓ, 416-451-2222। ਤੁਹਾਡੇ ਫੋਨ ਲਾਈਨਾਂ ਸਾਰੀਆਂ ਹੋਲਡ 'ਤੇ ਹਨ। ਮੈਂ ਹੈਪੀ ਸੋਤਾ ਸਾਹਿਬ ਦਾ ਸਟਾਲ ਲੋਜੈਸਟੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ, ਵਨ ਆਵਰ ਮੇਨ ਸਪੋਂਸਰ। ਅਤੇ ਤੀਆਂ ਦਾ ਮੇਲਾ ਇਸ ਵੀਕਐਂਡ ਦੇ ਐਤਵਾਰ ਨੂੰ ਹੋਣਾ ਪੀਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ। ਸੁੱਖੀ ਨਿੱਜਰ ਕਾਫੀ ਲੰਬੇ ਸਮੇਂ ਤੋਂ ਇਹ ਰੌਣਕਾਂ ਲੈ ਕੇ ਆ ਰਹੇ ਹੈ ਸਾਡੀਆਂ ਭੈਣਾਂ ਵਾਸਤੇ, ਸੋ ਖੂਬ ਇੰਜੋਏ ਕਰੋ ਤੀਆਂ ਦੇ ਮੇਲੇ ਦੇ। ਅਸੀਂ ਵੀ ਉੱਥੇ ਮਿਲਦੇ ਹਾਂ, ਸ਼ੇਰਾ 'ਤੇ ਟੀਮ ਪਹੁੰਚੇਗੀ। ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਹੈਵ ਅ ਗੁੱਡ ਡੇ। ਜੀ ਗੁੱਡ ਬਾਏ।

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਅੱਲਾ ਨਾਲੋਂ ਵੀ ਘੱਟ।
0: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਜ਼ ਸਿਰਫ $33.99 ਵਿੱਚ।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
2: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
3: Wholesale Club, whole lot of value.
4: Another Dawn clean with the Dawn Ducks.
5: Oh, he's doing dishes with Dawn Platinum.
6: The only soap trusted to save wildlife affected by oil.
5: And Platinum removes up to 99% of grease and food residue, so he doesn't have to work so hard.
6: Well, flap my wings. What'll he do with all that unused elbow grease?
5: Organize the fridge, the spice rack, the junk drawer.
6: What are you quacking on about? He's gonna make enchiladas.
5: More dishes? That's giving this duck goosebumps.
4: Dawn Platinum, the better grease getter.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
8: Archives on our shows.
9: ਸੱਚ ਕਿਹੋ ਜਿਹਾ ਹੁੰਦਾ?
10: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
11: ਮਿੱਟੀ ਚੁਗਦੀ ਫਸਲ ਸੱਚ ਹੈ,
10: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: सतगुरु हुए दयाल तसरदा पूरी है, सतगुरु हुए दयाल नकाब हूँ झूरी है, सतगुरु हुए दयाल त दुख ना जानी है, सतगुरु हुए दयाल त हर रंग माणीए। अकाल पुरख के दिते हुए सारे रंगों माणते हुए जुड़ चुके हैं एक बार फिर खूबसूरत चढ़ती कला वाली सवेर रेडियो प्रोग्राम पंजाबी लहरा लैके। सो खूबसूरत स्रोतों के लिए खूबसूरत रेडियो प्रोग्राम पंजाबी लहरा लैके जुड़ चुके हैं जी। मेरा नाम प्रभ संधु और मेरे नाल पंजाब की धरती तो निरपक्ष निडर आवाज़ रमेश हशियारपुरी जी भी जुड़ चुके हैं। सो खबरों के नाल सांझ पावांगे, समा बहुता आपां नहीं लेंदे, आपां जल्दी चलते हैं पंजाब की धरती वल। पंजाब दीआं तरकालां और ठंडियां खूब हवावां, कनेडा की सवेर सजरी सवेर की, सत श्री अकाल प्रवान करो रमेश जी, की हाल चाल, ठीक ठाक हो जी?
1: संधु जी शुक्रिया, मेहरबानी, ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਬਿਲਕੁਲ ਜੀ, ਇੱਕ ਵਾਰ ਫਿਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ ਸਟੂਡੀਓ ਦਾ ਨੰਬਰ 101 ਤੁਹਾਨੂੰ ਦੇ ਦਈਏ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਸੋ ਪਹਿਲੀ ਖਬਰ ਵੱਲ ਚੱਲਦੇ ਹਾਂ ਰਮੇਸ਼ ਜੀ। ਕਾਕਰੋਚ ਜਨਤਾ ਪਾਰਟੀ ਨੇ ਮੋਦੀ ਸਰਕਾਰ ਤੋਂ ਇੱਕ ਵੱਡੀ ਮੰਗ ਕੀਤੀ ਆ, ਇਹ ਉਹੀ ਮੰਗਾਂ ਜਿਹੜੀਆਂ ਸ਼ੁਰੂ ਤੋਂ ਮੰਗਦੇ ਆਉਂਦੇ ਆ, ਅਸਤੀਫੇ ਦੀ ਮੰਗ ਆ ਜਾਂ ਕੋਈ ਹੋਰ ਮੰਗ ਆ?
1: ਆਪ ਸੰਧੂ ਜੀ, ਕਾਕਰੋਚ ਜਨਤਾ ਪਾਰਟੀ ਨੇ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਐਂਟਰੀ ਕੀਤੀ ਤੇ ਹੁਣ ਜ਼ਮੀਨੀ ਪੱਧਰ ਤੇ ਥੋੜੀਆਂ ਬਹੁਤੀਆਂ ਸਰਗਰਮੀਆਂ ਸ਼ੁਰੂ ਕੀਤੀਆਂ, ਜਿਸ 'ਚ 2-4 ਦਿਨ ਪਹਿਲਾਂ ਇਸ ਪਾਰਟੀ ਦੇ ਜਿਹੜੇ ਸੰਸਥਾਪਕ ਅਵਜੀਤ ਦਿਪਕੇ ਉਹ ਪੰਜਾਬ ਦੀ ਇੱਕ ਫੇਰੀ ਵੀ ਲਾ ਕੇ ਗਏ ਅੰਮ੍ਰਿਤਸਰ ਆਏ। ਅੰਮ੍ਰਿਤਸਰ 'ਚ ਛੋਟਾ ਜਿਹਾ ਇੱਕ ਸਮਾਗਮ, ਉਹਦੇ ਵਿੱਚ ਕਾਫੀ ਸਾਰੇ ਲੋਕ ਇਕੱਠੇ ਹੋਏ, ਗੋਲਡਨ ਗੇਟ 'ਤੇ ਕੀਤਾ। ਇਹ ਤੋਂ ਬਾਅਦ ਭਾਰਤ ਦੇ ਕੁਛ ਹੋਰ ਸੂਬਿਆਂ ਵਿੱਚ ਵੀ ਉਹ ਗਏ ਜਿੱਥੇ ਉਹਨਾਂ ਨੇ ਇਕੱਠ ਕੀਤਾ, ਸੰਬੋਧਨ ਕੀਤਾ। ਦੇਖੋ ਗੱਲ ਇਹ ਹੈ, ਕਾਰਜ ਜਿਹੜਾ ਇਸ ਪਾਰਟੀ ਵਾਲੇ ਪਾਸਿਓਂ ਕੀਤਾ ਜਾ ਰਿਹਾ, ਇੱਕ ਸਿਆਸੀ ਪਾਰਟੀ ਦੀ ਤਰ੍ਹਾਂ ਹੀ ਕੀਤਾ ਜਾ ਰਿਹਾ। ਮੰਗ ਅਜੇ ਤੱਕ ਉਹਨਾਂ ਨੇ ਏਦਾਂ ਦੀ ਕੋਈ ਨਹੀਂ ਕੀਤੀ ਜਿੱਥੇ ਅਸੀਂ ਕਹੀਏ ਜੀ ਕਿ ਕਿਸੇ ਪਾਰਟੀ ਨੂੰ ਉਹਨਾਂ ਨੇ ਹਰਾਉਣ ਦੀ ਗੱਲ ਕੀਤੀ ਹੋਵੇ ਜਾਂ ਕਿਸੇ ਨੂੰ ਜਿਤਾਉਣ ਦੀ ਗੱਲ ਕੀਤੀ ਹੋਵੇ, ਏਦਾਂ ਦੀ ਕੋਈ ਨਹੀਂ ਕੀਤੀ। ਪਹਿਲੇ ਦਿਨ ਤੋਂ ਜਿਹੜੀ ਮੰਗ ਉਹਨਾਂ ਨੇ ਰੱਖੀ ਹੋਈ ਹੈ, ਉਸ ਪਾਰਟੀ ਨੇ ਜਿਹਦਾ ਨਾਮ ਕਾਕਰੋਚ ਜਨਤਾ ਪਾਰਟੀ ਹੈ, ਮੰਗ ਇਹ ਕੀਤੀ ਆ ਕਿ ਨੀਟ ਦਾ ਪੇਪਰ ਜਿਹੜਾ 3 ਮਈ ਨੂੰ ਸੀ ਪਿਛਲੇ ਮਹੀਨੇ ਲੀਕ ਹੋਣ ਕਰਕੇ ਰੱਦ ਹੋ ਗਿਆ, ਬਹੁਤ ਸਾਰੇ ਵਿਦਿਆਰਥੀਆਂ ਦੇ ਸੁਪਨੇ ਟੁੱਟ ਗਏ, ਬਹੁਤ ਸਾਰੇ ਮਾਪਿਆਂ ਦੇ ਸੁਪਨੇ ਟੁੱਟ ਗਏ, ਬੜੀਆਂ ਸਾਰਿਆਂ ਦੀਆਂ ਆਸਾਂ ਉਮੀਦਾਂ ਟੁੱਟੀਆਂ, ਬੜੇ ਸਾਰਿਆਂ ਦਾ ਮਾਲੀ ਨੁਕਸਾਨ ਹੋਇਆ ਔਰ ਜਾਨੀ ਨੁਕਸਾਨ ਵੀ ਹੋਇਆ, ਕਿਉਂਕਿ ਕੁਝ ਬੱਚੇ ਖੁਦਕਸ਼ੀ ਕਰ ਗਏ, ਕੁਛ ਬੱਚਿਆਂ ਤੋਂ ਇਹ ਸਦਮਾ ਸਹਾਰਿਆ ਨਹੀਂ ਗਿਆ, ਬਹੁਤ ਵੱਡਾ ਘਟਨਾਕ੍ਰਮ ਹੈ। ਹਾਲਾਂਕਿ ਪੜ੍ਹਾਈ ਨਾਲ ਜੁੜਿਆ ਸ਼ਬਦ ਹੈ, ਹੋ ਸਕਦਾ ਹੈ ਕਈਆਂ ਨੂੰ ਨੀਟ ਨਾ ਪਤਾ ਹੋਵੇ, ਨੀਟ ਦੀ ਮਹੱਤਤਾ ਨਾ ਪਤਾ ਹੋਵੇ, ਪਰੰਤੂ ਗੱਲ ਇਹ ਹੈ ਕਿ ਪ੍ਰਭ ਸੰਧੂ ਜੀ ਇਹ ਬਹੁਤ ਅਹਿਮ ਪ੍ਰੀਖਿਆ ਹੁੰਦੀ ਹੈ ਜਿਹਦੇ ਵਿੱਚ ਭਾਰਤ ਦੇ ਲੱਖਾਂ ਵਿਦਿਆਰਥੀ ਬੜੀਆਂ ਆਸਾਂ ਉਮੀਦਾਂ ਨਾਲ ਕਰੀਬ ਕਰੀਬ 2 ਸਾਲ ਦੀ ਇੱਕ ਬਹੁਤ ਠੋਸ ਸਖ਼ਤ ਮਿਹਨਤ ਤੋਂ ਬਾਅਦ ਉਸ ਪ੍ਰੀਖਿਆ 'ਚ ਬੈਠਦੇ ਹੈ, ਤੇ ਜਦੋਂ ਪ੍ਰੀਖਿਆ 'ਚ ਬੈਠਣ ਤੋਂ ਬਾਅਦ ਇਹ ਪਤਾ ਲੱਗੇ ਜੀ ਉੱਥੇ ਪੇਪਰ ਲੀਕ ਹੋ ਗਿਆ, ਉੱਥੇ ਪੇਪਰ ਹੀ ਰੱਦ ਹੋ ਗਿਆ, ਤੇ ਫਿਰ ਚਾਵਾਂ ਆਸਾਂ ਉਮੀਦਾਂ ਦਾ ਟੁੱਟਣਾ ਸੁਭਾਵਿਕ ਹੈ। ਜਿਸ ਪਾਰਟੀ ਦਾ ਅਸੀਂ ਜ਼ਿਕਰ ਕਰ ਰਹੇ, ਇਸ ਪਾਰਟੀ ਨੇ ਜਿਹੜੀ ਸਭ ਤੋਂ ਪਹਿਲੀ ਮੰਗ ਰੱਖੀ ਉਹ ਇਹੀ ਰੱਖੀ ਕਿ ਜਿਹੜਾ ਕੇਂਦਰ ਵਾਲਾ ਸਿੱਖਿਆ ਮੰਤਰੀ ਹੈ ਧਰਮਿੰਦਰ ਪ੍ਰਧਾਨ, ਧਰਮਿੰਦਰ ਪ੍ਰਧਾਨ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ। ਹੁਣ ਉਸ ਨਾਂ ਤੇ ਅਸਤੀਫਾ ਦਿੱਤਾ, ਨਾ ਭਾਜਪਾ ਨੇ ਉਧਰ ਨੂੰ ਪੂਰਾ ਹਿਲਜੁਲ ਕੀਤੀ, ਕਾਕਰੋਚ ਜਨਤਾ ਪਾਰਟੀ ਨੇ ਕਈ ਪ੍ਰਦਰਸ਼ਨ ਕਰ ਦਿੱਤੇ। ਹੁਣ ਇੱਕ ਪਾਸੇ ਪ੍ਰਭ ਜੀ ਜਿੱਥੇ ਨੀਟ ਦੀ ਪ੍ਰੀਖਿਆ ਦੀ ਤਿਆਰੀ ਚੱਲ ਰਹੀ ਮੁੜ ਤੋਂ 21 ਤਰੀਕ ਨੂੰ, ਭਾਵ ਕਿ ਕੱਲ ਵਾਲਾ ਤੇ ਪਰਸੋਂ ਵਾਲਾ ਦਿਨ ਵਿਚਾਲੇ ਛੱਡ ਕੇ 21 ਜੂਨ ਨੂੰ ਮੁੜ ਤੋਂ ਪ੍ਰੀਖਿਆ ਹੋਣੀ ਹੈ
0: ਜੀ,
1: ਇੱਕ ਪਾਸੇ ਸਰਕਾਰ ਪ੍ਰੀਖਿਆਵਾਂ ਦੀ ਉਹ ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ ਮੁੜ ਤੋਂ ਜਿਹੜੀ ਪ੍ਰੀਖਿਆ ਲੈਣੀ ਹੈ, ਦੂਜੇ ਪਾਸੇ ਜਿਹੜੀ ਮੰਗ ਕੀਤੀ ਹੈ ਕਾਕਰੋਚ ਜਨਤਾ ਪਾਰਟੀ ਨੇ, ਉਹ ਕਹਿੰਦੇ ਕਿ ਜਿਹੜੇ ਬੱਚੇ ਆਤਮ ਹੱਤਿਆ ਕਰਕੇ ਇਸ ਪ੍ਰੀਖਿਆ ਦੇ ਰੱਦ ਕਾਰਨ ਕਰਕੇ, ਉਹਨਾਂ ਬੱਚਿਆਂ ਦੇ ਵਾਰਸਾਂ ਨੂੰ ਪਰਿਵਾਰ ਨੂੰ 1-1 ਕਰੋੜ ਰੁਪਇਆ ਮੁਆਵਜ਼ਾ ਦਿੱਤਾ ਜਾਵੇ। ਹਾਲਾਂਕਿ ਮੰਗ ਬੜੀ ਵਾਜਬ ਹੈ, ਸਰਕਾਰ ਜ਼ਿੰਮੇਵਾਰ ਹੈ, ਸਰਕਾਰ ਦਾ ਢੰਗ, ਸਰਕਾਰ ਦਾ ਪ੍ਰਸ਼ਾਸਨਿਕ ਢੰਗ, ਇੱਥੋਂ ਦੀ ਚੋਰ ਮੋਰੀਆਂ ਜ਼ਿੰਮੇਵਾਰ ਹੈ, ਜਿਹਦੇ ਕਰਕੇ ਜਿਹੜੇ ਬੱਚਿਆਂ ਨੇ ਡਾਕਟਰ ਬਣਨਾ ਸੀ, ਜਿਹੜੇ ਬੱਚਿਆਂ ਨੇ ਪਰਿਵਾਰ ਦਾ ਬਹੁਤ ਵੱਡੇ ਪੱਧਰ ਤੇ ਸਹਾਰਾ ਬਣਨਾ ਸੀ, ਪਰਿਵਾਰ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਸੀ, ਉਹਨਾਂ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰ ਦਿੱਤਾ ਇੱਥੋਂ ਦੇ ਪ੍ਰਬੰਧ ਨੇ। ਮੰਗ ਕੋਈ ਗਲਤ ਨਹੀਂ ਹੈ, ਜਿੱਥੇ ਜਿਹੜੀ ਕਾਂਗਰਸ ਜਨਤਾ ਪਾਰਟੀ ਨੇ ਕੀਤੀ ਕਿ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਉਸ ਪਰਿਵਾਰ ਨੂੰ ਜਾਰੀ ਕੀਤੀ ਜਾਵੇ, ਇਹ ਦੂਜੀ ਮੰਗ ਹੈ। ਪਹਿਲੀ ਮੰਗ ਜਿਹੜੀ ਉਹ ਮੰਗ ਹੈ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ, ਦੂਜੀ ਮੰਗ ਇਹ ਕੀਤੀ ਆ ਕਾਂਗਰਸ ਜਨਤਾ ਪਾਰਟੀ ਨੇ। ਔਰ ਮੈਂ ਦੱਸਦਾ ਕਿ ਅੱਜ 19 ਤਰੀਕ ਹੈ, ਅੱਜ ਭਾਰਤੀ ਸਮੇਂ ਦੀ ਰਾਤ ਵਿੱਚ ਰਹਿ ਗਈ ਹੈ। ਕੱਲ 20 ਜੂਨ ਨੂੰ ਜੰਤਰ ਮੰਤਰ ਵਿਖੇ ਵੱਡਾ ਪ੍ਰਦਰਸ਼ਨ ਪਹਿਲਾਂ ਹੀ ਇਸ ਜਨਤਾ ਪਾਰਟੀ ਨੇ, ਕਾਂਗਰਸ ਜਨਤਾ ਪਾਰਟੀ ਨੇ ਐਲਾਨ ਕੀਤਾ ਹੋਇਆ ਹੈ। ਸੋ ਕੱਲ ਇੱਕ ਤੇ ਕਾਂਗਰਸ ਜਨਤਾ ਪਾਰਟੀ ਮੁੜ ਤੋਂ ਵੱਡਾ ਪ੍ਰਦਰਸ਼ਨ ਕਰਨ ਜਾ ਰਹੀ ਹੈ ਜੰਤਰ ਮੰਤਰ ਦੇ ਵਿੱਚ, ਉਹਦੀਆਂ ਤਿਆਰੀਆਂ, ਤੇ ਦੂਜੇ ਪਾਸੇ ਭਾਈ ਆ 1 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਬਾਕੀ ਸਰਕਾਰ ਇਸ ਮਸਲੇ ਤੇ ਚੁੱਪ ਹੈ। ਹੁਣ ਕੱਲ ਫਿਰ ਵੇਖਦੇ ਹਾਂ ਜੰਤਰ ਮੰਤਰ ਚ ਕਿੱਡਾ ਇਕੱਠ ਹੁੰਦਾ ਹੈ, ਕਿਹੜੇ ਕਿਹੜੇ ਸੂਬਿਆਂ ਦੇ ਲੋਕ ਆਉਂਦੇ ਨੇ, ਕੀ ਉਹਦੇ ਵਿੱਚ ਸਰਕਾਰ ਦੀ ਕੋਈ ਦਖਲ ਅੰਦਾਜ਼ੀ ਰਹਿੰਦੀ ਜਾਂ ਨਹੀਂ ਰਹਿੰਦੀ, ਕੀ ਉੱਥੋਂ ਦਾ ਰੰਗ ਰੂਪ ਰਹਿੰਦਾ ਹੈ, ਕਿਹੋ ਜਿਹਾ ਉੱਥੋਂ ਦਾ ਚਿਹਰਾ ਮੂਹਰਾ ਨਜ਼ਰ ਆਉਂਦਾ, ਇਹ ਕੱਲ ਪਤਾ ਲੱਗੇਗਾ। ਸੋ ਕੱਲ ਜੰਤਰ ਮੰਤਰ ਵਿਖੇ ਕਾਂਗਰਸ ਜਨਤਾ ਪਾਰਟੀ ਦੇਸ਼ ਵਿਆਪੀ ਆਪਣਾ ਦੂਸਰਾ ਵੱਡਾ ਐਕਸ਼ਨ ਕਰਨ ਜਾ ਰਹੀ ਹੈ
0: ਜੀ। ਔਰ ਬਿਲਕੁਲ ਨਾਲ ਦੇ ਨਾਲ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ। ਆਊਟਡੋਰ ਟੈਂਟਸ ਬਾਰੇ, ਤੁਸੀਂ ਕੋਈ ਈਵੈਂਟ ਕਰ ਰਹੇ ਹੋ ਬਾਹਰ, ਸ਼ਾਦੀ ਕਰ ਰਹੇ ਹੋ, ਤੁਸੀਂ ਕੋਈ ਈਵੈਂਟਸ ਕਰ ਰਹੇ ਹੋ, ਮੈਰਿਜ ਪਾਰਟੀ ਜਾਂ ਕੋਈ ਗੈਟ ਟੂਗੈਦਰ ਕਰ ਰਹੇ ਹੋ, ਤਾਂ ਤੁਹਾਨੂੰ ਆਊਟਡੋਰ ਈਵੈਂਟਸ ਲਈ ਟੈਂਟ ਦੀਆਂ ਸੇਵਾਵਾਂ ਦੀ ਲੋੜ ਆ, ਤਾਂ ਮੱਲੀ ਟੈਂਟ ਸਰਵਿਸ ਇੱਕ ਜਾਣਿਆ ਪਹਿਚਾਣਿਆ ਨਾਮ। ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ, 647-999-2599 ਟੈਂਟ ਦੀਆਂ ਸੇਵਾਵਾਂ ਲੈਣੀਆਂ, ਟੇਬਲ ਚੇਅਰਸ ਰੈਂਟ ਕਰਨੇ ਜਾਂ ਸਮਾਲ ਲਾਰਜ ਆਊਟਡੋਰ ਈਵੈਂਟ, ਤੁਸੀਂ ਆ ਗਿਆ ਨਾ, ਬਸ ਸਿਰਫ ਮੱਲੀ ਟੈਂਟ ਸਰਵਿਸ 647-999-2599 6479992569 'ਤੇ ਤੁਸੀਂ ਗੱਲਬਾਤ ਕਰ ਸਕਦੇ। ਨਾਲ ਦੀ ਨਾਲ ਫੁੱਲਾਂ ਦੇ ਸੋਹਣੇ ਸ਼ਹਿਰ ਕੈਲੀਡਨ ਗਿੱਲ ਫਾਰਮ ਤੁਹਾਨੂੰ ਲੈ ਕੇ ਚੱਲਦੇ ਹਾਂ। ਤੁਸੀਂ ਮੌਸਮੀ ਸਬਜ਼ੀਆਂ ਦੀਆਂ ਪਨੀਰੀਆਂ ਲੈਣੀਆਂ ਹੈ ਤਾਂ ਤੁਸੀਂ ਗਿੱਲ ਫਾਰਮ ਪਹੁੰਚੋ, ਡਿਕਸੀ ਰੋਡ ਅਤੇ ਕੈਂਗ ਸਟਰੀਟ 'ਤੇ ਲੋਕੇਟਡ ਨੇ ਕੈਲੀਡਨ ਦੇ ਵਿੱਚ। ਚੱਕੀ ਆਟਾ ਵੀ ਤੁਹਾਨੂੰ ਮਿਲ ਜਾਣਾ ਫਰੈਸ਼, ਹਰ ਤਰ੍ਹਾਂ ਦੀ ਪਨੀਰੀ ਮਿਲ ਜਾਣੀ ਹੈ। ਨਾਲ ਦੀਆਂ ਤਾਜ਼ਾ ਸਬਜ਼ੀਆਂ ਲੈ ਕੇ ਆਉਣੀਆਂ ਤਾਂ ਗਿੱਲ ਫਾਰਮ 416-898-4168-9887-78 ਗਿੱਲ ਫਾਰਮ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਹੁਣ ਤੱਕ ਦੀ ਮੈਨੂੰ ਲੱਗਦਾ ਕਿ ਵੱਡੀ ਖਬਰ ਆ ਕਿ ਵੈਸੇ ਤਾਂ ਜੱਗ ਜਾ ਰਿਹਾ ਰਮੇਸ਼ ਜੀ, ਬੇਵਕੂਫ ਤਾਂ ਕੋਈ ਸਾਨੂੰ ਹਰਜ ਨਹੀਂ ਆ, ਬਣਾਇਆ ਤਾਂ ਜਾਂਦਾ ਹੀ ਆ, ਹਰ 5 ਸਾਲ ਬਾਅਦ ਸਾਨੂੰ ਬੇਵਕੂਫ ਬਣਾਇਆ ਜਾਂਦਾ ਔਰ ਅਸੀਂ ਬਣ ਵੀ ਜਾਂਦੇ ਹਾਂ, ਔਰ ਕਈ ਵਾਰੀ ਅਸੀਂ ਜਿਵੇਂ ਤੁਸੀਂ ਕਿਹਾ ਕਿ ਵੰਡੇ ਹੋਈਏ, ਹੋ ਸਕਦਾ ਕਿ ਸਾਨੂੰ ਨਾ ਪਤਾ ਲੱਗੇ। ਪਰ ਕੱਲ੍ਹ ਇੱਕ ਵੱਡਾ ਬਿਆਨ ਸੋਸ਼ਲ ਮੀਡੀਆ 'ਤੇ ਘੁੰਮ ਰਿਹਾ ਆ, ਭਾਜਪਾ ਦੇ ਇੱਕ ਲੀਡਰ ਨੇ ਸਿੱਧਾ ਹੀ ਪੰਜਾਬੀਆਂ ਨੂੰ ਮੂਰਖੀ ਕਹਿਤਾ ਜੀ, ਗੱਲ ਹੀ ਮੁਕਾਤੀ
1: ਸਾਹਿਬ, ਜਦੋਂ ਗੱਲ ਹੀ ਮੁਕਾਤੀ ਤੇ ਮੈਨੂੰ ਲੱਗਦਾ ਕਿ ਇਹ ਗੱਲ ਫਿਰ ਹੁਣ ਪੰਜਾਬੀਆਂ ਨੂੰ ਸਮਝ ਆਉਣੀ ਚਾਹੀਦੀ ਆ। ਅਗਲਿਆਂ ਨੇ ਤਮਕਾਤੀ ਦੋ ਘਟਨਾਵਾਂ ਸੰਧੂ ਸਾਹਿਬ ਸਾਂਝੀਆਂ ਕਰਦੀਆਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੀਆਂ, ਇੱਕ ਦਾ ਤੁਸੀਂ ਜ਼ਿਕਰ ਕੀਤਾ, ਦੂਜੀ ਦਾ ਜ਼ਿਕਰ ਮੈਂ ਕਰ ਦਿੰਦਾ। ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਹੈ ਜਗਮੋਹਨ ਰਾਜੂ, ਸਿੱਖ ਚਿਹਰਾ। ਜਗਮੋਹਨ ਰਾਜੂ ਨੂੰ ਪੰਜਾਬ ਦੇ ਦਲਿਤ ਵਿਦਿਆਰਥੀਆਂ ਦਾ ਅਚਾਨਕ ਦਰਦ ਜਾਗਦਾ ਹੈ। ਕਹਿੰਦੇ ਕਿ ਲੱਖਾਂ ਵਿਦਿਆਰਥੀ ਹੈ ਜਿਹੜੇ ਸਿੱਖਿਆ ਅਧਿਕਾਰ ਦਾ ਜਿਹੜਾ ਕਾਨੂੰਨੀ ਹੱਕ ਹੈ ਨਾ, ਉਹ ਤੋਂ ਵਾਂਝੇ ਹੈ। ਤੇ ਇਸ ਕਰਕੇ ਕਹਿੰਦੇ ਮੈਂ ਆਪ ਚਿੱਠੀ ਲਿਖ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਨੂੰ, ਮੈਂ ਮੁਲਾਕਾਤ ਲਈ ਸਮਾਂ ਮੰਗਿਆ। ਭਾਰਤੀ ਜਨਤਾ ਪਾਰਟੀ ਦਾ ਅੰਮ੍ਰਿਤਸਰ ਦਾ ਇੱਕ ਸਿੱਖ ਆਗੂ ਜਿਹਨੂੰ ਅਚਾਨਕ ਦਲਿਤ ਬੱਚਿਆਂ ਦੀ ਪੜ੍ਹਾਈ ਦਾ ਹੇਜ ਜਾਗਿਆ ਤੇ ਉਸਨੇ ਮੁੱਖ ਮੰਤਰੀ ਤੋਂ ਸਮਾਂ ਮੰਗਿਆ, ਔਰ ਉਹ ਚਿੱਠੀ ਦੇ ਵਿੱਚ ਰਹਿ ਨਾ ਜਾਵੇ ਭਾਵ ਕਿ ਕੋਈ ਗੱਲ ਗੋਲ ਮੋਲ ਲੋਕ ਕਿਤੇ ਸ਼ਾਂਤ ਨਾ ਰਹਿ ਜਾਣ, ਇਹ ਵੀ ਲਿਖ ਦਿੱਤਾ ਕਿ ਭਾਵਾਂ ਮੈਂ ਸਿੱਖ ਹਾਂ, ਮੈਂ ਅਕਾਲ ਤਖ਼ਤ ਸਾਹਿਬ ਦਾ ਸਨਮਾਨ ਕਰਦਾ, ਮੈਨੂੰ ਪਤਾ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਭਗਵੰਤ ਮਾਨ ਨੂੰ ਮੂੰਹ ਨਹੀਂ ਲਾਉਣਾ, ਪਰੰਤੂ ਕਹਿੰਦੇ ਕਿ ਮੈਂ ਤੇ ਦਲਿਤ ਬੱਚਿਆਂ ਦਾ ਮੈਨੂੰ ਦਰਦ ਬੜਾ ਹੈ, ਮੈਨੂੰ ਤੇ ਲੱਖ 1 ਲੱਖ ਤੋਂ ਜ਼ਿਆਦਾ ਬੱਚੇ ਆ ਜਿਹਨਾਂ ਦੀ ਪੜ੍ਹਾਈ ਤੋਂ ਵਾਂਝੇ ਪਏ ਨੇ, ਮੈਂ ਤੇ ਮਿਲਣਾ ਹੀ ਮਿਲਣਾ ਪੰਜਾਬ ਦੇ ਮੁੱਖ ਮੰਤਰੀ ਨੂੰ, ਚਾਹੇ ਜੋ ਮਰਜ਼ੀ ਮੈਨੂੰ ਸਜ਼ਾ ਦੇ ਦਿਓ। ਦੇਖੋ ਅਚਾਨਕ ਭਾਜਪਾ ਦੇ ਇੱਕ ਸਿੱਖ ਚਿਹਰੇ ਨੂੰ ਕਿੰਨਾ ਪੰਜਾਬ ਦੇ ਦਲਿਤਾਂ ਦਾ ਦਰਦ ਆ ਗਿਆ ਅਚਾਨਕ, ਜਦੋਂ ਇੱਕ ਪਾਸੇ ਮਸਲਾ ਇਹ ਭਖਿਆ ਹੋਵੇ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਦੂਰੀ ਬਣਾ ਕੇ ਰੱਖੋ। ਇਹ ਭਾਜਪਾ ਦੇ ਲੀਡਰ ਨੂੰ ਬੜੀ ਯਾਦ ਆ ਗਈ ਕਿ ਤੂੰ ਜਾ ਕੇ ਕੇਂਦਰ ਵਾਲੇ ਨੂੰ ਮਿਲੇ, ਤੈਨੂੰ ਆ ਨੀਟ ਵਾਲੀ ਪ੍ਰੀਖਿਆ ਦਾ ਦਰਦ ਨਹੀਂ ਯਾਦ ਆਇਆ ਜਿੱਥੇ ਏਡਾ ਵੱਡੀ ਪ੍ਰੀਖਿਆ ਰੱਦ ਹੋ ਗਈ, ਦਲਿਤਾਂ ਦੀ ਤੈਨੂੰ ਬੜੀ ਅਚਾਨਕ ਵਿਦਿਆਰਥੀਆਂ ਦੀ ਯਾਦ ਆਖੀ ਕਿ ਕੇਂਦਰ ਵਿੱਚ ਜਾ ਕੇ ਕਹਦੇ, ਜਿਹੜਾ ਸਿੱਖਿਆ ਅਧਿਕਾਰ ਕਾਨੂੰਨ ਹੈ ਕੇਂਦਰ ਨੇ ਲਾਗੂ ਕਰਾਉਣਾ ਤਾਂ ਉਨ ਤੇ ਗੋਡਾ ਰੱਖ ਕੇ, ਬਾਕੀ ਵੀ ਤੇ ਕੇਂਦਰ ਨੇ ਰੋਕੇ ਹੀ ਆ ਪੈਸੇ RDF ਦੇ, ਅਸੀਂ ਨੀ ਜਾਰੀ ਕਰਨੇ, ਤੁਸੀਂ ਆ ਸ਼ਰਤਾਂ ਨੀ ਪੂਰੀਆਂ ਕਰਦੇ, ਤੇ ਇਹ ਵੀ ਤੁਸੀਂ ਕੇਂਦਰ ਤੋਂ ਕਰਾ ਲਓ। ਇੱਥੇ ਤੁਸੀਂ ਮੁੱਖ ਮੰਤਰੀ ਤੋਂ ਚਿੱਠੀ ਲਿਖ ਕੇ ਸਮਾਂ ਮੰਗਦੇ ਹੋ, ਔਰ ਉਹਦੇ ਵਿੱਚ ਸੰਧੂ ਜੀ ਚਿੱਠੀ ਦੇ ਵਿੱਚ ਦੋ ਲਾਈਨਾਂ ਸਪੈਸ਼ਲ ਲਿਖੀਆਂ ਜਾਂਦੀਆਂ ਕਿ ਭਾਵਾਂ ਮੈਂ ਅਕਾਲ ਤਖ਼ਤ ਸਾਹਿਬ ਦਾ ਬੜਾ ਸਤਿਕਾਰ ਕਰਦਾ, ਪਰੰਤੂ ਕਹਿੰਦੇ ਆਹ ਮਸਲਾ ਬਹੁਤ ਵੱਡਾ ਹੈ। ਠੀਕ ਹੈ ਮਸਲਾ ਵੱਡਾ ਹੈ, ਤੇ ਤੁਸੀਂ ਦੋ ਚਾਰ ਦਿਨ ਸ਼ਾਂਤ ਰਹਿ ਲਓ, ਕਿਉਂ ਚੂੰਡੀਆਂ ਵੱਢਦੇ ਹੋ? ਜੇ ਲੋਕ ਭੋਰਾ ਸ਼ਾਂਤ ਹੁੰਦੇ ਤਾਂ ਅਸੀਂ ਸ਼ਾਂਤ ਨਹੀਂ ਰਹਿੰਦੇ ਨੇ। ਬਾਕੀ ਭਾਜਪਾ ਇੱਕ ਪਾਸੇ ਖੜੀ ਕਰਨ ਦਾ ਯਤਨ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਦੂਜੇ। ਹੁਣ ਆ ਜਿਹੜਾ ਤੁਸੀਂ ਦੂਸਰਾ ਸ਼ਬਦ ਲੈ ਕੇ ਆਏ ਹੋ, ਇਹ ਤੇ ਏਡਾ ਚਿੰਤਾਜਨਕ ਹੈ ਪੰਜਾਬੀਆਂ ਨੂੰ ਸ਼ਰੇਆਮ ਇਮੋਸ਼ਨਲ। ਚਲੋ ਇਮੋਸ਼ਨਲ ਤੇ ਅਸੀਂ ਸਾਰਿਆਂ ਨੂੰ ਕਹਿ ਦਿੰਦੇ, ਪੰਜਾਬੀ ਹੈ ਵੀ ਸੁੱਖ ਦੇ ਨਾਲ ਸਿਆਸਤ ਵਿੱਚ ਇਮੋਸ਼ਨਲ। ਜੇ ਸਿਆਸਤ ਵਿੱਚ ਇਮੋਸ਼ਨਲ ਨਾ ਹੁੰਦੇ ਤੇ ਸ਼ਾਇਦ 95 ਸੀਟਾਂ ਨਾ ਹੁੰਦੀਆਂ ਆਮ ਆਦਮੀ ਪਾਰਟੀ ਤੋਂ। ਇਮੋਸ਼ਨਲ ਦੇ ਨਾਲ ਜਿਹੜਾ ਸ਼ਬਦ ਬੋਲਿਆ ਨਾ, ਜਿਹਨੂੰ ਆਪਾਂ ਪੰਜਾਬੀ ਚ ਮੂਰਖ ਕਹਿ ਲਓ, ਬੇਵਕੂਫ ਕਹਿ ਲਓ, ਬਲੱਡੀ ਫੂਲ, ਕਿ ਪੰਜਾਬੀ ਤੇ ਇਮੋਸ਼ਨਲ ਬਲੱਡੀ ਫੂਲ ਹੈ। ਔਰ ਭਾਰਤੀ ਜਨਤਾ ਪਾਰਟੀ ਦਾ ਚੰਡੀਗੜ੍ਹ ਦਾ ਪ੍ਰਧਾਨ ਹੈ ਜਤਿੰਦਰ ਪਾਲ ਮਲਹੋਤਰਾ, ਜਿਸਨੇ ਸ਼ਬਦ ਕਹੇ ਹੈ, ਕੋਈ ਛੋਟਾ ਲੀਡਰ ਨਹੀਂ ਹੈ। ਹੁਣ ਠੀਕ ਹੈ, ਕਈ ਭਾਜਪਾ ਵਾਲੇ ਕਹੀ ਜਾਂਦੇ ਜੀ ਉਹਦੇ ਨਿੱਜੀ ਸ਼ਬਦ ਹੈ, ਹੈ ਤੇ ਨਿੱਜੀ ਹੈ, ਅਸੀਂ ਕਿਹੜਾ ਕਹਿੰਦਾ ਕਿ ਉਹਦੀ ਜੀਭ ਵਿੱਚ 8 ਜੀਭਾਂ ਲੱਗ ਗਈਆਂ, ਜਾਂ ਕਿਸੇ ਨੇ ਵੜ ਕੇ ਬੋਲਿਆ ਉਹਦੇ ਵਿੱਚ ਫਲਾਨਾ ਪ੍ਰੇਤ ਹੈ ਤੇ ਉਹ ਪ੍ਰੇਤ ਨੇ ਬੋਲਿਆ, ਅਸੀਂ ਵੀ ਤੇ ਕਹਿੰਦੇ ਨਿੱਜੀ ਹੈ। ਪਰੰਤੂ ਗੱਲ ਇਹ ਹੈ ਪ੍ਰਭ ਸੰਤੋਖ ਜੀ, ਜਿਹੜੇ ਨਿੱਜੀ ਸ਼ਬਦ ਵੀ ਹੁੰਦੇ ਨੇ, ਇਹ ਨਿੱਜੀ ਸ਼ਬਦ ਰਾਤੋ ਰਾਤ ਨਹੀਂ ਪਨਪਦੇ। ਇਹ ਤੁਹਾਡੇ ਦਿਮਾਗ ਦੇ ਵਿੱਚ ਜਿਹੜੀ ਸ਼ਬਦਾਂ ਦੀ ਵੋਕੈਬਲਰੀ ਹੁੰਦੀ ਹੈ, ਜੋ ਉਹਦੇ ਵਿੱਚ ਭਾਰੀ ਹੁੰਦਾ ਹੈ, ਜੋ ਮਾਨਸਿਕ ਤੌਰ ਤੇ ਤੁਹਾਡੇ ਦਿਮਾਗ ਦੇ ਵਿੱਚ ਪਿਛਲੇ ਸਮੇਂ ਚ ਫਿੱਟ ਹੁੰਦਾ, ਉਹੀ ਤੁਹਾਡੇ ਮੂੰਹੋਂ ਨਿਕਲਦਾ। ਇਹ ਧਰਤੀ ਦਾ ਇੱਕ ਸੱਚ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਦੇ ਮੂੰਹੋਂ ਇੱਕ ਸੂਬਾ, ਚੰਡੀਗੜ੍ਹ ਦੇ ਪ੍ਰਧਾਨ ਦੇ ਮੂੰਹੋਂ ਇਹ ਗੱਲ ਨਿਕਲਣੀ ਕਿ ਤੇ ਬਲੈਡੀ ਫੂਲ ਹੈ ਪੰਜਾਬੀ, ਇਮੋਸ਼ਨਲ ਬਲੈਡੀ ਫੂਲ, ਕੋਈ ਛੋਟੀ ਗੱਲ ਹੈ? ਹੁਣ ਫਿਰ ਦੂਜੀਆਂ ਸਿਆਸੀ ਪਾਰਟੀਆਂ ਨੂੰ ਚਲੋ ਉਹ ਤੇ ਇੱਕ ਰਵਾਇਤੀ ਮੌਕਾ ਭਾਲਦੀਆਂ। ਆਮ ਆਦਮੀ ਪਾਰਟੀ ਕਹਿੰਦੀ ਜੀ ਐ ਹੋ ਗਿਆ, ਅਸੀਂ ਤੇ ਧਰਨਾ ਲਾਵਾਂਗੇ, ਕਾਂਗਰਸ ਵਾਲਿਆਂ ਨੇ ਤੇ ਸੋਸ਼ਲ ਮੀਡੀਆ ਤੇ। ਹੁਣ ਇਹ ਜਿਹੜੇ ਸਿਆਸੀ ਵਿਰੋਧ ਕਰ ਰਹੇ ਹੈ, ਮਾਫ ਕਰਨਾ, ਇਹ ਇੱਕ ਸਿਆਸੀ ਲਿਹਾਜ਼ ਦਾ ਵਿਰੋਧ ਹੈ, ਉਵੇਂ ਇਹਨਾਂ ਨੂੰ ਕੋਈ ਨਹੀਂ, ਕਿਉਂਕਿ ਜਿਹਨਾਂ ਪੰਜਾਬੀਆਂ ਨੂੰ ਬਲੈਡੀ ਫੂਲ ਸੱਦਿਆ ਇਹ ਨਹੀਂ ਸੱਦਦੇ ਸਮਝਦੇ, ਤੇ ਇਹ ਵੀ ਸਾਰਾ ਕੁਛ ਇਹੀ ਹੈ। ਕੋਈ ਫਰਕ ਥੋੜਾ ਹੈ ਕਿ ਭਾਜਪਾ ਵਾਲੇ ਨੇ ਕਹਿ ਦਿੱਤਾ ਤੇ ਇਹਨਾਂ ਨੇ ਕਿਹਾ, ਵੀ ਫਰਕ ਆਹ ਹੀ ਹੈ, ਸਮਝਦੇ ਤੇ ਪੰਜਾਬੀਆਂ ਨੂੰ ਸਾਰੇ ਮੂਰਖ ਹੈ ਔਰ ਮੂਰਖ ਬਣਾ ਵੀ ਰਹੇ ਹੈ, ਔਰ ਸੰਧੂ ਸਾਹਿਬ ਮਾਫ ਕਰਨਾ, ਪੰਜਾਬੀ ਬਣ ਵੀ ਰਹੇ ਹੈ ਇਹਨਾਂ ਸਿਆਸੀ ਪਾਰਟੀਆਂ ਦੇ ਕੋਲ
0: ਜੀ।
1: ਔਰ ਇਹ ਜਿਹੜਾ ਸ਼ਬਦ ਹੁਣ ਭਾਜਪਾ ਨੇ ਬੋਲਿਆ, ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਜੇ ਕੁਛ ਘੰਟਿਆਂ ਚ ਐਕਸ਼ਨ ਲੈ ਲੈਂਦੀ ਤੇ ਚੰਗੀ ਗੱਲ ਸੀ। ਭਾਰਤੀ ਜਨਤਾ ਪਾਰਟੀ ਦੀ ਵੀ ਜਿਹੜੀ ਚੁੱਪੀ ਆ ਨਾ, ਉਹ ਮੈਨੂੰ ਲੱਗਦਾ ਜਤਿੰਦਰ ਪਾਲ ਮਲਹੋਤਰਾ ਤੱਕ ਹੁਣ ਸੀਮਤ ਨਹੀਂ ਹੈ। ਇਹਦਾ ਅਰਥ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਟੀਮ ਦਾ ਇੱਥੇ ਪ੍ਰਤੀਕਰਮ ਨਹੀਂ ਦੇਣਾ, ਇਹ ਵੀ ਸਿੱਧੇ ਤੌਰ ਤੇ ਸੰਕੇਤ ਦਿੰਦਾ ਕਿ ਭਾਰਤੀ ਜਨਤਾ ਪਾਰਟੀ ਵੀ ਜਾਣ ਬੁੱਝ ਕੇ ਚੁੱਪ ਹੈਗੀ। ਸੋ ਵੇਖਦੇ ਭਾਈ ਕੀ ਭਾਰਤੀ ਜਨਤਾ ਪਾਰਟੀ ਐਕਸ਼ਨ ਲੈਂਦੀ ਹੈ, ਉਵੇਂ ਇਹ ਗੱਲ ਸਿਰੇ ਤੇ ਨਿੰਦਣਯੋਗ ਹੈ ਇੱਕ ਵੱਡੇ ਸਿਆਸੀ ਲੀਡਰ ਦੇ ਮੂੰਹੋਂ ਇਹੋ ਜਿਹੇ ਸ਼ਬਦ ਨਿਕਲਣੇ।
0: ਜੀ ਬਿਲਕੁਲ ਦੁਰਸਤ ਜੀ, ਜਿਵੇਂ ਤੁਸੀਂ ਕਿਹਾ ਕਿ ਜੋ ਤੁਸੀਂ ਸੋਚਦੇ ਹੋ ਕਈ ਵਾਰ ਤੁਹਾਡੇ ਮੂੰਹ ਦੇ ਵਿੱਚੋਂ ਨਿਕਲ ਜਾਂਦਾ ਸ਼ਬਦ, ਬਿਲਕੁਲ ਉਸੇ ਟਾਈਮ ਤੁਹਾਡੇ ਦਿਮਾਗ ਦੇ ਵਿੱਚ ਨਹੀਂ ਆਉਂਦੇ। ਸੋ ਇਹ ਸੋਚਣ ਦਾ ਵਿਸ਼ਾ ਆ, ਸੋ ਸਾਨੂੰ ਕੀ ਸੋਚਿਆ ਜਾਂਦਾ, ਸਾਨੂੰ ਅਸਲ ਦੇ ਵਿੱਚ ਕੀ ਸਮਝਿਆ ਜਾਂਦਾ। ਸੋ ਇਹ ਚਾਹੇ ਤੁਸੀਂ BJP ਨਾਲ ਸੰਪਰਕ ਰੱਖਦੇ ਹੋ, ਚਾਹੇ ਤੁਸੀਂ ਆਮ ਆਦਮੀ ਨਾਲ, ਸੋਚਿਆ ਸਾਨੂੰ ਇਹੀ ਜਾਂਦਾ, ਅੱਗੇ ਫੈਸਲਾ ਤੁਹਾਡੇ ਹੱਥ ਆ। ਸੋ 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਜੀ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫਾਰ ਯੂ ਤੋਂ। ਪਰਿਵਾਰਾਂ ਨੂੰ ਕਵਰੇਜ ਅਤੇ ਭਵਿੱਖ ਦੀ ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਦਿੰਦੇ ਨੇ, ਪਰ ਜੇ ਤੁਸੀਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ, ਇੰਸ਼ੋਰੈਂਸ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਅਤੇ ਡਿਸਬਿਲਟੀ ਇੰਸ਼ੋਰੈਂਸ ਤੁਸੀਂ ਕਰਵਾ ਕੇ ਰੱਖਣੀ ਆ, ਅਤੇ ਨਾਲ ਦੀ ਨਾਲ ਤੁਸੀਂ ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲਾਨ ਦੀ ਪੂਰੀ ਪਲਾਨਿੰਗ ਕਰਨੀ ਹੈ, ਤੁਹਾਨੂੰ ਮੋਨਾ ਮਹਿੰਗੀ ਜੀ ਤੁਹਾਡੇ ਲਈ ਆਲਵੇਜ਼ ਹਾਜ਼ਰ ਨੇ, ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਸਰਗਰਮ ਨੇ। ਸੋ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਤੋਂ ਜੁੜੇ ਹੋਏ ਨੇ ਸਾਡੇ ਨਾਲ। ਮੋਨਾ ਜੀ ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ ਸਟੂਡੀਓ 'ਚ, ਕੀ ਹਾਲ ਚਾਲ ਜੀ?
2: ਬਹੁਤ ਵਧੀਆ, ਥੈਂਕ ਯੂ ਸੋ ਮਚ ਪ੍ਰਭ ਜੀ। ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਤੇ ਰਮੇਸ਼ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
0: ਵੈਰੀ ਗੁੱਡ ਮਾਰਨਿੰਗ ਜੀ। ਤੋ ਮੋਨਾ ਜੀ, ਹਮੇਸ਼ਾ ਹੀ ਜਦੋਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਮੈਨੂੰ ਖੁਦ ਨਹੀਂ ਪਤਾ ਲੱਗਦਾ ਕਿ ਕਿਹੜੀ ਮੈਂ ਇੰਸ਼ੋਰੈਂਸ ਤੋਂ ਸ਼ੁਰੂ ਕਰਾਂ, ਕਿਉਂਕਿ ਕਿਹੜੀ ਕਿਸੇ ਵੀ ਇੰਸ਼ੋਰੈਂਸ ਦੇ ਵਿਸ਼ੇ ਨੂੰ ਛੱਡਿਆ ਹੀ ਨਹੀਂ ਜਾ ਸਕਦਾ। ਜੇ ਆਪਾਂ ਟਰੈਵਲ ਦੀ ਗੱਲ ਕਰੀਏ ਤੇ ਟਰੈਵਲ ਦੇ ਵੀ ਪਿਛਲੇ ਦਿਨ ਹੀ ਐਸੀਆਂ ਗੱਲਾਂ ਸੁਣਨ 'ਚ ਆਉਂਦੀਆਂ, ਰੋਜ਼ ਜਦੋਂ ਜਾਈਦਾ ਕਿਤੇ ਘੁੰਮਣ ਫਿਰਨ, ਕਈ ਵਾਰੀ ਅਸੀਂ $100-150 ਬਚਾਉਣ ਦੇ ਚੱਕਰ ਦੇ ਵਿੱਚ ਅਸੀਂ ਹਜ਼ਾਰਾਂ ਡਾਲਰਾਂ ਦਾ, ਲੱਖਾਂ ਡਾਲਰਾਂ ਦਾ ਨੁਕਸਾਨ ਵੀ ਕਰਵਾ ਬੈਠਦੇ ਹਾਂ। ਸੋ ਇੰਸ਼ੋਰੈਂਸ ਦਾ ਕੋਈ ਵੀ ਜਿਹੜਾ ਵਿਸ਼ਾ ਨਾ, ਉਹ ਸਾਰੇ ਹੀ ਬੜੇ, ਔਰ ਬਹੁਤ, ਮੈਨੂੰ ਪਹਿਲਾਂ ਇਹ ਲੱਗਦਾ ਸੀ ਕਿ ਇੰਸ਼ੋਰੈਂਸ ਬਹੁਤ ਮਹਿੰਗੀ ਆ, ਮੈਨੂੰ ਲੱਗਦਾ ਕਿ $400-500 ਦੀ ਇੰਸ਼ੋਰੈਂਸ ਆਉਂਦੀ ਤਾਂ ਰਹਿਣ ਦਿਓ, ਕੋਈ ਗੱਲ ਨਹੀਂ ਵੀ ਬਹੁਤ ਜ਼ਿਆਦਾ ਅੱਜ ਕੱਲ੍ਹ ਲਾਈਫ ਬਹੁਤ ਬਿਜ਼ੀ ਆ ਔਰ ਬੜਾ ਬੜੀ ਮੁਸ਼ਕਲ ਨਾਲ ਪੈਸੇ ਕਮਾਉਣੇ ਆ, ਪਰ ਜਿੱਦਾਂ ਤੁਹਾਨੂੰ ਸੁਣਦੇ ਰਹੀਦਾ ਤੁਸੀਂ ਤਾਂ ਕਹਿੰਦੇ ਹੋ ਕਿ $100 ਦੇ ਵਿੱਚ ਇੱਕ ਪੈਕੇਜ ਬਣਾ ਕੇ ਦੇ ਦੇਈਦਾ ਵੀ ਤੁਸੀਂ ਵਿੱਚ ਦੋ ਤਿੰਨ ਪੈਕੇਜ ਬਣ ਜਾਂਦੇ, ਕਿੰਨਾ ਈਜ਼ੀ ਹੈ, ਤੁਸੀਂ 4 ਪੀਜ਼ੇ ਘੱਟ ਕਰ ਲਓ, ਪਰ ਆਪਣੇ ਆਪ ਨੂੰ ਸਿਕਿਓਰ ਰੱਖਣਾ ਕਿੰਨਾ ਜ਼ਰੂਰੀ ਹੋ ਗਿਆ।
2: ਬਿਲਕੁਲ ਠੀਕ ਆ ਪ੍ਰਭ ਜੀ ਤੁਸੀਂ, ਕਿਉਂਕਿ ਜਦੋਂ ਆਪਾਂ ਕਵਰੇਜ ਦੀ ਗੱਲ ਕਰਦੇ ਹੈਗੇ ਆ ਡੈਫੀਨੇਟਲੀ ਬਹੁਤ ਸਾਰੇ ਸੋਲੂਸ਼ਨ ਨਿਕਲ ਆਉਂਦੇ ਨੇ, ਪਰ ਇਹ ਚੀਜ਼ ਆ ਜਾਂਦੀ ਹੈਗੀ ਕਿ ਸਾਨੂੰ ਫੋਕਸ, ਸਾਡਾ ਫੋਕਸ ਕਿੱਧਰ ਹੈਗਾ। ਕਈ ਵਾਰ ਹੁੰਦਾ ਕਿ ਅਸੀਂ ਜਸਟ ਮਨੀ ਮੇਕਿੰਗ ਦੇ ਵਿੱਚ, ਪੈਸੇ ਕਮਾਉਣ ਦੇ ਵਿੱਚ ਹੀ ਲੱਗੇ ਰਹਿੰਦੇ ਹਾਂ, ਪਰ ਇਸ ਚੀਜ਼ ਵੱਲ ਧਿਆਨ ਨਹੀਂ ਦੇ ਪਾਉਂਦੇ ਕਿ ਉਸਨੂੰ ਸੰਭਾਲਣਾ ਕਿੱਦਾਂ ਹੈਗਾ, ਉਸਨੂੰ ਗਰੋ ਕਿੱਦਾਂ ਕਰਨਾ ਹੈਗਾ। ਸੋ ਇਹ ਚੀਜ਼ ਹੈ, ਸਭ ਨਾਲੋਂ ਪਹਿਲਾਂ ਤਾਂ ਸੰਭਾਲਣਾ ਸਾਡੀ ਮਨੀ ਨੂੰ ਵੀ, ਸਾਡੀ ਫੈਮਿਲੀ ਨੂੰ ਵੀ, ਇਹ ਦੋ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜੇ ਆਪਾਂ ਇਹ ਸੰਭਾਲ ਲਿੱਤਾ ਤਾਂ ਮੈਨੂੰ ਲੱਗਦਾ ਸਭ ਕੁਛ ਅਸੀਂ ਪਾ ਲਿੱਤਾ। ਸੋ ਇਸੇ ਕਰਕੇ ਸਭ ਨਾਲੋਂ ਪਹਿਲਾਂ ਜਿੱਦਾਂ ਤੁਸੀਂ ਕਿਹਾ ਕਿ ਕਿਹੜੀ ਇੰਸ਼ੋਰੈਂਸ ਤੋਂ ਆਪਾਂ ਗੱਲ ਕਰੀਏ, ਉਹਦੇ ਵਿੱਚ ਮੈਂ ਟਰਮ ਲਾਈਫ ਇੰਸ਼ੋਰੈਂਸ ਤੋਂ ਹੀ ਗੱਲ ਕਰਨੀ ਸ਼ੁਰੂ ਕਰਦੀ ਹਾਂ, ਜਿਹਦੇ ਵਿੱਚ ਕਿ ਇੱਕ ਤਾਂ ਬਜਟ, ਹਰੇਕ ਪਰਸਨ ਦੇ ਬਜਟ ਦੇ ਵਿੱਚ ਉਹ ਪੋਲਿਸੀ ਫਿੱਟ ਹੋ ਸਕਦੀ ਹੈ ਕਿਉਂਕਿ ਕੋਸਟ ਬਹੁਤ ਹੀ ਘੱਟ ਹੁੰਦੀ ਹੈ, ਐਂਡ ਕਵਰੇਜ ਜਿਹੜੀ ਹੈਗੀ ਹੈ ਲੱਖਾਂ ਦੇ ਵਿੱਚ ਕਵਰੇਜ ਹੁੰਦੀ ਹੈ। ਐਂਡ ਸਭ ਨਾਲੋਂ ਜ਼ਿਆਦਾ ਵੱਡੀ ਗੱਲ, ਇਸ ਨਾਲੋਂ ਸੋਨੇ ਤੇ ਸੁਹਾਗੇ ਵਾਲੀ ਗੱਲ ਮੈਂ ਕਹਿ ਲੂੰਗੀ ਕਿ ਇਸ ਟਾਈਮ ਤੇ ਇੰਸ਼ੋਰੈਂਸ ਕੰਪਨੀ, ਕਾਫੀ ਇੰਸ਼ੋਰੈਂਸ ਕੰਪਨੀਜ਼ ਨੇ ਜਿਨ੍ਹਾਂ ਨੇ ਰੇਟਸ ਘਟਾਏ ਨੇ, ਡਿਕਰੀਜ਼ ਕੀਤੇ ਨੇ, ਆਲਮੋਸਟ 7-10% ਰੇਟਸ ਡਿਕਰੀਜ਼ ਹੋਏ ਨੇ। ਸੋ ਮੈਂ ਜ਼ਰੂਰ ਕਹੂੰਗੀ ਆਪਣੇ ਲਿਸਨਰਸ ਨੂੰ, ਆਪਣੀ ਕਮਿਊਨਿਟੀ ਨੂੰ, ਜੇ ਹਜੇ ਤੱਕ ਤੁਸੀਂ ਆਪਣੀ ਕੋਈ ਵੀ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ, ਮੇਕ ਸ਼ੋਰ ਕਰੋ ਐਟ ਲੀਸਟ ਟਰਮ ਇੰਸ਼ੋਰੈਂਸ ਲੈ ਕੇ ਆਪਣੇ ਆਪ ਨੂੰ ਜ਼ਰੂਰ ਕਵਰ ਕਰੋ। ਨੋ ਮੈਟਰ ਕਿ ਸਾਨੂੰ ਪਰਸਨਲ ਮੋਰਗੇਜ ਇੰਸ਼ੋਰੈਂਸ ਦੀ ਜ਼ਰੂਰਤ ਹੋਵੇ, ਨੋ ਮੈਟਰ ਕਿ ਸਾਡੀ ਫੈਮਿਲੀ ਯੰਗ ਹੈਗੀ ਇਸ ਕਰਕੇ ਆਪਾਂ ਨੂੰ ਇੰਸ਼ੋਰੈਂਸ ਰਿਕੁਆਇਰਮੈਂਟ ਹੈ, ਤੁਹਾਡਾ ਆਪਣਾ ਬਿਜ਼ਨਸ ਹੈਗਾ, ਕਾਰਪੋਰੇਟ ਦੇ ਰਿਲੇਟਿਡ ਲਾਇਬਿਲਟੀਜ਼ ਨੇ, ਮੋਰਗੇਜਿਸ ਨੇ, ਉਹਨੂੰ ਕਵਰ ਅਪ ਕੀਤਾ ਜਾ ਸਕਦਾ, ਬਾਈਸਲ ਐਗਰੀਮੈਂਟ ਬਣਾ ਸਕਦੇ ਹੁੰਦੇ ਹੈਗੇ ਹੋ। ਸੋ ਇਸ ਨਾਲ ਬਹੁਤ ਵੱਡੀਆਂ ਵੱਡੀਆਂ ਲਾਇਬਿਲਟੀਜ਼ ਕਵਰ ਕੀਤੀਆਂ ਜਾ ਸਕਦੀਆਂ ਛੋਟੇ ਜਿਹੇ ਪ੍ਰੀਮੀਅਮ ਦੇ ਨਾਲ। ਐਂਡ ਜਦੋਂ ਛੋਟੇ ਜਿਹੇ ਪ੍ਰੀਮੀਅਮ ਦੀ ਗੱਲ ਕਰ ਰਹੇ ਹਾਂ, ਨਾਲ ਦੀ ਨਾਲ ਉਸ ਤੋਂ ਦੀ ਡਿਸਕਾਊਂਟਡ ਰੇਟਸ ਜਦੋਂ ਆਪਾਂ ਨੂੰ ਮਿਲ ਜਾਣ, ਤਾਂ ਮੈਨੂੰ ਲੱਗਦਾ ਇਸ ਤੋਂ ਵਧੀਆ ਗੱਲ ਹੋਰ ਕੁਛ ਨਹੀਂ ਹੋ ਸਕਦੀ। ਐਂਡ ਨਾਲ ਦੀ ਨਾਲ ਇਹ ਵੀ ਚੀਜ਼ ਹੋ ਜਾਂਦੀ ਹੈ ਕਿ ਇੱਕ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਜਿਹੜੇ ਵੀ ਪਰਸਨ ਇੱਥੇ ਸਟੂਡੈਂਟ ਵੀਜ਼ਾ ਤੇ ਨੇ, ਰਿਫਿਊਜੀ ਸਟੇਟਸ ਤੇ ਨੇ, ਵਰਕ ਪਰਮਿਟ ਤੇ ਨੇ, ਅਕਸਰ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਉੱਤੇ ਤਾਂ ਹਜੇ ਕੋਈ ਮੋਰਗੇਜ ਨਹੀਂ ਹੈਗੀ ਹੈ, ਅਸੀਂ ਸ਼ਾਇਦ ਮੇ ਬੀ ਅਨਮੈਰਿਡ ਵੀ ਹੈਗੇ ਹਾਂ, ਸਾਡੇ ਉੱਤੇ ਕੋਈ ਲਾਇਬਿਲਟੀ ਨਹੀਂ ਹੈਗੀ ਹੈ, ਪਰ ਉਹਨਾਂ ਨੂੰ ਇੱਕ ਜ਼ਰੂਰ ਰਿਮਾਇੰਡਰ ਦੇਣਾ ਚਾਹੂੰਗੀ ਕਿ ਤੁਹਾਡੀ ਬੈਕ ਹੋਮ ਕੰਟਰੀ ਦੇ ਵਿੱਚ ਉਹ ਤੁਹਾਡੇ ਪੇਰੈਂਟਸ ਨੇ, ਤੁਹਾਡੇ ਬ੍ਰਦਰ ਸਿਸਟਰ ਨੇ, ਫੈਮਿਲੀ ਮੈਂਬਰਸ ਨੇ, ਬਹੁਤ ਵਾਰ ਲੋਨਸ ਲੈ ਕੇ ਤੁਹਾਨੂੰ ਇੱਥੇ ਭੇਜਿਆ ਹੁੰਦਾ, ਐਂਡ ਫਾਈਨੈਂਸ਼ੀਅਲ ਰਿਲੇਟਿਡ ਵੀ ਬਹੁਤ ਸਾਰੀ ਉਮੀਦਾਂ ਹੁੰਦੀਆਂ ਕਿ ਜਿਹੜਾ ਪਰਸਨ ਆਊਟ ਆਫ ਕੰਟਰੀ ਗਿਆ ਹੈਗਾ, ਫੋਰਨ ਕੰਟਰੀ ਵਿੱਚ ਗਿਆ ਹੈਗਾ, ਸਾਨੂੰ ਇੱਕ ਫਾਈਨੈਂਸ਼ੀਅਲ ਸਪੋਰਟ ਹੋਏਗੀ। ਸੋ ਮੇਕ ਸ਼ੋਰ ਕਰੋ ਕਿ ਉਹਨਾਂ ਦੀ ਪ੍ਰੋਟੈਕਸ਼ਨ ਦੇ ਲਈ ਆਪਣੀ ਟਰਮ ਦੀ ਇੰਸ਼ੋਰੈਂਸ ਕਰਵਾ ਕੇ ਉਹਨਾਂ ਨੂੰ ਜ਼ਰੂਰ ਬੈਨੀਫਿਸ਼ਰੀ ਬਣਾ ਸਕਦੇ ਹੁੰਦੇ ਹੋ, ਐਂਡ ਬੈਨੀਫਿਸ਼ਰੀ ਕਦੇ ਵੀ ਅਪਡੇਟ ਕੀਤੇ ਜਾ ਸਕਦੇ ਨੇ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਇਸ ਟਾਈਮ ਤੇ ਟਰਮ ਲਾਈਫ ਇੰਸ਼ੋਰੈਂਸ ਦੇ ਡਿਸਕਾਊਂਟਡ ਰੇਟਸ ਦਾ ਬੈਨੀਫਿਟ ਲੈਣਾ ਚਾਹੁੰਦੇ ਹੋ, ਜਾਂ ਆਲਰੇਡੀ ਕੋਈ ਪਹਿਲਾਂ ਕੋਈ ਪਾਲਿਸੀ ਚੱਲ ਰਹੀ ਸੀ ਐਕਸਪਾਇਰ ਹੋਣ ਵਾਲੀ ਹੈਗੀ ਹੈ, ਤਾਂ ਜ਼ਰੂਰ ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509-1509-15-09।
0: ਜੀ ਬਹੁਤ ਬਹੁਤ ਸ਼ੁਕਰੀਆ। ਸੋ ਫਿਰ ਅੱਗੇ ਜਾ ਕੇ ਮੋਨਾ ਜੀ ਨਾਲ ਇੰਸ਼ੋਰੈਂਸ ਦੇ ਬਾਬਤ ਗੱਲਬਾਤ ਕਰਦੇ ਹਾਂ, ਬਹੁਤ ਸਾਰੇ ਵਿਸ਼ਿਆਂ ਤੇ ਗੱਲਬਾਤ ਕਰਾਂਗੇ। ਸੋ ਫਿਰ ਹੁਣ ਅਗਲੀ ਖਬਰ ਵੱਲ ਚੱਲਦੇ ਹਾਂ ਜੀ, ਜਿਹੜੇ ਪੰਜਾਬੀ ਲਹਿਰਾਂ ਦੇ ਨਾਲ 905-673-3337 ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ। ਰਮੇਸ਼ ਜੀ, SKM ਨੇ ਪੰਜਾਬ ਦੇ ਗਵਰਨਰ ਨਾਲ ਕੀਤੀ ਮੁਲਾਕਾਤ।
1: ਸੰਧੂ ਸਾਹਿਬ, SKM ਸੰਯੁਕਤ ਕਿਸਾਨ ਮੋਰਚਾ ਵੈਸੇ ਤੇ ਭਾਰਤ ਦਾ ਜਿਹੜਾ ਕਿਸਾਨਾਂ ਦਾ ਸਭ ਤੋਂ ਵੱਡਾ, ਜਿਹ ਚ ਕਾਫੀ ਸਾਰੀਆਂ ਉਹ ਧਿਰਾਂ ਜਿਹੜੀਆਂ ਆਪਣੇ ਆਪ ਨੂੰ ਖੱਬੇ ਪੱਖੀ ਧਿਰਾਂ ਖਵਾਉਂਦੀਆਂ ਨੇ ਜਾਂ ਮਜ਼ਬੂਤ ਕਿਸਾਨ ਧਿਰਾਂ ਖਵਾਉਂਦੀਆਂ, ਉਹ ਸਾਰੀਆਂ ਇਸ ਮੋਰਚੇ ਨਾਲ ਕਿਤੇ ਨਾ ਕਿਤੇ ਜੁੜੀਆਂ ਹੋਈਆਂ। ਇਹ ਮੋਰਚਾ ਉਹੀ ਮੋਰਚਾ ਹੈ ਜਿਸਨੇ ਦਿੱਲੀ ਦੇ ਵਿੱਚ ਅੰਦੋਲਨ ਦੀ ਅਗਵਾਈ ਕੀਤੀ ਸੀ, ਉਹ ਵੱਖਰੀ ਗੱਲ ਹੈ ਕਿ ਇਸ ਮੋਰਚੇ ਨਾਲ ਉਹ ਕੁਛ ਅਲੱਗ ਹੋ ਚੁੱਕੇ ਨੇ, ਕਿਸ ਨੇ ਆਪਣੇ ਆਪਣੇ ਮੋਰਚੇ ਬਣਾਏ ਹੈ, ਪਰੰਤੂ ਫਿਰ ਵੀ ਜਿਹੜਾ SKM ਹੈ ਅੱਜ ਵੀ ਇੱਕ ਮਜ਼ਬੂਤ ਕਿਸਾਨ ਮੋਰਚਾ ਮੰਨਿਆ ਜਾਂਦਾ ਹੈ, ਜਿਸਨੇ ਅੱਜ ਪੰਜਾਬ ਦੇ ਗਵਰਨਰ ਨਾਲ ਕਿਸਾਨੀ ਨਾਲ ਸੰਬੰਧਿਤ ਤੇ ਪੰਜਾਬ ਨਾਲ ਸੰਬੰਧਿਤ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਮੁਲਾਕਾਤ ਕੀਤੀ, ਔਰ ਉਹਦੇ ਵਿੱਚ ਇਕੱਲੀ ਗੱਲ ਖੇਤਾਂ ਦੀ ਨਹੀਂ ਕੀਤੀ ਕਿ ਸਾਨੂੰ ਖੇਤੀ ਦੇ ਵਿੱਚ ਕਰਜ਼ਾ ਮਾਫ ਕਰ ਦਿਓ, ਸਾਨੂੰ ਆਹ ਦਿੱਕਤ ਹੈ ਜਿਹਨੂੰ ਅਸੀਂ MSP ਆਖਦੇ ਹਾਂ ਉਹ ਵਧਾ ਦਿਓ, ਬਲਕਿ ਇਹਦੇ ਨਾਲ ਨਾਲ ਪੰਜਾਬ ਦੇ ਟੁੰਬਦੇ ਮਸਲੇ ਵੀ SKM ਨੇ ਅੱਜ ਗਵਰਨਰ ਸਾਹਿਬ ਦੇ ਕੋਲ ਚੁੱਕੇ ਆ, ਜਿਹਦੇ ਵਿੱਚ ਇੱਕ ਸਭ ਤੋਂ ਵੱਡਾ ਪੱਕਾ ਮਸਲਾ ਹੈ ਕਿ ਪੰਜਾਬ ਦਾ ਜਿਹੜਾ ਹੇਠਲਾ ਪਾਣੀ ਹੈ ਉਹ ਪਾਣੀ ਦੂਸ਼ਿਤ ਹੋ ਗਿਆ। ਅੱਜ ਜਿਹੜਾ ਪੰਜਾਬ ਦੇ ਵਿੱਚ ਕੈਂਸਰ ਵੱਡੇ ਪੱਧਰ ਤੇ ਪਾਇਆ ਜਾ ਰਿਹਾ ਜਾਂ ਫੈਲ ਰਿਹਾ, ਉਹਦਾ ਕਾਰਨ ਗੰਦਲਾ ਪਾਣੀ ਹੈ, ਪਾਣੀ ਦੇ ਵਿਚਲੇ ਤੱਤ ਹੈ। ਚਾਹੇ ਅਸੀਂ ਉਹ ਕਿਸੇ ਵੀ ਰੂਪ ਦੇ ਵਿੱਚ ਹੇਠਲੇ ਪਾਣੀ ਨੂੰ ਵਰਤ ਰਹੇ ਹਾਂ, ਜੋ ਕੈਂਸਰ ਦਾ ਕਾਰਨ ਬਣ ਰਿਹਾ, ਉਹ ਮਸਲਾ ਅੱਜ ਕਿਸਾਨਾਂ ਨੇ ਪੰਜਾਬ ਦੇ ਹੱਕ ਜਿਹੜੇ ਖਤਮ ਕਰ ਰਿਹਾ ਹੈ, ਦੂਜੇ ਸੂਬਿਆਂ ਦੇ ਹੱਕ ਵਧਾ ਰਿਹਾ ਹੈ, ਕੇਂਦਰ ਦੇ ਕੋਲ ਉਹਦਾ ਕੰਟਰੋਲ ਚੱਲ ਰਿਹਾ, ਉਹਦਾ ਵੀ ਵਿਰੋਧਤਾ ਕੀਤੀ ਹੈ। ਔਰ ਤੀਜੀ ਨਾਲ ਹੀ ਬੀਬੀ ਐਮ ਬੀ ਜਿਹੜਾ ਲਗਾਤਾਰ ਡਰਾਵੇ ਦੇ ਰਿਹਾ ਕਿ ਪਾਣੀ ਵੱਧ ਗਿਆ ਜੀ, ਅਸੀਂ ਐਂ ਕਰਨਾ ਪੈਣਾ, ਉਹ ਕਰਨਾ ਪੈਣਾ, ਉਹ ਵੀ ਗੱਲ ਕੀਤੀ ਕਿ ਆਪਣੀ ਮੈਨੇਜਮੈਂਟ ਦਰੁਸਤ ਕੀਤੀ ਜਾਵੇ, ਪੰਜਾਬੀਆਂ ਨੂੰ ਡਰਾਇਆ ਨਾ ਜਾਵੇ। ਪਹਿਲੀ ਵਾਰੀ ਨਹੀਂ ਹੈ ਕਿ ਕੋਈ ਮੀਂਹ ਪਏ ਜਾਂ ਨਹੀਂ ਪਏ, ਪਾਣੀ ਵੱਧ ਗਿਆ। ਇਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਜ਼ਿੰਮੇਵਾਰੀ ਹੈ ਕਿ ਭਾਈ ਤੁਸੀਂ ਇਹਨੂੰ ਦਰੁਸਤ ਰੱਖਣਾ, ਤੇ ਅਖਬਾਰਾਂ ਤੇ ਟੈਲੀਵਿਜ਼ਨਾਂ ਚ ਬਿਆਨ ਦੇ ਕੇ ਡਰਾਉਣ ਦਾ ਯਤਨ ਨਾ ਕੀਤਾ ਜਾਵੇ। ਫਿਰ ਇਹ ਤੋਂ ਇਲਾਵਾ ਜਿਹੜਾ ਇੱਕ ਦੇਸ਼ ਵਿਆਪੀ ਮਸਲਾ ਹੈ, ਫਰੀ ਟ੍ਰੇਡ ਐਗਰੀਮੈਂਟ, ਬਾਕੀ ਵਿਦੇਸ਼ੀ ਬਹੁਤ ਸਾਰੀਆਂ ਕੰਪਨੀਆਂ ਪੰਜਾਬ ਸਮੇਤ ਪੂਰੇ ਭਾਰਤ ਦੇ ਵਿੱਚ ਖੇਤੀ ਸੈਕਟਰ ਦੇ ਵਿੱਚ, ਡੈਰੀ ਸੈਕਟਰ ਦੇ ਵਿੱਚ, ਫਿਸ਼ਰੀ ਦੇ ਵਿੱਚ, ਜਾਂ ਹੋਰ ਬਹੁਤ ਸਾਰੇ ਪਸ਼ੂ ਪਾਲਕ, ਚਾਹੇ ਇੱਦਾਂ ਦਾ ਬੜਾ ਸਾਰੇ ਧੰਦੇ ਆ ਜਿਹਦੇ ਵਿੱਚ ਉਹਨਾਂ ਨੂੰ ਜੈਸ ਆਖੀ ਜਾ ਰਹੀ ਕਿ ਤੁਸੀਂ ਭਾਰਤ ਵਿੱਚ ਆ ਕੇ ਨਿਵੇਸ਼ ਕਰੋ ਤੇ ਇੱਥੇ ਆ ਕੇ ਤੁਸੀਂ ਕਾਰੋਬਾਰ ਕਰ ਸਕਦੇ ਹੋ, ਉਹਦਾ ਵੀ ਬਹੁਤ ਵੱਡੇ ਪੱਧਰ ਤੇ ਵਿਰੋਧ ਕੀਤਾ ਹੈਗਾ ਅੱਜ। ਤੇ ਕਿਸਾਨਾਂ ਦੀਆਂ ਮੰਗਾਂ ਤੇ ਜਿਹੜੀਆਂ ਹੈ ਚੁੱਕੀਆਂ ਹੀ ਹੈ, ਔਰ ਉਹਦੇ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਦੇ ਨਾਲ ਮੁਤਲਕ ਕੇ ਬਹੁਤ ਸਾਰੀਆਂ ਮੰਗਾਂ, ਇਸ ਕਰਕੇ ਪੰਜਾਬ ਦੇ ਰਾਜਪਾਲ ਨੂੰ SKM ਨੇ ਜਾ ਕੇ ਮੁਲਾਕਾਤ ਕੀਤੀ ਆ। ਔਰ SKM ਨੇ ਇਹ ਵੀ ਗੱਲ ਕਹਿਤੀ ਕਿ ਰਾਜਪਾਲ ਸਾਹਿਬ, ਤੁਹਾਨੂੰ ਅਸੀਂ ਕਹਿ ਦਿੱਤਾ ਜਿਹੜੇ ਸੂਬੇ ਨਾਲ ਸੰਬੰਧਿਤ ਮਸਲੇ ਆ ਸੂਬਾ ਸਰਕਾਰ ਤੋਂ ਹੱਲ ਕਰਾ ਦਿਓ, ਜਿਹੜੇ ਕੇਂਦਰ ਦੇ ਆ ਕੇਂਦਰ ਦਾ ਹੱਲ ਕਰਾ ਦਿਓ, ਨਹੀਂ ਤੇ ਆਉਂਦੇ ਸਮੇਂ ਦੇ ਵਿੱਚ ਅਸੀਂ ਅੰਦੋਲਨ ਕਰਾਂਗੇ। ਸੋ SKM ਦੀ ਇਹ ਮੁਲਾਕਾਤ ਕਾਫੀ ਸਮੇਂ ਬਾਅਦ ਇਸ ਰੂਪ ਵਿੱਚ ਹੋਈ ਹੈ, ਜਦੋਂ ਕਾਫੀ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਨਜ਼ਰ ਆਈਆਂ। ਸੋ ਵੇਖਦੇ ਹਾਂ ਪੰਜਾਬ ਦੇ ਰਾਜਪਾਲ ਇਹਨਾਂ ਮਸਲਿਆਂ ਦਾ ਕੋਈ ਹੱਲ ਕੱਢਦੇ ਜਾਂ ਨਹੀਂ ਕੱਢਦੇ।
0: ਬਿਲਕੁਲ ਜੀ, ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਵਿੱਚ, ਤੁਹਾਡਾ ਜੀ ਆਇਆਂ ਨੂੰ ਆ ਜੀ, ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ, ਤੁਸੀਂ ਬਸ ਹੋਲਡ ਰੱਖਣਾ, 7:30 ਆਪਾਂ ਕੁਛ ਕੁ ਮਿੰਟਾਂ ਬਾਅਦ ਕੁਛ ਖਬਰਾਂ ਨਾਲ ਰਾਬਤਾ ਕਰਕੇ ਫਿਰ ਤੁਹਾਡੀਆਂ ਕਾਲਾਂ ਓਨਰ ਕਰਾਂਗੇ। ਬਹੁਤ ਸਾਰੇ ਤੁਹਾਡੇ ਮੈਸੇਜ ਆ ਰਹੇ ਆ, 905-673-3337, 905-673-3337। ਔਰ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰਨਾ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਤੁਸੀਂ ਹੋਮ ਸਪਲਾਈਜ਼ ਦਾ, ਹਾਰਡਵੇਅਰ ਦਾ, ਕਿਸੇ ਵੀ ਤਰ੍ਹਾਂ ਦਾ ਸਮਾਨ ਲੈਣਾ ਆ, ਤੁਸੀਂ ਇੱਕੋ ਛੱਤ ਥੱਲੇ ਵਨ ਸਟੋਪ ਸ਼ੋਪ ਤੁਹਾਨੂੰ ਦੱਸੀਏ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਦੇਖਣਾ, ਤੁਸੀਂ ਵਿਜ਼ਿਟ ਕਰਕੇ ਆਓ, ਤੁਸੀਂ ਪਲੰਬਿੰਗ ਸਪਲਾਈ, ਫਿਕਚਰ, HVAC, ਇਲੈਕਟ੍ਰੀਕਲ, ਫਲੋਰਿੰਗ, ਟਾਇਲ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਲ ਅਤੇ ਇੰਸੂਲੇਸ਼ਨ ਜਾਂ ਟੂਲਡ, ਐਨੀ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਹਾਰਡਵੇਅਰ, ਵੈਂਟੀਆਂ, ਫੋਸਿਟ, ਟੋਇਲੈਟ, ਈਵਨ ਸ਼ਾਵਰ ਸਿਸਟਮ, ਹਰ ਤਰ੍ਹਾਂ ਦਾ ਸਮਾਨ ਤੁਹਾਨੂੰ ਇੱਕੋ ਹੀ ਛੱਤ ਥੱਲੇ ਮਿਲ ਜਾਣਾ ਆ। ਤੁਸੀਂ ਬਸ ਪਹੁੰਚ ਜਾਣਾ ਆ, ਡਿਕਸੀ ਐਂਡ ਡਿਕਸੀ ਰੋਡ 'ਤੇ ਲੋਕੇਟਡ ਹੈ, 8005 ਬ੍ਰੈਂਪਟਨ, 647-965-0581-05-85, ਸਟੀਲ ਐਂਡ ਡਿਕਸੀ ਦੇ ਕੋਰਨਰ 'ਤੇ ਬਿਲਕੁਲ ਲੋਕੇਟਡ ਨੇ। ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਤੁਸੀਂ ਯਾਦ ਰੱਖਣਾ ਆ, ਜਿਹੜੇ ਜਿੰਨੇ ਵੀਰ ਸਾਡੇ ਕੰਟਰੈਕਟਰ ਔਰ ਜਾਂ ਤੁਸੀਂ ਹੋਮ ਰੈਨੋਵੇਸ਼ਨ ਦਾ ਕੰਮ ਕਰਦੇ ਹੋ, ਤਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼।
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ ਬਿਲਕੁਲ ਜੀ, ਲਵਾਨਾ ਵੈਲਨੈਸ ਸਪਾ ਤੁਸੀਂ ਜ਼ਰੂਰ ਇੱਕ ਗੇੜਾ ਮਾਰ ਕੇ ਹੋਏ। ਲਵਾਨਾ ਵੈਲਨੈਸ ਸਪਾ ਔਰ ਸਿੱਧੀ ਬਿਲਿੰਗ ਇੰਸ਼ੋਰੈਂਸ ਨੂੰ ਕਰਦੇ ਆ। ਜੇ ਤੁਸੀਂ ਕੰਮ ਤੋਂ ਇੰਸ਼ੋਰੈਂਸ ਮਿਲੀ ਹੋਈ ਹੈ ਤੁਹਾਨੂੰ, ਬੈਕ ਸਟਿਫ ਆ, ਲੋਅਰ ਬੈਕ ਪੇਨ ਆ, ਅਪਰ ਬੈਕ ਪੇਨ ਹੈ, ਕਿਸੇ ਤਰ੍ਹਾਂ ਦੀ ਬੈਕ ਪੇਨ ਆ, ਮਸਲ ਸਟਿਚ ਹੋ ਗਿਆ, ਤਾਂ ਲਵਾਨਾ ਵੈਲਨੈਸ ਸਪਾ ਨਾਲ ਦੀ ਨਾਲ ਬਹੁਤ ਸਾਰੀਆਂ ਸੇਵਾਵਾਂ ਲੇਡੀਜ਼ ਵਾਸਤੇ ਦਿੰਦੇ ਨੇ। ਪੋਸਟ ਨੈਟਲ ਮਸਾਜ ਆ, ਪ੍ਰੀ ਨੈਟਲ ਮਸਾਜ ਆ, ਮਸਾਜ ਥੈਰੇਪੀ ਆ, ਹਾਈਡਰਾ ਫੇਸ਼ੀਅਲ ਆ, ਲੇਜ਼ਰ ਹੇਅਰ ਰਿਮੂਵਲ ਆ। ਇਹ ਬਸ ਤੁਸੀਂ ਪਹੁੰਚੋ, ਇਹ ਹਾਈਜੀਨਿਕ ਅਤੇ ਐਡਵਾਂਸ ਇਕਿਊਪਮੈਂਟ ਇਹਨਾਂ ਕੋਲ ਨੇ। ਤੁਸੀਂ ਜਾਣਾ ਹੈ, ਇੱਕ ਵਧੀਆ ਪ੍ਰੋਫੈਸ਼ਨਲ ਫੈਮਿਲੀ ਵਾਲਾ ਮਾਹੌਲ ਆ। ਲਵਾਨਾ ਵੈਲਨੈਸ ਸਪਾ 416-881-5385 'ਤੇ ਤੁਸੀਂ ਪਹੁੰਚ ਸਕਦੇ ਹੋ। ਸੋ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਪੰਜਾਬ ਦੇ ਵਿੱਚੋਂ ਇਹ ਆਮ ਹੋ ਗਿਆ ਰਮੇਸ਼ ਜੀ, ਬੜਾ ਕਿਤੇ ਟਾਵੀਆਂ ਟਾਵੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਸੀ, ਹੁਣ ਤਾਂ ਇਹ ਆਮ ਹੋ ਗਿਆ। ਕਿਤੋਂ ਗ੍ਰਨੇਡ ਫੜੇ ਗਏ, ਕਿਤੋਂ ਕੋਈ ਗਨ ਫੜੀ ਗਈ, ਪਿਸਟਲ ਫੜੇ ਗਏ, ਪਰ ਹੁਣ ਕਹਿੰਦੇ ਹਥਿਆਰਾਂ ਦਾ ਕੋਈ ਜ਼ਖੀਰਾ ਫੜਿਆ ਗਿਆ ਜੀ।
1: ਲਵ ਸੰਧੂ ਜੀ, ਜੋ ਕੁਛ ਜਿਸ ਢੰਗ ਦੇ ਨਾਲ ਸਾਰਾ ਹੀ ਮਾਹੌਲ ਚੱਲ ਰਿਹਾ, ਇਹ ਇੱਕ ਲੜੀ ਵਿੱਚ ਹੀ ਆ। ਚਾਹੇ ਉਹ ਗੈਂਗਸਟਰਵਾਦ ਦਾ ਵਧਣਾ, ਚਾਹੇ ਗੋਲੀਆਂ ਚੱਲਣੀਆਂ, ਕਤਲੋਗਰਤ ਹੋ ਜਾਣੀ, ਲੁੱਟਾਂ ਖੂਹਾਂ ਵਾਰਦਾਤਾਂ, ਨਸ਼ਾ, ਨਸ਼ੇ ਦਾ ਸੇਵਨ, ਨਸ਼ੇ ਦਾ ਵਪਾਰ, ਇਹ ਸਾਰਾ ਇੱਕੋ ਹੀ ਲੜੀ ਵਿੱਚ ਹੈ। ਮੈਂ ਬਹੁਤ ਵਾਰ ਜ਼ਿਕਰ ਕਰਦਾ ਹੁੰਦਾ ਕਿ ਐਂ ਨਹੀਂ ਹੋ ਸਕਦਾ ਅਸੀਂ ਕਹੀਏ ਜੀ

0: ਅੰਮ੍ਰਿਤਸਰ ਦੇ ਵਿੱਚ ਪੰਜ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੰਜਾਬ ਦੇ ਡੀਜੀਪੀ ਨੇ ਸੋਸ਼ਲ ਮੀਡੀਆ ਤੇ ਆਪ ਖੁਲਾਸਾ ਕੀਤਾ ਸੀ, ਉਹਦੇ ਕੋਲੋਂ 8 ਪਿਸਤੌਲ ਫੜੇ ਗਏ ਸੀ, ਉਹਨਾਂ ਕੋਲੋਂ 8 ਪਿਸਤੌਲ ਕੁਛ ਲੋਕ ਗ੍ਰਿਫ਼ਤਾਰ ਕੀਤੇ। ਬੀਤੇ ਕੱਲ ਦੀ ਗੱਲ ਹੈ, 8 ਪਿਸਤੌਲ, ਇੱਕ ਅੱਧਾ ਨਹੀਂ 8 ਪਿਸਤੌਲ। ਪ੍ਰਭ ਸੰਧੂ ਜੀ, ਅੱਜ BSF ਨੇ ਤੇ ਪੁਲਿਸ ਦਾ ਕੋਈ ਸਾਂਝਾ ਆਪਰੇਸ਼ਨ ਚੱਲਿਆ, ਸਰਹੱਦ ਦੇ ਨੇੜਿਓਂ 37 ਪਿਸਤੌਲ, ਮਾਫ ਕਰਨਾ 25 ਪਿਸਤੌਲ ਤੇ ਇੱਕ AK-47, 25 ਪਿਸਤੌਲ, ਇੱਕ AK-47 ਤੇ ਲਗਭਗ ਕਹਿ ਲਈਏ 337 ਕਾਰਤੂਸ, ਭਾਵ ਕਿ ਸੈਂਕੜਿਆਂ ਵਿੱਚ ਕਾਰਤੂਸ, ਦਰਜਨਾਂ ਵਿੱਚ ਪਿਸਤੌਲ ਤੇ AK-47 ਜਿਹੜੀ ਬਰਾਮਦ ਕੀਤੀ ਹੈ। ਹੁਣ ਇਹ ਸਾਰੀਆਂ ਚੀਜ਼ਾਂ, ਜਦੋਂ ਇਹੋ ਜਿਹੀਆਂ ਚੀਜ਼ਾਂ ਫੜੀਆਂ ਜਾਂਦੀਆਂ, ਨਸ਼ੇ ਦੀ ਵੱਡੀ ਖੇਪ, ਹਥਿਆਰ, ਹੁਣ ਮੰਨ ਲਓ ਸੰਧੂ ਸਾਹਿਬ ਇਹ ਆ ਜਾਂਦੇ ਇਤਲੇ ਪਾਸੇ ਤੇ ਫਿਰ ਇਹਨਾਂ ਦੇ ਨਾਲ ਕੀ ਹੋਣਾ ਸੀ? ਇਹੀ ਹੋਣਾ ਸੀ ਨਾ, ਕਤਲੋ ਕਾਰਤ ਸਾਰਾ ਕੁਛ। ਸੋ ਇਸ ਕਰਕੇ ਇਹ ਆਪਣੇ ਆਪ ਦੇ ਵਿੱਚ ਪੰਜਾਬ ਦੀ ਸਰਕਾਰ ਤੇ ਵੀ, ਕੇਂਦਰ ਦੀ ਸਰਕਾਰ ਤੇ ਵੀ, ਤੇ ਜਿਹੜੀ ਸੁਰੱਖਿਆ ਢਾਂਚਾ ਆ ਉਹਨਾਂ ਦੀ ਇਮਾਨਦਾਰੀ ਤੇ ਵੀ ਇੱਕ ਵੱਡਾ ਸਵਾਲ ਹੈ ਕਿ ਇਹ ਰੁਕ ਕਿਉਂ ਨਹੀਂ ਰਿਹਾ। ਲਗਾਤਾਰ ਇਹ ਚੀਜ਼ਾਂ ਜਿਹੜੀਆਂ ਵੱਧ ਹੀ ਰਹੀਆਂ ਨੇ, ਲਗਾਤਾਰ ਨਸ਼ੇ ਦੀ ਖੇਪ ਦਾ ਫੜਿਆ ਜਾਣਾ, ਲਗਾਤਾਰ ਹਥਿਆਰਾਂ ਦਾ ਫੜਿਆ ਜਾਣਾ, ਹੈਂਡ ਗ੍ਰਨੇਡਾਂ ਦਾ ਫੜਿਆ ਜਾਣਾ, ਇਹ ਫਿਰ ਕਿਤੇ ਨਾ ਕਿਤੇ ਇਸ ਪ੍ਰਬੰਧ ਦੇ ਜਿਹੜੇ ਰਾਖੇ ਆ ਨਾ, ਉਹਨਾਂ ਦੀ ਜਿਹੜੀ ਇਮਾਨਦਾਰੀ ਦੇ ਉੱਪਰ, ਕਾਬਲੀਅਤ ਤੇ ਨਹੀਂ, ਇਮਾਨਦਾਰੀ ਦੇ ਉੱਪਰ ਇੱਕ ਵੱਡਾ ਸਵਾਲ ਹੈਗਾ ਆ, ਤੇ ਹੈ ਇਹ ਸੰਧੂ ਸਾਹਿਬ ਖਤਰੇ ਦੀ ਘੇਟੀ
1: ਜੀ। ਬਿਲਕੁਲ ਜੀ। ਸੋ 905-673-3337, 905-673-3337, ਔਰ ਨਾਲ ਦੀ ਨਾਲ ਹਰਮਨ ਬੱਤਾ ਜੀ ਨੂੰ ਯਾਦ ਰੱਖਣਾ ਹੈ, ਮੌਰਗੇਜ ਬ੍ਰੋਕਰ ਨੇ, ਮੌਰਗੇਜ ਦੀਆਂ ਸੇਵਾਵਾਂ ਦਿੰਦੇ ਨੇ, ਕਹਿੰਦੇ ਇੱਕ ਵਾਰ ਜੋ ਹਰਮਨ ਜੀ ਨੇ ਹਾਂ ਕਹਿਤੀ ਨਾ, ਅਤੇ ਫਿਰ ਮੌਰਗੇਜ ਦਾ ਕੰਮ ਤੁਹਾਡਾ ਕਰਵਾ ਕੇ ਦੇਣਗੇ। ਸੋ ਤੁਸੀਂ ਮੌਰਗੇਜ ਵਿੱਚ ਆਪਸ਼ਨ ਲੱਭਣ ਦੇ ਵਿੱਚ ਮਦਦ ਕਰਦੇ ਆ, ਤੁਹਾਨੂੰ ਕਿੱਥੋਂ ਵਧੀਆ ਰੇਟ ਮਿਲਦੇ ਆ। ਸੋ ਘਰ ਖਰੀਦਣਾ, ਰੀਨਿਊਲ ਆ ਗਈ ਹੈ, ਰੀਫਾਈਨੈਂਸਿੰਗ ਆ ਗਈ ਹੈ, ਪ੍ਰੀ ਅਪਰੂਵਲ ਵਾਲੇ ਕੋਈ ਸਵਾਲ ਆ, ਜਾਂ ਸਭ ਤੋਂ ਵੱਡਾ ਮੁੱਦਾ ਕਿ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਬਾਏ ਕਰਨੀ ਹੈ ਔਰ ਤੁਹਾਨੂੰ ਮੌਰਗੇਜ ਨਹੀਂ ਪਤਾ ਕਿੱਥੋਂ ਲੈਣੀ ਆ, ਤਾਂ ਹਰਮਨ ਬੱਤਾ ਜੀ ਨੂੰ ਯਾਦ ਰੱਖ ਲਓ, ਨੰਬਰ ਨੋਟ ਕਰ ਲਓ, ਮੌਰਗੇਜ ਬ੍ਰੋਕਰ ਹਰਮਨ ਬੱਤਾ, 647-685-9000, 6479-685-9000, ਹਰਮਨ ਬੱਤਾ ਜੀ ਨਾਲ ਗੱਲਬਾਤ ਕਰਨੀ ਹੈ। ਅਤੇ ਅਪਲਾਇੰਸ ਖਰੀਦਣ ਜਾ ਰਹੇ ਹੋ ਨਾਲ ਦੀ ਨਾਲ, ਘਰ ਤਾਂ ਤੁਹਾਨੂੰ ਹਰਮਨ ਬੱਤਾ ਜੀ ਨੇ ਦਵਾ ਦੇਣਾ ਆ, ਪਰ ਉਸ ਤੋਂ ਬਾਅਦ ਘਰ ਦੇ ਵਿੱਚ ਅਪਲਾਇੰਸਿਸ ਵੀ ਚਾਹੀਦੇ ਨੇ, ਅਪਲਾਇੰਸਿਸ ਲੈਣੇ ਆ ਤਾਂ ਅਪਲਾਇੰਸ ਜੰਕਸ਼ਨ ਨੂੰ ਤੁਸੀਂ ਯਾਦ ਰੱਖਣਾ ਆ, ਫਰਿੱਜ, ਸਟੋਵ, ਡਿਸ਼ ਵਾਸ਼ਰ, ਡਰਾਇਰ, ਨਾਲ ਦੀ ਨਾਲ ਟੀਵੀਜ਼, ਹਰ ਤਰ੍ਹਾਂ ਦੇ ਅਪਲਾਇੰਸਿਸ ਵਧੀਆ ਪ੍ਰਾਈਸ ਦੇ ਉੱਪਰ, ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦਿਓ, ਤੁਹਾਨੂੰ ਪ੍ਰਾਈਜ਼ ਮੈਚ ਨਹੀਂ ਬੀਟ ਕਰਕੇ ਦੇਣਗੇ। 905-450-0054, 905-450-0054, ਅਪਲਾਇੰਸ ਜੰਕਸ਼ਨ। ਔਰ ਨਾਲ ਦੀ ਨਾਲ ਕਾਲਸ ਬਹੁਤ ਸਾਰੀਆਂ ਨੇ, ਇੱਕ ਛੋਟੀ ਜਿਹੀ ਖਬਰ ਲੈ ਲਈਏ, ਫਿਰ ਮੁੜ ਕੇ ਖਬਰਾਂ ਰਹਿ ਜਾਂਦੀਆਂ, ਕਿਉਂਕਿ ਖਬਰਾਂ ਹੈ ਬਹੁਤ ਆ, ਉਸ ਤੋਂ ਬਾਅਦ ਫਿਰ ਸਰੋਤਿਆਂ ਵੱਲ ਚੱਲਦੇ ਹਾਂ। ਪੰਜਾਬ ਸਰਕਾਰ ਨੇ ਕੈਬਨਿਟ ਦੀ ਮੀਟਿੰਗ ਸੱਦੀ ਆ, ਰਮੇਸ਼ ਜੀ, ਇਹ ਕਿਸ ਬਾਰੇ ਆ, ਪੰਜਾਬ ਦੇ ਭਲਾਈ ਬਾਰੇ ਆ, ਜਾਂ ਇਹ ਵੀ ਜਿਹੜੇ ਅੱਜ ਕੱਲ੍ਹ ਮੁੱਦੇ ਚੱਲ ਰਹੇ ਉਹਨਾਂ ਵਿੱਚੋਂ ਕਿਸੇ ਮੁੱਦੇ ਤੇ ਆ?
0: ਖੈਰ ਸੰਧੂ ਸਾਹਿਬ, ਜਿਹੜੀ ਕੈਬਨਿਟ ਬੈਠਕ ਹੁੰਦੀ ਹੈ, ਇਹ ਹੁੰਦੀ ਤੇ ਸੂਬੇ ਦੇ ਕੁਛ ਨਾ ਕੁਛ ਮਹੱਤਵਪੂਰਨ ਫੈਸਲੇ ਲੈਣ ਲਈ ਹੈ। ਬੜੀ ਕਿਸੇ ਵੀ ਨਾ ਸਰਕਾਰ ਦੇ ਵਿੱਚ ਜਦੋਂ ਕੈਬਨਿਟ ਬੈਠਕ ਸੱਦੀ ਜਾਂਦੀ ਹੈ, ਇਹਦੇ ਵਿੱਚ ਗੱਪਾਂ ਨਹੀਂ ਮਾਰੀਆਂ ਜਾ ਸਕਦੀਆਂ, ਕੁਛ ਨਾ ਕੁਛ ਕਾਰਵਾਈ ਕਰਨੀ ਪੈਂਦੀ ਹੈ। ਸੋ ਜਦੋਂ ਕੈਬਨਿਟ ਬੈਠਕ ਕੋਈ ਸਰਕਾਰ ਬੁਲਾਉਂਦੀ, ਉਮੀਦਾਂ ਸਾਰਿਆਂ ਨੂੰ ਹੁੰਦੀਆਂ, ਚਾਹੇ ਕੋਈ ਬੇਰੁਜ਼ਗਾਰ ਦੇ ਰੂਪ 'ਚ ਹੈ, ਉਹਨਾਂ ਨੂੰ ਹੁੰਦਾ ਕਿ ਸ਼ਾਇਦ ਪੋਸਟਾਂ ਨੂੰ ਨੌਕਰੀ ਕੱਢਣ ਨੂੰ ਪ੍ਰਵਾਨਗੀ ਮਿਲ ਜਾਵੇ, ਜੇ ਕੋਈ ਮੁਲਾਜ਼ਮ ਹੈ ਉਹਨੂੰ ਹੁੰਦਾ ਕਿ ਸ਼ਾਇਦ ਕੋਈ ਸਰਕਾਰ DA ਦਾ ਰੁਕਿਆ ਭੱਤਾ ਦੇ ਦੇ, ਜਿਹੜੇ ਕਾਰੋਬਾਰੀ ਹੁੰਦੇ ਕਿ ਭਾਈ ਸ਼ਾਇਦ ਕੁਛ ਦੇ ਦੇ, ਹਰੇਕ ਵਰਗ ਨੂੰ ਕੁਛ ਨਾ ਕੁਛ ਉਮੀਦ ਹੁੰਦੀ ਹੈ, ਤੇ ਖਾਸ ਕਰਕੇ ਜਦੋਂ 5-6 ਮਹੀਨੇ ਰਹਿ ਗਏ ਸਰਕਾਰ ਦੇ ਕੋਲ, ਹੁਣ ਤੇ ਦੇਣਾ ਹੀ ਦੇਣਾ ਆ ਨਾ, ਹੁਣ ਤੇ ਦੇਣਾ ਹੀ ਪੈਣਾ, ਹੁਣ ਤੇ ਅਸੀਂ ਕਹਿ ਨਹੀਂ ਸਕਦੇ ਜੀ ਅਗਲੇ ਸਾਲ। ਇਸ ਕਰਕੇ ਕੈਬਨਿਟ ਬੈਠਕ ਹਮੇਸ਼ਾ ਹੀ ਮਹੱਤਵਪੂਰਨ ਹੁੰਦੀ ਹੈ। 22 ਜੂਨ ਨੂੰ ਬੈਠਕ ਸੱਦੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ, 22 ਜੂਨ ਦੌੜੀ ਆ ਗਈ। ਹਾਂ, ਦੂਜੇ ਪਾਸੇ ਜਿਹੜੇ ਸ਼ੰਕਾ ਸ਼ੁਬੇ ਨੇ, ਦੇਖੋ ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਜਨਤਕ ਸਮਾਗਮ ਕਰ ਰਹੇ, ਲਗਾਤਾਰ ਹੁਣ ਕੈਬਨਿਟ ਬੈਠਕ ਸੱਦ ਲਈ ਹੈ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਅਕਾਲ ਤਖ਼ਤ ਸਾਹਿਬ ਤੋਂ ਬਹੁਤ ਵੱਡਾ ਫਰਮਾਨ ਜਾਰੀ ਹੋ ਚੁੱਕਾ ਹੈ, ਉਹਦੇ ਦੌਰਾਨ ਇਹ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਲੱਗਦਾ, ਤੇ ਸ਼ੁਰੂਆਤੀ ਤੌਰ 'ਚ ਕਈਆਂ ਨੂੰ ਇੰਝ ਸੀਗਾ ਕਿ ਸ਼ਾਇਦ ਥੋੜ੍ਹੀ ਜਿਹੀ ਸ਼ਾਂਤੀ ਹੋਏਗੀ, ਪੰਜਾਬ ਦੇ ਮੁੱਖ ਮੰਤਰੀ ਹੋ ਸਕਦਾ ਅੰਦਰ ਵੜ ਕੇ ਬੈਠ ਜਾਣ, ਕੋਈ ਢੁੱਕਵਾਂ ਹੱਲ ਕੱਢਣ ਉਸ ਮਸਲੇ ਦਾ, ਪਰੰਤੂ ਉਹ ਵੀ ਲਗਾਤਾਰ ਜਿਹੜਾ ਨਾ ਕਹਿ ਸਕਦੇ ਉਸ ਫੈਸਲੇ ਦੇ ਖਿਲਾਫ ਡਟੇ ਹੋਏ ਹੈ, ਜਿਹੜਾ ਅਕਾਲ ਤਖ਼ਤ ਸਾਹਿਬ ਦੀ ਤਫਸੀਲ ਤੋਂ ਸੁਣਾਇਆ ਗਿਆ, ਉਹਦੇ ਵਿੱਚ ਉਹ ਜੋ ਕੁਛ ਤਰਕ ਦਿੱਤੇ ਗਏ ਜੋ ਉਹ ਵੀਡੀਓ ਦਾ ਜ਼ਿਕਰ ਕੀਤਾ ਗਿਆ, ਉਸ ਵੀਡੀਓ ਨੂੰ ਉਹ ਪੂਰਨ ਤੌਰ ਤੇ ਕੱਟ ਚੁੱਕੇ ਆ।

0: ਔਰ ਜਿਹੜੀ ਚੀਜ਼ ਕਹੀ ਜੀ ਇਹਨਾਂ ਨੂੰ ਮੂੰਹ ਨਾ ਕੋਈ ਲਾਵੇ ਸਿੱਖ, ਉਹ ਲਗਾਤਾਰ ਬਲ ਕੇ ਭਗਵੰਤ ਮਾਨ ਜੀ ਵੱਧ ਲੋਕਾਂ ਚ ਵਿਚ ਰਹੇ ਹੈ। ਉਹਦੇ ਵਿੱਚ ਹੀ ਕੈਬਨਿਟ ਬੈਠਕ ਹੈ, ਲੋਕਾਂ ਚ ਸੁਨੇਹਾ ਦੇਣ ਦਾ ਯਤਨ ਹੈ ਕਿ ਭਾਈ ਮੈਨੂੰ ਤੇ ਕੋਈ ਫਰਕ ਨਹੀਂ, ਮੈਂ ਤੇ ਜਨਤਕ ਸਮਾਗਮਾਂ ਤੇ ਵੀ ਜਾ ਰਿਹਾ, ਉੱਥੇ ਵੱਡੇ ਇਕੱਠ ਹੋ ਰਹੇ ਹੈ। ਤੇ ਉਵੇਂ ਇਹ ਕੈਬਨਿਟ ਬੈਠਕ ਇਹ ਵੀ ਇੱਕ ਕਿਤੇ ਨਾ ਕਿਤੇ ਕਹਿ ਸਕਦੇ ਕਿ ਢੰਗ ਹੈਗਾ ਆ ਕਿ ਲੋਕਾਂ ਚ ਇਹੋ ਸੁਨੇਹਾ ਭੇਜਣਾ।
1: ਜੀ ਬਿਲਕੁਲ, ਸਾਡੇ ਨਾਲ ਇੱਕ ਵਾਰ ਫਿਰ ਮੋਨਾ ਮਹਿੰਗੀ ਜੀ ਜੁੜ ਚੁੱਕੇ ਨੇ, ਉਸ ਤੋਂ ਬਾਅਦ ਸਰੋਤਿਆਂ ਦੀਆਂ ਕਾਲਸ ਲਵਾਂਗੇ। ਪਰ ਹਮੇਸ਼ਾ ਦੀ ਤਰ੍ਹਾਂ ਬੇਨਤੀ ਹੈ ਕਿ ਬਸ 30 ਸਕਿੰਟ ਦੇ ਤੁਹਾਡੇ ਸਵਾਲ ਹੋਣ ਤਾਂ ਕਿ ਰਮੇਸ਼ ਜੀ ਉਹਨਾਂ ਦੇ ਜਵਾਬ ਦੇ ਸਕਣ, ਤੋਂ ਵੱਧ ਕਾਲਸ ਆਪਾਂ ਲਈਏ, ਵੱਧ ਤੋਂ ਵੱਧ ਸਰੋਤਿਆਂ ਦੇ ਨਾਲ ਆਪਾਂ ਰਾਬਤਾ ਰੱਖ ਸਕੀਏ। ਸੋ ਮੋਨਾ ਜੀ ਸਾਡੇ ਨਾਲ ਜੁੜ ਚੁੱਕੇ ਨੇ। ਮੋਨਾ ਜੀ ਸਤਿ ਸ਼੍ਰੀ ਅਕਾਲ, ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਪੰਜਾਬੀ ਲਹਿਰਾਂ 'ਚ। ਆਪਾਂ ਫਿਰ ਦਈਏ ਅਵੇਅਰਨੈਸ ਦਾ ਮੈਸੇਜ।
2: ਥੈਂਕ ਯੂ ਸੋ ਮਚ ਪ੍ਰਭ ਜੀ। ਡੈਫੀਨੇਟਲੀ ਜਿਹੜਾ ਦੂਜਾ ਅਵੇਅਰਨੈਸ ਦਾ ਮੈਸੇਜ ਇਹ ਹੈਗਾ ਕਿ ਇਸ ਟਾਈਮ ਤੇ ਜਿਵੇਂ ਸਮਰ ਦਾ ਟਾਈਮ ਹੈ, ਬਹੁਤ ਸਾਰੇ ਪੇਰੈਂਟਸ, ਗ੍ਰੈਂਡ ਪੇਰੈਂਟਸ ਸੁਪਰ ਵੀਜ਼ਾ ਤੇ ਆ ਰਹੇ ਨੇ, ਰਿਲੇਟਿਵਸ ਆ ਰਹੇ ਨੇ ਵਿਜ਼ਿਟਰ ਵੀਜ਼ਾ ਤੇ। ਕਾਫੀ ਵਾਰ ਹੁੰਦਾ ਕਿ ਈਵੈਂਟਸ ਹੈਗੀਆਂ ਨੇ, ਵੈਡਿੰਗਸ ਹੈਗੀਆਂ ਨੇ, ਥੋੜੇ ਦਿਨਾਂ ਲਈ ਆਉਣਾ ਹੈ। ਸੋ ਜੋ ਵੀ ਟਾਈਮ ਫਰੇਮ ਦੇ ਲਈ ਆਉਣਾ ਹੈ, ਸੋ ਪ੍ਰੋਪਰ ਕਵਰੇਜ ਜ਼ਰੂਰ ਲਵੋ। ਉਹਨਾਂ ਦੀ ਜਿਹੜੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀਆਂ ਉਸ ਹਿਸਾਬ ਦੇ ਨਾਲ ਪੋਲਿਸੀ ਹੋਵੇ। ਇਨਸਟੇਬਿਲਿਟੀ ਦਾ ਜ਼ਰੂਰ ਧਿਆਨ ਰੱਖੋ ਕਿ ਉਹਨਾਂ ਨੇ ਜਦੋਂ ਇੱਥੇ ਆਉਣਾ ਹੈ, 3 ਮਹੀਨੇ 6 ਮਹੀਨੇ ਪਹਿਲਾਂ, ਉਹਨਾਂ ਦੇ ਆਉਣ ਤੋਂ ਪਹਿਲਾਂ ਵਾਲੇ ਟਾਈਮ ਦੇ ਵਿੱਚ ਕੋਈ ਚੇਂਜਿਸ ਨਾ ਹੋਈਆਂ ਹੋਣ ਮੈਡੀਕੇਸ਼ਨ ਦੇ ਵਿੱਚ, ਤਾਂ ਕਿ ਉਹਨਾਂ ਦੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਵਾਲੀ ਕਵਰੇਜ ਜਿਹੜੀ ਹੈਗੀ ਉਹਨਾਂ ਨੂੰ ਪੂਰੀ ਤਰ੍ਹਾਂ ਕਵਰ ਕਰ ਸਕੇ। ਇਸ ਟਾਈਮ ਤੇ ਇੱਕ ਇੰਸ਼ੋਰੈਂਸ ਕੰਪਨੀ ਜਿਹੜੀ ਕਿ ਬਹੁਤ ਸਾਰੇ ਕੇਸਿਸ ਦੇ ਵਿੱਚ ਮੈਂ ਕਹੂੰਗੀ ਕਿ ਲੋਅਰ ਪ੍ਰੀਮੀਅਮ ਦਿੰਦੀ ਹੈਗੀ ਹੈ ਪਾਲਿਸੀ ਇੰਸ਼ੋਰੈਂਸ ਕੰਪਨੀ, ਸੋ ਉਸ ਇੰਸ਼ੋਰੈਂਸ ਕੰਪਨੀ ਨੇ ਰੇਟਸ ਇਨਕਰੀਜ਼ ਕਰਨੇ ਹੈਗੇ ਆ ਜੁਲਾਈ 1st ਤੋਂ। ਸੋ ਜੁਲਾਈ 1st ਤੋਂ ਰੇਟ ਇਨਕਰੀਜ਼ ਹੋਣ ਜਾ ਰਹੇ ਨੇ। ਇੱਕ ਇੰਸ਼ੋਰੈਂਸ ਕੰਪਨੀ ਜਿਹੜੀ ਕਿ ਮੋਸਟਲੀ ਲੋਐਸਟ ਰੇਟ ਦੇ ਵਿੱਚ ਪ੍ਰੋਵਾਈਡ ਕਰਦੀ ਆਪਾਂ ਨੂੰ ਪਾਲਿਸੀਸ। ਸੋ ਜੇ ਤੁਸੀਂ ਚਾਹੁੰਦੇ ਹੈਗੇ ਹੋ ਕਿ ਜੁਲਾਈ 1st ਤੋਂ ਪਹਿਲਾਂ ਪਹਿਲਾਂ ਬੈਨੀਫਿਟ ਲੈਣਾ ਚਾਹੁੰਦੇ ਹੋ ਲੋਅਰ ਰੇਟਸ ਦਾ, ਚਾਹੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੇ ਨੈਕਸਟ ਮੰਥ ਆਉਣਾ, 2-4 ਮਹੀਨਿਆਂ ਨੂੰ 6 ਮਹੀਨਿਆਂ ਨੂੰ ਆਉਣਾ, ਜੋ ਪਾਲਿਸੀ ਤੁਸੀਂ ਅੱਜ ਪਰਚੇਸ ਕਰ ਲਓਗੇ ਤੁਹਾਡੇ ਰੇਟਸ ਲੋਕ ਇਨ ਹੋ ਜਾਂਦੇ ਨੇ। ਸੋ ਮੇਕ ਸ਼ੋਰ ਕਰੋ ਕਿ ਜੇ ਇਸ ਟਾਈਮ ਤੇ ਤੁਹਾਡੇ ਫੈਮਿਲੀ ਦੇ ਵਿੱਚ ਕਿਸੇ ਦਾ ਵੀ ਪਲਾਨ ਹੈਗਾ ਕੁਛ ਦਿਨਾਂ ਲਈ, ਕੁਛ ਮਹੀਨਿਆਂ ਲਈ, ਕੁਛ ਸਾਲ ਲਈ, ਸੋ ਜ਼ਰੂਰ ਤੁਸੀਂ ਇਸ ਟਾਈਮ ਤੇ ਜੁਲਾਈ 1st ਤੋਂ ਪਹਿਲਾਂ ਪਹਿਲਾਂ ਸਾਨੂੰ ਕਾਲ ਕਰਕੇ ਜ਼ਰੂਰ ਵਿਜ਼ਿਟਰ ਇੰਸ਼ੋਰੈਂਸ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਦੇ ਬਾਰੇ ਇਨਫੋਰਮੇਸ਼ਨ ਲੈ ਕੇ ਪਾਲਿਸੀ ਲੈ ਸਕਦੇ ਹੋ। ਐਂਡ ਈਵਨ ਕਿ ਜੇ ਤੁਸੀਂ ਖੁਦ ਵੀ ਅਪਲਾਈਡ ਸਟੇਟਸ ਤੇ ਹੈਗੇ ਹੋ, ਹੈਲਥ ਕਾਰਡ ਹਜੇ ਵੈਲਿਡ ਨਹੀਂ ਹੈਗਾ, ਮੇਕ ਸ਼ੋਰ ਕਰੋ ਆਪਣੀ ਪਰਸਨਲ ਇੰਸ਼ੋਰੈਂਸ ਲੈ ਕੇ ਜ਼ਰੂਰ ਆਪਣੇ ਆਪ ਨੂੰ ਕਵਰ ਕਰੋ, ਤਾਂ ਕਿ ਕੋਈ ਵੀ ਸਿਕਨੈਸ, ਕੋਈ ਵੀ ਇੰਜਰੀ, ਕੋਈ ਡਾਕਟਰ ਤੇ ਜਾਣਾ ਪੈ ਗਿਆ, ਹੋਸਪਿਟਲਾਈਜੇਸ਼ਨ, ਐਂਬੂਲੈਂਸ ਹੈਗੀ ਹੈ, ਉਹ ਸਾਰਾ ਐਕਸਪੈਂਸ ਕਵਰ ਹੋ ਸਕੇ ਇੰਸ਼ੋਰੈਂਸ ਕੰਪਨੀ ਵੱਲੋਂ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕਾਲ ਕਰ ਸਕਦੇ ਜੀ ਮੋਨਾ ਮਹਿੰਗੀ 4161509। ਈਵਨ ਕਿ ਪੇਰੈਂਟ ਸੁਪਰ ਵੀਜ਼ਾ ਤੇ ਇੱਥੇ ਆਏ ਹੋਏ ਨੇ, ਪਾਲਿਸੀ ਐਕਸਪਾਇਰ ਹੋਣ ਵਾਲੀ ਹੈ, ਪਾਲਿਸੀ ਦੀ ਐਕਸਪਾਇਰੀ ਤੋਂ ਪਹਿਲਾਂ ਪਹਿਲਾਂ ਸਾਨੂੰ ਕੰਟੈਕਟ ਕਰ ਸਕਦੇ ਹੋ, ਤਾਂ ਕਿ ਤੁਹਾਨੂੰ ਬੈਸਟ ਕਵਰੇਜ ਲੋਅਰ ਪ੍ਰੀਮੀਅਮ ਦੇ ਵਿੱਚ ਦਵਾ ਸਕੀਏ। 4161509। ਥੈਂਕ ਯੂ ਸੋ ਮਚ ਜੀ।
1: ਜੀ ਬਹੁਤ ਸ਼ੁਕਰੀਆ। ਸੋ ਮਿਲਦੇ ਹਾਂ ਜੀ ਫਿਰ ਅਗਲੇ ਲਿੰਕ ਦੇ ਵਿੱਚ। ਸੋ 905-673-33-37 ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ ਥੋੜੀ ਇਜਾਜ਼ਤ ਹੈ ਜੀ, ਚੱਲੀਏ ਕਾਲਰਸ ਦੇ ਵੱਲ
0: ਜੀ। ਸੰਤੋਸ਼ ਪਲੀਜ਼
1: ਜੀ। ਗਗਨਦੀਪ ਜੀ ਸਤਿ ਸ੍ਰੀ ਅਕਾਲ, ਤੁਸੀਂ ਆਨਰ ਹੋ ਵੀਰੇ।
3: ਸਭ ਜੀ ਅਤੇ ਰਮੇਸ਼ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਰਮੇਸ਼ ਜੀ ਕੱਲ ਭਾਜਪਾ ਦੀ ਗੱਲ ਕਰ ਰਹੇ ਸੀ, ਮੈਨੂੰ ਲੱਗਦਾ ਵੀ ਸ਼ਾਇਦ ਮੇਰੇ ਕਿਤੇ ਕਹਿਣ ਚ ਕਮੀ ਰਹਿ ਗਈ ਆ, ਸੁਣਨ ਚ ਕੁਛ ਭੁਲੇਖਾ ਲੱਗ ਗਿਆ ਤੁਹਾਨੂੰ। ਮੈਂ ਇਹ ਕਹਿ ਰਿਹਾ ਸੀ ਕਿ ਪੰਜਾਬੀ ਲੋਕ ਜਿਹੜੇ ਮਰਜ਼ੀ ਪਾਰਟੀ ਨੂੰ, ਜਿਹੜੇ ਮਰਜ਼ੀ ਬੰਦੇ ਨੂੰ ਵੋਟਾਂ ਪਾ ਲੈਣ, ਉਹ ਭਾਜਪਾ ਨੂੰ, ਮੈਂ ਰਿਪੀਟ ਕਰਦਾ, ਉਹ ਭਾਜਪਾ ਨੂੰ ਹੀ ਭੁਗਤਣੀਆਂ। ਔਰ ਇਹਦਾ ਸੰਦਰਭ ਮੈਂ ਉੱਥੋਂ ਲੈ ਰਿਹਾ ਕਿ ਜਿਹੜਾ 2/3 ਵਾਲਾ ਫਾਰਮੂਲਾ ਭਾਜਪਾ ਨੇ ਰੀਸੈਂਟਲੀ ਲੱਭਿਆ, ਉਹ ਵਰਤ ਕੇ ਜਿੱਦਾਂ ਆਪਾਂ ਗੱਲ ਕਰ ਰਹੇ ਸੀ 15-20 ਸੀਟਾਂ 25 ਸੀਟਾਂ ਵੀ ਮੰਨ ਲਓ ਭਾਜਪਾ ਨੂੰ ਮਿਲ ਗਈਆਂ ਸਾਰਾ ਕੁਛ ਮਿਲਾ ਕੇ, ਉਸ ਤੋਂ ਬਾਅਦ ਵੀ ਮੰਨ ਲਓ 30-35-40 ਸੀਟਾਂ 50 ਸੀਟਾਂ ਆਮ ਆਦਮੀ ਪਾਰਟੀ ਨੂੰ, ਜਾਂ 20-15-20 ਸੀਟਾਂ ਅਕਾਲੀਆਂ ਨੂੰ, ਜਾਂ ਕਾਂਗਰਸ ਨੂੰ ਮਿਲ ਗਈਆਂ 20-25 ਸੀਟਾਂ, ਉਹ ਸਾਰੇ ਇਹਨਾਂ ਨੇ ਪੱਟ ਪੁੱਟ ਕੇ ਈਡੀ ਵਾਲਾ ਇੱਧਰੋਂ ਕਰ ਕੁਰ ਕੇ ਭਾਜਪਾ ਨੇ ਸਰਕਾਰ ਬਣਾ ਲੈਣੀ ਆ। ਪੰਜਾਬੀ ਲੋਕ ਜਿਹਨੂੰ ਮਰਜ਼ੀ ਵੋਟਾਂ ਪਾ ਲੈਣ, ਸਿਰੇ ਤੋਂ ਨਕਾਰ ਦੇਣ ਭਾਜਪਾ ਨੂੰ, ਇਹਨਾਂ ਨੇ ਫਿਰ ਵੀ ਸਰਕਾਰ ਬਣਾ ਹੀ ਲੈਣੀ ਆ ਔਰ 2027 ਚ ਹੀ ਬਣਾਉਣਗੇ। ਮੈਨੂੰ ਇਹ ਗੱਲ ਜਿੱਦਾਂ ਕਹਿ ਲਓ ਵੀ ਬਿਲਕੁਲ ਕਲੀਨ, ਬਿਲਕੁਲ ਸਾਫ ਦਿਸ ਰਹੀ ਹੈ। ਇਹ 2/3 ਵਾਲਾ ਜਿਹੜਾ ਇਹਨਾਂ ਨੇ ਫਾਰਮੂਲਾ ਪਹਿਲਾਂ ਪੰਜਾਬ ਦੇ ਜਿਹੜੇ ਸੰਸਦ ਮੈਂਬਰ ਸੀ ਉਹਨਾਂ ਤੇ ਲਗਾਇਆ, ਜਿਹੜੇ ਰਾਜ ਸਭਾ ਵਾਲੇ ਸੀ, ਫਿਰ ਇਹਨਾਂ ਨੇ ਉੱਧਰ ਲਗਾਇਆ, ਕੀ ਨਾਮ ਹੈ, ਪਹਿਲਾਂ ਵੀ ਇੱਕ ਦੋ ਜਗ੍ਹਾ ਲਗਾਇਆ, ਮਹਾਰਾਸ਼ਟਰ ਚ ਵੀ ਲਗਾਇਆ ਸੀ, ਤੇ ਹੁਣ TMC ਪਾਰਟੀ ਚ ਲਾਇਆ, ਤੇ ਹੁਣ ਸ਼ਾਇਦ ਸਪਾ ਦੀਆਂ ਗੱਲਾਂ ਚੱਲ ਰਹੀਆਂ ਨੇ। ਤੇ ਇਹੀ ਫਾਰਮੂਲਾ ਲਗਾ ਕੇ ਇਹਨਾਂ ਨੇ ਸਰਕਾਰ ਬਣਾ ਲੈਣੀ ਆ। ਹੋਰ ਵੀ ਬਹੁਤ ਫਾਰਮੂਲੇ ਨੇ, ਹੋਰ ਵੀ ਬਹੁਤ ਗੱਲਾਂ ਕੀਤੀਆਂ ਸੀ ਆਪਾਂ ਨੇ। ਧੰਨਵਾਦ ਵੀਰ ਜੀ ਤੁਹਾਡਾ ਸਮਾਂ।
1: ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਜੀ ਰਮੇਸ਼ ਜੀ,
0: ਚਲੋ ਮੈਂ ਗਗਨ ਜੀ ਥੋੜਾ ਜਿਹਾ ਹੋਰ ਸੌਖੇ ਸ਼ਬਦਾਂ ਨਾਲ ਸਮਝਾਉਂਦਾ, ਇਹ ਚ ਵਾਧਾ ਕਰਦਾ ਤੁਹਾਡੀ ਗੱਲ ਚ। ਠੀਕ ਹੈ, ਤੁਸੀਂ ਜਿਹੜਾ ਜ਼ਿਕਰ ਕੀਤਾ ਹੈ, ਮੈਂ ਇੱਕ ਅੰਕੜਾ ਸਾਂਝਾ ਕਰਦਾ। ਜਦੋਂ ਨਾ ਇੱਕ ਕਾਨੂੰਨ ਲੈ ਕੇ ਆਈ ਭਾਰਤੀ ਜਨਤਾ ਪਾਰਟੀ ਕਿ ਅਸੀਂ ਭਾਰਤ ਵਿੱਚ ਲੋਕ ਸਭਾ ਦੀਆਂ ਸੀਟਾਂ ਵਧਾਉਣੀਆਂ ਹੈ ਤੇ ਉਹਦੇ ਵਿੱਚੋਂ 33% ਔਰਤਾਂ ਲਈ ਰਾਖਵੀਆਂ ਕਰਨੀਆਂ, ਮੈਂ ਕਿਹਾ ਸੀ ਕਿ ਔਰਤਾਂ ਲਈ ਰਾਖਵੀਆਂ ਕਰੋ, ਕੋਈ ਇਤਰਾਜ਼ ਨਹੀਂ, ਪਰੰਤੂ ਸੀਟਾਂ ਵਧਾ ਕੇ ਕਿਉਂ? 545 ਤੋਂ ਤੁਸੀਂ 850 ਸੀਟ ਲਿਜਾ ਕੇ ਉਹਦੇ ਵਿੱਚੋਂ 33% ਉਹਨਾਂ ਨੂੰ ਦੇ ਕੇ ਤੁਸੀਂ ਤੇ ਹੋਰ ਵਾਧਾ ਕਰ ਰਹੇ ਹੋ। ਭਾਰਤ ਦੇ ਵਿੱਚ ਕੁੱਟਣ ਵਾਲਿਆਂ ਦੀ, ਲੋਕਾਂ ਨੂੰ ਕੁੱਟਣ ਵਾਲਿਆਂ ਤੇ ਲੁੱਟਣ ਵਾਲਿਆਂ ਦੀ ਗਿਣਤੀ ਚ ਵਾਧਾ ਹੋਣ ਜਾ ਰਿਹਾ ਸੀ। ਖੈਰ, ਉੱਤੇ ਵਿਰੋਧੀ ਧਿਰਾਂ ਨੇ ਸਟੈਂਡ ਲਿਆ ਤੇ 200 ਜਿਹੜੀਆਂ 30 ਵੋਟਾਂ ਜਿਹੜੀਆਂ 298 ਭਾਜਪਾ ਨੂੰ ਪਈਆਂ, ਜਿੰਨਾ ਬਹੁਮਤ ਚਾਹੀਦਾ ਸੀ, ਕਿਉਂਕਿ ਇਹੋ ਜਿਹੇ ਕਾਨੂੰਨ ਪਾਸ ਕਰਨ ਲਈ, ਸੰਵਿਧਾਨਿਕ ਸੋਧ ਲਈ ਇੱਕ 2/3 ਬਹੁਮਤ ਜ਼ਰੂਰੀ ਸੀ। ਉਹ 54 ਵੋਟਾਂ ਲੋਕ ਸਭਾ ਚ ਘੱਟ ਜਾਂਦੀਆਂ ਨੇ, 54 ਵੋਟਾਂ ਭਾਜਪਾ ਦੀਆਂ, ਜੇ 54 ਵੋਟਾਂ ਹੋਰ ਪੈ ਜਾਂਦੀਆਂ ਤੇ ਉਹ ਕਾਨੂੰਨ ਬਣ ਗਿਆ ਸੀ। ਹੁਣ ਜਿੱਥੇ ਤੁਸੀਂ ਸਰੋਤਿਓ ਗੱਲ ਲੈ ਕੇ ਗਏ ਹੋ, ਉਹ 54 ਵਿੱਚ 20 ਜੁੜ ਗਈਆਂ TMC ਦੀਆਂ, 20 ਲੋਕ ਸਭਾ ਮੈਂਬਰ, ਫਿਰ ਆ ਸ਼ਿਵ ਸੈਨਾ ਉਧਵ ਠਾਕਰੇ ਦੇ 6 ਹੋਰ ਜੁੜ ਗਏ, 26 ਤੇ ਹੋ ਗਈਆਂ, 26 ਜੁੜ ਚੁੱਕੀਆਂ ਨੇ। ਸਮਾਜਵਾਦੀ ਪਾਰਟੀ ਚ ਖੋਰਾ ਲੱਗਣ ਦੀਆਂ ਚਰਚੇ ਨੇ ਤੇ ਜੇ ਉੱਥੇ ਖੋਰਾ ਲੱਗ ਗਿਆ ਫਿਰ ਤੇ ਮੈਨੂੰ ਲੱਗਦਾ 54 ਵਾਲਾ ਅੰਕੜਾ ਤੇ ਚਲਾ ਹੀ ਗਿਆ। ਔਰ ਸਭ ਤੋਂ ਵੱਡੀ ਗੱਲ ਸੰਧੂ ਸਾਹਿਬ, ਜਿਸ ਗੱਲ ਦਾ ਖਤਰਾ ਮੰਡਰਾ ਰਿਹਾ, ਮੈਂ ਇਸ਼ਾਰਾ ਦੇ ਜਾਂਦਾ, ਹੁੰਦੇ ਦਿਨਾਂ ਚ ਚਰਚਾ ਸੀ ਤੁਸੀਂ ਕਰਨੀ ਆ, ਪੰਜਾਬ ਦੇ 3 ਲੋਕ ਸਭਾ ਮੈਂਬਰ, ਮੈਂ ਫਿਰ ਬੋਲਦਾ, ਪੰਜਾਬ ਦੇ 3 ਲੋਕ ਸਭਾ ਮੈਂਬਰ ਵੀ ਉਧਰ ਜਾਣ ਨੂੰ ਤਿਆਰ ਹੈ ਜਿਹਨੂੰ ਅਸੀਂ ਭਾਜਪਾ ਕਹਿੰਦੇ। ਇਹ ਹਾਲਾਤ ਹੈ, ਬਿਲਕੁਲ ਤੁਸੀਂ ਠੀਕ ਕਿਹਾ ਗਗਨ ਜੀ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਦਾਹ ਪੈਂਤੜੇ ਨੇ, ਉਹ ਦਾਹ ਪੈਂਤੜੇ ਇਸ ਵੇਲੇ ਬਹੁਤ ਵੱਡੇ ਪੱਧਰ ਤੇ ਵੱਖ ਵੱਖ ਸਿਆਸੀ ਪਾਰਟੀਆਂ ਤੇ ਭਾਰੀ ਪੈ ਰਹੇ ਹੈ। ਉਹਦਾ ਕਾਰਨ ਇੱਕੋ ਇੱਕ ਹੈ ਕਿ ਚਾਹੇ ਸਿਆਸੀ ਪਾਰਟੀ ਦਾ ਨਾਂ A ਸੀ, ਚਾਹੇ V, ਚਾਹੇ C, ਚਾਹੇ D, ਸਾਰੇ ਤੇ ਉੱਥੇ ਸਿਆਸਤ ਦਾ ਵਪਾਰ ਕਰਨ ਆਏ ਹੈ ਤੇ ਜਦੋਂ ਭਾਈ ਭਾਜਪਾ ਮੁੱਲ ਦੇ ਰਹੀ ਹੈ, ਕੀਮਤ ਅਦਾ ਕਰ ਰਹੀ ਹੈ, ਤੇ ਫਿਰ ਵਿਕਣ ਨੂੰ ਤੇ ਸਾਰੇ ਤਿਆਰ ਹੋਣੇ ਹੈ। ਕਿਉਂਕਿ ਜੇ ਤੇ ਵਾਕਿਆ ਕੋਈ ਦਰੀਆਂ ਵਿਛਾਉਣ ਵਾਲੇ ਆਏ ਹੁੰਦੇ, ਵਾਕਿਆ ਕਿਸੇ ਵਿਚਾਰਧਾਰਾ ਚੋਂ ਆਏ ਹੁੰਦੇ, ਵਾਕਿਆ ਗਰਾਊਂਡ ਪੱਧਰ ਤੋਂ ਆਏ ਹੁੰਦੇ ਤੇ ਉਹਨਾਂ ਨੂੰ ਆਪਣੇ ਸਮਾਜ ਦਾ, ਦੇਸ਼ ਦਾ ਦਰਦ ਹੁੰਦਾ, ਉਹ ਤੇ ਕੋਈ ਇੱਕ ਪਾਰਟੀ ਛੱਡ ਕੇ ਇਧਰੋਂ ਆਇਆ, ਕੋਈ ਦੂਜੀ ਪਾਰਟੀ ਛੱਡ ਕੇ ਤੀਜੀ ਚ ਗਿਆ, ਤੇ ਕੋਈ ਵਪਾਰੀ ਆ ਗਿਆ, ਤੇ ਫਿਰ ਆਹ ਕੁਛ ਹੀ ਹੋਣਾ ਨਾ। ਇਸ ਕਰਕੇ ਜਿਹੜੀਆਂ A, B, C, D ਪਾਰਟੀਆਂ ਚ ਤੜਫ ਰਹੀਆਂ ਨਾ, ਜਿਹੜੀਆਂ ਕਹਿੰਦੀਆਂ, ਮੈਨੂੰ ਲੱਗਦਾ ਕਿ ਉਹਨਾਂ ਦੀ ਤੜਫਣ ਜਾਇਜ਼ ਨਹੀਂ ਹੈ, ਉਹਨਾਂ ਨੂੰ ਆਪਣੇ ਪੀੜੇ ਥੱਲੇ ਸੋਟਾ ਫਿਰਨ ਦੀ ਜ਼ਰੂਰਤ ਹੈ। ਅੱਜ ਵੀ ਫਿਰ ਲੈਣ ਤੇ ਮੋੜਾ ਪੈ ਜਾਏਗਾ, ਨਹੀਂ ਤੇ ਕੱਲ੍ਹ ਤੇ ਤੁਸੀਂ ਵੀ ਬਿਆਨ ਕਰਤਾ, ਮੈਂ ਤੁਹਾਡੇ ਨਾਲ ਸਹਿਮਤ ਹਾਂ
1: ਜੀ। ਬਿਲਕੁਲ ਜੀ, ਔਰ ਤੁਹਾਨੂੰ ਹੁਣੇ ਮੈਸੇਜ ਦਿੱਤਾ ਅਸੀਂ ਅਪਲਾਇੰਸ ਜੰਕਸ਼ਨ ਦਾ, ਸਾਡੇ ਨਾਲ ਮਨਜੀਤ ਗਿੱਲ ਜੀ ਵੀ ਜੁੜੇ ਹੋਏ ਨੇ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਬ੍ਰੈਂਪਟਨ ਕ੍ਰੈਮਟੋਰੀਅਮ ਨੂੰ ਤੁਸੀਂ ਯਾਦ ਰੱਖਣਾ ਆ, ਕ੍ਰਿਮੀਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ। ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਹੁਣ ਕਰ ਸਕਦੇ ਹੋ, ਆਪਣੇ ਜਾਣ ਦੀ ਆਪ ਖੁਦ ਪਹਿਲਾਂ ਤਿਆਰੀ ਕਰਨੀ ਆ। ਤੁਸੀਂ ਆਪਣੇ ਜਾਣ ਤੋਂ ਬਾਅਦ ਆਪਣੇ ਪਰਿਵਾਰਾਂ ਨੂੰ ਫਾਈਨੈਂਸ਼ੀਅਲ ਪ੍ਰੋਬਲਮਸ ਦੇ ਵਿੱਚ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਬ੍ਰੈਂਪਟਨ ਕ੍ਰੈਮਟੋਰੀਅਮ ਦੇ ਨਾਲ ਗੱਲਬਾਤ ਕਰ ਲਓ, 905-458-2222 ਬ੍ਰੈਂਪਟਨ ਕ੍ਰੈਮਟੋਰੀਅਮ। ਨਾਲ ਦੀ ਨਾਲ ਮੌਸਮ ਖੁੱਲ੍ਹ ਗਏ, ਧੁੱਪਾਂ ਲੱਗਣ ਲੱਗ ਗਈਆਂ, ਹੁਣ ਤੁਸੀਂ ਆਪਣਾ ਡਰਾਈਵੇ ਬਣਾਉਣਾ, ਪੈਟੀਓ ਬਣਾਉਣਾ ਜਾਂ ਥੋੜ੍ਹੀ ਬੇਸਮੈਂਟ ਲੀਕ ਕਰ ਰਹੀ ਆ ਤਾਂ ਤੁਸੀਂ ਟੈਰੈਕਸ ਕੰਕਰੀਟ ਦੇ ਕੁਲਵਿੰਦਰ ਧਾਲੀਵਾਲ ਹੋਣਾ ਨਾਲ ਸੰਪਰਕ ਕਰ ਲਓ। ਇਹ ਬੇਸਮੈਂਟ ਦੇ ਲੀਕੇਜ ਨੂੰ ਠੀਕ ਕਰਨ ਵਾਸਤੇ ਐਸਾ ਇੱਕ ਇੰਜੈਕਸ਼ਨ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ 'ਚ ਕੰਮ ਸਾਰਾ ਹੀ ਹਟ ਜਾਂਦਾ ਆ। ਤੁਸੀਂ ਕਾਲ ਕਰ ਲੈਣੀ ਆ, ਡਰਾਈਵੇ ਬਣਾਉਣਾ, ਪੈਟੀਓ ਬਣਾਉਣਾ ਅਤੇ ਕੰਕਰੀਟ ਦੀਆਂ ਸੇਵਾਵਾਂ ਦਿੰਦੇ ਨੇ, 12 ਸਾਲਾਂ ਦਾ ਤਜਰਬਾ ਆ ਬਾਈ ਹੁਣਾਂ ਨੂੰ ਟੈਰੈਕਸ ਕੰਕਰੀਟ ਦੇ ਕੁਲਵਿੰਦਰ ਧਾਲੀਵਾਲ ਹੋਣ ਦਾ। ਮੈਂ ਹੋ ਸਕਦਾ 2-4 ਸਾਲ ਘੱਟ ਕਹਿ ਗਿਆ ਹਾਂ, ਲੰਬੇ ਸਮੇਂ ਦਾ ਤਜਰਬਾ, ਇੱਕਦਮ ਕੰਮ ਟਿਪ ਟੋਪ ਕਰਕੇ ਦੇਣਗੇ, ਚਮਕਾ ਕੇ ਜਾਣਗੇ, ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦਿਓ, ਤੁਹਾਡਾ ਮਾਣ ਤਾਣ ਵੀ ਕਰਨਗੇ। 647-5272-6472-237-2372 ਟੈਰਿਕਸ ਕੰਕਰੀਟ ਦੇ ਕੁਲਵਿੰਦਰ ਧਾਲੀਵਾਲ ਜੀ। ਸੋ ਚਲਦੇ ਹਾਂ ਜੀ, ਅਪਲਾਈਂਸ ਜੰਕਸ਼ਨ ਤੇ ਗੇੜਾ ਲਾ ਕੇ ਆਉਣੇ ਆ। ਮਨਜੀਤ ਗਿੱਲ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ ਅਪਲਾਈਂਸ ਜੰਕਸ਼ਨ ਤੋਂ। ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
4: ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਕਲਾਇੰਟ ਸ਼ਿਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਬੇਸਮੈਂਟ ਨਵੀਂ ਬਣਾ ਰਹੇ ਨੇ ਜੀ, ਬੇਸਮੈਂਟ ਲਈ ਸਟੇਨਲੈਸ ਸਟੀਲ ਦਾ ਫਰਿੱਜ ਤੇ ਸਟੋਵ ਦਾ ਜੇ ਤੁਸੀਂ ਕੋਂਬੋ ਦੇਖ ਰਹੇ ਹੋ, ਸੋ ਇਹਦੇ ਵਿੱਚ 18 ਕਿਊਬਿਕ ਫੀਟ ਦਾ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਫਰਿੱਜ ਤੇ ਸਟੇਨਲੈਸ ਸਟੀਲ ਦਾ ਗਲਾਸ ਟੋਪ ਵਾਲਾ ਸਟੋਵ ਹੈ, ਜਿਹੜਾ ਕਿ ਇਸ ਵੀਕਐਂਡ ਐਕਸਕਲੂਸਿਵ ਸਿਰਫ $1499 $1499 ਚ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ 5 ਸਟੇਨਲੈਸ ਸਟੀਲ ਦੇ ਪ੍ਰੀਮੀਅਮ ਅਪਲਾਈਸਿਸ ਦਾ ਕੋਂਬੋ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਵਾਲਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਰੈਗੂਲਰ ਪ੍ਰਾਈਸ $6,500 ਦੀ ਵੈਲਿਊ ਦੇ ਪੰਜ ਅਪਲਾਈਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਇਸ ਵੀਕਐਂਡ ਤੁਸੀਂ ਅਪਲਾਈਸ ਫੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੇ ਤੁਸੀਂ ਬਿਲਟ ਇਨ ਅਪਲਾਈਸਿਸ ਚ ਜੇ ਡੀਲ ਦੇਖ ਰਹੇ ਹੋ ਅਪ ਟੂ 35% ਡਿਸਕਾਊਂਟ ਪ੍ਰੀਮੀਅਮ ਬਿਲਟ ਇਨ ਅਪਲਾਈਸਿਸ ਦੇ ਉੱਪਰ ਤੁਸੀਂ ਇਸ ਵੀਕਐਂਡ ਅਪਲਾਈਸ ਫੰਕਸ਼ਨ ਤੇ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ 98 ਇੰਚ 98 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ ਜਿਹੜਾ ਕਿ $3,000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $18.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਫੰਕਸ਼ਨ ਤੇ ਲਗਾ ਸਕਦੇ ਹਾਂ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ ਜੀ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054.
1: ਕਮਲ ਜੀ ਜੀ ਸਤਿ ਸ੍ਰੀ ਅਕਾਲ, ਤੁਸੀਂ ਓਨਰ ਹੋ ਜੀ, ਮਾਫ ਕਰਨਾ ਉਸ ਤੋਂ ਪਹਿਲਾਂ 1845 ਤੁਸੀਂ ਓਨਰ ਹੋ ਜੀ, ਸਤਿ ਸ੍ਰੀ ਅਕਾਲ ਸਰ।
5: ਹਾਂਜੀ ਸਤਿ ਸ੍ਰੀ ਅਕਾਲ ਮਹੇਸ਼ ਜੀ, ਮੇਰੀ ਨਾ ਥੋੜੀ ਜਿਹੀ ਗੱਲ ਸਮਝਣ ਦੀ ਕੋਸ਼ਿਸ਼ ਕਰਨਾ, ਮੈਂ ਆਪਣੇ ਹਾਲਾਤਾਂ ਬਾਰੇ ਦੱਸਣ ਲੱਗਾ। 17ਵੀਂ ਸਦੀ ਚ ਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਿੱਖ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ ਸੀ ਤੇ ਥੋੜਾ ਸਮਾਂ ਚੱਲਿਆ, ਅਸੀਂ ਆਪੋ ਚ ਵੰਡੇ ਗਏ ਤੇ ਉਹ ਰਾਜ ਗਵਾ ਲਿਆ, ਕਾਫੀ ਸਮਾਂ ਫਿਰ ਗੁਲਾਮੀ ਕੱਟੀ, ਫਿਰ ਸਮਾਂ ਆਇਆ ਵੀ ਖਾਲਸੇ ਸਰਕਾਰੇ ਖਾਲਸਾ ਰਾਜ ਸਥਾਪਿਤ ਹੋਇਆ, ਕਿਉਂਕਿ ਉਦੋਂ ਅਸੀਂ ਮਿਸਲਾਂ ਚ ਵੰਡੇ ਸੀ ਪਰ ਮਿਸਲਾਂ ਸਿਆਸੀ ਤੌਰ ਤੇ ਵੰਡੇ ਸੀ, ਕੌਮੀ ਏਕਤਾ ਸੀਗੀ, ਜਦੋਂ ਵੀ ਕੌਮੀ ਮਾਮਲੇ ਆਉਂਦੇ ਸੀਗੇ ਉਹ ਕੌਮੀ ਏਕਤਾ ਹੋਣ ਕਰਕੇ ਅਸੀਂ ਫਿਰ ਆਪਣਾ ਰਾਜ ਵਾਪਸ ਲਿਆ, ਫਿਰ ਅਸੀਂ ਵੰਡੇ ਗਏ, ਅਸੀਂ ਫਿਰ 76 ਖਾਧੇ, ਫਿਰ 47 ਚ ਖਾਧੇ, ਫਿਰ 84 ਚ ਖਾਧੇ, ਅੱਜ ਹਾਲਾਤ ਇਹ ਹੋ ਗਏ ਨੇ ਵੀ ਅਸੀਂ ਆਪਣੇ ਪੰਜਾਬ ਚ ਵੀ ਸਾਡੇ ਬੱਚਿਆਂ ਨੂੰ ਕਕਾਰ ਨਹੀਂ ਪਾਉਣ ਦਿੱਤੇ ਜਾ ਰਹੇ, ਹਿਮਾਚਲ ਚ ਅਸੀਂ ਕੁੱਟ ਖਾਣ ਡੇ ਹਾਂ, ਹੇਮਕੁੰਡ ਸਾਹਿਬ ਯਾਤਰੀਆਂ ਦੇ ਰੂਪ ਚ ਅਸੀਂ ਕੁੱਟ ਖਾ ਰਹੇ ਹਾਂ। ਇਹਦਾ ਕਾਰਨ ਇੱਕੋ ਹੀ ਵੀ ਅਸੀਂ ਵੰਡੇ ਇੰਨੇ ਕੁ ਗਏ ਹਾਂ ਵੀ ਸਾਨੂੰ ਅੱਜ ਅਕਾਲ ਦਾ ਤਖ਼ਤ ਨਹੀਂ ਦਿਸਦਾ ਪਿਆ, ਸਿਰਫ ਸਾਨੂੰ ਆਪਣੀ ਨਿੱਜੀ ਦੁਸ਼ਮਣੀ ਜਾਂ ਸੁਖਬੀਰ ਬਾਦਲ ਦਿਸਦਾ ਪਿਆ ਜਾਂ ਸਾਨੂੰ ਮਤਲਬ ਭਗਵੰਤ ਮਾਨ ਦਿਸਦਾ ਪਿਆ, ਇਹਨਾਂ ਕਿਸੇ ਨੇ ਨਹੀਂ ਰਹਿਣਾ, ਨਾ ਹੀ ਪਹਿਲੇ ਰਹੇ ਨੇ, ਪਰ ਉਹ ਅਕਾਲ ਦਾ ਤਖ਼ਤ ਜਿਹੜਾ ਸਦੀਵੀ ਹੈ ਉਹ ਪਹਿਲਾਂ ਵੀ ਸੀ ਤੇ ਅੱਗੇ ਵੀ ਰਹੇਗਾ। ਪਤਾ ਨੀ ਮੈਨੂੰ ਸਮਝ ਨਹੀਂ ਆਉਂਦੀ ਵੀ ਸਿੱਖਾਂ ਨੂੰ ਹੋ ਕੀ ਗਿਆ, ਜਿੱਦਣ ਤੇ ਸੁਖਬੀਰ ਬਾਦਲ ਖਿਲਾਫ਼ ਫੈਸਲਾ ਹੋਇਆ ਸੀ ਉਦਣ ਇਹੀ ਆਮ ਆਦਮੀ ਪਾਰਟੀ ਦੇ ਇਹੀ ਸਾਰੇ ਕਹਿੰਦੇ ਸੀ ਵੀ ਬੱਲੇ ਬੱਲੇ ਜਥੇਦਾਰ ਸਾਹਿਬ ਨੇ ਤੇ ਅਕਾਲੀ ਫੂਲਾ ਸਿੰਘ ਦੀ ਯਾਦ ਦਵਾਤੀ, ਇਤਿਹਾਸ ਦਾ ਹਰਾਤਾ, ਉਦਣ ਸਾਰੇ ਖੁਸ਼ੀਆਂ ਮਨਾ ਰਹੇ ਸੀ, ਫਿਰ ਜਿੱਦਣ ਇਹੀ ਜਥੇਦਾਰ ਸਾਹਿਬ ਇਹਨਾਂ ਨੂੰ ਸੰਧਵਾ ਸਾਹਿਬ ਨੂੰ ਤੇ ਭਗਵੰਤ ਮਾਨ ਨੂੰ ਸੱਦਦੇ ਨੇ ਉਦਣ ਤੇ ਚਲੇ ਗਏ ਉੱਥੇ ਤਖ਼ਤ ਤੇ ਪੇਸ਼ ਹੋ ਗਏ, ਉਦਣ ਇਹਨਾਂ ਨੂੰ ਅਕਾਲੀਆਂ ਦਾ ਜਥੇਦਾਰ ਨਹੀਂ ਦਿਸਿਆ, ਅੱਜ ਇਹਨਾਂ ਨੂੰ ਅਕਾਲੀਆਂ ਦਾ ਜਥੇਦਾਰ ਦਿਸਣ ਲੱਗ ਗਿਆ ਜਦੋਂ ਇਹਨਾਂ ਦੇ ਖਿਲਾਫ਼ ਫੈਸਲਾ ਆਇਆ, ਉਹਨਾਂ ਨੇ ਤੇ ਇਹਨਾਂ ਨੂੰ ਵੀ ਮੌਕਾ ਦਿੱਤਾ ਸੀ ਵੀ ਭਾਈ ਸਪਸ਼ਟੀਕਰਨ ਦਿਓ ਆ ਕੇ, ਜੇ ਤੁਸੀਂ ਮੱਥਾ ਲਾਓਗੇ ਤਖ਼ਤ ਦੇ ਨਾਲ ਤੇ ਇਹ ਤਖ਼ਤ ਤੇ ਮੱਸਾ ਰੰਗੜ ਤੇ ਜ਼ਕਰੀਆ ਖਾਨ ਵਰਗੇ ਵੀ ਭੁਲੇਖਾ ਖਾ ਕੇ ਬਹਿ ਗਏ ਸੀਗੇ ਵੀ ਇਹ ਤਖ਼ਤ ਦੇ ਪੱਲੇ ਕੁਛ ਨਹੀਂ ਹੈਗਾ, ਤੇ ਉਹਨਾਂ ਨੂੰ ਵੀ ਭੁਗਤਣਾ ਪਿਆ ਸੀ, ਗੱਲ ਤੇ ਵੀਡੀਓ ਦੀ ਹੀ, ਪਤਾ ਨੀ ਸਾਡੇ ਸਿੱਖਾਂ ਨੂੰ ਹੋ ਕੀ ਗਿਆ ਵੀ ਉਹ ਕੋਈ ਅਕਾਲੀ ਦੇਖ ਰਹੇ ਨੇ ਕੋਈ ਭਗਵੰਤ ਮਾਨ ਦੇਖ ਰਹੇ ਨੇ, ਇਹ ਤੇ ਆਏ ਗਏ ਨੇ
1: ਜੀ ਸਰ,
5: ਤੇ ਆ ਜਾਣਾ, ਸਾਨੂੰ ਤਖ਼ਤ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਤਖ਼ਤ ਨੂੰ ਪਿੱਠ ਨਹੀਂ ਦਿਖਾਣੀ ਚਾਹੀਦੀ, ਬਾਕੀ ਤੁਸੀਂ ਕੋਈ ਟਿੱਪਣੀ ਜ਼ਰੂਰ ਕਰਿਓ।
1: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਮੈਂ ਸਰੋਤਿਓ ਤੁਹਾਡੇ ਨਾਲ ਮਿਲਦੀ ਟਿੱਪਣੀ ਪਹਿਲਾਂ ਹੀ ਕਰ ਚੁੱਕਾ ਹਾਂ, ਬਹੁਤ ਵਾਰ ਕਰ ਚੁੱਕਾ ਹਾਂ, ਮੈਂ ਵੀ ਇਹੀ ਕਹਿਣਾ ਹੈ ਕਿ ਜਥੇਦਾਰ ਸਾਹਿਬ ਚ ਕੀ ਨੁਕਸ ਹੈ, ਰਾਤ ਦੇ ਹਨੇਰੇ ਚ ਥਾਪੇ ਗਏ, ਬਾਦਲਾਂ ਨੇ ਥਾਪੇ, ਉਹ ਇੱਕ ਅਲੱਗ ਵਿਸ਼ਾ ਹੈ, ਉਹ ਅਸੀਂ ਅੱਜ ਸਾਰੇ ਜਣੇ ਰਲ ਕੇ ਐਜੀਟੇਸ਼ਨ ਕਰ ਸਕਦੇ, ਮੈਂ ਉਸ ਐਜੀਟੇਸ਼ਨ ਦੇ ਹੱਕ ਵਿੱਚ ਖੜਾਂਗਾ, ਅਸੀਂ ਸਾਰੇ ਇਤਰਾਜ਼ ਰੱਖ ਸਕਦੇ ਹਾਂ, ਅੱਜ ਵੀ ਕਰ ਸਕਦੇ, ਕੱਲ ਵੀ ਕਰ ਸਕਦੇ, ਹਫ਼ਤੇ ਬਾਅਦ ਵੀ ਕਰ ਸਕਦੇ ਹਾਂ, ਉਹ ਇੱਕ ਵੱਖਰੀ ਗੱਲ ਹੈ। ਜਿਹੜਾ ਫੈਸਲਾ ਜਥੇਦਾਰ ਸਾਹਿਬ ਨੇ ਸੁਣਾਇਆ, ਜੇ ਉਹ ਫੈਸਲਾ ਕਿਸੇ ਦਿਮਾਗ ਦੀ ਉਪਜ ਹੁੰਦਾ ਕਿ ਭਾਈ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਨਾ, ਜਿਹੜੀ ਪੰਜਾਬ ਦੀ ਸਰਕਾਰ ਹੈ, ਇਹ ਸਿੱਖ ਵਿਰੋਧੀ ਸਾਨੂੰ ਲੱਗਦੀ ਹੈ, ਸਾਨੂੰ ਇਹਦੇ ਕੰਮਾਂ ਤੋਂ ਲੱਗਦਾ ਕਿ ਉਹ ਸਿੱਖ ਵਿਰੋਧੀ, ਇਸ ਕਰਕੇ ਅਸੀਂ ਉਹਨੂੰ ਪੰਥ ਚੋਂ ਨੁਕਸ ਕੱਢਦੇ ਹੋਏ ਪਰੇ ਉਰੇ ਕਰਦੇ ਹਾਂ, ਫਿਰ ਵੀ ਮੈਂ ਕਹਿ ਦਿੰਦਾ ਕਿ ਜਥੇਦਾਰਾਂ ਦੀ ਭਾਵਨਾ ਚ ਨੁਕਸ ਹੈ, ਉਹਨਾਂ ਨੇ ਬਾਦਲਾਂ ਦੇ ਕਹਿਣ ਤੇ ਕੀਤਾ। ਇੱਥੇ ਤੇ ਮਸਲਾ ਹੀ ਬਹੁਤ ਸਿੱਧਾ ਆ, ਇੱਕ ਤਸਵੀਰ ਦਾ ਮਸਲਾ ਵੀਡੀਓ ਦਾ, ਉਸ ਵੀਡੀਓ ਦੇ ਵਿੱਚ ਜਿਹੜਾ ਚਿਹਰਾ ਸਾਨੂੰ ਮਹਿਸੂਸ ਹੋ ਰਿਹਾ ਉਹ ਭਗਵੰਤ ਮਾਨ ਹੈ, ਔਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਗਲਤ ਹੈ। ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਸੀ, ਪਹਿਲੇ ਪਲ ਤੋਂ, ਕਿ ਮਸਲਾ ਵੀਡੀਓ ਦਾ ਆ, ਮਸਲਾ ਇਹ ਨਹੀਂ ਆ ਕਿ ਸੁਖਬੀਰ ਸਿੰਘ ਬਾਦਲ ਨੇ ਕਿਹਨੂੰ ਥਾਪਿਆ, ਭਗਵੰਤ ਮਾਨ ਕਿੱਡਾ ਖਰਾ ਆ, ਇੱਥੇ ਤਾਂ ਮਸਲਾ ਜੀ, ਮਸਲਾ ਤੇ ਇੱਕ ਲਾਈਨ ਦਾ ਆ ਕਿ ਜੇ ਉਹ ਵੀਡੀਓ ਸੱਚੀ ਹੈ ਤੇ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਫੈਸਲਾ ਸੁਣਾਇਆ ਬਿਲਕੁਲ ਠੀਕ ਹੈ, ਜੇ ਉਹ ਵੀਡੀਓ ਗਲਤ ਹੈ ਤੇ ਉਸ ਗੱਲ ਦੀ ਪੜਤਾਲ ਹੋਣੀ ਚਾਹੀਦੀ ਹੈ। ਜਿਹੜੀ ਗੱਲ ਤੇ ਮੇਰੀ ਤੇ ਪੰਜਾਬ ਦੀ ਸਰਕਾਰ ਨੂੰ ਆਪਣਾ ਪੱਖ ਸਪਸ਼ਟ ਕਰਨਾ ਪਿਆ, ਪੰਜਾਬ ਦੀ ਸਰਕਾਰ ਨੇ ਉਸ ਵੀਡੀਓ ਨੂੰ ਕੱਟਿਆ, ਹਾਲਾਂਕਿ ਉਹ ਵੀ ਅਜੇ ਸ਼ੰਕੇ ਛੁਪਿਆਂ ਚ ਹੈ। ਮੈਂ ਜ਼ਿਕਰ ਕੀਤਾ ਸੀ ਇੱਕ ਵੀਡੀਓ ਦਿੱਲੀ ਦੀ ਵਿਧਾਨ ਸਭਾ ਦੀ ਏਦਾਂ ਦੀ ਨਸ਼ਰ ਹੋਈ ਸੀ, ਉੱਥੇ ਤੇ ਪਰਚਾ ਦਰਜ ਕਰਤਾ, ਇੱਥੇ ਵੀ ਕਰੋ ਪਰਚਾ ਦਰਜ, ਇੱਥੇ ਕਿਉਂ ਨੀ ਕਰਦੇ? ਉਹ ਇਸ ਤੋਂ ਬੜੀ ਹਲਕੀ ਸੀ? ਜਾਂ ਹੋਰ ਬੀਤੇ ਸਮੇਂ ਚ ਮਸਲਾ ਦਿੱਲੀ ਦਾ ਪਰਚੇ ਤੁਸੀਂ ਪੰਜਾਬ ਚ ਲਿਆਓ ਤੇ ਜਗਮੋਹਨ ਸਮਰਾ, ਜਗਮੋਹਨ ਸਮਰਾ ਹੀ ਸ਼ਾਇਦ ਨਾ ਆਇਆ, ਸਮਰਾ ਜਗਮਨ ਜਗਮਨ, ਮੈਂ ਤਾਂ ਮੈਨੂੰ ਥੋੜਾ ਜਿਹਾ ਫੜ ਕੇ ਲੈ, ਉਹ ਫੜ ਕੇ ਕਿੱਡੀ ਕੁ ਗੱਲ ਹੈ? ਅੱਜ ਮਲੇਸ਼ੀਆ ਤੋਂ ਦੋ ਜਣਿਆਂ ਨੂੰ ਲੈ ਕੇ ਆਏ ਜੀ, ਅੱਜ ਮਲੇਸ਼ੀਆ ਤੋਂ ਰਿਪੋਰਟ ਕਰਾ ਕੇ ਦੋ ਜਣਿਆਂ ਨੂੰ, ਇੱਕ ਅੰਬਾਲੇ ਦਾ ਰਹਿਣ ਵਾਲਾ, ਇੱਕ ਪਟਿਆਲੇ ਦਾ, ਦੋ ਨੌਜਵਾਨਾਂ ਨੂੰ। ਉਹਨਾਂ ਦਾ ਸੰਬੰਧ ਕਹਿੰਦੇ ਕਿ ਪਾਬੰਦੀ ਸ਼ੁਦਾ ਖਾਲਿਸਤਾਨ ਜਿੰਦਾਬਾਦ ਫੋਰਸ ਨਾਲ ਹੈ। ਉਹ ਦੋਨੇ ਜਿਹੜੇ ਰੇਲਵੇ ਟਰੈਕ ਤੇ ਆ ਬੀਤੇ ਦਿਨਾਂ ਚ ਵਾਰਦਾਤਾਂ ਵਾਪਰੀਆਂ, ਪਟਿਆਲੇ ਦੇ ਇਲਾਕੇ ਦੋ ਵਾਰਦਾਤਾਂ ਵਾਪਰੀਆਂ ਨਾ ਇਸੇ ਸਾਲ ਦੇ ਵਿੱਚ, ਇੱਕ ਜਨਵਰੀ ਚ ਵਾਪਰੀ, ਇੱਕ ਥੋੜਾ, ਉਹ ਲੈ ਆਏ। ਚੰਗੀ ਗੱਲ ਹੈ, ਸ਼ਾਬਾਸ਼ ਹੈ, ਏਜੰਸੀਆਂ ਨੂੰ ਤੁਸੀਂ ਫੜ ਕੇ ਲੈ ਆਏ, ਕਰੋ ਪੁੱਛ ਪੜਤਾਲ, ਇਹਨੂੰ ਵੀ ਲੈ ਆਓ। ਕਿੱਡੀ ਕੀ ਗੱਲ ਹੈ, ਜੇ ਨਹੀਂ ਲਿਆਉਣਾ ਚਾਰ ਬੰਦੇ ਉੱਥੇ ਭੇਜ ਦੋ, ਉੱਥੇ ਜਾ ਕੇ ਪੁੱਛਿਆ ਵੋ ਕਿ ਭਾਈ ਇਹ ਕਿਹਦੇ ਕਮਰੇ ਦੀ ਵੀਡੀਓ, ਭਗਵੰਤ ਮਾਨ ਹੈ ਜਾਂ ਨਹੀਂ ਹੈ। ਸੋ ਇਸ ਕਰਕੇ ਦੇਖੋ ਸਰੋਤਿਓ, ਇੱਥੇ ਬੜਾ ਸਿੱਧਾ ਪੱਧਰ ਆਇਆ, ਇੱਥੇ ਫੈਸਲਾ ਵੀਡੀਓ ਤੇ ਹੋਣਾ ਚਾਹੀਦਾ, ਇੱਥੇ ਜਿੱਥੇ ਤਰ੍ਹਾਂ ਤੇ ਫੈਸਲਾ ਨਹੀਂ ਹੋਣਾ ਚਾਹੀਦਾ। ਜੇ ਵੀਡੀਓ ਸੱਚੀ ਹੈ ਤੇ ਭਗਵੰਤ ਮਾਨ ਦੇ ਖਿਲਾਫ ਜੋ ਮਤਾ ਪਾਸ ਹੈ ਉੱਤੇ ਸਾਨੂੰ ਸਟੈਂਡ ਕਰਨਾ ਚਾਹੀਦਾ, ਜੇ ਉਹ ਵੀਡੀਓ ਝੂਠੀ ਹੈ ਤੇ ਜਥੇਦਾਰ ਸਾਹਿਬ ਨੂੰ ਅਪੀਲ ਕਰਨੀ ਚਾਹੀਦੀ ਹੈ। ਲੜਨਾ ਨਹੀਂ ਚਾਹੀਦਾ ਜਥੇਦਾਰ ਸਾਹਿਬ ਨੇ, ਸਾਡੇ ਕੋਲ ਇਹਦੀ ਹੈਸੀਅਤ ਨਹੀਂ ਹੈ। ਉਹਨਾਂ ਨੂੰ ਅਪੀਲ ਕਰਨੀ ਚਾਹੀਦੀ ਕਿ ਆ ਵੀਡੀਓ ਦੇ ਵਿੱਚ ਆ ਵੀ ਇੱਕ ਚੀਜ਼ ਸਾਹਮਣੇ ਆਈ, ਇਸ ਕਰਕੇ ਆਪਣੇ ਫੈਸਲੇ ਨੂੰ ਮੁੜ ਤੋਂ ਵਿਚਾਰੋ, ਇੰਨੀ ਗੱਲ ਹੈ। ਉਹਨਾਂ ਨੂੰ ਅਸੀਂ ਕਰਨ ਨੂੰ ਤਿਆਰ ਨਹੀਂ ਹੈ। ਤੇ ਸੁਖਬੀਰ ਬਾਦਲ ਨੂੰ ਕਹੀ ਜਾਂਦੇ ਜੀ ਜਥੇਦਾਰ ਨੂੰ ਥਾਪਿਆ ਹੋਊਗਾ, ਅਸੀਂ ਕੀ ਲੈਣਾ? ਮੈਂ ਕਹਿੰਦਾ ਜੀ ਭੁੱਲ ਹੀ ਜਾਓ। ਮੈਂ ਕਹਿੰਦਾ ਕਿਸੇ ਅਖਬਾਰ ਦੇ ਪ੍ਰੈਸ ਰਿਪੋਰਟ ਨੇ ਫੈਸਲਾ ਸੁਣਾ ਦਿੱਤਾ, ਰੌਲਾ ਤੁਸੀਂ ਫੈਸਲੇ ਨੂੰ ਵੇਖਣਾ ਕਿ ਉਹ ਸਹੀ ਕਿ ਗਲਤ ਹੈ। ਸੋ ਇਸ ਕਰਕੇ ਮੈਂ ਵੀ ਸਰੋਤੇ ਇਸ ਗੱਲ ਦਾ ਬੜਾ ਚਿੰਤਿਤ ਹੈ, ਕਿਉਂਕਿ ਜਿਹੜੇ ਢਾ ਲੱਗੀ ਜਥੇਦਾਰਾਂ ਦੀਆਂ ਪਦਵੀਆਂ ਨੂੰ, ਉਹ ਤੇ ਵਾਕਿਆ ਇੱਕ ਬਹੁਤ ਵੱਡਾ ਹਮਲਾ
1: ਜੀ।
0: ਉਹ ਲਈ ਬਾਦਲ ਧਰਾ ਜ਼ਿੰਮੇਵਾਰ ਹੈ। ਔਰ ਅੱਜ ਧਰਮਯੁੱਧ ਮੋਰਚੇ ਦੀ ਬਾਦਲਾਂ ਨੇ ਕੱਲ ਗੱਲ ਕੀਤੀ, ਮੈਨੂੰ ਪ੍ਰਭ ਸੰਧੂ ਜੀ ਯਾਦ ਆ ਗਈ
1: ਜੀ
0: ਕਿ ਧਰਮਯੁੱਧ ਮੋਰਚਾ ਇੱਕ ਵਾਰੀ ਉਦੋਂ ਵੀ ਲੱਗਾ ਸੀ ਜਦੋਂ ਬੇਅਦਬੀ ਹੋਈ ਸੀ 2015 ਚ, ਤੇ ਉਦੋਂ ਤੁਹਾਡੀ ਸਰਕਾਰ ਸੀ, ਤੁਸੀਂ ਉਸ ਮੋਰਚੇ ਤੇ ਗੋਲੀਆਂ ਚਲਾਈਆਂ ਸੀ। ਅੱਜ ਤੁਸੀਂ ਕਹਿੰਦੇ ਮੋਰਚਾ ਲਾਉਣਾ ਬਾਦਲ ਕਿਹੜੇ? ਅਸੀਂ ਬਾਦਲਾਂ ਦੀ ਗੱਲ ਤੇ ਕਰਦੇ ਹੀ ਨੀ, ਬਾਦਲ ਤੇ ਬੋਲਣ ਯੋਗ ਹੀ ਨੀ ਪੰਜਾਬ ਦੇ ਵਿੱਚ। ਬਾਦਲਾਂ ਨੂੰ ਛੱਡ ਦਿਓ, ਬਾਦਲਾਂ ਦੀ ਪਾਰਟੀ ਨੂੰ ਛੱਡ ਦਿਓ, ਉਸ ਜੁੰਡਲੀ ਨੂੰ ਛੱਡ ਦਿਓ। ਰੌਲਾ ਜਿਸ ਗੱਲ ਦਾ ਹੈ ਕਿ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਇੱਕ ਸੁਣਾਇਆ ਗਿਆ ਫੈਸਲਾ ਹੈ, ਉਹ ਫੈਸਲਾ ਇੱਕ ਵੀਡੀਓ ਨੂੰ ਆਧਾਰਿਤ ਹੈ, ਕਿਸੇ ਦੇ ਮਨ ਦੀ ਉਪਚਨੀ, ਔਰ ਉਹ ਵੀਡੀਓ ਸਾਬਤ ਹੋ ਚੁੱਕੀ ਹੈ, ਦੋਹਾਂ ਧਿਰਾਂ ਨੇ ਸਾਬਤ ਕਰਤੀ ਕਿ ਵੀਡੀਓ ਸੱਚੀ ਹੈ। ਹੁਣ ਸਿਰਫ ਫੈਸਲਾ ਇਹ ਕਰਨਾ ਕਿ ਵਿਅਕਤੀ ਭਗਵੰਤ ਮਾਨ ਹੈ ਜਾਂ ਨਹੀਂ, ਸਿਰਫ ਇੰਨਾ ਹੈ ਮਸਲਾ। ਸੋ ਇਸ ਕਰਕੇ ਇਹ ਬੜਾ ਕੋਈ ਉਲਝਿਆ ਮਸਲਾ ਨਹੀਂ, ਇਹਨੂੰ ਸਿਆਸੀ ਤੌਰ ਤੇ ਉਲਝਾਈਏ ਨਾ, ਇਹਨੂੰ ਮੁਕਾਉਣ ਦੇ ਲਈ ਅਪੀਲ ਕਰੀਏ ਜਥੇਦਾਰ ਸਾਹਿਬ ਨੂੰ ਕਿ ਜਥੇਦਾਰ ਸਾਹਿਬ ਆ ਇੱਕ ਨਵੀਂ ਚੀਜ਼ ਸਾਹਮਣੇ ਆ ਗਈ ਹੈ, ਜੇ ਵਾਕਈ ਭਗਵੰਤ ਮਾਨ ਨਹੀਂ ਤੇ ਤੁਸੀਂ ਫੈਸਲੇ ਨੂੰ ਮੁੜ ਤੋਂ ਵਿਚਾਰ ਲਓ, ਤੇ ਉਧਰ ਭਗਵੰਤ ਮਾਨ ਨੂੰ ਕਹੀਏ ਕਿ ਸਰਕਾਰ ਤੇਰੀ ਹੈ। ਹੁਣ ਤਾਂ ਤੂੰ ਕਹਿ ਨਹੀਂ ਸਕਦਾ ਜੀ ਕਾਂਗਰਸ ਮੇਰੀ ਮਦਦ ਨਹੀਂ ਕਰਦੀ, ਸਰਕਾਰ ਉਹਦੀ ਹੈ ਜਾਂ ਅਕਾਲੀਆਂ ਦੀ, ਕਾਰਵਾਈ ਕਾਨੂੰਨੀ ਲਿਆ ਸਮਰੇ ਨੂੰ ਸੱਦ ਕੇ ਆਪਾਂ ਪੁੱਛ ਲਈਏ ਨਾਲ ਚਾਰ ਬੰਦਿਆਂ ਚ ਬਿਠਾ ਕੇ ਕਿ ਭਾਈ ਕਿਹਦੀ ਤਸਵੀਰਾਂ ਤੇ ਕਿਹਦੀ ਵੀਡੀਓ ਹੈ। ਜਾਂਚ ਸਰਕਾਰੀ ਲੈਬੋਰਟਰੀ ਤੋਂ, ਕਿਸੇ ਅਮਰੀਕਾ ਦੀ ਤੋਂ ਕਰਾ ਲਾ, CBI ਤੋਂ ਜਾਂਚ ਕਰਾ ਲਾ, ਨਾਲੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਜੂ, ਉਹ ਵੀ ਤੇ ਇਸ ਗੱਲ ਤੋਂ ਬਚ ਰਿਹਾ ਨਾ। ਘਰ ਦੀ ਸਾਰੀ ਕੁਛ ਜਾਂਚ ਕਰਾਈ ਜਾਂਦਾ ਆਪ ਹੀ, ਉਹ ਜਿਹੜੀ ਤੁਸੀਂ ਕਹਿੰਦੇ ਹੁੰਦੇ ਕਿ ਆਪ ਹੀ ਮੈਂ ਰੱਜੇ ਪੁੱਜੇ, ਦੱਸੋ ਇਸ ਕਰਕੇ ਇਹ ਚੀਜ਼ ਹੈ ਨਾ ਸੰਧੂ ਸਾਹਿਬ, ਬੜੀ ਸ਼ੱਕੀ ਹੈ, ਅਸੀਂ ਉਲਝ ਗਏ ਇਸ ਮਸਲੇ ਵਿੱਚ, ਤਾਂ ਉਲਝੀਏ ਨਾ।
1: ਸੋ ਬਿਲਕੁਲ ਜੀ, ਮਾਝੇ ਦੇ ਮਝੇਲਾਂ ਵਾਸਤੇ ਖੁਸ਼ਖਬਰੀ ਆ ਵੀ ਮਾਝਾ ਸਪੋਰਟਸ ਐਂਡ ਕਲਚਰ ਕਲੱਬ ਮਾਝਾ ਪਿਕਨਿਕ ਲੈ ਕੇ ਆ ਰਿਹਾ, ਜਿੰਨੇ ਵੀ ਮਾਝੇ ਦੇ ਵੱਲੋਂ ਬਿਲੋਂਗ ਕਰਦੇ ਸੱਜਣ ਮਿੱਤਰ ਆ ਸਾਡੇ, ਸੋ ਜਿੰਨੇ ਵੀ ਦੋਸਤ ਆ ਮਾਝੇ ਵਾਲੇ ਜੋ ਅੰਮ੍ਰਿਤਸਰ ਦੇ ਆਸ ਪਾਸ ਦੇ ਏਰੀਆ ਦੇ ਵਿੱਚ ਰਹਿਣ ਵਾਲੇ, ਇਹਨਾਂ ਵਾਸਤੇ ਖੁਸ਼ਖਬਰੀ ਹੈ ਕਿ 11 ਜੁਲਾਈ ਨੂੰ 11 ਵਜੇ ਸਵੇਰੇ ਸ਼ੁਰੂ ਹੋ ਜਾਣੀ ਹੈ ਅਤੇ 6 ਵਜੇ ਤੱਕ ਮਾਝਾ ਪਿਕਨਿਕ ਚੱਲਣੀ ਹੈ। ਤੁਸੀਂ ਆਪਣੇ 11 ਦੋਸਤਾਂ ਭੈਣ ਭਰਾਵਾਂ ਨੂੰ ਮਿਲਣਾ, ਗੁਆਚੇ ਹੋਏ ਬੇਲੀਆਂ ਸੱਜਣਾਂ ਨੂੰ ਮਿਲਣਾ, ਤਾਂ ਮਾਝਾ ਪਿਕਨਿਕ ਦੇ ਵਿੱਚ ਮਿਲ ਸਕਦੇ ਹੋ, ਬਹੁਤ ਸਾਰੇ ਸੱਜਣ ਮਿੱਤਰ ਤੁਹਾਨੂੰ ਮਿਲ ਜਾਣੇ ਆ ਮਾਝਾ ਪਿਕਨਿਕ ਦੇ ਵਿੱਚ। ਸੋ ਇਹ ਹੋ ਰਹੀ ਹੈ ਜੀ ਮੇਫੀਲਡ ਐਂਡ ਗੋਰ ਰੋਡ ਦੇ ਉੱਪਰ, ਖੁੱਲ੍ਹੀ ਡੁੱਲੀਆਂ ਹਵਾਵਾਂ ਦੇ ਵਿੱਚ, ਖੁੱਲ੍ਹੇ ਡੁੱਲੇ ਮਾਹੌਲ ਦੇ ਵਿੱਚ ਮਾਝਾ ਪਿਕਨਿਕ ਮਨਾਈ ਜਾਣੀ ਆ। ਸੋ ਡੇਟ ਨੋਟ ਕਰ ਲਓ ਜੀ, ਸੈਂਟ ਪੈਟ੍ਰਿਕ ਚਰਚ ਗਰਾਊਂਡ ਦੇ ਵਿੱਚ ਹੋਣੀ ਹੈ, 11873 ਗੋਰ ਰੋਡ ਬਰੈਂਪਟਨ, ਅਤੇ ਨੰਬਰ ਤੁਹਾਨੂੰ ਦੇ ਦਈਏ ਮਾਝਾ ਪਿਕਨਿਕ ਦੇ ਔਰਗਨਾਈਜ਼ਰਸ ਦਾ, 416-5164-4507-416-5613-9079 ਸਰਦਾਰ ਸੋਹੀ ਸਾਹਿਬ ਨੇ। ਸੋ ਇਹਨਾਂ ਨਾਲ ਤੁਸੀਂ ਗੱਲਬਾਤ ਕਰ ਲਓ, ਕੋਈ ਵੀ ਪਿਕਨਿਕ ਦੇ ਗੱਲਬਾਤ ਰਿਲੇਟਡ ਟਾਈਮ ਨੂੰ, ਸਮੇਂ ਨੂੰ ਜਾਂ ਐਡਰੈਸ ਨੂੰ ਲੈ ਕੇ ਕਰਨੀ ਆ, ਤਾਂ ਸੋਹੀ ਸਾਹਿਬ ਹੋਣਾ ਦਾ ਨੰਬਰ 416-5164-4507, ਤੋਂ ਨਾਲ ਦੀ ਨਾਨਕ ਰੈਨੋਵੇਸ਼ਨ ਨੂੰ ਯਾਦ ਰੱਖਣਾ, ਨਾਨਕ ਰੈਨੋਵੇਸ਼ਨ, ਤੁਸੀਂ ਘਰ ਦੀ ਰੈਨੋਵੇਸ਼ਨ ਕਰਾਉਣੀ ਆ, ਬੇਸਮੈਂਟ ਬਣਾਉਣੀ ਆ, ਕੰਕਰੀਟ ਦਾ ਕੰਮ ਕਰਾਉਣਾ ਆ, ਤਾਂ ਤੁਸੀਂ ਨਾਨਕ ਰੈਨੋਵੇਸ਼ਨ ਨੂੰ ਯਾਦ ਰੱਖੋ, ਨਾਨਕ ਰੈਨੋਵੇਸ਼ਨ। ਸੋ 905-673-3337 ਸਟੂਡੀਓ ਕਿਉਂਕਿ ਨੰਬਰ, ਬਹੁਤ ਸਾਰੀਆਂ ਕਾਲਜ ਵੀ ਨੇ। ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
6: ਸਤਿ ਸ਼੍ਰੀ ਅਕਾਲ, ਤੁਹਾਨੂੰ ਰਮੇਸ਼ ਜੀ। ਅਸਲ ਚ ਸੰਧੂ ਸਾਹਿਬ ਮਾਝਾ ਜਿਹੜਾ ਨਿਰਾ ਅੰਮ੍ਰਿਤਸਰ ਨਹੀਂ ਹੈ, ਜਿੰਨਾ ਵੀ ਬਾਰਡਰ ਦਾ ਮੂਹਰਲਾ ਪਾਰਟ ਆ ਪੰਜਾਬ ਦਾ, ਚਾਹੇ ਉਹ
1: ਆਪਾਂ ਧੁਰਾ ਕਹਿ ਦਿੰਦੇ ਨਾ ਕਿ ਇਹ ਜਿਹੜਾ ਮਾਝੀ ਦਾ ਜਿਹੜਾ ਧੁਰਾ ਆ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੀ ਆਪਾਂ ਸ਼ੁਰੂ ਕਰਦੇ ਹਾਂ।
6: ਨਹੀਂ ਨਹੀਂ, ਉਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ, ਪਰ ਮਾਝਾ ਲਫ਼ਜ਼ ਇਸਤੇਮਾਲ ਹੁੰਦਾ ਜਦੋਂ ਆਪਾਂ ਪਾਕਿਸਤਾਨ ਬਾਰਡਰ ਦਾ ਮੂਹਰਲਾ ਮਾਝਾ ਹਮੇਸ਼ਾ ਨਾ ਆਪਾਂ ਜਦੋਂ ਹਲ ਜੋੜਦੇ ਸੀ ਆਪਾਂ ਮਾਝਾ ਪਾਉਂਦੇ ਸੀ ਹਲਾਂ ਦੇ ਪੰਜਾਲੀ ਨੂੰ, ਮੂਹਰਲੇ ਪਾਸੇ ਨੂੰ ਮਾਝਾ ਕਹਿੰਦੇ ਸੀ ਆਪਾਂ। ਨੀ ਚਲਦੇ
1: ਜੀ ਜੀ ਸੰਤ ਸਾਹਿਬ, ਆਪਾਂ ਸਮਾਂ ਘਟਿਆ ਤੇ ਤੁਸੀਂ ਆਪਾਂ ਮੁੱਦੇ ਤੇ ਆਈਏ।
6: ਮੁੱਦਾ ਮੇਰਾ ਇਹ ਆ ਕਿ ਸਾਨੂੰ ਇਹਨਾਂ ਧਾਰਮਿਕ ਮੁੱਦਿਆਂ ਤੇ ਬਹੁਤ ਇਮੋਸ਼ਨਲ ਕਰਕੇ ਇਹ ਸਾਨੂੰ ਇਸਤੇਮਾਲ ਕਰ ਜਾਂਦੇ ਆ। ਮੈਂ ਇੰਨੀ ਗੁਜ਼ਾਰਿਸ਼ ਕਰਨੀ ਚਾਹੁੰਦਾ ਕਿ ਅਸੀਂ ਹੁਣ ਨਿਆਣੇ ਨਹੀਂ ਹੈਗੇ ਕਿ ਕਿੱਥੇ ਕੌਣ ਕੀ ਕਰ ਰਿਹਾ, ਆਪਾਂ ਨਾ ਲੈ ਕੇ ਕਹਾਂਗੇ ਤੇ ਲੋਕੀ ਗੁੱਸਾ ਕਰਨਗੇ। ਸਾਨੂੰ ਆਪ ਸਮਝਦਾਰ ਬਣਨਾ ਪੈਣਾ ਵੀ ਕਿਹੜਾ ਬੰਦਾ ਕੀ ਕਰ ਰਿਹਾ, ਕਿੱਥੇ ਸਾਨੂੰ ਵਰਤਿਆ ਜਾ ਰਿਹਾ, ਸਾਨੂੰ ਸਿਆਣੇ ਬਣਨਾ ਪਊਗਾ। ਇੰਨੀ ਗੱਲ ਕਹਿਣੀ ਚਾਹੁੰਦੀ
1: ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। 905-673-3337 ਜੀ ਰਮੇਸ਼ ਜੀ,
0: ਉੱਥੇ ਜਤਿੰਦਰਪਾਲ ਮਲਹੋਤਰਾ ਭਾਜਪਾ ਵਾਲਾ ਜਿਹੜਾ ਚੰਡੀਗੜ੍ਹ ਦਾ ਪ੍ਰਧਾਨ ਹੈ, ਉੱਥੇ ਕਹਿ ਗਿਆ ਜੀ ਇਹੀ ਗੱਲ ਕਿ ਪੰਜਾਬੀ ਜਿਹੜੇ ਆ ਇਮੋਸ਼ਨਲ ਬਲੱਡੀ ਫੂਲ। ਹੁਣ ਤੇ ਵਾਕਿਆ ਜਿਹੜੀ ਗੱਲ ਅਸੀਂ ਕਹਿੰਦੇ ਉਹ ਤੇ ਸਾਨੂੰ ਨਾਲ ਪੰਜਾਬੀ ਚ ਕਹੀਏ ਠੋਕਵੀਂ ਗਾਲ ਕੱਢ ਕੇ ਗਿਆ
1: ਜੀ, ਬਿਲਕੁਲ।
0: ਸੋ ਇਸ ਕਰਕੇ ਗੱਲ ਬਿਲਕੁਲ ਠੀਕ ਹੈ, ਮੈਂ ਤਾਂ ਬੇਨਤੀ ਕੀਤੀ ਕਿ ਇਮੋਸ਼ਨਲ ਹੋਈਏ, ਪਰੰਤੂ ਉਹਨਾਂ ਮਸਲਿਆਂ ਚ ਜਿੱਥੇ ਇਮੋਸ਼ਨਲ ਹੋਣਾ ਚਾਹੀਦਾ ਹੈ, ਜਿੱਥੇ ਮਸਲਾ ਪੰਜਾਬ ਦੀ ਡਿਵੈਲਪਮੈਂਟ ਦਾ, ਪੰਜਾਬ ਦੇ ਵਿਕਾਸ ਦਾ, ਪੰਜਾਬ ਦੀ ਜਵਾਨੀ ਦਾ, ਪੰਜਾਬ ਦੇ ਭਵਿੱਖ ਦਾ, ਉੱਥੇ ਇਮੋਸ਼ਨਲ ਨਾ ਹੋਈਏ, ਉੱਥੇ ਆਪਾਂ ਬਿਲਕੁਲ ਨਾ ਇੱਕ ਤਰਕਸ਼ੀਲ ਵਿਚਾਰਧਾਰਾ ਤੇ ਖੜ ਕੇ ਫੈਸਲਾ ਲਈਏ।
1: ਬਿਲਕੁਲ ਜੀ, ਤਾਂ ਕਿ ਆਪਾਂ ਪੰਜਾਬ ਨੂੰ ਐਸੇ ਹੱਥਾਂ ਦੇ ਵਿੱਚ ਦਈਏ ਕਿ ਜਿੱਥੇ ਸਾਨੂੰ ਲੱਗੇ ਕਿ ਹੁਣ ਅਸੀਂ ਪੀਸਫੁਲੀ ਬੈਠ ਸਕਦੇ ਹਾਂ। ਸੋ 905-673-3337 ਲਿਵਾਨਾ ਬੈਲੈਂਸ ਸਪਾ ਦਾ ਮੈਸੇਜ ਦੇ ਦਈਏ। ਮਸਾਜ ਥੈਰੇਪਿਸਟ ਬਿਊਟੀ ਸਰਵਿਸ ਲੱਭ ਰਹੇ ਸੀ ਤਾਂ ਲਿਵਾਨਾ ਬੈਲੈਂਸ ਸਪਾ, ਪ੍ਰੋਫੈਸ਼ਨਲ ਥੈਰੇਪਿਸਟ, ਰਜਿਸਟਰਡ ਥੈਰੇਪਿਸਟ, ਹਾਈਜੀਨਿਕ ਇਨਵਾਇਰਮੈਂਟ ਅਤੇ ਐਡਵਾਂਸ ਇਕਿਊਪਮੈਂਟ, ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਬਾਡੀ ਕੰਟੋਰਿੰਗ ਅਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਬਿਊਟੀ ਅਤੇ ਥੈਰੇਪੀ ਦੇ ਵਿੱਚ ਮਿਲਣਗੀਆਂ ਤੁਹਾਨੂੰ ਲਿਵਾਨਾ ਵੈਲਨੈਸ ਸਪਾ ਤੋਂ। 416-886-5385-4168-81-5385। ਔਰ ਨਾਲ ਦੀ ਨਾਲ ਇੱਕ ਮੈਸੇਜ ਰਹਿ ਗਿਆ ਤੁਹਾਨੂੰ ਦੇ ਦਈਏ, ਆਲ ਵੇ ਰੂਫਰਸ ਦਾ। ਤੁਸੀਂ ਘਰ ਦੀ ਛੱਤ ਠੀਕ ਕਰਵਾਉਣੀ ਆ, ਨਵੀਂ ਪਵਾਉਣੀ ਆ, ਤਾਂ ਤੁਸੀਂ ਆਲ ਵੇ ਰੂਫਰਸ ਨਾਲ ਗੱਲਬਾਤ ਕਰੋ, ਕਿਉਂਕਿ 15 ਸਾਲਾਂ ਦਾ ਐਕਸਪੀਰੀਅੰਸ ਆ, ਸਿੰਗਲ ਰੂਫ ਆ, ਫਲੈਟ ਰੂਫ ਆ, ਮੈਟਲ ਰੂਫ ਆ, ਤਾਂ ਆਲ ਵੇ ਰੂਫਰ ਨਾਲ ਗੱਲਬਾਤ ਕਰੋ। ਜੀ ਟੀ ਦੇ ਅਰਾਊਂਡ ਸੇਵਾਵਾਂ ਦਿੰਦੇ ਨੇ, ਕਿਚਨਰ, ਕੈਂਬਰਿਜ, ਲੰਡਨ, ਗਲਫ, ਹਮਿਲਟਨ, ਬੈਰੀ, ਜਾਰਜ ਟਾਊਨ। 647-505-0943-6475-05-0943 ਬਹੁਤ ਸਾਰੀਆਂ ਕਾਲਜ ਨੇ, ਪਰ ਇੱਕ ਕੁਇਕਲੀ ਜਿਹਾ ਇਨਫੋਰਮੇਸ਼ਨ ਦਾ ਮੈਸੇਜ ਲੈ ਲਈਏ। ਮੋਨਾ ਮਹਿੰਗੀ ਜੀ ਸਾਡੇ ਨਾਲ ਜੁੜੇ ਹੋਏ ਨੇ। ਮੋਨਾ ਜੀ, ਆਪਣਾ ਨੰਬਰ ਔਰ ਪ੍ਰੋਪਰ ਇੱਕ ਵਾਰ ਫਿਰ ਇੰਸ਼ੋਰੈਂਸ ਦਾ ਸ਼ਾਰਟ ਜਿਹਾ ਆਪਾਂ ਮੈਸੇਜ ਦੇ ਦਈਏ ਆਪਣੇ ਸਰੋਤਿਆਂ ਨੂੰ ਜੀ।
7: ਜ਼ਰੂਰ ਪ੍ਰਭ ਜੀ, ਜਦੋਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਅਕਸਰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਦੀ, ਮੋਰਗੇਜ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਬਸ ਮੈਂ ਇੰਨਾ ਜ਼ਰੂਰ ਮੈਸੇਜ ਦੇਣਾ ਚਾਹੂੰਗੀ, ਜੇ ਕਿਸੇ ਵੀ ਪਰਸਨ ਦੀ ਕਦੇ ਵੀ ਕੋਈ ਪਾਲਿਸੀ ਡਿਕਲਾਈਨ ਹੋਈ ਹੋਵੇ, ਕੋਈ ਰੇਟਿਡ ਹੋਈ ਹੈ, ਕਿਸੇ ਇੰਸ਼ੋਰੈਂਸ ਕੰਪਨੀ ਨੇ ਨਾ ਕੀਤੀ ਹੈ ਤੁਹਾਨੂੰ ਕਿ ਅਸੀਂ ਲਾਈਫ ਇੰਸ਼ੋਰੈਂਸ ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੁਹਾਨੂੰ ਨਹੀਂ ਪ੍ਰੋਵਾਈਡ ਕਰ ਸਕਦੇ ਬਿਕੋਜ਼ ਆਫ ਹੈਲਥ ਹਿਸਟਰੀ ਦੇ ਕਰਕੇ, ਤਾਂ ਤੁਸੀਂ ਸਾਨੂੰ ਜ਼ਰੂਰ ਕੰਟੈਕਟ ਕਰੋ। ਸਾਡੇ ਕੋਲ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪਾਲਿਸੀਜ਼ ਹੈ ਜਿਹਦੇ ਵਿੱਚ ਕਿ ਜੇ ਤੁਹਾਡੀ ਏਜ 85 ਤੋਂ ਘੱਟ ਦੀ ਹੈਗੀ ਹੈ ਤੁਹਾਨੂੰ ਪਾਲਿਸੀ ਮਿਲ ਸਕਦੀ ਹੈ। ਐਂਡ ਜੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਚਾਹੁੰਦੇ ਹੈਗੇ ਹੋ ਤਾਂ ਵੀ, ਜੇ ਉਹਦੇ ਵਿੱਚ ਵੀ ਤੁਹਾਨੂੰ ਕੋਈ ਹੈਲਥ ਇਸ਼ੂਜ਼ ਹੈਗੇ ਨੇ, 65 ਤੋਂ ਘੱਟ ਦੀ ਉਮਰ ਹੈਗੀ ਹੈ, ਤੁਹਾਨੂੰ ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਨਾਲ ਕਵਰ ਕੀਤਾ ਜਾ ਸਕਦਾ ਹੈ। ਸੋ ਤੁਹਾਨੂੰ ਕੋਈ ਵੀ ਇਸ ਤਰੀਕੇ ਦੀ ਰਿਕੁਆਇਰਮੈਂਟ ਹੈ ਲਾਈਫ ਇੰਸ਼ੋਰੈਂਸ ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ, ਜਾਂ ਬੱਚਿਆਂ ਦੀ RESP, ਜਾਂ ਫਿਰ ਆਪਣੀ ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜ਼ਰੂਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ। 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ, ਜਾਂ ਮੈਨੂੰ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ, 416-509-1509, 416-509-1509। ਥੈਂਕ ਯੂ ਸੋ ਮਚ ਪ੍ਰਭ ਜੀ ਟਾਈਮ ਦੇਣ ਲਈ,
1: ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ ਇੰਸ਼ੋਰੈਂਸ ਦੇ ਬਾਬਤ ਸੇਵਾਵਾਂ ਲੈਣ ਦੇ ਲਈ, 905-673-3337। ਔਰ ਨਾਲ ਦੀ ਨਾਲ ਨਾਨਕ ਰੈਨੋਵੇਸ਼ਨ ਦੀ ਗੱਲਬਾਤ ਕਰ ਰਹੇ ਸੀ, ਤੁਸੀਂ ਬੇਸਮੈਂਟ ਬਣਵਾਉਣੀ ਆ, ਕੰਕਰੀਟ ਦਾ ਕੰਮ ਕਰਵਾਉਣਾ ਆ, ਤਾਂ ਨਾਨਕ ਰੈਨੋਵੇਸ਼ਨ ਨੂੰ ਯਾਦ ਰੱਖਣਾ ਆ, 416-902-9293, 416-902-9293 ਨਾਨਕ ਰੈਨੋਵੇਸ਼ਨ। ਅਤੇ ਕਮਲ ਜੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸ਼ਾਰਟ ਰੱਖਿਓ ਤਾਂ ਕਿ ਤੁਹਾਡੀ ਸਵਾਲ ਦਾ ਜਵਾਬ ਮਿਲ ਜੇ।
8: ਬਿਲਕੁਲ, ਤੁਸੀਂ ਲੇਟ ਹੀ ਬਾਹਲਾ ਕਰਤਾ, ਖਰਿਆ ਨੀ, ਕੋਈ ਗੱਲ ਨੀ ਸਰ, ਮੈਂ ਤੇ ਸਿਰਫ ਇੰਨਾ ਹੀ ਕਹਿਣਾ ਸਰ ਜੀ, ਵੀ ਪੰਜਾਬ ਦੇ ਜਿੰਨੇ ਵੀ ਮਸਲੇ ਆ, ਪੰਜਾਬੀ ਲੋਕ ਜਿਹੜੇ ਬਹੁਤ ਜ਼ਿਆਦਾ ਸਿਆਣੇ ਆ ਮੇਰੇ ਜੀ, ਤੇ ਉਹ ਜੇ 95-92 ਦੇ ਸਕਦੇ ਤਾਂ 117 ਵੀ ਦੇ ਸਕਦੇ ਆ, ਬਹੁਤ ਸਿਆਣੇ ਨੇ, ਬਤਾ ਸਕਦੇ ਹੋ ਤੇ ਜੋ ਅੱਜ ਕੱਲ ਚੱਲ ਰਿਹਾ ਆ ਸਾਰੀ ਦੁਨੀਆ ਜਾਣਦੀ ਆ, ਔਰ ਜੋ ਗੋਦੀ ਮੀਡੀਆ ਵੀ ਬੋਲ ਰਿਹਾ ਭਗਵੰਤ ਮਾਨ, ਭਗਵੰਤ ਮਾਨ, ਭਗਵੰਤ ਮਾਨ, ਭਗਵੰਤ ਮਾਨ ਸਰ, ਉਨੀ ਉਸ ਬੰਦੇ ਦੀ ਚੜ੍ਹਾਈ ਹੋ ਰਹੀ ਆ, ਬੜਾ ਆਨੈਸਟ ਬੰਦਾ ਆ।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਬਿਲਕੁਲ ਜੀ, ਜੀ ਸਰ ਸ਼ਾਰਟ ਜਿਹਾ ਕੁਛ ਰਮੇਸ਼ ਜੀ ਤੁਸੀਂ।
0: ਚਲੋ ਅਸੀਂ ਵੀ ਇਹ ਗੱਲ ਬਿਲਕੁਲ ਠੀਕ ਹੈ, ਗੱਲ ਇਹੋ ਇੱਥੇ ਲੋਕਤੰਤਰ ਦੀ ਪਰਖ ਦਾ ਇੱਕੋ ਇੱਕ ਢੰਗ ਹੈ ਵੋਟਾਂ। ਇਹ ਗੱਲ ਸਰੋਤਿਓ ਵੋਟਾਂ ਤੇ ਸਿੱਟਦੇ ਆ, 95 ਚੋਂ 117 ਜਾਂਦੀਆਂ ਜਾਂ 94 ਜਾਂ 96 ਹੁੰਦੀਆਂ ਨੇ, ਕਿੱਥੇ ਕਰਦੀਆਂ ਨੇ, ਮੈਂ ਕੋਈ ਬਹੁਤ ਵੱਡਾ ਦਾਅਵਾ ਨਹੀਂ ਕਰਦਾ। ਇਹਦੇ ਲਈ ਮੈਂ ਇਹੀ ਕਹੂੰਗਾ ਕਿ ਇੰਤਜ਼ਾਰ ਕਰਦੇ ਆ, ਰਲ ਮਿਲ ਕੇ ਵੋਟਾਂ ਬਸ ਸਿਰ ਤੇ ਆ ਗਈਆਂ, ਤੇ ਉਹਦੇ ਵਿੱਚ ਪੰਜਾਬੀਆਂ ਨੇ ਵਾਕਈ ਸਿਆਣਪ ਨਾਲ ਫੈਸਲਾ ਕਰ ਦੇਣਾ ਆ ਕਿਹਨੂੰ ਕਿੰਨੀਆਂ ਵੋਟਾਂ ਤੇ ਕਿਹਨੂੰ ਕਿੰਨੀਆਂ ਸੀਟਾਂ।
1: ਬਿਲਕੁਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਮੇਸ਼ ਜੀ। ਕੱਲ੍ਹ ਨੂੰ ਜੁੜਦੇ ਹਾਂ ਨਵੀਆਂ ਖਬਰਾਂ ਨਵੀਆਂ ਗੱਲਾਂ ਬਾਤਾਂ ਦੇ ਨਾਲ। ਕੱਲ੍ਹ ਨੂੰ ਹੋਰ ਜ਼ਿਆਦਾ ਲੰਬੀਆਂ ਗੱਲਾਂ ਹੋਣਗੀਆਂ, 2 ਘੰਟੇ ਦਾ ਪ੍ਰੋਗਰਾਮ, ਫਿਰ ਗੱਲਾਂ ਬਾਤਾਂ ਕਰਦੇ ਹਾਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਮੇਸ਼ ਜੀ।
0: ਸੰਤੂ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ।
1: ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ। ਸ਼ਾਮ ਨੂੰ ਮਿਲਦੇ ਹਾਂ ਅਤੇ ਕੱਲ੍ਹ ਨੂੰ ਫਿਰ ਮਿਲਾਂਗੇ 9-6 to 8 ਅਤੇ ਰਾਤ ਨੂੰ 9 to 10 ਰੇਡੀਓ ਪ੍ਰੋਗਰਾਮ ਉਡਾਉਣ ਦੇ ਵਿੱਚ। ਅਤੇ ਬਹੁਤ ਸਾਰੀਆਂ ਕਾਲਜ਼ ਰਹਿ ਜਾਂਦੀਆਂ ਕਿਉਂਕਿ ਕਾਲਜ਼ ਹੁੰਦੀਆਂ ਬਹੁਤ ਜ਼ਿਆਦੀਆਂ, ਸੋ ਮਾਫ਼ ਕਰਿਓ। ਸੋ ਕੱਲ੍ਹ ਨੂੰ ਆਪਾਂ ਗੱਲਾਂ ਬਾਤਾਂ ਕਰਾਂਗੇ। ਸੋ ਕਮਲਜੀਤ ਜੀ, ਕੱਲ੍ਹ ਨੂੰ ਟਾਈਮ ਨਾਲ ਕਾਲ ਕਰਿਓ, ਫਿਰ ਕੱਲ੍ਹ ਨੂੰ ਖੁੱਲ੍ਹੀਆਂ ਗੱਲਾਂ ਬਾਤਾਂ ਕਰਾਂਗੇ। ਸੋ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅਤੇ ਖੁਸ਼ ਰਹੋ, ਆਬਾਦ ਰਹੋ, ਅੱਜ ਦੇ ਖੂਬਸੂਰਤ ਦਿਨ ਨੂੰ ਇੰਜੋਏ ਕਰੋ।

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡਾਇਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ $90,000 ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਪੰਜਾਬੀ ਲਹਿਰਾਂ,
4: ਪੰਜਾਬੀ ਲਹਿਰਾਂ,
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
7: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

0: Rich Mohan. Contact us at richmohan.com.
1: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984।
6: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

0: ਵੀਵ ਪ੍ਰੋਗਰਾਮ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਦਾਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਐਂਡ ਹੈਪੀ ਹੈਪੀ ਹੈਪੀ ਫਰਾਈਡੇ, ਕਿਆ ਬਾਤ ਹੈ, ਫਰਾਈਡੇ ਦਾ ਦਿਨ ਆਵੇ ਤੇ ਖੁਸ਼ੀਆਂ ਚਾਹ ਐਕਸਾਈਟਮੈਂਟ ਸਾਂਭਿਆ ਨਹੀਂ ਜਾਂਦਾ ਹੈ। ਸੋ ਫਰਾਈਡੇ ਹੈ, ਬਹੁਤ ਸੋਹਣਾ ਬੜਾ ਖੂਬਸੂਰਤ ਦਿਨ ਹੈ ਅਤੇ ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ ਅੱਜ ਦੇ ਫਰਾਈਡੇ ਦੇ ਇਸ ਖੂਬਸੂਰਤ ਦਿਨ ਦੇ ਵਿੱਚ। ਹੋਰ ਵੀ ਯਾਰ, ਅਸੀਂ ਗਿਆ ਤੁਹਾਡੀ ਜਿਹੜੀ ਸਵੇਰ ਹੈ ਥੋੜ੍ਹੀ ਜਿਹੀ ਇੰਟਰਟੇਨਿੰਗ ਬਣਾਈਏ, ਥੋੜ੍ਹੀ ਜਿਹੀ ਰੌਣਕੀ ਬਣਾਈਏ, ਤੁਹਾਡੀ ਰੂਹ ਖੁਸ਼ ਕਰ ਦਈਏ ਪ੍ਰੋਗਰਾਮ 'ਚ ਮਿੱਠੀਆਂ ਪਿਆਰੀਆਂ ਗੱਲਾਂ ਬਾਤਾਂ ਕਰਦੇ ਹਾਂ। ਅਤੇ ਮੌਸਮ ਬੜਾ ਖੂਬਸੂਰਤ ਹੈ, ਅੱਜ ਕੱਲ੍ਹ ਪਰਸੋਂ ਤਿੰਨ ਦਿਨ ਲੱਗਣਗੀਆਂ ਰੌਣਕਾਂ ਧੁੱਪ ਦੀਆਂ। ਸੋ ਲੈਟਸ ਹੈਵ ਅ ਗੁੱਡ ਟਾਈਮ। ਅਤੇ ਨੰਬਰ ਹੈ ਆਪਣਾ 905-673-3337 905-673-3337 ਤੇ ਆਲਵੇਜ਼ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ। ਅਤੇ ਕੱਲ੍ਹ ਕੈਨੇਡਾ ਵਾਲਿਆਂ ਨੇ ਕਰਾਤੀ ਬਹਿ ਜਾ 6-0 ਦੇ ਫਰਕ ਨਾਲ ਕੈਨੇਡਾ ਨੇ ਕਟਾਰ ਨੂੰ ਹਰਾਇਆ। ਅਤੇ ਮੈਂ ਕਹਿੰਦਾ ਕਿਆ ਕਮਾਲ ਦੀ ਗੇਮ ਸੀ, ਹੈ ਉਹ ਵੀ ਬੀ ਸੀ ਦੇ ਵਿੱਚ ਹੋ ਰਹੀ ਹੋਵੇ ਅਤੇ ਕੈਨੇਡਾ 6-0 ਜਿੱਤੇ। ਸੋ ਕੈਨੇਡਾ ਨੇ ਸਾਰਿਆਂ ਨੂੰ ਬਹੁਤ ਖੁਸ਼ ਕੀਤਾ, ਸਰਪ੍ਰਾਈਜ਼ ਕੀਤਾ, ਕਿਉਂਕਿ 6-0 ਦੇ ਨਾਲ ਜਿੱਤਣਾ ਬੜੀ ਯਾਰ ਵੱਡੀ ਗੱਲ ਹੁੰਦੀ ਹੈ। ਇਟਸ ਨਾਟ ਕੋਈ ਉਹ ਵੀ ਫੀਫਾ ਵਰਲਡ ਕੱਪ ਦੇ ਵਿੱਚ ਕੋਈ ਨਿੱਕੀ ਮੋਟੀ ਇਹ ਜਿੱਤ ਨਹੀਂ, 6 ਗੋਲਸ ਕਰਨੇ। ਸੋ ਗੋ ਕੈਨੇਡਾ ਗੋ। ਅਤੇ ਅੱਜ ਫਿਰ ਦੇਖਦੇ ਹਾਂ ਆਪਣੇ ਯੂ ਐੱਸ ਵਾਲੇ ਕੀ ਕਰਦੇ। ਅੱਜ ਯੂ ਐੱਸ ਦਾ ਵੀ 3 ਵਜੇ ਮੈਚ ਹੈ। ਅੱਜ ਬਹੁਤ ਐਕਸਾਈਟਿੰਗ ਹੋਰ ਟੀਮ ਬ੍ਰਾਜ਼ੀਲ 8:30 ਸ਼ਾਮ ਨੂੰ ਖੇਡ ਰਹੀ। ਅੱਜ ਵੈਸੇ 4 ਮੈਚ ਨੇ, ਹੈ ਸੋ ਵਰਲਡ ਕੱਪ ਦੀਆਂ ਰੌਣਕਾਂ ਅਤੇ ਦੁਨੀਆ ਭਰ ਤੋਂ। ਮੈਂ ਕੱਲ੍ਹ ਪਤਾ ਨਹੀਂ ਸ਼ੋਅ 'ਚ ਕਿਹਾ ਸੀ, ਮੈਂ ਘਰੇ ਗੱਲ ਕਰ ਰਿਹਾ ਸੀ, ਕਿਵੇਂ ਯਾਰ ਲੋਕ ਦੁਨੀਆ ਤੋਂ ਦੁਨੀਆ ਭਰ 'ਚੋਂ ਆਏ ਹੋਏ ਆ, ਕੈਨੇਡਾ, ਅਮੈਰੀਕਾ, ਮੈਕਸੀਕੋ, ਪੂਰੇ ਨੌਰਥ ਅਮੈਰੀਕਾ ਦੇ ਵਿੱਚ। ਅਤੇ ਜਿਹੜੇ ਲੋਕ ਨਾ ਕੁਝ ਯੂ ਐੱਸ ਗਏ, ਯੂ ਐੱਸ ਦਾ ਖਾਣਾ ਪੀਣਾ ਖਾ ਕੇ ਬਹੁਤ ਹੈਰਾਨ ਨੇ। ਕੱਲ੍ਹ ਇੱਕ ਪਤਾ ਨਹੀਂ ਬ੍ਰਿਟਿਸ਼ ਬੰਦਾ ਜਾਂ ਸਕਾਟਲੈਂਡ ਦਾ, ਕਹਿੰਦਾ ਮੈਂ ਯੂ ਐੱਸ ਦਾ ਬਾਰਬੀਕਿਊ ਫੂਡ ਪਹਿਲੀ ਵਾਰ ਖਾਧਾ, ਕਹਿੰਦਾ ਬੱਲੇ ਕਿਆ ਖਾਣਾ, ਬ੍ਰਿਸਕਿਟ, ਰਿਬਸ, ਆਪਣਾ ਵਿੰਗਸ ਆਦਿ। ਚਲੋ ਵਿੰਗਸ ਤਾਂ ਉੱਥੇ ਹੈਗੇ ਆ, ਬਟ ਕੁਝ ਚੀਜ਼ਾਂ ਨੇ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਯਾਰ ਹੋਰ ਕੰਟਰੀਜ਼ ਵਿੱਚ ਉਹ ਆਮ ਹੀ ਨਹੀਂ। ਹੁਣ ਇੱਥੋਂ ਦੇ ਕਈ ਬਰਗਰਸ ਨੇ, ਲੋਕ ਬਰਗਰ ਖਾ ਕੇ ਕਿਹਾ ਯਾਰ ਆਹ ਕੀ ਚੀਜ਼ ਹੈ। ਕਈ ਲੋਕ ਰਿਬਸ ਖਾ ਕੇ ਕਹਿੰਦੇ ਸਾਡੇ ਤਾਂ ਯੂਰਪ ਦੇ ਵਿੱਚ ਰਿਬਸ ਨਹੀਂ ਮਿਲਦੇ। ਇੱਕ ਬੀਬੀ ਕਹਿੰਦੀ ਯਾਰ ਮੈਂ ਐਵੋਕਾਡੋ ਟੋਸਟ ਪਹਿਲੀ ਵਾਰ ਖਾਧਾ, ਉਹ ਬੜੀ ਹੈਰਾਨ ਹੋਈ ਕਿ ਡੰਕਿਨ ਡੋਨਟਸ ਦਾ ਐਵੋਕਾਡੋ ਟੋਸਟ ਕਿੰਨਾ ਸਵਾਦ ਹੈ, ਜਿੱਥੇ ਕਿ ਡੰਕਿਨ ਡੋਨਟਸ ਬੜਾ ਕੋਈ ਪ੍ਰੀਮੀਅਮ ਚਲੋ ਫੂਡ ਨਹੀਂ ਪ੍ਰੋਡਿਊਸ ਕਰਦਾ। ਬਟ ਇਟਸ ਗੁੱਡ ਟੂ ਸੀ ਕਿ ਲੋਕ ਕਿਵੇਂ ਵੱਖਰੀਆਂ ਵੱਖਰੀਆਂ ਕੰਟਰੀਜ਼ ਤੋਂ ਆ ਕੇ ਇੱਕ ਦੂਜੇ ਦੇ ਨਾਲ ਮੈਸ਼ ਹੋ ਰਹੇ ਨੇ, ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰ ਰਹੇ ਆ, ਇੱਕ ਦੂਜੇ ਨਾਲ ਯੂਨੋ ਆਪਣੀ ਕੰਟਰੀ ਦਾ ਪ੍ਰਾਈਡ ਸ਼ੇਅਰ ਕਰ ਰਹੇ ਆ। ਸੋ ਇਟਸ ਯੂਨੋ ਗ੍ਰੇਟ ਥਿੰਗ ਪੂਰੀ ਦੁਨੀਆ ਦੇ ਲਈ। ਅਤੇ ਕੈਨੇਡਾ ਨੂੰ ਇੱਕ ਵਾਰ ਫਿਰ ਮੁਬਾਰਕਾਂ। ਸੋ ਸਟੂਡੀਓ ਦਾ ਨੰਬਰ ਹੈ 905-673-3337 'ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ, 905-673-3337। ਅਤੇ ਵੀਕਐਂਡ ਹੈ, ਤੁਸੀਂ ਯਾਦ ਰੱਖੋ 5 Rivers ਡਕਟ ਕਲੀਨਿੰਗ ਨੂੰ। ਆਪਣੀ ਹਜੇ ਤੱਕ ਵੀ ਡਕਟ ਕਲੀਨਿੰਗ ਨਹੀਂ ਕਰਾਈ ਤਾਂ ਇੰਨਾ ਨਾ ਡਿਲੇ ਕਰੋ ਪਲੀਜ਼। ਸਿਰਫ $150 ਦੇ ਵਿੱਚ ਵੀਕਐਂਡ ਲਈ ਸਪੈਸ਼ਲ ਸੇਲ ਲਾਈ ਹੈ ਇਹਨਾਂ ਨੇ। $150 ਦੇ ਵਿੱਚ ਡਕਟ ਕਲੀਨਿੰਗ ਕਰਾਓ। ਅੱਜ ਹੀ ਕਾਲ ਕਰੋ ਕਿ ਭਾਜੀ ਅੱਜ ਆ ਜਾਓ, ਕੱਲ੍ਹ ਆ ਜਾਓ, ਪਰਸੋਂ ਆ ਜਾਓ। ਕਹਿ ਦਿਓ ਨਵੀਂ ਨੇ ਨੰਬਰ ਦਿੱਤਾ 437-688-7750 437-688-7750 437-688-7750 ਦੇ ਉੱਤੇ ਕਾਲ ਕਰਕੇ ਆਪਣੀ ਡਕਟ ਕਲੀਨਿੰਗ ਤੁਸੀਂ ਜ਼ਰੂਰ ਕਰਵਾਓ। ਉਸ ਦੇ ਨਾਲ ਨਾਲ ਤੁਸੀਂ ਗੱਡੀਆਂ, ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਮਲਟੀਪਲ ਕੰਪਨੀਆਂ ਤੋਂ ਕੋਟ ਲੈ ਕੇ ਤੁਹਾਨੂੰ ਸਭ ਤੋਂ ਘੱਟ ਰਿਨਿਊਅਲ ਜਾਂ ਕੋਟ ਲੈ ਕੇ ਦੇਣਗੇ ਮੈਂਡੀਗਿੱਲ। ਮੈਂਡੀ ਨੂੰ ਕਾਲ ਕਰੋ, ਖਾਸ ਤੌਰ 'ਤੇ ਸਾਡੇ ਕੋਈ ਫਲੀਟ ਓਨਰਸ ਨੇ, ਤੁਸੀਂ ਡਰਾਈਵਰ ਡਰੂਵਰ ਐਡ ਕਰਨੇ ਹੁੰਦੇ ਆ ਤਾਂ ਡੋਂਟ ਵਰੀ, ਮੈਂਡੀ ਤੁਹਾਡੀ ਹੈਲਪ ਕਰਨਗੇ। 6479-299-9509 ਤੁਹਾਡੇ ਇੰਸ਼ੋਰੈਂਸ ਦੇ ਐਕਸਪਰਟ, 6479-299-9509 ਮੈਂਡੀ। ਸਾਡੇ ਨਾਲ ਸਰਬਰਤਨ ਜੀ ਜੁੜ ਚੁੱਕੇ ਨੇ, ਸਰਬ ਜੀ ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ, ਕੁਇਕ ਅਪਡੇਟ ਔਨ ਦਾ ਮਾਰਕੀਟ, ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕਰੈਕਟ ਇਨਫੋਰਮੇਸ਼ਨ ਜਿਹੜੀ ਹੈਗੀ ਸ਼ੇਅਰ ਕੀਤੀ ਜਾਵੇ. ਸਟਿਲ ਦੇਰ ਆਰ ਫਿਊ ਪੀਪਲ ਇਨ ਦਾ ਮਾਰਕੀਟ ਪਲੇਸ, ਕਿਉਂਕਿ ਮੈਨੂੰ ਫੋਨ ਕਾਲ ਆਉਂਦੀਆਂ ਰਹਿੰਦੀਆਂ, ਲੋਕੀ ਸੁਜੈਸ਼ਨ ਲੈਂਦੇ ਨੇ, ਗੱਲਾਂ ਬਾਤਾਂ ਕਰਦੇ ਨੇ, ਤੇ ਮੈਨੂੰ ਉੱਥੋਂ ਅੰਦਾਜ਼ਾ ਲੱਗਦਾ ਹੈਗਾ ਕਿ ਮਾਰਕੀਟ ਦੇ ਵਿੱਚ ਲੋਕੀ ਕਿਸ ਤਰ੍ਹਾਂ ਦਾ ਵਿਊ ਪੁਆਇੰਟ ਜਾਂ ਥੋਟ ਪ੍ਰੋਸੈਸ ਲੈ ਕੇ ਚੱਲ ਰਹੇ ਨੇ. ਸੋ ਸਮ ਪੀਪਲ ਆਰ ਸਟਿਲ ਥਿੰਕਿੰਗ ਟੂ ਸਿਟ ਆਨ ਦਾ ਸਾਈਡ ਲਾਈਨ ਵੇਟਿੰਗ ਫਾਰ ਦਾ ਮਾਰਕੀਟ ਕਰੈਕਸ਼ਨ ਐਂਡ ਆਲ ਦੈਟ. ਤੇ ਮੈਂ ਦੱਸ ਦੂਆਂ, ਖਾਸ ਕਰਕੇ ਏ ਆਈ ਨੂੰ ਲੈ ਕੇ. ਪਹਿਲੀ ਗੱਲ ਇਹ ਹੈਗੀ ਹੈ ਕਿ 1990 ਤੇ ਜਿਹੜਾ 2000 ਦਾ ਟਾਈਮ ਸੀਗਾ, ਜੇ ਆਪਾਂ ਕੰਪੈਰੀਜ਼ਨ ਕਰਨਾ ਅੱਜ ਦੇ ਟਾਈਮ ਨੂੰ, ਤੇ ਬਹੁਤ ਵੱਡਾ ਅੰਤਰ ਹੈ. ਉਦੋਂ ਜਿਹੜੀ ਵੈਲੂਏਸ਼ਨ ਸੀ, ਜੋ ਹੁਣ ਵੈਲੂਏਸ਼ਨ S&P 500 ਦੇ ਨੈਸਡੈਕ ਦੇ ਵਿੱਚ ਚੱਲ ਰਹੀ ਹੈ, ਉਸ ਤੋਂ 2.5 ਗੁਣਾ ਸੀਗੀ. ਇਸੇ ਕਰਕੇ ਉਸ ਵੇਲੇ ਜਿਹੜਾ ਹੈਗਾ ਬਹੁਤ ਵੱਡਾ ਬਬਲ ਬਸਟ ਹੋਇਆ ਸੀਗਾ, ਪਹਿਲਾ ਕਾਰਨ. ਦੂਜਾ ਕਾਰਨ, ਉਦੋਂ ਹਜੇ ਆਪਟੀਕਲ ਫਾਈਬਰ ਵਿਛਾਈ ਜਾ ਰਹੀ ਸੀ, ਇੰਟਰਨੈਟ ਜਿਹੜਾ ਹੈਗਾ, .com ਕੰਪਨੀਆਂ ਬਹੁਤ ਸਾਰੀਆਂ ਮਾਰਕੀਟ 'ਚ ਆਈਆਂ ਸੀਗੀਆਂ. ਬੈਲੈਂਸ ਸ਼ੀਟ ਕਿਸੇ ਦੀ ਕੁਛ ਸੀਗੀ ਨਹੀਂ, ਕੋਈ ਉਹਦੇ ਵਿੱਚ ਸੇਲਸ ਨਹੀਂ ਸੀਗੀਆਂ, ਐਸੈਟਸ ਦੀ ਕੋਈ ਲਾਇਬਿਲਿਟੀਜ਼ ਦੀ ਲਾਇਬਿਲਿਟੀ ਸੀਗੀਆਂ. ਸੋ ਦੇ ਵਰ ਮੈਨੀ ਰੀਜ਼ਨ ਕਿ ਉਹ ਕੈਪੀਟਲ ਐਕਸਪੈਂਡੀਚਰ ਜਿਹੜਾ ਹੈਗਾ, ਜਾਂ ਜਿਹੜੀਆਂ ਕੰਪਨੀਆਂ ਨੇ ਸੋਚਿਆ ਸੀਗਾ ਕਿ ਅਸੀਂ ਆਪਣਾ ਪ੍ਰੂਫ ਪੁਆਇੰਟ ਦੇ ਦਾਂਗੇ, ਦੇ ਨਹੀਂ ਪਾਈਆਂ. ਸੋ ਅੱਜ ਉਹ ਟਾਈਮ ਨਹੀਂ ਹੈਗਾ. ਸੋ ਇਹ ਜਿਹੜੀ ਮਾਰਕੀਟ ਹੈ, ਅਰਨਿੰਗ ਡਰਿਵਨ ਹੈ. ਸੋ ਇਸ ਕਰਕੇ ਇਸ ਤਰ੍ਹਾਂ ਦਾ ਸਸਪੈਂਸ ਮਾਰਕੀਟ 'ਚ ਕ੍ਰੀਏਟ ਕਰਨਾ ਕੋਈ ਫਾਇਦਾ ਨਹੀਂ ਹੈਗਾ. ਯੂ ਵਿਲ ਨਾਟ ਗੇਨ ਮਨੀ ਔਰ ਯੂ ਵਿਲ ਨਾਟ ਗੇਨ ਮੋਮੈਂਟਮ. ਇਹ ਮੈਂ ਜ਼ਿਆਦਾ ਪੁਆਇੰਟ ਨਹੀਂ ਰੇਜ਼ ਕਰਾਂਗਾ, ਥੋੜ੍ਹੇ ਜਿਹੇ ਪੁਆਇੰਟ. ਸੈਕਿੰਡ ਚੀਜ਼, ਕਿ ਮਾਰਕੀਟ ਦੇ ਵਿੱਚ ਜਿਹੜਾ ਬਿਹੇਵੀਅਰ ਹੈ ਉਹ ਅਪ ਐਂਡ ਡਾਊਨ ਦਾ ਹੀ ਹੈ. ਸੋ ਨੋ ਮੈਟਰ ਵਟ ਯੂ ਥਿੰਕ, ਮਾਰਕੀਟ ਵਿਲ ਹੈਵ ਇਟਸ ਓਨ ਕਰੈਕਸ਼ਨਲ ਪੁਆਇੰਟ ਐਂਡ ਆਲਸੋ ਮਾਰਕੀਟ ਵਿਲ ਗਿਵ ਇਟਸ ਓਨ ਅਲਫਾ. ਪ੍ਰੋਬਲਮ ਇਹ ਹੈ ਕਿ ਤੁਹਾਡਾ ਬੇਟਾ ਕਿੱਥੇ ਜਾ ਰਿਹਾ ਹੈਗਾ, ਭਾਵ ਕਿ ਤੁਸੀਂ ਮਾਰਕੀਟ ਦੀ ਐਗਰੀਗੇਟ ਰਿਸਕ ਐਡਜਸਟਡ ਰਿਟਰਨ ਤੋਂ ਕਿੱਥੇ ਖੜੇ ਹੋ, ਡਾਊਨਵਰਡ ਖੜੇ ਹੋ ਜਾਂ ਅਪਵਰਡ ਖੜੇ ਹੋ. ਇਸੇ ਕਰਕੇ 10% ਰਿਟਰਨ ਕੋਈ ਮਾੜੀ ਰਿਟਰਨ ਨਹੀਂ ਹੈ, ਤੇ 20% ਰਿਟਰਨ ਨੂੰ ਵੀ ਐਗਜ਼ੈਂਪਲਰੀ ਰਿਟਰਨ ਨਹੀਂ ਕਿਹਾ ਜਾ ਸਕਦਾ. ਤੀਸਰੀ ਚੀਜ਼, ਤੁਸੀਂ ਆਪਣੇ ਪੈਸੇ ਨੂੰ ਕਿੰਨੇ ਐਕਸ ਵਧਾ ਰਹੇ ਹੋ, ਇਹ ਡਾਇਰੈਕਟਲੀ ਕੋਰਿਲੇਟਡ ਹੈਗਾ ਤੁਹਾਡੇ ਐਕਸ਼ਨਸ ਦੇ ਨਾਲ. ਭਾਵ ਕਿ ਜਦੋਂ ਮੈਂ 21 ਸਾਲ ਪਹਿਲਾਂ ਇਨਵੈਸਟਿੰਗ ਸ਼ੁਰੂ ਕੀਤੀ ਸੀ, ਅੱਜ ਮੈਂ ਉਸ ਤੋਂ 100x ਉੱਪਰ ਬੈਠਾ ਹਾਂ. ਭਾਵ ਕਿ ਜੇ ਮੇਰੀ ਆਪਣੀ ਐਗਰੀਗੇਟ ਰਿਟਰਨ ਦੇਖਾਂ, ਇਟ ਇਜ਼ ਕਮਿੰਗ ਆਊਟ ਮੋਰ ਦੈਨ 19%. ਇਜ਼ ਇਟ ਅ ਗੁੱਡ ਰਿਟਰਨ? ਆਫ ਕੋਰਸ ਯੈਸ. ਓਵਰ ਅ ਪੀਰੀਅਡ ਆਫ 21-22 ਈਅਰਸ, ਇਫ ਯੂ ਆਰ ਮੇਨਟੇਨਿੰਗ ਦਾ ਮੋਮੈਂਟਮ, ਯੂ ਹੈਵ ਟੂ ਅੰਡਰਸਟੈਂਡ ਕਿ ਇਹਦੇ ਵਿੱਚ ਕੰਟੀਨਿਊਟੀ ਬੜੀ ਜ਼ਰੂਰੀ ਹੈ. ਸੋ ਇਸ ਕਰਕੇ ਡੂ ਨਾਟ ਪ੍ਰੋਡਿਕਟ ਅਨਪ੍ਰੋਡਿਕਟੇਬਲ, ਬੀ ਮੋਰ ਕੌਸ਼ੀਅਸ, ਬੀ ਮੋਰ ਪ੍ਰੋਡਿਕਟੇਬਲ, ਬੀ ਮੋਰ ਡਿਸਿਪਲਿਨ ਐਂਡ ਬੀ ਮੋਰ ਪਲੈਨਡ ਵਿਦ ਯੂਰ ਇਨਵੈਸਟਿੰਗ. ਜਿਹੜੀ ਲੋਟਰੀ ਹੈ, ਇਹਨੂੰ ਮਾਰਕੀਟ ਤੋਂ ਬਾਹਰ ਟਰਾਈ ਕਰ ਲਓ, ਮਾਰਕੀਟ ਦੇ ਅੰਦਰ ਲੋਟਰੀ ਨੂੰ ਟਰਾਈ ਨਾ ਕਰੋ. 416-833-85-33 ਇਜ਼ ਦਾ ਨੰਬਰ ਟੂ ਕਾਲ ਐਂਡ ਟਾਕ ਟੂ ਮੀ. ਥੈਂਕ ਯੂ ਨਵੀ.
0: ਥੈਂਕ ਯੂ ਸਰ. 416-833-85-33 ਨੰਬਰ ਹੈ. 416-833-85-33 ਦੇ ਉੱਤੇ ਤੁਸੀਂ ਸੌਰਭ ਰਤਨ ਜੀ ਦੇ ਨਾਲ ਗੱਲਬਾਤ ਕਰੋ. 416-833-85-33 ਇੱਕੋ ਇੱਕ ਫੋਨ ਨੰਬਰ ਹੈ. ਮੈਂ ਕੱਲ ਇੱਕ ਖਬਰ ਸੁਣ ਰਿਹਾ ਸੀ, ਦੁਨੀਆ 'ਚ ਕੀ ਕੁਛ ਹੋ ਰਿਹਾ. ਟੈਕਸਿਸ ਦਾ ਇੱਕ ਨਿੱਕਾ ਜਿਹਾ ਸ਼ਹਿਰ ਹੈ, ਅਤੇ ਉਸ ਸ਼ਹਿਰ ਦੇ ਵਿੱਚ ਇੱਕ ਬੰਦੇ ਨੇ ਆਪਣੇ ਮਾਂ ਪਿਓ ਅਤੇ ਆਪਣੀ ਨਾਨੀ ਦਾ ਕਤਲ ਕਰ ਦਿੱਤਾ. ਤੁਸੀਂ ਹਿਸਾਬ ਲਾ ਲਓ ਯਾਰ, ਪਤਾ ਨਹੀਂ ਪਰਿਵਾਰ 'ਚ ਕੀ ਹੋਇਆ ਹੋਣਾ, ਜਾਂ ਬੱਚੇ ਦੇ ਦਿਮਾਗ ਦੇ ਵਿੱਚ ਕਿੱਦਾਂ ਦਾ ਇੱਕ ਯੂਨੋ ਕਿੰਨੀ ਨਫ਼ਰਤ ਪੈਦਾ ਹੋਈ. ਸੋ ਟੈਕਸਿਸ ਦੇ ਇੱਕ ਛੋਟੇ ਜਿਹੇ ਸ਼ਹਿਰ ਐਲਟਨ ਦੀ ਗੱਲਬਾਤ ਹੈ ਇਹ, ਅਤੇ ਮੈਂ ਲੱਗਦਾ ਪਰਸੋਂ ਚੌਥੇ ਦੀ ਗੱਲ ਹੈ. ਸੋ 56-year-old ਆਪਣੇ ਪਿਓ ਸਵੀਟਾ ਰਾਮ ਅਤੇ 46 ਸਾਲ ਆਪਣੀ ਮਾਂ ਕਮਲੇਸ਼ ਰਾਣੀ ਅਤੇ 73 ਸਾਲ ਦੀ ਆਪਣੀ ਨਾਨੀ ਮਹਿੰਦਰ ਕੌਰ ਨੂੰ ਉਹਨੇ ਮਾਰਤਾ. ਮੁੰਡੇ ਦੀ ਉਮਰ ਸੀਗੀ 19 ਸਾਲ ਦੀ, ਗੌਰਵ ਚੋਪੜਾ. ਸੋ ਬੜੀ ਯਾਰ ਦੁੱਖ ਦੀ ਗੱਲ, ਕਿਉਂਕਿ ਆਪਾਂ ਅਕਸਰ ਪਤਾ ਕੀ ਹੈ, ਹੋਰ ਕਮਿਊਨਿਟੀਜ਼ ਵਿੱਚ ਚੀਜ਼ਾਂ ਹੁੰਦੀਆਂ ਨੇ, ਆਪਾਂ ਨੂੰ ਉਹ ਚੀਜ਼ ਉਨੀ ਬੋਦਰ ਨਹੀਂ ਕਰਦੀ. ਕਰਦੀ ਹੈ ਬੋਦਰ, ਬਟ ਜਦੋਂ ਆਪਣੀ ਕਮਿਊਨਿਟੀ 'ਚ ਹੋਵੇ ਨਾ, ਫਿਰ ਥੋੜ੍ਹੇ ਜਿਹਾ ਬੰਦੇ ਦੇ ਮਨ 'ਚ ਇੱਕ ਹੋਰ ਵੀ ਇਮੋਸ਼ਨਸ ਜਾਗਦੇ ਨੇ. ਬਟ ਮੈਂ ਬਹੁਤ ਸ਼ੌਕਡ ਹੋਇਆ ਯਾਰ. ਪਲੀਜ਼ ਮੇਕ ਸ਼ੋਰ ਕਰੋ ਤੁਹਾਡੇ ਬੱਚੇ ਠੀਕ ਠਾਕ ਨੇ ਮੈਂਟਲੀ, ਕਿਸੇ ਉਹ ਇਸ਼ੂਜ਼ ਦੇ ਵਿੱਚੋਂ ਨਹੀਂ ਲੰਘ ਰਹੇ. ਤੁਹਾਨੂੰ ਪਤਾ ਉਹਨਾਂ ਦਾ ਡੇ ਟੂ ਡੇ ਕੀ ਹੈ, ਕੀ ਕਰ ਰਹੇ ਹੈ, ਕਿਹਦੇ ਨਾਲ ਗੱਲਾਂ ਕਰ ਰਹੇ ਹੈ, ਕਿੱਥੇ ਜਾ ਰਹੇ ਹੈ. ਹੁਣ ਚਲੋ ਅਮੈਰੀਕਾ 'ਚ ਤਾਂ ਫਾਇਰ ਆਰਮ ਸੌਖੀ ਮਿਲ ਜਾਂਦੀ ਹੈ, ਬਟ ਫਿਰ ਵੀ ਆਪਣੇ ਫੈਮਿਲੀ ਦਾ ਹੀ ਕਤਲ ਕਰ ਦੇਣਾ, ਇਟਸ ਵੈਰੀ ਸੈਡ ਐਂਡ ਵੈਰੀ ਟ੍ਰੈਜਿਕ ਯਾਰ। ਸੋ ਇੰਨਾ ਕੁ ਮੈਂ ਕਹਿੰਦਾ ਉਹਨਾਂ ਕਿ ਆਪਣੇ ਬੱਚਿਆਂ ਨਾਲ ਥੋੜ੍ਹੀ ਜਿਹੀ ਨੇੜਤਾ ਵਧਾ ਕੇ ਹੀ ਰੱਖੋ, ਕੋਈ ਵੀ ਇਸ਼ੂਜ਼ ਨੇ ਉਹ ਫਰੀਲੀ ਤੁਹਾਡੇ ਕੋਲ ਆ ਪਾਉਣ। ਆਪਾਂ ਤਾਂ ਡਰਦੇ ਰਹਿੰਦੇ ਹਾਂ ਆਪਣੇ ਪੇਰੈਂਟਸ ਤੋਂ ਕਿ ਨਹੀਂ ਕੋਈ ਚੀਜ਼ ਆਪਾਂ ਨੂੰ ਤੰਗ ਕਰ ਰਹੀ ਹੈ, ਕੋਈ ਚੀਜ਼ ਆਪਾਂ ਨੂੰ ਸਟ੍ਰੈਸ ਕਰ ਰਹੀ ਹੈ, ਆਪਾਂ ਨੂੰ ਡਰ ਹੈ ਕਿ ਪੇਰੈਂਟਸ ਕਹਿਣਗੇ ਇਹ ਤਾਂ ਐਵੇਂ ਟੈਨਸ਼ਨਾਂ ਲਈ ਜਾਂਦਾ ਰਹਿੰਦਾ ਹੈ, ਇਹ ਤਾਂ ਐਵੇਂ ਅਪਸੈਟ ਰਹਿੰਦਾ। ਆਪਣੇ ਪਰਿਵਾਰਾਂ 'ਚ ਥੋੜ੍ਹੇ ਜਿਹਾ ਹੈ ਐਕਸੈਪਟੈਂਸ ਦੀ ਕਮੀ ਬਹੁਤ ਹੈ ਵੀ ਅੱਛਾ ਯਾਰ ਸਾਡਾ ਬੱਚਾ ਇਹਨੂੰ ਕਿਸੇ ਚੀਜ਼ ਦੀ ਲੋੜ ਹੈ, ਇਹ ਕਿਸੇ ਪ੍ਰੋਬਲਮ 'ਚੋਂ ਲੰਘ ਰਿਹਾ, ਅਸੀਂ ਇਹਦੀ ਮਦਦ ਕਰੀਏ, ਇਹਦੇ ਨਾਲ ਗੱਲਾਂ ਕਰੀਏ, ਬਹੁਤ ਘੱਟ ਹੈ। ਕਿੰਨਾ ਕੁ ਤੁਸੀਂ ਐਕਸਪੀਰੀਅੰਸ ਕੀਤਾ, ਤੁਹਾਡੇ ਪੇਰੈਂਟਸ ਪੁੱਛਦੇ ਆ ਵੀ ਹਾਂ ਵੀ ਕੋਈ ਨਾ ਸਾਨੂੰ ਦੱਸ ਖੁੱਲ੍ਹ ਕੇ ਕੀ ਇਸ਼ੂ ਹੈ, ਅਸੀਂ ਤੇਰੀ ਹੈਲਪ ਕਰਦੇ ਹਾਂ, ਜੇ ਸਾਡੇ ਤੋਂ ਕੋਈ ਗਲਤੀ ਹੋਈ ਹੈ ਸਾਨੂੰ ਦੱਸ, ਅਸੀਂ ਕਰੈਕਟ ਕਰਾਂਗੇ ਆਪਣੇ ਆਪ ਨੂੰ, ਨੋ ਪ੍ਰੋਬਲਮ। ਬੱਚੇ ਦੱਸ ਹੀ ਨਹੀਂ ਸਕਦੇ ਪੇਰੈਂਟਸ ਨੂੰ ਕਿ ਮਾਮ ਡੈਡ ਤੁਸੀਂ ਇਹ ਗੱਲ ਮੈਨੂੰ ਕਹੀ ਹੈ, ਮੈਨੂੰ ਠੀਕ ਨਹੀਂ ਲੱਗੀ। ਆਪਾਂ ਤਾਂ ਡਰ ਡਰ ਦੇ ਵਿੱਚ ਰਹਿੰਦੇ ਹਾਂ ਕਿ ਯਾਰ ਮਾਮ ਡੈਡ ਨੂੰ ਕਹਿ ਤਾ ਕੁਛ ਤਾਂ ਉਹਨਾਂ ਨੇ ਅਪਸੈਟ ਹੋ ਜਾਣਾ। ਇੰਨਾ ਆਪਾਂ ਨੂੰ ਡਰ ਹੈ ਕਿ ਸਾਡੇ ਪੇਰੈਂਟਸ ਅਪਸੈਟ ਨਾ ਹੋ ਜਾਣ, ਪੇਰੈਂਟਸ ਦੇ ਅਪਸੈਟ ਹੋਣ ਤੋਂ ਵੀ ਉਹ ਸਾਡੇ 'ਤੇ ਗੁੱਸੇ ਨਾ ਹੋ ਜਾਣ, ਸਾਨੂੰ ਕੁਛ ਗਲਤ ਨਾ ਕਹਿ ਦੇਣ, ਇਹੀ ਚੀਜ਼ਾਂ ਦਾ ਡਰ ਰਹਿੰਦਾ ਯਾਰ ਬੱਚੇ ਨੂੰ ਆਪਣੀ ਕਮਿਊਨਿਟੀ 'ਚ ਖਾਸ ਤੌਰ 'ਤੇ। 8282 ਹੈਲੋ
2: ਜੀ, ਗੁੱਡ ਮਾਰਨਿੰਗ ਭਾਅ ਜੀ, ਕੀ ਹਾਲ ਚਾਲ?
0: ਠੀਕ ਹੈ ਜੀ, ਕੀ ਹਾਲ ਹੈ?
2: ਅੱਛਾ, ਆਪ ਯੇ ਖਬਰ ਦੇ ਰਹੇ ਹੋ, ਯਹਾਂ ਪਰ ਆਪਨੇ ਸ਼ਾਇਦ ਸੁਣੀ ਨਹੀਂ ਹੈ, ਰੀਸੈਂਟਲੀ ਲਾਸਟ ਨਾਈਟ ਹੀ ਯਹਾਂ ਪਰ ਲਾਸਟ ਈਵਨਿੰਗ ਕੋ ਯਹਾਂ ਪਰ ਯੇ ਸੇਮ ਇੰਸੀਡੈਂਟ ਹੋਇਆ ਹੈ ਮਿਸਿਸਾਗਾ ਮੇਂ। ਇੱਕ 46 ਸਾਲ ਜੋ ਹੈ ਬੰਦੇ ਨੇ ਆਪਣੇ ਮਾਂ ਔਰ ਬਾਪ ਦੋਨੋਂ ਕੋ ਮਾਰ ਕੇ ਭੱਗ ਗਿਆ।
0: ਅੱਛਾ,
2: ਸਾਡੀ ਨਿਊਜ਼ ਤੋਂ ਵੀ ਮੈਨੂੰ ਨਿਊਜ਼ ਸੁਣੀ ਹੈ, ਕੱਲ ਸ਼ਾਮੀ ਇਹ ਮਿਸਿਸਾਗਾ ਏਰੀਆ ਮੇਂ ਹੋਇਆ ਯੇ ਸੀ।
0: ਲੇਕਿਨ ਯੇ ਮੈਂ ਦੇਖ ਰਹਾ ਹੂੰ ਯੇ ਹੁਆ, ਬਟ ਯੇ ਹਮਾਰੀ ਕਮਿਊਨਿਟੀ ਥੀ?
2: ਨਹੀਂ, ਕਮਿਊਨਿਟੀ ਤਾਂ ਹਮਾਰੀ ਨਹੀਂ ਥੀ, ਬਤਾਨੇ ਕਾ ਮਤਲਬ ਇਸਮੇਂ ਕਮਿਊਨਿਟੀ, ਮੈਂ ਤਾਂ ਆਪਕੋ ਖੁਦ ਆਪਕੋ ਇਸ ਪਰ ਆਬਜੈਕਸ਼ਨ ਕਰੂੰਗਾ ਕਿ ਆਪ ਯੇ ਐਸੇ ਨਾ ਬਤਾਏ ਕਿ ਭਾਈ ਹਮਾਰੀ ਕਮਿਊਨਿਟੀ ਮੇਂ। ਦੇਖਿਏ, ਯੇ ਮੈਂਟੈਲਿਟੀ ਹੈ, ਯੇ ਮੈਂਟੈਲਿਟੀ ਕਹੀਂ ਵੀ ਹੋ ਸਕਤੀ ਹੈ।
0: ਨਹੀਂ, ਹੋ ਤੋ ਸਕਤੀ ਹੈ ਸਰ, ਲੇਕਿਨ ਜਬ ਹਮਾਰੀ ਕਮਿਊਨਿਟੀ ਮੇਂ ਕੁਛ ਹੋਤਾ ਹੈ, ਹਮਕੋ ਫਿਕਰ ਥੋੜਾ ਸਾ ਜ਼ਿਆਦਾ ਹੀ ਹੋਤਾ ਹੈ।
2: ਹਾਂ, ਵੋ ਸਹੀ ਹੈ, ਵੋ ਨੈਚੁਰਲ ਬਾਤ ਹੈ, ਮੈਂ ਆਪਕੀ ਬਾਤ ਸਮਝ ਰਹਾ ਹੂੰ, ਲੇਕਿਨ ਯੇ ਕਿ ਬਹਰਹਾਲ ਯੇ ਅਬ ਯੇ ਮੈਂਟੈਲਿਟੀ ਹੈ। ਅਬ ਦੇਖੇ ਨਾ, ਯੇ ਵਾਈਟ ਥਾ 46 ਇਅਰ ਓਲਡ, ਅਬ ਇਸਕੋ ਪਤਾ ਨਹੀਂ ਕਿਆ ਪ੍ਰੋਬਲਮ ਥੀ, ਮਾਂ ਬਾਪ ਕੋ ਮਾਰ ਕੇ ਚਲ ਦਿਆ। ਠੀਕ ਹੈ ਨਾ, ਤੋ ਯੇ ਹੋਤਾ ਹੈ, ਬੰਦੇ ਕਾ ਦਿਮਾਗ ਖਰਾਬ ਹੋਤਾ ਹੈ, ਤੋ ਯੇ ਨਹੀਂ ਦੇਖਤਾ ਕਿ ਮੈਂ ਕਹਾਂ ਹੂੰ, ਕਿਆ ਕਰ ਰਹਾ ਹੂੰ, ਬਸ ਵੋ ਪੀਪਲ ਆਰ ਟੂ ਸੈਲਫਿਸ਼। ਠੀਕ ਹੈ ਨਾ,
0: ਬੱਚਿਆਂ ਚਲੋ ਉਹ ਆਪਾਂ ਦੱਸ ਸਕਦੇ ਹਾਂ ਕਿਉਂਕਿ ਆਪਾਂ ਰਿਲੇਟ ਕਰਦੇ ਹਾਂ। ਠੀਕ ਹੈ, ਗੱਲ ਤੁਹਾਡੀ ਠੀਕ ਹੈ ਕਿ ਕਿਸੇ ਵੀ ਕਮਿਊਨਿਟੀ ਚ ਬਿਲਕੁਲ 100% ਹੋ ਸਕਦਾ, ਬਟ ਮੈਨੂੰ ਇੰਨਾ ਕੁ ਹੁੰਦਾ ਕਿ ਜੋ ਚੀਜ਼ਾਂ ਆਪਾਂ ਦੇਖਦੇ ਹਾਂ ਪਰਿਵਾਰਾਂ ਦੇ ਵਿੱਚ ਉਹਦੇ ਬਾਰੇ ਆਪਾਂ ਥੋੜ੍ਹਾ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ ਕਿਉਂਕਿ ਆਪਣੀ ਅੱਖੀ ਦੇਖੀਆਂ ਚੀਜ਼ਾਂ ਨੇ, ਰਾਈਟ? ਸੋ ਨੰਬਰ ਹੈ ਆਪਣਾ 905-673-3337, 9057333 37 ਆਪਣਾ ਫੋਨ ਨੰਬਰ ਹੈ। ਅਤੇ ਇਹਨਾਂ ਦੀ ਵੀ ਗੱਲ ਠੀਕ ਹੈ ਕਿ ਮਿਸਿਸ ਸਾਗਰ ਦੇ ਵਿੱਚ ਕੱਲ੍ਹ ਰਾਤ 7 ਵਜੇ ਦੀ ਗੱਲ ਹੈ, ਇੱਕ 70-71 ਸਾਲ ਦੇ ਮਾਂ ਬਾਪ ਨੂੰ ਇੱਕ 46 ਸਾਲ ਦੇ ਮੁੰਡੇ ਨੇ ਕਤਲ ਕਰਕੇ ਭੱਜ ਗਿਆ, ਹਜੇ ਉਹਨੂੰ ਲੱਭ ਰਹੇ ਨੇ ਅਤੇ ਉਹ ਮੁੰਡਾ ਵੀ ਨਹੀਂ ਲੱਭ ਰਿਹਾ। ਆਲ ਵੇ ਰੂਫਰਸ ਦੀ ਟੀਮ ਹੈ, ਨਵੀਂ ਰੂਫ ਲਗਵਾਉਣੀ ਹੈ, ਤੁਹਾਡੇ ਰੂਫ ਦੀ ਕੋਈ ਰਿਪੇਅਰ ਹੋਣ ਵਾਲੀ ਹੈ, ਤਾਂ ਆਲ ਵੇ ਰੂਫਰਸ ਦੇ ਰੂਬਲ ਭਾਜੀ ਨੂੰ ਕਾਲ ਕਰੋ। ਫਲੈਟ ਰੂਫ, ਸ਼ਿੰਗਲ ਰੂਫ ਦਾ ਕੋਈ ਵੀ ਕੰਮ ਹੈ, ਮੈਟਲ ਰੂਫ, 15 ਸਾਲ ਦਾ ਐਕਸਪੀਰੀਅੰਸ ਹੈ, GTA, ਕਿਚਨਰ, ਕੇਮਬ੍ਰਿਜ, ਲੰਡਨ, ਗੁਆਲਫ, ਹੈਮਿਲਟਨ, ਦੂਰ ਦੂਰ ਤੱਕ ਕੰਮ ਕਰਦੇ ਨੇ।

0: ਦੇਖ ਰਹੇ ਹੋ। ਸੋ ਇਹਦੇ ਵਿੱਚ 18 ਕਿਊਬਿਕ ਫੀਟ ਦਾ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਫ੍ਰਿਜ ਤੇ ਸਟੇਨਲੈਸ ਸਟੀਲ ਦਾ ਗਲਾਸ ਟੋਪ ਸਟੋਵ ਹੈ, ਜਿਹੜਾ ਕਿ ਸਿਰਫ $1499 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਫੰਕਸ਼ਨ ਤੇ ਲਗਾ ਸਕਦੇ ਹੋ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 5 ਪ੍ਰੀਮੀਅਮ ਅਪਲਾਈਂਸਿਸ ਦਾ ਬੰਡਲ ਦੇਖ ਰਹੇ ਨੇ। ਸੋ ਇਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਆਉਂਦਾ, ਡੋਰ ਵਾਲਾ ਫੁੱਲ ਸਾਈਜ਼ ਫ੍ਰਿਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫ੍ਰੀ ਓਵਨ ਦੇ ਨਾਲ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਈਂਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $3999 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਫੰਕਸ਼ਨ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਂਸਿਸ ਦਾ ਸੈਮਸੰਗ ਬ੍ਰਾਂਡ ਦਾ ਪੂਰਾ ਸੈੱਟ ਹੈ, ਜਿਹਦੇ ਵਿੱਚ 36 ਇੰਚ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕ ਟਾਪ, 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੰਬੀਨੇਸ਼ਨ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਤੋਂ ਘਟਾ ਕੇ ਸਿਰਫ $6,999 ਚ ਬਿਲਟ ਇਨ ਅਪਲਾਈਂਸਿਸ ਦਾ ਪੂਰੇ ਦਾ ਪੂਰਾ ਸੈੱਟ ਤੁਸੀਂ ਲਗਾ ਸਕਦੇ ਹਾਂ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀ ਸਾਗਰ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054 ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਨਵੀ।
1: ਥੈਂਕ ਯੂ ਮਨਜੀਤ, ਬਹੁਤ ਸ਼ੁਕਰੀਆ। 905-450-0054-905-450-0054 ਦੇ ਉੱਤੇ ਅਪਲਾਈਂਸ ਜੰਕਸ਼ਨ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰੋ। ਅੱਜ ਇੱਕ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਸੋ ਇੱਕ ਕੁੜੀ ਹੈ, ਉਹ ਕੁੜੀ ਦੇ ਮਾਂ ਪਿਓ ਦੀ ਵੀ ਡੈਥ ਹੋਈ, ਉਹਦੇ ਇੱਕ ਮੈਨੂੰ ਲੱਗਦਾ ਭਰਾ ਦੀ ਵੀ ਡੈਥ ਹੋਈ। ਸੋ ਤੁਸੀਂ ਦੇਖ ਸਕਦੇ ਹੋ ਕਿ ਉਹ ਕੁੜੀ ਕਿੰਨੇ ਦੁੱਖ ਚੋਂ ਲੰਘੀ ਹੈ। ਆਪਾਂ ਬਿਆਨ ਵੀ ਨਹੀਂ ਕਰ ਸਕਦੇ ਯਾਰ ਕਿ ਕੀ ਉਹ ਦੁੱਖ ਹੋਊਗਾ, ਕਿੱਡੀਆਂ ਵੱਡੀਆਂ ਵੱਡੀਆਂ ਲੋਸਿਸ ਨੇ, ਮਾਂ ਬਾਪ ਦਾ ਵੀ ਤੁਰ ਜਾਣਾ, ਭਰਾ ਦਾ ਵੀ ਤੁਰ ਜਾਣਾ। ਤੇ ਉਹ ਕੁੜੀ ਕਹਿੰਦੀ ਕਿ ਮੇਰਾ ਬਈ ਹੁਣ ਕਿਸੇ ਵੀ ਫਿਊਨਰਲ ਤੇ ਜਾਣ ਨੂੰ ਜੀ ਨਹੀਂ ਕਰਦਾ, ਕਹਿੰਦੀ ਮੈਂ ਜਾ ਹੀ ਨਹੀਂ ਸਕਦੀ, ਵੀ ਮੈਨੂੰ ਇੰਨਾ ਦੁੱਖ, ਯੂਨੋ ਫਿਊਨਰਲ ਮੈਂ ਫੇਸ ਵੀ ਨਹੀਂ ਕਰ ਸਕਦੀ। ਇਸ ਕੁੜੀ ਦੀ ਇੱਕ ਫਰੈਂਡ ਹੈ ਤੇ ਉਸ ਫਰੈਂਡ ਦੇ ਵੀ ਇੱਕ ਪੇਰੈਂਟ ਦੀ ਡੈਥ ਹੋ ਜਾਂਦੀ ਹੈ, ਮਤਲਬ ਉਹਦੇ ਡੈਡ ਦੀ ਡੈਥ ਹੋ ਜਾਂਦੀ ਹੈ। ਤੇ ਕੁੜੀ ਗਈ ਨਹੀਂ ਫਿਊਨਰਲ ਤੇ, ਉਹਨੇ ਕਹਿਤਾ ਉਹਨੂੰ ਕਿ ਸੋਰੀ ਵੀ ਯਾਰ, ਵੀ ਤੈਨੂੰ ਪਤਾ ਵੀ ਮੈਂ ਵੀ ਕਿਹੜੇ ਕਿਹੜੇ ਚੀਜ਼ਾਂ ਚੋਂ ਲੰਘੀ ਹੈ, ਵੀ ਮੇਰੇ ਤੋਂ ਨਹੀਂ ਯਾਰ ਜਾ ਹੋਣਾ ਤੇਰੇ ਡੈਡ ਦੇ ਫਿਊਨਰਲ ਤੇ। ਤੇ ਉਹ ਜਿਹੜੀ ਫਰੈਂਡ ਸੀ ਉਹ ਬਹੁਤ ਅਪਸੈਟ ਹੋਈ, ਉਹ ਕਹਿੰਦੀ ਕਿ ਮੈਂ ਤੇਰੇ ਇੱਕ ਇੱਕ ਯੂਨੋ ਫਿਊਨਰਲ ਫੈਮਿਲੀ ਮੈਂਬਰ ਦੇ ਫਿਊਨਰਲ ਤੇ ਗਈ ਹਾਂ, ਵੀ ਤੂੰ ਮੇਰੇ ਡੈਡ ਦੇ ਚਲੇ ਜਾਣ ਤੋਂ ਬਾਅਦ ਕਹਿ ਰਹੀ ਕਿ ਤੂੰ ਨਹੀਂ ਜਾ ਸਕਦੀ ਕਿਉਂਕਿ ਤੇਰੇ ਲਈ ਇਟਸ ਟੂ ਮੱਚ ਟੂ ਹੈਂਡਲ। ਹੁਣ ਉਹਨਾਂ ਦੋਨਾਂ ਦੀ ਇਸ ਗੱਲ ਕਰਕੇ ਫਰੈਂਡਸ਼ਿਪ ਹੁਣ ਖਤਮ ਹੋ ਰਹੀ ਹੈ। ਇਹ ਕੁੜੀ ਕਹਿ ਰਹੀ ਹੈ ਕਿ ਯਾਰ ਮੈਂ ਐਡਾ ਬੁਰਾ ਕੀ ਕਰ ਦਿੱਤਾ ਜੇ ਮੈਂ ਫਿਊਨਰਲ ਤੇ ਨਹੀਂ ਜਾ ਸਕਦੀ, ਕਿਉਂਕਿ ਮੈਨੂੰ ਇੰਨਾ ਟਰੋਮਾ, ਫਿਰ ਇਹਦੇ ਚ ਰੋਂਗ ਕੀ ਹੈ। ਦੂਜੀ ਕਹਿ ਰਹੀ ਹੈ ਕਿ ਯਾਰ ਜੇ ਮੈਂ ਗਈ ਹਾਂ ਤੇਰੇ ਹਰ ਇੱਕ ਫੈਮਿਲੀ ਮੈਂਬਰ ਦੇ ਫਿਊਨਰਲ ਤੇ, ਤੂੰ ਕਿਉਂ ਨਹੀਂ ਆ ਸਕਦੀ। ਹੁਣ ਤੁਹਾਡਾ ਕੀ ਖਿਆਲ ਹੈ? ਡੂ ਯੂ ਥਿੰਕ ਜਸਟ ਬਿਕਾਜ਼ ਇਹ ਫਰੈਂਡ ਗਈ ਹੈ ਉਹਦੇ ਹਰ ਇੱਕ ਫਿਊਨਰਲ ਤੇ ਵੀ ਇਹਨੂੰ ਵੀ ਜਾਣਾ ਚਾਹੀਦਾ, ਜਾਂ ਤੁਹਾਨੂੰ ਲੱਗਦਾ ਕਿ ਆਪਾਂ ਨੂੰ ਅਗਲੇ ਦੇ ਇਮੋਸ਼ਨਸ ਸਮਝ ਲੈਣੇ ਚਾਹੀਦੇ ਹੈ ਕਿ ਜੋ ਇਹ ਟਰੋਮਾ ਹੈ ਕਈ ਵਾਰ ਆਪਾਂ ਨਹੀਂ ਇਸ ਨੂੰ ਓਵਰਕਮ ਕਰ ਸਕਦੇ। ਸੋ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ। ਤੁਹਾਡਾ ਕੀ ਓਪੀਨੀਅਨ ਹੈ? 905-673-3337-905-673-3337 ਆਪਣਾ ਫੋਨ ਨੰਬਰ ਹੈ। ਅੱਜ ਯਾਰ ਇੱਕ ਤਾਂ ਬਹੁਤ ਹੀ ਇੱਕ ਖੂਬਸੂਰਤ ਫਿਲਮ ਲੱਗ ਚੁੱਕੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਸੋ ਕਮਾਲ ਦੀ ਯਾਰ ਮੂਵੀ 40 ਦਿਨ ਦੇਬੀ ਮਖਸੂਸਪੁਰੀ, ਗੁਰਪ੍ਰੀਤ ਘੁੱਗੀ ਤੇ ਬਹੁਤ ਹੀ ਕਮਾਲ ਦੀ ਅਤੇ ਬੈਸਟ ਸੈਲਿੰਗ ਪੰਜਾਬੀ ਨੋਵਲ ਗੁਰਪ੍ਰੀਤ ਘੁੱਗਾ ਸਾਹਿਬ ਨੇ ਲਿਖੀ ਹੈ 40 ਦਿਨ, ਉਸ ਦੇ ਉੱਤੇ ਬੇਸਡ ਇਹ ਫਿਲਮ ਹੈ। ਤੁਸੀਂ ਜ਼ਰੂਰ ਯਾਰ ਫਿਲਮ ਦੇਖਣ ਜਾਓ, ਸੋਹਣੀਆਂ ਫਿਲਮਾਂ, ਸੋਹਣੀਆਂ ਸਟੋਰੀਆਂ ਨੂੰ ਆਪਾਂ ਸਪੋਰਟ ਕਰੀਏ। ਸੋ ਇਹ ਫਿਲਮ ਹਰ ਇੱਕ ਥੀਏਟਰ 'ਚ ਲੱਗੀ ਹੈ। ਸਿਲਵਰ ਸਿਟੀ ਬ੍ਰੈਂਪਟਨ ਦੀ ਗੱਲ ਕਰੀਏ ਤਾਂ 3:15, 6 ਵਜੇ ਤੇ 9 ਵਜੇ ਸ਼ੋਅ ਟਾਈਮਸ ਨੇ, ਅਤੇ ਬਾਕੀ ਹਰ ਇੱਕ

0: ਤੁਸੀਂ ਗੋਲਫ ਲੈ ਲਓ, ਨਾਇਗਰਾ ਲੈ ਲਓ, ਕੋਟਨੀ ਪਾਰਕ ਲੈ ਲਓ, ਸਕਾਰਬਰੋ ਲੈ ਲਓ, ਹਰ ਇੱਕ ਸਿਲਵਰ ਸਿਟੀ ਦੇ ਵਿੱਚ ਜਾਂ ਸਿਨੇਪਲੈਕਸ ਵਿੱਚ ਲੱਗੀ ਹੈ। ਸੋ ਜ਼ਰੂਰ 40 ਦਿਲ ਦੇਖਣ ਲਈ ਸਭ ਨੇ ਪਹੁੰਚਣਾ। ਹਾਂਜੀ 5786 ਜੀ।
1: ਹਾਂਜੀ ਨਵੀਰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ
1: ਨਵੀ। ਇੱਕ ਤਾਂ ਨਾ ਜਿਹੜਾ ਟੋਪਿਕ ਲੈ ਕੇ ਨਾ ਬਾਹਲਾ ਡਿਫਰੈਂਟ ਹੁੰਦੀ ਆ, ਸੋਚਣ ਨੂੰ ਬੰਦਾ ਕਾਲ ਕਰਨ ਨੂੰ ਮਜਬੂਰ ਕਰ ਦਿੰਦੇ ਆ ਤੁਸੀਂ।
0: ਹਾਂਜੀ
1: ਪਤਾ ਕਿੱਦਾਂ, ਜੇ ਜੇ ਤਾਂ ਉਹ ਵਿਚਾਰੀ ਕੁੜੀ ਅਲੋਨ ਆ ਹਨਾ, ਕੱਲੀ ਆ ਘਰ ਚ, ਤਾਂ ਉਹਦੀ ਜੇ ਹੁਣ ਉਹਨੂੰ ਲੱਗਦਾ ਵੀ ਉਹ ਇਹ ਫੇਸ ਨਹੀਂ ਕਰ ਸਕਦੀ, ਉਹ ਡਿਪਰੈਸ਼ਨ ਚ ਜਾ ਸਕਦੀ ਆ, ਤਾਂ ਦੂਜੀ ਫਰੈਂਡ ਨੂੰ ਇਹ ਸਮਝਣਾ ਚਾਹੀਦਾ ਵੀ ਨਹੀਂ ਤੂੰ ਕੋਈ ਗੱਲ ਨੀ, ਤੂੰ ਨਾ ਆਈ ਉਦੋਂ ਵੀ, ਜੇ ਉਹਦਾ ਪਿਆਰ ਆ ਤਾਂ ਉਹਦੇ ਦਿਲੋਂ ਬਹੁਤ ਆ, ਜੇ ਆਪਾਂ ਕਿਸੇ ਨੂੰ ਹਾਜ਼ਰੀ ਲਵਾਉਣ ਥੋੜਾ ਜਾਣਾ ਹੁੰਦਾ ਵੀ ਮੈਂ ਆਇਆ ਸੀ ਰਾਈਟ। ਜੇ ਹੁਣ ਮਨ ਲਾ ਜੋ ਮੇਰੀ ਫਰੈਂਡ ਹੁੰਦੀ, ਮੈਂ ਉਹਨੂੰ ਕਹਿਣਾ ਸੀ ਮੇਰੀ ਕੋਈ ਗੱਲ ਨੀ ਤੂੰ ਇਹ ਨਹੀਂ ਹੈਂਡਲ ਕਰ ਸਕਦੀ, ਤੂੰ ਆਪ ਹੀ ਕਹਿਣਾ ਸੀ ਤੂੰ ਨਾ ਆਈ, ਵੀ ਜੇ ਉਹ ਲੋਨ ਆ ਉਹਦਾ ਮਾਂ ਪਿਓ ਚਲ ਗਿਆ, ਭਰਾ ਚਲ ਗਿਆ, ਮੁੜ ਕੇ ਉੱਥੇ 4 ਘੰਟੇ ਰੋ ਕੇ ਮੁੜ ਕੇ ਡਿਪਰੈਸ਼ਨ ਚ ਚਲ ਜਾਵੇ, ਭਾਜੀ ਇੱਥੇ ਕੋਈ ਕਿਸੇ ਕੋਲ ਨੀ ਖੜਦਾ।
0: ਪਰ ਹੁਣ ਭਾਜੀ ਉਹ ਦੂਜੀ ਕਹਿ ਰਹੀ ਹੈ ਕਿ ਤੇਰੀ ਮਾਂ ਗਈ ਉਦੋਂ ਵੀ ਮੈਂ ਤੇਰੇ ਨਾਲ ਖੜੀ ਰਹੀ ਹਾਂ, ਤੇਰਾ ਪਿਓ ਗਿਆ ਉਦੋਂ ਵੀ ਮੈਂ ਖੜੀ ਰਹੀ ਹਾਂ, ਤੇਰਾ ਭਰਾ ਚਲਾ ਗਿਆ ਉਦੋਂ ਵੀ ਮੈਂ ਖੜੀ ਰਹੀ ਹਾਂ। ਉਹ ਤਾਂ ਕਹਿੰਦੀ ਹੈ ਮੈਂ ਤਾਂ ਇੱਕ ਇੱਕ ਤੇਰੇ ਦੁੱਖ ਸੁੱਖ ਦੇ ਵਿੱਚ ਨਾਲ ਸੀ, ਹੁਣ ਤੂੰ ਮੇਰੇ ਨਾਲ ਨਹੀਂ ਖੜ ਰਹੀ।
1: ਹਾਂਜੀ ਭਾਜੀ ਇਹ ਬਣਦਾ ਸੀ, ਉਹਦਾ ਜਾਣਾ ਬਣਦਾ ਸੀ ਜੇ ਆਪਾਂ ਇਹ ਗੱਲ ਤੇ ਆਈਏ, ਪਰ ਉਹਦੀ ਕੰਡੀਸ਼ਨ ਵੀ ਤਾਂ ਦੇਖੋ ਨਾ, ਉਹ ਜੇ ਕੱਲਾ ਹੁਣ ਬੰਦਾ ਅਲੋਨ ਆ ਘਰ ਚ ਜਾ ਕੇ 4 ਘੰਟੇ ਹੋ ਕੇ ਆ ਗਿਆ, ਮੁੜ ਕੇ ਘਰ ਚ ਅਲੋਨ ਆ, ਉਹ ਚੀਜ਼ਾਂ ਜਿਹੜੇ ਜ਼ਖਮ ਉਹਦੇ ਦੱਬ ਹੋਏ ਸੀ ਦੁਬਾਰਾ ਫੇਰ ਕੁਰੇਦ ਹੋ ਜਾਣੇ ਆ ਰਾਈਟ। ਜੇ ਹੁਣ ਜੇ ਉਹ ਮਤਲਬ ਆਪਾਂ ਕਿਸੇ ਨੂੰ ਆਪਣੇ ਉਹਨੇ ਕੁੜੀ ਨੇ ਆਪਣੇ ਫਾਦਰ ਦੇ ਫੋਨ ਤੇ ਇਸੇ ਥੋੜਾ ਸੱਦਣਾ ਵੀ ਮੇਰੀ ਫਰੈਂਡ ਦੁਖੀ ਹੋਵੇ, ਆਪਾਂ ਕਿਸੇ ਕੋਈ ਕਿਸੇ ਤੇ ਜਾਂਦਾ ਦੁੱਖ ਵਡਾਉਣ ਜਾਂਦਾ, ਨਾ ਕਿ ਉਹ ਕਹੀ ਵੀ ਤੂੰ ਆ ਜ਼ਰੂਰ ਭਾਵੇਂ ਤੇਰਾ ਦੁੱਖ ਹੋਰ ਵੱਧ ਜਾਵੇ, ਉਹ ਕਹਿੰਦਾ ਫਰੈਂਡ ਹੋਇਆ
0: ਠੀਕ ਹੈ। ਹਾਂ ਉਹਨੂੰ ਵੀ ਸਮਝਣਾ ਚਾਹੀਦਾ,
1: ਉਹਦੀ ਮਜਬੂਰੀ ਉਹਦੀ ਮਜਬੂਰੀ ਸਮਝਣੀ ਚਾਹੀਦੀ ਆ ਵੀ ਭਾਈ ਤੂੰ ਕੋਈ ਗੱਲ ਨੀ ਮੇਰੇ ਕੋਲ ਹੋਰ ਮੇਰੀ ਫੈਮਿਲੀ ਹੈਗੀ ਆ ਅਸੀਂ ਹੈਂਡਲ ਕਰ ਲਾਂਗੇ ਨੋ ਪ੍ਰੋਬਲਮ, ਜੇ ਤੇਰਾ ਆ ਕੇ ਸਾਡੇ ਘਰੇ ਆ ਕੇ ਤੇਰਾ ਦੁੱਖ ਵੱਧ ਜਾਂਦਾ ਆ ਤਾਂ ਤੂੰ ਕੋਈ ਨੀ, ਮੈਂ ਤੂੰ ਮੇਰੀ ਫਰੈਂਡ ਆ, ਤੂੰ ਕੋਈ ਚੱਕਰ ਨੀ, ਤੂੰ ਆਪਣਾ ਟਿਕਟ ਸੀ ਕੋਈ ਗੱਲ ਨੀ, ਮੈਂ ਤੇਰੀ ਮਜਬੂਰੀ ਨੂੰ ਸਮਝ ਸਕਦੀ ਹਾਂ
0: ਠੀਕ ਹੈ। ਨਹੀਂ ਬਿਲਕੁਲ
1: ਠੀਕ ਹੈ, ਮੇਰੀ ਤਾਂ ਇਹ ਸੋਚ ਆ, ਬਾਕੀ
0: ਨਹੀਂ ਸੋਹਣੀ ਬਹੁਤ ਸੋਹਣੀ ਗੱਲ ਹੈ, ਥੈਂਕ ਯੂ ਭਾਜੀ। ਨਹੀਂ ਗੱਲ ਠੀਕ ਹੈ ਕਿ ਦੋਸਤੀ ਇਹੀ ਹੈ ਕਿ ਤੁਸੀਂ ਅਗਲੇ ਦਾ ਦੁੱਖ ਸਮਝੋ, ਜੇ ਹੁਣ ਤੁਸੀਂ ਅਗਲੇ ਦਾ ਦੁੱਖ ਵਧਾ ਰਹੇ ਹੋ ਫਿਰ ਉਹਦਾ ਵੀ ਕੀ ਫਾਇਦਾ। ਗਰੋਸਰੀ ਕਰਨੀ ਹੈ, ਫਰੈਸ਼ ਫੂਡ ਸੈਂਟਰ ਤੇ ਪਹੁੰਚੋ, 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਤੇ ਮੇਫੀਲਡ ਦੇ ਬਿਲਕੁਲ ਨਾਲ, ਫਰੈਸ਼ ਫੂਡ ਸੈਂਟਰ। ਤੁਸੀਂ ਗੱਡੀ ਲੈਣੀ ਹੈ ਏਰਨ ਮਿਲਸ ਐਕੂਰਾ ਤੇ ਗੇੜਾ ਮਾਰੋ, ਜਗਦੀਪ ਭੱਲਾ ਤੇ ਕਰਨ ਸ਼ਰਮਾ ਦੋਨੋਂ ਸਾਡੇ ਮਿੱਤਰ ਨੇ, ਦੋਨੋਂ ਇੱਥੇ ਮੈਨੇਜਰਸ ਨੇ। ਗੱਡੀ ਲੈਣੀ ਹੈ ਤਾਂ ਏਰੀਅਨ ਮਿਲਜ਼ ਐਕਿਰਾ 9058825800, 9058825800 ਜੀ, 0575। ਹਾਂਜੀ
2: ਹਾਂਜੀ ਨਵੀਂ ਜੀ ਸਤਿ ਸ਼੍ਰੀ ਅਕਾਲ
0: ਜੀ, ਕਿਵੇਂ ਹੋ?
2: ਵਧੀਆ ਜੀ ਵਧੀਆ। ਇਹ ਤਾਂ ਦੋਸਤੀ ਹੈ ਤਾਂ ਮੈਨੂੰ ਲੱਗਦਾ ਸਮਝਣਾ ਚਾਹੀਏ ਨਾ, ਉਸਕੋ ਪਤਾ ਹੀ ਹੈ ਉਸਕੇ ਸਾਥ ਇਤਨਾ ਟ੍ਰੈਜਿਕ ਹੁਆ ਔਰ ਵੋ ਫੋਨ ਕਰਕੇ ਬਤਾ ਵੀ ਰਹੀ ਹੈ ਤੋ ਨਾ ਬਤਾਏ, ਠੀਕ ਹੈ। ਤੋ ਮੇਰੇ ਹਿਸਾਬ ਸੇ ਦੋਸਤੀ ਤਾਂ ਤਭੀ ਹੈ ਅਗਰ ਤੁਮ ਇੱਕ ਦੂਸਰੇ ਕੋ ਸਮਝਤੇ ਹੋ, ਇਸਕਾ ਯੇ ਮਤਲਬ ਥੋੜਾ ਨਾ ਕਿ ਇੱਕ ਦੋਸਤ ਨੇ ਕੁਝ ਜ਼ਿਆਦਾ ਕਰ ਦਿਆ, ਹਮੇਸ਼ਾ ਇੱਕ ਸਟਰੋਂਗ ਹੋਗਾ ਇੱਕ ਵੀਕ ਵੀ ਹੋ ਸਕਤਾ ਹੈ, ਅਗਰ ਵੀਕ ਹੈ ਤਾਂ ਸਮਝਣਾ ਚਾਹੀਏ ਭਾਈ ਵੀਕ ਹੈ ਵੋ ਆਪਣੀ ਇਮੋਸ਼ਨਸ ਨਹੀਂ ਕੈਰੀ ਕਰ ਸਕਤੀ, ਇਸਮੇ ਦੋਸਤੀ ਖਤਮ ਕਰਨ ਦੀ ਕੋਈ ਬਾਤ ਨਹੀਂ, ਵੋ ਜੋ ਸਟਰੋਂਗ ਹੈ ਉਸੇ ਸਮਝਣਾ ਚਾਹੀਏ, ਔਰ ਉਸਨੇ ਫੋਨ ਵੀ ਕੀਆ, ਐਸਾ ਥੋੜਾ ਨਾ ਕਿ ਵੋ ਬਿਲਕੁਲ ਹੀ ਨਿਗਲੈਕਟ ਕਰ ਦਿਆ, ਫੋਨ ਕਰਕੇ ਬਤਾ ਰਹੀ ਹੈ ਭਾਈ ਮੈਂ ਨਹੀਂ ਆ ਸਕਤੀ।
0: ਲੇਕਿਨ ਇਹ ਬੋਲ ਰਹੀ ਹੈ ਕਿ ਅਗਰ ਮੈਂ ਨਾ ਆਤੀ ਆਪਕੇ ਫੈਮਿਲੀ ਕੀ ਫਿਨਰ ਪੇ ਫਿਰ ਆਪ ਕੈਸੇ ਰਿਐਕਟ ਕਰਤੇ?
2: ਯਾਰ ਵੋ ਜਿਤਨੇ ਦੁੱਖ ਮੈਂ ਨਾ ਉਸੇ ਹੋਸ਼ ਹੀ ਨਹੀਂ ਹੋਗਾ ਕਿ ਕੌਣ ਆਇਆ ਹੁਆ ਕੌਣ ਨਹੀਂ ਆਇਆ ਹੁਆ, ਉਸਕੇ ਤਿੰਨ ਤਿੰਨ ਬੰਦੇ ਇੱਕ ਸਾਥ ਚਲੇ ਗਏ ਤੋ ਉਸਕੋ ਤੋ ਪਤਾ ਹੀ ਨਹੀਂ ਹੋਗਾ ਕੌਣ ਆਇਆ ਕੌਣ ਨਹੀਂ ਆਇਆ, ਉਸਨੇ ਸੋਚਾ ਹੀ ਨਹੀਂ ਹੋਗਾ ਉਸ ਟਾਈਮ, ਬੰਦਾ ਕਹਾਂ ਸੋਚਤਾ, ਕਿਸੇ ਸੇ ਵੀ ਪੁੱਛ ਲੋ ਆਪ ਜਿਸਕਾ ਕੋਈ ਗਿਆ ਹੋਤਾ ਨਾ ਉਸ ਟਾਈਮ ਬੰਦਾ ਨਹੀਂ ਇਹ ਸੋਚ ਰਹਾ
0: ਹੁੰਦਾ। ਆਪਕੀ ਨਾ ਆਪਕੀ ਬਾਤ ਇਹ ਠੀਕ ਹੈ ਕਿ ਹਮ ਯੇ ਨਹੀਂ ਦੇਖਤੇ ਕੌਣ ਆਇਆ ਕੌਣ ਨਹੀਂ ਆਇਆ, ਲੇਕਿਨ ਹਮਕੋ ਯੇ ਮਾਲੂਮ ਹੋਤਾ ਹੈ ਯਾਰ ਕਿ ਹਮਾਰੇ ਜੋ ਬਹੁਤ ਹੀ ਕਰੀਬੀ ਬਹੁਤ ਹੀ ਖਾਸ ਫੈਮਿਲੀ ਹੈ ਕੋਈ ਦੋਸਤ ਹੈ ਵੀ ਵੋ ਆਏ ਹੈ ਯਾ ਨਹੀਂ ਹੈ, ਯੇ ਮਾਲੂਮ ਤਾਂ ਜ਼ਰੂਰ ਹੋਤਾ ਹੈ।
2: ਹਾਂ ਯੇ ਮਾਲੂਮ ਜ਼ਰੂਰ ਹੋਤਾ ਹੈ, ਤੋ ਇਸੀ ਲਈ ਮੈਂ ਕਹਿ ਰਹਾ ਹੂੰ ਕਿ ਉਸਕੋ ਵੀ ਯੇ ਮਾਲੂਮ ਹੋਗਾ ਕਿ ਯੇ ਨਹੀਂ ਆਏਗੀ, ਕਿਉਂਕਿ ਮਤਲਬ ਉਸਨੇ ਆਪਣਾ ਟਰੋਮਾ ਆਪਣੇ ਫਰੈਂਡ ਕੇ ਸਾਥ, ਅਗਰ ਉਸਕੀ ਕਲੋਜ਼ ਫਰੈਂਡ ਹੈ ਤੋ ਬਤਾਇਆ ਹੀ ਹੋਗਾ ਭਾਈ ਮੇਰੇ ਸੇ ਅਬ ਨਹੀਂ ਹੋ ਪਾਏਗਾ,
0: ਤੁਸੀਂ ਕੁਆਲਿਟੀ ਕਾਰ ਰਿਪੇਅਰ ਨੂੰ ਵੀ ਯਾਦ ਰੱਖੋ। ਗੱਡੀ ਦਾ ਕੋਈ ਵੀ ਕੰਮ ਹੈ, ਇੰਜਨ, ਟ੍ਰਾਂਸਮਿਸ਼ਨ, ਓਇਲ, ਲੂਬ, ਫਿਲਟਰ, ਉਬਰ ਜਾਂ ਲਿਫਟ ਦੀ ਸੇਫਟੀ ਕਰਾਉਣੀ ਹੈ, ਬਹੁਤ ਹੀ ਰਿਲਾਇਬਲ ਮਕੈਨਿਕ, ਟਰੱਸਟਵਰਦੀ ਤੇ ਓਨੈਸਟ, ਕੁਲਵੰਤ ਭਾਜੀ, ਕੁਆਲਿਟੀ ਕਾਰ ਰਿਪੇਅਰ, 171 ਰਦਰਫਰਡ ਰੋਡ ਸਾਊਥ, 905 460 1111, 905460 5111 ਇਹਨਾਂ ਦਾ ਨੰਬਰ ਹੈ 5915 ਹੈਲੋ
3: ਜੀ ਭਾਈ ਅੰਤਰ ਸਿੰਘ
0: ਬਾਂਕੀ ਠੀਕ ਹੈ ਜੀ ਕੀ ਹਾਲ ਜੀ ਆਟੋ ਇੰਸ਼ੋਰੈਂਸ ਦਾ ਨੰਬਰ ਹੈ ਜੀ 647 ਮੈਂਡੀ ਨੂੰ ਕਾਲ ਕਰ ਲਓ ਤੇ 647-929-9509 ਨੰਬਰ ਹੈ
3: ਓਕੇ
0: ਥੈਂਕ ਯੂ ਸਰ ਬਹੁਤ ਸ਼ੁਕਰੀਆ ਥੈਂਕ ਯੂ ਜੀ 5635 ਹੈਲੋ
4: ਹੈਲੋ ਨਵੀ ਸਿੰਘ ਜੀ
0: ਜੀ
4: ਕੀ ਹਾਲ ਹੈ ਸਰ
0: ਠੀਕ ਹੈ ਜੀ ਕਿਵੇਂ ਹੋ
4: ਬਸ ਲਾ ਨਵੀ ਸਿੰਘ ਆਈ ਰੋਜ਼ ਸੋਚਣਾ ਤੁਹਾਨੂੰ ਫੋਨ ਕਰਨ ਦੀ ਯੂ ਆਰ ਗਾਟ ਅ ਗ੍ਰੇਟ ਸ਼ੋਅ ਗੋਇੰਗ
0: ਥੈਂਕ ਯੂ ਜੀ ਥੈਂਕ ਯੂ ਸੋ ਮਚ
4: ਐਂਡ ਆਈ ਵਾਂਟ ਟੂ ਐਡਰੈਸ ਦਿਸ ਆਈ ਲਾਸਟ ਮਾਈ ਪੇਰੈਂਟਸ ਮਾਈ ਬ੍ਰਦਰ ਵਿਦ ਇਨ 3 ਇਅਰਸ ਇਨ 70s ਐਂਡ The time makes you healer and stronger.
0: Huh.
4: And after a few years, I took a massive heart attack.
0: Huh.
4: Because I couldn't cope with the stress.
0: Huh.
4: But agar I thought, I as samay tusi nikal rahe ho, tu dekhte bhi nahi kaun aa raha hai, kaun nahi ja raha. And then, if that's not your true friend, she's expecting you, that means, kithe expectation hai todi, you're doing a business.
0: Huh.
4: So I don't like that she's right. That's her. You don't know what she's going through in her life.
0: Mm-hmm. So, but when you see in that season to langi ho, thonu hai nahi si ki yaar mere friend ya koi relatives ho mere naal har waqt te khadan mere naal.
4: I was too young, Navi. That time I was only 30 years old.
0: Uh-huh.
4: I didn't even care who was coming because I was devastated.
0: Mm-hmm.
4: So, as karke... expectations nahi karni hai chahiye kisi ko
0: theek hai
4: agar true friend hai you support karo that's all it is
0: theek hai nahi ande thank you sir bahut shukriya so bhai kehnde ke yaar us samay de utte jadon apan langh rahe hunne apan nu ਪਤਾ ਨਹੀਂ ਹੁੰਦਾ ਵੀ ਕਿਹੜਾ ਆ ਰਿਹਾ ਕਿਹੜਾ ਨਹੀਂ ਆਪਾਂ ਤਾਂ ਇੰਨੇ ਦੁੱਖ ਸੁਣਿਆ ਕਿ ਆਪਾਂ ਇਹਨਾਂ ਚੀਜ਼ਾਂ ਦੀ ਪਰਵਾਹ ਤੱਕ ਹੀ ਨਹੀਂ ਕਰਦੇ ਠੀਕ ਹੈ ਮੇਕ ਸੈਂਸ ਇਹ ਵੀ ਕਰਨ ਦੀ ਠੀਕ ਹੈ ਕਿ ਯਾਰ ਉਦੋਂ ਤੁਸੀਂ ਇਹ ਥੋੜੋ ਤੋਲ ਰਹੇ ਹੋ ਵੀ ਇਹ ਆਇਆ ਇਹ ਨਹੀਂ ਆਇਆ ਐਂਡ ਕੀ ਮੈਨੂੰ ਇਹਦੇ ਨਾਲ ਰਿਲੇਸ਼ਨਸ਼ਿਪ ਰੱਖਣੀ ਚਾਹੀਦੀ ਹੈ ਨਹੀਂ ਰੱਖਣੀ ਚਾਹੀਦੀ ਉਹ ਤਾਂ ਆਪਣੇ ਮਨ ਦੇ ਵਿੱਚ ਚੀਜ਼ਾਂ ਹੁੰਦੀਆਂ ਹੀ ਨਹੀਂ ਨਿਊ ਹਾਈਟਸ ਕਿਚਨ ਨੂੰ ਯਾਦ ਰੱਖੋ ਬ੍ਰੈਂਡ ਨਿਊ ਟੌਪ ਦਾ ਕਮਾਲ ਦਾ ਕਿਚਨ ਰੈਡੀ ਕਰਾਉਣਾ ਨਾ ਤਾਂ ਜਸਪਾਲ ਰਾਏ ਭਾਅ ਜੀ ਨੇ ਨਿਊ ਹਾਈਟਸ ਕਿਚਨ ਤੋਂ ਬਹੁਤ ਸੋਹਣੀਆਂ ਸੋਹਣੀਆਂ ਕਿਚਨਸ ਭਾਅ ਜੀ ਰੈਡੀ ਕਰਦੇ ਨੇ ਨਿਊ ਹਾਈਟਸ ਕਿਚਨ ਤੇ ਨੰਬਰ ਹੈ 416-859-1920 416-859-1920 7287 ਹੈਲੋ
5: हेलो नवी जी कैसे हैं सर आप
0: ठीक है सर आप कैसे हो
5: बढ़िया बढ़िया सर मैं भी एग्री करता हूँ सर लास्ट कॉलर कपल ऑफ जिस उन्होंने बताया कि भाई हमें एक्सपेक्टेशन नहीं रखनी चाहिए
0: जी
5: मेरा सर एक क्वेश्चन आपसे है सर कि मैंने कई बार आपका रेडियो शो सुना है बट मेरे को हर बार लगता है कि टॉपिक मोर ऑर लेस सेम ही होता है कि आप किसी शादी कर रहे हो शादी नहीं किया
0: ਚਲੋ ਕੋਈ ਬਾਤ ਨਹੀਂ ਥੈਂਕ ਯੂ ਸੋ ਮਚ ਫੋਰ ਯੋਰ ਕਾਲ ਬਹੁਤ ਸ਼ੁਕਰੀਆ ਸੋ ਜ਼ਰੂਰ ਆਪਣੇ ਤੁਸੀਂ ਓਪੀਨੀਅਨਸ ਦਿਓ ਐਂਡ ਹਰਮਨ ਸਾਡੇ ਨਾਲ ਨੇ ਟੀਮ ਹਰਮਨ ਬੱਤਾ ਨੰਬਰ 1 ਸਾਡੀ ਮੋਰਗੇਜ ਫਾਈਨੈਂਸਿੰਗ ਦੀ ਟੀਮ ਹੈ ਤੇ ਹਰਮਨ ਦੇ ਨਾਲ ਗੱਲਬਾਤ ਕਰਕੇ ਅਗਲੀ ਕਾਲ ਹੈ ਤੁਹਾਡੀ ਜ਼ਰੂਰ ਲੈਣੇ ਜੀ ਹਰਮਨ ਵੈਲਕਮ
6: ਥੈਂਕ ਯੂ ਨਵੀ ਗੁੱਡ ਮਾਰਨਿੰਗ ਐਵਰੀਵਨ ਨਵੀ ਫਸਟ ਟਾਈਮ ਹੋਮ ਬਾਇਰਸ ਲਈ ਕਾਫੀ ਬੈਂਕਸ ਨੇ ਜਿਨ੍ਹਾਂ ਨੇ ਰੀਸੈਂਟਲੀ ਕੈਸ਼ ਬੈਕ ਇੰਟਰੋਡਿਊਸ ਕੀਤਾ ਕੈਸ਼ ਬੈਕ ਆਫਰ ਚੱਲਦੇ ਰਹਿੰਦੇ ਨੇ ਚਾਹੇ ਤੁਸੀਂ ਫਾਈਲ ਆਪਣੀ ਰੀਫਾਈਨੈਂਸ ਆਪਣਾ ਘਰ ਰੀਫਾਈਨੈਂਸ ਕਰਾਉਂਦੇ ਹੋ ਜਾਂ ਤੁਸੀਂ ਘਰ ਸੈਕਿੰਡ ਜਾਂ ਥਰਡ ਟਾਈਮ ਬਾਏ ਕਰਦੇ ਹੋ ਬਟ ਜੋ ਹੁਣ ਕੈਸ਼ ਬੈਕ ਆਇਆ ਉਹ $5,000 ਦਾ ਆਇਆ ਕਿ ਜੇ ਤੁਹਾਡੀ 7-8 ਲੱਖ ਦੀ ਮੋਰਗੇਜ ਆ ਦੈਨ ਅਪ ਟੂ $5,000 ਕੈਸ਼ ਬੈਕ ਸਪੈਸ਼ਲੀ ਫਸਟ ਟਾਈਮ ਹੋਮ ਬਾਇਰਸ ਲਈ ਜਿਹੜੇ ਦੋ ਸੈਕਿੰਡ ਟਾਈਮ ਜਾਂ ਥਰਡ ਟਾਈਮ ਘਰ ਲੈ ਰਹੇ ਨੇ ਉਹਨਾਂ ਲਈ ਘੱਟ ਆ ਬਟ ਉਹਨਾਂ ਨੇ ਫਸਟ ਟਾਈਮ ਹੋਮ ਬਾਇਰਸ ਲਈ ਜ਼ਿਆਦਾ ਕੈਸ਼ ਬੈਕ ਰੱਖਿਆ ਮੈਂ ਨਹੀਂ ਦੇਖਿਆ $5,000 ਅੱਜ ਤੱਕ ਕੈਸ਼ ਬੈਕ ਬਟ ਇਟਸ ਅ ਪ੍ਰੀਟੀ ਗੁੱਡ ਆਫਰ from some of the banks. So je tusi first time home buyer ho and car land da plan kar rahe ho, tusi lock karke rakh sakde ho apna cash back and it's valid for 120 days. 120 dina layi valid ho. Itto ilawa mortgage de related koi bhi question ha, ikko ik team Harman 62-67-685-9000 647-685-9000. Thank you Navi.
0: Thank you Harman. 647-685-9000. Team Harman Bhatta, number one mortgage financing team. Team Harman Bhatta, 7857. Hello, welcome.
3: Hello, Anji, sir, Sikal ji. Navi, tusi bada touchy ja topic aaj choose
0: kiya. Haan, sade topic ke hi touchy hunde hai, vadiya hunde hai, te gal eh hai ki apni rozmarra di zindagi te apne jehde dil de nede topics ne ya situations ne unna naal you know jude topics hunde hai.
3: ਹਾਂਜੀ ਹਾਂ, ਜਿਨ੍ਹਾਂ ਦੀ ਫੈਮਿਲੀ ਚ ਗਏ ਆ ਮੈਂਬਰ ਛੱਡ ਕੇ ਦੁਨੀਆ, ਨਾ ਸਾਡੀ ਫੈਮਿਲੀ ਤਾਂ ਬਹੁਤ ਏਦਾਂ ਦੇ ਹੈਪਨ ਹੋਏ ਆ, ਤੇ ਉਹ ਅੰਡਰਸਟੈਂਡ ਕਰਦੇ ਹੈਗੇ ਨਾ. ਜਿਹਦੀ ਉਹ ਲੜਕੀ ਦੇ ਤਿੰਨ ਘਰੋਂ ਗਏ ਆ, ਆਪਾਂ ਉਹਦੀ ਸਿਚੁਏਸ਼ਨ ਵੀ ਸਮਝ ਸਕਦੇ ਹਾਂ. ਉਹਦੀ ਫਰੈਂਡ ਆ ਜਿਹੜਾ ਉਹਦੀ ਹੋਇਆ, ਉਹਦੀ ਵੀ ਸਿਚੁਏਸ਼ਨ ਹੈ. ਬੰਦੇ ਨੂੰ ਨਾ ਘੱਟ ਤੋਂ ਘੱਟ ਸਾਲ ਦੋ ਸਾਲ ਲੱਗਦੇ, ਫਿਰ ਉਹ ਰਿਅਲਾਈਜ਼ ਕਰੂਗੀ ਕਿ ਵੀ ਮੈਂ ਐਵੇਂ ਕਿ ਛੋਟੇ ਜਿਹੇ ਰੀਜ਼ਨ ਤੇ ਉਹਨਾਂ ਏਦਾਂ ਕਰ ਲਿਆ. ਪਰ ਸਾਰਿਆਂ ਨੇ ਜਿੱਦਾਂ ਪਹਿਲਾਂ ਕਿ ਆਪਾਂ ਉਹਦੀ ਸਮਝਦੇ ਹਾਂ, ਪਰ ਮੈਂ ਕਪੂਰ ਸਿੰਘ ਨੂੰ ਕਾਫੀ ਉਹਦੇ ਸੁਣਦੀ ਹੁੰਦੀ ਸੀ ਰਿਸ਼ਤਿਆਂ ਬਾਰੇ, ਮੈਂ ਯੂਟਿਊਬ ਤੇ ਸੁਣਿਆ, ਮੈਨੂੰ ਉਹਨਾਂ ਦੀ ਇੱਕ ਗੱਲ ਬਹੁਤ ਵਧੀਆ ਲੱਗੀ. ਉਹ ਕਹਿੰਦੇ ਜਦੋਂ ਤੁਸੀਂ ਕਿਸੇ ਤੋਂ ਆਪਣੇ ਚਾਚੇ ਮਾਮੇ ਆਪਣੇ ਫੈਮਿਲੀ ਚੋਂ ਕਿਸੇ ਤੋਂ ਪੈਸਾ ਲੈਂਦੇ ਜਾਂ ਤੁਸੀਂ ਕਿਸੇ ਟਾਈਮ ਨਹੀਂ ਜਾ ਸਕਦੇ, ਉਹ ਫਿਰ ਵੀ ਤੁਹਾਡਾ ਰਿਸ਼ਤਾ ਰਹਿਣਾ ਹੀ ਆ. ਤੇ ਜਿੱਥੇ ਤੁਹਾਡਾ ਦੋਸਤ ਮਿੱਤਰ ਹੁੰਦਾ ਆ, ਜੇ ਉੱਥੇ ਤੁਸੀਂ ਕਿਸੇ ਨੂੰ ਹੈਲਪ ਵੇਲੇ ਕਿਸੇ ਦੀ ਨਹੀਂ ਪੈਸੇ ਦੇ ਸਕੇ ਜਾਂ ਤੁਸੀਂ ਨਹੀਂ ਪਹੁੰਚ ਸਕੇ, ਉੱਥੇ ਫਰਕ ਪੈਂਦਾ ਆ ਪ੍ਰੈਕਟੀਕਲੀ. ਤੇ ਉਹ ਫਿਰ ਡਿਪੈਂਡ ਕਰਦਾ ਤੁਹਾਡੇ ਅਗਲੇ ਉਹ ਰਿਲੇਸ਼ਨ ਤੇ ਦੋਸਤ ਮਿੱਤਰ ਦੇ, ਉਹ ਕਿੰਨਾ ਕੁ ਰਿਅਲਾਈਜ਼ ਕਰਦਾ ਹੈਗਾ. ਤੇ ਹਾਂਜੀ ਹਾਂ, ਰੀਅਲੀ ਆਈ ਅੰਡਰਸਟੈਂਡ ਕਿ ਜਿਹਦਾ ਫਾਦਰ ਇੱਕਦਮ ਗਿਆ ਉਹਨੂੰ ਥੋੜੀ ਲਈ ਤਾਂ ਹੋਊਗਾ ਫੀਲ, 5 ਮਹੀਨੇ ਤਾਂ ਰੀਅਲੀ ਹੋਊਗਾ, ਜਦੋਂ ਉਹਨੂੰ ਹੌਲੀ ਹੌਲੀ ਟਾਈਮ ਲੱਗੂਗਾ.
0: ਨਹੀਂ ਪਰ ਇਹ ਵੀ ਹੈ ਨਾ ਵੀ ਉਹ ਦੇਖੋ ਹੁਣ ਜੇ ਉਹਨੂੰ ਫੀਲ ਹੋਊਗਾ, ਪਰ ਇਹ ਵੀ ਹੈ ਕਿ ਉਹ ਹੁਣ ਮਹਿਸੂਸ ਕਰ ਰਹੀ ਹੈ ਕਿ ਮੈਂ ਕਿਸ ਔਖੇ ਸਮੇਂ ਚੋਂ ਲੰਘ ਰਹੀ ਹਾਂ. ਉਹ ਇਹ ਵੀ ਸੋਚੇ ਕਿ ਯਾਰ ਜੇ ਮੇਰੀ ਦੋਸਤ ਹੈ ਉਹ ਤਿੰਨ ਵਾਰੀ ਇਹੀ ਚੀਜ਼ ਐਕਸਪੀਰੀਅੰਸ ਕਰ ਚੁੱਕੀ ਹੈ, ਉੱਥੇ ਕੀ ਬੀਤਰੀ ਹੋਊਗੀ.
3: ਹੋਊਗੀ ਹਾਂਜੀ ਹਾਂਜੀ. ਕਈ ਤਾਂ ਲੋਕੀ ਸਟਰੋਂਗ ਹੁੰਦੇ ਨਾ, ਜਦੋਂ ਆਪਾਂ ਏਦਾਂ ਦੇ ਟਾਈਮ ਤੇ ਜਾਂਦੇ ਹਾਂ, ਆਪਾਂ ਕਈ ਵਾਰ ਕਹਿੰਦੇ ਆਪਾਂ ਅਗਲੇ ਏਦਾਂ ਨੀ ਆਪਣਿਆਂ ਨੂੰ ਯਾਦ ਕਰਦੇ ਹੈਗੇ ਆ, ਪਰ ਕਈ ਆਪਣਿਆਂ ਨੂੰ ਯਾਦ ਕਰਕੇ ਉਹ ਡਿਪਰੈਸ਼ਨ ਚ ਚਲ ਜਾਂਦੇ. ਮੇਰੇ ਕੰਮ ਤੇ ਇੱਕ ਲੋਕ ਲੇਡੀਜ਼ ਦੀ ਉਹ ਗੱਲ ਕਰਦੀ, ਯਾਰ ਅਸੀਂ ਕਿਤੇ ਜਾਣਾ ਹੁੰਦਾ ਤਾਂ ਉਹਨੇ ਕਹਿਣਾ, ਉਹਨੇ ਕਹਿਣਾ ਨਹੀਂ ਬੋਲੀ ਮੈਂ ਨੀ ਜਾ ਸਕਦੀ ਹੈਗੀ. ਕਿ ਮੈਂ ਮਤਲਬ ਫਿਰ ਆਪਾਂ ਮੈਂ ਕਹਿੰਦਾ ਆਈ ਅੰਡਰਸਟੈਂਡ ਕਿ ਤੂੰ ਬਾਅਦ ਚ ਅਗਲੇ ਨੂੰ ਫੋਨ ਕਰ ਲਈ, ਨੋ ਪ੍ਰੋਬਲਮ. ਤੇ ਕਈ ਨਹੀਂ ਜਾ ਸਕਦੇ ਹੈਗੇ. ਹਾਂਜੀ, ਉਹਨੂੰ ਸਮਝਣਾ ਚਾਹੀਦਾ, ਹਰ ਕੋਈ ਸੇਮ ਨਹੀਂ ਹੁੰਦਾ, ਆਪਾਂ ਨੂੰ ਪਤਾ ਹੀ ਆ. ਖੁਸ਼ੀ ਗਮੀ ਦੇ ਟਾਈਮ ਆਪਾਂ ਸਾਰੇ ਫੈਮਿਲੀ ਮੈਂਬਰ ਸਾਰੇ ਜਾਂ ਫਰੈਂਡਸ ਅਲੱਗ ਅਲੱਗ ਹੁੰਦੇ ਹੈਗੇ.
0: ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਫੋਰ ਯੋਰ ਕਾਲ. ਸੋ ਸਟੂਡੀਓ ਦਾ ਆਪਣਾ ਨੰਬਰ ਹੈ 9056733337. 905-673-3337 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ. ਤੇ ਇੱਕ ਮੈਂ ਤੁਹਾਨੂੰ ਨੰਬਰ ਫੈਸ਼ਨ ਆਈ ਕਿਊ ਦਾ ਵੀ ਜ਼ਰੂਰ ਦਵਾਂ. ਹੁਣ ਵੈਡਿੰਗ ਸੀਜ਼ਨ, ਵਿਆਹਾਂ ਦਾ ਸੀਜ਼ਨ ਪੂਰੇ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਬਈ. ਤੁਸੀਂ ਕੁੜਤੇ ਪਜਾਮੇ ਕੋਟ ਪੈਂਟ ਲੈਣੇ ਨੇ, ਉਹ ਵੀ ਕਸਟਮ, ਉਹ ਵੀ ਬਿਸਪੋਕ, ਯਾਨੀ ਕਿ ਹਾਈ ਐਂਡ, ਇੱਕ ਲੋ ਦੂਜਾ 25% ਔਫ. ਫੈਸ਼ਨ ਆਈ ਕਿਊ ਤੁਹਾਨੂੰ ਮੈਜ਼ਰ ਕਰਕੇ ਤੁਹਾਡੇ ਸਾਈਜ਼ ਮੁਤਾਬਕ ਤੁਹਾਨੂੰ ਕੱਪੜੇ ਤਿਆਰ ਕਰਕੇ ਦੇਣਗੇ. ਨੰਬਰ ਹੈ 9054532225 ਫੈਸ਼ਨ ਆਈ ਕਿਊ ਨੂੰ ਤੁਸੀਂ ਇੱਕ ਵਾਰ ਜ਼ਰੂਰ ਯਾਦ ਰੱਖੋ. ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਨੰਬਰ 1 ਬਿਲਡਿੰਗ ਸਪਲਾਈਜ਼ ਦਾ ਸਟੋਰ ਖੁੱਲ੍ਹ ਚੁੱਕਿਆ ਡਿਕਸੀ ਅਤੇ ਸਟੀਲਸ ਦੇ ਕੋਰਨਰ 'ਤੇ. ਬੈਸਟ ਵੈਲਿਊ ਇੱਕ ਤਾਂ ਇਹ ਹਾਈ ਐਂਡ ਅਤੇ ਲਗਜ਼ਰੀ ਸ਼ੋਰੂਮ ਹੈ, ਜਾ ਕੇ ਦੇਖਿਓ. ਤੁਸੀਂ ਆਪ ਕਹੋਗੇ ਬੱਲੇ ਯਾਰ ਅਸੀਂ ਪਤਾ ਨਹੀਂ ਕਿੱਥੋਂ ਲੈਂਦੇ ਰਹੇ ਹਾਂ ਸਪਲਾਈਜ਼. ਡਿਲੀਵਰੀ ਬਰੈਂਪਟਨ 'ਚ ਫ੍ਰੀ ਹੈ, ਹਰ ਇੱਕ ਪ੍ਰਾਈਸ ਨੂੰ ਬੀਟ ਕਰਨਗੇ. ਡਿਕਸੀ ਅਤੇ ਸਟੀਲਸ, 8005 ਡਿਕਸੀ ਰੋਡ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼. HVAC material, electrical supplies, flooring, tile de product, door, trim, molding, drywall, insulation. 647-961-0585. 647-961-0585. ਇੱਕ ਨਾ ਤੁਸੀਂ ਸੁਣਿਆ ਹੋਊਗਾ ਇੱਕ ਰੀਅਲ ਇਸਟੇਟ ਦਾ ਪ੍ਰੋਜੈਕਟ ਹੈ, ਗੋਰ ਰੋਡ ਅਤੇ ਮੇਫੀਲਡ 'ਤੇ ਰਿਲੀਜ਼ ਹੋਇਆ. ਗੋਰ ਰੋਡ ਅਤੇ ਮੇਫੀਲਡ 'ਤੇ ਟਾਊਨ ਹਾਊਸ ਵੀ ਨੇ, ਸੈਮੀ ਡੀਟੈਚ ਘਰ ਵੀ ਨੇ ਅਤੇ ਡੀਟੈਚ ਘਰ ਵੀ ਨੇ. $7.5 lakh ਤੋਂ ਟਾਊਨ ਹਾਊਸ, $8.5 lakh ਤੋਂ ਸੈਮੀ ਅਤੇ $9.5 lakh ਤੋਂ ਡੀਟੈਚ ਘਰ. ਸੋ ਪ੍ਰਾਈਸਿਸ ਬਹੁਤ ਹੀ ਵਧੀਆ ਨੇ. ਲੋਕੇਸ਼ਨ ਬਾਕਮਾਲ ਹੈ, ਗੋਰ ਰੋਡ ਮੇਫੀਲਡ, ਅਤੇ ਡਿਪੋਜ਼ਿਟ ਸਟਰਕਚਰ ਵੀ ਬੜਾ ਕਮਾਲ ਦਾ ਕਿ ਸਾਲ ਪਿਆ ਸਾਲ ਚ ਪੈਸੇ ਦੇਣੇ ਆ ਤੇ ਸਿਰਫ $10,000 ਦੇ ਕੇ ਤੁਸੀਂ ਘਰ ਬੁੱਕ ਕਰ ਸਕਦੇ ਹੋ। ਇੱਥੇ 2500 ਘਰ ਬਣਨਾ, ਪਾਰਕਾਂ ਬਣਨੀਆਂ, ਸਕੂਲ ਬਣਨੇ ਆ, ਸਪਲੈਸ਼ ਪੈਡ, ਕ੍ਰਿਕਟ ਦੇ ਗਰਾਊਂਡ, ਸੋਕਰ ਗਰਾਊਂਡ, ਬਾਸਕਟਬਾਲ ਕੋਰਟ, ਬੜੀ ਵੱਡੀ ਕਮਿਊਨਿਟੀ ਬਣ ਰਹੀ ਆ ਗੋਰ ਰੋਡ ਮੇਫੀਅਰ ਤੇ। ਸੋ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਨਾ ਸਾਨੂੰ ਬਸ ਟੈਕਸਟ ਮੈਸੇਜ ਕਰਕੇ ਲਿਖ ਦਿਓ ਡੀਟੇਲਸ ਤੇ ਤੁਹਾਨੂੰ ਜਾਣਕਾਰੀ ਭੇਜੀ ਜਾਊਗੀ। ਨੰਬਰ ਹੈ 6475041557 6475041557 6475041557 6475041557 5127 ਹੈਲੋ ਸਤਿ ਸ਼੍ਰੀ ਅਕਾਲ।
7: ਮੈਨੂੰ ਨਾ ਕੰਕਰੀਟ ਆਲਿਆਂ ਦਾ ਨੰਬਰ ਚਾਹੀਦਾ ਜਿਹੜਾ ਕੱਲ ਅਸੀਂ ਬੋਲਦੇ ਸੀ 416930 ਇਦਾਂ ਕਰਕੇ ਸੀ ਕੁਛ
0: 416930
7: ਹਾਂਜੀ
0: 4238
7: 4238 ਓਕੇ
0: ਥੈਂਕ ਯੂ। ਹਾਂਜੀ ਇਹਨਾਂ ਨੂੰ ਕਹਿ ਦਿਓ ਕਿ ਨਵੀਂ ਤੋਂ ਮਿਲਿਆ ਨੰਬਰ।
7: ਓਕੇ ਠੀਕ ਹੈ
0: ਠੀਕ ਹੈ ਜੀ ਨੋ ਪ੍ਰੋਬਲਮ। ਸੋ ਗੱਲ ਅਸੀਂ ਅੱਜ ਕਰ ਰਹੇ ਹਾਂ ਇੱਕ ਦੋ ਫਰੈਂਡਸ ਦੀ। ਕੁੜੀ ਹੈ ਤੇ ਕੁਝ ਕੁ ਸਾਲ ਪਹਿਲਾਂ ਉਹਦੇ ਮੋਮ ਡੈਡ ਤੇ ਬ੍ਰਦਰ ਤਿੰਨਾਂ ਦੀ ਡੈਥ ਹੋ ਜਾਂਦੀ ਆ ਤੇ ਉਸ ਕੁੜੀ ਦੀ ਇੱਕ ਬੈਸਟ ਫਰੈਂਡ ਹੈ ਉਹਦੇ ਹੁਣ ਡੈਡ ਦੀ ਡੈਥ ਹੁੰਦੀ ਆ। ਪਰ ਜਿਹੜੀ ਪਹਿਲੀ ਕੁੜੀ ਸੀ ਜਿਹਦੇ ਮੋਮ ਡੈਡ ਬ੍ਰਦਰ ਦੀ ਡੈਥ ਹੋ ਗਈ ਉਹ ਇਸ ਕੁੜੀ ਨੂੰ ਦੱਸ ਰਹੀ ਹੈ ਕਿ ਦੇਖ ਤੂੰ ਮੇਰੀ ਬੈਸਟ ਫਰੈਂਡ ਆ ਪਰ ਮੇਰੇ ਤੋਂ ਤੇਰੇ ਡੈਡ ਦੇ ਫਿਊਨਰਲ ਤੇ ਨਹੀਂ ਆਇਆ ਹੋਣਾ ਕਿਉਂਕਿ ਮੈਂ ਹੁਣ ਫਿਊਨਰਲਸ ਦੇਖ ਨਹੀਂ ਸਕਦੀ ਮੇਰੇ ਮੋਮ ਡੈਡ ਤੇ ਬ੍ਰਦਰ ਦੇ ਜਾਣ ਤੋਂ ਬਾਅਦ ਨਾ ਮੈਨੂੰ ਬਹੁਤ ਟਰਾਮਾ ਤੇ ਮੈਂ ਫਿਊਨਰਲਸ ਤੇ ਨਹੀਂ ਜਾ ਸਕਦੀ ਹੁਣ। ਤੇ ਜਿਹੜੀ ਦੂਜੀ ਫਰੈਂਡ ਹੈ ਉਹ ਕਹਿੰਦੀ ਹੈ ਕਿ ਯਾਰ ਜਦੋਂ ਤੇਰੇ ਮੋਮ ਡੈਡ ਬ੍ਰਦਰ ਦਾ ਹੋਇਆ ਸੀ ਉਦੋਂ ਤਾਂ ਮੈਂ ਹਰ ਇੱਕ ਫਿਊਨਰਲ ਤੇ ਗਈ ਹਾਂ ਤੇਰੇ ਨਾਲ ਖੜੀ ਹਾਂ ਤੂੰ ਮੈਨੂੰ ਕਹਿ ਰਹੀ ਹੈ ਕਿ ਤੂੰ ਆ ਨਹੀਂ ਸਕਦੀ। ਉਹ ਕਹਿੰਦੀ ਠੀਕ ਹੈ ਮੈਂ ਦੇਖ ਅਪਰੀਸ਼ੀਏਟ ਕਰਦੀ ਹਾਂ ਕਿ ਤੂੰ ਆਈ ਹੈ ਤੇ ਤੂੰ ਮੇਰੇ ਨਾਲ ਖੜੀ ਸੀ ਮੈਂ ਵੀ ਤੇਰੇ ਨਾਲ ਖੜੀ ਹਾਂ ਬਟ ਮੈਂ ਫਿਊਨਰਲ ਤੇ ਨਹੀਂ ਆ ਸਕਦੀ ਇਟਸ ਟੂ ਹਾਰਡ ਮੈਂ ਉਸ ਚੀਜ਼ ਨੂੰ ਫੇਸ ਨਹੀਂ ਕਰ ਸਕਦੀ ਫਿਰ ਤੋਂ। ਹੁਣ ਇਸ ਗੱਲ ਕਰਕੇ ਉਹਨਾਂ ਦੀ ਫਰੈਂਡਸ਼ਿਪ ਖਤਮ ਹੋ ਰਹੀ ਹੈ ਇਹ ਹੁਣ ਅਪਸੈਟ ਹੈ ਕਿ ਯਾਰ ਤੂੰ ਮੇਰੀ ਗੱਲ ਨਹੀਂ ਸਮਝਦੀ। ਸੋ ਤੁਹਾਡਾ ਕੀ ਖਿਆਲ ਹੈ ਹੁਣ ਕੁਝ ਕੁ ਲੋਕ ਕਹਿ ਰਹੇ ਆ ਕਿ ਨਵੀਂ ਇਹਨੂੰ ਸਮਝਣਾ ਚਾਹੀਦਾ ਕਿ ਜੇ ਉਹਦੇ ਤੋਂ ਨਹੀਂ ਫੇਸ ਹੁੰਦਾ ਤਾਂ ਪ੍ਰੈਸ਼ਰ ਥੋੜ੍ਹਾ ਕਰੀਦਾ ਹੁੰਦਾ ਉਹ ਬੰਦਾ ਕਿਸ ਸਟ੍ਰੈਸ ਚੋਂ ਕਿਸ ਟਰਾਮੇ ਚੋਂ ਲੰਘ ਰਿਹਾ। ਹੁਣ ਆਪਾਂ ਉਹਨੂੰ ਜ਼ਰੂਰ ਯੂਨੋ ਰਿਸਪੈਕਟ ਕਰਨੀ ਚਾਹੀਦੀ ਉਸ ਚੀਜ਼ ਦੀ। ਕਈ ਕਹਿ ਰਹੇ ਆ ਕਿ ਯਾਰ ਜੇ ਉਹ ਤੇਰੇ ਲਈ ਖੜੀ ਸੀ ਉਹ ਤੇਰੇ ਫੈਮਿਲੀ ਦੇ ਫਿਊਨਰਲਸ ਤੇ ਆਈ ਸੀ ਤਾਂ ਤੈਨੂੰ ਵੀ ਜਾਣਾ ਚਾਹੀਦਾ ਔਖੇ ਸੌਖੇ ਹੋ ਕੇ ਜਾਓ ਤੇ ਤੁਸੀਂ ਯੂਨੋ ਖੜੋ ਜਿੱਥੇ ਖੜ ਸਕਦੇ ਹੋ। ਸੋ ਨੰਬਰ ਹੈ ਆਪਣਾ 9056733337 ਕੁਝ ਕੁ ਸਮਾਂ ਆਪਣਾ ਬਾਕੀ ਹੈ ਤੁਹਾਡਾ ਕੀ ਖਿਆਲ ਹੈ 9056733337 905-673-3337 ਆਪਣਾ ਫੋਨ ਨੰਬਰ ਹੈ 9056733337 ਤੇ ਤੁਹਾਡੀਆਂ ਕਾਲਸ ਆ ਰਹੀਆਂ ਨੇ। ਇੱਕ ਮੈਂ ਤੁਹਾਨੂੰ ਸਬਜ਼ੀ ਮਾਰਕੀਟ ਦਾ ਵੀ ਮੈਸੇਜ ਦੇ ਦੇਵਾਂ ਇਹ ਨਾਲੇ ਹੀ ਗਰੋਸਰੀ ਸਟੋਰ ਹੈ ਅਤੇ ਨਾਲੇ ਹੀ ਰੈਸਟੋਰੈਂਟ ਹੈ 24 ਘੰਟੇ 7 ਦਿਨ ਸਬਜ਼ੀ ਮਾਰਕੀਟ ਤੁਹਾਡੇ ਲਈ ਖੁੱਲ੍ਹਾ ਹਰੀਆਂ ਤਾਜ਼ੀਆਂ ਸਬਜ਼ੀਆਂ ਗੋਲ ਕੱਦੂ ਚੱਪਣ ਕੱਦੂ ਟਿੰਡੋ ਹਰੇ ਮਟਰ ਫਰੈਸ਼ ਸਾਗ ਬਾਥੂ ਸਾਰਾ ਕੁਛ ਮਿਲ ਰਿਹਾ। ਸਬਜ਼ੀ ਮਾਰਕੀਟ 10 ਲੋਡਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਅਤੇ ਰੈਸਟੋਰੈਂਟ ਵੀ ਹੈ। ਚਿਕਨ ਲੈਗ 1 ਕਿਲੋ 1 ਫਰੀ ਬਿਰਿਆਨੀ 1 ਨਾਲ 1 ਫਰੀ ਅਤੇ ਫਿਸ਼ ਪਕੌੜਾ 1 ਨਾਲ 1 ਫਰੀ 2629 ਹੈਲੋ
8: ਹੈਲੋ
0: ਜੀ ਵੈਲਕਮ
8: ਜੀ ਭਾਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
8: ਹੈਲੋ ਹਾਂਜੀ ਭਾਜੀ ਮੈਨੂੰ ਨਾ ਤੁਹਾਡੇ ਟੌਪਿਕ ਬਾਰੇ ਲੱਗਦਾ ਕਿ ਵੀ ਜਦੋਂ ਬੰਦਾ ਨਾ ਆਪਣੇ ਐਕਸਟ੍ਰੀਮ ਇਮੋਸ਼ਨਸ 'ਚ ਹੁੰਦਾ ਉਦੋਂ ਉਹਦੇ ਸੋਚਣ ਦੀ ਜਿਹੜੀ ਸ਼ਮਤਾ ਹੁੰਦੀ ਆ ਉਹ ਘੱਟ ਜਾਂਦੀ ਆ ਚਾਹੇ ਫਿਰ ਉਹ ਆਪਾਂ ਖੁਸ਼ੀ 'ਚ ਹੋਈਏ ਚਾਹੇ ਗਮੇ 'ਚ ਹੋਈਏ ਨਾ। ਇੱਥੇ ਮੈਨੂੰ ਲੱਗਦਾ ਵੀ ਦੋਨੋਂ ਫਰੈਂਡਸ ਗਲਤ ਕੋਈ ਵੀ ਨਹੀਂ ਹੈਗਾ ਦੋਨੋਂ ਆਪਣੀ ਸਿਚੁਏਸ਼ਨ 'ਚ ਕੋਪ ਅਪ ਕਰ ਰਹੇ ਨੇ ਤੇ ਬੈਸਟ ਸੋਲੂਸ਼ਨ ਮੈਨੂੰ ਲੱਗਦਾ ਕਿ ਫਰੈਂਡ ਸ਼ਾਇਦ ਉਸ ਇਨਵਾਇਰਮੈਂਟ 'ਚ ਨਹੀਂ ਜਾ ਸਕਦੀ ਪਰ ਉਹ ਅੱਗੇ ਪਿੱਛੇ ਉਹਦੇ ਨਾਲ ਖੜ ਸਕਦੇ ਆ ਨਾ ਉਹਨੂੰ ਕਾਲ ਕਰ ਲਏ ਉਹਨੂੰ ਆਫਟਰ ਦੈਟ ਮਿਲ ਲਏ ਸੋ ਦੈਟ ਜਦੋਂ ਟਾਈਮ ਨਿਕਲ ਜੂਗਾ ਸਾਲ ਦੋ ਸਾਲ ਤਾਂ ਉਹ ਜ਼ਰੂਰ ਸਮਝੂਗੀ ਵੀ ਮੇਰੀ ਫਰੈਂਡ ਚਲੋ ਉਸ ਸਮੇਂ ਮੇਰੇ ਨਾਲ ਨਹੀਂ ਸੀਗੀ ਬਟ ਉਹ ਤੋਂ ਅੱਗੇ ਪਿੱਛੇ ਮੇਰੇ ਨਾਲ ਖੜੀ ਸੀ ਤਾਂ ਉਹਨਾਂ ਦੀ ਫਰੈਂਡਸ਼ਿਪ ਜ਼ਰੂਰ ਬਚ ਜਾਣੀ ਆ।
0: ਹੁਣ ਉਹੀ ਤਾਂ ਮੈਂ ਕਹਿ ਰਿਹਾ ਕਿ ਇਹਨੂੰ ਵੀ ਸਮਝਣਾ ਚਾਹੀਦਾ ਕਿ ਠੀਕ ਹੈ ਜੇ ਉਹ ਫਿਊਨਰਲ ਤਾਂ ਨਹੀਂ ਆ ਸਕਦੀ ਵੀ ਮੈਂ ਉਸ ਚੀਜ਼ ਨੂੰ ਸਮਝਾਂ ਤੇ ਜੇ ਅੱਗੇ ਪਿੱਛੇ ਆ ਰਹੀ ਹੈ ਫਿਰ ਬਹੁਤ ਆ।
8: ਹਾਂਜੀ ਪਾਪਾ ਜੀ
0: ਉਸ ਸਮੇਂ ਤੇ ਆਪਾਂ ਨਹੀਂ ਸਮਝਦੇ, ਥੋੜਾ ਟਾਈਮ ਦੇਵਾਂਗੇ ਤਾਂ ਅਗਲਾ ਬੰਦਾ ਸਮਝ ਆਉਂਦਾ। ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡਾ। ਇੱਕ ਨਾ ਬਿਯੋਂਡ ਆਇਓਵੇ ਨੂੰ ਯਾਦ ਰੱਖੋ, ਐਨਕਾਂ ਚਾਹੀਦੀਆਂ। ਰੋਮੀ ਬਾਈ ਜੀ ਨੇ ਹੰਬਰ ਵੈਸਟ ਤੇ ਗੋਰਵੇ ਤੇ ਇਹਨਾਂ ਦਾ ਸਟੋਰ ਹੈ ਬਿਯੋਂਡ ਆਇਓਵੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਕਰਦੇ ਆ, ਆਈ ਡਾਕਟਰ ਇੱਥੇ ਅਵੇਲੇਬਲ ਨੇ, ਪ੍ਰਿਸਕ੍ਰਿਪਸ਼ਨ ਦੀ ਐਨਕਾਂ ਲੈਣੀਆਂ, ਨਿਗਾਹ ਦੀਆਂ ਐਨਕਾਂ ਲੈਣੀਆਂ, ਬਿਯੋਂਡ ਆਇਓਵੇ ਹੰਬਰ ਵੈਸਟ ਐਂਡ ਗੋਰਵੇ। 2989 ਹੈਲੋ, 2989 ਹੈਲੋ ਜੀ।
9: ਓਹਨੂੰ ਗਿਲਾ ਕਰਨਾ ਹੀ ਨੀ ਚਾਹੀਦਾ, ਜੇ ਬੰਦਾ ਕੋਈ ਆ ਗਿਆ ਉੱਥੇ ਤੰਗ ਹੁੰਦਾ ਤੇ ਉਹਨੂੰ ਚੰਗਾ ਨਾ, ਓਹਨੇ ਉੱਥੇ ਪਹਿਲਾਂ ਹੀ ਓਹਨੂੰ ਕਹਿਤਾ ਵੀ ਮੈਂ ਉੱਥੇ ਆ ਨੀ ਸਕਦੀ, ਮੇਰੇ ਤਕਲੀਫ ਹੁੰਦੀ ਆ,
0: ਬਿਲਕੁਲ
9: ਹੋਊਗੀ ਤੇ ਉੱਥੇ ਨਹੀਂ ਉਹ ਮਤਲਬ ਵੀ ਸਮਝਣਾ ਚਾਹੀਦਾ। ਉਹ ਫਰੈਂਡ ਤੇ ਇਹੋ ਹੀ ਹੁੰਦਾ ਨਾ ਵੀ ਇੱਕ ਦੂਜੇ ਦੀ ਰਗ ਸਮਝਦੇ ਵੀ ਇਹ ਬੰਦਾ ਕਿੱਥੇ ਈਜ਼ੀ ਫੀਲ ਕਰਦਾ, ਕਿੱਥੇ ਗੱਲਾਂ ਕਰਦੀ ਹੋਊਗੀ ਉਹ ਆਪਣੇ ਮਾਂ ਬਾਪ ਦੀਆਂ, ਬ੍ਰਦਰ ਦੀਆਂ, ਉਹਦੇ ਨਾਲ ਉੱਥੇ ਸਮਝ ਜਾਣਾ ਚਾਹੀਦਾ।
0: ਬਿਲਕੁਲ ਨਹੀਂ, 100% ਫਰੈਂਡਸ਼ਿਪ ਹੀ ਇਹੀ ਹੈ ਜੇ ਆਪਾਂ ਇੱਕ ਦੂਜੇ ਦੇ ਦੁੱਖ ਸੁੱਖ ਨੂੰ ਸਮਝੀਏ। ਗੱਲ ਇਹ ਵੀ ਤੁਹਾਡੀ ਠੀਕ ਹੈ। ਪੈਰਾਡਾਈਸ ਡਿਵੈਲਪਮੈਂਟਸ ਵਾਲਿਆਂ ਨੇ ਘਰਾਂ ਦੀ ਜਿਹੜੀ ਰਿਲੀਜ਼ ਕੀਤੀ ਹੈ, ਕਮਾਲ ਹੈ, ਕਿਉਂਕਿ ਹਰ ਇੱਕ ਸ਼ਹਿਰ 'ਚ ਘਰ ਤੁਹਾਨੂੰ ਮਿਲ ਰਹੇ ਆ। 6.5 ਲੱਖ ਤੋਂ ਟਾਊਨ ਹਾਊਸ ਸ਼ੁਰੂ ਨੇ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਵੈਰੀ ਗੁੱਡ। ਐਂਡ ਅੱਖਾਂ ਦੀ ਸਰਜਰੀ ਕਰਾਉਣੀ, ਅਸੀਂ ਇੱਕ ਨੰਬਰ ਦਿੰਦੇ ਹੁੰਦੇ ਹਾਂ, No. 1 ਆਈ ਸਰਜਰੀ ਕਲੀਨਿਕ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਕਿਆ ਬਾਤ ਹੈ! ਸੋ ਬ੍ਰਾਜ਼ੀਲ ਦੇ ਫੈਨ ਜਿੰਨੇ ਨੇ, ਹੋ ਜਾਓ ਰੈਡੀ, ਅੱਜ ਵੀ ਤੁਹਾਡੀ ਬ੍ਰਾਜ਼ੀਲੀਅਨ ਟੀਮ ਖੇਡ ਰਹੀ ਹੈ 8:30 ਵਜੇ ਬ੍ਰਾਜ਼ੀਲ ਐਂਡ ਹੇਟੀ ਦਾ ਮੈਚ ਹੈ। ਇੱਕ ਤਾਂ ਯਾਰ ਕਿੰਨੀ ਖੁਸ਼ੀ ਮਿਲਦੀ ਦੇਖ ਕੇ ਵੀ ਕਿੱਦਾਂ ਦੀਆਂ ਕੰਟਰੀਜ਼ ਨੂੰ ਹੁਣ ਮੌਕਾ ਮਿਲ ਰਿਹਾ ਵਰਲਡ ਕੱਪ ਦੇ ਵਿੱਚ ਖੇਡਣ ਦਾ, ਕਿਉਂਕਿ ਹੇਟੀ ਆਪਾਂ ਨੂੰ ਪਤਾ ਹੀ ਹੈ ਵੀ ਕਿੱਡੇ ਯੂ ਨੋ ਮੁਸ਼ਕਲਾਂ 'ਚੋਂ ਇਹ ਕੰਟਰੀਜ਼ ਲੰਘਦੇ ਨੇ। ਸੋ ਕੱਲ ਮੈਂ ਇੱਕ ਵੀਡੀਓ ਪਾਈ ਹੈ ਟਿਕਟੋਕ ਤੇ, ਕੇਪ ਵਰਡੇ ਟੀਮ ਹੈ ਤੇ ਉਹਨਾਂ ਦੇ ਗੋਲਕੀਪਰ ਵਾਲੇ, ਟਿਕਟੋਕ ਪੇਜ ਹੈ ਪੰਜਾਬੀ ਲਹਿਰਾ, ਸਾਡੀਆਂ ਵੀਡੀਓਜ਼ ਬਹੁਤ ਵਧੀਆ, ਤੁਸੀਂ ਦੇਖੋ ਤੇ ਇੰਜੋਏ ਕਰੋਗੇ. ਸੋ ਯੂ ਐਸ ਏ ਤੇ ਆਸਟ੍ਰੇਲੀਆ ਵੀ 3 ਵਜੇ ਖੇਡ ਰਿਹਾ. ਸੋ ਅਮੈਰੀਕਾ ਵਾਲਿਓ, ਵੀ ਲਵ ਯੂ, ਬਟ ਜਦੋਂ ਸਾਡੀ ਕੈਨੇਡੀਅਨ ਟੀਮ ਫੱਟੇ ਚੱਕਦੀ ਹੈ ਫਿਰ ਤਾਂ ਅਸੀਂ ਕੈਨੇਡਾ ਦੀ ਬੱਲੇ ਬੱਲੇ ਕਰਾਂਗੇ. ਸੋ ਲੈਟਸ ਸੀ, ਦੇਖਦੇ ਕੀ ਬਣਦਾ. ਕੈਲੇਡਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਨੂੰ ਕਾਲ ਕਰੋ, ਗੱਡੀ ਲੈਣੀ ਆ. 10 ਸਾਲ ਦੀ ਵਾਰੰਟੀ. 6476782754 6476782754 ਕੈਲੇਡਨ ਮਿਤਸੂਬਿਸ਼ੀ ਤੇ HK ਮੂਵਰਸ, ਨੰਬਰ 1 ਮੂਵਿੰਗ ਕੰਪਨੀ ਆਪਣੀ ਸ਼ਹਿਰ ਦੀ. ਤੁਸੀਂ ਘਰ ਨਵਾਂ ਲੈ ਲਿਆ, ਮੁਬਾਰਕਾਂ, ਹੁਣ ਮੂਵਿੰਗ ਕੰਪਨੀ ਲੱਭ ਰਹੇ ਹੋ ਤਾਂ 416-524-6704. ਸਾਡੇ ਜਿੰਨੇ ਵੀ ਟਰੱਕਾਂ ਵਾਲੇ ਬਾਈ ਨੇ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕਾਂ ਦਾ ਓਇਲ ਚੇਂਜ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ ਬਹੁਤ ਹੀ ਡਿਸਕਾਊਂਟਡ ਰੇਟ ਤੇ. ਨਵੀਂ ਲੋਕੇਸ਼ਨ ਸਟੀਲਸ ਐਂਡ ਜੇਮਸ ਨੋ ਪਾਰਕਵੇ, 401 ਤੋਂ ਉੱਤਮ ਸਾਰ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, 10874 ਸਟੀਲਸ ਐਵਨਿਊ ਈਸਟ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਇਜ਼ ਨੰਬਰ 1. ਮੇਰਾ ਨਾਮ ਲੈ ਦਿਓ, ਖਾਸ ਡਿਸਕਾਊਂਟ. ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ. ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ.
10: 1 ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ. ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ. 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ. 2023 ਦੀ ਬਿਲਟ ਹੈ. 3 ਬੈਡਰੂਮ, 2.5 ਵਾਸ਼ਰੂਮ ਨੇ. ਮੇਨ ਫਲੋਰ ਤੇ ਲਿਵਿੰਗ ਡਾਈਨਿੰਗ ਤੇ ਫੈਮਿਲੀ ਏਰੀਆ ਨੇ. ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ. 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ. ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ. ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222. ਜੇ ਗੰਡਮ ਕਾਲ 416-265-2222.
11: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ.
12: ਅੱਲਾ ਨਾਲੋਂ ਵੀ ਘੱਟ.
11: ਇਹ ਵੇਖੋ, 13.6 ਕਿਲੋ ਸਨਸਪਨ ਸਟ੍ਰੇਟ ਕੱਟ ਫ੍ਰਾਈਸ ਸਿਰਫ $33.99.
12: ਇਹ ਤਾਂ ਹੋਰ ਵੀ ਘੱਟ ਹੈ.
11: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ.
12: ਓਏ ਤੂੰ ਕਿੱਥੇ ਜਾ ਰਹੀ ਹੈ?
11: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ.
13: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ. ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ. ਕੋਈ ਫੀਸ ਨਹੀਂ. ਹੋਰ ਜਾਣਕਾਰੀ ਲਈ wholesaleclub.ca ਵੇਖੋ.
14: Wholesale Club, whole lot of value.
15: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
16: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
1: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਂਪਟਨ। ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ, ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955.
2: ਹੁਣ ਘਰ ਦੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ। ਅਪਲਾਈਸ ਟੂ ਫਿਕਸ ਹੈ ਤੁਹਾਡਾ ਭਰੋਸੇ ਯੋਗ ਸਰਵਿਸ ਪਾਰਟਨਰ। ਫ੍ਰਿਜ, ਅਵਨ, ਚੁੱਲਾ, ਡਿਸ਼ ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ। ਤਜਰਬੇਕਾਰ ਟੈਕਨੀਸ਼ੀਅਨ, ਸਰਵਿਸ ਸਿਰ ਕੰਮ ਦਾ ਵਾਧਾ। ਅਪਲਾਈਸ ਟੂ ਫਿਕਸ ਹੁਣੇ ਕਾਲ ਕਰੋ ਹਰਵਿੰਦਰ 647-407-1470, 647-407-1470। ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ।
3: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
4: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
3: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
4: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
3: 905-671-2000-905-671-2000।
4: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
5: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾ ਨੂੰ 905-803-8056, 905-803-8056।
6: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ਼ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
7: 905-908-2499, 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
8: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
9: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810।
10: ਡਰਾਈਵ ਕਰ ਰਹੇ ਹੋ? ਸ਼ੋ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
11: ਡਰਾਈਵਿੰਗ ਲਾਇਸੈਂਸ?
10: ਨੋ।
11: ਪੁਲਿਸ ਆਫਿਸਰ?
10: ਨੋ ਨੋ।
11: ਟ੍ਰੈਫਿਕ ਲਾਇਸੈਂਸ?
10: ਨੋ।
11: ਦੈਨ
12: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਆਂ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900, 647-325-9100, ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
13: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ।
12: ਕੀ ਤੁਸੀਂ ਕਹਿਣਾ?
14: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
15: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦਿਆਂ ਦੀ ਕੈਟਰਿੰਗ ਕਰਵਾਈ ਸੀ ਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੈਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
12: ਤਵਾ ਕਿਚਨ, 50 Sunnyvale Gate, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, 905-790-1699। 7901699 TAWAKitchen.ca
16: यार लास्ट वीकेंड असी तवा किचन तो केटरिंग ऑर्डर कीता सी ऑनेस्टली बेस्ट डिसीजन सी हां ब्रो फूड वाज अमेजिंग फ्रेश हॉट ते फुल टेस्ट वाला गेस्ट्स भी पूरे इंप्रेस हो गए सर्विस भी टॉप नॉट सी टाइम ते डिलीवरी प्रॉपर पैकिंग ते सब कुछ ऑर्गेनाइज सी मेन्यू भी बहुत फ्लेक्सिबल सी करीज रोटी राइस एवरीथिंग वाज परफेक्ट ऑनेस्टली असी तां हुण हर फंक्शन लई तवा किचन ही चूज करांगे Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton. 905-790-1699. 905-790-1699.
17: Papa, Papa, sunte kyun nahi chocolate leni hai?
18: Ajee, sunte ho? Kahan gum ho?
19: Arre Mahesh, abhi tak office nahi aaye. Pata nahi meeting thi. Hello? Hello? Hello?
20: जब मैं रेडियो आवाज सुनता हूँ तब तो मैं अपने आप की भी नहीं सुनता बम्प टू बम्प ट्रैफिक एंड बम्प टू बम्प कॉल्स ऐसा ही होता है जब आप सुनते हैं हर सुबह 9 टू 10 मंडे टू फ्राइडे एंड सैटरडे 11 टू 1 रेडियो आवाज

ਸਾਹਿਬ ਦੀਆਂ ਬੁਢੀਆਂ ਤਿਣਕੇ ਜਿੰਨੀ ਕਦਰ ਨਾ ਮੇਰੀ, ਮੈਨੂੰ ਤਖ਼ਤ ਬਿਠਾਇਆ ਸਾਈਆਂ। ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ ਉਸ 'ਤੇ ਰਹਿਮਤਾਂ ਬਖਸ਼ਿਆ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ, ਗੁੱਡ ਮਾਰਨਿੰਗ, ਸਤਿ ਸ਼੍ਰੀ

0: आज खूबसूरत वेदर, खूबसूरत लोग, खूबसूरत मुल्कन सी एच एल ओ डिजिटल ए एम फ्रीकुएंसी रही टोरंटो पेंसिल्वेनिया न्यूयॉर्क वाशिंगटन न्यू जर्सी एरिए जिते सुन रहे हो बॉर्डर टू बॉर्डर रेंज सारनिया तो लैके लंडन किचनर वाटर गेम रिज गोल्फ तो लैके जी टी एन टायर और नॉर्थ ओरेंजविल तो लैके मस्कोका तक ओवन साउंड तो ओरेलिया वर्गे एरियाज़ और ईस्ट नॉर्थ के सन तुम जैसे सुन रहे हैं तो सन लिंड जी पीटर ब्रू होंगे है ऑटवा के रस्ते और ईस्ट के सन तुम बेलवेल तक सुन रहे हो कोबर्ग तो लैके कर्टस बॉमनवेल हैम्पटन ओशवा के नाल एजेक्स पिकरिंग विट भी होंगे है जी टी एन टायर सन सुन रहे साउथ नाइग्रा फॉल्स तक हैमिल्टन तक ब्रैंडफोर्ड तक सू सुन रहे हो तकरीबन 1000 किलोमीटर रेडियस में ईस्ट वैस साउथ नॉर्थ असं कवर कर रहे हैं और सब तो स्ट्रोंगेस्ट डिजिटल फ्रीकुएंसी के उत्ते एक दहाके तो बाद इस ब्रॉडकास्टिंग सैक्टर अमरजीत सिंह बेनीपाल एक बार फिर तो मुखातिब सवेर की सभा के और पीयरसन एयरपोर्ट का ट्रैक 6 जथे हवा चीरन के लिए तो रिस्क लैके रिस्क कि रिस्क नहीं लेना जी रिस्क लैके जहाज़ उड़ चुका हैगा तो लोगों नू अपनी मंजिल वल पहुँचाऊगा अगर ये हवा नाल ना लड़दा तो इन जहाज़ ना कहा जाता तो अगर ये हवा नाल लड़दा तो इन सब तो महंगा साधन दुनिया का ट्रांसपोर्टेशन लिए ना कहा जाता सो इस समय तुम एक उस दुनिया के जिथे बहुत कुछ देख चुके हो कोरोना वायरस तो लैके जो तुम रिसेशनस तो लैके हर चीज़ देख चुके हो ये वक्त भी गुजर जाएगा यानी कि यह समा भी रहना नहीं ये भी लंघ जाना तो जिहड़ा पहला हासे ठेठे आना सी वह भी नहीं रहा वह भी लंघ जाना जिंदगी कि रेल में हर कोई सवार है अपनी अपनी मंजिलों का सबको इंतजार है भूखे को रोटी का बेकार को रोजी का इंतजार है इंतजार की कड़ी के सू शामिल करते हैं अपना कीमती समा सा नशर कर दो एक बार फिर तो मैं आप सब का तह दिलों धन्यवाद करदा और एयर कैनेडा अपनी उड़ान भर चुकी है तो रेडियो वास जरूर अपनी उड़ान भर चुकया हैगा तो तुम लाइन स्टूडियो से बिजी मिलेंगे 905-673-3333 गलबात कर सकते हो क्विक तो शॉर्ट नोट देते शो चक के लैके चलेंगे जिथे तुम इंटरनेट खोलते हो जिथे तुम किसी गली जाने थोड़ू एक्टिविटी नज़र आ रही है कि रियल स्टेट के एक्टिवेशन जड़िया स्टार्ट हो चुकी ने तो कुछ समा इस तरह का भी लगा ट्रंप बुड़ बुड़ करता नज़र आता कन्ना च तो फैड कह रहा है अमेरिका का इंट्रस्ट रेट 25% बढ़ावे लोग स्ट्रोंोंग हो जाएंगे परवाह नहीं वाली करे कि 2.25 की होया तो 2.25 की जगह 2.75 की होया यानी कि घर जे 3 लाख सस्ता मिल रहा तो ब्याज सिर्फ 30 रुपये 1 लाख मगर औखा महंगा मिल रहा कोई एड्डी वड्डी गल नहीं हानिकारक नहीं लाभदायक ही है सो इस समय एक नवा प्रोजेक्ट जिहड़ा कि लॉन्च होया ऑनेस्टी दे नाल ते क्रेडिबिलिटी दे नाल जनक छाबड़ा लेके आउंदे जनक जी तुसीं ऑन एयर प्लीज गो अहेड
1: बहुत मेहरबानी अमन सर सारिआं तों पहलां तुहाडे प्यारे लिसनर्स नूं मिंगी सत श्री अकाल आदाब गुड मॉर्निंग नमस्ते ते तुहाडी पूरी ब्रिलियंट टीम नूं वी ये प्रोजेक्ट बहुत धूम मचा रहा बिल्कुल धुरंधर की तरह सोलमार बड़े डेवलपर ने कुछ पिछले 36 सालों तो बहुत सारे हजारों प्रोजेक्ट डिलीवर कर चुके हैं टॉप ऑफ द लाइन प्रोजेक्ट बनाते ने यह प्रोजेक्ट आया मेफील्ड और गोर रोड से 413 हाईवे बिल्कुल नाल गो स्टेशन कैलीडन बिल्कुल नाल सारा ट्रांजिट बिल्कुल नाल और देखो इतना वधिया उन्होंने मास्टर प्लान कम्युनिटी उत्थे बनानी है 2500 मकाना की जिदे विच क्रिकेट ग्राउंड भी होएगा जिदे विच बास्केटबॉल का ग्राउंड भी होएगा जिदे विच टेनिस का ग्राउंड भी होएगा गोल्फ कोर्स ऑफ कोर्स होंगे ही मतलब सारी सुविधाओं नू ध्यान रखते हुए कम्युनिटी बनती पी है इहदे टाउन हाउस है 749 तो सैमी है 849 तो डीटीएच है 949 तो और जिकर असीं साउथ इंडियन अपने पेरेंट्स नाल होंदे ने ज्यादातर एक्सटेंडेड फैमिलीज होंदियां ने ते मेन यूनिट ते मेन फ्लोर ते एक बेडरूम का प्रोविजन भी हैगा ताकि पेरेंट्स नू उत्ते ज्यादा ना चढ़ना पवे पैरां दी कोई दिक्कत अगर है ते उन्हां नू तकलीफ ना होवे ते एक बेडरूम का मेन फ्लोर ते भी विद लिविंग वाशरूम किचन बना के दिता जा रहा है ऑफकोर्स हर एक चीज का एक्स्ट्रा पैसा है 13% रिबेट जिहड़ी गवर्नमेंट ने अनाउंस कीती है उहदा फायदा लोकां नू चुकना चाहिए जिहड़ा प्रोजेक्ट जिहड़ा यूनिट डिटैच पहलो 11-20 का विकदा सी हुण 1 मिलियन का दे रहे हैं 130,000 का डिस्काउंट लोगों नू मिल सकता है इहदे विच उहदा फायदा जरूर चकना चाहिए इहदा लॉन्च होया वीर जी 17 तरीक 1-2 दिन पहलो उत्थे 500 तो ज्यादा एजेंट हैगे सी ਬਲਕਿ ਵੈਬਸਾਈਟਾਂ ਕਹਿ ਰਹੀਆਂ ਨੇ 1000 ਤੋਂ ਜ਼ਿਆਦਾ ਸੀ, ਡਿਫਰੈਂਟ ਡਿਫਰੈਂਟ ਟਾਈਮਿੰਗ ਸੀ। 200 ਅਲੋਟ ਰਿਲੀਜ਼ ਹੋਏ ਨੇ, 10% ਡਿਪੋਜ਼ਿਟ ਦੇਣਾ ਹੈ, ਉਹ ਵੀ 1 ਸਾਲ 365 ਦਿਨਾਂ ਵਿੱਚ। ਤੇ ਪਹਿਲਾ ਡਿਪੋਜ਼ਿਟ ਟਾਊਨ ਵਾਸਤੇ ਹੈਗਾ 10,000 ਤੇ ਡਿਟੈਚ ਵਾਸਤੇ ਹੈਗਾ 15,000। ਮੇਰੀ ਤਰਫੋਂ ਸ਼ੁਰੂ ਤੋਂ ਹੀ ਵਿਦ ਯੋਰ ਇਨਵੈਸਟਮੈਂਟ 25% ਉਹਦੇ 'ਚ ਮੈਂ ਸ਼ੇਅਰ ਕਰਾਂਗਾ ਤੁਹਾਡੇ ਨਾਲ, ਜਿੱਥੇ ਤੁਸੀਂ 10,000 ਦੀ ਰਸੀਦ ਤੁਹਾਨੂੰ ਮਿਲਣੀ ਹੈ ਬਿਲਡਰ ਤੋਂ, ਦੇਣੇ ਤੁਸੀਂ 7,500 ਹੀ ਨੇ, ਬਾਕੀ 2,500 ਮੈਂ ਮਿਲਾ ਕੇ ਦੇਣੇ ਨੇ। ਡਿਟੈਚ ਵਿੱਚ ਤੁਸੀਂ 15,000 ਦਾ ਪਹਿਲਾ ਡਿਪੋਜ਼ਿਟ ਦੇਣਾ, ਉਹਦੇ 'ਚੋਂ 3,750 ਮੈਂ ਮਿਲਾ ਕੇ ਦੇਵਾਂਗਾ, ਤੁਸੀਂ 11,250 ਦੇਣੇ ਨੇ, ਬਿਲਡਰ ਤੋਂ ਤੁਹਾਨੂੰ ਰਸੀਦ ਪੂਰੀ 15,000 ਦੀ ਮਿਲੇਗੀ। ਇਹਦੀ ਕਲੋਜਿੰਗ ਹੈਗੀ ਅਗਲੇ ਸਾਲ ਸਪਟੰਬਰ ਤੋਂ ਅਕਤੂਬਰ ਦੇ ਵਿੱਚ। ਪੂਰਾ ਤੁਹਾਡਾ ਡਿਪੋਜ਼ਿਟ ਗਰੋ ਕਰਨ ਦਾ ਬਹੁਤ ਅੱਛਾ ਚਾਂਸ ਹੈ। ਇਹ ਪ੍ਰਾਈਸ ਰੋਜ਼ ਰੋਜ਼ ਨਹੀਂ ਆਉਂਦੀਆਂ, ਕਈ ਸਾਲਾਂ ਦੇ ਬਾਅਦ ਤੁਹਾਨੂੰ ਇਹ ਪ੍ਰਾਈਸ ਸੁਣਨ ਨੂੰ ਮਿਲ ਰਹੀ ਹੈ। ਉਹ ਗੌਰਮੈਂਟ ਨੇ ਇੱਕ ਵਿੰਡੋ ਦਿੱਤੀ ਹੈ ਕਿ ਇਸ ਦਰਮਿਆਨ ਜੋ ਜਿਹੜਾ ਬੰਦਾ ਐਗਰੀਮੈਂਟ ਕਰਾਏਗਾ ਉਹਨੂੰ ਇਹ ਬੈਨੀਫਿਟ ਮਿਲਣਾ ਹੈ। ਮੈਨੂੰ ਕਾਲ ਕਰੋ 6479990935, 647-999-0935,
0: 6479990935 ਤੋਂ ਤੁਸੀਂ ਕਾਲ ਕਰਨੀ ਹੈ। ਅਤੇ ਇਹ ਪ੍ਰੋਜੈਕਟ ਨੇ ਜਿਹੜੇ ਇਹਨਾਂ ਦੀ ਜਾਣਕਾਰੀ ਹਾਸਲ ਕਰੋ। ਜੇ ਤੁਸੀਂ ਤਸਵੀਰ ਜਾਂ ਤੁਸੀਂ ਇੱਕ ਈਮੇਲ ਦੇਖ ਲਓਗੇ ਘਰ ਦੇ ਸਾਈਜ਼ ਦੀ, ਆਟੋਮੈਟਿਕਲੀ ਤੁਹਾਡਾ ਮਨ ਕਹੂਗਾ ਕਿ ਯੈਸ ਸਾਨੂੰ ਇਹਦੇ 'ਚ ਐਂਟਰ ਹੋ ਜਾਣਾ ਚਾਹੀਦਾ। ਕਾਰਨ ਦੱਸ ਦਿੰਦਾ ਕੀ ਆ, ਬਿਲਡਰ ਪ੍ਰੋਫਿਟ ਤੋਂ ਬਿਨਾਂ ਇਹ ਪ੍ਰੋਜੈਕਟ ਤੁਹਾਡੇ ਕੋਲ ਆਏ ਹੋਏ ਨੇ। ਉਹਦਾ ਕਾਰਨ ਹੈ HST ਜਿਹੜੀ ਸਾਈਨ ਹੋਈ ਹੈ, HST ਰਿਬੇਟ। ਸਾਰੀ ਗੇਮ ਹੀ HST ਦੀ ਰਹਿ ਗਈ ਆ ਕਿ HST ਰਿਬੇਟ ਦੇ ਸਿਰ 'ਤੇ ਬਿਲਡਰਸ ਪ੍ਰੋਫਿਟ 'ਚ ਨੇ, ਅਤੇ ਬਿਲਡਰਸ ਵੇਟ ਕਰ ਰਹੇ ਨੇ ਕਦੋਂ ਡਿਵੈਲਪਮੈਂਟ ਕੋਸਟ ਵੇਵ ਕੀਤੀ ਜਾਊਗੀ, ਕਿਉਂ ਮਲਟੀਪਲ ਮਿਊਨਿਸਪੈਲਿਟੀਜ਼ ਵੀ ਚਾਹੁੰਦੀਆਂ ਨੇ ਕਿ ਵੇਵ ਹੋ ਜਾਣ। ਲੋਕਾਂ ਲਈ ਨਹੀਂ, ਤੁਹਾਡਾ ਨਹੀਂ ਇਹ, ਤੁਹਾਡੇ ਨਹੀਂ ਇਹ ਕੇਅਰ ਕਰਦੇ ਕੋਈ, ਇਹ ਕੇਅਰ ਕਰਦੇ ਨੇ ਜਿਹੜੇ ਪੈਸੇ ਵਾਲੇ ਲੋਕ ਨੇ ਉਹਨਾਂ ਦੀ। ਡਿਵੈਲਪਰਸ ਬੱਚੇ ਰਹਿਣ ਜਿਹੜੇ ਨੌਕਰੀਆਂ ਜਨਰੇਟ ਕਰਦੇ ਪਏ ਨੇ, ਅਤੇ ਉਹ ਤੁਹਾਨੂੰ ਨੌਕਰੀ ਦੇ ਰਹੇ ਨੇ। ਅਤੇ ਕੰਸਟਰਕਸ਼ਨ ਸਟਾਰਟ ਹੋਵੇ, ਰਿਸੈਸ਼ਨ ਦਾ ਇੱਕ ਰੂਲ ਹੁੰਦਾ, ਜਦੋਂ ਕੰਸਟਰਕਸ਼ਨ ਸਟਾਰਟ ਹੋ ਗਈ ਰਿਸੈਸ਼ਨ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੁੰਦਾ, ਅਤੇ ਤੁਸੀਂ ਸਰਾਊਂਡਿੰਗ ਦੇਖ ਰਹੇ ਹੋ ਇਸ ਸਮੇਂ। ਸੋ ਤੁਸੀਂ ਕਾਲ ਕਰਦੇ ਹਾਂ ਜਨਕ ਜੀ ਨੂੰ 647-999-0935 ਦੇ ਉੱਤੇ, ਜਾਣਕਾਰੀ ਲਈ ਕਾਲ ਕਰ ਸਕਦੇ ਹੋ ਕਿ ਇਹ ਪ੍ਰੋਜੈਕਟ 'ਚ ਮੈਂ ਡਬਲ ਕਾਰ ਗਰਾਜ, ਈਵਨ ਮੈਂ ਹੋਸਟ ਹਾਂ, ਮੈਂ ਖੁਦ ਦੇਖਿਆ ਇੱਕ ਵੀਡੀਓ ਦੇ ਵਿੱਚ, ਮੈਂ ਹੈਰਾਨ ਸੀ ਕਿ 9-60-65 ਦਾ ਉਹ ਘਰ ਸੀਗਾ ਜਿਹੜਾ ਕਿ ਆਮ ਤੌਰ 'ਤੇ ਤੁਸੀਂ ਮੇਫੀਲਡ ਐਂਡ ਬ੍ਰੈਮਲੀ ਦੇ ਕੋਰਨਰ 'ਤੇ ਬਿਲਡਰ ਨੇ ਬਣਾਏ ਸੀ, ਉਹਦੇ ਨਾਲ ਦੇ ਤੁਸੀਂ 17 ਲੱਖ ਦੇ ਬੁੱਕ ਕਰਾਏ ਸੀ, 17 ਲੱਖ। 6 ਲੱਖ ਹਵਾ 'ਚ ਸੀ, ਲੁੱਟ ਗਏ ਨਸੀਬਾਂ ਵਾਲੇ, ਫਸ ਗਏ ਲਾਲਚੀ ਲੋਕ, ਨਸੀਬਾਂ ਵਾਲੇ ਲੁੱਟ ਕੇ ਲੈ ਕੇ ਗਏ ਬਿਲਡਰਸ, ਲਾਲਚੀ ਲੋਕ ਫਸ ਗਏ ਕਿ ਖਨੀ ਇਹ 17 ਦਾ ਹੁਣ 25 ਦਾ ਹੋ ਜੂਗਾ। ਜਨਕ ਜੀ ਨੰਬਰ ਨੋਟ ਕਰਾਓ ਆਪਣਾ, 6479990935 ਤੇ ਕਾਲ ਕਰਦੇ ਆ। ਬਹੁਤ ਸ਼ੁਕਰੀਆ ਸਰ,
1: ਬਹੁਤ ਮਿਹਰਬਾਨੀ ਸਰ,
0: ਕੱਲ ਦੇ ਸ਼ੋਅ 'ਚ ਮਿਲਦੇ ਜੀ ਆਪਾਂ ਲਾਈਵ। 6479990935 ਤੇ ਜਨਕ ਚਾਵੜਾ ਜੀ ਨੂੰ ਕਾਲ ਕਰਨਾ। ਮਨਜੀਤ ਸਿੰਘ ਤੁਸੀਂ ਆਉਂਦੇ ਹੋ ਜੀ, ਮਕਾਨ ਲੈ ਲਿਆ, ਅਪਲਾਇੰਸਸ ਕਿੱਥੋਂ ਲੈ ਕੇ ਆਵਾਂਗੇ? ਅਪਲਾਇੰਸ ਜੰਕਸ਼ਨ ਜੀ ਜਨਾਬ।
2: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਾਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਬੇਸਮੈਂਟ ਨਵੀਂ ਬਣਾ ਰਹੇ ਨੇ, ਬੇਸਮੈਂਟ ਲਈ ਸਟੇਨਲੈਸ ਸਟੀਲ ਦਾ ਫਰਿੱਜ ਤੇ ਸਟੋਵ ਦਾ ਕੋਂਬੋ ਹੈ, ਜਿਹਦੇ ਵਿੱਚ 18 ਕਿਊਬਿਕ ਫੀਟ ਦਾ ਟੋਪ ਮਾਊਂਟ ਸਟੇਨਲੈਸ ਸਟੀਲ ਕਲਰ ਦਾ ਫਰਿੱਜ ਤੇ ਸਟੇਨਲੈਸ ਸਟੀਲ ਦਾ ਗਲਾਸ ਟੋਪ ਸਟੋਵ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $1499 'ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਕੋਲ ਨਵੀਂ ਪ੍ਰੋਪਰਟੀ ਕਲੋਜ਼ ਕਰ ਰਹੇ ਨੇ ਜਾਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਲਈ ਕਰ ਲਿਆ, ਤੇ ਉਹਦੇ ਵਿੱਚ 5 ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਇੰਸਸ ਦਾ ਕੋਂਬੋ ਤੁਸੀਂ ਦੇਖ ਰਹੇ ਹੋ। ਸੋ ਇਹਦੇ ਵਿੱਚ 36 ਇੰਚ ਦਾ ਆਈਸਨ ਵਾਟਰ ਡਿਸਪੈਂਸਰ ਆਉਂਦਾ, ਡੋਰ ਵਾਲਾ ਫੋਰ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਇੰਸਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $3999 ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟਾਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $6,999 ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 98 ਇੰਚ 98 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ $3,000 ਦੀ ਪ੍ਰਾਈਸ ਤੋਂ ਘਟਾ ਕੇ $1,899 $18,99 ਚ ਐਕਸਕਲੂਸਿਵ ਇਸ ਵੀਕਐਂਡ ਅਪਲਾਈਂਸ ਜੰਕਸ਼ਨ ਤੇ ਅਸੀਂ ਲੈ ਕੇ ਦੇ ਰਹੇ ਹਾਂ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਟਾਈਮ ਭਾਜੀ।
0: ਥੈਂਕ ਯੂ ਸੋ ਮਚ AM 500 ਤੇ ਰੇਡੀਓ ਸੁਣ ਰਹੇ ਹੋ ਤੇ 905-673-3333 ਸਟੂਡੀਓ ਦੇ ਨੰਬਰ ਨੇ, ਲਾਈਨ ਬਿਜ਼ੀ ਮਿਲੇਗੀ।

ਸੋ ਸਟੂਡੈਂਟਸ ਦੇ ਵਿੱਚ ਸਾਨੂੰ ਫਰਕ ਪੈਂਦਾ ਤੁਸੀਂ ਕਿੱਥੇ ਹੋ, ਤੇ ਬਹੁਤ ਬਹੁਤ ਪਿਆਰ ਤੁਹਾਨੂੰ ਸਾਰਿਆਂ ਨੂੰ। ਤੇ ਕੁਝ ਖਬਰਾਂ ਜਿਨ੍ਹਾਂ ਦੇ ਵਿੱਚੋਂ ਡੱਗ ਫੋਰਡ, ਅਗਰ ਅੱਜ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਪੋਲੀਟੀਸ਼ੀਅਨ ਚਲਾਕੀ ਖੇਡਦੇ ਨੇ ਤੇ ਠੱਗੀ ਮਾਰਦੇ ਨੇ, ਇਲੈਕਸ਼ਨ ਓਨਟੈਰੀਓ ਦੇ ਅਕਤੂਬਰ ਦੇ ਵਿੱਚ ਸੀ, ਡੱਗ ਫੋਰਡ ਨੇ ਦੇਖਿਆ ਕਿ ਯਾਰ ਇਹ ਤਾਂ ਕੰਮ ਖਰਾਬ ਆ ਮੇਰਾ, ਕਿਉਂਕਿ ਜਿਹੜੇ ਸਰਵੇ ਵਾਲੇ ਨੇ ਨਾ ਇੰਸਟਾਗ੍ਰਾਮ ਅਤੇ ਜਿਹੜੇ ਫੇਸਬੁੱਕ ਨੇ ਇਹ ਡਾਟਾ ਸੈੱਲ ਕਰਦੇ ਨੇ। ਮੈਂ ਇੱਕ ਬੰਦੇ ਨੂੰ ਲੈਜੈਂਡ ਮੰਨਦਾ, ਜਦੋਂ ਗਾਇਬ ਹੋਜੂਗਾ ਨਾ ਤਾਂ ਦੁਨੀਆ 'ਚੋਂ ਬਹੁਤ ਸਾਰਾ ਸੱਚ ਗਾਇਬ ਹੋਜੂਗਾ। ਵੈਸਟਰਨ ਕਲਚਰ ਦੇ ਵਿੱਚ ਬਰਨੀ ਸੈਂਡਰਸ ਜਿਹੜਾ ਹੈਗਾ, ਜਿਹੜਾ ਕਿ ਲਾਅ ਮੇਕਰ ਆ ਯੂ ਐੱਸ ਦੇ ਵਿੱਚ, ਉਹ ਸ਼ਰੇਆਮ ਕਹਿ ਰਿਹਾ ਕਿ ਮਸਕ, ਮੈਟਾ ਇਹ ਸਾਰੇ ਲੋਕ ਲੋਕਾਂ ਨੂੰ ਤਬਾਹ ਕਰਨ 'ਚ ਲੱਗੇ ਹੋਏ ਨੇ। ਮਸਕ ਦੇ ਉੱਪਰ ਉਹ ਬੋਲ ਰਿਹਾ ਕਿ ਕਿੱਥੇ ਆ ਤੇਰੀ ਯੂਨੀਵਰਸਲ ਇਨਕਮ, ਤੂੰ ਆਪਣੇ ਪ੍ਰੋਫਿਟ ਟ੍ਰਿਲੀਅਨ ਦੇ ਵਿੱਚ ਲੈ ਗਿਆ ਪਿਛਲੇ ਡੇਢ ਦੋ ਸਾਲ ਤੋਂ, ਤੂੰ ਡੋਨਲਡ ਟਰੰਪ ਦੇ ਨਾਲ ਲੱਗਿਆ, ਤੂੰ ਟ੍ਰਿਲੀਅਨ 'ਚ ਪਹੁੰਚ ਗਿਆ, ਡੋਨਲਡ ਟਰੰਪ ਬਿਲੀਅਨ 'ਚ ਪਹੁੰਚ ਗਿਆ, ਲੋਕ ਗਰੀਬੀ ਦੀ ਰੇਖਾ 'ਚ ਅਮੈਰੀਕਾ 'ਚੋਂ ਥੱਲੇ ਜਾ ਚੁੱਕੇ ਨੇ। ਅਤੇ ਉੱਧਰ ਦੂਸਰੇ ਪਾਸੇ ਉਹ ਕਹਿ ਰਿਹਾ ਸੀ ਕਿ ਮੈਟਾ, ਫੇਸਬੁੱਕ ਔਰ ਇੰਸਟਾਗ੍ਰਾਮ ਲੋਕਾਂ ਦੀਆਂ ਚੀਜ਼ਾਂ ਨੂੰ ਸੁਣ ਰਹੇ ਨੇ, ਆਈਫੋਨਸ ਦੇ ਰਾਹੀਂ ਸੁਣਦੇ ਨੇ, ਅਤੇ ਸੁਣਨ ਤੋਂ ਬਾਅਦ ਇਹ ਉਹਨਾਂ ਦੀ ਸਾਰੀ ਪ੍ਰਾਈਵੇਸੀ ਸੱਕ ਕਰ ਲੈਂਦੇ ਨੇ, ਕਿੱਥੇ ਕਿਹੜਾ ਬੰਦਾ ਕਿਹੜੀ ਪਰਸਨਲ ਗੱਲ ਵੀ ਕੋਈ ਕਰ ਰਿਹਾ, ਪ੍ਰਾਈਵੇਟ ਗੱਲ ਵੀ, ਤਾਂ ਉਹ ਜਾਂਦੀ ਆ। ਤੁਹਾਨੂੰ ਪਤਾ ਜਿਹਨੇ ਆਈ ਟੀ ਸੈਕਟਰ ਦੇ ਵਿੱਚ ਅਮੈਰੀਕਾ ਦੇ ਵਿੱਚ ਆਈ ਟੀ ਹੱਬਸ 'ਚ ਜਿਹੜੇ ਵੱਡੇ ਲੋਕ ਨੇ ਕੰਮ ਕਰਦੇ ਨੇ, ਉਹ ਆਪਣਾ ਸੈੱਲਫੋਨ ਬੈੱਡਰੂਮ 'ਚ ਨਹੀਂ ਰੱਖਦੇ ਹੈਗੇ ਆਪਣੇ 'ਚ, ਤੁਸੀਂ ਸਿਰਹਾਣੇ ਦੇ ਥੱਲੇ ਲਵਾ ਕੇ ਰੱਖ ਦਿੰਦੇ ਹੋ, ਤਾਂ ਜੋ ਤੁਹਾਡੀ ਕੋਈ ਵੀ ਗੱਲਬਾਤ ਕਿਸੇ ਨੂੰ ਵੀ ਕਿਸੇ ਵੀ ਟਾਈਮ 'ਤੇ ਨੋਟ ਕਰਨੀ ਹੋਵੇ ਕਰ ਸਕਦੇ ਹੋ। ਸੋ ਡੱਗ ਫੋਨ ਉਹਨਾਂ ਦੇ ਕੋਲ ਇਨਫੋਰਮੇਸ਼ਨ ਹੁੰਦੀ ਹੀ ਨੇ ਕਿ ਅਸੀਂ ਇਲੈਕਸ਼ਨ ਹਾਰ ਜਾਣਾ। ਯਕੀਨ ਮੰਨੋਗੇ, ਇਸ ਵੇਲੇ ਓਨਟੈਰੀਓ ਦੇ ਵਿੱਚ ਲਿਬਰਲ ਪਾਰਟੀ ਦਾ ਨੌ ਨਿਸ਼ਾਨ ਨਹੀਂ ਹੈਗਾ, ਲੀਡਰ ਵੀ ਹੈ ਨਹੀਂ ਕੋਈ, ਇਸ ਵੇਲੇ ਪਤਾ ਹੀ ਨਹੀਂ ਗਾ ਕੌਣ ਲੀਡਰ ਆ। ਇਸ ਵੇਲੇ ਡੱਗ ਫੋਰਡ 6 ਪੁਆਇੰਟ ਨੀਚੇ ਚੱਲ ਰਿਹਾ, ਜੇ ਮੈਂ ਕੱਲ੍ਹ ਨੂੰ ਪ੍ਰੀਮੀਅਰ ਦੀ ਰੇਸ 'ਚ ਖੜਾ ਹੋ ਗਿਆ, ਡੱਗ ਫੋਰਡ ਮੇਰੇ ਤੋਂ ਹਾਰ ਜਾਣਾ ਅੱਜ ਦੇ ਦਿਨ 'ਚ। ਡੱਗ ਫੋਰਡ ਇੰਨਾ ਸਟਰੋਂਗ ਇਸ ਵੇਲੇ ਕਿ ਮੇਰੇ ਤੋਂ ਹਾਰ ਜੂਗਾ, ਮੇਰੇ ਤੋਂ।

0: ਮੀਨਾ ਕਹਿੰਦੇ ਡੱਕ ਫੂਡ ਮੇਰੇ ਮਗਰ ਪੈਜੂਗਾ, ਮੈਂ ਨਹੀਂ ਖੜਨਾ ਇਲੈਕਸ਼ਨ 'ਚ। ਸੋ ਸਭ ਤੋਂ ਖਤਰਨਾਕ ਹੁੰਦਾ ਮੁਰਦਾ ਸ਼ਾਂਤੀ ਨਾਲ ਭਰਜਣਾ, ਭੱਜੇ ਫਿਰਨਾ ਮੁਰਦਿਆਂ ਵਾਂਗੂ ਭੱਜੇ ਫਿਰਨਾ, ਸਭ ਕੁਛ ਸਹਿਣ ਕਰ ਜਾਣਾ, ਕੁਛ ਨਾ ਕਹਿ ਪੈਣਾ। ਸਭ ਤੋਂ ਖਤਰਨਾਕ ਹੁੰਦਾ ਤੁਹਾਡੇ ਸੁਪਨਿਆਂ ਦਾ ਮਰ ਜਾਣਾ, ਯਾਨੀ ਕਿ ਤੁਹਾਡੀ ਡੈਥ ਹੋ ਚੁੱਕੀ, ਬੋਡੀ ਚੱਲਦੀ ਹੈ, ਸਰੀਰ 'ਚ ਜਾਨ ਹੈ, ਪਰ ਸੁਪਨੇ ਮਰ ਗਏ, ਤੁਸੀਂ ਮਰ ਗਏ। ਸਭ ਤੋਂ ਖਤਰਨਾਕ ਹੁੰਦਾ ਸਭ ਕੁਛ ਸਹਿਣ ਕਰ ਜਾਣਾ, ਕੁਛ ਨਾ ਕਹਿ ਪਾਉਣਾ। ਪਾਸ਼ ਕਹਿੰਦਾ ਸਭ ਤੋਂ ਖਤਰਨਾਕ ਹੁੰਦਾ ਤੁਹਾਡੇ ਸੁਪਨਿਆਂ ਦਾ ਮਰ ਜਾਣਾ। ਸੋ ਸੁਪਨੇ ਮਰੇ ਹੋਏ ਨੇ ਕਿਉਂਕਿ ਅੰਦਰਲੀ ਚੇਤਨਾ ਮਰ ਗਈ ਹੈਗੀ ਹੈ, ਬੰਨ ਲਿਆ ਇੱਕ ਬੋਕਸ ਦੇ ਵਿੱਚ, ਬਣਾ ਲਿਆ ਆਪਣੇ ਆਪ ਨੂੰ ਇੱਕ ਬਕਸਾ ਬਣਾ ਕੇ ਕਿ ਮੈਂ ਇੱਦਾਂ, ਮੈਂ ਐਂ ਕਰੂੰ, ਐਂ ਨਹੀਂ। ਆਪਣੇ ਮਾਲਕ ਤੁਸੀਂ ਖੁਦ ਆਪ ਹੈਗੇ ਹੋ, ਪਰ ਜਦੋਂ ਤੁਹਾਨੂੰ ਕੋਈ ਕੁਛ ਕਹਿ ਕੇ ਲੰਘ ਜਾਂਦਾ, ਕੁਛ ਬੋਲ ਦਿੰਦਾ, ਤੁਸੀਂ ਜਦੇ ਉਹਦੇ ਗੁਲਾਮ ਬਣ ਜਾਂਦੇ ਹੋ। ਕਿਸੇ ਨੇ ਮਾਂ ਭੈਣ ਦੀ ਗਾਲ ਕੱਢੀ, ਨਾਲੇ ਤੁਸੀਂ ਗਾਲ ਕੱਢਣ ਲੱਗ ਗਏ, ਮਤਲਬ ਉਹਨੇ ਤੁਹਾਨੂੰ ਕੱਢੀ, ਤੁਸੀਂ ਮੰਨ ਲਈ, ਅਤੇ ਹੁਣ ਤੁਸੀਂ ਉਹਦੇ ਗੁਲਾਮ ਹੋ ਗਏ, ਅਧੀਨ ਹੋ ਗਏ। ਸ਼ੁਡਨਟ ਬੀ ਲਾਈਕ ਦੈਟ। ਅਤੇ ਕੈਨੇਡਾ ਦੀ ਗੱਲ, ਚੰਡੀਗੜ੍ਹ 'ਤੇ 6 ਗੋਲ ਦੇ ਨਾਲ ਰੈਕਡ ਬਣਾਤਾ, ਮੈਂ ਉਮੀਦ ਕਰਦਾ ਅਗਲੇ ਕਿਸੇ ਮੈਚ 'ਚ ਸਾਡੇ ਨਾਲ ਇੱਦਾਂ ਨਾ ਹੋ ਜਾਵੇ। ਆਮ ਤੌਰ 'ਤੇ ਕੈਨੇਡਾ ਨੂੰ ਹਾਕੀ ਗਾਇਜ਼ ਕਿਹਾ ਜਾਂਦਾ ਹੈ, ਸੋ ਹਾਕੀ ਗਾਇਜ਼ ਫੁੱਟਬਾਲ ਦੇ ਵਿੱਚ ਛਾਏ ਕੱਲ੍ਹ, ਮੁਬਾਰਕਬਾਦ ਸਾਰਿਆਂ ਨੂੰ ਬਹੁਤ ਬਹੁਤ, ਅਤੇ ਬੜੇ ਖੁਸ਼ ਖੂਬਸੂਰਤ ਮੈਚ ਹੋਣ ਜਾ ਰਹੇ। ਪਰ ਉਸ ਤੋਂ ਪਹਿਲਾਂ ਮਹਿੰਗਾਈ ਨਾਲ ਦੁਸ਼ਮਣੀ ਕਰ ਲਈਏ, ਚਲੋ ਆ ਜਾਓ ਕੁਇਕਲੀ 40 ਤੋਂ 50 ਸੈਕਿੰਡ 'ਚ ਮਹਿੰਗਾਈ ਨਾਲ ਦੁਸ਼ਮਣੀ ਕਰਨ ਲੱਗਿਆ। ਜੀ ਜਨਾਬ, ਤੁਸੀਂ ਆਉਂਦੇ?
1: ਹਾਂਜੀ ਅਮਨ ਭਾਜੀ, ਸਤਿ ਸ਼੍ਰੀ ਅਕਾਲ, ਔਰ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਫਰਾਈਡੇ ਆ ਗਿਆ ਜੀ, ਡੀਲਸ ਹਮੇਸ਼ਾ ਹੀ ਲੈ ਕੇ ਆਉਂਦੇ ਹਾਂ ਜੀ ਫਰਸ਼ ਗਰੋਸਰੀ ਡੀਪੂ ਦੇ ਉੱਤੇ, ਅਤੇ ਸੇਵਿੰਗ ਹਮੇਸ਼ਾ 100% ਤੁਹਾਡੀ ਹੁੰਦੀ ਆ। ਗ੍ਰੀਨ ਇਲਾਇਚੀਆਂ ਜੇ ਤੁਸੀਂ ਖਾਣ ਦੇ ਸ਼ੌਕੀਨ ਹੋ, ਤਾਂ ਗ੍ਰੀਨ ਇਲਾਇਚੀ ਲਕਸ਼ਮੀ 200 ਗ੍ਰਾਮ ਸਿਰਫ $15 ਦਾ ਪੈਕ ਮਿਲਣਾ ਜੀ, ਜਿਹੜਾ ਕਿ $20 to $22 ਦਾ ਬਾਹਰ ਤੁਹਾਨੂੰ ਮਿਲਦਾ ਸਿਰਫ $15 ਦੇ ਵਿੱਚ। ਮਸਟਰਡ ਆਇਲ ਦੇ ਵਿੱਚ ਡੀਲ ਹੈਗੀ ਹੈ ਜੀ ਡਾਬਰ ਦੀ ਇਸ ਮੰਥ ਐਂਡ ਦੇ ਉੱਤੇ, ਸੋ 24.99 ਚ 5 ਲੀਟਰ ਦਾ ਡਾਬਰ ਦਾ ਮਸਟਰਡ ਆਇਲ ਜਿਹੜਾ ਹੈ ਜੀ ਤੁਹਾਨੂੰ ਮਿਲਣਾ ਹੈ, ਜਿਹੜਾ ਕਿ ਘੱਟੋ ਘੱਟ $32 to $34 ਦਾ ਜਿਹੜਾ ਬਾਹਰ ਪ੍ਰਾਈਸ ਦੇ ਵਿੱਚ ਲੱਗਿਆ ਹੋਇਆ। ਇਹਦੋਂ ਇਲਾਵਾ ਜੇ ਤੁਸੀਂ ਡੀਓਜ ਲੈਣੇ ਆ, ਫੋਗ ਦੇ ਡੀਓ ਸਿਰਫ $4 ਦੇ ਫੋਗ ਦੇ ਡੀਓਜ ਮਿਲਣੇ ਜੀ ਤੁਹਾਨੂੰ, ਜਿਹੜੇ ਕਿ ਮਿਨੀਮਮ $7 to $8 ਦੇ ਤੁਹਾਨੂੰ ਬਾਹਰ ਮਿਲ ਰਹੇ ਜੀ। ਔਰ ਡੋਸਾ ਬੈਟਰ ਖਾਣ ਦੇ ਸ਼ੌਕੀਨ ਹੋ ਤਾਂ 1.8 ਲੀਟਰ ਵਾਲਾ ਡੋਸਾ ਬੈਟਰ, ਜਿਹੜਾ ਕਿ $12 ਦੇ ਮਾਰਕੀਟ ਪ੍ਰਾਈਸ ਦੇ ਨਾਲ ਸਿਰਫ ਤੁਹਾਨੂੰ $7.99 ਮਤਲਬ $8, ਸੋ $4 ਪਰ ਜਾਰ ਜਿਹੜਾ 1.8 ਲੀਟਰ ਵਾਲਾ, ਉਹਦੇ ਮਗਰ ਤੁਹਾਨੂੰ ਮਿਲਣਗੇ ਜੀ ਆਫ। ਔਰ ਇਦੋਂ ਇਲਾਵਾ ਤੁਸੀਂ ਜੇ ਬੇਸਣ ਲੈ ਕੇ ਜਾਣਾ, ਤਾਂ ਸ਼ੇਰ ਦਾ ਬੇਸਣ $6.99 ਮਿਨੀਮਮ ਆ, ਤੁਸੀਂ ਭਾਵੇਂ ਵੈਬਸਾਈਟ ਤੇ ਜਾ ਕੇ ਵੀ ਦੇਖ ਲਓ, ਵੱਡੇ ਸਟੋਰਾਂ ਦੇ ਉੱਤੇ $6.99 to $6.49 ਮਿਨੀਮਮ ਪ੍ਰਾਈਸ ਆ, ਜਿਹੜਾ ਕਿ ਤੁਹਾਨੂੰ ਸਿਰਫ $4.99 ਮਤਲਬ $5, $1.5 ਪਰ ਬੈਗ ਮਗਰ ਤੁਹਾਡੇ ਆਫ ਨੇ ਜੀ ਫਰੈਸ਼ ਗਰੋਸਰੀ ਡਿਪੋ ਦੇ ਉੱਤੇ। ਇਦੋਂ ਇਲਾਵਾ ਸੂਜੀ, ਆਟੇ, ਦਾਲ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਸੇਲ ਦੇ ਉੱਤੇ ਲੱਗੀਆਂ ਹੋਈਆਂ, ਜਿਹਨਾਂ 'ਚ ਕੁੱਕੀਜ਼ ਹੋ ਗਏ, 1-1 ਕਿਲੋ ਵਾਲੇ ਹਲਦੀਰਾਮ ਦੇ ਸਨੈਕ ਸਿਰਫ $4.99 ਦੇ ਵਿੱਚ ਲੱਗੇ ਹੋਏ ਨੇ ਜੀ। ਸੋ ਪਹੁੰਚਣਾ ਕਿੱਥੇ ਹੈ ਜੀ? 2 ਲੋਕੇਸ਼ਨ ਨੇ, ਬਰੈਂਪਟਨ ਦੇ ਵਿੱਚ 31 ਸਟੀਪਲ ਬੁਸ਼ ਐਵਨਿਊ ਬਰੈਂਪਟਨ ਜਿਹੜਾ ਹੈਗਾ ਜੀ, ਉਹਦਾ ਫੋਨ ਨੰਬਰ 905-458-1300 905-458-1300। ਸੈਕਿੰਡ ਲੋਕੇਸ਼ਨ ਡਰਹਮ ਰੀਜਨ ਦੇ ਵਿੱਚ ਵਿਟਵੀ ਦੇ ਵਿੱਚ 1618 ਡੰਡਾਸ ਸਟਰੀਟ ਈਸਟ ਵਿਟਵੀ, ਫੋਨ ਨੰਬਰ 905-556-1651 905-556-1651। ਔਰ ਸਪੈਸ਼ਲ ਜਿਹੜੀ ਅਨਾਊਂਸਮੈਂਟ ਆ ਵਿਟਵੀ ਵਾਸਤੇ, ਉਹ ਇਹ ਹੈ ਜੀ ਕਿ ਫਾਦਰਸ ਡੇ ਦੇ ਉੱਤੇ ਸਪੈਸ਼ਲ ਲੱਗੇ ਹੋਏ ਨੇ ਜੀ ਗੋਲ ਗੱਪੇ, ਸਿਰਫ $3.99 ਨੂੰ ਅਨਲਿਮਿਟਡ ਗੋਲ ਗੱਪੇ ਨੇ ਜੀ ਡਰਹਮ ਦੇ ਵਿੱਚ। ਜੇ ਤੁਸੀਂ ਖਾ ਕੇ ਜਾਣੇ ਆ ਤਾਂ $3.99 ਨੂੰ 12 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਫਾਦਰਸ ਡੇ ਸਪੈਸ਼ਲ ਲੱਗੇ ਹੋਏ ਜੀ ਅਨਲਿਮਿਟਡ ਗੋਲ ਗੱਪੇ। ਪਹੁੰਚਣਾ ਕਿੱਥੇ? ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ।
0: ਸੋ ਵਿਟਬੀ ਦੀ ਲੋਕੇਸ਼ਨ ਕੱਲੀ ਤੇ ਪਹੁੰਚਣਾ, ਇਹ ਵਿਟਬੀ ਤੇ ਲੱਗੇ ਨੇ, ਤੇ ਵਿਟਬੀ ਵਾਲੀ ਲੋਕੇਸ਼ਨ ਤੇ ਤੁਸੀਂ ਪਹੁੰਚ ਸਕਦੇ ਹੋ। ਤੇ ਸਟੂਡੀਓ ਨੰਬਰ 905

0: ਦਿੰਦੋ ਜੀ ਸੱਚਾ ਕਿ ਝੂਠਾ ਵੀ ਹੱਸਦੇ ਹੀ ਰਹਿੰਦੇ ਆਪਾਂ
1: ਸੰਤੋਸ਼
0: ਕਲ ਰਾਤ ਸੁਪਨੇ ਚ ਬੱਸ ਕੰਡਕਟਰ ਬਣ ਗਈ ਮੈਂ ਟੈਕਸਟ ਮੈਸੇਜ ਪੜ੍ਹ ਲਿਆ ਸੰਤੋਸ਼

0: ਬਹੁਤ ਸਾਰੇ ਲੋਕ ਨੇ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ, ਤੁਹਾਡੇ ਵਿੱਚ ਨਹੀਂ ਹੁੰਦੇ, ਤੁਸੀਂ ਕਹਿੰਦੇ ਯਾਰ ਤਾਂ ਹੱਸਦਾ ਹੀ ਰਹਿੰਦਾ ਸੀ, ਮੁਸਕਰਾਉਂਦਾ ਹੀ ਰਹਿੰਦਾ ਸੀ, ਕਿ ਹਾਸਾ ਹੁੰਦਾ ਸਿਹਤ ਦੀ ਨਿਸ਼ਾਨੀ ਦੋਸਤੋ, ਹਾਸੇ ਨਾਲ ਕਾਇਮ ਹੈ ਜਵਾਨੀ ਦੋਸਤੋ, ਘਰ ਵਿੱਚ ਹੱਸੇ ਜੇ ਜਨਾਨੀ ਦੋਸਤੋ। ਸੰਤੋਸ਼ ਜੀ, ਸੋਨੇ ਤੇ ਸੁਹਾਗੇ ਦੀ ਨਿਸ਼ਾਨੀ ਦੋਸਤੋ, ਠੀਕ ਹੈ। ਸੋ ਅੱਜ ਦੇ ਸਵਾਲ ਵੱਲ ਜਾਣ ਤੋਂ ਪਹਿਲਾਂ ਮੇਰੇ ਨਾਲ ਬਿਗ ਇੰਸ਼ੋਰੈਂਸ ਤੋਂ ਜੀ ਜਨਾਬ ਭਾਈ ਸਾਹਿਬ ਮਨਮੋਹਨ ਸਿੰਘ ਸਾਡੇ ਨਾਲ ਨੇ, ਦੋ ਮਨਮੋਹਨ ਸਿੰਘ ਹੋਏ, ਇੱਕ ਇੰਡੀਆ ਕੋਲ, ਇੱਕ ਕੈਨੇਡਾ ਕੋਲ, ਇੰਡੀਆ ਵਾਲਾ ਵੀ ਪੂਰਾ ਇਮਾਨਦਾਰ ਤੇ ਕੈਨੇਡਾ ਵਾਲਾ ਵੀ ਪੂਰਾ ਇਮਾਨਦਾਰ। ਮਨਮੋਹਨ ਕਹਿੰਦੇ ਆ ਕਿ ਮੈਂ ਪੂਰਾ ਇਮਾਨਦਾਰ ਹੋ ਕੇ ਦੱਸਦਾ, ਡੱਗ ਫੋਰਡ ਹੋਣਾ ਦੇ ਬਾਰੇ ਮੈਂ ਨਹੀਂ ਬੋਲ ਸਕਦਾ, ਅਮਨ ਭਾਜੀ ਬੋਲਣਗੇ। ਡੱਗ ਫੋਰਡ ਫੇਲ ਕਿੱਥੇ ਹੋਇਆ? ਇੰਸ਼ੋਰੈਂਸ ਕੰਪਨੀਆਂ ਲੁਟਿੰਗ ਲੁਟਿੰਗ ਲੁਟਿੰਗ ਲੁਟਿੰਗ ਹੋਣਾ ਤਾਂ ਇਹ ਹੁੰਦਾ ਕਿ ਜਿਹੜਾ ਥੋੜ੍ਹਾ ਇੰਪਲੋਈ ਕੰਮ ਕਰਦਾ ਉਹ ਵਧੀਆ ਕੰਮ ਕਰਦਾ, ਤੁਸੀਂ ਉਹਦੀ ਤਨਖਾਹ ਘਟਾਉਂਦੇ ਹੁੰਦੇ ਹੋ, ਸੰਤੋਸ਼ ਵਧਾਉਂਦੇ ਹੁੰਦੇ ਹੋ।
1: ਹਾਂਜੀ,
0: ਤੁਸੀਂ ਜਿਹੜਾ ਤੁਹਾਡਾ ਇੰਪਲੋਈ ਬਹੁਤ ਵਧੀਆ ਕੰਮ ਕਰਦਾ, ਲੰਬੇ ਟਾਈਮ ਤੋਂ ਕੰਮ ਕਰ ਰਿਹਾ, 10 ਸਾਲ ਤੋਂ ਤੁਹਾਡੇ ਨਾਲ ਕਰ ਰਿਹਾ, ਤੁਸੀਂ ਉਹਦੀ ਤਨਖਾਹ ਵਧਾਉਂਦੇ ਹੁੰਦੇ ਹੋ ਘਟਾਉਂਦੇ ਹੁੰਦੇ ਹੋ?
1: ਜੀ ਵਧਾਉਂਦੇ ਹੁੰਦੇ ਆ।
0: ਮਨਮੋਹਨ ਜੀ ਵਧਾਉਂਦੇ ਆ ਘਟਾਉਂਦੇ ਆ?
2: ਜੀ ਬਿਲਕੁਲ ਭਾਈ, ਵਧਾਈ ਦੀ ਹੈ,
0: ਵਧਾਈ ਦੀ ਆ। ਹੋ ਇਹ ਰਿਹਾ ਕਿ ਇੰਪਲੋਈ ਕੰਮ ਕਰ ਰਿਹਾ, ਤੁਸੀਂ ਉਹਦੀ ਤਨਖਾਹ ਘਟਾਉਣੀ ਸ਼ੁਰੂ ਕਰ ਦਿੱਤੀ, ਠੀਕ ਹੈ, ਇਹਦਾ ਮਤਲਬ ਸੱਤਿਆਨਾਸ਼ ਬਚ ਚੁੱਕਿਆ। ਇੰਸ਼ੋਰੈਂਸ ਕੰਪਨੀਆਂ 10 ਸਾਲ ਤੋਂ ਤੁਸੀਂ ਉਹਨਾਂ ਨਾਲ ਕੰਮ ਕਰ ਰਹੇ ਹੋ, ਪ੍ਰੀਮੀਅਮ ਦੇ ਰਹੇ ਹੋ, ਕੋਈ ਕਲੇਮ ਨਹੀਂ ਲਿਆ, ਉਹਨਾਂ ਨੂੰ ਫਾਇਦਾ ਹੀ ਦਿੱਤਾ, ਉਹਨਾਂ ਨੂੰ ਨੁਕਸਾਨ ਕੋਈ ਨਹੀਂ ਹੋਇਆ, ਨੁਕਸਾਨ ਤਾਂ ਸੀ ਇਹ ਕਲੇਮ ਦਿੰਦੇ, ਫਿਰ ਵੀ ਤੁਹਾਡੇ ਇੰਸ਼ੋਰੈਂਸ ਵਧਾ ਰਹੀਆਂ ਨੇ, ਇਹਦਾ ਮਤਲਬ ਤੁਸੀਂ ਇੰਪਲੋਈ ਦੀ ਤਨਖਾਹ ਘਟਾਈ ਜਾ ਰਹੇ ਹੋ। ਮਨਮੋਹਨ ਸਿੰਘ ਕੁਇਕਲੀ ਇੱਕ ਵੱਡੀ ਚੁੰਡੀ
2: ਜੀ ਜੀ ਸਰ, ਹਮੇਸ਼ਾ ਕਹਿੰਦਾ ਜੇ ਤੁਹਾਡੇ ਰਿਨਿਊਅਲ ਦੇ ਪੇਪਰ ਆ ਗਏ ਨੇ, ਤੁਹਾਡੀ ਇੰਸ਼ੋਰੈਂਸ ਰਿਨਿਊ ਹੁੰਦੀ ਹੈ ਨੈਕਸਟ 30-40 ਡੇਜ਼ ਦੇ ਵਿੱਚ, ਤੇ ਸਾਨੂੰ ਪਲੀਜ਼ ਸਾਨੂੰ ਕਾਲ ਕਰੋ, ਆਪਾਂ ਤੁਹਾਨੂੰ ਇੱਕ ਕੋਡ ਪ੍ਰੋਵਾਈਡ ਕਰਾਂਗੇ ਜਿਹੜਾ ਤੁਹਾਨੂੰ 20+ ਕੰਪਨੀਸ ਨਾਲ ਆਪਾਂ ਚੈੱਕ ਕਰਕੇ ਤੁਹਾਨੂੰ ਦੇਵਾਂਗੇ। ਹੋ ਸਕਦਾ ਤੁਸੀਂ ਇਸ ਕੇਸ ਦੇ ਵਿੱਚ ਕਾਫੀ ਪੈਸੇ ਬਚਾ ਸਕੋ, ਕਿਉਂਕਿ ਜਿਹੜੇ ਆਪਣੇ ਕਸਟਮਰਸ ਆਉਂਦੇ ਨੇ ਸਾਡੇ ਕੋਲ, ਕਈ ਕਸਟਮਰਸ ਆਉਂਦੇ ਨੇ ਜਿਨ੍ਹਾਂ ਦੀ ਪੋਲਿਸੀਸ ਕਈ ਸਾਲਾਂ ਤੋਂ ਸੇਮ ਕੰਪਨੀਆਂ ਚੱਲ ਰਹੀ ਸੀ, ਪਰ ਜਦੋਂ ਆਪਾਂ ਉਹਨਾਂ ਰਿਨਿਊਅਲ 'ਤੇ ਚੈੱਕ ਕੀਤਾ ਤਾਂ ਉਹਨਾਂ ਨੂੰ ਕਾਫੀ ਸੇਵਿੰਗ ਦੇਖਣ ਨੂੰ ਮਿਲੀ। ਸੋ ਇਸ ਵੀਕ ਦੇ ਜਿਹੜੇ ਦੋ ਕੇਸ ਸੀਗੇ ਜਿਹਨਾਂ ਵਿੱਚ ਆਪਾਂ ਹਮੇਸ਼ਾ ਡਿਸਕਸ ਕਰਦੇ ਹਾਂ, ਇੱਕ ਦੇ ਵਿੱਚ ਦੋ ਗੱਡੀਆਂ ਇੱਕ ਘਰ ਦੇ ਪਿੱਛੇ ਆਲਮੋਸਟ $1300 ਦੀ ਸੇਵਿੰਗ ਕਰਕੇ ਦਿੱਤੀ ਹੈ, ਦੂਸਰੇ ਕੇਸ ਵਿੱਚ ਦੋ ਗੱਡੀਆਂ ਦੋ ਘਰ ਦੇ ਪਿੱਛੇ $1700 ਈਅਰਲੀ ਸੇਵਿੰਗ ਦੇਖਣ ਨੂੰ ਮਿਲੀ ਹੈ। ਸੋ ਜੇ ਤੁਸੀਂ ਵੀ ਰਿਨਿਊਅਲ ਤੇ ਆਪਣਾ ਕੋਟ ਲੱਭ ਰਹੇ ਹੋ, ਪਲੀਜ਼ ਸਾਨੂੰ ਕਾਲ ਕਰ ਦਿਓ 416-990-3300 ਦੇ ਉੱਤੇ, 416-990-3200
0: 4 ਮਹੀਨੇ ਦੀ ਗੱਡੀ ਦੀ ਗੈਸ ਫ੍ਰੀ ਹੋ ਗਈ। ਜਸਟ ਕਾਲ ਹਿਮ
2: 416-990-3300।
0: ਇੱਕ ਤਾਂ ਤੁਸੀਂ ਸਾਰੇ ਪਤੰਦਰਾਂ ਦੇ ਨੰਬਰ ਮੇਰੇ ਵਾਲਾ ਲੈ ਕੇ ਰੱਖ ਲਿਆ, 990-3300-990-3300 ਆ ਤੁਹਾਡੇ ਅੱਗੇ ਵਿੰਡੋ ਵਾਲਾ ਹੈਗਾ, ਉਹਨੇ ਵੀ ਮੇਰੇ ਵਾਲਾ ਨੰਬਰ ਲੈ ਲਿਆ 416-206-3200, ਖਾਲੀ ਕਰ ਛੱਡਿਆ ਮੈਨੂੰ ਤੁਸੀਂ 416-990-3300। ਮਨਮੋਹਨ ਸਿੰਘ ਉਹਨਾਂ ਨੂੰ ਕਾਲ ਕਰਨੇ ਆ, ਇਮਾਨਦਾਰ ਤੇ ਪਾਇਦੇਦਾਰ ਗੱਲ ਕਰਨਗੇ, 916-3300 ਤੇ ਕਾਲ ਕਰਨੀ। ਸੰਤੋਸ਼ ਜੀ ਤੁਸੀਂ ਆ ਗਏ ਇੱਥੇ?
1: ਜੀ ਬਿਲਕੁਲ ਅਮਨ ਜੀ।
0: ਚੰਪੀ ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਮੈਂ ਨਾ ਵਰਲਡ ਦੀ ਇੱਕ ਵੱਡੀ ਕੰਪਨੀ ਉਹਨਾਂ ਦੇ ਸੇਲਸ ਡਿਪਾਰਟਮੈਂਟ ਦੇ ਹੈੱਡ ਦੇ ਨਾਲ ਮੇਰੀ ਮੀਟਿੰਗ ਹੋਈ, ਮੈਨੂੰ ਬੜੇ ਸ਼ੌਂਕ ਨੇ ਅਲੱਗ ਅਲੱਗ ਲੋਕਾਂ ਨੂੰ ਮਿਲਣ ਦੇ, ਠੀਕ ਹੈ, ਅਤੇ ਮੈਂ ਜਦੋਂ ਉਹਨੂੰ ਮਿਲਿਆ ਮੈਂ ਉਹਨੂੰ ਕਿਹਾ ਵੀ ਤੁਹਾਡੀ ਕੰਪਨੀ ਦਾ ਫਰੈਂਚਾਈਜ਼ ਕਿਉਂ ਲਿਆ ਜਾਵੇ? ਉਹਨੇ ਕਿਹਾ ਅਸੀਂ ਹੈਪੀਨੈਸ ਸੈੱਲ ਕਰਦੇ ਹਾਂ। ਮੈਂ ਕਿਹਾ ਹੈਪੀਨੈਸ ਉਹ ਕਿਵੇਂ? ਕਹਿੰਦੇ ਫੂਡ ਹੈਪੀਨੈਸ ਆ, ਜਦੋਂ ਕੋਈ ਘਰੋਂ ਬਾਹਰ ਜਾਂਦਾ ਉਹ ਖੁਸ਼ ਹੋ ਕੇ ਖਾਣ ਲਈ ਜਾਂਦਾ, ਜਦੋਂ ਕੋਈ ਬਾਹਰੋਂ ਮੰਗਾਉਂਦਾ ਘਰੇ ਉਹ ਵੀ ਖੁਸ਼ ਹੋ ਕੇ ਮੰਗਾਉਂਦਾ। ਕਹਿੰਦਾ ਫੂਡ ਅੱਜ ਦੇ ਯੁੱਗ ਦੇ ਵਿੱਚ ਹੈਪੀਨੈਸ ਬਣ ਚੁੱਕਿਆ, ਅਤੇ ਹੈਪੀਨੈਸ ਦਾ ਨਾਮ ਹੈ ਚੰਨਪ੍ਰੀਤ ਸਿੰਘ। ਅਤੇ ਚੰਨਪ੍ਰੀਤ ਸਿੰਘ ਕੌਣ ਹੈ? ਇੱਕ ਕਾਰਪੋਰੇਟ ਸ਼ੈਫ ਹੈ ਜਿਹਨੇ ਹੁਣ ਤੱਕ ਬ੍ਰੈਂਪਟਨ ਹੋਸਪਿਟਲ ਤੋਂ ਲੈ ਕੇ ਈਟੋਬੀਕੋ ਨੌਰਥ ਜਨਰਲ ਹੋਸਪਿਟਲ ਤੋਂ ਲੈ ਕੇ ਮਲਟੀਪਲ ਰਿਟਾਇਰਮੈਂਟ ਹੋਮਸ ਦੇ ਵਿੱਚ, ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਲੰਚ ਪ੍ਰੋਗਰਾਮ ਦੇ ਵਿੱਚ ਪੂਰੇ ਸਾਲ ਲਈ ਲੰਚ ਡਿਲੀਵਰ ਕੀਤੇ, ਅਤੇ ਜਿਹਨੇ ਅਲੱਗ ਅਲੱਗ ਜਿਹੜੀਆਂ ਕੰਪਨੀ

0: ਕੰਪਨੀਜ਼ ਨੇ, ਵਾਲਮਾਰਟ ਦੇ ਆਫਿਸ ਤੋਂ ਲੈ ਕੇ ਜਿਹੜੇ ਵਿਨਰਸ ਦੇ ਆਫਿਸ ਤੋਂ ਲੈ ਕੇ ਹਰ ਜਗ੍ਹਾ 100-100, 200-200, 500-500 ਬੰਦੇ ਦੀ ਕੇਟਰਿੰਗ ਡਨ ਕਰਤੀਆਂ, 1000 ਦੀ ਗਿਣਤੀ 'ਚ ਵਿਆਹ ਅਟੈਂਡ ਕਰਤੇ, ਪਾਰਕਸ ਦੇ ਵਿੱਚ ਮੇਲੇ ਅਟੈਂਡ ਕਰ ਦਿੱਤੇ, ਅਤੇ ਲੋਕਾਂ ਦੀਆਂ ਮੰਗਣੀਆਂ ਸਵੀਟ 16 ਤੋਂ ਲੈ ਕੇ ਜਿੰਨੀਆਂ ਖੁਸ਼ੀਆਂ ਚਰਨਪ੍ਰੀਤ ਦੇਖ ਚੁੱਕਿਆ, ਸੰਤੋਸ਼ ਤੇ ਮੈਂ ਨਹੀਂ ਦੇਖ ਸਕੇ। ਕਿਉਂ ਸੰਤੋਸ਼
1: ਜੀ? ਬਿਲਕੁਲ ਅਮਨ ਜੀ, ਚਰਨਪ੍ਰੀਤ ਤਾਂ ਰੋਜ਼ ਹੀ ਦੇਖ,
0: ਰੋਜ਼ ਹੀ ਖੁਸ਼ੀਆਂ 'ਚ ਖੇਡਦਾ। ਕਿਉਂ ਚਰਨਪ੍ਰੀਤ
2: ਜੀ? ਬਿਲਕੁਲ ਸਹੀ ਗੱਲ ਹੈ ਜੀ,
0: ਸਹੀ ਗੱਲ ਹੈ ਕਿ ਨਹੀਂ? ਕਿੰਨੇ ਕੰਮ ਦੀ ਗੱਲ ਕੀਤੀ ਮੈਂ ਕਿ ਚਰਨਪ੍ਰੀਤ ਖੁਸ਼ੀਆਂ 'ਚ ਖੇਡਦਾ, ਬਸ ਲੋਕ ਖੁਸ਼ੀਆਂ 'ਚ ਚਰਨਪ੍ਰੀਤ ਨੂੰ ਬੁਲਾ ਲੈਂਦੇ ਆ ਕਿ ਭਾਜੀ ਆ ਜਾਓ। ਇੱਕ ਨਾ ਆਪਣੇ ਇੱਥੇ ਐਡ ਚਲਾਉਂਦੇ ਸਾਫਾ ਟਰਬਨ ਵਾਲੇ, ਉਹ ਜੇ ਉਹਨੂੰ ਪੁੱਛੋ ਵੀ ਤੁਸੀਂ ਕਿੱਥੇ ਸੀ, ਕਹਿੰਦਾ ਜੀ ਭਾਜੀ ਮੈਕਸੀਕੋ ਗਿਆ ਸੀ ਡੈਸਟੀਨੇਸ਼ਨ ਵੈਡਿੰਗ 'ਤੇ। ਫਿਰ ਫੋਨ ਕਰੋ, ਭਾਜੀ ਕਿੱਥੇ ਸੀ? ਭਾਜੀ ਮੈਂ ਨਾ ਇੱਧਰ ਗਿਆ ਹੋਇਆ ਸੀਗਾ ਜੀ, ਅਮੈਰੀਕਾ ਦੇ ਵਿੱਚ ਗਿਆ ਸੀ ਫਲਾਣੇ ਸ਼ਹਿਰ 'ਚ ਮੈਂ ਡੈਸਟੀਨੇਸ਼ਨ ਵੈਡਿੰਗ 'ਤੇ। ਮੈਂ ਕਿਹਾ ਭਾਜੀ ਕਿੱਥੇ ਹੋ? ਭਾਜੀ ਵਾਰਾਡੋਰਾ ਗਿਆ ਹੋਇਆ ਸੀਗਾ ਜੀ। ਮੈਂ ਕਿਹਾ ਯਾਰ ਮੈਨੂੰ ਪੂੜੀਆਂ ਕਰਾਉਣ ਲਈ ਰੱਖ ਲੈ ਨਾਲ, ਆਪਣੇ ਲੈ ਜਾ ਕਰ, ਹੈਂ ਪੂਣੀ ਮੈਂ ਕਰਾ ਦਿਆ ਕਰੂੰ ਪੱਗ ਦੀ ਤੇਰੇ। ਉਹ ਪੱਗਾਂ ਬੰਨਦੇ ਨੇ, ਅਤੇ ਉਹ ਨਾਂ ਹੈਗਾ, ਮੈਂ ਹਮੇਸ਼ਾ ਦੱਸਣਾ, ਸਾਫਾ ਟਰਬਨ, ਟੌਪ ਦਾ ਨਾਮ, ਟੌਪ ਦੇ ਬੰਦੇ। ਵੱਡੀ ਦੁਕਾਨ ਫਿੱਕੇ ਪਕਵਾਨ ਵਾਲਾ ਕੰਮ ਨਹੀਂ, ਬੰਦਾ ਬੰਦੇ ਨੂੰ ਮਿਲਦਾ ਅਤੇ ਬੰਦਾ ਬੰਦੇ ਨਾਲ ਵਰਤਦਾ। ਸਾਫਾ ਟਰਬਨ ਦੀ ਗੱਲ ਕਰਦਾ ਨਾ ਹਮੇਸ਼ਾ। ਚਰਨਪ੍ਰੀਤ, ਸੰਤੋਸ਼ ਦਾ ਸਵਾਲ ਦਾ ਜਵਾਬ ਦੇਣਾ, ਜੇ ਤੁਸੀਂ ਜਿੱਤ ਗਏ ਤੁਹਾਡੇ ਸਟੋਰ ਤੋਂ ਅਸੀਂ ਜਿਹੜਾ ਹੈਗਾ ਅੱਜ ਲੋਕਾਂ ਨੂੰ ਕੈਨੇਡੀਅਨ ਸਟੀਲ ਵਾਲੇ ਸਟੋਰ 'ਤੇ ਲੰਚ ਦੇ ਵਿੱਚ ਜਿਹੜੇ 5 ਲੋਕ ਹੋਣਗੇ, ਬਸ ਕਾਲ ਕਰਨਗੇ, ਸਹੀ ਦੱਸਣਗੇ ਗਲਤ ਦੱਸਣਗੇ, ਅਸੀਂ ਉਹਨਾਂ ਨੂੰ ਅੱਜ ਤੁਹਾਡਾ ਸਪੈਸ਼ਲ ਕੇਕ ਲਈਏ, ਜਾਂ ਸ਼ਾਮ ਨੂੰ ਅੱਜ ਕਰ ਦਈਏ ਤੁਹਾਡੇ।
2: ਹਾਂਜੀ ਠੀਕ ਹੈ ਜੀ।
0: ਅੱਜ ਸ਼ਾਮ ਨੂੰ ਤੁਸੀਂ ਇਹਨਾਂ ਦੀ ਤਵਾ ਕਿਚਨ ਵਾਲੀ ਲੋਕੇਸ਼ਨ 'ਤੇ ਜਾਣਾ, ਜਿਹੜੀ ਕਿ 30 ਰੈਂਬਲ ਡਰਾਈਵ ਦੇ ਉੱਤੇ ਆ। ਉੱਥੇ ਖੜ ਕੇ ਜਿੰਨੀ ਜਲੇਬੀ ਖਾਣੀ ਹੋਈ ਖਾ ਲਿਓ, ਦੇਸੀ ਘਿਓ ਦੀ ਜਲੇਬੀ ਹੋਊ, ਵਿੱਚ ਉਹਦੇ ਜਿਹੜਾ ਹੈਗਾ ਕੇਸਰ ਹੋਊਗਾ, ਦੇਸੀ ਘਿਓ, ਕੇਸਰ, ਇਲਾਇਚੀ, ਬਾਕੀ ਚੀਜ਼ਾਂ ਨੇ ਦੱਸਣੀਆਂ, ਸਾਰਿਆਂ ਨੇ ਨਕਲ ਮਾਰ ਲੈਣੀਆਂ, ਇੰਸਟਾਗ੍ਰਾਮ 'ਤੇ ਵੀਡੀਓ ਸਟਾਰਟ ਹੋਣਾ, ਦੇਖੀ ਯੇ ਜਲੇਬੀ ਖਾਣੇ ਮੈਂ ਯਹਾਂ ਆਈ, ਓ ਮਾਈ ਗੋਡ, ਜਦੇ ਅਗਲੇ ਦਿਨ ਸਵੇਰੇ ਪਾ ਦਿੰਦਾ, ਅਰੇ ਯਹਾਂ ਖਾਣੇ ਮੈਂ ਭਟੂਰਾ ਆ ਗਈ, ਓ ਮਾਈ ਗੋਡ। ਹਾਂਜੀ, ਅਤੇ ਤੁਸੀਂ ਰੀਅਲ ਟੇਸਟ, ਰੀਅਲ ਪੀਪਲ, ਸ਼ੈਫ ਚਰਨਪ੍ਰੀਤ ਦੇ ਨਾਲ ਤੁਸੀਂ ਮਿਲਣਾ ਅੱਜ ਸ਼ਾਮ ਨੂੰ। ਤੁਸੀਂ ਜਦੋਂ ਨਵੀਂ ਸ਼ੋਅ ਕਰ ਰਹੇ ਹੋ, ਉਸ ਟਾਈਮ ਦੇ ਉੱਤੇ ਅਸੀਂ ਲਾਈਵ ਰੱਖਾਂਗੇ 6 ਤੋਂ ਲੈ ਕੇ 9 ਵਜੇ ਤੱਕ, ਜਿੰਨੇ ਮਰਜ਼ੀ ਲੋਕ ਅੱਜ ਆਇਓ, ਜਿੰਨੇ ਮਰਜ਼ੀ। ਇੱਕ ਤਾਂ ਸ਼ੈਫ ਚਰਨਪ੍ਰੀਤ ਅੱਜ ਤੁਹਾਨੂੰ ਸ਼ਾਮ ਨੂੰ ਮੱਛੀ ਪਕੌੜਾ ਲਾਊਗਾ, ਤੁਸੀਂ ਕਿਸੇ ਨੇ ਵੀ 1 ਦੇ ਪੈਸੇ ਪੇ ਕਰਨੇ, ਸੈਕਿੰਡ ਤੁਹਾਨੂੰ ਗਿਫਟ ਹੋਊਗਾ ਅੱਜ। ਅੰਮ੍ਰਿਤਸਰੀ ਫਿਸ਼ ਕਦੇ ਵੀ ਟੋਰਾਂਟੋ 'ਚ ਤੁਸੀਂ ਲਾਈਵ ਸਾਹਮਣੇ ਬਣਦੀ ਨਹੀਂ ਦੇਖੀ। ਇੱਕ ਇਹ ਤੰਦੂਰ ਲਾਊਗਾ, ਤੰਦੂਰ ਦੇ ਵਿੱਚ ਚਾਂਪਾਂ ਵਗੈਰਾ ਹੋ ਜਾਣਗੀਆਂ ਤੁਹਾਡੀਆਂ, ਜਿਹੜੀਆਂ ਤੰਦੂਰੀ ਚਾਂਪਾਂ ਨੇ ਖਾਣੀਆਂ ਨੇ, ਤੰਦੂਰੀ ਟਿੱਕਾ ਖਾਣਾ ਸਾਹਮਣੇ ਖੜ ਕੇ, ਸਾਹਮਣੇ ਲਾਈਵ ਤੁਹਾਨੂੰ 30 ਰੈਂਬਲਰ ਡਰਾਈਵ ਵਾਲੀ ਜਿਹੜੀ ਲੋਕੇਸ਼ਨ ਉੱਥੇ ਮਿਲਣਾ, ਪੂਰੀ ਸੇਫਟੀ ਦੇ ਨਾਲ, ਪੂਰਾ ਇਹਨਾਂ ਨੇ ਕੈਬਨਿਟ ਜਿਹਾ ਬਾਹਰ ਲਾਇਆ ਹੋਊ, ਅੰਦਰ ਮਾਲ ਢੱਕ ਕੇ ਰੱਖਿਆ ਹੋ, ਅਤੇ ਜਿਨ੍ਹਾਂ ਨੇ ਜਲੇਬੀ ਨਾਲ ਰਬੜੀ ਟਰਾਈ ਕਰਨੀ ਹੈ, ਰਬੜੀ ਜਲੇਬੀ ਇਹਨਾਂ ਦੀ ਅੱਜ ਟਰਾਈ ਕਰਨੀ ਹੈ, ਉਹ ਵੀ ਸਾਰੇ ਅੱਜ ਪਹੁੰਚੋ। ਜਿਨ੍ਹਾਂ ਨੇ ਅੱਜ ਸ਼ਾਮ ਨੂੰ ਜਲੇਬੀ ਦਾ ਕੋਈ ਪੈਸਾ ਨਹੀਂ ਪੇ ਕਰਨਾ, ਕੜਕ ਕੜਕ ਗਰਮ ਗਰਮ ਉੱਥੇ ਖੜ ਕੇ ਪਲੇਟ ਚੱਕ ਚੱਕ ਕੇ ਖਾਈ ਜਾਣੀ ਹੈ, ਡਿਸਪੋਜ਼ਲ ਪਲੇਟਾਂ ਲੈ ਜਾਣਗੇ, ਕਾਊਂਟਰ ਲਾਉਣਗੇ ਬਾਹਰ, ਅੱਜ ਸ਼ੈਲਫਾਂ ਲਾਉਣਗੇ ਬਾਹਰ ਸਾਰੀਆਂ, ਅੱਜ ਇੰਡੀਆ ਵਾਂਗੂ ਚਪਾਟ ਲਾਉਣ ਲੱਗੇ ਨੇ, ਅਤੇ ਟਿੱਕੀ ਅਤੇ ਬਰਗਰ ਕੋਈ ਵੀ ਚੀਜ਼ 1 ਲਾਉਂਗੇ, ਸੈਕਿੰਡ ਤੁਹਾਨੂੰ ਨਾਲ ਮਿਲਣੀ ਆ ਉੱਥੇ ਖੜ ਕੇ ਖਾਣ ਨੂੰ। ਪੈਕਿੰਗ ਦੇ ਵਿੱਚ $10 'ਚ 2 ਹਰੇਕ ਆਈਟਮ ਹੋਣਗੀਆਂ, 2 ਪਾਉਂਡ ਫਿਸ਼, 1 ਪਾਉਂਡ ਫਿਸ਼ ਨਹੀਂ, 2 ਪਾਉਂਡ ਫਿਸ਼ $10 'ਚ। ਚੱਲ ਵੀ ਠੀਕ ਹੈ ਕਿ ਨਹੀਂ?
2: ਹਾਂਜੀ ਹਾਂਜੀ ਠੀਕ ਹੈ ਜੀ।
0: ਦਿਲ ਘੱਟੂ ਘੱਟੂ ਤਾਂ ਨਹੀਂ ਕਰਦਾ?
2: ਨਹੀਂ ਨਹੀਂ ਬਿਲਕੁਲ ਵੀ ਨਹੀਂ ਜੀ।
0: 2 ਪਾਉਂਡ ਫਿਸ਼ ਹੋਊਗੀ $10 'ਚ, 2 ਬਰਗਰਸ ਹੋਣਗੇ $10 ਦੇ ਵਿੱਚ, 2 ਸਮੋਸਾ ਚਾਟ ਹੋਣਗੇ $10 ਦੇ ਵਿੱਚ, ਅਤੇ $10 ਦੇ ਵਿੱਚ ਫਲੂਦਾ, ਤੁਸੀਂ ਜਿਹੜਾ ਹੈਗਾ 8 ਆਈਟਮ ਵਾਲਾ ਫਲੂਦਾ, 8 ਆਈਟਮ ਦਾ ਫਲੂਦਾ, ਕਦੇ ਵੀ ਨਹੀਂ ਖਾਧਾ ਹੋਣਾ, 8 ਆਈਟਮ ਦਾ ਫਲੂਦਾ $10 'ਚ ਤੁਹਾਨੂੰ 2, ਹਰ ਚੀਜ਼ $10 'ਚ 2, ਪਰ ਲਾਈਵ, ਐਂ ਨਹੀਂ ਕਿ ਪਤਾ ਨਹੀਂ ਕਿੱਥੋਂ ਬਣ ਕੇ ਆਇਆ, ਕਿਵੇਂ ਆਇਆ, ਮਾਈਕਰੋਵੇਵ ਕੀਤਾ ਕੀ, ਸਾਹਮਣੇ ਬਣਦਾ ਹੋਊਗਾ। $10 'ਚ 2, 6 ਤੋਂ ਲੈ ਕੇ 9 ਵਜੇ ਤੱਕ, 30 ਰੈਂਬਲਰ ਡਰਾਈਵ ਦੀ ਲੋਕੇਸ਼ਨ ਹੈ ਤਵਾ ਕਿਚਨ ਦੀ, ਕੈਨੇਡੀਅਨ ਸਟੀਲ ਦੇ ਉੱਤੇ। ਡਨ ਹੋ ਗਿਆ ਭਾਜੀ?
2: ਜੀ ਡਨ ਹੈ ਜੀ
0: ਡਨ। ਬਾਕੀ ਬੋਲ ਦਿਓ ਕੇਟਰਿੰਗ ਦੇ ਉੱਤੇ ਕੁਇਕਲੀ ਕੀ ਬੋਲਣਾ।
2: ਹਾਂਜੀ, ਸੋ ਜਿੱਦਾਂ ਤੁਸੀਂ ਕਿਹਾ ਕਿ ਅਸੀਂ ਹਰ ਤਰ੍ਹਾਂ ਦੇ ਕਮਿਊਨਿਟੀ ਨੂੰ ਸਰਵ ਕੀਤਾ ਹੋਇਆ ਕੇਟਰਿੰਗ 'ਚ,
0: ਲਾਈਕ ਇਹ ਪਹਿਲੀ ਕੇਟਰਿੰਗ ਕੰਪਨੀ ਹੈ ਜਿਹੜੀ ਪੀਜ਼ਾ ਵੀ ਦਿੰਦੀ ਹੈ ਤੁਹਾਨੂੰ ਕੇਟਰਿੰਗ 'ਚ, ਇਹ ਤੁਹਾਨੂੰ ਬੱਚਿਆਂ ਦਾ ਮੈਨਿਊ ਅਲੱਗ ਤੋਂ ਦਿੰਦੇ ਨੇ, ਇਸ ਵੀਕਐਂਡ 'ਤੇ ਭੇਜ ਰਹੇ ਨੇ, ਮੈਨੂੰ ਕਿਹਾ ਸਪੈਸ਼ਲੀ ਮੈਂਸ਼ਨ ਕਰਿਓ, ਬੱਚਿਆਂ ਦਾ ਮੈਨਿਊ ਪੂਰੇ ਪਰਿਵਾਰ ਦੀ ਕੇਟਰਿੰਗ 'ਚ ਲੱਗ ਜਾ ਰਿਹਾ, ਬੱਚੇ ਵਿਚਾਰੇ ਦਾਲਾਂ ਖਿਲਾਈ ਜਾਂਦੇ ਉਹਨਾਂ ਨੂੰ, ਆਪ ਇੱਥੇ ਹੱਸਦੇ ਖੇਡਦੇ ਫਿਰੀ ਜਾਂਦੇ, ਉਹਨਾਂ ਨੂੰ ਦੁਖੀ ਕਰੀ ਜਾਂਦੇ ਹੋ। ਪੀਜ਼ਾ ਬੱਚਿਆਂ ਲਈ, ਤੁਸੀਂ ਬੱਚਿਆਂ ਲਈ ਕਿਹੜੀਆਂ ਫਿੰਗਰ ਜੀਆਂ ਨੇ ਤੁਹਾਡੀਆਂ? ਉਹ
2: ਹਾਂਜੀ ਚੀਜ਼ ਫਿੰਗਰਸ ਹੁੰਦੀ ਹੈ ਜੀ।
0: ਆਹੋ, ਚੀਜ਼ ਫਿੰਗਰ ਬੱਚਿਆਂ ਦੀਆਂ, ਤੇ ਫਰਾਈਜ਼ ਸੁਪਰੀਮ, ਤੇ ਹੋਰ ਵੀ ਮੈਨੂੰ ਇਹਨਾਂ ਕੋਲ ਹੈਗਾ ਪਾਸਤਾ ਹੈਗਾ, ਤੁਸੀਂ ਉਹ ਟਰਾਈ ਕਰਨਾ ਚਰਨਪ੍ਰੀਤ, ਅੱਜ ਪਾਸਤਾ ਥੋੜਾ ਮਿਲ ਜੂ ਲੋਕਾਂ ਨੂੰ, ਥੋੜਾ ਥੋੜਾ ਸੈਂਪਲ ਅੱਜ।
2: ਹਾਂਜੀ ਬਿਲਕੁਲ ਮਿਲ ਜੂ।
0: ਅੱਜ ਪਾਸਤਾ ਤੇ ਜਲੇਬੀ ਫ੍ਰੀ ਹੋਊਗੀ ਤੁਹਾਡੀ, ਉੱਥੇ ਖੜ ਕੇ ਖਾਣੀ ਆ ਪਾਸਤਾ ਤੇ ਜਲੇਬੀ ਦੋਨੋਂ ਚੀਜ਼ਾਂ। ਪਹੁੰਚਣਾ ਕਿੱਥੇ? 30 ਰੈਂਬਲ ਡਰਾਈਵ, 30 ਵਾਲੇ ਤੇ 30 ਰੈਂਬਲ ਡਰਾਈਵ, 416-803-1616। ਆਪਣੇ ਨਾਂ ਰਜਿਸਟਰ ਕਰ ਦਿਓ ਕਿ ਅਸੀਂ ਆਉਣਾ, 416-803-1616। ਚਰਨਪ੍ਰੀਤ ਕੁਇਕਲੀ ਬੋਲੋ ਜੀ, ਫਰਾਈਡੇ ਦਾ ਸ਼ੋਅ ਹੈ, ਸੰਤੋਸ਼ ਜੀ ਬੱਸ ਦੇ ਵਿੱਚੋਂ ਸਵਾਰੀਆਂ ਉਤਰ ਕੇ ਭੱਜਣਾ ਜਾਣ ਸਾਰੀਆਂ ਕਿਤੇ। ਹਾਂਜੀ
2: ਹਾਂਜੀ। ਸੋ ਅਗੇਨ, ਕਿਸੇ ਨੇ ਵੀ ਕੇਟਰਿੰਗ ਕਰਾਉਣੀ ਹੈ, ਤੁਸੀਂ ਚਾਹੁੰਦੇ ਘਰੇ ਤੁਹਾਡੇ ਫੂਡਟਰਕ ਆ ਜਾਵੇ, ਬੈਸਟ ਸਰਵਿਸ ਨਾਲ ਤੁਹਾਨੂੰ ਸਾਰੇ ਗੈਸਟ ਦੀ ਟੇਕ ਕੇਅਰ ਕੀਤੀ ਜਾਵੇ, ਇੱਕੋ ਇੱਕ ਜਗ੍ਹਾ ਹੈ ਤਵਾ ਕਿਚਨ, ਤੁਸੀਂ ਕੇਟਰਿੰਗ ਕਰਾਓ। ਕਿਸੇ ਵੀ ਸ਼ਹਿਰ ਚ ਬੈਰੀ ਹੈਗੇ ਹੋ, ਤੁਸੀਂ ਨਾਇਗਰਾ ਫਾਲ ਵਾਲੇ ਪਾਸੇ ਹੈਗੇ ਹੋ, ਲੰਡਨ ਕਿਚਨਰ, ਕਿੱਥੇ ਵੀ ਦੂਰ ਦਾ ਸ਼ਹਿਰ ਚ ਬੈਠੇ ਹੋ, ਉੱਥੇ ਵੀ ਤੁਹਾਡਾ ਫੂਡ ਟਰੱਕ ਆ ਜਾਂਦਾ ਹੈ ਤੇ ਕੇਟਰਿੰਗ ਹੋ ਜਾਂਦੀ ਹੈ। ਕਿਸੇ ਨੇ ਕਹਿੰਦੇ ਘਰੇ ਨੀ ਖੱਪ ਪਾਉਣਾ, ਤੇ ਨਜ਼ਾਰਾ ਕਰਕੇ ਰੈਸਟੋਰੈਂਟ ਹੈਗਾ ਜੀ, ਉੱਥੇ ਤੁਹਾਨੂੰ 80-90 ਬੰਦੇ ਦੀ ਕੋਈ ਗੈਦਰਿੰਗ ਹੈਗੀ ਜਾਂ ਫਿਰ ਕੋਈ ਛੋਟੀ ਗੈਦਰਿੰਗ ਹੈਗੀ 20-25 ਜਣੇ ਦੀ, ਤੁਸੀਂ ਆ ਕੇ ਬਹੁਤ ਹੀ ਸੋਹਣੀ ਜਗ੍ਹਾ, ਡੈਕੋਰੇਟਿਡ ਰੈਸਟੋਰੈਂਟ ਹੈਗਾ, ਬਹੁਤ ਹੀ ਜ਼ਿਆਦਾ ਸੋਹਣੀ ਜਗ੍ਹਾ ਹੈ, ਵਿੱਚ ਹੀ ਸਟੇਜ ਤੁਹਾਨੂੰ ਮਿਲ ਜੂਗਾ, ਵਿੱਚ ਹੀ ਡੀਜੇ ਲਾਈਟਸ ਹੈਗੀ ਹੈ ਨੱਚਣ ਟੱਪਣ ਦਾ ਵੀ, ਤੇ ਵੱਡੇ ਵੱਡੇ ਸਪੀਕਰਸ ਨਾਲ ਸਾਫ ਕਲੀਨ ਵਾਸ਼ਰੂਮਸ ਹੈਗੇ ਆ।
0: ਸੋ ਬਿਲਕੁਲ, ਨਾਲ ਜਿਹੜਾ ਹੈਗਾ ਇਵੈਂਟ ਮੈਨੇਜਰ ਮੇਰੇ ਨਾਲ ਕਾਫੀ ਟਾਈਮ ਤੋਂ ਹੋਲਡ ਤੇ, ਪ੍ਰਨੀਤ। ਪ੍ਰਨੀਤ ਸਤਿ ਸ਼੍ਰੀ ਅਕਾਲ ਜੀ। ਡੈਕੋਰੇਸ਼ਨ, ਫੋਟੋਗ੍ਰਾਫਰ, ਤੁਹਾਡੇ ਪ੍ਰਨੀਤ ਬੋਲੋ ਕੀ ਕੀ ਹੁੰਦਾ ਜਿਵੇਂ ਸਾਰਾ ਕੁਛ, ਮੈਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਦਾ।
3: ਹਾਂਜੀ ਹਾਂਜੀ ਸਰ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਇਵੈਂਟ ਮੈਨੇਜਿੰਗ ਦੇ ਵਿੱਚ ਸਾਡੇ ਕੋਲ ਸਾਰਾ ਕੁਝ ਹੀ ਆ ਜਾਂਦਾ ਟੋਟਲੀ, ਅਸੀਂ ਤੁਹਾਡੀ ਪੂਰੀ ਟੇਕ ਕੇਅਰ ਕਰਾਂਗੇ, ਤੁਹਾਡੀ ਕਸਟਮਰ ਕੇਅਰ ਤੋਂ ਲੈ ਕੇ ਤੁਹਾਡੇ ਕਸਟਮਰਸ ਨੂੰ ਰਿਸੀਵ ਕਰਨ ਤੱਕ ਤੇ ਤੁਹਾਡੇ ਕਸਟਮਰਸ ਨੂੰ ਸਰਵ ਕਰਨ ਤੱਕ, ਇਨਕਲੂਡਿੰਗ ਤੁਹਾਡੀ ਡੈਕੋਰ ਆਜੂਗੀ ਸਾਰੀ, ਤੁਹਾਡੀ ਲਾਈਕ ਜੇ ਤੁਸੀਂ ਵੈਡਿੰਗ ਦਾ ਕੇਕ ਕਰਵਾਉਣਾ ਤੁਹਾਡਾ ਵੈਡਿੰਗ ਦਾ ਕੇਕ ਆਜੂਗਾ, ਤੇ ਤੁਹਾਡੀ ਕੇਟਰਿੰਗ ਤਾਂ ਅਫਕੋਰਸ ਆਈ ਜਾਣੀ ਹੈ, ਤੇ ਉਹਦੇ ਨਾਲ ਨਾਲ ਅਸੀਂ ਤੁਹਾਡੇ ਇਵੈਂਟ ਨੂੰ ਹੋਰ ਸਪੈਸ਼ਲ ਕਰਨ ਦੇ ਲਈ ਲਾਈਕ ਅਸੀਂ ਤੁਹਾਡੇ ਲਈ ਛੋਟੀਆਂ ਛੋਟੀਆਂ ਗੇਮਸ ਵੀ ਲਾਈਕ ਆਰਗੇਨਾਈਜ਼ ਕਰਕੇ ਦਿੰਦੇ ਹਾਂ, ਤੁਹਾਡਾ ਇਵੈਂਟ ਅਸੀਂ ਐਕਚੁਅਲ 'ਚ ਪੂਰਾ ਹੋਸਟ ਕਰਦੇ ਹਾਂ ਤਾਂ ਕਿ ਉਹ ਮੈਮੋਰੇਬਲ ਰਹੇ ਕਿ ਹਾਂ ਤੁਸੀਂ ਆਪਦੇ ਇਵੈਂਟ ਤੇ ਆਹ ਕੁਛ ਕੀਤਾ ਸੀ, ਤੇ ਤੁਹਾਨੂੰ ਅਸੀਂ ਫੁੱਲੀ ਇੰਜੋਏ ਕਰਵਾਉਂਦੇ ਹਾਂ, ਤੁਹਾਡੇ ਘਰ ਦਾ ਫੰਕਸ਼ਨ ਅਸੀਂ ਤੁਹਾਨੂੰ ਤੁਹਾਡੇ ਘਰ ਦੀ ਫੀਲਿੰਗ ਦੇ ਨਾਲ ਹੀ ਆਰਗੇਨਾਈਜ਼ ਕਰਕੇ ਦਿੰਦੇ ਹਾਂ ਪੂਰਾ।
0: ਸੋ ਤੁਸੀਂ ਕਾਲ ਕਰਨੀ ਆ ਕੋਈ ਵੀ ਇਵੈਂਟ ਵਾਸਤੇ, 20-30-40-50 ਬੰਦੇ ਪਾਰਟੀ ਕਰਨੀ ਆ, ਕਾਰਪੋਰੇਟ ਪਾਰਟੀ ਹੈ ਤੁਹਾਡੇ ਦਫ਼ਤਰ ਵੱਲੋਂ ਆ, ਬੇਬੀ ਸ਼ਾਵਰ ਹੈਗਾ, ਜਾਂ ਤੁਸੀਂ ਸਵੀਟ 16 ਤੋਂ ਲੈ ਕੇ ਕੁਛ ਵੀ ਆਪਣੀਆਂ ਖੁਸ਼ੀਆਂ ਦਾ ਹਿੱਸਾ ਬਣਾਓ ਇਹਨਾਂ ਦੀ ਟੀਮ ਨੂੰ। ਸ਼ੈਫ ਚਰਨਪ੍ਰੀਤ, ਚਰਨਪ੍ਰੀਤ ਨੰਬਰ ਦੇ ਦਿਓ।
2: ਹਾਂਜੀ 6 4 7 6 3 3 8 8 7 8
0: 647-633-8878। ਟੈਂਟ ਤੋਂ ਲੈ ਕੇ ਲਾਈਟਨਿੰਗ ਸਿਸਟਮ ਤੋਂ ਲੈ ਕੇ ਤੁਸੀਂ ਆਪਣੇ ਘਰ 'ਤੇ ਲਾਈਟ ਲਗਾਉਣੀਆਂ ਨੇ, ਟੈਂਟ ਲਗਵਾਉਣੇ ਨੇ, ਅਤੇ ਟੋਟਲ ਪੈਕੇਜ 6 4 7 6 3 3 8 8 7 8। ਫੂਡ ਟਰੱਕ ਤੁਹਾਡੇ ਦਰਵਾਜ਼ੇ ਮੂਹਰੇ ਖੜ੍ਹ ਜਾਵੇ ਆ ਕੇ 6 4 7 6 3 3 8 8 7 8 ਦੇ ਉੱਤੇ। ਚਰਨਪ੍ਰੀਤ ਤੁਸੀਂ ਕਾਲ ਕਰਨੀ 647-633-8878। ਹੁਣੇ ਕਾਲ ਕਰ ਲਿਆ, ਤੁਹਾਡੇ ਕਾਲ ਪਿੱਕ ਕਰਨਗੇ। ਥੈਂਕ ਯੂ ਚਰਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। 6 4 7 6 3 3 8 8 7 8 ਤੇ ਪ੍ਰਨੀਤ ਨੂੰ ਕਾਲ ਕਰਨੀ ਹੈ 416-803-1616-416-803-1616। ਪ੍ਰਨੀਤ ਨੂੰ ਕਾਲ ਕਰ ਸਕਦੇ ਹੋ 416-803-1616 ਦੇ ਉੱਤੇ। ਆਪਣੇ ਇਵੈਂਟਸ ਨੂੰ ਖੂਬਸੂਰਤ ਬਣਾਓ, ਡੈਕੋਰੇਸ਼ਨ, ਫੂਡ ਅਤੇ ਇਵੈਂਟ ਪਲੇਸ ਤੋਂ ਲੈ ਕੇ ਜਿਹੜਾ ਲਾਈਟਨਿੰਗ ਸਿਸਟਮ ਹੈ ਇਹਨਾਂ ਦਾ ਬੜਾ ਜ਼ਬਰਦਸਤ ਹੈ। ਸਪੈਸ਼ਲ ਕਲੱਬ ਵਾਲਾ ਲਾਈਟਨਿੰਗ ਸਿਸਟਮ ਹੈ ਜਿਹੜਾ ਕਲੱਬ ਦੇ ਵਿੱਚ ਲੱਗਿਆ ਹੁੰਦਾ, ਡਾਰਕ ਜਿਹੜਾ ਐਂਬੀਅੰਸ ਹੈਗਾ, ਗੋਲਡਨ ਚੇਅਰਸ, ਗੋਲਡਨ ਸਾਰਾ ਕੁਛ। ਤੁਸੀਂ ਨਹੀਂ ਇਹੋ ਜਿਹਾ ਨਜ਼ਾਰਾ ਕਿਤੇ ਦੇਖਿਆ ਹੋ, ਜਿਹੜਾ ਨਜ਼ਾਰਾ ਤੁਹਾਨੂੰ ਪ੍ਰਨੀਤ ਦਿਖਾਉਣਗੇ। ਪ੍ਰਨੀਤ ਦਾ ਨੰਬਰ 416-803-1616। ਸੰਤੋਸ਼ ਜੀ ਚੜ੍ਹਾਓ ਸਵਾਰੀਆਂ, ਤਾਰੋ ਸਵਾਰੀਆਂ।
3: ਜੀ ਜੀ ਬਿਲਕੁਲ ਅਮਨ ਜੀ, ਸੋ ਮੇਰਾ ਕੁਐਸਚਨ ਹੈਗਾ ਹੈ ਕਿ ਮੈਂ ਇੱਕ ਬੱਸ ਦੀ ਕੰਡਕਟਰ ਆ ਔਰ ਮੈਨੂੰ ਕੈਲਕੂਲੇਸ਼ਨ ਕਰਨ ਲਈ ਬੋਲਿਆ।
0: ਸੰਤੋਸ਼ ਜੀ ਮੈਨੂੰ ਨਹੀਂ ਪਤਾ ਤੁਹਾਡਾ ਲੈਵਲ ਹੁਣ ਚੇਂਜ ਹੋਈ ਜਾਊਗਾ ਰੋਜ਼ ਰੋਜ਼। ਹਾਂਜੀ
3: ਹਾਂਜੀ ਹਾਂਜੀ,
0: ਪਰ ਕੱਲ ਨੂੰ ਪਾਇਲਟ ਹੋਣਾ ਚਾਹੀਦਾ ਤੁਸੀਂ, ਠੀਕ ਹੈ? ਠੀਕ ਹੈ, ਹਾਂਜੀ ਬੋਲੋ।
3: ਹਾਂਜੀ, ਇੱਕ ਬੱਸ ਵਿੱਚ 15 ਯਾਤਰੀ ਸਨ।
0: ਹਾਂਜੀ,
3: ਪਹਿਲੇ
0: 15 ਸਵਾਰੀਆਂ ਚੜੀਆਂ, ਇਦਾਂ ਬੋਲੋ, ਯਾਤਰੀ ਸਨ, ਯਾਤਰੀ ਨਹੀਂ ਹਨ, ਐਨਾ ਬੋਲੋ।
3: ਓਕੇ,
0: ਇਤਿਹਾਸ ਵਾਲੀ ਟੀਚਰ ਵਾਂਗੂ ਨਾ ਬੋਲੋ।
3: ਹੁਣ ਦੱਸੋ ਮੈਨੂੰ ਬੱਸ ਵਿੱਚ ਕਿੰਨੇ ਯਾਤਰੀ ਆ?
0: ਕਿਹੜੇ ਯਾਤਰੀ? ਸੰਤੋਸ਼ ਦੇ ਨਾਲ ਹੈ। ਸੰਤੋਸ਼ ਇੱਕ ਵਾਰ ਫਿਰ ਤੋਂ ਰਿਪੀਟ ਕਰ ਦਿਓ, ਪਹਿਲੇ ਸਟਾਪ ਤੇ।
3: ਸੋ
1: ਟੋਟਲ 15 ਟਰੈਵਲਰਸ ਆ ਮੇਰੇ ਨਾਲ, ਪਹਿਲੇ ਸਟਾਪ ਤੇ 5 ਉਤਰ ਗਏ ਤੇ 7 ਚੜ ਗਏ, ਦੂਜੇ ਸਟਾਪ ਤੇ 8 ਉਤਰ ਗਏ ਤੇ 4 ਚੜ ਗਏ, ਤੀਜੇ ਸਟਾਪ ਤੇ 6 ਉਤਰ ਗਏ ਤੇ 3 ਚੜ ਗਏ. ਟੋਟਲ ਕਿੰਨੇ ਬਜੇ ਟਰੈਵਲਰਸ ਬੱਸ ਦੇ ਵਿੱਚ?
0: 905-673-3337 ਲਾਈਨ ਓਪਨ ਨੇ, ਜਲਦੀ ਤੋਂ ਪਹਿਲਾਂ ਕਾਲ ਕਰੋ. ਅੱਜ ਸ਼ਾਮ ਨੂੰ ਤੁਹਾਡੇ ਪੈਕ ਕਰਕੇ ਜਲੇਬੀਆਂ ਵਗੈਰਾ ਦੇਵਾਂਗੇ ਸਾਰਿਆਂ ਨੂੰ ਗਿਫਟ, ਜਿਹੜੇ ਵੀ ਕਾਲ ਕਰ ਰਹੇ. ਵੈਸੇ ਹੀ ਦੇਣੇ ਹੁੰਦੇ ਨੇ ਪਿਆਰ ਨਾਲ, ਇਹ ਨਹੀਂ ਕਿ ਤੁਸੀਂ ਉਹਦੇ ਲਈ ਕਾਲ ਕਰ ਦਿੰਦੇ ਹੋ, ਵੈਸੇ ਪੈਕ ਕਰਾ ਕੇ ਤੁਹਾਨੂੰ ਦੇ ਜਾਣੇ ਆ. 905-673-3337 ਤੇ ਤੁਸੀਂ ਜਵਾਬ ਦੇ ਸਕਦੇ ਹੋ. ਸਟੂਡੀਓ ਦੇ ਨੰਬਰ 905-673-3337.
4: ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕਿਆ ਨਾ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ. ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ. 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ. ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8104-01. ਟੈਕਸ ਦਾ ਸੀਜ਼ਨ ਆ ਚੁੱਕਿਆ ਹੈ, ਪੁਰਾਣੇ ਅਕਾਊਂਟੈਂਟ ਨਾਲ ਖੁਸ਼ ਨਹੀਂ ਹੋ ਜਾਂ ਟੈਕਸ ਦੇ ਵਿੱਚ ਤੁਹਾਡੀਆਂ ਬੱਚਤ ਕਿੱਥੇ ਹੋਣੀਆਂ? ਕਿਹੜੇ ਲਿਮਿਟਸ ਤੁਹਾਡੇ ਲਈ ਸਰਕਾਰ ਨੇ ਸੈੱਟ ਕੀਤੇ ਹਨ? ਲੋਨ ਮਿਲ ਸਕਦੇ ਨੇ ਜਾਂ ਕਿਤੇ ਵੀ ਤੁਹਾਡੀ ਕੰਪਨੀ ਦੀ ਸ਼ੇਪ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ? ਪੰਜਾਬ ਟੈਕਸ ਸੋਲੂਸ਼ਨ ਦੇ ਜਗਜੀਤ ਸਾਜਾ ਜੀ ਮਿਸਿਸਾਗਾ ਤੇ ਕੈਂਬਰਿਜ ਦੀਆਂ 2 ਲੋਕੇਸ਼ਨਸ ਤੋਂ ਨਵੀਆਂ ਫਾਈਲਸ ਇੱਥੇ ਲੈ ਰਹੇ ਨੇ, ਉੱਥੇ ਤੁਹਾਨੂੰ ਸੁਚੇਤ ਕਰਦੇ ਹਨ ਆਉਣ ਵਾਲੇ ਸਮੇਂ ਲਈ. ਟੈਕਸ ਦੀਆਂ ਸਰਵਿਸਿਸ ਲਈ ਪੰਜਾਬ ਟੈਕਸ ਸੋਲੂਸ਼ਨ 416-720-3642.
0: 416-720-3642 2 ਲੋਕੇਸ਼ਨ ਨੇ. ਕੱਲ੍ਹ ਦੇ ਸ਼ੋਅ ਦੇ ਵਿੱਚ ਜਗਜੀਤ ਸਾਚਾ ਜੀ ਕੁਛ ਸਪੈਸ਼ਲ ਇਨਫੋਰਮੇਸ਼ਨ ਦੇਣਗੇ, ਗਰੋਸਰੀ ਦੇ ਰੇਟ ਤੋਂ ਲੈ ਕੇ ਟੈਕਸ ਦੇ ਵਿੱਚ, ਜਿਹੜੇ ਇਨਕਮ ਟੈਕਸ ਦੇ ਵਿੱਚ ਪ੍ਰੋਪਰਟੀਜ਼ ਨਾਲ ਰਿਲੇਟਡ ਕੈਪੀਟਲ ਗੇਨ ਆ ਉਹਦੇ ਬਾਰੇ ਜ਼ਰੂਰ ਗੱਲ ਕਰੋਗੇ. 416-720-3642. ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਬੋਲ ਰਹੇ ਤੁਸੀਂ?
5: ਨਵੀਆਂ ਫਾਈਲਸ ਤੇ ਲੈ ਰਹੇ ਨੇ.
0: ਹਾਂਜੀ
5: ਸਤਿ ਸ਼੍ਰੀ ਅਕਾਲ ਜੀ.
0: ਹਾਂਜੀ
5: ਹਾਂਜੀ, ਲਾਸਟ ਵਿੱਚ ਵੀ 15 ਸੀ, ਲਾਸਟ ਵਿੱਚ ਵੀ 15
0: ਨਹੀਂ ਬਈ, ਲਾਸਟ 15.
5: ਹਾਂਜੀ 15.
0: ਨਾਂ ਕੀ ਹੈ ਤੁਹਾਡਾ?
6: ਪਰੇਸ਼ਾਨ ਹੋ ਗਈ ਸੀ ਮੈਂ, ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਚੰਜਰ. ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ. ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221.
0: ਸਟੂਡੀਓ ਚ ਮੇਰੇ ਕੋਲ ਗੈਸਟ ਬੈਠੇ ਨੇ, ਇਹਨਾਂ ਦਾ ਜਵਾਬ ਕੁਛ ਹੋਰ ਆ, ਬਾਹਰਲਿਆਂ ਦਾ ਕੁਛ ਹੋਰ ਆ, ਤੇ ਸਟੂਡੀਓ ਚ ਗੈਸਟ ਕਹਿ ਰਹੇ 10 ਤੇ 905-673-3337. ਹਾਂਜੀ ਭਾਜੀ, ਕਿੰਨੇ ਆ ਜੀ ਤੁਹਾਡੇ ਹਿਸਾਬ ਨਾਲ ਜਵਾਬ? ਹੈਲੋ ਭਾਜੀ.
7: ਹੈਲੋ ਹਾਂਜੀ ਭਾਜੀ, 10 ਜੀ.
0: 10?
7: ਹਾਂਜੀ
0: 10 ਤੁਸੀਂ ਕਹਿੰਦੇ ਹੋ ਨਾ, 10 ਸਟੂਡੀਓ ਵਾਲੇ ਕਹਿ ਰਹੇ ਨੇ
7: 10 ਵਜੇ ਐਂਡ.
0: ਠੀਕ ਹੈ, ਕੋਈ ਨਹੀਂ ਪ੍ਰਿੰਸਸ ਸਾਹਿਬ, ਇਹ ਵੀ ਇਹਨਾਂ ਦਾ ਵੀ ਲਾਸਟ ਨੇਮ ਤੁਹਾਡੇ ਵਾਲਾ ਹੀ ਆ, ਤਾਂ ਹੀ ਜਵਾਬ ਮਿਲ ਜੁਲ ਕੇ ਆ ਗਏ ਤੁਹਾਡੇ ਦੋਵਾਂ ਦੇ. ਸੋ HSP ਕੰਸਟਰਕਸ਼ਨ ਆ, ਜਗਜੀਤ ਸਿੰਘ ਪਨੇਸਰ, ਇੱਕ ਮਕਾਨ ਨੂੰ 3 ਯੂਨਿਟ 'ਚ ਕਨਵਰਟ ਕਰਨਾ. ਹੁਣ ਤੱਕ ਇੱਕ ਪੂਰਾ ਮਕਾਨ ਦਿੱਤਾ ਆ, ਵਿੱਚੋਂ ਤੁੰਨੇ ਪਏ ਨੇ, 18-18 ਬੰਦੇ ਵਾੜੇ ਹੋਏ ਨੇ ਅੰਦਰ, ਜਿਵੇਂ ਕੁਆਟਰ ਹੁੰਦੇ ਲੁਧਿਆਣੇ ਨਹੀਂ ਬਣਦੇ, ਜਮਾਲਪੁਰ ਵਾਲੇ ਏਰੀਏ 'ਚ, ਅਤੇ ਤੁਸੀਂ ਉਸ ਮਕਾਨ ਨੂੰ ਟ੍ਰਾਈਪਲੈਕਸ ਬਣਾ ਸਕਦੇ ਹੋ, ਬਣੇ ਹੋਏ ਮਕਾਨ ਨੂੰ. HSP ਕੰਸਟਰਕਸ਼ਨ, 416-671-0709, 416-671-0709. ਪੀਲ ਡਿਸਟ੍ਰਿਕਟ ਦੇ ਵਿੱਚ ਇਹ ਪੂਰੇ 'ਚ ਸਪੈਸ਼ਲਾਈਜ਼ ਕਰਦੇ ਨੇ. ਹਾਂਜੀ ਸਤਿ ਸ਼੍ਰੀ ਅਕਾਲ ਜੀ. ਹੈਲੋ
7: ਹੈਲੋ
0: ਹਾਂਜੀ
7: ਭਾਜੀ, ਮੇਰਾ ਜਵਾਬ ਆ ਜੀ 10 ਬਜੇ, ਮਗਰ
0: ਤੁਹਾਡਾ ਜਵਾਬ 10 ਆ. 905-673-3337. ਗ੍ਰੀਨ ਵੈਲੀ ਗਾਰਡਨ ਸੈਂਟਰ, ਦੱਬ ਕੇ ਮੈਂ ਕਹਿੰਦਾ ਹੁੰਦਾ ਕਿ ਦੱਬ ਕੇ ਬਾਹਰ ਰੱਜ ਕੇ ਖਾ. ਗ੍ਰੀਨ ਵੈਲੀ ਗਾਰਡਨ ਸੈਂਟਰ ਤੋਂ ਮਿਰਚਾਂ ਮੇਰੀਆਂ ਝੂਮ ਰਹੀਆਂ ਨੇ, ਅਤੇ ਪਹਿਲੀ ਵਾਰ ਮੇਥਿਆਂ ਦੇ ਪਰੌਂਠੇ ਖੱਪੜਵਾ ਕੇ ਖਾਧੇ, ਅਤੇ ਧਨੀਆਂ ਦੀ ਅਤੇ ਪੁਦੀਨੇ ਦੀ ਮਿਕਸ ਚਟਨੀ ਵਿੱਚ ਗੰਢੇ ਪਾ ਕੇ ਰੈਡੀ ਹੈ. ਸਬਜ਼ੀਆਂ ਲਗਾਉਣੀਆਂ ਨੇ, ਸਿਰਫ 10 ਦਿਨ ਹੋਰ ਰਹਿ ਗਏ ਤੁਹਾਡੇ ਕੋਲ, 10 ਦਿਨ ਸਬਜ਼ੀਆਂ ਲਗਾਓ ਅਤੇ ਪੂਰਾ ਸਾਲ ਐਂਡ ਤੱਕ, ਐਂਡ ਆਫ ਈਅਰ ਤੱਕ, ਨਵੰਬਰ ਤੱਕ ਸਬਜ਼ੀਆਂ ਖਾਓ. ਸਬਜ਼ੀਆਂ ਵਾਸਤੇ ਗ੍ਰੀਨ ਵੈਲੀ ਗਾਰਡਨ ਸੈਂਟਰ PAU ਤੋਂ, ਐਗਰੀਕਲਚਰ ਯੂਨੀਵਰਸਿਟੀ ਤੋਂ BE ਪਾਸ ਕਰਾ ਕੇ ਇਹਨਾਂ ਨੇ 16 ਏਕੜ ਦਾ ਇਹਨਾਂ ਦਾ ਗ੍ਰੀਨ ਹਾਊਸ ਆ ਨੈਗਰਾਉਂਡ ਦਾ ਲੇਕ 'ਤੇ, ਉੱਥੇ ਬਣਾਏ. ਉਹ ਤੋਂ ਬਾਅਦ ਬੂਟੇ ਬਣਾ ਕੇ ਤੁਹਾਨੂੰ 2 ਲੋਕੇਸ਼ਨ, ਮਕਵੀਨ ਐਂਡ ਮੇਫੀਲਡ, ਦੂਸਰੀ ਹੈਗੀ ਆ 2547 ਐਬਲਟਨ ਰੋਡ ਬਰੈਂਪਟਨ, ਅਤੇ ਇੱਥੇ ਤੁਹਾਨੂੰ ਇਹ ਦੇ ਰਹੇ ਨੇ ਪਨੀਰੀ ਬੂਟਿਆਂ ਦੀ ਟਰੇ, ਜਿੰਨੀ ਸਸਤੀ ਇਹ ਦਿੰਦੇ ਨੇ, $2.49 'ਚ ਟਰੇ ਹੁੰਦੀ ਆ, 4 ਜਾਂ 5 ਬੂਟੇ ਹੁੰਦੇ ਨੇ ਉਹ 'ਚ, ਅਤੇ ਤੁਸੀਂ ਦੋਣਜਾਂ ਦੀਆਂ ਜਿਹੜੀਆਂ ਟ੍ਰੇਆਂ ਨੇ ਉਹਨਾਂ 'ਚ ਭਰਪੂਰ ਮਿਰਚਾਂ ਦਾ ਅਚਾਰ ਪਾ ਸਕਦੇ ਹੋ ਅਤੇ ਕਰੇਲੇ ਲੌਕੀ ਘੀਆ ਚੱਪਣ ਮੈਂ ਛੱਡਿਆ ਹੀ ਕੁਛ ਨਹੀਂ ਅਤੇ ਤਰਾਂ ਵੀ ਲਿਆਇਆ ਮੈਂ ਥੋੜ੍ਹੇ ਜਿਹੇ ਮੇਰੇ ਜਿਹੜੇ ਮੇਥੇ ਨੇ ਖਰਗੋਸ਼ ਖਾ ਗਿਆ ਦੈਟਸ ਓਕੇ ਉਹਦੀ ਕਿਸਮਤ ਦੇ ਸੀ ਪਰ ਤੁਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ 647-222-5601 647-222-5601 ਜਿੱਥੇ ਖਰਗੋਸ਼ ਮੇਰੇ ਮੇਥੇ ਖਾ ਗਿਆ ਉੱਥੇ ਸੰਤੋਖ ਸਾਰਾ ਦਾ ਦਿਮਾਗ ਖਾ ਜਾਂਦੀ ਹੈ ਆਪਣੇ ਅਲੱਗ ਅਲੱਗ ਕੁਸ਼ਚਨ ਲੈ ਕੇ ਹਾਂਜੀ ਕੀ ਆਨਸਰ ਹੈ ਤੁਹਾਡੇ ਹਿਸਾਬ ਨਾਲ ਹਾਂਜੀ
8: ਹਾਂਜੀ 15 ਜੀ
0: 15 ਤੁਹਾਡਾ ਨਾਮ ਕੀ ਹੈ
8: ਹਾਂਜੀ ਸਰਨਾਮ ਸਿੰਘ
0: ਸਰਨਾਮ ਸਿੰਘ ਜੀ 15 ਤੁਹਾਡਾ ਆਨਸਰ ਹੈ 905-673-3337 ਚੋਪੜੇ ਕਹਿੰਦੇ ਨੇ ਪੁਰਾਣੀ ਗੱਡੀ ਕੋਈ ਵੀ ਲਿਆਓ ਜਿਹਦੀਆਂ ਕਿਸ਼ਤਾਂ ਨਹੀਂ ਦੇ ਹੋ ਰਹੀਆਂ ਬੇਕਾਰ ਲੱਗਦੀ ਹੈ ਬਹਿਣ ਨੂੰ ਜੀ ਨਹੀਂ ਕਰਦਾ ਨਵੀਆਂ ਚੱਕ ਕੇ ਲੈ ਜਾਓ ਮਿਲਟਨ ਫੋਰਡ F-150 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ ਰੋਹਨ ਚੋਪੜਾ ਚੋਪੜਾ ਬ੍ਰਦਰਸ ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4146-302-9941 ਤੁਸੀਂ ਕਿਸੇ ਨੇ ਵੀ ਬਿਜ਼ਨਸ ਦੀ ਮਾਰਕੀਟਿੰਗ ਕਰਨੀ ਆ ਪ੍ਰੋਪਰਲੀ ਬਿਜ਼ਨਸ ਲੋਕਾਂ 'ਚ ਲੈ ਕੇ ਜਾਣਾ ਤਾਂ 416-518-3215 ਪਲੱਸ ਈਅਰ ਦਾ ਐਕਸਪੀਰੀਅੰਸ ਆ ਮਾਰਕੀਟਰ ਦੇ ਤੌਰ ਦੇ ਉੱਤੇ ਮਾਰਕੀਟਰ ਆ ਮੂੰਹ ਨੂੰ ਕੈਮਰਾ ਲਾ ਕੇ ਘਰ ਵਾਲੇ ਨੂੰ ਫੜਾ ਤਾ ਲੱਤਾਂ ਨੰਗੀਆਂ ਜਿਹੀਆਂ ਕਰਕੇ ਕਿਸੇ ਦੁਕਾਨ 'ਚ ਵੜ ਗਏ ਅਰੇ ਬਾਈ ਯਹਾਂ ਸੀ ਇਹਨਾਂ ਨਹੀਂ ਗੱਲਾਂ ਬਣਦੀਆਂ ਗੱਲਾਂ ਬਣਦੀਆਂ ਡੰਕੇ ਦੀ ਚੋੜ 'ਤੇ ਗੱਲ ਕਰਨ ਦੀਆਂ ਵੀ ਡੱਗ ਫੋਰਡ ਦੇ ਲਿਬਰਲ ਪਾਰਟੀ ਦਾ ਲੀਡਰ ਹੀ ਨਹੀਂ ਹੈ ਕੋਈ ਫਿਰ ਵੀ ਅੱਜ ਡੱਗ ਫੋਰਡ ਹਾਰ ਰਿਹਾ ਇਲੈਕਸ਼ਨ 'ਤੇ ਪਾਰਟੀ ਦੀ ਰੇਟਿੰਗ ਇੱਥੇ ਪਹੁੰਚ ਗਈ ਜਦੋਂ 9-9 ਮਹੀਨੇ ਲੋਕਾਂ ਦੇ ਘਰਾਂ 'ਚੋਂ ਕਿਰਾਏਦਾਰ ਨਿਕਲਣ ਨੂੰ ਲੱਗਣਗੇ ਜਦੋਂ ਅਮਲੀ ਆ ਕੇ ਲੋਕਾਂ ਦੇ ਘਰਾਂ 'ਤੇ ਕਬਜ਼ੇ ਕਰਨਗੇ ਜਦੋਂ ਅਮਲੀ ਆ ਕੇ ਗੱਡੀਆਂ ਚੋਰੀ ਕਰਨਗੇ ਜਦੋਂ ਲੋਕਾਂ ਦੇ ਹੈਲਥ ਕੇਅਰ 'ਚ ਬੁਰਾ ਹਾਲ ਹੋ ਜੂ ਕੱਲ੍ਹ ਸਕੂਲ ਦੇ ਵਿੱਚ ਔਸ਼ਵਾ 'ਚ ਬੜਾ ਮਨ ਹਿੱਲ ਗਿਆ ਮੇਰਾ ਚੌਥੀ ਗ੍ਰੇਡ ਦੇ ਬੱਚੇ ਦੇ ਉੱਤੇ ਦਰਖਤ ਗਿਰ ਗਿਆ ਏਅਰ ਐਂਬੂਲੈਂਸ ਕੀਤੀ ਗਈ ਆ ਚੌਥੀ ਗ੍ਰੇਡ ਦਾ ਬੱਚਾ ਸਕੂਲ 'ਚ ਬੈਠਾ ਹੋਵੇ ਦਰਖਤ ਗਿਰ ਗਿਆ ਉਹਦੇ ਚਲੋ ਦੇਖੋ ਬਾਕੀ ਇੱਕ ਜਿਹੀ ਇਨਫੋਰਮੇਸ਼ਨ ਤੁਹਾਡੇ ਘਰਾਂ 'ਚ ਕੋਈ ਵੀ ਬੰਦਾ ਜਿਹੜਾ ਡਿਸੇਬਲ ਆ ਰਾਣਾ ਜੀ ਮੈਨੂੰ ਰਾਣਾ ਜੀ ਦਿਓ ਇਨਫੋਰਮੇਸ਼ਨ ਪਲੀਜ਼
9: ਅਮਨ ਜੀ ਤੁਹਾਨੂੰ ਤੇ ਆਪਣੇ ਸਾਰੇ ਲਿਸਟਰ ਤੋਂ ਪਿਆਰ ਭਈ ਸਤਿ ਸ਼੍ਰੀ ਅਕਾਲ ਜਿਹੜੇ ਵੀ ਪਰਿਵਾਰ ਅਗਰ ਉਹਨਾਂ ਦੇ ਕੋਈ ਏਦਾਂ ਦੇ ਮੈਂਬਰ ਹੈਗੇ ਨੇ ਉਹਨਾਂ ਦੇ ਜਿਹਨਾਂ ਦੇ ਕੋਲ ਸਪੈਸ਼ਲ ਨੀਡ ਵਾਲੇ ਜਾਂ ਬੱਚੇ ਨੇ ਜਾਂ ਜਿਹਨਾਂ ਦੀ ਉਮਰ 49 ਸਾਲ ਤੋਂ ਘੱਟ ਹੈ ਤੇ ਫੈਡਰਲ ਗਵਰਨਮੈਂਟ ਵੱਲੋਂ $90,000 ਦੀ ਗ੍ਰਾਂਟ ਦਿੱਤੀ ਜਾ ਰਹੀ ਹੈ ਲੇਕਿਨ ਜਿਹੜੀ ਏਜ ਹੈ 49 ਤੋਂ ਘੱਟ ਹੋਣੀ ਚਾਹੀਦੀ ਹੈ ਡਿਸਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਸੋ ਇਸ ਤੋਂ ਇਲਾਵਾ ਅਗਰ ਬੱਚੇ 18 ਸਾਲ ਤੋਂ ਛੋਟੇ ਨੇ ਐਂਡ ਡਿਸਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ ਪੇਰੈਂਟਸ ਨੂੰ ਅਪ ਟੂ $284 ਹਰ ਮਹੀਨੇ ਫੈਡਰਲ ਗਵਰਨਮੈਂਟ ਵੱਲੋਂ ਜਿਹੜਾ ਅਲਹਿਦਾ ਦਿੱਤੇ ਜਾਂਦੇ ਨੇ ਜਿਹਨਾਂ ਦੀ ਉਮਰ 18 ਤੋਂ ਅਬਵ ਹੈ ਅਪ ਟੂ $200 ਮਹੀਨੇ ਦੇ ਉਹਨਾਂ ਲੋਕਾਂ ਨੂੰ ਮਿਲ ਰਹੇ ਨੇ ਜਿਹੜਾ ਕਿ ਬੈਨੀਫਿਟ ਗਵਰਨਮੈਂਟ ਨੇ ਪਿਛਲੇ ਸਾਲ ਹੀ ਸਟਾਰਟ ਕੀਤਾ ਜੁਲਾਈ ਮਹੀਨੇ ਤੋਂ ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਅਗਰ ਆਰ ਡੀ ਐਸ ਪੀ ਦੀ ਹੋਰ ਜਾਣਕਾਰੀ ਚਾਹੀਦੀ ਹੈ $90,000 ਦੀ ਇੱਕ ਬਹੁਤ ਵੱਡੀ ਸਪੋਰਟ ਹੈ ਫੈਡਰਲ ਗਵਰਨਮੈਂਟ ਕਰਨਾ ਚਾਹੁੰਦੀ ਜਿਹੜੇ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਪਰ ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤਾਂ ਹੀ ਆਪਾਂ ਕੁਆਲੀਫਾਈ ਕਰਾਂਗੇ ਇਸ ਬੈਨੀਫਿਟਸ ਲਈ ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000
0: ਘਰ ਦੇ ਵਿੱਚ ਇੱਕ ਵਾਰ ਸਾਨੂੰ ਬਾੜ ਲਓ ਤੁਹਾਡਾ ਘਰ ਐਨ ਟਣਕਾ ਦਾਂਗੇ ਵਧੀਆ ਬਣਾ ਦਾਂਗੇ ਗ੍ਰੇਸ ਰੈਨੋਵੇਸ਼ਨ ਦੇ ਸੁਖਦੇਵ ਗਿੱਲ ਬਾਈ ਜੀ ਨੂੰ ਕਾਲ ਕਰਨੀ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਕਰਾਉਣੀ ਹੈ ਐਸਟੀਮੇਟ ਲੈ ਲਓ ਮਿਲ ਲਓ ਗੱਲਬਾਤ ਕਰੋ ਅਤੇ ਕ੍ਰੈਡੀਬਲ ਅਤੇ ਲਾਇਬਲ ਬੰਦਾ ਜਿਹੜਾ ਹੈਗਾ ਲਾਇਬਿਲਟੀ ਲਊਗਾ ਜ਼ਿੰਮੇਵਾਰੀ ਆ ਉਹਦੀ ਕੋਈ ਚੀਜ਼ ਠੀਕ ਨਹੀਂ ਹੁੰਦੀ ਪ੍ਰੋਪਰਲੀ ਪੂਰੀ ਰੈਨੋਵੇਸ਼ਨ ਕਰ ਦੀ 647-527-5057 ਸੰਤੋਸ਼ ਜੀ ਇੱਕ ਵਾਰ ਕੁਇਕਲੀ ਦੱਸਿਓ ਤੁਹਾਡੀ ਬੱਸ 'ਚ ਕਿੰਨੇ ਚੜ੍ਹੇ ਕਿੰਨੇ ਉਤਰੇ ਕੰਡਕਟਰ ਸਾਹਿਬ
10: ਜੀ ਬਿਲਕੁਲ ਜੀ ਮੇਰੀ ਬੱਸ 'ਤੇ 15 ਜਾਣੇ ਚੜ੍ਹੇ ਪਹਿਲੇ ਸਟੋਪ 'ਤੇ 5 ਉਤਰ ਗਏ ਤੇ 7 ਚੜ੍ਹ ਗਏ ਦੂਜੇ ਸਟੋਪ 'ਤੇ 8 ਉਤਰ ਗਏ ਤੇ 4 ਚੜ੍ਹ ਗਏ ਤੇ ਤੀਜੇ ਸਟੋਪ 'ਤੇ 6 ਉਤਰ ਗਏ ਤੇ 3 ਚੜ੍ਹ ਗਏ
0: ਮੈਂ ਆਪਸੇ ਪੁੱਛਤਾ ਹੂੰ ਬਾਹਰ ਬਹਿਣੋ ਸੰਤੋਸ਼ ਕੀ ਬੱਸ ਮੇਂ ਕਿਤਨੇ ਬਾਕੀ ਰਹਿ ਗਏ ਲੋਕ
10: ਜੀ ਬਿਲਕੁਲ
0: 905-673-3337 ਤੁਸੀਂ ਕੁਛ ਮਿਸ ਕਰ ਰਹੇ ਹੋ ਸਾਰੇ ਭਾਈ ਔਰ ਬਹਿਣੋ 905-673-3337 ਕਿੰਨੇ ਜਾਣੇ ਬੱਸ ਦੇ ਵਿੱਚ ਨੇ ਉਹਨਾਂ ਨੇ ਇਹ ਪੁੱਛਿਆ 905-673-3337 ਅੰਕੜੇ ਜਿਵੇਂ ਬੱਸ ਦੇ ਮੈਚ ਨਹੀਂ ਹੋ ਰਹੇ ਅਗਰ ਤੁਹਾਡੀ ਇਨਕਮ ਮੈਚ ਨਹੀਂ ਹੋ ਰਹੀ ਕਰਜ਼ੇ ਦੇ ਨਾਲ, ਇਹ ਮੈਸੇਜ ਸੁਣੋ।
11: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ, ਕਈ ਬਿਜ਼ਨੈਸਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200 416-518-3200
0: 416-518-3200 ਤੇ ਕਾਲ ਕਰਨੀ ਹੈ। ਕਰਜ਼ਾ ਕੋਈ ਵੀ ਹੋਵੇ, ਕੋਈ ਬੈਡ ਪ੍ਰੋਪਰਟੀ ਬੁੱਕ ਕਰਾ ਬੈਠੇ, ਗਾਹਾਂ ਚੈਂਪੀਅਨ ਬਣ ਬਣ ਕੇ ਜਵਾਕਾਂ ਨੇ ਜਾਣਾ ਯੂਨੀਵਰਸਿਟੀ ਤੇ ਹੁਣ ਜਿੱਦ ਜਿੱਦ ਕੇ ਨਾ ਪ੍ਰਾਈਵੇਟ ਮੌਰਗੇਜਾਂ ਚੱਕ ਚੱਕ ਕੇ ਨਵੀਆਂ ਕਲੋਜ਼ਿੰਗ ਕਰਾ ਰਿਹਾ, ਜਿੰਨੇ ਇੱਦਾਂ ਦੇ ਖੜਪੰਚ ਸਾਹਿਬ ਨੇ, ਪਲੀਜ਼ ਖੜਪੰਚੀ ਬੰਦ ਕਰ ਦਿਓ। ਕਿਉਂਕਿ ਪਹਿਲਾਂ ਵੀ ਸਰਪੰਚ ਸਾਹਿਬ ਤੁਸੀਂ ਪੰਗੇ ਲਏ ਤੇ ਹੁਣ ਨਾ ਲਓ। ਕਾਨੂੰਨ ਕਹਿੰਦਾ ਹੈਗਾ ਕਿ ਵਿੱਥ ਤੋਂ ਬਾਹਰ ਨਹੀਂ ਜਾਣਾ, ਕਾਨੂੰਨ ਕਹਿੰਦਾ, ਮੈਂ ਵੀ ਕਹਿ ਰਿਹਾ ਕਲੋਜ਼ਿੰਗ ਨਹੀਂ ਕਰਾਉਣੀ, ਓਕੇ ਚੱਲ ਜੂਗਾ। 416-518-3200 ਕਰਜ਼ਾ ਨਹੀਂ ਪੇ ਹੋ ਰਿਹਾ, TD ਬੈਂਕ ਨੂੰ ਮੈਂ ਏਅਰ ਦੇ ਉੱਤੇ ਬੋਲਦਾ ਪਿਆ, TD ਬੈਂਕ ਨੂੰ, RBC ਨੂੰ, CRA ਨੂੰ, CRA ਦਾ ਕਰਜ਼ਾ ਵੀ ਨਹੀਂ ਦੇ ਸਕਦੇ, ਤੁਹਾਡੀ ਮਰਜ਼ੀ ਹੈ ਜੇ ਨਹੀਂ ਦੇ ਸਕਦੇ, ਜੇ ਤੁਸੀਂ ਕੁਆਲੀਫਾਈ ਹੁੰਦੇ ਹੋ। 416-518-3200 ਤੇ ਕਾਲ ਕਰਨੀ ਹੈ। ਕਾਨੂੰਨ ਆ ਟੂ ਪ੍ਰੋਟੈਕਟ ਦ ਸਿਟੀਜ਼ਨਸ ਟੂ ਗੈਟ ਮੋਰ ਟੈਕਸ, ਟੈਕਸ ਤਾਂ ਹੀ ਆਊਗਾ ਜੇ ਲੋਕ ਪ੍ਰੋਟੈਕਟ ਹੋਣਗੇ, ਤੁਸੀਂ ਜ਼ਰੂਰ ਕਾਲ ਕਰਨੀ ਹੈ। ਇਸੇ ਤਰ੍ਹਾਂ ਫੇਥ ਫਲੋਰਿੰਗ ਵਾਲਿਆਂ ਦਾ ਨੰਬਰ ਨੋਟ ਕਰੋ, ਤੁਸੀਂ ਵਾਰਨਿਸ਼ ਕਰਾਉਣੀ ਹੈ ਫਲੋਰ ਦੀ, ਸਟੇਅਰ ਕੇਸ ਬਣਾਉਣੇ ਨੇ ਲੱਕੜ ਦੇ, ਪੁਰਾਣੇ ਫਲੋਰ ਨੂੰ ਵਾਰਨਿਸ਼ ਕਰਕੇ ਉਹਨੂੰ ਰਗੜ ਕੇ ਹਾਰਡਵੁੱਡ ਨੂੰ ਨਵਾਂ ਬਣਾਉਣਾ ਹੈਗਾ, ਟਾਇਲਸ ਪਾਉਣੀਆਂ ਹੈਗੀਆਂ ਨੇ, ਤੁਹਾਡੀਆਂ ਪੁਰਾਣੀਆਂ ਟਾਇਲਸ ਖਰਾਬ ਨੇ ਕੱਢ ਕੇ ਨਵੀਆਂ ਪਾਉਣੀਆਂ ਨੇ। ਫੇਥ ਫਲੋਰਿੰਗ ਵਾਲੇ ਕਹਿੰਦੇ ਕਿ ਫਲੋਰਿੰਗ ਡੈਕ ਬੈਕਯਾਰਡ ਦੇ ਵਿੱਚ ਲੱਕੜ ਦਾ ਅਤੇ ਫੈਂਸ ਦਾ ਕੋਈ ਵੀ ਕੰਮ ਹੈ, ਸਾਨੂੰ ਜ਼ਰੂਰ ਕਾਲ ਕਰ ਲਿਓ 437-223-1094 437-223-1093। ਸੰਤੋਸ਼ ਸਾਰਿਆਂ ਨੂੰ ਐਂ ਲੱਗਣ ਲੱਗ ਦਈਦਾ ਵੀ ਸਭ ਕੁਝ ਪੋਜ਼ਿਟਿਵ ਹੈ, ਆਸ ਪਾਸ ਸਭ ਕੁਝ ਪੋਜ਼ਿਟਿਵ ਹੈ, ਸਭ ਕੁਝ ਪੋਸੀਬਲ ਹੈ। ਕੋਮਲ ਨੂੰ ਕਾਲ ਕਰੋ, ਪੋਸੀਬਲ ਹੈ ਕਿ ਸਸਤੀ ਤੋਂ ਸਸਤੀ ਇੰਡੀਆ ਦੀ ਟਿਕਟ ਮਿਲੂਗੀ 905-239-7711। ਇੰਡੀਆ ਜਾਣਾ, ਪਾਕਿਸਤਾਨ ਜਾਣਾ, ਇਕਦਮ ਜਾਣਾ, ਲੇਟ ਜਾਣਾ। ਕੱਲ੍ਹ ਮੈਂ ਕੈਲਗਰੀ ਤੋਂ ਟਿਕਟਾਂ ਚੈੱਕ ਕਰਾਈ, 3 ਟੋਰਾਂਟੋ ਦੀਆਂ $2200 ਦੀਆਂ, ਕੋਮਲ ਨੂੰ ਕਾਲ ਕੀਤੀ, $1650 'ਚ ਲੱਭ ਕੇ ਦੇਤੀਆਂ। ਕੋਮਲ ਆਲ ਲਿੰਕ ਟਰੈਵਲ 905-239-7711 905-239-7711। ਵਿੰਡੋਜ਼ ਚੇਂਜ ਕਰਾਉਣੀ ਆ, ਰਾਈਟ ਵਿੰਡੋ ਫੋਰਸ 416-206-3200 416-206-3200 416-206-3200। ਔਰ ਨਾਨਕ ਡਕਟ ਕਲੀਨਿੰਗ ਕਹਿੰਦੇ ਨੇ, ਡਕਟ ਕਲੀਨਿੰਗ ਨਹੀਂ, ਤੁਹਾਡੀ ਫਰਨਸ ਦੀ ਵੀ ਏਜ ਬਤਾ ਦਾਂਗੇ, ਤੁਹਾਡੇ ਘਰ ਦੇ ਵਿੱਚ ਅੱਗ ਲੱਗਣ ਦਾ ਖਤਰਾ ਖਤਮ ਕਰ ਦਿਆਂਗੇ, ਕਿਉਂਕਿ ਲਿੰਟ ਫਸਿਆ ਹੁੰਦਾ ਕਿਰਾਏ ਵਾਲੀਆਂ ਪ੍ਰੋਪਰਟੀਆਂ ਦੇ ਵੀ, ਡਕਟ ਕਲੀਨ ਕਰਾਇਆ ਕਰੋ। ਲਿੰਟ ਫਸ ਜਾਂਦਾ ਜਦੋਂ ਤੁਸੀਂ ਡਰਾਇਰ 'ਚ ਲਾਈ ਜਾਂਦੇ, ਉਹਦੇ ਵਿੱਚੋਂ ਰੂਹ ਨਿਕਲ ਨਿਕਲ ਕੇ ਫਸੀ ਜਾਂਦੀ ਆ, ਉਹ ਅੱਗ ਲੱਗ ਜਾਂਦੀ ਆ ਉੱਥੋਂ। ਨਾਨਕ ਡਕਟ ਕਲੀਨ ਕਹਿੰਦੇ ਨੇ, ਫਿਲਟਰ ਬਿਲਕੁਲ ਫ੍ਰੀ ਚੇਂਜ, ਜਿੰਨੇ ਵੀ ਕਾਲ ਆਉਣਗੇ $150 'ਚ 3000 ਸਕੇਅਰ ਫੁੱਟ ਤੱਕ ਦਾ ਘਰ ਕਵਰ ਕਰਾਂਗੇ, ਕੋਈ ਕੁਐਸਚਨ ਨਹੀਂ ਹੋਰ। 416-729-1521 416-729-1521 416-729-1521 ਡੈਂਟਿਸਟਰੀ ਐਟ ਰੈਂਬਲਰ, ਤਵਾ ਕਿਚਨ ਵਾਲਾ ਪਲਾਜ਼ਾ, ਨਜ਼ਾਰਾ ਰੈਸਟੋਰੈਂਟ ਵਾਲਾ ਪਲਾਜ਼ਾ, 30 ਰੈਂਬਲਰ ਡਰਾਈਵ, ਇੱਥੇ ਲੋਕੇਟਡ ਨੇ ਡੈਂਟਿਸਟਰੀ ਐਟ ਰੈਂਬਲਰ। ਡਾਕਟਰ ਗਰੇਵਾਲ, ਦੂਰ ਦੂਰ ਦੇ ਸ਼ਹਿਰਾਂ ਤੋਂ ਲੋਕ ਆਉਂਦੇ ਨੇ, ਇੱਕ ਰਿਸ਼ਤਾ ਅਸਟੈਬਲਿਸ਼ ਇੱਥੇ ਹੁੰਦਾ, ਇੱਕ ਟੌਪ ਦੇ ਡੈਂਟਿਸਟ, ਹੰਬਲ ਡਾਊਨ ਟੂ ਅਰਥ, ਅਤੇ ਪੇਨ ਤਾਂ ਨੇੜੇ ਵੀ ਨਹੀਂ ਲੱਗਣ ਦੇਣਗੇ, ਇੱਦਾਂ ਦੀ ਟੈਕਨੋਲੋਜੀ ਆ, ਹਾਈ ਐਂਡ ਕਲੀਨਿਕ ਆ। ਇਸ ਤਰ੍ਹਾਂ ਦੀ ਮਸ਼ੀਨਰੀ ਹੈ ਕਿ ਦੰਦਾਂ 'ਚ ਦਰਦ ਦਾ ਡਰ ਹੁੰਦਾ ਨਾ ਕਿਸੇ ਨੂੰ, ਉਹ ਥੋੜ੍ਹਾ ਦਰਦ ਦਾ ਡਰ ਖਤਮ ਕਰ ਦੇਣਗੇ। 905-451-8211 ਬੱਚੇ ਅਤੇ ਬਜ਼ੁਰਗ ਫ੍ਰੀ ਦੰਦਾਂ ਦਾ ਟੈਸਟ ਕਰਾ ਸਕਦੇ ਨੇ, ਇਲਾਜ ਕਰਾ ਸਕਦੇ ਨੇ, ਅਤੇ ਵੱਡੇ 90 ਸਾਲ ਤੋਂ ਘੱਟ ਇਨਕਮ ਵਾਲੇ ਫ੍ਰੀ ਦੰਦਾਂ ਦਾ ਇਲਾਜ ਹੋ ਸਕਦਾ। 905-451-8211 9545118211 ਡੈਂਟਿਸਟਰੀ ਐਟ ਰੈਂਬਲਰ, ABS ਆਟੋ ਕਲੇਜਨ, ਕਿਚਨਰ ਵਾਟਰੂ, ਕੈਂਬਰਿਜ ਦੇ ਏਰੀਆ 'ਚ ਕਿਸੇ ਦੀ ਗੱਡੀ ਫੁੱਟ ਗਈ ਲੰਡਨ ਤੱਕ, ਤੁਸੀਂ ਜ਼ਰੂਰ ਕਾਲ ਕਰੋ ਆਪਣੇ ਭਰਾਵਾਂ ਨੂੰ। ਰੈਂਟਲ ਗੱਡੀ ਤੋਂ ਲੈ ਕੇ ਡੈਂਟਿੰਗ ਪੇਂਟਿੰਗ ਦਾ ਕੰਮ ਇੰਸ਼ੋਰੈਂਸ ਨਾਲ ਆਪੇ ਡੀਲ ਕਰਨਾ, ਟਰੱਕਾਂ ਦੀ ਸੇਫਟੀ, ਟਰੱਕਾਂ ਦੇ ਡੈਂਟਿੰਗ ਪੇਂਟਿੰਗ ਅਤੇ ਟਰੱਕਾਂ ਦੇ ਚੈਸੀ ਦੇ ਉੱਤੇ ਪੇਂਟ ਮਾਰਨਾ, ABS 416-520-1940 416-520-1946 ਪਟੇ ਕਮਾਣੀਆਂ, ਲੀਫ ਸਪਰਿੰਗ ਐਂਡ ਬੁਸ਼ਿੰਗ ਦਾ ਕੰਮ ਟੌਪ ਦਾ ਕਰਦੇ ਆ ਬੋਲਟਨ ਸਪਰਿੰਗ ਸ਼ੋਪ ਵਾਲੇ, 905-857-8282 905-857-8222 ਔਰ ਅਸ਼ੋਕ ਸੈਣੀ CPA CGA, ਆਪਣੇ ਅਕਾਊਂਟੈਂਟ ਤੋਂ ਖੁਸ਼ ਨਹੀਂ ਤਾਂ ਅਸ਼ੋਕ ਸੈਣੀ ਨੂੰ ਕਾਲ ਕਰਕੇ ਖੁਸ਼ ਹੋ ਜਾਓਗੇ, 905-458-1399 15 ਸਾਲ ਦਾ ਇਹਨਾਂ ਦਾ ਐਕਸਪੀਰੀਅੰਸ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਸੀ ਹੋਰ, ਤੁਸੀਂ ਜਲਦੀ ਬੋਲੋ। ਹੈਲੋ ਹਾਂਜੀ, ਉਹ ਭਾਅ ਜੀ ਇਹਨਾਂ ਨੂੰ ਤਾਂ ਮੈਂ 4 ਗੱਡੀਆਂ ਚਲਾਉਂਦਾ, ਹੈਲੋ ਤੁਸੀਂ ਇੱਕ ਵੀ ਨਹੀਂ ਚਲਾ ਰਹੇ, ਕੱਟ ਗਏ। ਚਲੋ ਆਰ ਐਸ ਜੀ ਕਸਟਮ ਸੋਫਾ ਐਂਡ ਅਪੋਸਟਰੀ, ਪੁਰਾਣੇ ਸੋਫਿਆਂ ਨੂੰ ਨਵੇਂ ਬਣਾ ਦਿਓ, ਜਿਵੇਂ ਕਾਪੀ ਪੁਰਾਣੀ ਫਟ ਜਾਂਦੀ ਸੀ ਉਹ 'ਤੇ ਜਿਲਤ ਚੜਾ ਦਿੰਦੇ ਸੀ ਨਾ, ਇਹ ਤੋਂ ਵਧੀਆ ਕੰਮ ਕਰ ਦਿੰਦਾ, ਸੋਫੇ ਨਵੇਂ ਬਣਾ ਦਿੰਦੇ ਨੇ ਪੁਰਾਣਿਆਂ ਨੂੰ। ਆਰ ਐਸ ਜੀ ਕਸਟਮ ਸੋਫਾ ਐਂਡ ਅਪੋਸਟਰੀ ਵਾਲਿਆਂ ਨੂੰ ਕਾਲ ਕਰੋ 647-1317 ਅੱਜ ਸ਼ਾਮ ਨੂੰ ਸਾਰੇ ਇਕੱਠੇ ਹੋਇਓ 30 ਰੈਂਬਲ ਡਰਾਈਵ 'ਤੇ, ਜਲੇਬੀਆਂ ਟਿੱਕੀਆਂ ਇੰਡੀਆ ਮੰਗੋ ਖੰਨੇ ਵਾਲੀ ਟਿੱਕੀ ਅਤੇ ਫਿਸ਼ ਪਕੌੜਾ ਸਾਰਾ ਕੁਛ।
12: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ, 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ, 3 ਬੈਡਰੂਮ 2.5 ਵਾਸ਼ਰੂਮ ਨੇ, ਮੇਨ ਫਲੋਰ 'ਤੇ ਲਿਵਿੰਗ ਡੈਨਿੰਗ ਅਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿੰਡ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222, ਜੇ ਗੰਡਮ ਕਾਲ 416-265-2222।
13: Another Don Clean with the Don Dux.
14: Oh, he's doing dishes with Dawn Platinum.
15: The only soap trusted to save wildlife affected by oil.
14: And Platinum removes up to 99% of grease and food residue, so he doesn't have to work so hard.
15: Well, flap my wings. What'll he do with all that unused elbow grease?
14: Organize the fridge, the spice rack, the junk drawer.
15: What are you quacking on about? He's gonna make enchiladas.
14: More dishes? That's giving this duck goosebumps.
13: Dawn Platinum, the better grease getter.
16: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this video show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰਮਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।

0: 8877 sofastudio.ca. Thank you, Jim.
1: Nobel Fresh Foods ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ ਟਾਪ ਕੁਆਲਿਟੀ ਤੇ ਲੋ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ 2945 ਸੈਂਡਰਵੁੱਡ
2: ਅਸੀਂ ਕਰਦੇ ਹਾਂ ਫਿਕਰ ਤੁਸੀਂ ਰਹੋ ਬੇਫਿਕਰ ਤੁਸੀਂ ਜੀਓ ਬੇਫਿਕਰ ਕੀ ਗੱਲ ਬਾਈ ਜੀ ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ ਰਾਜ਼ ਕੀ ਹੈ ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ ਸਾਡੀ ਲਾਈਫ ਇੰਸ਼ੋਰੈਂਸ ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 6477652340 6477652340
3: You're listening to Guntas Radio on AM 530 from 10 to 11 a.m. Monday to Friday with Jazz Tagar, your favorite show.
4: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
5: ਓਏ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ
6: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
7: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ

ਜੀ 5:30 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁੰਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਜੂਨ ਮਹੀਨੇ ਦੀ 19 ਤਰੀਕ ਸਾਲ 2026 ਦਾ, ਅਤੇ ਅੱਜ ਦਿਨ ਕਿਹੜਾ ਹੋ ਗਿਆ ਜੀ? ਅੱਜ ਤੁਹਾਡਾ ਫੇਵਰੇਟ ਦਿਨ ਹੈ, ਅੱਜ ਹੋ ਗਿਆ ਜੀ ਸ਼ੁੱਕਰਵਾਰ ਦਾ ਦਿਨ, ਅਤੇ ਹੈਪੀ ਫਰਾਈਡੇ ਹੋ ਗਿਆ ਫਿਰ, ਕਿਉਂਕਿ ਵੀਕਐਂਡ ਦੀ ਵੇਟ ਜਿਹੜੀ ਹੈ ਬੜੀ ਰਹਿੰਦੀ ਹੈ। ਕਹਿੰਦੇ ਆ ਵੀ ਜਦੋਂ ਵੀਰਵਾਰ ਆ ਜਾਂਦਾ ਨਾ ਸ਼ਾਮ ਜੀ, ਫਿਰ ਕਹਿੰਦੇ ਲੈ ਕੱਲ੍ਹ ਨੂੰ ਤਾਂ ਚੱਲ ਫਰਾਈਡੇ ਹੀ ਹੈ, ਉਹ ਤੋਂ ਬਾਅਦ ਸੈਟਰਡੇ ਸੰਡੇ, ਅਤੇ ਸੈਟਰਡੇ ਸੰਡੇ ਕਿਵੇਂ ਨਿਕਲ ਜਾਂਦਾ ਉਹ ਪਤਾ ਹੀ ਨਹੀਂ ਲੱਗਦਾ, ਹੈ ਨਾ, ਮੰਡੇ ਆ ਜਾਂਦਾ ਛੇਤੀ ਦੇ ਕੇ। ਤੋ ਲਓ ਜੀ, ਜੇ ਆਪਾਂ ਗੱਲ ਕਰੀਏ ਹਾੜ ਮਹੀਨੇ ਦੀ, ਅੱਜ ਹੋ ਗਈ ਜੀ 5 ਤਰੀਕ, 5 ਹਾੜ, ਅਤੇ ਨਾਨਕ ਸ਼ਾਹੀ ਸਮਾਂ ਚੱਲ ਰਿਹਾ 558। ਸਮਾਂ ਹੋ ਗਿਆ 10:08 ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ, ਅਤੇ ਤੁਸੀਂ ਵੀ ਗੱਲਬਾਤ ਕਰੋਗੇ, ਕਿਉਂਕਿ ਅੱਜ ਵਿਸ਼ੇਸ਼ ਗੱਲਬਾਤ ਵੀ ਆਪਾਂ ਕਰਾਂਗੇ ਤੁਹਾਡੇ ਨਾਲ, ਹੈ ਨਾ। ਕੀ ਹੈਗਾ ਵਿਸ਼ੇਸ਼, ਕੁਛ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ, ਸੋ ਉਹਦੀ ਗੱਲਬਾਤ ਆਪਾਂ ਕਰਾਂਗੇ, ਅਤੇ ਕਿਹੜੀ ਗੱਲਬਾਤ ਹੈ, ਥੋੜ੍ਹਾ ਜਿਹਾ ਦਿਮਾਗ ਇੱਧਰ ਉੱਧਰ ਨੂੰ ਕਰਕੇ ਸੋਚੋ, ਅਤੇ ਫਿਰ ਆਪਾਂ ਗੱਲਬਾਤ ਕਰਨੀ ਹੈ। 905 947 1374-1313 'ਤੇ ਤੁਹਾਡੀ ਗੱਲਬਾਤ ਸਾਡੇ ਨਾਲ ਹੋਵੇਗੀ ਸਟੂਡੀਓ ਦੇ ਵਿੱਚ। 6478741313 'ਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ ਦੇ ਵਿੱਚ ਹੋਣੀ ਹੈ। ਅਤੇ ਪਹਿਲਾਂ ਮੌਸਮ ਦੇਖ ਲਈਏ ਕਿਵੇਂ ਹੈ। ਮੌਸਮ ਬੜਾ ਵਧੀਆ, ਪਰ ਹਵਾ ਜਿਹੜੀ ਹੈ ਬੜੀ ਤੇਜ਼ ਚੱਲ ਰਹੀ ਹੈ, ਵਿੰਡੀ ਕੰਡੀਸ਼ਨਸ ਜਿਹੜੀਆਂ ਐਕਸਪੈਕਟ ਕੀਤੀਆਂ ਜਾ ਰਹੀਆਂ 12:30-1 ਵਜੇ ਤੱਕ। ਅਤੇ ਹੁਣ ਐਨ ਵਧੀਆ ਧੁੱਪ ਹੈ, ਪਰ ਹਵਾ ਐਨ ਚੱਲ ਰਹੀ ਜ਼ੋਰਾਂ ਦੇ ਨਾਲ, ਪਰ ਬੜੀ ਵਧੀਆ ਲੱਗ ਰਹੀ ਹੈ, ਠੰਡਕ ਜੀ ਹੈ ਵੈਦਰ ਦੇ ਵਿੱਚ। ਅਤੇ 43 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਜੀ ਹਵਾ, ਅਤੇ ਇਸ ਸਮੇਂ ਬਹੁਤ ਵਧੀਆ ਟੈਂਪਰੇਚਰ ਹੈ। ਅਤੇ ਜੇ ਆਪਾਂ ਗੱਲ ਕਰੀਏ ਸ਼ਾਮ ਨੂੰ, ਸ਼ਾਮ ਨੂੰ ਐਨ ਕਹਿੰਦੇ ਧੁੱਪ ਨਿਕਲਣੀ ਹੈ, ਧੁੱਪ ਤਾਂ ਹੁਣ ਵੀ ਬੜੀ ਵਧੀਆ, ਪਰ ਵਿੱਚ ਨੂੰ ਮੇ ਬੀ ਬੱਦਲਵਾਈ ਹੋ ਸਕਦੀ ਹੈ, ਪਰ ਸ਼ੋ ਨਹੀਂ ਇੰਨਾ ਹੋ ਰਿਹਾ। ਸ਼ਾਮ ਨੂੰ ਵੀ ਧੁੱਪ ਐਨ ਵਧੀਆ ਨਿਕਲੂਗੀ, 9:03 'ਤੇ ਸਨਸੈੱਟ ਹੋਣਾ ਹੈ। ਰਾਤ ਦਾ ਟੈਂਪਰੇਚਰ ਵੀ 16, 15, 14, 13, 12 ਸਵੇਰੇ ਹੋਊਗਾ ਜੀ 5 ਵਜੇ, 5:37 'ਤੇ ਸਵੇਰੇ ਸਨਰਾਈਜ਼ ਹੋਣਾ। ਕੱਲ੍ਹ ਨੂੰ ਵੀ ਪੂਰੀ ਧੁੱਪ ਮਾਰੂਗੀ ਚਮਕਾਰੇ, ਥੋੜ੍ਹੇ ਬਹੁਤੇ ਬੱਦਲ ਹੋਣਗੇ। ਸੋ ਵੀਕਐਂਡ 'ਤੇ ਕਹਿੰਦੇ ਆ ਕਿ ਮੌਸਮ ਵਧੀਆ ਰਹਿਣਾ ਚਾਹੀਦਾ, ਕਿ ਘੁੰਮਣਾ ਫਿਰਨਾ ਖਾਣਾ ਪੀਣਾ ਇਹ ਬੜਾ ਸਾਰਾ ਜ਼ਰੂਰੀ ਹੁੰਦਾ, ਹੈ ਨਾ। ਸੋ ਬਿਲਕੁਲ ਜੀ, ਕਰਦੇ ਹਾਂ ਗੱਲਬਾਤ ਤੁਹਾਡੇ ਨਾਲ ਕਿ ਕਿਵੇਂ ਤੁਸੀਂ ਵੀਕਐਂਡ ਜਿਹੜਾ ਹੈ ਆਪਣਾ ਮਨਾਉਣ ਦੀ ਤਿਆਰੀ ਕਰ ਰਹੇ ਹੋ, ਅਤੇ ਕੀ ਸਪੈਸ਼ਲ ਆ ਰਿਹਾ ਕੁਛ ਕਿ ਨਹੀਂ ਆ ਰਿਹਾ। ਆ ਜਾਓ ਫਟਾਫਟ ਕਰੀਏ ਗੱਲਬਾਤ ਤੁਹਾਡੇ ਨਾਲ।

0: ਤੇ ਲਓ ਜੀ ਅੱਜ ਸ਼ੁੱਕਰਵਾਰ ਦਾ ਦਿਨ ਹੁੰਦਾ ਤੇ ਸ਼ੁੱਕਰਵਾਰ ਨੂੰ ਅਸੀਂ ਜੁਮਾ ਮੁਬਾਰਕਬਾਦ ਵੀ ਕਹਿੰਦੇ ਹਾਂ ਕਿਉਂਕਿ ਸਾਡੀ ਮੁਸਲਿਮ ਕਮਿਊਨਿਟੀ ਹਰੇਕ ਸ਼ੁੱਕਰਵਾਰ ਨੂੰ ਸਪੈਸ਼ਲ ਪੂਜਾ ਯਾਚਨਾ ਉਹਨਾਂ ਦੀ ਹੁੰਦੀ ਆ ਸੋ ਉਹਨਾਂ ਦੇ ਲਈ ਵੀ ਬੈਸਟ ਵਿਸ਼ਿਸ ਤੇ ਤੁਹਾਡੇ ਸਾਰਿਆਂ ਦੇ ਲਈ ਬੈਸਟ ਵਿਸ਼ਿਸ ਆ ਤੇ ਲਓ ਜੀ ਆਪਾਂ ਨਾ ਪਹਿਲਾਂ ਨਰਦੇਵ ਸਿੱਧੂ ਜੀ ਨੂੰ ਲੈ ਲਈਏ ਕਿਉਂਕਿ ਇਹਨਾਂ ਨੂੰ ਹੈਗੀ ਕਾਹਲੀ ਤੇ ਇਹਨਾਂ ਦੀ ਅਪੁਆਇੰਟਮੈਂਟ ਹੈ ਕਹਿੰਦੇ ਮੈਨੂੰ ਜਲਦੀ ਫਾਰਗ ਕਰ ਦਿਓ ਮੇਰੀ ਇਨਫੋਰਮੇਸ਼ਨ ਛੇਤੀ ਪਹੁੰਚਾਓ ਸਾਡੇ ਲਿਸਨਰਸ ਤੱਕ ਤੇ ਲਓ ਜੀ ਆਪਾਂ ਮੌਰਗੇਜ ਦੀ ਕਰਦੇ ਹਾਂ ਗੱਲਬਾਤ ਨਰਦੇਵ ਸਿੱਧੂ ਜੀ ਸਾਡੇ ਨਾਲ ਨਰਦੇਵ ਜੀ ਸਵਾਗਤ ਤੁਹਾਡਾ
1: ਧੰਨਵਾਦ ਜਸਵਿੰਦਰ ਜੀ ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਪਿੰਡ ਭਾਵਾਂ ਨੂੰ ਗੁੱਡ ਮਾਰਨਿੰਗ ਜੀ ਹੈਪੀ ਫਰਾਈਡੇ ਤੇ ਥੈਂਕ ਯੂ ਸੋ ਮੱਚ ਫਾਰ ਪੁਟਿੰਗ ਮੀ ਆਨ ਪ੍ਰਾਇਰਟੀ
0: ਜੀ ਜੀ
1: ਐਜ਼ ਆ ਸੈਡ ਕਿ ਮੈਂ ਜੀ ਅਪਾਇੰਟਮੈਂਟ ਸੀ ਮੈਂ ਮਿਲਣਾ
0: ਸੀ ਯਾ ਯੂ ਆਰ ਆਲਵੇਸ ਵੈਲਕਮ
1: ਥੈਂਕ ਯੂ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਜਸਵਿੰਦਰ ਜੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੇ ਬਾਰੇ ਸਿਕਿਓਰ ਲਾਈਨ ਆਫ ਕ੍ਰੈਡਿਟ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਬਹੁਤ ਸੋਹਣੀ ਫੈਸਿਲਿਟੀ ਅਵੇਲੇਬਲ ਹੈਗੀ ਹੈ ਕਿਉਂਕਿ ਇਹਦੇ ਚ ਹੁੰਦਾ ਕੀ ਹੈ ਕਿ ਜਦੋਂ ਆਪਾਂ ਨੂੰ ਪੈਸੇ ਦੀ ਲੋੜ ਹੈਗੀ ਆਪਾਂ ਵਰਤ ਸਕਦੇ ਹਾਂ ਤੇ ਜੇ ਨਹੀਂ ਲੋੜ ਹੈਗੀ ਤਾਂ ਉਹ ਬਣੀ ਪਈ ਹੈਗੀ ਤੇ ਉਸ ਕੇਸ ਦੇ ਵਿੱਚ ਆਪਾਂ ਨੂੰ ਕੋਈ ਉਹਦਾ ਵਿਆਜ ਨੀ ਪੈਂਦਾ ਕੋਈ ਆਪਾਂ ਨੂੰ ਕਿਸ਼ਤ ਨਹੀਂ ਆਉਂਦੀ ਸੋ ਬਹੁਤ ਸੋਹਣੀ ਫੈਸਿਲਿਟੀ ਹੈ ਕਿਉਂਕਿ ਇਹ ਹੁੰਦਾ ਕਿ ਕਈ ਵਾਰੀ ਪੈਸੇ ਦੀ ਆਪਾਂ ਨੂੰ ਅਚਾਨਕ ਹੀ ਲੋੜ ਪੈ ਜਾਂਦੀ ਹੈਗੀ ਹੈ ਫਿਰ ਆਪਣੇ ਕੋਲ ਜੇਕਰ ਕੋਈ ਇੰਤਜ਼ਾਮ ਨਹੀਂ ਹੈਗਾ ਤਾਂ ਫਿਰ ਆਪਾਂ ਨੂੰ ਕਈ ਵਾਰੀ ਪੈਸੇ ਜਾਂ ਤਾਂ ਇੱਧਰੋਂ ਉੱਧਰੋਂ ਪਿੰਡਾਂ ਤੋਂ ਫੜਨੇ ਪੈਂਦੇ ਆ ਕਿਸੇ ਦਾ ਫੇਵਰ ਲੈਣਾ ਪੈਂਦਾ ਜਾਂ ਫਿਰ ਇਹ ਹੈ ਕਿ ਵੀ ਕਈ ਵਾਰੀ ਆਪਾਂ ਨੂੰ ਪੈਸਾ ਪ੍ਰਾਈਵੇਟ ਚੱਕਣਾ ਪੈਂਦਾ ਜਿਹੜਾ ਕਿ ਮਹਿੰਗਾ ਪੈਂਦਾ ਹੈਗਾ ਉਹਦੇ ਨਾਲ ਬੈਟਰ ਇਹ ਹੈ ਕਿ ਆਪਣੇ ਕੋਲ ਜੇਕਰ ਸਿਕਿਓਰ ਲਾਈਨ ਆਫ ਕ੍ਰੈਡਿਟ ਬਣੀ ਪਈ ਹੈ ਤੇ ਵਿਆਜ ਵੀ ਆਪਾਂ ਨੂੰ ਉਹਦੀ ਪੈਣਾ ਕਿਸ਼ਤ ਵੀ ਉਹਦੀ ਆਉਣੀ ਜਦੋਂ ਵਰਤਾਂਗੇ ਜੇ ਨਹੀਂ ਵਰਤਦੇ ਕੋਈ ਵਿਆਜ ਨਹੀਂ ਪੈਣਾ ਕੋਈ ਕਿਸ਼ਤ ਨਹੀਂ ਆਉਣੀ ਸੋ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈ ਉਹਨਾਂ ਭੈਣ ਭਰਾਵਾਂ ਨੂੰ ਬਣਾ ਕੇ ਦੇ ਸਕਦੇ ਹਾਂ ਜਿਹਨਾਂ ਕੋਲੇ ਆਪਣਾ ਘਰ ਹੈਗਾ ਘਰ 'ਚ ਉਹਨਾਂ ਦੀ ਐਕੁਟੀ ਹੈਗੀ ਹੈ ਉਹ ਬੇਸ਼ੱਕ ਸੈਲਫ ਇੰਪਲਾਇਡ ਹੈ ਬੇਸ਼ੱਕ ਪੇਰੋਲ ਤੇ ਕੰਮ ਕਰਦੇ ਆ ਦੋਨੋਂ ਹੀ ਕੈਟੇਗਰੀ ਦੇ ਭੈਣ ਭਰਾ ਦੇ ਵਾਸਤੇ ਐਲੀਜੀਬਲ ਹੋ ਸਕਦੇ ਆ ਜਿਨ੍ਹਾਂ ਦਾ ਕਿਸੇ ਕਾਰਨ ਕਰਕੇ ਕ੍ਰੈਡਿਟ ਖਰਾਬ ਹੋ ਗਿਆ ਜਾਂ ਉਹ ਆਪਣੀ ਕਿਸੇ ਕਾਰਨ ਕਰਕੇ ਇਨਕਮ ਨਹੀਂ ਸ਼ੋਅ ਕਰ ਸਕਦੇ ਐਜ਼ ਲੌਂਗ ਐਜ਼ ਉਹਨਾਂ ਦੇ ਘਰ ਦੇ ਵਿੱਚ ਚੰਗੀ ਐਕੁਟੀ ਹੈਗੀ ਆਪਾਂ ਉਹਨਾਂ ਦੇ ਘਰ ਦੇ ਉੱਪਰ ਵੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹਾਂ ਤੇ ਜਿਹੜੀ ਐਗਜਿਸਟਿੰਗ ਮੌਰਗੇਜ ਹੁੰਦੀ ਹੈਗੀ ਹੈ ਜੀ ਉਹ ਉਸੇ ਤਰ੍ਹਾਂ ਚੱਲੀ ਜਾਂਦੀ ਹੈ ਉਹ ਤੇ ਇਹਦਾ ਕੋਈ ਇੰਪੈਕਟ ਨਹੀਂ ਪੈਂਦਾ ਤੇ ਉਹਦੇ ਨਾਲ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣ ਜਾਂਦੀ ਹੈਗੀ ਜਦੋਂ ਫਿਰ ਤੁਹਾਨੂੰ ਲੋੜ ਆ ਤੁਸੀਂ ਪੈਸੇ ਤੋਂ ਚੱਕ ਕੇ ਵਰਤ ਸਕਦੇ ਹੋ ਤੇ ਇੱਕ ਵਾਰੀ ਇਹ ਬਣ ਜਾਂਦੀ ਹੈਗੀ ਹੈ ਤਾਂ ਪੈਸੇ ਚੱਕ ਕੇ ਤੁਸੀਂ ਬੇਸ਼ੱਕ ਆਪਣੇ ਕੋਈ ਸੈਕਿੰਡ ਮੌਰਗੇਜ ਚੱਕੀ ਹੈ ਉਹਨੂੰ ਪੇ ਆਫ ਕਰਨਾ ਹੈ ਕੋਈ ਕ੍ਰੈਡਿਟ ਕਾਰਡਾਂ ਦੇ ਮਹਿੰਗੇ ਭਾਅ ਦੇ ਕਰਜ਼ੇ ਚੱਕੇ ਉਹਨਾਂ ਨੂੰ ਪੇ ਆਫ ਕਰਨਾ ਹੈ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਖਰੀਦੀ ਸੀਗੀ ਉਹਦੀ ਡਾਊਨ ਪੇਮੈਂਟ ਵਾਸਤੇ ਪੈਸੇ ਚਾਹੀਦੇ ਜਾਂ ਉਹਦੀ ਅਪਰੇਜ਼ਲ ਵੈਲਿਊ ਘੱਟ ਆਈ ਉਹਦੇ ਵਾਸਤੇ ਪੈਸੇ ਚਾਹੀਦੇ ਘਰ 'ਚ ਰੈਨੋਵੇਸ਼ਨ ਕਰਨੀ ਹੈ ਇਨਵੈਸਟਮੈਂਟ ਬਣਾਉਣੀ ਹੈ ਕੋਈ ਵੀ ਤੁਹਾਡਾ ਕੰਮ ਕਾਰ ਹੈ ਇਹ ਤੋਂ ਪੈਸੇ ਚੱਕ ਕੇ ਤੁਸੀਂ ਆਪਣਾ ਕਰ ਸਕਦੇ ਹੋ ਤੁਹਾਡੇ ਕੋਲ ਘਰ ਹੈਗਾ ਘਰ 'ਚ ਐਕੁਟੀ ਹੈਗੀ ਹੈ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਜਾਂ ਤੁਹਾਡੇ ਘਰ ਦੀ ਕਲੋਜ਼ਿੰਗ ਆ ਰਹੀ ਹੈਗੀ ਉਹਦੀ ਤੁਹਾਨੂੰ ਹੁਣ ਮੌਰਗੇਜ ਚਾਹੀਦੀ ਹੈਗੀ ਹੈ ਜਾਂ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ ਪ੍ਰੀ ਅਪਰੂਵਲ ਚਾਹੀਦੀ ਹੈ ਪ੍ਰੀ ਅਸੈਸਮੈਂਟ ਕਰਨੇ ਗੱਲ ਕੀ ਕੋਈ ਵੀ ਮੌਰਗੇਜ ਦਾ ਸਵਾਲ ਹੈ ਕੋਈ ਜਾਣਕਾਰੀ ਚਾਹੀਦੀ ਹੈ ਮੌਰਗੇਜ ਰਿਨਿਊਅਲ ਵਾਸਤੇ ਆਈ ਆਪਣਾ ਨੰਬਰ ਹੈ ਜੀ 647-295-5303 ਨਰਦੇਵ ਸਿੱਧੂ 6472945503 ਤੇ ਤੁਹਾਨੂੰ ਸਾਰਿਆਂ ਨੂੰ ਫਾਦਰਸ ਡੇ ਦੀਆਂ ਅਗਾਊਂ ਵਧਾਈਆਂ ਜੀ
0: ਨਰਦੇਵ ਭਾਜੀ ਨੇ ਤਾਂ ਬਿਲਕੁਲ ਜਿਵੇਂ ਕਹਿੰਦੇ ਨਾ ਛਿੱਕਾ ਮਾਰ ਦਿੱਤਾ ਤੇ ਮੈਂ ਗੱਲ ਕਰਨੀ ਸੀ ਤੇ ਉਹ ਪਹਿਲਾਂ ਹੀ ਆਪਣਾ ਕਹਿ ਗਏ ਤੇ ਮੈਂ ਤੁਹਾਨੂੰ ਵੀ ਪੁੱਛ ਰਹੀ ਸੀ ਸੋ ਵਧੀਆ ਉਹਨਾਂ ਨੇ ਪਹਿਲਾਂ ਹੀ ਆਂਸਰ ਦੇ ਦਿੱਤਾ ਬਿਲਕੁਲ ਜੀ ਇਸ ਸੰਡੇ ਨੂੰ ਜਿਹੜਾ ਹੈਗਾ ਜੀ ਫਾਦਰਸ ਡੇ ਹੈ ਸੋ ਫਾਦਰ ਜਿਹੜੇ ਹੈ ਘਰ ਦੇ ਵਿੱਚ ਬੜੀ ਉਹਨਾਂ ਦੀ ਜਿਵੇਂ ਆਪਾਂ ਕਹਿੰਦੇ ਹਾਂ ਨਾ ਇੱਕ ਪਰਸਨੈਲਿਟੀ ਹੁੰਦੀ ਹੈ ਤੇ ਫਿਰ ਉਹਨਾਂ ਤੋਂ ਡਰਦੇ ਵੀ ਸਾਰੇ ਆ ਪਰ ਕਈਆਂ ਦਾ ਬੜਾ ਆਪਸ ਦੇ ਵਿੱਚ ਨਾ ਫਰੈਂਡਲੀ ਜਿਹੜਾ ਰਿਲੇਸ਼ਨ ਹੁੰਦਾ ਬੱਚਿਆਂ ਦਾ ਪੇਰੈਂਟਸ ਦੇ ਨਾਲ ਖਾਸ ਕਰ ਫਾਦਰ ਨਾਲ ਵੀ ਨਹੀਂ ਤਾਂ ਚੱਲ ਇਹ ਹੁੰਦਾ ਕਿ ਮੋਸਟਲੀ ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਜਾਈਏ ਤਾਂ ਬੱਚਿਆਂ ਦਾ ਮਦਰ ਦੇ ਨਾਲ ਥੋੜ੍ਹਾ ਜ਼ਿਆਦਾ ਵਧੀਆ ਹੁੰਦਾ ਕਿ ਕੋਈ ਵੀ ਗੱਲਬਾਤ ਹੈ ਜਿਵੇਂ ਫਰੈਂਡਸ ਨਾਲ ਗੱਲਬਾਤ ਕਰਦੇ ਮਦਰ ਨਾਲ ਕਰ ਲੈਂਦੇ ਆ ਪਰ ਫਾਦਰ ਨਾਲ ਬੜੇ ਘੱਟ ਇੱਦਾਂ ਦਾ ਆਪਸ ਦੇ ਵਿੱਚ ਸੰਬੰਧ ਪਿਛਲੇ ਸਮਿਆਂ 'ਚ ਹੁੰਦਾ ਸੀ ਪਰ ਹੁਣ ਬੜਾ ਡਿਫਰੈਂਟ ਹੋ ਗਿਆ ਪਰ ਕਿਤੇ ਕਿਤੇ ਤਾਂ ਹੁਣ ਵੀ ਹੈ ਨਾ ਕਈਆਂ ਦੀ ਤਾਂ ਬੜਾ ਡਰ ਹੁੰਦਾ ਵੀ ਲੈ ਪਾਪਾ ਆ ਗਏ ਘਰ ਦੇ ਵਿੱਚ ਤੇ ਬੱਚੇ ਭੱਜੇ ਫਿਰਦੇ ਆ ਤੇ ਕਦੀ ਕਈ ਤਾਂ ਸ਼ਰਾਰਤਾਂ ਕਰ ਰਹੇ ਹੁੰਦੇ ਕੋਈ ਖੇਡ ਰਹੇ ਹੁੰਦੇ ਕੋਈ ਫੋਨ 'ਤੇ ਕੋਈ ਕੰਪਿਊਟਰ 'ਤੇ ਕੋਈ ਕੁਛ ਜਾਂ ਟੀ ਵੀ ਦੇਖ ਰਹੇ ਫਿਰ ਉਹ ਭੱਜ ਕੇ ਫਟਾਫਟ ਆਪਣਾ ਪੜ੍ਹਨ ਲੱਗ ਜਾਂਦੇ ਆ ਆਪਣੇ ਸਟੱਡੀ ਟੇਬਲ 'ਤੇ ਬਹਿ ਜਾਂਦੇ ਇੱਦਾਂ ਬੜਾ ਹੁੰਦਾ ਸੀ ਪਿਛਲੇ ਸਮਿਆਂ 'ਚ ਹੁਣ ਚਲੋ ਥੋੜ੍ਹਾ ਜਿਹਾ ਵੈਸੇ ਫਰਕ ਪੈ ਜਾਂਦਾ ਜਿਉਂ ਜਿਉਂ ਸਮਾਂ ਜਿਹੜਾ ਹੈਗਾ ਐਡਵਾਂਸਮੈਂਟ ਉਹਦੇ 'ਚ ਆਈ ਜਾਂਦੀ ਆ ਅਤੇ ਕਿਵੇਂ ਦਾ ਅੱਜ ਆਪਾਂ ਇਹ ਗੱਲਬਾਤ ਥੋੜ੍ਹੀ ਜਿਹੀ ਕਰੀਏ ਔਰ ਜਲਦੀ ਜਲਦੀ ਆ ਕੇ ਆਪਣੀ ਗੱਲਬਾਤ ਰੱਖਿਆ ਕਰੋ ਕਿਉਂਕਿ ਸਮਾਂ ਨਾ ਬੜੀ ਤੇਜ਼ੀ ਨਾਲ ਭੱਜਦਾ 10:15 ਹੋ ਵੀ ਗਏ ਆ 15 ਮਿੰਟ ਪ੍ਰੋਗਰਾਮ ਦੇ ਆਪਣੇ ਨਿਕਲ ਵੀ ਚੁੱਕੇ ਆ ਅਤੇ ਫਾਦਰਸ ਡੇ ਹੈਗਾ ਜੀ ਆਪਣਾ ਸੰਡੇ ਨੂੰ ਥਰਡ ਸੰਡੇ ਆਫ ਜੂਨ ਹੁੰਦਾ ਹੈ ਤਾਂ ਫਾਦਰਸ ਡੇ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਆਪਣੇ ਇੱਧਰ ਨੌਰਥ ਅਮਰੀਕਾ ਦੇ ਵਿੱਚ, ਇੰਡੀਆ 'ਚ ਵੀ ਕੀਤਾ ਜਾਂਦਾ ਸੇਮ। ਚਲੋ ਪਹਿਲਾਂ ਨਹੀਂ ਸੀ ਇੰਨਾ ਹੁੰਦਾ ਮਦਰਸ ਡੇ ਫਾਦਰਸ ਡੇ ਜਾਂ ਉਹੀ ਵੈਲੈਂਟਾਈਨ ਡੇ, ਹੈ ਨਾ। ਹੁਣ ਤਾਂ ਸਾਰੇ ਦਿਨ ਵਰਲਡ ਵਾਈਡ ਹੀ ਹਰੇਕ ਜਗ੍ਹਾ ਜਿਹੜੇ ਬੜੇ ਵਧੀਆ ਸੈਲੀਬ੍ਰੇਟ ਕੀਤੇ ਜਾਂਦੇ ਆ। ਸੋ ਫਾਦਰਸ ਡੇ ਆ ਰਿਹਾ ਜੀ, ਹੈਪੀ ਫਾਦਰਸ ਡੇ ਤੁਹਾਨੂੰ ਸਾਰਿਆਂ ਨੂੰ, ਅਤੇ ਜਿਨ੍ਹਾਂ ਨੇ ਨਵੇਂ ਨਵੇਂ ਫਾਦਰ ਬਣਨਾ ਉਹਨਾਂ ਨੂੰ ਜਾਂ ਜਿਹੜੇ ਬਣ ਗਏ ਆ ਉਹਨਾਂ ਨੂੰ, ਅਤੇ ਸਾਰੇ ਫਾਦਰਸ ਨੂੰ, ਅਤੇ ਖਾਸ ਕਰ ਜਿਹੜੇ ਆਪਣੇ ਫਾਦਰ ਹੈ ਨਾ ਹਰ ਇੱਕ ਦੇ, ਉਹਨਾਂ ਨੂੰ ਆਪਾਂ ਹੈਪੀ ਫਾਦਰਸ ਡੇ ਕਹਿੰਦੇ ਹਾਂ। ਸੋ ਅੱਜ ਇਹੀ ਗੱਲਬਾਤ ਆਪਾਂ ਕਰਾਂਗੇ, ਕਿਉਂਕਿ ਦਿਨ ਤਾਂ ਪੇਰੈਂਟਸ ਦੇ ਜਿਵੇਂ ਕਹਿੰਦੇ ਆ ਕਿ 24 ਘੰਟੇ 365 ਦਿਨ ਹੈ ਹੈ ਹੀ ਹੈ, ਪਰ ਜਦੋਂ ਕੋਈ ਸਪੈਸ਼ਲ ਦਿਨ ਹੁੰਦਾ ਫਿਰ ਉਸ ਦਿਨ ਤਾਂ ਆਪਾਂ ਗੱਲਬਾਤ ਕਰਦੇ ਹਾਂ, ਪਰ ਸੰਡੇ ਨੂੰ ਆਪਣਾ ਪ੍ਰੋਗਰਾਮ ਨਹੀਂ ਹੁੰਦਾ। ਇਸ ਕਰਕੇ ਮੈਂ ਕਿਹਾ ਅੱਜ ਆਪਾਂ ਫਾਦਰਸ ਡੇ 'ਤੇ ਗੱਲਬਾਤ ਕਰੀਏ, ਕਿਉਂਕਿ ਫਿਰ ਤੁਸੀਂ ਜੇ ਕਈ ਵਾਰ ਨਾ ਨਹੀਂ ਵੀ ਧਿਆਨ ਹੁੰਦਾ ਕਈ, ਕਿਉਂਕਿ ਇੱਥੇ ਕੰਮ ਕਾਜ ਹੀ ਇੱਦਾਂ ਦੇ ਆ, ਇੰਨੇ ਬਿਜ਼ੀ ਹੋ ਜਾਂਦੇ ਸਾਰੇ ਕਿ ਕਈ ਵਾਰ ਤਾਂ ਸੁਣ ਕੇ ਹੀ ਪਤਾ ਲੱਗਦਾ ਅੱਛਾ ਆਹ ਦਿਨ ਵੀ ਹੈਗਾ, ਨਹੀਂ ਤਾਂ ਪਤਾ ਹੀ ਨਹੀਂ ਲੱਗਦਾ। ਸੋ ਤੁਸੀਂ ਕਿੱਦਾਂ ਸੈਲੀਬ੍ਰੇਟ ਕਰ ਰਹੇ ਹੋ ਆਪਣੇ ਫਾਦਰ ਨੂੰ? ਕੀ ਕੋਈ ਗਿਫਟ ਦਿਓਗੇ ਜਾਂ ਨਹੀਂ, ਬਸ ਇੱਦਾਂ ਹੀ ਜੇ ਪਿਆਰ ਨਾਲ ਵੀ ਗੱਲਬਾਤ ਆਪਾਂ ਕਰਦੇ ਹਾਂ ਤਾਂ ਉਹੀ ਗਿਫਟ ਹੈ, ਹੈ ਨਹੀਂ ਤਾਂ ਮੇਰੇ ਕਈ ਕਹਿੰਦੇ ਆ ਵੀ ਨਹੀਂ ਕੋਈ ਗਿਫਟ ਗੁਫਟ ਨਹੀਂ ਜੇ ਨਹੀਂ ਬਣਦੀ ਪੇਰੈਂਟਸ ਨਾਲ, ਹੈ ਮੋਸਟਲੀ ਫਾਦਰ ਨਾਲ, ਅਤੇ ਫਿਰ ਕਹਿ ਦਿੰਦੇ ਵੀ ਕੋਈ ਗਿਫਟ ਨਹੀਂ ਦੇਣਾ। ਅੱਛਾ ਮੇਰਾ ਕੁਐਸਚਨ ਇਹ ਹੈ, ਬਾਕੀ ਤਾਂ ਚਲੋ ਇਹੀ ਆ ਵੀ ਖਾਣਾ ਪੀਣਾ ਘੁੰਮਣਾ ਫਿਰਨਾ ਹੀ ਹੁੰਦਾ, ਵੈਸੇ ਹੀ ਵੀ ਸੰਡੇ ਹੀ ਆ, ਹੈ ਨਾ। ਅਤੇ ਤੁਹਾਡੇ ਫਾਦਰ ਤੁਹਾਨੂੰ ਕੀ ਕਹਿ ਕੇ ਪੁਕਾਰਦੇ ਆ, ਜਿਵੇਂ ਪਿਆਰ ਦਾ ਨਾਮ ਰੱਖਿਆ ਹੁੰਦਾ ਨਾ ਆਪਣੇ ਬੱਚਿਆਂ ਦਾ, ਸੋ ਤੁਹਾਨੂੰ ਕੀ ਕਹਿੰਦੇ ਆ? ਔਰ ਇੱਕ ਇਹ ਵੀ ਜ਼ਰੂਰ ਦੱਸਿਓ, ਕਈਆਂ ਦਾ ਨਾ ਫਾਦਰ ਔਰ ਬੱਚਿਆਂ ਦਾ, ਯਾਨੀ ਕਿ ਉਹਨਾਂ ਦੇ ਜਿਹੜੇ ਕਿਡਸ ਆ ਔਰ ਫਾਦਰ, ਆਪਸ ਦੇ ਵਿੱਚ ਉਹ ਲੱਗਦੇ ਨਹੀਂ ਵੀ ਫਾਦਰ ਹੈ ਇਹ, ਯਾਨੀ ਕਿ ਲੱਗਦੇ ਆ ਮੇ ਬੀ ਵੱਡੇ ਬ੍ਰਦਰ ਹੀ ਆ ਇੰਨੀ ਕੁ, ਕਿਉਂਕਿ ਏਜ ਦਾ ਕਈਆਂ 'ਚ ਬਹੁਤਾ ਜ਼ਿਆਦਾ ਅੰਤਰ ਨਹੀਂ ਹੁੰਦਾ। ਮੋਸਟਲੀ ਜਿਹੜਾ ਸਭ ਤੋਂ ਵੱਡਾ ਬੇਟਾ ਹੁੰਦਾ ਜਾਂ ਬੇਟੀ ਹੁੰਦੀ ਆ ਘਰ ਦੇ ਵਿੱਚ, ਉਹਦੇ ਨਾਲ ਤਾਂ ਫਿਰ ਬਸ ਥੋੜ੍ਹਾ ਜਿਹਾ ਹੀ ਫਰਕ ਹੈ, ਜੇ ਅਰਲੀ ਮੈਰਿਜ ਹੋ ਗਈ ਜਾਂ ਟਾਈਮ ਸਿਰ ਹੋ ਗਈ, ਜਿਨ੍ਹਾਂ ਦੀ ਥੋੜ੍ਹੀ ਬਹੁਤੀ ਲੇਟ ਹੋ ਗਈ ਉਹ ਹੁੰਦਾ ਵੀ ਥੋੜ੍ਹਾ ਜ਼ਿਆਦਾ ਅੰਤਰ ਹੈ। ਬਟ ਦੇਖਦੇ ਹਾਂ ਵੀ ਵੱਧ ਤੋਂ ਵੱਧ ਫਾਦਰ ਅਤੇ ਸਨ ਜਾਂ ਡੋਟਰ ਦੇ ਵਿੱਚ ਕਿੰਨਾ ਫਰਕ ਹੈ, ਜੇ ਤੁਸੀਂ ਦੱਸੋਗੇ ਆ ਕੇ ਫਿਰ ਹੀ ਪਤਾ ਲੱਗੂਗਾ, ਅਤੇ ਘੱਟ ਤੋਂ ਘੱਟ ਕਿੰਨਾ ਹੈਗਾ, ਹੈ ਨਾ। ਅਤੇ ਤੁਸੀਂ ਕਾਲ ਕਰਕੇ ਦੱਸਣਾ 647-874-1313, ਜਾਂ ਤੁਸੀਂ ਕੁਛ ਵੀ ਆਪਣੇ ਫਾਦਰ ਦੀ ਕੋਈ ਵਧੀਆ ਗੱਲ, ਕੋਈ ਤੁਹਾਨੂੰ ਕੋਈ ਮੈਮਰੀ ਹੋਵੇ ਇੱਦਾਂ ਦੀ ਜਿਹੜੀ ਸ਼ੇਅਰ ਕਰਨਾ ਚਾਹੁੰਦੇ ਹੋ, ਬਿਲਕੁਲ ਛੋਟੇ ਥੋੜ੍ਹੇ ਜਿਹੇ ਸ਼ਬਦਾਂ 'ਚ, ਤਾਂ ਕਿ ਗੱਲ ਲੰਬੀ ਨਾ ਹੋ ਜਾਵੇ, ਅਤੇ ਆਪਾਂ ਜ਼ਰੂਰ ਕਰ ਸਕਦੇ ਹਾਂ। ਅੱਜ ਬੜਾ ਵਧੀਆ ਦਿਨ ਹੈ, ਮੌਸਮ ਵੀ ਬੜਾ ਵਧੀਆ, ਵੈਸੇ ਵੀ ਫਰਾਈਡੇ ਹੈ ਅਤੇ ਫਿਰ ਸੰਡੇ ਨੂੰ ਫਾਦਰਸ ਡੇ ਹੈ, ਅਤੇ ਉਹ ਆਪਾਂ ਅੱਜ ਗੱਲਬਾਤ ਕਰਨੀ ਹੈ। ਅਤੇ ਤੁਸੀਂ ਜ਼ਰੂਰ 647-874-1313 'ਤੇ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ, 6478-7413-13 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਤੁਹਾਨੂੰ ਜੇ ਨਾ ਕੁਛ ਵਧੀਆ ਲੱਗਿਆ ਵੀ ਹਾਂ ਅੰਤਰ ਕਾਫੀ ਹੈ ਏਜ ਦੇ ਵਿੱਚ ਬੱਚਿਆਂ ਦੇ ਨਾਲ ਫਾਦਰ ਦਾ, ਜਾਂ ਬੜਾ ਘੱਟ ਹੈ, ਅਤੇ ਤੁਹਾਨੂੰ ਗਿਫਟ ਵੀ ਮਿਲ ਸਕਦਾ ਅੱਜ, ਦੇਖਦੇ ਹਾਂ, ਪਰ ਡਿਪੈਂਡ ਕਰਦਾ ਕਿ ਕਿਵੇਂ ਦੀ ਗੱਲਬਾਤ ਤੁਸੀਂ ਕਰ ਰਹੇ ਹੋ, ਫਿਰ ਗਿਫਟ ਵੀ ਮਿਲ ਸਕਦਾ। ਅਤੇ ਲਓ ਜੀ 647-874-1313 'ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਅੱਛਾ ਕੱਲ੍ਹ ਦੀ ਵੀ ਗੱਲ ਕਰੀਏ ਥੋੜ੍ਹੀ ਜਿਹੀ ਆਪਾਂ। ਕੱਲ੍ਹ ਬਈ ਮੈਚ ਹੋਇਆ, ਅਤੇ ਜਿਹੜੇ ਆਪਣੇ ਫੀਫਾ ਵਰਲਡ ਕੱਪ ਹੋ ਰਿਹਾ, ਨਜ਼ਾਰੇਦਾਰ ਮੈਚ ਜਿਵੇਂ ਕਹਿੰਦੇ ਆ ਨਾ, ਮਜ਼ਾ ਹੀ ਆ ਗਿਆ, ਮਜ਼ਾ ਹੀ ਆ ਗਿਆ। ਔਰ ਮਿਸਟਰ ਮਾਰਕਾਰਨੀ ਵੀ ਉੱਥੇ ਪਹੁੰਚੇ ਹੋਏ ਸੀ, ਔਰ ਬੜਾ ਉਹਨਾਂ ਨੇ ਇੰਜੋਏ ਕੀਤਾ, ਅਤੇ ਵੈਸੇ ਮੈਚ ਵੀ ਬੜਾ ਵਧੀਆ ਰਿਹਾ, ਅਤੇ ਫਿਰ ਇੰਜੋਏਮੈਂਟ ਫੁੱਲ ਬਟਾ ਫੁੱਲ ਹੋਈ, ਜਿਵੇਂ ਆਪਾਂ ਕਹਿੰਦੇ ਨਾ 100/100 ਨੰਬਰ ਆ ਜਾਂਦੇ ਆ, ਸੋ ਉਵੇਂ ਦਾ ਮੈਚ ਸੀ ਕੱਲ੍ਹ, ਬੜਾ ਹੀ ਵਧੀਆ। ਸੋ ਫੀਫਾ ਵਰਲਡ ਕੱਪ ਦੇਖਿਆ ਹੋਣਾ ਜੀ ਤੁਸੀਂ ਕੱਲ੍ਹ, ਅਤੇ ਕੱਲ੍ਹ ਆਪਣੇ ਕੈਨੇਡਾ ਨੇ ਕਤਾਰ ਨੂੰ ਹਰਾ ਕੇ ਆਪਣਾ ਪਹਿਲਾ ਮੈਚ ਜਿੱਤਿਆ ਫੀਫਾ ਵਰਲਡ ਕੱਪ ਦੇ ਵਿੱਚ, ਪਿਛਲੇ ਸਮਿਆਂ ਦੇ ਵਿੱਚ ਨਹੀਂ ਇੱਦਾਂ ਹੋਇਆ। ਸੋ ਬੜਾ ਵਧੀਆ ਇਹ ਮੈਚ ਰਿਹਾ, 6-0 ਇਹ ਮੈਚ ਜਿੱਤਿਆ, ਅਤੇ ਫਿਰ ਆਪਣੇ ਜਿਹੜਾ ਬ੍ਰੈਂਪਟਨ ਦਾ ਹੈਗਾ ਜੀ ਕਾਇਲ ਲੈਰਿਨ, ਸੋ ਇਹਨੇ ਜਿਹੜਾ ਹੈ ਓਪਨਿੰਗ ਗੋਲ ਇਹਨੇ ਕੀਤਾ, ਜਦੋਂ ਇੱਥੇ ਹੋਇਆ ਸੀ ਟੋਰੋਂਟੋ ਦੇ ਵਿੱਚ ਉਦੋਂ ਵੀ ਇਹਨੇ ਕੀਤਾ ਸੀ, ਹੈ ਨਾ। ਸੋ ਚਲੋ ਬ੍ਰੈਂਪਟਨ ਦਾ ਨਾਮ ਵਧੀਆ ਆਇਆ ਹੈਗਾ, ਅਦਰਵਾਈਜ਼ ਤਾਂ ਚਲੋ ਆਪਾਂ ਇਹੀ ਸੁਣਦੇ ਹਾਂ ਜਦੋਂ ਕੋਈ ਵੀ ਕੁਛ ਵੀ ਹੁੰਦਾ ਹੈ ਨਾ, ਹੈਪਨ ਮਿਸ ਹੈਪਨ ਹੁੰਦਾ, ਕਹਿਣ ਦਾ ਮਤਲਬ ਉਦੋਂ ਜਦੋਂ ਬ੍ਰੈਂਪਟਨ ਦੇ ਲੋਕਾਂ ਦਾ ਨਾਮ ਆਉਂਦਾ ਫਿਰ ਸਾਨੂੰ ਬੜੀ ਨਮੋਸ਼ੀ ਹੁੰਦੀ ਹੈ ਨਾ, ਪਰ ਜਿੱਥੇ ਵਧੀਆ ਨਾਮ ਆਉਂਦਾ ਨਾ ਉਹ ਵੀ ਫਟਾਫਟ ਆਪਾਂ ਸ਼ੇਅਰ ਕਰਦੇ ਹਾਂ, ਕਿਉਂਕਿ ਜਿਵੇਂ ਕਹਿੰਦੇ ਨਾ ਮਸਾਂ ਹੀ ਤਾਂ ਆਉਂਦਾ, ਮਸਾਂ ਹੀ ਨਾਮ ਆਉਂਦਾ। ਸੋ ਬਿਲਕੁਲ ਜੀ ਆਪਣੇ ਬ੍ਰੈਂਪਟਨ ਦੇ ਹੀ ਹੈ ਜੀ ਇਹ ਪਲੇਅਰ, ਜੋ ਆਪਣੀ ਕੈਨੇਡਾ ਦੀ ਟੀਮ 'ਚ ਖੇਡ ਰਿਹਾ ਕਾਇਲ ਲੈਰਿਨ, ਸੋ ਉਹਨੇ ਇਸ ਮੈਚ ਦੇ ਵਿੱਚ ਓਪਨਿੰਗ ਗੋਲ ਕੀਤਾ। ਸੋ ਬਾਕੀ ਜਿਹੜਾ ਇੱਕ ਆਪਣਾ ਪਲੇਅਰ ਹੈਗਾ ਜੋਨਾਥਨ ਡੇਵਿਡ, ਸੋ ਇਹਨੇ ਹੈਟ੍ਰਿਕ ਇਹਦੀ ਹੋਈ ਹੈ, ਅਤੇ ਉਸ ਤੋਂ ਇਲਾਵਾ ਕੈਨੇਡਾ ਦੀ ਇਹ ਫੀਫਾ ਵਰਲਡ ਕੱਪ ਦੇ ਵਿੱਚ ਆਪਣੀ ਧਰਤੀ 'ਤੇ ਪਹਿਲੀ ਜਿੱਤ ਹੈ। ਸੋ ਬੜੇ ਖੁਸ਼ ਸੀਗੇ ਕਿਉਂਕਿ ਵੈਸੇ ਵੀ 6 ਗੋਲ ਕਰਨੇ ਵੀ ਮਾਇਨੇ ਰੱਖਦੇ ਆ, ਅਤੇ ਬਾਕੀ ਕਤਾਰ ਵਾਲਿਆਂ ਤੋਂ ਨਹੀਂ ਕੋਈ ਵੀ ਹੋਇਆ, 0 ਉਹਨਾਂ ਦਾ ਜਿਹੜਾ ਹੈ ਸਕੋਰ ਰਿਹਾ। ਸੋ ਇੱਕ ਜਿਹੜੀ ਇਹਦੇ ਵਿੱਚ ਸੱਟ ਲੱਗੀ ਹੈ ਨਾ, ਉਹ ਥੋੜ੍ਹਾ ਜਿਹਾ ਦਿਲ ਨੂੰ ਝੰਜੋੜ ਗਈ ਹੈ ਨਾ, ਕਿ ਉਹ ਹੁਣ ਜਿਹੜਾ ਆਪਣਾ ਪਲੇਅਰ ਹੈਗਾ ਜੀ ਕੈਨੇਡਾ ਦਾ ਮਿਡ ਫੀਲਡਰ ਇਸਮਾਇਲ ਕੇਨ ਹੈ, ਸੋ ਕੌਣ ਹੈ ਕੇਨ ਨਹੀਂ ਕੌਣ ਇਸਮਾਇਲ ਕੌਣ, ਇਹ ਜਿਹੜਾ ਹੈਗਾ ਜੀ ਇਹਦੀ ਲੈਗ ਫ੍ਰੈਕਚਰ ਹੋਈ ਆ, ਸੋ ਹੋਸਪਿਟਲਾਈਜ਼ ਇਹਨੂੰ ਹੋਣਾ ਪਿਆ, ਔਰ 4-5 ਮਹੀਨੇ ਕਹਿੰਦੇ ਨਹੀਂ ਖੇਲਿਆ ਜਾਣਾ, ਬਾਹਰ ਰਹੂਗਾ ਗੇਮ ਤੋਂ, ਅਤੇ ਉਦੋਂ ਤੱਕ ਤਾਂ ਫਿਰ ਵਰਲਡ ਕੱਪ ਹੀ ਖਤਮ ਹੋ ਜਾਣਾ ਹੈ ਨਾ ਇਸ ਵਾਰ ਦਾ। ਚਲੋ ਕੋਈ ਨਹੀਂ, ਠੀਕ ਠਾਕ ਹੋਣਾ ਚਾਹੀਦਾ। ਸੋ ਜਿਹੜਾ ਫਿਰ ਰੈਫਰੀ ਹੈ ਜੀ, ਉਹਨੇ ਵੀ ਜਿਹੜਾ ਜਿਹੜੇ ਜਿਹਨੇ ਹਰਟ ਕੀਤਾ ਇਹਨੂੰ, ਸੋ ਆਸਿਮ, ਸੋ ਉਹਨੂੰ ਰੈੱਡ ਕਾਰਡ ਦਿੱਤਾ। ਸੋ ਉਹ ਵੀ ਦਿਲ ਭਰ ਕੇ ਗਿਆ ਹੈ ਨਾ ਗਰਾਊਂਡ 'ਚੋਂ, ਕਿਉਂਕਿ ਹਰੇਕ ਨੂੰ ਪਲੇਅਰ ਨੂੰ ਹੁੰਦਾ ਕਿ ਮੈਂ ਖੇਡਾਂ ਵਧੀਆ, ਅਤੇ ਪਰ ਜਦੋਂ ਇੱਦਾਂ ਦਾ ਕੁਛ ਹੋ ਜਾਂਦਾ ਫਿਰ, ਚਲੋ ਉਹਨੇ ਕਿਹੜਾ ਜਾਣ ਬੁੱਝ ਕੇ ਕੀਤਾ ਹੋਣਾ, ਹੋ ਜਾਂਦਾ ਹੈ ਨਾ ਗੇਮ ਦੇ ਵਿੱਚ, ਕਿਉਂਕਿ ਉਦੋਂ ਇੱਕ ਤਾਂ ਵੈਸੇ ਪ੍ਰੈਸ਼ਰ ਬੜਾ ਹੁੰਦਾ, ਜਿਸ ਤਰ੍ਹਾਂ ਕਿ ਹੁਣ ਇਹਨਾਂ ਨੇ ਗੋਲ ਕੀਤੇ ਹੋਏ ਸੀ, ਉਹਨਾਂ ਦਾ ਸਕੋਰ 0 ਸੀ, ਉਹਨਾਂ ਤੋਂ ਕੋਈ ਵੀ ਨਹੀਂ ਹੋਇਆ, ਅਤੇ ਹਰੇਕ ਨੂੰ ਹੁੰਦਾ ਵੀ ਅਸੀਂ ਕਰੀਏ, ਅਤੇ ਫਿਰ ਬੋਲ ਜਦੋਂ ਇੱਕ ਦੂਜੇ ਤੋਂ ਸਨੈਚ ਕਰਦੇ ਲੈਣ ਦੀ ਕੋਸ਼ਿਸ਼ ਕਰਦੇ ਆ, ਉਦੋਂ ਫਿਰ ਇੱਦਾਂ ਇੱਕ ਦੂਜੇ 'ਤੇ ਕਈ ਵਾਰ ਗਿਰ ਜਾਂਦੇ ਆ, ਕੋਈ ਲੱਤ ਵੱਜਦੀ, ਕੋਈ ਹੱਥ ਵੱਜਦਾ, ਹੈ ਨਾ, ਬੜਾ ਕੁਛ ਹੋ ਜਾਂਦਾ। ਚਲੋ ਉਹਨੇ ਕਹਿੰਦੇ ਅਪੋਲੋਜੀ ਕੀਤੀ ਹੈ, ਕਿਉਂਕਿ ਜਿਹੜਾ ਆਸਿਮ ਮਦੀਬੋ ਸੀਗਾ ਉਹ ਗਿਆ ਫਿਰ ਡਰੈਸਿੰਗ ਰੂਮ ਦੇ ਵਿੱਚ, ਹੈ ਨਾ, ਮੈਚ ਤੋਂ ਬਾਅਦ ਫਿਰ ਅਪੋਲੋਜੀ ਉਹਨੇ ਕੀਤੀ। ਪਰ ਚਲੋ ਉਂਝ ਜਿਹੜੇ ਕੋਚ ਹੈਗੇ ਆਪਣੇ ਕੈਨੇਡਾ ਦੇ, ਉਹਨਾਂ ਨੇ ਕਿਹਾ ਵੀ ਚਲੋ ਉਹਨੇ ਕਿਹੜਾ ਜਾਣ ਬੁੱਝ ਕੇ ਕੀਤਾ ਹੋਣਾ, ਹੋ ਜਾਂਦਾ ਹੈ ਨਾ ਗੇਮਸ ਜਦੋਂ ਚੱਲ ਰਹੀਆਂ ਹੁੰਦੀਆਂ ਸਪੋਰਟਸ ਉਹਦੇ ਵਿੱਚ, ਅਤੇ ਬਸ ਇਹ ਵਧੀਆ ਖੁਸ਼ਖਬਰੀ ਇਹ ਹੈਗੀ ਕਿ ਆਪਣਾ ਜਿਹੜਾ ਕੈਨੇਡਾ ਉਹ ਜਿੱਤ ਗਿਆ। ਸੋ ਵਧੀਆ ਹੋ ਗਿਆ ਜੀ, ਅਤੇ ਬੜੇ ਹੈਪੀ ਸਾਰੇ। ਵੈਸੇ ਜਿਵੇਂ ਕਹਿੰਦੇ ਨਾ ਇੱਕ ਰੈੱਡ ਕਲਰ, ਰੈੱਡ ਅਤੇ ਵਾਈਟ, ਮਤਲਬ ਰੈੱਡ ਵੈਸੇ ਜ਼ਿਆਦਾ ਦਿਖਿਆ, ਜਿਹੜਾ ਗਰਾਊਂਡ ਸੀਗਾ ਉਹ ਤਾਂ ਐਂ ਲੱਗ ਰਿਹਾ ਸੀ ਆਪਣਾ ਸਟੇਡੀਅਮ ਕਿ ਬਸ ਉੱਥੇ ਤਾਂ ਰੈੱਡ ਰੈੱਡ ਰੈੱਡ ਰੈੱਡ ਹੈ, ਸਾਰੇ ਆਪਣੇ ਕੈਨੇਡਾ ਨੂੰ ਜਿਹੜਾ ਹੈਗਾ ਉਹ ਵਕਅਪ ਕਰ ਰਹੇ ਸੀ ਵੀ ਜਿੱਤ ਜਾਵੇ ਕੈਨੇਡਾ, ਹੈ। ਸੋ ਬਾਕੀ ਹੋਰ ਸਭ ਜਗ੍ਹਾ ਹੀ ਖੁਸ਼ੀ ਸਾਰਿਆਂ ਨੂੰ ਹੋਈ ਆਪਣੇ ਕੈਨੇਡਾ ਦੇ ਵਿੱਚ, ਕੋਈ ਕਿਤੇ ਵੀ ਮੈਚ ਦੇਖ ਰਿਹਾ ਸੀ, ਕੋਈ ਟੀਵੀ 'ਚ, ਕੋਈ ਉੱਥੇ ਪ੍ਰੈਜੈਂਟ ਸੀਗਾ, ਕੋਈ ਟੋਰੋਂਟੋ, ਕੋਈ ਕਿਤੇ, ਜਿੱਥੇ ਵੀ ਸੀਗੇ ਸਾਰੇ, ਕਿਉਂਕਿ ਅੱਖਾਂ ਤਾਂ ਇਸ ਮੈਚ ਵੱਲ ਹੀ ਸੀਗੀਆਂ ਸਾਰਿਆਂ ਦੀਆਂ। ਸੋ ਬਿਲਕੁਲ ਜੀ, ਹੁਣ ਜਿਹੜਾ ਨੈਕਸਟ ਮੈਚ ਕੈਨੇਡਾ ਦਾ ਹੋਣਾ ਉਹ ਹੋਣਾ BMO ਫੀਲਡ ਟੋਰੋਂਟੋ ਦੇ ਵਿੱਚ, ਔਰ ਇਹ ਹੋਣਾ ਕੈਨੇਡਾ ਅਤੇ ਸਵਿਟਜ਼ਰਲੈਂਡ ਦੇ ਵਿੱਚ ਵੈਨਸਡੇ ਨੂੰ ਹੋਏਗਾ 24 June 3:00। ਸੋ ਫਿਰ ਉਹ ਵੀ ਆਪਾਂ ਮਾਣਾਂਗੇ, ਪਰ ਮੈਚ ਤਾਂ ਕਾਫੀ ਹੋ ਰਹੇ ਆ, ਔਰ ਜਦੋਂ ਵੀ ਕੋਈ ਮੈਚ ਹੁੰਦਾ ਨਜ਼ਾਰਾ ਹੀ ਬੰਨਿਆ ਜਾਂਦਾ ਹੈ। ਅਤੇ ਲਓ ਜੀ, ਚਲੋ ਇਹ ਵੀ ਖੁਸ਼ਖਬਰੀ ਸਾਰਿਆਂ ਨੂੰ ਆਪਾਂ ਸਾਂਝੀ ਕੀਤੀ ਹੈ। ਤੁਸੀਂ ਵੀ ਇਸ ਬਾਰੇ ਵੀ ਕੁਛ ਕਹਿਣਾ ਤਾਂ ਵੀ ਕਹਿ ਸਕਦੇ ਹੋ, ਜਾਂ ਫਿਰ ਫਾਦਰਸ ਡੇ ਉਹਦੀ ਗੱਲਬਾਤ ਕਰਨੀ ਹੈ ਤਾਂ ਵੀ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰੋ 647-8074-1313, ਕਿ ਕਈ ਤਾਂ ਜਿਵੇਂ ਨਾ ਮਦਰਸ ਡੇ ਹੁੰਦੀ ਹੈ, ਚੱਲ ਮਦਰਸ ਡੇ 'ਤੇ ਜ਼ਿਆਦਾ ਮਦਰਸ ਨੂੰ ਕਰਦੇ ਆ, ਜਾਂ ਤਾਂ ਫਾਦਰਸ ਤੋਂ ਕਈ ਜ਼ਿਆਦਾ ਡਰਦੇ ਆ, ਗੱਲਬਾਤ ਨਹੀਂ ਕਰਦੇ, ਪਰ ਤੁਹਾਡੀ ਕਾਲ ਫਾਦਰਸ ਡੇ 'ਤੇ ਆਈ ਨਹੀਂ ਬਾਈ, ਕੀ ਗੱਲ, ਆ ਜਾਓ ਫਟਾਫਟ ਅਤੇ ਕਰੀਏ ਗੱਲਬਾਤ ਫਾਦਰਸ ਡੇ 'ਤੇ। ਤੁਸੀਂ ਆਪਣੇ ਫਾਦਰ ਨੂੰ ਕੀ ਕਹਿ ਕੇ ਬੁਲਾਉਂਦੇ ਹੋ, ਜਾਂ ਤੁਹਾਡੇ ਫਾਦਰ, ਕਈ ਵਾਰ ਹੁੰਦਾ ਨਾ ਅਲੱਗ ਅਲੱਗ ਤਰ੍ਹਾਂ ਦੇ, ਕੋਈ ਡੈਡ ਕਹਿੰਦੇ ਆ, ਇਹ ਪਿੱਛੇ ਜਿਹਾ ਬੜਾ ਚੱਲ ਪਿਆ ਸੀ ਡੈਡ, ਅਤੇ ਕਈ ਨਾ ਫਿਲਮਾਂ ਦੇ ਵਿੱਚ ਵੀ ਕਹਿਣ ਲੱਗ ਗਏ ਸੀ ਵੀ ਮੈਨੂੰ ਡੈਡ ਨਹੀਂ ਕਹਿਣਾ ਹੈਗਾ, ਹੈ। ਸੋ ਡੈਡ ਦਾ ਤਾਂ ਮਤਲਬ ਕਹਿੰਦੇ ਡੈਡ ਹੁੰਦਾ, ਨਹੀਂ ਕਹਿਣਾ ਹੈਗਾ। ਸੋ ਕਈ ਪਿਤਾ ਜੀ ਕਹਿੰਦੇ ਆ, ਅਲੱਗ ਅਲੱਗ ਨਾਮਾਂ ਨਾਲ ਪੁਕਾਰਦੇ ਆ, ਅਤੇ ਸਾਡੇ ਨਾਲ ਕਾਲਰ ਜੁੜੇ, ਦੇਖਦੇ ਕੀ ਕਹਿਣਾ ਚਾਹੁੰਦੇ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ, ਕੈਸੀ ਹੈ ਆਪ?
0: ਸਰ ਬਹੁਤ ਅੱਛੇ ਹੈ, ਆਪ ਸੁਣਾਏ?
1: ਮੈਂ ਬਿਲਕੁਲ ਫਸਟ ਕਲਾਸ ਹੂੰ, ਸ਼ੋ ਜਕਲ ਦੇਖਾ, ਯੇ ਇਤਨਾ ਪਿਆਰਾ ਥਾ, ਯੇ ਖਤਰ ਔਰ ਕੈਨੇਡਾ ਕੇ ਬੀਚ ਮੇ, ਕੈਨੇਡਾ ਕੋ ਤੋ ਜੀਤਨਾ ਹੀ ਥਾ, ਕਿਉਂਕਿ ਦੇਖੀਏ, ਏਕ ਤੋ ਆਪ ਜੋ ਹੈ ਮੇਜ਼ਬਾਨ ਟੀਮ ਹੈ, ਯਾਨੀ ਕਿ ਆਪਕੇ ਘਰ ਮੇ ਕਾਮ ਹੋ ਰਹਾ, ਔਰ ਤਾਲੁਕਾਤ ਕੈਨੇਡਾ ਔਰ ਖਤਰ ਕੇ ਵੀ ਇਤਨੇ ਜ਼ਬਰਦਸਤ ਹੈ ਕਿ ਮਾਰਕਾਨੀ ਸਾਹਿਬ ਕੋ 6-8 ਮਹੀਨੇ ਪਹਿਲੇ ਗਏ ਥੇ, ਆਪਕੋ ਯਾਦ ਹੈ ਆਪਕੇ ਸ਼ੋ ਮੇ ਬੋਲਾ ਥਾ 65 billion dollar ਕਾ ਕੰਟ੍ਰੈਕਟ ਵਗੈਰਾ ਕਰੇ, ਤੋ ਯੇ ਤਾਲੁਕਾਤ ਜੋ ਬਾਇਲੈਟਰਲ ਹੋਏ ਹੈ, ਯੇ ਬਹੁਤ ਅੱਛੀ ਚੀਜ਼ ਹੈ, ਔਰ ਇਸਕਾ ਹੀ ਅਸਰ ਹੋਤਾ ਹੈ और जो स्पोर्ट्स एक ऐसी चीज है जिससे इंसान बहुत करीब आता, याद रखिए दूरियां नहीं होना चाहिए। और मेहनत की जहां तक बात है, इस्माइल को तो खैर बेचारा जख्मी हो गया, टांग की हड्डी टूटी है उसकी, लेकिन पूरी टीम के प्लेयरों ने ये कहा कि वो ठीक है हम जीत गए मगर हमारा पूरा दिल अस्पताल में है, बोले खासतौर से वो प्लेयर जो ब्रिम्पटन में रहता जिसका जिक्र करे बच्चे का। तो ये जो चीजें हैं, देखिए ये एक ऐसी बात है कि अपनाइयत का ताल्लुक होता, ऐसा नहीं कि यार मैं तो जीत गया मैंने पैसे मिल गए थे, नहीं नहीं पैसे वैसे को लात मारिए, नाम के ऊपर बात करिए, नाम के लिए दुनिया मरती है, नाम अगर आपका होगा तो पूरी दुनिया में नाम होगा, कोई मजबूरी में वो कैसा भी हो पैसे लेके नहीं लिखता नाम। अगर कोई अच्छा प्लेयर है तो उसको क्या बोलते आप, अरे यार क्या खेलता था वो, आज बरसों हो गए जोर्डाना को याद करते और आपके वो ब्लैक था पहले खान नाम था उसको याद करते, क्यों याद करते आप, बोलिए आप
0: जी जी।
1: तो इन चीजों पे तवज्जो देना चाहिए और मैं यही कहूंगा कि देखिए खेल के बारे में, चाहे वो फुटबॉल हो चाहे क्रिकेट हो कोई भी हो, मैच के बारे में ये है कि अगर खेलना है तो खतरों से खेलो, किनारों से नहीं, कामयाबी हिम्मत से मिलती है सहारों से नहीं।
0: वाह जी वाह, वेरी गुड, बहुत अच्छे सर, थैंक
1: यू, चंगी गल है। और दूसरा टारम साहब ये जो एक नए मसले में आ गए कि उनकी इटाली के जो प्राइम मिनिस्टर है उसने प्लेन में बैठते बैठते आते वॉशिंगटन कैंसिल कर दी डील, क्योंकि इनके जो अल्फाज होते हैं ये हमेशा किसी की भी दिल आजारी कर देते। उस मैरोनी को बोल दिया कि यार तू मेरे साथ फोटो लेने के लिए बैक कर रही थी, यानी कि मर रही थी, तड़प रही थी, तो उसने कहा मैं ऐसा कोई बात नहीं करी और ये काम नहीं है कि ट्रंप साहब इस अंदाज से पेश आना, वो अपने नेबर्स के साथ और अपने एलाइट्स के साथ ऐसा बिहेव करते हैं, मैं जाना ही नहीं चाहती, बोली अब। तो ये बहुत अच्छी बात नहीं है जिस अंदाज से कर रहे हैं। और दूसरी अच्छी खुशखबरी ये है कि इसराइल और लेबनान के बीच में सीज फायर हो गया है और 4-6 इजरायली फौजी मरे हैं बहुत बुरी तरीके से और गालिबन 6-8 इनके भी मर गए। तो मैं पूछ रहा हूँ ये मारना धाड़ना छोड़िए, सारी डील हो गई है, बैठ के आराम से खाइए, तुसी भी इंजॉय करो और लोगों को भी इंजॉय करने दो, किसी की जिंदगी को खराब मत करो, ये मेरा बोलना है।
0: जी बहुत अच्छे सर, थैंक यू, बहुत बहुत धन्यवाद आपका,
1: शुक्रिया जी, आपका भी
0: जी। ते लो जी आप हम परमजीत दियोल जी भी लै लें ते उन्हां नाल गलबात करते हैं। जी परमजीत जी स्वागत थोड़ा।
2: ਸਤਿ ਸ਼੍ਰੀ ਅਕਾਲ ਜੀ ਮੇਰੇ ਬਣੀਓ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਪੀਜ਼ਾ ਸਟੋਰ ਅਤੇ ਯੂਨਿਟ ਜਿਹੜਾ ਕਿ ਮਾਰਕੀਟ ਦੇ ਵਿੱਚ ਲਿਆਂਦਾ ਗਿਆ ਵਾ, ਇਹ ਤੁਹਾਨੂੰ ਮਿਸਾਗਰ ਦੇ ਵਿੱਚ ਡਿਕਸੀ ਅਤੇ ਬਿਲਕੁਲ 401 ਦੇ ਨਜ਼ਦੀਕ ਮਿਲ ਰਿਹਾ ਵਾ। ਅਤੇ ਇਹਦੀ ਖਾਸੀਅਤ ਇਹ ਕਿ ਇਸਦੇ ਜਿਹੜਾ ਪੀਜ਼ਾ ਸਟੋਰ ਦਾ ਸੇਲ ਜਿਹੜੀ ਆ ਉਹ $10,000 ਪਰ ਵੀਕ ਗਰੰਟੀ ਨਾਲ ਮਿਲੇਗੀ ਅਤੇ ਲੀਜ਼ ਤੁਹਾਨੂੰ ਲੌਂਗ ਟਰਮ ਮਿਲੇਗੀ ਤੇ ਨਾਲ ਤੁਹਾਨੂੰ ਯੂਨਿਟ ਮਿਲ ਰਿਹਾ ਵਾ ਜਿਹੜਾ ਕਿ ਯੂਨਿਟ ਬਹੁਤ ਹੀ ਸਸਤੀ ਪ੍ਰਾਈਸ ਦੇ ਵਿੱਚ ਲਿਸਟ ਕੀਤਾ ਗਿਆ ਵਾ, ਸਿਰਫ ਆਸਕਿੰਗ ਪ੍ਰਾਈਸ $499,000। ਅਤੇ ਅਗਰ ਤੁਸੀਂ ਪੀਜ਼ਾ ਸਟੋਰ ਅਤੇ ਯੂਨਿਟ ਦੋਵੇਂ ਇਕੱਠੇ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਬਿਊਟੀ ਸਲੋਨ ਜਿਹੜਾ ਕਿ ਲੇਕ ਸ਼ੋਰ ਦੇ ਉੱਤੇ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ, ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ਼ ਲੌਂਗ ਟਰਮ 5+5 ਤੇ ਪ੍ਰਾਈਸ $69,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਬਿਊਟੀ ਸਲੋਨ ਮਿਸਾਗਾ ਦੇ ਵਿੱਚ, ਜਾਂ ਮਿਸਾਗਾ ਦੇ ਵਿੱਚ ਇੱਕ ਲਿਸਟ ਕੀਤਾ ਹੋਇਆ ਹੋਰ ਬਿਊਟੀ ਸਲੋਨ ਅਤੇ ਦੋ ਬ੍ਰਾਮਟਨ ਦੇ ਵਿੱਚ ਲਿਸਟ ਕੀਤੇ ਹੋਏ ਬਿਊਟੀ ਸਲੋਨ ਅਗਰ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਫਰੈਸ਼ੀ ਰੈਸਟੋਰੈਂਟ ਜਿਹੜਾ ਕਿ ਬ੍ਰਾਮਟਨ ਦੇ ਵਿੱਚ ਲਿਸਟ ਕੀਤਾ ਗਿਆ ਮੈਕਲਾਗਲਨ ਐਂਡ ਬੋਵੇਡ ਦੇ ਕਾਰਨਰ ਤੇ ਬੜੇ ਪਲਾਜ਼ੇ ਦੇ ਵਿੱਚ, ਜਿਸ ਦੀ ਸੇਲ ਤੁਹਾਨੂੰ ਮੋਰ ਦੈਨ 50,000 ਤੋਂ ਉੱਪਰ ਪਰ ਮੰਥ

0: 7 8 416-993-7378 थैंक जी
1: जी थैंक यू बहुत बहुत धन्यवाद जी थैंक यू ਤੁਹਾਡਾ ਤੇ ਲਓ ਜੀ ਆਪਾਂ ਨੈਕਸਟ ਕਾਲ ਤੇ ਚੱਲਦੇ ਆ ਨੈਕਸਟ ਕਾਲ ਤੇ ਸਾਡੇ ਨਾਲ ਰਾਜਵੀਰ ਹੈ ਸੋ ਰਾਜਵੀਰ ਤੋਂ ਵੀ ਆਪਾਂ ਸੈੱਲ ਫੋਨ ਡੀਲਸ ਲੈ ਲਈਏ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਆ ਜੀ ਰਾਜਵੀਰ ਹੈਲੋ
2: ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਸਾਰੇ ਸੰਕਾਲ ਵੀ ਸਤਿ ਸ੍ਰੀ ਅਕਾਲ ਹਾਂਜੀ ਸੈੱਲ ਫੋਨ ਡੀਲ ਹੈ ਜੀ ਸਪੈਸ਼ਲ ਚੱਲਦੇ ਆ 4 ਦਿਨ ਦਾ ਵਾਲਾ ਪਲਾਨ ਹੈ ਜੀ ਹਮੇਸ਼ਾ ਮੈਂ ਦੱਸਦਾ ਮੈਂ 4 ਲੈਣਾ ਤੁਸੀਂ ਕੋਂਬੋ ਲੈ ਸਕਦੇ ਹੋ ਇਹ ਚ ਮੇਨ ਲਾਈਨ $50 ਦੀ ਹੈਗੀ ਕਹਿੰਦਾ ਆਪਾਂ ਵਰਲਡ ਪਲਾਨ ਕਰਨੇ ਆ ਚਾਹੇ ਤੁਸੀਂ ਇੰਡੀਆ ਜਾਓ ਯੂਰਪ ਦੁਬਈ ਕਿਤੇ ਵੀ ਜਾਂਦੇ ਹੋ ਤੇ ਤੁਸੀਂ ਬਿੱਲ ਕਿਹੜਾ ਮਹੀਨਾ ਦੇਣਾ ਉਹ ਸਿਰਫ $50 ਹੀ ਦੇਣਾ ਪਲੱਸ ਟੈਕਸ ਪਰ ਤੁਹਾਨੂੰ ਅਨਲਿਮਿਟਿਡ ਡਾਟਾ ਨਾਲ ਵਰਲਡ ਵਾਈਡ ਰੋਮਿੰਗ ਮਿਲ ਜਾਂਦੀ ਹੈ ਜਿੱਥੇ ਮਰਜ਼ੀ ਤੁਸੀਂ ਜਾ ਕੇ ਦੁਨੀਆ ਦੇ ਕੋਨੇ ਵਿੱਚ ਤੁਸੀਂ ਚਲਾ ਸਕਦੇ ਹੋ ਤੇ ਅਗਰ ਕੈਨੇਡਾ US ਮੈਕਸੀਕੋ ਲਈ ਚਾਹੀਦੀ ਆ ਤੇ $40 ਦਾ ਪਲਾਨ ਹੈ ਜਿੱਥੇ ਤੁਹਾਨੂੰ ਕੈਨੇਡਾ US ਮੈਕਸੀਕੋ ਹੈ ਕੈਨੇਡਾ ਤੋਂ ਰਹਿ ਕੇ ਤੁਸੀਂ ਇੰਡੀਆ ਪਾਕਿਸਤਾਨ ਹੋਰ ਵੀ ਯੂਰਪ ਦੀਆਂ ਕਈ ਕੰਟਰੀਆਂ ਤੁਸੀਂ ਕੋਲ ਕਰ ਸਕਦੇ ਹੋ ਤੀਜੀ ਆਪਸ਼ਨ ਹੁੰਦੀ ਹੈ ਜੀ $30 ਦੇ ਵਿੱਚ 60 GB ਡਾਟਾ ਕੈਨੇਡਾ ਵਾਈਡ ਕਾਲਿੰਗ ਦੇ ਨਾਲ ਤੇ ਜੇ ਸਿਰਫ ਕੈਨੇਡਾ ਵਾਈਡ ਕਾਲਿੰਗ ਹੁੰਦੀ ਇੰਡੀਆ ਕਾਲਿੰਗ ਵਗੈਰਾ ਨਹੀਂ ਹੁੰਦੀ ਪਰ ਤੁਸੀਂ ਤੀਜੀ ਲੈਣ ਜਾਂ ਚੌਥੀ ਲੈਣ $30 ਦੀ ਕਰਾ ਸਕਦੇ ਹੋ ਇੱਕ ਮਿਕਸ ਐਂਡ ਮੈਚ ਚਾਰੇ ਲੈਮਨ ਵਾਲਾ ਤੁਸੀਂ ਕੋਂਬੋ ਕਰਾ ਸਕਦੇ ਕੋਈ ਐਕਟੀਵੇਸ਼ਨ ਫੀਸ ਨਹੀਂ ਅਪਫਰੰਟ ਐਕਟੀਵੇਸ਼ਨ ਫੀਸ ਮਾਫ਼ ਹੋ ਗਈ ਸਾਰੀਆਂ ਲੈਣਾਂ ਦੀ ਸਪੈਸ਼ਲ ਪਲਾਨ ਆ ਮਿਨੀਮਮ ਕੰਪਨੀ ਰਿਕੁਆਇਰਮੈਂਟ ਹੈਗੀ 4 ਲੈਣਾ ਚਾਹੀਦੀਆਂ ਪਰ ਤੁਸੀਂ ਇੱਕ ਅੱਧੀ ਲੈਣ ਵੀ ਲੈਣੀ ਹੈ 50 ਵਾਲਾ ਜਾਂ 40 ਵਾਲਾ ਪਲਾਨ ਅਸੀਂ ਇੱਕ ਸਿੰਗਲ ਲੈਣਾ ਵਧੀਆ ਇੱਕ ਸੈਟਅਪ ਕਰਾ ਕੇ ਦੇ ਸਕਦੇ ਅਗਰ ਫੋਨ ਲੈਣੀ ਹੈ ਜੀ ਤੇ ਪਲਾਨ ਦਾ ਰੇਟ $10 ਵੱਧ ਜਾਂਦਾ ਪਰ ਇਸ ਟਾਈਮ ਫੋਨ ਦੇ ਨਾਲ ਹੈਵੀ ਡਿਸਕਾਊਂਟ ਲੱਗਾ ਸੈਮਸੰਗ ਦਾ S26 $1 ਚ ਲੱਗਾ ਅਲਟਰਾ S26 $15 ਦਾ S25 ਅਲਟਰਾ $5 ਦਾ ਆਈਫੋਨ ਏਅਰ ਵੀ $5 ਮਤਲਬ ਫੋਨ ਤੇ ਵੀ ਕਾਫੀ ਹੈਵੀ ਡਿਸਕਾਊਂਟ ਚੱਲ ਰਿਹਾ
1: ਜੀ
2: 4 ਲੈਣਾ ਲੈਣੀਆਂ 1 ਲੈਣ ਲੈਣੀ ਜਿੰਨੀਆਂ ਵੀ ਤੁਹਾਡੀ ਰਿਕੁਆਇਰਮੈਂਟ ਹੈਗੀ ਹੈ ਉਹ ਸਾਨੂੰ ਇੱਕ ਤੁਹਾਨੂੰ ਵਧੀਆ ਪੈਕੇਜ ਤੁਹਾਨੂੰ ਸੈਟਅਪ ਕਰਵਾ ਕੇ ਅਸੀਂ ਦੇ ਸਕਦੇ ਹਾਂ ਤੇ ਨਾਲ ਹੀ ਅਗਰ ਤੁਸੀਂ ਘਰ ਦਾ ਕੋਂਬੋ ਕਰਵਾ ਲੈਂਦੇ ਹੋ ਇੰਟਰਨੈਟ $65 ਦੇ ਵਿੱਚ ਤੁਹਾਨੂੰ ਅਨਲਿਮਿਟਡ ਇੰਟਰਨੈਟ 1.5 GB ਤੇ $600 ਤੱਕ ਦਾ ਬਿੱਲ ਕਰੇਗੀ ਅਗਰ ਤੁਸੀਂ ਫੋਨ ਨਾਲ ਇਕੱਲਾ ਇੰਟਰਨੈਟ ਹੀ ਇਕੱਲਾ ਸਿੰਗਲ ਇੰਟਰਨੈਟ ਲੈਣਾ ਉਹ ਤੁਹਾਡਾ ਐਡਰੈਸ ਪਾਰਕ ਦੇਖਾਂਗੇ 1.5 ਸਪੀਡ ਅਵੇਲੇਬਲ ਤੁਹਾਨੂੰ $55 $3000 ਦੀ ਸਪੀਡ ਤੁਹਾਨੂੰ $60 ਜੀ ਫਾਈਬਰ ਆਪਟੀਕਲ ਹਾਈ ਸਪੀਡ ਇੰਟਰਨੈਟ ਵੀ ਆਪਣੇ ਕੋਲ ਅਵੇਲੇਬਲ ਹੈ ਨੰਬਰ ਹੈ ਜੀ ਆਪਣਾ 645-7635-45 ਜੀ ਤੇ ਮੈਂ ਫਿਰ ਦੱਸ ਦਿੰਦਾ ਤੇ ਫੋਨ ਤੇ ਕਾਫੀ ਹੈਵੀ ਡਿਸਕਾਊਂਟ ਹੈ 4 ਲੈਣਾ ਲੈਣੀਆਂ ਜਾਂ 1 ਲੈਣ ਵੀ ਲੈਣੀ ਹੈ ਫੋਨ ਦੇ ਨਾਲ ਕੋਈ ਵੀ ਤੁਹਾਡੀ ਰਿਕੁਆਇਰਮੈਂਟ ਹੈਗੀ $30 ਤੋਂ ਪਲਾਨ ਸ਼ੁਰੂ ਹੋ ਜਾਂਦੇ ਅਗਰ ਫੋਨ ਦੇ ਨਾਲ ਵੀ ਲੈਣਾ ਉਹ ਵੀ ਵਧੀਆ ਇੱਕ ਸੈਟਅਪ ਕਰਵਾ ਕੇ ਤੁਹਾਨੂੰ ਦੇ ਸਕਦੇ ਹਾਂ ਨੰਬਰ ਹੈ ਜੀ 645-7635-45
1: ਜੀ
2: ਥੈਂਕ ਯੂ ਜੀ
1: ਬਹੁਤ ਬਹੁਤ ਧੰਨਵਾਦ 647-7635-45 ਤੇ ਜਿਹੜੀ ਗੱਲਬਾਤ ਹੈ ਤੁਸੀਂ ਕਰ ਸਕਦੇ ਹੋ ਤੇ ਤੁਹਾਨੂੰ ਬੜੀ ਵਧੀਆ ਜਿਹੜੀ ਹੈ ਜਾਣਕਾਰੀ ਸੈੱਲ ਫੋਨ ਡੀਲਸ ਦੀ ਮਿਲ ਜਾਣੀ ਹੈ ਤੇ ਲਓ ਜੀ ਮੈਂ ਨੰਬਰ ਇੱਕ ਹੋਰ ਦੇ ਦੇਵਾਂ ਤੁਹਾਨੂੰ ਔਰ ਇਹ ਨੰਬਰ ਤੁਸੀਂ ਨੋਟ ਕਰੋ ਜੇ ਤੁਸੀਂ ਚਾਹੁੰਦੇ ਹੋ ਕਿ ਵਿੰਡੋਜ਼ ਡੋਰਸ ਦਾ ਕੰਮ ਹੋਵੇ ਵਧੀਆ ਤੇ ਫਿਰ ਤੁਸੀਂ ਜ਼ਰੂਰ ਕਾਲ ਕਰਨੀ ਕੈਸ਼ ਨੂੰ ਇਹ ਕਹਿੰਦੇ ਆ ਕਿ ਫਾਈਨਾਂਸਿੰਗ ਵੀ ਅਵੇਲੇਬਲ ਹੈ ਸੋ ਮੌਸਮ ਬੜਾ ਵਧੀਆ ਚੱਲ ਰਿਹਾ ਜੀ ਸੋ ਦਿਨ ਵੱਡੇ ਆ ਤੁਹਾਡੇ ਕੋਲ ਸਮਾਂ ਹੈਗਾ ਹੁਣ ਵੀਕਐਂਡ ਆ ਰਿਹਾ ਤੇ ਜ਼ਰੂਰ ਤੁਸੀਂ ਵਿੰਡੋਜ਼ ਡੋਰਸ ਨੂੰ ਆਪਣਿਆਂ ਨੂੰ ਫਿਕਸ ਕਰਾਓ ਜੇ ਕੋਈ ਉਹਨਾਂ 'ਚ ਖਰਾਬੀ ਹੈ ਤਾਂ ਜਾਂ ਨਵੇਂ ਲਵਾਉਣਾ ਚਾਹੁੰਦੇ ਹੋ ਤੇ ਫਿਰ ਤਾਂ ਵੀ ਤੁਸੀਂ ਇਹਨਾਂ ਨੂੰ ਕਾਲ ਕਰੋ 647-9260047 ਤੇ ਗੱਲਬਾਤ ਹੋ ਸਕਦੀ ਹੈ 6479-26-0047 ਤੇ ਇਹਨਾਂ ਨੂੰ ਨਾ ਤੁਸੀਂ ਪਹਿਲਾਂ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬਣਾਉਣੀ ਹੈ ਇਹ ਨਹੀਂ ਵੀ ਭਾਈ ਹੁਣੀ ਆ ਜਾਓ ਕਿਉਂਕਿ ਜਿਹੜਾ ਹੈ ਕਾਫੀ ਬਿਜ਼ੀ ਇਹਨਾਂ ਦਾ ਚੱਲ ਰਿਹਾ ਪਰ ਜੇ ਤੁਸੀਂ ਸਮੇਂ ਸਿਰ ਅਪੁਆਇੰਟਮੈਂਟ ਬਣਾ ਲੈਂਦੇ ਹੋ ਫਿਰ ਤੁਹਾਨੂੰ ਜਿਹੜਾ ਤੁਹਾਡਾ ਤੁਹਾਡੇ ਕੋਲ ਟਾਈਮ ਅਵੇਲੇਬਲ ਹੈ ਨਾ ਉੱਦਾਂ ਤੁਹਾਨੂੰ ਅਪੁਆਇੰਟਮੈਂਟ ਇਹਨਾਂ ਨੇ ਬਣਾ ਦੇਣੀ ਹੈ ਸੋ 647-9260047 ਤੇ ਗੱਲਬਾਤ ਕਰੋ ਤੇ ਨੋਬਲ ਫਰੈਸ਼ ਫੂਡ ਤੇ ਪਹੁੰਚਣਾ ਜੀ ਤੁਸੀਂ ਹਰੀਆਂ ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਨਾ ਬੜੇ ਵਧੀਆ ਰੇਟ ਤੇ ਮਿਲਣਾ ਦੂਜੇ ਨੰਬਰ ਤੇ ਇਹਨਾਂ ਦੇ ਕੋਲ ਹਮੇਸ਼ਾ ਸੇਲ ਲੱਗੀ ਰਹਿੰਦੀ ਹੈ ਤੁਹਾਨੂੰ ਰੇਟ ਬੜੇ ਕਮਾਲ ਦੇ ਮਿਲਣਗੇ ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਆ ਜਿਵੇਂ ਹੁਣ ਆਲੂ ਤੇ ਪਿਆਜ਼ ਜਿਵੇਂ ਆਪਾਂ ਕਹਿੰਦੇ ਲਸਣ ਹੋ ਗਿਆ ਅਦਰਕ ਹੋ ਗਿਆ ਟਮਾਟਰ ਹੋ ਗਿਆ ਇਹ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਹੀ ਹੈ ਹਰ ਇੱਕ ਸਬਜ਼ੀ ਬਣਾਉਣ ਦੇ ਲਈ ਹੈ ਨਾ ਚਾਹੇ ਦਾਲ ਬਣਾਉਣੀ ਸਬਜ਼ੀ ਜੋ ਵੀ ਤੇ ਜਾਂ ਸੈਲਡ ਲਈ ਤੁਸੀਂ ਖਾਂਦੇ ਹੋ ਹੈ ਸਲਾਦ ਤੇ ਤੁਸੀਂ ਨੋਬਲ ਫਰੈਸ਼ ਫੂਡ ਤੇ ਜਾਓ ਤੇ ਵੱਧ ਤੋਂ ਵੱਧ ਕਹਿੰਦੇ ਵੈਸੇ ਹਰੀਆਂ ਤਾਜ਼ੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਆਪਾਂ ਕੀ ਕਰਦੇ ਹਾਂ ਵੀ ਜ਼ਿਆਦਾ ਦਾਲਾਂ ਦੂਲਾਂ ਤੇ ਜ਼ੋਰ ਰੱਖਦੇ ਹਾਂ ਪਰ ਕਹਿੰਦੇ ਆ ਵੀ ਸਬਜ਼ੀਆਂ ਖਾਓ ਉਹ ਵੀ ਜ਼ਿਆਦਾ ਮਸਾਲੇ ਤੋਂ ਬਿਨਾਂ ਯਾਨੀ ਕਿ ਜ਼ਿਆਦਾ ਮਸਾਲੇ ਨਾ ਉਹਦੇ 'ਚ ਪਾਓ ਤੇ

0: ਉਹਨਾਂ ਨੂੰ ਫਰਾਈ ਨਾ ਕਰੋ ਜਾਂ ਜ਼ਿਆਦਾ ਮਤਲਬ ਕਿ ਉਹਨਾਂ ਨੂੰ ਰਝਾਓ ਨਾ, ਕਹਿੰਦੇ ਉਹਨਾਂ ਦੇ ਜਿਹੜੇ ਤੱਤ ਹੈ ਨਾ ਸਾਰੇ ਖਤਮ ਹੋ ਜਾਂਦੇ, ਬਸ ਉਹ ਸਵਾਦ ਹੀ ਰਹਿ ਜਾਂਦਾ ਮਸਾਲਿਆਂ ਦਾ, ਬਾਕੀ ਕੁਛ ਨਹੀਂ ਰਹਿੰਦਾ। ਨੰਬਰ ਤੁਸੀਂ ਨੋਟ ਕਰੋ ਜੀ, ਨੋਬਲ ਫਰੈਸ਼ ਫੂਡ ਦਾ ਜ਼ਿਆਦਾ ਜਾਣਕਾਰੀ ਲਈ ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਆ, 2898010566 'ਤੇ ਗੱਲਬਾਤ ਕਰਨੀ ਹੈ, 2998010566 'ਤੇ ਗੱਲਬਾਤ ਕਰ ਸਕਦੇ ਹੋ। ਅਤੇ ਲਓ ਜੀ ਆਪਾਂ ਬਾਪੂ ਦਾ ਗੀਤ ਵੀ ਤੁਹਾਨੂੰ ਸੁਣਾ ਦਈਏ, ਮਨਜੀਤ ਨੂੰ ਵੀ ਲੈਣਾ, ਮਨਜੀਤ ਸਾਡੇ ਨਾਲ ਜੁੜੇ ਆ ਅਪਲਾਇੰਸ ਜੰਕਸ਼ਨ ਤੋਂ। ਪਹਿਲਾਂ ਥੋੜ੍ਹਾ ਜਿਹਾ ਗੀਤ ਸੁਣੀਏ।
1: ਭਾਅ ਜੀ ਮੈਂ ਚੈੱਕ ਸਾਈਨ ਕਰਤੇ ਆ, ਅੱਜ ਤੋਂ ਬਾਅਦ ਉਹ ਕੰਪਨੀ ਆਪਣੀ।
2: ਇੱਕ ਵਾਰੀ ਵੀਰੇ ਫਿਰ ਸੋਚ ਲਓ, ਆਪਾਂ ਨੂੰ ਇੰਨੀ ਮਹਿੰਗੀ ਕੰਪਨੀ ਲੈਣ ਦੀ ਲੋੜ ਆ?
1: ਕੁਛ ਫੈਸਲੇ ਦਿਮਾਗ ਤੋਂ ਨਹੀਂ ਲੈ ਜਾਂਦੇ, ਦਿਲ ਤੋਂ ਲੈ ਜਾਂਦੇ।
2: ਓਕੇ ਵੀਰੇ, ਡਨ।

0: ਬਿਲਕੁਲ ਜੀ, ਫਾਦਰਸ ਡੇ ਤੇ ਸੰਡੇ ਨੂੰ ਫਾਦਰਸ ਡੇ ਆ, ਤਾਂ ਹੀ ਮੈਂ ਕਿਹਾ ਅੱਜ ਥੋੜ੍ਹਾ ਜਿਹਾ ਫਾਦਰਸ ਜਿਹੜੇ ਫਿਗਰ ਘਰ ਦੇ ਵਿੱਚ ਹੁੰਦੇ ਹੈ ਨਾ, ਜ਼ਰੂਰੀ ਨਹੀਂ ਫਾਦਰ ਗ੍ਰੈਂਡ ਪੇਰੈਂਟਸ ਜਿਹੜੇ ਹੈਗੇ ਆ ਨਾ, ਉਹਨਾਂ ਨੂੰ ਵੀ ਆਪਾਂ ਗ੍ਰੈਂਡ ਫਾਦਰ ਹੋ ਗਏ, ਉਹਨਾਂ ਨੂੰ ਵੀ ਆਪਾਂ ਯਾਦ ਕਰਦੇ ਹਾਂ, ਜਾਂ ਹੋਰ ਜਿਹੜੇ ਫਾਦਰ ਫਿਗਰ ਆ, ਚਾਹੇ ਤੁਹਾਡੇ ਚਾਚੇ ਹੋ ਗਏ, ਤਾਏ ਹੋ ਗਏ, ਹੈ ਨਾ, ਉਹਨਾਂ ਨੂੰ ਵੀ ਆਪਾਂ ਬੜਾ ਰਿਸਪੈਕਟ ਦਿੰਦੇ ਹਾਂ। ਅਤੇ ਲਓ ਜੀ, ਹੁਣ ਆਪਾਂ ਪੁਰਾਣੇ ਜੰਕਸ਼ਨ 'ਤੇ ਚੱਲਦੇ ਹਾਂ। ਮਨਜੀਤ ਆ ਸਾਡੇ ਨਾਲ। ਹਾਂਜੀ ਮਨਜੀਤ, ਕੀ ਹਾਲ ਚਾਲ? ਹੈਲੋ
1: ਹਾਂਜੀ ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਤੇ ਮੇਰੇ ਵੱਲੋਂ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਅਪਲਾਈਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਬੇਸਮੈਂਟ ਨਵੀਂ ਬਣਾ ਰਹੇ ਨੇ, ਤੇ ਬੇਸਮੈਂਟ ਲਈ ਫਰਿੱਜ ਤੇ ਸਟੋਵ ਦਾ ਤੁਸੀਂ ਕੋਂਬੋ ਦੇਖ ਰਹੇ ਹੋ। ਸੋ ਇਹ ਸਟੇਨਲੈਸ ਸਟੀਲ ਦਾ 18 ਕਿਊਬਿਕ ਫੀਟ ਦਾ ਟੌਪ ਮਾਊਂਟ ਫਰਿੱਜ ਹੈ, ਤੇ ਸਟੇਨਲੈਸ ਸਟੀਲ ਦਾ ਗਲਾਸ ਟੌਪ ਵਾਲਾ ਸਟੋਵ ਹੈ। $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 1499 ਡਾਲਰ ਚ ਬੇਸਮੈਂਟ ਲਈ ਫਰਿੱਜ ਤੇ ਸਟੋਵ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਤੁਸੀਂ ਲਈ ਆ, 5 ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਸਸ ਦਾ ਕੋਂਬੋ ਦੇਖ ਰਹੇ ਹੋ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ, ਟੌਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ। $6500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਈਸਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $3999 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਤਾਂ ਸੈਮਸੰਗ ਬ੍ਰਾਂਡ ਦਾ ਪੂਰੇ ਦਾ ਪੂਰਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟਾਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $6999 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। 6 ਮਹੀਨੇ ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜਸਵਿੰਦਰ ਜੀ।
0: ਜੀ ਬਹੁਤ ਬਹੁਤ ਧੰਨਵਾਦ, ਬਿਲਕੁਲ ਮਨਜੀਤ ਨਾਲ ਗੱਲਬਾਤ ਕਰੋ ਜੀ, ਬਹੁਤ ਵਧੀਆ ਤੁਹਾਨੂੰ ਜਿਹੜੀ ਡੀਲਸ ਅਪਲਾਈਸਿਸ ਦੇ ਵਿੱਚ ਮਿਲਣੀ ਆ। ਹੁਣ ਵੀਕਐਂਡ ਹੈ, ਤਾਂ ਵੀ ਤੁਸੀਂ ਜਾ ਸਕਦੇ ਹੋ, ਗੁਰਦਾਸ ਰੇਡੀਓ ਦਾ ਰੈਫਰੈਂਸ ਦੇ ਦਿਓ, ਤੁਹਾਨੂੰ ਗਿਫਟ ਵੀ ਜ਼ਰੂਰ ਦੇਣਗੇ। ਸੋ ਬਹੁਤ ਇਹਨਾਂ ਦੀ ਨਾ ਬੜੀ ਸਪੇਸ਼ੀਅਸ ਜੀ, ਜਿਹੜੀ ਤੁਸੀਂ ਜਾਓਗੇ ਨਾ ਉੱਥੇ ਦੇਖੋਗੇ ਹਰੇਕ ਜਿਹੜੀ ਚੀਜ਼, ਜਿਵੇਂ ਟੀਵੀ ਹੋ ਗਏ, ਵਾਸ਼ਿੰਗ ਮਸ਼ੀਨਸ ਹੋ ਗਈਆਂ, ਉਹ ਡਿਸਪਲੇ ਐਨ ਕੀਤੀਆਂ ਹੋਈਆਂ, ਬੜੀ ਖੁੱਲ੍ਹੀ ਡੁੱਲੀ ਇਹਨਾਂ ਦੀ ਅਪਲਾਈਸ ਜੰਕਸ਼ਨ ਦੀ ਜਿਹੜੀ ਲੋਕੇਸ਼ਨ ਹੈਗੀ ਆ। ਤੁਸੀਂ ਜਿਹੜੀ ਮਰਜ਼ੀ ਲੋਕੇਸ਼ਨ 'ਤੇ ਜਾਓ, ਕਿਉਂਕਿ 2 ਲੋਕੇਸ਼ਨਸ ਹੈਗੀਆਂ, ਬਾਕੀ ਇਹਨਾਂ ਦੀ ਟੀਮ ਬੜੀ ਵਧੀਆ, ਜਿਹੜੀ ਤੁਹਾਨੂੰ ਐਨ ਹਰ ਇੱਕ ਚੀਜ਼ ਜਿਹੜੀ ਆ ਵਧੀਆ ਤਰੀਕੇ ਨਾਲ ਪ੍ਰਜੈਂਟ ਕਰਨਗੇ। ਨੰਬਰ ਨੋਟ ਕਰੋ, 905-450-0054 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਜੇ ਤੁਸੀਂ ਟਿਕਟਾਂ ਲੈਣੀਆਂ ਜੀ ਘੁੰਮਣ ਫਿਰਨ ਜਾਣਾ, ਬਸ ਬੱਚਿਆਂ ਨੂੰ ਛੁੱਟੀਆਂ ਹੋਣ ਵਾਲੀਆਂ ਹੀ, ਆਈ ਥਿੰਕ ਬਸ ਲਾਸਟ ਵੀਕ ਹੀ ਹੋਣਾ ਬੱਚਿਆਂ ਦਾ, ਹੈ ਨਾ, ਜਿਹੜਾ ਅਗਲਾ ਆਉਣਾ। ETN ਟਰੈਵਲਸ ਨੂੰ ਤੁਸੀਂ ਕੰਟੈਕਟ ਕਰੋ, ਜੇ ਵਧੀਆ ਏਅਰ ਫੇਅਰ ਤੁਸੀਂ ਚਾਹੁੰਦੇ ਹੋ ਤੇ ਫਿਰ ਤੁਸੀਂ ਟਿਕਟਾਂ ਲਓ। ਫਿਰ ਬੱਚਿਆਂ ਨੂੰ ਹੋਣੀਆਂ ਛੁੱਟੀਆਂ ਤੇ ਫਿਰ ਘੁੰਮਣ ਫਿਰਨ ਜਾਣਾ, ਬੈਕ ਹੋਮ, ਜਾਂ ਫਿਰ ਤੁਸੀਂ ਕੋਈ ਪੈਕੇਜ ਲੈਣਾ ਇਕੱਠੇ, ਫੈਮਿਲੀ ਮੈਂਬਰਸ ਬੜੇ ਸਾਰੇ ਕਈ ਵਾਰ ਇਕੱਠੇ ਹੋ ਕੇ ਜਾਂਦੇ ਹੈ ਨਾ ਘੁੰਮਣ ਫਿਰਨ ਵਾਸਤੇ, ਤੇ ਤੁਸੀਂ ਕਰੂਜ਼ ਪੈਕੇਜ ਲੈਣੇ ਆ ਤਾਂ ਵੀ ਲੈ ਸਕਦੇ ਹੋ। ਕਰੂਜ਼ 'ਤੇ ਤਾਂ ਜਿਹੜੇ ਜਾਂਦੇ ਆ ਨਾ, ਬਸ ਇੱਕ ਨਵੇਕਲੀ ਦੁਨੀਆਂ 'ਚ ਚਲੇ ਜਾਂਦੇ ਆ। ਸੋ 905-463-1301 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। 905-463-1301 'ਤੇ ਤੁਸੀਂ ਗੱਲਬਾਤ ETN ਟਰੈਵਲਸ ਨਾਲ ਕਰੋਗੇ। ਮੈਂ ਨਾ ਕੱਲ੍ਹ ਦੇਖ ਰਹੀ ਸੀਗੀ, ਕਹਿੰਦੇ ਇੱਕ ਨਾ ਪਲੈਨਟ ਅਰਥ ਵਰਗਾ ਮਿਲਿਆ ਉੱਥੇ, ਕਹਿੰਦੇ ਲੈਂਡ ਹੈ ਹੀ ਨਹੀਂ, ਪਾਣੀ ਪਾਣੀ ਆ ਉਹਦੇ 'ਚ। ਦੇਖੋ ਵੈਸੇ ਕੁਦਰਤ ਨੇ ਕਿੰਨਾ ਕੁਛ ਸਮੋਇਆ ਹੋਇਆ ਆਪਣੀ ਬਾਹਾਂ ਦੇ ਵਿੱਚ, ਆਪਣੇ ਕੋਖ ਦੇ ਵਿੱਚ, ਕਿ ਆਪਾਂ ਹਾਲੇ ਤੱਕ ਜਿਵੇਂ ਨਵੇਂ ਨਵੇਂ ਇਨਵੈਂਸ਼ਨਸ, ਨਵੀਆਂ ਨਵੀਆਂ ਜਗ੍ਹਾਵਾਂ ਲੱਭ ਰਿਹਾ। ਅੱਛਾ, ਇੱਕ ਪਲੈਨਟ ਲੱਭਿਆ ਜਿੱਥੇ ਲਾਵਾ ਹੀ ਫੁੱਟੀ ਜਾਂਦਾ, ਮਤਲਬ ਉਹ ਰੈੱਡ ਉਹਨੂੰ ਕਹਿੰਦੇ ਆ, ਮਤਲਬ ਇੰਨਾ ਗਰਮ ਹੋਊਗਾ ਕਿ ਉੱਥੇ ਬਸ ਲਾਵਾ ਹੀ ਨਿਕਲੀ ਜਾ ਰਿਹਾ। ਸੋ ਕਿਤੇ ਦੇਖੋ, ਸਿਰਫ ਕਹਿੰਦੇ ਉੱਥੇ ਪਾਣੀ ਹੈ ਜਿਹੜਾ, ਇੱਕ ਉੱਥੇ ਲੈਂਡ ਨਹੀਂ ਹੈ, ਸਿਰਫ ਪਾਣੀ ਆ। ਪਾਣੀ ਵੀ ਕਹਿੰਦੇ ਇੰਨਾ ਕਿ ਧਰਤੀ 'ਤੇ ਵੀ ਨਹੀਂ ਹੈਗਾ ਇੰਨਾ ਪਾਣੀ, ਇੰਨਾ ਜ਼ਿਆਦਾ ਉੱਥੇ ਪਾਣੀ ਹੈ। ਸੋ ਦੇਖ ਲਓ ਵੀ ਜਿਹੜੇ ਸਾਇੰਸਦਾਨ ਹੈ ਉਹ ਕੋਈ ਨਾ ਕੋਈ ਲੱਗੇ ਰਹਿੰਦੇ ਆ ਸਪੇਸ ਦੇ ਵਿੱਚ, ਪਤਾ ਨਹੀਂ ਕੀ ਕੁਛ ਹਾਲੇ ਲੁਕਿਆ ਹੋਇਆ ਕਿ ਸਮੇਂ ਸਮੇਂ 'ਤੇ ਸਾਨੂੰ ਜਾਣਕਾਰੀ ਉਹਦੀ ਸਾਨੂੰ ਮਿਲੀ ਜਾਣੀ ਹੈ। ਅਤੇ ਲਓ ਜੀ, ਇੱਕ ਜਿਵੇਂ ਹੁਣ ਆਪਾਂ ਮੈਚਿਸ ਦੀ ਗੱਲਬਾਤ ਕਰ ਰਹੇ ਹਾਂ, ਹੈ ਨਾ, ਮੈਚਿਸ ਦੇ ਵਿੱਚ ਨਾਰਵੇ ਤੋਂ ਇਹ ਨਿਊਜ਼ ਹੈ। ਨਾਰਵੇ ਨੇ ਕਹਿੰਦੇ 1000 ਕੇਜੀ ਫੂਡ ਸ਼ਿਪ ਕੀਤਾ ਆਪਣੇ ਵਰਲਡ ਕੱਪ ਦੇ ਜਿਹੜੇ ਉਹਨਾਂ ਦੇ ਆਪਣੇ ਲੋਕ ਹੈ ਜਿੰਨੀ ਵੀ ਟੀਮ ਹੈ ਹਨਾ ਉਹਨਾਂ ਦੇ ਲਈ ਕਹਿੰਦੇ ਵੀ ਸਾਨੂੰ ਟਰੱਸਟ ਨਹੀਂ ਹੈਗਾ US ਫੂਡ ਤੇ ਸੋ ਨਾਰਵੇ ਨੇ ਸ਼ਿਪ ਕੀਤਾ 1000 ਕੇਜੀ ਆਫ ਫੂਡ ਟੂ ਦਾ ਵਰਲਡ ਕੱਪ ਦੇ ਲਈ ਤਾਂ ਕਿ ਜਿਹੜੇ ਉਹ ਲੋਕ ਹੈ ਵੀ ਇਹ ਨਹੀਂ ਉਹ US ਤੋਂ ਖਾਣਗੇ ਪਤਾ ਨਹੀਂ ਉਹਨਾਂ ਦਾ ਕਿਵੇਂ ਦਾ ਹੋਊਗਾ ਫੂਡ ਹਨਾ ਸੋ ਪਰ ਨਾ ਦੇਖੋ ਇਹ ਕੰਟਰੀ ਹੈ ਬੜੇ ਵਧੀਆ ਚਾਹੇ US ਹੈ ਕੈਨੇਡਾ ਦੀ ਤਾਂ ਚਲੋ ਬੜੀ ਤਾਰੀਫ ਕਰਦੇ ਆ ਕਹਿੰਦੇ ਬੜੇ ਫਰੈਂਡਲੀ ਲੋਕ ਹੈ ਬੜੀ ਪੁੱਛਗਿੱਛ ਕਰਦੇ ਬੜੀ ਪ੍ਰੇਜ਼ ਕਰਦੇ ਕੈਨੇਡਾ ਦੀ ਪਰ US ਦੀ ਵਾਕਈ ਉਹ ਨਹੀਂ ਕਰਦੇ ਪ੍ਰੇਜ਼ ਤੇ ਲਓ ਜੀ ਆਪਾਂ ਹੁਣ ਚੱਲੀਏ ਪੰਜਾਬ ਇੰਸ਼ੋਰੈਂਸ ਸਾਡੇ ਨਾਲ ਰਾਣਾ ਭਾਜੀ ਜੁੜ ਗਿਆ ਤੇ ਇਹਨਾਂ ਤੋਂ ਆਪਾਂ RDSP ਦੀ ਲੈਂਦੇ ਹਾਂ ਜਾਣਕਾਰੀ ਜੀ ਸਰ
1: ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪੰਜਾਬ ਮਿਸ਼ਨ ਦੀ ਸਾਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਆਪਾਂ ਹਮੇਸ਼ਾ RDSP ਦੀ ਗੱਲ ਕਰਦੇ ਹਾਂ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਜਿਹਦੇ ਅੰਡਰ ਕੀ ਹੈ ਅਗਰ ਸਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਹੈ ਜਿਨ੍ਹਾਂ ਦੀ ਉਮਰ 59 ਸਾਲ ਤੋਂ ਘੱਟ ਹੈ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਤਾਂ RDSP ਦਾ ਜਿਹੜਾ ਅਕਾਊਂਟ ਓਪਨ ਕੀਤਾ ਜਾ ਸਕਦਾ ਜਿਹਦੇ ਚ ਗੌਰਮੈਂਟ ਵੱਲੋਂ$90,000 ਤੱਕ ਦੀ ਜਿਹੜੀ ਗ੍ਰਾਂਟ ਦਿੱਤੀ ਜਾਂਦੀ ਹੈਗੀ ਹੈ ਸੋ 2008 ਚ ਇਹ ਪ੍ਰੋਗਰਾਮ ਸਟਾਰਟ ਹੋਇਆ ਸੀ ਪਰ ਬਹੁਤ ਘੱਟ ਲੋਕ ਹੈ ਜਿਨ੍ਹਾਂ ਨੂੰ ਇਹਦੀ ਜਾਣਕਾਰੀ ਸੀ ਸੋ ਅਗਰ ਤੁਹਾਨੂੰ ਵੀ ਲੱਗਦਾ ਹੈਗਾ ਵੀ ਅਗਰ ਕੋਈ ਤੁਹਾਡੇ ਜਾਣਕਾਰ ਕੋਈ ਏਦਾਂ ਦੀ ਫੈਮਿਲੀ ਹੈ ਜਿੱਥੇ ਕਿ ਉਹਨਾਂ ਨੂੰ ਇਹ ਗ੍ਰਾਂਟ ਮਿਲਣੀ ਚਾਹੀਦੀ ਹੈ ਤੇ ਜ਼ਰੂਰ ਸਾਡਾ ਮੈਸੇਜ ਉਹਨਾਂ ਤੱਕ ਕਨਵੇ ਕਰੋ ਤਾਂ ਕਿ ਮੈਕਸੀਮਮ ਲੋਕਾਂ ਨੂੰ ਇਹਦਾ ਬੈਨੀਫਿਟ ਹੋ ਸਕੇ ਕਿਉਂਕਿ ਜਦੋਂ ਉਮਰ 59 ਸਾਲ ਤੋਂ ਅਬਵ ਹੋ ਜਾਣੀ ਹੈ ਤੇ ਇਹ ਜਿਹੜੀ ਗ੍ਰਾਂਟ ਹੈ ਬੰਦ ਹੋ ਜਾਣੀ ਹੈ ਕਾਫੀ ਪਰਿਵਾਰ ਸਾਨੂੰ ਕਾਲ ਕਰਦੇ ਨੇ ਜੀ ਓਕੇ 40 ਸਾਲ ਦੀ ਏਜ ਦੇ ਵਿੱਚ ਸਾਨੂੰ ਹੈਲਥ ਇਸ਼ੂ ਆਇਆ ਸੀਗਾ ਤੇ ਹੁਣ ਏਜ 52 ਹੋ ਚੁੱਕੀ ਹੈ ਵੀ ਹੁਣ ਕੁਛ ਹੋ ਸਕਦਾ ਸੋ ਜਿਹੜੀ ਇਹ ਫੈਡਰਲ ਗਵਰਨਮੈਂਟ ਦੀ RDSP ਦੀ ਗ੍ਰਾਂਟ ਹੈ ਇਹ ਸਿਰਫ ਤੇ ਸਿਰਫ 59 ਸਾਲ ਦੀ ਉਮਰ ਤੋਂ ਪਹਿਲਾਂ ਪਹਿਲਾਂ ਅਗਰ ਅਕਾਊਂਟ ਤੁਸੀਂ ਓਪਨ ਕਰ ਲਿਆ ਤਾਂ ਹੀ ਇਹ ਪੈਸੇ ਮਿਲਣੇ ਨੇ ਉਸ ਤੋਂ ਪਹਿਲਾਂ ਨਹੀਂ ਇਹ ਮਿਲ ਸਕਦੇ ਉਸ ਤੋਂ ਬਾਅਦ ਨਹੀਂ ਇਹ ਮਿਲਣੇ ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਵੈਬਸਾਈਟ ਹੈ punjabinsurance.ca ਤੇ ਜਿਹਨਾਂ ਕੋਲ ਪੰਜਾਬੀ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਅਗਰ ਬੱਚਿਆਂ ਦੀ ਏਜ 18 ਸਾਲ ਤੋਂ ਘੱਟ ਹੈ ਤਾਂ $284 ਹਰ ਮਹੀਨੇ ਜਿਹੜਾ ਹੈਗਾ ਪੇਰੈਂਟਸ ਨੂੰ ਐਕਸਟਰਾ ਮਿਲ ਸਕਦੇ ਨੇ ਜਿਹੜੇ ਬੱਚਿਆਂ ਦੀ ਉਮਰ 18 ਸਾਲ ਤੋਂ ਅਬਵ ਹੈ ਸੋ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਅਪ ਟੂ $200 ਮਹੀਨੇ ਦਾ ਬੈਨੀਫਿਟ ਇੱਕ ਅਲੱਗ ਮਿਲ ਸਕਦਾ ਹੈਗਾ ਜਿਹੜਾ ਕਿ ਗਵਰਨਮੈਂਟ ਨੇ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਜਿਹੜਾ ਸਟਾਰਟ ਕੀਤਾ ਹੈ ਸੋ ਤੁਹਾਡੇ ਮਾਇੰਡ 'ਚ ਕੋਈ ਵੀ ਸਵਾਲ ਹੋਵੇ ਰਿਗਾਰਡਿੰਗ ਇਹ RDSP ਗ੍ਰਾਂਟ ਕਿੱਦਾਂ ਆਪਾਂ ਲੈ ਸਕਦੇ ਹਾਂ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 ਸਪੈਸ਼ਲ ਨੀਡ ਵਾਲੇ ਬੱਚੇ ਨੇ ਡਾਊਨ ਸਿੰਡਰਮ ADHD ਡਾਇਮੈਂਸ਼ੀਆ ਅਲਜ਼ਾਈਮਰ CP ਡਿਵੈਲਪਮੈਂਟਲ ਡਿਲੇ ਐਪੀਲੈਪਸੀ ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸਬਿਲਿਟੀ ਜਾਂ ਕਰੋਨਿਕ ਕੰਡੀਸ਼ਨ ਹੈ ਕੋਈ MS ਸਵੇਅਰ ਕੋਲਾਈਟਿਸ ਕੋਰਨ ਡਿਜ਼ੀਜ਼ ਸਵੇਅਰ ਆਰਥਰਾਈਟਿਸ ਲਿਊਪਸ ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ ਕੋਈ ਕੈਂਸਰ ਦਾ ਪੇਸ਼ੈਂਟ ਹੈ ਉਹਨਾਂ ਨੂੰ ਵੀ $90,000 ਦੀ ਜਿਹੜੀ ਗ੍ਰਾਂਟ ਮਿਲ ਸਕਦੀ ਹੈ ਅਗਰ ਉਹਨਾਂ ਦਾ ਇਲਾਜ ਕਾਫੀ ਲੰਬਾ ਚੱਲ ਰਿਹਾ ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਹਾਰਟ ਡਿਜ਼ੀਜ਼ ਸਟ੍ਰੋਕ ਸਰਵਾਈਵਰ ਬਾਈਪੋਲਰ ਡਿਸਆਰਡਰ ਸਕਿਜ਼ੋਫਰੀਨੀਆ PTSD ਐਂਗਜ਼ਾਇਟੀ ਡਿਸਆਰਡਰ ਸਵੇਅਰ ਲਰਨਿੰਗ ਡਿਸਬਿਲਿਟੀਜ਼ ਹੀਅਰਿੰਗ ਲਾਸ ਡੈਫਨੈਸ ਵਿਜ਼ਨ ਇੰਪੇਅਰਮੈਂਟ ਬਲਾਈਂਡਨੈਸ OCD ਪੋਲੀਓ ਪਾਰਕਿੰਸਨ ਪੈਰਾਲਾਈਸਿਸ ਹਿਪ ਇੰਜਰੀ ਪੇਨ ਗੁਲਕੋਮਾ ਈਵਨ ਅਗਰ ਕਿਸੇ ਦਾ ਕੋਈ ਕਾਰ ਦਾ ਐਕਸੀਡੈਂਟ ਹੋ ਗਿਆ ਕੋਈ ਐਕਸੀਡੈਂਟ ਹੋ ਗਿਆ ਅਗਰ ਏਜ 50 ਸਾਲ ਤੋਂ ਘੱਟ ਹੈ ਅਨਏਬਲ ਟੂ ਪਰਫੋਰਮ ਦੇਅਰ ਡੇਲੀ ਐਕਟੀਵਿਟੀ ਤੇ ਉਹਨਾਂ ਨੂੰ ਇਹ $90,000 ਦੀ ਗ੍ਰਾਂਟ ਦਾ ਫਾਇਦਾ ਹੋ ਸਕਦਾ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਦੇ ਡਾਕਟਰਸ ਤੋਂ ਕਿਹੜੇ ਕਿਹੜੇ ਫਾਰਮ ਸਾਈਨ ਕਰਾਉਣੇ ਨੇ CRA ਤੋਂ ਸਾਨੂੰ ਕਿਹੜਾ ਪੇਪਰ ਚਾਹੀਦਾ ਐਵਰੀਥਿੰਗ ਇਜ਼ ਆਨਲਾਈਨ ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ 416-910-9000 416-910-9000 ਤੇ ਵੈਬਸਾਈਟ ਹੈ punjabinsurance.ca ਥੈਂਕ ਯੂ ਸੋ ਮਚ ਭੈਣ ਜੀ
0: ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਹਾਡਾ

0: ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955। ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-9252-57-57, 647-292-5757।
1: ਨੋਬਲ ਫ੍ਰੈਸ਼ ਫੂਡ ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ, ਚਾਵਲ, ਸਬਜ਼ੀ ਤੇ ਦੁੱਧ, ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ, 2945 Sandalwood Parkway East, ਦੂਸਰੀ ਲੋਕੇਸ਼ਨ 20 Gillingham Drive ਇਨ ਬ੍ਰੈਂਪਟਨ। ਫੋਨ 2898010566, ਨੋਬਲ ਫ੍ਰੈਸ਼ ਫੂਡ।
0: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-7562-43-40, 647-765-2340। ਬਿਲਕੁਲ ਜੀ, ਤੁਹਾਡਾ ਕੋਈ ਵੀ ਕੁਐਸਚਨ ਕੰਸਰਨ ਹੁੰਦਾ ਇੰਸ਼ੋਰੈਂਸ ਨੂੰ ਲੈ ਕੇ ਤੁਸੀਂ ਮੈਨੂੰ ਕਾਲ ਕਰਨੀ ਹੈ, ਜਿਹਦੇ ਵਿੱਚ ਲਾਈਫ, ਡਿਸੇਬਿਲਿਟੀ, ਕ੍ਰਿਟੀਕਲ ਦਾ ਕੋਂਬੋ ਪਲਾਨ ਲੈ ਸਕਦੇ ਹੋ ਤੁਸੀਂ, ਜਾਂ ਫਿਰ ਤੁਸੀਂ ਲਾਈਫ ਇੰਸ਼ੋਰੈਂਸ ਦੇ ਵਿੱਚ ਟਰਮ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਯਾਨੀ ਕਿ 10 ਸਾਲ 20 ਸਾਲ 30 ਸਾਲ 40 ਸਾਲ। ਸੋ ਕਿਉਂਕਿ ਹੁਣ ਰੇਟ ਨਾ ਬੜੇ ਵਧੀਆ ਕਰ ਦਿੱਤੇ ਆ ਕੰਪਨੀ ਨੇ, ਕਿਉਂਕਿ ਓਬਵੀਅਸ ਹੈ ਕਿ ਆਪਾਂ ਦੇਖਦੇ ਹਾਂ ਵੀ ਹਾਂਜੀ ਥੋੜ੍ਹੇ ਜਿਹੀ ਮਨੀ ਦੀ ਪ੍ਰੋਬਲਮ ਹੈਗੀ ਹੈ, ਅਤੇ ਉਹਦੇ ਕਰਕੇ ਦੇਖ ਲਓ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਉਹ ਵੀ ਸੋਚਦੀਆਂ ਤੁਹਾਡੇ ਬਾਰੇ ਦੇ ਵਿੱਚ। ਹੁਣ ਤੁਸੀਂ ਆਪ ਵੀ ਐਕਸ਼ਨ ਲੈਣਾ, ਇਹ ਨਹੀਂ ਹੈ ਵੀ ਰੇਟ ਘੱਟ ਗਏ ਸੁਣ ਲਿਆ ਅਤੇ ਡਨ ਹੋ ਗਿਆ, ਨੋ, ਤੁਸੀਂ ਐਕਸ਼ਨ ਲਓ। ਜੇ ਹਾਲੇ ਤੱਕ ਤੁਸੀਂ ਇੰਸ਼ੋਰੈਂਸ ਨਹੀਂ ਕਰਾਈ ਤਾਂ ਤੁਸੀਂ ਜ਼ਰੂਰ ਆਪਣੀ ਇੰਸ਼ੋਰੈਂਸ ਕਰਾਓ, ਕਿਉਂਕਿ ਹੁਣ ਪ੍ਰੀਮੀਅਮ ਜਿਹੜਾ ਤੁਹਾਡਾ ਘੱਟ ਬਣੂਗਾ, 10% ਤੱਕ ਰੇਟ ਜਿਹੜੇ ਆ ਉਹਨਾਂ ਨੇ ਘਟਾ ਦਿੱਤੇ ਆ। ਸੋ ਤੁਹਾਡਾ ਪ੍ਰੀਮੀਅਮ ਜਿਹੜਾ ਹੈਗਾ ਉਹ ਘੱਟ ਬਣੂਗਾ ਅਤੇ ਤੁਸੀਂ ਵੱਧ ਕਵਰੇਜ ਜਿਹੜੀ ਉਹ ਲੈ ਸਕਦੇ ਹੋ। ਸੋ ਮੇਰਾ ਨੰਬਰ ਤੁਸੀਂ ਨੋਟ ਕਰ ਲਓ ਜੀ, ਨੰਬਰ ਮੇਰਾ ਹੈਗਾ 647-7562-43-40, 647-765-2340। ਤੇ ਨਾਲ ਦੀ ਨਾਲ ਤੁਸੀਂ ਆਪਣੇ ਇਨਵੈਸਟਮੈਂਟ ਜਿਹੜੇ ਅਕਾਊਂਟ ਆ ਉਹ ਵੀ ਓਪਨ ਕਰਾ ਕੇ ਤੁਸੀਂ ਆਪਣੀ ਜਿਹੜੀ ਹੈ ਸੇਵਿੰਗ ਕਰ ਸਕਦੇ ਹੋ, ਕਿਉਂਕਿ ਸੇਵਿੰਗ ਨਾ ਬਹੁਤ ਇੰਪੋਰਟੈਂਟ ਹੈ। ਜੇ ਆਪਾਂ ਇਹ ਕਹੀਏ ਹਾਂ ਇਕੱਠੇ ਸਾਡੇ ਕੋਲ ਆ ਜਾਣਗੇ ਪੈਸੇ ਤੇ ਫਿਰ ਅਸੀਂ ਸ਼ੁਰੂ ਕਰਾਂਗੇ, ਜਾਂ ਬਹੁਤਾ ਸਾਡੇ ਕੋਲ ਇਨਕਮ ਹੋਰ ਹੋਊਗੀ ਜੀ ਫਿਰ ਸ਼ੁਰੂ ਕਰਾਂਗੇ, ਫਿਰ ਪਤਾ ਕੀ ਹੁੰਦਾ ਟਾਈਮ ਤਾਂ ਵੈਸੇ ਹੀ ਲੰਘੀ ਜਾਂਦਾ। ਜਿਵੇਂ ਹੁਣ ਆਹ ਦਿਨ ਆਪਣੇ ਦੇਖ ਲਓ ਤੁਸੀਂ, ਹੈ ਨਾ, ਆਪਾਂ ਮੰਡੇ ਨੂੰ ਕਹਿੰਦੇ ਹਾਂ ਆਹ ਮੰਡੇ ਆ ਗਿਆ, ਮੰਡੇ ਆ ਗਿਆ, ਉੱਦਣ ਆਪਾਂ ਨੂੰ ਲੱਗ ਰਿਹਾ ਹੁੰਦਾ ਵੀ ਨਹੀਂ ਸਲੋ ਹੈ, ਲੇਜ਼ੀ ਆ, ਫਲਾਣਾ ਧਿਮਕਾ। ਉਹ ਮੰਗਲਵਾਰ ਆਉਂਦਾ, ਉਹ ਤੋਂ ਬਾਅਦ ਪਤਾ ਹੀ ਨਹੀਂ ਲੱਗਦਾ ਕਦ ਤੁਹਾਨੂੰ ਸੁਣਨ ਨੂੰ ਮਿਲ ਜਾਂਦਾ ਕਿ ਹਾਂਜੀ ਵੀਰਵਾਰ ਆ ਗਿਆ ਅਤੇ ਸ਼ੁੱਕਰਵਾਰ ਆ ਗਿਆ ਅਤੇ ਹੁਣ ਵੀਕਐਂਡ ਆ ਗਿਆ। ਹੁਣ ਵੀਕਐਂਡ ਵੀ ਆਪਣਾ ਪਤਾ ਹੀ ਨਹੀਂ, ਇੱਦਾਂ ਹੀ ਖਾਣ ਪੀਣ ਸੌਣ, ਹੈ ਨਾ, ਇੱਦਾਂ ਹੀ ਨਿਕਲ ਜਾਣਾ। ਅਤੇ ਆਪਾਂ ਕੀ ਕਰਦੇ ਹਾਂ, ਆਪਾਂ ਕੱਲ੍ਹ ਅਤੇ ਗੱਲ ਨੂੰ ਪਾਈ ਜਾਂਦੇ ਹਾਂ। ਕਦੇ ਵੀ ਕੋਈ ਕੰਮ ਹੈ ਨਾ ਜਿਹੜਾ ਉਹਨੂੰ ਬਸ ਡਨ ਕਰੋ, ਖਤਮ ਕਰੋ ਕਹਾਣੀ, ਹੈ ਨਾ। ਅਦਰਵਾਈਜ਼ ਤਾਂ ਇਹ ਹੁੰਦਾ ਵੀ ਹਾਂ ਅਸੀਂ ਸੋਚੀ ਜਾਂਦੇ ਹਾਂ, ਟਾਈਮ ਲੰਘੀ ਜਾਂਦਾ। ਅਤੇ ਇਸ ਕਰਕੇ ਤੁਸੀਂ ਜੇ ਕੋਈ ਵੀ ਇੰਸ਼ੋਰੈਂਸ ਬਾਰੇ ਤੁਹਾਡਾ ਕੁਐਸਚਨ ਕੰਸਰਨ ਹੈ ਜਾਂ ਬੱਚਿਆਂ ਦਾ ਐਜੂਕੇਸ਼ਨ ਪਲਾਨ ਤੁਸੀਂ ਓਪਨ ਕਰਾਉਣਾ ਚਾਹੁੰਦੇ ਹੋ, ਹੈ ਨਾ, ਅਤੇ ਜ਼ਰੂਰ ਤੁਸੀਂ ਮੇਰੇ ਨੰਬਰ ਤੁਸੀਂ ਨੋਟ ਕਰ ਲਓ ਅਤੇ ਕਾਲ ਕਰਨੀ ਹੈ 647-7562-43-40, 647-765-2340। ਕਈ ਵਾਰ ਨਾ ਅਸੀਂ ਸਿਰਫ ਰੇਟ ਪੁੱਛੀ ਜਾਂਦੇ ਹਾਂ, ਤੁਸੀਂ ਇੱਕ ਮਾਇੰਡ ਬਣਾਉਣਾ ਤੁਸੀਂ ਮੰਥਲੀ ਕਿੰਨਾ ਖਰਚ ਕਰ ਸਕਦੇ ਹੋ, ਕਿੰਨਾ ਪ੍ਰੀਮੀਅਮ ਪੇ ਕਰ ਸਕਦੇ ਹੋ, $50, $100, $200, ਕਿੰਨਾ, ਉਸ ਹਿਸਾਬ ਨਾਲ ਤੁਹਾਡੀ ਪਾਲਿਸੀ ਡਿਜ਼ਾਇਨ ਹੋ ਜਾਣੀ। ਦੈਟਸ ਇਟ, ਕੁਛ ਵੀ ਨਹੀਂ ਇਹਦੇ ਵਿੱਚ ਇੰਨਾ ਜ਼ਿਆਦਾ ਸੋਚਣ ਦੀ ਗੱਲ, ਸੋਚਣਾ ਚਾਹੀਦਾ ਪਰ ਇੰਨਾ ਵੀ ਨਹੀਂ ਕਿ ਟਾਈਮ ਇੰਨਾ ਨਿਕਲ ਜਾਵੇ, ਠੀਕ ਹੈ ਨਾ। ਸੋ 647-7562-43-40 ਤੇ ਗੱਲਬਾਤ ਤੁਸੀਂ ਮੇਰੇ ਨਾਲ ਕਰ ਸਕਦੇ ਹੋ। ਅਤੇ ਬਾਕੀ ਤੁਹਾਡਾ ਜੇ ਆਟੋ ਹੋਮ ਇੰਸ਼ੋਰੈਂਸ ਦੇ ਲਈ ਤੁਹਾਡਾ ਕੋਈ ਕੁਐਸਚਨ ਕੰਸਰਨ ਹੈ, ਕੋਈ ਰਿਨਿਊਅਲ ਆ ਗਈ, ਜਾਂ ਫਿਰ ਤੁਸੀਂ ਕੋਈ ਬਿਜ਼ਨਸ ਕਰ ਰਹੇ ਹੋ ਉਹਦੀ ਇੰਸ਼ੋਰੈਂਸ ਚਾਹੁੰਦੇ ਹੋ, ਜਾਂ ਫਿਰ ਤੁਸੀਂ ਓਨਰ ਹੋ ਟਰੱਕਿੰਗ ਕੰਪਨੀ ਦੇ, ਫਲੀਟ ਇੰਸ਼ੋਰੈਂਸ ਚਾਹੀਦੀ ਹੈ, ਤੁਸੀਂ ਗੁਰਦਾਸ ਨੂੰ ਕਾਲ ਕਰਨੀ ਹੈ। ਬਹੁਤ ਵਧੀਆ ਰੇਟ, ਕਿਉਂਕਿ ਇਹਨਾਂ ਕੋਲ ਇੱਕ ਕੰਪਨੀ ਹੈ ਜਿਹੜੀ ਕਿ ਫਲੀਟ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਰੇਟ ਬੜੇ ਵਧੀਆ ਮਿਲਣਗੇ, ਡਿਸਕਾਊਂਟਡ ਪ੍ਰਾਈਸ ਮਿਲਣਗੇ। ਨੰਬਰ ਹੈਗਾ 6479921002 6479911002 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਅਤੇ ਵਧੀਆ ਗੱਲਬਾਤ ਤੁਹਾਡੀ ਹੋਊਗੀ। ਕੋਈ ਵੀ ਇੰਸ਼ੋਰੈਂਸ ਚਾਹੀਦੀ ਹੈ, ਕੋਈ ਵੀ, ਜੇ ਕਈ ਵਾਰ ਨੰਬਰ ਨਹੀਂ ਕੋਈ ਨੋਟ ਕਰ ਹੋਇਆ ਜਾਂ ਗੁਰਦਾਸ ਦਾ ਨੰਬਰ ਚਾਹੀਦਾ ਜਾਂ ਮੇਰਾ ਨੰਬਰ ਚਾਹੀਦਾ, ਅਤੇ ਮੇਰਾ ਨੰਬਰ ਦਾ ਤੁਸੀਂ ਨੋਟ ਕਰ ਲਓ, ਬਾਕੀ ਤੁਹਾਨੂੰ ਕੋਈ ਵੀ ਨੰਬਰ ਚਾਹੀਦਾ ਫਿਰ ਮੈਨੂੰ ਤੁਸੀਂ ਕਾਲ ਕਰ ਲੈਣੀ ਹੈ, ਠੀਕ ਹੈ। 6477653240 'ਤੇ ਗੱਲਬਾਤ ਹੋ ਸਕਦੀ ਹੈ।

0: ਲਓ ਜੀ, ਦੁਆਬਾ ਟਰੈਵਲਸ ਨੂੰ ਵੀ ਕੰਟੈਕਟ ਕਰੋ ਜੇ ਨਾ ਕਈ ਵਾਰੀ ਜਿਵੇਂ ਹੁਣ ਚਲੋ ਆਪਾਂ ਪੇਰੈਂਟਸ ਦੀ ਗੱਲ ਕਰ ਰਹੇ ਹਾਂ ਹੈ ਨਾ, ਫਿਰ ਦਿਲ ਵੀ ਬੜਾ ਭਰ ਜਾਂਦਾ, ਇਮੋਸ਼ਨਲ ਹੋ ਜਾਂਦੇ ਹੈ ਨਾ, ਕਿਉਂਕਿ ਇੱਥੇ ਹੁੰਦੇ ਐਂ ਹੁੰਦਾ ਵੀ ਕਿਹੜੀ ਘੜੀ ਚਲੇ ਜਾਈਏ ਹੈ ਨਾ। ਟਿਕਟਾਂ ਤੁਸੀਂ ਬੁੱਕ ਕਰਾਓ ਤੇ ਜਾ ਸਕਦੇ ਹੋ ਜੀ, ਹੁਣ ਛੁੱਟੀਆਂ ਵੀ ਹੋ ਜਾਣੀਆਂ ਬੱਚਿਆਂ ਨੂੰ ਵੀ, ਜਾਂ ਵੈਸੇ ਵੀ ਗੇੜਾ ਮਾਰਦੇ ਰਹਿਣਾ ਚਾਹੀਦਾ ਬੈਕ ਹੋਮ, ਜਿੱਥੇ ਵੀ ਤੁਸੀਂ ਤੁਹਾਡਾ ਘਰ ਹੈਗਾ, ਪੇਰੈਂਟਸ ਹੈਗੇ ਆ। ਚਲੋ ਕਈ ਵਾਰ ਫੋਨ ਤੇ ਵੀ ਗੱਲ ਨਹੀਂ ਇੰਨੀ ਹੁੰਦੀ ਹੈ ਨਾ, ਤੇ ਜਿਹੜਾ ਤੁਸੀਂ ਫਿਜ਼ੀਕਲੀ ਮਿਲਦੇ ਹੋ ਉਹ ਤਾਂ ਫਿਰ ਗੱਲ ਹੀ ਅਲੱਗ ਹੈ। ਸੋ ਦੁਆਬਾ ਟੂਰਸ ਐਂਡ ਟਰੈਵਲਸ ਨੂੰ ਕੰਟੈਕਟ ਕਰੋ ਜੀ, ਕਹਿੰਦੇ ਆ ਵੀ ਇੰਡੀਆ ਜਾਣ ਵਾਸਤੇ ਬੜੇ ਵਧੀਆ ਰੇਟ ਤੇ ਟਿਕਟਾਂ ਆਈਆਂ ਹੋਈਆਂ। ਦੀਪਾਂਸ਼ ਨਾ ਬੜੀ ਜਿਹੜੀਆਂ ਟਿਕਟਾਂ ਉਹ ਤੁਹਾਨੂੰ ਇੰਨੀਆਂ ਵਧੀਆ ਪ੍ਰੋਵਾਈਡ ਕਰਦੇ, ਇੱਕ ਤਾਂ ਪ੍ਰਾਈਸ ਬੜਾ ਵਧੀਆ ਹੁੰਦਾ, ਇੱਕ ਸਰਵਿਸ ਬੜੀ ਵਧੀਆ। ਕਦੇ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਲਓ ਤੇ ਤੁਹਾਨੂੰ ਤੁਹਾਡੀ ਜਿਹੜੀ ਜਿਹੜਾ ਵੀ ਕੁਐਸਚਨ ਆ ਉਹਦਾ ਆਂਸਰ ਤੁਹਾਨੂੰ ਮਿਲ ਜਾਣਾ। ਨੰਬਰ ਨੋਟ ਕਰੋ ਦੁਆਬਾ ਟਰੈਵਲਸ ਦੇ ਦੀਪਾਂਸ਼ ਨੂੰ ਕਾਲ ਕਰਨ ਦੇ ਲਈ, 905-673-1400-9056-730-1400। ਤੇ ਸਗਨਦੀਪ ਨੂੰ ਤੁਸੀਂ ਕਾਲ ਕਰਨੀ ਜੀ, ਸੋਫੇ ਬਣਾਓ ਨੰਬਰ 1 ਗਰੰਟੀ ਵਾਰੰਟੀ ਦੇ ਨਾਲ, ਕੈਨੇਡਾ ਵਾਈਡ ਡਿਲੀਵਰੀ ਕਰਦੇ ਆ, ਕੈਨੇਡਾ ਵਾਈਡ। ਸੋ ਇਹ ਨਹੀਂ ਹੈ ਵੀ ਇੱਥੇ ਬਰੈਂਪਟਨ 'ਚ ਹੀ ਹੈ ਜਾਂ ਓਨਟੈਰੀਓ 'ਚ ਹੀ ਹੈ, ਆਪਣੇ ਕੈਨੇਡਾ ਵਾਈਡ ਕਿਤੇ ਵੀ ਤੁਸੀਂ ਰਹਿੰਦੇ ਹੋ, ਵੈਬਸਾਈਟ ਵਿਜ਼ਿਟ ਕਰੋ, ਸੋਫੇ ਪਸੰਦ ਕਰੋ ਤੇ ਫਿਰ ਤੁਸੀਂ ਸਗਨਦੀਪ ਨੂੰ ਕਾਲ ਕਰੋ ਤੇ ਬਸ ਫਿਰ ਉਹ ਉੱਦਾਂ ਦੇ ਸੋਫੇ ਤਿਆਰ ਕਰਕੇ ਤੁਹਾਡੇ ਪਹੁੰਚਾ ਦੇਣਗੇ। ਔਰ ਨਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ, ਇਹਨਾਂ ਦੇ ਨਾ ਇੱਦਾਂ ਨਹੀਂ ਹੈ ਵੀ ਆਪਣੀ ਕਮਿਊਨਿਟੀ ਇਹਨਾਂ ਕੋਲ ਜਾਂਦੀ ਹੈ, ਸੋ ਇਹਨਾਂ ਕੋਲ ਹੋਰ ਕਮਿਊਨਿਟੀਆਂ ਦੀ ਹੈ, ਗੋਰੇ ਕਾਲੇ ਸਾਰੇ ਇਹਨਾਂ ਕੋਲ ਜਿਹੜੇ ਆਉਂਦੇ ਆ। ਸੋ ਦੇਖ ਲਓ, ਕਹਿੰਦੇ ਰੈਫਰੈਂਸ ਮਿਲੀ ਜਾਂਦਾ, ਮੈਂ ਕਿਹਾ ਕਿੱਦਾਂ ਵੀ ਜਿਹੜੇ ਆਪਣੇ ਆ, ਚਲੋ ਉਹ ਤਾਂ ਸਾਡੀ ਆਵਾਜ਼ ਸੁਣਦੇ ਆ ਹੈ ਨਾ, ਤੇ ਕਈ ਚਲੋ ਗੋਰਿਆਂ ਨੂੰ ਜਿਹਨਾਂ ਨੂੰ ਪੰਜਾਬੀ ਆਉਂਦੀ ਉਹ ਆਪਣੇ ਪ੍ਰੋਗਰਾਮ ਸੁਣਦੇ ਹੋਣੇ, ਬਟ ਬਾਕੀ ਉਹ ਕਹਿੰਦੇ ਅੱਗੇ ਰੈਫਰੈਂਸ ਦੇਈ ਜਾਂਦੇ ਆ। ਸੋ ਜਿੰਨੀ ਵਾਰ ਵੀ ਮੈਂ ਗਈ ਹਾਂ ਨਾ, ਜਾਂ ਤਾਂ ਕਾਲ ਕਿਸੇ ਨਾ ਕਿਸੇ ਆਈ ਹੁੰਦੀ ਹੈ ਇੱਦਾਂ ਦੇ ਦੂਜੀ ਕਮਿਊਨਿਟੀ ਦੇ ਪਰਸਨ ਦੀ, ਜਾਂ ਉੱਥੇ ਸਟੋਰ ਦੇ ਵਿੱਚ ਹੁੰਦੇ ਆ। ਸੋ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਸਗਨਦੀਪ ਦਾ ਨਾਮ ਕਿੰਨਾ ਵਧੀਆ ਬਣ ਗਿਆ। ਕਿਉਂ? ਕਿਉਂਕਿ ਜੇ ਤੁਹਾਡਾ ਕੰਮ ਵਧੀਆ ਹੈ ਨਾ, ਨਾਮ ਆਪਣੇ ਆਪ ਬਣ ਜਾਣਾ, ਬੋਲਣ ਦੀ ਤੁਹਾਨੂੰ ਲੋੜ ਹੀ ਨਹੀਂ ਪੈਣੀ। ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ। ਜੋ ਤੁਸੀਂ ਕੰਮ ਕਰਦੇ ਹੋ ਨਾ, ਜੇ ਵਧੀਆ ਕਰਦੇ ਹੋ, ਤੁਹਾਨੂੰ ਕਹਿਣ ਦੀ ਲੋੜ ਨਹੀਂ ਮੈਂ ਹੈ ਨਾ, ਆਪਣੇ ਆਪ ਲੋਕਾਂ ਨੇ ਤੁਹਾਨੂੰ ਤੁਹਾਡੀ ਪ੍ਰੇਜ਼ ਕਰਨੀ, ਤੁਹਾਡੀ ਸਰਾਹਨਾ ਕਰਨੀ ਹੈ, ਜਾਂ ਨਾਮ ਉਹਨਾਂ ਤੱਕ ਪਹੁੰਚਣਾ। ਸੋ ਨੰਬਰ ਹੈਗਾ ਜੀ ਸਗਨਦੀਪ ਦਾ, 905-709-7878-9077-9877। ਅੱਛਾ, ਇੱਕ ਨਾ ਮੈਂ ਨੰਬਰ ਦੇ ਦੇਵਾਂ, ਇੱਕ ਤਾਂ 21 ਜੂਨ ਇੱਕ ਹੋਰ ਵੀ ਦਿਨ ਹੈਗਾ, ਉਹਦੇ ਬਾਰੇ ਮੈਂ ਦੱਸਦੀ ਹਾਂ, ਪਰ ਇਹ ਇਨਫੋਰਮੇਸ਼ਨ ਵੀ ਦੇ ਦਵਾਂ, ਮੈਨੂੰ ਮਹਿਫਿਲ ਮੀਡੀਆ ਤੋਂ ਇਨਫੋਰਮੇਸ਼ਨ ਭੇਜੀ ਹੈ ਜਸਵਿੰਦਰ ਖੋਸਾ ਭਾਜੀ ਨੇ, ਕਿ ਕੈਨੇਡੀਅਨ ਵਾਈਬ ਭੰਗੜਾ ਗਿੱਧਾ ਕੱਪ ਹੋਣ ਜਾ ਰਿਹਾ 2026 ਦਾ। ਸੋ ਇਹ ਲਾਰਜੈਸਟ ਭੰਗੜਾ ਗਿੱਧਾ ਕੰਪੀਟੀਸ਼ਨ ਹੈ ਨੌਰਥ ਅਮੈਰੀਕਾ ਦਾ, 28 ਜੂਨ ਨੂੰ ਹੋਣਾ, 12 ਵਜੇ, ਦੁਪਹਿਰੇ 12 ਵਜੇ ਹੋਣਾ। ਕਿੱਥੇ ਹੈ? ਮਿਸੀਸਾਗਾ ਕਨਵੈਨਸ਼ਨ ਸੈਂਟਰ, ਮਿਸੀਸਾਗਾ ਦੇ ਵਿੱਚ। ਸੋ ਸਰਬਜੀਤ ਚੀਮਾ ਜਿਹੜੇ ਆ ਰਿਨਾਊਂਡ ਪੰਜਾਬੀ ਸਿੰਗਰ ਹੈਗੇ ਜੀ, ਉਹ ਪਹੁੰਚਣਗੇ। ਸੋ ਬੜਾ ਵਧੀਆ ਇਹ ਸਾਰਾ ਕੁਝ ਹੋਊਗਾ, ਇਹਦੀ ਜਾਣਕਾਰੀ ਚਲੋ ਆਪਾਂ ਆਉਣ ਵਾਲੇ ਸਮੇਂ 'ਚ ਦੇਈ ਜਾਵਾਂਗੇ। ਤੇ ਜ਼ਿਆਦਾ ਜਾਣਕਾਰੀ ਤੁਸੀਂ ਟਿਕਟਾਂ ਦੀ ਜਾਣਕਾਰੀ ਲੈਣੀ, ਕੋਈ ਹੋਰ ਇਨਫੋਰਮੇਸ਼ਨ ਲੈਣੀ, ਨੰਬਰ ਲੈ ਲਓ 647-3226 ਤੇ ਤੁਸੀਂ ਜਸਵਿੰਦਰ ਖੋਸਾ ਭਾਜੀ ਨਾਲ ਗੱਲਬਾਤ ਕਰੋ ਤੇ ਫਿਰ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਆ ਉਹ ਮਿਲ ਜਾਵੇਗੀ। ਤੇ ਲਓ ਜੀ, ਇਹ ਇਨਫੋਰਮੇਸ਼ਨ ਵੀ ਮੈਂ ਦੇ ਦਵਾਂ, ਕਿਉਂਕਿ 21 ਜੂਨ ਨੂੰ ਸੰਡੇ ਆ, ਉਦਣ ਸਾਲ ਦਾ ਯਾਨੀ ਕਿ 2026 ਦਾ ਲੋਂਗੈਸਟ ਡੇ ਆ, ਠੀਕ ਹੈ? ਤੇ ਇਹ ਲੋਂਗੈਸਟ ਡੇ ਜਿਹੜਾ ਹੈਗਾ ਕਿੰਨਾ ਹੋਊਗਾ, 15 ਘੰਟੇ 26 ਮਿੰਟ ਸਨਲਾਈਟ ਰਹੂਗੀ ਉਦਣ। ਸੋ ਸਨਰਾਈਜ਼ ਹੋਵੇਗਾ 5:35 ਤੇ ਸਵੇਰੇ, ਤੇ ਸਨਸੈੱਟ ਹੋਵੇਗਾ 9:01 ਤੇ, ਯਾਨੀ ਕਿ 9:01 ਤੇ ਸਨਸੈੱਟ ਹੋਊਗਾ। ਸੋ ਦੇਖ ਲਓ, ਕਹਿੰਦੇ ਫਿਰ ਉਹ ਤੋਂ ਬਾਅਦ ਦਿਨ ਜਿਹੜੇ ਆ ਉਹ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਆ, ਜਦੋਂ ਦਸੰਬਰ 'ਚ ਜਿਹੜਾ ਹੋਊਗਾ ਫਿਰ ਉਦੋਂ ਤੋਂ ਫਿਰ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ। ਸੋ ਇਹ ਸਰਕਲ ਹੈ, ਦੇਖ ਲਓ ਰੱਬ ਨੇ ਕੁਦਰਤ ਕਿੰਨੀ ਸੋਹਣੀ ਕਿਵੇਂ ਬਣਾਈ ਹੋਈ ਹੈ ਨਾ। ਸੋ ਬਿਲਕੁਲ ਜੀ, ਸੋ ਸਾਲ ਦਾ ਸਭ ਤੋਂ ਵੱਡਾ ਦਿਨ, ਲੋਂਗੈਸਟ ਡੇ ਆਫ ਦਾ ਈਅਰ 2026 ਜਿਹੜਾ 21 ਜੂਨ ਸੰਡੇ ਨੂੰ ਹੋਵੇਗਾ। ਸੋ ਕੋਈ ਨਹੀਂ, ਮੰਡੇ ਨੂੰ ਆਪਾਂ ਹੋਰ ਜਾਣਕਾਰੀ ਲੈ ਕੇ ਅਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਸਮਾਂ ਨਾ ਫਿਰ ਸੀਮਿਤ ਜੇ ਆਪਾਂ ਕੋਲ ਹੁੰਦਾ ਅੱਜ ਦੇ ਦਿਨ, ਕਿਉਂਕਿ ਸਾਡੇ ਜਿਹੜੇ ਸਾਡੇ ਆਪਣੇ ਸਪੌਂਸਰ ਹੈਗੇ ਆ, ਸੋ ਮੈਨੂੰ ਕਾਲ ਆ ਰਹੀ ਸੀ, ਮੇਰਾ ਧਿਆਨ ਉੱਧਰ ਚਲਾ ਗਿਆ, ਸੋ ਉਹ ਫਿਰ ਆਉਂਦੇ ਆ ਜਿਹਦੇ ਕਰਕੇ ਕਿ ਆਪਾਂ ਨੂੰ ਫਿਰ ਸਮਾਂ ਬਸ ਉਨਾ ਕੀ ਹੁੰਦਾ। ਤੇ ਲਓ ਜੀ, ਬਾਕੀ ਕੋਈ ਵੀ ਨੰਬਰ ਤੁਹਾਨੂੰ ਚਾਹੀਦਾ ਤੁਸੀਂ ਮੇਰਾ ਨੰਬਰ ਨੋਟ ਕਰ ਲਓ, 6477652340 ਮੇਰਾ ਨੰਬਰ ਹੈ। ਇੰਸ਼ੋਰੈਂਸ ਚਾਹੀਦੀ ਹੈ, ਤੁਸੀਂ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ, ਤੁਸੀਂ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂ ਮੈਨੂੰ ਤੁਸੀਂ ਕਾਲ ਕਰ ਲੈਣੀ ਹੈ, ਅਤੇ 6477652340 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਚਲੋ, ਗੱਲਾਂ ਬਾਤਾਂ ਤਾਂ ਹੋਰ ਬਹੁਤ ਸਾਰੀਆਂ ਕਰਨ ਵਾਲੀਆਂ, ਪਰ ਹੁਣ ਤੁਹਾਨੂੰ ਆਪਾਂ ਹੈਪੀ ਫਾਦਰਸ ਡੇ ਕਹਿੰਦੇ ਹਾਂ, ਸੋ ਵਧੀਆ ਵਧੀਆ ਫਾਦਰਸ ਡੇ ਮਨਾਓ, ਅਤੇ ਘਰ ਦੇ ਵਿੱਚ ਐਨ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਜਿਹੜੇ ਉਹ ਹੋਣੇ ਚਾਹੀਦੇ ਆ। ਅਤੇ ਇੱਕ ਨਾ ਮੈਨੂੰ ਭੇਜਿਆ, ਇੱਕ ਤਾਂ ਚਲੋ ਭਾਜੀ ਨੇ ਭੇਜਿਆ ਸੀ ਬਫਲੋ ਤੋਂ, ਉਹ ਮੈਂ ਗੀਤ ਸੁਣਿਆ ਨਹੀਂ ਹਲੇ, ਚਲੋ ਉਹ ਵੀ ਮੰਡੇ ਨੂੰ। ਇੱਕ ਮੈਨੂੰ ਭੇਜਿਆ ਇਹਨਾਂ ਨੇ ਆਰਨੇਤ ਦੇ ਗੀਤ, ਤਾਂ ਚਲੋ ਵਧੀਆ ਹੁੰਦੇ ਆ, ਕਹਿੰਦੇ ਬਾਪੂ ਬੰਬ ਬੰਦਾ। ਸੋ ਬੰਬ ਵੀ ਦੋ ਤਰ੍ਹਾਂ ਦੇ, ਇੱਕ ਤਾਂ ਜਿਹੜਾ ਭੜਕਦਾ ਹੋਵੇ ਘਰ 'ਚ ਜ਼ਿਆਦਾ ਹੈ, ਸੋ ਉਹ ਬੰਬ ਹੋ ਗਿਆ, ਅਤੇ ਇੱਕ ਜਿਹੜੇ ਬੜੇ ਪੂਰੇ ਟੋਰੀ ਹੋ ਸਕਦੇ ਆ, ਜਾਂ ਫਿਰ ਬੱਚਿਆਂ ਨੂੰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਜਿਹੜੇ ਮਿਲਦੇ ਗਿਲਦੇ ਆ, ਹੈ ਸੋ ਫਿਰ ਉਹ ਵੀ ਬੰਬ ਹੁੰਦੇ। ਸੋ
1: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
2: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
3: ਅੱਲਾ ਨਾਲੋਂ ਵੀ ਘੱਟ।
2: ਇਹ ਵੇਖੋ 13.6 ਕਿਲੋ ਸਲਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99 ਵਿੱਚ।
3: ਇਹ ਤਾਂ ਹੋਰ ਵੀ ਘੱਟ ਹੈ।
2: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
3: ਓਏ ਤੂੰ ਕਿੱਥੇ ਜਾ ਰਹੀ ਹੈ?
2: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
4: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਇਹ ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
5: Wholesale Club, whole lot of value.
6: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
1: ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ, ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ। ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ, 416-425-0138, ਗ੍ਰੇਟਰ ਪੰਜਾਬ ਪਲਾਜ਼ਾ, ਮਾਲਟਨ ਗੁਰੂ ਘਰ ਦੇ ਕੋਲ। ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ।
2: ਯਾਰ, ਇਹਨਾਂ ਇੰਸ਼ੋਰੈਂਸਾਂ ਨੇ ਤੇ ਧੂਆਂ ਕਢਾਤਾ, ਵਧੀਆ ਤੇ ਜਾਇਜ਼ ਰੇਟ ਕਿੱਥੋਂ ਮਿਲੇਗਾ?
3: ਟੌਪ ਫਾਈਨੈਂਸ਼ੀਅਲ ਲਿੰਕ ਤੋਂ, ਜੋ ਆਪਣੀਆਂ ਬਿਹਤਰ ਤੇ ਭਰੋਸੇਮੰਦ ਸੇਵਾਵਾਂ ਲਈ ਜਾਣੇ ਜਾਂਦੇ ਨੇ।
4: ਕ੍ਰਿਟੀਕਲ ਮਾਰਗੇਜ, RESP, RRSP, ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ, ਸਪੈਸ਼ਲ ਡਿਸੇਬਿਲਿਟੀ ਪਲਾਨ ਫੋਰ ਟਰੱਕਰਸ। ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
3: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 647-300-3100
4: ਜਾਂ ਮਿਲੋ 70 ਡੈਲਟਾ ਪਾਰਕ ਬੁਲੇਵਾਰਡ, ਯੂਨਿਟ 11, ਬ੍ਰੈਂਪਟਨ।
5: ਲਓ ਜੀ, ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ, ਹੁਣ ਜਦੋਂ ਵੀ ਤੁਸੀਂ ਕੈਨੇਡੀਅਨ

0: ਡੇ 1 ਕੇਕਸ ਐਂਡ ਪੇਸਟਰੀਜ਼ 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ਼, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
1: ਬਾਈ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਓਏ, ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000.
4: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station.

0: ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਸਾ ਰੇਡੀਓ ਵਿੱਚ ਇੱਕ ਵਾਰੀ ਫਿਰ ਤੁਹਾਡਾ ਅਸੀਂ ਵੈਲਕਮ ਕਰ ਰਹੇ ਹਾਂ ਔਰ ਇਸ ਖੂਬਸੂਰਤ ਮੌਸਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਅਸੀਂ ਜੀ ਆਇਆਂ ਵੀ ਕਹਿ ਰਹੇ ਹਾਂ ਔਰ ਅੱਜ ਇਸ ਫਰਾਈਡੇ ਦੇ ਦਿਨ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਪੂਰਾ ਮਨੋਰੰਜਨ ਔਰ ਬਹੁਤ ਹੀ ਜ਼ਿਆਦਾ ਵਧੀਆ ਗੀਤ ਔਰ ਸੰਗੀਤਾਂ ਦੇ ਨਾਲ ਤੁਹਾਨੂੰ ਨਿਹਾਲ ਕੀਤਾ ਜਾਵੇ। ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ, 905-673-3337 'ਤੇ ਤੁਹਾਡੀਆਂ ਸਾਡੀਆਂ ਗੱਲਾਂ ਬਾਤਾਂ ਹੋ ਸਕਦੀਆਂ। ਕਿਹੜੇ ਕਿਹੜੇ ਏਰੀਏ 'ਚ ਤੁਸੀਂ ਇਸ ਵੇਲੇ ਸੁਣ ਰਹੇ ਹਾਂ ਸਾਨੂੰ ਬਿਲਕੁਲ ਨਹੀਂ ਪਤਾ, ਔਰ ਇੱਧਰ ਸਕਾਰਬੋ ਵਾਲੀ ਸਾਈਡ ਦੇ, ਈਸਟ ਵਾਲੀ ਸਾਈਡ ਵੱਲ ਬਹੁਤ ਜਿਹੜੀਆਂ ਫੈਮਿਲੀਜ਼ ਆ, ਔਰ ਵੈਸਟ ਵਾਲੀ ਸਾਈਡ ਦੇ ਨੌਰਥ ਸਾਊਥ ਨੈਗਰਾ ਫਾਲ ਉਰਲੀਆ, ਇੱਧਰ ਕਿਹੜੇ ਸਕਾਰਬੋ, ਮਾਰਕਮ, ਨੌਰਥ ਜੋਰਕ, ਈਟੋਬੀਕੋ, ਮਿਸਿਸਾਗਾ, ਬ੍ਰੈਂਪਟਨ, ਕਿੱਥੇ ਕਿਤੇ ਸਾਡੀ ਆਵਾਜ਼ ਨੂੰ ਸੁਣ ਰਹੇ ਹਾਂ, ਤੁਹਾਡਾ ਸਾਰਿਆਂ ਦਾ ਅਸੀਂ ਵੈਲਕਮ ਜੀ ਆਇਆਂ ਔਰ ਤੁਹਾਡੇ ਸਾਰਿਆਂ ਵਾਸਤੇ ਸ਼ੁਭ ਇਸ਼ਾਵਾਂ ਕਰ ਰਹੇ ਹਾਂ। ਪੰਜਾਬੀ ਵਿਰਸਾ, ਅੱਜ ਤੁਹਾਨੂੰ ਪਤਾ ਕਿ ਫਰਾਈਡੇ ਦਿਨ ਹੈ, ਕੀ ਫਾਰਮੈਟ ਹੁੰਦਾ ਅੱਜ ਦੇ ਪ੍ਰੋਗਰਾਮ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਅਤੇ ਇਸ ਕਰਕੇ ਮੈਂ ਸਟੂਡੀਓ ਦਾ ਨੰਬਰ ਤੁਹਾਡੇ ਵਾਸਤੇ ਨਾਲ ਹੀ ਆਉਂਦੇ ਨਾਲ ਦੱਸਦੇ ਆ, ਕਿਉਂਕਿ ਕਈ ਵਾਰੀ ਕੋਈ ਨਾ ਕੋਈ ਨਵੇਂ ਲਿਸਨਰ ਵੀ ਹਰ ਰੋਜ਼ ਹੀ ਜੁੜਦੇ ਆ। 905-673-3337 ਹੈਲੋ।
1: ਹਾਂਜੀ ਭਾਜੀ।
0: ਓ ਆਓ ਜੀ, ਕੀ ਹਾਲ ਚਾਲ ਆ ਪਿਆਰੇ ਹੋ?
1: ਮੁਬਾਰਕਾਂ
0: ਸਰ, ਹੋਰ ਸੁਣਾਓ ਕੀ ਹਾਲ ਚਾਲ?
1: ਹੋਰ ਬਸ ਵਧੀਆ ਵਧੀਆ। ਮੈਂ ਕਿਹਾ ਪ੍ਰੋਗਰਾਮ ਸ਼ੁਰੂ ਕਰ ਲਈਏ ਆਪਾਂ।
0: ਬਿਲਕੁਲ ਕਰਨਾ ਚਾਹੀਦਾ ਸਰ। ਕੀ ਫਿਰ ਅੱਜ ਦਾ ਕੀ ਮਾਹੌਲ ਆ, ਕੀ ਕਰਨਾ ਅੱਜ?
1: ਵਧੀਆ ਜੀ ਭਾਜੀ, ਤਿੰਨ ਸਿੰਗਰ।
0: ਸਿੰਗਰ ਦੱਸੋਗੇ ਤਾਂ ਹੀ ਪਤਾ ਲੱਗੂਗਾ।
1: ਪਹਿਲੇ ਜੀ ਹੈਗੇ ਆ ਚਮਕੀਲਾ ਭਾਜੀ,
0: ਅਮਰ ਸਿੰਘ ਚਮਕੀਲਾ ਭਾਜੀ ਸਾਹਿਬ। ਅੱਛਾ,
1: ਤੇ ਦੂਸਰੇ ਹੋ ਗਏ ਜੀ ਬੱਬੂ ਮਾਨ
0: ਸਾਹਿਬ ਹੋ ਗਏ,
1: ਤੇ ਤੀਸਰੇ ਹੋ ਗਏ ਜੀ ਅਮਰਿੰਦਰ ਗਿੱਲ।
0: ਇਹ ਕੀ ਮੇਲ ਕੱਢਿਆ ਅੱਜ ਤੁਸੀਂ ਦੱਸੋ? ਅਮਰਿੰਦਰ ਗਿੱਲ ਕਿੱਥੇ, ਬੱਬੂ ਮਾਨ ਕਿੱਥੇ, ਉੱਥੇ ਚਮਕੀਲਾ ਸਾਹਿਬ ਕਿੱਥੇ? ਇਹ ਕੀ ਤਿੰਨਾਂ ਦਾ ਮੇਲ ਕਿੱਦਾਂ ਤੁਸੀਂ, ਇਹ ਤੁਸੀਂ ਕੋਈ ਕਹਾਣੀਆਂ ਜੀ ਪਾਉਣ ਲੱਗ ਪਏ ਸਵੇਰੇ ਸਵੇਰੇ ਵੀ ਬੰਦਾ ਸਿੰਗਰ ਦੱਸੋ ਫਰਾਈਡੇ ਦੇ ਨਾਲ ਮਿਲਦੇ ਜਾਓ, ਹੁਣ ਜਿਹੜੇ ਅਮਰਿੰਦਰ ਗਿੱਲ ਨੂੰ ਸੁਣਨਾ ਉਹ ਕਿਵੇਂ ਕੰਪੇਅਰ ਕਰੂਗਾ ਜਿਹੜਾ ਆਪਣੇ ਚਮਕੀਲਾ ਸਾਹਿਬ ਨੂੰ? ਮੈਂ ਤਾਂ ਚਲੋ ਠੀਕ ਹੈ, ਤੁਹਾਡੇ ਤਿੰਨ ਸਿੰਗਰ ਵੀ, ਤੁਸੀਂ ਬਾਦਸ਼ਾਹ ਬਣਦੇ ਆ, ਤੁਸੀਂ ਬੌਸ ਬਣਦੇ ਆ, ਤੁਸੀਂ ਸਿਲੈਕਟ ਕਰ ਸਕਦੇ ਆ ਤਿੰਨ ਸਿੰਗਰ, ਪਰ ਪੰਜ ਕਾਲਸ ਦੇ ਵਿੱਚੋਂ ਤਿੰਨ ਕਾਲਸ
1: ਤੀਸਰਾ ਬਦਲ ਦਈਏ?
0: ਨਹੀਂ ਮੈਂ ਨੀ ਕੁਛ ਕਹਿਣਾ, ਤੁਹਾਡੀ ਜ਼ਿੰਮੇਵਾਰੀ ਹੈ।
1: ਜੇ ਮੈਂ ਤੀਸਰਾ ਬਦਲ ਦਿੱਤਾ ਫਿਰ ਸਾਰੀਆਂ ਵੋਟਾਂ ਉਧਰ ਚੱਲ ਜਾਣੀਆਂ ਤੀਸਰੇ ਵਾਲੇ ਨੂੰ।
0: ਅੱਛਾ, ਮੈਨੂੰ ਪਤਾ ਲੱਗ ਗਿਆ ਫਿਰ ਕਿ ਐਸ ਐਸ ਨਾ ਹੋਣਾ। ਐਸ ਐਸ ਤਿੰਨ ਸਿੰਗਰ ਦੁਆਰਾ ਬੋਲੋ, ਕਿਹੜੇ ਕਿਹੜੇ ਤੁਹਾਡੇ?
1: ਓਕੇ ਜੀ, ਸਰਦੂਰ ਸਿਕੰਦਰ ਭਾਜੀ।
0: ਅੱਛਾ,
1: ਚਮਕੀਲਾ ਭਾਜੀ, ਤੇ ਤੀਸਰੇ ਕਰ ਦਿੱਤੇ ਆਪਾਂ ਬੱਬੂ ਮਾਨ
0: ਸਾਹਿਬ। ਚਲੋ ਜੀ, ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਨੈਕਸਟ ਕਾਲ ਤੇ ਜਾਣਾ। ਹੈਲੋ, ਆਓ ਜੀ ਕਾਲੇ ਭਾਜੀ, ਕੀ ਹਾਲ ਚਾਲ, ਠੀਕ ਹੋ? ਹਾਲ ਚਾਲ ਠੀਕ ਆ ਸਰ। ਤਿੰਨ ਸਿੰਘ ਚੁਣੇ ਗਏ ਅੱਜ ਦੇ, ਫਿਰ ਕਿਹੜਾ ਤੁਹਾਡਾ, ਤੁਸੀਂ ਤਾਂ ਮੈਨੂੰ ਪਤਾ ਹੀ ਹੈ ਕਿਹਨੂੰ ਚੁਣਨਾ ਤੁਸੀਂ?
2: ਤੁਹਾਡੇ ਭਰਾ ਨੂੰ ਯਾਦ ਕਰੋ, ਦੁਨੀਆਂ ਤੋਂ ਚਲੇ ਗਿਆ, ਯਾਦ ਕਰੋ, ਆਪਾਂ ਵੀ ਚਲੇ ਜਾਣਾ, ਪਹਿਲਾਂ ਤੂੰ ਜਾਣਾ, ਬਾਅਦ ਚ ਮੈਂ ਤੇਰੇ ਕੋਲੇ ਆਉਂਗਾ।
0: ਚਲੋ ਠੀਕ ਆ,
2: ਸਰਦੂਲ ਸਿਕੰਦਰ ਨੂੰ ਜਾਣਾ।
0: ਸਰਦੂਲ ਸਿਕੰਦਰ ਸਾਹਿਬ ਵਾਸਤੇ ਇੱਕ ਕਾਲ ਆ ਗਈ, ਥੈਂਕ ਯੂ ਤੁਹਾਡੀ ਕਾਲ ਦਾ। ਪੰਜਾਬੀ ਵਿਰਸਾ, ਨੈਕਸਟ ਵਨ, ਪੰਜਾਬੀ ਵਿਰਸਾ। ਹੈਲੋ
3: ਹੈਲੋ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
3: ਭਾਜੀ। ਬਸ ਚੱਕ ਦੋ ਫੱਟੇ, ਸਰਦੂਲ ਸਿਕੰਦਰ ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ ਗੋਰੀ ਗੱਲ ਉੱਤੇ।
0: ਗੋਰੀ ਗੱਲ ਉੱਤੇ ਹਾਸੇ ਨਾਲ ਸੀ ਚਲਾਵਾਂ, ਇਹਦਾ ਕੀ ਮਤਲਬ ਹੋਇਆ? ਗੋਰੀ ਗੱਲ ਉੱਤੇ
3: ਤੇ ਗੋਰੀ ਗੱਲ ਤੇ ਫੁੱਲ ਵੱਜਦਾ ਹੁੰਦਾ, ਹੋਰ ਕਿੱਥੇ ਵੱਜਣਾ ਜੀ?
0: ਪਤਾ ਨੀ ਹੈ ਤੁਸੀਂ ਕਿੱਦਾਂ ਦੀਆਂ ਸਵੇਰੇ ਸਵੇਰੇ ਗੱਲਾਂ ਕਰਦੇ ਆ, ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ। ਸਰਦੂਲ ਸਿਕੰਦਰ ਸਾਹਿਬ ਵਾਸਤੇ ਦੋ ਵੋਟਾਂ ਆ ਗਈਆਂ ਔਰ ਤਿੰਨ ਵੋਟਾਂ ਜਿੱਧਰ ਜਾਣਗੀਆਂ ਉੱਧਰ ਫੈਸਲਾ ਹੋਏਗਾ। ਔਰ ਅੱਜ ਦੇ ਤਿੰਨ ਆਰਟਿਸਟ ਜਿਹੜੇ ਕਿ ਚੁਣੇ ਗਏ ਆ, ਇੱਕ ਹੈ ਸਰਦੂਲ ਸਿਕੰਦਰ ਸਾਹਿਬ ਔਰ ਇੱਕ ਹੈ ਜੀ ਚਮਕੀਲਾ ਸਾਹਿਬ ਔਰ ਤੀਸਰੇ ਆਰਟਿਸਟ ਕਿਹੜੇ ਸੀ ਬਈ? ਬੱਬੂ ਮਾਨ ਸਾਹਿਬ। ਦੋ ਕਾਲਸ ਆਲਰੇਡੀ ਸਰਦੂਲ ਸਿਕੰਦਰ ਸਾਹਿਬ ਵਾਸਤੇ ਆ ਗਈਆਂ ਔਰ ਦੇਖਦੇ ਹਾਂ ਕਿ ਅੱਗੇ ਕਿੱਧਰ ਕਾਲ ਜਾਂਦੀ ਹੈ। ਪੰਜਾਬੀ ਵਿਰਸਾ 905-673-3337 'ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ ਕਿ ਜਿੱਦਾਂ ਤਿੰਨ ਕਾਲ ਜਾਣਗੀਆਂ ਬਈ ਉੱਧਰ ਹੀ ਫੈਸਲਾ ਹੋਣਾ, ਠੀਕ ਹੈ ਨਾ? ਤੇ ਫੈਸਲਾ ਤੁਸੀਂ ਕਰਨਾ, ਅਸੀਂ ਬਿਲਕੁਲ ਫੈਸਲਾ ਨਹੀਂ ਕਰਨਾ, ਫੈਸਲੇ ਵਾਲੇ ਹੱਕਦਾਰ ਤੁਸੀਂ ਆ। ਹੈਲੋ, ਉਹ ਬੱਲੇ ਸ਼ੇਰ ਦੇ ਕੀ ਹਾਲ ਆ ਭਰਾ?
4: ਦੁਬਾਰਾ
0: ਬੋਲੋ, ਪੂਰਾ ਨਾਂ ਬੋਲੋ, ਕੀ ਨਾਂ ਆ?
4: ਮੇਰਾ ਨਾਂ ਜੀ?
0: ਨਹੀਂ, ਤੁਹਾਡਾ ਨਾਂ ਨੀ, ਸਿੰਗਲ ਦਾ ਨਾਂ ਕੀ ਆ?
4: ਸਿਕੰਦਰ ਸਕੂਲ ਬਾਜੀ, ਮੈਨੂੰ
0: ਸਤਿਕਾਲ ਜੀ, ਸਤਿਕਾਲ।
5: ਮੈਂ ਕੁਛ ਕਹਿਣਾ ਆ, ਜੇ ਕੋਈ ਜਿਹੜੇ ਪਹਿਲਾਂ ਭਾਜੀ ਬੋਲ ਕੇ ਗਏ ਆ, ਜੇ ਉਹ ਮਾਇੰਡ ਨਾ ਕਰਨ, ਸੋਰੀ ਮੈਂ ਉਹਨਾਂ ਨੂੰ ਸੋਰੀ ਪਹਿਲੀ ਮੰਗ ਲੈਣੀ ਆ। ਪਰ ਕਹਿੰਦੇ ਕਿ ਪਹਿਲਾਂ ਤੁਸੀਂ ਉੱਪਰ ਜਾਣਾ ਤੇ ਮੈਂ ਤੁਹਾਡੇ ਮਗਰੋਂ ਮਿਲੂਗਾ, ਤੇ ਕੀ ਗੱਲ, ਇਹਨਾਂ ਨੇ ਕੋਈ ਗਰੰਟਰ ਲਿਖਵਾਈ ਹੋਈ ਆ ਆਪਣੀ? ਸਾਨੂੰ ਵੀ ਦੱਸ
0: ਦੇਣ,
5: ਗਰੰਟੀ ਆ।
0: ਗੱਲ ਤਾਂ ਸਹੀ ਹੈ, ਫਿਰ ਆਪਾਂ ਇਹਨਾਂ ਕੋਲ ਪੁੱਛ ਲਈਏ ਸਾਰਿਆਂ ਕੋ, ਵੀ ਠੀਕ ਹੈ ਨਾ?
5: ਕੀ ਗੱਲ ਹੋਈ ਬਈ, ਜੇ ਤਾਂ ਕੋਈ ਗਰੰਟਰ ਪੇਪਰ ਹੈਗਾ ਤਾਂ ਫਿਰ ਸਾਨੂੰ ਵੀ ਦੱਸ ਦੋ।
0: ਉਹੀ ਤਾਂ ਗੱਲ, ਆਪਾਂ ਇਹਨਾਂ ਨੂੰ ਸਾਰੇ ਬਾਬਾ ਬਣਾ ਦਈਏ, ਇਹਨੂੰ ਟੋਰਾਂਟੋ ਦਾ ਬਾਬਾ ਬਣਾ ਦਈਏ ਆਰਾਮ ਨਾਲ। ਚਲੋ ਕੋਈ ਗੱਲ ਨੀ, ਤੁਹਾਡਾ ਕਿਹੜਾ ਸਿੰਗਰ ਅੱਜ ਪਸੰਦ ਆ? ਅੱਛਾ, ਤੁਹਾਨੂੰ ਵੀ ਸਰਦੂਲ ਸਿਕੰਦਰ ਸਾਹਿਬ ਪਸੰਦ ਆ? ਚਲੋ ਠੀਕ ਆ, ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਸਰਦੂਲ ਸਿਕੰਦਰ ਸਾਹਿਬ ਵਾਸਤੇ ਵੋਟਾਂ ਪੈ ਗਈਆਂ। ਪ੍ਰੋਗਰਾਮ ਪੰਜਾਬੀ ਵਿਰਸਾ 905-673-3337 ਤੇ ਤੁਹਾਡੀ ਮੇਰੀ ਗੱਲ ਹੋ ਸਕਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ ਲਓ ਜੀ, ਫਿਰ ਸਰਦੂਲ ਸਿਕੰਦਰ ਸਾਹਿਬ ਹੋਣ ਤੇ ਉੱਤੋਂ ਰੇਡੀਓ ਪੰਜਾਬੀ ਵਿਰਸਾ ਹੋਵੇ ਤੇ ਨਾਲੇ ਹੋਵੇ ਫਰਾਈਡੇ ਦਾ ਦਿਨ, ਤੇ ਫਿਰ ਤਾਂ ਸਾਰੀਆਂ ਚੀਜ਼ਾਂ ਹੀ ਸੋਨੇ ਦੇ ਸੁਹਾਗੇ ਨਹੀਂ ਹੋਗੀਆਂ ਨਾ, ਤੇ ਫਿਰ ਨਾਲ ਹੋਏ ਗੀਤ ਜਿਹੜੇ ਸਾਡੇ ਭਾਜੀ ਨੇ ਹੁਣੇ ਫਰਮਾਇਸ਼ ਹੋਏ ਗਏ ਆ, ਆਹ ਸੁਣੋ ਫਿਰ ਧਿਆਨ ਨਾਲ।

0: ਪੰਜਾਬੀ ਵਿਰਸਾ ਰੇਡੀਓ ਸੁਣ ਰਹੇ ਆ ਵੀ ਤੁਸੀਂ ਸਾਰੇ ਜਣੇ? ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰਾ ਜੀ, ਕੀ ਹਾਲ ਚਾਲ ਆ?
1: ਸਵੇਰ ਦਾ ਭੁੱਲਿਆ, ਸ਼ਾਮ ਨੂੰ ਘਰ ਆ ਜਾਵੇ, ਭੁੱਲਿਆ ਨੀ ਕਹਿੰਦੇ ਤੁਹਾਨੂੰ ਨੀ ਅਸੀਂ ਭੁੱਲੇ।
0: ਅੱਛਾ ਜੀ, ਵਾਹ ਜੀ ਵਾਹ। ਅੱਛਾ ਗੱਲ ਸੁਣੋ, ਕੀ ਬਣਿਆ ਪੰਜਾਬ ਹੁਣ ਭਗਵੰਤ ਮਾਨ ਸਾਹਿਬ ਦਾ?
1: ਪਤਾ ਨੀ ਜੀ ਕੀ
0: ਉੱਥੇ ਚੱਲ ਰਿਹਾ, ਕੀ ਠੀਕ ਹੈ ਨਾ? ਆਪਾਂ ਆਰਾਮ ਨਾਲ ਇੰਜੋਏ ਕਰੋ ਜ਼ਿੰਦਗੀ ਦਾ, ਖਾਓ ਪੀਓ ਐਸ਼ ਕਰੋ ਮਿੱਤਰੋ। ਜਿਹੜੀਆਂ ਵੀ ਸਰਕਾਰਾਂ ਜੋ ਜੋ ਵੀ ਕਰ ਰਹੀਆਂ ਉਹ ਸਰਕਾਰਾਂ ਨੂੰ ਪਤਾ, ਤੇ ਜੋ ਜੋ ਵੀ ਉੱਥੇ ਹੋ ਰਿਹਾ ਉਹਦੇ ਬਾਰੇ ਚਲੋ ਅਸੀਂ ਤਾਂ ਕਦੀ ਖਬਰਾਂ ਕੀਤੀਆਂ ਨੀ,

0: गाना ऑलरेडी सिलेक्ट हो गया और सिंगर भी सिलेक्ट हो गया, कॉल थोड़ी नहीं रिलीज कर दो, उस तो पहला मैं सुल्तान जी जरूर लाऊंगा लाइन ते। सुल्तान जी की हाल है सर?
1: थैंक यू वेरी मच जी, बहुत बहुत शुक्रिया
0: जी। शुक्रिया जी, शुक्रिया सर। अज फ्राइडे है और तुहानू पता कि बड़िया गेमां हो रही, गेमां दे दौरान तुहानू पता कि छोटी जी स्क्रीना दे उत्ते फिर मजे मुजे नहीं आते देखने वास्ते, तो मैं पता मैं कुछ थोड़ी वॉल्यूम पिछले घट करना फिर तुम मेरा नाराज ना हो जाओ कि अज मैनू प्लीज़ अज फ्राइडे मॉर्निंग है और तुहानू पता मेरी डिमांड की होंगी है सब तो पहला तुहाडे वास्ते।
1: जी डेफिनेटली हरजीत जी, दो तीन चीजां डिस्कस करनिया अज जरूरी है क्योंकि फादर्स डे वीकेंड है, इस संडे नूं 21 तारीख नूं फादर्स डे है, ते फादर्स डे स्पेशल वीकेंड दे उपर कंपनियां ने एक्स्ट्रा डिस्काउंट दिता है। सोनी ब्रेविया मॉडल, वो भी सोनी ब्रेविया 3, ये लेटेस्ट टेक्नोलॉजी है मिनी एलईडी दे नाल, ते साडे कोल 85 इंच जिहड़ा $2200 तो घट अज तक कदी नहीं सी, पर 85 इंच सोनी ब्रेविया 3 मिनी एलईडी लेटेस्ट अपडेटेड टेक्नोलॉजी 1599 फादर्स डे स्पेशल ते आया जी। $600 तुसी जे सेव करना चाहुंदे हो हाई एंड टेक्नोलॉजी ते, 6 महीने च तुसी पे करना है, कोई इंटरेस्ट नहीं है, ते जरूर ब्रैम्पटन टीवी एंड अपलायंसेस तो वेरी लिमिटेड इन्वेंटरी दिती गई है जी फादर्स डे ते, तुसी इस लेटेस्ट टेक्नोलॉजी नू होल्ड कर सकते हो। ते 55 इंच $399 दा, जबकि इहदी $800 प्राइस है, 65 इंच $699 दा, इहदी $1000 प्राइस है, ते 75 इंच $899 दा, जिहदी $1200 प्राइस है। ये फादर्स डे स्पेशल वीकेंड ते तुहानू ऑफर कीती जा रही है जी, ते जदों हरजीत जी दी गल करदे आं ते हरजीत जी तुहाडा सब तो पसंदीदा टीवी 98 इंच, 98 इंच जिहड़ा अज असीं दे रहे हैं जी $3500 तो $1999 फादर्स डे स्पेशल प्रमोशन है, $1999 दा लवोगे ते वॉक इन कस्टमर नू फादर्स डे डिस्काउंट ते अज असीं सिर्फ $100 एक्स्ट्रा डिस्काउंट करांगे ते $1899 दा रह जाएगा।
0: वाह जी वाह।
1: तो हमेशा याद रखना कि जिहड़ा एक्स्ट्रा इंसेंटिव या एक्स्ट्रा डिस्काउंट हुंदा ओह सिर्फ लिमिटेड टाइम ऑफर है।
0: एक सेकंड, एक किन्ने दा टीवी होगा जिहड़ा इस वीकेंड ते?
1: ये $3500 तो सिगा जी $1999 दा, पर $100 एक्स्ट्रा डिस्काउंट फादर्स डे ते कीता $1899।
0: 1899 दा?
1: सिर्फ $1899 दा, वेरी लिमिटेड इन्वेंटरी फादर्स डे स्पेशल प्रमोशन।
0: किन्ने इंच दा टीवी है ला सुल्तान जी?
1: 98 इंच, 98 इंच सैमसंग दा जी, ते $1899 पे भी 6 महीने च करना हरजीत जी, कोई इंटरेस्ट भी नहीं है।
0: ओहो, 6 महीने दा हो गए, ਜਿਹੜੇ 4 ਗਿਫਟ ਹੁੰਦੇ ਪੰਜਾਬੀ ਵਿਰਸਾ ਵੱਲੋਂ ਉਹ ਦੱਸੋ।
1: ਗਿਫਟ ਬਿਲਕੁਲ ਨਾਲ ਦਿੱਤੇ ਜਾਣਗੇ, ਕੋਈ ਗਿਫਟ ਵਿੱਚੋਂ ਜਿਹੜਾ ਉਹਨੂੰ ਅਸੀਂ ਨਹੀਂ ਹਟਾਵਾਂਗੇ ਜੀ। ਇਹਦੀ ਵਾਲ ਮਾਊਂਟ ਬ੍ਰੈਕਟ ਹੁੰਦੀ ਹੈ ਜਿਹੜੀ ਕਿ ਹਰਜੀਤ ਜੀ ਪੰਜਾਬੀ ਵਿਰਸਾ ਦੇ ਲਿਸਨਰਸ ਵਾਸਤੇ ਸਪੈਸ਼ਲ ਗਿਫਟ ਹੈ। ਇਹਦੇ ਨਾਲ HDMI ਕੇਬਲ ਹੁੰਦੀ ਹੈ, ਇਹਦੀ ਕਲੀਨਿੰਗ ਕਿੱਟ ਹੁੰਦੀ ਹੈ ਜੀ, ਔਰ ਇਹਦੇ ਨਾਲ ਇੱਕ ਕੋਈ ਵੀ ਗਿਫਟ ਜਿਹਦੇ ਚ ਇਲੈਕਟ੍ਰਿਕ ਡਿਜੀਟਲ ਘੋਟਣਾ ਜਾਂ ਤੁਸੀਂ ਸਟੀਮ ਪ੍ਰੈਸ ਲੈਣੀ ਹੈ ਜਾਂ ਤੁਸੀਂ ਚੋਪਰ ਐਂਡ ਬਲੈਂਡਰ ਲੈਣਾ ਜੀ।
0: ਰੇਟ 1899 ਰਹਿਣਾ
1: ਸਿਰਫ ਫਾਦਰਸ ਡੇ, ਓਨਲੀ ਫਾਦਰਸ ਡੇ
0: ਇਸ ਵੀਕਐਂਡ ਦੇ ਸਪੈਸ਼ਲ।
1: ਜੀ ਜੀ ਜੀ ਬਿਲਕੁਲ ਬਿਲਕੁਲ।
0: ਮੇਰੀ ਗੱਲ ਸੁਣੋ, ਅੱਜ ਫਰਾਈਡੇ ਹੈ, 11:20 ਹੋਇਆ, ਮੈਨੂੰ ਪਹਿਲਾਂ ਆਪਣੇ ਆਫਿਸ ਦਾ ਸਟੋਰ ਦਾ ਨੰਬਰ ਦਿਓ, ਕਿਹੜੇ ਨੰਬਰ ਤੇ ਬੁਕਿੰਗ ਕਰਾਈ ਜਾ ਸਕਦੀ ਹੈ, ਕਿਵੇਂ ਬੁਕਿੰਗ ਕਰਾਈ ਜਾ ਸਕਦੀ ਹੈ ਟੀਵੀ ਜੇ ਲੈਣਾ ਹੋਵੇ ਤੇ?
1: ਸਿਰਫ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਾ ਜੀ, ਫਿਰ ਸ਼ੋਰੂਮ ਚ ਆ ਕੇ ਚੈੱਕ ਕਰਨਾ, ਕੰਪੇਅਰ ਕਰਨਾ, ਫਿਰ ਡਿਲੀਵਰੀ ਸਕੈਜੂਅਲ ਕਰਨਾ।
0: ਇਹ ਗੱਲ
1: ਬੁਕਿੰਗ ਕੀਤੀ ਹੋਏਗੀ ਤੇ ਸੰਡੇ ਵਾਲੇ ਦਿਨ ਤੁਹਾਨੂੰ ਡਿਲੀਵਰ ਹੋ ਜਾਏਗਾ ਫਾਦਰਸ ਡੇ ਤੇ, ਤੁਸੀਂ ਆਪਣੇ ਘਰ ਚ
0: ਇੱਕ ਗੱਲ ਦੇਖੋ ਸੁਲਤਾਨ ਜੀ ਪਲੀਜ਼, ਪਹਿਲੀ ਗੱਲ ਤੇ ਹੈਗੀ ਹੈ, ਮੈਂ ਤੁਹਾਡੇ ਇਸ ਗੱਲ ਤੋਂ ਖੁਸ਼ੀ ਮਹਿਸੂਸ ਕਰ ਰਿਹਾ, ਤੁਸੀਂ ਕਿਹਾ ਆਪਣਾ ਫੋਨ ਨੰਬਰ ਤੇ ਨਾਮ ਲਿਖਾ ਦਿਓ, ਤੁਸੀਂ ਇਹ ਵੀ ਨਹੀਂ ਕਿਹਾ ਕਿ ਯਾਰ ਸਾਨੂੰ ਜੀ ਪਹਿਲਾਂ ਪੈਸੇ ਦਿਓ ਫਿਰ ਅਸੀਂ ਟੀਵੀ ਦੇਣਾ, ਮੈਂ ਤੁਹਾਡੀ ਇਸ ਗੱਲ ਦੀ ਖੁਸ਼ੀ ਮਹਿਸੂਸ ਕਰ ਰਿਹਾ। ਦੂਜੀ ਗੱਲ ਇਹ ਹੈਗੀ ਹੈ, ਸਪੋਜ਼ ਜੇ ਅੱਜ ਟੀਵੀ ਜਿਸ ਤਰ੍ਹਾਂ ਤੁਹਾਡੇ ਕੋਲ ਕੋਈ ਆਰਡਰ ਕਰਦੇ ਆ, ਕਈ ਵਾਰੀ ਫਾਦਰ ਡੇ ਕੀ ਹੁੰਦਾ ਕਿ ਵੀਕਐਂਡ ਹੁੰਦਾ, ਕਈਆਂ ਦੇ ਘਰਾਂ ਦੇ ਵਿੱਚ ਕੱਲ੍ਹ ਵੀ ਕੋਈ ਨਾ ਕੋਈ ਆਪਣਾ ਫੰਕਸ਼ਨ ਹੋਣੇ ਨਾ, ਤਾਂ ਤੁਸੀਂ ਕੱਲ੍ਹ ਪਲੀਜ਼ ਡਿਲੀਵਰੀ ਕਰਾ ਦਿਓ, ਇੰਨੀ ਫੇਵਰ ਕਰੋ ਸਾਡੀ।
1: ਨਹੀਂ, ਜਿਹੜੇ ਅੱਜ ਖਰੀਦਣਗੇ ਉਹਨਾਂ ਨੂੰ ਅੱਜ ਸ਼ਾਮ ਨੂੰ 6 ਵਜੇ ਤੋਂ ਬਾਅਦ ਡਿਲੀਵਰੀ ਹੋ ਜਾਏਗੀ।
0: ਕੱਲ ਤਾਂ ਹੋਣੀ ਹੈ, ਜਿਹੜੇ ਅੱਜ ਖਰੀਦਣਗੇ ਉਹਨਾਂ ਦੀ ਸ਼ਾਮ ਨੂੰ, ਅੱਜ ਜਿਹੜੇ ਕੱਲ ਖਰੀਦਣਗੇ ਕੱਲ ਦੀ ਬੁਕਿੰਗ ਕਰ ਦੋ ਉਹਨਾਂ ਦੀ, ਇਦਾਂ ਕਰ ਦਿਓ।
1: ਮੈਂ ਕਿਹਾ ਜੀ ਫਰਾਈਡੇ ਸੈਟਰਡੇ ਸੰਡੇ ਸਾਡੀ ਡਿਲੀਵਰੀ ਡਿਪਾਰਟਮੈਂਟ ਨਾਲ ਵੀ ਤੇ ਸਾਡੀ ਸੈਮਸੰਗ ਕੰਪਨੀ ਨਾਲ ਵੀ ਇਹ ਡਿਸਾਈਡ ਹੋਇਆ ਕਿ ਸੇਮ ਡੇ ਡਿਲੀਵਰੀ ਲੈਣੀ ਅੱਜ ਸੇਮ ਡੇ ਮਿਲ ਜਾਏਗੀ, ਕੱਲ ਸੈਟਰਡੇ ਲੈਣੀ ਹੈ ਕੱਲ ਸੈਟਰਡੇ ਮਿਲ ਜਾਏਗੀ, ਜੇ ਸੰਡੇ ਵਾਲੇ ਦਿਨ ਫਾਦਰਸ ਡੇ ਸਰਪ੍ਰਾਈਜ਼ ਗਿਫਟ ਕਰਨਾ ਤੇ ਸੰਡੇ ਵਾਲੇ ਦਿਨ ਸਰਪ੍ਰਾਈਜ਼
0: ਮੈਨੂੰ ਡਿਲੀਵਰੀ ਦਾ ਨੰਬਰ ਇੱਕ ਵਾਰੀ ਦੁਬਾਰਾ ਦਿਓ, ਨੰਬਰ
1: 905-450-2828 ਨੰਬਰ ਹੈ 905-450-2828
0: ਬਿਲਕੁਲ
1: ਗਰੰਟੀ ਹੈ ਜੀ, ਜਦੋਂ ਸਾਡੇ ਕੋਲ ਇਹ 5 ਟੀਵੀ ਖਤਮ ਹੋ ਗਏ 5 ਟੀਵੀ ਉਹਨਾਂ ਨੇ ਫਾਦਰਸ ਡੇ ਤੇ ਐਕਸਟਰਾ 1 ਡੇ ਡਿਸਕਾਊਂਟ ਦਿੱਤਾ ਜਿਹੜਾ ਕਿ ਅਸੀਂ ਆਪਣੇ ਕਸਟਮਰ ਨੂੰ ਅਡੀਸ਼ਨਲ ਡਿਸਕਾਊਂਟ ਦੇ ਨਾਲ ਅਕੋਮੋਡੇਟ ਕਰ ਰਹੇ ਹਾਂ।
0: ਲੜੋ ਝਗੜੋ, ਮੇਰਾ ਕੋਈ ਲੈਣ ਦੇਣ ਨਹੀਂ ਹੈ, ਤੁਸੀਂ ਉਹਨਾਂ ਦੇ ਸਿੱਧਾ ਮਰਜ਼ੀ ਗੱਲ ਕਰੋ, ਭਾਵੇਂ ਅੱਜ 10 ਟੀਵੀ ਹੁਣੇ ਬੁਕਿੰਗ ਹੋ ਜਾਣ, ਕੱਲ 10 ਦੀ ਹੋ ਜਾਏ, ਪਰਸੋਂ 10 ਦੀ ਹੋਵੇ, ਤੁਹਾਨੂੰ ਸੇਮ ਦੇ ਡਿਲੀਵਰੀ ਕਰਨੀ ਪੈਣੀ ਆ। ਮੈਂ ਇਹਦੇ ਚ ਹਾਮੀਦਾਰ, ਮੈਂ ਔਨ ਏਅਰ ਕਹਿ ਰਿਹਾ ਤੁਹਾਨੂੰ, ਤੁਹਾਨੂੰ ਇਸ ਗੱਲ ਦਾ ਪ੍ਰੋਮਿਸ ਕਰਨਾ ਪੈਣਾ ਔਨ ਏਅਰ, ਬਸ ਗੱਲ ਖਤਮ।
1: ਜੀ ਜੀ ਬਿਲਕੁਲ, ਨਹੀਂ ਜੀ ਅਸੀਂ ਵੀ ਅੱਗੇ ਪਹਿਲੇ ਕਮਿਟਮੈਂਟ ਲੈ ਕੇ ਸੈਮਸੰਗ ਕੋਲੋਂ ਫਰਾਈਡੇ ਸੈਟਰਡੇ ਸੰਡੇ, ਡਿਲੀਵਰੀ ਡਿਪਾਰਟਮੈਂਟ ਕੋਲੋਂ ਵੀ ਕਮਿਟਮੈਂਟ ਲੈ ਕੇ ਫਰਾਈਡੇ ਸੈਟਰਡੇ ਸੰਡੇ ਤਦ ਹੀ ਆ ਕੇ ਔਨ ਏਅਰ
0: ਨੰਬਰ
1: ਨਾਲ ਇਹ ਪ੍ਰੋਮਿਸ ਕਰ ਰਹੇ ਹਾਂ।
0: ਨੰਬਰ
1: 905-450-2828 ਨੰਬਰ ਹੈ ਜੀ, 905-450-2828।
0: ਦੁਬਾਰਾ ਮੈਨੂੰ ਦੱਸੋ ਕਿੰਨੇ ਇੰਚ ਦਾ ਟੀਵੀ ਆ, ਕਿੰਨਾ ਰੇਟ ਲੈਣਾ, ਕਿਹੜੀਆਂ ਚੀਜ਼ਾਂ ਨਾਲ ਫ੍ਰੀ ਆ, ਪੰਜਾਬੀ ਵਿਰਸਾ ਦੇ ਗਿਫਟ ਨਾਲ ਕੀ ਆ, ਦੁਬਾਰਾ ਦੱਸੋ ਮੈਨੂੰ। ਮੈਂ ਇਸ ਅੱਜ ਘੱਟੋ ਘੱਟ 25-30 ਟੀਵੀ ਜਿਹੜੇ ਆ ਤੁਹਾਡੇ, ਮੈਂ ਅੱਜ ਨਾ ਇਸ ਵੀਕ ਦੇ ਜਾਣੇ ਜਾਣੇ ਆ, ਮੈਨੂੰ ਪਤਾ ਆਲਰੇਡੀ, ਮੈਨੂੰ ਕਾਲ ਆਲਰੇਡੀ ਕੱਲ ਵੀ ਆਈਆਂ ਸੀ 98 ਇੰਚ ਦੀ ਟੀਵੀ ਦੀਆਂ, ਅੱਜ ਤਾਂ ਰੇਟ ਤੁਸੀਂ ਹੋਰ ਘਟਾ ਤਾ, ਦੁਬਾਰਾ ਰੇਟ ਦੱਸੋ ਮੈਨੂੰ।
1: ਇਹ ਜੀ 98 ਇੰਚ ਟੀਵੀ ਆ ਜਿਹੜਾ ਕਿ $3500 ਤੋਂ, ਵੈਸੇ $2799 ਦਾ ਹੁੰਦਾ ਸੀ ਲੇਕਿਨ 1999 ਦਾ, ਕਿਉਂਕਿ ਸੋਕਰ ਵਰਲਡ ਕੱਪ ਹੋਇਆ ਤੇ ਸੈਮਸੰਗ ਨੇ ਸਪੈਸ਼ਲ ਆਫਰ ਕੀਤੀ ਸੀ, ਪਰ ਫਾਦਰਸ ਡੇ ਦੇ ਉੱਪਰ ਅਡੀਸ਼ਨਲ $100 ਡਿਸਕਾਊਂਟ ਕਰਕੇ $1899 ਦਾ ਦਿੱਤਾ ਹੈ। 5 ਟੀਵੀ ਇਨ ਸਟਾਕ ਹੈ ਰਾਈਟ ਵੇ, ਬਾਕੀ ਜਿੰਨੀ ਬੁਕਿੰਗ ਹੋਏਗੀ ਅਸੀਂ ਡੈਫੀਨੇਟਲੀ ਸੈਮਸੰਗ ਨਾਲ ਕੰਟੈਕਟ ਕਰਾਂਗੇ। ਔਰ ਜਿਹੜਾ ਨੂੰ ਵਾਲ ਮਾਊਂਟ ਬਰੈਕਟ ਇਸ ਤਕਰੀਬਨ $100 ਦੀ ਹੁੰਦੀ ਹੈ ਜੀ, ਫਿਰ HDMI ਕੇਬਲ ਇਹ $40 ਦੀ ਹੁੰਦੀ ਹੈ, ਫਿਰ ਕਲੀਨਿੰਗ ਕਿੱਟ ਜਿਹੜੀ ਹੈ ਉਹ $25 ਦੀ ਹੁੰਦੀ ਹੈ, ਤੇ ਫਿਰ ਇੱਕ ਇਲੈਕਟ੍ਰਿਕ ਡਿਜੀਟਲ
0: ਕੋਟਰਾ
1: ਇਹ ਵੀ ਤਕਰੀਬਨ $40 ਦਾ।
0: ਨੰਬਰ
1: 905-450-2828 905-450-2828 ਤੇ ਸਾਡਾ ਮੈਸੇਜ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਨੂੰ, ਫਾਦਰਸ ਡੇ ਸਪੈਸ਼ਲ ਵੀਕਐਂਡ, ਫਾਦਰਸ ਦੀਆਂ
0: ਤੁਸੀਂ ਮੈਨੂੰ 11:45 ਤੇ ਦੁਬਾਰਾ ਫੋਨ ਕਰਨਾ, ਕਈ ਵਾਰੀ ਕੋਈ ਨਵੇਂ ਲਿਸਨਰ ਜੁੜੇ ਹੁੰਦੇ ਆ, ਮੈਂ ਇਹੀ ਪ੍ਰਾਈਸ ਤੁਹਾਡੇ ਕੋਲ ਦੁਬਾਰਾ ਲੈਣੀ ਹੈ, ਮੈਨੂੰ ਬਿਲਕੁਲ ਨਾ ਕਹਿਓ ਹਰਜੀਤ ਜੀ ਟੀਵੀ ਵੇਖ ਗਏ ਆ, ਮੈਂ ਤੁਹਾਨੂੰ ਹੁਣ ਦੱਸ ਰਿਹਾ ਔਨ ਏਅਰ, ਪਲੀਜ਼
1: 905-450-2828 905-450-2828 801 ਬੋਵੇ ਟ੍ਰਾਈ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828
0: ਇੱਥੇ ਗੋਰੀ ਗੱਲ ਉੱਤੇ ਨੀਲ ਪੈ ਗਿਆ, ਸਵੇਰੇ ਸਵੇਰੇ ਪੰਗਾ ਪੈ ਗਿਆ।

0: ਜੀ ਬਿਲਕੁਲ
1: ਕੀ ਹਾਲ ਚਾਲ ਹੈ ਟਰੰਪ ਸਾਹਿਬ ਦਾ
0: ਟਰੰਪ ਦਾ ਮਿਲਿਆ ਹੀ ਨਹੀਂ ਮੈਨੂੰ
1: ਅੱਛਾ
0: ਅਪਾਇੰਟਮੈਂਟ ਨਹੀਂ ਲਿੱਤੇ ਸੀ ਮੈਂ
1: ਅੱਛਾ ਮੈਂ ਕਿਹਾ ਟਰੰਪ ਸਾਹਿਬ ਨੂੰ ਮਿਲਣ ਗਏ ਕਿਵੇਂ
0: ਨਹੀਂ ਨਹੀਂ ਉਹਨੇ ਅਪਾਇੰਟਮੈਂਟ ਦਿੱਤੀ
1: ਟਰੰਪ ਸਾਹਿਬ ਨਾਲੇ ਮੈਨੂੰ ਲੱਗਦਾ ਉੱਥੇ ਹੈ
0: ਮੈਂ ਉਸ ਤੋਂ ਜ਼ਿਆਦਾ ਬਿਜ਼ੀ ਸੀਗੀ ਕੰਮ ਕਰਦੇ ਸੀਗੇ
1: ਉਹ ਕੰਮ ਬੜੇ ਸੀ ਤੁਹਾਡੇ ਮੈਂ ਤਾਂ ਕਿਹਾ ਕਿਤੇ ਅਮਰੀਕਾ ਜਾ ਕੇ ਪਾਲਿਸੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਹ
0: ਉਹ ਵੀ ਹੋ ਸਕਦਾ
1: ਪੋਸਿਬਿਲਟੀ ਹੈ ਔਰ ਵਿਧੀ ਛਾਬੜਾ ਜੀ ਤੁਹਾਡੇ ਵਾਸਤੇ ਹਰ ਹਫਤੇ ਹਾਜ਼ਰੀ ਲਵਾਉਂਦੇ ਆ ਔਰ ਗੱਲਾਂ ਬਾਤਾਂ ਜਿੱਥੇ ਬੜੀਆਂ ਕਮਾਲ ਦੀਆਂ ਜਿੱਥੇ ਬਹੁਤ ਹੀ ਜ਼ਿਆਦਾ ਆਫੀਸ਼ੀਅਲੀ ਗੱਲਾਂ ਬਾਤਾਂ ਜਿੱਥੇ ਬਹੁਤ ਹੀ ਜ਼ਿਆਦਾ ਤੁਹਾਡੀ ਜ਼ਿੰਦਗੀ ਨੂੰ ਸੇਵ ਕਰਨ ਵਾਲੀਆਂ ਗੱਲਾਂ ਬਾਤਾਂ ਲੈ ਕੇ ਹਾਜ਼ਰ ਹੁੰਦੇ ਆ ਵਿਧੀ ਛਾਬੜਾ ਜੀ ਇੱਕ ਮੈਂ ਕਾਲ ਲੈ ਲਾ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਦੇ ਹੈਲੋ
2: ਹੈਲੋ
1: ਜੀ ਸਰ
2: ਹਾਂਜੀ ਕੀ ਹਾਲ ਹੈ ਜੀ
1: ਠੀਕ ਹੈ ਸਰ ਤੁਸੀਂ ਸੁਣਾਓ
2: ਵਧੀਆ ਵਧੀਆ ਭਾਜੀ
1: ਹੁਕਮ
2: ਬਸ ਭਾਜੀ ਮੈਂ ਤੁਹਾਡਾ ਰੇਡੀਓ ਰੋਜ਼ ਸੁਣਦਾ ਹੁੰਦਾ ਬਟ ਲਾਈਕ ਕਦੇ ਵੀ ਮੈਂ ਡਰਾਈਵ ਕਰਦੇ ਸੁਣਦਾ ਹੁੰਦਾ ਪਰ ਮੈਨੂੰ ਕਦੇ ਟਾਈਮ ਨਹੀਂ ਮਿਲਿਆ
1: ਲਾਈਕ ਅੱਛਾ ਅੱਛਾ ਅੱਛਾ ਕੀ ਨਾਮ ਤੁਹਾਡਾ ਵੀਰੇ
2: ਮੇਰਾ ਕਰਨ ਵੀਰੇ
1: ਕੀ ਨਾਮ ਕਰਨ
2: ਹਾਂਜੀ
1: ਅੱਛਾ ਚੰਗਾ ਲੱਗਦਾ ਰੇਡੀਓ ਸੁਣਦੇ ਫਿਰ
2: ਮੈਂ ਰੋਜ਼ ਤੁਹਾਡਾ ਸੁਣਦਾ ਹੁੰਦਾ ਪਰ ਕਦੇ ਟਾਈਮ ਨਹੀਂ ਮਿਲਿਆ ਮੈਨੂੰ ਰੇਡੀਓ ਸੁਣਨ ਦਾ ਤੁਹਾਡਾ
1: ਅੱਛਾ
2: ਲਾਈਕ ਰੇਡੀਓ ਤੋਂ ਰੋਜ਼ ਤੁਹਾਨੂੰ ਕਾਲ ਕਰਨ ਦਾ
1: ਕਾਲ ਕਰਨ ਦਾ ਟਾਈਮ ਨਹੀਂ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਅੱਜ ਸੁਣੋ ਧਿਆਨ ਨਾਲ ਤੁਸੀਂ ਗੱਡੀ ਪਾਸੇ ਲਾ ਕੇ ਕਾਲ ਕਰ ਰਹੇ ਹੋ ਬੜੀ ਮਿਹਰਬਾਨੀ ਤੁਹਾਡੀ ਜੀ ਵਿਧੀ ਜੀ ਕੀ ਕਹਿਣਾ ਚਾਹੋਗੇ
0: ਹਾਂਜੀ ਅੱਜ ਗੱਲ ਕਰਾਂਗੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਯੂਜੁਅਲੀ ਜਿਹੜੇ ਸਮਾਲ ਬਿਜ਼ਨਸ ਓਨਰਸ ਹੁੰਦੇ ਨੇ ਉਹਨਾਂ ਨੂੰ ਲੱਗਦਾ ਕਿ ਅਸੀਂ ਕ੍ਰਿਟੀਕਲ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਬੋਲਦੇ ਹਾਂ ਉਹ ਸਾਡੇ ਲਈ ਤਾਂ ਕਿਸੇ ਕੰਮ ਦੇ ਨਹੀਂ ਆ ਸਾਨੂੰ ਕੀ ਕਰਨਾ ਐਜ਼ ਬਿਜ਼ਨਸ ਓਨਰ ਅਤੇ ਅੱਜ ਉਹਨਾਂ ਦੀ ਗੱਲ ਕਰਦੇ ਹਾਂ ਅਗਰ ਤੁਸੀਂ ਵੀ ਬਿਜ਼ਨਸ ਓਨਰ ਕੋਈ ਵੀ ਬਿਜ਼ਨਸ ਚਲਾਉਂਦੇ ਹੋ ਤੁਸੀਂ ਜ਼ਰੂਰੀ ਨਹੀਂ ਹੁੰਦਾ ਤੁਹਾਡਾ ਬਿਜ਼ਨਸ ਜਿਹੜਾ ਹੈ ਉਹ 3 ਇੰਪਲੋਈ ਦੇ ਨਾਲ ਹੈ ਜਾਂ 9 ਇੰਪਲੋਈ ਦੇ ਨਾਲ ਹੈ ਜਾਂ 10 ਇੰਪਲੋਈ ਦੇ ਨਾਲ ਹੈ ਤੁਹਾਡੇ ਬਿਜ਼ਨਸ ਦੇ ਅੰਦਰ ਇੱਕ ਇੰਪਲੋਈ ਜ਼ਰੂਰ ਹੁੰਦਾ ਹੈ ਜਿਹੜਾ ਇੱਕ ਕੀ ਪਰਸਨ ਹੁੰਦਾ ਹੈ ਜਿਹਦੇ ਬਗੈਰ ਤੁਹਾਡਾ ਬਿਜ਼ਨਸ ਜਿਹੜਾ ਹੈ ਉਹ ਬਿਲਕੁਲ ਡਾਊਨ ਹੋ ਜਾਣਾ ਅਗਰ ਉਸ ਇੰਪਲੋਈ ਨੂੰ ਕੁਛ ਹੋ ਜਾਂਦਾ
1: ਜੀ ਜੀ
0: ਪਹਿਲਾਂ ਇਹ ਚੀਜ਼ ਸਮਝਦੇ ਹਾਂ ਕਿਉਂ ਕਿਉਂਕਿ ਬਹੁਤ ਬਿਜ਼ਨਸ ਓਨਰ ਹੁੰਦੇ ਨੇ ਉਹਨਾਂ ਦੇ ਇੱਕ ਕੀ ਪਰਸਨ ਜ਼ਰੂਰ ਹੁੰਦਾ ਹੈ ਉਹ ਜਿਹੜਾ ਇੰਜਨ ਹੁੰਦਾ ਉਸ ਬਿਜ਼ਨਸ ਦਾ ਅਤੇ ਬਹੁਤ ਵਾਰੀ ਦੇਖਿਆ ਕਿ ਬਿਜ਼ਨਸ ਓਨਰਸ ਆਪ ਬਿਜ਼ੀ ਹੁੰਦੇ ਨੇ ਅਤੇ ਉਹਨਾਂ ਨੇ ਪਿੱਛੇ ਇੱਕ ਇੰਪਲੋਈ ਨੂੰ ਰੱਖਿਆ ਹੁੰਦਾ ਹੈ ਜਿਹੜਾ ਉਹਨਾਂ ਦਾ ਪੂਰਾ ਬਿਜ਼ਨਸ ਸੰਭਾਲਦਾ ਅਗਰ ਤੁਸੀਂ ਵੀ ਇਸੇ ਸਿਚੁਏਸ਼ਨ ਦੇ ਵਿੱਚ ਹੋ ਅਤੇ ਤੁਸੀਂ ਸੋਚਦੇ ਹੋ ਕਿ ਉਸ ਇੰਪਲੋਈ ਨੂੰ ਤੁਸੀਂ ਅਗਰ ਸਿਕਿਓਰ ਵੀ ਕੀਤਾ ਹੋਇਆ ਲੈਟਸ ਏ ਬੜੇ ਬਿਜ਼ਨਸ ਓਨਰਸ ਹੁੰਦੇ ਨੇ ਜਿਹੜੇ ਉਹ ਇੰਪਲੋਈ ਦਾ ਲਾਈਫ ਇੰਸ਼ੋਰੈਂਸ ਲੈ ਕੇ ਰੱਖਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਗਰ ਇੰਪਲੋਈ ਦੀ ਡੈਥ ਹੋ ਗਈ ਅਤੇ ਉਹਦੇ ਬਾਅਦ ਐਟਲੀਸਟ ਬਿਜ਼ਨਸ ਦੇ ਅੰਦਰ ਜਿਹੜੇ ਸਾਡੇ ਕੀ ਇੰਪਲੋਈ ਹੈ ਉਹਦੀ ਜਿਹੜੀ ਵਰਥ ਹੈ ਉਹ ਆ ਜਾਣੀ ਹੈ ਬਿਜ਼ਨਸ ਦੇ ਅੰਦਰ ਲੇਕਿਨ ਜ਼ਰੂਰੀ ਨਹੀਂ ਹੁੰਦਾ ਕਿ ਡੈਥ ਹੀ ਹੋਣੀ ਹੁੰਦੀ ਹੈ ਸਮ ਟਾਈਮਸ ਅਸੀਂ ਦੇਖਿਆ ਹੈ ਮੋਸਟ ਆਫ ਦਾ ਟਾਈਮਸ ਜਿਹੜੇ ਯੰਗ ਪ੍ਰੋਫੈਸ਼ਨਲਸ ਹੁੰਦੇ ਨੇ ਅੱਜ ਕੱਲ੍ਹ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਨਾ ਕੋਈ ਜਿਵੇਂ ਹਾਰਟ ਅਟੈਕ ਹੋ ਗਿਆ ਕੈਂਸਰ ਦੀ ਪ੍ਰੋਬਲਮ ਹੋ ਗਈ ਸਟ੍ਰੋਕ ਹੋ ਗਿਆ ਇਹ ਸਾਰੀ ਚੀਜ਼ਾਂ ਸਟ੍ਰੈਸ ਕਰਕੇ ਬਹੁਤ ਹੀ ਯੰਗ ਏਜ ਦੇ ਅੰਦਰ ਹੋ ਰਹੀਆਂ ਨੇ ਤੁਹਾਡੇ ਕੀ ਇੰਪਲੋਈਜ ਜਿਹੜੇ ਨੇ ਉਹਨਾਂ ਨੂੰ ਵੀ ਇਹ ਚੀਜ਼ ਹੋ ਸਕਦੀ ਹੈ ਜ਼ਰੂਰੀ ਨਹੀਂ ਹੈ ਦਾ ਡੈਥ ਰੇਸ਼ੀਓ ਇਜ਼ ਵੈਰੀ ਲੈਸ ਕੰਪੇਅਰ ਟੂ ਇਲਨੈਸ ਰੇਸ਼ੀਓ ਕਿਉਂਕਿ ਮੈਡੀਕਲ ਨੇ ਇੰਨੀ ਤਰੱਕੀ ਕਰ ਲਿੱਤੀ ਹੈ ਕਿ 84% ਆਫ ਦ ਪੀਪਲ ਦੇ ਆਰ ਲਿਵਿੰਗ ਵਿਦ ਹਾਰਟ ਇਸ਼ੂਜ਼ ਅਤੇ ਉਹਦੇ ਅੰਦਰ ਜ਼ਰੂਰੀ ਨਹੀਂ ਹੁੰਦਾ ਕਿ ਡੈਥ ਹੀ ਹੁੰਦੀ ਹੈ ਇਸੇ ਕਰਕੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਬਹੁਤਾਂ ਲੋਕਾਂ ਨੂੰ ਪਤਾ ਵੀ ਹੁੰਦਾ ਬਟ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਸਾਨੂੰ ਇਹ ਇੰਸ਼ੋਰੈਂਸ ਕਿਉਂ ਚਾਹੀਦੀ ਹੈ ਨਾ ਹੁਣ ਸਮਝਦੇ ਹਾਂ ਕਿ ਇਹਦੇ ਅੰਦਰ ਮਿਲਦਾ ਕੀ ਹੈ ਇੱਕ ਲੰਬਸਮ ਅਮਾਊਂਟ ਹੁੰਦਾ ਜਿਹੜਾ ਤੁਸੀਂ ਕਵਰੇਜ ਲੈਂਦੇ ਹੋ ਉਹ ਅਗਰ ਐਜ਼ ਅ ਬਿਜ਼ਨਸ ਓਨਰ ਤੁਸੀਂ ਲੈ ਰਹੇ ਹੋ ਟੈਕਸ ਫਰੀ ਅਮਾਊਂਟ ਤੁਹਾਡੇ ਬਿਜ਼ਨਸ ਦੇ ਅੰਦਰ ਉਹ ਪੈਸਾ ਆ ਜਾਂਦਾ ਇਨ ਯੋਰ ਕੋਪਰੇਸ਼ਨ ਅਗਰ ਤੁਸੀਂ ਆਪਣੀ ਕੋਪਰੇਸ਼ਨ ਦੇ ਅੰਦਰ ਉਹ ਕੀ ਪਰਸਨ ਉਹ ਇੰਪਲੋਈ ਦੀ ਬਿਜ਼ਨਸ ਇੰਸ਼ੋਰੈਂਸ ਲਿੱਤੀ ਹੋਈ ਹੈ ਮੋਸਟ ਆਫ ਦਾ ਟਾਈਮਸ ਮੈਂ ਦੇਖਿਆ ਬਿਜ਼ਨਸ ਓਨਰਸ ਦੇ ਆਲਵੇਜ਼ ਸੇ ਕਿ ਮੈਂ ਅਗਰ ਇੰਪਲੋਈ ਦੀ ਲੈ ਰਿਹਾ ਤੇ ਇੰਪਲੋਈ ਨੂੰ ਇਹਦਾ ਕੀ ਫਾਇਦਾ ਇੰਪਲੋਈ ਨੂੰ ਵੀ ਫਾਇਦਾ ਹੋ ਸਕਦਾ ਹੈ ਅਗਰ ਤੁਸੀਂ ਆਪਣੇ ਇੰਪਲੋਈ ਦੇ ਨਾਲ ਇਹਦਾ ਪ੍ਰੀਮੀਅਮ ਦੀ ਕਾਸਟ ਜਿਹੜੀ ਹੈ ਸ਼ੇਅਰ ਕਰਦੇ ਹੋ 50% ਤੁਸੀਂ ਦਿੰਦੇ ਹੋ 50% ਤੁਹਾਡਾ ਇੰਪਲੋਈ ਦਿੰਦਾ
1: ਠੀਕ ਹੈ
0: ਲੈਟਸ ਸੇ ਫੋਰ ਐਨ ਐਗਜ਼ਾਮਪਲ ਇੱਕ ਕੰਸਟਰਕਸ਼ਨ ਕੰਪਨੀ ਹੈ ਉਹਦੇ ਅੰਦਰ ਇੱਕ ਕੀ ਪਰਸਨ ਹੈ ਜਿਹੜਾ ਸਾਰਾ ਕੁਝ ਸੰਭਾਲਦਾ ਅਕਾਊਂਟ ਸੰਭਾਲਦਾ ਤੁਹਾਡਾ ਠੀਕ ਹੈ ਤੁਹਾਡੀ ਜਿਹੜੀ ਰਨਿੰਗ ਹੈ ਡਰਾਈਵਰਸ ਦੀ ਜਾਂ ਕੰਸਟਰਕਸ਼ਨ ਵਰਕਰਸ ਦੀ ਹੋਰ ਸਾਰਾ ਕੁਝ ਸੰਭਾਲਦਾ ਉਹ ਹੀ ਇਜ਼ ਦਾ ਕੀ ਪਰਸਨ ਨਾ ਉਹਦਾ ਅਗਰ ਤੁਸੀਂ ਲੱਖ ਡਾਲਰ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਿੱਤੀ ਹੈ ਤੇ ਉਹ ਇੰਪਲੋਈ ਨੂੰ ਕੁਛ ਹੁੰਦਾ ਤੇ 50% ਜਿਹੜਾ ਪ੍ਰੀਮੀਅਮ ਉਸ ਇੰਪਲੋਈ ਨੇ ਪੇ ਕੀਤਾ ਉਹ 50% ਉਹਦੇ ਅਕਾਊਂਟ ਦੇ ਵਿੱਚ ਜਾਂਦਾ ਹੈ ਜਿਹੜਾ ਉਹ ਯੂਜ਼ ਕਰ ਸਕਦਾ ਹੈ ਫੋਰ ਹਿਜ਼ ਰਿਕਵਰੀ
1: ਠੀਕ ਹੈ
0: ਹੁਣ ਰਿਕਵਰੀ ਦੇ ਅੰਦਰ ਹੈਲਥ ਕਾਰਡ ਬਹੁਤ ਵਾਰੀ ਸਾਡਾ ਆਫਕੋਰਸ ਕਵਰ ਕਰਦਾ ਬਟ ਸਾਨੂੰ ਵੀ ਪਤਾ ਹੈ ਇਨ ਦ ਵੇਟ ਟਾਈਮ ਜਿਵੇਂ ਇਹ ਵੇਟਿੰਗ ਪੀਰੀਅਡ ਚੱਲ ਰਿਹਾ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਆਪਣਾ ਇਲਾਜ ਕਰਾਉਣ US ਜਾਂਦੇ ਨੇ ਜਾਂ ਇੰਡੀਆ ਜਾਂਦੇ ਨੇ ਜਾਂ ਕਿਸੇ ਅਗਰ ਤੁਸੀਂ ਪਾਕਿਸਤਾਨ ਤੋਂ ਬੰਗਲਾਦੇਸ਼ ਤੋਂ ਤੁਸੀਂ ਆਪਣੀ ਕੰਟਰੀ ਚਲੇ ਜਾਂਦੇ ਹੋ ਜਿੱਥੇ ਤੁਸੀਂ ਆਏ ਹੋ ਤੇ

0: ਮੈਚਿਓਰਿਟੀ ਤੇ ਅਗਰ ਤੁਸੀਂ ਆਪਣੀ ਇੰਡੀਵਿਜੁਅਲ ਪਾਲਿਸੀ ਲੈ ਰਹੇ ਹੋ, ਅਗਰ ਤੁਸੀਂ ਮੈਨੂੰ ਸੁਣ ਰਹੇ ਹੋ, 25 ਤੋਂ 40 ਸਾਲ ਦੀ ਤੁਹਾਡੀ ਉਮਰ ਹੈ ਜਾਂ 25 ਤੋਂ 50 ਸਾਲ ਦੇ ਅੰਦਰ ਉਮਰ ਹੈ, ਤੁਸੀਂ ਹੁਣੇ ਤੱਕ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨਹੀਂ ਲਿੱਤੀ ਹੋਈ ਹੈ ਤੇ ਤੁਸੀਂ ਸੋਚਦੇ ਹੋ ਤੁਹਾਡੇ ਕੰਮ ਤੋਂ ਕਵਰ ਹੈ, ਸਭ ਤੋਂ ਪਹਿਲਾਂ ਤੁਸੀਂ ਆਪਣੇ ਕੰਮ ਤੋਂ ਜ਼ਰੂਰ ਦੇਖੋ ਕਿ ਤੁਹਾਡੇ ਕੰਮ ਤੋਂ ਜ਼ਿਆਦਾ ਤੋਂ ਜ਼ਿਆਦਾ $15,000 ਜਾਂ $10,000 ਦੀ ਕ੍ਰਿਟੀਕਲ ਇਲਨੈਸ ਕਵਰ ਹੁੰਦੀ ਹੈ ਤੁਹਾਡੇ ਗਰੁੱਪ ਪਲੈਨ ਦੇ ਅੰਦਰ। ਬਿਲਕੁਲ, ਇਸ ਤੋਂ ਵੱਧ ਨਹੀਂ ਹੈ। ਅਗਰ ਤੁਸੀਂ ਆਪਣੀ ਇੰਡੀਵਿਜੁਅਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨਹੀਂ ਲਈ ਹੋਈ ਹੈ, ਉਹ ਸਿਰਫ ਐਜ਼ ਗਰੁੱਪ ਪਲੈਨ ਤੁਹਾਡੇ ਇੰਪਲੋਇਰ ਨੂੰ ਹੈਲਪ ਕਰ ਰਹੀ ਹੈ।
1: ਜੀ ਜੀ,
0: ਤੁਹਾਡੇ ਲਈ ਵੀ ਸੇਮ ਪਲਾਨ ਹੈ। ਤੁਸੀਂ ਆਪਣੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਯੂਜੁਅਲੀ 2 ਸਾਲ ਦੀ ਆਪਣੀ ਸੈਲਰੀ ਜਿਹੜੀ ਹੈ ਉਹਨਾਂ ਤੁਸੀਂ ਕਵਰੇਜ ਲਓ। ਅਗਰ ਤੁਹਾਡੀ $1,00,000 ਦੀ ਸੈਲਰੀ ਹੈ, ਤੁਸੀਂ 2 ਲੱਖ ਦੀ ਕ੍ਰਿਟੀਕਲ ਇਲਨੈਸ ਦੀ ਕਵਰੇਜ ਲੈ ਕੇ ਆਪਣੇ ਆਪ ਨੂੰ ਸਿਕਿਓਰ ਕਰੋ। ਅਗਰ ਉਹ ਤੁਹਾਨੂੰ ਕਿੱਥੇ ਹੈਲਪ ਨਹੀਂ ਕਰਦੀ, ਐਜ਼ ਤੁਸੀਂ ਨਹੀਂ ਇਲ ਹੁੰਦੇ, ਤੁਸੀਂ ਬਿਲਕੁਲ ਹੈਲਥੀ ਹੋ, ਐਟ ਦ ਟਾਈਮ ਆਫ ਮੈਚੋਰਟੀ ਉਹ ਸਾਰਾ ਜਿਹੜਾ ਪ੍ਰੀਮੀਅਮ ਤੁਸੀਂ ਦਿੱਤਾ ਉਹ ਤੁਹਾਨੂੰ ਵਾਪਸ ਮਿਲ ਜਾਣਾ।
1: ਠੀਕ ਹੈ।
0: ਤੁਹਾਡਾ ਕੋਈ ਵੀ ਕੁਐਸਚਨ ਹੈ ਕ੍ਰਿਟੀਕਲ ਇਲਨੈਸ ਬਾਰੇ, ਐਜ਼ ਬਿਜ਼ਨਸ ਓਨਰ ਅਗਰ ਤੁਸੀਂ ਮੈਨੂੰ ਸੁਣਦੇ ਹੋ, ਤੁਸੀਂ ਕੀ ਪਰਸਨ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਤੁਹਾਡਾ ਕੋਈ ਕੁਐਸਚਨ ਹੈ, ਜਾਂ ਤੁਸੀਂ ਐਜ਼ ਇੰਡੀਵਿਜੁਅਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚਦੇ ਹੋ, ਬਟ ਤੁਸੀਂ ਸੋਚਦੇ ਹੋ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਮੇਰੇ ਕੋਲੋਂ ਹੈ ਜਾਂ ਮੇਰੇ ਕੋਲੋਂ ਨਹੀਂ ਹੈ ਤੇ ਮੈਨੂੰ ਕਿਉਂ ਚਾਹੀਦੀ ਹੈ, ਕੋਈ ਵੀ ਕੁਐਸਚਨ ਹੈ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ। ਓਬਵੀਅਸਲੀ 416-524-3535 ਮੇਰਾ ਨੰਬਰ ਹੈ, 416-524-3535।
1: ਨੰਬਰ ਇੱਕ ਵਾਰੀ ਫਿਰ ਨੋਟ ਕਰੋ ਵਿਧੀ ਜੀ ਦਾ ਨੰਬਰ ਦੁਬਾਰਾ ਦਿਓ।
0: ਬਿਲਕੁਲ, 416-524-3535 ਮੇਰਾ ਨੰਬਰ ਹੈ, 416-524-3535।
1: ਰਾਜਨ ਜੀ ਵੀ ਲਾਈਨ ਤੇ ਆ ਚੁੱਕੇ ਹੈ, ਰਾਜਨ ਨਾਲ ਗੱਲਬਾਤ ਵੀ ਕਰਾਂਗੇ, ਉਸ ਤੋਂ ਪਹਿਲਾਂ ਸਨੀ ਜੀ ਨਾਲ ਗੱਲ ਕਰਾਂਗੇ। ਸਨੀ ਜੀ, ਕੀ ਹਾਲ ਚਾਲ ਹੈ ਸਰ?
2: ਜੇ ਕੋਈ ਆਪਣੇ ਨਾਲ ਕੰਮ ਕਰਨਾ ਚਾਹੁੰਦਾ, ਆਪਣਾ ਇੰਪਲਾਈ ਚਾਹੀਦੀ ਹੈ ਕੰਮ ਕਰਨ ਵਾਸਤੇ, ਤੇ ਭਾਵੇਂ ਕੱਲ ਵੀ ਕੰਮ ਆਪਣਾ ਸਟਾਰਟ ਕਰ ਸਕਦੇ ਆ। ਉਹਦੇ ਨਾਲ ਨਾਲ ਕਿਸੇ ਨੇ ਵੀਕਐਂਡ ਦੇ ਉੱਪਰ ਆਪਣੇ ਘਰੇ ਟੋਪ ਸੋਨੀ ਟ੍ਰਿਪਲ ਮਿਕਸ ਹਰਜੀਤ ਜੀ, ਮੈਂ ਦੱਸਣਾ ਚਾਹ ਰਿਹਾ ਆਪਣੀ ਜਿਹੜੀ ਐਡ ਆ ਅਗਲੇ ਵੀਕ ਤੋਂ ਰੈਗੂਲਰ ਪੰਜਾਬੀ ਵਿਰਸਾ ਤੇ ਸ਼ੁਰੂ ਹੋਜੂਗੀ, ਪਰ ਆਹ ਵੀਕਐਂਡ ਤੇ ਮੈਂ ਦੱਸ ਰਿਹਾ ਵੀ ਤੁਸੀਂ ਅਗਰ ਇੱਕ ਬੈਗ ਟ੍ਰਿਪਲ ਮਿਕਸ ਦਾ ਮੰਗਾਉਂਦੇ ਹੋ, ਕਿਉਂਕਿ ਯਾਰ ਦਾ ਬੈਗ ਜਿਹੜਾ ਤੁਹਾਨੂੰ $200 ਦਾ ਕੋਸਟ ਕਰਦਾ ਵਾ।
1: ਹਾਂਜੀ ਹਾਂਜੀ, ਜਿਹੜੇ ਪਰਿਵਾਰ ਦੇ ਜੀ ਪੰਜਾਬੀ ਵਿਰਸਾ ਸੌ ਰਹੇ, ਤੁਸੀਂ ਬਹੁਤ ਲੰਬੇ ਸਮੇਂ ਤੋਂ ਪੰਜਾਬੀ ਵਿਰਸਾ ਦੇ ਟੀਮ ਦੇ ਮੈਂਬਰ ਹੋ, ਤੁਸੀਂ ਪੰਜਾਬੀ ਵਿਰਸਾ ਦੇ ਸਪੋਂਸਰ ਹੋ, ਤੁਸੀਂ ਪੰਜਾਬੀ ਵਿਰਸਾ ਨੂੰ ਸਪੋਰਟ ਕਰਦੇ ਹੋ ਫਾਈਨੈਂਸ਼ੀਅਲੀ ਤੌਰ ਤੇ, ਮੈਨੂੰ ਕੋਈ ਕੰਪਲੇਂਟ ਨਾ ਆਵੇ ਤੁਹਾਡੇ ਢੇਰ ਦੇ ਵਿੱਚੋਂ, ਮੈਨੂੰ ਕਾਲੀ ਸ਼ਾਹ ਮਿੱਟੀ ਚਾਹੀਦੀ ਹੈ ਚੋਟੀ ਦੀ, ਜਿਹੜਾ ਅਸਲੀ ਰਿਓ ਚਾਹੀਦਾ ਮੈਨੂੰ।
2: ਹਰਜੀਤ ਜੀ, ਬਹੁਤ ਵਧੀਆ ਆਊਗੀ, ਜਿਹੜੀ ਆਪਾਂ ਮਨਿਓਰ ਵੀ ਡਿਲੀਵਰ ਕਰਦੇ ਹਾਂ ਪਿਓਰ ਗਾਵਾਂ ਦਾ, ਗੋਹਾ ਵੀ ਡਿਲੀਵਰ ਕਰਦੇ ਹਾਂ, ਉਹ ਵੀ ਕੰਪੋਸਟ ਕਰਕੇ ਗ੍ਰਾਇੰਡ ਕੀਤਾ ਹੁੰਦਾ, ਇਹ ਨਹੀਂ ਹੁੰਦਾ ਕਹਿੰਦੇ ਜੀ ਵੱਡੇ ਵੱਡੇ ਪੱਥਰ ਹੋ ਗਏ ਜਾਂ ਉਹਦੇ ਵਿੱਚ ਪਰਾਲੀ ਜੀ ਹੋਊਗੀ, ਰੱਖੇ ਹੋ ਗਏ, ਇੱਦਾਂ ਨਹੀਂ, ਬਿਲਕੁਲ ਤੁਸੀਂ ਫਾਈਨ ਕੁਆਲਿਟੀ ਦੇ ਜਿੱਦਾਂ ਮਰਜ਼ੀ, ਚਾਹੇ ਹੱਥਾਂ ਨਾਲ ਉਹਨੂੰ ਖਿਲਾਰ ਲਓ ਤੁਸੀਂ ਮਨਿਓਰ ਨੂੰ ਵੀ, ਵਧੀਆ ਕੁਆਲਿਟੀ ਦੀ ਹੁੰਦੀ ਹੈ, ਉਹਦੇ ਵਿੱਚ ਕੋਈ ਗੰਦ ਮੰਦ ਨਹੀਂ ਹੁੰਦਾ।
1: ਤੁਸੀਂ ਇੱਕ ਗੱਲ ਮੈਨੂੰ ਇੰਨੀ ਗੱਲ ਦੱਸੋ, ਤੁਸੀਂ ਰੇਟ ਜਿੰਨਾ ਮਰਜ਼ੀ ਲੈਣੇ ਆ, ਅੱਜ ਤੁਸੀਂ ਪਹਿਲੀ ਵਾਰੀ ਪੂਰੇ ਸਾਲ ਬਾਅਦ ਦੁਬਾਰਾ ਆਨ ਏਅਰ ਆਏ ਆ, 2 ਕਿਊਬਿਕ ਯਾਰਡ ਜਿਨ੍ਹਾਂ ਨੇ ਇਸ ਵੀਕਐਂਡ ਦੇ ਫਾਦਰ ਡੇ ਜਿਹੜੇ ਦਿਨ ਆ ਜਾਂ ਇਸ ਵੀਕਐਂਡ ਸਾਡਾ ਦਿਨ ਸੋਹਣੇ ਆ, ਆਪਣੇ ਘਰਾਂ ਚ ਮਿੱਟੀ ਪਾਉਣੀ ਆ, ਉਹ ਜਿਹੜੀ ਕਿ ਢੇਰ ਸਟਾਉਣਾ, ਉਹਦਾ ਰੇਟ ਦੱਸੋ ਕੀ ਆ, ਮੈਨੂੰ ਘਟਾਉਣਾ ਨਾ ਪਵੇ ਰੇਟ, ਉਹ ਦੱਸਿਓ, ਨਾਲੇ ਮੈਂ ਟੈਕਸ ਨਹੀਂ ਕੋਈ ਪੇ ਕਰਨਾ।
2: ਨਹੀਂ ਨਹੀਂ ਹਰਜੀਤ ਜੀ, ਦੇਖੋ ਕੋਈ ਵੀ ਗਾਰਡਨ ਤੋਂ ਵੀ ਗਾਰਡਨ ਸੈਂਟਰ ਤੋਂ ਪ੍ਰੈਸ ਕਰਨ ਜਾਂਦਾ, ਉਹਨਾਂ ਨੂੰ $60 ਪਲੱਸ ਟੈਕਸ ਪਾ ਕੇ ਆਲਮੋਸਟ $70 ਦੀ ਯਾਰਡ ਪਿਕਅਪ ਮਿਲਦੀ ਆ, ਤੇ 2 ਯਾਰਡ ਅਗਰ ਪਿਕਅਪ ਵੀ ਕਰਦੇ ਤਾਂ $140 ਦੀ ਪਿਕਅਪ ਮਿਲੂਗੀ ਉਹਨਾਂ ਨੂੰ, ਪਰ ਆਪਾਂ 2 ਯਾਰਡਾਂ ਵੀਕਐਂਡ ਤੇ ਡਿਲੀਵਰ ਕਰਾਂਗੇ $180 ਵਿੱਚ, ਕੋਈ ਉਹਨਾਂ ਤੋਂ ਪਰ ਐਕਸਟਰਾ ਨਹੀਂ ਪੇ ਕਰਨਾ, ਤੁਸੀਂ $180 ਡਰਾਈਵਰ ਨੂੰ ਦੇ ਦੇਣੇ ਕੈਸ਼, ਉਹ ਤਾਂ ਡਿਲੀਵਰੀ ਕਰਨ ਜਾਊਗਾ।
1: ਕਿੰਨਾ ਢੇਰ ਹੋਊਗਾ, ਕਿੰਨਾ ਹੋਊਗਾ ਢੇਰ?
2: 2 ਕਿਊਬਿਕ ਯਾਰਡ ਹੋਊਗਾ, 2 ਬੈਗਾਂ ਦੀ ਕੁਆਂਟਿਟੀ ਜਿੰਨਾ ਹੋਊਗਾ, ਇੱਕ ਬੈਗ ਤੇ ਇੱਕ ਵੀ ਬਗਿਆਰ ਦਾ ਬਾਈਕ ਦੇ $200 ਦਾ ਕੋਸਟ ਕਰਦਾ ਵਾ, ਆਪਾਂ ਤੁਹਾਨੂੰ ਆਪਾਂ 2 ਯਾਰਡ ਜਿਹੜੀ $180 ਡਿਲੀਵਰ ਕਰਕੇ ਦੇਵਾਂਗੇ, ਬ੍ਰੈਂਪਟਨ ਮਿਸਾਗਰ ਕਿਤੇ ਵੀ ਹੋਵੇ। ਆ ਵੀਕਐਂਡ
1: ਮੈਨੂੰ ਕਿੰਨਾ ਰੇਟ ਹੋਏਗਾ?
2: $180 ਦੇ ਵਿੱਚ ਹੋਗੀ 2 ਕਿਊਬਿਕ ਯਾਰਡ ਡਿਲੀਵਰ ਕਰਾਂਗੇ
1: ਅਸੀਂ। ਭਾਜੀ ਟਰੱਕ ਦੇ ਚੋਂ ਆਪੇ ਨਹੀਂ ਲਾਉਣੀ, ਤੁਹਾਨੂੰ ਡਰਾਈਵੇ ਚ ਲਾਉਣੀ ਪੈਣੀ ਆ,
2: ਡਰਾਈਵੇ ਦੇ ਵਿੱਚ ਲਾ ਕੇ ਜਾਵਾਂਗੇ, ਕਈ ਇਹਦੀ ਕਹਿੰਦਾ ਬੈਕਯਾਰਡ ਦੇ ਕੋਲ ਵੀ ਟਰੱਕ ਅਗਰ ਆਪਣਾ ਬੈਗ ਜਾਊਗਾ, ਬੈਕਯਾਰਡ ਦੇ ਡੋਰ ਦੇ ਕੋਲ ਵੀ ਡੰਪ ਕਰਕੇ ਜਾਵਾਂਗੇ।
1: ਓਹੋ,
2: ਉਹਦੇ ਨਾਲ ਜਿਆਦਾ ਜਾਣਕਾਰੀ ਲਈ ਆਪਾਂ ਨੂੰ ਫੋਨ ਕਰ ਸਕਦੇ ਆ 416-587-0555 ਉਹਦੇ ਨਾਲ ਨਾ ਕਿਸੇ ਆਪਣਾ ਨਵਾਂ ਘਾਹ ਲਾਉਣਾ ਪੁਰਾਣੇ ਘਾਹ ਦੇ ਵਿੱਚ ਆਪਾਂ ਸਪਰੈਡ ਵੀ ਕਰਕੇ ਜਾਂਦੇ ਹਾਂ ਰੀਸੀਡਿੰਗ ਵੀ ਕਰਦੇ ਕਿਉਂਕਿ ਮਿੱਟੀ ਖਿਲਾਰਨ ਨੂੰ ਨਹੀਂ ਟਾਈਮ ਹੈਗਾ ਆਪਾਂ ਮਿੱਟੀ ਖਿਲਾਰਨ ਦੀ ਸਰਵਿਸ ਵੀ ਦਿੰਦੇ ਹਾਂ ਉਹਦਾ ਐਕਸਟਰਾ ਚਾਰਜਸ ਹੋਊਗਾ
1: ਇੱਕ ਗੱਲ ਹੋਰ ਇੱਕ ਗੱਲ ਹੋਰ ਤੁਸੀਂ ਮੇਰੀ ਗੱਲ ਸੁਣੋ ਪਹਿਲੇ ਕਈਆਂ ਨੇ ਘਰ ਲਾਉਣਾ ਹੋਵੇ ਸੇਲ ਤੇ ਉਹਨਾਂ ਦਾ ਨਾ ਘਰ ਦਾ ਗਰਾਸ ਫਰੰਟ ਦਾ ਤੇ ਬੈਕ ਦਾ ਠੀਕ ਨਹੀਂ ਹੈ ਦੇਖੋ

0: ਕਿਉਂਕਿ ਜਦੋਂ ਬੰਦਾ ਘਰ ਦੇ ਖਣਾਉਂਦਾ ਨਾ, ਉਸ ਵੇਲੇ ਜਿਹੜੀ ਕਿ ਲੁੱਕ ਹੁੰਦੀ ਹੈ ਨਾ, ਉਹ ਘਰ ਦੀ ਵਧੀਆ ਹੋਣੀ ਚਾਹੀਦੀ ਹੈ, ਠੀਕ ਹੈ ਨਾ? ਉਹਦੇ ਕਾਰਨਰ ਵਗੈਰਾ ਸਾਰੇ ਸਾਰੇ ਸੈੱਟ ਹੋਣੇ ਚਾਹੀਦੇ ਆ। ਤੁਸੀਂ ਜਿਹੜਾ ਘਰ ਆ ਜਿਨ੍ਹਾਂ ਨੇ ਵੇਚ ਰਹੇ, ਉਹਨਾਂ ਦਾ ਘਰਾਂ ਦਾ ਘਾਟ ਠੀਕ ਕਰ ਦੋ, ਕੋਈ ਘੱਟ ਕੁ ਪੈਸਿਆਂ ਦੇ ਚ ਇੰਨੀ ਕੁ ਫੇਵਰ ਕਰ ਦੋ ਕੁਛ ਸਾਡੇ।
1: ਆਪਣੇ ਕੋਲ ਹਰਜੀਤ ਜੀ ਬਹੁਤ ਰਿਐਲਟਰ ਹੈਗੇ ਜਿਹੜੇ ਘਰ ਸੇਲ ਕਰਨ ਤੋਂ ਪਹਿਲਾਂ ਆਪਾਂ ਨੂੰ ਦਿੰਦੇ, ਆਪਾਂ ਦਾ ਘਰ ਅੱਗਿਓਂ ਫਰੰਟ ਤੋਂ ਬੈਕ ਯਾਰਡ ਵਿੱਚੋਂ ਕਈ ਚੀਜ਼ਾਂ ਰਿਮੂਵ ਕਰਨ ਵਾਲੀ।
0: ਅੱਛਾ, ਤੁਸੀਂ ਕਰਦੇ ਹੋ ਤੁਹਾਨੂੰ
1: ਸਾਰਾ ਕੁਝ ਕਲੀਨ ਕਰੀਦਾ,
0: ਤੁਹਾਨੂੰ ਇਹਦਾ ਮਤਲਬ ਐਕਸਪੀਰੀਅੰਸ ਹੈ ਉਸ ਚੀਜ਼ ਦਾ?
1: ਹਾਂਜੀ ਹਾਂਜੀ, ਆਪਣੇ ਨਾਲ ਬਹੁਤ ਰਿਐਲਟਰ ਵੀ ਹੈਗੇ ਜਿਹਨਾਂ ਲਈ ਆਪਾਂ ਕੰਮ ਕਰਦੇ, ਘਰ ਕਲੀਨ ਕਰਕੇ ਫਰੰਟ ਤੋਂ ਬੈਕ ਯਾਰਡ ਕਈ ਵਾਰੀ ਲੋਕਾਂ ਦੇ ਦਿਸਦਾ ਨਹੀਂ ਹੁੰਦਾ, ਆਪਾਂ ਨੂੰ ਇੱਦਾਂ ਵਧੀਆ ਘਾਹ ਕੱਟ ਕੇ ਸਾਰਾ ਰਿਮੂਵ, ਛੋਟੀ ਛੋਟੀ ਛੋਟੀ ਟ੍ਰੀ ਹੁੰਦੇ ਕਰਕੇ
0: ਜਿਨ੍ਹਾਂ ਨੇ ਇਸ ਵੀਕਐਂਡ ਦੇ ਢੇਰ ਆਪਣੇ ਘਰੇ ਸਟਾਉਣਾ, 2 ਕਿਊਬਿਕ ਯਾਰਡ ਹੋਊਗਾ, $180 ਟੈਕਸ ਅਸੀਂ ਨਹੀਂ ਪੇ ਕਰਨਾ ਉੱਤੇ। ਦੇਖੋ
1: ਕੋਈ ਟੈਕਸ ਜੀ ਜੀ ਕੋਈ ਟੈਕਸ ਨਹੀਂ ਆਪਾਂ ਚਾਰਜ ਕਰਾਂਗੇ, ਆ ਵੀ
0: ਤੁਹਾਨੂੰ ਅਸੀਂ ਕੈਸ਼ ਪੈਸੇ ਦੇ ਦਾਂਗੇ 180, 2 ਕਿਊਬਿਕ ਯਾਰਡ। ਤੁਸੀਂ 180 ਛੱਡੋ ਯਾਰ, 175 ਲਓ, ਪੂਰਾ ਹਿਸਾਬ ਤਾਂ ਕਲੀਅਰ ਕਰੋ ਯਾਰ। ਚਲੋ $5 ਮੇਰੇ ਨਾਲ ਕਢਾ ਦਿਓ, ਹੋਰ ਕੀ ਯਾਰ। ਕਿਹੜੇ ਨੰਬਰ ਤੇ ਕਾਲ ਤੁਹਾਨੂੰ ਹੁਣ ਕੀਤੀ ਜਾਵੇ ਬੁਕਿੰਗ? ਅਸੀਂ ਹੁਣੇ, ਮੈਨੂੰ ਪਤਾ ਤੁਹਾਡਾ ਵੀਕਐਂਡ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਆ, ਮੈਨੂੰ ਨੰਬਰ ਦਿਓ ਕਿਹੜੇ ਨੰਬਰ ਤੇ ਅਸੀਂ ਬੁਕਿੰਗ ਹੁਣੇ ਕਰ ਸਕਦੇ ਹਾਂ ਤੁਹਾਡੇ ਕੋਲ।
1: ਆਪਣਾ ਨੰਬਰ ਹੈਗਾ ਜੀ 416-587-0555-416-587-0557-0555। ਉਹਦੇ ਨਾਲ ਨਾ ਕਿਸੇ ਨੇ ਕੰਮ ਕਰਨਾ ਵੀ ਆਪਾਂ ਨੂੰ ਫੋਨ ਕਰ ਸਕਦਾ, ਆਪਣੇ ਜਨਰਲ ਲੇਬਰ ਚਾਹੀਦੀ ਆ, ਤੇ ਕਿਸੇ ਨੇ ਆਪਣਾ ਘਰ ਨਵਾਂ ਲਵਾਉਣਾ ਵਾ, ਪੁਰਾਣੇ ਘਰ ਦੀ ਫਿਕਸ ਜਿੱਦਾਂ ਘਰ ਵੇਚਣ ਵਾਸਤੇ ਘਰ ਨੂੰ ਫਿਕਸ ਕਰਾਉਣਾ ਵਾ, ਆਪਾਂ ਉਹ ਵੀ ਕਰਕੇ ਦਿੰਦੇ ਰੀਜਨੇਬਲ ਪ੍ਰਾਈਸ।
0: ਕਿਹੜੇ ਟਾਈਮ ਤੱਕ ਤੁਹਾਨੂੰ ਲੇਬਰ ਚਾਹੀਦੀ ਹੈ, ਟਾਈਮ ਦੱਸੋ।
1: ਆਪਣਾ ਮਾਰਨਿੰਗ 9 ਵਜੇ ਤੋਂ ਲੈ ਕੇ ਆਪਣਾ ਜੀ 6-7 ਵਜੇ ਦਾ ਕੰਮ ਹੁੰਦਾ ਆਪਣਾ ਜੀ। ਹਾਲ
0: ਠੀਕ ਹੈ, ਮਤਲਬ 10 ਕੁ ਘੰਟੇ ਕੰਮ ਹੋ ਗਿਆ।
1: ਹਾਂਜੀ, ਕਈ ਵਾਰੀ 8 ਘੰਟੇ ਲਾ ਕੇ ਚੱਲੋ, 8 ਘੰਟੇ ਕੰਮ ਜ਼ਿਆਦਾ ਤਾਂ ਆਪਾਂ ਕਰਾਈਦਾ ਵਾ, ਬਾਕੀ ਦਾ
0: ਜਿੰਨਾ ਜੈਨੂਅਲ 8 ਘੰਟੇ ਕੰਮ ਚੱਲਦਾ ਉਨਾ ਹੀ ਤੁਸੀਂ ਹੈ ਨਾ,
1: 8 ਘੰਟੇ ਕੰਮ ਹੁੰਦਾ।
0: ਮੈਨੂੰ ਇੱਕ ਗੱਲ ਹੋਰ ਦੱਸੋ, 8 ਘੰਟੇ ਜਿਹੜਾ ਬੰਦਾ ਤੁਹਾਡੇ ਕੋਲ ਜੋਬ ਕਰ ਰਿਹਾ, ਤੁਸੀਂ ਉਹਨੂੰ ਪੈਸੇ ਕੈਸ਼ ਹੀ ਦਿਓਗੇ?
1: ਪੈਸੇ ਜੇ ਕਿਸੇ ਨੇ ਕੈਸ਼ ਰਹੇ ਆਪਾਂ ਕੈਸ਼ ਹੀ ਦੇਵਾਂਗੇ, ਇੰਨੀ ਚੈੱਕ ਨੇ ਕੰਮ ਕਰਨਾ ਆਪਾਂ ਚੈੱਕ ਤੇ ਵੀ ਪੇ ਕਰ ਸਕਦੇ।
0: ਕਿਹੜੇ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ?
1: ਫੋਨ ਨੰਬਰ ਆਪਣਾ ਹੈਗਾ ਜੀ 416-587-0555-416-587-0555-4165-487-0555-5।
0: ਘੰਟੀਆਂ ਆਨਸਰ ਕਰੋ, ਤੁਹਾਡੇ ਫੋਨ ਵੱਜ ਰਹੇ, ਮੈਨੂੰ ਆਲਰੇਡੀ ਪਤਾ, ਇੱਥੇ ਲੱਗ ਗਿਆ ਆਲਰੇਡੀ, ਮਿਸਿੰਗ ਕਾਲਾਂ ਤੁਹਾਡੀਆਂ ਹੋ ਰਹੀਆਂ, ਮੈਨੂੰ ਪਤਾ ਲੱਗ ਗਿਆ। 416-587-0555 ਤੇ ਕਾਲ ਕਰ ਲਿਓ, $175 ਵਿੱਚ 2 ਕਿਊਬਿਕ ਯਾਰਡ ਤੁਹਾਡੇ ਘਰ ਦੇ ਵਿੱਚ ਡਿਲੀਵਰੀ ਹੋ ਜਾਊਗੀ ਭਾਈ। ਸਟੋਰਾਂ ਨੂੰ ਚੱਕਣ ਲੋੜ ਨਹੀਂ, ਬੋਰੇ ਨਾਲੇ ਚੱਕੋ ਨਾਲੇ ਗੱਡੀ ਖਰਾਬ ਕਰੋ ਤੇ ਅਗਲੇ ਘਰੇ ਛੱਡ ਜਾਣਗੇ ਡਿਲੀਵਰੀ। ਨਾਲੇ ਵਧੀਆ ਦੇਸੀ ਰਿਓ ਹੁੰਦਾ ਇਹਨਾਂ ਦੇ ਕੋਲੋਂ, ਮੈਨੂੰ ਇਹਨਾਂ ਦਾ ਪਤਾ, ਮੁੰਡੇ ਦਾ ਪੁਰਾਣੇ ਆ, ਮੁੰਡੇ ਕੰਮ ਕਰਦੇ ਆ। 416-587-0555-4165-487-0555-175 ਦੇ 2 ਕਿਊਬਿਕ ਯਾਰਡ ਕਰ ਲਓ ਫੋਨ ਜਲਦੀ ਜਲਦੀ। ਰਾਜਨ ਜੀ ਕੀ ਹਾਲ ਚਾਲ ਹੈ ਸਰ?
2: ਬਹੁਤ ਵਧੀਆ ਭਾਜੀ, ਬਹੁਤ ਵਧੀਆ ਜੀ।
0: ਜੀ ਵੀਕਐਂਡ ਆ ਗਿਆ, ਦੱਸੋ ਕੀ ਕਰਨਾ ਚਾਹੋਗੇ?
2: ਬਿਲਕੁਲ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ,
2: ਤੇ ਅੱਜ ਦੱਸਣਾ ਚਾਹਾਂਗੇ ਫਾਦਰਸ ਡੇ ਆ ਜੀ, ਪਰਸੋਂ ਜਿੰਨੇ ਵੀ ਸਾਡੇ ਸਰੋਤੇ ਆ ਰਹੇ ਨੇ ਸਾਡੇ ਕੋਲ ਪਰਚੇਸ ਕਰ ਰਹੇ ਨੇ, ਦੋਸਤੋ ਜੇ ਤੁਹਾਡੀ ਪਰਚੇਸ $500 ਦੀ ਹੈ ਤੇ ਫਾਦਰਸ ਡੇ ਦਾ ਗਿਫਟ ਲੈਣਾ ਨਾ ਭੁੱਲਿਓ। ਹਰ ਇੱਕ ਪਰਸਨ ਨੂੰ ਜਿਹੜਾ ਕਿ $500 ਦੀ ਪਰਚੇਸ ਕਰ ਰਿਹਾ, ਨਾਲ ਫੋਸਿਲ ਦੀਆਂ ਬ੍ਰਾਂਡਡ ਸਨਗਲਾਸਿਸ ਬਿਲਕੁਲ ਫ੍ਰੀ ਦਿੱਤੀਆਂ ਜਾ ਰਹੀਆਂ।
0: ਵਾਹ ਭਾਈ ਵਾਹ,
2: ਮੈਂ ਰਿਪੀਟ ਕਰਦਾ ਜੀ, ਫੋਸਿਲ ਦੀਆਂ ਬ੍ਰਾਂਡਡ ਸਨਗਲਾਸਿਸ ਬਿਲਕੁਲ ਫ੍ਰੀ ਹੈ। ਜੇ ਤੁਸੀਂ ਅੱਜ ਫਰਾਈਡੇ ਤੇ ਕੱਲ ਸੈਟਰਡੇ ਨੂੰ ਬਿਜ਼ੀ ਹੋ, ਨਹੀਂ ਆ ਸਕਦੇ, ਤੇ ਸਾਨੂੰ ਕਾਲ ਕਰਕੇ ਆਪਣਾ ਨਾਮ ਲਿਖਾ ਦਿਓ। ਜਿਹੜੇ ਵੀ ਲੋਕੀ ਸਾਨੂੰ ਨਾਮ ਲਿਖਾਣਗੇ, ਉਹ ਅਗਲੇ ਹਫਤੇ ਆ ਕੇ ਵੀ ਇਹ ਡੀਲ ਦਾ ਫਾਇਦਾ ਲੈ ਸਕਦੇ ਨੇ।
0: ਕਈ
2: ਵਾਰੀ ਹਰਜੀਤ ਜੀ ਬੰਦੇ ਬਿਜ਼ੀ ਹੁੰਦੇ ਨੇ, ਤੇ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਜੀ ਅੱਜ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ। ਜੇ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਰਹਿਣਗੇ, ਔਰ ਪੂਰਾ ਕੰਪਲੀਟ ਕੰਪ੍ਰੀਹੈਂਸਿਵ ਤੁਹਾਡਾ ਐਗਜ਼ਾਮ ਹੁੰਦਾ ਹੈ, ਵਿਜ਼ਨ ਚੈੱਕ ਹੁੰਦੀ ਹੈ, ਹੈਲਥ ਚੈੱਕ ਹੁੰਦੀ ਹੈ, ਤੇ ਹਰਜੀਤ ਜੀ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਹੈ,
0: ਜਿਹਦੇ
2: ਨਾਲ ਤੁਸੀਂ ਅੱਖ ਦਾ ਹਰ ਇੱਕ ਇੱਕ ਕੋਨਾ ਚੈੱਕ ਕਰਵਾ ਸਕਦੇ ਹੋ। ਸੋ ਕਾਲ ਕਰਨ ਦੇ ਲਈ ਨੰਬਰ ਹੈ ਜੀ 905-460-8888-905-460-8888। ਤੇ ਜਾਂਦੇ ਜਾਂਦੇ ਆਪਣੇ ਵੈਲੀ ਪੈਕੇਜ ਬਾਰੇ ਜ਼ਰੂਰ ਦੱਸਣਾ ਚਾਹਾਂਗਾ ਜੀ, $129 ਦੇ ਵਿੱਚ ਅਸੀਂ ਤੁਹਾਨੂੰ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ, ਜਿਹਦੇ ਵਿੱਚ ਬ੍ਰਾਂਡਿਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਹੈ।
0: ਠੀਕ ਹੈ,
2: ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣਾ ਚਾਹੁੰਦੇ ਹੋ ਤੇ $258 ਚ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਹੈ। ਇਹਦੇ ਚ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਲੈਂਸਿਸ ਨੇ, ਨਾਲ ਸਿਲੈਕਟਡ ਬ੍ਰਾਂਡਿਡ ਫਰੇਮ ਹੈ। ਜੇ ਐਨਕਾਂ ਦੇ ਉੱਤੇ ਕੋਈ ਕੋਟਿੰਗ ਐਡ ਕਰਵਾਉਣਾ ਚਾਹੁੰਦੇ ਹੋ, ਸਾਰੀਆਂ ਦੀਆਂ ਸਾਰੀਆਂ ਕੋਟਿੰਗਾਂ ਫਲੈਟ 50% ਆਫ ਚੱਲ ਰਹੀਆਂ ਨੇ ਤੇ ਜੇ ਕਿਸੇ ਨੇ ਦੋ ਪੇਅਰ ਬਣਵਾਉਣੇ ਹੋਣ ਦੇਖ ਕੇ ਰੱਖ ਲਈ ਇੱਕ ਆਫਿਸ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ ਸੋ ਪਹੁੰਚਣਾ ਕਿੱਥੇ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਹੈ ਜੀ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਡਾਇਰੈਕਟ ਬੁੱਕ ਕਰਦੇ ਹਾਂ ਚਾਹੇ ਤੁਹਾਡਾ ਐਗਜ਼ਾਮ ਹੋਵੇ ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ ਸੋ ਇੱਕ ਇੱਕ ਨੰਬਰ ਜੀ 905-460-8888 905-460-8888
0: ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਵੈਰੀ ਮਚ
3: Toronto's number one station AM 530
4: Punjabi Virsa
0: ਲਓ ਜੀ ਪ੍ਰੋਗਰਾਮ ਹੈ ਪੰਜਾਬੀ ਵਿਰਸਾ ਔਰ ਇੱਕ ਇਸ ਵੀਕਐਂਡ ਤੁਹਾਡੇ ਵਾਸਤੇ ਸਪੈਸ਼ਲ ਡੀਲ ਹੈ ਜਿਹੜੀ ਕਿ ਪੀਜ਼ਾ ਜੇ ਤੁਸੀਂ ਖਾਣਾ ਹੈ ਦੋ ਲਾਰਜ ਪੀਜ਼ੇ ਤੁਹਾਡੇ ਵਾਸਤੇ ਸਪੈਸ਼ਲ ਕਰਾਊਨ ਪੀਜ਼ੇ ਵਾਲੇ ਇਸ ਵੇਲੇ ਲੀਡ ਕਰ ਰਹੇ ਆ ਸ਼ਹਿਰ ਦੇ ਵਿੱਚ ਕਿਉਂਕਿ ਇਸ ਰੇਟ ਦੇ ਵਿੱਚ ਬ੍ਰੈਂਪਟਨ ਵਿੱਚ ਤੁਹਾਨੂੰ ਪੀਜ਼ੇ ਨਹੀਂ ਕਿਤੇ ਮਿਲ ਰਹੇ ਜੇ ਬ੍ਰੈਂਪਟਨ 'ਚ ਨਹੀਂ ਮਿਲ ਰਹੇ ਤਾਂ ਹੋਰ ਕਿਤੇ ਤਾਂ ਵੈਸੇ ਵੀ ਨਹੀਂ ਮਿਲਣੇ ਕਿਉਂਕਿ ਬ੍ਰੈਂਪਟਨ 'ਚ ਕੰਪੀਟੀਸ਼ਨ ਜ਼ਿਆਦਾ $25 ਦੇ ਦੋ ਲਾਰਜ ਪੀਜ਼ੇ ਵਿਦ 6 ਟੋਪਿੰਗ ਕੰਬਾਈਨ ਔਰ ਵਿਧੀ ਜੀ 10-10 ਪੀਜ਼ੇ ਵੀ ਲੋਕ ਲੈ ਕੇ ਜਾ ਰਹੇ ਆ ਕੱਲ ਵੀ ਇਦਾਂ ਦੇ ਸਟੋਰਾਂ ਤੋਂ 10-10 ਪੀਜ਼ੇ ਕੋਈ 20-20 ਪੀਜ਼ੇ ਕਈ ਵਾਰੀ ਪਰਿਵਾਰਾਂ 'ਚ ਹੁਣ ਜਿੱਦਾਂ ਫਾਦਰ ਡੇ ਆ ਗਿਆ
5: ਹਾਂਜੀ
0: ਫਾਦਰ ਡੇ ਦੇ ਪਾਪਾ ਇਹਨਾਂ ਦਾ ਪੀਜ਼ਾ ਖਾਣਾ ਨੀ ਪਾਪਾ ਜੀ ਦਾ ਮੂੰਗੀ ਦਾਲ ਤੇ ਹਲਕਾ ਜਿਹਾ ਫੁਲਕਾ ਦਿਓ ਨਾਲ ਕਰੇਲੇ ਬਣਾ ਦਿਓ ਤੇ ਪਾਪਾ ਜਿਹੜੇ ਬੱਚੇ ਉਹਨਾਂ ਦਾ ਪੀਜ਼ਾ ਖਾਣਾ ਹੀ ਖਾਣਾ ਕਿਉਂਕਿ ਪਾਪਾ ਦੇ ਬੱਚੇ ਯਾਰੇ ਕੈਨੇਡੀਅਨ ਹੋਣੇ ਆ ਪਾਪਾ ਜੀ ਤਾਂ ਇੰਡੀਆ ਤੋਂ ਆਏ ਹੋਣੇ ਆ ਤੇ ਪਾਪਾ ਇਹਨਾਂ ਨੂੰ ਪੀਲੀ ਦਾਲ ਤੇ ਨਾਲ ਕਰੇਲੇ ਬਣਾ ਦਿਓ ਜਾਂ ਭਿੰਡੀ ਬਣਾ ਦਿਓ ਤੇ ਸਰਜਨ ਪਰ ਜਿਹੜੇ ਬੱਚੇ ਆ ਉਹ ਨਾ ਭਿੰਡੀ ਖਾਣਗੇ ਨਾ ਪੀਲੀ ਦਾਲ ਖਾਣੀ ਉਹਨਾਂ ਨੇ ਉਹਨਾਂ ਦੇ ਪੀਜ਼ੇ ਖਾਣੇ ਹੀ ਖਾਣੇ ਦੋ ਪੀਜ਼ੇ $25 ਦੇ ਲਾਰਜ 6 ਟੋਪਿੰਗ ਕੰਬਾਈਨ ਦੋ ਡਿਪਿੰਗ ਸਾਸ ਇੱਕ ਨਾਲ ਕੋਕ ਦੀ ਬੋਤਲ ਪੰਜਾਬੀ ਵਿਰਸਾ ਵੱਲੋਂ ਗਿਫਟ ਦੱਸੋ $25 ਦੇ ਵਿੱਚ ਹੁਣ ਬੱਚੇ ਦੀ ਜਾਨ ਲੈ ਲਓ ਹੁਣ ਕੀ ਕਰੋਗੇ ਇਸ ਤੋਂ ਜ਼ਿਆਦਾ ਜੇ ਐਕਸਟਰਾ ਲਾਰਜ ਪੀਜ਼ੇ ਲੈਣੇ ਆ 2 35 ਦੇ ਆ ਤੇ ਨਾਲ ਦੋ ਡਿਪਿੰਗ ਸਾਸ ਨਹੀਂ ਦੋ ਛੱਡੋ ਯਾਰ ਜੀ ਜੀ 4 ਡਿਪਿੰਗ ਸਾਸ $35 ਦੇ ਦੋ ਐਕਸਟਰਾ ਲਾਰਜ ਪੀਜ਼ੇ 4 ਡਿਪਿੰਗ ਸਾਸ ਨਾਲ ਸਮਾਲ ਪੀਜ਼ਾ ਫ੍ਰੀ ਕੋਕ ਦੀ ਬੋਤਲ ਪੰਜਾਬੀ ਵਿਰਸਾ ਵੱਲੋਂ ਜਿਹੜੀ ਸਿਹਤ ਵਾਸਤੇ ਬਹੁਤ ਚੰਗੀ ਚੀਜ਼ ਆ ਠੀਕ ਆ ਪੀਜ਼ਾ ਹਜ਼ਮ ਹੀ ਕਰਨਾ ਨਾ ਆਪਾਂ ਫਿਰ ਕੋਕ ਦੀ ਬੋਤਲ ਪੀਓ ਸਪਰਾਈਟ ਪੀਓ ਜੋ ਨਾਲ ਮਰਜ਼ੀ ਪੀਓ ਉਹ ਬਿਲਕੁਲ ਫ੍ਰੀ ਹੈ ਉਹ ਪੰਜਾਬੀ ਵਿਰਸਾ ਵੱਲੋਂ ਡਿਪਿੰਗ ਸਾਸ ਵੀ ਕਰਦੀਆਂ ਨਾਲ ਤੁਹਾਡੇ ਐਕਸਟਰਾ ਪਰ ਕੋਕ ਤੋਂ ਬਿਨਾਂ ਪੀਜ਼ਾ ਜਾਂਦਾ ਵੀ ਨਹੀਂ ਅੰਦਰ ਇਹ ਵੀ ਗੱਲ ਹੈਗੀ ਹੈ ਪੱਕੀ ਗੱਲ ਆ ਪੀਜ਼ੇ ਨਾਲ ਕੰਬੀਨੇਸ਼ਨ ਕੋਕ ਦਾ ਹੀ ਹੈ ਇਹ ਵੀ ਕਰਸ਼ ਪੀ ਲਓ ਸਪਰਾਈਟ ਪੀ ਲਓ ਜਿਹੜੀ ਮਰਜ਼ੀ ਲੈ ਲਿਓ ਮੈਂ ਦੁਬਾਰਾ ਡੀਲ ਦੱਸ ਦੇਣਾ ਦੋ ਲਾਰਜ ਪੀਜ਼ੇ $25 ਦੇ ਕਰਾਊਨ ਪੀਜ਼ਾ ਗੂਗਲ ਤੇ ਪਾ ਲਿਓ ਏਅਰਪੋਰਟ ਐਂਡ ਮੇਫਿਟ ਦੇ ਕਾਰਨਰ ਤੇ ਆ 905-857-9992 ਤੇ ਜੇ ਵੀ ਘਰਾਂ 'ਚ ਫੈਮਿਲੀ ਗੈਦਰਿੰਗ ਡੈਫੀਨੇਟਲੀ ਹੋਏਗੀ ਫਾਦਰ ਡੇ ਹੈ ਘਰਾਂ 'ਚ ਬੱਚੇ ਵੀ ਆਉਣੇ ਆ ਤੇ ਪੀਜ਼ੇ ਚਾਹੀਦੇ ਆ 4 ਪੀਜ਼ੇ ਚਾਹੀਦੇ ਆ 6 ਪੀਜ਼ੇ ਚਾਹੀਦੇ ਆ ਰੇਟ ਇੱਕੋ ਹੀ ਹੋਊਗਾ ਇਸ ਤੋਂ ਸਸਤੇ ਪੀਜ਼ੇ ਤੁਹਾਨੂੰ ਕਦੇ ਹੋਰ ਨਹੀਂ ਮਿਲ ਸਕਦੇ ਇਹਨਾਂ ਦਾ ਔਨ ਏਅਰ ਅਸੀਂ ਵੀ ਕਹਿ ਰਹੇ ਹਾਂ ਕੋਈ ਬੰਦਾ ਇਸ ਤੋਂ ਸਸਤੇ ਪੀਜ਼ੇ ਤੁਹਾਨੂੰ ਦੇ ਨਹੀਂ ਸਕਦਾ $25 ਦੇ ਦੋ ਲਾਰਜ ਪੀਜ਼ੇ ਕੋਕ ਦੀ ਬੋਲ ਦਾ ਨਾਲ ਦੋ ਡਿਪਿੰਗ ਸਾਸ ਯਾਰ ਇਹ ਤਾਂ ਬਹੁਤ ਸਸਤਾ ਕੰਮ ਹੈ ਕਰ ਲਓ ਫੋਨ 905-857-9992 905-857-9292 ਦੇ ਕਾਲ ਕੀਤੀ ਜਾ ਸਕਦੀ ਹੈ ਕਰਾਊਨ ਪੀਜ਼ਾ ਏਅਰਪੋਰਟ ਐਂਡ ਮੇਫਿਟ ਦੇ ਕਾਰਨਰ ਦੇ ਹਰਜੀਤ ਜੀ ਖਿੱਚੋ ਕੰਮ ਨੂੰ ਥੋੜ੍ਹਾ ਜਿਹਾ

0: ਲਈ ਤੇਰੇ ਨਾਂ ਤੇ ਬੋਲੀਆਂ ਪਾ ਕੇ ਹਰਜੀਤ ਸਿੰਘ ਜੀ ਪੰਜਾਬੀ ਵਿਰਸਾ ਵਾਲਿਓ ਇੱਕ ਕੁੜੀ ਦਿਲ ਮੰਗਦੀ ਦਿਲ ਮੰਗਦੀ ਚਵਾਰੇ ਉੱਤੇ ਖੜ ਗਏ ਬਈ ਵਾਹ ਬਈ ਵਾਹ ਇੱਥੇ ਚਵਾਰੇ ਕਿਵੇਂ ਚੜੂਗਾ ਬੰਦਾ ਪੰਗਾ ਪੈ ਜਾਓ ਠੰਡ 'ਚ ਤਾਂ ਹੈਂ ਹਰਜੀਤ ਜੀ ਠੰਡ 'ਚ ਤਾਂ ਪੰਗਾ ਪੈ ਹੀ ਜਾਂਦਾ ਫਿਰ ਮੁਸ਼ਕਿਲ ਹੋ ਜਾਂਦੀ ਹੁਸਨਾ ਦੇ ਮਾਲਕ ਉਹ ਸਤਾਇਆ ਨਾ ਕਰੋ ਹਰ ਗੱਲ ਦਿਲ ਉੱਤੇ ਲਾਇਆ ਨਾ ਕਰੋ ਲੱਗੀ ਵਾਲੇ ਹੁੰਦੇ ਸਦਾ ਦਿਲਾਂ ਦੇ ਮੁਰੀਦ ਤੇ ਫਿਰ ਸਿੰਘ ਹਰਜੀਤ ਨੂੰ ਜ਼ਿਆਦਾ ਸਤਾਇਆ ਨਾ ਕਰੋ ਪੰਜਾਬੀ ਵਿਰਸਾ ਜੀ
1: ਹਰਜੀਤ ਜੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਗੱਲ ਕਰ ਰਹੇ ਸੀਗੇ ਦੋ ਚੀਜ਼ਾਂ ਦੇ ਬਾਰੇ ਹੋਰ ਗੱਲ ਕਰਦੀ ਹੈ ਇਸ ਇੰਸ਼ੋਰੈਂਸ ਬਾਰੇ ਰੀਸੈਂਟਲੀ ਹੀ ਇੱਕ ਜਿਹੜੇ ਮੇਰੇ ਕਲਾਇੰਟ ਸੀਗੇ 40-year-old woman got breast cancer.
0: ਪਹਿਲੇ ਮੈਨੂੰ ਇਹ ਦੱਸੋ ਈਸਟ ਵਾਲੀ ਸਾਈਡ ਤੇ ਕਿਹੜੇ ਕਿਹੜੇ ਸ਼ਹਿਰਾਂ ਵਿੱਚ ਤੁਸੀਂ
1: ਉਹ ਮੈਂ ਜ਼ਰੂਰ ਦੱਸਾਂਗੀ ਬੜੇ ਬਹੁਤ ਇੰਪੋਰਟੈਂਟ ਚੀਜ਼ ਹੈ ਜਿਹੜੀ ਮੈਂ ਦੱਸਣੀ ਜਾ ਰਹੀ ਹਾਂ ਇਟਸ ਫॉर एवरीबॉडी
0: ਥੈਂਕ ਯੂ
1: 40 ਸਾਲ ਦੇ ਬਿਲਕੁਲ ਠੀਕ ਹੈ ਔਮਨ ਉਹਨਾਂ ਨੂੰ ਬ੍ਰੈਸਟ ਕੈਂਸਰ ਹੋਇਆ ਤੇ ਇੱਥੇ ਉਹਨਾਂ ਨੂੰ ਅਪਾਇੰਟਮੈਂਟਸ ਨਹੀਂ ਮਿਲੇ ਜਲਦੀ absolutely okay. She was going through a lot of pain and all and she had to go to US for her appointment okay, of course okay. critical illness insurance when it comes to the money unanu money da koi stress nahi siga right because she got her critical illness insurance check utho na da ilaaj hoya almost ilaaj jada done hai theek hai 6 mahine de andar hi she is feeling better ilaaj hone vi chalna but ude naal naal 1 mahina pehle hi within that period she also got the heart issue which is okay. the heart attack now ਤੁਸੀਂ ਸੋਚਦੇ ਹੋ ਕਿ ਜਦੋਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਅਸੀਂ ਗੱਲ ਕਰਦੇ ਹਾਂ ਉਹ ਪਾਲਿਸੀ ਤਾਂ ਬੰਦ ਹੋ ਗਈ ਤੁਹਾਨੂੰ ਤਾਂ ਪੈਸੇ ਮਿਲ ਗਏ ਹੁਣ ਕੀ ਰਾਈਟ ਉਸ ਉਹਨਾਂ ਦੀ ਪਾਲਿਸੀ ਦੇ ਅੰਦਰ ਸੈਕਿੰਡ ਇਵੈਂਟ ਵੀ ਕਵਰ ਸੀਗਾ ਜਿਹੜਾ ਸੀਗਾ 50% ਆਫ ਦਾ ਕਵਰੇਜ ਉਹਨਾਂ ਨੇ $100,000 ਦੀ ਕਵਰੇਜ ਲਿੱਤੀ ਸੀਗੀ ਐਂਡ ਸ਼ੀ ਗੋਟ ਅਨਦਰ 50,000 ਵਿਦਆਊਟ ਪੇਇੰਗ ਪ੍ਰੀਮੀਅਮ
0: ਓਕੇ
1: ਤੁਹਾਡੀ ਪਾਲਿਸੀ ਦੇ ਅੰਦਰ ਇਹ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ ਪਤਾ ਹੀ ਨਹੀਂ ਇਸੇ ਕਰਕੇ ਮੈਂ ਹਮੇਸ਼ਾ ਇਹ ਚੀਜ਼ ਕਹਿੰਦੀ ਹਾਂ ਆਈ ਡੂ ਨੋਟ ਸੈਲ ਪਾਲਿਸੀਜ਼ ਮੈਂ ਤੁਹਾਡੀ ਸਿਕਿਉਰਿਟੀ ਤੁਹਾਡੀ ਕਵਰੇਜ ਜਿਹੜੀ ਹੈ ਪਹਿਲਾਂ ਉਹਦੇ ਬਾਰੇ ਗੱਲ ਕਰਾਂਗੀ ਪਹਿਲਾਂ ਦੱਸਾਂਗੀ ਕਿ ਕਿਹੜੀ ਚੀਜ਼ ਤੁਹਾਡੀ ਪਾਲਿਸੀ ਦੇ ਅੰਦਰ ਕਵਰ ਹੈ ਐਸ ਪਰ ਯੋਰ ਨੀਡ ਅਦਰਵਾਈਜ਼ ਉਸ ਪਾਲਿਸੀ ਦਾ ਕੋਈ ਫਾਇਦਾ ਨਹੀਂ ਹੈ ਤੁਸੀਂ $100,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਿੱਤੀ ਹੋਈ ਹੈ ਉਹਦੇ ਅੰਦਰ ਕਵਰ ਕੀ ਹੈ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਟਰਮ ਇੰਸ਼ੋਰੈਂਸ ਲਿੱਤੀ ਹੋਈ ਹੈ $500,000 ਦੀ ਟਰਮ ਇੰਸ਼ੋਰੈਂਸ ਵਿਦ ਡਿਸਬਿਲਿਟੀ ਮਿਲ ਰਹੀ ਹੈ $99 ਦੀ ਓਕੇ ਬਟ ਆਫਟਰ ਦੈਟ ਵਾਟ ਉਹ $500,000 ਦੀ ਤੁਹਾਡੀ ਇੰਸ਼ੋਰੈਂਸ ਤੁਹਾਨੂੰ ਕਵਰ ਕਰਦੀ ਹੈ ਮੋਰਗੇਜ ਤੁਹਾਡੀ $1,000,000 ਦੀ ਹੈ 25 ਸਾਲ ਲਈ ਤੁਸੀਂ $500,000 ਦੀ ਲਿੱਤੀ ਹੋਈ ਹੈ ਬਿਕੋਜ਼ ਇਟ ਇਜ਼ $99 ਇਟਸ ਨੋਟ ਅ ਪ੍ਰੋਡਕਟ ਇੰਸ਼ੋਰੈਂਸ ਤੁਹਾਡੀ ਨੀਡ ਦੇ ਹਿਸਾਬ ਦੇ ਨਾਲ ਬਣੀ ਹੈ ਐਵਰੀਬਡੀ ਹੈਜ਼ ਅ ਡਿਫਰੈਂਟ ਨੀਡ ਇਸ ਚੀਜ਼ ਨੂੰ ਪਹਿਲਾਂ ਤੁਸੀਂ ਸਮਝੋ ਅਗਰ ਤੁਸੀਂ ਇਹ ਚੀਜ਼ ਨਹੀਂ ਸਮਝਦੇ ਤੁਸੀਂ ਇੰਸ਼ੋਰੈਂਸ ਲਿੱਤੀ ਹੈ ਤੁਸੀਂ ਸੋਚਦੇ ਹੋ ਹਾਂਜੀ ਮੇਰੇ ਕੋਲੋਂ ਤਾਂ ਇੰਸ਼ੋਰੈਂਸ ਹੈ ਬਟ ਉਹ ਜਦੋਂ ਕੰਮ ਆਉਣੀ ਹੈ ਇੰਸ਼ੋਰੈਂਸ ਉਹ ਤੁਹਾਡੇ ਪੂਰੇ ਕੰਮ ਆਉਣੀ ਹੈ ਜਾਂ ਨਹੀਂ ਆਉਣੀ ਇਟਸ ਅ ਬਿਗ ਕੁਐਸਚਨ
0: ਦਾਦੀ ਕਹਿੰਦੇ ਤੁਸੀਂ ਬੜੀ ਕਮਾਲ ਦੀ ਗੱਲ ਵਾਕਈ ਸੀਰੀਅਸ ਨੋਟ ਆ ਕਿ ਇਹ ਚੀਜ਼ਾਂ ਨੂੰ ਮੇਰਾ ਖਿਆਲ ਸਾਰੇ ਸੁਣ ਕੇ ਵੀ ਇਸ ਗੱਲ ਤੇ ਹੈਰਾਨ ਅੱਛਾ ਫਿਰ ਜਿਹੜੀ ਉਹਨਾਂ ਦੀ ਇੰਸ਼ੋਰੈਂਸ ਸੀ ਕ੍ਰਿਟੀਕਲ ਇੰਸ਼ੋਰੈਂਸ ਅਮਰੀਕਾ ਤੋਂ ਉਹਨਾਂ ਨੇ ਇਲਾਜ ਕਰਾਇਆ ਫਿਰ ਕੀ ਬਣਿਆ ਉਹਨਾਂ ਦਾ ਪੈਸਿਆਂ ਦਾ
1: ਤੇ ਪੈਸੇ ਤਾਂ ਉਹਨਾਂ ਨੂੰ ਮਿਲ ਗਏ ਪੈਸੇ ਤੁਹਾਨੂੰ ਬਿਲਕੁਲ ਇੰਸ਼ੋਰੈਂਸ ਇੰਸ਼ੋਰੈਂਸ ਤੁਹਾਨੂੰ ਇਲਾਜ ਦੇ ਪੈਸੇ ਨਹੀਂ ਪੇ ਕਰਦੀ ਉਹ ਤੁਹਾਨੂੰ ਫੁੱਲ ਅਮਾਊਂਟ ਜਿਹੜੀ ਤੁਸੀਂ ਕਵਰੇਜ ਉਹਨਾਂ ਨੇ $100,000 ਦੀ ਕਵਰੇਜ ਲਿੱਤੀ ਹੋਈ ਹੈ ਟੈਕਸ ਫ੍ਰੀ ਉਹ $100,000 ਉਹਨਾਂ ਨੇ ਮਿਲ ਚੁੱਕਿਆ
0: ਨਹੀਂ ਜਿਹੜੀ ਕ੍ਰਿਟੀਕਲ ਇੰਸ਼ੋਰੈਂਸ ਆ ਸਪੋਜ਼ ਕਰੋ ਉਹਨਾਂ ਨੇ ਇੰਸ਼ੋਰੈਂਸ ਕਰਾ ਲਈ
1: ਜੀ
0: ਜੇ ਹੁਣ ਬੰਦਾ 40-45 ਸਾਲ ਦੀ ਉਮਰ 'ਚ ਇੰਸ਼ੋਰੈਂਸ ਕਰਾ ਲੈਂਦਾ
1: ਜੀ
0: $100,000 ਦੀ ਹੈ ਨਾ
1: ਹਾਂਜੀ
0: ਉਹਦਾ ਕਿੰਨਾ ਕੁ ਪ੍ਰੀਮੀਅਮ ਬੰਦਾ ਆਈਡੀਆ ਕੁਛ ਹੈ
1: 45 ਡਿਪੈਂਡ ਵੂਮਨ ਔਰ ਮੇਲ ਤੇ ਮੇਲ ਯੂਜੂਲੀ ਗੈਟ ਮੋਰ ਪ੍ਰੀਮੀਅਮ
0: ਇਹ ਕੀ ਗੱਲ ਬੰਦੇ ਕੀ ਗੱਲ
1: ਯੂਜੂਲੀ ਮੇਲ ਦੇ ਗੈਟ ਮੋਰ ਇਲਨੈਸ ਰਾਈਟ ਤੇ ਨਾਲ ਨਾਲ ਉਹਨਾਂ ਦਾ ਡੈਥ ਰੇਸ਼ ਵੀ ਜ਼ਿਆਦਾ ਹੁੰਦਾ ਹੈ
0: ਜਨਨੀ ਦਿੰਦੀਆਂ ਬੰਦੇ ਨੂੰ ਹੋਰ
1: ਨਹੀਂ ਇਹ ਨਹੀਂ ਹੁੰਦਾ ਤੇ
0: ਯੂਜੂਲੀ ਬੰਦਿਆਂ ਦੀ ਜ਼ਿਆਦਾ ਇੰਸ਼ੋਰੈਂਸ ਆ
1: ਨਹੀਂ $100,000 ਦੀ ਤੁਹਾਨੂੰ $120 ਤੱਕ ਤੁਹਾਨੂੰ ਮਿਲ ਸਕਦੀ ਹੈ
0: ਅੱਛਾ ਇੱਕ ਗੱਲ ਜਿਹੜੀ ਉਹ ਇਲਾਜ ਕਰਾ ਕੇ ਆਏ
1: ਜੀ
0: ਅਮਰੀਕਾ ਤੋਂ ਇਹ ਤਾਂ ਇੱਕ ਨਵਾਂ ਤੁਸੀਂ ਅੱਜ ਆਈਡੀਆ ਦੇ ਦਿੱਤਾ ਜਿੰਨਾਂ ਕੋਲ ਕ੍ਰਿਟੀਕਲ ਇੰਸ਼ੋਰੈਂਸ ਹੈਗੀ ਹੈ
1: ਜੀ ਬਿਲਕੁਲ
0: ਉਹ ਭਾਵੇਂ ਇੱਥੇ ਤਾਂ ਮੁਸ਼ਕਲ ਬੜੇ ਜਿਵੇਂ
1: ਬਹੁਤ ਮੁਸ਼ਕਲ ਆ
0: ਇੱਥੇ ਤਾਂ ਬੜਾ ਮੁਸ਼ਕਲ
1: ਬਹੁਤ ਮੁਸ਼ਕਲ ਆ ਯੈਸ
0: ਵਿਧੀ ਮੈਨੂੰ ਨੰਬਰ ਦਿਓ ਆਪਣਾ ਆਈ ਮੀਨ ਲਾੜਾ ਪੀਪਲ ਕਨਾ ਕਾਲ ਯੂ ਰਿਗਾਰਡਿੰਗ ਫॉर ਦਿਸ ਜਿਹੜਾ ਮੈਟਰ ਦੇ ਬਿਕਾਜ਼
1: ਐਬਸੋਲੂਟਲੀ ਕ੍ਰਿਟੀਕਲ ਇਲਨੈਸ
0: ਪਹਿਲੇ ਨੰਬਰ ਦਿਓ ਆਪਣਾ
1: ਜੀ ਬਿਲਕੁਲ 416-524-3535 416-524-3535
0: ਇਹ ਤੁਸੀਂ ਬੜੀ ਕਮਾਲ ਦੀ ਗੱਲ ਦੱਸੀ ਹੈ ਕਿਉਂਕਿ ਇੱਥੇ ਸਾਨੂੰ ਲੋਕਾਂ ਦਾ ਜਲਦੀ ਜਲਦੀ ਅਪਾਇੰਟਮੈਂਟਸ ਨਹੀਂ ਮਿਲਦੀਆਂ ਔਰ ਅਮਰੀਕਾ ਤੋਂ ਜਾ ਕੇ ਇਲਾਜ ਕਰਾਓ ਤੇ ਇੱਥੇ ਤੁਹਾਡੀ ਕਵਰੇਜ ਹੈ ਜਿਹੜੇ ਤੁਹਾਨੂੰ ਪੈਸੇ ਮਿਲਨੇ ਹੈਗੇ ਉਹਦੇ ਨਾਲ ਤੁਸੀਂ ਆਪਣੇ ਕਵਰ ਕਰ ਸਕਦੇ ਹੋ ਨਾ
1: ਉਹਨਾਂ ਨੇ ਤੁਹਾਨੂੰ ਪੈਸੇ ਦੇ ਦੇਣੇ ਨੇ ਚਾਹੇ ਤੁਸੀਂ $100,000 ਦੇ ਅੰਦਰ 20,000 ਖਰਚੋ ਆਪਣੇ ਇਲਾਜ ਲਈ 25 ਖਰਚੋ, ਬਾਕੀ ਤੁਸੀਂ ਆਪਣੇ ਘਰ ਦਾ ਕੰਸਟਰਕਸ਼ਨ ਦਾ ਕੰਮ ਕਰੋ, ਰੈਨੋਵੇਸ਼ਨ ਕਰੋ, ਬੱਚਿਆਂ ਦੀ ਐਜੂਕੇਸ਼ਨ ਲਈ ਪਾਓ, ਜੋ ਮਰਜ਼ੀ ਕਰੋ। ਨੋਬਡੀ ਇਜ਼ ਗੋਇੰਗ ਟੂ ਆਸਕ ਯੂ ਦੈਟ ਕੁਐਸਚਨ ਕਿ ਤੁਸੀਂ ਆਪਣੇ ਇਲਾਜ ਲਈ ਕਰ ਰਹੇ ਹੋ ਜਾਂ ਕਿਸ ਲਈ। ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਇਟਸ ਨਾਟ ਓਨਲੀ ਫਾਰ ਹੈਲਥ ਐਂਡ ਰਿਕਵਰੀ, ਇਟ ਇਜ਼ ਫਾਰ ਦਾ ਐਕਸਪੈਂਸਿਸ ਆਲਸੋ।
0: ਵੀ ਇਹ ਤਾਂ ਵੀ ਅੱਜ ਵਾਕਈ ਵੀ ਜੀ ਨੇ ਮੈਨੂੰ ਕਹਿਤਾ ਵੀ ਹਰਜੀਤ ਜੀ ਪਲੀਜ਼ ਬੜਾ ਸੀਰੀਅਸ ਸੀ, ਇਹ ਵਾਕਈ ਬੜੀ ਕਮਾਲ ਦੀ ਗੱਲ ਆ ਜਿਹੜੀ ਦੱਸੀ ਹੈ। ਮੈਂ ਨਹੀਂ ਕਦੀ ਇਹ ਸੁਣਿਆ ਇਦਾਂ ਦਾ ਇਸ਼ੂ ਕਿ, ਕਿਉਂਕਿ ਅਮਰੀਕਾ ਕਿਹੜਾ ਸਾਡੇ ਤੋਂ ਦੂਰ ਆ, ਘੰਟੇ ਦੀ ਫਲਾਈਟ ਨਹੀਂ ਹੈਗੀ, ਜਾਓ ਆਰਾਮ ਨਾਲ ਜਾਂ ਗੱਡੀ ਦੇ ਚੱਲ ਕੇ ਆਟੋ।
1: ਇੱਕ ਵਾਰੀ ਇਹ ਨਹੀਂ ਹੁੰਦਾ ਕਿ ਇਲਾਜ ਕਰਨ ਲਈ ਉਹਨਾਂ ਨੇ ਉੱਥੇ ਹਫਤਾ ਰਹਿ ਕੇ ਆਏ, ਦੋ ਹਫਤੇ। ਸ਼ੀ ਵੈਂਟ ਦੇਅਰ ਫਾਰ 6 ਵੀਕਸ। ਹੁਣ 6 ਵੀਕਸ ਤੱਕ ਉਹਨਾਂ ਦੇ ਹਸਬੈਂਡ ਨਾਲ ਉਹਨਾਂ ਦਾ ਕੰਮ ਰੁਕ ਗਿਆ, ਰਾਈਟ? ਨਾਲ ਨਾਲ ਉਹ ਆਫਕੋਰਸ ਸ਼ੀ ਇਜ਼ ਆਲਸੋ ਨਾਟ ਵਰਕਿੰਗ, ਆਪਣਾ ਕੰਮ ਰੁਕ ਗਿਆ, ਪਿੱਛੇ ਬੱਚੇ, ਮੋਰਗੇਜ ਜਾਣੀ ਹੈ, ਬਿਲਸ ਜਾਣੇ ਹੈ, ਉਹ ਕਿੱਥੋਂ ਜਾਣੇ ਨੇ?
0: ਐਵੇਂ ਨਹੀਂ, ਮੈਂ ਵਿਧੀ ਛਾਵੜੇ ਦਿੱਲੀ ਵਾਲੇ ਕਹਿੰਦਾ ਇਹਨਾਂ ਨੂੰ, ਇਹ ਦਿੱਲੀ ਵਾਲੇ ਬੰਦੇ ਆ, ਬੜੀਆਂ ਸਕੀਮਾਂ, ਬੜੀਆਂ ਪਾਲਿਸੀ ਜਿਹੜੀਆਂ ਸਿਸਟਮ ਦੇ ਨਾਲ ਚੱਲਦੀਆਂ ਉਹ ਚੀਜ਼ਾਂ ਕੱਢ ਕੇ ਲੈ ਕੇ ਆਉਂਦੇ ਆ। ਕਮਾਲ ਕਰਤੀ ਵਿਧੀ ਤੁਸੀਂ ਅੱਜ ਤੱਕ, ਨੰਬਰ ਦਿਓ ਦੁਬਾਰਾ ਮੈਨੂੰ ਆਪਣਾ
1: ਜੀ। ਬਿਲਕੁਲ, 416-524-3535
0: ਬਹੁਤ ਵਿਧੀ ਸਿਆਣੀ ਵੀ, ਬਹੁਤ ਕੁੜੀ ਸਿਆਣੀ ਹੈ ਤਾਂ ਇਹਨੂੰ ਕਰ ਲਓ ਜਲਦੀ ਜਲਦੀ ਕਾਲ। ਹੁਣ
1: 416-524-3535
0: ਸੁਲਤਾਨ ਜੀ ਕੀ ਹਾਲ ਚਾਲ ਹੈ ਸਰ?
2: ਥੈਂਕ ਯੂ ਵੈਰੀ ਮਚ।
0: ਮੈਨੂੰ ਬਿਲਕੁਲ ਨਾ ਦੱਸਿਓ, ਮੈਨੂੰ ਮੈਸੇਜ ਆ ਗਿਆ, ਦੋ ਚਾਰ ਮੈਂ ਨੰਬਰ ਦਿੱਤੇ ਉਹਨਾਂ ਤੋਂ, ਮੈਨੂੰ ਪਤਾ 6 ਟੀਵੀ ਆਲਰੇਡੀ ਨਿਕਲ ਗਏ ਤੁਹਾਡੇ। ਮੈਨੂੰ ਬਿਲਕੁਲ ਲੱਗਿਆ ਹਰਜੀਤ ਜੀ ਟੀਵੀ ਮੈਂ ਦੱਸ ਗਿਆ ਸੀ। ਮੈਂ ਤੁਹਾਨੂੰ ਦੁਬਾਰਾ ਰਿਕੁਐਸਟ ਕਰ ਰਿਹਾ, ਮੈਨੂੰ ਅੱਜ ਕੱਲ ਪਰਸੋਂ ਜਿੰਨੇ ਵੀ ਟੀਵੀ ਵਿਕਣ ਤੁਹਾਨੂੰ ਦੇਣੇ ਪੈਣੇ ਆ, ਜਿੱਥੋਂ ਮਰਜ਼ੀ ਲਿਆਓ ਕੱਢ ਕੇ ਬਸ।
2: ਜੀ ਡੈਫੀਨੇਟਲੀ ਜੀ, ਤੁਹਾਡੇ ਨਾਲ ਔਨ ਏਅਰ ਪ੍ਰੋਮਿਸ ਹੈ, ਬੁਕਿੰਗ ਅਸੀਂ ਕਰ ਰਹੇ ਹਾਂ। ਜਿਹੜੇ ਵੀ ਕਸਟਮਰ ਆ ਸਿਰਫ ਕਾਲ ਕਰਕੇ ਉਹਨਾਂ ਨੇ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਾ, ਫਿਰ ਸਟੋਰ ਚ ਆ ਕੇ ਸ਼ੋਰੂਮ ਚ ਚੈੱਕ ਕਰਨਾ, ਕੰਪੇਅਰ ਕਰਨਾ, ਫਿਰ ਡਿਲੀਵਰੀ ਸਕੈਜੂਅਲ ਕਰਨੀ ਹੈ। ਪਰ ਅੱਜ ਤੁਹਾਨੂੰ ਫਾਦਰਸ ਡੇ ਦੇ ਉੱਪਰ ਅਡੀਸ਼ਨਲ ਡਿਸਕਾਊਂਟ ਲੈ ਕੇ ਦੇ ਰਹੇ ਹਾਂ ਜੀ, 98 ਇੰਚ ਜਿਹੜਾ ਕਿ $3500 ਤੋਂ $2799 ਦਾ ਵੀ ਸੀ, ਫਿਰ ਸੋਕਰ ਵਰਲਡ ਕੱਪ ਹੋਣ ਕਰਕੇ $1999 ਦਾ ਲਗਾਇਆ, ਅੱਜ ਅਡੀਸ਼ਨਲ $100 ਡਿਸਕਾਊਂਟ ਹੈ 98 ਇੰਚ ਟੀਵੀ ਖਰੀਦਣ ਤੇ $1899 ਦਾ ਦੇ ਰਹੇ ਹਾਂ, ਤੇ $1899 ਵੀ ਸਿਰਫ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਥੋੜੇ ਥੋੜੇ ਕਰਕੇ ਵੀ ਪੇ ਕਰ ਸਕਦੇ ਹੋ। ਈਵਨ ਤੁਸੀਂ $2400 ਤੱਕ ਦੀ ਵੀ ਸ਼ੋਪਿੰਗ ਕਰੋ ਜੀ, ਤੇ $400 ਮਹੀਨਾ ਕਰਕੇ ਪੇ ਕਰ ਸਕਦੇ, ਕੋਈ ਇੰਟਰਸਟ ਨਹੀਂ ਹੈ।
0: ਠੀਕ ਹੈ।
2: ਇਸੇ ਤਰ੍ਹਾਂ ਹੀ ਫਾਦਰਸ ਦੇ ਸਪੈਸ਼ਲ ਪ੍ਰਮੋਸ਼ਨ ਦੇ ਉੱਪਰ ਵਾਸ਼ਰ ਐਂਡ ਡਰਾਇਰ ਦੇ ਉੱਪਰ ਵੀ ਸਾਡੇ ਕੋਲ ਡੀਲਾਂ ਆਈਆਂ,
0: ਜਿਹਦੇ
2: ਚ ਟੋਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ $1099 ਦਾ, ਪੇਅਰ ਵਾਸ਼ਰ ਡਰਾਇਰ ਦੋਨੋਂ $1099 ਚ ਮਿਲ ਜਾਣਗੇ। ਤੇ ਜੇ ਸਿੰਗਲ ਪੀਸ ਫਰਿੱਜ ਚਾਹੀਦਾ, 36 ਇੰਚ ਵਾਈਡ ਫਰੈਂਚ ਡੋਰ ਫੁੱਲ ਸਾਈਜ਼ ਦਾ ਫਰਿੱਜ ਹੈ, $2500 ਵਾਲਾ $1799 ਦਾ, $800 ਕੱਲੇ ਫਰਿੱਜ ਖਰੀਦਣ ਤੇ ਤੁਸੀਂ ਸੇਵ ਕਰ ਲੈਣਾ, ਤੇ $600 ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੈਣਾ। ਤੇ ਜੇ ਤੁਸੀਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਦੇਖ ਰਹੇ ਹੋ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਇਹ ਤੁਹਾਨੂੰ $2200 ਤੋਂ $1499 ਦਾ ਮਿਲ ਜਾਣਾ। ਸੋ ਫਾਦਰਸ ਡੇ ਵੀਕਐਂਡ ਇਹ ਫਰਾਈਡੇ ਸੈਟਰਡੇ ਸੰਡੇ 3 ਦਿਨ ਵਾਸਤੇ ਸਪੈਸ਼ਲ ਪ੍ਰਮੋਸ਼ਨ ਹੈ। ਪਹੁੰਚਣਾ ਤੁਸੀਂ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828
0: ਜੀ। ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ। ਹਰਜੀਤ ਜੀ ਖਿੱਚ ਕੇ ਰੱਖੋ ਟੁਡੇ ਫਰਾਈਡੇ।

0: ਬਈ ਵਾਹ ਬਈ ਵਾਹ, ਤੇਰਾ ਲਿਖ ਦੋ ਸਫੈਦਿਆਂ ਦਾ ਨਾਂ ਜੀਟੇ ਨੇ ਜਿੰਨੇ ਨੇ ਜੀਟੇ, ਪਰ ਸਦੂਲ ਭਾਈ ਥੋੜਾ ਜਿਹਾ ਔਖਾ ਹੋ ਜਾਣਾ ਸੀ ਕੰਮ, ਕਿਉਂਕਿ ਵਾਹ ਵਾਹ ਹੁੰਦੇ ਆ ਬਈ, ਭੱਜਣ ਜ਼ਿਆਦਾ ਹੋ ਜਾਣੀ ਆ। ਪੰਜਾਬੀ ਵਿਰਸਾ ਰੇਡੀਓ ਸੁਣ ਰਹੇ ਆ ਤੁਸੀਂ? ਹੈਲੋ
1: ਹੈਲੋ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਸਿੰਘ ਜੀ ਜਿੰਦਾਬਾਦ, 5:30 ਦਾ 11 to 12।
0: ਥੈਂਕ ਯੂ ਵੈਰੀ ਮੱਚ ਭਾਜੀ, ਥੈਂਕ ਯੂ ਵੈਰੀ ਮੱਚ। ਔਰ ਮੈਂ ਗੱਲ ਕਰ ਰਿਹਾ ਸੀ ਸਪੈਸ਼ਲ ਤੌਰ ਤੇ ਫਾਦਰ ਡੇ ਦੀ, ਔਰ ਫਾਦਰ ਡੇ ਦੇ ਤੁਹਾਨੂੰ, ਕਿਉਂਕਿ ਆਪਣੇ ਫਾਦਰ ਵਾਸਤੇ ਤੁਸੀਂ ਕੇਕ ਵੀ ਲੈਣੇ ਆ, A1 ਕੇਕ ਐਂਡ ਪੇਸਟਰੀਜ਼ ਤੋਂ ਤੁਹਾਡੇ ਵਾਸਤੇ ਸਪੈਸ਼ਲ ਕੇਕ ਤਿਆਰ ਕੀਤੇ ਗਏ ਆ ਤੁਹਾਡੇ ਫਾਦਰ ਸਾਹਿਬ ਵਾਸਤੇ। ਜੇ ਤੁਹਾਡੇ ਫਾਦਰ ਸਾਹਿਬ ਦੀ ਪਿਕਚਰ ਹੈ, ਤੁਸੀਂ ਉਹਨਾਂ ਨੂੰ ਪਿਕਚਰ ਈਮੇਲ ਕਰ ਦਿਓ, ਤੁਹਾਡੇ ਫਾਦਰ ਸਾਹਿਬ ਦੀ ਪਿਕਚਰ ਜਿਹੜੀ ਕੇਕ ਦੇ ਉੱਤੇ ਲਾ ਦੇਣਗੇ। ਕੈਸੀ ਕਮਾਲ ਦੀ ਗੱਲ ਹੈ। ਔਰ ਇਹ ਨੰਬਰ ਤੇ ਹੁਣੇ ਤੁਹਾਨੂੰ ਕਾਲ ਕਰਨੀ ਪੈਣੀ ਹੈ ਜਿਨ੍ਹਾਂ ਨੇ ਫਾਦਰ ਕੇ ਦੇ ਕੇਕ ਆਪਣੇ ਬੁਕਿੰਗ ਕਰਾਉਣੀ ਹੈ, ਕਿਉਂਕਿ ਤੁਸੀਂ ਉਹਨਾਂ ਨੂੰ ਆਪਣੇ ਫਾਦਰ ਸਾਹਿਬ ਦੀ ਪਿਕਚਰ ਭੇਜਣੀ ਹੈ ਤੇ ਕੇਕ ਤੁਹਾਡੇ ਰੈਡੀ ਹੋ ਜਾਣਗੇ। ਕਿਉਂ ਵੀਦੀ ਜੀ, ਕਿੰਨੇ ਵਧੀਆ ਡੀਲ ਆ,
2: ਬਹੁਤ ਵਧੀਆ।
0: ਕਿੰਨਾ ਵਧੀਆ, ਆਪਣੇ ਫਾਦਰ ਦੀ ਪਿਕਚਰ ਲਵਾਓ ਉੱਤੇ ਤੇ ਨਾਲ ਤੁਹਾਡੇ ਤੁਹਾਡੇ ਫਾਦਰ ਜਿਹੜੀ ਕਿ ਉੱਥੇ ਪਿਕਚਰ ਲਾ ਦੇਣਗੇ, ਔਰ ਇਹ ਜਿਹੜੀ ਪਿਕਚਰ ਹੈ ਤੁਹਾਡੇ ਫਾਦਰ ਸਾਹਿਬ ਦੀ ਕੇਕ ਦੇ ਉੱਤੇ ਲੱਗੇਗੀ, ਔਰ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਗਿਫਟ ਦੇ ਸਕਦੇ ਆ। A1 ਕੇਕ ਐਂਡ ਪੇਸਟਰੀ ਨੂੰ ਫੋਨ ਕਰ ਲਓ, ਹੁਣੇ ਬੁਕਿੰਗ ਕਰਾ ਲਓ, ਬਹੁਤ ਬਿਜ਼ੀ ਜਾ ਰਿਹਾ ਉਹਨਾਂ ਦਾ, ਕਿਉਂਕਿ ਫਾਦਰ ਡੇ ਦੇ ਕੇਕ ਬਹੁਤ ਜਾਣੇ ਆ, ਬਹੁਤ ਬਿਜ਼ੀ ਹੋਣਾ। ਔਰ ਤੁਹਾਡੇ ਪਾਪਾ ਜੀ ਦੀ ਫੋਟੋ ਜਿਹੜੀ ਹੋਏਗੀ, ਪਾਪਾ ਦੀ ਤੁਹਾਡੇ ਦੀ ਫੋਟੋ ਹੋਏਗੀ, ਤੁਹਾਡੇ ਬਾਪੂ ਦੀ ਜਿਹੜੀ ਫੋਟੋ ਹੋਏਗੀ ਉਹ ਵੀ ਕੇਕ ਦੇ ਉੱਤੇ ਪ੍ਰਿੰਟ ਕਰ ਦੇਣਗੇ। A1 ਕੇਕ ਐਂਡ ਪੇਸਟਰੀ 905-564-2663 ਦੇ ਕੋਲ ਕੀਤੀ ਜਾ ਸਕਦੀ ਹੈ, 905-564-2663-1075 ਲੋਰੀ ਮੋਡ ਡਰਾਈਵ, ਜਿਹੜੇ ਡਿਕਸੀ ਗੁਰੂ ਘਰ ਦੇ ਬਿਲਕੁਲ ਕੋਲ ਆ, 905-564-2663 ਦੇ ਕੋਲ, ਹੁਣੇ ਜਲਦੀ ਜਲਦੀ ਕਰ ਲਿਓ। ਪੰਜਾਬੀ ਵਿਰਸਾ ਢਿੱਲੋਂ ਸਾਹਿਬ, ਕੀ ਹਾਲ ਚਾਲ ਹੈ ਸਰ?
3: ਬਹੁਤ ਵਧੀਆ ਜੀ, ਬਹੁਤ ਵਧੀਆ। ਕੁਇਕ ਮੈਸੇਜ ਦਿਉਂਗਾ, ਆਈ ਨੋ ਤੁਹਾਡਾ ਟਾਈਮ ਆਲਮੋਸਟ ਜਾਣੇ ਆ
0: ਜੀ,
3: ਸੋ ਇੱਕ ਤਾਂ ਹੈਪੀ ਫਾਦਰਸ ਡੇ ਜੀ ਸਾਰਿਆਂ ਨੂੰ
0: ਜੀ।
3: ਰਾਈਟ ਨਾਓ ਫੀਫਾ ਵਰਲਡ ਕੱਪ ਚੱਲ ਰਿਹਾ ਹੈਗਾ ਆ, ਔਰ ਤੁਸੀਂ ਕ੍ਰਿਸਟਲ ਕਲੀਅਰ ਕੁਆਲਿਟੀ ਦੇ ਵਿੱਚ ਆਪਣੇ ਫਾਦਰ ਸਾਹਿਬ ਨੂੰ ਜੇਕਰ ਇਹ IPTV ਬਾਕਸ ਦੇ ਥਰੂ ਦਿਖਾਉਣਾ ਚਾਹੁੰਦੇ ਹੋ ਤਾਂ ਡੈਫਨਲੀ ਢਿੱਲੋਂ ਵੀਡੀਓ ਤੇ ਪਹੁੰਚੋ। ਬਾਕੀ ਸਾਡੇ ਕੋਲੇ ਫਾਦਰਸ ਦੇ ਉੱਤੇ ਕੋਠੇ ਤੇ ਸਪੀਕਰ ਇੱਕ ਰੇਡੀਓ ਹੈਗਾ ਆ, ਜਿਹੜਾ ਕਿ ਜਿਹਦੇ ਵਿੱਚ ਕਿ ਪੁਰਾਣੀਆਂ ਢਾਡੀ ਵਾਰਾਂ, ਪੁਰਾਣੇ ਤੋਂ ਪੁਰਾਣੇ ਗੀਤ ਜਦੋਂ ਤੁਹਾਡੇ ਫਾਦਰ ਯੰਗ ਹੁੰਦੇ ਸੀਗੇ, ਜਿਹੜੇ ਉਹ ਸੁਣਦੇ ਹੁੰਦੇ ਸੀ, ਉਹ ਬਹੁਤ ਹੀ ਵਧੀਆ ਗਿਫਟ ਹੈਗਾ ਆ। ਸੋ ਢਿੱਲੋਂ ਵੀਡੀਓ ਜੀ 905-204-1313।
0: ਲਓ ਜੀ, ਢਿੱਲੋਂ ਵੀਡੀਓ ਦੇ ਪਹੁੰਚਣਾ ਇਸ ਫਾਦਰ ਡੇਅਲ ਦਿਨ, ਮੈਂ ਸਮਝਦਾ ਕਿ ਗੁਰਬਾਣੀ ਦੇ ਜਿਹੜੇ ਰੇਡੀਓ ਆ ਅਸਲੀ ਵਾਲੇ, ਉਹ ਤੁਹਾਨੂੰ ਢਿੱਲੋਂ ਵੀਡੀਓ ਤੋਂ ਮਿਲਣੇ ਆ। ਤੁਸੀਂ ਢਿੱਲੋਂ ਵੀਡੀਓ ਤੋਂ ਆਪਣਾ ਗਿਫਟ ਲਿਆਉਣਾ, ਗਿਫਟ ਲਿਓ, ਪਾਪਾ ਜੀ ਨੂੰ ਗੁਰਬਾਣੀ ਦਾ ਰੇਡੀਓ ਦਿਓ। ਹੁਣ ਇਸ ਵੇਲੇ ਕਿਹੜਾ ਪਾਪਾ ਜੀ ਨੇ ਚਮਕੀਲਾ ਸਾਹਿਬ ਸੁਣਨੇ ਆ, ਗੁਰਬਾਣੀ ਸੁਣਨੀ ਹੈ ਨਾ, ਗੁਰਬਾਣੀ ਦਾ ਰੇਡੀਓ ਲਿਆਓ ਜਾ ਕੇ ਆਰਾਮ ਦੇ ਨਾਲ। ਬਹੁਤ ਜ਼ਿਆਦਾ ਵਧੀਆ ਘੱਟ ਕੀਮਤ ਉੱਤੇ ਢਿੱਲੋਂ ਵੀਡੀਓ ਤੁਹਾਡੇ ਵਾਸਤੇ ਹਾਜ਼ਰ ਹੈ। ਵਿਧੀ ਜੀ, ਅੱਜ ਤੁਸੀਂ ਬੜੀ ਵਧੀਆ ਕਮਾਲ ਦੀ ਗੱਲ ਦੱਸੀ ਆ, ਇੱਕ ਵਾਰ ਜਾਣ ਲੱਗੇ ਨੰਬਰ ਦੱਸ ਦੋ ਦੁਬਾਰਾ, ਔਰ ਕਿਹੜੇ ਕਿਹੜੇ ਏਰੀਆ ਸਰਵਿਸ ਦਿੰਦੇ ਤੁਸੀਂ?
2: ਜੀ ਬਿਲਕੁਲ, ਨੰਬਰ ਮੇਰਾ 416-526-3535, 416-526-3535, ਤੇ ਏਰੀਆ ਆਫ ਕੋਰਸ ਆਲ ਓਵਰ ਇੰਟੈਰੀਓ, ਤੁਸੀਂ ਜਿੱਥੋਂ ਵੀ ਮੈਨੂੰ ਸੁਣ
0: ਰਹੇ ਹੋ। ਨਹੀਂ, ਉਹ ਈਸਟ ਵਾਲੇ ਦੱਸੋ ਸ਼ਹਿਰ,
2: ਈਸਟ ਵਾਲੇ ਸ਼ਹਿਰ ਦੱਸੋ। ਠੀਕ ਹੈ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਓਸ਼ਵਾ, ਕਰਟਿਸ, ਲਿੰਜ਼ੀ, ਪੀਟਰਬਰੋ। ਮੈਂ ਤਾਂ ਸ਼ਹਿਰ ਹੀ ਭੁੱਲ ਗਈ ਅੱਜ,
0: ਅੱਜ ਨਹੀਂ ਤੁਸੀਂ ਪੂਰੇ ਸ਼ਹਿਰ ਬੋਲੇ, ਅੱਜ ਬੋਲੇ।
2: ਚਲੋ ਫਿਰ ਤਾਂ ਟਰਾਈ ਕਰਦੇ ਹਾਂ,
0: ਤੁਸੀਂ ਲਿਖ ਕੇ ਰੱਖਿਓ ਨਾ।
2: ਨਹੀਂ ਨਹੀਂ ਨਹੀਂ, ਸਕਾਰਬਰੋ, ਪਿਕਰਿੰਗ, ਏਜੈਕਸ, ਵਿਡਬੀ, ਕਰਟਿਸ, ਓਸ਼ਵਾ, ਲਿੰਜ਼ੀ, ਪੀਟਰਬਰੋ।
0: ਚਲੋ ਨੰਬਰ ਦਿਓ ਆਪਣਾ ਜਾਣ ਲੱਗੇ ਪਲੀਜ਼।
2: ਜੀ ਬਿਲਕੁਲ, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535, 416-524-3535,

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: 801 Bowie Drive near Chinguzi. Call 905-450-2828. 905-450-2828.
2: This is AM 530, CHLO AM, serving Brampton, Mississauga, Toronto.

0: 6:30. Wakey, wakey, wakey, wakey.
1: It's wake up time. It's wake up time.
0: Now is the time to wake up.
2: Crank up the radio. You're listening to the Dave Tobler Show, brought to you in part by Culture of Punjab.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੌਰਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
4: ਤਾਂ ਫਿਕਰ ਕਿਉਂ ਕਰਦੇ ਹੋ ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
3: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
4: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
4: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
3: 647-7710-647-739-8710
5: ਸ਼ੀਸ਼ਾ ਹੋ ਯਾ ਦਿਲ ਹੋ ਟੁੱਟ ਜਾਣਾ
6: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ ਟੇਬਲ ਟਾਪ ਫਰਨੀਚਰ ਗਲਾਸ ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ ਰੀਤੀ ਗਲਾਸ ਐਂਡ ਵਿੰਡੋ 905-790-8335-790-8335 ਔਰ ਵਿਜ਼ਿਟ www.reetiglass.com
7: ਮਿਸਟਰ ਰਾਜ ਤੁਹਾਡੇ ਤੇ ਚੋਰੀ ਦਾ ਇਲਜ਼ਾਮ ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ ਕਿਉਂ ਮੈਂ ਗੋਨਾ
8: ਨਹੀਂ ਨਹੀਂ
7: ਤੂੰ ਚੋਰ ਹੈ ਧੋਖੇਬਾਜ਼ ਹੈ ਕੰਪਨੀ ਨਾਲ ਧੋਖਾ ਕੀਤਾ
8: ਚੋਰ ਹੈ ਤੂੰ
9: ਕ੍ਰਿਮੀਨਲ ਡਿਫੈਂਸ ਲਾਇਰ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ ਬੇਲ ਹੀਅਰਿੰਗ ਡਰੰਕ ਡਰਾਈਵਿੰਗ ਘਰੇਲੂ ਝਗੜਾ ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ ਚ ਫਸੇ ਹੋਵੋ ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ ਕਾਲ 647-871-5000 647-871-5000
10: Ladies and gentlemen, introducing from CHLO AM 530, the number one radio host in the world.

0: गुड मॉर्निंग आफ्टरनून, वेलकम टू डेव टाडला शो। आज के प्रोग्राम में बहनों और भाइयों आप सबका स्वागत है। आशावादी उम्मीद करते हैं तुहाडा अज्जा दिन अच्छा गुजर रहा होगा। साडी कोशिश रहेगी दो बजे तक नैशनल इंटरनेशनल खबरां नाल तुहानू जोड़ के रखिए। अगे चल के किरण सुखनिजे साहब भी हाजिर होंगे। वतन दूर की पूरी टीम इतने अज आई हुई है, वह तुहाडे लई प्रोग्राम पेश करनगे। सूरज सिंह 5:35 ते आया, 9:02 ते चले जाना। मामा चांसलर 10:49 ते शाम नूं आएगा ते 12:13 ते सवेरे चले जाना। अज दा तापमान 24 डिग्री, लेकिन थंडर स्टॉर्म आउण दे सार नजर आउंदे ने। कल नूं 25 डिग्री तापमान, सारा दिन सूरज चमकेगा। संडे नूं 26 डिग्री सूरज चमकेगा। मंडे नूं 22 डिग्री मिक्स ऑफ सन एंड क्लाउड। ट्यूजडे वेनसडे सूरज चमकदा रहेगा। संडे आ गया है, संडे दे उपर फादर्स डे। जिस तरह आप मदर्स डे मनाने, उस तरह फादर्स डे भी मनाया जा रहा, बड़ी धूमधाम मनाया जा रहा है। और खास करके फीफा वर्ल्ड कप की तो बल्ले बल्ले चकलो हुई है। कैनेडा वाले ने रात 6-0 के फर्क न जिते, 6-0। जी हां, लेकिन नजारा उदो आता फीफा का जो वड्डा सारा टीवी लगे हो, क्रिस्टल क्लीयर पिक्चर हो, गोल बजता दिखता हो। और उस लई तुहानू जाना पएगा ब्रैम्पटन टीवी अपलायंसेस। सुल्तान जी हाजिर ने जनाब।
1: थैंक यू वेरी मच जी, बहुत बहुत शुक्रिया। ते देव भाजी साडे कोल जेड़ा फादर्स डे स्पेशल प्रमोशन है, वो लेटेस्ट अपडेटेड टेक्नोलॉजी मिनी एलईडी ते सोनी ब्रेविया 3 ने 85 इंच $2200 वाला फादर्स डे स्पेशल ते $1599 का दिता। हाई एंड रेजोल्यूशन है जी, हाई एंड टेक्नोलॉजी है, X1 प्रोसेसर दे नाल है, मिनी एलईडी है। जेडे भी कस्टमर लेना चाहते $600 85 इंच च सेव करेंगे। ब्रैम्पटन टीवी एंड अपलायंसेस बोवेड एंड चंकूजी वाली लोकेशन ते 905-450-2828 नंबर है। 55 इंच लेना जी, $399 का फादर्स डे स्पेशल ते है, वैसे $800 की प्राइस है। 65 इंच $699 का, $1000 की प्राइस है जी। 75 इंच $899 का, वैसे $1200 प्राइस है। फादर्स डे एस संडे, फादर्स डे वीकेंड है, इस करके 6 महीने तुसी पे करोगे, कोई इंटरेस्ट नहीं है। $2400 तक का भी समान लवो ते $400 महीना करके पे कर सकते। इसे करके 98 इंच टीवी भी अज असी स्पेशल डिस्काउंट ते लिया, जेड़ा के $3500 तो $1999 दा सीगा। अडिशनल $100 का डिस्काउंट है। इस तो बाद तुहानू यह $2800 तो घट नहीं मिलना जी। अज मिल रहा फादर्स डे से
0: मिलेगी। सारे सज्जे खबे जिथे मर्जी मथे मार लो, जिथे मर्जी चक्कर ला लो, एंड ते जाना तुहानू ब्रैम्पटन टीवी एंड अपलायंस ते पैना। सुल्तान जी,
1: जी सर,
0: तुसीं 98 च दसता, हुण थल्लेओ शुरू होईए।
1: बिल्कुल देवपा जी, नाले मैं लॉन्ड्री का भी दसदा, क्योंकि लॉन्ड्री च भी स्टैकेबल वाशर एंड
0: सुल्तान जी, सुल्तान जी, जी, जी। लॉन्ड्री का दसना पैना, लॉन्ड्री कर दे तो फादर ही आ। हाँ जी,
1: मैं तो अगे कहना जी फादर्स डे दे उपर देखो जेड़ा तुहाडे फादर्स नू गिफ्ट पसंद आ, सरप्राइज गिफ्ट तुसी उहनां नू टीवी लैके दे देना, ते 6 महीने दे विच भी फिर पेमेंट जदों आउणी है पेमेंट भी फादर नहीं कर देनी है जी।
0: बिल्कुल बिल्कुल, ब्रैम्पटन टीवी अप्लायंसेस से चलदा लॉन्ड्री सेक्शन। हाँ जी सर,
1: लॉन्ड्री सेक्शन जेड़ा जी एदे च स्टैकेबल वाशर एंड ड्रायर है, वाशर थल्ले ड्रायर उपर स्टैक करना या तुसी साइड बाई साइड रखना। यह स्टैकेबल वाशर एंड ड्रायर तुहानू $2200 वाला $1499 का मिल जाना फादर्स डे स्पेशल प्रमोशन से। ते जिस तरह तुसी दस्या दे भाजी साडे कोल कल्ला ईवन फ्रिज भी लेना, ਤੇ ਉਹ ਵੀ ਫੁੱਲ ਸਾਈਜ਼ ਦਾ ਫਰਿੱਜ $2500 ਵਾਲਾ $1799 ਦਾ, $800 ਕੱਲਾ ਫਰਿੱਜ ਖਰੀਦਣ ਤੇ ਤੁਸੀਂ ਸੇਵ ਕਰਨਾ। ਜੇ ਤੁਸੀਂ ਲੱਭ ਰਹੇ ਹੋ ਬੇਸਮੈਂਟ ਅਪਾਰਟਮੈਂਟ ਲਈ ਜਾਂ ਕੋਨੋਮੀਨੀਅਮ ਲਈ ਜਾਂ ਐਕਸਟਰਾ ਫਰਿੱਜ ਗਰਾਜ ਵਾਸਤੇ, ਉਹ ਤੁਹਾਨੂੰ ਅੱਜ $1400 ਵਾਲਾ $899 ਫਾਦਰਸ ਡੇ ਸਪੈਸ਼ਲ ਤੇ ਮਿਲਣਾ, 905-450-2828। ਤੇ ਹੋਮ ਅਪਲਾਈਸਿਸ ਚ ਯਾਦ ਰੱਖਣਾ, ਸੈਮਸੰਗ ਕੰਪਨੀ ਨੇ ਫਾਦਰਸ ਡੇ ਦੇ ਉੱਪਰ ਦੋ ਡੀਲਾਂ ਦਿੱਤੀਆਂ, ਇੱਕ ਤਾਂ ਪ੍ਰਾਈਸ ਡ੍ਰੌਪ ਕੀਤੀ ਹੈ ਜੀ, ਤੇ ਦੂਸਰਾ ਇੱਕ ਪੀਸ ਖਰੀਦਣ ਤੇ $100, ਦੋ ਪੀਸ ਖਰੀਦਣ ਤੇ $200, ਤਿੰਨ ਪੀਸ ਖਰੀਦਣ ਤੇ $300 ਐਕਸਟਰਾ ਡਿਸਕਾਊਂਟ ਮਿਲਣਾ। ਤਦੀ ਤੁਹਾਨੂੰ 98 ਇੰਚ ਟੀਵੀ 1999 ਵਾਲਾ 1899 ਚ ਅੱਜ ਰਹਿ ਰਿਹਾ, $100 ਐਕਸਟਰਾ ਮਿਲ ਰਿਹਾ। ਜੇ ਵਾਸ਼ਰ ਐਂਡ ਡਰਾਇਰ ਲਵੋਗੇ ਤੇ ਤੁਹਾਨੂੰ $1600-1700 ਵਾਲਾ $1499 ਦਾ ਮਿਲ ਰਿਹਾ, ਕਿਉਂਕਿ ਉਹਦੇ ਚ ਦੋ ਪੀਸ ਆ ਜਾਂਦੇ ਆ, $200 ਐਕਸਟਰਾ ਡਿਸਕਾਊਂਟ ਮਿਲ ਰਿਹਾ। ਪੇਮੈਂਟ 6 ਮਹੀਨੇ ਚ ਪੇ ਕਰਨੀ ਹੈ। ਪਹੁੰਚਣਾ ਤੁਸੀਂ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828 905-450-2828 ਜੀ।
0: ਔਰ ਸੁਲਤਾਨ ਜੀ ਹੋਲਡ ਕਰੋ, ਗਏ ਤੇ ਆਏ ਜੀ।
2: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲੋ।
3: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800
4: ਨਾਓ, ਓਪਨ ਟਿਲ 2 AM।
5: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
0: ਟਿੱਕਾ ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਆ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 647-429-4040 ਲਾਈਵ ਕੁਕਿੰਗ ਕਰਾਉਣੀ ਆ ਘਰੇ, ਨੋ ਪ੍ਰੋਬਲਮ। 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 647-429-4040 647-429-4040 ਆਲ ਰਾਈਟ। ਲਓ ਜੀ, ਗੱਲ ਇੱਦਾਂ ਹੈ, ਟਿੱਕਾ ਜੰਕਸ਼ਨ ਤੇ ਫਾਦਰਸ ਡੇ ਵਾਲੇ ਦਿਨ ਸਪੈਸ਼ਲ ਹੋ ਰਿਹਾ ਹੈ। ਕੀ ਹੋ ਰਿਹਾ ਹੈ, ਬੁਕਿੰਗ ਹੁਣ ਕਰਾ ਲਓ ਫਾਦਰਸ ਡੇ ਦੀ, ਫੇਰ ਨਾ ਕਿਹਾ ਟਾਈਮ ਨਹੀਂ ਮਿਲਿਆ, ਫੇਰ ਨਾ ਕਿਹਾ ਟੇਬਲ ਨਹੀਂ ਮਿਲਿਆ। ਟਿੱਕਾ ਜੰਕਸ਼ਨ 647-429-4040 ਖਬਰ ਆ ਰਹੀ ਹੈ ਜਿਹੜੀ ਆਪਣੇ ਔਸ਼ਵਾ ਚੋਂ। ਆਪਣੇ ਅਮਰਪ੍ਰੀਤ ਜੀ, ਪੁਰਾਣਾ ਸਵਾਗਤ ਹੈ।
6: ਥੈਂਕ ਯੂ ਸੋ ਮਚ ਦੇਵ ਜੀ, ਸਭ ਤੋਂ ਪਹਿਲੇ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ।
0: ਸਤਿ ਸ਼੍ਰੀ ਅਕਾਲ। ਕੱਲ ਪਰਸੋਂ ਝਖੜ ਝੋਲੇ ਆਏ, ਤੇਜ਼ ਹਵਾਵਾਂ ਚੱਲੀਆਂ, ਮੀਂਹ ਆਇਆ, ਆਹ ਹੋਇਆ, ਉਹ ਹੋਇਆ, ਇੱਕ ਦਰਖਤ ਡਿੱਗ ਪਿਆ, ਕਈ ਦਰਖਤ ਡਿੱਗਿਆ, ਇੱਕ ਦਰਖਤ ਡਿੱਗਿਆ ਛੋਟੇ ਜਿਹੇ ਬੱਚੇ ਦੇ ਉੱਪਰ, ਉਹ ਵਿਚਾਰੇ ਨੂੰ ਸਿੱਖ ਚਿਲਡਰਨ ਚੱਕ ਕੇ ਲੈ ਕੇ ਗਏ ਹੋਏ ਹੁਣ। ਔਰ ਰਾਈਟ, ਸਪੋਰਟਸ ਦੀ ਗੱਲ ਅੱਗੇ ਚੱਲਦੇ ਹਾਂ। ਆਹ ਮੇਰੀ ਫੇਵਰਟ ਸਿੰਗਰ ਆ ਪੌਲਾ ਅਬਦੁਲ, ਬਹੁਤ ਸੋਹਣਾ ਗਾਉਂਦੀ ਆ। ਇਹਨੂੰ ਕਰੇ ਨਾ ਯੂਟਿਊਬ ਤੇ ਸਰਚ ਕਰਕੇ ਦੇਖੇ, ਮੈਂ ਸੁਣਾਉਣਾ ਜੇ ਲੱਭ ਗਿਆ। ਇਹ ਅੱਜ ਦੀ ਤਰੀਕ 1962 ਜਨਮ ਦਿਨ ਸੀ, ਸੋ ਹੈਪੀ ਬਰਥਡੇ ਟੂ ਹਰ। ਤੁਸੀਂ ਇਹ ਤਾਂ ਕਿਹਾ ਨੀ, ਮੈਨੂੰ ਮੇਰਾ ਤਾਂ ਕਦੇ ਮਨਾਇਆ ਨੀ, ਪੌਲਾ ਅਬਦੁਲ ਦਾ ਜਨਮ ਦਿਨ ਮਨਾਉਣ ਲੱਗਿਆ।
6: ਮੈਂ ਕਿਹਾ ਸ਼ਾਇਦ ਤੁਹਾਡੀ ਏਜ ਮੇਟ ਹੈ ਤੁਸੀਂ, ਤਾਂ ਤੁਹਾਨੂੰ ਚੰਗੀ ਲੱਗਦੀ ਹੈ।
0: ਨਹੀਂ, ਸ਼ੀਤ ਦੇਖੋ ਨਾ, ਇੱਕ ਤਾਂ ਉਹ ਵਧੀਆ ਵਾ, ਬਾਕੀ ਗਾਣੇ ਵੀ ਵਧੀਆ ਗਾਉਂਦੀ ਹੈ। ਅੱਛਾ ਉਮਰਪ੍ਰੀਤ ਜੀ, ਅੱਜ ਪਹਿਲਾ ਸੁਨੇਹਾ ਕੀ ਹੈ?
6: ਬਿਲਕੁਲ ਦੇਵ ਜੀ, ਸੋ ਫਾਈਨੈਂਸ਼ੀਅਲ ਪਲੈਨਿੰਗ ਦੀ ਆਪਾਂ ਗੱਲ ਕਰਦੇ ਹੁੰਦੇ, ਬੀਇੰਗ ਅ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਆਫਕੋਰਸ ਆਪਾਂ ਜਿਹੜੇ ਡਿਫਰੈਂਟ ਫੇਜ਼ਿਸ ਆਫ ਲਾਈਫ ਆ ਉਹਨਾਂ ਤੇ ਪਲੈਨਿੰਗ ਵੀ ਆਪਣੀ ਡਿਫਰੈਂਟ ਹੁੰਦੀ ਹੈ। ਆਪਾਂ ਕੈਨੇਡਾ ਦੇ ਵਿੱਚ ਹਜੇ ਬਣਾ ਰਿਹਾ ਆਪਣੇ ਐਸੈਟਸ, ਆਪਾਂ ਲੋਨ ਲਏ ਹੋਏ ਆ, ਬਿਜ਼ਨਸਿਸ ਲੋਨ ਹੈਗੇ, ਤਾਂ ਆਫਕੋਰਸ ਉਹਨਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਡਿਫਰੈਂਟ ਹੋਏਗੀ ਐਜ਼ ਕੰਪੇਅਰ ਟੂ ਅ ਫੇਜ਼ ਜਦੋਂ ਆਪਾਂ ਐਕਚੁਅਲੀ ਐਸੈਟ ਬਣਾ ਚੁੱਕੇ ਹੋ। ਉਸ ਟਾਈਮ ਤੇ ਆਪਣਾ ਮੇਨ ਹੁੰਦਾ ਕਿ ਆਪਾਂ ਰਿਟਾਇਰਮੈਂਟ ਦੇ ਟਾਈਮ ਕਿਹੜੇ ਐਸੈਟ ਚੋਂ ਪੈਸੇ ਕੱਢਣੇ ਆ, ਜਾਂ ਇਨਹੈਰੀਟੈਂਸ ਪਲੈਨਿੰਗ ਦੇ ਜਦੋਂ ਆਪਾਂ ਕਰਨੀ ਆ ਤਾਂ ਕਿਵੇਂ ਆਪਣਾ ਮੈਕਸੀਮਮ ਜਿਹੜੀ ਸਟੇਟ ਹੈਗੀ ਉਹ ਬੱਚਿਆਂ ਤੱਕ ਜਾਏ ਔਰ ਟੈਕਸਿਸ ਮਿਨੀਮਾਈਜ਼ ਹੋ ਜਾਣ, CRA ਨਾ ਇੱਕ ਵੱਡਾ ਪੋਰਸ਼ਨ ਲੈ ਕੇ ਜਾਏ। ਬਟ ਇਹਦੇ ਨਾਲ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਫੇਸ ਹੁੰਦਾ ਬੱਚਿਆਂ ਦੀ ਫਾਈਨੈਂਸ਼ੀਅਲ ਪਲੈਨਿੰਗ। ਸੋ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਦੇਖੋ, ਜੋ ਸਾਡੇ ਪੇਰੈਂਟਸ ਨੇ ਦਿੱਤਾ, ਜੋ ਇਨਹੈਰੀਟੈਂਸ ਚ ਆਇਆ, ਜਿੰਨੀ ਕੁ ਉਹਨਾਂ ਦੀ ਸਮਝ ਸੀ, ਕਿਉਂਕਿ ਬਹੁਤ ਹਾਰਡ ਵਰਕਿੰਗ ਸੀਗੇ, ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਰੀਸੋਰਸਿਸ ਨਹੀਂ ਸੀ ਉਸ ਟਾਈਮ ਤੇ ਕਿ ਆਪਾਂ ਕੁਛ ਸਿੱਖ ਸਕੀਏ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ ਚ। ਬਟ ਚਲੋ, ਜੋ ਵੀ ਕੀਤਾ ਬਹੁਤ ਵਧੀਆ ਸੀ, ਲੇਕਿਨ ਆਪਣੇ ਕੋਲ ਮੌਕਾ ਹੈਗਾ, ਆਪਣੇ ਕੋਲ ਆਪਾਂ ਨੌਲੇਜ ਲੈ ਸਕਦੇ ਹਾਂ ਇੰਨਾ ਜ਼ਿਆਦਾ, ਸੋਸ਼ਲ ਮੀਡੀਆ ਤੇ ChatGPT ਇੰਨਾ ਕੁਛ ਹੈਗਾ, ਤਾਂ ਬੱਚਿਆਂ ਦੀ ਫਾਈਨੈਂਸ਼ੀਅਲ ਪਲੈਨਿੰਗ ਤੇ ਆਪਾਂ ਨੂੰ ਜ਼ੋਰ ਦੇਣਾ ਚਾਹੀਦਾ। ਔਰ ਆਪਾਂ ਬਲੈਸਡ ਆਪਾਂ ਉਸ ਕੰਟਰੀ ਚ ਜਿੱਥੇ ਆਪਾਂ ਨੂੰ ਆਪਣੇ ਬੱਚਿਆਂ ਦੀ ਅਪਬ੍ਰਿੰਗਿੰਗ ਲਈ ਗਵਰਨਮੈਂਟ ਵੱਲੋਂ ਪੈਸੇ ਮਿਲਦੇ ਆ। ਸੋ ਹਰ ਘਰ ਦੇ ਵਿੱਚ $500-600 ਪਰ ਚਾਈਲਡ ਆ ਰਹੇ ਆ ਸੋ ਡਾਈਵਰਸੀਫਿਕੇਸ਼ਨ ਇਜ਼ ਦਾ ਕੀ ਮੈਂ ਤਿੰਨ ਪਲਾਨਸ ਦੇ ਵਿੱਚ ਬੱਚਿਆਂ ਦੇ ਪੈਸੇ ਪਾਉਂਦੀ ਹੁੰਦੀ ਆ ਉਹਦੀ ਆਪਾਂ ਗੱਲ ਅੱਗੇ ਚੱਲ ਕੇ ਕਰਾਂਗੇ ਬਟ ਨੰਬਰ ਹੈ ਜੀ ਮੇਰਾ 6474461616
0: 646-446-1616 And you are not. All right, gal eda AAA landscaping, purane darakht sukke hoye patake chak ke bahar maro te nave lwa lo. Ghaah sadya sudya ja paya chak ke maro bahar te nava lwa lo. AAA landscaping te naal di naal eh interlocking da kam vi karde ne. 647-784-1213 inna da number hai. ਜਸ਼ਨ ਟੈਂਟ ਹਰ ਤਰ੍ਹਾਂ ਦੇ ਟੈਂਟ ਲਾਉਂਦੇ ਨੇ ਤੁਹਾਡੇ ਘਰੇ ਬਿਜ਼ਨਸ ਦੇ ਕੋਈ ਵੀ ਛੋਟਾ ਵੱਡਾ ਫੰਕਸ਼ਨ ਹੈ ਚਾਹੇ ਧਾਰਮਿਕ ਹੈ ਲੇਡੀ ਸੰਗੀਤ ਕੁਛ ਇਸ ਤਰ੍ਹਾਂ ਦਾ ਕਰਨਾ ਹਰ ਤਰ੍ਹਾਂ ਦੇ ਟੈਂਟ ਲਾਉਂਦੇ ਨੇ ਟੇਬਲ ਚੇਅਰ ਫਲੋਰਿੰਗ ਪੋਰਟੇਬਲ ਵਾਸ਼ਰੂਮ ਲਾਉਂਦੇ ਨੇ ਲਾਈਟਾਂ ਵਗੈਰਾ ਲਾਉਂਦੇ ਨੇ ਜਸ਼ਨ ਬਾਈ ਨੂੰ ਫੋਨ ਕਰ ਲਓ 416-294-2857 ਉਹਨਾਂ ਦਾ ਨੰਬਰ ਹੈ ਐਵਰੈਸਟ ਟਰਾਂਸਪੋਰਟ ਕਰੋਸ ਬਾਰਡਰ ਇਹਨਾਂ ਨੂੰ ਏਜ਼ਡ ਡਰਾਈਵਰ ਚਾਹੀਦੇ ਨੇ ਜੀ ਆਟੋ ਪਾਰਟਸ ਡੈਡੀਕੇਟਡ ਰੂਟ ਨੇ 3000 ਮੀਲ ਵੀਕ ਦੇ ਮਿਲਣਗੇ ਮਿਡਵੈਸਟ ਅਤੇ ਯੂਐਸ ਈਸਟ ਲਈ ਵੀ ਡਰਾਈਵਰ ਚਾਹੀਦੇ ਨੇ ਨੰਬਰ ਹੈ 905-846-2229 ਐਕਸਟੈਂਸ਼ਨ 4 ਸੁਲਤਾਨ ਜੀ ਵੈਲਕਮ ਅਗੇਨ
1: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ
0: ਸੁਲਤਾਨ ਜੀ ਫਾਦਰਸ ਡੇ ਆ ਗਿਆ ਹੈ ਫਾਦਰਸ ਡੇ ਤੇ ਫਾਦਰਸ ਦੇ ਜਿਹੜੇ ਤੋਹਫੇ ਦੇਣੇ ਆ ਇੱਕ ਵਾਰ ਉਹਨਾਂ ਦੀ ਲਿਸਟ ਦੱਸ ਦੋ
1: ਇਹਦੇ ਚ ਸਭ ਤੋਂ ਵੱਡਾ ਐਡਵਾਂਟੇਜ ਇਹ ਹੈ ਦੇ ਭਾਜੀ ਕਿ ਸੈਮਸੰਗ ਕੰਪਨੀ ਨੇ ਫਾਦਰਸ ਡੇ ਦੇ ਉੱਪਰ ਅੱਜ ਫਰਾਈਡੇ ਸੈਟਰਡੇ ਸੰਡੇ ਤਿੰਨ ਦਿਨ ਵਾਸਤੇ ਬਾਏ ਵਨ ਪੀਸ ਗੈਟ $100 ਐਕਸਟਰਾ ਡਿਸਕਾਊਂਟ ਬਾਏ ਟੂ ਪੀਸ ਗੈਟ $200 ਫਾਦਰਸ ਡੇ ਡਿਸਕਾਊਂਟ ਬਾਏ ਥ੍ਰੀ ਪੀਸ ਗੈਟ $300 ਫਾਦਰਸ ਡੇ ਗਿਫਟ ਫੋਰ ਐਗਜਾਮਪਲ ਤੁਸੀਂ ਵਾਸ਼ਰ ਐਂਡ ਡਰਾਇਰ ਲੈਂਦੇ ਹੋ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ ਆਲਰੇਡੀ $1799 ਦਾ ਡਿਸਕਾਊਂਟਡ ਪ੍ਰਾਈਸ ਤੇ ਹੈ ਪਰ ਕਿਉਂਕਿ ਵਾਸ਼ਰ ਐਂਡ ਡਰਾਇਰ ਚ ਦੋ ਪੀਸ ਹੋ ਜਾਂਦੇ ਆ ਤੇ ਗੈਟ $200 ਐਕਸਟਰਾ ਫਾਦਰਸ ਡੇ ਡਿਸਕਾਊਂਟ ਜੇ ਤੁਸੀਂ ਫਰਿੱਜ ਸਟੋਵ ਡਿਸ਼ ਵਾਸ਼ਰ ਥ੍ਰੀ ਪੀਸ ਕਿਚਨ ਬੰਡਲ ਲੈਂਦੇ ਹੋ ਜੀ ਆਲਰੇਡੀ $5000 ਤੋਂ $3499 ਦਾ ਪਰ ਬਾਏ ਥ੍ਰੀ ਪੀਸ ਗੈਟ ਅਡੀਸ਼ਨਲ $300 ਡਿਸਕਾਊਂਟ ਸੋ ਇਹ ਜਿਹੜਾ ਡਿਸਕਾਊਂਟ ਹੈ ਸਿਰਫ ਤਿੰਨ ਦਿਨ ਵਾਸਤੇ ਅੱਜ 19, 20 ਤੇ 21 ਜੂਨ ਵਾਸਤੇ ਫਾਦਰਸ ਡੇ ਸਪੈਸ਼ਲ ਵੀਕਐਂਡ ਤੇ ਤੁਹਾਨੂੰ ਆਫਰ ਕੀਤੇ ਜਾ ਰਹੇ ਹੈ 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚਿੰਕੂਜ਼ੀ ਔਨ ਬਵੇੜ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਿੱਥੇ ਸੋਕਰ ਵਰਲਡ ਕੱਪ ਚੱਲ ਰਿਹਾ ਉੱਥੇ ਨਾਲ ਹੁਣ ਫਾਦਰਸ ਡੇ ਦਾ ਐਕਸਟਰਾ ਡਿਸਕਾਊਂਟ ਐਡ ਹੋ ਰਿਹਾ ਇਸ ਕਰਕੇ 55-ਇੰਚ ਟੀਵੀ ਰਹਿ ਗਿਆ $399 ਦਾ 65-ਇੰਚ ਟੀਵੀ ਰਹਿ ਗਿਆ ਜੀ $699 ਦਾ 75-ਇੰਚ ਟੀਵੀ ਮਿਲੇਗਾ $899 ਦਾ 85-ਇੰਚ ਦੇ ਰਹੇ ਹਾਂ ਉਹ ਵੀ ਸੋਨੀ ਬਰੇਵੀਆ 3 ਮਿੰਨੀ ਐਲਈਡੀ ਦੇ ਨਾਲ ਅਪਡੇਟਿਡ ਲੇਟੈਸਟ ਟੈਕਨੋਲੋਜੀ ਹੈ $2200 ਵਾਲਾ $1599 ਦਾ ਤੇ ਜੇ 98-ਇੰਚ ਸੈਮਸੰਗ ਲੈਣਾ ਤੇ ਤੁਹਾਨੂੰ ਅੱਜ ਦੇ ਰਹੇ $3500 ਤੋਂ ਓਨਲੀ ਐਂਡ ਓਨਲੀ $1899 ਬਟ ਯੂ ਕੈਨ ਗੈਟ ਐਕਸਟਰਾ $100 ਆਫ $1899 ਬਿਕੋਜ਼ ਆਫ ਫਾਦਰਸ ਡੇ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ ਕੋਈ ਇੰਟਰਸਟ ਨਹੀਂ ਹੈ ਇੱਕ ਵਾਰੀ ਜ਼ਰੂਰ ਇਲੈਕਟ੍ਰੋਨਿਕਸ ਹੋਮ ਅਪਲਾਈਸਿਸ ਐਂਡ ਲਾਂਡਰੀ ਸੈਕਸ਼ਨ ਚ ਕੋਈ ਵੀ ਪਰਚੇਸ ਕਰਨੀ ਹੈ ਤੇ ਬੋਵੇਡ ਐਂਡ ਚਿੰਕੂਜ਼ੀ ਵਾਲੀ ਲੋਕੇਸ਼ਨ ਤੇ ਚੱਕਰ ਲਾ ਲੈਣਾ ਅਡੀਸ਼ਨਲ $300-$500 ਤੱਕ ਸੇਵ ਕਰ ਸਕੋਗੇ 905-450-2828 905-450-2828 ਜੀ
0: ਸੁਲਤਾਨ ਜੀ ਤੁਹਾਡੇ ਮੂਹਰੇ ਆ ਰਾਜਧਾਨੀ ਉੱਥੋਂ ਮੰਗਾ ਕੇ ਰੱਖੋ ਸਮੋਸੇ ਜਿਹੜਾ ਫਾਦਰ ਆਵੇ ਇੱਕ ਸਮੋਸਾ ਨਾਲ ਚਟਣੀ ਉਹਨੂੰ ਦਿਓ
1: 100% ਡਨ ਹੋ ਗਿਆ ਜੀ ਬਿਲਕੁਲ ਸਮੋਸੇ ਹੋਣਗੇ ਜਲੇਬੀਆਂ ਵੀ ਹੋਣਗੀਆਂ ਕੋਈ ਵੀ ਫਾਦਰਸ ਸਾਡੇ ਆਉਣਗੇ ਕੋਈ ਵੀ ਆਪਣੀ ਫੈਮਿਲੀ ਦੇ ਨਾਲ ਫਾਦਰਸ ਨੂੰ ਸਲੂਟ ਐਂਡ ਸਲਾਮ ਬੜਾ ਹਾਰਡ ਵਰਕ ਕਰਕੇ ਆਪਣੀ ਫੈਮਿਲੀ ਨੂੰ ਲੈ ਕੇ ਚੱਲਦੇ ਆ ਜੀ ਉਹਨਾਂ ਵਾਸਤੇ ਸਮੋਸੇ ਐਂਡ ਜਲੇਬੀਆਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਇਸ ਵੀਕਐਂਡ ਤੇ ਸਰਵ ਕੀਤੀਆਂ ਜਾਣਗੀਆਂ
0: ਬੜੀ ਮਿਹਰਬਾਨੀ ਸਰ 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਫਾਦਰਸ ਡੇ ਦੀ ਸੇਲ ਅੱਜ ਤੋਂ ਸ਼ੁਰੂ ਹੈ ਥੈਂਕ ਯੂ ਸਰ
1: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ

0: ਜਤਿੰਦਰ ਜੀ ਪ੍ਰਣਾਮ ਸਵਾਗਤ ਹੈ
1: ਥੈਂਕ ਯੂ ਦੇਵ ਭਾਜੀ ਕੀ ਹਾਲ ਜੀ ਕਿਵੇਂ ਹੋ ਜੀ
0: ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਆਪਣਾ ਦੇਸੀ ਫੜ ਲਿਆ ਉਹ ਵੀ ਪੁਲਿਸ ਅਫਸਰ ਪੁੱਠੇ ਕੰਮ ਕਰਦਾ ਸੀ ਉਹ ਕੰਪਿਊਟਰ ਚਲਾਉਂਦਾ ਸੀ ਜਿੱਥੇ ਨਹੀਂ ਸੀ ਆਪਾਂ ਨਾਂ ਨਹੀਂ ਦੱਸਦੇ ਬਾਈ ਦਾ
1: ਓਕੇ
0: 40 ਸਾਲ ਹੋ ਗਏ
1: ਜੀ
0: ਆਪਣੇ 90% ਕੈਨੇਡੀਅਨ ਭੁੱਲ ਚੁੱਕੇ ਆ ਵੀ 40 ਸਾਲ ਪਹਿਲਾਂ ਕਿਹੜਾ ਹਾਦਸਾ ਹੋਇਆ ਸੀ ਏਅਰ ਇੰਡੀਆ ਦਾ ਜਹਾਜ਼ ਕੋਸਟ ਆਫ ਆਇਰਲੈਂਡ ਦੇ ਬੰਬਾਂ ਨਾਲ ਅੱਤਵਾਦੀਆਂ ਨੇ ਅੜਾ ਦਿੱਤਾ ਸੀ ਏਅਰ ਇੰਡੀਆ ਦਾ ਜਹਾਜ਼ ਇਹ ਉਸ ਸਮੇਂ ਦੇ ਜੂਨ 23 ਦੀ ਗੱਲ ਹੈ ਜੀ 331 ਇਨੋਸੈਂਟ ਮਾਰਦੇ ਜਿਨ੍ਹਾਂ 'ਚ ਬੱਚੇ ਸੀ ਆਪਣੇ ਬਜ਼ੁਰਗ ਜਿਹੜੇ ਜਾਂਦੇ ਹੁੰਦੇ ਛੁੱਟੀਆਂ ਮਨਾਉਣ ਉਹ ਸੀ ਹੋਰ ਨੈਸ਼ਨੈਲਿਟੀ ਪਰ ਮਜੋਰਟੀ ਆਫ ਕੈਨੇਡੀਅਨ ਸੀ 90% ਭੁੱਲ ਚੁੱਕੇ ਨੇ ਲੇਕਿਨ ਫਿਰ ਵੀ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਸਜ਼ਾ ਹੋਈ ਆ ਉਹ ਸਿਰਫ ਇੱਕ ਬੰਦਾ ਸੀ ਤੇ ਜਿਹਨੂੰ ਛੱਡਿਆ ਕੋਰਟ ਨੇ ਉਮਰਬੀਰ ਜੀ ਜੱਜ ਨੇ ਪਤਾ ਕੀ ਕਿਹਾ ਤੂੰ ਇਨੋਸੈਂਟ ਨਹੀਂ ਪਰ ਗਵਾਹਾਂ ਦੇ ਤੌਰ ਤੇ ਤੈਨੂੰ ਛੱਡਣਾ ਪੈ ਰਿਹਾ ਪਿੱਛੇ ਜੋ ਗੋਲੀਆਂ ਮਾਰ ਕੇ ਮਾਰਤਾ ਸੀਗਾ ਸਰੀ ਜਾ ਮੇਰੇ ਪਿਛਲੇ 1.5-2 ਸਾਲ ਦੀ ਗੱਲ ਆ
1: ਜੀ
0: ਸੋ ਖਾਲਿਸਤਾਨ ਦਾ ਪਹਿਲਾ ਰਾਸ਼ਟਰਪਤੀ ਕਿਸੇ ਨੂੰ ਨੀ ਪਤਾ ਹੋਣਾ ਰੈਫਰੈਂਡਮ ਸਾਰੇ ਕਰਦੇ ਆ ਕਿਸੇ ਨੂੰ ਨੀ ਪਤਾ ਹੋਣਾ ਮੈਨੂੰ ਪਤਾ ਉਹਨੇ ਪਾਸਪੋਰਟ ਵੀ ਜਾਰੀ ਕੀਤੇ ਸੀ ਉਹਨੇ ਕਰੰਸੀ ਵੀ ਜਾਰੀ ਕੀਤੀ ਸੀ ਤੇ ਆਪਦੇ ਆਪ ਨੂੰ ਕਹਿੰਦਾ ਜੀ ਹਮ ਯਹਾਂ ਕੇ ਰਾਸ਼ਟਰਪਤੀ ਹੋਤੇ ਹੈ ਜਗਜੀਤ ਸਿੰਘ ਚੌਹਾਨ ਸੀ ਉਹ ਬੰਦੇ ਦਾ ਨਾਂ 80 ਦੀ ਗੱਲ ਆ ਉਦੋਂ ਪਾਸਪੋਰਟ ਜਾਰੀ ਕੀਤੇ ਰੈਫਰੈਂਡਮ ਹੁਣ ਕਰ ਰਹੇ ਨੇ ਐਨੀਵੇ ਤੁਸੀਂ ਜਨਾਬ ਕਿਹੜੀ ਲਿਸਟਿੰਗ ਦੱਸ ਰਹੇ ਹੋ ਅੱਜ
1: ਦੇ ਭਾਜੀ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕੋਟੇਜ ਦੀ
0: ਜੀ
1: ਜੇ ਸਾਡਾ ਕੋਈ ਵੀ ਸਰੋਤਾ ਹੁਣ ਵੀ ਕੌਲ ਆ ਕਿਹੜੀ ਭੈਣ ਜੀ ਉਹਨਾਂ ਦੀ ਕੈਂਬਰਿਜ ਤੋਂ ਜੇ ਤੁਸੀਂ ਕੋਟੇ ਲੈਣਾ ਚਾਹੁੰਦੇ ਹੋ ਓਪਨ ਹਾਊਸ ਲੱਗਣ ਜਾ ਰਿਹਾ ਨੈਕਸਟ ਮੰਥ 25th ਹੁੰਦੀ ਭਾਜੀ ਤੇ ਉਦਣ ਉੱਥੇ ਆ ਕੇ ਤੁਸੀਂ ਕੋਟੇ ਨੂੰ ਦੇਖ ਸਕਦੇ ਹੋ ਨਾਲ ਦੀ ਨਾਲ ਇਸ ਕੋਟੇ ਜ਼ਿਆਦਾ ਜਾਣਕਾਰੀ ਚਾਹੀਦੀ ਸਾਨੂੰ ਕਾਲ ਕਰ ਲਿਓ MLS ਤੇ ਲਿਸਟਿੰਗ ਐਕਟਿਵ ਹੈ 1011 ਪਾਲਿਓ ਰਿਜਵੇ ਉੱਥੋਂ ਵੀ ਨਿਕਲ ਜਾਣੀ ਹੈ ਨਹੀਂ ਤਾਂ ਤੁਸੀਂ ਹੁਣ ਟੈਕਸ ਮੈਸੇਜ ਕਰ ਲਿਓ ਵਟਸਐਪ ਦੇ ਉੱਪਰ ਟਿਕਦੇ ਭਾਜੀ ਅੱਜ ਸਵੇਰੇ ਟੈਕਸ ਮੈਸੇਜ ਆਇਆ ਆਈ ਥਿੰਕ ਪ੍ਰਾਈਮ ਆਪਰ ਜਿਹੜੇ ਆਪਣੇ ਚੱਲਦੇ ਨੇ ਉੱਥੋਂ ਨਾ ਮੈਨੂੰ ਬੜਾ ਚੰਗਾ ਲੱਗਾ ਦੀ ਭਾਜੀ ਉਹਨੇ ਉੱਥੋਂ ਮੇਰਾ ਨੰਬਰ ਸੁਣਿਆ ਵਟਸਐਪ ਤੇ ਮੈਸੇਜ ਕੀਤਾ ਤੇ ਕਿਹਾ ਜੀ ਡਿਟੇਲ ਕਰ ਦਿਓ ਈਜ਼ੀ ਰਹਿੰਦਾ ਦੇ ਭਾਜੀ ਕਿਉਂਕਿ ਨੰਬਰ ਸੇਫ ਹੋ ਗਿਆ ਨੰਬਰ 2 ਦੇ ਉੱਪਰ ਜਦੋਂ ਕਲਾਇੰਟ ਮੈਸੇਜ ਪਾਉਂਦੇ ਆ ਸਾਰੀ ਡਿਟੇਲ ਕਰਨੀ ਈਜ਼ੀ ਰਹਿੰਦੀ ਹੈ ਨਾ
0: ਹਾਂਜੀ ਹਾਂਜੀ
1: ਤੇ ਜੇ ਤੁਸੀਂ ਵੀ ਕੋਟੇਜ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਪਿਕਚਰ ਦੇਖਣਾ ਚਾਹੁੰਦੇ ਹੋ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਚੀਜ਼ ਬਾਏ ਕਰਨੀ ਹੁੰਦੀ ਆ ਪਰ ਜੇ ਤੁਹਾਨੂੰ ਫੇਰ ਵੀ ਇਹਦੇ ਬਾਰੇ ਤੁਸੀਂ ਸੁਣਦੇ ਹੋ ਪ੍ਰੋਗਰਾਮ ਦੇ ਵਿੱਚ ਸਾਡੇ 'ਚ ਇਨਫੋਰਮੇਸ਼ਨ ਚਾਹੀਦੀ ਹੈ ਇੱਕ ਵਾਰੀ ਟੈਕਸ ਮੈਸੇਜ ਕਰ ਲਿਓ 416-265-2222 ਦੇ ਉੱਪਰ ਕਿਉਂਕਿ ਜਿਹੜੀ ਇਹ ਕੋਟੇਜ ਆ 1.5 ਏਕੜ 'ਚ ਬਣੀ ਹੋਈ ਹੈ ਇੱਥੋਂ 2 ਘੰਟੇ ਦੀ ਡਰਾਈਵ ਹੈ ਬੈਰੀ ਤੋਂ 1.25 ਘੰਟੇ ਦੀ ਡਰਾਈਵ ਹੈ ਇਹ ਜਿਹੜੀ ਕੋਟੇਜ ਆ ਪਿਛਲੇ ਸਾਲ 2025 ਦੇ ਵਿੱਚ ਏਅਰਬੀਨਬੀ ਤੋਂ ਇਹਨੇ ਲਗਭਗ 80,000-90,000 ਡਾਲਰ ਦਾ ਬਿਜ਼ਨਸ ਕੀਤਾ ਫੁੱਲੀ ਓਪਰੇਟ ਹੈ ਫੁੱਲੀ ਫੰਡਸ ਹੈ ਜੇ ਤੁਸੀਂ 5-7-8,000 ਡਾਲਰ ਇਨਕਮ ਲੈਣਾ ਦੇ ਭਾਜੀ ਹੈਰਾਨਗੀ ਵਾਲੀ ਗੱਲ ਆ ਦੇ ਭਾਜੀ ਜੇ ਆਪਾਂ ਇੱਥੋਂ ਘਰ ਲੈਣੇ ਕੋਈ ਬ੍ਰੈਂਪਟਨ ਦੇ ਵਿੱਚ ਅੱਜ ਜਿਹੜੇ ਬਿਲਡਰ ਨੇ ਨਵੇਂ ਵੀ ਰਿਲੀਜ਼ ਕੀਤੇ ਆ ਉਹਨਾਂ ਦੀ ਵੀ ਡਿਟੇਲ ਦਿਆਂਗੇ ਦੇ ਭਾਜੀ ਅੱਗੇ ਉਹ ਜਿਹੜਾ 2500-2600 ਸਕੇਅਰ ਫੀਟ ਦਾ ਮਕਾਨ ਆ ਉਹ ਬਿਲਡਰ ਨੇ ਲਾਂਚ ਕੀਤਾ ਦੇ ਭਾਜੀ 11.5 ਲੱਖ ਡਾਲਰ ਦਾ ਉਹਦੇ ਨਾਲੋਂ ਵੀ ਸਸਤੀ ਆ ਤੇ ਉਹਦੇ ਵਿੱਚ ਦੇ ਭਾਜੀ ਮੈਂ ਕਿੰਨੇ ਲੋਟ ਤੇ ਉਹ ਹੈਗਾ 36 ਫੁੱਟ ਲੋਟ ਤੇ ਜਿਹੜੀ ਇਹ ਕੋਟੇਜ ਬਣੀ ਆ ਦੇ ਭਾਜੀ
0: 1.5 ਫੁੱਟ ਤੋਂ ਉੱਪਰ 1.5 ਏਕੜ ਤੋਂ ਉੱਪਰ
1: 1.5 ਏਕੜ ਤੋਂ ਉੱਪਰ ਦੇ ਭਾਈ ਲੋਟ ਆ ਜੇ ਤੁਸੀਂ ਲੈਣੇ ਵੀ ਆ ਇਨਵੈਸਟਮੈਂਟ ਕਰਦੇ ਵੀ ਆ ਸੋਚਦੇ ਆ ਵੀ 2 ਸਾਲ ਬਾਅਦ ਸਾਡੀ ਜਿਹੜੀ ਆ ਘਰ ਦੀ ਪ੍ਰਾਈਸ ਵਧੇਗੀ ਪਰ ਇਹਦੀ ਇਨਕਮ ਦੇ ਭਾਜੀ 80-90,000 ਡਾਲਰ ਇਨਕਮ ਹੈ
0: ਆਲਰੇਡੀ
1: ਫੁੱਲੀ ਫਰਨਿਸ਼ ਹੈ ਉਹਦੇ ਵਿੱਚ ਸਮਾਨ ਪਾਉਣਾ ਪੈਣਾ ਜਦੋਂ ਵੀ ਬਹੁਤ ਸਾਰੇ ਆਪਣੇ ਬਾਈ ਕਾਲ ਕਰਦੇ ਨੇ ਜਿਹੜੇ ਟਰੱਕ ਦੇ ਉੱਪਰ ਨੇ ਜਾਂ ਜਿਹੜੇ ਬਹੁਤ ਪੁਰਾਣੇ ਆਏ ਨੇ ਦੇ ਭਾਜੀ ਉਦਣ ਆਪਾਂ ਨੂੰ ਫਰਨੀਚਰ ਵਾਲੇ ਬਾਈ ਦੀ ਵੀ ਕਾਲ ਆਈ ਸੀ ਮੈਨੂੰ ਹੁਣ ਤੁਸੀਂ ਚਾਹੁੰਦੇ ਹੋ ਵੀ ਕੋਈ ਨਾ ਕੋਈ 2-4 ਲੱਖ ਦਾ ਉੱਥੇ ਪਾਈਏ ਜਿੱਥੋਂ ਤੁਹਾਨੂੰ ਇਨਕਮ ਆਵੇ ਪਿਛਲੇ ਸਾਲ ਦੇ ਭਾਜੀ ਜੂਨ ਜੁਲਾਈ ਦੇ ਵਿੱਚ ਦੋਵਾਂ ਮਹੀਨਿਆਂ ਦਾ ਸਟੇਟਮੈਂਟ ਦਊਂਗਾ ਦੇ ਭਾਈ 2 ਮਹੀਨੇ ਸਿਰਫ
0: ਓਕੇ
1: 30,000
0: ਉਹ ਬੱਲੇ
1: 2 ਮਹੀਨਿਆਂ ਦੇ 30,000 ਦੀ ਸੇਲ ਸੀਗੀ ਏਅਰਬੀਨਬੀ
0: ਤੋਂ ਅੱਛਾ ਇਹ ਪ੍ਰੋਪਰਟੀ ਮੈਨੇਜਮੈਂਟ ਵਾਲੇ ਜੇ ਕੋਈ ਆਪ ਮੈਨੇਜ ਕਰ ਸਕਦਾ ਕੋਈ ਬੜਾ ਵੱਡਾ ਕੰਮ ਨਹੀਂਗਾ ਜੇ ਆਪ ਕਰ ਸਕਦਾ 20% ਹੋਰ ਬਚਾ ਸਕਦਾ
1: ਹੋਰ ਬਚ ਜਾਣਾ ਦੇ ਭਾਜੀ ਹੁਣ ਜਿਹੜਾ 30,000 ਦੀ ਇਨਕਮ ਸੀਗੀ 2 ਮਹੀਨਿਆਂ ਦੀ ਮੈਂ ਕਹਿ ਰਿਹਾ ਇਹ ਪੂਰੇ ਸਾਲ ਦੀ ਮੌਰਗੇਜ ਕਵਰ ਕਰਦੀ ਹੈ ਜੇ ਤੁਸੀਂ ਇਦਾਂ ਦੀ ਕੋਈ ਪ੍ਰੋਪਰਟੀ ਦੇਖਣਾ ਚਾਹੁੰਦੇ ਹੋ ਇਹ ਕੋਟੇਜ ਲੈਣਾ ਚਾਹੁੰਦੇ ਹੋ ਜ਼ਿਆਦਾ ਟਾਈਮ ਵੇਟ ਨਾ ਕਰਿਓ ਨੰਬਰ ਡਾਇਲ ਕਰਨਾ ਪੈਣਾ ਤੁਹਾਨੂੰ ਮੇਰਾ 416-265-2222 ਅੱਗੇ ਜਾ ਕੇ ਦੇ ਭਾਜੀ ਨਵੇਂ ਘਰ ਲਾਂਚ ਹੋਏ ਨੇ ਕੈਲਡਨ ਦੇ ਵਿੱਚ ਉਹਨਾਂ ਦੀ ਵੀ ਜਾਣਕਾਰੀ ਬੜੀ ਜਲਦੀ ਦਿਆਂਗੇ ਸੁਣਦੇ ਰਹੋ ਦੇਵ ਥਾਤਲਾ ਸ਼ੋ
0: ਪੁਰਵਾ ਸਾਹਿਬ ਪ੍ਰਣਾਮ ਸਵਾਗਤ ਹੈ ਵੀਰੇ
2: ਧੰਨਵਾਦ ਦੇਵ ਜੀ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਗੁੱਡ ਆਫਟਰਨੂਨ ਜੀ
0: ਫੀਫਾ ਦੀ ਗੱਲ ਅਜੇ ਠਹਿਰ ਕੇ ਕਰਦੇ ਪਹਿਲਾਂ ਗੁਰੈਰੋ ਦੀ ਕਰ ਲਈਏ ਕੱਲ ਉਹਨੇ ਛੱਕਾ ਮਾਰਿਆ
2: ਬਿਲਕੁਲ ਜੀ, ਬੜੇ ਚਿਰ ਤੋਂ ਬਾਅਦ ਆਪਣੀ ਟੀਮ ਨੇ ਕਲੀਨ ਸਵੀਪ ਕੀਤੀ ਆ। ਫਸਟ ਜਦੋਂ ਆਪਣਾ ਸੀਜ਼ਨ ਸ਼ੁਰੂ ਹੋਇਆ ਸੀ ਤਾਂ ਉਹ ਸੀਰੀਜ਼ ਕਲੀਨ ਸਵੀਪ ਕੀਤੀ ਸੀ, ਤੇ ਹੁਣ ਬੋਸਟਨ ਰੈੱਡ ਸੌਕਸ ਨੂੰ ਸੀਰੀਜ਼ ਸਵੀਪ ਕੀਤੀ ਆ। ਬਹੁਤ ਬਹੁਤ ਮੁਬਾਰਕਾਂ ਜੀ ਜੇਸ ਫੈਨ ਨੂੰ।
0: ਅੱਜ ਵੀ ਇਹਨਾਂ ਦਾ ਮੈਚ ਹੋਣਾ,
2: ਅੱਜ ਨਵੀਂ ਸੀਰੀਜ਼ ਸ਼ੁਰੂ ਹੋ ਜਾਣੀ ਹੈ ਜੀ ਸ਼ਿਕਾਗੋ ਕਬਸ ਦੇ ਨਾਲ, ਔਰ ਜਲਦੀ ਸ਼ੁਰੂ ਹੋ ਜਾਣਾ 2:20 ਤੇ ਫਸਟ ਪਿਚ।
0: ਠੀਕ ਆ, ਹੁਣ ਚੱਲਦੇ ਆ ਆਪਾਂ ਉਧਰ ਫੀਫਾ ਵੱਲ। ਪਹਿਲਾ ਮੈਚ ਕਿਹੜਾ ਸੀ ਕੱਲ?
2: ਪਹਿਲਾ ਮੈਚ ਚੈਕੀਆ ਤੇ ਸਾਊਥ ਅਫਰੀਕਾ ਦਾ 1-1 ਤੇ ਬਰਾਬਰ ਰਿਹਾ ਜੀ।
0: ਅੱਛਾ,
2: ਦੂਸਰੇ ਨੰਬਰ ਤੇ ਫਿਰ ਸਵਿਟਜ਼ਰਲੈਂਡ, ਕਿਉਂਕਿ ਉਹ ਆਪਣੇ ਗਰੁੱਪ ਚ ਨੇ, ਉਹ 4-1 ਦੇ ਨਾਲ ਬੋਸਨੀਆ ਹਰਜ਼ੇਗੋਵੀਨਾ ਤੋਂ ਜੇਤੂ ਰਹੇ ਨੇ।
0: ਅੱਛਾ ਜੀ,
2: ਤੇ ਉਸ ਤੋਂ ਬਾਅਦ ਤੀਸਰਾ ਮੈਚ ਜਿਸ ਤੇ ਆਪਾਂ ਫੇਰ ਆਉਂਦੇ ਆ ਡਿਟੇਲ ਚ ਗੱਲ ਕਰਦੇ ਆ, 6-0 ਦੇ ਨਾਲ ਕੈਨੇਡਾ ਕਤਰ ਤੋਂ ਜੇਤੂ ਰਿਹਾ।
0: ਠਹਿਰੋ, 6-0 ਨਾਲ ਜਿੱਤਿਆ ਕੈਨੇਡਾ
2: ਬਈ? 6-0 ਦੇ ਨਾਲ ਕੱਲ ਬਹਿਜਾ ਕਰਾਤੀ। ਇਸ ਤੇ ਇੱਕ ਲਾਈਨ ਪਹਿਲਾਂ ਤੁਹਾਡੇ ਲਈ ਹਾਜ਼ਰ ਆ, ਕਹਿੰਦੇ ਸੁਰਖ ਰੂ ਹੋਤਾ ਹੈ ਇਨਸਾਨ ਠੋਕਰੇ ਖਾਣੇ ਕੇ ਬਾਅਦ,
0: ਵੈਰੀ ਗੁੱਡ,
2: ਰੰਗ ਲਾਤੀ ਹੈ ਹਨਾ ਪੱਥਰ ਪੇ ਪਿਸ ਜਾਣੇ ਕੇ ਬਾਅਦ। 1986 ਤੇ 2022 ਚ 3-3 ਮੈਚ ਹਾਰਨ ਤੋਂ ਬਾਅਦ ਆਪਣੀ ਕੈਨੇਡੀਅਨ ਸੋਇਲ ਤੇ ਫੀਫਾ ਦੇ ਵਿਚ ਗਲੋਬਲ ਸਟੇਜ ਤੇ ਕੈਨੇਡਾ ਦੀ ਪਹਿਲੀ ਜਿੱਤ ਹੈ, ਔਰ ਕਿਆ ਧਮਾਕੇਦਾਰ ਜਿੱਤ ਹੈ ਜੀ। 6-0 ਦੇ ਨਾਲ ਕਤਰ ਨੂੰ ਹਰਾਇਆ, ਜੋਨਾਥਨ ਡੇਵਿਡ ਨੇ ਇੱਥੇ ਜਿਹੜੀ ਆ ਹੈਟ੍ਰਿਕ ਸਕੋਰ ਕੀਤੀ ਹੈ।
0: ਅੱਛਾ, ਆਪਣੇ ਇੱਕ ਮੁੰਡੇ ਦੀ ਲੱਤ ਵੀ ਟੁੱਟ ਗਈ
2: ਜੀ, ਬਿਲਕੁਲ ਉਹੀ ਇਸ ਗੇਮ ਦਾ ਜਿਹੜਾ ਤੁਸੀਂ ਕਹਿ ਸਕਦੇ ਹੋ ਇੱਕ ਸੈਡ ਐਂਗਲ ਜਿਹੜਾ ਉਹ ਰਿਹਾ ਹੈਗਾ। ਇਸਮਾਇਲ ਕੋਨੇ, ਉਹਨਾਂ ਦੀ ਇੰਜਰੀ ਹੋਈ ਆ, ਉਹਨਾਂ ਦੀ ਲੱਤ ਟੁੱਟੀ ਆ, ਸਰਜਰੀ ਰਾਈਟ ਅਵੇ ਕਰਨੀ ਪਈ ਹੈ, ਤੇ ਉਹਦੀ ਜਗ੍ਹਾ ਤੇ ਜਿਹੜੇ ਆਏ ਸੀਗੇ ਪਿੱਚ ਤੇ ਖੇਡਣ ਸਲੀਬਾ, ਉਹਨਾਂ ਨੇ ਆ ਕੇ ਜਦੋਂ ਗੋਲ ਸਕੋਰ ਕੀਤਾ, ਬਿਊਟੀਫੁਲ ਫ੍ਰੀ ਕਿੱਕ ਤੋਂ ਗੋਲ ਸਕੋਰ ਕੀਤਾ, ਔਰ ਟੱਚਿੰਗ ਮੂਵਮੈਂਟ ਦੇਵ ਜੀ ਇਹ ਰਿਹਾ, ਉਹ ਆਪਣੀ ਟੀਮ ਕੋਲੇ ਭੱਜ ਕੇ ਗਏ ਨੇ ਤੇ ਨਾਲ ਕੋਨੇ ਦੀ ਜਰਸੀ ਚੱਕ ਕੇ ਲਿਆਏ ਨੇ ਤੇ ਸਾਰੇ ਲੋਕਾਂ ਸਾਹਮਣੇ ਉਹਦੀ ਜਰਸੀ ਪੇਸ਼ ਕੀਤੀ ਹੈ। ਦੈਟਸ ਅ ਸਪੋਰਟਸਮੈਨ ਸਪਿਰਿਟ, ਸ਼ੋਇੰਗ ਲਵ, ਰਿਸਪੈਕਟ ਐਂਡ ਟੀਮ ਵਰਕ।
0: ਤੇ ਅੱਜ ਕਿਹੜੇ ਮੈਚ ਹੋਣੇ ਜਨਾਬ?
2: ਅੱਜ 4 ਮੈਚ ਨੇ ਦੇਵ ਜੀ, 3 ਸ਼ੁਰੂ ਹੋ ਜਾਣਾ, USA ਵਰਸਿਜ਼ ਆਸਟ੍ਰੇਲੀਆ, ਫਿਰ ਸਕਾਟਲੈਂਡ ਵਰਸਿਜ਼ ਮੋਰਾਕੋ 6, ਬ੍ਰਾਜ਼ੀਲ ਵਰਸਿਜ਼ ਹੈਤੀ 8:30, ਤੇ ਫਾਈਨਲੀ ਜਿਹੜਾ ਅਖੀਰਲਾ ਮੈਚ ਹੋਏਗਾ ਤੁਰਕੀ ਵਰਸਿਜ਼ ਪੈਰਾਗੁਏ, ਉਹ ਰਾਤ ਨੂੰ 11 ਹੋਏਗਾ ਜੀ।
0: ਆਪਾਂ datawala.com ਤੇ ਇੱਕ ਅੱਜ ਕਾਫੀ ਵੱਡਾ ਆਰਟੀਕਲ ਆਇਆ, ਵਾਈ ਇੰਡੀਆ ਸਟਿਲ ਮਿਸ ਫੀਫਾ ਵਰਲਡ ਕੱਪ, datawala.com ਤੇ ਜਾ ਕੇ ਪੜ੍ਹ ਸਕਦੇ ਹੋ। ਇੱਕ ਹੋਰ ਗੱਲ ਮੈਨੂੰ ਪਤਾ ਲੱਗੀ ਅੱਜ, 1950 ਚ ਵਰਲਡ ਕੱਪ ਲਈ ਕੁਆਲੀਫਾਈ ਹੋ ਗਿਆ ਸੀ ਇਹ, ਪਰ ਖੇਲਿਆ ਨੀ। ਇਹਦੇ ਲਈ ਭਾਈ ਉਹ ਜਿਹੜਾ ਆਰਟੀਕਲ ਆ ਉਹ ਪੜ੍ਹ ਲਓ, ਪਤਾ ਲੱਗ ਜੂ ਕੀ ਹੋਇਆ।
2: ਠੀਕ ਹੈ ਜੀ,
0: ਥੈਂਕ ਯੂ ਵੀਰੇ, ਨੰਬਰ ਦੇ ਦਿਓ ਆਪਣਾ
2: ਜੀ, 416-669-1423, 416-669-1423, ਔਰ ਦੇਵ ਜੀ ਫਾਦਰਸ ਡੇ ਵੀਕਐਂਡ ਹੈ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ।
0: ਮੁਬਾਰਕਾਂ ਜਨਾਬ। ਇੱਕ 90 ਸਾਲਾ ਵਿਅਕਤੀ ਦੀ ਮੌਤ ਹੋ ਗਈ, ਨੌਰਥਯਾਰਕ ਦਰਖਤ ਵਿੱਚ ਉਹਦੀ ਗੱਡੀ ਵੱਜੀ। ਨਿਤਨਯਾਹੂ ਦਾ ਕਹਿਣਾ ਹੈ ਕਿ ਇਜ਼ਰਾਈਲੀ ਫੌਜ ਜਿੰਨਾ ਚਿਰ ਜ਼ਰੂਰੀ ਹੈ ਲਬਨਾਨ ਵਿੱਚ ਰਹੇਗੀ, ਲੇਕਿਨ ਦੂਜੇ ਪਾਸੇ ਰਿਪੋਰਟ ਆ ਰਹੀ ਹੈ ਅਮਰੀਕਾ ਇਰਾਨ ਜੰਗਬੰਦੀ ਤੋਂ ਬਾਅਦ ਇਜ਼ਰਾਈਲ ਹਿਜ਼ਬੁੱਲਾ ਵੀ ਸੀਜ਼ ਫਾਇਰ ਤੇ ਆ ਗਏ ਨੇ। ਆਪਾਂ ਅਕਸਰ ਗੱਲਾਂ ਕਰਦੇ ਹੁੰਦੇ ਹਾਂ ਵੀ ਇੱਕ ਵਰਡ ਸਿੱਖਣ ਦੀ ਲੋੜ ਆ ਹਫ਼ਤੇ ਦੀ, ਸਾਲ ਚ ਅੰਗਰੇਜ਼ੀ ਆਉਣ ਲੱਗ ਜਾਣੀ ਆਪਾਂ ਨੂੰ। ਲੈ ਸਲਮਾਨ ਫੈਸ਼ੀ ਦੱਸਦੇ ਆ, ਸਾਇਮਨ ਨੀ ਕਹਿੰਦੇ, ਐਲ ਛੱਡ ਦੋ ਵਿੱਚੋਂ, ਸਾਇਮਨ ਕਹਿ ਦੋ, ਐਲ ਨੂੰ ਕਹਿਣਾ ਭੁੱਲ ਜਾਓ, ਸਾਇਮਨ ਫਿਸ਼ ਹੈ ਜੀ, ਸਲਮਾਨ ਹੀ ਦੱਸੀ ਜਾਣਗੇ। ਮੈਂ ਕਿਹਾ ਸਲਮਾਨ ਐਕਟਰ ਹੀ ਯਾਦ ਰਹਿੰਦਾ ਇਹਨਾਂ ਨੂੰ ਵਿਚਾਰਿਆਂ ਨੂੰ। ਪੰਜਾਬ ਦੇ ਵਿੱਚ ਅਲਰਟ ਜਾਰੀ ਹੋ ਚੁੱਕਿਆ ਹੈ ਜੀ, ਉਹਦੇ ਚ 20-23 June ਤੱਕ ਗਰਮ ਚਮਕ ਨਾਲ ਮੀਂਹ ਦੀ ਸੰਭਾਵਨਾ। ਪੰਜਾਬ ਦੇ ਵਿੱਚ 150 ਤੋਂ ਘੱਟ ਕੇ 40% ਹੋਇਆ ਟੈਕਸ, ਇਹ ਟੈਕਸ ਪਤਾ ਕਾਹਦਾ ਹੋਇਆ ਜਤਿੰਦਰ ਜੀ?
1: ਯੈਸ ਸਰ,
0: ਸ਼ਰਾਬ ਦੀਆਂ ਬੋਤਲਾਂ ਦਾ।
1: ਕਿੰਨਾ ਭਾਜੀ?
0: ਬੜੇ ਆਰਾਮ ਜੇ ਨਾ ਬੈਠਾ ਜੀ, ਸ਼ੇਰ ਜਿਹਾ ਬਣ ਗਿਆ, ਪੰਜਾਬ ਚ ਹੋਇਆ ਇੱਥੇ ਨੀ ਹੋਇਆ।
1: ਅੱਛਾ ਜੀ,
0: 150 ਤੋਂ ਘੱਟ ਕੇ 40%।
1: ਅੱਛਾ ਜੀ,
0: ਹੁਣ ਮਾਨ ਸਰਕਾਰ ਦੀ ਪੱਕੀ ਆ,
1: ਉਹਦੀ ਪੱਕੀ ਹੈ, ਚਲੋ
0: ਜਿਹੜੇ ਪੀਣੇ ਹੋਣੇ ਤਾਂ ਉਹਨੂੰ ਵੋਟ ਪਾਉਣੀ ਆ। ਉਧਰ ਯੋਗੀ ਜੀ ਸੁਣ ਲਓ, ਯੋਗੀ ਨੇ ਚੋਰੀ ਦੇ ਮਾਮਲੇ ਦੀ ਭੇਟ ਚੜਾਉਣ ਦੌਰਾਨ ਰਾਮ ਮੰਦਰ ਦਾ ਦੌਰਾ ਕੀਤਾ। ਅਯੋਧਿਆ ਵਿੱਚ ਉਹ ਕਹਿੰਦਾ ਦੋਸ਼ੀ ਜੋ ਵੀ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਣਾ, ਅਸੀਂ 500 ਸਾਲ ਇੰਤਜ਼ਾਰ ਕੀਤਾ, 15 ਦਿਨ ਹੋਰ ਕਰ ਲਓ। ਧਮਕੀਆਂ ਦਿੰਦਾ, ਖੈਰ ਧਮਕੀਆਂ ਦੇ ਚੱਲੇ। ਉਮਰਪ੍ਰੀਤ ਜੀ,
3: ਬਿਲਕੁਲ ਦੇਵ ਜੀ, ਸੋ ਆਪਾਂ ਬੱਚਿਆਂ ਦੀ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰ ਰਹੇ ਹਾਂ, ਆਫਕੋਰਸ ਫਾਦਰਸ ਡੇ ਆ ਰਿਹਾ, ਆਪਣੇ ਡੈਡਸ ਦਾ ਥੈਂਕ ਯੂ ਕਰੋ, ਔਰ ਆਪਣੇ ਬੱਚਿਆਂ ਲਈ ਇੱਕ ਸੁਪਰ ਹੀਰੋ ਜੇ ਤੁਸੀਂ ਬਣਨਾ ਤਾਂ ਅੱਜ ਤੋਂ ਹੀ ਉਹਨਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਪਊਗੀ। ਜਿਹੜੇ ਵੀ ਫਾਦਰ ਹੈਗੇ ਆ, ਜਾਂ ਮੈਂ ਕਹੂੰਗੀ ਟੂ ਬੀ ਫਾਦਰ ਆ, ਜੋ ਵੀ ਤੁਹਾਡੇ ਬੱਚਿਆਂ ਦੀ ਏਜ ਹੈ, ਠੀਕ ਹੈ, ਨਿਊ ਬੋਰਨ ਬੱਚਾ ਤਾਂ ਬਹੁਤ ਹੀ ਚੰਗੀ ਗੱਲ ਆ। ਸੋ ਜਿਵੇਂ ਮੈਂ ਪਹਿਲੇ ਕਿਹਾ ਵੀ ਮੈਂ ਤਿੰਨ ਪਲਾਨਸ ਦੇ ਵਿੱਚ ਐਡਵਾਈਸ ਕਰਦੀ ਹੁੰਦੀ ਹਾਂ, ਪਹਿਲਾ ਹੈਗਾ ਐਜੂਕੇਸ਼ਨ ਸੇਵਿੰਗ ਪਲਾਨ, ਦੂਜਾ ਹੈਗਾ ਪਾਰਟੀਸਪੇਟਿੰਗ ਵੈਲਥ ਪਲਾਨ, ਤੇ ਤੀਜਾ ਹੈਗਾ ਜੀ ਫਿਊਚਰ ਫਲੈਕਸ ਫੰਡਸ। ਸੋ ਬੇਸਿਕਲੀ ਤਿੰਨੋਂ ਪਲਾਨ ਡਿਫਰੈਂਟ ਤਰੀਕੇ ਨਾਲ ਕੰਮ ਕਰਦੇ ਆ, ਡਾਇਵਰਸੀਫਿਕੇਸ਼ਨ ਹੈ ਤਿੰਨਾਂ ਚ, ਤਿੰਨਾਂ ਚ ਜਿਹੜੀ ਇਨਵੈਸਟਮੈਂਟ ਆ ਉਹ ਵੀ ਡਿਫਰੈਂਟ ਤਰੀਕੇ ਦੀ ਆ। ਸੋ ਐਜੂਕੇਸ਼ਨ ਸੇਵਿੰਗ ਪਲਾਨ ਆਪਾਂ ਸਾਰਿਆਂ ਨੂੰ ਹੀ ਪਤਾ ਕਿ ਗਵਰਨਮੈਂਟ ਦੀ ਗ੍ਰਾਂਟ ਆਉਂਦੀ ਆ। ਜੇ ਮੈਂ ਨੰਬਰਸ ਨਾਲ ਦੱਸਾਂ ਦੇਵ ਜੀ, ਆਫਕੋਰਸ ਜੇ ਆਪਾਂ ਨੂੰ $600 ਬੱਚਿਆਂ ਦਾ ਆ ਰਿਹਾ ਤੇ ਆਪਾਂ 200-200 ਤਿੰਨਾਂ ਚੀਜ਼ਾਂ ਦੇ ਵਿੱਚ ਪਾਤਾ, ਤੁਹਾਡੀ ਮਰਜ਼ੀ ਹੁੰਦੀ ਆ ਜਿੰਨਾ ਤੁਸੀਂ ਪਾਉਣਾ, ਚਾਹੇ ਤੁਸੀਂ ਘੱਟ ਪਾ ਲਓ ਵੱਧ ਪਾ ਲਓ, ਬਟ ਮੈਂ ਇੱਕ ਐਗਜ਼ਾਮਪਲ ਲਈ 200-200 ਤਿੰਨਾਂ ਚ ਪਾਇਆ। ਪਹਿਲਾਂ ਆਪਾਂ ਐਜੂਕੇਸ਼ਨ ਸੇਵਿੰਗ ਪਲਾਨ ਚ ਪਾਇਆ 200 ਪਰ ਮੰਥ ਪਾਇਆ, ਜੇ ਆਪਾਂ 7% ਦੀ ਗਰੋਥ ਵੀ ਦਿਖਾਈਏ ਤਾਂ ਜਦੋਂ ਤੁਹਾਡੇ ਬੱਚੇ ਨੇ ਸਕੂਲ ਕਾਲਜ ਯੂਨੀਵਰਸਿਟੀ ਜਾਣਾ ਤਾਂ 96,000 ਉੱਥੇ ਬਣ ਜਾਣੇ ਆ। ਸੋ 96,000 ਤੁਹਾਡੇ ਕੋਲ ਹੈਗੇ ਆ, ਜੇ ਘੱਟ ਲੱਗਦਾ ਐਜੂਕੇਸ਼ਨ ਤੇ ਤੁਹਾਡਾ ਪੈਸਾ ਜ਼ਿਆਦਾ ਕਿਤੇ ਵੀ ਨੁਕਸਾਨ ਨਹੀਂ ਦਿੰਦਾ, ਬਟ ਜੇ ਕਿਤੇ ਵੀ ਘੱਟਦਾ ਤਾਂ ਜਿਹੜੀ ਆਪਣੀ ਤੀਜੀ ਆਪਸ਼ਨ ਹੈ ਨਾ ਫਿਊਚਰ ਫਲੈਕਸ ਫੰਡਸ, ਆਪਾਂ ਉਹਦੇ ਚੋਂ ਪੈਸਾ ਯੂਜ਼ ਕਰ ਸਕਦੇ ਹਾਂ। ਕਈ ਵਾਰ ਬੱਚਿਆਂ ਦੀ ਐਜੂਕੇਸ਼ਨ ਤੇ 1,00,000 ਤੋਂ ਜ਼ਿਆਦਾ ਵੀ ਲੱਗ ਜਾਂਦਾ ਤਾਂ ਤੁਹਾਡੇ ਕੋਲ ਇੱਕ ਹੋਰ ਸਾਈਡ ਤੇ ਪੈਸਾ ਪਿਆ ਐਮਰਜੈਂਸੀ ਦੇ ਵਿੱਚ, ਤੁਸੀਂ ਉਹ ਯੂਜ਼ ਕਰ ਸਕਦੇ ਆ। ਦੂਜਾ ਹੈਗਾ ਪਾਰਟੀਸਪੇਟਿੰਗ ਵੈਲਥ ਪਲਾਨ, ਇਹਦੇ ਚ ਵੀ ਸੇਮ ਹੈ, ਆਪਾਂ $200 ਮੰਥਲੀ ਪਾਇਆ 20 ਸਾਲ ਦੇ ਲਈ, 20 ਸਾਲ ਤੋਂ ਬਾਅਦ ਆਪਾਂ ਪੇਮੈਂਟ ਕੁਛ ਨਹੀਂ ਕਰਨੀ। ਹੁਣ ਇਹਦੇ ਚ ਕੈਸ਼ ਵੈਲਿਊ ਵੀ ਆ, ਇੱਕ ਡੈਥ ਬੈਨੀਫਿਟ ਵੀ ਆ। ਡੈਥ ਬੈਨੀਫਿਟ ਦੀ ਆਪਾਂ ਗੱਲ ਨਹੀਂ ਕਰ ਰਹੇ ਕਿਉਂਕਿ ਆਪਾਂ ਬੱਚੇ ਦੀ ਫਾਈਨੈਂਸ਼ੀਅਲ ਪਲੈਨਿੰਗ ਕਰ ਰਹੇ ਹਾਂ, ਸੋ ਬੱਚੇ ਨੇ ਤਾਂ ਕੈਸ਼ ਵੈਲਿਊ ਯੂਜ਼ ਕਰਨੀ ਹੈ। 21ਵੇਂ ਸਾਲ ਤੇ ਜਾ ਕੇ ਦੇਖੋ ਤੁਸੀਂ 200 ਪਾਇਆ, 48,000 ਸਾਡੀ ਪਾਕਿਟ ਚੋਂ ਗਿਆ, 21ਵੇਂ ਸਾਲ ਤੇ ਜਾ ਕੇ 52,000 ਦੀ ਕੈਸ਼ ਵੈਲਿਊ ਹੈ, 40ਵੇਂ ਸਾਲ ਤੇ ਜਾ ਕੇ 1,76,000 ਦੀ ਹੈ, ਔਰ ਇਹ ਜੇ ਆਪਾਂ ਵੇਟ ਕਰ ਲਈਏ 60 ਸਾਲ ਤੇ ਜਾ ਕੇ 5,80,000 ਦੀ ਕੈਸ਼ ਵੈਲਿਊ ਹੈ। ਸੋ ਇਹ ਕੈਸ਼ ਵੈਲਿਊ ਨੂੰ ਜਦੋਂ ਆਪਾਂ ਲੈਵਰੇਜ ਕਰਕੇ ਯੂਜ਼ ਕਰਨਾ, ਆਫਕੋਰਸ ਟੈਕਸੇਬਲ ਨਹੀਂ ਹੋਣੀ। ਤੁਸੀਂ ਇਹਨਾਂ ਦੋਨੋਂ ਪਲਾਨਸ ਦੀ ਇਨਫੋਰਮੇਸ਼ਨ ਲੈਣੀ ਹੈ, ਜ਼ਰੂਰ ਮੇਰੇ ਨਾਲ ਗੱਲ ਕਰ ਸਕਦੇ ਹੋ, ਅਗਲੇ ਪਲਾਨ ਦੀ ਆਪਾਂ ਅਗਲੇ ਲਿੰਕ 'ਚ ਗੱਲ ਕਰਾਂਗੇ। ਸੋ ਫਿਲਹਾਲ ਨੰਬਰ ਹੈ ਜੀ ਮੇਰਾ 6474416 1616 646 1616
0: ਗਏ ਤੇ ਆਏ ਜੀ।

0: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
0: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
2: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
3: Indian Fruitland, one stop for all your grocery needs.
4: Le, ikko jagah tu kithe sara kuch milda? Do cheezan layi ik jagah ruko, fir agliyan do di dooji jagah ruko.
3: Indian Fruitland hai sachi, one stop for all your grocery needs. Sab to vadhiya grocery, sab to vadhiya prices te. Aaj hi poncho. Hun Indian Fruitland di 7th location bhi khul gayi hai on 25 Sandalwood Parkway near Horanthro Street, Brampton.
5: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ।

0: ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222।
1: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32। 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਸੱਜਣਾ, ਪੈਸਾ ਤਾਂ ਸਾਰੇ ਕਮਾ ਲੈਂਦੇ ਨੇ, ਇੱਜ਼ਤ ਕਮਾਉਣੀ ਹਰ ਇੱਕ ਦੇ ਬਸ ਦੀ ਗੱਲ ਨਹੀਂ। ਕਿਰਨ ਜੀ, ਪ੍ਰੋਗਰਾਮ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ ਦੀਪ ਜੀ, ਤੁਹਾਨੂੰ ਵੀ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਬਿਲਕੁਲ ਜੀ, ਤੀਆਂ ਦੇ ਮੇਲੇ ਦੀ ਜਿਹੜੀ ਜੀ ਜਾਣਕਾਰੀ
0: ਆਪਾਂ
2: ਜੀ
0: ਤੁਸੀਂ ਬੜਾ ਪਿਆਰ ਨਾਲ ਕਿਹਾ ਪਿਆਰ ਭਰੀ ਸਤਿ ਸ਼੍ਰੀ ਅਕਾਲ
2: ਜੀ,
0: ਕਦੇ ਕੋਈ ਐਂ ਸੁਣਿਆ ਲਾਵੀ ਗੁੱਸੇ ਵਾਲੀ ਸਤਿ ਸ਼੍ਰੀ ਅਕਾਲ?
2: ਬਿਲਕੁਲ ਨਹੀਂ ਜੀ,
0: ਸਤਿ ਸ਼੍ਰੀ ਅਕਾਲ। ਅੱਛਾ, ਤੀਆਂ ਦੇ ਡਿਟੇਲ ਦੱਸੋ, ਸਿੰਗਰਾਂ ਬਾਰੇ ਦੱਸੋ। ਤੁਸੀਂ ਕਹਿੰਦੇ ਫਰਾਈਡੇ ਨੂੰ ਇੱਕ ਨਵਾਂ ਸਿੰਗਰ ਦੱਸਣਾ, ਉਹ ਵੀ ਦੱਸੋ।
2: ਬਿਲਕੁਲ ਜੀ, ਸੁਖੀ ਜੀ ਦੱਸੂਗੇ ਆਪਣੇ ਰੇਡੀਓ ਤੇ, ਜਿਹੜਾ ਜੀ ਦੱਸਣਗੇ। ਮੈਂ ਹਲੇ ਸਿਰਫ ਜਿੰਨੀ ਮੇਰੇ ਕੋਲ ਇਨਫੋਰਮੇਸ਼ਨ ਹੈ ਮੈਂ ਉਨੀ ਜ਼ਰੂਰ ਦੱਸ ਦਵਾਂ ਜੀ। 21 ਜੂਨ ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜੇ ਜੀ 24ਵੇਂ ਸਾਲ ਦੀਆਂ ਜਿਹੜੀਆਂ ਜੀ ਤੀਆਂ ਹੋਣ ਜਾ ਰਹੀਆਂ ਹੈਗੀਆਂ। ਬਹੁਤ ਸਾਰੇ ਕਲਾਕਾਰ, ਬਹੁਤ ਸਾਰੇ ਜਿਹੜੇ ਜੀ ਗਿਫਟ ਲੈ ਕੇ ਅਸੀਂ ਜਿਹੜਾ ਜੀ ਉੱਥੇ ਪਹੁੰਚ ਰਹੇ ਹੈਗੇ। ਟਿਕਟ ਸਿਰਫ ਔਰ ਸਿਰਫ $30 ਦੀ ਆ ਔਰ ਸਾਡੀਆਂ ਜਿਹੜੀਆਂ ਜੀ VVIP ਇਜ਼ ਆਲ ਸੋਲਡ ਆਊਟ। VIP ਸਾਡੇ ਕੋਲ ਕੁਛ ਜਿਹੜੀਆਂ ਜੀ ਟਿਕਟਾਂ ਰਹਿ ਚੁੱਕੀਆਂ ਹੈਗੀਆਂ, ਉਹ ਸਾਡੇ ਆਫਿਸ ਦੇ ਵਿੱਚੋਂ ਹੀ ਤੁਸੀਂ ਲੈ ਸਕਦੇ ਹੈਗੇ ਆ। ਔਰ ਜੇ ਤੁਸੀਂ ਲੈਣੀ ਆ ਰੈਗੂਲਰ ਟਿਕਟ, ਤੁਸੀਂ ਏਸ਼ੀਅਨ ਫੂਡ ਦੀ ਜਿਹੜੀ ਜੀ ਨੌਰਥ ਪਾਰਕ ਵਾਲੀ ਲੋਕੇਸ਼ਨ ਤੋਂ ਲੈ ਸਕਦੇ ਆ, ਜਾਂ ਤੁਸੀਂ ਵੈਸਟ ਮੋਰ ਜਾਂ ਤੁਸੀਂ ਪਟਰੋਸਾ ਡਰਾਈਵ ਵਾਲੀ ਲੋਕੇਸ਼ਨ ਤੋਂ ਲੈ ਸਕਦੇ ਆ, ਇੰਡੀਅਨ ਸਵੀਟ ਮਾਸਟਰ ਰੇਲ ਆਸਨ ਤੇ ਆ, ਸਿੰਗਾਪੁਰ ਜਵੈਲਰ ਤੇ ਵੀ ਜਿਹੜਾ ਜੀ ਤੁਸੀਂ ਜੇ ਟਿਕਟ ਲਓਗੇ ਤੇ ਤੁਹਾਨੂੰ ਕੁਛ ਨਾ ਕੁਛ ਜਿਹੜਾ ਜੀ ਉਹ ਫ੍ਰੀ ਗਿਫਟ, ਚਾਹੇ ਨੋ ਸਪਿਨ ਚਾਹੇ ਜਿਹੜਾ ਜੀ ਚਾਂਦੀ ਦਾ ਕੋਈ ਚੀਜ਼ ਜ਼ਰੂਰ ਗਿਫਟ ਜਿਹੜੇ ਜੀ ਦੇਣਗੇ। ਨਾਲ ਦੀ ਨਾਲ ਜਿਹੜਾ ਜੀ ਟਿਲੋ ਵੀਡੀਓ ਤੇ ਵੀ ਕੁਛ ਕੁ ਟਿਕਟਾਂ ਜਿਹੜੀਆਂ ਜੀ ਅਵੇਲੇਬਲ ਹੈਗੀਆਂ। ਰੈਗੂਲਰ ਜਨਰਲ ਐਡਮਿਸ਼ਨ ਸਿਰਫ ਔਰ ਸਿਰਫ $30 ਵਾਲੀ ਪ੍ਰਾਈਜ਼। ਸੋ ਸਟਾਲਸ ਸਾਡੇ ਜਿਹੜੇ ਜੀ ਸਾਰੇ ਸੋਲਡ ਆਊਟ ਹੈ। ਮੈਨੂੰ ਬਹੁਤ ਸਾਰੀਆਂ ਇਨਕੁਆਇਰੀਜ਼ ਆ ਰਹੀਆਂ ਸਟਾਲ ਦੇ ਲਈ ਜੀ, ਹੁਣ ਅਸੀਂ ਕੋਈ ਵੀ ਫਰਦਰ ਬੁਕਿੰਗ ਨਹੀਂ ਲੈ ਰਹੇ ਹੈਗੇ ਕਿਉਂਕਿ ਕੱਲ ਦਾ ਹੀ ਸਾਡੇ ਕੋਲ ਜਿਹੜਾ ਜੀ ਦਿਨ ਹੈਗਾ ਆ। ਫਟਾਫਟ ਤੁਸੀਂ ਆਪਣੀ ਟਿਕਟਸ ਜਿਹੜੀਆਂ ਜੀ ਗ੍ਰੈਬ ਕਰ ਸਕਦੇ ਆ। ਔਰ ਦੱਸ ਦਈਏ ਕਿ ਸਿੰਗਰਸ ਦੇ ਵਿੱਚ ਜਿਹੜਾ ਹੈ ਜੀ ਮੰਨਤ ਨੂਰ ਪਹੁੰਚ ਰਹੇ ਨੇ, ਜੈਸਮੀਨ ਅਖਤਰ ਪਹੁੰਚ ਰਹੇ ਨੇ, ਸੁਦੇਸ਼ ਕੁਮਾਰੀ, ਅਰਬਾਜ਼ ਖਾਨ, ਸਾਰਥੀ ਕੇ, ਤੇ ਨਾਲ ਦੀ ਨਾਲ ਜਿਹੜਾ ਜੀ ਇੱਕ ਸਰਪ੍ਰਾਈਜ਼ਿੰਗ ਆਰਟਿਸਟ ਜਿਹੜਾ ਜੀ ਪਹੁੰਚ ਰਿਹਾ, ਉਹ ਵੀ ਬਹੁਤ ਜਲਦੀ ਅਸੀਂ ਰਿਵੀਲ ਕਰਾਂਗੇ। ਸਿਰਫ ਔਰ ਸਿਰਫ $30 ਦੀ ਜਿਹੜੀ ਜੀ ਟਿਕਟ ਆ, ਇੰਕਲੂਡਿੰਗ ਟੈਕਸ, ਨੋ ਐਡੀਸ਼ਨਲ ਫੀਸ। ਸੋ ਫਟਾਫਟ ਆਪਣੀ ਟਿਕਟ ਲੈ ਸਕਦੇ ਆ। ਔਰ ਜੇ ਤੁਹਾਨੂੰ ਲਿੰਕ ਚਾਹੀਦਾ, ਸਾਡੇ ਆਫਿਸ ਤੋਂ ਵੀ ਟਿਕਟਸ ਦਾ ਲਿੰਕ ਲੈ ਸਕਦੇ ਆ, 905-799-0999, 905-799-0999 ਤੇ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਹੈ। ਬਹੁਤ ਬਹੁਤ ਸ਼ੁਕਰੀਆ ਜੀ।
0: ਹਾਂਜੀ ਜਤਿੰਦਰ ਭਾਈ।
3: ਯੈਸ ਸਰ। ਦੀਪਾ ਜੀ, ਜਾਂਦੇ ਆਪਣੇ ਸੁਣਨਾ ਸਮਝਾਵਾਂਗਾ, ਜੇ ਕੋਈ ਵੀ ਸਾਡਾ ਸਰੋਤਾ ਬ੍ਰੈਂਡ ਨਿਊ ਘਰ ਬੁੱਕਣਾ ਚਾਹੁੰਦਾ ਹੋਵੇ, ਦੀਪਾ ਜੀ ਕੈਲਡਨ ਦੇ ਵਿੱਚ ਨਵੀਂ ਬੁਕਿੰਗ ਖੁੱਲ ਚੁੱਕੀ ਹੈ, ਜਿਹਦੇ ਵਿੱਚ ਫ੍ਰੀ ਹੋਲਡ ਟਾਊਨ ਹਾਊਸ ਜਿਹੜੇ ਨੇ ਉਹ 7.5 ਲੱਖ ਤੋਂ ਸਟਾਰਟ ਹੋ ਰਹੇ ਨੇ। ਜਿਹੜੇ ਸੈਮੀ ਡਿਟੈਚ ਨੇ ਦੀਪਾ ਜੀ ਉਹ 8.5 ਲੱਖ ਤੋਂ ਸਟਾਰਟ ਹੋ ਰਹੇ ਨੇ। ਡੀਟੈਚ ਡਬਲ ਕਾਰ ਗਰਾਜ 9,49,000 ਤੋਂ ਸਟਾਰਟ ਹੋ ਰਹੇ ਨੇ। ਤੇ ਜੇ ਤੁਸੀਂ ਕੈਲਡਨ ਦੇ ਵਿੱਚ 2027-28 ਦੀ ਕਲੋਜ਼ਿੰਗ ਵਾਲੇ ਇਹ ਮਕਾਨ ਲੈਣਾ ਚਾਹੁੰਦੇ ਹੋ, $10,000 ਡਿਪੋਜ਼ਿਟ ਦੇ ਕੇ ਤੁਸੀਂ ਆਪਣਾ ਮਕਾਨ ਲੈ ਸਕਦੇ ਹੋ। ਬਾਕੀ ਜਿਹੜੀਆਂ ਪੇਮੈਂਟਾਂ ਨੇ ਈਜ਼ੀ ਨੇ, ਡਿਪੋਜ਼ਿਟ ਸਿਕਰ ਚਾਹੀਦਾ, ਘਰਾਂ ਦੀ ਪ੍ਰਾਈਸ ਚਾਹੀਦੀ ਆ, ਫਲੋਰ ਪਲਾਨ ਚਾਹੀਦੇ ਨੇ। ਤੁਸੀਂ ਮੇਰੇ ਵਟਸਐਪ ਨੰਬਰ ਤੇ ਮੈਨੂੰ ਟੈਕਸ ਮੈਸੇਜ ਕਰ ਲਿਓ, ਮੇਰਾ ਨੰਬਰ 416-265-2222। ਕਾਟੇਜ ਦੀ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ। 80 ਤੋਂ 90 ਹਜ਼ਾਰ ਡਾਲਰ ਦੀ ਇਨਕਮ 2025 ਦੀ ਅਕੋਰਡਿੰਗ ਦੀ, ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ,
4: ਪ੍ਰੂਫ ਹੈਗੇ ਨਾ ਤੁਹਾਡੇ ਕੋਲ ਸਰ
3: 100% ਦੀ ਭਾਜੀ, ਤੇ ਏਅਰਬੀਨਬੀ ਦੇ ਨਾਲ ਜਿਹੜਾ ਉਹਨਾਂ ਦੇ ਨਾਲ ਲਿੰਕ ਘੱਲਿਆ ਸੀ ਦੀ ਭਾਜੀ, ਕੱਲ ਵੀ ਮੁੰਬਈ ਉਹਨਾਂ ਨੂੰ ਇੱਕ ਨੂੰ ਉਹਨਾਂ ਦੀ ਕਾਲ ਆਈ ਸੀਗੀ, ਉਹਦੇ ਵਿੱਚ ਅਗਲੇ ਮਹੀਨੇ ਫੁੱਲੀ ਬੁੱਕਡ ਅਪ ਕੋਟੇਜ ਪਲੱਸ ਉਦੋਂ ਅਗਲੇ ਮਹੀਨੇ 12 ਦਿਨ ਦੀ ਆਲਰੇਡੀ ਬੁਕਿੰਗ ਪਈ ਆ, ਤੇ ਜੇ ਤੁਸੀਂ ਇਦਾਂ ਦੀ ਕੋਟੇ ਲੈਣਾ ਚਾਹੁੰਦੇ ਹੋ, ਇਨਕਮ ਆਲਰੇਡੀ ਬਣੀ ਪਈ ਹੈ, ਸਾਨੂੰ ਇੱਕ ਵਾਰੀ ਗੱਲਬਾਤ ਕਰ ਲਿਓ। ਬ੍ਰੈਂਪਟਨ ਦੇ ਵਿੱਚ ਸਾਡੇ ਕੋਲ ਡਬਲ ਕਾਰ ਗਰਾਜ ਦੀ ਪ੍ਰੋਪਰਟੀ ਹੈ, 4 ਬੈਡਰੂਮ ਪਲੱਸ ਆਫਿਸ ਸੈਕਿੰਡ ਫਲੋਰ ਤੇ ਨੇ। ਡੀਟੈਚ ਪ੍ਰੋਪਰਟੀ ਹੈ, 27,250 ਸਕੇਅਰ ਫੀਟ ਦੀ ਪ੍ਰੋਪਰਟੀ ਹੈ, 2 ਬੈਡਰੂਮ ਦੀ ਲੀਗਲ ਬੇਸਮੈਂਟ ਬਣੀ ਹੈ। ਸੈਲਰ ਆਪਣਾ ਘਰ ਡਾਊਨਗ੍ਰੇਡ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਕੋਈ ਟਾਊਨ ਹਾਊਸ ਹੈ, ਤੁਹਾਡੇ ਕੋਲ ਕੋਈ ਸੈਮੀ ਹੈ, ਤੁਹਾਡੇ ਕੋਲ ਪੁਰਾਣੀ ਪ੍ਰੋਪਰਟੀ ਹੈ, ਉਹਨੂੰ ਇਹਦੇ ਨਾਲ ਕਨਵਰਟ ਕਰਨਾ ਚਾਹੁੰਦੇ ਹੋ, ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ। ਨੰਬਰ ਸਾਡਾ 1416-266-2562 ਕੈਲਡਨ ਫਾਰਮ ਲੈਣਾ ਚਾਹੁੰਦੇ, 1416-266-2062 ਕੈਲਡਨ ਫਾਰਮ ਲੈਣਾ ਚਾਹੁੰਦੇ, ਤਾਂ ਵੀ ਗੱਲਬਾਤ ਕਰ ਲਿਓ। ਜਾਂ ਕੋਈ ਰੀਸਟੇਟ ਦੇ ਵਿੱਚ ਪ੍ਰੋਪਰਟੀ ਸੈੱਲ ਕਰਨਾ ਚਾਹੁੰਦੇ ਹੋ, ਕਾਲ 416-262-2262-4162-2562-2062। ਥੈਂਕ ਯੂ ਬੰਦੇ ਭਾਜੀ।
2: ਹਾਂ ਬਿਲਕੁਲ ਦੇਵ ਜੀ, ਸੋ ਆਪਾਂ ਬੱਚਿਆਂ ਦੇ ਫਿਊਚਰ ਦੀ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰ ਰਹੇ ਸੀ, ਆਰ ਈ ਐਸ ਪੀ ਦੀ ਮੈਂ ਗੱਲ ਕੀਤੀ, ਐਜੂਕੇਸ਼ਨ ਸੇਵਿੰਗ ਪਲਾਨ ਦੇ ਵਿੱਚ ਆਪਾਂ 38,000 ਪਾਇਆ ਔਰ ਬੱਚੇ ਦੇ ਐਜੂਕੇਸ਼ਨ ਲਈ ਆਪਾਂ ਅਪਰੋਕਸੀਮੇਟਲੀ 96,000 ਸੇਵ ਕਰ ਲਿਆ। ਪਾਰਟੀਸਪੇਟਿੰਗ ਵੈਲਥ ਪਲਾਨ ਦੇ ਵਿੱਚ ਆਪਾਂ 48,000 ਪਾਇਆ ਔਰ ਲਾਈਫ ਟਾਈਮ ਪੈਸਾ ਗਰੋ ਕਰਨਾ, ਔਰ ਇਸ ਪਲਾਨ ਦੇ ਵਿੱਚ ਇੱਕ ਚੀਜ਼ ਹੈ ਦੇਵ ਜੀ ਕਿ ਕੈਸ਼ ਵੈਲਿਊ ਨਾਲ ਜਿਵੇਂ ਕੈਸ਼ ਵੈਲਿਊ ਜਿਵੇਂ ਗਰੋ ਕਰਦੀ ਹੈ ਡਿਵੀਡੈਂਡ ਦੇ ਨਾਲ, ਨਾਲ ਦੀ ਨਾਲ ਫੇਸ ਅਮਾਊਂਟ ਵੀ ਗਰੋ ਕਰਦਾ। ਸੋ ਬੇਸਿਕਲੀ ਆਪਾਂ ਬੱਚੇ ਲਈ ਤਾਂ ਕੈਸ਼ ਵੈਲਿਊ ਜਨਰੇਟ ਕਰ ਹੀ ਰਹੇ ਹਾਂ, ਉਹਦੇ ਨਾਲ ਨਾਲ ਆਪਾਂ ਅਗਲੀ ਜਨਰੇਸ਼ਨ ਨੂੰ ਵੀ ਮਤਲਬ ਤੀਜੀ ਜਨਰੇਸ਼ਨ ਨੂੰ ਅਮੀਰ ਬਣਾ ਕੇ ਜਾ ਰਹੇ ਹਾਂ। ਤੀਜਾ ਔਰ ਸਭ ਤੋਂ ਇੰਪੋਰਟੈਂਟ ਪਲਾਨ ਫਿਊਚਰ ਫਲੈਕਸ ਫੰਡਸ, ਇਹਦੇ ਚ ਵੀ ਆਪਾਂ $200 ਮੰਥਲੀ ਪਾਏ, 48,000 ਅਸੀਂ ਪਾਏ। ਹੁਣ ਇਹਦੇ ਚ ਆਪਾਂ 20 ਸਾਲ ਲਈ ਹੀ ਕੰਟਰੀਬਿਊਟ ਕੀਤਾ, 10% ਦੀ ਜੇ ਮੈਂ ਗਰੋਥ ਲਗਾਵਾਂ 1,45,000 ਉਸ ਟਾਈਮ ਤੇ ਹੋਊਗਾ। ਜੇ ਆਪਾਂ ਇਹਨੂੰ ਅਕਮੂਲੇਟਿਡ ਰਹਿਣ ਦੀ ਆਪਾਂ ਪੈਸਾ ਨਾ ਕੱਢੀਏ, ਹੋਰ ਆਪਾਂ 20 ਸਾਲ ਅੱਗੇ ਕਰ ਦਈਏ 9,75,000, ਤੇ ਜੇ ਆਪਾਂ ਹੋਰ ਅੱਗੇ 20 ਸਾਲ ਕਰ ਦਈਏ 6.4 million। ਸੋ ਇਹ ਜਿਹੜੇ ਪਲਾਨ ਹੈਗੇ ਆ, ਦੇਖੋ ਤੁਸੀਂ ਜੇ ਮੋਟਾ ਮੋਟਾ ਮੈਂ ਲਾਵਾਂ 1.25 ਲੱਖ ਆਪਾਂ ਇਨਵੈਸਟ ਕੀਤਾ ਡਿਫਰੈਂਟ ਪਲਾਨਸ ਦੇ ਵਿੱਚ, ਔਰ ਤੁਸੀਂ ਆਪਣੀ ਪਾਕਿਟ ਚੋਂ ਨਹੀਂ ਕਰ ਰਹੇ, ਬੱਚੇ ਦੇ ਜਿਹੜੇ ਸੀਸੀਬੀ ਚਾਈਲਡ ਕੇਅਰ ਬੈਨੀਫਿਟਸ ਆ ਰਹੇ ਆ, ਆਪਾਂ ਉਹਨੂੰ ਹੀ ਇੱਕ ਪ੍ਰੋਪਰਲੀ ਸਮਾਰਟਲੀ ਤਰੀਕੇ ਨਾਲ ਇਨਵੈਸਟ ਕਰ ਰਹੇ ਹਾਂ। ਸਭ ਤੋਂ ਇੰਪੋਰਟੈਂਟ ਚੀਜ਼ ਕਿ ਇਹ ਪੈਸਾ ਤੁਹਾਡੇ ਹੱਥ 'ਚ ਆ, ਤੁਹਾਡੇ ਕੰਟਰੋਲ 'ਚ ਆ। ਹਾਂ, ਤੁਸੀਂ ਬੱਚਿਆਂ ਦੀ ਫਿਊਚਰ ਦੀ ਫਾਈਨੈਂਸ਼ੀਅਲ ਪਲੈਨਿੰਗ ਕੀਤੀ ਆ, ਲੇਕਿਨ ਪੈਸਾ ਤੁਹਾਡਾ ਹੀ ਆ। ਜਦੋਂ ਤੁਹਾਨੂੰ ਲੱਗੇ ਮਿਲੀਅਨ ਕੱਢਿਆ, ਬੱਚਿਆਂ ਨੂੰ ਦੇ ਤਾ, ਡਾਊਨ ਪੇਮੈਂਟ ਲਈ ਘਰ ਲੈ ਤਾ, ਗੱਡੀ ਲੈ ਤੀ, ਜੋ ਚਾਹੋ ਤੁਸੀਂ ਇਸ ਪੈਸੇ ਨਾਲ ਕਰ ਸਕਦੇ ਹੋ। ਔਰ ਸਭ ਤੋਂ ਇੰਪੋਰਟੈਂਟ ਵਰਡ ਜਿਹੜਾ ਇਸ ਪਲੈਨਿੰਗ 'ਚ ਲੱਗੇਗਾ ਉਹ ਹੈਗਾ ਟੈਕਸ ਫਰੀ। ਕੈਨੇਡਾ ਦੇ ਵਿੱਚ ਟੈਕਸ ਫਰੀ ਚੀਜ਼ਾਂ ਕਰਾਣੀਆਂ,
4: ਮਰ ਲੱਗੇ ਟੈਕਸ ਦੇਣਾ ਪੈਂਦਾ,
2: ਬਿਲਕੁਲ ਦੇਣਾ ਪੈਂਦਾ ਜੀ, ਬਿਲਕੁਲ ਦੇਣਾ ਪੈਂਦਾ। ਲੇਕਿਨ ਆਪਾਂ ਇਹਦੀ ਪਲੈਨਿੰਗ ਇਵੇਂ ਕਰਨੀ ਹੈ ਕਿ ਹਰ ਚੀਜ਼ ਟੈਕਸ ਫਰੀ ਹੋ ਕੇ ਤੁਹਾਡੇ ਤੱਕ, ਤੁਹਾਡੇ ਬੱਚਿਆਂ ਤੱਕ ਪਹੁੰਚੇ। ਸੋ ਨੰਬਰ ਹੈ ਜੀ ਮੇਰਾ 6474461616, 647-446-1616।
4: ਲਓ ਜੀ, ਫਾਦਰਸ ਡੇ ਦੇ ਉੱਪਰ ਗ੍ਰੈਂਡ ਫਰਨੀਚਰ ਨੇ ਸੇਲ ਲਾਈ ਆ, ਜਰਾ ਧਿਆਨ ਨਾਲ ਸੁਣਿਓ। ਹਾਂਜੀ ਸਰ ਸਾਹਿਬ,
5: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨ ਔਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ। 5 ਹੀ ਸੈੱਟ ਆਏ ਨੇ, ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨ ਔਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਿਡ ਸੋਫਾ ਐਂਡ ਲਪਸਿਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲਪਸਿਡ, 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1,500-1600 ਸੀ। 599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472600000, 647-262-0000, ਜਾਂ ਪਰਿਵਾਰ ਪਹੁੰਚ ਸਕਦੇ ਨੇ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਪਰ।
4: ਬੜੀ ਮਿਹਰਬਾਨੀ।
6: जिंदगी दे सफर विच मुश्किल तां किते भी आ सकदी है। एक्सीडेंट या सट लगन कारण जिंदगी दी गड्डी खलो गई है, काम ते वी नहीं जा सकदे, सारे पासे समस्यावां ने घेर लिया है, तां दिल ना छड्डो। असीं हां तुहाडे दुख वंडाउण लई। साडे एक्सपीरियंस्ड लॉयर रूपा बराड़ तुहानूं टाइम ते वध तों वध बेनिफिट्स दवा सकदे हन, इत्थों तक कि फीस वी क्लेम मिलण तों बाद। ज्यादा जानकारी लई कॉल करो रूपा बराड़, कॉल 416-991-5939, 416-991-5939।
7: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰੀਅਲਟਰ। ਬਹੁਤ ਹੀ ਸੋਹਣੀ ਲਿਸਟਿੰਗਸ ਲੈ ਕੇ ਆਏ ਹਾਂ ਲੰਡਨ ਦੇ ਅੰਦਰ, ਬ੍ਰਾਂਡ ਨਿਊ ਲਿਸਟਿੰਗ। ਡੀਟੈਚਡ ਘਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1,00,000 ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ। ਵੀਕੈਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
0: I am Dave Takla and you are not. All right, Umarpreet ji. ਪ੍ਰੋਗਰਾਮ ਚੱਲਦਾ ਰਹਿਣਾ, ਲੇਕਿਨ ਕੁਝ ਖਬਰਾਂ ਸਾਂਝੀਆਂ ਕਰ ਲਈਏ। ਅਮਰੀਕਾ ਵਿੱਚ ਸੁਨਹਿਰੀ ਭਵਿੱਖ ਦੇ ਸੁਪਨੇ ਪੂਰੇ ਕਰਨ ਵਿੱਚ ਜੁਟਿਆ ਸਪਨਦੀਪ ਸਿੰਘ ਅਚਨਚੇਤ ਅਕਾਲ ਚਲਾਣਾ ਕਰ ਗਿਆ। ਅਸੀਂ ਹੇਰਾ ਫੇਰੀਆਂ ਕਰਨ ਨੂੰ ਨਹੀਂ ਹਟਦੇ, ਫਿਰ ਸਰਕਾਰਾਂ ਨੂੰ ਕਹਿੰਦੇ ਸਰਕਾਰ ਗਲਤ ਹੈ ਜੀ, ਇਹ ਹੈ। ਅਮਰੀਕਾ ਦੀ ਸਿਟੀਜ਼ਨਸ਼ਿਪ ਲਈ ਧਿਆਨ ਸੁਣਿਓ, ਬਲਵਿੰਦਰ ਸਿੰਘ ਤੋਂ ਜਸਵਿੰਦਰ ਸਿੰਘ ਬਣਨ ਵਾਲੇ ਪੰਜਾਬੀ ਵਿਰੁੱਧ ਟਰੰਪ ਸਰਕਾਰ ਨੇ ਮੁਕੱਦਮਾ ਦਾਇਰ ਕਰਦਿਆਂ ਨਾਗਰਿਕਤਾ ਰੱਦ ਕਰਨ ਦੀ ਗੁਜ਼ਾਰਿਸ਼ ਕੀਤੀ ਹੈ। ਸਿਟੀਜ਼ਨਸ਼ਿਪ ਹੇਰਾ ਫੇਰੀ ਕਰਦੇ ਆ ਨਾ, ਉਹ ਨਹੀਂ ਮੰਨਣਾ ਟਰੰਪ ਐ ਕਰਦਾ ਜੀ ਸਾਡੇ ਨਾਲ। ਖੈਰ, ਨਿਊਯਾਰਕ ਸ਼ਹਿਰ ਦੇ ਟਾਈਮ ਸਕੁਏਅਰ ਚ ਕੱਲ ਗੋਲੀਆਂ ਚੱਲੀਆਂ, ਲੋਕੀ ਭੱਜੇ ਫਿਰਨ ਭੱਜੇ ਫਿਰਨ। ਹਿਮਾਚਲ ਦੇ ਡਰਾਈਵਰ ਦੀ ਬਠਿੰਡਾ ਚ ਨਿਕਲੀ 3 ਕਰੋੜ ਦੀ ਲਾਟਰੀ, ਲੈ ਮੈਂ ਵੀ ਬਠਿੰਡਾ ਜਾ ਕੇ ਆਉਣਾ। BC ਦੇ ਵਿੱਚ ਰੈਪ ਵੀਡੀਓ ਬਣਾਉਣ ਗਏ, ਉਹਦੇ ਚ ਫਿਰ ਗੰਨਾ ਗੁੰਨਾ ਜਿਹੀਆਂ ਹੁੰਦੀਆਂ ਨਾ, ਫੜ ਲਿਆ ਪੁਲਿਸ ਵਾਲਿਆਂ ਨੇ ਵੀ ਆ ਜਾਓ ਗੰਨਾ ਵਾਲੇ ਵੱਡੇ ਸ਼ੇਰ ਤੁਸੀਂ। BC ਸ਼ਰਾਬ ਦੇ ਨਸ਼ੇ ਵਿੱਚ ਡਰਾਈਵਿੰਗ ਕਰਨ ਆਮਣ ਸਾਹਮਣੇ ਟੱਕਰ ਹੋਈ, ਇੱਕ ਜ਼ਖਮੀ। ਬਠਿੰਡਾ ਤੇ ਮਸਾਨਾ ਇਲਾਕੇ ਵਿੱਚ BCL ਸ਼ਰਾਬ ਫੈਕਟਰੀ ਵਿੱਚ ਅੱਗ ਲੱਗ ਗਈ, ਓਏ ਹੋਏ ਨੁਕਸਾਨ ਹੋ ਗਿਆ ਬਈਏ। ਹਿਮਾਚਲ ਐਂਟਰੀ ਟੈਕਸ ਪ੍ਰੋਟੈਸਟ, ਨਿਹੰਗਾ ਸਿੰਘਾਂ ਵੱਲੋਂ 21 ਜੂਨ ਤੋਂ ਖਾਲਸਾ ਟੈਕਸ ਮੋਰਚੇ ਦੀ ਵਾਰਨਿੰਗ, ਦੱਸੋ ਇਹ ਨਾ ਕੋਈ ਸਰਕਾਰ ਆ ਨਾ ਕੋਈ ਪਦਵੀ ਆ, ਇਹ ਨਿਹੰਗ ਸਿੰਘਾਂ ਨੇ ਜੀ ਅਸੀਂ ਟੈਕਸ ਲਾਵਾਂਗੇ, ਸਾਡੇ ਨੂੰ ਟੈਕਸ ਦੇ ਕੇ ਜਾਇਆ ਕਰੋ। ਪੰਜਾਬੀ ਛਾ ਗਏ ਓਏ, ਲਾਸ ਏਂਜਲਸ 6 ਜਨਵਰੀ ਦਲਜੀਤ ਦੁਸਾਂਝ ਦਾ ਦਿਨ ਮਨਾਇਆ ਕਰਨਗੇ। ਟੋਰਾਂਟੋ ਜਿਸੀ ਹਮਲੇ ਦੇ ਮੁਕੱਦਮੇ ਵਿੱਚ ਅਰਬਪਤੀ ਕਾਰੋਬਾਰੀ ਫਰੈਂਕ ਸਟੋਨ ਨਾਚ, 93 ਸਾਲ ਦੀ ਉਮਰ ਆ, ਦੋਸ਼ੀ ਪਾਇਆ ਗਿਆ। ਵਨ ਆਫ ਦਾ ਰਿਚੈਸਟ ਪਰਸਨ ਇਨ ਦਾ ਏਰੀਆ, ਜਦੋਂ ਰਿਚੈਸਟ ਪਰਸਨ ਹੁੰਦਾ ਬੀਬੀਆਂ ਨੂੰ ਵੀ ਹੁੰਦਾ ਮੈਂ ਰਿਚੈਸਟ ਪਰਸਨ ਨਾਲ ਜਾਣਾ, ਉਹਨਾਂ ਨੂੰ ਵੀ ਹੁੰਦਾ ਚਲ ਬੀਬੀਆਂ ਆ ਰਹੀਆਂ, ਅਤੇ 25-30 ਸਾਲਾਂ ਬਾਅਦ ਮੁਕੱਦਮੇ ਦਾਇਰ ਕਰਤੇ, ਦੋਵਾਂ ਵਿੱਚ ਉਹਨੂੰ ਕਰਾਰ ਦਿੱਤਾ ਗਿਆ ਹੈ ਕਿ ਇਹ ਗਿਲਟੀ ਆ। ਖੈਰ ਉਮਰਪ੍ਰੀਤ ਜੀ, ਹੋਰ ਕੀ ਕਹਿਣਾ ਚਾਹੋਗੇ?
8: ਦੇਵ ਜੀ, 1 ਜੁਲਾਈ ਨੂੰ 2 ਅਪਡੇਟ ਹੈ, ਦੋਨੋਂ ਹੀ ਵਧੀਆ ਵੈਸੇ ਅਪਡੇਟ ਹੈ। ਪਹਿਲਾ ਹੈਗਾ ਕਿ ਜਿਹੜਾ ਕਾਰਪੋਰੇਟ ਟੈਕਸ ਹੈਗਾ ਉਹ 1% ਘੱਟ ਰਿਹਾ ਓਨਟਾਰੀਓ ਦੇ ਵਿੱਚ, ਪਹਿਲੇ 12.2% ਸੀ ਫੈਡਰਲ ਤੇ ਪ੍ਰੋਵਿੰਸ਼ੀਅਲ ਮਿਲ ਕੇ, ਹੁਣ 11.2% ਹੋ ਜਾਣਾ। ਸੋ ਜਿੰਨੇ ਵੀ ਸੈਲਫ ਇੰਪਲੋਇਡ ਹੈ, ਜਿਹੜੇ ਇਨਕਾਰਪੋਰੇਟਿਡ ਹੈ, ਉਹਨਾਂ ਲਈ ਇੱਕ ਵਧੀਆ ਚੀਜ਼ ਹੈਗੀ ਵੀ 1% ਤੇ ਤੁਹਾਡੀ ਸੇਵਿੰਗ ਹੋਣੀ ਹੈ। ਹੁਣ ਉਹ 1% ਸੇਵ ਕਰਕੇ ਤੁਸੀਂ ਕਿੱਥੇ ਇਨਵੈਸਟ ਕਰ ਰਹੇ ਹੋ, ਉਹਦੇ ਲਈ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਦੂਜਾ ਹੈਗਾ ਜੀ ਕਿ 1 ਜੁਲਾਈ ਨੂੰ ਕੁਝ ਕੁ ਜਿਹੜੀਆਂ ਟਰੈਵਲ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਟੌਪ ਦੀਆਂ, ਉਹਨਾਂ ਦੇ ਪ੍ਰੀਮੀਅਮ ਇਨਕਰੀਜ਼ ਹੋ ਰਹੇ ਆ। ਸੋ ਇਹ ਮੇਰਾ ਮੈਸੇਜ ਦੇਣ ਦਾ ਪਰਪਸ ਇਹ ਹੈ ਵੀ ਜੇ ਤੁਸੀਂ ਪੇਰੈਂਟਸ ਦਾ ਸੁਪਰ ਵੀਜ਼ਾ ਅਪਲਾਈ ਕਰਨਾ ਜਾਂ ਤੁਹਾਡੇ ਪੇਰੈਂਟਸ ਨੇ ਆਲਰੇਡੀ ਇੱਥੇ ਆਉਣਾ ਵਿਜ਼ਟਰ ਵੀਜ਼ੇ ਤੇ, ਤਾਂ ਅੱਜ ਤੁਸੀਂ ਜੇ ਆਪਾਂ ਉਹਨਾਂ ਦੀ ਇੰਸ਼ੋਰੈਂਸ ਲੈਂਦੇ ਹਾਂ, ਹੋ ਸਕਦਾ ਉਹ ਕੰਪਨੀਆਂ 'ਚ ਉਹਨਾਂ ਦਾ ਬੈਸਟ ਪ੍ਰੀਮੀਅਮ ਆਉਂਦਾ ਹੋਏ, ਜਾਂ ਕੋਈ ਕੁਝ ਕੁ ਹੈਲਥ ਕੰਡੀਸ਼ਨਸ ਹੋਣੀਆਂ ਜਿਹੜੀਆਂ ਕੁਝ ਸਪੈਸੀਫਿਕ ਕੰਪਨੀਜ਼ ਕਵਰ ਕਰਦੀਆਂ। ਸੋ ਹੋ ਸਕਦਾ ਉਹ ਕੰਪਨੀਜ਼ ਤੁਹਾਡੇ ਲਈ ਹੋਣ ਤਾਂ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਆਪਾਂ ਅੱਜ ਉਹਨਾਂ ਦਾ ਰੇਟ ਲੌਕ ਕਰ ਸਕਦੇ ਹਾਂ, ਕੱਲ ਨੂੰ ਜਦੋਂ ਵੀ ਪ੍ਰੀਮੀਅਮ ਇਨਕਰੀਜ਼ ਹੋਣਾ ਉਹਨਾਂ ਦੇ ਪ੍ਰੀਮੀਅਮ ਨੂੰ ਇਫੈਕਟ ਨਹੀਂ ਹੋਣਾ। ਸਾਨੂੰ ਪਤਾ ਹੀ ਆ ਉਹਨਾਂ ਨੇ ਆਉਣਾ, ਸਾਨੂੰ ਪਤਾ ਹੀ ਆ ਕਿ ਸੁਪਰ ਵੀਜ਼ਾ ਤੁਸੀਂ ਅਪਲਾਈ ਕਰਨਾ, ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੀ ਪੈਣੀ ਆ। ਸੋ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਕੁਐਸਚਨ ਹੈ, ਤੁਹਾਡੀਆਂ ਕੋਈ ਐਗਜ਼ਿਸਟਿੰਗ ਪਾਲਿਸੀਜ਼ ਹੈ, ਤੁਸੀਂ ਉਹਨਾਂ ਨੂੰ ਰਿਵਿਊ ਕਰਵਾਉਣਾ, ਉਹਦੇ 'ਚ ਕੁਛ ਵੀ ਅਪਡੇਟ ਹੋਣ ਵਾਲਾ, ਤੁਹਾਡਾ ਐਡਵਾਈਜ਼ਰ ਫੀਲਡ 'ਚ ਨਹੀਂ ਆ, ਤੁਹਾਡੀ ਨਹੀਂ ਗੱਲ ਹੁੰਦੀ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਚਾਹੇ ਅਪਡੇਟ ਕਰਵਾਉਣਾ, ਚਾਹੇ ਤੁਸੀਂ ਉਹਦੇ 'ਚ ਕੁਝ ਐਡੀਸ਼ਨ ਕਰਨੀਆਂ, ਕੁਝ ਚੇਂਜਿਸ ਕਰਨੀਆਂ, ਤਾਂ ਵੀ ਜ਼ਰੂਰ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474461616, 647-446-1616।
4: ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਫਾਦਰਸ ਡੇ ਦੀ ਜਿਹੜੀ ਸੇਲ ਆ, ਜ਼ਬਰਦਸਤ ਸੇਲ ਲਾਈ ਆ ਸੁਲਤਾਨ ਜੀ ਨੇ, ਉਹਦਾ ਜ਼ਰੂਰ ਫਾਇਦਾ ਚੱਕਿਓ। ਟਿੱਕਾ ਜੰਕਸ਼ਨ ਫਾਦਰਸ ਡੇ ਤੇ ਫਾਦਰ ਲਈ ਸਪੈਸ਼ਲ ਤੋਹਫਾ ਹੋਏਗਾ, ਜਦੋਂ ਤੁਸੀਂ ਟਿੱਕਾ ਜੰਕਸ਼ਨ ਦੇ ਆਪਦਾ ਟੇਬਲ ਬੁੱਕ ਕਰਾਓਗੇ, ਆਪਣੇ ਫਾਦਰ ਨੂੰ ਲੈ ਕੇ ਜਾਓਗੇ। ਨੰਬਰ ਹੈ ਉੱਥੇ ਦਾ 647-429-4040, ਬੁਕਿੰਗ ਕਰਾ ਲਓ ਤਾਂ ਕਿ ਤੁਹਾਡੇ ਲਈ ਟੇਬਲ ਹਾਜ਼ਰ ਹੋਵੇ। ਮੈਂ ਉਰਪ੍ਰੀਤ ਜੀ ਆਖਿਆ ਸੀ ਵੀ ਅੱਜ ਦੁੱਕੀ ਨਹੀਂ ਸੁਣਾਉਣੀ, ਪਰ ਇੱਕ ਬੰਦੇ ਦੀ ਸ਼ਕਲ ਜੀ ਮੂਹਰੇ ਆ ਗਈ ਮੇਰੇ, ਮੈਂ ਸੁਣਾਈ ਦਿੰਦੇ ਕੀ ਫਰਕ ਆ। ਬਾਈ ਜੀ ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੁੱਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
10: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
11: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
11: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
12: ਆਪਣੇ ਵੀਰ ਜੇ ਜੇ ਨਿੱਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿੱਜਰ ਨੂੰ ਕਾਲ ਕਰੋ ਜੀ 647-201-6002, 647-201-6002, 201-6002।
4: ਸੱਜਣਾ ਇਸ ਦੁਨੀਆਂ ਤੇ ਤੂੰ ਵੀ ਆਇਆ ਔਰ ਮੈਂ ਵੀ ਆਇਆ, ਜ਼ਿੰਦਗੀ ਤੂੰ ਵੀ ਹੰਡਾਈ ਔਰ ਮੈਂ ਵੀ ਹੰਡਾਈ, ਫਿਰ ਰੰਜਿਸ਼ਾਂ ਕਾਹਦੀਆਂ, ਚਲੇ ਆਪਾਂ ਦੋਨਾਂ ਨੇ ਹੀ ਜਾਣਾ ਹੈ।
13: ਕਾਵਿਆ ਹੋਮਿਓਕੇਅਰ, ਕਾਫੀ ਇਲਾਜ ਜਹਾਂ ਬੇਅਸਰ ਹੋ ਜਾਤੇ ਹੈ ਵਹਾਂ ਸੇ ਸ਼ੁਰੂ ਹੋਤਾ ਹੈ ਹੋਮਿਓਪੈਥੀ ਕਾ ਅਸਰ, ਬੱਚੋਂ ਸੇ ਲੇਕਰ ਬਜ਼ੁਰਗੋਂ ਤੱਕ, ਨਏ ਸੇ ਲੇਕਰ ਕਈ ਪੁਰਾਣੀ ਬਿਮਾਰੀਆਂ ਤੱਕ, ਜੈਸੇ ਐਲਰਜੀਜ਼, ਐਸਮਾ, ਆਰਥਰਾਈਟਿਸ, ਹੇਅਰ ਲੋਸ, ਸਕਿਨ ਡਿਸਆਰਡਰਸ, ਹੈਡੇਕਸ, ਮਾਈਗ੍ਰੇਨਸ, ਮੇਲ ਜਾਂ ਫੀਮੇਲ ਹੈਲਥ ਇਸ਼ੂਜ਼, ਡਾਈਜੈਸਟਿਵ ਡਿਸਆਰਡਰਸ ਜਾਂ ਪਾਈਲਜ਼, ਮੈਂਟਲ ਹੈਲਥ ਇਸ਼ੂਜ਼, ਹਾਰਟ ਪ੍ਰੋਬਲਮ, ਡਾਇਬਟੀਜ਼ ਔਰ ਫਾਰ ਐਨੀ ਕਾਈਂਡ ਆਫ ਅਕਿਊਟ ਔਰ ਕ੍ਰੋਨਿਕ ਡਿਸੀਜ਼ਸ, ਹਮਾਰੇ ਹੋਮਿਓਪੈਥ ਸੇ ਮਿਲੇ ਜਿਨਕੋ 20 ਸਾਲ ਕਾ ਜ਼ਿਆਦਾ ਤਜੁਰਬਾ ਹੈ। ਕਾਵਿਆ ਹੋਮਿਓਕੇਅਰ, ਜਹਾਂ ਸੇ ਸ਼ੁਰੂ ਹੋਤਾ ਹੈ ਹੈਲਦੀ ਲਾਈਫ ਕਾ ਸਫ਼ਰ, 10 Cotswold Boulevard, ਯੂਨਿਟ 104 in Brampton,
14: 4163561870, 416-356-1870, 416-356-1870। ਪੈਗੀ ਪੱਲੇ
8: ਬਿਲਕੁਲ ਦੇਵ ਜੀ, ਸੋ ਫਾਦਰਸ ਡੇ ਹੈ ਸੰਡੇ ਦਾ, ਮੈਂ ਕਹੂੰਗੀ ਕਿ ਬੀਇੰਗ ਅ ਫਾਦਰ ਆਪਣੀ ਫੈਮਿਲੀ ਦੀ ਫਾਈਨੈਂਸ਼ੀਅਲ ਪਲੈਨਿੰਗ ਵੱਲ ਧਿਆਨ ਦਿਓ, ਔਰ ਜੇ ਤੁਸੀਂ ਸੰਡੇ ਨੂੰ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ ਜ਼ਰੂਰ ਕਰ ਸਕਦੇ ਹੋ। ਆਪਾਂ ਮਿਲ ਵੀ ਸਕਦੇ ਹਾਂ, ਡਿਸਕਸ ਵੀ ਕਰ ਸਕਦੇ ਹਾਂ, ਤੇ ਨਾਲ ਦੀ ਨਾਲ ਬੀਇੰਗ ਅ ਫਾਦਰ ਤੁਹਾਨੂੰ ਇੱਕ ਗਿਫਟ ਹੋਏਗਾ ਸਾਡੇ ਵੱਲੋਂ, ਸਾਡੀ ਕੰਪਨੀ ਵੱਲੋਂ। ਸੋ ਕੋਈ ਵੀ ਕੁਐਸਚਨ ਹੈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਲੈ ਕੇ, ਚਾਹੇ ਉਹਦੇ 'ਚ ਇੰਸ਼ੋਰੈਂਸ ਹੈ, ਕੋਈ ਵੀ ਤੁਹਾਡੀ ਲਾਈਫ ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਸੁਪਰ ਵੀਜ਼ਾ, ਵਿਜ਼ਟਰ, ਟਰੈਵਲ ਇੰਸ਼ੋਰੈਂਸ, ਕੋਈ ਇਨਵੈਸਟਮੈਂਟ ਤੁਸੀਂ ਕਰਨੀ ਹੈ, ਆਰ ਆਰ ਐਸ ਪੀ, आर ई एस पी टी एफ एस ए एफ एच एस ए या डिसबिलिटी सेविंग प्लान भी घर च कोई भी है बच्चा विद स्पैशल नीड या कोई अडल्ट विद डिसबिलिटी 90,000 तक की गवर्नमेंट ग्रांट लिए एलीजिबल हो सकते हो। इस तों इलावा थोड़ा कोई भी क्वेश्चन है कोई रिटायरमेंट प्लानिंग नू लैके कोई इनहेरिटेंस प्लानिंग नू लैके तुसी बिजनेसिस ऑन करते हो कारपोरेशन है थोड़ी कारपोरेशन च रिटेन अर्निंग पई है उन्हों आपां किवें टैक्स एफिशेंटली यूज करना है नंबर है जी 6474461616 647-446-1616। थैंक यू सो मच देव जी।
4: थैंक यू जी कमिंग फॉर द स्टूडियो ते साडे लिसनर नू वधिया जानकारी देने हो। थैंक यू। नंबर फिर दे दो आपां।
8: नंबर जी 6474461616 647-446-1616। थैंक यू जी।
4: ਉਹੀ ਉੱਪਰ ਵਾਲੇ ਦਾ ਦੁਆ ਕਰਨ ਮਰਿਆ ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਤੀਆਂ ਦਾ ਮੇਲਾ 21 ਨੂੰ, ਫਾਦਰਸ ਡੇ 21 ਨੂੰ, ਗਰਮੀਆਂ ਸ਼ੁਰੂ ਹੋ ਰਹੀਆਂ 21 ਨੂੰ 21-21-21। ਹੋਪਫੁਲੀ ਹੈਵ ਅ ਵੰਡਰਫੁਲ ਡੇ, ਹੈਵ ਅ ਵੰਡਰਫੁਲ ਵੀਕੈਂਡ।
15: समर सिर्फ मौसम ही हॉट नहीं, एयरपोर्ट निसान दिया डील्स उस तो भी ज्यादा हॉट ने।
16: ब्रांड न्यू 2026 निसान किक्स बाय करो सिर्फ $26,899 विच। 2026 निसान रोग लीज करो सिर्फ $189 बाय वीकली। 2026 रोग फाइनेंस करो 0% नाल या अप टू $5,000 कैश रिबेट लवो। टैक्सेस लाइसेंस फीस एक्स्ट्रा, कंडीशंस अप्लाई।
15: ये हॉट डील सिर्फ जून 3 तक ही ने। वो जानकारी ले आज ही राज सोता जाओ फारूक नु कॉल करो एट 905-791-4900।
17: Indian Fruitland, one stop for all your grocery needs.
18: ले, एको जगह तो कित्थे सारा कुछ मिलता है। दो चीजां ले एक जगह रुको, फिर अगलियां दो दी दूजी जगह रुको।
17: इंडियन फ्रूटलैंड है सच्ची वन स्टॉप फॉर ऑल योर ग्रोसरी नीड्स। सब तो वधिया ग्रोसरी, सब तो वधिया प्राइसेस से आज ही पहुंचो। हुन इंडियन फ्रूटलैंड दी 7वीं लोकेशन भी खुल गई है ऑन 25 सैंडलवुड पार्कवे नियर होरांथ्रो स्ट्रीट ब्रैम्पटन।
19: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
20: 2222। जंक्शन लेके आए ने स्पेशल ऑफर्स फॉर फेस्टिव सीजन। खास फेस्टिव सीजन लाई कैटरिंग स्टार्ट सिर्फ 999
21: जिस विच मिलनगियां 8 आइटम्स। ए लाइव कैटरिंग भी कर देने।
20: फंक्शन बड़ा होवे या छोटा, कैटरिंग वाला ता सिरा ला देंगे।
21: एना कोल शानदार पार्टी हॉल भी है, वो भी रीजनेबल फूड प्राइसेस पे।
20: इस फेस्टिवल सीजन बनाओ अपनिया खुशियां नु दुगना ते पहुंचो टिक्का जंक्शन।
21: कॉल 6474294040
20: 647-429-4040 टिक्का जंक्शन खुशियां दा सेलिब्रेशन।
22: आ भेने खरीद लिया गहने।
23: किथे छान लिया शहर दा कोना कोना, किथे नहीं मिलिया चंगा सोना।
22: ले ए भी गल कोई कह दी है, सोना तो सोना ही हुंदा है।
24: 32-55-80 हर ब्रांड बहुत ही वधिया प्राइस ते 32-98 इंच दे लेटेस्ट टीवी भी अवेलेबल ने।
25: ब्रैम्पटन टीवी एंड अप्लायंसेस 801 बोवे ड्राइव नियर चिंगोजी। कॉल 905-450-2828।
26: वन टाइम इन्वेस्टमेंट लाइफ टाइम मनी मेकर। अज असीं तुहाडे लई एक खूबसूरत कोटे लैके आए हैं जिहड़ी कि मस्कोका दे विच लोकेटेड है। 1.5 एकड़ तो लैके 2 एकड़ दे विच बनी हुई है। 2023 दी बिल्ट है। 3 बैडरूम, 2.5 वाशरूम ने। मेन फ्लोर ते लिविंग डाइनिंग ते फैमिली एरिया ने। प्लस ये एयरबिन ते पिछले 2 साल तो बिजनेस कर रही है। 2025 दे विच $90,000 दा प्लाजा ने बिजनेस किया है एयरबिन तो। सिर्फ 5 मिनट की ड्राइव के उपर बीच है। 15 मिनट की ड्राइव के उत्ते डाउन टाउन हंट्सविल ने। 15 मिनट की ड्राइव से गोल्फ कोर्स है। जे तुसीं इस कोटे नूं देखना चाहते हो, इस कोटे नूं बाय करना चाहते हो, राइट वे कॉल 416-265-2222। J Gundam call 416-265-2222.
27: Another Don Clean with the Don Ducks.
0: Oh, he's doing dishes with Dawn Platinum.
1: The only soap trusted to save wildlife affected by oil.
0: And Platinum removes up to 99% of grease and food residue, so he doesn't have to work so hard.
1: Well, flap my wings. What'll he do with all that unused elbow grease?
0: Organize the fridge, the spice rack, the junk drawer.
1: What are you quacking on about? He's gonna make enchiladas.
0: More dishes? That's giving this duck goosebumps.
2: Dawn Platinum, the better grease getter.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
5: 530. ਇਹ ਹੈ ਵਤਨੋ ਦੂਰ ਰੇਡੀਓ ਦਿਸ ਇਜ਼ ਵਤਨੋ ਦੂਰ ਰੇਡੀਓ
6: ਵਤਨੋ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ
5: This is Vatno Dur Radio.

0: ਗੁੱਡ ਆਫਟਰਨੂਨ ਜੀ, ਸਤਿ ਸ਼੍ਰੀ ਅਕਾਲ ਸਾਡੇ ਸਾਰੇ ਪਿਆਰ ਲਿਸਨਰਸ ਨੂੰ, ਸਾਡੇ ਵੱਲੋਂ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਜੀ, ਔਰ ਉਮੀਦ ਕਰਦੇ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ, ਸਾਰੇ ਜਿਹੜੇ ਜੀ ਹੋਣਗੇ ਇਕਦਮ ਕੈਮੋ ਕੈਮ ਤੇ ਨਾਲ ਦੀ ਨਾਲ ਜਿਹੜਾ ਜੀ ਅਸੀਂ ਅੱਜ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਦੇਣ ਲਈ ਰੇਡੀਓ ਤੇ ਪਹੁੰਚ ਚੁੱਕੇ ਹਾਂ। ਬਿਲਕੁਲ ਜੀ, ਲਾਟ ਐਂਡ ਲਾਟ ਆਫ ਇਨਫੋਰਮੇਸ਼ਨ, ਕਿਉਂਕਿ ਸਾਡੇ ਸਿੰਗਰਸ ਜਿਹੜੇ ਜੀ 21 ਜੂਨ ਨੂੰ ਜਿਹੜੇ ਜੀ ਪਰਸੋਂ ਨੂੰ ਤੀਆਂ ਦੇ ਮੇਲੇ ਤੇ ਪਰਫਾਰਮ ਕਰਨ ਜਾ ਰਹੇ ਆ, ਉਹ ਸਾਡੇ ਸਟੂਡੀਓ ਦੇ ਵਿੱਚ ਜਿਹੜੇ ਜੀ ਪਹੁੰਚ ਚੁੱਕੇ ਹੈਗੇ ਆ। ਆਪਣੇ ਸਵਾਲ ਕੋਈ ਵੀ ਹੈਗਾ, ਕਿਹੜਾ ਗੀਤ ਤੁਹਾਨੂੰ ਇਹ ਜਿਹੜੇ ਜੀ ਤੁਹਾਨੂੰ ਗਾ ਕੇ ਸੁਣਾਉਣ, ਉਹ ਵੀ ਤੁਹਾਨੂੰ ਦੱਸੂਗੇ, ਤੇ ਕਿਹੜੇ ਕਿਹੜੇ ਆਰਟਿਸਟ ਹੈਗੇ ਆ ਉਹ ਆਪਾਂ ਬਹੁਤ ਜਲਦੀ ਜਿਹੜਾ ਜੀ ਤੁਹਾਨੂੰ ਦੱਸਾਂਗੇ। ਤੇ ਜੇ ਤੁਸੀਂ ਟਿਕਟ ਨਹੀਂ ਲਈ ਹੈਗੀ, ਫਟਾਫਟ ਆਪਣੀ ਟਿਕਟ ਜਿਹੜੀ ਜੀ megastarevents.com ਤੋਂ ਲੈ ਸਕਦੇ ਆ, ਔਰ ਜੇ ਲਿੰਕ ਚਾਹੀਦਾ ਹੈਗਾ ਤਾਂ ਸਾਡੇ ਆਫਿਸ ਦੇ ਵਿੱਚ ਕਾਲ ਕਰ ਸਕਦੇ ਆ 9057990099 ਤੇ ਜਿਹੜੀ ਆ ਜੀ ਗੱਲਬਾਤ ਕੀਤੀ ਜਾ ਸਕਦੀ ਹੈ। ਸਿਰਫ ਟਿਕਟ ਜਿਹੜੀ ਆ ਜੀ $30 ਦੀ ਹੈਗੀ, ਗੇਟ ਤੇ ਜਾ ਕੇ ਇਹੀ ਜਿਹੜੀ ਜੀ $50 ਦੀ ਹੋ ਜਾਣੀ। ਮੈਨੂੰ ਅੱਜ ਹੀ ਮਾਰਨਿੰਗ ਦੇ ਵਿੱਚ ਕਾਲ ਆਇਆ ਸੀ, ਪੁੱਛ ਰਹੇ ਸੀ ਅਸੀਂ ਗੇਟ ਤੇ ਪਰਚੇਸ ਕਰ ਲਾਂਗੇ। ਬਿਲਕੁਲ ਜੀ, ਤੁਸੀਂ ਗੇਟ ਤੇ ਪਰਚੇਸ ਕਰ ਸਕਦੇ ਹੋ, ਬਟ ਤੁਹਾਨੂੰ ਜਿਹੜਾ ਜੀ $20 ਐਕਸਟਰਾ ਪੇ ਕਰਨੇ ਪੈ ਜਾਣੇ। ਸੋ ਵਾਈ ਨਾਟ ਕਿ ਤੁਸੀਂ ਹੁਣ ਜਿਹੜੀ ਜੀ ਟਿਕਟ ਪਰਚੇਸ ਕਰ ਲਓ, ਸਿਰਫ $30 ਦੀ ਇੰਕਲੂਡਿੰਗ ਟੈਕਸ ਆ, ਨੋ ਐਡੀਸ਼ਨਲ ਫੀਸ ਆ। ਇਨ ਸਟੋਰ ਪਿਕ ਕਰਨੀ ਹੈਗੀ ਏਸ਼ੀਅਨ ਫੂਡ ਤੇ ਜਿਹੜੀ ਜੀ ਪਟਰੋਸਾ ਤੇ ਟਿਕਟਸ ਅਵੇਲੇਬਲ ਹੈਗੀਆਂ, ਵੈਸਟ ਮੋਰ ਤੇ ਅਵੇਲੇਬਲ ਆ, ਨਾਰਥ ਪਾਰਕ ਵਾਲੀ ਲੋਕੇਸ਼ਨ ਤੇ ਹੈਗੀ, ਸਿੰਗਾਪੁਰ ਜਵੈਲਰ। ਬਿਲਕੁਲ ਜੀ, ਸਿੰਗਾਪੁਰ ਜਵੈਲਰ ਤੋਂ ਨਾਲੇ ਤਾਂ ਤੁਸੀਂ ਆਪਣੇ $30 ਦੀ ਟਿਕਟ ਲਓ, ਤੇ ਨਾਲ ਦੀ ਨਾਲ ਜਿਹੜਾ ਜੀ 100, 200, 300 ਦਾ ਜਿਹੜਾ ਜੀ ਤੁਸੀਂ ਗਿਫਟ, ਜਿਹਦੇ ਵਿੱਚ ਨੋ ਸਪਿਨ ਤੇ ਹੋਰ ਵੀ ਕਾਫੀ ਚਾਂਦੀ ਦਾ ਜਿਹੜਾ ਜੀ ਗਿਫਟ ਤੁਸੀਂ ਜਿੱਤ ਸਕਦੇ ਹੈਗੇ ਆ। ਸੋ ਗੱਲ ਕੀ, ਫਟਾਫਟ ਲੈ ਲਓ ਆਪਣੀਆਂ ਟਿਕਟਾਂ 9057990099 ਤੇ। ਔਰ ਮੇਰੇ ਨਾਲ ਜਿਹੜੇ ਜੀ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਨਾਸਰ ਜੀ, ਸੋ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ।
1: ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਕਿਰਨ ਜੀ। ਔਰ ਇੰਤਜ਼ਾਰ ਦੀਆਂ ਕੜੀਆਂ ਖਤਮ ਹੋ ਗਈਆਂ ਔਰ ਮੰਨਤ ਨੂਰ, ਪਿਛਲੇ 5-7 ਸਾਲ ਤੋਂ ਅਸੀਂ ਲੱਗੇ ਸਾਂ ਉਹਨਾਂ ਨੂੰ ਬੁਲਾਉਣ ਵਾਸਤੇ, ਔਰ ਕੋਈ ਨਾ ਕੋਈ ਰੀਜ਼ਨ ਸੀ, ਕਿਉਂਕਿ ਇੰਨਾ ਬਿਜ਼ੀ ਸਕਜਲ ਚੱਲ ਰਿਹਾ ਸੀ ਉਹਨਾਂ ਦਾ ਇੰਡੀਆ 'ਚ, ਔਰ ਬਿਲਕੁਲ ਇੱਕ ਸੈਕਿੰਡ ਵਾਸਤੇ ਟਾਈਮ ਨਹੀਂ ਸੀ। ਫਾਈਨਲੀ ਸੁਖੀ ਨਿੱਜਰ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ, ਸੁਖੀ ਨਿੱਜਰ ਜਾ ਕੇ ਲੈ ਕੇ ਆਇਆ, ਸਪੈਸ਼ਲੀ ਜਾ ਕੇ ਜਾਣਾ ਪਿਆ ਇੰਡੀਆ, ਔਰ ਮਿੰਤਰਲਾ ਕਹਿ ਲਓ, ਰਿਕੁਐਸਟ ਕਹਿ ਲਓ ਜੋ, ਹਾਂਜੀ, ਔਰ 3 ਇੰਚ ਇੱਕ ਦਿਨ ਰਹਿ ਗਿਆ, ਕੱਲ ਦਾ ਦਿਨ ਰਹਿ ਗਿਆ, ਕੱਲ ਦਾ ਦਿਨ ਛੱਡ ਕੇ ਪਰਸੋਂ ਜਿਹੜਾ ਸ਼ੋਅ ਹੋਣ ਜਾ ਰਿਹਾ 3 ਇੰਚ ਦਾ, ਤੁਹਾਡੀ ਫਰਮਾਇਸ਼ ਤੇ ਅਸੀਂ ਸਾਰੇ ਦਾ ਸਾਰਾ ਬੰਦੋਬਸਤ ਕੀਤਾ, ਸਾਰੇ ਆਰਟਿਸਟ ਤਕਰੀਬਨ ਪਹੁੰਚ ਚੁੱਕੇ ਨੇ, ਹੁਣੇ ਤੁਹਾਡੇ ਰੂਬਰੂ ਹੋਵਾਂਗੇ ਸਾਡੇ ਮੰਨਤ ਨੂਰ ਜੀ, ਜਿਹੜੇ ਇੰਡੀਆ ਤੋਂ ਤੁਹਾਡੇ ਵਾਸਤੇ ਅੱਜ ਹੀ ਪਹੁੰਚੇ ਨੇ, ਔਰ ਇਹ ਜਿਹੜੇ ਪਹੁੰਚੇ ਨੇ ਪੂਰੀ ਤਿਆਰੀ ਦੇ ਨਾਲ, ਹਾਲੀ ਉਹਨਾਂ ਨੇ ਇੱਕ ਗਾਣਾ ਨਹੀਂ ਗਾਣਾ, ਲੌਂਗ ਲਾਚੀ ਵਾਲਾ ਗਾਣਾ ਨਹੀਂ, ਉਹਦੇ ਨਾਲ ਬਹੁਤ ਸਾਰੇ ਐਸੇ ਗਾਣੇ ਹੋਣੇ ਨੇ ਜਿਹੜੇ ਤੁਸੀਂ ਸੁਣ ਕੇ ਬਹੁਤ ਖੁਸ਼ ਹੋਵੋਗੇ। ਮੈਂ ਫਿਰ ਇੱਕ ਵਾਰੀ ਕਹਾਂਗਾ, ਅਗਰ ਤੁਸੀਂ ਹਲੇ ਤੱਕ ਟਿਕਟਸ ਬਾਏ ਨਹੀਂ ਕੀਤੀਆਂ, ਟਿਕਟਸ ਜ਼ਰੂਰ ਬਾਏ ਕਰੋ, ਕਿਉਂਕਿ ਐਸਾ ਵਧੀਆ ਮੌਕਾ ਨਹੀਂ ਮਿਲਣਾ, ਔਰ ਬੈਸਟ ਸ਼ੋਅ ਹੋਣ ਜਾ ਰਿਹਾ, 30 ਇੰਚ ਦਾ ਮੇਲਾ, 30 ਇੰਚ ਦਾ ਮੇਲਾ ਜਿਹੜਾ ਪੀਅਰਸਨ ਕਨਵੈਨਸ਼ਨ ਸੈਂਟਰ ਹੋਣ ਜਾ ਰਿਹਾ, ਏਅਰਪੋਰਟ ਐਂਡ ਸਟੀਲ ਦੇ ਬਿਲਕੁਲ ਕਾਰਨਰ ਤੇ। ਮੈਂ ਫਿਰ ਦੁਬਾਰਾ ਰਿਕੁਐਸਟ ਕਰਾਂਗਾ, ਤੁਸੀਂ ਟਿਕਟ ਨਹੀਂ ਬਾਏ ਕੀਤੀ, ਸਿਰਫ $30 ਚ, $30 ਸਾਰਾ ਦਿਨ ਨਾਨ ਸਟਾਪ ਇੰਟਰਟੇਨਮੈਂਟ, 12 ਤੋਂ ਲੈ ਕੇ ਸ਼ਾਮ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ ਹੋਏਗੀ, ਔਰ ਖਾਲੀ ਟਿਕਟ ਦੇ ਨਾਲ ਇੰਟਰਟੇਨਮੈਂਟ ਦੇ ਨਾਲ ਨਾਲ ਕੀ ਹੋਏਗਾ, ਨਾਲ ਨਾਲ ਗਿਫਟਸ ਇੰਨੇ ਜ਼ਿਆਦਾ ਤੁਹਾਨੂੰ ਫ੍ਰੀ ਮਿਲ ਰਹੇ ਨੇ, ਇੰਡੀਆ ਦੀ ਟਿਕਟਸ ਮਿਲ ਰਹੀਆਂ ਨੇ ਤੁਹਾਨੂੰ, ਲੈਪਟਾਪਸ ਮਿਲ ਰਹੇ ਨੇ ਤੁਹਾਨੂੰ, ਬਹੁਤ ਸਾਰੇ ਗਿਫਟਸ ਮਿਲ ਰਹੇ ਨੇ, ਔਰ ਬਹੁਤ ਸਾਰੀ ਤੁਸੀਂ ਸ਼ਾਪਿੰਗ ਕਰ ਸਕਦੇ ਹੋ, ਕਿਉਂਕਿ ਬਹੁਤ ਸਾਰੇ ਸਟਾਲ ਜਿਹੜੇ ਇੰਡੀਆ ਤੋਂ ਵੀ ਆ ਰਹੇ ਨੇ, ਉੱਥੇ ਆਪਣਾ ਸੈਟਅਪ ਕਰਨਗੇ, ਤੁਸੀਂ ਇੱਥੇ ਵਿਆਹ ਸ਼ਾਦੀਆਂ ਵਾਸਤੇ ਤੁਸੀਂ ਲੋਕ ਜਾਂਦੇ ਹੋ ਇੰਡੀਆ ਸ਼ਾਪਿੰਗ ਕਰਨ, ਉਹ ਸ਼ਾਪਿੰਗ ਕਰਨ ਦਾ ਰੌਲਾ ਖਤਮ ਹੋ ਜਾਏਗਾ, ਤੁਸੀਂ ਇੱਥੇ ਹੀ ਸ਼ਾਪਿੰਗ ਤੁਹਾਡੀ ਹੋ ਜਾਏਗੀ, ਇੰਨੀ ਸੇਵਿੰਗ ਹੋ ਜਾਏਗੀ, ਤੁਹਾਨੂੰ ਖੁਦ ਜਾ ਕੇ ਅੰਦਾਜ਼ਾ ਹੋਏਗਾ ਵਾਕਈ ਮਜ਼ਾ ਆ ਗਿਆ। ਨੰਬਰ ਨੋਟ ਕਰ ਲਓ, ਕੋਈ ਜਾਣਕਾਰੀ ਲੈਣੀ 9057990099 ਤੇ ਕਾਲ ਕਰਕੇ, ਤੁਸੀਂ ਅਗਰ ਟਿਕਟ ਨਹੀਂ ਬਾਏ ਕੀਤੀਆਂ ਜ਼ਰੂਰ ਬਾਏ ਕਰੋ, ਔਨਲਾਈਨ ਟਿਕਟ ਅਗਰ ਤੁਸੀਂ ਬਾਏ ਕਰ ਰਹੀਆਂ ਉਹ ਵੀ ਤੁਸੀਂ megastarevents.com ਤੇ ਜਾ ਕੇ ਤੁਸੀਂ ਟਿਕਟ ਬਾਏ ਕਰ ਸਕਦੇ ਹੋ, ਜਾਂ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਟਿਕਟ ਸਾਨੂੰ ਕਹੋਗੇ, ਸਾਡੇ ਕੋਲ ਬਹੁਤ ਵੱਡੀ ਟੀਮ ਹੈ, ਸਾਡੀ ਟੀਮ ਜਾ ਕੇ ਤੁਹਾਨੂੰ ਡਿਲੀਵਰ ਕਰ ਲੇਗੀ, ਤੇ ਇਸ ਵਾਸਤੇ ਨੰਬਰ ਨੋਟ ਕਰ ਲਓ, ਨੰਬਰ ਯਾਦ ਰੱਖਣਾ ਬੜਾ ਜ਼ਰੂਰੀ ਹੈ, ਔਰ ਅਗਰ ਤੁਸੀਂ ਕਾਲ ਵੀ ਕਰਨੀ ਹੈ ਮੰਨਤ ਨੂਰ ਨਾਲ ਗੱਲ ਵੀ ਕਰਨੀ ਹੈ, ਤੇ ਤੁਸੀਂ ਕਾਲ ਵੀ ਕਰ ਸਕਦੇ ਹੋ, ਥੋੜੀ ਦੇਰ ਬਾਅਦ ਤੁਹਾਡੇ ਅਸੀਂ ਰੂਬਰੂ ਕਰਾਂਗੇ। 905 ਨੰਬਰ ਨੋਟ ਕਰ ਲਓ, ਪਹਿਲੇ ਨੰਬਰ ਨੋਟ ਕਰ ਲਓ 9057990099, ਕਾਲ ਕਰੋ ਔਰ ਨੰਬਰ ਨੋਟ ਕਰੋ, ਤੁਹਾਡੀ ਅਸੀਂ ਮੰਨਤ ਨੂਰ ਔਰਾਂ ਨਾਲ ਗੱਲ ਵੀ ਕਰਾਵਾਂਗੇ, ਤੁਸੀਂ ਉਹਨਾਂ ਨਾਲ ਗੱਪਸ਼ਪ ਵੀ ਕਰੋ, ਔਰ ਪਰਸੋਂ ਆਉਣਾ ਨਾ ਭੁੱਲਣਾ, ਇੱਕ ਦਿਨ ਰਹਿ ਗਿਆ, ਕੱਲ੍ਹ ਦਾ ਦਿਨ ਰਹਿ ਗਿਆ, ਔਰ ਇੰਤਜ਼ਾਰ ਦੇ ਘੜੇ ਜਿਵੇਂ ਮੈਂ ਕਿਹਾ ਖਤਮ ਹੋ ਗਈਆਂ, ਔਰ ਤੁਹਾਡੇ ਸ਼ਹਿਰ 'ਚ ਮੰਨਤ ਨੂਰ ਔਰੀ ਪਹੁੰਚ ਚੁੱਕੀਆਂ ਨੇ। 9057990099 ਔਰ 30 ਇੰਚ ਦਾ ਮੇਲਾ ਜਿਹੜਾ 21 ਜੂਨ ਇੱਕ ਦਿਨ ਰਹਿ ਗਿਆ ਕਿਰਨ ਜੀ, ਹੁਣ ਦੇਖੋ ਇੱਕ ਦਿਨ ਇੰਨਾ ਅਸੀਂ ਇੰਤਜ਼ਾਰ ਕਰਨੇ ਆ, ਪੂਰਾ ਸਾਲ ਅਸੀਂ ਇੰਤਜ਼ਾਰ ਕੀਤਾ, 21 ਜੂਨ ਫਾਈਨਲੀ ਅਸੀਂ ਡੇਟ ਫਾਈਨਲ ਕੀਤੀ, ਕਿਉਂਕਿ ਵੀਜ਼ੇ ਵੂਜ਼ੇ ਲਵਾਉਣ ਲਈ ਤੁਹਾਨੂੰ ਪਤਾ ਕਈ ਵਾਰੀ ਟਾਈਮ ਲੱਗ ਜਾਂਦਾ, ਇਸ ਵਜ੍ਹਾ ਸਾਨੂੰ ਇਸ ਵਾਰੀ ਡੇਟ ਚੇਂਜ ਕਰਨੀ ਪਈ, ਪਹਿਲੇ ਮਦਰ ਡੇ ਵਾਲੇ ਦਿਨ ਹੁੰਦਾ ਸੀ 30 ਇੰਚ ਦਾ ਮੇਲਾ, ਫਿਰ ਤੁਹਾਨੂੰ ਯਾਦ ਰੱਖਣਾ ਪੈਣਾ ਇਹ ਉਹ 30 ਇੰਚ ਦਾ ਮੇਲਾ ਪਿਛਲੇ ਕਈ 23 ਸਾਲਾਂ ਤੋਂ ਹੋ ਰਿਹਾ ਕੋਈ ਵੀ ਬਹੁਤ ਸਾਰੇ ਲੋਕ ਕਨਫਿਊਜ਼ ਹੋ ਰਹੇ ਕਈ ਲੋਕ ਪੁੱਛਦੇ ਨੇ ਕੀ ਵਜ੍ਹਾ ਕੀ ਹੋ ਰਿਹਾ ਕਿਵੇਂ ਹੋ ਰਿਹਾ ਕੌਣ ਕਰਵਾ ਰਿਹਾ ਇਹ ਉਹੀ ਬ੍ਰਾਂਡ ਹੈਗਾ ਜਿਹੜਾ ਸੁਖੀ ਨਜ਼ਰ ਇੱਕ ਬ੍ਰਾਂਡ ਬਣ ਚੁੱਕਿਆ ਇਹ ਉਹੀ ਸੁਖੀ ਨਜ਼ਰ ਇਹ ਸ਼ੋਅ ਕਰਵਾਉਣ ਜਾ ਰਿਹਾ 24 ਸਾਲ ਪੂਰੇ ਹੋਣ ਜਾ ਰਹੇ ਨੇ ਇੱਕ ਦਿਨ ਰਹਿ ਗਿਆ ਔਰ ਇੱਕ ਦਿਨ ਬਾਅਦ ਮੰਨਤ ਨੂਰ ਔਰ ਬਹੁਤ ਸਾਰੇ ਆਰਟਿਸਟ ਤੁਹਾਡੇ ਸਾਹਮਣੇ ਹੋਣਗੇ 9057990999 ਜੀ ਸੁਖੀ ਜੀ ਤੁਹਾਨੂੰ ਵੈਲਕਮ ਕਰਨੇ ਵਤਨ ਦੂਰ ਤੇ
2: ਸਾਹਿਬ ਬਹੁਤ ਬਹੁਤ ਧੰਨਵਾਦ ਜੀ ਔਰ ਮੈਂ ਦੱਸ ਦਵਾਂ ਤੁਹਾਡਾ ਕਰੈਕਟ ਕਰਦਾ ਕਿ ਜਿਹੜਾ ਕਿ ਮੈਂ ਸੁਖੀ ਨਜ਼ਰ ਕਰਵਾ ਰਹੇ ਨੇ ਮੈਂ ਨਹੀਂ ਕਰਵਾ ਰਿਹਾ ਆਪਾਂ ਸਾਰੀ ਟੀਮ ਦੇ ਮੈਂਬਰ ਹਾਂ ਕਮਿਊਨਿਟੀ ਕਰਵਾ ਰਹੀ
1: ਜੀ
2: ਕਮਿਊਨਿਟੀ ਦਾ ਇਵੈਂਟ ਹੈਗਾ ਹਾਂ ਲੇਡੀਜ਼ ਦਾ ਇਵੈਂਟ ਹੈ ਲੇਡੀਜ਼ ਹੀ ਮਿਲ ਜੁਲ ਕੇ ਇਹਨੂੰ ਕਰਵਾ ਰਹੀਆਂ ਹੈਗੀਆਂ ਤੇ ਬਿਲਕੁਲ ਆਰਟਿਸਟ ਜਿਹੜੇ ਜੀ ਇੱਕ ਅੱਧੇ ਮਿੰਟ ਦੇ ਵਿੱਚ ਆਪਣੇ ਸਟੂਡੀਓ 'ਚ ਪਹੁੰਚ ਜਾਣੇ ਆ ਤੇ ਅੱਜ ਜਿੰਨੇ ਵੀ 5:30 ਦੇ ਲਿਸਨਰ ਨੇ ਉਹਨਾਂ ਲਈ ਇੱਕ ਮੌਕਾ ਹੈ ਉਹਨਾਂ ਨਾਲ ਗੱਲਬਾਤ
0: ਕਰ ਸਕਦੇ ਆ
2: ਉਹਨਾਂ ਦੇ ਕੋਈ ਦਿਲ 'ਚ ਸਵਾਲ ਹੋਵੇ ਉਹ ਕਰ ਸਕਦੇ ਆ ਨੰਬਰ ਤੁਹਾਨੂੰ ਪਹਿਲਾਂ ਦੱਸ ਦਿੰਦੇ ਨੋਟ ਕਰ ਲਓ ਲਿਖ ਲਓ ਸਟੂਡੀਓ ਦਾ ਨੰਬਰ 9057990999 ਦੇਵ ਤਾਤਲਾ ਜੀ ਦਾ ਧੰਨਵਾਦ ਹੁਣੇ ਹੁਣੇ ਉਹ ਸਾਰੀ ਇਨਫੋਰਮੇਸ਼ਨ ਦੇ ਕੇ ਗਏ ਨੇ ਔਰ ਹੁਣ ਅਸੀਂ ਤੁਹਾਡੇ ਤੱਕ ਆਰਟਿਸਟਾਂ ਨੂੰ ਰੂਬਰੂ ਕਰਨਾ ਉਸ ਤੋਂ ਬਾਅਦ ਰਾਜਵੀਰ ਹੋਰੀ ਉਹ ਵੀ ਪੂਰਾ ਤੁਹਾਡੇ ਤੱਕ ਮੈਸੇਜ ਪਹੁੰਚਾ ਰਹੇ ਨੇ ਤੇ ਉਹਨਾਂ ਨੇ ਵੀ ਆਰਟਿਸਟਾਂ ਦੇ ਨਾਲ ਗੱਲਬਾਤ ਕਰਨੀ ਆ ਫਿਰ ਸਾਡੇ ਵੱਡੇ ਵੀਰ ਪੰਜਾਬੀ ਲਹਿਰਾਂ ਤੋਂ ਔਰ ਉਹਨਾਂ ਦੇ ਸਪੁੱਤਰ ਨਵੀ ਸਿੱਧੂ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਮੈਸੇਜ ਤੁਹਾਡੇ ਤੱਕ ਪਹੁੰਚਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿੰਨੇ ਵੀ ਮੀਡੀਆ ਵਾਲੇ ਸਹਿਯੋਗ ਦੇ ਰਹੇ ਨੇ ਜਿਹੜੇ ਨਹੀਂ ਵੀ ਦੇ ਰਹੇ ਉਹਨਾਂ ਦਾ ਵੀ ਧੰਨਵਾਦ ਹੈ ਔਰ ਉਹਨਾਂ ਨੂੰ ਵੀ ਅਸੀਂ ਆਪਣੇ ਪਰਸਨਲ ਤੌਰ ਤੇ ਸਾਡੀ ਟੀਮ ਵੱਲੋਂ ਸੱਦਾ ਪੱਤਰ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਜੇ ਕਿਸੇ ਨੇ ਆਉਣਾ ਹੋਵੇ ਸਾਨੂੰ ਜ਼ਰੂਰ ਕਾਲ ਕਰ ਦੇਣ ਉਹਨਾਂ ਦੇ ਪਾਸ ਉੱਥੇ ਪਹੁੰਚ
1: ਜਾਣਗੇ
2: ਲੇਡੀਜ਼ ਕਿਉਂਕਿ ਸਾਰੀ ਕਮਿਊਨਿਟੀ ਦਾ ਸਾਰੀ ਲੇਡੀਜ਼ ਦਾ ਸਾਰੀਆਂ ਮਾਤਾਵਾਂ ਸਾਰੀਆਂ ਭੈਣਾਂ ਛੋਟੀਆਂ ਬੱਚੀਆਂ ਉਹਨਾਂ ਦਾ ਇੱਕ ਦਿਨ ਹੈ ਔਰ ਆਪਣਾ ਉਹਨਾਂ ਨੇ ਇੰਜੋਏ ਕਰਨਾ ਸ਼ਾਹ ਸਾਹਿਬ ਕਿਰਨ ਹੋਰੀ ਕਿਉਂਕਿ ਇਹਨਾਂ ਦਾ ਡਿਪਾਰਟਮੈਂਟ ਸਟਾਲ ਡਿਪਾਰਟਮੈਂਟ ਸੀਗਾ ਔਰ ਦੱਸਦੇ ਨੇ ਕਿ ਜਿਹੜੀ ਕਿ ਐਡਾ ਵੱਡਾ ਪੀਅਰਸਨ ਕਨਵੈਨਸ਼ਨ ਸੈਂਟਰ ਹੈ ਸੀ ਏ ਸੈਂਟਰ ਨਾਲੋਂ ਵੀ ਵੱਧ ਜਗ੍ਹਾ ਉਹਦੇ ਵਿੱਚ ਜਿਹੜੀ ਆ ਉਹ ਹੈ ਸਟਾਲ ਦੀ ਤੇ ਸਾਰੇ ਕਹਿੰਦੇ ਪੈਕ ਹੋ ਗਏ ਇਸ ਟਾਈਮ ਬਹੁਤ ਕਾਲ ਆ ਰਹੇ ਪਰ ਜਗ੍ਹਾ ਹੀ ਨਹੀਂ ਹੈ ਹੋਰ ਸਟਾਲਸ ਲਈ ਸੋ ਇੱਕ ਬਾਜ਼ਾਰ ਲੱਗੇਗਾ
1: ਹਾਂਜੀ ਬਿਲਕੁਲ ਔਰ ਸੇਵਿੰਗ ਮੈਂ ਬਾਰ ਬਾਰ ਕਹਿਣਾ ਤੁਹਾਡੀ ਸੇਵਿੰਗ ਬੜੀ ਜ਼ਿਆਦਾ ਹੋਏਗੀ ਔਰ ਜਿਵੇਂ ਅੱਗੇ ਵੀ ਸੁਖੀ ਜੀ ਜ਼ਿਕਰ ਕੀਤਾ ਇੱਕ ਦਿਨ ਆਪਣੀ ਮਰਜ਼ੀ ਜੀਵੋ ਇੱਕ ਦਿਨ ਦਾ ਮਤਲਬ ਕਿ ਤੁਸੀਂ ਜਦੋਂ ਆਓਗੇ ਸੰਡੇ ਨੂੰ ਸਾਡੇ ਕੋਲ ਤੀਆਂ ਦਾ ਮੇਲਾ ਸੈਲੀਬ੍ਰੇਟ ਕਰਨ ਵਾਸਤੇ 12 ਤੋਂ ਲੈ ਕੇ ਇਹ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ ਦੇ ਨਾਲ ਤੁਹਾਡੀ ਸੇਵਿੰਗ ਬੜੀ ਹੋਣ ਜਾ ਰਹੀ ਹੈ ਔਰ ਤੁਹਾਡੇ ਜਿਹੜੇ ਉੱਥੇ ਗਿਫਟਸ ਨਿਕਲਣੇ ਜਿਹੜੇ ਗਿਫਟਸ ਮਿਲਣੇ ਨੇ ਉਹ ਬਹੁਤ ਜ਼ਿਆਦਾ ਮਿਲਣੇ ਨੇ ਨੰਬਰ ਸਿਰਫ ਨੋਟ ਕਰ ਲਓ ਅਗਰ ਤੁਸੀਂ ਟਿਕਟ ਬਾਈ ਨਹੀਂ ਕੀਤੀ 9057990999 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ $30 ਸਿਰਫ $30 ਇੰਕਲੂਡ ਐਵਰੀਥਿੰਗ ਨਾ ਕੋਈ ਟੈਕਸ ਹੈ ਨਾ ਕੋਈ ਫੀਸ ਹੈ ਇੰਕਲੂਡ ਐਵਰੀਥਿੰਗ $30 ਤੁਸੀਂ ਇੰਜੋਏ ਕਰ ਸਕਦੇ ਹੋ ਔਰ ਨਾਨ ਸਟਾਪ ਇੰਟਰਟੇਨਮੈਂਟ ਦੇ ਨਾਲ ਜਿਹੜੀ ਸੇਵਿੰਗ ਔਰ ਪਲੱਸ ਗਿਫਟਸ ਹੋਣ ਜਾ ਰਹੇ ਨੇ ਮਿਲਣ ਜਾ ਰਹੇ ਨੇ ਉਹਦਾ ਸੋਨੇ ਦੇ ਸੁਹਾਗੇ ਵਾਲੀ ਗੱਲ ਹੈ $30 ਦੇ ਰਿਸਕ ਤੁਸੀਂ ਕਹਿ ਲਓਗੇ ਤੁਸੀਂ ਕਹਿ ਲਓ ਲਾਟੋ ਬਾਈ ਕੀਤੀ ਹੈ ਉਹ ਲਾਟੋ ਬਾਏ ਉਹ ਬੰਦਾ ਜਿੱਤ ਜਾਏ ਤਾਂ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਇੱਕ ਤਰ੍ਹਾਂ ਤੁਸੀਂ ਲਾਟੋ ਬਾਈ ਕਰ ਰਹੇ ਹੋ ਜਿੱਤਣ ਜਾ ਰਹੇ ਹੋ ਕਿਉਂ ਉੱਥੇ ਤੁਹਾਨੂੰ ਗਿਫਟਸ ਜਿਹੜੇ ਮਿਲਣੇ ਤਕਰੀਬਨ ਸਾਡਾ ਖਿਆਲ ਹੈ ਜੋ ਜਿੰਨੇ ਜ਼ਿਆਦਾ ਗਿਫਟਸ ਹੈਗੇ ਨਾ ਹਰ ਬੰਦੇ ਨੂੰ ਗਿਫਟ ਮਿਲੇਗਾ ਹਰ ਬੰਦੇ ਨੂੰ ਤਕਰੀਬਨ ਗਿਫਟ ਮਿਲੇਗਾ ਕਿਉਂਕਿ ਇੰਨੇ ਜ਼ਿਆਦਾ ਗਿਫਟਸ ਸਾਡੇ ਸਪੋਂਸਰ ਸਾਨੂੰ ਦੇ ਰਹੇ ਔਰ ਇੱਕ ਵਾਰੀ ਅਸੀਂ ਬਹੁਤ ਥੈਂਕ ਯੂ ਕਰਨਾ ਚਾਹ ਰਹੇ ਹਾਂ ਆਪਣੇ ਸਾਰੇ ਸਪੋਂਸਰ ਦਾ ਹਮੇਸ਼ਾ ਸਾਡੇ ਨਾਲ ਖਲੋਤੇ ਨੇ ਹਮੇਸ਼ਾ ਸਾਡੀ ਹੈਲਪ ਕੀਤੀ ਹੈ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਪੀਅਰਸਨ ਕਨਵੈਨਸ਼ਨ ਸੈਂਟਰ 21 ਜੂਨ ਇੱਕ ਦਿਨ ਰਹਿ ਗਿਆ ਸੰਡੇ ਵਾਲੇ ਦਿਨ ਠੀਕ 12 ਤੋਂ ਲੈ ਕੇ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ ਜੀ
2: ਬਿਲਕੁਲ ਜੀ ਨਾਨ ਸਟਾਪ ਐਨ ਇਸੇ ਤਰ੍ਹਾਂ ਜਿਸ ਤਰ੍ਹਾਂ ਸ਼ਾਹ ਸਾਹਿਬ ਮੈਸੇਜ ਨਾਨ ਸਟਾਪ
0: ਦਿੰਦੇ ਬਿਲਕੁਲ
2: ਇਸੇ ਤਰ੍ਹਾਂ ਉਹਦੇ ਨੂੰ ਨਾਨ ਸਟਾਪ ਮੈਂ ਹੋਵੇਗਾ ਪਰ ਮੈਂ ਦੱਸ ਦਵਾਂ ਟਿਕਟ ਜਿਹੜੀਆਂ ਨੇ ਕੁਛ ਇੱਕ ਟਿਕਟਾਂ ਕਿਸੇ ਸਟੋਰ ਤੇ 5 ਬੱਚੀਆਂ ਸ਼ਾਹ ਸਾਹਿਬ ਕਿਸੇ ਤੇ 10 ਨੇ ਏਸ਼ੀਅਨ ਫੂਡ ਸੈਂਟਰ ਦੀਆਂ ਸਿਰਫ 2 ਲੋਕੇਸ਼ਨਾਂ ਤੇ ਹੁਣ ਟਿਕਟਾਂ ਰਹਿ ਗਈਆਂ
0: ਇੱਕ
2: ਪੈਟਰੋਸਾ ਡਰਾਈਵ ਦੇ ਉੱਤੇ ਇੱਕ ਨਾਰਥ ਪਾਰਕਿੰਗ ਟੌਰਬਮ ਦੇ ਉੱਤੇ ਤੇ ਪੀਜ਼ਾ ਡਿਪੋ ਦੀ ਕੋਈ ਲੋਕੇਸ਼ਨ ਤੇ ਟਿਕਟਾਂ ਕੁਛ ਅਵੇਲੇਬਲ ਨੇ ਉਹ ਹੈ ਪੀਟਰ ਆਪਸ਼ਨ ਤੇ ਬ੍ਰੈਮਲੀ ਵਾਲਾ ਕਾਰਨਰ ਤੇ ਢਿੱਲੋਂ ਵੀਡੀਓ ਇੱਕੋ ਇੱਕ ਢਿੱਲੋਂ ਵੀਡੀਓ ਹੈ ਉਹ ਅਬਨੇਜ਼ਰ ਤੇ ਗੋਰ ਰੋਡ ਦੇ ਉੱਤੇ ਹੈ ਉੱਥੇ ਵੀ ਕੁਛ ਟਿਕਟਾਂ ਬਚੀਆਂ ਨੇ ਉਹ ਵੀ ਹਾਸਲ ਕਰ ਸਕਦੇ ਹੋ ਤੁਸੀਂ ਜਾ ਕੇ ਤੇ ਦੂਜੀਆਂ ਹੈ ਜੀ ਇੰਡੀਅਨ ਸਵੀਟ ਮਾਸਟਰ ਇੰਡੀਅਨ ਸਵੀਟ ਮਾਸਟਰ ਦੇ ਜਿੱਥੇ ਵੱਖਰੇ ਵੱਖਰੇ ਖਾਣ ਪੀਣ ਦੇ ਸਟਾਲ ਹੋਣੇ ਆ ਤੇ ਉੱਥੇ ਇੰਡੀਅਨ ਸਵੀਟ ਮਾਸਟਰ ਦੇ ਉੱਤੇ ਟਿਕਟਾਂ ਵੀ ਮੌਜੂਦ ਨੇ ਉੱਥੋਂ ਲੈ ਸਕਦੇ ਹੋ ਤੀਸਰਾ ਜੇ ਤੁਸੀਂ ਮਾਲਟਨ ਦੇ ਇਲਾਕੇ ਦੇ ਵਿੱਚੋਂ ਤੇ ਸਿੰਗਾਪੁਰ ਜੂਲਰ ਸਿੰਗਾਪੁਰ ਜੂਲਰ ਏਅਰਪੋਰਟ ਰੋਡ ਦੇ ਉੱਪਰ ਹੈ ਜਿਨ੍ਹਾਂ ਵੱਲੋਂ ਉਸ ਦਿਨ ਸੋਨੇ ਦੇ ਕਾਫੀ ਤੋਹਫੇ ਗਿਫਟ ਵੀ ਜਿਹੜੇ ਕੱਢੇ ਜਾਣੇ ਨੇ ਔਰ ਉਹਨਾਂ ਤੋਂ ਜਾ ਕੇ ਤੁਸੀਂ ਜਿਹੜੀ ਟਿਕਟ ਹਾਸਲ ਕਰ ਲਓ ਤੇ ਨਾਲ ਜਾ ਕੇ ਉਹਨਾਂ ਨੂੰ ਕਹੋ ਜੀ ਹੈਪੀ ਫਾਦਰਸ ਡੇ ਕੋਈ ਵੀ ਇੱਕ ਫਾਦਰ ਲਈ ਆਪਣੇ ਲਈ ਤੋਹਫਾ ਲੈਣਾ ਤੇ ਤੁਹਾਨੂੰ ਟਿਕਟ ਦੇ ਨਾਲ ਨਾਲ ਉਹ ਕੋਕਾ ਇੱਕ ਨੋਜ਼ ਪਿਨ ਜਿਹੜੀ ਆ ਉਹ ਗਿਫਟ ਕਰਨਗੇ
0: ਫ੍ਰੀ ਕਰਨਗੇ $30 ਦੇ ਟਿਕਟ ਲਾਉਂਗੇ ਮੈਨੂੰ ਲੱਗਦਾ $200 $300 ਦਾ ਤੁਸੀਂ ਗਿਫਟ ਕਰ ਜਾਂਦੇ
1: ਮੈਂ ਉਹ ਹੀ ਦੱਸ ਰਿਹਾ ਹਰ ਬੰਦੇ ਨੂੰ ਤੇਰੇ ਨੂੰ ਸਾਡੀ ਕੋਸ਼ਿਸ਼ ਹਰ ਬੰਦੇ ਤੱਕ ਸਾਡਾ ਗਿਫਟ ਪਹੁੰਚੇ
0: ਹਾਂਜੀ ਗਿਫਟ ਜ਼ਰੂਰ ਉੱਥੇ ਵੀ ਇੰਨੇ ਸਾਰੇ ਗਿਫਟਸ ਹੈ ਨਾ ਅੱਜ ਕੱਲ ਮੈਂ ਤੁਹਾਨੂੰ ਦੱਸਦੀ ਇੱਕ ਨਵਾਂ ਚੱਲਿਆ ਕਿ ਜੇ ਤੁਸੀਂ ਹੈਂਡ ਬੈਗ ਲਏ ਉਹਦੇ ਨਾਲ ਤੁਹਾਡੀ ਇੱਕ ਸਟਾਪ ਵਾਚ ਹੁੰਦੀ ਆ ਤੁਸੀਂ ਉਹਦੇ ਤੇ ਵੀ ਟਾਈਮ ਦੇਖ ਸਕਦੇ ਇਹ ਜੇ ਮੋਬਾਈਲ ਮਤਲਬ ਉਹ 100 ਕੱਢੀਆਂ ਜਾ ਰਹੀਆਂ ਕੈਨ ਯੂ ਇਮੇਜਿਨ 100 ਉਹਨਾਂ ਨੇ ਉਹ ਸਟਾਪ ਵਾਚਸ ਕੱਢੇ ਨੇ, ਤੁਸੀਂ ਪਰਸ ਤੇ ਇੱਕ ਤਾਂ ਟੋਰ ਵਾਂਗੂ ਲਾ ਸਕਦੇ ਆ, ਦੂਜਾ ਟਾਈਮ ਦੇਖ ਸਕਦੇ ਆ, ਦੂਜਾ ਆਪਣਾ ਜੇ ਤੁਸੀਂ ਇੱਕ ਸੈਕਿੰਡ ਕਾਊਂਟ ਕਰਨੇ ਉਹ ਵੀ ਕਰ ਸਕਦੇ ਆ।
1: ਕਿਹੜੇ ਤੁਸੀਂ ਆਪਣੇ ਅੰਦਾਜ਼ਾ ਲਾ ਲਓ, ਕੋਈ ਬੰਦਾ ਰਹਿਣਾ ਨਹੀਂ ਜਿਹਨੂੰ ਗਿਫਟ ਨਹੀਂ ਮਿਲਣਾ। $30 ਦੇ ਨਾਲ ਇੰਨੇ ਜ਼ਿਆਦਾ ਗਿਫਟਸ ਮਿਲਣ ਜਾ ਰਹੇ ਹਨ। ਟਿਕਟ ਦੇਖੋ, ਮੈਂ ਇੱਕ ਵਾਰ ਫਿਰ ਰਿਕੁਐਸਟ ਕਰਾਂਗਾ, ਬਹੁਤ ਥੋੜੀਆਂ ਰਹਿ ਗਈਆਂ ਸਾਨੂੰ, ਹਮੇਸ਼ਾ ਹਮੇਸ਼ਾ ਫੇਸ ਕਰਨਾ ਪੈਂਦਾ, ਟਿਕਟ ਮੁੱਕ ਜਾਂਦੀਆਂ। ਲੋਕ ਸਾਡੇ ਬਹੁਤ ਸਾਰੇ ਜਿਹੜੇ ਦੋਸਤ ਯਾਰ ਸਾਨੂੰ ਬਾਅਦ ਚੋਂ ਬਾਦਰ ਕਰ ਦੇਣ, ਪਲੀਜ਼ ਪਲੀਜ਼ ਪਲੀਜ਼ ਟਿਕਟਾਂ ਤੁਸੀਂ ਬਾਏ ਕਰ ਲਓ, ਅਗਰ ਥੋੜੀਆਂ ਲੋਕੇਸ਼ਨਾਂ ਤੇ ਪਈਆਂ ਹਨ। ਔਰ $30 ਤੁਸੀਂ ਪੂਰਾ ਦਿਨ ਇੰਜੋਏ ਕਰੋ। 9057990999 ਤੇ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ। ਜੀ
2: ਜੀ ਬਿਲਕੁਲ, ਬਹੁਤ ਜਲਦੀ ਐਨੀ ਮਿੰਟ ਆਰਟਿਸਟ ਜਿਹੜੇ ਫੇਮਸ ਫੇਮਸ ਆਰਟਿਸਟ ਸਾਡੇ ਸਟੂਡੀਓ ਚ ਆ ਰਹੇ ਨੇ, ਉਹਨਾਂ ਨਾਲ ਗੱਲਾਂ ਬਾਤਾਂ ਹੋਣਗੀਆਂ। ਤੇ ਨਾਲ ਦੀ ਨਾਲ ਜੀ ਰਕੇਸ਼ ਸ਼ਰਮਾ ਜੀ, ਉਹ ਵੀ ਸ਼ਾਹ ਸਾਹਿਬ
3: ਜੀ,
2: ਲੈਪਟਾਪ ਦਾ ਪੂਰਾ ਟਰੱਕ ਭਰ ਕੇ ਲੈ ਆ। ਹੁਣ ਇਹ ਨੀ ਪਤਾ ਬਾਕਸਿਆਂ ਚ ਕਿੰਨੇ ਲੈਪਟਾਪ ਆ, ਕੀ ਆ ਜਿਹੜੇ ਕਿ ਮਹਾਰਾਜ ਉਸ ਦਿਨ ਉੱਥੇ ਲਿਆਉਣਾ, ਤੁਸੀਂ ਇੱਥੇ ਲੈ ਇਹਨੂੰ ਸਾਂਭੂ ਹੁਣ।
3: ਨਹੀਂ ਜੀ, 24 ਬੂਥ ਤੇ ਤੁਸੀਂ ਪਹੁੰਚੋ ਉੱਥੇ, ਤੇ ਤੁਸੀਂ ਸਾਨੂੰ ਆ ਕੇ ਮਿਲੋ। ਸਾਡਾ ਸਬਮਿਟ ਰਿਅਲਟੀ ਐਕਸਪਰਟ ਦੀ ਸਾਰੀ ਟੀਮ ਤੁਹਾਡੇ ਲਈ ਹੋਏਗੀ। ਅਗਰ ਤੁਸੀਂ ਸਾਨੂੰ ਬੈਲਟ ਹੈ ਉੱਥੇ ਆਪਣਾ ਨਾਮ ਨੰਬਰ ਪਾਉਂਦੇ ਹਾਂ, ਤੇ ਤੁਹਾਡੇ ਲਈ ਅਸੀਂ ਆਈਪੈਡ ਉੱਥੇ ਕੱਢਣਾ ਹੈਗਾ, ਤੇ ਉਹ ਤੁਹਾਡੇ ਲਈ ਬਹੁਤ ਹੀ ਵਧੀਆ ਤੁਹਾਡੇ ਲਈ ਗਿਫਟ ਹੈਗਾ। ਤੇ ਪਲੱਸ ਤੁਹਾਡੇ ਲਈ ਹੋਰ ਬਹੁਤ ਸਾਰੇ ਗਿਫਟ, ਟੀ ਸ਼ਰਟਸ, ਆਪਣੇ ਪੈਨਸ ਹੈ। ਔਰ ਤੁਸੀਂ ਇੱਕ ਵਾਰੀ ਸਾਨੂੰ ਆ ਕੇ ਬੂਥ ਤੇ ਮਿਲੋ, ਤੇ ਅਸੀਂ ਜਿਹੜੀ ਸਬਮਿਟ ਰਿਅਲਟੀ ਐਕਸਪਰਟ ਪੂਰੀ ਟੀਮ ਤੁਹਾਡੇ ਲਈ ਰੈਡੀ ਆ। ਤੇ ਇਹਨਾਂ ਨੇ ਸੁੱਖੀ ਨਿੱਜਰ ਨੇ ਐਲਾਨ ਕੀਤਾ ਕਿ ਉਸ ਦਿਨ ਜਿਹੜੇ ਵੀ ਭੈਣ ਸਾਨੂੰ ਜੁਆਇਨ ਕਰਨਗੇ, ਸਾਡੀ ਬ੍ਰੋਕਰੇਜ ਨੂੰ ਜੁਆਇਨ ਕਰਨਗੇ, ਤਾਂ ਉਹਨਾਂ ਨੂੰ ਇੱਕ ਸਾਲ ਦੀ ਕੋਈ ਵੀ ਫਰੈਂਚਾਈਜ਼ ਫੀਸ ਨਹੀਂ।
4: ਕਿਆ ਬਾਤ ਹੈ,
3: ਇੱਕ ਸਾਲ ਦੀ ਪੂਰੀ ਮਾਫ, ਅਗਲੇ ਤੀਆਂ ਤੱਕ ਕੋਈ ਫਰੈਂਚਾਈਜ਼ ਫੀਸ ਨਹੀਂ। ਤੇ ਆਈਪੈਡ ਦਾ ਉੱਥੇ ਡਰਾ ਹੋਏਗਾ, ਤੁਸੀਂ ਸਾਡੇ ਆ ਤੇ 24 ਬੂਥ ਤੇ ਆ ਕੇ ਤੁਸੀਂ ਨਾਮ ਐਂਟਰ ਕਰਨਾ ਹੈਗਾ, ਤੇ ਉਹ ਤੁਹਾਡੇ ਲਈ ਸੁੱਖੀ ਭਾਜੀ ਉੱਥੇ ਸਟੇਜ ਤੇ ਕੱਢਣਗੇ। ਤੇ ਬਹੁਤ ਬਹੁਤ ਸਾਰਿਆਂ ਨੂੰ ਤੀਆਂ ਦੇ ਮੇਲੇ ਦੀਆਂ ਵਧਾਈਆਂ, ਤੇ 21 ਜੂਨ ਨੂੰ ਸਾਰਿਆਂ ਨੇ ਹੁੰਮ ਹਮਾ ਕੇ ਪਹੁੰਚੋ, ਤੇ ਆਪਣੀਆਂ ਟਿਕਟਾਂ ਨਹੀਂ ਲਈਆਂ ਤਾਂ ਹਜੇ ਲੈ ਲਓ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਇੱਕ ਚੀਜ਼ ਹੋਰ ਐਡ ਕਰ ਦਈਏ ਕਿ ਬੱਚੇ 5 ਸਾਲ ਤੱਕ ਦੇ ਜੇ ਕੋਈ ਬੱਚਾ ਹੈਗਾ ਆ ਸਾਨੂੰ ਕਾਲ ਪੁੱਛ ਰਿਹਾ, ਉਹਨਾਂ ਦੀ ਟਿਕਟ ਅਸੀਂ ਕੋਈ ਵੀ ਪ੍ਰਾਈਸ ਤੇ ਨਹੀਂ ਲਈ, ਤੁਸੀਂ ਉਹਨਾਂ ਨੂੰ ਫ੍ਰੀ ਐਂਟਰੀ ਜਿਹੜੀ ਜੀ ਕਰਾ ਸਕਦੇ। ਉਹਦੇ ਬਾਅਦ ਜਿਹੜੀ ਆ ਜੀ ਬੱਚਿਆਂ ਦੀ ਟਿਕਟ ਲੱਗੂਗੀ, ਕਿਡਸ ਅੰਡਰ 5 ਆਰ ਜਿਹੜਾ ਜੀ ਫ੍ਰੀ ਹੈਗਾ ਆ, $30 ਦੀ ਓਨਲੀ ਐਂਡ ਓਨਲੀ $30 ਇੰਕਲੂਡਿੰਗ ਜਿਹੜੀ ਜੀ ਟੈਕਸ ਇਹ ਟਿਕਟ ਹੈਗੀ। ਅਸੀਂ ਆਲਵੇਜ਼ ਸੋਚਦੇ ਹੁੰਦੇ ਕਿ ਕਮਿਊਨਿਟੀ ਵਿੱਚ ਸਾਰਿਆਂ ਨੂੰ ਜਿਹੜੀਆਂ ਜੀ ਟਿਕਟਾਂ ਅਫੋਰਡੇਬਲ ਹੋਣ, ਕਿਉਂਕਿ ਸਾਰੇ ਜਿਹੜਾ ਜੀ ਪਰਚੇਸ ਕਰ ਸਕਣ, ਤੇ ਸਾਰੇ ਇਸ ਤੀਆਂ ਦੇ ਮੇਲੇ ਦਾ 24 ਸਾਲ ਜਿਹੜੇ ਜੀ ਇਸ ਮੇਲੇ ਨੂੰ ਪੂਰੇ ਹੋ ਜਾਣੇ ਹੈਗੇ ਆ। ਤੇ ਬਹੁਤ ਜਿਹੜੀ ਜੀ ਸਾਨੂੰ ਖੁਸ਼ੀ ਆ ਕਿ ਅਸੀਂ ਜਿਹੜਾ ਜੀ ਇਸ ਵਾਰੀ ਫੇਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ ਕਰਨ ਜਾ ਰਹੇ ਹਾਂ, 24ਵੇਂ ਸਾਲ ਦੀ ਖੁਸ਼ੀ ਦੇ ਵਿੱਚ ਬਹੁਤ ਬਹੁਤ ਸਾਰੇ ਜਿਹੜੇ ਜੀ ਗਿਫਟਸ ਆ, ਜਿੱਥੇ ਕਿ ਸਾਡੇ ਸਪੋਂਸਰਸ ਵੱਲੋਂ ਗਿਫਟਸ ਆ, ਨਾਲ ਦੀ ਨਾਲ ਸਟਾਲ ਜਿੰਨੇ ਵੀ ਲੱਗਣੇ, ਹਰ ਇੱਕ ਬੰਦਾ ਕੋਈ ਨਾ ਕੋਈ ਜਿਹੜਾ ਜੀ ਗਿਫਟ ਕੱਢ ਰਿਹਾ ਹੈਗਾ ਆ। ਜਿੱਥੇ ਕਿ ਪੰਜਾਬ ਇੰਸ਼ੋਰੈਂਸ ਵੱਲੋਂ ਡਾਇਮੰਡ ਦੀ ਰਿੰਗ ਉਹਨਾਂ ਨੇ ਗਿਫਟ ਦੇ ਵਿੱਚ ਕੱਢਣੀ ਹੈਗੀ, ਐਜ਼ ਲਾਸਟ ਈਅਰ ਵੀ ਉਹਨਾਂ ਨੇ ਕੱਢੀ ਸੀਗੀ। ਤੇ ਨਾਲ ਦੀ ਨਾਲ ਡਾਇਮੰਡ ਮੇਸਨਸ ਵੱਲੋਂ ਡਾਇਮੰਡਸ ਦੇ ਜਿਹੜੇ ਆ ਜੀ ਸਟਡਸ ਉਹਨਾਂ ਨੇ ਕੱਢਣੇ ਹੈਗੇ ਆ। ਸੋ ਜਾਣੀ ਕਿ ਰਾਣੋ ਬੁਟੀਕ ਵੱਲੋਂ ਬਹੁਤ ਸਾਰੇ ਸਟੂਟ, ਪੰਜਾਬ ਟੈਕਸਟਾਈਲ ਵੱਲੋਂ, ਵੈਂਕੂਵਰ ਕਲੋਥ ਹਾਊਸ, ਸੋ ਦੇਰ ਆਰ ਲੋਟ ਐਂਡ ਲੋਟ ਆਫ ਗਿਫਟਸ। ਸੋ ਫਟਾਫਟ ਆਪਣੀ ਟਿਕਟ ਜਿਹੜੀ ਜੀ ਲੈ ਲਓ megastarevents.com ਤੋਂ, ਜਾਂ ਸਾਡੇ ਤੋਂ ਲਿੰਕ ਲੈ ਲਓ 9057990999 ਤੇ ਜੀ।
2: ਜੀ ਬਿਲਕੁਲ, ਔਰ ਇਸ ਦੇ ਨਾਲ ਨਾਲ ਜੀ ਸਮੋਸਾ ਸਵੀਟ ਫੈਕਟਰੀ ਦਾ ਵੱਡਾ ਵੱਡਾ ਸਹਿਯੋਗ ਹੈ, ਉਹਨਾਂ ਵੱਲੋਂ ਵੀ ਕਾਫੀ ਕੁਝ ਉੱਥੇ ਕੂਪਨ ਵੰਡੇ ਜਾਣੇ ਨੇ। ਬੁੱਢਮਾਈਨ ਬੈਂਕਟ ਹਾਲ, ਡ੍ਰੀਮ ਕਨਵੈਨਸ਼ਨ ਸੈਂਟਰ, ਉਹ ਵੀ ਸਾਡੇ ਮੇਨ ਸਪੋਂਸਰ ਵੀ ਨੇ ਔਰ ਹਾਲਵੇ ਸਾਥ ਦਿੰਦੇ ਨੇ, ਉਹਨਾਂ ਦਾ ਧੰਨਵਾਦ ਹੈ। ਪੀਜ਼ਾ ਡਿਪੂ ਦੇ ਪੂਰੇ ਦੀ ਪੂਰੀ ਟੀਮ, ਸਾਰੀਆਂ ਫਰੈਂਚਾਈਜ਼ ਜਿਹੜਾ ਕਿ ਉਹ ਵੀ ਸਾਡਾ ਸਹਿਯੋਗ ਦੇ ਰਹੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਮੋਨਾ ਮਹਿੰਗੀ ਜੀ, ਇਹਨਾਂ ਦਾ ਵੀ ਉੱਥੇ ਬੂਥ ਹੋਵੇਗਾ, ਇਹਨਾਂ ਵੱਲੋਂ ਵੀ ਕੁਝ ਡਰਾ ਕੱਢੇ ਜਾਣੇ ਨੇ। ਔਰ ਟੈਲੀਟੈਮ ਇਲੈਕਟ੍ਰੋਨਿਕ ਵੱਲੋਂ ਬਹੁਤ ਸਾਰੇ ਗਿਫਟ ਹੋਣੇ,
0: ਸਾਨੂੰ ਬਹੁਤ ਸਾਰੇ ਗਿਫਟ ਕਾਰਡ ਉਹਨਾਂ ਨੇ ਅੱਜ ਹੀ ਦੇ ਦਿੱਤੇ ਆ ਜੀ। ਉਹਨਾਂ ਨੇ ਕਮ ਸੇ ਕਮ 50 ਗਿਫਟ ਕਾਰਡ ਦਿੱਤੇ ਆ, ਉਹਦੇ ਵਿੱਚ ਉਹਨਾਂ ਨੇ ਟੀਵੀ ਕੱਢਣੇ ਆ, ਉਹਨਾਂ ਨੇ ਟੀਵੀ, ਰੈਫਰੀਜਰੇਟਰ, ਵਾਸ਼ਰ, ਡਰਾਇਰ, ਤੇ ਨਾਲ ਨਾਲ ਉਹਨਾਂ ਨੇ ਗ੍ਰਾਈਂਡਰਸ, ਬਿਲਕੁਲ ਜੀ ਮਿਕਸ ਕਰਨ ਵਾਲੇ ਜਿਹੜੇ ਜੀ ਗ੍ਰਾਈਂਡਰਸ ਹੁੰਦੇ ਉਹ ਕੱਢਣੇ। ਸਾਡੇ ਕੋਲ ਜਿਹੜੇ ਜੀ ਗਿਫਟ ਪਹੁੰਚ ਚੁੱਕੇ ਆ।
4: ਕੀ ਬਾਤ ਹੈ, ਦੇਖੋ ਜੀ ਸੁਖੀ ਜੀ ਐਸੋ ਵਧੀਆ ਗੱਲ ਕਿਉਂ, ਸਭ ਲੋਕ ਇੱਕ ਸ਼ੋਅ ਨੂੰ ਪਿਆਰ ਕਰਦੇ ਨੇ, ਹਰ ਬੰਦੇ ਦੀ ਕੋਸ਼ਿਸ਼ ਦੀ ਕੋਈ ਨਾ ਕੋਈ ਇਨਪੁਟ ਕੀਤੀ ਜਾਵੇ, ਕਿਉਂਕਿ ਮੈਨੂੰ ਇਹ ਖੁਸ਼ੀ ਜ਼ਿਆਦਾ ਹੁੰਦੀ ਹੈ ਵੀ ਦੱਸਦੇ ਹੋਏ ਸਾਡੇ ਨਾਲ ਸਾਰੀ ਕਮਿਊਨਿਟੀ ਜੁੜੀ ਹੋਈ ਹੈ, ਸਾਰੇ ਸਾਨੂੰ ਮਾਵਾਂ ਧੀਆਂ ਭੈਣਾਂ ਦੇ ਨਾਲ ਸਾਡੀ ਫੈਮਿਲੀ ਸਾਨੂੰ ਬੜਾ ਪਿਆਰ ਕਰਦੀਆਂ ਨੇ। ਉਹ ਪੂਰਾ ਸਾਲ, ਸ਼ਰਮਾ ਜੀ ਤੁਹਾਨੂੰ ਵੀ ਦੱਸ ਰਹੇ ਹਾਂ, ਅਗਰ ਨਹੀਂ ਪਤਾ ਸਾਰਾ ਸਾਲ ਇੰਕੁਆਇਰੀ ਆਉਂਦੀ ਰਹਿੰਦੀ ਹੈ, ਸਾਰਾ ਸਾਲ ਇੰਕੁਆਇਰੀ ਜਿਹੜੀ ਆਉਂਦੀ ਹੈ ਇਹੀ ਪੁੱਛਦੇ ਨੇ ਹਾਂਜੀ ਸ਼ੋਅ ਤੀਆਂ ਦਾ ਮੇਲਾ ਕਦੋਂ, ਹੋ ਰਿਹਾ, ਕੌਣ ਕੌਣ ਆ ਰਿਹਾ। ਔਰ ਮੰਨਤ ਨੂਰ ਦੀ ਪਿੱਛੇ 4-5 ਸਾਲਾਂ ਤੋਂ ਇੰਕੁਆਇਰੀ ਸੀ। ਮੰਨਤ ਨੂਰ ਜੀ ਤੁਹਾਡੇ ਸ਼ਹਿਰ ਪਹੁੰਚ ਚੁੱਕੇ ਨੇ ਔਰ ਬਾਕੀ ਵੀ ਆਰਟਿਸਟ ਸ਼ਾਮ ਤੱਕ ਪਹੁੰਚ ਜਾਵਾਂਗੇ। ਤੁਸੀਂ ਪਹੁੰਚਣਾ ਕਿੱਥੇ? ਸੰਡੇ ਨੂੰ, ਸੰਡੇ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ, 21 ਜੂਨ ਨੂੰ। 21 ਜੂਨ ਇੱਕ ਦਿਨ ਰਹਿ ਗਿਆ ਜੇ, ਕੱਲ੍ਹ ਦਾ ਤੁਸੀਂ ਪਰਸੋਂ ਸਾਡਾ ਤੀਆਂ ਦਾ ਮੇਲਾ ਹੋਏਗਾ ਔਰ ਤੁਸੀਂ ਪਹੁੰਚੋ। ਲਾਜ਼ਮੀ ਆਪਣੀਆਂ ਮਾਵਾਂ ਧੀਆਂ ਭੈਣਾਂ ਨੂੰ ਮੈਸੇਜ ਦਿਵੋ, ਆਪਣੇ ਨੇਬਰਸ ਨੂੰ ਦੱਸੋ, ਆਪਣੇ ਜਿੰਨੇ ਵੀ ਤੁਹਾਡੇ ਫੈਮਿਲੀ ਫਰੈਂਡਸ ਉਹਨਾਂ ਨੂੰ ਸਾਰਿਆਂ ਨੂੰ ਦੱਸੋ ਵੀ ਇਹ ਤੀਆਂ ਦਾ ਮੇਲਾ ਸਾਲ ਬਾਅਦ ਇੱਕੋ ਹੀ ਹੁੰਦਾ ਜਿਹੜਾ ਇਸ ਲੈਵਲ ਦਾ ਹੁੰਦਾ, ਜਿਹਦੇ ਸਾਰੇ ਪਹੁੰਚਦੇ ਨੇ, ਪਹੁੰਚ ਖੁਸ਼ੀ ਦਾ ਇਜ਼ਹਾਰ ਕਰਦੇ ਨੇ ਔਰ ਮੇਕ ਸ਼ੋਰ ਕਰਦੇ ਨੇ ਸਾਰਾ ਦਿਨ ਇੰਜੋਏ ਕਰਦੇ ਨੇ। 12 ਤੋਂ ਲੈ ਕੇ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ ਔਰ 9057999999 ਤੇ ਜਾਣਕਾਰੀ ਲੈ ਸਕਦੇ। ਅਗਰ ਤੁਸੀਂ ਟਿਕਟ ਬਾਈ ਨਹੀਂ ਕੀਤੀਆਂ ਤੇ ਜ਼ਰੂਰ ਬਾਈ ਕਰੋ ਜੀ। ਸੁਖੀ
2: ਜੀ, ਔਰ ਇਸ ਦੇ ਨਾਲ ਨਾਲ ਜੀ ਕਟਾਰੀਆ ਟੂਰ ਐਂਡ ਟਰੈਵਲ ਅਤੇ ਤੁਰਕਿਸ਼ ਏਅਰਲਾਈਨ ਵੱਲੋਂ ਵੀ ਕੁਝ ਜਿਹੜੀਆਂ ਹੋਣੀਆਂ ਟਿਕਟਾਂ ਉਹ ਤੁਹਾਡੇ ਤੱਕ ਪਹੁੰਚਣਗੀਆਂ ਉਸ ਦਿਨ ਰਾਹ ਦੇ ਵਿੱਚ, ਤੇ ਨਾਲ ਟਿੱਕਾ ਜੰਕਸ਼ਨ ਤੇ ਢਾਬਾ ਔਨ ਦਾ ਫਾਲ ਜਿਹੜਾ ਹੈਗਾ ਉਹਨਾਂ ਦੇ ਸਹਿਯੋਗ ਨਾਲ ਵੀ ਇਸ ਪ੍ਰੋਗਰਾਮ ਨੂੰ ਵੀ ਤੇ ਨਾਲ ਦੀ ਨਾਲ ਅੱਜ ਦੇ ਵਤਨੋਂ ਦੂਰ ਨੂੰ ਵੀ ਪੇਸ਼ ਕਰ ਰਹੇ ਹੈਗੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ। ਔਰ ਇਸ ਦੇ ਨਾਲ ਨਾਲ ਜੀ ਹੋਰ ਵੀ ਜਿੰਨੇ ਵੀ ਸਾਡੇ ਸਹਿਯੋਗੀ ਸੱਜਣ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹੋਏ, ਪ੍ਰਾਈਮ ਇੰਟਰਨੈਸ਼ਨਲ ਕਾਲਜ ਉਹਨਾਂ ਵੱਲੋਂ ਵੀ ਕਾਫੀ ਗਿਫਟ ਹੋਣੇ, ਉਹਨਾਂ ਦਾ ਵੀ ਉੱਥੇ ਬੂਥ ਹੋਵੇਗਾ। ਤੇ ਨਾਲ ਦੀ ਨਾਲ ਜਿਹੜਾ ਹੈਗਾ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੀ ਰੀਅਲ ਸਟੇਟ ਦੀ ਟੀਮ ਰੀਮੈਕਸ ਗੋਲਡ ਜਿਹੜਾ ਹੈਗਾ ਉਹ ਵੀ ਸਪੋਂਸਰ ਕਰ ਰਹੇ ਹੈਗੇ ਆ, ਔਰ ਰੀਮੈਕਸ ਗੋਲਡ ਦੀ ਪੂਰੀ ਦੀ ਪੂਰੀ ਟੀਮ ਉਸ ਦਿਨ ਤੁਹਾਨੂੰ ਉੱਥੇ ਮਿਲੇਗੀ। ਗੋਡੀ ਖੁੰਮਣ ਹੋਣੀ ਔਰ ਉਹਨਾਂ ਦੇ ਪੂਰੇ ਫੈਮਿਲੀ ਔਰ ਪੂਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਹੈ। ਉਹਨਾਂ ਦਾ ਆਪਣਾ ਉੱਥੇ ਬੂਥ ਹੋਵੇਗਾ, ਡਰਾ ਵੀ ਨਿਕਲਣਗੇ, ਨਾਲ ਦੀ ਨਾਲ ਤੁਸੀਂ ਸਾਰਿਆਂ ਨੂੰ ਮਿਲ ਵੀ ਸਕਦੇ ਹੋ ਜੀ। ਤੇ ਪ੍ਰੋਗਰਾਮ ਜੁੜੇ ਹੋ ਵਤਨੋਂ ਦੂਰ ਦੇ ਨਾਲ, ਤੇ ਵਤਨੋਂ ਦੂਰ ਚ ਜਿੱਥੇ ਤੁਹਾਡਾ ਸਾਰਿਆਂ ਦਾ ਅਸੀਂ ਇੱਕ ਵਾਰੀ ਸਵਾਗਤ ਕਰਦੇ ਹਾਂ। ਤੇ ਸ਼ਾਹ ਸਾਹਿਬ ਜਿਵੇਂ ਪ੍ਰੋਗਰਾਮ ਚ ਦੱਸ ਕੇ ਗਏ ਨੇ ਕਿ ਕਾਫੀ ਮਤਲਬ ਕਹਿੰਦੇ ਹੁੰਦੇ ਆ ਬੜੀ ਮਿਹਨਤ ਦੇ ਨਾਲ ਬੜੀ ਕਾਫੀ ਸਾਲਾਂ ਤੋਂ ਬਾਅਦ ਫਸਟ ਟਾਈਮ ਇਸ ਤੀਆਂ ਦੇ ਮੇਲੇ ਦੇ ਉੱਤੇ ਜਿਹੜੇ ਆਰਟਿਸਟ ਤੁਹਾਡੇ ਨਾਲ ਇੰਟਰੋਡਿਊਸ ਆਪਾਂ ਕਰਾਉਣੇ ਆ, ਗਾਣਾ ਉਹਨਾਂ ਦਾ ਤੁਸੀਂ ਬਹੁਤ ਜ਼ਿਆਦਾ ਸੁਣਿਆ, ਬਹੁਤ ਫੇਮਸ ਹੈ, ਪਹਿਲਾਂ ਗੀਤ ਤੋਂ ਸ਼ੁਰੂ ਕਰੀਏ ਸ਼ਾਹ
4: ਜੀ। ਸੁਖੀ ਜੀ, ਪਹਿਲਾਂ ਇੱਕ ਵਾਰੀ ਫਿਰ ਮੈਂ ਦੱਸਾਂ, ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ, ਮੰਨਤ ਨੂਰ ਜੀ ਸਾਡੇ ਸ਼ਹਿਰ ਪਹੁੰਚ ਚੁੱਕੇ ਨੇ ਔਰ ਸਾਡੇ ਸਟੂਡੀਓ ਵੀ ਪਹੁੰਚ ਚੁੱਕੇ ਨੇ। ਸਾਨੂੰ ਬੜੀ ਖੁਸ਼ੀ ਹੁੰਦੀ ਪਈ ਹੈ ਦੱਸਦੇ ਹੋਏ ਵੀ ਮੰਨਤ ਨੂਰ ਜੀ ਜਿਨ੍ਹਾਂ ਦੀ ਅਸੀਂ ਕੋਸ਼ਿਸ਼ ਕਰ ਰਹੇ ਸਾਂ, 4-5 ਸਾਲਾਂ ਤੋਂ ਵੀ ਇਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਹੇ ਸਾਂ, ਇਹਨਾਂ ਦਾ ਬਿਜ਼ੀ ਸਕੇਜੂਲ ਹੋਣ ਦੀ ਵਜ੍ਹਾ ਤੋਂ ਕਾਫੀ ਮਿਸ ਕੀਤਾ ਇਹਨਾਂ ਨੂੰ ਅਸੀਂ, ਲੇਕਿਨ ਫਾਈਨਲੀ ਕ੍ਰੈਡਿਟ ਜਾਂਦਾ ਸਾਡੇ ਭਾਅ ਜੀ ਸੁਖੀ ਨਜਰ ਨੂੰ, ਉਹਨਾਂ ਨੇ ਜਾ ਕੇ ਇੰਡੀਆ ਕੋਸ਼ਿਸ਼ ਕਰਕੇ ਇਹਨਾਂ ਨੂੰ ਲੈ ਕੇ ਆਏ, ਵੀਜ਼ਾ ਲਵਾ ਤਾ, ਆ ਗਏ ਨੇ ਸਾਡੇ ਸ਼ਹਿਰ 'ਚ ਔਰ ਮੰਨਤ ਨੂਰ ਔਰ ਸਾਡੇ ਸਟੂਡੀਓ ਪਹੁੰਚ ਚੁੱਕੇ ਨੇ। ਉਹਨਾਂ ਨੂੰ ਇੱਕ ਵਾਰੀ ਅਸੀਂ ਵੈਲਕਮ ਕਰਾਂਗੇ ਉਹਨੇ, ਲੇਕਿਨ ਪਹਿਲੇ ਗਾਣਾ ਸੁਣੋ ਜਿਹੜਾ ਗਾਣਾ ਓਵਰ 1 ਬਿਲੀਅਨਸ ਕਰਾਸ ਕਰ ਗਿਆ, ਇੱਕ ਹਿਸਟਰੀ ਬਣ ਗਈ ਹੈ ਇਹਨਾਂ ਦਾ ਜਿਹੜਾ ਲੌਂਗ ਲਾਚੀ ਗਾਣਾ ਹੈਗਾ, ਹਰ ਬੰਦੇ ਨੇ ਇਸ ਗਾਣੇ ਨੂੰ ਐਪਰੀਸ਼ੀਏਟ ਕੀਤਾ, ਇੰਜੋਏ ਕੀਤਾ। ਹੋਰ ਕੋਈ ਜਾਣਕਾਰੀ ਲੈਣੀ ਹੈ ਕਾਲ ਕਰੋ 9057999099 ਤੇ ਕਾਲ ਕਰਕੇ, ਇੱਕ ਦਿਨ ਰਹਿ ਗਿਆ ਕੱਲ ਦਾ,
2: ਔਰ
4: ਪਰਸੋਂ ਤੀਆਂ ਦਾ ਮੇਲਾ ਜਿੰਦਾ ਤੁਸੀਂ ਪੂਰਾ ਸਾਲ ਵੇਟ ਕਰਦੇ ਹੋ। ਤੀਆਂ ਦਾ ਮੇਲਾ ਪਰਸੋਂ ਸੰਡੇ ਨੂੰ ਹੋ ਜਾ ਰਿਹਾ, ਕਿੱਥੇ ਹੋ ਜਾ ਰਿਹਾ ਸ਼ਰਮਾ ਸਾਹਿਬ?
3: ਪੀਅਰਸਨ ਕਨਵੈਨਸ਼ਨ,
4: ਪੀਅਰਸਨ ਕਨਵੈਨਸ਼ਨ ਸੈਂਟਰ ਹੋ ਜਾ ਰਿਹਾ, ਔਰ ਮੰਨਤ ਨੂਰ ਜੀ ਸਾਡੇ ਸਟੂਡੀਓ ਪਹੁੰਚ ਚੁੱਕੇ ਨੇ, ਉਹਨਾਂ ਨੂੰ ਵੈਲਕਮ ਕਰਾਂਗੇ। ਜੀ ਸੁਖੀ ਜੀ, ਕੀ ਕਹਿਣਾ
2: ਚਾਹੋਗੇ? ਬਿਲਕੁਲ ਸ਼ਾਹ ਸਾਹਿਬ, ਥੋੜਾ ਜਿਹਾ ਸਾਹ ਵੀ ਲੈ ਲਈਏ
4: ਜੀ,
2: ਕਿਉਂਕਿ ਆਪਾਂ ਤੁਸੀਂ ਤਾਂ ਕਿਆ ਬਾਤ, ਨਾਨ ਸਟਾਪ
4: ਜੀ,
2: ਔਰ ਨਾਨ ਸਟਾਪ ਹੀ ਐਂਟਰਟੇਨ ਹੋ ਉਸ ਦਿਨ ਹੋਣਾ ਤੇ ਲਾਓ ਫਿਰ।

0: ਜੀ ਦੋਸਤੋ, ਇਸ ਗੀਤ ਨੂੰ ਤੁਸੀਂ ਕਈ ਸਾਲਾਂ ਤੋਂ ਸੁਣਦੇ ਆ ਰਹੇ ਹੋ ਔਰ ਹਰ ਰੇਡੀਓ ਪ੍ਰੋਗਰਾਮ ਦੇ ਵਿੱਚ, ਹਰ ਫੰਕਸ਼ਨਾਂ ਦੇ ਉੱਤੇ, ਤੇ ਫਾਈਨਲੀ ਟੋਰਾਂਟੋ ਦੀ ਧਰਤੀ ਦੇ ਉੱਤੇ ਮੰਨਤ ਜੀ ਔਰ ਖਾਸ ਕਰਕੇ ਇਸ ਟਾਈਮ ਵਤਨੋਂ ਦੂਰ ਸਟੂਡੀਓ ਦੇ ਵਿੱਚ ਲਾਈਵ ਪਹੁੰਚੇ ਹੋਏ ਨੇ, ਤੁਸੀਂ ਇਹਨਾਂ ਨੂੰ ਵੈਲਕਮ ਕਰ ਸਕਦੇ ਹੋ ਜੀ, ਆਇਆਂ ਨੂੰ ਕਹਿ ਸਕਦੇ ਹੋ ਰੇਡੀਓ ਦੇ ਰਾਹੀਂ। ਨੰਬਰ ਸਟੂਡੀਓ ਦਾ ਤੁਹਾਨੂੰ ਪਤਾ ਹੀ ਹੈ, 9057999999। ਔਰ ਮੰਨਤ ਜੀ, ਪਹਿਲਾਂ ਤਾਂ ਤੁਹਾਨੂੰ ਕੈਨੇਡਾ ਦੇ ਵਿੱਚ ਜੀ ਆਇਆਂ ਨੂੰ, ਤੇ ਦੂਸਰਾ ਵਤਨੋਂ ਦੂਰ ਦੇ ਸਟੂਡੀਓ 'ਚ ਆਏ ਹੋ, ਬਹੁਤ ਬਹੁਤ ਤੁਹਾਡਾ ਸਵਾਗਤ ਹੈ।
1: ਥੈਂਕ ਯੂ ਜੀ, ਤੇ ਜਿੰਨੇ ਵੀ ਲੋਕੀ ਸੁਣ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਤੁਸੀਂ ਜਦੋਂ ਗਾਉਂਦੇ ਹੋ ਤਾਂ ਬੜਾ ਤੁਹਾਡੇ 'ਚ ਜੋਸ਼ ਹੁੰਦਾ, ਤੇ ਬੋਲਣ ਲੱਗੇ ਇੰਨਾ ਹੌਲੀ ਕਾਹਤੋਂ ਹੋ ਗਿਆ, ਥਕਾਵਟ ਹੋਈ ਆ?
1: ਨਹੀਂ ਨਹੀਂ ਬਿਲਕੁਲ, ਮੈਨੂੰ ਹੋ ਹੀ ਨਹੀਂ ਸਕਦੀ। ਉਹ ਸ਼ੁਰੂਆਤ 'ਚ ਥੋੜਾ ਜਿਹਾ ਹੁੰਦਾ ਨਾ, ਫਿਰ ਬੋਲਦੇ ਬੋਲਦੇ ਬੰਦਿਆਂ ਦਾ ਥੋੜਾ ਐਨਰਜੀ ਵਧਦੀ ਜਾਂਦੀ ਹੈ।
0: ਹਾਂਜੀ, ਕਿਉਂਕਿ ਥੋੜੇ ਸਾਡੇ ਵੱਡੇ ਭਰਾ ਸ਼ਾਹ ਸਾਹਿਬ ਦੇਖਿਆ ਕਿੰਨੀ ਐਨਰਜੀ ਇਹਨਾਂ 'ਚ।
1: ਹਾਂਜੀ
0: ਹਾਂਜੀ, ਜਿਵੇਂ ਸ਼ਾਹ ਸਾਹਿਬ ਨੇ ਕਿਹਾ ਕਿ ਸਾਨੂੰ ਤਕਰੀਬਨ 4-5 ਸਾਲ ਲੱਗ ਗਏ
2: ਜੀ
0: ਤੁਹਾਨੂੰ ਇੱਥੇ ਲੈ ਕੇ ਆਉਣ ਲਈ। ਬੁਕਿੰਗ 4 ਸਾਲ ਪਹਿਲਾਂ ਨਹੀਂ ਹੋਈ, ਕਦੋਂ ਦੀ ਹੋਈ ਆਪੇ ਦੱਸ ਦਿਓ।
1: 4 ਸਾਲ ਨਹੀਂ, ਮੈਨੂੰ ਲੱਗਦਾ 7 ਸਾਲ ਹੋ ਗਏ।
0: ਬਾਰੀ ਹੁਣ ਆਈ ਹੈ, ਦੇਖ ਲਓ
1: ਬਾਰੀ ਮੇਰੀ ਲੇਟ ਆਈ ਹੈ।
0: ਤੇ ਮੈਂ ਕਹਾਂਗਾ ਕਿ ਇਹ ਮੌਕਾ ਸਾਡੇ ਲਈ, ਸਾਡੀਆਂ ਭੈਣਾਂ ਲਈ, ਮਾਤਾਵਾਂ ਲਈ ਬੜਾ ਚੰਗਾ ਮੌਕਾ। ਜੇ ਇਹਨੂੰ ਮਿਸ ਕਰਤਾ, ਫਿਰ ਅਗਲੇ ਪਤਾ ਨਹੀਂ 6-7 ਸਾਲ ਬਾਅਦ ਫਿਰ ਵੇਟ ਕਰਨੀ ਪਵੇਗੀ।
2: ਬਿਲਕੁਲ ਇਸ ਤਰ੍ਹਾਂ। ਔਰ ਦੇਖੋ ਜੀ, ਇਹ ਸਾਡਾ ਬਹੁਤ ਵੱਡਾ ਇਜ਼ਾਜ਼ ਹੈ, ਅਸੀਂ ਇਹਨਾਂ ਨੂੰ ਫਸਟ ਟਾਈਮ ਪਰਫਾਰਮ ਕਰਨ ਜਾ ਰਹੇ ਹਾਂ ਤੁਹਾਡੀ ਬ੍ਰੈਂਪਟਨ 'ਚ। ਤੁਸੀਂ ਪਹੁੰਚੋ ਔਰ ਪੀਅਰਸਨ ਕਨਵੈਨਸ਼ਨ ਸੈਂਟਰ 9057999099 ਤੇ ਕਾਲ ਕਰ ਸਕਦੇ ਹੋ। ਜੀ ਮੰਨਤ ਨੂਰ ਜੀ, ਤੁਸੀਂ ਥੋੜਾ ਦੱਸੋਗੇ ਵੀ ਕਦੋਂ ਤੁਹਾਨੂੰ ਇਹ ਗਾਣੇ ਦਾ ਸ਼ੌਕ ਪੈਦਾ ਹੋਇਆ? ਇੰਨਾ ਤੁਸੀਂ ਹਿੱਟ ਗਾਣਾ ਦੇ ਦਿੱਤਾ, ਹਰ ਬੰਦਾ ਤੁਹਾਨੂੰ ਪੁੱਛਦਾ ਵੀ ਤੁਸੀਂ ਕਦੋਂ ਆਉਣਾ ਔਰ ਕਦੋਂ ਪਹੁੰਚਣਾ, ਫਾਈਨਲੀ ਤੁਸੀਂ ਆ ਗਏ ਹੋ, ਦੱਸੋ ਆਪਣੇ ਬਾਰੇ ਪਹਿਲੇ ਥੋੜਾ ਜਿਹਾ।
1: ਮੈਂ ਗਾਣ ਦਾ ਮੈਨੂੰ ਸ਼ੌਕ ਐਕਚੁਅਲੀ ਬਚਪਨ ਤੋਂ ਹੀ ਸੀਗਾ।
2: ਅੱਛਾ ਜੀ।
1: ਤੇ ਬੇਸਿਕਲੀ ਮੈਂ ਜੰਮੂ ਕਸ਼ਮੀਰ ਤੋਂ ਆ।
0: ਵਾਹ ਜੀ ਵਾਹ।
1: ਪੰਜਾਬ 'ਚ ਰਹਿੰਦੇ ਆ ਮੈਨੂੰ 12-15 ਸਾਲ।
2: ਅੱਛਾ।
1: ਹੋ ਗਏ ਆ। ਤੇ ਜਦੋਂ ਮੈਂ ਪੰਜਾਬ 'ਚ ਐਂਟਰ ਹੋਈ ਸੀ ਤੇ ਉਸ ਤੋਂ ਬਾਅਦ ਉੱਥੇ ਆ ਕੇ ਮੇਰੀ ਜਿਹੜੀ ਸਿੰਗਿੰਗ ਦੀ ਜਿਹੜੀ ਜਰਨੀ ਆ ਉਹ ਸਟਾਰਟ ਹੋਈ ਸੀ
2: ਜੀ।
1: ਪੰਜਾਬ ਤੋਂ ਸ਼ੁਰੂ, ਫਿਰ ਬੰਬੇ, ਫਿਰ ਉਸ ਤੋਂ ਬਾਅਦ ਮਤਲਬ ਆਲਮੋਸਟ ਸਾਰੀਆਂ ਕੰਟਰੀਜ਼ ਦੇ ਵਿੱਚ ਗਈ ਆ, ਬਸ ਕੈਨੇਡਾ ਬਾਰੀ ਕਾਫੀ ਲੇਟ ਆਈ ਹੈ।
2: ਹਾਂ, ਕਿਉਂ ਇੱਥੇ ਬਹੁਤ ਜ਼ਿਆਦਾ ਇਨਕੁਆਇਰੀ ਸੀ, ਸਾਨੂੰ ਅੰਦਾਜ਼ਾ ਤੁਹਾਡਾ ਸਕੇਜੂਲ ਬਹੁਤ ਬਿਜ਼ੀ ਸੀ, ਤੁਸੀਂ ਇੰਨੇ ਜ਼ਿਆਦਾ ਬਿਜ਼ੀ ਚੱਲ ਰਹੇ ਸੋ, ਇੰਨੇ ਲੋਕੀ ਤੁਹਾਨੂੰ ਪਿਆਰ ਕਰ ਰਹੇ ਸਨ, ਲੇਕਿਨ ਹੁਣ ਤੁਸੀਂ ਪਹੁੰਚ ਚੁੱਕੇ ਹੋ, ਤੁਸੀਂ ਪਹੁੰਚਣਾ। ਸਾਰੇ ਲੋਕਾਂ ਨੇ ਅਗਰ ਮਾਵਾਂ ਧੀਆਂ ਭੈਣਾਂ ਰਿਕੁਐਸਟ ਕਰਾਂਗੇ ਦੁਬਾਰਾ, ਅਗਰ ਤੁਸੀਂ ਟਿਕਟ ਬਾਏ ਨਹੀਂ ਕੀਤੀ ਜ਼ਰੂਰ ਬਾਏ ਕਰੋ, ਔਰ $30 'ਚ ਤੁਸੀਂ ਸਾਰਾ ਦਿਨ ਇੰਜੋਏ ਕਰੋਗੇ। 12 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ ਹੋਏਗੀ। ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਟਿਕਟਸ ਦੇ ਬਾਰੇ 'ਚ 9057999099 ਤੇ ਕਾਲ ਕਰ ਸਕਦੇ ਹੋ। ਤੁਹਾਨੂੰ ਕੈਸਾ ਫੀਲ ਹੋ ਰਿਹਾ, ਤੁਸੀਂ ਅੱਜ ਹੀ ਪਹੁੰਚੇ ਹੋ ਤੁਸੀਂ ਇੱਥੇ ਸਾਡੇ ਧਰਤੀ ਤੇ, ਕੈਸਾ ਫੀਲ ਹੋ ਰਿਹਾ ਤੁਹਾਨੂੰ? ਲੱਗਦਾ ਨਹੀਂ ਆਪਣਾ ਸੇਮ ਇੰਡੀਆ ਹੀ ਲੱਗ ਰਿਹਾ, ਸਾਡੇ ਸਾਰੇ ਇੱਕੋ ਜਿਹੇ ਭੱਜੇ ਫਿਰਨੇ ਆ?
1: ਮੈਨੂੰ ਬਹੁਤ ਜ਼ਿਆਦਾ, ਮੈਂ ਐਕਸਾਈਟਿਡ ਹਾਂ ਜੀ ਪਰਫਾਰਮ ਕਰਨ ਦੇ ਲਈ। ਓਬਵੀਅਸਲੀ ਐਕਸਾਈਟਮੈਂਟ ਤੇ ਹੋਏਗੀ, ਇੰਨੇ ਸਾਲਾਂ ਦਾ ਜਿਹੜਾ ਇੰਤਜ਼ਾਰ ਸੀ ਉਹ ਖਤਮ ਹੋਣ ਜਾ ਰਿਹਾ। ਤੇ ਮੈਂ ਇਹਦੇ ਲਈ ਸ਼ੁਕਰਗੁਜ਼ਾਰ ਹਾਂ ਸੁੱਖੀ ਨਿੱਜਰ ਹੋਰਾਂ ਦੀ, ਸੁੱਖੀ ਭਾਜੀ ਦੀ, ਤੇ ਉਹਨਾਂ ਨੇ ਇੰਨੀ ਕੋਸ਼ਿਸ਼ ਕੀਤੀ, ਇੰਨੇ ਸਾਲਾਂ ਤੋਂ ਕੋਸ਼ਿਸ਼ ਕਰਕੇ ਫਾਈਨਲੀ ਮੈਂ ਆਈ ਹਾਂ ਇਸ ਮੇਲੇ 'ਚ। ਮੈਨੂੰ ਲੱਗਦਾ ਕੋਈ ਐਸਾ ਕਲਾਕਾਰ ਨਹੀਂ ਹੋਏਗਾ ਜਿਹੜਾ ਇਸ ਮੇਲੇ 'ਤੇ ਪਰਫਾਰਮ ਕਰਨ ਦੇ ਲਈ ਐਕਸਾਈਟਿਡ ਨਾ ਹੋਵੇ, ਕਿਉਂਕਿ ਕਾਫੀ ਟਾਈਮ ਤੋਂ ਸੁਣਦੇ ਆ ਰਹੇ ਹਾਂ
2: ਜੀ। ਤੁਸੀਂ ਮੰਨਤ ਜੀ, ਹੁਣ ਥੋੜ੍ਹਾ ਜਿਹਾ ਲੋਕਾਂ ਨੂੰ ਤਾਂ ਕਿ ਸ਼ੋਰ ਯਕੀਨ ਹੋ ਜਾਏ, ਤੁਸੀਂ ਗਾਣਾ ਗਾ ਕੇ ਸੁਣਾਓ ਜਿਹੜਾ ਲੌਂਗ ਲਾਚੀ ਲੋਕੀ ਬੇਚੈਨ ਨੇ ਤੁਹਾਡਾ ਗਾਣਾ ਸੁਣਨ ਨੂੰ, ਥੋੜ੍ਹਾ ਜਿਹਾ ਆਪਣੀ ਜ਼ਬਾਨੀ ਸੁਣਾਓਗੇ ਤਾਂ ਲੋਕਾਂ ਨੂੰ ਸ਼ੋਰ ਹੋ ਜਾਏ ਅਗਰ ਵਾਕਈ ਤੁਸੀਂ ਪਹੁੰਚ ਗਏ ਸਾਡੇ ਵਤਨ ਦੂਰ ਰੇਡੀਓ 'ਤੇ, ਤੁਸੀਂ ਪਹੁੰਚ ਚੁੱਕੇ ਹੋ ਜੀ।
1: ਬਿਲਕੁਲ ਬਿਲਕੁਲ ਜੀ।

0: क्या बात है ए एक गाना जी जरा इतना ज्यादा हिट बिलियंस चला गया हुन इन्होंने और बुरे बहुत सारे गाने लेके आए नवे नवे गाने तुहानू सुनन मिलेंगे तुसी पहुंचना 21 जून जरा एक दिन रह गया आफ्टर टुमारो संडे नू पीयरसन कन्वेंशन सेंटर पहुंच के तुसी अप्रूव करो तुहाडी खातर आए ने सारा बिजनेस सारे शोज वगैरह कैंसल करके तुहाडे शहर पहुंच चुके ने मन्नत नूर जी और तुहानू पता लौंग लाची उन्होंने बहुत लोगों ने लाइक किया उस गाने नू तुसी उत्थे पहुंच के इन्हां नू लाइव सुन सकते हो और इन्हां दे बाकी जिहड़े गाने बहुत सारी तैयारी करके आए हैं बड़े नवे नवे गाने लेके आए हैं कोई भी जानकारी लेनी कॉल करो 9057990999 ते जी सुखी भाजी की कहना
1: चाहोगे जी शर्मा जी भी साडे नाल ने शर्मा जी तुसी भी वेलकम करो
2: बिल्कुल जी बिल्कुल अपने मन्नत नूर जी तो वेलकम साडे कैनेडा दी धरती ते और असि तुहाडा सौग इन्ना मशहूर है इत्थे सुनदे अपने सारियां मातावां भैणां बच्चा बच्चा दे जवान ते आ ते वेलकम टू कैनेडा ते सारियां मतावां पैणा थानू सुन ले रेडी आ तियां दे मेले ते बहुत ही एक्साइटेड है थानू तुसी आण दी खुशी दे विच ते साडी फैमिली सारे इवन मेरी मदर जिहड़ी 84 ईयर ओह भी थानू मिलण लई देखण लई उत्थे तियां दे मेले ते पहुंच रहे आ
3: नहीं मैं उहनां सारियां नूं देखण दे लई उहनां दे सामने परफॉर्म करन दे लई मैं ज्यादा एक्साइटेड आ
1: बिल्कुल जी बिल्कुल जी और साडे जी मीडिया दे विच काफी सीनियर शख्सियत है और वैसे सीनियर सिटीजन नहीं है शख्सियत मीडिया च सीनियर है ਬੌਬ ਦਸਾਂਝ ਜੀ ਇਹ ਜੀ ਦਲਜੀਤ ਦਸਾਂਝ ਦੇ ਪਰਿਵਾਰ ਦੇ ਵਿੱਚੋਂ ਨੇ ਪਿੰਡ ਦੇ ਵਿੱਚੋਂ ਨੇ ਔਰ ਘਰਾਂ ਚੋਂ ਮੈਂ ਕਹਿ ਦਵਾਂ ਪੰਜਾਬੀ ਚ ਚਾਚਾ ਹੀ ਲੱਗਦਾ ਕਿਉਂ ਦਸਾਂਝ ਸਾਹਿਬ
4: ਚਾਚਾ ਤੇ ਜਦੋਂ ਦਲਜੀਤ 12-13 ਚ ਇੱਥੇ ਆਏ ਸੀ ਇਕੱਠੇ ਸੀ ਉਦੋਂ ਉਹਦੇ ਮੈਨੂੰ ਭਾਜੀ ਕਹਿੰਦਾ ਸੀ ਉਹ ਇਸ ਕਰਕੇ ਸਾਡਾ ਪਿੰਡ ਇੱਕ ਹੈ ਤੇ ਰੌਣਕਾਂ ਲੱਗੀਆਂ ਹੋਈਆਂ ਪੂਰੀਆਂ ਸਟੂਡੀਓ ਵਿੱਚ ਮੈਂ ਹੁਣ ਇਹੀ ਇੱਕ ਆਪਣੀਆਂ ਭੈਣਾਂ ਨੂੰ ਬੇਨਤੀ ਕਰਨੀ ਚਾਹੁੰਦਾ
1: ਜੀ
4: ਕਿ ਤੁਸੀਂ ਸਾਲ ਭਰ ਸਾਡੇ ਨਾਲੋਂ ਜ਼ਿਆਦਾ ਮਿਹਨਤ ਕਰਦੀਆਂ ਪਹਿਲਾਂ ਤੁਸੀਂ ਕੰਮ ਕਾਰ ਕਰਨੇ ਫਿਰ ਤੁਸੀਂ ਬੱਚੇ ਸੰਭਾਲਣੇ ਹੋਰ ਘਰ ਦੇ ਕੰਮ ਕਾਰ ਕਰਨੇ ਆਹ ਦਿਨ ਤੁਹਾਡੇ ਵਾਸਤੇ
1: ਬਿਲਕੁਲ
4: ਤੁਸੀਂ ਇੰਨੀ ਮਿਹਨਤ ਕਰਕੇ ਸ਼ੋਅ ਲੈ ਕੇ ਆਉਂਦੇ ਹੋ 24 ਸਾਲ ਹੋ ਗਏ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਉਦੋਂ ਸ਼ੁਰੂ ਕੀਤਾ ਤੁਸੀਂ
1: ਹਨਾ ਜ਼ਿਆਦਾ ਫਰਕ ਨਹੀਂ ਪਿਆ ਤੁਹਾਡੇ 'ਚ
4: 24 ਸਾਲ ਹੋ ਗਏ
1: ਜੀ
4: 24 ਸਾਲ ਕੰਟੀਨਿਊਸ
1: ਜੀ
4: ਠੀਕ ਆ ਸੋ ਇਸ ਕਰਕੇ ਹੁਣ ਭੈਣਾਂ ਦੀ ਜ਼ਿੰਮੇਵਾਰੀ ਬਣਦੀ ਆ
1: ਜੀ
4: ਤੇ ਲੋਕੇਸ਼ਨ ਬੜੀ ਵਧੀਆ
3: ਜੀ
4: ਸਟੀਲ ਅਤੇ 에ਅਰਪੋਰਟ ਦਾ ਏਰੀਆ ਪੀਅਰਸਨ ਕਨਵੈਨਸ਼ਨ ਸੈਂਟਰ ਆ 21 ਤਰੀਕ ਨੂੰ ਮੈਨੂੰ ਲੱਗਦਾ 21 ਕਲਾਕਾਰ ਹੋਣੇ ਆ ਤੇ ਤੁਸੀਂ ਉੱਥੇ ਸਾਡੀਆਂ ਭੈਣਾਂ ਪਹੁੰਚਣ ਤੇ ਪੂਰਾ ਇੰਜੋਏ ਕਰੋ ਇਸ ਮੇਲੇ ਦਾ ਕਿ ਤੁਹਾਡਾ ਆਪਣਾ ਮੇਲਾ ਤੇ ਤੁਸੀਂ ਜਿੱਥੇ ਵੀ ਤੁਹਾਨੂੰ ਕਿਤੇ ਟਿਕਟ ਮਿਲਦੀ ਆ ਉੱਥੋਂ ਤੁਸੀਂ ਟਿਕਟ ਲੈ ਕੇ ਉੱਥੇ ਪਹੁੰਚੋ ਟਾਈਮ ਤੇ ਅੱਜ ਮੈਂ ਲੱਗਦਾ 11-12 ਵਜੇ ਸ਼ੁਰੂ ਹੋ ਜਾਣਾ
1: 12 ਵਜੇ ਜੀ ਠੀਕ 12 ਵਜੇ ਖੁੱਲ
4: ਜਾ 12 ਵਜੇ ਪੀਅਰਸਨ ਕਨਵੈਨਸ਼ਨ ਸੈਂਟਰ ਜਾਓ
1: ਜੀ
4: ਤੇ ਜੇ ਤੁਹਾਨੂੰ ਕਿਸੇ ਨੂੰ ਟਿਕਟਾਂ ਜ਼ਿਆਦਾ ਚਾਹੀਦੀਆਂ ਛੱਡ ਕੇ ਵੀ ਆ ਸਕਦੇ
1: ਬਿਲਕੁਲ ਜੀ ਬੌਬ ਜੀ ਕਿਉਂਕਿ ਕਮਿਊਨਿਟੀ ਸੇਵਾਵਾਂ ਵੀ ਕਰਦੇ ਨੇ ਸਾਡੇ ਜੀ ਇਹ ਲੀਡਰ ਵੀ ਨੇ ਪੋਲਿਟਿਕਸ ਵਿੱਚ ਵੀ ਆਏ ਨੇ ਪਿਛਲੇ ਕੁਝ ਵਰਿਆਂ ਤੋਂ ਪਰ ਮੀਡੀਆ ਚ ਪੁਰਾਣੇ ਨੇ ਤੇ ਇਹ ਆਲਵੇਜ਼ ਹਰ ਜਿੰਨੀ ਕਮਿਊਨਿਟੀ ਦੇ ਵਿੱਚ ਕੋਈ ਗੱਲਬਾਤ ਹੁੰਦੀ ਹੈ ਉਹਦੀ ਕੋਈ ਨਾ ਕੋਈ ਖ਼ਬਰ ਕੋਈ ਗੱਲਬਾਤ ਰੋਜ਼ਾਨਾ ਕੋਈ ਨਾ ਕੋਈ ਅਪਡੇਟ ਦਿੰਦੇ ਆ ਤੇ ਤੁਸੀਂ ਆਪਣੇ ਤਰੀਕੇ ਨਾਲ ਉਹਨਾਂ ਨੂੰ ਵੈਲਕਮ ਤਾਂ ਕਰ ਲਓ ਇਹ ਤਾਂ
4: ਸੁਨੇਹਾ ਸੀ ਕਰਨਾ ਮਨਤ ਜੀ ਤੁਹਾਡੇ ਜਿਹੜੇ ਗਾਣੇ ਦੇ ਉੱਤੇ ਲੋਕਾਂ ਨੇ ਰੈਸਟੋਰੈਂਟ ਖੋਲ੍ਹੇ ਇੱਥੇ ਇੰਨਾ ਪਾਪੂਲਰ ਗੀਤ ਆ ਉਹ ਠੀਕ ਹੈ ਨਾ ਔਰ ਉਸ ਗੀਤ ਤੇ ਇੰਨੇ ਡਾਂਸ ਹੁੰਦੇ ਉਹਦੀ ਗਾਣੇ 'ਚ ਤੁਸੀਂ ਇਹ ਜੇ ਗੀਤ ਸ਼ੁਰੂ ਕਰਦੇ ਨਾ ਉਹ ਪਤਾ ਲੱਗ ਜਾਂਦਾ ਬਿਲੋਂਗ ਲੈਂਚੀ ਸੋ ਮੁਬਾਰਕਾਂ ਤੁਹਾਨੂੰ ਹੋਰ ਵੀ ਜਿੰਨੇ ਫਿਲਮਾਂ ਤੁਸੀਂ ਕਿੰਨੇ ਬਹੁਤ ਫਿਲਮਾਂ ਦੇ ਵਿੱਚ ਤੁਹਾਡੇ ਗੀਤ ਆਏ ਨੇ ਔਰ ਬਹੁਤ ਵਧੀਆ ਆਵਾਜ਼ ਮੁਬਾਰਕਾਂ ਤੁਹਾਨੂੰ ਤੇ ਭੈਣਾਂ ਤੁਹਾਨੂੰ ਦੇਖਣ ਨੂੰ ਤਰਸਦੀਆਂ ਨੇ ਵੀ ਮੇਲੇ ਤੇ ਆਉਣ ਤੇ ਪੂਰਾ ਸ਼ਾਨੋ ਸ਼ੌਕਤ ਦੇ ਨਾਲ ਮੇਲਾ ਹੋ ਰਿਹਾ
1: ਬਿਲਕੁਲ ਜੀ ਜਿੰਨੀ
4: ਮੇਲਾ ਆਪਣਾ ਭੈਣਾਂ ਦਾ ਮੇਲਾ ਹੈ
1: ਹਾਂਜੀ
4: ਠੀਕ ਹੈ ਨਾ ਤੁਸੀਂ ਤਾਂ ਆਰਗੇਨਾਈਜ਼ ਕਰ ਰਹੇ ਹੋ ਸਾਰਾ ਕੁਝ
1: ਆਪਾਂ ਤਾਂ ਪੋਸਟਰ ਲਾਉਣ ਵਾਲੇ ਆ ਜੀ ਉੱਥੇ ਅਸੀਂ ਵੀ ਫਰੰਟ ਤੇ ਨਹੀਂ ਜਾ ਸਕਦੇ ਲੇਡੀਜ਼ ਹੀ ਹੋਣਗੀਆਂ ਸਾਰਾ ਕੁਝ
4: ਬਹੁਤ ਵਧੀਆ ਤੇ ਹੁਣ ਟਿਕਟਾਂ ਦੈਨ
1: ਲਿਮਿਟਿਡ ਜੀ ਰਹਿ
4: ਗਈਆਂ ਬਾਕੀ ਹੈ
1: ਹਾਂਜੀ ਕੱਲ ਦਾ ਦਿਨ ਹੈ
4: ਬਾਕੀ ਅੱਜ ਦਾ ਦਿਨ ਤਾਂ ਚਲੋ ਠੀਕ ਹੈ ਸੈਚਰਡੇ ਕਰਨਾ ਬਾਕੀ ਹੈ ਤੇ ਟਿਕਟਾਂ ਲੈ ਕੇ ਪੀਅਰਸਨ ਕਨਵੈਂਸ਼ਨ ਸੈਂਟਰ 'ਚ ਪਹੁੰਚੋ ਤੇ ਸਾਨੂੰ ਇਹ ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੀਆਂ ਭੈਣਾਂ ਦਾ ਮੇਲਾ ਤੇ ਭੈਣਾਂ ਹੀ ਇਸ ਨੂੰ ਆਰਗੇਨਾਈਜ਼ ਕਰ ਰਹੀਆਂ ਤੇ ਮੰਨਤ ਜੀ ਪਹੁੰਚੇ ਨੇ
1: ਬਿਲਕੁਲ ਜੀ ਔਰ ਮੰਨਤ ਜੀ ਨਾਲ ਤਸਵੀਰ ਵੀ ਖਿਚਾ ਸਕਦੇ ਉੱਥੇ ਸਾਡੀਆਂ ਲੇਡੀਜ਼ ਜਿਹੜੀਆਂ ਹੈਗੀਆਂ ਮਿਲ ਸਕਦੀਆਂ ਇਹਨਾਂ ਨੂੰ

0: ਕਿ ਵਾਹ ਜੀ ਵਾਹ, ਤੇ ਤੁਸੀਂ ਤਾਂ 250-300 ਤਾਂ ਗਾਣਾ ਆਲਰੇਡੀ ਗਾਇਆ ਤੁਹਾਡਾ ਆਪਣਾ ਆ, ਤੇ ਉਸ ਦਿਨ ਨੂੰ ਤਾਂ ਟਾਈਮ ਤੁਹਾਡੇ ਲਈ ਥੋੜਾ ਪੈ ਜਾਣਾ ਮੈਨੂੰ ਲੱਗਦਾ।
1: ਮੈਂ ਥੋੜੇ ਥੋੜੇ ਸਾਰੇ ਸੁਣਾਉਂ।
0: ਜੀ ਬਿਲਕੁਲ ਜੀ, ਔਰ ਇਸ ਦੇ ਨਾਲ ਨਾਲ ਜੀ ਸਾਡੇ ਕੋਲ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਟੀਮ ਪਹੁੰਚੀ ਆ, ਔਰ ਇਹਨਾਂ ਵੱਲੋਂ ਉਸ ਦਿਨ ਨੂੰ ਜੀ, ਕਿਉਂਕਿ ਐਜੂਕੇਸ਼ਨ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕਿਸੇ ਨੂੰ ਕਹਿੰਦੇ ਕੋਈ ਚੋਰੀ ਨਹੀਂ ਕਰ ਸਕਦਾ। ਇਹ ਜਿੱਥੇ ਇੱਥੇ ਐਜੂਕੇਸ਼ਨ ਫੀਲਡ ਦੇ ਵਿੱਚ ਨੇ, ਬਹੁਤ ਸਾਰੇ ਸਟੂਡੈਂਟ ਇਹਨਾਂ ਦੇ ਕੋਲ ਨੇ, ਤੇ ਉਸ ਦਿਨ ਨੂੰ ਵੀ ਪੂਰੀ ਇਹਨਾਂ ਦੀ ਟੀਮ ਪਹੁੰਚ ਰਹੀ ਹੈ। ਉੱਥੇ ਲੈਪਟੋਪਸ ਔਰ ਟੈਬਲੇਟਸ ਕਾਫੀ ਕੁਛ ਗਿਫਟ ਚ ਲੇਡੀਜ਼ ਨੂੰ ਮਿਲਣਾ। ਤੇ ਭਾਜੀ ਹੁਣ ਤੁਸੀਂ ਪੜ੍ਹੇ ਲਿਖੇ ਅੰਦਾਜ਼ ਦੇ ਵਿੱਚ, ਕਿਉਂਕਿ ਤੁਸੀਂ ਪੜ੍ਹਾਈ ਦੇ ਨਾਲ ਜੁੜੇ ਹੋ, ਇਹਨਾਂ ਦਾ ਜੀ ਆਇਆਂ ਨੂੰ ਕਰੋ, ਦੇਖਦੇ ਹਾਂ ਕਿੰਨਾ ਕੁ ਫਰਕ ਹੈ ਸਾਡੇ ਅਨਪੜ੍ਹਾਂ 'ਚ ਤੇ ਪੜ੍ਹਿਆਂ 'ਚ।
2: ਦੇਖੋ ਜੀ, ਮੈਂ ਜਿੱਥੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਕਰਦਾ, ਉੱਥੇ ਮੰਨਤ ਜੀ ਨੂੰ ਕਰਦਾ, ਕਿਉਂਕਿ ਨਾ ਸਿਰਫ ਇਹਨਾਂ ਦੇ ਆਇਆਂ ਕੈਨੇਡਾ ਵਿੱਚ, ਬਲਕਿ ਤੁਹਾਡੇ ਸਟੂਡੀਓ 'ਚ ਵੀ ਨੂਰ ਛਾ ਗਿਆ। ਬੜੀ ਖੁਸ਼ੀ ਦੀ ਗੱਲ ਹੈ ਕਿ ਐਸੀ ਸ਼ਖਸੀਅਤ ਸਾਡੇ ਸਾਹਮਣੇ ਅੱਜ ਇੱਥੇ ਆਈ ਹੈ ਔਰ ਇਸ ਪ੍ਰੋਗਰਾਮ ਵਿੱਚ ਚਾਰ ਚੰਦ ਲਗਾਉਣਗੇ। ਇਹਨਾਂ ਦੇ ਗਾਣਿਆਂ ਤੋਂ ਬਾਅਦ ਮੈਂ ਤਾਂ ਸਮਝਦਾ ਜਦੋਂ ਗਿੱਧਾ ਸ਼ੁਰੂ ਕਰਨਾ ਹੈ ਸਾਰੀਆਂ ਨੇ, ਤੇ ਉਹ ਤੇ ਉਹਦੇ ਹਿਸਾਬ ਨਾਲ ਤੇ ਤੁਹਾਡੀ ਜਿਹੜੀ ਫਿਟਨੈਸ ਵਾਚ ਹੈ ਉਹ ਵੀ ਕਨਫਿਊਜ਼ ਹੋ ਜਾਣੀ ਹੈ ਕਿ ਕਿੰਨੇ ਕੁ ਸਟੈਪ ਹੋ ਗਏ।
0: ਬਿਲਕੁਲ ਜੀ, ਬੜਾ ਸਟੈਮਿਨਾ ਹੁੰਦਾ ਔਰ ਕਿਉਂਕਿ ਇੱਕ ਦਿਨ ਸਾਰਿਆਂ ਨੇ ਮਿਲਜੁਲ, ਤੁਹਾਨੂੰ ਦੱਸਦੇ ਹਾਂ ਵਿਕਰਮ ਜੀ ਕਿ ਬਹੁਤ ਵਾਰੀ ਦੇਖਣ ਨੂੰ ਮਿਲਿਆ ਕਿ ਬਹੁਤ ਸਾਰੀਆਂ ਲੇਡੀਜ਼ ਉਹ ਕੰਮਾਂ ਕਾਰਾਂ 'ਚ ਹੋਰ ਆਪਣੇ ਕੰਮ ਪਰਿਵਾਰ 'ਚ ਇੰਨੇ ਬਿਜ਼ੀ, ਉਹ ਮਿਲਦੀਆਂ ਹੀ ਇਸਤਰੀਆਂ ਦੇ ਮੇਲੇ 'ਤੇ
2: ਬਹੁਤ
0: ਸਾਲ ਬਾਅਦ ਇਕੱਠੀਆਂ।
2: ਮੈਂ ਕਹਿੰਦਾ ਜੀ, ਇਹ ਇੱਕ ਐਸਾ ਇਵੈਂਟ ਹੈ ਜਿਹੜਾ 24 ਸਾਲ ਤੋਂ ਚੱਲ ਰਿਹਾ, ਔਰ ਅਗਰ ਇਹਦੇ 'ਚ ਕਿਤੇ ਓਲੰਪਿਕ 'ਚ ਇਵੈਂਟ ਹੁੰਦਾ ਤਾਂ ਜੋ ਸੁਖੀ ਜੀ ਤੁਹਾਡਾ ਅਰੇਂਜਮੈਂਟ ਹੈ ਨਾ, ਜੋ ਇਹ ਜਿਹੜਾ ਤੀਆਂ ਦਾ ਮੇਲਾ ਹੈ ਇਹ ਸ਼ਾਇਦ ਗੋਲਡ ਮੈਡਲ ਲੈਂਦਾ।
0: ਅੱਛਾ ਜੀ, ਸ਼ਾਇਦ। ਤੇ ਬਿਲਕੁਲ ਜੀ, ਔਰ ਮੰਨਤ ਜੀ ਦੱਸਦੀ ਹੈ ਕਿ ਇਹਦੇ ਵਿੱਚ ਨਾ ਉਹ ਬੱਚੇ ਜਿਹੜੇ ਜਦੋਂ ਸ਼ੁਰੂ ਕੀਤਾ ਸੀ, ਜਿਹੜੇ ਉਹ ਬੱਚੇ 8-10 ਸਾਲ ਦੇ ਸੀਗੇ ਜਦੋਂ ਉਹਨਾਂ ਨੇ ਐਂਟਰੀ ਕੀਤੀ, ਤੇ ਅੱਜ ਉਹਨਾਂ ਗਾਂ ਵਿਆਹ ਗਏ, ਉਹਨਾਂ ਦੇ ਗਾਂ ਬੱਚੇ 8-10 ਸਾਲ ਦੇ ਹੋ ਗਏ, ਉਹ ਵੀ 3-3 ਪੀੜ੍ਹੀਆਂ ਆਉਂਦੇ ਸ਼ੋਅ ਦੇਖਣ।
1: ਅੱਛਾ ਜੀ,
0: ਹਾਂਜੀ, ਨਾਨੀਆਂ ਦਾਦੀਆਂ ਪੋਤੀਆਂ ਨੋਹਾਂ ਤੀਆਂ ਸਾਰਿਆਂ ਦਾ ਇਹ ਫੰਕਸ਼ਨ ਹੈ ਜੀ, ਕਿਉਂਕਿ ਤੁਸੀਂ ਤਾਂ ਉਹਦੇ ਵਿੱਚ ਉਸਨੇ ਨੂੰ ਪਾਰਟ ਹੋਣਾ ਜੀ। ਭਾਜੀ ਵਿਕਰਮ ਭਾਜੀ ਤਾਂ ਅਸੀਂ ਤਾਂ ਨਹੀਂ ਜਾ ਸਕਦੇ ਅੱਗੇ, ਪਰ ਤੁਸੀਂ ਕਿੱਦਾਂ ਦਾ ਮਹਿਸੂਸ ਕਰਦੇ ਹੋ, ਤਿਆਰੀ ਕਿਵੇਂ?
1: ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਇਹ ਮੇਰਾ ਪਹਿਲਾ ਤੀਆਂ ਦਾ ਮੇਲਾ ਹੋਏਗਾ।
0: ਪਹਿਲਾਂ ਕਿਉਂ ਕਹਿੰਦੇ, ਬਹੁਤਿਆਂ ਭਰਾਵਾਂ ਵਾਲੀ ਹੈ, ਤੈਨੂੰ ਤੀਆਂ ਨੂੰ ਲੈਣ ਨਾ ਆਏ।
1: ਹਾਂਜੀ, ਮੈਂ ਬਹੁਤ ਸਮੇਂ ਤੋਂ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਜਾਵਾਂ, ਪਰ ਕੰਮੀ ਕਾਰੀ ਬਹੁਤ ਬਿਜ਼ੀ ਹੋਈਦਾ, ਕਿਉਂਕਿ ਪਹਿਲਾਂ ਸਟੂਡੈਂਟ ਸੀਗੇ ਤੇ ਪੜ੍ਹਦੇ ਸੀਗੇ, ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਵਰਕ ਪਰਮਿਟ ਤੇ ਆ ਜਾਂਦੇ ਹਾਂ, ਕੰਮੀ ਕਾਰੀ ਬਿਜ਼ੀ ਹੋ ਜਾਂਦੇ ਹਾਂ। ਵਾਹਿਗੁਰੂ ਦੀ ਮਿਹਰ ਦੇ ਨਾਲ ਹੁਣ ਕੰਮ ਕਾਰ ਸਾਰੇ ਵਧੀਆ ਨੇ, ਤੇ ਹੁਣ ਓਪਰਚੁਨਿਟੀ ਮਿਲੀ ਹੈ ਕਿ ਤੁਸੀਂ ਤੀਆਂ ਦਾ ਮੇਲਾ ਅਟੈਂਡ ਕਰੋ, ਤੇ ਬੜੀ ਖੁਸ਼ੀ ਹੈ ਮੈਨੂੰ ਕਿ ਮੰਨਤ ਜੀ ਆ ਰਹੇ ਨੇ ਉੱਥੇ ਤੇ ਐਂਟਰਟੇਨ ਕਰਨਗੇ। ਓਬਵੀਅਸਲੀ ਆਪਣੇ ਕਲਚਰ ਨਾਲ ਜੁੜ ਕੇ, ਆਪਣੇ ਕਲਚਰ ਨਾਲ ਰਹਿ ਕੇ ਓਪਰਚੁਨਿਟੀ ਮਿਲ ਰਹੀ ਹੈ ਮੈਨੂੰ, ਤੇ ਮੇਰਾ ਪਹਿਲਾ ਮੇਲਾ ਤੇ ਮੈਂ ਸੁਪਰ ਐਕਸਾਈਟਿਡ ਹਾਂ। ਮੋਰਓਵਰ ਆਪਾਂ ਪ੍ਰਾਈਮ ਦੀ ਟੀਮ ਉੱਥੇ ਆ ਰਹੀ ਹੈ ਤੇ ਪ੍ਰਾਈਮ ਦੀ ਟੀਮ ਦੀ ਸਟਾਲ ਹੈ ਉੱਥੇ, ਤੇ ਖੁਸ਼ੀ ਇਹ ਵੀ ਹੈ ਕਿ ਮੈਂ ਇੱਕ ਆਰਗੇਨਾਈਜੇਸ਼ਨ ਨਾਲ ਜੁੜ ਕੇ ਤੀਆਂ ਦੇ ਮੇਲੇ।
0: ਅੱਛਾ ਜੀ, ਮੇਰਾ ਇੱਕ ਸਵਾਲ ਹੈ, ਕਿੰਨੇ ਚਿਰ ਤੋਂ ਕੈਨੇਡਾ ਚ ਰਹਿ ਰਹੇ ਹੋ?
1: ਮੈਂ ਪਿਛਲੇ 4 ਸਾਲਾਂ ਤੋਂ ਰਹਿ
0: ਰਹੀ ਹਾਂ। 4 ਸਾਲ ਤੋਂ? ਉਹ ਤੋਂ ਪਹਿਲਾਂ ਤੁਸੀਂ ਪੰਜਾਬ ਚ ਕਿੱਥੋਂ ਹੋ? ਇੰਡੀਆ?
1: ਮੈਂ ਪੰਜਾਬ ਤੋਂ ਜੀ, ਫਤਿਹਗੜ੍ਹ ਸਾਹਿਬ ਤੋਂ ਆ।
0: ਫਤਿਹਗੜ੍ਹ ਸਾਹਿਬ ਬਿਲਕੁਲ ਮੋਹਾਲੀ ਦੇ, ਚੰਡੀਗੜ੍ਹ ਦੇ ਨਜ਼ਦੀਕ ਹੈ, ਜੇ ਲੁਧਿਆਣੇ ਵੱਲ ਨੂੰ ਜਾਈਏ ਤੇ ਰਸਤੇ ਦੇ ਵਿੱਚ ਆਉਂਦਾ। ਕਦੀ ਉੱਥੇ ਮੰਨਤ ਹੋਰਾਂ ਨੂੰ ਮਿਲਣ ਦਾ ਇਦਾਂ ਮੌਕਾ ਮਿਲਿਆ ਤੁਹਾਨੂੰ ਇੰਡੀਆ 'ਚ?
1: ਨਹੀਂ ਜੀ, ਕਦੇ ਵੀ ਨਹੀਂ ਮਿਲਿਆ।
0: ਫਿਰ ਅੱਜ ਦੇਖੋ ਕਿੰਨਾ, ਕੈਨੇਡਾ ਤੁਹਾਨੂੰ ਕਿੰਨਾ ਨੇੜੇ ਉਹਨਾਂ ਦੇ ਲੈ।
1: ਬਿਲਕੁਲ ਜੀ, ਮੈਨੂੰ ਇਹਨਾਂ ਨੂੰ ਦੇਖ ਕੇ ਖੁਸ਼ੀ ਬੜੀ ਹੋਈ ਹੈ, ਤੇ ਸੁੱਖ ਨਾਲ ਸੋਹਣੇ ਵੀ ਬਹੁਤ ਨੇ ਇਹ, ਤੇ ਮੈਨੂੰ ਤਾਂ ਇਹਨਾਂ ਦਾ ਸੋਹਣਾਪਣ ਦੇਖ ਕੇ ਬਹੁਤ ਖੁਸ਼ੀ ਹੋਈ ਹੈ, ਤੇ ਇਹ ਓਪਰਚੁਨਿਟੀ ਮੈਨੂੰ ਇੱਥੇ ਆ ਕੇ ਮਿਲੀ ਹੈ, ਤੇ ਇਹਦੀ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੈਨੂੰ ਕਿੰਨੀ ਖੁਸ਼ੀ ਹੈ। ਮੋਰਓਵਰ ਸਾਰੀਆਂ ਫੀਮੇਲਸ, ਮੈਨੂੰ ਲੱਗਦਾ ਉਹ ਤੀਆਂ ਦੇ ਮੇਲੇ ਤੇ ਆ ਕੇ ਇਹਨਾਂ ਦਾ ਨੂਰ ਦੇਖ ਕੇ ਹੀ ਨੋਰਾਨੀ ਹੋ ਜਾਣਗੀਆਂ।
0: ਬਿਲਕੁਲ ਜੀ, ਜਿੱਥੇ ਸਟੇਜ ਤੇ ਚਲੋ ਇਹਨੇ ਪਰਫਾਰਮ ਆਪਣੇ ਤਰੀਕੇ ਨਾਲ ਕਰਨਾ, ਉੱਥੇ ਇਹਨਾਂ ਨੇ ਕਿਹਾ ਸਪੈਸ਼ਲੀ ਕਿ ਇੰਨੇ ਸਾਲਾਂ ਬਾਅਦ ਕੀ ਪਹਿਲੀ ਵਾਰੀ ਇੰਨੇ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਪਹੁੰਚੇ ਨੇ ਇਹਦੇ ਮੇਲੇ ਤੇ, ਕਹਿੰਦੇ ਮੈਂ ਸਾਰਿਆਂ ਲੇਡੀਜ਼ ਨੂੰ ਜਾ ਕੇ ਆਪ ਮਿਲਾਂਗੀ, ਤਸਵੀਰਾਂ ਖਿਚਾਵਾਂਗੀ ਤੇ ਇੱਕ ਯਾਦਾਂ ਚੰਗੀਆਂ ਲੈ ਕੇ ਹਿੰਦੁਸਤਾਨ ਆਪਣੇ ਮੁਲਕ ਦੇ ਵਿੱਚ ਕਹਿੰਦੇ ਵਾਪਸ ਜਾਵਾਂਗੇ।
1: ਬਿਲਕੁਲ ਜੀ, ਬਿਲਕੁਲ।
0: ਔਰ ਮੰਨਤ ਜੀ ਸਾਡੇ ਨਾਲ ਇਸ ਟਾਈਮ ਜੀ, ਸਾਡੇ ਸਪੋਂਸਰ ਵੀ ਨੇ, ਉਸ ਦਿਨ ਨੂੰ ਡਾਇਮੰਡ ਦੀ ਰਿੰਗ ਵੀ ਇਹਨਾਂ ਨੇ ਕੱਢਣੀ ਹੈ। ਆਲਵੇਜ਼ 24 ਸਾਲ ਤੋਂ ਜੁੜੇ ਹੋਏ ਨੇ, ਔਰ ਵੱਡੀ ਗੱਲ ਹੈ ਕਿ ਇੱਕ ਸੰਗੀਤਕ ਘਰਾਨੇ ਦੇ ਨਾਲ ਜੁੜੀ ਹੋਈ ਸ਼ਖਸੀਅਤ ਹੈ ਬੀਬਾ ਜੀ, ਮਹਿਰੂਮ ਨਰਿੰਦਰ ਬੀਬਾ ਜੀ, ਉਹਨਾਂ ਦੇ ਪਰਿਵਾਰ ਚੋਂ ਉਹਨਾਂ ਦੇ ਭਤੀਜਾ ਜੀ ਹੈ ਸਾਡੇ ਨਾਲ, ਸ਼ੇਰਜੰਗ ਸਿੰਘ ਰਾਣਾ ਜੀ। ਰਾਣਾ ਜੀ, ਜੀ ਆਇਆਂ ਨੂੰ ਜੀ।
3: ਥੈਂਕ ਯੂ ਸੋ ਮਚ ਸੁਖੀ ਭਾਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰੇ ਭਾਈ ਸਤਿ ਸ੍ਰੀ ਅਕਾਲ। ਜਿੰਨੇ ਵੀ ਗੈਸਟ ਸਟੂਡੀਓ ਆਏ ਨੇ ਉਹਨਾਂ ਦਾ ਕੈਨੇਡਾ ਚ ਸਭ ਤੋਂ ਪਹਿਲਾਂ ਵੈਲਕਮ, ਪੰਜਾਬ ਇੰਸ਼ੋਰੈਂਸ ਦੀ ਸਾਰੀ ਟੀਮ ਵੱਲੋਂ। ਤੇ ਜਿੱਦਾਂ ਆਪਾਂ ਹਮੇਸ਼ਾ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਅੱਜ ਆਪਾਂ ਗ੍ਰਾਂਟਸ ਦੀ ਗੱਲ ਕਰਾਂਗੇ, RDSP ਗ੍ਰਾਂਟ। ਕਿਉਂਕਿ ਕੈਨੇਡਾ ਦੀ ਗਵਰਨਮੈਂਟ ਫੈਡਰਲ ਗਵਰਨਮੈਂਟ $90,000 ਤੱਕ ਗ੍ਰਾਂਟ ਦੇ ਰਹੀ ਹੈ ਜਿਹੜੇ ਵੀ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ ਪਰ ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਅਗਰ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ ਆਪਾਂ ਨੂੰ ਇਹ $90,000 ਦੀ ਗ੍ਰਾਂਟ ਦਾ ਬੈਨੀਫਿਟ ਹੋ ਸਕਦਾ। ਇਸ ਤੋਂ ਇਲਾਵਾ ਜਿਹੜੇ ਬੱਚੇ ਜਿਹੜੇ 18 ਸਾਲ ਤੋਂ ਛੋਟੇ ਨੇ ਅਪ ਟੂ $284 ਤੱਕ ਮਹੀਨੇ ਦੇ ਗਵਰਨਮੈਂਟ ਵੱਲੋਂ ਪੇਰੈਂਟਸ ਨੂੰ ਸੈਪਰੇਟ ਦਿੱਤੇ ਜਾ ਰਹੇ ਨੇ ਐਂਡ ਜਿਹੜੇ 18 ਸਾਲ ਤੋਂ ਅਬਵ ਹੈ ਤੇ ਅਪ ਟੂ $200 ਮਹੀਨੇ ਦਾ ਉਹਨਾਂ ਨੂੰ ਮਿਲ ਰਿਹਾ ਹੈਗਾ। ਐਂਡ ਜਿੰਨੇ ਵੀ ਪ੍ਰੋਵਿੰਸ਼ੀਅਲ ਕੋਈ ਬੈਨੀਫਿਟਸ ਨੇ ODSP ਵਗੈਰਾ ਉਹ ਵੀ ਪੈਸੇ ਮਿਲਦੇ ਰਹਿਣਗੇ ਪਲੱਸ ਅਡੀਸ਼ਨਲ ਫੈਡਰਲ ਗਵਰਨਮੈਂਟ ਇਹ $90,000 ਦੀ ਗ੍ਰਾਂਟ ਇੱਕ ਹੈਲਪ ਹੈ ਜੋ ਉਹਨਾਂ ਸਭ ਲੋਕਾਂ ਦੀ ਗਵਰਨਮੈਂਟ ਕਰ ਰਹੀ ਹੈ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਆਪਾਂ ਤੁਹਾਡੀ ਐਪਲੀਕੇਸ਼ਨ ਅਪਲਾਈ ਕਰ ਦਾਂਗੇ ਐਂਡ ਗ੍ਰਾਂਟ ਆਉਣੀ ਸ਼ੁਰੂ ਹੋ ਜਾਏਗੀ। 416-910-9000 416-910-9000 ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਅਗੇਨ ਸੁਖੀ ਭਾਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਐਂਡ ਇੰਨੇ ਵਧੀਆ ਵਧੀਆ ਜਿਹੜੇ ਸਿੰਗਰ ਹੈ ਤੁਸੀਂ ਕੈਨੇਡਾ ਦੇ ਵਿੱਚ ਬੁਲਾਏ ਹੈਗੇ ਨੇ ਤੁਹਾਨੂੰ ਅਗੇਨ ਜਿਹੜਾ ਹੈਗਾ ਐਡਵਾਂਸ ਵਿੱਚ ਮੁਬਾਰਕਾਂ ਜੀ।
0: ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ। ਔਰ ਇਸ ਦੇ ਨਾਲ ਨਾਲ ਜੀ ਆਪਾਂ ਜਿੱਥੇ ਅਗਲੇ ਆਰਟਿਸਟਾਂ ਨੂੰ ਵੀ ਨਾਲ ਇੰਟਰੋਡਿਊਸ ਕਰਨਾਗੇ ਮੇਰੇ ਨਾਲ ਸਾਡੀ ਟੀਮ ਦੇ ਹੀ ਮੈਂਬਰ ਨੇ ਅਮਨ ਜੀ, ਅਮਨ ਬੈਂਸ ਜੀ। ਅਮਨ ਜੀ ਕੀ ਹਾਲ ਚਾਲ ਤੁਹਾਡੇ, ਔਰ ਤੁਸੀਂ ਵੀ ਪ੍ਰੋਡਕਸ਼ਨ ਲਾਈਨ ਦੇ ਨਾਲ ਜੁੜੇ ਹੋ ਔਰ ਮਨਤ ਜੀ ਆਪਣੇ ਸਟੂਡੀਓ ਚ ਆਏ ਆ, ਜੈਸਮੀਨ ਹੁਰੀ ਵੀ ਆ ਗਏ ਆ, ਬਾਕੀ ਹੌਲੀ ਹੌਲੀ ਜਹਾਜ਼ ਉਤਰ ਰਹੇ ਆ ਧਰਤੀ ਤੇ। ਪਹਿਲਾਂ ਤਾਂ ਕੈਨੇਡਾ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਜਿਨ੍ਹਾਂ ਨੇ ਇਹਨਾਂ ਨੂੰ ਵੀਜ਼ਾ ਲਾ ਕੇ ਔਰ ਸਾਡੀ ਬੇਨਤੀ ਨੂੰ ਮੰਨ ਕੇ ਇਹਨਾਂ ਨੂੰ ਇੱਥੇ ਲਿਆਂਦਾ। ਸੋ ਤੁਸੀਂ ਕੀ ਕਹਿਣਾ ਚਾਹੁੰਦੇ?
1: ਮੈਂ ਤਾਂ ਬਹੁਤ ਐਕਸਾਈਟਿਡ ਹੈਗੀ ਹਾਂ ਅਤੇ ਇਸ ਵਾਰ ਵੀ ਜਿੱਦਾਂ ਹਰ ਸਾਲ ਦੀ ਤਰ੍ਹਾਂ ਇੱਕ ਛੱਤ ਥੱਲੇ ਬਹੁਤ ਸਾਰੇ ਆਰਟਿਸਟ ਲੈ ਕੇ ਆਉਂਦੇ ਆ ਭਾਅ ਜੀ ਤੁਸੀਂ, ਅਤੇ ਤੁਸੀਂ ਵਧਾਈ ਦੇ ਪਾਤਰ ਹੋ ਅਤੇ 24ਵਾਂ ਸਾਲ ਲੱਗ ਰਿਹਾ ਹੈਗਾ ਅਤੇ ਨੈਕਸਟ ਈਅਰ 25ਵਾਂ।
0: ਹਾਂਜੀ,
1: ਸੋ ਇਸ ਸਾਲ ਵੀ ਬਹੁਤ ਵਧੀਆ ਆਰਟਿਸਟ ਪਰਫੋਰਮ ਕਰਨ ਆ ਰਹੇ ਹੈਗੇ ਆ ਜਿੱਦਾਂ ਤੁਹਾਨੂੰ ਆਲਰੇਡੀ ਪਤਾ ਹੈਗਾ, ਮੰਨਤ ਨੂਰ, ਜੈਸਮਿਨ ਅਖਤਰ ਐਂਡ ਸੁਦੇਸ਼ ਕੁਮਾਰੀ ਐਂਡ ਔਨ ਦ ਲਿਸਟ ਗੋਸ। ਸੋ ਬਹੁਤ ਐਕਸਾਈਟਿਡ ਹੈਗੀਆਂ ਭੈਣਾਂ, ਕਾਫੀ ਵਧੀਆ ਰਿਸਪਾਂਸ ਮਿਲ ਰਿਹਾ ਹੈਗਾ।
0: ਕੁਝ ਸਰਪ੍ਰਾਈਜ਼ ਵੀ ਹੋਣਗੇ ਕਿਉਂਕਿ ਇਸ ਵੀਕ ਦੇ ਉੱਤੇ ਦੋ ਵੱਡੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਤੇ ਉਹਨਾਂ ਦੇ ਜਿਹੜੇ ਆਰਟਿਸਟ ਆ ਉਹ ਕਹਿੰਦੇ ਜੀ ਅਸੀਂ
1: ਇੱਥੇ ਓਕੇ
0: ਮਿਲਣਾ ਆਣ ਕੇ ਪ੍ਰੋਮੋ ਰਿਲੀਜ਼ ਕਰਨੇ, ਪਤਾ ਨਹੀਂ ਕੀ ਕਰਨਾ ਉਹਨਾਂ
1: ਨੇ। ਬਿਲਕੁਲ ਜੀ, ਹਾਂ ਇੰਤੀ ਵਾਰ ਬਹੁਤ ਕੁਝ ਦੇਖਣ ਨੂੰ ਮਿਲੂਗਾ ਜੀ। ਸਾਰੀਆਂ ਮੇਰੀਆਂ ਭੈਣਾਂ ਨੇ ਜਿਹੜੇ ਟਿਕਟਾਂ ਨਹੀਂ ਲਿੱਤੀਆਂ ਫਟਾਫਟ ਤੁਸੀਂ ਟਿਕਟਾਂ ਖਰੀਦੋ ਜੀ ਤੇ 21 ਜੂਨ ਦਾ ਆਨੰਦ ਮਾਣੋ। ਬਹੁਤ ਸਾਰੀ ਪਲੈਨਿੰਗ ਚੱਲ ਰਹੀ ਹੈ, ਟੀਮ ਜ਼ੋਰਾਂ ਸ਼ੋਰਾਂ ਤੇ ਕੰਮ ਕਰ ਰਹੀ ਹੈ ਤੇ ਤੁਸੀਂ ਪਹੁੰਚੋ।
0: ਬਹੁਤ ਬਹੁਤ ਧੰਨਵਾਦ ਅਮਨ ਜੀ ਹਮੇਸ਼ਾ ਸਾਥ ਦੇਣ ਦਾ ਔਰ ਆਲਵੇਜ਼, ਕਿਉਂਕਿ ਲੇਡੀਜ਼ ਦਾ ਸ਼ੋਅ ਆ, ਲੇਡੀਜ਼ ਹੀ ਇਹਨੂੰ ਕਰਨ ਤਾਂ ਚੰਗਾ ਲੱਗਦਾ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਲਓ ਫਿਰ ਜਿੱਥੇ ਮੰਨਤ ਜੀ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਫਿਰ ਹੁਣ ਇੱਕ ਉਹ ਆਵਾਜ਼ ਜਿਹੜੀ ਕਿ ਉਹ ਪਰਿਵਾਰ ਦੇ ਨਾਲ ਬੜੇ ਸਾਲਾਂ ਤੋਂ ਸਾਡੀ ਸਾਂਝ ਹੈ ਜੀ, ਔਰ ਜਦੋਂ ਉਹਨਾਂ ਨੂੰ ਦੇਖਿਆ ਮੈਂ ਪਹਿਲੀ ਵਾਰੀ, ਛੋਟੀ ਜੀ ਸੀ ਹੁੰਦੀ ਸੀ ਕੁੜੀ, ਹੁਣ ਤਾਂ ਸਾਡੀ ਕੁੜੀ ਬਣ ਕੇ ਹਵਾ, ਕਹਿੰਦੇ ਹੈ
1: ਸ਼ੀ ਇਜ਼ ਅਮੇਜ਼ਿੰਗ,
0: ਬਣ ਕੇ ਹਵਾਈ ਆਵਾਂ ਜਸਮੀਨ ਜੀ ਪਹੁੰਚੇ ਸਟੂਡੀਓ। ਜਸਮੀਨ ਜੀ ਜੀ ਆਇਆਂ ਤੁਹਾਡੇ ਆਪਣੇ ਹੀ ਸਟੂਡੀਓ ਦੇ ਵਿੱਚ।
4: ਥੈਂਕ ਯੂ ਸੋ ਮੱਚ ਭਾਜੀ, ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਕਿਉਂਕਿ ਆਪਾਂ ਬਹੁਤ ਸਾਲਾਂ ਬਾਅਦ ਮਿਲੇ ਹਾਂ।
0: ਹਾਂ ਮੈਨੂੰ ਯਾਦ ਹੈ ਤੁਸੀਂ ਨਾ ਸਕੂਲ ਜਾਣ ਲਈ ਉਸ ਦਿਨ ਤਿਆਰ ਹੋ ਰਹੇ ਸੀ। ਸਤਿਕਾਰਯੋਗ ਮਾਤਾ ਜੀ ਔਰ ਗੁਰਲੇਸ਼ ਹੋਣੀ ਉਹ ਲੰਚ ਤਿਆਰ ਕਰ ਰਹੇ ਸੀ, ਹੁਣ ਮੈਨੂੰ ਅੱਜ ਵੀ ਸੀਨ ਚੇਤੇ।
4: ਸਹੀ ਗੱਲ ਆ, ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਤੇ ਮੈਨੂੰ ਵੀ ਯਾਦ ਆਉਂਦੇ ਆ ਉਹ ਦਿਨ ਤੇ ਜਦੋਂ ਦੀਦੀ ਇੱਥੋਂ ਤੁਹਾਡੇ ਕੋਲੋਂ ਹੋ ਕੇ ਇੰਡੀਆ ਜਾਂਦੇ ਸੀ ਫਿਰ ਤੁਹਾਡਾ ਜ਼ਿਕਰ ਹੁੰਦਾ ਸੀ, ਤੁਹਾਡੀਆਂ ਫੋਟੋਜ਼ ਵੀ ਨੇ ਜਿਹੜੀਆਂ ਮੈਂ ਦੇਖੀਆਂ ਹੋਈਆਂ ਹਨ ਉਦੋਂ ਦੀਆਂ। ਸੋ ਬਹੁਤ ਸਾਰੀਆਂ ਮੈਮਰੀਜ਼ ਨੇ।
0: ਬਿਲਕੁਲ ਜੀ, ਬਿਲਕੁਲ ਸਾਡੇ ਵੀ ਉਦੋਂ ਬੱਚੇ ਨਿੱਕੇ ਨਿੱਕੇ ਸੀ, ਹੁਣ ਉਹ ਵੀ ਤਾਂ ਤੇ ਕਿਉਂਕਿ ਉਹ ਬੜਾ ਜਿਹਦੇ ਜ਼ਿਕਰ ਕੀਤਾ ਤੁਸੀਂ, ਕਹਿੰਦੇ ਨੇ ਇੱਕ ਨਾ ਇੱਕ ਸ਼ੇਰ ਹੈ ਬੜਾ ਪਿਆਰਾ ਜਿਹਾ ਸ਼ੇਰ ਹੈ, ਉਹ ਕਹਿੰਦੇ ਕਿ ਰਾਤ ਮਹਿਫਲ 'ਚ ਤੇਰਾ ਜ਼ਿਕਰ ਹੋਇਆ ਤੂੰ ਉੱਥੇ ਨਹੀਂ ਸੀ, ਮੈਨੂੰ ਬੜਾ ਫਿਕਰ ਹੋਇਆ। ਸੋ ਜੇਕਰ ਇੱਕ ਦੂਜੇ ਦਾ ਜ਼ਰੂਰ ਹੋਣਾ ਚਾਹੀਦਾ। ਤੇ ਕਿਵੇਂ, ਕਿਉਂਕਿ ਤੁਸੀਂ ਅਮਰੀਕਾ ਦੇ ਵਿੱਚ ਟੂਰ ਕਰ ਰਹੇ ਹੋ, ਅਮਰੀਕਾ ਤੋਂ ਕੈਨੇਡਾ ਆਏ ਹੋ, ਰਾਤ ਹੀ ਪਹੁੰਚੇ ਹੋ, ਲੇਟ ਨਾਈਟ, ਕਿਵੇਂ ਦਾ ਰਿਹਾ ਸਫ਼ਰ?
4: ਸਫ਼ਰ ਬਹੁਤ ਵਧੀਆ ਰਿਹਾ ਔਰ ਇਹ ਮੇਲਾ ਮੈਂ ਫਸਟ ਟਾਈਮ ਜਿੱਦਾਂ ਅਟੈਂਡ ਕਰਨਾ, ਆਲਮੋਸਟ 24 ਸਾਲ ਹੋ ਗਏ ਆ
0: ਜੀ
4: ਇਸ ਮੇਲੇ ਨੂੰ ਚੱਲਦੇ ਆ ਤੇ ਇਹਦੀਆਂ ਤੁਹਾਨੂੰ ਪਤਾ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਤਰੀਫਾਂ ਸੁਣਦੇ ਆਏ ਆ।
0: ਹਾਂਜੀ,
4: ਤੁਹਾਡੇ ਸ਼ੋਅ ਦੀਆਂ
0: ਨਹੀਂ, ਤੁਹਾਡਾ ਆਪਣਾ ਜੀ, ਘਰ ਦਾ ਸ਼ੋਅ,
4: ਘਰ ਦੇ ਸ਼ੋਅ ਦੀਆਂ।
0: ਹਾਂਜੀ,
4: ਸੋ ਇਸ ਵਾਰੀ ਮੈਂ ਤੇ ਮੰਨਾ ਤੁਸੀਂ ਪਾਰਟ ਇਸ ਮੇਲੇ ਦਾ, ਸੋ ਵੀ ਆਰ ਐਕਸਾਈਟਡ।
0: ਅੱਛਾ ਜੀ, ਕਿਉਂਕਿ ਤੁਸੀਂ ਫਸਟ ਟਾਈਮ ਇਸ ਮੇਲੇ ਦੇ ਉੱਤੇ ਆ ਰਹੇ ਹੋ, ਜਦੋਂ ਤੁਸੀਂ ਕਿਹਾ 24 ਸਾਲ ਤੇ ਫਿਰ ਜਦੋਂ ਅਸੀਂ ਸ਼ੁਰੂ ਕੀਤਾ ਉਦੋਂ ਤਾਂ ਤੁਸੀਂ ਮੇਰੇ ਖਿਆਲ ਸਾਲ ਕਦੇ ਵੀ ਨਹੀਂ ਹੋਣੇ।
4: ਹੋ ਸਕਦਾ
0: ਕਿਉਂ ਨਾ ਹੋਵੇ, ਕੁਛ ਨਾ ਕੁਛ ਆਪਾਂ ਜਿਹੜੇ ਲਿਸਨਰ ਨੇ ਉਹਨਾਂ ਨੂੰ ਪਤਾ ਲੱਗੇ ਕਿ ਵਾਕਈ ਜਸਮੀਨ ਇੱਥੇ ਆ. ਜਸਮੀਨ ਦੀ ਆਵਾਜ਼ ਜਿਹੜੀ ਆ ਉਹ ਅੱਜ GTA ਦੇ ਵਿੱਚ, ਟੋਰਾਂਟੋ ਦੇ ਵਿੱਚ, ਸਾਰੀਆਂ ਗੱਡੀਆਂ ਦੇ ਵਿੱਚ ਗੂੰਜਣੀ ਚਾਹੀਦੀ ਆ. ਕਿਉਂਕਿ ਸਾਡੇ ਭਰਾ ਜਿਹੜੇ ਆ ਉਸ ਦਿਨ ਉੱਥੇ ਪਹੁੰਚ ਨਹੀਂ ਸਕਦੇ, ਭੈਣਾਂ ਨੇ ਤਾਂ ਆਉਣਾ, ਉਹਨਾਂ ਨੇ ਤੁਹਾਡੇ ਗੀਤਾਂ ਤੇ ਨੱਚਣਾ ਵੀ ਆ, ਇੰਜੋਏ ਵੀ ਕਰਨਾ. ਪਰ ਜਿਹੜੇ ਸਾਡੇ ਭਰਾ ਇਸ ਟਾਈਮ ਕੋਈ ਡਰਾਈਵ ਕਰ ਰਿਹਾ, ਕੋਈ ਕਿਤੇ ਜਾ ਰਿਹਾ ਹੋਵੇ, ਔਰ ਮੈਨੂੰ ਇੰਨਾ ਪਤਾ ਕਿ ਇਸ ਸਟੇਸ਼ਨ ਨੂੰ ਬਹੁਤ ਦੂਰ ਦੂਰ ਤੱਕ ਸੁਣਿਆ ਜਾ ਰਿਹਾ, ਬਹੁਤ ਆਡੀਅੰਸ ਸੁਣ ਰਹੀ ਆ, ਔਰ ਉਹ ਕਾਲ ਇਸ ਕਰਕੇ ਨਹੀਂ ਕਰਦੇ ਕਿ ਧਿਆਨ ਨਾਲ ਗੱਲਾਂ ਸੁਣ ਰਹੇ ਨੇ, ਤੁਹਾਡੀਆਂ ਗੱਲਾਂ ਉਹਨਾਂ ਨੂੰ ਚੰਗੀਆਂ ਲੱਗਣਗੀਆਂ. ਕੁਛ ਨਾ ਕੁਛ ਗਾ ਕੇ ਹੋ ਜਾਵੇ ਜੀ. ਫਿਰ
4: ਜਿੰਨੇ ਵੀ ਮੈਨੂੰ ਸੁਣ ਰਹੇ ਨੇ ਸਾਰਿਆਂ ਨੂੰ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ, ਔਰ ਇਹੀ ਕਹੂੰਗੀ ਕਿ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਹੁਣ ਤੱਕ ਇੰਨੀ ਸਪੋਰਟ ਕੀਤੀ ਆ, ਤੇ ਤੁਹਾਡੇ ਸਾਰਿਆਂ ਲਈ ਸੋਹਣੀਆਂ ਜੀ ਦੋ ਕਲਾਈਨਾਂ.
0: ਹਾਂ, ਕੀ ਬਾਤ.
4: ਹੁਚਨ ਸੁਖ ਤੇਰੀ ਮੰਗਦੀ ਆ ਖੈਰ ਪਾਉਣ ਨੂੰ, ਤੈਨੂੰ ਸਾਡੇ ਪਿੰਡ ਲੰਬੇ ਅਸੀਂ ਵੈਰ ਪਾਉਣ ਨੂੰ, ਉਹਨਾਂ ਮੂਹਰੇ ਹੋ ਕੇ ਜਦੋਂ ਤੇਰੀ ਕਾਰ ਡੱਕ ਲਈ ਵੇ ਮੈਂ ਸੁਣਿਆ ਗੰਡਾਸੀ ਸੀ ਤੂੰ ਝੱਟ ਕੱਢ ਲਈ, ਕਹਿੰਦੇ ਆਉਂਦੇ

0: क्या बात है, क्या बात। तो उस दिन तो आपा बोलिया भी पाउणिया
1: जी,
0: मतलब आहा गाने तो मेरे ख्याल टाइम ही नहीं मिलना गाउण नूं। उते ता लेडीज ने तुहाडे नाल आप गाउणा
1: है
0: और इन्ना सुरीलिया
1: जिहड़े होर भी मजा आऊगा है ना।
0: मैं कहा जी और ऑडियंस दे विच बहुत सारिया लेडीज है इन्निया सुरीलिया, पर उन्हां ने चलो इस नूं प्रोफेशनल नहीं अपनाया और अपने कम्मां करने दे विच बिजी आ, तो आप ओह इहदे विच हिस्सा लैंदियां, बहुत वधिया गाउंदे ने। ਤੇ ਉਧਰ ਸਾਡੇ ਨਾਲ ਜੀ ਸਾਡੇ ਭੈਣ ਜੀ ਸਤਿਕਾਰਯੋਗ ਊਸ਼ਾ ਜੀ, ਜਿਹੜੇ ਕਿ ਬਹੁਤ ਪੁਰਾਣੇ ਆਰਟਿਸਟ ਨੇ, ਬੜੇ ਵੱਡੇ ਵੱਡੇ ਫਨਕਾਰਾਂ ਦੇ ਨਾਲ ਇਹਨਾਂ ਨੇ ਸੰਗਤ ਕੀਤੀ ਆ, ਚਮਕੀਲਾ ਜੀ ਦੇ ਨਾਲ ਤੇ ਹੋਰ ਕਈਆਂ ਦੇ ਨਾਲ। ਤੇ ਪਹਿਲਾਂ ਤਾਂ ਤੁਹਾਨੂੰ ਵੀ ਵੈਲਕਮ ਜੀ, ਜੀ ਆਇਆਂ ਨੂੰ, ਤੁਸੀਂ ਵੀ, ਤੁਹਾਡੇ ਚਰਨ ਵੀ ਸਾਡੇ ਸਟੂਡੀਓ ਚ ਪਏ, ਅਸੀਂ ਬੜੇ ਭਾਗਾਂ ਵਾਲੇ ਆ ਔਰ ਤੁਸੀਂ ਵੀ ਫਸਟ ਟਾਈਮ ਆਏ ਹੋ ਜੀ ਆਇਆਂ ਨੂੰ।
2: ਹਾਂਜੀ, ਮੈਂ ਬਹੁਤ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੀ ਹੈ ਕਿ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ, ਤੇ ਮੈਂ ਬਹੁਤ ਥੈਂਕਫੁਲ ਹਾਂ। ਮੈਨੂੰ ਤਾਂ ਰੋਣਾ ਆ ਰਿਹਾ ਕਿ ਪੁਰਾਣੇ ਕਲਾਕਾਰਾਂ ਨੂੰ ਇੰਨੀ ਉਹ ਦਿੱਤੀ ਨਹੀਂ ਜਾਂਦੀ, ਕੋਈ ਸਪੋਰਟ ਨਹੀਂ ਕਰਦਾ, ਜਿਵੇਂ ਰਣਜੀਤ ਕੌਰ ਜੀ, ਚਲੋ ਉਹਨਾਂ ਦਾ ਤਾਂ ਬਹੁਤ ਵੱਡਾ ਨਾਮ ਹੈ,
0: ਉਹ ਵੀ ਤੀਆਂ ਤੇ ਆ ਗਏ ਜੀ, ਕਰ ਗਏ ਸਾਡੀਆਂ ਤੀਆਂ।
2: ਅੱਛਾ ਜੀ, ਗੁਲਸ਼ਨ ਕੋਮਲ ਜੀ ਨੇ, ਹੈ ਨਾ, ਬਹੁਤ ਅੱਛੇ।
0: ਉਹਨਾਂ ਨੇ ਆਉਣਾ ਸੀਗਾ ਜੀ, ਉਹਨਾਂ ਕੋਲ ਪਾਸਪੋਰਟ ਨਹੀਂ ਸੀ, ਬੀਬਾ ਰਣਜੀਤ ਕੌਰ ਜੀ ਆਲਰੇਡੀ ਪਾਰਟਿਸਿਪੇਟ ਕਰ ਗਿਆ, ਗੁਰਮੀਤ ਬਾਵਾ ਜੀ ਉਹ ਕਰ ਗਏ, ਉਹ ਤੇ ਮਨਪ੍ਰੀਤ ਅਖਤਰ ਜੀ ਉਹ ਵੀ ਕਰ ਗਏ ਇਹਦੇ ਵਿੱਚ, ਜਿਹੜੇ ਪੁਰਾਣੇ ਜਿਹੜੇ। ਤੇ ਹੁਣ ਤੁਸੀਂ ਆਏ ਜੀ, ਸਾਡਾ ਦਿਓ ਬੱਚਿਆਂ ਨੂੰ ਆਸ਼ੀਰਵਾਦ।
2: ਥੈਂਕ ਯੂ ਸੋ ਮਚ ਜੀ, ਮੈਂ ਬਹੁਤ ਆਪਣੇ ਆਪ ਨੂੰ ਬਟ ਭਾਗਾ ਸਮਝਦੀ ਹਾਂ ਕਿ ਤੁਸੀਂ ਮੈਨੂੰ ਇੱਥੇ ਤੁਹਾਡੇ ਨਾਲ ਰੱਬ ਵਰਗੇ ਜਿਹੜੇ ਤੁਸੀਂ ਬੈਠੇ ਹੋ ਆਪਣੇ ਪਿਆਰੇ ਸਾਰੇ, ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਇਸ ਗੱਲ ਦੀ ਜੀ।
0: ਦਰਖਤ ਜਿਹੜੇ ਪੁਰਾਣੇ ਲੱਗੇ ਹੋਣ ਉਹਨਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ, ਸੋ ਤੁਹਾਡੀਆਂ ਜੜ੍ਹਾਂ ਸੰਗੀਤ ਚ ਮਜ਼ਬੂਤ ਆ।
2: ਇਹ ਬੱਚੇ ਆਪਣੇ ਹੱਥਾਂ ਚ ਜਵਾਨ ਹੋਏ ਨੇ, ਗੁਰਲੇਜ ਜੀ ਤੇ ਆਪਣੇ ਭੈਣ ਜੀ ਹੋਣੀ
0: ਜੀ,
2: ਤੇ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਂ ਇਹਨਾਂ ਨੂੰ ਦੇਖਿਆ,
0: ਬਿਲਕੁਲ
2: ਇਹ ਗਾਣਾ ਚਮਕੀਲਾ ਜੀ ਨੇ ਰਿਕਾਰਡ ਨਹੀਂ ਸੀ ਕਰਾਇਆ, ਤੇ ਮੈਂ ਸਟੇਜ ਤੇ ਇਹ ਗਾਇਆ ਕਾਫੀ, ਤੇ ਉਹਨਾਂ ਨਾਲ ਮੈਂ ਇਹ ਗਾਇਆ ਸੀ ਗਾਣਾ। ਹਾਂਜੀ, ਉਹ ਦੋ ਲਾਈਨਾਂ ਮੈਨੂੰ ਯਾਦ ਨਹੀਂ।

0: ਆਇਆ ਦੂਰ ਦਿਆ ਮੈਂ ਥੋੜੀ ਜੀ
1: ਨਹੀਂ ਨਹੀਂ ਬਹੁਤ ਬਹੁਤ ਵਧੀਆ ਜੀ,
0: ਮੈਨੂੰ ਖੁਸ਼ੀ ਇੰਨੀ ਹੈ ਕਿ ਮੈਂ ਐਡੇ ਵੱਡੇ
1: ਦੇਖੋ ਜੀ ਮੈਂ ਜਿਵੇਂ ਪਹਿਲਾਂ ਦੱਸ ਕੇ ਕਿਹਾ ਕਿ
2: ਅਸੀਂ ਤਾਂ ਬੱਚੇ ਆ ਤੁਹਾਡੇ ਜੀ, ਤੁਸੀਂ ਸਾਡੇ ਸੱਚੀ ਮਤਲਬ ਸੀਨੀਅਰ ਹੋ
1: ਤੇ ਬਿਲਕੁਲ ਮੈਂ
2: ਹਾਂ ਤਾਂ ਤੁਸੀਂ ਆਸ਼ੀਰਵਾਦ ਦੇਣਾ।
0: ਬਹੁਤ ਬਹੁਤ ਥੈਂਕ ਯੂ ਬੇਟਾ। ਪਰ ਅੱਜ ਕੱਲ ਜਿਹੜੇ ਨਿਆਣੇ ਆ ਨਾ ਮਾਂ-ਬਾਪ ਨੂੰ ਭੁੱਲ ਜਾਂਦੇ ਕਈ ਵਾਰੀ, ਪਰ ਬਹੁਤ ਅੱਛੇ ਬੱਚੇ ਨੇ ਇਹ ਗੁਰਲੇਜ਼, ਆਪਣੇ ਹੋਰ ਨਵੇਂ ਬੱਚੇ ਆਏ ਆ।
1: ਹਾਂਜੀ,
0: ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਆਪਣੇ ਬੱਚੇ ਵੱਡਿਆਂ ਦਾ ਸਤਿਕਾਰ ਕਰਦੇ ਨੇ।
1: ਜੀ ਬਿਲਕੁਲ ਜੀ, ਉੱਥੇ ਜਿੱਥੇ ਆਡੀਅੰਸ ਦੇ ਵਿੱਚ ਨਾ ਮੈਂ ਅੱਗੇ ਦੱਸ ਕੇ ਗਿਆ ਕਿ ਤਿੰਨ ਪੀੜ੍ਹੀਆਂ ਹੋਣੀਆਂ, ਦਾਦੀਆਂ ਹੋਣੀਆਂ, ਪੋਤੀਆਂ ਹੋਣੀਆਂ, ਨਾਨੀਆਂ ਹੋਣੀਆਂ, ਦੋਹਤੀਆਂ ਹੋਣੀਆਂ, ਤੇ ਮੇਰੇ ਖਿਆਲ ਸੰਗੀਤ ਚ ਵੀ ਇੱਦਾਂ ਹੀ ਹੋਣਾ, ਛੋਟੀਆਂ ਹੋਣੀਆਂ, ਵੱਡੀਆਂ ਹੋਣੀਆਂ, ਭੂਆ ਹੋਣੀਆਂ, ਚਾਚੀਆਂ ਹੋਣੀਆਂ, ਤੇ ਨਾਲ ਕੁੜੀਆਂ ਬੱਚੀਆਂ। ਅੱਛਾ ਹੁਣ ਆਪਣੇ ਆਪਾਂ ਕਿਉਂਕਿ ਸਾਰਿਆਂ ਨੂੰ ਦੱਸਣਾ ਵੀ ਆ ਕਿ ਪ੍ਰੋਗਰਾਮ ਕਿੱਥੇ ਹੋ ਰਿਹਾ, ਕਦੋਂ ਨੂੰ ਹੋ ਰਿਹਾ ਤੇ ਕਿੰਨੀਆਂ ਟਿਕਟਾਂ ਰਹਿ ਗਈਆਂ ਉਹਦੀ ਮੈਂ ਦੱਸ ਦਵਾਂ ਜਾਣਕਾਰੀ ਕਿ ਇਸ ਸੰਡੇ ਨੂੰ ਜਾਣੀ ਕਿ ਕੱਲ੍ਹ ਦਾ ਦਿਨ ਰਹਿ ਗਿਆ, ਪਰਸੋਂ ਨੂੰ ਇਹ ਪੇਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਵੇਗਾ, ਦੁਪਹਿਰੇ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ। ਬਹੁਤ ਸਾਰੇ ਉੱਥੇ ਸ਼ਾਪਿੰਗ ਦੇ ਸਟਾਲ ਹੋਣਗੇ, ਔਰ ਜੈਸਮੀਨ ਉਹਨਾਂ ਨੇ ਸਪੈਸ਼ਲੀ ਮੈਨੂੰ ਕੱਲ੍ਹ ਕਿਹਾ, ਕਹਿੰਦੇ ਕਿ ਚਲੋ ਜੀ ਮੈਨੂੰ ਦੱਸ ਦਿਓ ਕਿਹੜੇ ਟਾਈਮ ਮੈਂ ਗਾਉਣਾ, ਉਸ ਤੋਂ ਪਹਿਲਾਂ ਮੈਂ ਸ਼ੋਪਿੰਗ ਵਾਲੇ ਸਟਾਲਾਂ ਤੇ ਜਾਣਾ। ਕਹਿੰਦੇ ਮੈਂ ਸਾਰੀਆਂ ਉੱਥੇ ਲੇਡੀਜ਼ ਨੂੰ ਨਾਲੇ ਮਿਲ ਕੇ ਆਉਣਾ, ਤੇ ਇਹ ਉੱਥੇ ਇਹ ਜੀ ਟਿਕਟਾਂ ਹੁਣ ਥੋੜੀਆਂ ਜਿਹੀਆਂ ਰਹਿ ਗਈਆਂ, ਤੁਸੀਂ ਮੈਗਾ ਸਟਾਰ ਈਵੈਂਟਸ .com ਜਾਂ ਤੀਆਂ ਦਾ ਮੇਲਾ .com ਦੇ ਉੱਪਰ ਜਾ ਕੇ ਟਿਕਟ ਹਾਸਲ ਕਰ ਸਕਦੇ ਹੋ, ਜਾਂ ਫਿਰ ਢਿੱਲੋਂ ਬੀਡੀਓ ਅਬਨੇਜ਼ਰ ਰੋਡ ਦੇ ਉੱਤੇ, ਉੱਥੇ ਕੁਝ ਟਿਕਟਾਂ ਪਈਆਂ ਨੇ, ਇੰਡੀਅਨ ਸਵੀਟ ਮਾਸਟਰ ਦੇ ਉੱਤੇ ਟਿਕਟਾਂ ਪਈਆਂ ਨੇ, ਪੀਟਰ ਰੋਬਸਨ ਬ੍ਰੈਮਲੀ ਤੇ ਪੀਜ਼ਾ ਡਿਪੋ ਵਾਲੀ ਲੋਕੇਸ਼ਨ ਤੇ ਆ, ਏਸ਼ੀਅਨ ਫੂਡ ਸੈਂਟਰ ਪ੍ਰੋਡੋਸਾ ਅਤੇ ਵਿਲੀਅਮ ਪਾਰਕ ਦੀ ਜਿਹੜੀ ਲੋਕੇਸ਼ਨ ਹੈ ਉੱਥੇ, ਤੇ ਪਲੱਸ ਏਸ਼ੀਅਨ ਫੂਡ ਸੈਂਟਰ ਜਿਹੜਾ ਨਾਰਥ ਪਾਰਕ ਤੇ ਟੋਰਬਮ ਦੇ ਕਾਰਨਰ ਤੇ ਆ ਉੱਥੇ ਵੀ। ਦੇਖੋ ਜੀ ਕਨਫਿਊਜ਼ ਨਹੀਂ ਹੋਣਾ, ਇਸ ਵਾਰ ਥੋੜਾ ਜਿਹਾ ਮੇਲੇ ਦਾ ਦਿਨ ਜਿਹੜਾ ਚੇਂਜ ਹੋਇਆ, ਕਿਉਂਕਿ ਪਹਿਲਾਂ ਆਪਾਂ ਮਦਰਸ ਡੇ ਤੇ ਕਰਦੇ ਸੀ, ਇਸ ਵਾਰੀ ਫਾਦਰ ਡੇ ਤੇ ਆ, ਤੇ ਸਾਰੇ ਫਾਦਰਾਂ ਨੂੰ ਜਿੱਥੇ ਬਹੁਤ ਬਹੁਤ ਮੁਬਾਰਕਾਂ ਹੈ, ਤੇ ਤੁਹਾਡੇ ਲਈ ਉਸ ਦਿਨ ਨੂੰ ਸੁਨਹਿਰੀ ਮੌਕਾ ਹੈ, ਤੁਸੀਂ ਉਸ ਦਿਨ ਨੂੰ ਇਕੱਲੇ ਘਰ ਚ ਇੰਜੋਏ ਕਰਿਓ, ਯਾਰਾਂ ਦੋਸਤਾਂ ਨੂੰ ਸੱਦੋ, ਬਾਰਬੀਕਿਊ ਕਰੋ, ਪਾਰਟੀ ਕਰੋ, ਤੁਹਾਨੂੰ ਉਸ ਦਿਨ ਕੋਈ ਰੋਕਣ ਟੋਕਣ ਵਾਲਾ ਨਹੀਂ।
0: ਬਿਲਕੁਲ,
1: ਕਿਉਂਕਿ ਆਲਵੇਜ਼ ਮੈਨੂੰ ਸਾਰੇ ਮੇਰੇ ਯਾਰ ਦੋਸਤ ਕਹਿੰਦੇ ਯਾਰ ਕਦੇ ਸਾਨੂੰ ਤੂੰ ਇੱਕ ਦਿਨ ਦੇ ਦਿਆ ਕਰੋ, ਮੈਂ ਕਿਹਾ ਜੀ ਅੱਜ ਤੁਹਾਡਾ ਦਿਨ, ਅੱਜ ਤੁਹਾਨੂੰ ਕੋਈ ਨਹੀਂ ਰੋਕੇਗਾ। ਤੇ ਹੁਣ ਨਾ ਆਪਾਂ ਇੱਕ ਜੇ ਕਿਉਂਕਿ ਮਾਹੌਲ ਉਸ ਦਿਨ ਨੂੰ ਸੰਗੀਤਕ ਵੀ ਹੋਣਾ ਤੇ ਖੁਸ਼ੀ ਵਾਲਾ ਵੀ ਹੋਣਾ, ਇੱਕ ਇੱਕ ਬੋਲੀ ਨਾਲ ਫਿਰ ਤੁਸੀਂ ਤੁਹਾਨੂੰ ਚਾਹ ਪਿਲਾਉਣੇ ਉਸ ਤੋਂ ਬਾਅਦ ਵਧੀਆ ਜੀ ਪਕੌੜੇ।
2: ਹਾਂ ਦੋਨਾਂ ਦਾ ਇਕੱਠਿਆਂ ਦਾ ਗਾਣਾ ਆਇਆ।
1: ਅੱਛਾ ਜੀ,
2: ਮੂਵੀ ਗਾਣੇ
0: ਨੂੰ ਬਹੁਤ ਪਿਆਰ
2: ਕੁੜੀਆਂ ਤੇ ਚਿੜੀਆਂ ਦਾ ਰੱਬਾ ਬੜੀ ਦੂਰ ਟਿਕਾਣਾ ਆ, ਅਸੀਂ ਉੱਥੇ ਜਾਣਾ ਜਿੱਥੇ ਸਾਡਾ ਗਾਣਾ, ਬਹੁਤ ਪਿਆਰਾ ਗਾਣਾ।
1: ਇੱਕ ਦਿਨ ਇੱਕ ਨਾ ਸਾਡੇ ਬੜੇ ਵੱਡੇ ਭਰਾ ਨੇ UK ਤੋਂ ਹੀ, ਸੋਰੀ USA ਤੋਂ, ਕੰਗ ਸਾਹਿਬ ਲਿਖਦੇ ਨੇ, ਉਹਨਾਂ ਨੇ ਇੱਕ ਗੀਤ ਲਿਖਿਆ ਸੀ ਬੜੇ ਸਾਲ ਪਹਿਲਾਂ, ਹੰਸ ਰਾਜ ਭਾਜੀ ਹੋਰਾਂ ਦੀ ਆਵਾਜ਼ 'ਚ ਆਇਆ ਸੀ ਜਿਹਦਾ ਤੁਸੀਂ ਗੱਲ ਕੀਤਾ, ਬੜਾ ਮੈਨੂੰ ਬੜੀ ਚੰਗੀ ਗੱਲ ਲੱਗੀ। ਉਹ ਚੰਗੀ ਕੀ, ਉਹ ਗੱਲ ਸੁਣ ਕੇ ਹੀ ਬੰਦੇ ਦਾ, ਜਿਨ੍ਹਾਂ ਦੇ ਘਰਾਂ 'ਚ ਕੁੜੀਆਂ ਹੁੰਦੀਆਂ, ਬੱਚੇ ਹੁੰਦੇ ਆ, ਉਹ ਉਹਨੂੰ ਆਪਣੇ ਆਪ ਹੀ ਦਿਲ ਭਰਿਆ ਆਉਂਦਾ। ਉਹ ਕਹਿੰਦਾ ਕਿ ਕੁੜੀਆਂ ਤੇ ਚਿੜੀਆਂ ਹੁੰਦੀਆਂ ਨੇ, ਪਰ ਇਹਨਾਂ ਦੇ ਪਰ ਨਹੀਂ ਹੁੰਦੇ, ਪੇਕੇ ਤੇ ਸਹੁਰੇ ਹੁੰਦੇ ਆ, ਪਰ ਇਹਨਾਂ ਦੇ ਘਰ ਨਹੀਂ ਹੁੰਦੇ। ਬਹੁਤ ਪਿਆਰੀ ਚੀਜ਼, ਹੁਣ ਤੁਸੀਂ ਆਉਂਦੇ।

0: ਕਿਆ ਬਾਤ, ਤੂੰ ਇਕੱਠਿਆਂ ਹੋ ਕੇ ਤੀਆਂ ਤੇ ਬਹਿਣਾ? ਬਹੁਤ ਸਾਰਿਆਂ ਨੇ ਕਈਆਂ, ਮੈਂ ਕਿਹਾ ਕਿ ਕਈ ਸਾਲ ਸਾਲ ਬਾਅਦ ਇਕੱਠੀਆਂ ਹੁੰਦੀਆਂ ਆਪਣੇ ਕੰਮਾਂ, ਉਹਨਾਂ ਦਾ ਦਿਨ ਹੈਗਾ ਉਸ ਦਿਨ ਨੂੰ, ਤੇ ਬਹੁਤ ਬਹੁਤ ਜਿੱਥੇ ਜੀ ਆਇਆਂ ਨੂੰ ਸਾਰਿਆਂ ਵੱਲੋਂ, ਸਾਰੇ ਲਿਸਨਰ ਵੱਲੋਂ, ਸਾਰੇ ਸਪੋਂਸਰ, ਸਾਰੇ ਮੀਡੀਆ ਵੱਲੋਂ, ਤੁਹਾਨੂੰ ਕੈਨੇਡਾ ਚ ਤੇ ਟੋਰਾਂਟੋ ਦੇ ਵਿੱਚ ਤੇ ਉੱਥੇ, ਹੁਣ ਆਪਣੇ ਵੱਲੋਂ ਸੱਦਾ ਪੱਤਰ ਤੁਸੀਂ ਹੁਣ ਲੇਡੀਜ਼ ਨੂੰ ਆਪੇ ਸੱਦੋ ਉਸ ਦਿਨ ਲਈ।
1: ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਸੀਰੀਅਸਲੀ, ਕਿਉਂਕਿ ਅਸੀਂ ਜੈਸਮੀਨ ਪਹਿਲਾਂ ਵੀ ਗੱਲ ਕਰ ਰਹੇ ਸੀ, ਮੈਂ ਇਹ 6-7 ਸਾਲ ਹੋ ਗਿਆ ਉਦੋਂ ਦੀ ਵੇਟ ਕਰਦੀ ਕਰਦੀ, ਫਾਈਨਲੀ ਮੇਰੀ ਵਾਰੀ ਆਈ ਹੈ ਇਸ ਸ਼ੋਅ ਦੇ ਵਿੱਚ ਆਉਣ ਦੀ, ਤੇ ਮੈਂ ਸੁਪਰ ਐਕਸਾਈਟਿਡ ਹਾਂ। ਪਲੀਜ਼ ਸਾਰੀਆਂ ਜਣੀਆਂ ਸੋਹਣੀਆਂ ਸੋਹਣੀਆਂ ਬਣ ਕੇ ਆ ਜਾਓ, ਅਸੀਂ ਵੀ ਸੋਹਣੇ ਸੋਹਣੇ ਸੂਟ ਪਾ ਕੇ ਰੈਡੀ ਹੋ ਕੇ ਆਵਾਂਗੇ, ਧਮਾਲਾਂ ਪੈਣਗੀਆਂ, ਬੋਲੀਆਂ ਪੈਣਗੀਆਂ,
0: ਫਲਾਈ ਕਰਕੇ ਆਏ ਹੋ ਤੇ ਫਲਾਈ ਵਾਲਾ ਗਾਣਾ ਨੀ ਤੁਸੀਂ?
2: ਹਾਂਜੀ, ਫਲਾਈ ਕਰਕੇ ਪਹੁੰਚ ਚੁੱਕੀ ਆ ਤੇ ਹੁਣ ਤੁਸੀਂ ਵੀ ਪਹੁੰਚ ਜਾਓ, ਇੱਕ ਹੀ ਨਾ ਮੈਂ ਫਲਾਈ ਸੁਣਾਉਣੀ ਆ ਤੁਹਾਨੂੰ।

ਥੈਂਕ ਯੂ ਜੀ ਤੁਹਾਡਾ ਵੈਲਕਮ ਹੁਣ ਤੁਹਾਨੂੰ ਚਾਹ ਪਾਣੀ ਪਿਲਾਉਂਦੇ ਆ ਤੇ ਨਾਲ ਜਾਂਦੇ ਜਾਂਦੇ ਇੱਕ ਵਾਰੀ ਫਿਰ ਦੱਸਦੀ ਹੈ ਕਿ ਜੇ ਹਾਲੇ ਸਾਡੀ ਲੇਡੀਜ਼ ਨੇ ਮੂਡ ਨਹੀਂ ਬਣਾਇਆ ਜਾਂ ਟਿਕਟਾਂ ਨਹੀਂ ਲਈਆਂ ਤੇ ਉਹ ਜ਼ਰੂਰ ਟਿਕਟਾਂ ਦੀ ਇਨਫੋਰਮੇਸ਼ਨ ਲਈ ਕੁਇਕ ਨੰਬਰ ਹੈ 9057990999 ਦੇ ਉੱਤੇ ਕਾਲ ਕਰ ਲੈਣ ਜੱਤੀਆਂ ਦਾ ਮੇਲਾ .com ਦੇ ਉੱਪਰ ਜਾ ਕੇ ਇਨਫੋਰਮੇਸ਼ਨ ਲੈ ਸਕਦੇ ਆ। ਸਾਰੇ ਹੱਸਦੇ ਵੱਸਦੇ ਰਹੋ ਜੀ, ਖੁਸ਼ ਰਹੋ ਤੇ ਹੁਣ ਰਾਜਵੀਰ ਹੋਰਾਂ ਦੇ ਨਾਲ ਮੁਲਾਕਾਤ ਹੁਣ ਉਹਨਾਂ ਦਾ ਸਮਾਂ ਹੋ ਗਿਆ, ਉਹਦੇ ਵਿੱਚ ਉਹ ਆਪਣੇ ਅੰਦਾਜ਼ ਨਾਲ ਗੱਲਾਂ ਬਾਤਾਂ ਕਰਨਗੇ ਆਰਟਿਸਟਾਂ ਨਾਲ। ਸੋ ਰਾਜਵੀਰ ਜੀ, ਮਾਈਕ ਹੁਣ ਤੁਹਾਡੇ ਹੱਥ ਆ, ਦਿਓ ਸਾਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਗ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਗ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਸ ਵੀ ਹਾਈ ਐਂਡ ਹੀ ਲੈਣੇ ਆ।
2: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ 905-450-2828-905-450-2828।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਨਿਸ਼ਾਨੀ ਵਰਗਾ, ਮੱਖਿਓ ਮਿੱਠੀ ਬੋਲੀ ਵਰਗਾ ਤੇ 100 ਰੰਗਾਂ ਦੀ ਹੋਲੀ ਵਰਗਾ, ਨਿਊਜ਼, ਵਿਊਜ਼, ਗੀਤ, ਸੰਗੀਤ।

0: ਇੱਥੇ ਬਸ ਨਹੀਂ, ਜੈਂਟਸ ਲਈ ਚਾਂਦੀ ਦੇ ਕੜੇ, ਚਾਂਦੀ ਦੀ ਚੇਨ ਤੇ ਚਾਂਦੀ ਦੇ ਬ੍ਰੇਸਲੈਟ,
1: ਬਰਤਨ ਔਰ ਚਾਂਦੀ ਕੇ ਕਿਸੀ ਵੀ ਤਰ੍ਹਾਂ ਕਾ ਸਮਾਨ ਲੈਣੇ ਕੇ ਲਿਏ ਵਨ ਐਂਡ ਓਨਲੀ ਸਿਲਵਰ ਹਟ,
0: ਗੋਰ ਐਂਡ ਅਵਨੀਜ਼ਰ ਦੇ ਇੰਟਰਸੈਕਸ਼ਨ ਤੇ ਗੁਰਦੁਆਰੇ ਵਾਲੇ ਪਲਾਜ਼ਾ ਦੇ ਵਿੱਚ ਸਿਲਵਰ ਹਟ
1: 6473393521
0: 6473345211 4525 ਅਵਨੀਜ਼ਰ ਰੋਡ ਬ੍ਰੈਂਪਟਨ
1: ਸਿਲਵਰ ਹਟ।
2: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
3: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2888।
4: ਵੇ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ, ਵੇ ਟਿਕਟਾਂ ਦੋ ਲੈ ਲਈ।
5: ਲੈਣੀਆਂ ਹੋਣ ਜਾਂ ਚਾਰ, ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ, ਇੰਡੀਵਿਜੁਅਲ ਔਰ ਕਾਰਪੋਰੇਟ, ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ। ਏਅਰ ਟਿਕਟਸ, ਇੰਸ਼ੋਰੈਂਸ, ਪਾਸਪੋਰਟ ਐਂਡ ਵੀਜ਼ਾ ਸਰਵਿਸ, ਉਹ ਵੀ ਰੀਜ਼ਨੇਬਲ ਪ੍ਰਾਈਸਸ ਤੇ, ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ। ਕਟਾਰੀਆ ਟੂਰ ਐਂਡ ਟ੍ਰੈਵਲ, 2883 ਡੈਰੀ ਰੋਡ ਈਸਟ, ਮਿਸੀਸਾਗਾ, ਕਾਲ 9056781200।
6: ਜੀ ਹਾਂ ਦੋਸਤੋ, ਤੁਸੀਂ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰ ਹੈ। ਸੋ ਪਹਿਲਾਂ ਸੁਖੀ ਨੇ ਜਿਹੜਾ ਪ੍ਰੋਗਰਾਮ ਕਰਕੇ ਗਿਆ, ਉਸ ਤੋਂ ਬਾਅਦ ਵਾਰੀ ਆਈ ਹੈ ਰੇਡੀਓ ਪ੍ਰੋਗਰਾਮ ਸਾਰੰਗ ਦੀ, ਫਿਰ ਸੁਣੋਗੇ ਦੇਸ਼ ਪ੍ਰਦੇਸ਼ ਫਿਰ ਪੰਜਾਬੀ ਲਹਿਰਾਂ। ਤੁਹਾਡਾ ਬਹੁਤ ਬਹੁਤ ਬਹੁਤ ਧੰਨਵਾਦ 5:30 ਤੇ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਲਈ ਤੁਹਾਡਾ। ਸੋ ਸਵਰਨ ਸਿੰਘ ਟਾਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਹਾਜ਼ਰ ਹੋ ਚੁੱਕੇ ਆ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਟਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
7: ਬੜੀ ਮਿਹਰਬਾਨੀ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਭ ਤੋਂ ਪਹਿਲਾਂ ਆਪਾਂ ਖਬਰਾਂ ਵੱਲ ਝਾਤ ਮਾਰਦੇ ਹਾਂ, ਕਿਉਂਕਿ ਬਹੁਤ ਸਾਰੀ ਜਿਹੜੀ ਕਾਕਰੋਚ ਪਾਰਟੀ ਜਦੋਂ ਆਈ ਸੀ ਉਦੋਂ ਤੋਂ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਆ, ਕਾਕਰੋਚ ਪਾਰਟੀ ਹੈ ਜਿਹੜੀ। ਥੋੜ੍ਹਾ ਜਿਹਾ ਉਹਦੇ ਬਾਬਤ ਦੱਸੋ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕੋਈ ਚਿੱਠੀ ਲਿਖੀ ਹੈ, ਕੀ ਲਿਖਿਆ ਉਹ 'ਚ?
7: ਦੇਖੋ ਬਾਈ ਜੀ, ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀ ਨਾ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਆ, ਬੜੀ ਵਾਜਬ ਆ। ਜਿਹੜੇ ਅਭਿਜੀਤ ਦੀਪਕੇ ਆ, ਜਿਹੜਾ ਕਿ ਇਸ ਪਾਰਟੀ ਦਾ ਫਾਊਂਡਰ ਆ, ਉਹਦੇ ਵੱਲੋਂ ਅੱਜ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੂੰ ਨਰਿੰਦਰ ਮੋਦੀ ਹੋਰਾਂ ਨੂੰ ਚਿੱਠੀ ਲਿਖੀ ਗਈ ਆ। ਇਹ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੇ ਨੀਟ ਦਾ ਪੇਪਰ ਪਿਛਲੇ ਨਹੀਂ ਰੱਦ ਹੋਇਆ, ਰੱਦ ਤਾਂ ਕੀਤਾ ਗਿਆ ਕਿਉਂਕਿ ਲੀਕ ਹੋਇਆ, ਲੀਕ ਪੇਪਰ ਕੀਤਾ ਜਿਵੇਂ ਉਹਦੇ ਉੱਤੇ ਕਾਰਵਾਈ। ਜਿਹੜੇ ਭਾਰਤ ਦੇ ਸਿੱਖਿਆ ਮੰਤਰੀ ਆ ਧਰਮਿੰਦਰ ਪ੍ਰਧਾਨ, ਇਹਦਾ ਅਸਤੀਫਾ ਲਵੋ। ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਆ ਵੀ ਨੀਟ ਦਾ ਪੇਪਰ ਲੀਕ ਹੋਇਆ, ਜਿਹਦੇ ਕਰਕੇ ਨੌਜਵਾਨ ਵਰਗ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਉਹ ਡਿਪਰੈਸ਼ਨ ਵਿੱਚ ਚਲਾ ਗਿਆ। ਉਹ ਪਿਛਲੇ 36 ਦਿਨਾਂ ਦੇ ਵਿੱਚ ਭਾਰਤ ਦੇ 12 ਮੁੰਡੇ ਕੁੜੀਆਂ ਨੇ ਖੁਦਕੁਸ਼ੀ ਕਰ ਲਈ ਆ, ਇਹ ਪੇਪਰ ਰੱਦ ਹੋ ਗਿਆ। ਪੇਪਰ ਰੱਦ ਹੋਣ ਕਰਕੇ ਉਹਨਾਂ ਦੀ ਮਿਹਨਤ ਅਜਾਈ ਚਲੀ ਗਈ, ਦੁਬਾਰਾ ਪੇਪਰ ਦੇਣਾ ਪਊਗਾ, ਫਿਰ ਉਹਨਾਂ ਦੇ ਦਿਮਾਗ ਦੇ ਉੱਤੇ ਬੋਝ ਪਊਗਾ, ਜਿਹਦੇ ਕਰਕੇ 12 ਜਣਿਆਂ ਨੇ ਖੁਦਕੁਸ਼ੀ ਕਰ ਲਈ ਆ। ਇਹਨਾਂ ਨੇ ਮੰਗ ਕੀਤੀ ਅਭਿਜੀਤ ਦੀਪਕੇ ਦੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਕੋਲੋਂ ਵੀ ਕਿਰਪਾ ਕਰਕੇ ਤੁਸੀਂ ਇਹ ਜਿਹੜੇ ਮ੍ਰਿਤਕ ਨੌਜਵਾਨ ਆ ਜਿਹਨੇ ਖੁਦਕੁਸ਼ੀ ਕੀਤੀ ਆ, ਇਹਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦਾ ਐਲਾਨ ਕਰੋ। ਕੋਈ ਬੰਦਾ ਹੋ ਸਕਦਾ ਘਰ ਦੇ ਵਿੱਚ ਬਹੁਤ ਗਰੀਬ ਹੋਵੇ, ਉਹਦੇ ਕੋਲੇ ਆਖਰੀ ਕਮਾਉਣ ਵਾਲਾ ਸੀਗਾ ਬੱਚਾ, ਮੁੰਡਾ ਜਾਂ ਕੁੜੀ, ਉਹ ਖੁਦਕੁਸ਼ੀ ਕਰਕੇ ਤੁਹਾਡੇ ਸਿਸਟਮ ਕਰਕੇ ਕਰ ਗਏ ਆ। ਉਹਨਾਂ ਦਾ ਕਿਹੜਾ ਜੀ ਕਰਦਾ ਸੀ ਵੀ ਅਸੀਂ ਮਰ ਜਾਈਏ, ਪਰ ਉਹ ਤੁਹਾਡੇ ਸਿਸਟਮ ਦੇ ਕਰਕੇ ਮਰ ਗਏ, ਉਹ ਖੁਦਕੁਸ਼ੀ ਕਰ ਗਏ, ਜਿਹਦੇ ਕਰਕੇ ਤੁਸੀਂ ਇਹਨਾਂ ਨੂੰ 1-1 ਕਰੋੜ ਰੁਪਇਆ ਦਿਓ ਤੇ ਭਵਿੱਖ ਦੇ ਵਿੱਚ ਕੋਈ ਪੇਪਰ ਲੀਕ ਨਹੀਂ ਹੋਊਗਾ, ਇਹਦੇ ਲਈ ਵਾਅਦਾ ਕਰੋ ਜੀ।
6: ਅੱਛਾ ਟਾਣਾ ਸਾਹਿਬ, ਇੱਕ ਲੁਧਿਆਣੇ 'ਚ ਪਤਾ ਲੱਗਿਆ ਕਿ ਕੋਈ ਫੈਕਟਰੀ ਆ ਕਿ ਅੱਗ ਲੱਗੀ ਹੈ ਜੀ, ਫੈਕਟਰੀ ਨੂੰ, ਕਿਹੜੀ ਫੈਕਟਰੀ ਨੂੰ ਅੱਗ ਲੱਗੀ ਆ? ਠੀਕ ਠਾਕ ਆ, ਬੱਚਤ ਰਹੇਗੀ ਕੁਛ?
7: ਇਹ ਅੱਗ ਲੱਗੀ ਜੀ ਇੱਕ ਜੈਕਟ ਫੈਕਟਰੀ ਨੂੰ, ਜੈਕਟਾਂ ਬਣਾਉਣ ਵਾਲੀ ਫੈਕਟਰੀ ਆ, ਬਹੁਤ ਵੱਡੀ ਕੰਪਨੀ, ਇਹ ਬੜਾ ਵੱਡਾ ਇਹਦਾ ਨਾਂ ਹੈਗਾ ਜੀ ਲੁਧਿਆਣੇ ਦੇ ਵਿੱਚ। ਇਹ 4 ਮੰਜ਼ਿਲਾ ਫੈਕਟਰੀ ਆ ਤੇ ਇੱਥੇ ਭਾਈ ਅੱਗ ਲੱਗ ਗਈ ਅੱਜ ਅਚਾਨਕ ਹੀ, ਤੇ ਫਾਇਰ ਬ੍ਰਿਗੇਡ 10 ਘੰਟੀਆਂ ਮੌਕੇ ਦੇ ਉੱਤੇ ਪਹੁੰਚੀਆਂ ਤੇ ਉਹਨਾਂ ਦੇ ਵੱਲੋਂ ਇੱਥੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਕਈ ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਉਹ ਅੱਗ ਬੁਝਾਉਣ ਦੇ ਵਿੱਚ ਕਾਮਯਾਬ ਹੋਏ ਆ। ਮਤਲਬ ਕਹਿਣ ਦਾ ਇਹ ਕਿ ਇਸ ਅੱਗ ਦੇ ਕਰਕੇ ਬਹੁਤ ਵੱਡੇ ਪੱਧਰ ਤੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ, ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਮਾਲੀ ਨੁਕਸਾਨ ਬਹੁਤ ਹੋ ਗਿਆ ਜੀ।
6: ਪੰਜਾਬ ਕੈਬਨਿਟ ਦੀ ਮੀਟਿੰਗ ਹੁਣ ਕਹਿੰਦੇ 22 ਜੂਨ ਨੂੰ ਸੱਦੀ ਗਈ ਹੈ ਜੀ।
7: ਹਾਂ ਬਿਲਕੁਲ ਜੀ, ਪੰਜਾਬ ਕੈਬਨਿਟ ਦੀ ਮੀਟਿੰਗ ਆ ਜਿਹੜੀ 22 ਜੂਨ ਨੂੰ ਹੋਣੀ ਆ। ਇਸ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਇਹ ਵਕਤ ਦੱਸੂਗਾ। 22 ਜੂਨ ਨੂੰ ਮੀਟਿੰਗ ਹੋਣੀ ਜੀ ਸੀਐਮ ਹਾਊਸ ਦੇ ਵਿੱਚ, ਤੇ ਕਹਿੰਦੇ ਆ ਵੀ ਇਸ ਮੀਟਿੰਗ ਦੇ ਵਿੱਚ ਕੋਈ ਪੰਜਾਬ ਪੱਖੀ ਮਹੱਤਵਪੂਰਨ ਫੈਸਲੇ ਵੀ ਹੋ ਸਕਦੇ ਆ, ਉਹ ਫੈਸਲੇ ਕਿਹੋ ਜਿਹੇ ਵਕਤ ਦੱਸੂਗਾ। ਪਰ ਥੋੜੀ ਜਿਹੀ ਮੈਂ ਜਾਣਕਾਰੀ ਹੋਰ ਸਾਂਝੀ ਕਰ ਲਾਂ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਸ ਗੱਲ ਦਾ ਐਲਾਨ ਕੀਤਾ ਕਿ 19 ਜੁਲਾਈ ਤੋਂ ਅਸੀਂ ਪੰਜਾਬ ਦੇ ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਕਰਾਂਗੇ। ਕਿਉਂ ਕਰਾਂਗੇ? ਕਿਉਂਕਿ ਉਹ ਕਰੇ ਜੀ ਕਿ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਤਖਤਾਂ ਦਾ, ਜਥੇਦਾਰਾਂ ਦਾ ਤੇ ਸਿੱਖਾਂ ਦਾ ਤੇ ਸਾਡੇ ਸਿੱਖ ਨਾਇਕਾਂ ਦਾ ਨਿਰਾਦਰ ਕੀਤਾ ਜਾ ਰਿਹਾ, ਜਿਹਦੇ ਕਰਕੇ ਅਸੀਂ ਹੁਣ ਪੰਜਾਬ ਦੇ ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਕਰਨਾ। ਉਹਨਾਂ ਨੇ ਕਿਹਾ ਜੀ ਕਿ ਜਿੰਨੀ ਦੇਰ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਸਤੀਫਾ ਨਹੀਂ ਦਿੰਦੇ, ਉਨੀ ਦੇਰ ਤੱਕ ਤੁਸੀਂ ਵਿਧਾਨ ਸਭਾ ਦੇ ਵਿੱਚ ਨਹੀਂ ਜਾਣਾ। ਤੇ ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਅਸੀਂ ਧਰਮ ਯੁੱਧ ਮੋਰਚਾ ਸ਼ੁਰੂ ਕਰਕੇ ਅਧਿਆਪਕਾਂ ਨੂੰ ਆਮ ਆਦਮੀ ਪਾਰਟੀ ਦੀ ਹਕੀਕਤ ਬਾਰੇ ਗਿਆਨ ਦੇਵਾਂਗੇ ਜੀ।
6: ਅੱਛਾ ਟੈਣਾ ਸਾਹਿਬ, ਇੱਕ ਹੁਣ ਤੁਸੀਂ ਵੀ ਸੁਨੇਹਾ ਕੋਈ ਜ਼ਰੂਰ ਦਿਓ, ਫਾਦਰਸ ਡੇ ਆ ਰਿਹਾ, ਬਹੁਤ ਸਾਰੇ ਲੋਕ ਆ ਜਿਹੜੇ ਉਹ ਜਿਵੇਂ ਮਦਰਸ ਡੇ ਆਉਂਦਾ, ਫਾਦਰਸ ਡੇ ਆਉਂਦਾ, ਕੋਈ ਨਾ ਕੋਈ ਰੱਖੜੀ ਆਉਂਦੀ ਆ, ਹਰ ਤਿਉਹਾਰ ਆ ਜਿਹੜਾ ਮਨਾਉਂਦੇ ਰਹਿੰਦੇ ਹਾਂ, ਪਰ ਵੈਸੇ ਤਾਂ ਜ਼ਰੂਰ ਸਤਿਕਾਰ ਪਿਆਰ ਹਮੇਸ਼ਾ ਚਾਹੀਦਾ। ਕਈ ਵਾਰ ਅਸੀਂ ਸਤਿਕਾਰ ਕਰਦੇ ਹੁੰਦੇ ਹਾਂ, ਬਜ਼ੁਰਗ ਪਿਆਰ ਭਾਲਦੇ ਹੁੰਦੇ ਆ, ਸਤਿਕਾਰ ਦੇ ਨਾਲ ਪਿਆਰ ਵੀ ਬੜਾ ਜ਼ਰੂਰੀ ਆ। ਫਾਦਰਸ ਡੇ 'ਤੇ ਸਭ ਤੋਂ ਵਧੀਆ ਸੋਹਣਾ ਗਿਫਟ ਮੈਨੂੰ ਲੱਗਦਾ ਇਹੀ ਹੋ ਸਕਦਾ ਕਿ ਤੁਸੀਂ ਉਹਨਾਂ ਨਾਲ ਬੈਠ ਕੇ ਟਾਈਮ ਸਪੈਂਡ ਕਰੋ। ਕੀ ਕਹਿਣਾ ਚਾਹੁੰਦੇ ਹੋ?
7: ਬਾਈ ਜੀ, ਫਾਦਰ ਡੇ ਦੇ ਮੌਕੇ ਕਿਉਂ ਟਾਈਮ ਸਪੈਂਡ ਕਰੋ, ਹਰ ਤੁਸੀਂ ਕਰੋ, ਪਹਿਲੀ ਗੱਲ ਤਾਂ ਇਹ ਹੈ। ਦੂਜੀ ਬੇਨਤੀ ਵੀ, ਅਸੀਂ ਨਾ ਕੁਝ ਕੁ ਸਮਾਂ ਪਹਿਲਾਂ ਦੋ ਬਿਰਧ ਆਸ਼ਰਮਾਂ ਦੇ ਵਿੱਚ ਇੰਟਰਵਿਊ ਕੀਤੀ। ਉਹ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਨੇ ਆਪਦੀ ਦਰਦ ਕਹਾਣੀ ਬਿਆਨ ਕੀਤੀ। ਉਹ ਕਹਿੰਦੇ ਵੀ ਸਾਡੇ ਧੀਆਂ ਪੁੱਤ ਸਾਡੇ ਕੋਲ ਆਉਂਦੇ ਦੀਵਾਲੀ ਮੌਕੇ ਇੱਕ ਡੱਬਾ ਲੈ ਕੇ, ਤੇ ਬਾਅਦ ਵਿੱਚ ਸਾਡੇ ਕੋਲ ਅੱਧਾ ਘੰਟਾ ਬੈਠ ਕੇ ਚਲੇ ਜਾਂਦੇ ਆ। ਉਹ ਕਹਿੰਦੇ ਸਾਨੂੰ ਕੋਈ ਦੀਵਾਲੀ ਨਹੀਂ ਲੱਗਦੀ, ਸਾਨੂੰ ਕੋਈ ਲੋਹੜੀ ਨਹੀਂ ਲੱਗਦੀ, ਸਾਨੂੰ ਨਵਾਂ ਸਾਲ ਨਹੀਂ ਲੱਗਦਾ। ਪੀੜ੍ਹੀ ਦਾ ਫਾਸਲਾ ਭਾਵੇਂ ਹੈਗਾ, ਪਰ ਅਸੀਂ ਕੋਈ ਰੂੜੀ ਵਾਲੀ ਚੀਜ਼ ਥੋੜ੍ਹੀ ਆ ਕਿ ਸਾਨੂੰ ਤੁਸੀਂ ਅੱਧੇ ਘੰਟੇ ਲਈ ਇੱਕ ਘੰਟੇ ਲਈ ਉੱਥੇ ਮਿਲ ਗਏ ਆ। ਤੇ ਜਿਹੜਾ ਫਾਦਰ ਡੇ ਆ, ਉਹ ਤਾਂ ਹਰ ਰੋਜ਼ ਉਸ ਬੰਦੇ ਦਾ ਜਿਹੜਾ ਆਪਦੇ ਪਿਓ ਦੀ ਕਦਰ ਕਰਦਾ, ਮਦਰ ਡੇ ਹਰ ਉਸ ਬੰਦੇ ਵਾਸਤੇ ਜਿਹੜਾ ਆਪਦੀ ਮਾਂ ਦੀ ਹਰ ਰੋਜ਼ ਕਦਰ ਕਰਦਾ, ਰੱਖੜੀ ਹਰ ਉਸ ਬੰਦੇ ਦੀ ਜਿਹੜਾ ਆਪਦੀ ਭੈਣ ਦੀ ਕਦਰ ਕਰਦਾ, ਭੈਣ ਭਰਾ ਦੀ ਕਦਰ ਕਰਦੀ ਆ। ਤੇ ਜਿਹੜੇ ਫਾਦਰ ਡੇ, ਚੋਕਲੇਟ ਡੇ, ਫਲਾਨਾ ਡੇ, ਆਹ ਡੇ, ਬਾਜ਼ਾਰ ਨਾਲ ਚੀਜ਼ਾਂ ਜੁੜਦੀਆਂ ਵੀ ਭਾਈ ਇੱਕ ਤੋਹਫਾ ਖਰੀਦ ਕੇ ਆਪਾਂ ਦੇਣਾ ਪਿਓ ਨੂੰ, ਪਰ ਪਿਓ ਤਾਂ ਪਿਓ ਹੀ ਹੁੰਦਾ, ਪਿਓ ਦਾ ਕੋਈ ਬਦਲੀ ਨਹੀਂ ਦੁਨੀਆਂ ਦੇ ਵਿੱਚ। ਤੇ ਪਿਓ ਇੱਕ ਉਹ ਹਸਤੀ ਆ ਜਿਹਦੇ ਅਹਿਮੀਅਤ ਦਾ ਪਤਾ ਉਦੋਂ ਲੱਗਦਾ ਜਦੋਂ ਪਿਓ ਹੁੰਦਾ ਨੀਗਾ। ਮੇਰੇ ਪਿਤਾ ਜੀ ਹੈ ਨੀ ਗੇ, ਤੇ ਮੈਨੂੰ ਇੱਕ ਵਾਰੀ ਇੱਕ ਸੱਜਣ ਨੇ ਗੱਲ ਦੱਸੀ, ਮੈਂ ਪੱਲੇ ਬੰਨ ਲਈ। ਉਹ ਕਹਿੰਦੇ ਵੀ ਜਿਹਦੀ ਮਾਂ ਜਾਂ ਬਾਪ ਹੈ ਨੀ ਨਾ, ਉਹ ਆਪਣੇ ਮਾਂ ਬਾਪ ਦੇ ਵੱਲੋਂ ਲਾਏ ਗਏ ਦਰਖਤ ਨੂੰ ਕਦੇ ਘੁੱਟ ਕੇ ਜੱਫੀ ਪਾ ਕੇ ਦੇਖਿਓ। ਤੁਹਾਨੂੰ ਇਉਂ ਮਹਿਸੂਸ ਹੋਊਗਾ ਤੁਹਾਡਾ ਬਾਪੂ ਥੋੜਾ ਸਿਰ ਪਲੋਸੀ ਜਾਂਦਾ, ਤੁਹਾਨੂੰ ਇਉਂ ਲੱਗੂਗਾ ਵੀ ਤੁਹਾਡੀ ਬੇਬੇ ਤੁਹਾਨੂੰ ਥਾਪੀ ਦੇਈ ਜਾਂਦੀ ਆ। ਸੋ ਮੇਰਾ ਕਹਿਣਾ ਕਿ ਬੰਦੇ ਨੂੰ ਜਜ਼ਬਾਤੀ ਹੋ ਕੇ, ਆਪਾਂ ਸੰਵੇਦਨਸ਼ੀਲ ਮਨੁੱਖ ਆ, ਇਹਨਾਂ ਪਾਸਿਆਂ ਤੋਂ ਵੀ ਸੋਚਣਾ ਚਾਹੀਦਾ ਕਿ ਫਾਦਰ ਡੇ ਮਨਾਓ, ਜੀ ਸੱਜ ਕੇ ਮਨਾਓ, ਆਪਦੇ ਬਾਪੂ ਦੇ ਪੈਰ ਫੜ ਲਓ ਵੀ ਮੈਂ ਤਾਂ ਮੂਰਖ ਬੰਦਾ, ਮੈਂ ਤਾਂ ਗੁਨਾਹਗਾਰ ਆ, ਮੈਂ ਤਾਂ ਤੇਰੀ ਗੱਲ ਮੰਨ ਹੀ ਨਹੀਂ ਸਕਿਆ, ਮੈਂ ਇੱਦਾਂ ਝੱਲਾਂ, ਮੈਂ ਨਲਾਇਕ ਪੁੱਤ ਨਿਕਲਿਆ, ਕਦੇ ਆਹ ਗੱਲ ਬਾਪੂ ਕੋਲੇ ਕਹਿ ਕੇ ਵੇਖੋ ਜੀ।
6: ਬਹੁਤ ਕਮਾਲ ਦੀ ਗੱਲ। ਸੋ ਬਿਲਕੁਲ, ਜਦੋਂ ਅਸੀਂ ਇਹ ਗੱਲ ਬਾਪੂ ਕੋਲ ਕਹਿ ਲਈ ਨਾ, ਫਿਰ ਇੱਕ ਤਾਂ ਭਾਰ ਹੌਲਾ ਹੋ ਜੂ, ਤੇ ਇੱਕ ਤਾਂ ਇਹ ਬਾਪੂ ਆ, ਇੱਕ ਉਹ ਪਰਵਤਗਾਰ ਬਾਪੂ ਆ, ਜਦੋਂ ਉਹਨੂੰ ਵੀ ਤੁਸੀਂ ਕਹਿਤਾ ਨਾ ਕਿ ਮੈਂ ਤਾਂ ਮੂਰਖ ਹਾਂ, ਮੈਂ ਤਾਂ ਝੱਲਾਂ, ਮੈਨੂੰ ਤਾਂ ਅਕਲ ਨਹੀਂ, ਮੈਨੂੰ ਤਾਂ ਪਤਾ ਹੀ ਕੁਛ ਨਹੀਂ। ਜਿਹੜੇ ਪਿਤਾ ਨੂੰ, ਦਸ਼ਮ ਪਿਤਾ ਨੂੰ ਤੁਸੀਂ ਮੰਨਦੇ ਹੋ, ਦਸ਼ਮ ਪਿਤਾ ਨੂੰ ਜਾਂ ਗੁਰਦੁਆਰਾ ਸਾਹਿਬ ਜਾਂਦੇ ਹੋ, ਜਦੋਂ ਉਹ ਬਾਪੂ ਦੇ ਸਾਹਮਣੇ ਵੀ ਤੁਸੀਂ ਆਪਣੇ ਆਪ ਨੂੰ ਬਿਲਕੁਲ ਇਹ ਕਹਿਤਾ ਕਿ ਮੈਂ ਮੂਰਖ, ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਭਰਿਆ ਰੇ, ਫਿਰ ਜਦੋਂ ਤੁਸੀਂ ਆਪਣੇ ਆਪ ਨੂੰ ਕਿਹਾ ਨਾ ਵੀ ਬਸ ਹੁਣ ਮੈਨੂੰ ਨਹੀਂ ਪਤਾ, ਤੈਨੂੰ ਜ਼ਿਆਦਾ ਪਤਾ ਵਾ, ਅਤੇ ਉਹਦੇ ਜਦੋਂ ਪੈਰ ਫੜ ਲਏ, ਅਤੇ ਜਦੋਂ ਜਿਹੜਾ ਆਪਣਾ ਬਾਪੂ ਤੁਹਾਡੇ ਘਰਾਂ ਦੇ ਵਿੱਚ ਵੀ ਬੈਠੇ ਆ, ਜਦੋਂ ਤੁਸੀਂ ਜਾ ਕੇ ਉਹਨੂੰ ਜੱਫੀ ਪਾ ਲਈ, ਉਹਨੂੰ ਆਈ ਲਵ ਯੂ ਕਹਿ ਲਿਆ, ਤੁਹਾਡੇ ਤਾਲੇ ਖੁੱਲ੍ਹ ਜਾਣੇ ਆ। ਕਈ ਵਾਰ ਟਾਣਾ ਸਾਹਿਬ ਜਿੰਦੇ ਲਏ ਹੋਏ ਸਾਡੇ ਕੋਲ ਚਾਬੀ ਆਪ ਹੀ ਚੱਕੀ ਫਿਰਦੇ ਹਾਂ, ਅਸੀਂ ਬਾਕੀ ਲੋਕਾਂ ਨੂੰ ਬਥੇਰੇ ਨੂੰ ਆਈ ਲਵ ਯੂ ਕਹਿੰਦੇ ਰਹਿੰਦੇ ਹਾਂ। ਬਾਪੂ ਨੂੰ ਆਈ ਲਵ ਯੂ ਕਹਿਣਾ ਸਾਨੂੰ ਇਉਂ ਲੱਗਦਾ ਵੀ ਨਹੀਂ ਔਖਾ, ਬਾਪੂ ਸਾਨੂੰ ਕਰੜਾ ਲੱਗਦਾ, ਪਰ ਬਾਪੂ ਨੂੰ ਜਦੋਂ ਤੁਸੀਂ ਜਿਉਂਦੇ ਜੀ ਜੱਫੀ ਪਾ ਲਈ ਘੁੱਟ ਕੇ, ਜਿਉਂਦੇ ਜੀ ਆਈ ਲਵ ਯੂ ਕਹਿਤਾ, ਜਿਉਂਦੇ ਜੀ ਥੈਂਕ ਯੂ ਕਹਿਤਾ, ਧੰਨਵਾਦ ਕਹਿਤਾ, ਮੈਨੂੰ ਲੱਗਦਾ ਕਿ ਇਦੋਂ ਵੱਡਾ ਤੁਹਾਡਾ ਭਾਰ ਕੋਈ ਹੌਲਾ ਹੋ ਨਹੀਂ ਸਕਦਾ ਜੀ।
7: ਬਿਲਕੁਲ ਬਾਈ ਜੀ, ਮੇਰੀ ਨਾ ਹੁਣ ਸਾਡੇ ਜਿਹੜੇ ਭੈਣਾਂ ਵੀ ਸੁਣ ਰਹੇ ਰੇਡੀਓ ਆ, ਉਹਨਾਂ ਨੂੰ ਮੇਰਾ ਇੱਕ ਸਵਾਲ ਆ ਵੀ ਤੁਸੀਂ ਆਪਦੀ ਬੇਬੇ ਨੂੰ ਅੱਜ ਤੱਕ ਕਿੰਨੇ ਕੁ ਵਾਰ ਇਹ ਗੱਲ ਕਹੀ ਆ ਬੇਬੇ ਵੀ ਤੂੰ ਦੁਨੀਆਂ ਦੀ ਸਭ ਤੋਂ ਸੋਹਣੀ ਔਰਤ ਆ? ਉਦੋਂ ਤਾਂ ਆਪਾਂ ਮਾੜੀ ਜੀ ਕਿਸੇ ਨੂੰ ਕੋਈ ਮਿਲੇ ਆਪਾਂ ਕਹਿੰਦੇ ਨੇ ਵੀ ਯਾਰ ਇਹ ਔਰਤ ਕਿੰਨੀ ਸੋਹਣੀ ਆ, ਆਹ ਬੀਬੀ ਬੜੀ ਸੋਹਣੀ ਆ, ਆਹ ਕੁੜੀ ਬੜੀ ਸੋਹਣੀ ਆ। ਕਦੇ ਆਪਦੀ ਬੇਬੇ ਨੂੰ ਐਂ ਕਿਹਾ ਵੀ ਬੇਬੇ ਤੂੰ ਦੁਨੀਆਂ ਦੀ ਸਭ ਤੋਂ ਸੋਹਣੀ ਔਰਤ ਆ, ਤੇਰੇ ਵਰਗੀ ਹੈ ਹੀ ਕੋਈ ਨੀ, ਤੂੰ ਵਿਸ਼ਵ ਸੁੰਦਰੀ ਤੋਂ ਵੀ ਉੱਤੇ ਆ ਬੇਬੇ। ਆਪਣੇ ਕੋਲੇ ਬਾਈ ਇਹ ਚਿਹਰਾ ਹੀ ਹੈ ਨੀ, ਆਪਾਂ ਕਦੇ ਬੇਬੇ ਦੀ ਐਂ ਸਿਫਤ ਕੀਤੀ ਨੀ। ਤੁਸੀਂ ਕਦੇ ਬਾਪੂ ਨੂੰ ਕਹਿ ਕੇ ਦੇਖੋ ਬਾਪੂ ਮੇਰਾ ਰੋਨਾਲਡੋ ਤਾਂ ਤੂੰ ਹੀ ਆ, ਚਾਹੇ ਮੇਰਾ ਮੈਸੀ ਤੂੰ ਹੀ ਆ ਬਾਪੂ, ਮੇਰਾ ਸਭ ਕੁਝ ਤੂੰ ਹੀ ਆ। ਕਦੇ ਕਹਿ ਕੇ ਤਾਂ ਦੇਖੋ ਨਾ ਮੇਰਾ ਬਾਪੂ ਅੰਡਰਟੇਕਰ ਤੂੰ ਹੀ ਆ, ਕਿਉਂਕਿ ਤੂੰ ਦੁਨੀਆਂ ਦਾ ਸਭ ਤੋਂ ਵੱਧ ਤਾਕਤਵਰ ਆ, ਤੇਰੇ ਮੋਢਿਆਂ ਤੇ ਬੈਠ ਕੇ ਮੈਂ ਮੇਲਾ ਦੇਖਦਾ ਰਿਹਾ। ਅਸਲ ਚ ਬਾਈ ਜੀ ਸਾਨੂੰ ਇਹ ਹੁਨਰ ਹੀ ਹੈ ਨੀਗਾ, ਸਾਡੇ ਕੋਲੇ ਲੰਬ ਹੀ ਆ, ਕੱਲੇ ਵੀ ਬਾਪੂ ਨੇ ਐ ਨੀ ਕੀਤਾ, ਸਾਨੂੰ ਜ਼ਮੀਨ ਦੇ ਵਿੱਚੋਂ ਹਿੱਸਾ ਘੱਟ ਦਿੱਤਾ, ਦੂਜੇ ਨੂੰ ਪਿਆਰ ਵੱਧ ਕੀਤਾ, ਫਲਾਣਾ ਐ ਕੀਤਾ, ਉਹ ਪਵਾੜਾ ਹੀ ਹੈ ਕੱਲੇ ਆਪਣੇ ਕੋਲ।
6: ਸੋਟਾਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਸੋ ਵੈਦਰ ਜਾਂਦੇ ਜਾਂਦੇ ਦੱਸ ਦਿਓ ਜੀ ਕਿਵੇਂ, ਠੀਕ ਆ ਗਰਮਾ ਪੂਰਾ ਮਾਹੌਲ?
7: ਮੌਸਮ ਪੰਜਾਬ ਦਾ ਬਾਈ ਜੀ ਠੀਕ ਆ, ਅੱਜ ਪੰਜਾਬ ਦੇ ਵਿੱਚ ਕੁਝ ਕੁ ਥਾਵਾਂ ਤੇ ਉਹ ਚਾਦਰ ਭਿਉਂਦਾ ਮੀਂਹ ਪੈ ਗਿਆ ਤੇ ਕਾਹਨੂੰ ਕਹਿੰਦੇ ਜੀ ਮੀਂਹ ਵਾਹਵਾ ਪੈ ਸਕਦਾ, ਕੁਝ ਕੁ ਥਾਵਾਂ ਤੇ ਕਹਿੰਦੇ ਮੀਂਹ ਨੇਰੀ ਝੱਖੜ ਝੋਲਾ ਵੀ ਆ ਸਕਦਾ ਤੇ ਬਾਕੀ ਅੱਜ ਸਵੇਰ ਦੇ ਵੇਲੇ ਤਾਂ ਬੱਦਲ ਵਾਈ ਜੀ ਸੀਗੀ ਪੰਜਾਬ ਦੇ ਵਿੱਚ ਤੇ ਦੁਪਹਿਰੋਂ ਬਾਅਦ ਪੰਜਾਬ ਦੇ ਵਿੱਚ ਗਰਮੀ ਜੀ ਇੱਕ ਵਾਰੀ ਫੇਰ ਹੋ ਗਈ ਉਹਦੀ।
6: ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਸ਼ੁਕਰੀਆ। ਇਹ ਸਨ ਸਵਰਨ ਸਿੰਘ ਟਹਿਣਾ ਸਾਹਿਬ। ਸੋ ਟਹਿਣਾ ਸਾਹਿਬ ਦਾ ਖਬਰਾਂ ਦਾ ਅੰਦਾਜ਼ ਵੱਖਰਾ ਵਾ। ਸੋ ਨਾਲ ਦੀ ਨਾਲ ਹੀ ਫੇਸਬੁੱਕ 'ਤੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਦੇਖ ਰਹੇ ਹੋ, ਅਤੇ ਤੀਆਂ ਦਾ ਮੇਲਾ ਆ ਰਿਹਾ, ਤੀਆਂ ਦੇ ਮੇਲੇ ਦੇ ਲਈ ਮੋਨਾ ਮਹਿੰਗੀ ਜੀ ਵੀ ਇੱਕ ਮੁੱਖ ਸਪੋਂਸਰਾਂ ਦੀ ਲਿਸਟ ਦੇ ਵਿੱਚ ਨੇ ਤੀਆਂ ਦੇ ਮੇਲੇ 'ਤੇ। ਮੋਨਾ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
8: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਅਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ ਜੀ।
6: ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ। ਸੋ ਤੀਆਂ ਦੇ ਤੁਹਾਡੀ ਵੀ ਤਿਆਰੀ ਹੋਣੀ ਹੁਣ ਤਾਂ ਪੂਰੀ ਜਾਣ ਦੀ?
8: ਬਿਲਕੁਲ ਜੀ, ਪੂਰੀ ਤਿਆਰੀ ਹੈ ਸਾਡੀ ਵੀ ਤੇ ਸਾਡੀ ਪੂਰੀ ਟੀਮ ਦੀ ਵੀ।
6: ਲੋ ਜੀ, ਨੰਬਰ ਜ਼ਰੂਰ ਇਹਨਾਂ ਦਾ ਨੋਟ ਕਰਕੇ ਰੱਖ ਲਿਆ ਕਰੋ, ਕਿਉਂਕਿ ਜਦੋਂ ਵੀ ਤੁਹਾਨੂੰ ਜ਼ਰੂਰਤ ਪੈਂਦੀ ਹੈ ਇੰਸ਼ੋਰੈਂਸ ਦੀ ਤਾਂ ਤੁਸੀਂ ਮੋਨਾ ਮਹਿੰਗੀ ਜੀ ਨਾਲ ਇੱਕ ਵਾਰ ਜ਼ਰੂਰ ਸੰਪਰਕ ਕਰ ਲੈਣਾ। 416-509-1509-1509 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਸੌ ਲੱਗੇ ਹੁਣ ਪਿਆਰ ਦੀਆਂ ਗੱਲਾਂ, ਬਾਈ ਰਾਣਾ ਰਣਵੀਰ ਉਹਨਾਂ ਦੀ ਇੱਕ ਬੁੱਕ ਆ ਬਹੁਤ ਕਮਾਲ ਦੀ, ਉਹਦਾ ਨਾਮ ਆ ਆਹੋ, ਉਹਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾਉਣ ਲੱਗਿਆਂ। ਸੌ ਲੱਗੇ ਹੁਣ ਪਿਆਰ ਦੀਆਂ ਗੱਲਾਂ, ਕਰਦਾ ਨਹੀਂ ਸੰਸਾਰ ਦੀਆਂ ਗੱਲਾਂ, ਤੇਰਾ ਮੇਰਾ ਕੁਝ ਨਹੀਂ ਵੰਡਿਆ, ਤੇਰਾ ਮੇਰਾ ਕੁਝ ਨਹੀਂ ਵੰਡਿਆ, ਆਪਣੇ ਵਿੱਚ ਇਤਵਾਰ ਦੀਆਂ ਗੱਲਾਂ, ਕੋਈ ਸ਼ਰਤ ਨਹੀਂ ਕੋਈ ਰੋਕ ਨਹੀਂ, ਕੋਈ ਸ਼ਰਤ ਨਹੀਂ ਕੋਈ ਰੋਕ ਨਹੀਂ, ਖੂੰਜੇ ਲਾ ਬੇਕਾਰ ਦੀਆਂ ਗੱਲਾਂ, ਮਿਲ ਕੇ ਤੈਨੂੰ ਛੇੜਾਂ ਵੀ ਨਾ, ਮੇਰੇ ਨਹੀਂ ਇਖਤਿਆਰ ਦੀਆਂ ਗੱਲਾਂ। ਜਿਹੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸੋ ਗੱਲਾਂ ਬਾਤਾਂ ਸਾਰੀਆਂ ਚੱਲਣਗੀਆਂ ਅਤੇ ਨਾਲ ਦੀ ਨਾਲ ਹੀ ਅਸੀਂ ਜਿੱਥੇ ਬ੍ਰੈਂਪਟਨ ਟੀਵੀ ਐਂਡ ਅਪਲਾਈਸ ਤੋਂ ਸੁਲਤਾਨ ਜੀ ਦਾ ਸੁਨੇਹਾ ਲੈ ਲਈਏ, ਕਿਉਂਕਿ ਜੇਕਰ ਤੁਸੀਂ ਫਾਦਰਸ ਡੇ 'ਤੇ ਸਪੈਸ਼ਲ ਤੌਰ 'ਤੇ, ਨਾਲੇ ਤਾਂ ਤੁਸੀਂ ਫੀਫਾ ਵਰਲਡ ਕੱਪ ਦੇਖ ਲਓਗੇ, ਨਾਲੇ ਫਾਦਰਸ ਡੇ 'ਤੇ ਸਪੈਸ਼ਲੀ ਤੌਰ 'ਤੇ ਤੁਸੀਂ ਟੀਵੀ ਗਿਫਟ ਕਰਕੇ ਦੇਣਾ ਚਾਹੁੰਦੇ ਹੋ ਤਾਂ ਉਹਦੇ ਲਈ ਬਹੁਤ ਵਧੀਆ। ਸੋ ਸੁਲਤਾਨ ਜੀ ਸਾਡੇ ਨਾਲ ਨੇ। ਸੁਲਤਾਨ ਜੀ, ਜੀ ਆਇਆਂ ਨੂੰ ਵੈਲਕਮ।
9: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ
6: ਜੀ। ਸਰ,
9: ਫਾਦਰਸ ਡੇ ਦਾ ਮੈਸੇਜ ਦੇਵਾਂਗੇ ਜੀ, ਕਿਉਂਕਿ ਫਾਦਰਸ ਡੇ ਦੇ ਉੱਪਰ ਸੋਨੀ ਨੇ ਸੋਨੀ ਬਰੇਵੀਆ ਮਾਡਲ ਜਿਹੜਾ ਟੌਪ ਆਫ ਦਾ ਲਾਈਨ ਕੰਸੀਡਰ ਕੀਤਾ ਜਾਂਦਾ, X1 ਪ੍ਰੋਸੈਸਰ ਦੇ ਨਾਲ ਮਿੰਨੀ LED ਹੈ, 85 ਇੰਚ $2200 ਵਾਲਾ $1599 ਦਾ ਸਪੈਸ਼ਲ ਪ੍ਰਾਈਸ ਤੇ ਕੀਤਾ ਜੀ। $600 85 ਇੰਚ TV ਤੇ ਜੇ ਤੁਸੀਂ ਸੇਵ ਕਰਨਾ ਫਾਦਰਸ ਡੇ ਤੇ, ਬੈਸਟ ਟੈਕਨੋਲੋਜੀ ਹਾਈ ਐਂਡ TV ਬਿਗ ਸਕਰੀਨ ਆਪਣੇ ਘਰ ਲਿਜਾਣਾ ਤੇ ਬ੍ਰੈਂਪਟਨ TV ਐਂਡ ਅਪਲਾਈਸਿਸ ਬਵੇੜ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੋਂ ਇਹ ਡੀਲ ਮਿਲਣੀ ਹੈ ਤੁਹਾਨੂੰ। 55 ਇੰਚ ਸਿਰਫ $399 ਦਾ ਫਾਦਰਸ ਡੇ ਸਪੈਸ਼ਲ ਤੇ ਹੈ, ਜਦਕਿ ਇਹਦੀ $800 ਪ੍ਰਾਈਸ ਹੈ ਜੀ। ਔਰ 65 ਇੰਚ ਸਿਰਫ $699 ਦਾ ਫਾਦਰਸ ਡੇ ਸਪੈਸ਼ਲ ਤੇ ਹੈ, ਜਦਕਿ ਇਹਦੀ $1000 ਪ੍ਰਾਈਸ ਹੈ ਜੀ। ਔਰ 75 ਇੰਚ ਸਿਰਫ $899 ਦਾ ਸਪੈਸ਼ਲ ਤੇ ਹੈ ਫਾਦਰਸ ਡੇ, ਜਦਕਿ ਇਹਦੀ $1200 ਪ੍ਰਾਈਸ ਹੈ। ਤੇ ਜਦੋਂ ਬਿਗ ਸਕਰੀਨ ਦੀ ਗੱਲ ਕਰਦੇ, ਫੀਫਾ ਵਰਲਡ ਕੱਪ ਦੀ ਗੱਲ ਕਰਦੇ, ਨਾਲ ਫਾਦਰਸ ਡੇ ਦਾ ਕੰਬੀਨੇਸ਼ਨ ਡਬਲ ਡਿਸਕਾਊਂਟ ਮਿਲਦਾ, 98 ਇੰਚ $3500 ਵਾਲਾ $1999 ਦਾ ਸਪੈਸ਼ਲ ਫਾਦਰਸ ਡੇ ਪ੍ਰਾਈਸ ਤੇ ਹੈ ਜੀ। ਤੇ $1999 ਪੇ ਵੀ 6 ਮਹੀਨੇ ਚ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, 905-450-2828 ਜੀ।
6: ਬਿਲਕੁਲ ਜੀ। ਸੋ ਤੁਸੀਂ ਚਾਹੇ TV ਲੈਣੇ ਆ, ਚਾਹੇ ਅਪਲਾਈਸਸ ਲੈਣੇ ਆ, ਤੇ ਸੁਲਤਾਨ ਜੀ ਪੇਮੈਂਟ ਪਲਾਨ ਵੀ ਥੋੜਾ ਜਿਹਾ ਸਮਝਾ ਦਿਓ।
9: ਹਾਂਜੀ ਬਿਲਕੁਲ, ਪੇਮੈਂਟ 6 ਮਹੀਨੇ ਜੀ ਕਰਨੀ ਹੈ ਜੀ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ। ਈਵਨ $3000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ ਜੀ। ਜੇ ਤੁਸੀਂ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਲੈਂਦੇ ਹੋ ਜੀ, ਉਹਦੇ 'ਚ ਵੀ ਤੁਹਾਨੂੰ 40% ਦਾ ਡਿਸਕਾਊਂਟ ਮਿਲ ਰਿਹਾ। ਤੇ ਜਿਹੜੇ ਕਸਟਮਰ 2-1 ਪੀਸ ਬਾਏ ਕਰਨਗੇ ਉਹਨਾਂ ਨੂੰ ਫਾਦਰਸ ਦੇ ਅਡੀਸ਼ਨਲ $100 ਡਿਸਕਾਊਂਟ ਹੈ, 2 ਪੀਸ ਬਾਏ ਕਰਨਗੇ ਉਹਨਾਂ ਨੂੰ ਫਾਦਰਸ ਦੇ ਅਡੀਸ਼ਨਲ $200 ਡਿਸਕਾਊਂਟ ਹੈ, 3 ਪੀਸ ਬਾਏ ਕਰਨਗੇ ਫਾਦਰਸ ਡੇ ਅਡੀਸ਼ਨਲ $300 ਡਿਸਕਾਊਂਟ ਹੈ। ਫੋਰ ਐਗਜ਼ਾਮਪਲ, ਤੁਸੀਂ $2500 ਵਾਲਾ ਵਾਸ਼ਰ ਐਂਡ ਡਰਾਇਰ ਜਿਹੜਾ ਆਲਰੇਡੀ ਡਿਸਕਾਊਂਟਡ ਪ੍ਰਾਈਸ ਤੇ $18.99 ਦਾ ਅਸੀਂ ਦੇ ਰਹੇ ਸੀ, ਜੇ ਇਸ ਵੀਕਐਂਡ ਤੇ ਯਾਨੀ ਅੱਜ ਸ਼ਾਮ 7 ਵਜੇ ਤੱਕ ਜਾਂ ਇਸ ਸੈਟਰਡੇ ਸੰਡੇ ਚ ਸਿਲੈਕਟ ਕਰਦੇ ਹੋ ਤੇ 19, 20 ਤੇ 21 ਜੂਨ ਫਾਦਰਸ ਡੇ ਵੀਕਐਂਡ ਤੇ ਅਡੀਸ਼ਨਲ ਵਾਸ਼ਰ ਐਂਡ ਡਰਾਇਰ ਦੋ ਪੀਸ ਹੋਣ ਕਰਕੇ $200 ਅਡੀਸ਼ਨਲ ਡਿਸਕਾਊਂਟ ਮਿਲੇਗਾ ਤੇ $16.99 ਦਾ ਰਹਿ ਜਾਏਗਾ। ਜਿਹੜਾ ਤੁਸੀਂ ਵਾਸ਼ਰ ਐਂਡ ਡਰਾਇਰ $2200 ਵਾਲਾ $14.99 ਦਾ ਡਿਸਕਾਊਂਟਡ ਪ੍ਰਾਈਸ ਤੇ ਲੈ ਰਹੇ ਸੀ, ਫਾਦਰਸ ਡੇ ਹੋਣ ਕਰਕੇ ਵਾਸ਼ਰ ਐਂਡ ਡਰਾਇਰ ਤੇ ਅਡੀਸ਼ਨਲ $200 ਡਿਸਕਾਊਂਟ ਮਿਲੇਗਾ ਤੇ $12.99 ਦਾ ਰਹਿ ਜਾਏਗਾ। ਸੋ ਇਹਦੇ ਲਈ ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਜਿਨ੍ਹਾਂ ਨੇ ਕੱਲਾ ਵੀ ਪੀਸ ਲੈਣਾ $100 ਅਡੀਸ਼ਨਲ ਡਿਸਕਾਊਂਟ ਉਹਨਾਂ ਨੂੰ ਵੀ ਫਾਦਰਸ ਡੇ ਤੇ ਮਿਲਣਾ। ਫੋਰ ਐਗਜ਼ਾਮਪਲ, ਤੁਸੀਂ 30-inch ਅਪਰਾਈਟ ਫ੍ਰੀਜ਼ਰ ਦੇ ਨਾਲ ਫ੍ਰਿਜ ਲੈਣਾ ਚਾਹੁੰਦੇ, ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ, ਜਾਂ ਤੁਸੀਂ ਸੈਕਿੰਡ ਫ੍ਰਿਜ ਐਸ ਗਰਾਜ ਚ ਰੱਖਣਾ, ਤਦ ਵੀ ਤੁਹਾਨੂੰ ਇਹ $1400 ਵਾਲਾ ਫ੍ਰਿਜ $9.99 ਦਾ ਸੀ, ਫਾਦਰਸ ਡੇ ਵੀਕਐਂਡ ਤੇ ਅਡੀਸ਼ਨਲ $100 ਡਿਸਕਾਊਂਟ ਮਿਲੇਗਾ ਤੇ $8.99 ਦਾ ਰਹਿ ਜਾਏਗਾ। ਫ੍ਰੀ ਹੋਮ ਡਿਲੀਵਰ ਹੋਏਗਾ ਜੀ ਤੇ 6 ਮਹੀਨੇ ਚ ਤੁਸੀਂ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ। ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਉਹਦੇ ਨਾਲ ਦੋ ਫਾਇਦੇ ਹੋਣਗੇ। ਇੱਕ ਤਾਂ ਤੁਸੀਂ ਪ੍ਰਾਈਸ ਕੰਪੇਅਰ ਕਰ ਲਓਗੇ, ਪ੍ਰੋਡਕਟ ਦੀ ਨੌਲੇਜ ਲੈ ਲਓਗੇ, ਡਾਇਰੈਕਸ਼ਨ ਆਫ ਦਾ ਸਟੋਰ ਮਿਲ ਜਾਏਗਾ, ਤੇ ਫਿਰ ਵਾਕ ਇਨ ਕਸਟਮਰ ਨੂੰ ਬਾਏ ਵਨ ਪੀਸ ਗੈਟ $100, ਬਾਏ ਟੂ ਪੀਸ ਗੈਟ $200, ਬਾਏ ਥ੍ਰੀ ਪੀਸ ਗੈਟ $300 ਅਡੀਸ਼ਨਲ ਐਕਸਟਰਾ ਫਾਦਰਸ ਡੇ ਡਿਸਕਾਊਂਟ ਹੈ। 905-450-2828 ਤੇ ਵੈਬਸਾਈਟ ਹੈ BramptonAppliances.com, ਇਹ ਵਨ ਵਰਡ ਹੈ ਜੀ, BramptonAppliances.com, 905-450-2828, 905-450-2828 ਜੀ।
6: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ।

0: ਮੋਨਾ ਜੀ, ਹੁਣ ਤਾਂ ਪਾਰਲਰ ਵਗੈਰਾ ਪੂਰੇ ਬਿਜੀ ਹੋਣੇ ਆ, ਇੱਥੇ ਜਾਣ ਲਈ ਸਪੈਸ਼ਲੀ ਤੌਰ ਤੇ ਤਿਆਰੀਆਂ ਪੂਰੀਆਂ ਭੈਣਾਂ ਨੇ ਖਿੱਚਣੀਆਂ ਹੋਣੀਆਂ ਨੇ ਜੀ।
1: ਬਿਲਕੁਲ ਜੀ, ਬਿਲਕੁਲ, ਹਾਂਜੀ, ਡੈਫੀਨੇਟਲੀ ਸਪੈਸ਼ਲ ਡੇ ਹੈਗਾ, ਪਾਰਲਰ ਜਾਣਾ ਜ਼ਰੂਰ ਬਣਦਾ ਉਹਨਾਂ ਦਾ।
0: ਅੱਛਾ, ਤੁਹਾਡਾ ਬੂਥ ਸਪੈਸ਼ਲ ਲੱਗ ਰਿਹਾ ਉੱਥੇ?
1: ਹਾਂਜੀ ਬਿਲਕੁਲ, ਸਾਡਾ ਬੂਥ ਲੱਗ ਰਿਹਾ ਹੈਗਾ ਉੱਥੇ, ਸਾਡੀ ਟੀਮ ਵੀ ਹੋਏਗੀ ਤੀਆਂ ਦੇ ਮੇਲੇ ਤੇ। ਤੇ ਮੈਂ ਜ਼ਰੂਰ ਕਹੂੰਗੀ ਆਪਣੀਆਂ ਭੈਣਾਂ ਨੂੰ, ਜਿੰਨੀਆਂ ਵੀ ਆਪਣੇ ਲਿਸਨਰਸ ਹੈਗੇ ਆ, ਜ਼ਰੂਰ ਸਾਡੇ ਬੂਥ ਤੇ ਆਉਣ। ਬਹੁਤ ਸਾਰੇ ਪ੍ਰਾਈਜ਼ ਵੀ ਅਸੀਂ ਕੱਢ ਰਹੇ ਹੈਗੇ ਹਾਂ, ਆਪਣਾ ਨਾਮ ਤੁਸੀਂ ਡਰਾਅ ਦੇ ਵਿੱਚ ਜ਼ਰੂਰ ਸ਼ਾਮਿਲ ਕਰਿਓ ਤਾਂ ਕਿ ਤੁਸੀਂ ਪ੍ਰਾਈਜ਼ ਵਿਨ ਕਰ ਸਕੋ। ਐਂਡ ਈਵਨ ਕਿ ਜੇ ਤੁਸੀਂ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਵੀ ਜ਼ਰੂਰ ਤੁਸੀਂ ਸਾਡੇ ਤੋਂ ਉੱਥੇ ਆ ਕੇ ਇਨਫੋਰਮੇਸ਼ਨ ਵੀ ਲੈ ਸਕਦੇ ਹੋ ਇਨ ਪਰਸਨ, ਤਾਂ ਕਿ ਅਸੀਂ ਤੁਹਾਨੂੰ ਗਾਈਡ ਕਰ ਸਕੀਏ ਕਿਸ ਤਰੀਕੇ ਦੇ ਨਾਲ ਟੈਸਟ ਪਾਸ ਕਰਨਾ ਹੁੰਦਾ ਹੈ, ਕਿਸ ਤਰੀਕੇ ਦੇ ਨਾਲ ਇੰਸ਼ੋਰੈਂਸ ਇੰਡਸਟਰੀ ਵਿੱਚ ਆਉਣਾ ਹੈਗਾ। ਐਂਡ ਵੈਸੇ ਵੀ ਇਹ ਚੀਜ਼ ਹੈਗੀ ਹੈ ਕਿ ਰਾਜਵੀਰ ਜੀ ਬਹੁਤ ਹੀ ਰਿਵਾਰਡਿੰਗ ਇੰਡਸਟਰੀ ਹੈਗੀ ਹੈ, ਮੈਂ ਕਹੂੰਗੀ ਕਿ ਤੁਸੀਂ ਕੰਮ ਕਰਦੇ ਹੈਗੇ ਹੋ, ਬਿਜ਼ਨਸ ਕਰਦੇ ਹੋ, ਮਨੀ ਅਰਨ ਕਰਦੇ ਹੋ, ਪਰ ਨਾਲ ਦੇ ਨਾਲ ਕਮਿਊਨਿਟੀ ਦੀ ਸਰਵਿਸ ਹੈਗੀ ਹੈ, ਕਮਿਊਨਿਟੀ ਕਹਿ ਲਓ ਕਿ ਸੋਸ਼ਲ ਸਰਵਿਸ ਤੁਸੀਂ ਕਰ ਰਹੇ ਹੁੰਦੇ ਹੋ ਕਿ ਉਹਨਾਂ ਨੂੰ ਹੈਲਪ ਆਊਟ ਕਰ ਰਹੇ ਹੋ। ਅੱਜ ਹੁਣ ਬਹੁਤ ਵਾਰ ਸਾਨੂੰ ਜਿਵੇਂ ਕਿ ਜੂਨ ਦਾ ਮੰਥ ਹੈਗਾ, ਇਸ ਟਾਈਮ ਤੇ ਬੱਚਿਆਂ ਦੀਆਂ ਕਾਲਸ ਬੱਚਿਆਂ ਦੇ ਰਿਲੇਟਿਡ ਆਉਂਦੀ ਹੈਗੀ ਹੈ ਕਿ ਆਰ ਈ ਐਸ ਪੀ ਦੇ ਪੈਸੇ ਵਿਦਡਰੋਲ ਹੋਣੇ ਹੈਗੇ ਆ, ਜਾਂ ਕੋਈ ਨਾ ਕੋਈ ਇਸ ਤਰੀਕੇ ਦੇ ਨਾਲ ਜਾਂ ਕਈ ਵਾਰ ਕਲੇਮਸ ਵੀ ਅਨਫੋਰਚੁਨੇਟਲੀ ਆਉਂਦੇ ਆ, ਬਟ ਉਹਦਾ ਉਸ ਟਾਈਮ ਤੇ ਖੁਸ਼ੀ ਹੁੰਦੀ ਹੈ ਕਿ ਐਟਲੀਸਟ ਉਹਨਾਂ ਨੂੰ ਅਸੀਂ ਕੁਛ ਨਾ ਕੁਛ ਫਾਈਨੈਂਸ਼ੀਅਲ ਸਪੋਰਟ ਕਰਵਾ ਪਾਉਂਦੇ ਹੈਗੇ ਆ ਕਿ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਪਾਲਿਸੀਜ਼ ਕਰਵਾਈਆਂ ਸੀਗੀਆਂ ਜਿੰਨੀ ਵੀ ਅਮਾਊਂਟ ਦੀ, ਸੋ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ। ਸੋ ਇੱਕ ਤਰੀਕੇ ਦੇ ਜਦੋਂ ਮਨ ਨੂੰ ਸੈਟਿਸਫੈਕਸ਼ਨ ਹੁੰਦੀ ਹੈ ਕਿ ਕਿਸੇ ਲਈ ਚੰਗਾ ਕੀਤਾ, ਸੋ ਉਸ ਤਰੀਕੇ ਦਾ ਕੰਮ ਹੈਗਾ ਕਿ ਤੁਹਾਨੂੰ ਇਹ ਵੀ ਮਨ ਦੀ ਸੈਟਿਸਫੈਕਸ਼ਨ, ਪੀਸ ਆਫ ਮਾਈਂਡ ਹੁੰਦੀ ਕਿ ਤੁਸੀਂ ਕਿਸੇ ਲਈ ਚੰਗਾ ਕਰ ਰਹੇ ਹੈਗੇ ਹੋ, ਤੇ ਨਾਲ ਦੀ ਨਾਲ ਤੁਸੀਂ ਆਪਣਾ ਬਿਜ਼ਨਸ ਦੇ ਵਿੱਚ ਵੀ ਐਕਟੀਵਿਟੀ ਪਾ ਰਹੇ ਹੁੰਦੇ ਹੈਗੇ ਹੋ।
0: ਫੋਨ ਨੰਬਰ ਮੋਨਾ ਜੀ ਦਾ ਨੋਟ ਕਰਕੇ ਰੱਖ ਲਓ, 416-509-1509, 416-509-1509।

ਪਰਮਵੀਰ ਬਾਈ ਜੀ ਤੇ ਨਾਲ ਦੀ ਨਾਲ ਹੀ ਇੰਦਰਪਾਲ ਚਾਹਲ ਸਾਹਿਬ। ਸੋ ਬਹੁਤ ਬਹੁਤ ਸਤਿਕਾਰ, ਬਹੁਤ ਬਹੁਤ ਪਿਆਰ ਬਾਈ ਜੀ ਤੁਹਾਨੂੰ। ਇੱਕ ਪਰਮਵੀਰ ਤੇ ਇੱਕ ਪਰਮਜੀਤ ਹੋਣੀ ਸਾਡੇ ਮਿੱਤਰ ਅਜ਼ੀਜ਼।

0: ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਸਾਡੇ ਨਾਲ ਗੋਗੀ ਲੂਥਰਾ ਸਾਹਿਬ ਜੁੜ ਚੁੱਕਿਆ ਹੈ। ਗੋਗੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਰਾਜਵੀਰ ਜੀ ਤੇ ਸਾਰੰਗ ਰੇਡੀਓ ਦੇ ਸਾਰੇ ਲਿਸਨਰਸ ਨੂੰ ਗੋਗੀ ਲੂਥਰਾ ਦਾ ਨਮਸਕਾਰ, ਆਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਨਮਸਕਾਰ, ਆਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੋਗੀ ਬਾਈ ਜੀ ਦਿਓ ਥੋੜੀ ਜੀ ਮੌਰਗੇਜ ਬਾਬਤ ਅਪਡੇਟ।
1: ਰਾਜੂ ਜੀ, ਅੱਜ ਆਪਾਂ ਗੱਲਬਾਤ ਕਰਦੇ ਹਾਂ ਕਿ ਮਾਰਕੀਟ 'ਚ ਕਿੰਨੇ ਟਾਈਪ ਦੇ ਲੈਂਡਰ ਹੁੰਦੇ ਆ, ਕਿਉਂਕਿ ਹਰ ਦੇਖੋ ਮੈਂ ਹਮੇਸ਼ਾ ਕਹਿੰਦਾ ਕਿ ਸਾਰਿਆਂ ਦੀ ਸਿਚੁਏਸ਼ਨ ਡਿਫਰੈਂਟ ਹੁੰਦੀ ਹੈ, ਉਸ ਹਿਸਾਬ ਨਾਲ ਆਪਾਂ ਕਹਿੰਦੇ ਹਾਂ ਕਿ ਇਹ ਸੋਲੂਸ਼ਨ ਮਿਲ ਸਕਦਾ। ਉਸ ਤੋਂ ਪਹਿਲਾਂ ਸਮਝ ਲਈਏ ਲੈਂਡਰ ਕਿਸ ਟਾਈਪ। ਇੱਕ ਤਾਂ ਹੋ ਗਏ ਤੁਹਾਡੇ ਬੈਂਕ
0: ਜੀ,
1: ਜਿਹਨੂੰ ਕਈ ਵਾਰੀ ਆਪਾਂ ਕਹਿੰਦੇ ਹਾਂ ਇਹ ਲੈਂਡਰ ਹੋ ਗਏ, ਇਹਨਾਂ ਦੀ ਕੁਆਲੀਫਿਕੇਸ਼ਨ ਕਿਸ ਤਰ੍ਹਾਂ ਹੁੰਦੀ ਹੈ? ਦੇਖੋ, ਬੈਂਕਾਂ ਨੇ ਕੁਆਲੀਫਾਈ ਕਰਨਾ ਹੈ ਤੁਹਾਨੂੰ, ਪਹਿਲੀ ਗੱਲ ਹੈ ਉਹ ਰੇਟ ਸਭ ਤੋਂ ਵਧੀਆ ਬੈਂਕ ਤੋਂ ਮਿਲ ਜਾਂਦੇ ਨੇ ਤੁਹਾਨੂੰ, ਲੇਕਿਨ ਤੁਸੀਂ ਕੁਆਲੀਫਾਈ ਕਰਨ ਲਈ ਇੱਕ ਤੋਂ ਜੇ ਉਹ ਲੈਣਗੇ ਤੁਹਾਡੇ ਨੋਟਿਸ ਆਫ ਅਸੈਸਮੈਂਟ, T4 ਜੇ ਸੈਲਰੀਡ ਹੋ, T1 ਜਨਰਲਸ ਲੈਣਗੇ ਜੇ ਤੁਸੀਂ ਸੈਲਫ ਇੰਪਲੋਇਡ ਹੋ ਤੇ ਕਿੰਨੀ ਇਨਕਮ ਡਿਕਲੇਅਰ ਕਰ ਰਹੇ ਹੋ, ਤੇ ਪਲੱਸ ਉਹਨਾਂ ਦੀ ਜਿਹੜੀ ਰੇਸ਼ੀਓਜ਼ ਦੀ ਗਾਈਡਲਾਈਨਸ ਹੁੰਦੀ ਹੈ 32 ਜਾਂ 39 ਐਂਡ 44, ਉਹਦੇ ਅੰਦਰ ਦੇ ਤੁਸੀਂ ਬੈਠੋਗੇ ਤਾਂ ਤੁਹਾਨੂੰ ਬੈਸਟ ਰੇਟ ਮਿਲਣਗੇ ਤੇ ਤੁਹਾਡੀ ਮੌਰਗੇਜ ਬੈਂਕ ਤੋਂ ਕੁਆਲੀਫਾਈ ਹੋ ਸਕਦੀ ਹੈ। ਠੀਕ ਹੈ, ਇਹ ਤਾਂ ਹੋ ਗਿਆ ਤੁਹਾਡਾ ਬੈਂਕ ਦਾ। ਤੇ ਬੰਦਾ ਕਹੇ ਯਾਰ ਹੁਣ ਦੂਜਾ ਲੈਵਲ ਕੀ ਆਉਂਦਾ? ਦੂਜੇ ਕਈ ਤੁਸੀਂ ਸੁਣਿਆ ਹੋਏਗਾ 20 ਲੈਂਡਰ ਹੁੰਦੇ ਨੇ, ਬੰਦਾ ਕਹਿੰਦਾ ਯਾਰ ਮੈਂ 20 ਨਹੀਂ, ਮੇਰੀ ਬੈਂਕ ਤੋਂ ਕਰਾ ਦਿਓ। ਕ੍ਰੈਡਿਟ ਸਕੋਰ ਤੁਹਾਡਾ ਬੈਠਾ 500-600 ਦੇ ਥੱਲੇ, ਤੁਸੀਂ ਕਹਿ ਰਹੇ ਹੋ ਮੇਰੀ ਬੈਂਕ ਤੋਂ ਕਰਾ ਦਿਓ। ਉਹ ਬੈਂਕਾਂ ਨੇ ਤਾਂ ਲੈਣਾ ਵੀ ਟੌਪ ਕ੍ਰੈਡਿਟ ਸਕੋਰ ਹੈਗਾ, ਉਹਨਾਂ ਨੇ ਲੈਣਾ ਹੀ ਨਹੀਂ, ਉਹਨਾਂ ਨੇ ਦੇਖਣਾ ਯਾਰ ਤੁਹਾਡੀ ਮਿਸ ਪੇਮੈਂਟ ਹੈ ਕੁਛ, ਉਹਨਾਂ ਨੇ ਕਹਿਣਾ ਨਹੀਂ ਤੁਸੀਂ ਪਾਸੇ ਹਟੋ, ਤੁਹਾਡਾ ਆਪਾਂ ਨਹੀਂ ਕਰ ਸਕਦੇ। ਆ ਜੀ ਮੇਰੇ ਕੋਲ ਕਾਲ ਆਈ, ਕਹਿੰਦੇ ਯਾਰ ਸਾਡਾ ਖਾਓ ਨਹੀਂ
0: ਜੀ,
1: ਤਾਂ ਫਿਰ ਉਹਦੇ ਵਿੱਚ ਆ ਜਾਂਦਾ ਬੀ ਲੈਂਡਰ। ਬੀ ਲੈਂਡਰ ਕਹਿੰਦਾ ਯਾਰ ਕ੍ਰੈਡਿਟ ਤੁਹਾਡਾ ਕੁਛ ਨਹੀਂ ਹੋ ਤੁਹਾਡੀ, ਲੇਕਿਨ ਇਨਕਮ ਤੁਸੀਂ ਸੈਲਫ ਇੰਪਲੋਇਡ, ਆਪਾਂ ਸਟੇਟਡ ਇਨਕਮ ਲੈ ਲਾਂਗੇ। ਉਹ ਲੈਵਰੇਜ ਉਹ ਕਰ ਦਿੰਦੇ ਨੇ ਕਿ ਰੇਸ਼ੀਓਜ਼ ਹੁੰਦਾ ਉਹਦੇ 'ਚ ਵੀ ਉਹਨਾਂ ਦਾ ਲੀਵੇ ਕਾਫੀ ਹੁੰਦਾ ਬੈਂਕਾਂ ਦਾ, ਜਿਸ ਹਾਰਡ ਕਈ ਵਾਰੀ ਹੁੰਦਾ 44 ਤੇ ਉੱਤੇ ਨਹੀਂ ਜਾਂਦੇ, ਉਹ ਕਹਿੰਦੇ ਕੋਈ ਚਿੰਤਾ ਦੀ ਗੱਲ ਨਹੀਂ ਆਪਾਂ 60% ਤੱਕ ਵੀ ਜਾ ਸਕਦੇ ਹਾਂ। ਤਾਂ ਉੱਥੇ ਬੰਦੇ ਦੇ ਆਪਸ਼ਨ ਕਾਫੀ ਖੁੱਲ ਜਾਂਦੇ ਨੇ। ਕ੍ਰੈਡਿਟ ਜੇ ਕਹਿੰਦੇ ਨਾ ਕਈ ਵਾਰੀ ਬੰਦਾ ਠੀਕ ਹੁੰਦਾ, ਸਮੇਂ ਮਾੜਾ ਹੁੰਦਾ ਤੇ ਕ੍ਰੈਡਿਟ ਚੈਲੇਂਜਸ ਆ ਜਾਂਦੇ ਨੇ, ਉਹ ਵੀ ਕੰਸੀਡਰ ਕਰ ਲੈਂਦੇ, ਤੁਹਾਡੀ ਸਟੋਰੀ ਠੀਕ ਹੈ ਉੱਥੇ ਕਰ
0: ਲੈਂਦੇ।
1: ਲੇਕਿਨ ਬੀ ਲੈਂਡਰ ਦਾ ਇੱਕ ਚੀਜ਼ ਧਿਆਨ ਰੱਖਣੀ ਪੈਗੀ, ਰੇਟ ਤੁਹਾਨੂੰ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਹੈ ਉਸ ਹਿਸਾਬ ਨਾਲ ਰੇਟ ਕੋਟ ਹੁੰਦਾ ਹੈ। ਜਿਹੜੇ ਬੈਸਟ ਰੇਟ ਹੈਗੇ ਨੇ ਅੱਜ ਦੀ ਡੇਟ 'ਚ ਦੇਖਿਆ ਜਾਏ, ਇੱਕ ਸਾਲ ਦਾ ਬੈਸਟ ਰੇਟ 4.69 ਵੀ ਮਿਲ ਜਾਏਗਾ, ਉਹ ਬੈਂਕ 'ਚ ਵੀ ਨਹੀਂ ਹੋਣਾ। ਲੇਕਿਨ ਕ੍ਰੈਡਿਟ ਸਕੋਰ ਤੁਹਾਡਾ ਵਧੀਆ ਹੋਣਾ ਚਾਹੀਦਾ, 680 ਤੋਂ ਉੱਤੇ ਹੋਣਾ ਚਾਹੀਦਾ। ਤੇ ਜੇ ਤੁਸੀਂ ਪਰਚੇਸ ਕਰ ਰਹੇ ਹੋ, ਬੀ ਲੈਂਡਰ ਕਹਿੰਦਾ ਮੈਂ ਇਨਸ਼ੋਰਡ ਮੌਰਗੇਜ ਨਹੀਂ ਕਰਨੀ, ਤੁਹਾਨੂੰ ਮਿਨੀਮਮ 20% ਦੇਣਾ ਪੈਣਾ
0: ਜੀ,
1: ਤਾਂ ਫਿਰ ਤੁਹਾਡਾ ਆਪਾਂ ਮੌਰਗੇਜ ਕਰ ਸਕਦੇ ਹਾਂ। ਬੰਦ ਬੇਸਿਕਲੀ ਜਿਹੜੇ ਬੀ ਲੈਂਡਰ ਹੈਗੇ ਨਾ, ਕਈ ਜਿਹੜੇ ਬੈਂਕ ਹੀ ਹੈਗੇ ਨੇ, ਜੈਸੇ ਇਕੁਇਟੇਬਲ ਬੈਂਕ ਹੈਗਾ
0: ਜੀ,
1: ਉਹ ਏ ਸਾਈਡ 'ਚ ਵੀ ਫੰਡਿੰਗ ਕਰੇਗਾ, ਬੀ ਸਾਈਡ 'ਚ ਵੀ। ਤੋ ਲੈਂਡਰ ਬੀ ਏ ਔਰ ਬੀ ਨਹੀਂ ਹੁੰਦਾ, ਤੁਹਾਡੀ ਪ੍ਰੋਫਾਈਲ ਏ ਤੇ ਬੀ ਹੈਗੀ ਹੈ, ਤੁਹਾਡੇ ਬੈਸਟ ਰੇਟ ਮਿਲਣਗੇ। ਤੋ ਏ ਸਾਈਡ ਆ ਕੇ ਤੁਸੀਂ ਤੁਹਾਡੇ ਚੈਲੰਜਸ ਹੈਗੇ ਨੇ ਇਨਕਮ 'ਚ ਜਾਂ ਫਿਕਰੇਟ 'ਚ, ਉਹ ਤੁਹਾਡਾ ਬੀ ਸਾਈਡ 'ਚ ਕੁਆਲੀਫਿਕੇਸ਼ਨ ਤੁਹਾਡੀ ਮੌਰਗੇਜ ਹੋ ਜਾਣੀ ਹੈ
0: ਜੀ।
1: ਹੁਣ ਤੀਜੀ ਕੈਟੇਗਰੀ ਆ ਜਾਂਦੀ ਹੈ ਤੁਹਾਡੀ ਆਪਣਾ ਪ੍ਰਾਈਵੇਟ ਦੀ। ਪ੍ਰਾਈਵੇਟ ਕਹਿੰਦਾ ਯਾਰ ਤੁਹਾਡੀ ਇਨਕਮ ਹੋ ਨਾ ਹੋ ਤੁਹਾਡਾ, ਚਲੋ ਠੀਕ ਹੈ ਆਪਾਂ ਐਕਸੈਪਟ ਕਰ ਲੈਣਗੇ, ਤੇ ਤੁਹਾਡੀ ਪ੍ਰੋਪਰਟੀ 'ਚ ਇਕੁਇਟੀ ਕਿੰਨੀ ਹੈਗੀ ਹੈ? ਜੇ ਪ੍ਰੋਪਰਟੀ 'ਚ ਇਕੁਇਟੀ ਹੈਗੀ ਹੈ, ਕਿਉਂਕਿ ਉਹਨਾਂ ਨੇ ਸਿਰਫ ਇਕੁਇਟੀ ਬੇਸ ਲੈਂਡਿੰਗ ਕਰਨੀ ਹੈ। ਜੇ ਪ੍ਰੋਪਰਟੀ 'ਚ ਚੰਗੀ ਇਕੁਇਟੀ ਹੈਗੀ ਹੈ ਤੇ ਤੁਹਾਡੀ ਫੰਡਿੰਗ ਹੋ ਜਾਣੀ। ਲੇਕਿਨ ਇੱਕ ਚੀਜ਼ ਦਾ ਧਿਆਨ ਰੱਖਣਾ, ਪ੍ਰਾਈਵੇਟ ਜਦ ਆਪਾਂ ਜਾਂਦੇ ਹਾਂ, ਪਹਿਲੀ ਸਭ ਤੋਂ ਵੱਡੀ ਚੀਜ਼ ਇਹਨੂੰ ਇੱਕ ਬੈਂਡਿਡ ਸੋਲਿਊਸ਼ਨ ਦੀ ਤਰ੍ਹਾਂ ਟ੍ਰੀਟ ਕਰੋ, ਨਾ ਕਿ ਪਰਮਾਨੈਂਟ ਸੋਲਿਊਸ਼ਨ। ਕਿਉਂਕਿ ਹੁੰਦਾ ਕੀ ਹੈ, ਜੇ ਤੁਸੀਂ ਇਹਨੂੰ ਪਰਮਾਨੈਂਟ ਸੋਲਿਊਸ਼ਨ ਕਰੋਗੇ ਉਹ ਤੁਹਾਡੇ ਲਈ ਦਿੱਕਤ ਹੋ ਜਾਣੀ ਹੈ, ਉਹ ਜਿਹੜਾ ਤੁਹਾਡੇ ਜਿਹੜਾ ਘਾਹ ਕਹਿੰਦੇ ਨਾ ਉਹ ਨਾਸੂਰ ਬਣ ਜਾਣਾ, ਕਿਉਂਕਿ ਉਹਨਾਂ ਨੇ ਸਾਰੀ ਇਕੁਇਟੀ ਖਾ ਜਾਣੀ ਹੈ। ਉਹ ਸ਼ਾਰਟ ਸੋਲਿਊਸ਼ਨ ਹੀ ਪ੍ਰਾਈਵੇਟ ਲਈ ਹੁੰਦਾ ਹੈ। ਹੁਣ ਬੰਦਾ ਕਹਿੰਦਾ ਯਾਰ ਪ੍ਰਾਈਵੇਟ ਦੇ ਖਰਚੇ ਪੈਂਦੇ, ਹਾਂ ਕਿਉਂਕਿ ਤੁਹਾਡੀ ਸਿਚੁਏਸ਼ਨ ਇਸ ਵੇਲੇ ਹੋ ਰੱਖੀ। ਅੱਛਾ, ਇੱਕ ਚੀਜ਼ ਬੰਦਾ ਹੋਰ ਨਹੀਂ ਦੇਖਦਾ, ਪ੍ਰਾਈਵੇਟ ਲਈ ਤੁਸੀਂ ਕੰਟੈਕਟ ਕਰਦੇ ਹੋ ਕਿਸੇ ਏਜੰਟ ਨੂੰ, ਮੇਕ ਸ਼ੋਰ ਕਰੋ ਕਿ ਜਾਂ ਤਾਂ ਉਹ ਏਜੰਟ ਲੈਵਲ 2 ਹੋ ਜਾਂ ਮੌਰਗੇਜ ਬਰੋਕਰ ਕਰੋ, ਕਿਉਂਕਿ ਉਹਨਾਂ ਨੌਲੇਜ ਐਕਸਪੀਰੀਅੰਸ ਹੁੰਦਾ ਹੈ। ਜੇ ਏਜੰਟ ਲੈਵਲ 1 ਹੈਗਾ ਉਹਨੂੰ ਐਕਸਪੀਰੀਅੰਸ ਨਹੀਂ ਹੁੰਦਾ, ਤਾਂ ਵੇਚ ਵੀ ਨਹੀਂ ਸਕਦੇ, ਗੱਲ ਵੀ ਨਹੀਂ ਕਰ ਸਕਦੇ ਪ੍ਰਾਈਵੇਟ ਲਈ। ਤਾਂ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।
0: ਨੰਬਰ ਜ਼ਰੂਰ ਦੇ ਦਿਓ ਨੰਬਰ, ਤਾਂ ਕਿ ਜਿਹੜੇ ਬਾਕੀ ਸਾਰੀ ਇਨਫੋਰਮੇਸ਼ਨ ਆ ਉਹ ਜਦੋਂ ਤੁਹਾਡੇ ਨਾਲ 1-on-1 ਬੈਠਣਗੇ ਗੱਲਬਾਤ ਕਰਨਗੇ ਤੇ ਉਦੋਂ ਜ਼ਰੂਰ ਉਹ ਬਿਲਕੁਲ ਪੇਪਰ ਪੈਨ ਲੈ ਕੇ ਤੁਸੀਂ ਉਹਨਾਂ ਨੂੰ ਕਲੀਅਰ ਕੱਟ ਉਹਨਾਂ ਦੇ ਕੇਸ ਦੇ ਹਿਸਾਬ ਦੇ ਨਾਲ ਕਿ ਉਹਨਾਂ ਦਾ ਕੇਸ ਕਿਹੋ ਜਿਹਾ, ਉਦੋਂ ਤੁਸੀਂ ਸਮਝਾ ਸਕਦੇ ਹੋ ਕਿ ਭਾਈ ਤੁਹਾਡੇ ਹਾਲਾਤ ਆਹ ਨੇ, ਤੁਹਾਡੇ ਲਈ ਬੈਸਟ ਆਪਸ਼ਨ ਆਹ ਹੋ ਸਕਦੀ ਆ। ਨੰਬਰ ਬਾਜੀ ਦੇ ਦਿਓ।
1: ਹਾਂ, ਨੰਬਰ ਮੇਰਾ ਨੋਟ ਕਰੋ ਜੀ, 416-262-8937। ਬਹੁਤ ਬਹੁਤ ਧੰਨਵਾਦ,
0: ਬਹੁਤ ਧੰਨਵਾਦ ਸਰ, ਥੈਂਕ ਯੂ।
2: ਆਪਣੇ ਜਨਮ ਵਾਪਸ ਲੈ ਜਾ ਮੇਰੇ ਵਾ।
0: ਮੋਹਨਾ ਮਹਿੰਗੀ ਜੀ, ਸਾਡੇ ਮੁੱਖ ਸਪੌਂਸਰਾਂ ਦੇ ਵਿੱਚੋਂ ਭਾਈ ਤੀਆਂ ਦਾ ਮੇਲਾ ਜਿਹੜਾ ਹੋ ਰਿਹਾ 416-509-1509, ਇੱਕ ਮੈਂ ਸਵਾਲ ਪੁੱਛੂੰਗਾ ਅਤੇ ਉਹਦੇ ਲਈ ਤੁਸੀਂ ਤਿਆਰ ਰਹੋ। ਮੋਹਨਾ ਜੀ ਕਹਿੰਦੇ ਉੱਥੇ ਬਹੁਤ ਸਾਰੇ ਪ੍ਰਾਈਜ਼ ਨਿਕਲਣੇ। ਮੋਹਨਾ ਜੀ, ਉੱਥੇ ਤਾਂ ਬਹੁਤ ਨਿਕਲਣੇ ਆ, ਪਰ ਮੈਂ ਤੁਹਾਡੇ ਵੱਲੋਂ ਵੀ ਘਟਾਉਣੇ ਚਾਹੁੰਦਾ, ਕੋਈ ਦੋ ਚਾਰ ਇਉਂ ਨਹੀਂ ਹੈ ਗੱਲਬਾਤ। ਤੁਹਾਡੀ ਜ਼ਿੰਮੇਵਾਰੀ ਲਾਉਣੀ ਆ, ਅੱਜ ਆਪਾਂ ਥੋੜ੍ਹੀ ਜਿਹੀ 5-4 ਟਿਕਟਾਂ ਆਪਾਂ ਕੱਢਾਂਗੇ ਉੱਥੇ, ਜਿਹੜੀਆਂ ਮੇਰੇ ਭੈਣਾਂ ਪ੍ਰੋਗਰਾਮ ਸੁਣਨੀਆਂ ਨੇ। ਬਸ ਰੈਡੀ ਰਹੋ ਤੁਸੀਂ, ਮੈਨੂੰ 2-3 ਮਿੰਟ ਦਿਓ, ਉਹ ਤੋਂ ਬਾਅਦ ਫਿਰ ਤੁਸੀਂ ਹੋ ਜਾਓ ਰੈਡੀ। ਫਿਰ ਤੁਹਾਡੇ ਲਈ ਸਪੈਸ਼ਲੀ ਤੌਰ 'ਤੇ ਤੀਆਂ ਦੇ ਮੇਲੇ 'ਤੇ ਜਿਹਨਾਂ ਜਿਹਨਾਂ ਨੇ ਜਾਣਾ, ਨਾਲ ਤਾਂ ਮੋਹਨਾ ਜੀ ਨੂੰ ਮਿਲਿਓ, ਅਤੇ ਟਿਕਟਾਂ ਤੁਸੀਂ ਪਹਿਲਾਂ ਹੀ ਚੱਕ ਲਓ ਇਹਨਾਂ ਦੇ ਕੋਲੋਂ ਜਿਹਨਾਂ ਨੇ ਲੈ ਲਈਆਂ, ਠੀਕ ਆ। ਜੇ ਕੋਈ ਰਹਿੰਦੀ ਆ ਤਾਂ ਹਜੇ ਤੁਸੀਂ ਬਸ 2-4 ਮਿੰਟ ਦਿਓ, ਮੈਂ ਹੁਣੇ ਆਪਾਂ ਕਰਦੇ ਹਾਂ ਗੱਲਬਾਤ ਮੋਹਨਾ ਜੀ ਨਾਲ। ਉਸ ਤੋਂ ਪਹਿਲਾਂ ਰਾਜਨ ਜੀ ਆ, ਰਾਜਨ ਜੀ ਦਾ ਸੁਨੇਹਾ ਲੈ ਲਈਏ। ਰਾਜਨ ਜੀ, ਜੀ ਆਇਆਂ ਨੂੰ
1: ਬਹੁਤ ਬਹੁਤ ਧੰਨਵਾਦ ਜੀ। ਰਾਜਵੀਰ ਭਾਜੀ, ਜਿੱਥੇ ਤੁਸੀਂ ਤੀਆਂ ਦੇ ਮੇਲੇ ਦੀ ਗੱਲ ਕੀਤੀ, ਦੱਸਦੇ ਜਾਈਏ ਕਿ ਸਟੈਕਸ ਐਕਸਪ੍ਰੈਸ ਦਾ ਵੀ ਉੱਥੇ ਬੂਥ ਹੋਏਗਾ, ਸਾਰੀਆਂ ਮਾਤਾਵਾਂ ਤੇ ਪਹਿਨਾਵਾਂ ਉੱਥੇ ਪਹੁੰਚਣ। ਅਸੀਂ 25 ਬ੍ਰਾਂਡਿਡ ਸਨ ਗਲਾਸਿਸ ਸਕੈਚਸ ਦੀਆਂ ਉੱਥੇ ਪੋਲਰਾਈਜ਼ ਵਾਲੀਆਂ ਐਜ਼ ਆ ਗਿਫਟ ਫ੍ਰੀ ਦੇਣੀਆਂ ਨੇ, ਤੇ ਨਾਲ ਦੀ ਨਾਲ 12 ਫੋਸਿਲ ਦੀਆਂ ਬ੍ਰਾਂਡਿਡ ਸਨ ਗਲਾਸਿਸ, ਇਹ ਵੀ ਫ੍ਰੀ ਦੇਣੀਆਂ ਨੇ। ਸੋ ਸਾਡੇ ਬੂਥ ਦੇ ਉੱਤੇ ਜ਼ਰੂਰ ਤੁਸੀਂ ਹੋ ਕੇ ਜਾਇਓ। ਤੇ ਦੂਜੀ ਗੱਲ ਕਰਾਂਗੇ ਜੀ, ਜਿਹੜੇ ਅੱਜ ਆਈ ਐਗਜ਼ਾਮ ਕਰਵਾਉਣਾ ਚਾਹੁੰਦੇ ਨੇ ਉਹਨਾਂ ਨੂੰ ਦੱਸਿਆ ਜਾਈਏ ਕਿ ਸਟੋਰ ਦੇ ਉੱਤੇ ਸਾਡੇ ਕੋਲ ਅੱਜ ਡਾਕਟਰ ਅਵੇਲੇਬਲ ਹੈ, ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ, ਵਿਜ਼ਨ ਚੈੱਕ ਕਰਾ ਸਕਦੇ ਹੋ, ਹੈਲਥ ਚੈੱਕ ਕਰਾ ਸਕਦੇ ਹੋ, ਤੇ ਪਰਸਨ ਨੂੰ ਫਾਦਰਸ ਡੇ ਹੈ। ਸੋ ਸਪੈਸ਼ਲ ਸਪੈਸ਼ਲ ਡੀਲ ਹੈ ਜੀ ਸਪੈਕਸ ਐਕਸਪ੍ਰੈਸ ਵੱਲੋਂ। ਜਿੰਨੇ ਵੀ ਸਰੋਤੇ ਅੱਜ ਅਤੇ ਕੱਲ੍ਹ ਆ ਕੇ ਕੋਈ ਵੀ ਪਰਚੇਜ਼ ਕਰ ਰਹੇ ਨੇ, ਜੇ ਤੁਹਾਡੀ ਪਰਚੇਜ਼ $500 ਜਾਂ ਉਸ ਤੋਂ ਉੱਪਰ ਦੀ ਹੈ, ਤੇ ਤੁਹਾਨੂੰ ਅਸੀਂ ਫੋਸਿਲ ਦੀਆਂ ਬ੍ਰਾਂਡਿਡ ਸਨਗਲਾਸਿਸ ਨਾਲ ਬਿਲਕੁਲ ਫ੍ਰੀ ਦਿਆਂਗੇ। ਸੋ ਨੋਟ ਕਰ ਲਓ ਜੀ, ਅੱਜ ਤੇ ਕੱਲ੍ਹ ਦੋ ਦਿਨ ਤੁਸੀਂ ਆ ਕੇ $500 ਦੀ ਪਰਚੇਜ਼ ਕਰਨੀ ਹੈ, ਤੇ ਫੋਸਿਲ ਦੀਆਂ ਸਨਗਲਾਸਿਸ ਫ੍ਰੀ ਹੈ। ਜੇ ਅੱਜ ਤੇ ਕੱਲ੍ਹ ਨਹੀਂ ਆ ਸਕਦੇ, ਤੇ ਸਾਨੂੰ ਤੁਸੀਂ ਕਾਲ ਕਰਕੇ ਆਪਣਾ ਨਾਮ ਰਜਿਸਟਰਡ ਕਰਵਾ ਦਿਓ, ਤੇ ਨੈਕਸਟ ਵੀਕ ਵੀ ਆ ਕੇ ਤੁਸੀਂ ਪਰਚੇਜ਼ ਕਰਕੇ ਨਾਲੇ

0: ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸਦੀਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਇਸ ਵੀਕਐਂਡ ਦੇ ਉੱਤੇ ਆਪਣੇ ਫੋਸਿਲ ਦੇ ਬ੍ਰਾਂਡਡ ਸਨਗਲਾਸਿਸ ਗਿਫਟ ਲੈਣਾ ਨਾ ਭੁੱਲਿਓ, $500 ਦੀ ਪਰਚੇਜ਼ ਦੇ ਨਾਲ। ਤੇ ਨਾਮ ਹੁਣੇ ਲਿਖਾ ਲਓ ਜੇ ਤੁਸੀਂ ਨਹੀਂ ਆ ਸਕਦੇ, 905-460-8888, 905-460-8888।
1: ਬਹੁਤ ਬਹੁਤ ਸ਼ੁਕਰੀਆ ਸਰ, ਧੰਨਵਾਦ।
2: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
3: ਬਸ ਇੰਨੀ ਗੱਲ ਹੁੱਕਾ।

0: ਐਂਡ ਹੋਮ ਫਰਨੀਚਰ
1: ਜਿਹੜਾ ਗ੍ਰੈਂਡ ਫਰਨੀਚਰ ਦਾ ਲਾਉਣਾ ਬੱਲੀਏ।
2: ਲਓ ਜੀ ਗ੍ਰੈਂਡ ਫਰਨੀਚਰ ਦਾ ਗੇੜਾ ਲਾਉਣਾ ਤੇ ਤੁਸੀਂ ਮੋਨਾ ਜੀ ਸਾਡੇ ਨਾਲ ਨੇ। ਮੋਨਾ ਜੀ ਰੈਡੀ ਹੋ ਤੁਸੀਂ? ਇਜਾਜ਼ਤ ਆ ਤੁਹਾਡੀ, ਮੈਂ ਕੱਢ ਦਵਾਂ ਟਿਕਟਾਂ ਤੁਹਾਡੇ ਵੱਲੋਂ?
3: ਬਿਲਕੁਲ
2: ਚਾਹੇ ਕੋਈ ਵੀ ਸ਼ੋਅ ਹੋਵੇ, ਚਾਹੇ ਸਾਡਾ ਬੰਦੇ ਬਣੋ ਬੰਦੇ, ਠੋਕ ਕੇ ਸਪੋਰਟ ਇਹਨਾਂ ਨੇ ਕੀਤੀ ਆ, ਬਹੁਤ ਧੰਨਵਾਦ ਇਹਨਾਂ ਦਾ, ਨਿਕ ਬਾਈ ਜੀ ਉਹਨਾਂ ਦਾ। ਤੇ ਲਓ ਸਟੂਡੀਓ ਨੰਬਰ ਹੈ ਜੀ, ਮੈਂ ਹੁਣੇ ਲਾਈਵ ਹੀ ਤੁਹਾਨੂੰ ਟਿਕਟਾਂ ਨੇ ਜਿਹੜੀਆਂ ਮੋਨਾ ਜੀ ਤੋਂ ਆਪਾਂ ਦਵਾ ਦੇਣੀ ਨਾ ਤੁਹਾਨੂੰ, 5 ਕੁ ਟਿਕਟਾਂ ਤਾਂ ਘੱਟੋ ਘੱਟ ਆਪਾਂ ਕੱਢਾਂਗੇ ਮੋਨਾ ਜੀ। ਜਿੱਥੇ ਜੈਸਮਿਨ ਅਖਤਰ ਹੋਣੀ ਕਰਕੇ ਫਲਾਈ ਆਮਾ ਵਾਲੇ ਉਹ ਵੀ ਪਹੁੰਚ ਗਏ ਆ ਇੱਥੇ ਦੀ ਧਰਤੀ ਤੇ, ਉਹਨਾਂ ਦੇ ਨਾਲ ਵੀ ਕੋਸ਼ਿਸ਼ ਕਰਦੇ ਹਾਂ ਕਿ ਗੱਲਬਾਤ ਕਰੀਏ। ਸੋ ਸਿੰਪਲ ਜਿਹਾ ਛੋਟਾ ਜਿਹਾ ਕੁਐਸਚਨ ਹੈ, ਇੱਕ ਤਾਂ ਇਹ ਆ ਕਿ ਮੋਨਾ ਜੀ ਤਾਂ ਮੋਨਾ ਤਾਂ ਪਤਾ ਹੀ ਆ ਵੀ ਮੋਨਾ ਤੇ ਸੋਨਾ ਤਾਂ ਮਹਿੰਗਾ ਹੀ ਆ ਜੀ, ਸੋਨਾ ਵੀ ਮਹਿੰਗਾ ਹੋ ਗਿਆ ਤੇ ਮੋਨਾ ਜੀ ਦਾ ਤਾਂ ਨਾਮ ਬਹੁਤ ਬ੍ਰਾਂਡ ਬਣ ਚੁੱਕਿਆ, ਇਹਨਾਂ ਦੀ ਕੰਪਨੀ ਕਿਹੜੀ ਆ, ਮੋਨਾ ਜੀ ਦੀ ਕੰਪਨੀ ਕਿਹੜੀ ਆ ਤੇ ਐਡਰੈਸ ਕਿੱਥੇ ਆ ਇਹ ਦੱਸ ਦਿਓ। ਟਿਕਟ ਤੁਹਾਡੀ, ਟਿਕਟ ਤੁਸੀਂ ਜਾ ਕੇ ਚੱਕ ਲੈਣੀ ਆ, ਪਹਿਲੀ ਕਾਲ ਤੇ ਚੱਲਦੇ ਆ ਤੇ ਮੋਨਾ ਜੀ ਦੀ ਕੰਪਨੀ ਕਿਹੜੀ ਆ, ਇੰਸ਼ੋਰੈਂਸ ਦੀ ਕੰਪਨੀ ਦਾ ਨਾਮ ਕੀ ਆ ਤੇ ਇਹ ਕਿੱਥੇ ਲੋਕੇਟਡ ਨੇ, ਕਿੱਥੋਂ ਇਹ ਐਡਰੈਸ, ਪਹਿਲੇ ਝਟਕੇ ਜੀ ਮੈਂ ਐਡਰੈਸ ਤਾਂ ਹੀ ਪੁੱਛਿਆ ਸੀ ਜਾਣ ਕੇ ਗੱਲਬਾਤ ਦੇ ਵਿੱਚੋਂ। ਚੱਲਦੇ ਪਹਿਲੀ ਕਾਲ ਤੇ। ਸਤਿ ਸ਼੍ਰੀ ਅਕਾਲ ਜੀ।
4: ਹੈਲੋ।
2: ਸਤਿ ਸ਼੍ਰੀ ਅਕਾਲ ਭੈਣ ਜੀ।
4: ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ। ਜੀ ਮੋਨਾ ਜੀ ਦੀ ਕੰਪਨੀ ਦਾ ਪਤਾ, ਮੋਨਾ ਜੀ ਦਾ ਕਿਹੜੀ ਆ ਨਾਮ?
4: ਨਹੀਂ ਮੇਰੇ ਖਿਆਲ ਚ ਪਤਾ ਨਹੀਂ।
2: ਓਕੇ, ਇਹਨਾਂ ਦਾ ਐਡਰੈਸ ਪਤਾ?
4: ਨਹੀਂ ਐਡਰੈਸ ਵੀ ਨਹੀਂ ਪਤਾ ਕਿਉਂਕਿ ਇਹ ਸਾਡੇ ਘਰੇ ਹੀ ਆ ਕੇ ਕਰਕੇ ਗਏ ਆ।
2: ਉਹ ਤੁਹਾਡਾ ਭਲਾ ਹੋ ਜਾਏ। ਮੋਨਾ ਜੀ ਹੁਣ ਦੱਸੋ,
4: ਪਹਿਲੀ
2: ਟਿਕਟ ਤੁਹਾਡਾ ਮੈਂ ਨੰਬਰ ਲਿਖ ਲਿਆ, ਲਾਸਟ ਡਿਜਿਟ ਆ 62-94, ਤੁਹਾਡੇ ਤੁਹਾਡੀ ਟਿਕਟ ਬਣ ਗਈ ਆ। ਮੋਨਾ ਜੀ ਕਿਵੇਂ ਮੁਕਰ ਜਾਣਗੇ, ਘਰੇ ਜਾ ਕੇ ਇੰਸ਼ੋਰੈਂਸ ਕਰਕੇ ਬਣ ਗਿਆ, ਦੱਸੋ ਕਮਾਲ ਕਰਤੀ। ਬਹੁਤ ਧੰਨਵਾਦ ਜੀ, ਅਗਲੀ ਲਾਈਨ ਤੇ ਆਪਾਂ ਚੱਲਦੇ ਹਾਂ। ਸਟੂਡੀਓ ਦਾ ਨੰਬਰ 905-564-6444 ਤੇ ਤੁਹਾਡੀ ਕਾਲ ਆ ਸਕਦੀ ਆ। ਅਗਲੀ ਲਾਈਨ ਆ ਜਿਹੜੀ 0091। ਸਤਿ ਸ਼੍ਰੀ ਅਕਾਲ ਜੀ, ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ।
5: ਸਤਿ ਸ਼੍ਰੀ ਅਕਾਲ। ਹਾਂਜੀ
2: ਜੀ। ਟਿਕਟ ਤੁਹਾਡੀ ਵੀ ਬਣ ਗਈ ਆ, ਆਹ ਚੱਕੋ ਮੋਨਾ ਜੀ। ਦੇਖੋ 647 ਨਹੀਂ ਨੰਬਰ ਨਹੀਂ ਮੈਂ ਦੱਸਣਾ, 0091 ਲਾਸਟ ਡਿਜਿਟ, ਤੁਹਾਡੀ ਟਿਕਟ ਵੀ ਬਣ ਗਈ, ਤੁਸੀਂ ਮੋਨਾ ਜੀ ਤੋਂ ਚੱਕ ਲਿਓ। ਠੀਕ ਹੈ ਜੀ।
5: ਥੈਂਕ ਯੂ
2: ਵੈਰੀ ਮਚ ਮੋਨਾ ਜੀ, ਤੁਸੀਂ ਕਮਾਲ ਕਰਤੀ ਆ, ਤਾਂ ਦੇਖੋ ਤੁਹਾਡੇ ਪ੍ਰਸ਼ੰਸਕ ਵਾਧੂ। ਤੇ ਅਗਲੀ ਲਾਈਨ ਤੇ ਚੱਲਦੇ ਆ 25-10। ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਭੈਣੇ।
6: ਮੋਨਾ ਮਹਿੰਗੀ ਦਾ ਇੰਸ਼ੋਰੈਂਸ ਫੋਰ ਯੂ ਟੂ ਰਾਈਟ?
2: ਇੰਸ਼ੋਰੈਂਸ ਫੋਰ ਯੂ ਬਿਲਕੁਲ,
6: ਕਾਲ ਦੇ ਉੱਤੇ ਹੈਗਾ ਆਫਿਸ ਇਹਨਾਂ ਦਾ।
2: ਤੁਹਾਡੀ 20 ਟਿਕਟ ਹੋ ਗਈ ਆ ਤੇ ਤੁਹਾਡੀ ਤਿਆਰੀ ਹੈ, ਵੈਸੇ ਤੁਸੀਂ ਜਾਣਾ ਸੀਗਾ?
6: ਹਾਂਜੀ।
2: ਤੇ ਟਿਕਟ ਲੈਣੀ ਸੀ ਜਾਂ ਲਈ ਹੋਈ ਸੀ ਅਜੇ?
6: ਮੇਰੀ ਲਈ ਹੋਈ ਆ, ਪਰ ਸਾਡੇ ਇੱਕ ਗੁਆਂਢੀ ਆਂਟੀ ਆ ਇੰਡੀਆ ਤੋਂ, ਉਹਨਾਂ ਨੂੰ ਲੈ ਜਾਵਾਂਗੇ ਨਾਲ।
2: ਅੱਛਾ ਗੁਆਂਢੀ, ਹਾਂ ਉਹਨਾਂ ਇੰਡੀਆ ਵਾਲਿਆਂ ਨੂੰ ਤਾਂ ਦਿਖਾਉਣ ਦੀ।

0: ਕਿਹੜਾ ਕਲਾਕਾਰ ਤੁਸੀਂ ਜ਼ਿਆਦਾ ਪਸੰਦ ਕਰਦੇ ਹੋ ਉਹਨਾਂ ਚੋਂ ਜਿਹੜੇ ਆਏ ਹੋਏ ਆ?
1: ਬਾਪੂ ਓਏ ਕਰਕੇ ਆ
0: ਕੋਸ਼ਿਸ਼ ਕਰਦਾ ਜੋ ਵੀ ਹੋਵੇ ਆ ਜਾ ਬਾਪੂ ਆ ਜਾ ਤੈਨੂੰ ਘੁੱਟ ਕੇ,
1: ਮਤਲਬ ਆਪਾਂ ਤਾਂ ਸੈੱਟ ਹੋ ਗਏ ਬਸ ਉਹ ਦੇਖ ਨੀ ਰਹੇ।
0: ਹਾਂਜੀ ਮੈਂ ਲਾਉਣਾ ਪੈਂਦੀ ਹੈ ਨਾ। ਟਿਕਟ ਵੀ ਤੁਹਾਡੀ ਹੋ ਗਈ ਆ ਡਨ, ਸੋ ਇੱਕ ਦੋ ਤਿੰਨ ਚਾਰ ਟਿਕਟਾਂ ਤਾਂ ਹੋ ਗਈਆਂ ਜੀ, ਤੇ ਟਿਕਟ ਤੁਸੀਂ ਜਾ ਕੇ ਪਲੀਜ਼ ਪਿਕ ਕਰ ਲਿਓ ਜਾਂ ਭੈਣ ਜੀ ਉਹਨਾਂ ਨੂੰ ਕਹਿ ਦਿਓ ਉਹ ਪਿਕ ਕਰ ਲੈਣਗੇ। ਠੀਕ ਹੈ ਜੀ,
2: ਥੈਂਕ ਯੂ ਸਰ, ਥੈਂਕ ਯੂ,
0: ਥੈਂਕ ਯੂ ਵੀਰਾ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਆ ਜਿਹੜੀ ਉਹ ਜਗਰੂਪ ਜੀ ਦੀ ਆ। ਜਗਰੂਪ ਜੀ ਸਤਿ ਸ਼੍ਰੀ ਅਕਾਲ।
3: ਹਾਂਜੀ
0: ਜੀ ਸਤਿ ਸ਼੍ਰੀ ਅਕਾਲ।
3: ਤੀਆਂ
0: ਦੇ ਮੇਲੇ ਤੇ ਟਿਕਟ ਲਈ ਕੀਤਾ ਸੀ?
3: ਹਾਂਜੀ ਟਿਕਟਾਂ ਲਈ।
0: ਓਕੇ, ਤੇ ਤੁਸੀਂ ਕਿਹਨੇ ਭੇਜਣਾ, ਕਿਹਨੂੰ ਭੇਜਣਾ?
3: ਅਸੀਂ ਤਾਂ ਜਾ ਨੀ ਸਕਦੇ,
0: ਅਗਲੀ ਕਾਲ ਆਪਾਂ ਲੈਂਦੇ ਹਾਂ। ਸੋ ਇੱਕ ਨੰਬਰ ਹੋ ਗਿਆ ਪੰਜ, ਨਹੀਂ ਹਜੇ ਇੱਕ ਰਹਿੰਦੀ ਹੈ ਜੀ, ਹਜੇ 905-564-44 ਸਾਡੇ ਸਟੂਡੀਓ ਦਾ ਨੰਬਰ ਹੈ, ਅਤੇ ਮੋਨਾ ਜੀ ਦਾ ਨੰਬਰ ਹੈ 416-509-1509, ਅਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਜਿਹੜੀਆਂ ਮੇਰੀਆਂ ਭੈਣਾਂ ਨੇ ਟਿਕਟ ਲੈਣੀ ਆ, ਹਜੇ ਇੱਕ ਟਿਕਟ ਆਪਾਂ ਹੋਰ ਦੇ ਸਕਦੇ ਹਾਂ, ਅਤੇ ਨਾਲ ਦੀ ਨਾਲ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਬਾਈ ਜੀ ਇਹ ਸਪੌਂਸਰ ਕੀਤਾ ਜਾ ਰਿਹਾ ਖਾਸ ਤੌਰ 'ਤੇ ਹੋਮਪੈਕਸ ਵੱਲੋਂ, ਅਤੇ ਨਾਲ ਦੀ ਨਾਲ ਹੀ ਆਲ ਲਿੰਕ ਟਰੈਵਲ ਅਤੇ ਬੱਲਾ ਦਸਾਂਝ ਸਾਹਿਬ ਵੱਲੋਂ। ਬੱਲਾ ਦਸਾਂਝ ਦਾ ਨੰਬਰ ਆ ਜਿਹੜਾ ਉਹ ਨੋਟ ਕਰਕੇ ਰੱਖ ਲਓ, 416-293-8700 'ਤੇ ਤੁਸੀਂ ਗੱਲਬਾਤ ਕਰ ਲੈਣੀ ਹੈ, 416-293-8700 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਵੀ ਤੁਹਾਡੇ ਨਾਲ ਸਾਂਝਾ ਕਰ ਲਵਾਂ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-748-2116 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਲਾਈਨਾਂ ਤੁਹਾਡੀਆਂ ਸਾਰੀਆਂ ਫਲੈਸ਼ ਕਰਦੀ ਹੈ। ਇੱਕ ਕਾਲ ਆ ਜਿਹੜੀ ਇੱਕ ਵਾਰ ਲਵਾਂਗੇ, ਉਹਨੂੰ ਦੁਬਾਰੇ ਨਾ ਮੈਨੂੰ ਕਰਿਓ, ਕਿਉਂਕਿ ਟਿਕਟਾਂ ਲਿਮਿਟਡ ਹੀ ਆ ਜਿਹੜੀਆਂ ਆਪਾਂ ਇਹਨਾਂ ਤੋਂ ਇਹ ਪਿਆਰ ਨਾਲ ਹੀ ਇਹਨਾਂ ਤੋਂ ਲੈ ਲਈਆਂ ਨੇ। ਅਤੇ ਨੰਬਰ 8518। ਸਤਿ ਸ਼੍ਰੀ ਅਕਾਲ ਜੀ।
4: ਬਹੁਤ
0: ਬਹੁਤ ਸ਼ੁਕਰੀਆ, ਥੈਂਕ ਯੂ।
4: ਮੈਂ ਲਾਈਫ ਸ਼ੋਰ ਤਕਲੀਫਾਂ ਹੁੰਦੀਆਂ ਉਹਨੂੰ ਭੁੱਲ ਜਾਓ, ਇਸ ਦਿਨ ਆਪਣੇ ਫਾਦਰ ਨੂੰ ਜ਼ਰੂਰ ਤੁਸੀਂ
0: ਮੈਂ ਨਾ ਇੱਕ ਥੈਂਕ ਯੂ ਬਹੁਤ ਸੋਹਣਾ ਸੁਨੇਹਾ ਮੈਨੂੰ ਇੱਕ ਮੋਨਾ ਜੀ ਥੈਂਕ ਯੂ ਭੈਣ ਜੀ ਪਹਿਲਾਂ ਤਾਂ ਤੁਸੀਂ ਇੰਨੀ ਦੂਰੋਂ ਕਾਲ ਕੀਤੀ ਆ ਤੁਹਾਡਾ ਬਹੁਤ ਬਹੁਤ ਰਿਗਾਰਡ ਬਹੁਤ ਬਹੁਤ ਸਤਿਕਾਰ ਬੇਸ਼ੱਕ ਤੁਸੀਂ ਤੀਆਂ ਦੇ ਮੇਲੇ 'ਤੇ ਪਹੁੰਚ ਵੀ ਨਹੀਂ ਰਹੇ ਪਰ ਤੁਹਾਡਾ ਸਤਿਕਾਰ ਕਿ ਤੁਸੀਂ ਪਿਆਰ ਤੁਹਾਨੂੰ ਬਹੁਤ ਬਹੁਤ ਦੁਆਵਾਂ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਤੁਸੀਂ ਪ੍ਰੋਗਰਾਮ ਨਾਲ ਜੁੜਦੇ ਹੋ ਹਮੇਸ਼ਾ ਮੋਨਾ ਜੀ ਇੱਕ ਨਾ ਮੈਨੂੰ ਬਾਪੂ 'ਤੇ ਗੱਲ ਯਾਦ ਆ ਗਈ ਕਿ ਮੈਂ ਤਾਂ ਸੋਚਦਾ ਸੀ ਕਿ ਸ਼ਾਰਟ ਫਿਲਮ ਬਣਾ ਕੇ ਪਾਵਾਂ ਹੋ ਸਕਦਾ ਪਾ ਵੀ ਦੇਵਾਂ ਅਤੇ ਇੱਕ ਫਾਦਰ ਆ ਉਹ ਆਪਣੇ ਪੁੱਤ ਨੂੰ ਕਹਿੰਦਾ ਵੀ ਪੁੱਤ ਤੇਰੇ ਨਾ ਐਤਕੀ ਬਰਥਡੇ 'ਤੇ ਮੈਂ ਘੈਂਟ ਗਿਫਟ ਲਿਆ ਕੇ ਦੂੰ ਦੱਸ ਮੇਰਾ ਬੱਚਾ ਕੀ ਚਾਹੀਦਾ ਉਹ ਕਹਿੰਦਾ ਵੀ ਡੈਡ ਵੀ ਕੋਈ ਗੱਲ ਨਹੀਂ ਤੁਸੀਂ ਨਾ ਪਹਿਲਾਂ ਆ ਜਾਓਗੇ ਕਹਿੰਦਾ ਵੀ ਨਹੀਂ ਪੁੱਤ ਪਹਿਲਾਂ ਤਾਂ ਮੈਂ ਕੋਈ ਨਾ ਹਜੇ ਤੇਰੇ ਦਿਨ ਪਏ ਤੂੰ ਸੋਚ ਕੇ ਦੱਸ ਦੀ ਉਹ ਜਿੱਦਣ ਬਰਥਡੇ ਵੀ ਸੀਗਾ ਉਹ ਤੋਂ ਪਹਿਲਾਂ ਫਿਰ ਪੁੱਛਦਾ ਕਹਿੰਦਾ ਵੀ ਤੂੰ ਮੈਨੂੰ ਦੱਸਿਆ ਨਹੀਂ ਕੀ ਗਿਫਟ ਲੈ ਕੇ ਆਵਾਂ ਕਹਿੰਦਾ ਤੁਸੀਂ ਉਦੋਂ ਛੁੱਟੀ ਕਰ ਲਓ ਕਹਿੰਦਾ ਨਹੀਂ ਛੁੱਟੀ ਨਹੀਂ ਪੁੱਤ ਹੋਣੀ ਕਿਉਂਕਿ ਕੰਮ ਬਹੁਤ ਬਿਜ਼ੀ ਚੱਲ ਰਿਹਾ ਅਤੇ ਵੀ ਮੈਨੂੰ ਛੁੱਟੀ ਨਹੀਂ ਬੌਸ ਨੇ ਦੇਣੀ ਅਤੇ ਨਾਲੇ ਜੇ ਮੈਂ ਪੈਸੇ ਕਮਾਊਂਗਾ ਕੰਮ ਕਰੂੰਗਾ ਫਿਰ ਹੀ ਕੁਛ ਕਮਾ ਕੇ ਲੈ ਕੇ ਆਊਂਗਾ ਫਿਰ ਹੀ ਤੈਨੂੰ ਮੈਂ ਕੁਛ ਹੈ ਨਾ ਕਰੂੰਗਾ ਗਿਫਟ ਲੈ ਕੇ ਦਊਂਗਾ ਇੰਨੇ ਸੋਹਣੇ ਸੋਹਣੇ ਜਿਹੜਾ ਕੁਛ ਆਪਾਂ ਇੰਨੇ ਸੋਹਣੇ ਘਰਾਂ 'ਚ ਰਹਿੰਦੇ ਹਾਂ ਸਭ ਕੁਛ ਉਹ ਕਹਿੰਦਾ ਵੀ ਕਿੰਨੇ ਪੈਸੇ ਡੈਡ ਮਿਲਦੇ ਆ ਤੁਹਾਨੂੰ ਕੰਮ ਦੇ ਹੈ ਨਾ ਅਤੇ ਉਹ ਕਹਿੰਦਾ ਕੰਮ ਦੇ ਮੈਨੂੰ ਮਿਲਦੇ ਆ $40 ਘੰਟੇ ਦੇ ਹੈ ਨਾ ਕਹਿੰਦਾ ਠੀਕ ਹੈ ਜੀ ਜਿੱਦਣ ਬਰਥਡੇ ਸੀ ਕਹਿੰਦਾ ਵੀ ਉਹਨੇ ਵੀ ਤੂੰ ਦੱਸਿਆ ਨਹੀਂ ਮੈਨੂੰ ਕੀ ਗਿਫਟ ਮੈਂ ਲੈ ਕੇ ਆਉਣਾ ਸੀ ਤੇਰੇ ਲਈ ਉਹ ਆਪਦੇ ਨਾ ਫਾਦਰ ਦੀ ਬਾਂਹ ਫੜਦਾ ਛੋਟਾ ਜਿਹਾ ਬੱਚਾ ਦੂਜੀ ਤੀਜੀ ਚੌਥੀ 'ਚ ਪੜ੍ਹਦਾ ਹੋਊਗਾ ਲਾ ਲਓ ਹੈ ਨਾ ਫਾਦਰ ਦੀ ਬਾਂਹ ਫੜਦਾ ਉਹ ਆਪਣੇ ਕਮਰੇ 'ਚ ਲੈ ਜਾਂਦਾ ਕਮਰੇ 'ਚ ਲਿਜਾ ਕੇ ਉਹਨੂੰ ਜਦੋਂ ਉਹਦੇ ਡੈਡ ਨੇ ਕਿਤੇ ਦਿੱਤੇ ਸੀਗੇ ਆਈਸਕ੍ਰੀਮ ਖਾਣ ਲਈ ਜਾਂ ਕੋਈ ਹੋਰ ਗਿਫਟ ਜਾਂ ਉਹਨੇ ਕਿਸੇ ਨੇ ਹੋਰ ਕੁਛ ਦਿੱਤਾ ਉਹ ਸਾਰੇ ਨਾ ਪੈਸੇ ਜੋੜਦਾ ਆਪਦੇ ਸਿਰਾਣੇ ਥੱਲਿਓਂ ਭਾਨ ਕੱਢ ਲੈਂਦਾ ਕਹਿੰਦਾ ਡੈਡਾ ਗਿਣਿਓ ਕਿੰਨੇ ਆ ਉਹਨੂੰ ਲੱਗਿਆ ਵੀ ਇਹ ਕੁਛ ਇਹਦਾ ਵੀ ਮੰਗਾਉਣਾ ਹੋਊਗਾ ਉਹਨੇ ਜਦੋਂ ਗਿਣੇ ਕਹਿੰਦਾ ਇਹ ਨਾ $80 ਆ ਕਹਿੰਦਾ ਵੀ ਦੋ ਘੰਟੇ $40 ਤੁਹਾਡੇ ਘੰਟੇ ਦਿਆ ਕੀ ਮੈਂ ਤੁਹਾਡੇ ਦੋ ਘੰਟੇ ਅੱਜ ਖਰੀਦ ਸਕਦਾ ਤੁਸੀਂ ਮੈਥੋਂ $80 ਲੈ ਲਓ ਅੱਜ ਦੋ ਘੰਟੇ ਪਹਿਲਾਂ ਕੰਮ ਤੋਂ ਆ ਜਾਓਗੇ ਘਰੇ ਹੈ ਕਹਿੰਦਾ ਅੱਜ ਦੋ ਘੰਟੇ ਡੈਡ ਮੈਂ ਤੁਹਾਨੂੰ $80 ਦੇ ਦਿੰਦਾ ਜਿਹੜੇ ਤੁਹਾਨੂੰ ਤੁਹਾਡੇ ਬੌਸ ਨੇ ਦੇਣੇ ਸੀ ਤੁਸੀਂ ਦੋ ਘੰਟੇ ਪਹਿਲਾਂ ਆ ਸਕਦੇ ਹੋ ਕੰਮ ਤੋਂ ਮੇਰੇ ਲਈ ਮਤਲਬ ਉਹ ਪਿਓ ਦਿਆਂ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਕਿ ਯਾਰ ਮੈਂ ਕਾਹਦੇ ਪਿੱਛੇ ਤੁਰਿਆ ਫਿਰਦਾ ਕਿਹੜੀਆਂ ਗੱਲਾਂ ਪਿੱਛੇ ਮੈਂ ਆਪਦੇ ਮੇਰਾ ਪੁੱਤ ਮੇਰੇ ਘੰਟੇ ਖਰੀਦਣ ਲਈ ਮੈਨੂੰ ਪੇ ਕਰ ਰਿਹਾ ਜਿਹੜੇ ਹਜੇ ਬੱਚੇ ਨੂੰ ਪਤਾ ਵੀ ਨਹੀਂ ਉਹਨੇ ਕਿਵੇਂ ਜੋੜੇ ਹੋਣਗੇ $80 ਸੋ ਜਦੋਂ ਤੁਸੀਂ ਇਹੋ ਜਿਹੀ ਚੀਜ਼ ਸੁਣਦੇ ਹੋ ਜ਼ਰੂਰ ਜਿਹੜੇ ਪਿਓ ਵੀ ਨੇ ਅੱਜ ਜਾ ਕੇ ਆਪਣੇ ਬੱਚਿਆਂ ਨੂੰ ਟਾਈਮ ਦਿਓ ਜਿਹੜੇ ਬੱਚੇ ਹੋ ਆਪਣੇ ਪਿਓ ਨੂੰ ਟਾਈਮ ਦਿਓ ਕਮਾਲ ਹੁੰਦੀ ਹੈ ਕਈ ਵਾਰ ਚੀਜ਼ਾਂ ਇਹੋ ਜਿਹੀਆਂ ਹੈ ਨਾ ਜਦ ਤੁਸੀਂ ਸੋਚਦੇ ਹੋ ਨਾ ਅਤੇ ਫਿਰ ਜਦੋਂ
5: ਬਾਪੂ ਨਹੀਂ ਟਾਈਮ ਸਪੈਂਡ ਕੀਤਾ ਉਹੀ ਮੇਨ ਵੈਲਿਊ ਰੱਖਦਾ
0: ਹੈਗਾ ਜੀ ਹਾਂ ਜਦੋਂ ਬਾਪੂ ਨਹੀਂ ਰਹਿੰਦਾ ਉਦੋਂ ਫਿਰ ਬੰਦਾ ਕਹਿੰਦਾ ਕਿ ਆ ਜਾ ਬਾਪੂ ਆ ਜਾ ਵੀ ਉਦੋਂ ਫਿਰ ਤੇਰਾ ਉਹਨੂੰ ਜੀ ਕਰਦਾ ਕਿ ਤੈਨੂੰ ਘੁੱਟ ਕੇ ਜੱਫੀ ਪਾ ਲਵਾਂ।

0: ਕਿ ਜਿਉਂਦੇ ਜੀ ਤਾਂ ਪਾਈ ਨਹੀਂ, ਜਿਉਂਦੇ ਜੀ ਪਾ ਲਈਏ। ਸਤਿ ਸ਼੍ਰੀ ਅਕਾਲ ਜੀ, ਅਗਲੀ ਕਾਲ ਵੀ ਲੈ ਲਈਏ ਆਪਾਂ। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ
0: ਜੀ। ਭੈਣ ਜੀ
1: ਹਾਂਜੀ, ਮੋਨਾ ਮਹਿੰਗੀ ਇੰਸ਼ੋਰੈਂਸ ਫੋਰ ਯੂ।
0: ਇੰਸ਼ੋਰੈਂਸ ਫੋਰ ਯੂ, ਐਡਰੈਸ ਪਤਾ ਇਹਨਾਂ ਦਾ?
1: ਹਾਂਜੀ, ਜਿਹੜਾ ਨਵਾਂ ਪਲਾਜ਼ਾ ਗੋਲਵੇ ਡਰਾਈਵ ਤੇ ਆ।
0: ਅੱਛਾ, ਤੁਸੀਂ ਉਧਰ ਹੀ ਰਹਿੰਦੇ ਹੋ?
1: ਹਾਂਜੀ, ਮੇਰਾ ਘਰ ਉਧਰ ਹੀ ਹੈ।
0: ਬਸ ਤੁਹਾਨੂੰ ਤਾਂ ਨੇੜੇ ਆ ਟਿਕਟ, ਫਿਰ ਤੁਸੀਂ ਲਈ ਤਾਂ ਨਹੀਂ ਸੀ ਅਜੇ?
1: ਨਹੀਂ, ਹਜੇ ਲੈਣੀ ਸੀਗੀ।
0: ਓਕੇ, ਤੁਸੀਂ ਮੋਨਾ ਜੀ ਕਦੋਂ ਪਿਕ ਕਰ ਸਕਦੇ ਨੇ?
1: ਬਿਲਕੁਲ ਜੀ, ਅੱਜ ਵੀ ਆ ਸਕਦੇ ਨੇ ਜਾਂ ਕੱਲ ਨੂੰ ਵੀ ਮੈਂ ਆਫਿਸ ਵਿੱਚ ਹੋਣਾ ਹੈਗਾ। ਕਾਲ ਇੱਕ ਵਾਰ ਜ਼ਰੂਰ ਕਰ ਲਓ,
0: ਮੈਂ ਨੰਬਰ ਭੇਜ ਦੂੰਗਾ ਨਾ ਜੀ ਇਹਨਾਂ ਦਾ। ਤੁਸੀਂ ਕਾਲ ਕਰਕੇ ਪਲੀਜ਼ ਜਾਂ ਮੈਸੇਜ ਕਰਕੇ ਇਹਨਾਂ ਨੂੰ ਦੱਸ ਦਿਓ, ਨਾਲੇ ਐਡਰੈਸ ਭੇਜ ਦਿਓ ਆਪਣੇ ਸਾਰਾ। ਵੈਸੇ ਹੈਗੇ ਜੀ ਸਾਰਿਆਂ ਕੋਲੇ, ਮੈਂ ਤੁਹਾਨੂੰ ਇਹਨਾਂ ਦੇ ਨੰਬਰ ਜਿਹੜੇ ਲਿਖੇ ਆ ਮੈਂ ਨਾ, ਉਹ ਨੰਬਰ ਮੈਂ ਤੁਹਾਨੂੰ ਭੇਜ ਦੂੰਗਾ। ਠੀਕ ਹੈ ਜੀ,
1: ਬਿਲਕੁਲ ਜੀ,
0: ਬਹੁਤ ਧੰਨਵਾਦ ਭੈਣ ਜੀ, ਥੈਂਕ ਯੂ। ਆ ਇੱਕ ਮੈਂ ਲਾਸਟ ਕਾਲ ਲੈ ਲਵਾਂ, ਹੋਰ ਇਸ ਵਿਸ਼ੇ ਤੇ ਨਾ ਕਾਲ ਕਰਿਓ। 8518, ਸਤਿ ਸ਼੍ਰੀ ਅਕਾਲ ਜੀ।
1: ਬੀਜੀ ਮੈਂ ਤੁਹਾਨੂੰ ਪਹਿਲਾਂ ਗੱਲ ਕਰ ਚੁੱਕੀ ਹਾਂ, ਆਪਣੀ ਗੱਲ ਹੋਈ ਨੀ ਪੂਰੀ। ਮੈਂ ਕਹਿੰਦੇ ਵੀ ਤੁਹਾਡੇ ਬਾਈ ਜੀ ਨੇ ਆਪਣੇ ਪੁੱਤਰ ਨੂੰ ਭੇਜਿਆ, ਦੋਸਤ ਪੁੱਤਰ ਆ, ਕਹਿੰਦੇ ਵੀ ਮੇਰੀ ਵੀ ਪੁੱਤਰੋਂ ਤੁਹਾਨੂੰ ਉਮਰ ਲੱਗ ਜੇ, ਮੈਂ ਤਾਂ ਹੀ ਖੁਸ਼ ਹੋ ਜਾਂਦੀ। ਉਹਨਾਂ ਨੇ ਆਪਣੇ ਬੇਟੇ, ਦੋ ਬੇਟੇ ਆਪਣੇ ਬਹੁਤ ਅੱਛੇ ਬੇਟੇ ਆ। ਜੇ ਕੋਈ ਗੱਲ ਹੁੰਦੀ ਏਦਾਂ ਦੀ ਨੀ ਹੁੰਦੀ ਕਿ ਵੀ ਆਪਾਂ ਵੀ ਜ਼ਿੰਦਗੀ ਚ ਗਲਤੀਆਂ ਕਰੀਆਂ, ਆਪਾਂ ਉਹਨਾਂ ਨੂੰ ਵੀ ਆਪਾਂ ਵੀ ਜ਼ਿੰਦਗੀ ਚ ਗਲਤੀਆਂ ਕਰੀਆਂ, ਆਪਾਂ ਉਹਨਾਂ ਨੂੰ ਉੱਪਰ ਚੁੱਕਣਾ ਤਾਂ ਨਾ ਕਿ ਥੱਲੇ। ਉਹ ਬੱਚੇ ਪੜ੍ਹ ਲੈ ਕੇ ਆਪਣੀ ਲਾਈਫ ਚ ਬੜੇ ਖੁਸ਼ ਆ, ਸਾਨੂੰ ਖੁਸ਼ ਹੋਣਾ ਚਾਹੀਦਾ, ਕੰਪਲੇਨਾਂ ਘੱਟ ਗਾਣੀਆਂ ਚਾਹੀਦੀਆਂ। ਤੁਹਾਡੇ ਬਾਈ ਜੀ ਇੰਨਾ ਪਿਆਰ ਕਰਦੇ ਆਪਣੇ ਪੁੱਤਰਾਂ ਨੂੰ, ਕਹਿੰਦੇ ਮੇਰੀ ਹੋਰ ਵੀ ਤੁਹਾਨੂੰ ਲੱਗ।
0: ਸ਼ਿਕਵੇ ਘੱਟ, ਸ਼ਿਕਾਇਤਾਂ ਘੱਟ, ਸ਼ੁਕਰਾਨੇ ਵੱਧ।
1: ਹਾਂਜੀ,
0: ਬਹੁਤ ਧੰਨਵਾਦ।
1: ਪਰ ਰੱਬ ਨੇ ਬੜੀ ਵਧੀਆ ਆਪਾਂ ਨੂੰ ਲਾਈਫ ਦਿੱਤੀ ਆ, ਸ਼ਾਇਦ ਕਿਸੇ ਕਰਕੇ ਉਹ ਬੱਚੇ ਅੱਛੇ ਨੇ। ਜਦੋਂ ਆਪਾਂ ਉਹਨਾਂ ਨੂੰ ਹਮੇਸ਼ਾ ਭਾਂਡਦੇ, ਨਿੰਦਦੇ ਆ, ਇਹੋ ਜਿਹੀਆਂ ਗੱਲਾਂ ਕਰਦੇ ਆ, ਉਹ ਬੱਚੇ ਖੁਸ਼ ਨੀ ਹੁੰਦੇ। ਕਿਉਂਕਿ ਆਪਣੇ ਇਹਨਾਂ ਦੀ ਜ਼ਿੰਦਗੀ ਚ ਮਾਂ ਪਿਓ ਨੇ ਬੜਾ ਕੁਛ ਕਰਿਆ, ਉਹ ਆਪਾਂ ਨੂੰ ਕੁਛ ਕੰਮ ਨੀ ਦਿੰਦੇ, ਆਪਾਂ ਤਾਂ ਉਹਨਾਂ ਨੂੰ ਅਪਰਚੁਨਿਟੀ ਦਿੱਤੀ ਆ ਨਾ।
0: ਜੀ ਜੀ, ਬਹੁਤ
1: ਵਧੀਆ ਪ੍ਰੋਗਰਾਮ ਵੀਰੇ,
0: ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ।

0: ਆ ਨੰਬਰ ਮੋਨਾ ਜੀ ਮੈਂ ਤੁਹਾਨੂੰ ਭੇਜ ਦੂੰਗਾ, ਇਹ ਤੁਸੀਂ ਇਹਨਾਂ ਨੂੰ ਮੈਸੇਜ ਕਰਕੇ ਦੱਸ ਦਿਓ ਕਿ ਟਿਕਟਾਂ ਕਦੋਂ ਪਿੱਕ ਕਰ ਸਕਦੇ ਆ, ਤੇ ਥੋੜੀ ਜਿਹੀ ਇੰਸ਼ੋਰੈਂਸ ਬਾਬਤ ਵੀ ਹੁਣ ਅਪਡੇਟ ਦੇ ਦਿਓ। ਉਸ ਤੋਂ ਬਾਅਦ ਫਿਰ ਮੈਂ ਸੈਮੀ ਢਿੱਲੋਂ ਸਾਹਿਬ ਨੂੰ ਗੁਜ਼ਾਰਿਸ਼ ਕਰਦਾ ਕਿ ਉਹ ਜ਼ਰੂਰ ਕਾਲ ਕਰ ਲੈਣ ਜੀ, ਸੈਮੀ ਢਿੱਲੋਂ ਸਾਹਿਬ ਜੀ ਮੋਨਾ ਜੀ।
1: ਬਿਲਕੁਲ ਰਾਜਵੀਰ ਜੀ, ਥੈਂਕ ਯੂ ਸੋ ਮਚ, ਐਂਡ ਥੈਂਕ ਯੂ ਸੋ ਮਚ ਟੂ ਦ ਲਿਸਨਰਸ ਐਸ ਵੈਲ, ਆਪਣੀ ਸਾਰੀ ਕਮਿਊਨਿਟੀ ਦਾ ਵੀ ਬਹੁਤ ਬਹੁਤ ਥੈਂਕ ਯੂ ਕਿ ਸਰਵਿਸ ਦੇਣ ਦਾ ਮੌਕਾ ਮਿਲਦਾ ਹੈਗਾ ਤੁਹਾਨੂੰ ਕਿ ਅਸੀਂ ਇੰਸ਼ੋਰੈਂਸ ਦੀ ਸਰਵਿਸਿਸ ਪ੍ਰੋਵਾਈਡ ਕਰਦੇ ਹਾਂ। ਪਰ ਇੱਕ ਨਾਲ ਦੀ ਨਾਲ ਇੱਕ ਚੀਜ਼ ਜ਼ਰੂਰ ਮੈਂ ਕਹਿਣਾ ਚਾਹੂੰਗੀ ਕਿ ਜਦੋਂ ਵੀ ਅਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਮੌਰਗੇਜ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕਾਫੀ ਵਾਰ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪੋਲਿਸੀਜ਼ ਦੀ ਗੱਲ ਕਰਦੇ ਹਾਂ, ਅਕਸਰ ਇਹ ਮੈਨੂੰ ਕੰਸਰਨ ਦੇਖਣ ਦੇ ਵਿੱਚ ਆਉਂਦਾ ਹੈਗਾ ਕਿਉਂਕਿ ਮੋਸਟਲੀ ਹਰ ਇੱਕ ਪਰਸਨ ਨੂੰ ਲੱਗਦਾ ਕਿ ਮੇਰੇ ਕੋਲ ਪੋਲਿਸੀ ਜੇ ਆਲਰੇਡੀ ਹੋਈ ਵੀ ਹੈ, ਸ਼ਾਇਦ ਮੈਨੂੰ ਇਸ ਚੀਜ਼ ਦੇ ਵਿੱਚ ਕੋਈ ਇੰਟਰਸਟ ਨਹੀਂ, ਸ਼ਾਇਦ ਇਸ ਚੀਜ਼ ਦੇ ਵਿੱਚ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ। ਪਰ ਇੱਕ ਚੀਜ਼ ਜ਼ਰੂਰ ਧਿਆਨ ਦੇ ਵਿੱਚ ਰੱਖੋ, ਜਿਹੜੀ ਆਪਣੀ ਫਾਈਨੈਂਸ਼ੀਅਲ ਪਲੈਨਿੰਗ, ਆਪਣੀਆਂ ਜਿਹੜੀਆਂ ਪੋਲਿਸੀਜ਼ ਹੁੰਦੀਆਂ ਨੇ, ਟਾਈਮ ਬਾਈ ਟਾਈਮ ਉਹਨਾਂ ਨੂੰ ਚੈੱਕ ਕਰਨਾ ਜ਼ਰੂਰ ਬਣਦਾ ਹੈ। ਕਾਫੀ ਵਾਰ ਮੈਂ ਦੇਖਦੀ ਹੈਗੀ ਹਾਂ ਕਿ ਕਈ ਵਾਰ ਕੀ ਹੁੰਦਾ ਕਿ ਪੋਲਿਸੀ ਪੁਰਾਣੀ ਚੱਲੀ ਆ ਰਹੀ ਸੀਗੀ, ਉਹਨਾਂ ਦਾ ਕਈ ਵਾਰ ਕਿਸੇ ਐਡਵਾਈਜ਼ਰ ਦੇ ਨਾਲ ਲਿੰਕ ਵੀ ਨਹੀਂ ਰਿਹਾ, ਪੋਲਿਸੀ ਦਾ ਪ੍ਰੀਮੀਅਮ ਨਹੀਂ ਨਿਕਲਿਆ ਹੈਗਾ, ਤਾਂ ਕਈ ਵਾਰ ਪਤਾ ਹੀ ਨਹੀਂ ਹੁੰਦਾ ਕਿ ਪੋਲਿਸੀ ਦਾ ਪ੍ਰੀਮੀਅਮ ਇੰਨਾ ਸਟੈਪ ਹੋ ਗਿਆ, ਐਂਡ ਐਡਰੈਸ ਹੁਣ ਚੇਂਜ ਹੋਣ ਕਰਕੇ ਕਈ ਵਾਰ ਉਹਨਾਂ ਨੂੰ ਇਹ ਵੀ ਨਹੀਂ, ਲੈਟਰ ਵੀ ਨਹੀਂ ਮਿਲਦੀ ਹੈਗੀ ਇੰਸ਼ੋਰੈਂਸ ਕੰਪਨੀ ਵੱਲੋਂ। ਸੋ ਇਸੇ ਕਰਕੇ ਹਮੇਸ਼ਾ ਬਾਰ ਬਾਰ ਹੀ ਅਸੀਂ ਰਿਪੀਟ ਜ਼ਰੂਰ ਕਰਦੇ ਹਾਂ, ਕਿਉਂਕਿ ਜਦੋਂ ਤੁਹਾਡੀਆਂ ਪੋਲਿਸੀਜ਼ ਨੂੰ ਅਸੀਂ ਰਿਵਿਊ ਕਰਦੇ ਹਾਂ, ਉਹਦੇ ਵਿੱਚ ਮਤਲਬ ਇਹ ਹੈਗਾ ਕਿ ਜਸਟ ਚੈੱਕ ਕਰਕੇ ਇਨਫੋਰਮੇਸ਼ਨ ਅਪਡੇਟ ਕੀਤੀ ਜਾਂਦੀ ਹੈ, ਕੋਈ ਐਡਰੈਸ, ਬੈਂਕਿੰਗ ਡਿਟੇਲ, ਬੈਨੀਫਿਸ਼ਰੀ ਦੀ ਇਨਫੋਰਮੇਸ਼ਨ, ਟਰਸਟੀ ਦੀ ਇਨਫੋਰਮੇਸ਼ਨ, ਉਹ ਚੀਜ਼ਾਂ ਨੂੰ ਅਪਡੇਟ ਕੀਤਾ ਜਾਂਦਾ, ਅਦਰਵਾਈਜ਼ ਪੋਲਿਸੀ ਦੀ ਕਵਰੇਜ ਅਮਾਊਂਟ, ਪੋਲਿਸੀ ਦਾ ਪ੍ਰੀਮੀਅਮ ਸੇਮ ਚੱਲੇ ਜਾਂਦਾ ਹੈਗਾ ਜੀ, ਉਹਦੇ ਵਿੱਚ ਤੁਹਾਨੂੰ ਕੋਈ ਵੀ ਚੇਂਜਿਸ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਤਾਂ ਕੋਈ ਵੀ ਚੇਂਜਿਸ ਨਹੀਂ ਕੀਤੀਆਂ ਜਾਂਦੀਆਂ। ਸੋ ਇੱਕ ਇਹ ਮੈਸੇਜ ਜ਼ਰੂਰ ਕਨਵੇ ਕਰਨਾ ਚਾਹੂੰਗੀ ਕਿ ਟਾਈਮ ਬਾਏ ਟਾਈਮ ਆਪਣੀਆਂ ਪੋਲਿਸੀਜ਼ ਨੂੰ ਥੋੜ੍ਹਾ ਜਿਹਾ ਟਾਈਮ ਕੱਢ ਕੇ ਰਿਵਿਊ ਜ਼ਰੂਰ ਕਰੋ, ਜੇ ਤੁਹਾਨੂੰ ਖੁਦ ਨੂੰ ਉਸਦੇ ਬਾਰੇ ਕੋਈ ਲੱਗਦਾ ਕੁਐਸਚਨ ਹੈ, ਕੋਈ ਕੰਸਰਨ ਹੈ, ਸਾਨੂੰ ਕੰਸਲਟ ਕਰ ਸਕਦੇ ਹੋ, ਆਫਿਸ ਆ ਕੇ ਸਾਡੇ ਤੋਂ ਰਿਵਿਊ ਕਰਾ ਸਕਦੇ ਹੋ, ਜਿਹਦੇ ਕੋਈ ਵੀ ਤੁਹਾਨੂੰ ਕੰਸਲਟੇਸ਼ਨ ਚਾਰਜਿਸ ਜਾਂ ਓਬਲੀਗੇਸ਼ਨ ਨਹੀਂ ਹੈਗੀ ਹੈ। ਕੋਈ ਵੀ ਡਿਟੇਲ ਚਾਹੀਦੀ ਹੋਵੇ ਕਾਲ ਕਰ ਸਕਦੇ ਹੋ ਜੀ 416-5509-1509-416-509-1509।
0: ਲਓ ਜੀ, ਮੰਨਤ ਨੂਰ ਹੁਣ ਵੀ ਪਹੁੰਚ ਰਹੇ ਆ, 1.6 ਬਿਲੀਅਨ ਵਿਊਜ਼ ਨੇ ਇਸ ਸੌਂਗ ਦੇ, ਉਹਨਾਂ ਦੇ ਕਮਾਲ, ਕਿਆ ਬਾਤ ਆ। ਸੈਮੀ ਢਿੱਲੋਂ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕੇ। ਢਿੱਲੋਂ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
2: ਬਿਲਕੁਲ ਰਾਜਵੀਰ ਜੀ, ਥੈਂਕ ਯੂ ਸੋ ਮਚ, ਜਿੰਨੇ ਵੀ ਸਰੋਤੇ ਆਪਣੇ ਨਾਲ ਜੁੜੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਥੋੜ੍ਹਾ ਜਿਹਾ ਦਿਓ ਅਪਡੇਟ ਆਪਣੀਆਂ ਸਰਵਿਸਿਜ਼ ਬਾਰੇ ਢਿੱਲੋਂ ਸਾਹਿਬ।
2: ਬਿਲਕੁਲ ਜੀ, ਸੋ ਇੱਕ ਤਾਂ ਫੀਫਾ ਵਰਲਡ ਕੱਪ ਚੱਲ ਰਿਹਾ ਜੀ, ਉਹ ਤੁਸੀਂ IPTV ਦੇ ਉੱਤੇ ਦੇਖਣਾ ਚਾਹੁੰਦੇ ਆ ਕ੍ਰਿਸਟਲ ਕਲੀਅਰ ਕੁਆਲਿਟੀ ਦੇ ਵਿੱਚ, ਤਾਂ ਫਿਰ ਤੁਹਾਨੂੰ ਆਪਣਾ ਬਾਕਸ ਜਾਂ ਜੇਕਰ ਤੁਸੀਂ ਨਵਾਂ ਬਾਕਸ ਲੈਣਾ ਆ ਤਾਂ ਫਿਰ ਤੁਹਾਨੂੰ ਢਿੱਲੋਂ ਵੀਡੀਓ 'ਤੇ ਆਉਣਾ ਪੈਣਾ ਆ। ਜਦੋਂ ਅਸੀਂ ਕ੍ਰਿਸਟਲ ਕਲੀਅਰ ਕੁਆਲਿਟੀ ਦੀ ਗੱਲ ਕਰਦੇ ਹਾਂ ਜੀ, ਉੱਥੇ ਲਾਈਨ ਅਪ ਆਫ ਚੈਨਲਸ ਹੈਗੇ ਆ ਜਿਹੜੇ ਕਿ SD ਦੀ ਕੁਆਲਿਟੀ ਜਿਹੜੀ ਹੈਗੀ ਪ੍ਰੋਵਾਈਡ ਕਰਦੇ ਆ, HD ਜਾਂ ਫਿਰ 4K। ਸੋ ਜਦੋਂ ਤੁਸੀਂ 4K ਅਤੇ HD ਦੇ ਵਿੱਚ ਦੇਖੋਗੇ ਡਿਫਰੈਂਸ, ਤਾਂ ਡੈਫੀਨਟਲੀ ਤੁਹਾਨੂੰ ਤੁਹਾਡੀਆਂ ਅੱਖਾਂ ਨੂੰ ਡਿਫਰੈਂਸ ਦਿਖੂਗਾ ਹੀ ਦਿਖੂਗਾ ਜੀ, ਸਾਡੀ ਇਸ ਚੀਜ਼ ਦੀ ਗਰੰਟੀ ਹੈਗੀ ਆ। ਸੋ ਸਭ ਤੋਂ ਬੈਸਟ ਸਰਵਿਸ, ਸਭ ਤੋਂ ਬੈਸਟ ਕਲੈਰਿਟੀ ਵਾਲੀ ਸਰਵਿਸ ਜਿਹੜੀ ਹੈਗੀ ਆ, ਉਹ ਜੇਕਰ ਤੁਹਾਨੂੰ ਕਿਤੇ ਲੱਭ ਸਕਦੀ ਆ ਤਾਂ ਉਹ ਹੈਗਾ ਢਿੱਲੋਂ ਵੀਡੀਓ। ਇਸ ਵੀਕਐਂਡ ਦੇ ਉੱਤੇ ਫਾਦਰਸ ਡੇ ਆ ਜੀ, ਸੋ ਆਪਣੇ ਫਾਦਰ ਨੂੰ ਜੇਕਰ ਤੁਸੀਂ ਹਜੇ ਨਹੀਂ ਸੋਚਿਆ ਵੀ ਅਸੀਂ ਕੀ ਗਿਫਟ ਲੈ ਕੇ ਦੇਣਾ ਆ, ਤੇ ਉਹਨੂੰ ਨਵਾਂ ਸਾਡਾ 4K ਦਾ IPTV ਬਾਕਸ ਲੈ ਕੇ ਦਿਓ। ਗੁਰਬਾਣੀ ਰੇਡੀਓ ਦੇ ਵਿੱਚ ਕੋਠੇ ਤੇ ਸਪੀਕਰ ਇੱਕ ਐਸਾ ਰੇਡੀਓ ਆ ਜਿਹੜੇ ਕਿ ਜਦੋਂ ਤੁਹਾਡੇ ਫਾਦਰ ਯੰਗ ਹੁੰਦੇ ਸੀਗੇ ਤਾਂ ਦੀਦਾਰ ਸੰਧੂ, ਮੁਹੰਮਦ ਸਦੀਕ, ਰਨੀਤ ਕੌਰ, ਕੁਲਦੀਪ ਮਾਨਕ, ਗੁਰਦਾਸ ਮਾਨ ਜਿਹੜੇ ਕਲਾਕਾਰਾਂ ਦੇ ਉਹ ਗੀਤ ਸੁਣਦੇ ਹੁੰਦੇ ਸੀ, ਉਹ ਸਾਰੇ ਦੇ ਸਾਰੇ ਗੀਤ ਢਾਡੀ ਵਾਰਾਂ ਇਸ ਕੋਠੇ ਤੇ ਸਪੀਕਰ ਰੇਡੀਓ ਦੇ ਵਿੱਚ ਅਸੀਂ ਪਾਏ ਹੋਏ ਆ। ਸੋ ਉਹ ਜਿਹੜਾ ਹੈਗਾ ਆ ਤੁਸੀਂ ਪ੍ਰੈਜੈਂਟ ਸਾਡੇ ਸਟੋਰ ਤੋਂ ਪਿਕਅਪ ਕਰ ਸਕਦੇ ਹੋ। ਸੋ ਢਿੱਲੋਂ ਵੀਡੀਓ ਜੀ, ਐਬਨੀਜ਼ਰ ਐਂਡ ਗੋਰ ਰੋਡ, ਨੰਬਰ ਸਾਡਾ 1-1 ਹੈਗਾ 905-204-1313।
0: ਜ਼ਰੂਰ ਇੱਕ ਵਾਰ ਜਾ ਕੇ ਆਓ, ਵੱਡੇ ਵੱਡੇ ਵੱਡੇ ਬੰਦੇ ਜਿਹੜੇ ਖਾਸ ਸੈਲੀਬ੍ਰਿਟੀਜ਼ ਆ ਉਹਨਾਂ ਦੇ ਘਰਾਂ ਦੇ ਵਿੱਚ ਵੀ ਰੇਡੀਓ ਢਿੱਲੋਂ ਵੀਡੀਓ ਵਾਲੇ ਚੱਲਦੇ ਆ, ਕਿਉਂਕਿ ਇਹਨਾਂ ਦੀ ਬੈਟਰੀ ਬਹੁਤ ਕਮਾਲ ਆ, ਕਮਾਲ ਦੀ ਸਰਵਿਸਿਜ਼ ਨੇ। ਸੋ ਜ਼ਰੂਰ ਇੱਕ ਗੇੜਾ ਮਾਰ ਕੇ ਆਓ ਢਿੱਲੋਂ ਵੀਡੀਓ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ। ਢਿੱਲੋਂ ਸਾਹਿਬ, ਮੇਰਾ ਖਿਆਲ ਲਾਈਨ ਉਹਨਾਂ ਦੀ ਡਰੋਪ ਹੋ ਗਈ ਢਿੱਲੋਂ ਸਾਹਿਬ ਦੀ। ਸੋ ਹੁਣ ਅਸੀਂ ਚੱਲਦੇ ਹਾਂ ਨਾਗਪਾਲ ਸਾਹਿਬ ਵੱਲ, ਸੁਨੇਹਾ ਨਾਗਪਾਲ ਸਾਹਿਬ ਦਾ ਲਵਾਂਗੇ। ਨਾਗਪਾਲ ਸਾਹਿਬ ਦਿਓ ਥੋੜ੍ਹਾ ਜਿਹਾ ਸੁਨੇਹਾ ਜੀ, ਇਹਨੇ ਗਲੋਬਲ ਐਡਵਾਈਜ਼ਰੀ।
3: ਸੁਨੇਹਾ ਇਹ ਹੈਗੇ ਜੀ ਬਾਈ, 30 ਦਿਨ ਰਹਿ ਗਏ, 30 ਡੇਜ਼ ਰਹਿ ਗਏ ਹਾਂ, ਔਰ ਲਾਈਕ ਆਪ ਪਿੱਛੇ ਨਾ ਰਹੇ, ਫੰਡਿੰਗ ਹਾਸਿਲ ਕਰੇ, ਸਕਿੱਲ ਹਾਸਿਲ ਕਰੇ, ਅਕਾਊਂਟਿੰਗ ਕਰੇ, ਬਿਜ਼ਨਸ ਮੈਨੇਜਮੈਂਟ ਕਰੇ, और 30 to 100,000 की फंडिंग डायरेक्ट अपने अकाउंट में हासिल करे। कितने ही क्लाइंट्स कर चुके हैं, स्किल डेवलप कर रहे हैं, पूरी ऑनलाइन कोर्स कर रहे हैं, कोई एज लिमिट नहीं है, 30 years के हैं, 70 years के, डजंट मैटर, कोई क्रेडिट चेक नहीं होता है इसके अंदर, कोई सिक्योरिटी फ्री होता है, ये सारा जो फंडिंग होती है गवर्नमेंट की तरफ से सीधा आपके अकाउंट में आते हैं 30 to 100,000 dollars, जिसका हाफ पोर्शन आज की डेट में ग्रांट से, जो पैसा आपने वापस भी नहीं करना, लेकिन 30 days बाद सिर्फ लोन ही आएगा। अभी एनरोल करें, फिर कॉल करें, ऑफिस आए हमारे आप।
0: सो नंबर जरूर दे दे सर।
3: नंबर जी 437-264-3175, 437-264-3175। हमारी फीस काम होने के बाद फ्लैट फीस है, कोई कैश नहीं है, 199 या 499 डॉलर, कोई हिडन फीस कुछ है ही नहीं। और आप लाइक अपने 5 दोस्तों को कॉल करें, 3 ने एडमिशन ले लिया होगा, 2 ने हमसे लिया होगा, फंडिंग हासिल करें, स्किल हासिल करें, कॉल करें 437-264-3175, 437-264-3175,
0: 437-264-3175 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲੈਣੀ ਆ। ਸੋ ਜੇਕਰ ਤੁਸੀਂ 20 ਹਜੇ ਤੱਕ ਐਡਮਿਸ਼ਨ ਨਹੀਂ ਸੀ ਲਈ ਤਾਂ ਗ੍ਰਾਂਟ ਐਂਡ ਲੋਨ ਦੇ ਹੱਕਦਾਰ ਬਣ ਸਕਦੇ ਹੋ। 437-264-3175, 437-264-3175, 437-264-3175 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਸਾਡੀ ਲਾਈਨ ਆ ਜਿਹੜੀ ਉਹ ਵਤਨੋ ਦੂਰ ਤੋਂ ਵੀ ਮਿਲ ਚੁੱਕੀ ਆ। ਵਤਨੋ ਦੂਰ ਤੋਂ ਦੇਖਦੇ ਹਾਂ ਕਿ ਸਾਡੇ ਟੀਮ ਮੈਂਬਰ ਆ ਜਿਹੜੇ ਉਹ ਕੀ ਅਪਡੇਟ ਦਿੰਦੇ ਆ। ਜਿਵੇਂ ਮੋਨਾ ਜੀ ਨੇ ਪਹਿਲਾਂ ਹੁਣ ਟਿਕਟਾਂ ਕੱਢਤੀਆਂ, ਮੋਨਾ ਜੀ ਨੇ ਚੱਕਦੇ ਫੱਟੇ ਕੇ ਆਹ ਲਓ ਜੀ ਟਿਕਟਾਂ, ਆਹ ਲਓ ਜੀ ਟਿਕਟਾਂ। ਮੋਨਾ ਜੀ ਤੁਹਾਡੇ ਵੱਲੋਂ ਤੁਸੀਂ ਸ਼ੈਬਰਾਂ ਲਾਤੀਆਂ, ਨੰਬਰ ਮੈਂ ਤੁਹਾਨੂੰ ਭੇਜ ਰਿਹਾ, ਤੁਸੀਂ ਟਿਕਟਾਂ ਤੁਹਾਡੇ ਤੋਂ ਪਿੱਕ ਕਰ ਲੈਣਗੇ। ਸੋ ਟੀਮ ਵਤਨੋ ਦੂਰ ਤੋਂ ਵੀ ਸਾਡੇ ਨਾਲ ਦੇਖਦੇ ਆ ਕਿਹੜੇ ਸਾਡੇ ਟੀਮ ਮੈਂਬਰ ਆ। ਸਤਿ ਸ਼੍ਰੀ ਅਕਾਲ ਜੀ, ਹੈਲੋ,
4: ਸਤਿ ਸ਼੍ਰੀ ਅਕਾਲ ਜੀ,
0: ਜੀ ਦਿਓ ਥੋੜੀ ਜਿਹੀ ਇਨਫੋਰਮੇਸ਼ਨ ਟਿਕਟਾਂ ਜੇ ਕੋਈ ਥੋੜੀਆਂ ਬਹੁਤ ਰਹਿੰਦੀਆਂ ਨੇ ਤਾਂ ਕਿੱਥੋਂ ਪਿੱਕ ਕੀਤੀਆਂ ਜਾ ਸਕਦੀਆਂ ਨੇ?
4: ਬਿਲਕੁਲ ਜੀ, 21 June ਦਿਨ ਐਤਵਾਰ ਫਿਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ 24 ਸਾਲਾਰਥੀਆਂ ਦਾ ਮੇਲਾ ਜਿਹੜਾ ਜੀ ਹੋਣ ਜਾ ਰਿਹਾ ਹੈਗਾ। ਟਿਕਟਾਂ ਸਾਡੇ ਕੋਲ ਜਿਹੜੀਆਂ ਜੀ ਕੁਛ ਰਹਿ ਗਈਆਂ, VVIP ਇਜ਼ ਆਲ ਸੋਲਡ ਆਊਟ, VIP ਸਾਡੇ ਕੋਲ ਕੁਛ ਰਿਮੇਨਿੰਗ ਹੈਗੀਆਂ ਆ। ਰੈਗੂਲਰ ਟਿਕਟ ਸਿਰਫ ਔਰ ਸਿਰਫ $30 ਦੀ ਜਿਹੜੀ ਜੀ ਹੈਗੀ, ਤੁਸੀਂ megastarevents.com ਤੋਂ ਜਿਹੜੀ ਜੀ ਲੈ ਸਕਦੇ ਹੈਗੇ ਆ, ਜਾਂ ਤੁਸੀਂ ਸਾਡੇ ਹੈੱਡ ਆਫਿਸ ਦੇ ਵਿੱਚ ਕਾਲ ਕਰਕੇ ਲਿੰਕ ਲੈ ਸਕਦੇ ਆ 905-799-0999 ਤੇ ਜਿਹੜੀ ਹੈ ਜੀ ਗੱਲਬਾਤ ਕੀਤੀ ਜਾ ਸਕਦੀ ਹੈ। 21 June ਦਿਨ ਐਤਵਾਰ ਫਿਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ, ਜਿੱਥੇ ਕਿ ਜੈਸਮਿਨ ਅਖਤਰ, ਸੁਦੇਸ਼ ਕੁਮਾਰੀ, ਮੰਨਤ ਨੂਰ, ਸਾਥੀ ਕੇ, ਅਰਬਾਜ਼ ਖਾਨ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਜੀ ਆਰਟਿਸਟ ਪਰਫਾਰਮ ਕਰਨ ਲਈ ਪਹੁੰਚ ਰਹੇ ਨੇ। ਸੋ ਆਓ ਜੀ, ਮਿਲਦੇ ਹਾਂ 21 June ਨੂੰ ਫਿਅਰਸਨ ਕਨਵੈਨਸ਼ਨ ਸੈਂਟਰ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ,
0: ਬਹੁਤ ਬਹੁਤ ਧੰਨਵਾਦ, ਥੈਂਕ ਯੂ। ਲਓ ਜੀ, ਇੱਕ ਵਾਰ ਮੈਂ ਤੁਹਾਨੂੰ ਦੱਸ ਦਵਾਂ ਕਿ ਪਰਮਵੀਰ ਬਾਈ ਜੀ ਇੰਦਰਪਾਲ ਚਾਹਲ ਸਾਹਿਬ ਪ੍ਰੋਗਰਾਮ ਨੂੰ ਸੁਣ ਰਹੇ ਆ, ਪਸੰਦ ਕਰ ਰਹੇ ਆ, ਉਹਨਾਂ ਦਾ ਬਹੁਤ ਬਹੁਤ ਬਹੁਤ ਧੰਨਵਾਦ। ਅਤੇ ਜੇਕਰ ਤੁਸੀਂ ਕੋਈ ਮੌਰਗੇਜ ਲੈਣੀ ਹੋਵੇ ਅਤੇ ਤੁਹਾਡਾ ਕੰਮ ਅੜ ਜਾਵੇ, ਅੜਿਆ ਹੋਇਆ ਗੱਡਾ ਕੱਢਦੇ ਆ ਬਾਈ ਪਰਮਜੀਤ ਹੋਣੀ, ਪਰਮਜੀਤ ਬਾਈ ਜੀ ਦਾ ਨੰਬਰ ਆ ਜਿਹੜਾ ਉਹ ਨੋਟ ਕਰਕੇ ਰੱਖ ਲਓ, 416-804-2015, 416-804-2015 ਤੇ ਤੁਸੀਂ ਕਾਲ ਕਰ ਲੈਣੀ ਆ। ਫਸਟ ਮੌਰਗੇਜ ਆ, ਸੈਕਿੰਡ ਮੌਰਗੇਜ ਆ, ਜਾਂ ਫਿਰ ਪ੍ਰਾਈਵੇਟ ਮੌਰਗੇਜ ਦੀ ਤੁਹਾਨੂੰ ਖੜ੍ਹੇ ਪੈਰ ਜ਼ਰੂਰਤ ਪੈ ਗਈ ਆ, ਤਾਂ ਇਹ ਕਹਿੰਦੇ ਬਾਈ ਜੀ ਬਸ ਡੀਲ ਦੇ ਵਿੱਚ ਜੇਕਰ ਸਾਹ ਚੱਲਦੇ ਆ ਨਾ ਫਿਰ ਨਹੀਂ ਮਰਨ ਦਿੰਦੇ ਹੈ। ਸੋ ਨੰਬਰ 416-804-2015, 416-804-2015 ਤੇ ਗੱਲਬਾਤ ਕੀਤੀ ਜਾ ਸਕਦੀ ਆ। ਪਰਮਜੀਤ ਬਾਈ ਜੀ ਮੌਰਗੇਜ ਕੇ ਚਾਲੀ ਦਿਨ ਮੂਵੀ ਬਾਈ ਜੀ ਲੱਗਣੀ ਆ ਅੱਜ ਦੇਵੀ ਬਾਈ ਜੀ ਉਹਨਾਂ ਦਾ ਬਹੁਤ ਬਹੁਤ ਉਹਨਾਂ ਨੂੰ ਬੈਸਟ ਵਿਸ਼ਿਜ਼, ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਜਿੰਨੇ ਵੀ ਸਾਡੇ ਮਿੱਤਰ ਦੋਸਤ ਨੇ ਸਾਡੇ ਨਾਲ ਜੁੜਦੇ ਆ ਉਹਨਾਂ ਨੂੰ ਅਸੀਂ ਹਮੇਸ਼ਾ ਹੀ ਇਹ ਕਹਿੰਦੇ ਹਾਂ ਕਿ ਦੇਵੀ ਬਾਈ ਜੀ ਦਾ ਤਾਂ ਮਤਲਬ ਹੈ ਹੀ ਨਹੀਂ ਕੋਈ ਐਸੀ ਗੱਲ ਹੀ ਕਿ ਤੁਸੀਂ ਸੋਚੋ। ਅੱਜ ਵੀ ਸਪੈਸ਼ਲੀ ਤੌਰ 'ਤੇ ਅਸੀਂ ਤੁਹਾਨੂੰ ਰਿਕੁਐਸਟ ਕਰਦੇ ਹਾਂ ਕਿ 40 ਦਿਨ ਮੂਵੀ ਆ ਜਿਹੜੀ ਬਹੁਤ ਮਿਹਨਤ, ਬਹੁਤ ਲਗਨ ਨਾਲ ਬਣਾਈ ਹੋਈ ਹੈ, ਗੁਰਪ੍ਰੀਤ ਘੁੱਗੀ ਸਾਹਿਬ ਉਹਨਾਂ ਦੇ ਸਪੁੱਤਰ ਵੀ ਨੇ ਇਸ ਫਿਲਮ ਦੇ ਵਿੱਚ। ਸੋ ਦੇਵੀ ਬਾਈ ਜੀ ਹੋਣੀ ਸੱਚੀ ਉਹਨਾਂ ਦੇ ਚਿਹਰੇ ਮੂਹਰੇ ਤੋਂ ਲੱਗਦਾ ਕਿ ਯਾਰ ਇੱਕ ਫੱਕਰ ਫਕੀਰ ਬੰਦਾ, ਬੇਪਰਵਾਹ ਬੰਦਾ ਜਿਹੜਾ ਉਹ ਤੁਰਿਆ ਜਾ ਰਿਹਾ, ਕੈਸੀ ਜਰਨੀ ਹੋਣੀ ਆ ਉਹ। ਸੋ ਤੁਸੀਂ ਜ਼ਰੂਰ 40 ਦਿਨ ਮੂਵੀ ਆ ਜਿਹੜੀ ਉਹ ਅੱਜ ਥੀਏਟਰਾਂ ਦਾ ਸ਼ਿੰਗਾਰ ਬਣ ਗਈ ਹੈ। ਸੋ ਤੁਸੀਂ ਟਿਕਟਾਂ ਦੇ ਲਈ ਜ਼ਰੂਰ ਆਪੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਆਪ ਅਤੇ ਆਪਣੇ ਬੱਚਿਆਂ ਨੂੰ, ਬਜ਼ੁਰਗਾਂ ਨੂੰ ਲੈ ਕੇ ਜਾਇਓ। ਇਕੱਲੀ ਇਕੱਲੀ ਗੱਲ ਉਹ ਨਾਵਲ ਦੇ ਵਿੱਚੋਂ ਜਿਹੜੀ ਐਨ ਨਿਚੋੜ ਕੱਢਿਆ ਹੋਇਆ, ਸੋ ਉਹ ਮੂਵੀ ਤੁਸੀਂ ਜ਼ਰੂਰ ਦੇਖਣੀ ਆ 40 ਦਿਨ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਸੋ ਮੋਨਾ ਜੀ ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
1: ਬਿਲਕੁਲ ਰਾਜਵੀਰ ਜੀ, ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹੂੰਗੀ, ਜਿੱਦਾਂ ਕਿ ਅੱਜ ਆਪਾਂ ਤੀਆਂ ਦੇ ਮੇਲੇ ਦੀ ਗੱਲ ਕੀਤੀ ਹੈ ਕਿ ਉੱਥੇ ਟੀਮ ਨੇ ਹੋਣਾ ਹੈਗਾ, ਬਸ ਜਾਂਦੇ ਜਾਂਦੇ ਇੰਨੇ ਕਹਿਣਾ ਚਾਹੂੰਗੀ ਕਿਉਂਕਿ ਮੋਸਟਲੀ ਜਦੋਂ ਵੀ ਅਸੀਂ ਇਹ ਗੱਲ ਕਰਦੇ ਹੈਗੇ ਹਾਂ ਕਿ ਕਿਸੇ ਵੀ ਪਰਸਨ ਨੇ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਹੋ, ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਤਾਂ ਮੋਸਟਲੀ ਹਰੇਕ ਪਰਸਨ ਦੇ ਮਾਇੰਡ ਦੇ ਵਿੱਚ ਆਉਂਦਾ ਕੋਈ 25-30 ਈਅਰ ਓਲਡ ਪਲੱਸ ਏਜ ਦੇ ਗਰੁੱਪ ਵਾਲਿਆਂ ਦੇ ਲਈ, ਪਰ ਇਸ ਟਾਈਮ ਤੇ ਅਸੀਂ ਇੱਕ ਅਲੀਟ ਗਰੁੱਪ ਵਿੱਚ ਬਹੁਤ ਸਾਰੀਆਂ ਟੀਮ ਮੈਂਬਰਸ ਜੁਆਇਨ ਹੋਏ ਨੇ ਇਸ ਟਾਈਮ ਤੇ। ਉਸ ਅਲੀਟ ਗਰੁੱਪ ਦੇ ਵਿੱਚ ਇਹ ਚੀਜ਼ ਹੈਗੀ ਹੈ ਕਿ ਜਿਹੜੇ ਵੀ ਬੱਚੇ 18 ਸਾਲ ਤੋਂ ਪਲੱਸ ਨੇ, ਬਹੁਤ ਵਾਰ ਬੱਚਿਆਂ ਦੇ ਵਿੱਚ ਹੁੰਦਾ ਕਿ ਇੰਸਟੈਡ ਅਸੀਂ ਜੋਬ ਕਰਨ ਦੀ ਬਜਾਏ ਅਸੀਂ ਆਪਣੀ ਯੂਨੀਵਰਸਿਟੀ ਦੇ ਨਾਲ ਨਾਲ ਅਸੀਂ ਆਪਣਾ ਆਪਣਾ ਬਿਜ਼ਨਸ ਰਨ ਕਰਨਾ ਚਾਹੁੰਦੇ ਹੈਗੇ ਹਾਂ, ਐਂਟਰਪ੍ਰੀਨਰ ਬਣਨਾ ਚਾਹੁੰਦੇ ਹੈਗੇ ਹਾਂ, ਤਾਂ ਡੈਫੀਨੇਟਲੀ ਉਹਨਾਂ ਨੂੰ ਪੂਰੀ ਹੈਲਪ ਕੀਤੀ ਜਾਂਦੀ ਹੈਗੀ ਹੈ। ਜਿੰਨੇ ਵੀ ਆਪਣੇ ਲਿਸਨਰਸ ਹੈਗੇ, ਜੇ ਤੁਹਾਡੇ ਬੱਚੇ ਵੀ 18+ ਏਜ ਦੇ ਵਿੱਚ ਹੈਗੇ ਨੇ ਇਸ ਟਾਈਮ ਤੇ ਇੰਸ਼ੋਰੈਂਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਨੇ, ਜ਼ਰੂਰ ਤੁਸੀਂ ਉਹਨਾਂ ਨੂੰ ਵੀ ਗਾਈਡ ਕਰ ਸਕਦੇ ਹੋ ਕਿ ਸਾਨੂੰ ਤੀਆਂ ਦੇ ਮੇਲੇ ਤੇ ਬੂਥ ਤੇ ਵੀ ਮਿਲ ਕੇ ਸਾਨੂੰ ਹਾਇਰਿੰਗ ਦੇ ਇਨਫੋਰਮੇਸ਼ਨ ਲੈ ਸਕਦੇ ਹੋ, ਜਾਂ ਫਿਰ ਸਾਨੂੰ ਆਫਿਸ ਵੀ ਮਿਲ ਸਕਦੇ ਹੋ ਜੀ ਐਟ 9280 ਗੋਲਵੇ ਡਰਾਈਵ ਯੂਨਿਟ C110 ਇੰਸ਼ੋਰੈਂਸ ਫੋਰ ਯੂ ਦੇ ਆਫਿਸ, ਜਾਂ ਫਿਰ ਮੈਨੂੰ ਕਾਲ ਕਰ ਸਕਦੇ ਹੋ ਜੀ ਮੋਨਾ ਨੈਂਗੀ 416-509-1509। ਥੈਂਕ ਯੂ ਸੋ ਮਚ ਰਾਜ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ਼ TV ਨੂੰ ਕਲੈਕਟ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
2: ਹੈਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 647-446-1616। ਉਮਰਪ੍ਰੀਤ ਚਾਵਲਾ।
0: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਭ ਦੇ ਜ਼ਬੀਕ ਤੁਹਾਡੇ ਅੰਗ।

0: ਜਿਹੜੀ ਤੋਂ ਤੁਸੀਂ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਆਨ ਕਰ ਚੁੱਕੇ ਹੋ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਵਾ ਵਾਲੇ ਵੱਲੋਂ ਸਾਰਿਆਂ ਦਾ ਅੱਜ ਦੇ ਪ੍ਰੰਤ ਵਿੱਚ ਨਿੱਘਾ ਸਵਾਗਤ ਹੈ ਜੀ। ਸਾਡਾ ਤੁਹਾਡਾ ਸਭ ਦਾ ਪਸੰਦ ਦਾ ਦਿਨ ਫਰਾਈਡੇ ਯਾਨੀ ਕਿ ਸ਼ੁੱਕਰਵਾਰ ਆ ਗਿਆ ਅਤੇ ਵੀਕਐਂਡ ਦੀਆਂ ਖੁਸ਼ਬੂਆਂ ਹਵਾਵਾਂ 'ਚ ਆ ਗਈਆਂ ਨੇ। ਬਾਹਰ ਬਹੁਤ ਹੀ ਸੋਹਣਾ ਮੌਸਮ ਆ, ਉਹਦੀ ਗੱਲਬਾਤ ਵੀ ਕਰਾਂਗੇ ਅਤੇ ਕੁੱਲ ਮਿਲਾ ਕੇ ਤੁਹਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ। ਜੀ ਆਇਆਂ ਨੂੰ ਸਾਰਿਆਂ ਨੂੰ ਜੀ
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੌਰ। ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਅਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋ ਅਤੇ ਇੰਜੋਏ ਕਰ ਰਹੇ ਹੋ ਸਮਰ ਡੇਜ਼ ਨੂੰ। ਅਤੇ ਬਿਲਕੁਲ ਤੁਹਾਡੇ 'ਤੇ ਸਾਡਾ ਸਾਥ ਅੱਜ 3 ਘੰਟੇ ਦਾ ਪੂਰਾ ਆ, 3:00 ਦੇ ਕੁਛ ਸੈਕਿੰਡ ਹੋਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਅਤੇ 6 ਵਜੇ ਤੱਕ ਤੁਹਾਡਾ ਸਾਡਾ ਸਾਥ ਹੈ। ਸਟੂਡੀਓ ਦਾ ਨੰਬਰ 905-564-4444। ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਕਾਫੀ ਸਾਰਾ ਗੀਤ ਸੰਗੀਤ ਹੋਏਗਾ ਅਤੇ ਤੁਹਾਨੂੰ ਕੁਛ ਨਵੀਂ ਨਵੀਂ ਜਾਣਕਾਰੀ ਵੀ ਦੇਵਾਂਗੇ। 905-564-6444 ਸਟੂਡੀਓ ਦਾ ਨੰਬਰ ਹੈ ਜੀ।
0: ਵਾਹ ਜੀ ਵਾਹ, ਕਿਆ ਬਾਤ, ਪਰਫੈਕਟ ਮਿੱਠਾ ਚਾਹ ਦੇ ਵਿੱਚ ਅਤੇ ਚਾਹ ਬੜੀ ਵਿਸਾਲ ਚਾਹ ਅੰਦਰ ਬਣੀ ਆ। ਅਸੀਂ ਆਪਦੀ ਸ਼ਬਦ ਕਰ ਲਈ, ਆਪ ਹੀ ਬਣਾਈ ਹੈ ਨਾ, ਕਿਉਂਕਿ ਅਤੇ ਨਾਲ ਦੀ ਪ੍ਰੋਮ ਕਰਾਂਗੇ ਨਾਲੇ ਚਾਹ ਦਾ ਚੁਸਕੀਆਂ ਲਵਾਂਗੇ। ਸਭ ਤੋਂ ਪਹਿਲਾਂ ਨਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਸ਼ੁਰੂ ਕਰੀਏ ਪ੍ਰੋਗਰਾਮ ਨੂੰ,
1: ਹਾਂਜੀ,
0: ਸੂਫੀਆਨਾ ਰੰਗ ਦੇ ਨਾਲ ਅਤੇ ਕਰੀਏ ਇੰਜੋਏ ਅਤੇ ਫਿਰ ਉਸ ਤੋਂ ਬਾਅਦ ਅਸੀਂ ਵਾਪਸ ਹੋਣੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋ ਤੁਸੀਂ।

0: ਰੇਡੀਓ ਪ੍ਰੋਗਰਾਮ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜ ਚੁੱਕੇ ਹੋ। ਇੱਕ ਵਾਰ ਫਿਰ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸ਼ੁੱਕਰਵਾਰ ਦਾ ਦਿਨ, ਫਰਾਈਡੇ ਦੀਆਂ ਸ਼ੁਭਕਾਮਨਾਵਾਂ ਸਾਰੇ ਪਰਿਵਾਰਾਂ ਨੂੰ, ਢੇਰ ਸਾਰੀਆਂ ਵੀ ਕਹਿੰਦੇ ਆਪਾਂ ਬੁਲਾਵਾਂਗੇ ਰਹਾਂਗੇ ਸਾਰੇ
1: ਜੀ।
0: ਬਾਬਾ ਬੁੱਲੇ ਸ਼ਾਹ ਦਾ ਕਲਾਮ ਸੀ, ਬੜਾ ਪਿਆਰਾ ਗਾਇਆ ਗਿਆ ਅਤੇ ਜਿੰਨੇ ਵੀ ਕਲਾਮ ਜੋ ਹਜੇ ਵਧੀਆ ਨੇ, ਪਰ ਦੁਬਾਰਾ ਫਿਰ ਇਹ ਨਵੇਂ ਸਿੰਗਰਸ ਵੱਲੋਂ ਗਾਏ ਗਏ ਨੇ। ਅਤੇ ਆਪਣੇ ਪਹਿਲੇ ਕਾਲਰ ਸੀਗੇ ਨਾਲ, ਆਪਣੇ 4896 ਉਹ ਛੱਡ ਗਏ ਨੇ ਲਾਈਨ, ਪਰ ਅਗਲੇ ਕਾਲਰ ਨੂੰ ਨਾਲ ਲਓ ਜੀ।
1: 7322 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ?
1: ਹਾਂਜੀ ਵਧੀਆ, ਤੁਸੀਂ ਕਿਵੇਂ ਹੋ?
2: ਅਸੀਂ ਵੀ ਠੀਕ ਹੈ। ਗਾਣੇ ਦੀ ਰਿਕੁਐਸਟ ਕਰਨੀ ਸੀ ਰਾਜਵੀਰ ਜਵੰਦਾ ਦਾ,
1: ਹਾਂਜੀ,
2: ਤੇਰੀ ਪੱਗ ਵੇ ਸੁੱਚੀ
0: ਬਾਬਲ, ਤੇਰੀ ਪੱਗ ਵੇ ਸੁੱਚੀ। ਹਾਂਜੀ
1: ਹਾਂਜੀ, ਲਗਾਉਂਦੇ ਹਾਂ, ਥੋੜ੍ਹਾ ਟਾਈਮ ਦਿਓ।
0: ਬਿਲਕੁਲ ਆਉਂਦੇ ਹਾਂ ਅਸੀਂ ਅੱਜ ਨਾ, ਸ਼ੁੱਕਰਵਾਰ ਆ, ਮੋਸਟਲੀ ਅਸੀਂ ਚਾਹਵਾਂਗੇ ਕਿ ਤੁਸੀਂ ਆਪਣੀ ਫਰਮਾਇਸ਼ ਕਰੋ। ਆਪਣੇ ਸਾਹਮਣੇ ਲਾਈਟ ਆ ਨਾ ਜਿਹੜੀ ਫਲਾਗ ਲੱਗੀ ਹੋਈ, ਉਹ ਵਿਚਾਰੀ ਚੱਲਦੀ ਚੱਲਦੀ ਅੱਖ ਪਟਕੇ ਜਿਹੇ ਮਾਰਨ ਲੱਗ ਗਈ, ਹੈ ਨਾ, ਕਦੇ ਚੱਲ ਪੈਂਦੀ ਹੈ ਕਦੇ ਬੁੱਝ ਜਾਂਦੀ, ਮੇਰੇ ਨਾਲ ਇਰੀਟੇਟ ਕਰ ਰਹੀ ਹੈ। ਹਾਂਜੀ ਵੀ ਮੈਂ ਕਰਦਾ ਬੜੀ ਜਲਦੀ ਉਹਨੂੰ ਠੀਕ ਕਰਦੇ ਹਾਂ ਆਪਾਂ। ਰੈਡੀ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਤੁਸੀਂ ਜੁੜੇ ਹੋਏ ਹੋ, ਟੈਲੀਫੋਨ ਨੰਬਰ 905-564-44 ਸਟੂਡੀਓ ਦੇ ਟੈਲੀਫੋਨ ਨੰਬਰ ਨੇ, ਅਤੇ ਗੱਲਾਂ ਬਾਤਾਂ ਚੱਲਦੀ ਰਹਿਣਗੀਆਂ। ਅੱਜ ਦੇ ਪ੍ਰੋਗਰਾਮ ਨੂੰ ਅੰਕਾਰ ਹੋਮਸ ਵੱਲੋਂ ਵੀ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈਗਾ, ਅਤੇ ਅੰਕਾਰ ਹੋਮਸ ਦੇ ਪੌਲ ਗਰੇਵਾਲ, ਨੰਬਰ ਹੈ 416-817-3600। ਉਹ ਕਹਿੰਦੇ ਕਿ ਸਿਟੀ ਤੋਂ ਪੂਰੀ ਮਨਜ਼ੂਰੀ ਲੈ ਕੇ, ਡਰਾਇੰਗ ਬੜਾ ਬਣਾ ਕੇ, ਪਰਮਿਟ ਲੈ ਕੇ ਤੁਹਾਡੀ ਬੇਸਮੈਂਟ ਤਿਆਰ ਕਰਾਂਗੇ, ਜਾਂ ਕੋਈ ਤੁਸੀਂ ਲੀਗਲ ਬੇਸਮੈਂਟ ਦੇ ਨਾਲ ਨਾਲ ਬੈਕ ਯਾਰਡ ਦੇ ਵਿੱਚ ਸੂਈਟ ਬਣਾਉਣੇ ਨੇ ਉਹ ਵੀ ਬਣਾ ਦੇਣਗੇ। ਬਹੁਤ ਸਾਰੇ ਪਹਿਲਾਂ ਨੇ ਬਣਾਏ ਨੇ, ਔਰ ਇਸ ਤੋਂ ਇਲਾਵਾ ਕਸਟਮ ਮੇਡ ਘਰ ਵੀ ਬਣਾਉਂਦੇ ਨੇ, ਜਾਂ ਫਿਰ ਕੋਈ ਕਮਰਸ਼ੀਅਲ ਜੋਬ ਹੋ ਗਈ ਜਿਵੇਂ ਆਫਿਸ ਹੋ ਗਿਆ, ਰੈਸਟੋਰੈਂਟ ਹੋ ਗਿਆ, ਅਤੇ 5000 ਦਾ ਡਿਸਕਾਊਂਟ ਦੇਣਗੇ ਕੋਈ ਵੀ ਜੋਬ ਕਰਾਓਗੇ, ਦੇਸ ਪਰਦੇਸ ਦਾ ਹਵਾਲਾ ਦਿਓਗੇ। ਇੱਕ ਵਾਰ ਨੰਬਰ ਹੈ ਅੰਕਾਰ ਹੋਮਸ ਦਾ, 416-817-3600 ਟੈਲੀਫੋਨ ਨੰਬਰ ਹੈ, ਜੁੜੇ ਹੋਏ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਵੈਸੇ ਤਾਂ ਅਸੀਂ ਸੈਚਰਡੇ ਪ੍ਰੋਗਰਾਮ ਕਰਨਾ 1 ਤੋਂ ਲੈ ਕੇ 4 ਵਜੇ ਤੱਕ, ਲੇਕਿਨ ਆਹ ਵੀਕ ਬਾਪੂਆਂ ਵਾਸਤੇ ਸਪੈਸ਼ਲ ਹੈ, ਮੈਂ ਖੁਦ ਬਾਪੂ ਹਾਂ, ਕਿਉਂ ਕਰਨਾ ਹੀ ਪੈਂਦਾ ਬਈ, ਲੇਡੀਜ਼ ਵਾਸਤੇ ਕਰ ਸਕਦੇ ਹਾਂ ਮਦਰ ਡੇ,
1: ਅਤੇ
0: ਬਾਪੂਆਂ ਦਾ ਜਿਹੜਾ ਫਾਦਰ ਡੇ ਆ ਰਿਹਾ, ਅਤੇ ਬਾਪੂਆਂ ਵਾਸਤੇ ਵੀ ਅੱਜ ਕੁਝ ਨਾ ਕੁਝ ਸੁਣਾਵਾਂਗੇ ਅੱਗੇ ਜਾ ਕੇ, ਤੁਹਾਡੇ ਨਾਲ ਗੱਲਾਂ ਮਤਲਬ ਵੀ ਕਰਾਂਗੇ,
1: ਅਤੇ
0: ਤੁਹਾਡੇ ਸਭ ਦੇ ਵਾਸਤੇ ਜਿਹੜੇ ਫਾਦਰਸ ਨੇ ਉਹਨਾਂ ਪਰਿਵਾਰਾਂ ਵਾਸਤੇ ਤੁਸੀਂ ਵਧੀਆ ਵਧੀਆ ਵੀਕਐਂਡ 'ਤੇ ਕੋਈ ਡਿਨਰ ਕਰੋ, ਲੰਚ ਕਰੋ, ਇਕੱਠੇ ਹੋ ਕੇ ਘਰ ਦੇ ਵਿੱਚ ਕੋਈ ਬਣਾ ਲਓ, ਹੈ ਨਾ, ਅਤੇ ਬਿਰਿਆਨੀ ਵਗੈਰਾ ਮੰਗਾ ਲਓ, ਬਣਾ ਲਓ ਨਾਲ, ਹੈ ਨਾ, ਕੜੀ ਬਣਾ ਲਓ ਨਾਲ, ਹੈ ਨਾ, ਅਤੇ ਜਦੋਂ ਵੀ ਬਣਾਉਣਾ ਵਿਹਲੇ ਵੀਕਐਂਡ 'ਤੇ,
1: ਅਤੇ
0: ਆਪਣਾ ਸੈਲੀਬ੍ਰੇਟ ਕਰੋ ਪੂਰਾ ਵੀਕ, ਅਤੇ ਆਪਣੇ ਫਾਦਰਸ ਨਾਲ, ਆਪਣੇ ਮਦਰਸ ਨਾਲ, ਆਪਣੇ ਸਾਰੇ ਫਰੈਂਡ ਸਰਕਲ ਨਾਲ, ਆਪਣੇ ਸਿਸਟਰ ਬ੍ਰਦਰਸ ਨਾਲ, ਫੈਮਿਲੀ 'ਚ ਹੁੰਦੇ ਹੀ ਆ ਸਾਰੇ ਆਪਾਂ, ਜਿਹੜਾ ਮਿਲ ਕੇ ਇਹ ਵੀ ਵੀਕਐਂਡ ਨੂੰ, ਕਿਉਂਕਿ ਮੌਸਮ ਕਾਫੀ ਵਧੀਆ ਹੈਗਾ ਵੀਕਐਂਡ ਦਾ, ਅੱਗੇ ਜਾ ਕੇ ਜਾਣਕਾਰੀ ਹੋਰ ਵੀ ਦਿੰਦੇ ਹਾਂ,
1: ਅਤੇ
0: ਤੁਸੀਂ ਸੈਲੀਬ੍ਰੇਟ ਕਰੋ ਫਾਦਰ ਡੇ ਨੂੰ ਵੀ
1: ਜੀ। ਅਤੇ ਨਾਲ ਹੀ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਵੀ ਗੱਲਬਾਤ ਕਰੋ, ਜਿਹੜੇ ਕਿ ਤੁਹਾਨੂੰ ਆਟੋ ਇੰਸ਼ੋਰੈਂਸ, ਘਰ ਦੀ ਇੰਸ਼ੋਰੈਂਸ, ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਵਧੀਆ ਕਵਰੇਜ ਦੇ ਨਾਲ ਵਧੀਆ ਰੇਟਸ ਤੁਹਾਨੂੰ ਆਫਰ ਕਰਦੇ ਨੇ। ਅਤੇ ਇਹਨਾਂ ਦਾ ਇੱਕ ਮੈਸੇਜ ਹੈ ਕਿ ਤੁਹਾਨੂੰ ਪਤਾ ਹੈ ਕਿ ਓਨਟੈਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਦੇ ਵਿੱਚ ਕੁਝ ਚੇਂਜਿਸ ਆ ਰਹੀਆਂ ਨੇ, ਜਿਨ੍ਹਾਂ ਨੂੰ ਨਹੀਂ ਪਤਾ ਤਾਂ ਧਿਆਨ ਦੇ ਨਾਲ ਸੁਣੋ। ਜੁਲਾਈ ਤੋਂ ਬਾਅਦ ਤੁਸੀਂ ਆਪਣੀ ਪਾਲਿਸੀ ਰਿਨਿਊ ਕਰਵਾਉਣੀ ਹੋਵੇ ਤਾਂ ਜਿੰਨੇ ਵੀ ਰਿਨਿਊ ਕਰਵਾਉਣ ਵਾਲੇ ਡਰਾਈਵਰਸ ਹੋਣਗੇ ਉਹਨਾਂ ਨੂੰ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਕਵਰੇਜ ਦੇ ਲਈ ਨਵੇਂ ਫੈਸਲੇ ਲੈਣੇ ਪੈ ਸਕਦੇ ਆ। ਅਤੇ ਬਟ ਸਵਾਲ ਇਹ ਹੈ ਕਿ ਤੁਸੀਂ ਸਮਝਦੇ ਹੋ ਕਿ ਜਿਹੜਾ ਇਹ ਬਦਲਾਅ ਆ ਰਿਹਾ, ਜਿਹੜੀ ਇਹ ਚੇਂਜ ਆਊਗੀ, ਇਹ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦੀ ਹੈ? ਅਤੇ ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨ ਤੁਸੀਂ ਨਾ ਲਓ, ਸਹੀ ਕਵਰੇਜ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਅਤੇ ਸਹੀ ਕਵਰੇਜ ਹੋਵੇ ਅਤੇ ਵਧੀਆ ਰੇਟਸ ਵੀ ਹੋਣ, ਇਹਦੇ ਲਈ ਤੁਸੀਂ ਜਦੋਂ ਵੀ ਤੁਹਾਡੀ ਹੁਣ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਂਦੀ ਹੈ ਤਾਂ ਇਹਦੇ ਤੋਂ ਪਹਿਲਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰ ਲਓ, ਜਾਂ ਫਿਰ ਤੁਹਾਡਾ ਘਰ, ਤੁਹਾਡੀ ਹੋਮ ਇੰਸ਼ੋਰੈਂਸ ਜਾਂ ਤੁਹਾਡੇ ਬਿਜ਼ਨਸ ਇੰਸ਼ੋਰੈਂਸ ਦੇ ਲਈ ਤੁਸੀਂ ਬੈਟਰ ਕਵਰੇਜ ਚਾਹੁੰਦੇ ਹੋ ਅਤੇ ਰੇਟਸ ਵੀ ਵਧੀਆ ਚਾਹੁੰਦੇ ਹੋ ਤਾਂ ਮਨੂ ਸ਼ਰਮਾ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਨੰਬਰ 2899952 9532 2899952 9532 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਮਨੂ ਸ਼ਰਮਾ ਜੀ ਨੂੰ।
0: ਦੋਸਤੋ, ਤੁਸੀਂ ਆਪਣੇ ਕਾਰਾਂ ਦਾ ਕੰਮ ਕਰਾਉਣਾ, ਬਿਆਨਾਂ ਦਾ ਕੰਮ ਕਰਾਉਣਾ, ਉਹਨਾਂ ਦਾ ਓਇਲ ਚੇਂਜ ਕਰਾਉਣਾ ਹੈਗਾ, ਜਾਣੀ ਕਿ ਪੂਰਾ ਉਹਨੂੰ ਫਿੱਟ ਫਾਟ ਕਰਨਾ ਹੈਗਾ, ਤਾਂ ਏ ਆਪਣੇ, ਕਿਉਂਕਿ ਵੀਕਲ ਦਾ ਕੋਈ ਟਾਈਮ ਹੁੰਦਾ, ਤੁਸੀਂ ਗੱਡੀ ਆਪਣੀ ਡਰੋਪ ਕਰ ਸਕਦੇ ਹੋ ਏ ਐਨ ਜੇ ਆਟੋਮੋਟਿਵ ਰਿਪੇਅਰ, ਸਮਰ ਟਾਇਰ ਵੀ ਪਾਉਂਦੇ ਨੇ ਤੁਹਾਡੇ ਵਾਸਤੇ, ਯੂ ਸਟਾਰ ਵੀ ਪਾ ਦਿੰਦੇ ਨੇ ਅਤੇ ਨਾਲ ਹੀ ਟਾਰਾ ਪਾ ਕੇ ਅਲਾਈਨਮੈਂਟ ਵੀ ਕਰਦੇ ਨੇ। ਇਸ ਤੋਂ ਇਲਾਵਾ ਸਸਪੈਂਸ਼ਨ ਵਰਕ ਹੋ ਗਿਆ, ਇੰਜਨ ਵਰਕ ਹੋ ਗਿਆ, ਬ੍ਰੇਕਾਂ ਦਾ ਕੰਮ ਹੋ ਗਿਆ, ਐਗਜ਼ੋਸਟ ਰਿਪੇਅਰ ਕਰਾਉਣੇ ਨੇ, ਓਇਲ ਚੇਂਜ ਕਰਾਉਣਾ, ਰਸ ਪਰੂਫ ਦਾ ਕੰਮ ਹੈ, ਤਾਂ ਇੱਕੋ ਛੱਤ ਜਿਹੜਾ ਤੁਸੀਂ ਸਾਰੇ ਕੰਮ ਕਰਵਾ ਸਕਦੇ ਹੋ। ਇਹ ਹੈਗੇ ਨੇ ਹਾਈਵੇ 50 ਅਤੇ ਮੇਫੀਲਡ ਦੇ ਕੋਲ, 91 ਹਿੱਲੀ ਰੋਡ, ਹੋਮ ਡਿਪੂ ਤੋਂ ਬਿਲਕੁਲ ਨੈਕਸਟ ਡੋਰ ਨੇ। ਅਤੇ ਨੰਬਰ ਲੈ ਲਓ ਉਹਨਾਂ ਦਾ, ANJ ਆਟੋਮੋਟਿਵ ਰਿਪੇਅਰ ਦਾ, 905-857-7596, 905-857-7596 ਟੈਲੀਫੋਨ ਨੰਬਰ ਹੈ। ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਔਰ ਜੀ G7 ਜਿਹੜਾ ਹੈਗਾ ਸਬਮਿਟ ਹੋ ਕੇ ਹਟਿਆ, ਉਹਦੇ ਵਿੱਚ ਬਹੁਤ ਸਾਰੇ ਲੀਡਰ ਗਏ ਸਾਰੇ ਦੁਨੀਆ ਭਰ ਦੇ, ਅੱਗੇ ਜਾ ਕੇ ਇਸ਼ਤਿਹਾਰ ਪਾਵਾਂਗੇ। ਉਹਦੇ ਵਿੱਚ ਟਰੰਪ ਸਾਹਿਬ ਨੇ ਮੋਦੀ ਸਾਹਿਬ ਦੀਆਂ ਬੜੀਆਂ ਸਿਫਤਾਂ ਕੀਤੀਆਂ। ਕੀ ਗੱਲ, ਤੁਸੀਂ ਦੱਸ ਕੇ ਰਹੇ ਹਾਂ, ਤੁਸੀਂ ਸਿਫਤਾਂ ਸੁਣੀਆਂ, ਮੈਨੂੰ ਪਹਿਲਾਂ ਬੇਤ ਤੋਂ ਪਹਿਲਾਂ ਸੁਣਨੀਆਂ ਲੱਗਦੀਆਂ ਨਾ,
1: ਥੋੜ੍ਹੀਆਂ
0: ਜੀਆਂ। ਇਹ ਨਹੀਂ ਪਤਾ ਕਿ ਉਹ ਲੱਤ ਖਿੱਚ ਰਹੇ ਸੀ ਜਾਂ ਅੱਗੇ ਜਾ ਕੇ ਗੱਲਬਾਤ ਕਰਾਂਗੇ, ਪਰ ਮੈਨੂੰ ਤਾਂ ਆਈ ਡੋਂਟ ਨੋ, ਬੜਾ ਹਿੱਸੇ ਹੈ ਨਾ। ਐਨੀਵੇ ਅੱਗੇ ਜਾ ਕੇ ਗੱਲਬਾਤ ਕਰਾਂਗੇ। ਕਈ ਵਾਰੀ ਨਾ ਮੈਨੂੰ ਐਂ ਲੱਗਦਾ ਵਾ ਲੀਡਰ ਸਾਹਿਬਾਨ ਵੀ ਇਹ ਕਮੇਡੀ ਕਰਨ ਲੱਗ ਗਿਆ ਨਾ।
1: ਹਾਂਜੀ,
0: ਉੱਧਰ ਭਗਵੰਤ ਮਾਨ ਨੂੰ ਉਹਨਾਂ ਨੂੰ ਕੋਈ ਹੋਰ ਕੋਈ ਲੱਭਦਾ ਨਹੀਂ ਉਹਦੇ ਅਧੀਨ, ਹੈ ਨਾ।
1: ਉਹਨਾਂ ਨੂੰ ਵੀ ਇਹੀ ਕਹਿ ਰਹੇ ਨੇ ਕਿ ਕਾਮੇਡੀ ਸ਼ੋਅ ਚੱਲ ਰਿਹਾ ਸੀ
0: ਉਹ ਕਮੇਡੀ। ਉਹ ਬਾਦਲਾਂ ਕੋਲ ਹੈ ਨਹੀਂ ਕੁਛ, ਜੇ ਬੰਦਾ ਸਿੰਗਲ ਸੀਗਾ ਕਿਤੇ ਹੋਟਲ 'ਚ ਹੋਕੀ ਪਹਿਲੇ ਤਾਂ ਉਹ ਬਣਾਈ ਹੋਈ ਆ, ਹੈ ਨਾ, ਵੀਡੀਓ ਤੋਂ ਸਾਰੇ ਕਹਿੰਦੇ ਆ। ਜੇ ਹੈ ਵੀ ਸੀ ਥੋੜ੍ਹਾ ਕਿ ਢਿੱਡ ਦੁਖਦਾ, ਅਗਲਾ ਅਗਲੇ 'ਚ ਫਨ ਕਰਦਾ ਆਪਦਾ ਮਨ ਮਰ ਜਾ, ਹੈ ਨਾ, ਚਾਹੇ ਉਹ ਜਗਰਾਤਾ ਕਰਾਵੇ ਜੋ ਮਰਜ਼ੀ ਕਰਾਵੇ, ਮਰਜ਼ੀ ਕਰਾਵੇ, ਆਪਦੀ ਮਰਜ਼ੀ ਆ, ਜੇ ਉਦੋਂ ਲੀਡਰ ਨਹੀਂ ਸੀ ਹੈਂਜੀ, ਕਮੇਡੀਅਨ ਸੀ ਨਾ। ਐਨੀ ਵੇ ਜਿਹੜੇ ਭਰਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਰ ਉਹ ਹੋਰ ਕੋਈ ਮੁੱਦਾ ਨਹੀਂ ਲੱਭਦਾ, ਫਿਰ ਉਹ ਵਿਚਾਰੇ ਕੀ ਕਰਨ, ਹੈ ਨਾ
1: ਜੀ।
0: ਉਹ ਹੁਣ ਇਲੈਕਸ਼ਨ ਆ ਰਹੀਆਂ, ਪਰ ਫਾਇਦਾ ਇਹਨਾਂ ਨੂੰ ਕੁਛ ਨਹੀਂ ਹੋਣਾ, ਅਕਾਲੀ ਦਲ ਤਾਂ ਡੁੱਬੀ ਹੋਈ ਆ, ਫਾਇਦਾ ਤਾਂ ਆਪਣੇ BJP ਨੂੰ ਹੋ ਸਕਦਾ, ਉਹਨੂੰ ਢਾਉਣ ਦੀ ਖਾਤਰ ਵਿਰੋਧੀ ਪਾਰਟੀਆਂ ਦਾ ਹੋ ਸਕਦਾ ਦੂਜੀਆਂ ਨੂੰ, ਕਿਉਂਕਿ ਆਧਾਰ ਹੀ ਹੈ ਨਹੀਂ ਅਕਾਲੀਆਂ ਦਾ ਹੁਣ ਪੰਜਾਬ ਦੇ ਵਿੱਚ, ਹੈਂਜੀ, ਕੋਸ਼ਿਸ਼ ਕਰ ਰਹੇ ਪਰ ਹੈ ਨਹੀਂ ਆਧਾਰ, ਬਣਨਾ ਨਹੀਂ ਹੈਗਾ। ਐਨੀਵੇ ਆਪਾਂ ਭੱਗੀ ਸਿੰਘ ਗੀਤਲ ਚੱਲੀਏ।
1: ਬਿਲਕੁਲ, ਸਟੂਡੀਓ ਨੰਬਰ 905-564-6444, ਸਾਰੇ ਪਰ ਤੁਹਾਡੀ ਪਸੰਦ ਦੇ ਗਾਣੇ ਸੁਣਾਂਗੇ, ਤੁਸੀਂ ਵੀ ਜ਼ਰੂਰ ਸਾਨੂੰ ਕਾਲ ਕਰੋ, ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ। ਸਟੂਡੀਓ ਦਾ ਨੰਬਰ 905-564-4444, 905-564-6444 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਉਹ ਇੱਕ ਵਾਰੀ ਫਿਰ ਸਭ ਨੂੰ ਜੀ ਹਨ। ਅੱਛਾ ਅਮਰਪ੍ਰੀਤ ਜੀ, ਸਮਰ ਦੇ ਵਿੱਚ ਟਰੰਪ ਸਾਹਿਬ ਨੇ ਪੂਰੀ ਪੂਰੀ ਮੋਦੀ ਸਾਹਿਬ ਦੀ ਬੜੀ ਹੀ ਤਾਰੀਫ ਕੀਤੀ
1: ਜੀ।
0: ਕਹਿੰਦੇ ਹੀ ਇਜ਼ ਅ ਜੀਨੀਅਸ ਪਰਸਨ, ਅਤੇ ਕਹਿੰਦੇ ਟਫ ਗਾਈ ਆ ਬੜਾ, ਹੈਂਡਸਮ ਬੜਾ ਹੈ, ਸੋ ਬਿਊਟੀਫੁਲ ਕਿਹਾ ਉਹਨਾਂ ਨੇ ਕਿਹਾ। ਵੈਸੇ ਬਿਊਟੀਫੁਲ ਘੱਟ ਕਹਿੰਦੇ ਹਨ, ਬੰਦੇ ਨੂੰ ਹੈਂਡਸਮ ਜ਼ਿਆਦਾ ਕਹਿੰਦੇ ਹਨ।
1: ਅਤੇ
0: ਕਹਿੰਦੇ ਬਈ ਟਫ ਟੂ ਨੈਗੋਸ਼ੀਏਟ, ਟਫ ਬੜਾ ਟਫ ਬੰਦਾ ਹੈ
1: ਨਾ
0: ਜੀ। ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹਦੀਆਂ ਜਿਹੜਾ ਕਿਲਰ ਹੈਗਾ ਹੈ, ਇਹ ਨਹੀਂ ਪਤਾ ਕਿਸ ਹਿਸਾਬ ਨਾਲ ਵੀ ਬੰਦਾ ਜੀ ਬੰਦੇ ਨੂੰ ਕਹਿੰਦੇ ਆ ਕਿਲਰ ਗਾਈ ਆ, ਹੈ ਨਾ। ਕਾਫੀ ਤਾਰੀਫਾਂ ਕੀਤੀਆਂ, ਪਰ ਸੰਸਾਰ ਭਰ ਦੇ ਵਿੱਚ ਜਿਹੜੇ ਲੋਕ ਨੇ ਉਹ ਕਹਿੰਦੇ ਯਾਰ ਵੀ ਲੀਡਰ ਜੀ ਸਮਟ ਦੇ ਵਿੱਚ ਵੀ ਕਮੇਡੀ ਕਰ ਰਹੇ ਨੇ ਨਾ, ਵੀ ਉਹ ਦੂਜੇ ਪਾਸੇ ਲੈ ਰਹੇ ਨੇ ਵੀ ਲੱਤ ਖਿੱਚ ਰਹੇ ਆ, ਵੀ ਸਿਫਤ ਨਹੀਂ ਕਰ ਰਹੇ। ਪਰ ਜਿਹੜਾ ਇੰਡੀਅਨ ਮੀਡੀਆ ਹੈਗਾ ਨਾ, ਜਿਹੜਾ ਉੱਥੇ ਇੰਡੀਆ ਦਾ ਮੀਡੀਆ ਜਿੰਨਾ ਵੀ ਹੈਗਾ, ਉਹਨਾਂ ਨੇ ਇੰਨੇ ਪੁਲ ਬੰਨੇ, ਕਹਿੰਦੇ ਬਈ ਖੜੇ ਹੋ ਗਏ ਜੀ ਟਰੰਪ ਸਾਹਿਬ ਜਦੋਂ ਮੋਦੀ ਸਾਹਿਬ ਗਏ, ਹੈ ਨਾ, ਅਤੇ ਉਹ ਖੜੇ ਹੋ ਕੇ ਉਹਨਾਂ ਨੇ ਸਵਾਗਤ ਕੀਤਾ ਜੀ ਫਲਾਨਾ, ਹੈ ਨਾ। ਉਹਨਾਂ ਨੇ ਇੰਨੀ ਗੱਲ ਬਣਾ ਕਹਿੰਦੇ ਇੰਨੀ ਤਾਰੀਫ ਕੀਤੀ, ਬੜੇ ਬਿਊਟੀਫੁਲ ਹੈਂਡ ਸਾਹਿਬ ਨੇ, ਉਹ ਦੂਜੇ ਪਾਸੇ ਲਈ ਜਾਂਦੇ ਆ। ਉਹ ਨਹੀਂ ਪਤਾ ਵੀ ਇੱਧਰ ਜਿਹੜੇ ਇੰਗਲਿਸ਼ ਮੀਡੀਆ ਉਹ ਕਹਿੰਦੇ ਲੱਤ ਖਿੱਚ ਰਿਹਾ ਬੰਦਾ ਇਹ, ਹੁਣ ਇਹ ਨਹੀਂ ਪਤਾ ਇਹ ਤਾਂ ਟਰੰਪ ਸਾਹਿਬ ਨਹੀਂ ਪਤਾ ਉਹ ਕੀ ਕਰ ਰਹੇ ਨੇ ਨਾ, ਅਤੇ ਵੀ ਉਹ ਸਿਫਤ ਕਰ ਰਹੇ ਸੀ ਜਾਂ ਵਾਕਈ। ਚਲੋ ਐਨੀਵੇ, ਲੀਡਰਾਂ ਦਾ ਕੋਈ ਪਤਾ ਨਹੀਂ ਹੁੰਦਾ ਇਹਨਾਂ ਨੇ ਕੀ ਕਰਨਾ ਕਿ ਨਹੀਂ, ਸਭ ਕੁਝ ਚੱਲਦਾ। ਰੇਡੀਓ ਪ੍ਰੋਗਰਾਮ ਬੇਸ ਪਰਦੇ ਗੱਲਾਂ ਬਾਤਾਂ ਚੱਲਦੀ ਜਾਣੀਆਂ, ਅਤੇ ਅਸੀਂ ਤੁਹਾਡੇ ਨਾਲ ਸਾਂਝ ਪਾਈ ਰੱਖਣੀ ਆ। ਅੱਜ ਸ਼ੁੱਕਰਵਾਰ ਦਾ ਦਿਨ ਆ, ਕੋਸ਼ਿਸ਼ ਕਰਾਂਗੇ ਗੱਲਾਂ ਬਾਤਾਂ ਹੋਣ, ਕੁਝ ਖਬਰਾਂ ਵੀ ਹੋਣ, ਅਤੇ ਨਾਲ ਦੀ ਨਾਲ ਸਪੌਂਸਰ ਦੇ ਸੰਦੇਸ਼ ਅਤੇ ਗੀਤ ਸੰਗੀਤ ਵੀ ਹੈ। ਪੂਰਾ ਖੜਕਵਾਂ ਹੈ ਜੀ, ਬੱਟ ਕੱਢਵਾਂ ਹੈ ਜੀ, ਖੁੱਟੀ ਪਾਉਣ ਵਾਲਾ ਉਹ ਵੀ ਲਾਵਾਂਗੇ। ਲਓ ਜੀ, ਸਪੈਕਸ ਐਕਸਪ੍ਰੈਸ 'ਤੇ ਜਾਓ ਵੀਕਐਂਡ 'ਤੇ, ਡਾਕਟਰ ਵੀ ਅਵੇਲੇਬਲ ਨੇ, ਅਤੇ 35 ਰੈਗੂਲੇਸ਼ਨ ਡਰਾਈਵ 'ਤੇ ਉਹਨਾਂ ਨੇ ਕਾਫੀ ਸਪੈਸ਼ਲ ਲਗਾਏ ਨੇ। ਇੱਕ ਤਾਂ ਬ੍ਰੈਂਡ ਨਿਊ ਸਨ ਗਲਾਸ ਲਗਾਈਆਂ ਨੇ ਲੋਐਸਟ ਪ੍ਰਾਈਸ 'ਤੇ, ਪਲੱਸ ਡਾਕਟਰ ਦਾ ਆਈ ਐਗਜ਼ਾਮ ਵਿੱਚ ਹੀ ਹੈਗਾ, ਜਿਹਦੇ ਵਿੱਚ ਨੇਮ ਬ੍ਰੈਂਡ ਤੁਸੀਂ ਆਪਣੇ ਲਾਓਗੇ, ਜਿਹੜੇ ਫਰੇਮ ਹੁੰਦੇ ਨੇ ਲੰਡਨ ਫੋਗ, ਲੈਵੀਜ਼, ਰੈਂਗਲਰ, ਮੈਨੀ ਅਦਰ ਬ੍ਰੈਂਡ। ਅਤੇ ਤੁਸੀਂ ਪਹੁੰਚਣਾ ਹੈਗਾ ਕੈਨੇਡੀ ਸਟੀਲ ਦੇ ਨੇੜੇ, ਹੁਣ ਆਪਣੇ ਪਾਸੇ ਬਾਲਮਟ ਪੈਂਦਾ, ਉਹਦੇ ਵਿੱਚ ਸਾਹਮਣੇ ਬਾਲਮਟ ਦੇ ਹੈਗੇ ਨੇ ਬਾਹਰਲੇ ਪਾਸੇ
1: ਜੀ।
0: ਸਪੈਕਸ ਐਕਸਪ੍ਰੈਸ ਨੰਬਰ ਹੈ 905-460-88-88। ਜੇ ਡਾਕਟਰ ਦੀ ਅਪੁਆਇੰਟਮੈਂਟ ਬੁੱਕ ਕਰਨੀ ਆ ਫਿਰ ਤੁਹਾਨੂੰ ਜਾਂਦੇ ਵੇਖ ਲੈਣਗੇ, ਹੁਣੇ ਬੁੱਕ ਕਰ ਲਓ ਨਾ ਕਾਲ ਕਰਕੇ, ਜੇ ਵਾਕ ਇਨ ਜਾਣਾ ਉਹ ਬੜਾ ਵੇਟ ਕਰਨੀ ਪਊਗੀ। ਟੈਲੀਫੋਨ ਨੰਬਰ ਹੈ ਸਪੈਕਸ ਐਕਸਪ੍ਰੈਸ ਦਾ 905-460-88-88 ਟੈਲੀਫੋਨ ਨੰਬਰ ਹੈ। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਸ਼ੁੱਕਰਵਾਰ ਦਾ ਦਿਨ ਹੈ ਔਰ ਵੀਕਐਂਡ ਦੀਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ। ਫਾਦਰਸ ਡੇ ਵੀਕ ਹੈ ਸਪੈਸ਼ਲ, ਜਿੰਨਾ ਦੇ ਘਰ ਸਾਰਿਆਂ ਨੇ ਫਾਦਰਸ ਨੂੰ ਵਧੀਆ ਵਧੀਆ ਬਾਰਬੀਕਿਊ ਕਰੋ, ਨਜ਼ਾਰੇ ਲਓ ਹਜੇ, ਅਤੇ ਅਸੀਂ ਵੀ ਤੁਹਾਨੂੰ ਅੱਗੇ ਜਾ ਕੇ ਗੱਲਬਾਤ ਕਰਦੇ ਰਹਾਂਗੇ ਫਾਦਰ ਡੇ ਦੀਆਂ ਪੂਰੀਆਂ
1: ਜੀ।
0: ਪਰ ਪੂਰਾ ਕਿਉਂਕਿ ਵੀਕਐਂਡ ਦੇ ਨਾਲ ਜੁੜ ਜਾਂਦਾ ਨਾ ਜਦੋਂ ਫਾਦਰ ਡੇ,
1: ਹਾਂਜੀ,
0: ਫਿਰ ਸੈਲੀਬ੍ਰੇਸ਼ਨ ਫਰਾਈਡੇ ਤੋਂ ਸ਼ੁਰੂ ਹੋ ਜਾਂਦੀ ਹੈ।
1: ਹਾਂਜੀ ਬਿਲਕੁਲ,
0: ਵੈਸੇ ਤਾਂ ਆਪਾਂ ਕਹਿ ਦਿੰਦੇ ਹੁਣ ਯੂਨੀਅਨ ਫਰਾਈਡੇ ਆ ਗਿਆ ਵੀਰਵਾਰ ਨੂੰ, ਉਦੋਂ ਹੀ ਲੋਕ ਕੀ ਕਮਰ ਕਰਦੇ ਆ, ਅੱਜ ਤਾਂ ਵੀਰਵਾਰ ਹੋ ਕੱਲ੍ਹ ਨੂੰ ਫਰਾਈਡੇ ਆ ਜਾਂ ਵੀਕਐਂਡ ਆਫ ਆ।
1: ਬਿਲਕੁਲ ਬਿਲਕੁਲ, ਅਤੇ SS ਲੋਨ ਕੇਅਰ ਦੀ ਵੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰ ਲਓ। ਜੇ ਤੁਸੀਂ ਆਪਣੇ ਤੁਹਾਨੂੰ ਟਾਈਮ ਨਹੀਂ ਮਿਲਦਾ, ਪਹਿਲੀ ਗੱਲ ਤਾਂ ਸਾਰੇ ਬਿਜ਼ੀ ਨੇ, ਓਬਵੀਅਸ ਗੱਲ ਹੈ, ਸਾਰੇ ਵਰਕਿੰਗ ਨੇ, ਤਾਂ ਤੁਸੀਂ ਇਹਨਾਂ ਦੇ ਕੋਲੋਂ ਘਾਹ ਕਟਵਾਓ ਜੇ ਤੁਹਾਨੂੰ ਆਪਣੇ ਕੋਲ ਨਹੀਂ ਟਾਈਮ ਮਿਲਦਾ। ਇਹ ਪੂਰਾ ਔਨ ਟਾਈਮ ਤੁਹਾਡੇ ਸਾਰੇ ਜਿਹੜੇ ਲੋਨ ਹੈ ਉਹਦੀ ਪੂਰੀ ਪ੍ਰੋਪਰ ਕੇਅਰ ਕਰਕੇ ਜਾਣਗੇ। ਈਵਨ ਤੁਸੀਂ ਪੂਰੇ ਸੀਜ਼ਨ ਦੀ ਕੇਅਰ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ, ਆਪਣੇ ਫਰੰਟ ਦੇ ਉੱਪਰ, ਘਰਾਂ ਦੇ ਬਾਹਰ ਤੁਸੀਂ ਕੋਈ ਫੁੱਲ ਬੂਟੇ ਲਗਾਉਣਾ ਚਾਹੁੰਦੇ ਹੋ, ਜਾਂ ਤੁਸੀਂ ਬੈਕਯਾਰਡ ਨੂੰ ਪੂਰਾ ਪ੍ਰੋਪਰਲੀ ਮੇਨਟੇਨ ਕਰਵਾਉਣਾ ਚਾਹੁੰਦੇ ਹੋ, SS ਲੋਨ ਕੇਅਰ ਵਾਲੇ ਪੂਰੀ ਤੁਹਾਡੀ ਇਹ ਲੋਨ ਦੀ ਕੇਅਰ ਕਰਨਗੇ। ਨਵੀਂ ਤੁਸੀਂ ਸੋਡਿੰਗ ਕਰਵਾਉਣੀ ਹੋਵੇ, ਜਾਂ ਤੁਸੀਂ ਘਾਹ ਕਟਾਉਣਾ ਹੈ, ਜਾਂ ਤੁਸੀਂ ਲੈਂਡਸਕੇਪਿੰਗ ਕਰਵਾਉਣੀ ਹੈ, ਪੂਰੀ ਵਧੀਆ, ਤਾਂ ਇਹਨਾਂ ਨੂੰ ਯਾਦ ਰੱਖੋ। ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ, ਪੂਰਾ ਔਨ ਟਾਈਮ ਕੰਮ ਕਰਦੇ ਨੇ ਅਤੇ ਬਹੁਤ ਹੀ ਸਾਫ਼ ਸੁਥਰਾ ਕੰਮ ਕਰਦੇ ਆ। ਅਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਗੁਰਪ੍ਰੀਤ ਜੀ ਦੇ ਨਾਲ SS ਲੋਨ ਕੇਅਰ ਤੋਂ, ਨੰਬਰ 4376551984। ਗੂਗਲ ਰਿਵਿਊਜ਼ ਇਹਨਾਂ ਦੇ 4.9 ਨੇ, ਤਾਂ ਆਲਮੋਸਟ ਕਹਿ ਲਓ ਕਿ ਪੂਰੀ ਐਕੂਰੇਸੀ ਦੇ ਨਾਲ ਕੰਮ ਕਰਦੇ ਆ। 437-655-1984, 437-655-1984 SS ਲੋਨ ਕੇਅਰ ਦਾ ਨੰਬਰ ਹੈ।
0: ਕੱਲ੍ਹ ਬਹੁਤ ਹੀ ਵਧੀਆ ਸਾਕਰ ਦਾ ਇੱਕ ਮੈਚ ਹੋਇਆ, ਕਿਉਂਕਿ ਇੰਟਰਸਟਿੰਗ ਇਹ ਹੁੰਦਾ ਸ਼ਾਮ ਨੂੰ 6 ਵਜੇ ਸ਼ੁਰੂ ਹੋਇਆ ਸੀ ਮਨਪ੍ਰੀਤ,
1: ਹਾਂਜੀ,
0: ਆਪਣੇ ਸ਼ੋਅ ਤੋਂ ਬਾਅਦ, ਕਿਉਂਕਿ ਜਦੋਂ ਵੀ ਕੈਨੇਡਾ ਦੀ ਟੀਮ ਖੇਡਦੀ ਆ ਜਿਹੜੇ ਆਪਣੇ ਲੋਕ ਬਹੁਤ ਦੇਖਦੇ ਆ ਆਪਾਂ, ਕਿਉਂਕਿ ਕੈਨੇਡਾ ਰਹਿੰਦੇ ਹਾਂ, ਕੈਨੇਡਾ ਨਾਲ ਹੀ ਆਪਣਾ ਵਾਹ ਵਾਸਤਾ, ਜੋ ਕੈਨੇਡਾ ਦੇ ਨਾਲ ਕਤਰ ਨਾਲ ਮੈਚ ਸੀਗਾ, ਅਤੇ 0 ਰਹੀ ਕਤਰ ਦੀ, ਅਤੇ 6 ਡੋਲ ਕੀਤੇ ਆਪਣੇ ਕੈਨੇਡਾ ਵਾਲੇ ਨੇ, ਕੱਲ੍ਹ ਧੁੱਕੀ ਕੱਢਤੀ ਪੂਰੀ। ਟੁੱਕੀ ਸ਼ਬਦ ਮੇਰੇ ਨਾਲ ਬਹੁਤੇ ਨਵੇਂ ਬੰਦੇ ਨੂੰ ਨਾਚ ਸਮਝਾਉਂਦੇ ਹੋਏ ਟੁੱਕੀ ਮਤਲਬ ਕੀ ਹੁੰਦਾ ਟੁੱਕੀ ਬੜਾ ਟਿਪੀਕਲ ਵਰਡ ਹੈ ਪੰਜਾਬੀ ਹੈ ਨਾ
1: ਆਪਾਂ ਕਹਿੰਦੇ ਫੱਟੇ ਚੱਕਦੇ
0: ਸਹੀ ਗੱਲ ਆਪਣੀ ਫੱਟੇ ਚੱਕਦੇ ਨਾ ਅਸੀਂ ਪਿੰਡਾਂ ਵਾਲੇ ਕਹਿੰਦੇ ਟੁੱਕੀ ਕੱਢਦੀ ਪੂਰੀ ਬਈ ਹੈ ਨਾ ਅਤੇ ਸ਼ਬਦ ਇੱਕੋ ਸ਼ਬਦ ਦੇ ਕਈ ਅਰਥ ਹੋ ਜਾਂਦੇ ਨਾ
1: ਹਾਂਜੀ ਹਾਂਜੀ
0: ਖੈਰ ਨਹੀਂ ਬਏ ਤਾਂ ਤੁਸੀਂ ਇੰਜੋਏ ਕੀਤਾ ਕੱਲ੍ਹ ਬਹੁਤ ਲੋਕ ਬੈਠੇ ਸੀ ਸ਼ਾਮ ਨੂੰ ਨਾ ਮੈਨੂੰ ਕੋਈ ਜਿੰਮ 'ਚ ਮਿਲੇ ਲੋਕ ਕਹਿੰਦੇ ਕਹਿੰਦੇ ਭਾਅ ਜੀ ਸ਼ਾਮ ਨੂੰ ਆਪਾਂ ਦੇਖਣੇ ਆ ਗੇਮ ਦੇਖਣੀ ਆ ਮੈਂ ਕਿਹਾ ਤੁਸੀਂ ਵੀ ਦੇਖੋ ਅਸੀਂ ਵੀ ਦੇਖਾਂਗੇ ਭਾਈ
1: ਹਾਂਜੀ
0: ਤੂੰ ਬੜਾ ਇੰਟਰਸਟਿੰਗ ਮੈਚ ਸੀਗਾ ਸੋਹਣਾ ਖੇਡੇ ਕੱਲ੍ਹ ਕੈਨੇਡਾ ਦੀ ਟੀਮ 'ਤੇ 6 ਗੋਲ ਕਰ ਲਏ ਅਤੇ ਹੁਣ 2 ਪੁਆਇੰਟ ਬਣ ਗਏ ਨੇ ਅਤੇ ਇੰਗਲੈਂਡ ਦੇ ਵੀ 2 ਪੁਆਇੰਟ ਨੇ ਮੇਰੇ ਖਿਆਲ ਆ ਇੱਕ ਦੋ ਕੰਮ ਹੋਰ ਪਾਗਲਾ ਅੱਗੇ ਜਾ ਕੇ ਹੋਰ ਹੁਣ ਮੈਚ ਦੇਖਾਂਗੇ ਸਾਰੇ ਆਪਾਂ ਵਧੀਆ ਮੈਚ ਹੋਣਗੇ ਰੇਡੀਓ ਪ੍ਰੋਗਰਾਮ ਬੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਗਲੇ ਕਾਲਰ ਨੂੰ
1: ਜੀ 9873 ਹਾਂਜੀ ਸਤਿ ਸ਼੍ਰੀ ਅਕਾਲ
2: ਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਕਿਵੇਂ ਹੋ
1: ਹਾਂਜੀ ਵਧੀਆ ਤੁਸੀਂ ਕਿਵੇਂ ਹੋ
2: ਜੀ ਸਭ ਠੀਕ ਠਾਕ ਹੈ ਅੱਲਾ ਦਾ ਸ਼ੁਕਰ ਹੈ ਤਾਂ ਆਪਕੋ ਬਹੁਤ ਬਹੁਤ ਵਧਾਈਆਂ ਬਈ ਫਾਦਰ ਡੇ ਕੀ ਵੀ ਕਿਉਂਕਿ ਸੰਡੇ ਕੋ ਛੁੱਟੀ ਹੈ ਆਪਕੀ
0: ਹਾਂਜੀ ਹਾਂਜੀ ਅਸੀਂ ਫਾਦਰ ਡੇ ਅੱਜ ਹੀ ਮਨਾ ਰਹੇ ਹਾਂ ਨਾ ਅਸੀਂ
2: ਜੀ ਅੱਜ ਹੀ ਫਾਦਰ ਡੇ ਡੇ
0: ਮਨਾਉਂਦੇ ਹਾਂ ਤੁਸੀਂ ਆਓ ਕਰੋ ਮੈਂ ਵੀ
2: ਕੈਨੇਡਾ ਦੀ ਟੀਮ ਕੋ ਜਿੱਤਨੇ ਕੇ ਵੀ ਆਪਕੋ
0: ਹਾਂਜੀ ਉਹ ਵੀ ਵਧਾਈਆਂ ਕਿਉਂਕਿ ਮੈਂ ਵੀ ਫਾਦਰ ਹਾਂ ਮੈਂ ਤੁਹਾਨੂੰ ਵਧਾਈਆਂ ਦੇ ਨਾ ਤੁਸੀਂ ਵੀ ਫਾਦਰ ਹੋਵੋਗੇ ਤੇ ਅਸੀਂ ਆਪਣੇ ਨੂੰ ਆਪਣੇ
2: ਲੈ ਲਵਾਂਗੇ ਦਾਦਾ ਮੈਂ ਵੀ ਦਾਦਾ ਬਣ ਗਿਆ ਹਾਂ
0: ਅੱਛਾ ਦਾਦਾ ਬਣ ਗਿਆ ਫਿਰ
1: ਤਾਂ ਬੜਾ ਸੇਮ ਤੁਸੀਂ ਕਾ ਸੇਮ ਟੂ ਯੂ
0: ਮੈਂ ਵੀ ਸੇਮ ਟੂ ਯੂ ਮੈਂ ਵੀ ਦਾਦਾ ਹੋਇਆਂਗਾ ਕੈਨੇਡਾ ਟੀਮ ਦੀ ਜਿੱਤ ਨੂੰ ਵੀ ਵਧਾਈ ਦਿੱਤੀ ਆ ਅਸੀਂ ਵੀ ਤੁਹਾਨੂੰ ਵਧਾਈ ਦਿੰਦੇ ਹਾਂ ਭਾਈ ਹੁਣ ਆਪਾਂ ਜਿਹੜੇ ਜਿਹੜੇ ਮੈਚ ਹੁੰਦੇ ਨੇ ਉਹ ਦੇਖਣੇ ਨੇ ਕਈ ਤਾਂ ਮੈਂ ਸੋਚਦਾ ਕਿ ਲੋਕ ਨਾ ਬਹੁਤ ਕੋਈ ਮੈਚ ਨਹੀਂ ਛੱਡਦੇ ਦੇਖਦੇ ਦੇਖਦੇ ਆ ਚਾਹੇ ਉਹ ਰੀਪਲੇ ਦੇਖਣ ਬਾਅਦ ਦੇ ਵਿੱਚ ਇੰਟਰਸਟ ਹੁੰਦਾ ਨਾ ਬੰਦੇ ਦਾ
1: ਹਾਂਜੀ ਹਾਂਜੀ
0: ਤੋ ਪੈਸੇ ਬੇਸਿਕਲੀ ਸਮਰ ਸਬਰ ਤੁਸੀਂ ਇੰਜੋਏ ਕਰੋਗੇ ਗੇਮਾਂ ਦੇਖੋਗੇ ਕੱਲ੍ਹ ਜਿਹੜਾ ਮੈਚ ਜਿਹੜਾ ਹੋਇਆ ਸੀ ਨਾ ਆਪਣਾ ਕੈਨੇਡਾ ਵਰਸਿਸ ਕਤਰ ਉਹ ਵੈਨਕੂਵਰ ਹੋਇਆ ਸੀਗਾ ਵੈਨਕੂਵਰ ਟਾਈਮ ਆਪਣੇ 3 ਘੰਟੇ ਪਿੱਛੇ ਸੀ ਤੇ ਲੋਕਾਂ ਨੇ ਕਿੰਨਾ ਇੰਜੋਏ ਕੀਤਾ ਦੇਖਣ ਜਿਹੜੇ ਆਏ ਹੋਏ ਸੀ ਸਾਰੇ ਪੰਜਾਬ ਬਹੁਤ ਜਣੇ ਪੰਜਾਬੀ ਜਨਤਾ ਬਥੇਰੀ ਸਾਰੀ ਆਪਣੀ ਭਾਈਚਾਰਾ ਆਪਣੀ ਬਹੁਤ ਵੱਡੀ ਕਮਿਊਨਿਟੀ ਉੱਥੇ ਨਾ ਤੋ ਪਹੁੰਚੇ ਹੋਏ ਸੀ ਮੂਹਰੇ ਝੰਡੇ ਲਹਿਰਾ ਰਹੇ ਕੈਨੇਡਾ ਦੇ ਹੈ ਨਾ ਚੰਗਾ ਲੱਗਿਆ ਅਤੇ ਕਾਸ਼ ਅਸੀਂ ਵੀ ਬੈਠੇ ਹੁੰਦੇ ਉੱਥੇ ਹੈ ਨਾ ਵਿੱਚ ਫੀਲ ਦੇਖਦੇ ਹੁੰਦੇ ਹੈ ਨਾ ਪਰ ਕੋਈ ਨਹੀਂ ਇੱਥੇ ਹੁਣ ਦੇਖ ਲਾਂਗੇ ਪਰ ਇੰਨੀ ਤੇਜ਼ੀ ਨਾਲ ਵਿਕਦੀਆਂ ਟਿਕਟਾਂ ਮਨਪ੍ਰੀਤ ਨਾ ਗਣਾ ਬਲੀ ਇੰਨੀਆਂ ਫਾਸਟ ਜਾਂਦੀਆਂ ਟਿਕਟਾਂ ਨਾ ਅਤੇ ਮਤਲਬ ਸਾਰਾ ਫੋਲਡਡ ਹੋ ਜਾਂਦਾ ਚਾਹੀਦਾ ਵੀ ਜਿਹਨਾਂ ਲੋਕਾਂ ਨੇ ਜਾਣਾ ਹੈ ਨਾ ਉਹਨਾਂ ਨੇ ਜਾਣਾ ਕਰੋ ਇੰਜੋਏ ਅਤੇ ਮੈਂ ਜਾਣਕਾਰੀ ਤੁਹਾਨੂੰ ਦੇ ਰਿਹਾ ਕਿ ਪਹਿਲਾਂ ਗੀਤ ਕਰ ਲਈ ਆਖਾਂ ਨਾ ਸੁਣ ਲਈਏ ਪਿਆਰਾ ਜਿਹਾ ਉਹ ਵੀ ਜ਼ਰੂਰੀ ਆ ਤੁਸੀਂ ਵੀ ਕੋਈ ਗੀਤ ਸ਼ਾਮਿਲ ਕਰਨਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਅਸੀਂ ਵਧੀਆ ਵਧੀਆ ਗੀਤ ਸੰਗੀਤ ਆਪਣੇ ਆਪ ਹੀ ਚੁਣ ਲੈਣਾ ਚੁਣੀ ਜਾਣਾ ਤੁਹਾਨੂੰ ਸੁਣਾਈ ਜਾਣਾ ਪਰ ਕਈ ਵਾਰੀ ਹੁੰਦਾ ਨਾ ਵੀ ਮੈਂ ਚਾਹੁੰਦਾ ਵੀ ਆਹ ਗੀਤ ਮੈਂ ਸੁਣਾ ਇਸ ਨਾ ਮੇਰਾ ਦਿਲ ਕਰਦਾ ਵੀਕਐਂਡ ਦੇ ਵੀ ਥੋੜ੍ਹੇ ਖੜਕਵਾਂ ਜਾ ਕੇ ਸੁਣਾ ਅਤੇ ਕਰੋ ਫਿਰ ਪਹਿਲਾਂ ਗੀਤ ਸੁਣਾਈ ਤੁਹਾਨੂੰ ਬੜਾ ਗੁਰਦਾਸ ਮਾਨ ਵਾਲਾ ਦਾ ਪਿਆਰਾ ਜਿਹਾ ਗੀਤ ਜਿਹੜੀ ਭਰਾ ਇਸ ਪਰਦੇ

0: ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711 905-239-7711 ਕੋਮਲ ਟ੍ਰੈਵਲ ਐਂਡ ਟੂਰਸ। ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-8053 ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।

ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ.ਐਨ.ਜੇ. ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਅਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8655-7596 9058577596 ANJ Auto Repair।

0: ਕਰਵਾਓ।
1: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509।

0: ਦੋਸਤੋ ਸ਼ੁੱਕਰਵਾਰ ਦਾ ਦਿਨ ਹੈ ਤੇ ਤੁਸੀਂ ਜੁੜੇ ਹੋਏ ਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਦਮਾ ਵਾਲਾ ਇੱਕ ਵਾਰ ਫਿਰ ਸਭ ਇਹ ਪਰਿਵਾਰਾਂ ਨੂੰ ਸ਼ੁਭ ਇਸ਼ਾਵਾਂ ਕਿਉਂਕਿ ਇੱਕ ਤਾਂ ਤੁਸੀਂ ਸਾਰੇ ਸੈਲੀਬ੍ਰੇਟ ਕਰ ਰਹੇ ਹੋ ਫਾਦਰ ਡੇ ਪਲੱਸ ਜਿਹਨਾਂ ਘਰਾਂ ਦੇ ਵਿੱਚ ਕੋਈ ਫੰਕਸ਼ਨ ਨੇ ਸ਼ਾਦੀਆਂ ਨੇ ਉਹਨਾਂ ਵਾਸਤੇ ਵੀ ਸ਼ੁਭ ਇਸ਼ਾਵਾਂ ਇੱਕ ਐਨਵਰਸਰੀ ਹੈਗੀ ਆ ਸੰਦੇਸ਼ ਆਪਣੇ ਪਾਸ ਅੱਗੇ ਜਾ ਕੇ ਸਾਂਝਾ ਕਰਾਂਗੇ ਨਾ 4 ਵਜੇ ਤੋਂ ਬਾਅਦ ਅਤੇ ਆਪਾਂ ਐਨਵਰਸਰੀ ਸੰਦੇਸ਼ ਵੀ ਸਾਂਝਾ ਕਰਾਂਗੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਰੈਬ ਵੈਲਡਿੰਗ ਅਤੇ ਫੈਬਰੀਕੇਸ਼ਨ ਵਾਲਿਆਂ ਦੀ ਰੈਜੀਡੈਂਸ਼ਲ ਕਮਰਸ਼ਲ ਇਹ ਕੰਮ ਕਰਦੇ ਨੇ ਕਨੇਡੀਅਨ ਵੈਲਡਿੰਗ ਬਿਊਰੋ ਤੋਂ ਸਰਟੀਫਾਈਡ ਨੇ ਰਵਨੀਤ ਸਿੰਘ ਹੋਰੀ ਉਹ ਕਹਿੰਦੇ ਡਿਜ਼ਾਈਨਰ ਫੈਂਸੀ ਗੇਟ ਲਗਾਉਣੇ ਨੇ ਘਰ ਦੇ ਅੱਗੇ ਫੈਂਸ ਲਾਉਣੀ ਨਹੀਂ ਲੋਕ ਲੱਗ ਜਾਣਗੇ ਕਾਰਾਂ ਚੋਰੀਆਂ ਹੁਣ ਤੋਂ ਬਚ ਜਾਣਗੀਆਂ ਬੈਕਯਾਰਡ ਦੇ ਵਿੱਚ ਕੈਨਪੀ ਬਣਾਉਣੀ ਹੈਗੀ ਆ ਕਸਟਮ ਮੈਟਲ ਰੇਲਿੰਗ ਲਗਾਉਣੀਆਂ ਹੈਗੀਆਂ ਔਨ ਸਾਈਟ ਕੋਈ ਬਿਲਡਿੰਗ ਦਾ ਕੰਮ ਹੈਗਾ ਬੀਮ ਪੋਸਟ ਵਗੈਰਾ ਦੀ ਬਿਲਡ ਕਰਨੇ ਨੇ ਚੇਨ ਲਾਈਨ ਫੈਂਸਿੰਗ ਲਗਾਉਂਦੇ ਨੇ ਇਹ ਇਨਸਾਈਡ ਹਾਊਸ ਅਤੇ ਆਊਟਸਾਈਡ ਜਿਹੜੀਆਂ ਸਟੇਅਰਸ ਹੁੰਦੀਆਂ ਪੌੜੀਆਂ ਕਹਿੰਦੇ ਆਪਾਂ ਪੰਜਾਬੀ 'ਚ ਉਹਦੇ ਆਲੇ ਦੁਆਲੇ ਰੇਲਿੰਗ ਲਗਾਉਣੀਆਂ ਗਲਾਸ ਵਾਲੀਆਂ ਦੂਜੀਆਂ ਲਗਾਉਣੀਆਂ ਸਾਰਾ ਕੰਮ ਕਰਦੇ ਨੇ ਮੋਨੋ ਸਟ੍ਰਿੰਗਰ ਫੈਬਰੀਕੇਸ਼ਨ ਬੈਲਡ ਰਿਪੇਅਰ ਵਾਸਤੇ ਕਾਲ ਕਰੋ ਰਵਨੀਤ ਸਿੰਘ ਹੋਰਾਂ ਨੂੰ 226-978-4275 ਟੈਲੀਫੋਨ ਨੰਬਰ 226-978-4275 ਟੈਲੀਫੋਨ ਨੰਬਰ ਹੈ
1: ਜੀ ਅਤੇ ਅਕਾਲ ਡਾਕਟਰ ਕਲੀਨਿਕ ਦੇ ਨਾਲ ਵੀ ਤੁਸੀਂ ਗੱਲਬਾਤ ਕਰੋ ਇਹ ਤੁਹਾਡੇ ਲਈ ਪਿਛਲੇ 40 ਸਾਲ ਤੋਂ ਸਰਵਿਸ ਦੇ ਰਹੇ ਨੇ ਫਸਟ ਐਵਰ ਕੰਪਨੀ ਹੈ ਆਪਣੀ ਕਮਿਊਨਿਟੀ ਦੀ ਜਿਹੜੀ ਕਿ ਤੁਹਾਨੂੰ ਇਹ ਬਹੁਤ ਹੀ ਕਹਿ ਲਓ ਕਿ ਕਮਾਲ ਦੀ ਸਰਵਿਸ ਦਿੰਦੇ ਨੇ ਕਮਾਲ ਦੀ ਇਸ ਕਰਕੇ ਕਿਉਂਕਿ ਇਹ ਬਹੁਤ ਹੀ ਸਪੈਸ਼ਲਾਈਜ਼ਡ ਨੇ ਇਸ ਪ੍ਰੋਫੈਸ਼ਨ ਦੇ ਵਿੱਚ ਡਾਕਟਰ ਕਲੀਨਿਕ ਦੇ ਪ੍ਰੋਫੈਸ਼ਨ 'ਚ 7 ਦਿਨ ਓਪਨ ਨੇ ਜਿਹੜੇ ਮਰਜ਼ੀ ਦਿਨ ਤੁਸੀਂ ਆਪਣੇ ਘਰਾਂ ਦੇ ਵਿੱਚ ਡਾਕਟਰ ਕਲੀਨਿੰਗ ਕਰਵਾ ਸਕਦੇ ਹੋ ਅਤੇ ਜੇਕਰ ਤੁਸੀਂ ਏਅਰ ਕੰਡੀਸ਼ਨਰਸ ਜਾਂ ਫਰਨੇਸਿਸ ਨੂੰ ਇੰਸਟਾਲ ਕਰਵਾਉਣਾ ਜਾਂ ਤੁਸੀਂ ਰਿਪੇਅਰ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਅਕਾਲ ਡਾਕਟਰ ਕਲੀਨਿਕ ਦੇ ਨਾਲ ਗੱਲਬਾਤ ਕਰੋ ਅਪ ਟੂ 3,000 ਸਕੁਏਅਰ ਫਿੱਟ ਅਨਫਿਨਿਸ਼ਡ ਬੇਸਮੈਂਟ ਰੈਗੂਲਰ ਪ੍ਰਾਈਸ $250 ਦੀ ਹੈ $250 ਦੀ ਬਟ ਜਿੰਨੇ ਵੀ ਬਰੈਂਪਟਨ ਜਾਂ ਮਿਸਿਸਾਗਾ ਦੇ ਕਸਟਮਰਸ ਨੇ ਉਹ ਤੁਸੀਂ ਜ਼ਰੂਰ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ ਅਤੇ ਤੁਸੀਂ ਇਹੀ ਸਰਵਿਸ $140 ਦੇ ਵਿੱਚ ਲੈ ਸਕਦੇ ਹੋ $140 ਦੇ ਵਿੱਚ ਅਪ ਟੂ 3,000 ਸਕੁਏਅਰ ਫਿੱਟ ਅਨਫਿਨਿਸ਼ਡ ਬੇਸਮੈਂਟ ਅਤੇ ਕਾਲ ਕਰ ਸਕਦੇ ਹੋ ਹਰਮਿੰਦਰ ਸਿੰਘ ਜੀ ਨੂੰ ਨੰਬਰ ਹੈ 416-710-0662 416-710-0662 ਅਕਾਲ ਡਾਕਟਰ ਕਲੀਨਿਕ ਦਾ ਨੰਬਰ ਹੈ
0: ਰੇਡੀਓ ਪ੍ਰੋਗਰਾਮ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਆ ਕੁਛ ਗੱਲਾਂ ਬਾਤਾਂ ਹੀ ਚੱਲਦੀਆਂ ਰਹਿਣੀਆਂ ਅਤੇ ਕੁਝ ਕੁਛ ਹੀ ਕਹੋਗੇ ਤੁਸੀਂ ਕੁਝ ਅਸੀਂ ਕਹਾਂਗੇ ਅਤੇ ਸਿਲਸਿਲਾ ਸ਼ਾਮ ਦੇ ਸਫ਼ਰ ਦਾ ਯਾਨੀ ਇਸੇ ਤਰ੍ਹਾਂ ਚੱਲੇਗਾ ਸਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ ਗੀਤ ਸੰਗੀਤ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਦੇਖੋ ਉਹਨੇ ਸ਼ਾਮਿਲ ਕਰੀਏ ਪ੍ਰੋਗਰਾਮ ਦੇ ਵਿੱਚ ਆਪਾਂ ਅਗਲਾ ਬਹੁਤ ਹੀ ਪਿਆਰਾ ਜਿਹਾ ਗੀਤ
1: ਫਰਮਾਇਸ਼ੀ ਗਾਣਾ ਹਾਂਜੀ ਰਾਜਵੀਰ ਜਵੰਦਾ ਜੀ ਦੀ ਆਵਾਜ਼ 'ਚ ਇੰਜੋਏ ਕਰੋ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: ਸੁਣਦੇ
2: ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੋਰਗੇਜ ਕਿੱਥੋਂ ਆਏਗੀ ਇਨਕਮ ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਸੁਪਰ ਵੀਜ਼ਾ ਟਰੈਵਲ ਇੰਸ਼ੋਰੈਂਸ ਆਦਿ

0: ਲਾਈਵ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7 ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਅਦਾਨ ਪ੍ਰਦਾਨ। ਲਓ ਵੀ ਦੋਸਤੋ, ਤੁਹਾਨੂੰ ਅਸੀਂ ਜਾਣਕਾਰੀ ਦੇਈਏ ਗਿੱਲ ਸਵੀਟ ਫੈਕਟਰੀ ਦੀ। ਘਰ ਦੇ ਵਿੱਚ ਕੋਈ ਵੀ ਸਮਾਗਮ ਹੈ, ਹਰ ਤਰ੍ਹਾਂ ਦੀ ਤੁਹਾਡੇ ਓਕੇਜ਼ਨ ਹੈ ਕੋਈ ਵੀ ਤਰ੍ਹਾਂ ਦੀ, ਉਹਦੀ ਇਹ ਕੇਟਰਿੰਗ ਕਰਦੇ ਨੇ। ਪਲੱਸ ਜੇ ਕਿਤੇ ਪਾਰਕ ਪੂਰਕ ਵਿੱਚ ਮੇਲਾ ਮੂਲਾ ਕਿਤੇ ਹੋਰ ਕੋਈ ਚੀਜ਼ ਦਾ ਤੁਹਾਨੂੰ ਇਹਨਾਂ ਨੂੰ ਟਰੱਕ ਮੰਗਵਾਉਣਾ ਚਾਹੁੰਦੇ ਹੋ ਉੱਥੇ ਵੀ ਆ ਜਾਣਗੇ
1: ਜੀ
0: ਤੁਹਾਡੇ ਵਾਸਤੇ। ਹੋਮ ਮੇਡ ਜਾਣੀ ਕਹਿੰਦੇ ਨੇ ਹੱਥਾਂ ਨਾਲ ਬਣਾਏ ਸਮੋਸੇ ਤਿਆਰ ਕਰਦੇ ਨੇ। ਸਾਰੀਆਂ ਜਿੰਨੀਆਂ ਮਠਿਆਈਆਂ ਕੈਨੇਡਾ ਵਿੱਚ ਬਣਾਈਆਂ ਜਾਂਦੀਆਂ ਨੇ, ਲਾਈਵ ਫੂਡ ਟਰੱਕ ਕੇਟਰਿੰਗ ਵੀ ਹੈਗੀ ਆ। 6 ਲੋਕੇਸ਼ਨ ਦੀਆਂ ਔਰ 5 ਤਾਂ ਚਲੋ ਫਰਿਸ਼ਕੋ ਦੇ ਵਿੱਚ ਹੀ ਨੇ, 2 ਕੈਲਗਰੀ ਵਿੱਚ ਨੇ, ਲੇਕਿਨ ਇਹਨਾਂ ਦਾ ਮੇਨ ਜਿਹੜੀ ਬ੍ਰਾਂਚ ਹੈਗੀ ਇਹਨਾਂ ਦੀ ਗਿੱਲ ਸਵੀਟ ਫੈਕਟਰੀ ਦੀ, ਉਹ ਹੈਗੀ 2131 ਵਿਲੀਮਸ ਪਾਰਕਵੇ, ਜਿਹਨੂੰ ਨੰਬਰ 3 ਏਅਰਪੋਰਟ 'ਤੇ ਆਪਣੇ ਬਿਲਕੁਲ ਵਿਲੀਮਸ ਪਾਰਕਵੇ ਦੇ ਨੇੜੇ। ਨੰਬਰ ਹੈ ਹੈੱਡ ਆਫਿਸ ਦਾ 905-799-2616, 9057992656 ਇਹਨਾਂ ਦਾ ਟੈਲੀਫੋਨ ਨੰਬਰ ਹੈ ਜੀ।
1: ਜੀ, ਤੇ ਨਾਲ ਹੀ ਤੁਸੀਂ ਮੱਲੀ ਟੈਂਟ ਸਰਵਿਸਿਜ਼ ਦੇ ਨਾਲ ਵੀ ਗੱਲਬਾਤ ਕਰੋ, ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਵੀ ਫੰਕਸ਼ਨਸ ਆ ਰਹੇ ਨੇ, ਵਿਆਹ ਸ਼ਾਦੀ ਦਾ ਇਵੈਂਟ ਆ ਰਿਹਾ, ਜਾਂ ਤੁਸੀਂ ਆਪਣੇ ਘਰ 'ਚ ਪਾਠ ਰਖਵਾਉਣ ਲੱਗੇ ਹੋ, ਕੋਈ ਵੀ ਤੁਹਾਡੇ ਖੁਸ਼ੀ ਦਾ ਮਾਹੌਲ ਹੈ, ਤੁਸੀਂ ਇਹਨਾਂ ਦੇ ਕੋਲੋਂ ਟੈਂਟ ਸਾਈਜ਼ 10x10 feet ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ ਇਹਨਾਂ ਕੋਲ, ਉਹ ਤੁਸੀਂ ਲਗਵਾ ਸਕਦੇ ਹੋ। ਕਲੀਅਰ ਟੈਂਟ ਵੀ ਹੈਗੇ ਨੇ, ਵਾਈਟ ਟੈਂਟ ਵੀ ਲਗਾਉਂਦੇ ਨੇ, ਸਾਰੇ ਵਾਟਰਪਰੂਫ ਟੈਂਟਸ ਹੁੰਦੇ ਨੇ, ਤਾਂ ਮੌਸਮ ਜਿੱਦਾਂ ਦਾ ਵੀ ਹੋਵੇ ਟੈਂਟ ਬਹੁਤ ਵਧੀਆ ਤੁਹਾਨੂੰ ਕਵਰ ਅਪ ਕਰ ਲੈਣਗੇ। ਅਤੇ ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਡਸ, ਸ਼ੈਂਡਲੀਅਰ, ਲਾਈਨਰ ਵਿਦ ਡਰੇਪਿੰਗ, ਡੈਕੋਰੇਸ਼ਨ ਦਾ ਕਹਿ ਲਓ A to Z, ਇਹਨਾਂ ਦੇ ਕੋਲ ਸਾਰਾ ਸਮਾਨ ਅਵੇਲੇਬਲ ਹੈ। ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ ਮੌਸਮ ਦੇ ਅਕੋਰਡਿੰਗਲੀ, ਹੀਟਰਸ, ਅਤੇ ਤੁਸੀਂ ਫੈਨਸ ਵੀ ਲਗਵਾ ਸਕਦੇ ਹੋ। ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਹੁੰਦੇ ਨੇ ਇਹਨਾਂ ਦੇ ਕੋਲ, 2 ਸੈਪਰੇਟ ਯੂਨਿਟ ਮੈਨ ਐਂਡ ਵਿਮੈਨ ਦੇ ਲਈ। ਅਤੇ ਜੇਕਰ ਤੁਸੀਂ ਇੰਡੀਆ ਦੀਆਂ ਜਿਵੇਂ ਵਿਆਹ ਸ਼ਾਦੀ 'ਚ ਲੰਬੇ ਲੰਬੇ ਲੜੀਆਂ ਲਗਵਾ ਕੇ ਪੂਰੇ ਘਰ ਨੂੰ ਪ੍ਰੋਪਰ ਲਾਈਟਨਿੰਗ ਕੀਤੀ ਹੁੰਦੀ ਹੈ, ਉਹ ਤੁਸੀਂ ਇੱਥੇ ਵੀ ਕਰਵਾਉਣਾ ਚਾਹੁੰਦੇ ਹੋ, ਤਾਂ ਮੱਲੀ ਟੈਂਟ ਸਰਵਿਸਿਜ਼ ਦੇ ਨਾਲ ਗੱਲਬਾਤ ਕਰੋ। ਨੰਬਰ 6479992569, 647-999-2529 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਮੱਲੀ ਟੈਂਟ ਸਰਵਿਸਿਜ਼ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ।
0: ਲਓ ਫਿਰ ਗੀਤ ਸੰਗੀਤ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ, ਅਤੇ ਸ਼ਾਮਿਲ ਕਰੀਏ ਅਗਲਾ ਗੀਤ ਸੰਗੀਤ ਪ੍ਰੋਗਰਾਮ ਦੇ ਵਿੱਚ, ਰੇਡੀਓ ਪ੍ਰੋਗਰਾਮ ਹਰਭਜਨ ਮਾਨ ਦੀ ਕਲੀ ਸ਼ਾਮਿਲ ਕਰਦੇ ਹਾਂ।
1: ਹਾਂਜੀ,

0: ਦੋਸਤੋ ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ, ਔਰ ਅੱਜ ਰਿਲੀਜ਼ ਹੋ ਚੁੱਕੀ ਆ, ਜਿਹੜੇ ਲੋਕ ਜਾ ਕੇ ਆਏ ਨੇ ਮੂਵੀ ਦੇਖ ਕੇ ਆ ਗਏ ਨੇ, ਬੜੇ ਭਾਵਕ ਹੋ ਕੇ ਆਏ ਨੇ ਮੂਵੀ ਦੇਖ ਕੇ, ਔਰ 40 ਦਿਨ ਮੂਵੀ ਅੱਜ ਰਿਲੀਜ਼ ਹੋ ਰਹੀ ਆ, ਲੋਕਾਂ ਨੇ ਦੇਖ ਕੇ ਆਏ ਨੇ, ਜਿਹੜੇ ਉਹਨਾਂ ਨੇ ਬਹੁਤ ਪਸੰਦ ਕੀਤੀ ਆ। ਤੁਸੀਂ ਵੀ ਜਾਓ ਨੇੜਲੇ ਸਿਨੇਮਾ ਘਰ ਦੇ ਵਿੱਚ ਜਾ ਕੇ ਮੂਵੀ ਦੇਖੋ, ਔਰ ਬਹੁਤ ਸਾਰੇ ਥੀਏਟਰ ਦੇ ਵਿੱਚ ਦਿਖਾਈ ਜਾ ਰਹੀ ਹੈ, ਅਤੇ ਇਹਦੇ ਵਿੱਚ ਬਹੁਤ ਵਧੀਆ ਸੰਦੇਸ਼ ਵੀ ਹੈ ਮੂਵੀ ਦੇ ਵਿੱਚ। ਇਹਦੇ ਵਿੱਚ ਦੇਬੀ ਮਖਸੂਸ ਮੇਰੀ ਕੰਮ ਕਰ ਰਹੇ ਨੇ ਪਹਿਲੀ ਵਾਰੀ, ਗੁਰਪ੍ਰੀਤ ਘੁੱਗੀ ਹੋ ਰਹੀ, ਉਹਨਾਂ ਦੇ ਬੇਟੇ ਸੁਖਮਨ ਬ੍ਰੈਚ ਹੋ ਰਹੀ ਵੀ ਡੈਬਿਊ ਕਰ ਰਹੇ ਨੇ ਇਹਦੇ ਵਿੱਚ। ਗੁਰਪ੍ਰੀਤ ਐਸ ਢੋਗਾ ਦੇ ਨੋਵਲ 'ਤੇ ਆਧਾਰਿਤ ਮੂਵੀ ਹੈ, 40 ਦਿਨ ਅੱਜ ਰਿਲੀਜ਼ ਹੋ ਗਈ ਹੈ
1: ਜੀ।
0: ਤੁਸੀਂ ਜਾ ਕੇ ਕੋਈ ਵੀ ਸ਼ੋਅ ਵੇਖ ਸਕਦੇ ਹੋ ਵੀਕਐਂਡ ਦੇ ਉੱਤੇ, ਅਤੇ ਤੁਸੀਂ ਜਾ ਕੇ ਥੀਏਟਰ ਦੇ ਵਿੱਚ ਜਾ ਕੇ ਮੂਵੀ ਦੇਖੋ। ਸਕਾਰਬਰੋ ਕੀ, ਨੈਗਰਾ ਕੀ, ਸਾਰੇ ਪਾਸੇ ਮੂਵੀ ਲੱਗੀ ਹੋਈ ਹੈ, ਹੈ ਨਾ। ਅਤੇ ਤੁਸੀਂ, ਤੁਹਾਨੂੰ ਅੱਗੇ ਜਾ ਕੇ ਥੀਏਟਰਾਂ ਦੀ ਕੁਝ ਹੋਰ ਜਾਣਕਾਰੀ ਵੀ ਮੈਂ ਦੇ ਦੂੰਗਾ, ਅਤੇ ਜ਼ਰੂਰ ਜਾ ਕੇ ਇਹ ਮੂਵੀ ਦੇਖੋ। ਅਤੇ ਰੈਡੀ ਪ੍ਰਾਈਮ ਬੇਸ ਪਰਦੇਸ ਪ੍ਰਾਈਮ ਟਾਈਮ ਰੈਡੀ ਨਾਲ ਤੁਸੀਂ ਜੁੜੇ ਹੋਏ ਹੋ। ਔਰ ਆਓ ਫਿਰ ਇਸੇ ਮੂਵੀ ਵਿੱਚੋਂ ਕਿਹੜਾ ਇੱਕ ਗੀਤ ਲੈ ਲਈਏ, ਅਤੇ ਬੱਬੂ ਮਾਨਹੋਰ ਦੀ ਆਵਾਜ਼ ਵਿੱਚ ਬੜਾ ਪਿਆਰਾ ਗੀਤ ਹੈ। 40 ਦਿਨ ਜਾ ਕੇ ਆਪਣੇ ਥੀਏਟਰਾਂ ਵਿੱਚ ਵੇਖੋ ਅੱਜ, ਅਤੇ ਛੁੱਟੀ ਆ ਤੁਹਾਨੂੰ ਵੀਕਐਂਡ ਦੇ ਉੱਤੇ, ਅੱਜ ਸ਼ਾਮ ਨੂੰ ਵੀ ਜਾ ਸਕਦੇ ਹੋ। ਸਿਲਵਰ ਸਿਟੀ ਬ੍ਰੈਂਪਟਨ ਅਤੇ ਸਿਨੇਪਲੈਕਸ ਥੀਏਟਰ ਦੇ ਸਾਰਿਆਂ 'ਤੇ ਲੈਂਡਮਾਰਕ 'ਚ ਵੀ ਲੱਗੀ ਹੋਈ ਹੈ ਨਾ, ਜ਼ਰੂਰ ਦੇਖੋ ਮੂਵੀ 40 ਦਿਨ।
2: ਜੀ ਨੂੰ ਪੁੱਛਿਓ ਮੈਨੂੰ ਨਾਲ ਲੈ ਜਾਣਗੇ,
3: ਰੇਤਲੇ ਕੰਡਿਆਲੇ ਰਾਹਾਂ 'ਤੇ ਜਾਣਾ ਵੀ ਪੈਦਾ, ਰਾਹ 'ਚ ਪਾਣੀ ਵੀ ਮੁਸ਼ਕਿਲ ਨਾਲ ਮਿਲ ਜਾਣਾ, ਪੂਰੇ 40 ਦਿਨ ਦਾ ਸਫ਼ਰ।

0: ਰੇਡੀਓ ਪ੍ਰੋਗਰਾਮ 40 ਦਿਨ ਵਿੱਚੋਂ ਗੀਤ ਲੈ ਗਿਆ ਬੱਬੂ ਮਾਨ ਹੋਰ ਦੀ ਆਵਾਜ਼ ਦੇ ਵਿੱਚ। 40 ਦਿਨ ਅੱਜ ਰਿਲੀਜ਼ ਹੋ ਚੁੱਕੀ ਹੈ, ਜਾ ਕੇ ਵੇਖ ਸਕਦੇ ਥੀਏਟਰ ਦੇ ਸਿਨਾਪਲੈਕਸ ਕੋਟਨੀ ਪਾਰਕ ਦੇ ਵਿੱਚ ਲੱਗੀ ਹੋਈ ਆ, ਸਿਨਾਪਲੈਕਸ ਮੋਰਨਿੰਗ ਸਾਈਡ ਸਕਾਰਬਰੋ, ਸਿਨਾਪਲੈਕਸ ਸਾਊਥ ਕੀਜ਼, ਸਿਨਾਪਲੈਕਸ ਏਜੈਕਸ, ਸਿਨਾਪਲੈਕਸ ਨਾਇਗਰਾ ਸਕੁਅਰ, ਸਿਨਾਪਲੈਕਸ ਗਾਰਡਨਰਸ ਰੋਡ, ਸਿਨਾਪਲੈਕਸ ਗੋਲਫ ਦੇ ਵਿੱਚ, ਬਾਂਹ ਦੇ ਵਿੱਚ ਸਿਨਾਪਲੈਕਸ ਦੇ ਵਿੱਚ ਲੱਗੀ ਆ, ਸਿਨਾਪਲੈਕਸ ਸਿਲਵਰ ਸਿਟੀ ਸਡਬਰੀ ਸਕਾਰਬਰੋ ਸਿਨਾਪਲੈਕਸ ਦੇ ਵਿੱਚ ਲੱਗੀ ਆ, ਸਿਨਾਪਲੈਕਸ ਸਿਲਵਰ ਸਿਟੀ ਬ੍ਰੈਂਪਟਨ ਲੈਂਡਮਾਰਕ ਕੈਂਟਾ ਓਟਵਾ ਲੈਂਡਮਾਰਕ ਬਿਟ ਵਿੱਚ ਲੱਗੀ ਹੋਈ ਆ, ਕਿਊਬਿਕ ਦੇ ਵਿੱਚ ਸਿਨਾਪਲੈਕਸ ਮੋਂਟਰੀਅਲ 'ਚ ਲੱਗੀ ਹੋਈ ਆ, ਵੈਨਕੂਵਰ ਦੇ ਵਿੱਚ ਸਿਨਾਪਲੈਕਸ ਇੰਟਰਨੈਸ਼ਨਲ ਵਿਲੇਜ, ਸਿਨਾਪਲੈਕਸ ਲੈਂਗਲੀ, ਸਿਨਾਪਲੈਕਸ ਸਿਲਵਰ ਸਿਟੀ ਮਿਸ਼ਨ, ਸਟ੍ਰੋਬਰੀ ਹਿੱਲ ਸਿਨਾਪਲੈਕਸ ਦੇ ਵਿੱਚ ਲੱਗੀ ਹੋਈ, ਲੈਂਡਮਾਰਕ ਸਰੀ, ਲੈਂਡਮਾਰਕ ਗ੍ਰੈਂਡ ਟੈਨ ਕਲੋਨਾ ਵਿੱਚ ਲੱਗੀ ਹੋਈ ਆ
1: ਜੀ,
0: ਜਾ ਕੇ ਦੇਖੋ।
1: ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲਈਏ ਤੇ ਸਟੇਸ਼ਨ ਆਈਡੀ ਤੇ ਵਾਲ ਵਾਪਸ ਆਉਂਦੇ ਆ, ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ, 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ, 2023 ਦੀ ਬਿਲਟ ਹੈ, 3 ਬੈਡਰੂਮ 2.5 ਵਾਸ਼ਰੂਮ ਨੇ, ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿੰਬ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਬ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222, ਜੇ ਗੰਡਮ ਕਾਲ 416-265-2222।
3: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
4: ਅੱਲਾ ਨਾਲੋਂ ਵੀ ਘੱਟ।
3: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99।
4: ਇਹ ਤਾਂ ਹੋਰ ਵੀ ਘੱਟ ਹੈ,
3: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
4: ਓਏ ਤੂੰ ਕਿੱਥੇ ਜਾ ਰਹੀ ਹੈ?
3: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
5: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ।
6: ਕੋਈ ਫੀਸ ਨਹੀਂ, ਹੋਰ ਜਾਣਕਾਰੀ ਲਈ wholesaleclub.ca ਵੇਖੋ।
7: ਹੋਲਸੇਲ ਕਲੱਬ, whole lot of value.
8: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
10: ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ, 416-457-3381 ਤੇ।
11: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-457-3381।
0: ਦੋਸਤੋ, ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਦੋਸਤੋ ਇੱਕ ਵਾਰੀ ਫਿਰ ਸਭ ਨੂੰ ਜੀਆਂ ਨੂੰ ਸ਼ੁੱਕਰਵਾਰ ਦਾ ਦਿਨ ਹੈ ਸ਼ੁੱਕਰਵਾਰ ਫਰਾਈਡੇ ਅੱਜ 19 ਤਾਰੀਖ ਹੋ ਚੁੱਕੀ ਆ ਅਤੇ ਵੀਕਐਂਡ ਦੀਆਂ ਸਾਰੇ ਹੀ ਪਰਿਵਾਰਾਂ ਨੂੰ ਦੇਸ਼ ਭਰ ਦੇ ਸਾਰੀ ਟੀਮ ਵੱਲੋਂ ਸ਼ੁਭ ਈਸ਼ਾਵਾਂ ਔਰ ਮੈਂ ਦੱਸਿਆ ਕਿ ਆਲ ਲਿੰਕ ਟਰੈਵਲ ਮਿਸ ਹੈਗਾ ਰੀਤੂ ਕੌਰ ਧਾਲੀਵਾਲ ਕਹਿੰਦੇ ਟੋਰਾਂਟੋ ਟੂ ਜੇਕਰ ਤੁਸੀਂ ਅੰਮ੍ਰਿਤਸਰ ਜਾਣਾ ਅਕਤੂਬਰ ਨਵੰਬਰ 'ਚ ਤਾਂ ਟਿਕਟਾਂ ਹੁਣੇ ਬੁੱਕ ਕਰ ਲਓ ਸਸਤੀਆਂ ਨੇ ਬਾਅਦ ਦੇ ਵਿੱਚ ਮਹਿੰਗੀਆਂ ਹੋ ਜਾਣੀਆਂ ਅਕਤੂਬਰ ਨਵੰਬਰ ਜਾ ਕੇ ਜੇਕਰ ਵਾਪਸੀ ਕਰਨੀ ਆ ਜਨਵਰੀ ਫਰਵਰੀ 2027 ਯਾਨੀ ਨੈਕਸਟ ਈਅਰ ਦੇ ਵਿੱਚ ਵਾਪਸ ਹੋਣਾ ਤਾਂ $1,850 ਟੈਕਸ ਬਚੀ ਇਹਦੇ ਟਿਕਟ ਲੱਗੀ ਆ $1,850 ਟੈਕਸ ਇਨਕਲੂਡ ਹੈ ਜਾਣੀ ਤੁਸੀਂ 5-6 ਮਹੀਨੇ ਬਾਅਦ ਵੀ ਆ ਸਕਦੇ ਵਾਪਸ ਅਕਤੂਬਰ ਨਵੰਬਰ ਜਾ ਕੇ ਇਸ ਸਾਲ ਅਤੇ 2027 ਵਿੱਚ ਵਾਪਸੀ ਕਰਨੀ ਆ ਇੱਕ ਤਾਂ ਇਹ ਟਿਕਟ ਲਈ ਆ ਦੂਜਾ ਹੈਗੀ ਉਹਨਾਂ ਨੇ ਲਾਈ ਆ ਟਿਕਟ ਜੇਕਰ ਤੁਸੀਂ ਸਤੰਬਰ ਵਿੱਚ ਜਾਣਾ ਜਾਂ ਉੱਥੋਂ ਅਕਤੂਬਰ 'ਚ ਵਾਪਸੀ ਕਰਨੀ ਹੈ ਦੋ ਬੈਗੇਜ ਦੇ ਨਾਲ ਦਿੱਲੀ ਟੋਰਾਂਟੋ ਟੂ ਨਵੀਂ ਦਿੱਲੀ
1: ਜੀ
0: ਦੋ ਬੈਗੇਜ ਨਾਲ $1,750 ਟਿਕਟ ਹੈ ਇਹਦੇ ਵਿੱਚ ਟੈਕਸ ਵਿੱਚੀ ਹੈ ਤੀਜੀ ਡੀਲ ਹੈਗੀ ਆ ਟੋਰਾਂਟੋ ਟੂ ਦਿੱਲੀ ਦੋ ਬੈਗ ਦੇ ਨਾਲ ਤੁਸੀਂ ਜਾਣਾ ਹੈਗਾ ਇਹ ਵੀ ਸਤੰਬਰ ਅਕਤੂਬਰ ਜਾਣਾ ਹੈਗਾ ਤਾਂ ਤੁਸੀਂ ਵਾਪਸੀ ਕਰਨੀ ਹੈਗੀ ਆਪਣੇ ਉੱਧਰੋਂ ਆਪਣੇ ਖਾਸ ਕਰਕੇ ਸਤੰਬਰ ਦੇ ਵਿੱਚ ਹੀ ਵਾਪਸ ਆਉਣਾ ਜਾਂ ਅਕਤੂਬਰ 'ਚ ਆਉਣਾ $1,890 ਟਿਕਟ ਹੈ
1: ਜੀ
0: ਤੁਸੀਂ ਰੀਤੂ ਨੂੰ ਕਾਲ ਕਰ ਲਓ ਜੇਕਰ ਕਿਤੇ ਨੇੜੇ ਜਾਣਾ ਤੁਸੀਂ ਕੋਈ ਵੈਡਿੰਗ ਕਰਨੀ ਆ ਡੈਸਟੀਨੇਸ਼ਨ ਆਪਣੇ ਕੈਨਕੂਨ ਵਗੈਰਾ ਹੋਰ ਮੈਕਸੀਕੋ ਵਗੈਰਾ ਤਾਂ ਬੜੇ ਅੱਛੇ ਪੈਕੇਜ ਨੇ ਉਹਦੇ ਕੋਲ ਸਾਰਾ ਪ੍ਰਬੰਧ ਹੁੰਦਾ ਉੱਥੇ ਦਾ ਨੰਬਰ ਇਹਨਾਂ ਕੋਲ ਆਲ ਲਿੰਕ ਟਰੈਵਲ ਦਾ 905-565-8704 905-565-8704 ਰੀਤੂ ਕੌਰ ਧਾਲੀਵਾਲ ਦਾ ਟੈਲੀਫੋਨ ਬੜੇ ਇਹਨਾਂ ਦੀ ਹੈਗੀ ਆ ਜਦੋਂ ਜਾ ਸਕਦੇ ਹੋ ਹਾਈਵੇ 10 ਅਤੇ ਡੈਰੀ 'ਤੇ ਇਹਨਾਂ ਦਾ ਆਫਿਸ ਆ ਆਲ ਇੰਕ ਟਰੈਵਲ ਮਿਸ ਸਾਗਾ ਰੀਤੂ ਕੌਰ ਧਾਲੀਵਾਲ ਜੀ
1: ਜੀ ਅਤੇ ਯੂਨੀਕ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ ਵੀ ਤੁਸੀਂ ਗੱਲਬਾਤ ਕਰੋ ਇਹ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਸੁਨਹਿਰੀ ਮੌਕਾ ਲੈ ਕੇ ਆਏ ਨੇ ਸਰਕਾਰ ਤੁਹਾਡੇ ਸਟੱਡੀ ਪ੍ਰੋਗਰਾਮਸ ਨੂੰ ਸਪੋਂਸਰ ਕਰਦੀ ਹੈ ਅਤੇ ਨਾਲ ਹੀ ਲਿਵਿੰਗ ਐਕਸਪੈਂਸਿਸ ਦੇ ਲਈ 30,000 ਤੋਂ ਲੈ ਕੇ 100,000 ਪਰ ਈਅਰ ਫੰਡਿੰਗ ਵੀ ਦਿੰਦੀ ਹੈ ਜਿਹਦੇ ਵਿੱਚ ਅਪਰੋਕਸੀਮੇਟਲੀ ਹਾਫ ਪੋਰਸ਼ਨ ਨੋਨ ਰਿਫੰਡੇਬਲ ਗ੍ਰਾਂਟਸ ਦਾ ਹੀ ਹੁੰਦਾ ਬਟ ਇਹ ਜਿਹੜੀਆਂ ਗ੍ਰਾਂਟਸ ਤੁਹਾਨੂੰ ਮਿਲ ਰਹੀਆਂ ਨੇ ਇਹ ਅਗਸਤ ਤੋਂ ਬਾਅਦ ਨਹੀਂ ਮਿਲਣੀਆਂ ਤਾਂ ਇਸ ਕਰਕੇ ਤੁਸੀਂ ਜਿੰਨੀ ਜਲਦੀ ਹੋ ਸਕਦਾ ਯੂਨੀਕ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ ਗੱਲਬਾਤ ਕਰੋ ਜੇ ਤੁਸੀਂ PR ਹੋ ਸਿਟੀਜ਼ਨ ਹੋ ਪ੍ਰੋਟੈਕਟਿਡ ਪਰਸਨ ਹੋ ਜਾਂ ਨਿਊ ਕਮਰ ਹੋ ਤੁਹਾਡੀ ਫੈਮਿਲੀ ਇਨਕਮ 70,000 ਤੋਂ ਘੱਟ ਹੈ ਤਾਂ ਤੁਸੀਂ ਘਰ ਬੈਠੇ ਫੁੱਲੀ ਔਨਲਾਈਨ ਈਜ਼ੀ ਟੂ ਪਾਸ ਕੋਰਸਿਸ ਕਰਕੇ ਸਕਿੱਲਸ ਡਿਵੈਲਪ ਕਰ ਸਕਦੇ ਹੋ ਕਾਫੀ ਸਾਰੇ ਕੋਰਸਿਸ ਵਿੱਚ ਐਗਜ਼ਾਮਸ ਵੀ ਨਹੀਂ ਹੈਗੇ ਸਿਰਫ ਅਸਾਈਨਮੈਂਟਸ ਹੀ ਨੇ ਅਤੇ ਇਹਦੇ ਵਿੱਚ ਕੋਈ ਏਜ ਲਿਮਿਟ ਨਹੀਂ ਹੈਗੀ ਇਹਨਾਂ ਦੇ ਜ਼ਿਆਦਾਤਰ ਕਲਾਇੰਟਸ ਇਹ 40+ ਹੀ ਹੈਗੀ ਹੈ ਸਭ ਤੋਂ ਵਧੀਆ ਜਿਹਨਾਂ ਨੂੰ ਸੂਟ ਕਰਦੇ ਨੇ ਇਹ ਸੈਲਫ ਇੰਪਲੋਇਡ ਲੋਕ ਹੋਣ ਹਾਊਸ ਵਾਈਫਸ ਊਬਰ ਡਰਾਈਵਰਸ ਟਰੱਕ ਡਰਾਈਵਰਸ ਤੁਹਾਨੂੰ ਸਭ ਨੂੰ ਜ਼ਿਆਦਾਤਰ ਇਹ ਸੂਟ ਕਰਦੇ ਨੇ ਕਿਉਂਕਿ ਟਾਈਮ ਦੀ ਕੋਈ ਫਲੈਕਸੀਬਿਲਿਟੀ ਤੁਹਾਨੂੰ ਮਿਲ ਜਾਂਦੀ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੀ ਫੀਸ ਡਿਪੈਂਡ ਕਰਦਾ ਕਿ ਤੁਸੀਂ ਕਿਹੜਾ ਕੋਰਸ ਲੈਂਦੇ ਹੋ $199 ਤੋਂ ਲੈ ਕੇ $499 ਦੇ ਵਿੱਚ ਇਹਨਾਂ ਦੀ ਫਲੈਟ ਰੇਟ ਫੀਸ ਹੋਊਗੀ ਕੋਈ ਹਿਡਨ ਚਾਰਜਿਸ ਨਹੀਂ ਫੰਡਿੰਗ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਣੀ ਹੈ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਫੀਸ ਪੇ ਕਰਨੀ ਹੈ ਅਤੇ ਕੋਈ ਅਪਫਰੰਟ ਫੀਸ ਵੀ ਨਹੀਂ ਹੈਗੀ ਤੁਸੀਂ ਇਹਨਾਂ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ 218 ਐਕਸਪੋਰਟ ਬੁਲੇਵਰਡ ਮਿਸਿਸਾਗਾ ਦੇ ਵਿੱਚ ਆਫਿਸ ਲੋਕੇਟਡ ਹੈ ਯੂਨੀਕ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਨਾਗਪਾਲ ਜੀ ਦੇ ਨਾਲ ਗੱਲਬਾਤ ਕਰੋ 437-264-3175 437-264-3175 ਇਹਨਾਂ ਦਾ ਨੰਬਰ ਹੈ
0: ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਮੈਂ ਦੱਸਦਿਆਂ ਕਿ ਇਸ ਸਮੇਂ ਕੰਮ ਤੋਂ ਤੁਸੀਂ ਆ ਰਹੇ ਭੁੱਖ ਲੱਗੀ ਆ ਤਾਂ ਤੁਹਾਨੂੰ ਮੈਂ ਲੈ ਜਾਂਦਾ ਸਿੰਪਲੀ ਇੰਡੀਅਨ ਸਵੀਟ ਅਤੇ ਰੈਸਟੋਰੈਂਟ ਦੇ ਤਿੰਨ ਬ੍ਰਾਂਚਾਂ ਨੇ 275 ਗਾਰਡਨ ਬਰੁੱਕ ਟ੍ਰੇਲ 905-794-8111 ਨੰਬਰ ਫੋਨ ਨੰਬਰ ਉਹਨਾਂ ਦਾ ਦੂਜੀ ਹੈਗੀ ਆ ਉਹਨਾਂ ਦੀ ਬ੍ਰਾਂਚ 15 ਫੈਂਡਰ ਵੇ ਚੰਕੂਜ਼ੀ ਅਤੇ ਬੁਬੇੜ 'ਤੇ ਨੰਬਰ 905-840-2200 ਤੀਸਰੀ ਹੈਗੀ ਉਹਨਾਂ ਦੀ ਆਪਣੇ ਕੋਈਨ ਅਤੇ ਮਿਸਾਗਾ ਰੋਡ ਫਾਈਨੈਂਸ਼ੀਅਲ ਅਤੇ ਮਿਸਾਗਾ ਰੋਡ ਕਹਿ ਲਓ 85 ਮਾਊਂਟ ਪਿਲਰ ਉੱਥੋਂ ਦਾ ਨੰਬਰ ਹੈ 905-593-4400 ਅਤੇ ਅੱਜ ਕੀ ਸਪੈਸ਼ਲ ਉਹਨਾਂ ਦਾ ਬੈਸਟ ਕੁਝ ਨਾ ਕੁਝ ਉੱਥੇ ਇਨਡੋਰ ਵੀ ਸਪੈਸ਼ਲ ਲੱਗਿਆ ਹੁੰਦਾ
1: ਜੀ
0: ਜਾਣੇ ਲੇਕਿਨ ਦੇਸ਼ ਪ੍ਰਦੇਸ਼ ਵਾਸਤੇ ਉਹਨਾਂ ਨੇ ਅੱਜ ਫਰਾਈਡੇ ਲਾਇਆ ਸਰੋਂ ਦਾ ਸਾਗ ਮੱਕੀ ਦੀ ਰੋਟੀ ਇੱਕ ਪਲੇਟ ਦੋ ਰੋਟੀਆਂ ਹੁੰਦੀਆਂ ਆਪਣੀਆਂ ਮਿੱਸੀਆਂ ਨਾਲ ਤਰਦਾ ਹੁੰਦਾ ਪੂਰਾ ਮੱਖਣ ਵਿੱਚ ਨਹੀਂ ਉਹਦੇ ਵਿੱਚ ਨਾਲ ਸੈਲਡ ਹੁੰਦਾ ਬੋਲੀ ਵਗੈਰਾ ਹੁੰਦੀ ਹੈ ਨਾ
1: ਹਾਂਜੀ
0: ਅਤੇ ਇੱਕ ਖਰੀਦੋਗੇ ਦੂਜਾ ਫਰੀ
1: ਅੱਜ
0: ਸਰੋਂ ਦਾ
1: ਸਾਗ ਪ੍ਰੋਪਰ ਥਾਲੀ
0: ਹਾਂਜੀ ਪੂਰੀ ਥਾਲੀ ਆਪਣੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਦੀ ਯਾਨੀ ਚਾਰ ਰੋਟੀਆਂ ਹੋ ਜਾਣੀਆਂ ਤੁਹਾਡੀਆਂ ਅਤੇ ਦੋ ਥਾਲੀਆਂ ਤੁਹਾਨੂੰ ਮਿਲਣਗੀਆਂ ਇੱਕੋ ਪ੍ਰਾਈਸ ਦੇ ਵਿੱਚ ਸਿੰਪਲੀ ਇੰਜ ਜਾਓ ਅਤੇ ਭੁੱਖ ਨੂੰ ਜ਼ੋਰ ਪਜਾਓ
1: ਜੀ
0: ਅਤੇ ਵਿਕਟ ਦੇ ਤਾਂ ਮੈਸੇਜ ਵੀ ਜੀ ਕਰ ਆਉਂਦਾ ਵੀ ਮੱਕੀ ਦੀ ਰੋਟੀ ਖਾਈਏ ਇਸ ਵਜ੍ਹਾ ਕਿੱਦਾਂ ਆਉਂਦਾ ਹੈ ਨਾ
1: ਹਾਂਜੀ
0: ਨਾਲ ਲੱਸੀ ਦਾ ਗਲਾਸ ਵਾ ਫਿਰ ਬੰਦਾ ਤਾਣ ਕੇ ਫੜਿਆ ਜਾਵੇ ਨਾ ਲੱਤਾਂ ਬੜਾ ਪੈ ਵੀ ਸਕਦਾ ਨਾ ਦੋ ਗਲਾਸ ਪੀ ਕੇ
1: ਜੀ ਅਤੇ
0: ਇਸ ਤਰ੍ਹਾਂ ਹੁੰਦਾ ਮਨਪ੍ਰੀਤ ਜਿਵੇਂ ਨਾ ਆਪਾਂ ਕਈ ਚੀਜ਼ਾਂ ਦਾ ਸਮੇਲ ਹੁੰਦਾ ਇੱਕ ਦੂਜੇ ਦੇ ਨਾਲ ਜਿਵੇਂ ਹੁਣ ਆਪਾਂ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਦੀ ਗੱਲ ਕਰਦੇ ਹਾਂ ਉਹਦਾ ਲੱਸੀ ਦਾ ਬਹੁਤ ਸਮੇਲ ਆ
1: ਹਾਂਜੀ ਬਿਲਕੁਲ ਬਿਲਕੁਲ
0: ਲਓ ਵੀ ਦੋਸਤੋ ਸਮੇਲ ਤਾਂ ਸਮੇਲ ਹੀ ਹੈ ਸਾਰਿਆਂ ਦਾ ਇੱਕ ਦੂਜੇ ਦਾ ਕਿਉਂਕਿ ਵੀਕਐਂਡ ਬਹੁਤ ਵਧੀਆ ਹੈਗਾ ਤੁਹਾਡੇ ਵਾਸਤੇ ਇਹ ਜਿਵੇਂ ਤੁਸੀਂ ਜੋਸ਼ੋ ਖਰੋਸ਼ ਨਾਲ ਮਨਾਉਂਦੇ ਹੁੰਦੇ ਹੋ ਆਪਣਾ ਤੁਹਾਡੇ ਸਪੋਂਸਰ ਵੀ ਬਣਾ ਰਹੇ ਨੇ ਉਸ ਤਰ੍ਹਾਂ ਹੀ ਮਦਰ ਡੇ ਮਨਾਉਂਦੇ ਹੋ ਆਹ ਡੇ ਹੈਗਾ ਫਾਦਰ ਡੇ ਸਪੈਸ਼ਲ ਬਾਪੂਆਂ ਦਾ ਡੇ ਲਓ ਇੱਕ ਨਾ ਬੜਾ ਪਿਆਰਾ ਗੀਤ ਚੁਣਿਆ ਸੀ ਤੁਸੀਂ ਵੀ ਆਪਣੇ ਬਾਪ ਵਾਸਤੇ ਕੋਈ ਡੈਡੀਕੇਸ਼ਨ ਕਰਨਾ ਕੋਈ ਗੀਤ ਕਈ ਵਾਰੀ ਆਪਾਂ ਨੂੰ ਯਾਦ ਨਹੀਂ ਆਉਂਦੇ ਲੋਕਾਂ ਨੂੰ ਬਹੁਤ ਯਾਦ ਆਉਂਦੇ ਬਾਪੂ ਕਈ ਵਾਰੀ ਮੈਂ ਸੋਚਦਾ ਵੀ ਬੰਦੇ ਪਾਉਂਦੇ ਆ ਵੀ ਬਾਪੂ ਤੇਰੇ ਕਰਕੇ ਨਾ ਉਹ ਭੇਜਿਆ ਵੀ ਇੱਥੋਂ ਬਾਹਰ ਮੁਲਕਾਂ ਤੋਂ ਭੇਜਿਆ ਕਿਉਂਕਿ ਬਾਪ ਨੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਥੋੜ੍ਹੀ ਬਾਪ ਬਾਰੇ ਗੱਲ ਕਰ ਲਾ ਮਾਂ ਅਤੇ ਬਾਪ ਦਾ ਨਾ ਫੀਮੇਲ ਅਤੇ ਮੇਲ ਦਾ ਬਹੁਤ ਫਰਕ ਆ
1: ਹਾਂਜੀ
0: ਜਿਹੜਾ ਬਾਪ ਆ ਨਾ ਮੈਂ ਕੰਮ ਤਾਂ ਉਹੀ ਕਰਦੇ ਆ ਮੈਨੇਜ ਕਰਦੀ ਸਾਰੀ ਫੈਮਿਲੀ ਨੂੰ ਮਦਰ ਕਰਦੀ ਆ ਕੋਈ ਪ੍ਰੋਬਲਮ ਨਹੀਂ ਬਾਪ ਵੀ ਬਹੁਤ ਚੀਜ਼ਾਂ ਕਰਦਾ ਬਾਹਰਲੀਆਂ ਦੁਨੀਆਂ ਵਿੱਚ ਚੀਜ਼ਾਂ ਜਿਹੜੇ ਜਿੰਨੇ ਵੀ ਹੁੰਦੇ ਨੇ ਉਹ ਬਾਪ ਕਰਦਾ ਹੁੰਦਾ ਅੱਛਾ ਦੋਹਾਂ ਦੀ ਫਿਤਰਤ ਵਿੱਚ ਕਿਤਾ ਕੀ ਫਰਕ ਹੈਗਾ ਜਿਹੜੀ ਔਰਤ ਹੈ ਨਾ ਮਾਂ ਹੈਗੀ ਜਿਹੜੀ ਉਹਦੇ ਹੋਰ ਸਹੇਲੀਆਂ ਹੋ ਗਈਆਂ ਕੋਈ ਵੀ ਤੰਗੀ ਪੱਛੀ ਹੋਵੇ ਹੈ ਨਾ ਪਰਿਵਾਰ ਦੇ ਵਿੱਚ ਇੱਕ ਦੂਜੇ ਨਾ ਆਪਣੀ ਭੈਣ ਨਾਲ ਕਿਸੇ ਹੋਰ ਨਾਲ ਦੁੱਖ ਸੁੱਖ ਸਾਂਝੇ ਕਰ ਲੈਂਦੇ ਆ ਜਿਹੜੇ ਮਰਦ ਆ ਨਾ ਮਰਦ ਛੇਤੀ ਕਿਤੇ ਰੋਂਦਾ ਨਹੀਂ ਉਹ ਆਪਣੇ ਆਪ ਸਮਝ ਲੈਂਦੇ ਯਾਰ ਮੈਂ ਜੇ ਰੋ ਪਿਆ ਜਾਂ ਫਿਰ ਘਰ ਦਾ ਕੰਮ ਬਣੂਗੀ ਹੈ ਨਾ ਵੀ ਮੈਨੂੰ ਸਟਰੋਂਗ ਹੋਣਾ ਪੈਣਾ ਹੈ ਨਾ ਇਸ ਕਰਕੇ ਜਿਹੜੇ ਫਾਦਰ ਨੇ ਉਹ ਬਹੁਤੀਆਂ ਗੱਲਾਂ ਨਹੀਂ ਸਾਂਝੀਆਂ ਕਰਦੇ ਕਿਸੇ ਦਾ ਪਰ ਕਈ ਵਾਰੀ ਮੈਂ ਕਈ ਪਰਿਵਾਰਾਂ 'ਚ ਦੇਖਿਆ ਕਿ ਬਹੁਤ ਸਾਰੇ ਨਾ ਜਿਹੜਾ ਫਾਦਰ ਦੀ ਅਟੈਚਮੈਂਟ ਆ ਨਾ ਉਹ ਲੜਕੀ ਨਾਲ ਜ਼ਿਆਦਾ ਆ
1: ਹਾਂਜੀ
0: ਮੇਲਸ ਨਾਲੋਂ ਲੜਕੀ ਨਾਲ ਜ਼ਿਆਦਾ ਫਾਦਰ ਕੋਲ ਮਿਲ ਜਾਂਦਾ ਆਪਣੀ ਦਿਲ ਦੀਆਂ ਗੱਲਾਂ ਦੱਸ ਦਿੰਦਾ ਕਿ ਬੜੀ ਅਤੇ ਖੈਰ ਸਾਰਿਆਂ ਦਾ ਹੁੰਦਾ ਫਾਦਰ ਤਾਂ ਫਾਦਰ ਹੀ ਹੈ ਨਾ ਲੋ ਇੱਕ ਨਾ ਤੁਸੀਂ ਇੰਜੋਏ ਕਰੋ ਖਾਸ ਕਰਕੇ ਚੁਣਿਆ ਗੀਤ ਤੁਹਾਡੇ ਵਾਸਤੇ ਅਸੀਂ ਸਾਰਿਆਂ ਵਾਸਤੇ ਜਿਹਨਾਂ ਪਰਿਵਾਰਾਂ ਵਿੱਚ ਵੀ ਜਿਉਂਦੇ ਵੱਸਦੇ ਰਹਿਣ ਹਮੇਸ਼ਾ ਚੜ੍ਹਦੇ ਕਲਾ ਜਿਹੜਾ ਬਾਪ ਹੈ ਨਾ
1: ਅਤੇ
0: ਸਾਰਿਆਂ ਵਾਸਤੇ ਫਾਦਰ ਡੇ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਅਤੇ ਆ ਪੂਰਾ ਵੀਕ ਇੰਜੋਏ ਕਰੋ ਆਪਣੇ ਪਰਿਵਾਰਾਂ ਦੇ ਨਾਲ ਲਓ ਤੁਸੀਂ ਕੁਛ ਹੀ ਗੀਤ ਸ਼ਾਮਿਲ ਕਰਨਾ ਮੋਸਟ ਵੈਲਕਮ 905 564 44 ਪਰ ਅਸੀਂ ਤਾਂ ਸੁਣਾਉਂਦੇ ਹਾਂ ਬੜਾ ਪਿਆਰਾ ਗੀਤ

0: ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਆਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਆਨ ਲੋਕੇਸ਼ਨ ਫ੍ਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ ਐਟ 416-725-2551।
1: ਦੋਸਤੋ ਇੱਕ ਵਾਰੀ ਫਿਰ ਸਾਰੇ ਹੀ ਪਰਿਵਾਰਾਂ ਨੂੰ ਦੇਸ਼ ਪ੍ਰਦੇਸ਼ ਦੀ ਸਾਰੀ ਟੀਮ ਵੱਲੋਂ ਔਰ ਫਾਦਰ ਡੇ ਦੀਆਂ ਸ਼ੁਭ ਇੱਛਾਵਾਂ ਔਰ ਪੂਰਾ ਵੀਕ ਆਪਣੇ ਫਾਦਰਸ ਆਪਣੇ ਮਦਰ ਆਪਣੇ ਪਰਿਵਾਰ ਦੇ ਨਾਲ ਇਹਨੂੰ ਪੂਰਾ ਇੰਜੋਏ ਕਰੋ। ਵਧੀਆ ਵਧੀਆ ਮੌਸਮ ਵਧੀਆ ਵਧੀਆ ਖਾਣੇ ਬਾਰਬੀਕਿਊ ਹੋਰ ਹਾਸੇ ਠੱਠੇ ਦੇ ਨਾਲ ਪੂਰਾ ਵੀਕ ਵਧੀਆ ਮਨਾਓ ਔਰ ਫਾਦਰ ਡੇ ਨੂੰ ਵੀ ਸੈਲੀਬ੍ਰੇਟ ਕਰੋ।
2: ਜੀ
1: ਅਗਲੇ ਕਾਲ ਨੂੰ ਲੈ ਲਓ।
2: ਜੀ ਹਾਂਜੀ 0361 ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਫਾਦਰ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਅੰਮ੍ਰਿਤ ਮਾਨ ਦਾ ਲਾ ਦਿਓ ਗੀਤ ਬਾਪੂ।
2: ਅੰਮ੍ਰਿਤ ਮਾਨ
1: ਦਾ ਬਾਪੂ।
3: ਹਾਂਜੀ ਬਾਪੂ
2: ਠੀਕ ਹੈ
1: ਠੀਕ ਹੈ ਜੀ
2: ਲਗਾਉਂਦੇ ਆ ਥੋੜਾ ਜਿਹਾ ਟਾਈਮ ਦਿਓ।
1: ਠੀਕ ਹੈ ਜੀ ਤੁਸੀਂ ਵੀ ਆਪਣੇ ਕੋਈ ਫਾਦਰ ਡੇ ਦਾ ਕੋਈ ਗੀਤ ਸੁਣਾਉਣਾ ਸੁਣਨਾ ਚਾਹੁੰਦੇ ਹੋ ਮਤਲਬ ਸਾਨੂੰ ਕਈ ਵਾਰੀ ਹੁਣ ਇਹਨਾਂ ਨੇ ਆਪਣੇ ਅੰਮ੍ਰਿਤ ਮਾਨ ਦਾ ਗੀਤ ਦੱਸਿਆ ਨਾ
2: ਕਈ
1: ਵਾਰੀ ਨਹੀਂ ਦਿਮਾਗ 'ਚ ਆਉਂਦਾ ਵੀ ਕਿਹਨੇ ਕਿਹਨੇ ਗਾਏ ਹੋਏ ਨੇ। ਬਾਪੂ ਗੀਤ ਕਾਫੀ ਆਪਣੇ ਸਿੰਗਰ ਨੇ ਗਾਏ ਨੇ ਤੁਸੀਂ ਵੀ ਹਾਂ ਸ਼ਾਮਿਲ ਕਰ ਸਕਦੇ ਹੋ। ਅੱਛਾ ਮੈਂ ਇੱਕ ਵਾਰੀ ਫਿਰ ਮੈਂ ਦੱਸ ਦਿਆਂ ਕਿ ਬੜੀ ਵਧੀਆ ਟੀਮ ਹੈ ਇਹਨਾਂ ਨੇ ਮੂਵੀ ਬਣਾਈ ਜਿਹੜੀ 40 ਦਿਨ ਉਹ ਜ਼ਰੂਰ ਦੇਖ ਕੇ ਆਓ। ਫਾਦਰ ਡੇ 'ਤੇ ਸਪੈਸ਼ਲ ਆਪਣੇ ਫਾਦਰ ਨੂੰ ਜਾ ਕੇ ਦਿਖਾਓ ਖੁਸ਼ ਹੋ ਜਾਓਗੇ ਪੂਰਾ ਪਰਿਵਾਰ। ਅਤੇ ਅੱਜ ਰਿਲੀਜ਼ ਹੋ ਚੁੱਕੀ ਹੈ ਜਿੰਨੇ ਵੀ ਲੋਕ ਆਉਂਦੇ ਨੇ ਉਹ ਪੂਰੀ ਇੰਨੀ ਤਾਰੀਫ ਕਰ ਰਿਹਾ ਮੂਵੀ ਦੀ ਕਿ ਬੜੀ ਹੀ ਸੋਹਣੇ ਢੰਗ ਨਾਲ ਜਿਹਨਾਂ ਨੇ ਨਾਵਲ ਪੜ੍ਹਿਆ ਵੀ ਨਾਵਲ ਤਾਂ ਹੈ ਹੀ ਜ਼ਬਰਦਸਤ ਹੈ ਨਾ 40 ਦਿਨ ਉਹ ਤਾਂ ਹੁਣ ਜਿਹੜੀ ਮੂਵੀ ਤਿਆਰ ਕੀਤੀ ਗਈ ਬੜੀ ਮਿਹਨਤ ਨਾਲ ਅਤੇ ਉਹ ਵੀ ਜਾ ਕੇ ਦੇਖੋ ਥੀਏਟਰ ਦੇ ਵਿੱਚ ਰੇਬੀ ਮਖਸੂਸ ਵਾਰੀ ਪਹਿਲੀ ਵਾਰੀ ਪਰਦੇ 'ਤੇ ਕੰਮ ਕਰ ਰਹੇ ਨੇ ਸੂਫੀਆਨਾ ਸੈਂਟ ਤੌਰ ਦੇ ਉੱਤੇ। ਮੈਂ ਥੋੜ੍ਹੀ ਜਾਣਕਾਰੀ ਦਿੰਦਾ ਕਿੱਥੇ ਕਿੱਥੇ ਲੱਗੀ ਹੋਈ ਆ ਇਹ। ਅਲਬਰਟਾ ਦੇ ਵਿੱਚ ਸਿਨੇਪਲੈਕਸ ਸਨਰਾਈਜ਼ ਸਪੈਕਟ੍ਰਮ ਉਹਦੇ ਵਿੱਚ ਲੱਗੀ ਹੋਈ ਆ। ਸਿਨੇਪਲੈਕਸ ਮੇਨਿੰਗ ਟਾਊਨ ਮੇਨਿੰਗ ਟਾਊਨ ਸੈਂਟਰ ਹੈ ਨਾ ਲੈਂਡਮਾਰਕ ਕੰਟਰੀ ਹੈਲ ਇਹ ਤਾਂ ਹੈਗੀ ਅਲਬਰਟਾ ਬ੍ਰਿਟਿਸ਼ ਕੋਲੰਬੀਆ ਲੈਂਡਮਾਰਕ ਗ੍ਰੈਂਡ ਟੈਨ ਕਲੋਨਾ ਲੈਂਡਮਾਰਕ ਸਰੀ ਸਿਨੇਪਲੈਕਸ ਸਟ੍ਰਾਬਰੀ ਹੈਲ ਸਿਨੇਪਲੈਕਸ ਸਿਲਵਰ ਸਿਟੀ ਮਿਸ਼ਨ ਸਿਨੇਪਲੈਕਸ ਲੈਂਗਲੀ ਦੇ ਵਿੱਚ ਲੱਗੀ ਹੋਈ ਆ। ਸਿਨੇਪਲੈਕਸ ਇੰਟਰਨੈਸ਼ਨਲ ਵਿਲੇਜ ਅੰਟੇਰੀਓ ਦੇ ਵਿੱਚ ਲੈਂਡਮਾਰਕ ਬਿਟਵੀ ਲੈਂਡਮਾਰਕ ਕੈਂਟਾ ਓਟਵਾ ਦੇ ਕੋਲ ਪੈਂਦਾ ਹੈ ਯੂਨੀਵਰਸਿਟੀ ਕੋਲ ਸਿਲਵਰ ਸਿਨੇਪਲੈਕਸ ਸਿਲਵਰ ਸਿਟੀ ਬਰੈਂਪਟਨ ਸਿਨੇਪਲੈਕਸ ਸਕਾਰਬਰੋ ਸਿਨੇਪਲੈਕਸ ਸਿਲਵਰ ਸਿਟੀ ਸਡਬਰੀ ਸਿਨੇਪਲੈਕਸ ਵਾਨ ਸਿਨੇਪਲੈਕਸ ਗੋਲਫ ਗਾਰਡਨਰਸ ਰੋਡ ਸਿਨੇਪਲੈਕਸ ਦੇ ਵਿੱਚ ਲੱਗੀ ਹੋਈ ਆ। ਨੈਗਰਾ ਫਾਲ ਦੇ ਵਿੱਚ ਨੈਗਰਾ ਸਕਿਓਰ ਦੇ ਵਿੱਚ ਲੱਗੀ ਹੋਈ ਆ ਇਹ ਲੰਡੀ ਲੇਨ ਤੋਂ ਅੱਗੇ ਜਾ ਕੇ ਡੋਰਚੈਸਟਰ ਦੇ ਕੋਲ ਜਿਹੜਾ ਪਲਸ ਹਾਈਵੇ ਦੇ ਵਿੱਚ ਲੱਗੀ ਆ। ਸਿਨੇਪਲੈਕਸ ਏਜੈਕਸ ਸਿਨੇਪਲੈਕਸ ਸਾਊਥ ਕੀਸ ਸਿਨੇਪਲੈਕਸ ਬੋਰਨਿੰਗ ਸਾਈਡ ਸਕਾਰਬਰੋ ਸਿਨੇਪਲੈਕਸ ਕੋਟਨੀ ਪਾਰਕ ਇਹਦਾ ਆਪਣੀ ਸਰਵਿਸ ਦੀ ਹੈਗੀ ਆ।
2: ਜੀ ਬਿਲਕੁਲ ਅਤੇ ਨਾਲ ਹੀ ਮੈਂ ਜਾਣਕਾਰੀ ਦੇ ਦਿਆਂ ਟੀਮ ਸਿੱਧੂ ਦੇ ਬਾਰੇ ਜਿਹੜੇ ਕਿ ਤੁਹਾਡੇ ਲਈ ਬਹੁਤ ਵਧੀਆ ਵਧੀਆ ਪ੍ਰੋਜੈਕਟਸ ਹਮੇਸ਼ਾ ਲੈ ਕੇ ਆਉਂਦੇ ਨੇ ਅਤੇ ਕੈਨੇਡਨ ਸ਼ਹਿਰ ਦੇ ਵਿੱਚ ਤੁਹਾਡੇ ਲਈ ਇੱਕ ਨਵਾਂ ਪ੍ਰੋਜੈਕਟ ਲੈ ਕੇ ਆਏ ਨੇ ਗੋਰ ਰੋਡ ਐਂਡ ਮੇਫੀਲ ਰੋਡ ਦੇ ਉੱਪਰ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ ਨਵੇਂ ਫ੍ਰੀ ਹੋਲ ਟਾਊਨ ਹਾਊਸਿਸ ਸੈਮੀ ਡਿਟੈਚਡ ਅਤੇ ਡਿਟੈਚਡ ਘਰ ਜਿਹੜੇ ਕਿ ਤਿਆਰ ਹੋਣੇ ਨੇ 2027 ਦੇ ਐਂਡ ਤੋਂ ਲੈ ਕੇ 2028 ਦੀ ਸ਼ੁਰੂਆਤ ਤੱਕ। ਅਤੇ ਮੈਂ ਦੱਸ ਦਿਆਂ ਦੋ ਸਟੋਰੀ ਦੇ ਫ੍ਰੀ ਹੋਲ ਟਾਊਨ ਹਾਊਸਿਸ ਨੇ ਜਿਨ੍ਹਾਂ ਦੀ ਪ੍ਰਾਈਸ 749,000 ਤੋਂ ਸਟਾਰਟ ਹੁੰਦੀ ਹੈ 749,000 ਤੋਂ। ਇਹਦੇ ਵਿੱਚ ਤੁਹਾਨੂੰ ਮੈਂ ਦੱਸ ਦਿਆਂ ਕਿ ਅਪ ਟੂ 23,000 ਸਕੁਏਅਰ ਫਿੱਟ ਦੇ ਘਰ ਹੋਣਗੇ 3 ਤੋਂ 4 ਬੈਡਰੂਮਸ 2.5 ਤੋਂ 3.5 ਵਾਸ਼ਰੂਮਸ ਅਤੇ ਸਿੰਗਲ ਕਾਰ ਗਰਾਜ ਦੇ ਨਾਲ ਇੱਕ ਡਰਾਈਵੇ ਪਾਰਕਿੰਗ ਵੀ ਹੋਏਗੀ ਵੱਡੇ ਬੈਕਯਾਰਡਸ ਹੋਣਗੇ ਅਨਫਿਨਿਸ਼ਡ ਬੇਸਮੈਂਟ ਹੈ ਅਤੇ ਤੁਸੀਂ 10% ਟੋਟਲ ਡਿਪੋਜ਼ਿਟ 1 ਸਾਲ ਦੇ ਵਿੱਚ ਦੇਣਾ ਆ। ਜਿਹੜੇ ਸੈਮੀ ਡਿਟੈਚਡ ਘਰ ਨੇ ਇਹਨਾਂ ਦੀ ਪ੍ਰਾਈਸ 849,000 ਤੋਂ ਸਟਾਰਟ ਹੁੰਦੀ ਹੈ। ਅਪ ਟੂ 1950 ਸਕੁਏਅਰ ਫਿੱਟ ਦੇ ਘਰ ਹੋਣਗੇ 3 ਤੋਂ 4 ਬੈਡਰੂਮਸ 2.5 ਵਾਸ਼ਰੂਮਸ ਅਤੇ ਸਿੰਗਲ ਕਾਰ ਗਰਾਜ ਪਲੱਸ ਇੱਕ ਡਰਾਈਵੇ ਪਾਰਕਿੰਗ ਅਤੇ 10% ਟੋਟਲ ਡਿਪੋਜ਼ਿਟ ਤੁਸੀਂ 1 ਸਾਲ ਦੇ ਵਿੱਚ ਇਹਨਾਂ ਘਰਾਂ ਦੇ ਲਈ ਵੀ ਪੇ ਕਰਨਾ। ਜਿਹੜੇ 32 ਫੁੱਟ ਦੇ ਡਬਲ ਕਾਰ ਗਰਾਜ ਦੇ ਡਿਟੈਚਡ ਘਰ ਨੇ ਉਹਨਾਂ ਦੀ ਪ੍ਰਾਈਸ ਹੋਏਗੀ 949,000 9,49,000 ਤੋਂ ਸਟਾਰਟ ਹੋਏਗੀ। 2345 ਤੱਕ ਦੇ ਸਕੁਏਅਰ ਫਿੱਟ ਦੇ ਇਹ ਘਰ ਹੋਣਗੇ 3 ਤੋਂ 4 ਬੈਡਰੂਮ 2.5 ਤੋਂ 3.5 ਬਾਥਰੂਮਸ ਤੇ ਡਬਲ ਕਾਰ ਗਰਾਜ ਹੋਏਗਾ ਇਹਦੇ ਵਿੱਚ ਤੇ 10% ਟੋਟਲ ਡਿਪੋਜ਼ਿਟ ਇੱਕ ਸਾਲ ਦੇ ਵਿੱਚ ਇਹਨਾਂ ਕਰਨ ਦੇ ਲਈ ਵੀ ਪੇ ਕਰਨਾ ਤੇ ਲਾਸਟ ਮੈਂ ਦੱਸ ਦਿਆਂ ਕਿ ਜਿਹੜੇ 36 ਫੁੱਟ ਦੇ ਡਬਲ ਕਾਰ ਗਰਾਜ ਦੇ ਡਿਟੈਚਡ ਘਰ ਨੇ ਇਹਨਾਂ ਦੀ ਪ੍ਰਾਈਸ ਫਰੋਮ 1 ਮਿਲੀਅਨ ਸਟਾਰਟ ਹੋ ਰਹੀ ਹੈ ਅਪ ਟੂ 2620 ਸਕੁਆਇਰ ਫਿੱਟ ਦੇ ਘਰ 3-5 ਬੈਡਰੂਮਸ 2.5-3 ਬਾਥਰੂਮਸ ਦੇ ਡਬਲ ਕਾਰ ਗਰਾਜ ਦੇ ਨਾਲ ਤੁਸੀਂ ਇਹ ਟੋਟਲ 10% ਡਿਪੋਜ਼ਿਟ ਇੱਕ ਸਾਲ ਦੇ ਵਿੱਚ ਪੇ ਕਰਨਾ ਹੈ ਸਾਰੇ ਘਰਾਂ ਦੇ ਵਿੱਚ ਅਨਫਿਨਿਸ਼ਡ ਬੇਸਮੈਂਟ ਵੀ ਹੈਗੀ ਬੈਕਯਾਰਡ ਵੀ ਹੈਗਾ ਤੇ ਸਿਰਫ 10% ਡਿਪੋਜ਼ਿਟ ਹੈ ਜੋ ਕਿ ਤੁਸੀਂ ਕਿਸ਼ਤਾਂ ਦੇ ਵਿੱਚ ਯਾਨੀ ਕਿ ਇੰਸਟਾਲਮੈਂਟਸ ਦੇ ਵਿੱਚ ਇੱਕ ਸਾਲ ਦੇ ਵਿੱਚ ਤੁਸੀਂ ਪੇ ਕਰਨਾ ਹੋਏਗਾ ਟੀਮ ਸਿੱਧੂ ਦੇ ਨਾਲ ਗੱਲਬਾਤ ਕਰਕੇ ਪੂਰੀ ਇਨਫੋਰਮੇਸ਼ਨ ਲੈ ਲਓ ਤੇ ਘਰਾਂ ਦੀ ਬੁਕਿੰਗ ਦੇ ਬਾਰੇ ਵੀ ਤੁਹਾਡੀ ਗੱਲਬਾਤ ਹੋ ਸਕਦੀ ਹੈ ਨੰਬਰ 416-302-0016-416-302-0016 ਤੇ ਟੀਮ ਸਿੱਧੂ ਨੂੰ ਕਾਲ ਟੈਕਸਟ ਔਰ ਵਟਸਐਪ ਤੁਸੀਂ ਕਰ ਸਕਦੇ ਹੋ
1: ਅਗਲਾ ਜਿਹੜਾ ਸੰਦੇਸ਼ ਹੈਗਾ ਐਨਵਰਸਰੀ ਸੰਦੇਸ਼ ਭੇਜ ਰਹੇ ਹਾਂ ਜੀ ਅਸੀਂ 44th ਐਨਵਰਸਰੀ ਹੈ
2: ਹਾਂਜੀ
1: ਮੋਹਨ ਸਿੰਘ ਪੰਧੇਰ ਸਾਹਿਬ ਪੰਧੇਰ ਸਾਹਿਬ ਨੇ ਬਹੁਤ ਲੰਬਾ ਸਮਾਂ ਕੰਮ ਕੀਤਾ ਸ਼ਿਪਿੰਗ ਅਮੈਰੀਕਨ ਕੰਪਨੀ ਵਿੱਚ ਸ਼ਿਪ ਦੇ ਵਿੱਚ ਕੰਮ ਕੀਤਾ ਬਹੁਤ ਲੰਬਾ ਸਮਾਂ ਨਾ ਹੁਣ ਤਾਂ ਰਿਟਾਇਰ ਹੀ ਨੇ ਅਤੇ ਮੋਹਨ ਸਿੰਘ ਅਤੇ ਅਰਵਿੰਦਰਜੀਤ ਪੰਧੇਰ ਸਾਡੀ ਭੈਣ ਜਿਹਨੂੰ ਬਿੰਦਰੀ ਕਹਿਣ ਛੋੜੇ ਸੀ ਭੂਏ ਦੀ ਲੜਕੀ ਸਾਡੇ ਇਹ ਵੀ ਹੁਣ ਦੋਹੇ ਜਾਣੇ ਰਿਟਾਇਰ ਹੋਏ ਹੋਏ ਨੇ ਆਲਮੋਸਟ ਕਦੇ ਇੰਡੀਆ ਚਲੇ ਜਾਂਦੇ ਆ ਕਦੇ ਅਮੈਰੀਕਾ ਆ ਜਾਂਦੇ ਆ ਕੈਲੀਫੋਰਨੀਆ ਇੱਕ ਬੇਟਾ ਇੱਕ ਇੱਥੇ ਹੈਗਾ ਵਾ ਉਹ ਡਬਲ ਖੁਸ਼ੀ ਹੋ ਗਈ ਇੱਕ ਤਾਂ ਜੀ ਐਨਵਰਸਰੀ ਅੱਜ ਹਨਾ
2: ਹਾਂਜੀ
1: ਆਪਾਂ ਗੀਤ ਵੀ ਲਾਉਂਦੇ ਇਹਨਾਂ ਵਾਸਤੇ
2: ਹਾਂਜੀ
1: ਮੋਹਨ ਸਿੰਘ ਪੰਧੇਰ ਅਰਵਿੰਦਰਜੀਤ ਕੌਰ ਪੰਧੇਰ ਅਤੇ 44th ਐਨਵਰਸਰੀ ਆ ਦੂਜਾ ਇਹ ਆਏ ਕਿ ਇੱਥੇ ਇਸ ਕਰਕੇ ਹੋਏ ਨੇ ਇੱਥੇ ਰਹਿਣਗੇ 2-3 ਮਹੀਨੇ ਕੈਨੇਡਾ ਦਾ ਵੀਜ਼ਾ ਵੀ ਹੈਗਾ ਪੱਕੇ ਇਹਨਾਂ ਕੋਲ ਪੋਤੀ ਹੋਈ ਆ ਗੁਰਦੁਆਰੇ ਸ਼ਾਇਦ ਮੈਨੂੰ ਲੱਗਦਾ ਚਲੋ ਜੋ ਵੀ ਹੈਗਾ ਆਪਾਂ ਸਾਡੇ ਆਪਣੇ ਵੱਲੋਂ ਭਾਈ ਤੁਹਾਨੂੰ ਵਧਾਈ ਦਿੰਦੇ ਹਾਂ ਤੇ ਪੋਤੀ ਪਿਆਰੀ ਯੁੱਗ ਯੁੱਗ ਜੀਵੇ ਤੇ ਬੜਾ ਅੱਛਾ ਮਾਹੌਲ ਵਿੱਚ ਆਏ ਨੇ ਸਾਰੇ ਤੇ ਪੋਤੀ ਦੇ ਨਾਲ ਵੀ ਸੈਲੀਬ੍ਰੇਸ਼ਨ ਕਰੋ ਆਪਣੀ ਮਨਾਓ ਐਨਵਰਸਰੀ ਤੇ ਅਸੀਂ ਵੀ ਤੁਹਾਨੂੰ ਇੱਕ ਗੀਤ
2: 44
1: ਡੈਡੀਕੇਟ ਕਰਦੇ ਹਾਂ ਦੇਸ਼ ਪ੍ਰਦੇਸ਼ ਰਾਹੀਂ 44th ਐਨਵਰਸਰੀ ਤੁਹਾਡੇ ਵਾਸਤੇ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ

0: enjoy ever.
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੀ ਮਹਿਫਲ ਜਮੀ ਹੋਈ ਆ ਦੋਸਤੋ, ਸ਼ੁੱਕਰਵਾਰ ਦੀ ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹਾਂ ਅਸੀਂ। ਗੀਤ ਸੰਗੀਤ ਗੱਲਾਂ ਬਾਤਾਂ ਹੋਈ ਜਾਣੀਆਂ ਨੇ ਅਤੇ ਤੁਸੀਂ ਵੀ ਲੱਗਦਾ ਪੂਰੇ ਮੂਡ 'ਚ ਹੋਵੋਗੇ, ਬਾਰਬੀਕਿਊ ਕਰਨ ਦੇ ਵਿੱਚ ਪੂਰੇ ਮੂਡ 'ਚ ਹੋਵੋਗੇ। ਅੱਛਾ, ਇਹ ਹੁੰਦਾ ਕਿ ਮਨਪ੍ਰੀਤ ਜਿਵੇਂ ਹੁਣ ਵੀਕਐਂਡ ਆ ਜਾਂਦਾ ਨਾ, ਮੈਂ ਸਮਝਦਾ ਕਿ ਵੀਕਡੇ 'ਚ ਕੰਮ ਕਰਨੇ ਚਾਹੀਦੇ ਨੇ।
2: ਹਾਂਜੀ,
1: ਵੀਕਐਂਡ 'ਤੇ ਪਾਰਟੀਆਂ ਸਾਰੀਆਂ ਹੁੰਦੀਆਂ ਆ, ਕਿਉਂਕਿ ਵਿਆਹ ਸ਼ਾਦੀ ਆ, ਉੱਥੇ ਵੀ ਜਾ ਕੇ ਬੰਦਾ ਨੇ ਵੀਹ ਬੁੱਲ ਲਾਉਣੀ ਹੁੰਦੀ ਆ, ਜੇ ਘਰ ਵਿੱਚ ਵੀ ਆ ਉੱਥੇ ਵੀ ਵਿਕਟ 'ਤੇ ਲਾ ਲੈਣੀ ਚਾਹੀਦੀ ਥੋੜ੍ਹੀ ਬਹੁਤ। ਮੈਂ ਇਹ ਨਹੀਂ ਕਹਿੰਦਾ ਵੀ ਜ਼ਰੂਰ ਪੀਓ, ਪਰ ਜਿਹੜੇ ਬੰਦੇ ਲਾਉਂਦੇ ਨੇ ਇਕੱਲਾ ਵਿਕਟ 'ਤੇ ਰੱਖਿਆ ਕਰੋ। ਵਿਕਟ 'ਤੇ ਬੜਾ ਮੋਟਾ ਬਾਰ ਵੀ ਕਰ ਲਿਆ, ਇੱਕ ਦੀ ਬੀਅਰ ਲਾ ਲਈ, ਜੋ ਬੀਅਰ ਲਾ ਲਈ ਠੰਡੀਆਂ ਬਸ, ਇੰਨਾ ਕਿ ਵਿਕਟੇ 'ਚ ਆਪਦਾ ਮਸਤ ਰਿਹਾ ਕਰੋ, ਕੰਮ ਕਰਿਆ ਕਰੋ, ਹੈ ਨਾ। ਕਿਉਂਕਿ ਵਿਕਟੇ 'ਚ ਤੁਸੀਂ ਪੀਂਦੇ ਹੋ ਨਾ ਜਦੋਂ, ਫਿਰ ਤੁਸੀਂ ਸੁਸਤੀ ਪਾ ਲੈਂਦੇ, ਹੈ ਨਾ, ਅਤੇ ਹੋਰ ਕੰਮ ਕੋਈ ਨਹੀਂ ਹੁੰਦਾ। ਤੂੰ ਕਹਿੰਦਾ ਬਾਬਾ ਵੀਕਡੇ 'ਚ ਭਾਈ ਇਹ ਸਾਰੇ ਤੁਸੀਂ ਆਪਣਾ ਕੰਮ ਕਰ ਕੇ ਕੈਮ ਰਿਹਾ ਕਰੋ, ਅਤੇ ਵੀਕਡ 'ਤੇ ਆਪਦਾ ਕਈ ਹੁਣ ਜਿਹੜੇ ਹਰ ਰੋਜ਼ ਪੀਣ ਵਾਲੇ, ਮੈਂ ਉਹਨਾਂ ਤੁਹਾਨੂੰ ਕੁਛ ਨਹੀਂ ਕਹਿ ਸਕਦਾ, ਪਰ ਵੀਕਡ 'ਤੇ ਅੱਜ ਮੈਂ ਕਹਿ ਸਕਦਾ ਕਿ ਭਾਈ ਤੂੰ ਬਣਦਾ ਤੁਹਾਡਾ ਹੱਕ, ਹੈ ਨਾ, ਕਿਉਂਕਿ ਤੁਸੀਂ ਸਖਤ ਮਿਹਨਤ ਕਰਦੇ ਹੋ, ਥੋੜ੍ਹੀ ਬਹੁਤੀ ਲੈ ਲਓ ਹਿਸਾਬ ਜੇ ਨਾ, ਪਰ ਬਹੁਤੀ ਵੀ ਨਹੀਂ ਚਾਹੀਦੀ, ਹੈ ਨਾ, ਜਿੰਨੀ ਕੁ ਚਾਹੀਦੀ ਹੈ ਮਕਦਾਰ ਦੇ ਹਿਸਾਬ ਨਾਲ, ਹੈ ਨਾ, ਅਤੇ ਉਹਨੇ ਕੁ ਚੱਲ ਜਾਂਦਾ ਕੰਮ। ਅਤੇ ਮੈਂ ਵੀਕਡ 'ਤੇ ਕਹਿਤਾ ਵੀ ਭਾਈ ਤੁਹਾਡਾ ਬਣਦਾ, ਮੈਂ ਹੱਕ ਬਣਦਾ ਨਾ, ਬਸ ਜਿਹਨਾਂ ਨੇ ਪਾਰਟੀ 'ਤੇ ਜਾਣਾ ਉਹਨਾਂ ਤੋਂ ਪਹਿਲਾਂ ਪਤਾ ਹੱਕ ਤਾਂ ਬਣਿਆ ਹੀ ਪਿਆ, ਉਹ ਤਾਂ ਹੋਣੀ ਹੋਣੀ ਆ।
2: ਚਲੋ, ਐਨੀਵੇ ਸਿਟੀ ਔਫ ਬ੍ਰੈਂਪਟਨ ਦਾ ਵੀ ਇੱਕ ਮੈਸੇਜ ਲੈ ਲਈਏ। ਜੇ ਹੁਣ ਤੁਸੀਂ ਘਰਾਂ ਦੇ ਵਿੱਚ ਗੈਟ ਟੂਗੈਦਰਸ ਕਰ ਰਹੇ ਹੋ, ਗੈਦਰਿੰਗਸ ਕਰ ਰਹੇ ਹੋ, ਤਾਂ ਜਿਹੜਾ ਸ਼ੋਰ ਸ਼ਰਾਬਾ ਉਹਨੂੰ ਥੋੜ੍ਹਾ ਜਿਹਾ ਘੱਟ ਰੱਖੋ, ਤੁਹਾਡੇ ਆਂਢੀਆਂ ਗੁਆਂਢੀਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ, ਇੰਨਾ ਕੁ ਬਸ ਆਪਣੀ ਨੋਇਜ਼ ਨੂੰ ਥੋੜ੍ਹਾ ਜਿਹਾ ਰੱਖਿਓ ਲਿਮਿਟ ਦੇ ਵਿੱਚ। ਅਤੇ ਜੇਕਰ ਘਰਾਂ ਦੇ ਵਿੱਚ ਗੈਟ ਟੂਗੈਦਰ ਕਰਨ ਤੋਂ ਬਾਅਦ ਜਿੰਨਾ ਵੀ ਵੇਸਟ ਵਗੈਰਾ ਹੁੰਦਾ, ਜਾਂ ਜਨਰਲੀ ਵੀ ਜਿਹੜਾ ਵੀ ਇੱਧਰ ਉੱਧਰ ਵੇਸਟ ਤੁਸੀਂ ਸੁੱਟ ਦਿੰਦੇ ਹੋ, ਬਿਲਕੁਲ ਵੀ ਨਾ ਕਰੋ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ, ਪੂਰਾ ਧਿਆਨ ਰੱਖੋ, ਇੱਧਰ ਉੱਧਰ ਵੇਸਟ ਨੂੰ ਡੰਪ ਨਾ ਕਰੋ, ਪ੍ਰੋਪਰਲੀ ਬਿਨਸ ਦੇ ਵਿੱਚ ਹੀ ਸੁੱਟੋ, ਬਿਨਸ ਦੇ ਵਿੱਚ ਹੀ ਡਿਸਪੋਜ਼ ਕਰੋ, ਅਤੇ ਆਪਣੀ ਸਿਟੀ ਨੂੰ ਸੇਫ, ਕਲੀਨ ਅਤੇ ਵੈਲਕਮਿੰਗ ਰੱਖੋ। ਅਤੇ ਇਸ ਸਮਰ ਦੇ ਵਿੱਚ ਆਪਣੇ ਘਰਾਂ ਦੇ ਜਿਹੜੇ ਫਰੰਟ 'ਤੇ ਨੇ ਜਾਂ ਬੈਕਯਾਰਡਸ ਨੇ, ਉਹਨਾਂ ਨੂੰ ਪੂਰਾ ਪ੍ਰੋਪਰਲੀ ਮੇਨਟੇਨ ਕਰਕੇ ਰੱਖੋ, ਸਾਈਡਵਾਕਸ ਅਤੇ ਬਾਈਕ ਲੇਨਸ ਨੂੰ ਕਲੀਅਰ ਰੱਖੋ। ਅਤੇ ਜਿਹੜੀ ਸਟਰੀਟ ਪਾਰਕਿੰਗ ਹੈ ਉਹ ਦਿਨ ਦੇ ਟਾਈਮ ਲਿਮਿਟਡ ਕੀਤੀ ਗਈ ਹੈ 3 ਘੰਟਿਆਂ ਦੇ ਲਈ, ਯਾਨੀ ਕਿ 3 ਆਵਰਸ ਤੋਂ ਜ਼ਿਆਦਾ ਤੁਸੀਂ ਸਟਰੀਟ ਪਾਰਕਿੰਗ ਨਹੀਂ ਕਰ ਸਕਦੇ। ਅਤੇ ਰਾਤ ਨੂੰ 2 ਵਜੇ ਤੋਂ ਲੈ ਕੇ 6 ਵਜੇ ਤੱਕ, ਯਾਨੀ ਕਿ 2 AM ਟੂ 6 AM ਤੁਸੀਂ ਜਿਹੜੀ ਪਾਰਕਿੰਗ ਹੈ ਸਟਰੀਟ ਦੇ ਉੱਪਰ ਨਹੀਂ ਕਰ ਸਕਦੇ। ਅਦਰਵਾਈਜ਼ ਤੁਹਾਨੂੰ ਪਤਾ ਕਿ ਪੈਨਲਟੀਜ਼ ਵੀ ਲੱਗ ਜਾਂਦੀਆਂ ਨੇ, ਫਾਈਨਸ ਤੁਹਾਨੂੰ ਕਾਫੀ ਪੇ ਕਰਨੇ ਪੈਂਦੇ ਆ। ਇਹ ਛੋਟੇ ਛੋਟੇ ਸਿੰਪਲ ਐਕਸ਼ਨਸ ਨੇ, ਬਟ ਕਾਫੀ ਵੱਡੇ ਵੱਡੇ ਡਿਫਰੈਂਸਿਸ ਪੈ ਸਕਦੇ ਨੇਗੇ ਜੇਕਰ ਤੁਸੀਂ ਇਹਨਾਂ ਰੂਲਸ ਨੂੰ, ਇਹਨਾਂ ਲਾਜ਼ ਨੂੰ ਫੋਲੋ ਕਰੋ। ਅਤੇ ਬ੍ਰੈਂਪਟਨ .ca/bylaws ਇਹਨਾਂ ਦੀ ਵੈਬਸਾਈਟ 'ਤੇ ਵਿਜ਼ਿਟ ਕਰੋ, ਸਿਟੀ ਆਫ ਬ੍ਰੈਂਪਟਨ ਦੀ ਵੈਬਸਾਈਟ, ਜਿੱਥੇ ਤੁਹਾਨੂੰ ਸਪਰਿੰਗ ਸਮਰ ਐਨਫੋਰਸਮੈਂਟ ਰੀਮਾਈਂਡਰਸ ਦਾ ਇੱਕ ਟਾਈਟਲ ਮਿਲੂਗਾ, ਉਹਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਲਓ, ਹੋਰ ਵੀ ਪੂਰੀ ਇਨਫੋਰਮੇਸ਼ਨ ਮਿਲ ਜਾਣੀ ਹੈ। ਬ੍ਰੈਂਪਟਨ .ca/bylaws ਇਹਨਾਂ ਦੀ ਵੈਬਸਾਈਟ ਹੈ, ਅਤੇ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਇਹ ਮੈਸੇਜ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ।
1: ਦੋਸਤੋ, ਇੱਕ ਵਾਰੀ ਫਿਰ ਜੀ ਆਇਆਂ ਨੂੰ, ਤੁਸੀਂ ਜਦੋਂ ਕਾਲ ਕਰਦੇ ਹੁੰਦੇ ਨਾ, ਥੋੜ੍ਹਾ ਜਿਹਾ ਪੇਸ਼ੈਂਟ ਰੱਖਿਆ ਕਰੋ। ਜਿਵੇਂ ਹੁਣ ਆਏ 3706 ਮਨਪ੍ਰੀਤ ਬੋਲ ਰਹੇ ਸਨ ਐਡਵਰਟਾਈਜ਼, ਕਿਉਂਕਿ ਇਹ ਲਾਈਵ ਬੋਲਦੇ ਹੁਣ ਜਿਹੜੀਆਂ ਵੀ ਐਡਵਰਟਾਈਜ਼ਮੈਂਟ ਹੈਗੀਆਂ ਉਦੋਂ ਫਿਰ

0: ਸਪੈਸ਼ਲ ਕੋਈ ਪੁਰਾਣਾ ਘਰ ਹੈਗਾ ਉਹਨੂੰ ਢਾਹਣਾ, ਢਾਹ ਕੇ ਬਿਲਕੁਲ ਆਪਣੇ ਕਲੀਅਰ ਕਰ ਦਿੰਦੇ ਨੇ। ਨਾਲ ਦੀ ਨਾਲ ਘਰ ਦੀ ਫਾਊਂਡੇਸ਼ਨ ਡਿੱਗ ਕੀਤੀ ਜਾਂਦੀ ਹੈ, ਕਮਰਸ਼ੀਅਲ ਫਾਊਂਡੇਸ਼ਨ ਡਿੱਗ ਕੀਤੀ, ਟਰੱਕਾਂ ਦਾ ਜਾਲ ਕੰਪਲੀਟ ਬਣਵਾਉਣਾ, ਦਰੱਖਤ ਵਗੈਰਾ ਹੈਗੇ ਨੇ ਪੱਟ ਕੇ ਪਰੇ ਮਾਰਨਗੇ, ਮਸ਼ੀਨਾਂ ਨੇ ਕੋਲ ਆਪਣੀ ਸਾਰੀ ਕੈਟਪਿਲਰ ਦੀਆਂ ਬਜਰੀ ਬੁਜਰੀ ਪਾ ਕੇ ਗ੍ਰੈਬਰ ਪਾ ਕੇ ਐਨ ਪੱਧਰ ਕਰਕੇ ਬਣਾਉਣਗੇ, ਅਤੇ ਤੁਸੀਂ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ। ਫਾਰਮਾਂ ਦੇ ਵਿੱਚ ਜਿੱਥੇ ਅਪ ਨੌਰਥ ਰਹਿੰਦੇ ਜਿੱਥੇ ਸੀਵਰੇਜ ਨਹੀਂ ਹੈਗੀ, ਸੈਪਟਿਕ ਟੈਂਕ ਚੱਲਦੇ ਨੇ, ਸੈਪਟਿਕ ਟੈਂਕ ਨੂੰ ਪ੍ਰੋਬਲਮ ਹੈਗੀ ਆ, ਨਵਾਂ ਪਾ ਦੇਣਗੇ ਜਾਂ ਵਧੀਆ ਰਿਪੇਅਰ ਕਰ ਦੇਣਗੇ, ਪੂਲ ਬਣਾਉਣਾ, ਪੂਲ ਦੀ ਡਿਗਿੰਗ ਕਰ ਦੇਣਗੇ, ਅਤੇ ਹੋਰ ਕੀ ਚਾਹੀਦਾ, ਇਹ ਸਾਰਾ ਕੰਮ ਕਰਦੇ ਨੇ, ਅਤੇ ਪੂਲ ਇਹ ਆਪ ਹੀ ਬਣਾ ਦਿੰਦੇ ਸਭ ਕੁਛ ਨਾ
1: ਜੀ।
0: ਜਗਤਾਰ ਹੋਰਾਂ ਦਾ ਨੰਬਰ ਹੈ ਚੌਹਾਨ ਦਾ 416-891-1722, 416-891-1722 ਟੈਲੀਫੋਨ ਨੰਬਰ ਹੈ। ਜੇ ਕੋਈ ਹੋਰ ਰਿਕੁਐਸਟ ਕਰਨੀ, ਕਈ ਵਾਰੀ ਨਾ ਤੁਸੀਂ ਹੁੰਦੇ ਹੋ, ਕਈ ਵਾਰੀ ਤੁਸੀਂ ਚਾਹੁੰਦੇ ਹੋ ਕਿ ਬਈ ਅੱਜ ਟ੍ਰੈਫਿਕ ਕਾਫੀ ਹੁੰਦੀ ਹੈ ਨਾ, ਤੁਹਾਨੂੰ ਮੈਂ ਫੋਨ ਨੰਬਰ ਦੇ ਦਿੰਦਾ, ਤੁਸੀਂ ਮੈਨੂੰ ਵਟਸਐਪ ਵੀ ਕਰ ਸਕਦੇ ਹੋ, 416-725-2551, 416-725-2551। ਕੋਈ ਵੀ ਗੀਤ ਸੁਣਨਾ ਉਹ ਇੱਥੇ ਵੀ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ, ਅਤੇ ਉਹ ਫਿਰ ਇਹ ਤਾਂ ਸਿੱਧਾ ਸਾਡੇ ਕੋਲ ਆ ਜਾਓ, ਫੋਨ ਹੱਥ ਦੇ ਕੋਲ ਹੈਗੇ ਹੈ ਨਾ
1: ਜੀ।
0: ਸਿੰਪਲੀ ਇੰਡੀਆ ਨੇ ਅੱਜ ਲਾਇਆ ਹੋਇਆ ਸਰੋਂ ਦਾ ਸਾਗ ਅਤੇ ਬੱਕੀ ਦੀ ਰੋਟੀ, ਚੱਕਦੇ ਫੱਟੇ ਫਿਰ ਲਓ ਨਜ਼ਾਰੇ, ਘਿਓ ਘੂ ਚੜਦਾ ਹੋਊ ਵਿੱਚ ਪੂਰਾ, ਜਦੋਂ ਮੈਂ ਬੋਲਦਾ ਹੁੰਦਾ ਨਾ ਇਹ ਜਿਹੀ ਚੀਜ਼ ਦੇਰ ਬਾਅਦ ਖਾਧੀ ਹੋਈ ਚੀਜ਼ ਹੈ ਨਾ, ਆਪਦਾ ਵੀ ਜੀ ਕਰਿਆ ਹੁੰਦਾ, ਉਹ ਹਰ ਰੋਜ਼ ਤਾਂ ਨਹੀਂ ਖਾਂਦੇ ਆਪਾਂ ਚੀਜ਼ਾਂ ਹੈ ਨਾ, ਮਿੱਸੀ ਰੋਟੀ ਬਣਾਈ ਆ, ਅਤੇ ਜਦੋਂ ਕਿਤੇ ਮਿਲਦੀ ਹੈ ਫਿਰ ਉਹ ਉਹਦਾ ਰੀਹ ਨਾ ਖਾਂਦਾ, ਅਤੇ ਰਹਿੰਦੇ ਹੋਇਆ ਪੂਰਾ ਕਹਿੰਦੇ ਸਾਗ ਸੂਗ ਬਣਿਆ ਹੋਇਆ, ਤਾਜ਼ਾ ਬਣਿਆ ਹੋਇਆ, ਗੰਦਣਾ, ਹਾਂ ਉਹ ਵੀ ਗੰਦਣਾ ਸਾਗ, ਜਾਣੀ ਦੋ ਰੋਟੀਆਂ ਇੱਕ ਨਾ ਹੋਣਗੀਆਂ, ਦੋ ਦੂਜੇ ਨਾਲ ਚਾਰ ਹੋ ਗਈਆਂ, ਮੁੱਕਦੀਆਂ ਨਹੀਂ, ਨਾਲ ਸੈਲਡ ਆ, ਮੂਲੀ ਆ,
1: ਇੱਕ ਪ੍ਰਾਈਸ ਦੇ ਵਿੱਚ ਦੋ ਪਲੇਟਸ ਤੁਸੀਂ ਲੈ ਕੇ ਆ ਸਕਦੇ ਹੋ।
0: ਇਸੇ ਖੁਸ਼ੀ ਵਿੱਚ ਫਿਰ ਗੀਤ ਸੁਣਾਈਏ, ਮਲਕੀਤ ਸਿੰਘ ਤਾਂ ਵਧੀਆ ਜੀ, ਥੋੜ੍ਹਾ ਜਿਹਾ
1: ਹਾਂਜੀ
0: ਲਿਆਓ ਜੀ, ਥੋੜ੍ਹਾ ਹੁਣ ਥੋੜ੍ਹੀ ਜਿਹੀ ਗੀਤ ਚਲਾਉਣੇ ਪੈਣੇ ਆ।

0: ਬਹੁਤ ਦੇਰ ਬਾਅਦ ਸੁਣਿਆ ਹੋਇਆ ਗੀਤ ਅਸੀਂ ਹੈ, ਬੜਾ ਪੁਰਾਣਾ ਗੀਤ ਹੈ ਔਰ ਅਸੀਂ ਇੱਕ ਵਾਰ ਤੁਹਾਨੂੰ ਸੁਣਾਈਏ ਅਤੇ ਜਿਹੜੀ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਜਾਂ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ। ਅੱਛਾ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਾਂ, ਬਹੁਤ ਹੀ ਵਧੀਆ ਤੁਹਾਨੂੰ ਡੀਲ ਦਿਵਾਉਂਦੇ, ਦੋ ਲੋਕੇਸ਼ਨ ਨੇ, ਅਪਲਾਇੰਸ ਜੰਕਸ਼ਨ 'ਤੇ ਲੈ ਕੇ ਚੱਲਦੇ, ਮਿਸਾਗਰ ਰੋਡ ਸਟੀਲ, ਰਿਵਰ ਮਾਊਂਟ ਪਲਾਜ਼ਾ, ਦੂਸਰੀ ਕਲਰਕ ਅਤੇ ਏਅਰਪੋਰਟ ਕਹਿ ਲਓ ਜਾਂ ਏਅਰਪੋਰਟ ਕੁਈਨ ਕਹਿ ਲਓ, ਉਹ ਦੂਸਰੀ ਲੋਕੇਸ਼ਨ ਉੱਧਰ ਹੈਗੀ ਆ। ਮਨਜੀਤ ਹੋਰੀ ਆ ਗਏ ਨੇ ਸਾਡੇ ਨਾਲ ਅਤੇ ਉਹਨਾਂ ਨੂੰ ਨਾਲ ਲੈਂਦੇ। ਮਨਜੀਤ ਜੀ ਨੂੰ ਨਿੱਘਾ ਸਵਾਗਤ ਜੀ।
1: ਥੈਂਕ ਯੂ ਸੋ ਮਚ ਸਿੱਧੂ ਸਾਹਿਬ ਤੇ ਪ੍ਰੋਗਰਾਮ ਸੁਣਨੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਜਾਂ ਬੇਸਮੈਂਟ ਲਈ ਤੁਸੀਂ ਫਰਿੱਜ ਤੇ ਸਟੋਵ ਦਾ ਕੋਂਬੋ ਦੇਖ ਰਹੇ ਹੋ, ਸੋ ਸਟੇਨਲੈਸ ਸਟੀਲ ਦਾ 18 ਕਿਊਬਿਕ ਫੀਟ ਦਾ ਟੋਪ ਮਾਊਂਟ ਫਰਿੱਜ ਤੇ ਸਟੇਨਲੈਸ ਸਟੀਲ ਦਾ ਗਲਾਸ ਟੋਪ ਵਾਲਾ ਸਟੋਵ, $2200 ਦੀ ਵੈਲਿਊ ਦਾ ਫਰਿੱਜ ਤੇ ਸਟੋਵ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $1499 $1499 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਜਾਂ ਕਿਸੇ ਇਨਵੈਸਟਮੈਂਟ ਪ੍ਰਾਪਰਟੀ ਲਈ 5 ਦੇ 5 ਸਟੇਨਲੈਸ ਸਟੀਲ ਅਪਲਾਇੰਸਿਸ ਦਾ ਕੋਂਬੋ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਆਉਂਦਾ, ਡੋਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਵਾਲਾ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $3999 $3999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਬਿਲਟ ਇਨ ਅਪਲਾਇੰਸਿਸ ਚ ਡੀਲ ਦੇਖ ਰਹੇ ਨੇ, ਬਿਲਟ ਇਨ ਅਪਲਾਇੰਸਿਸ ਦੇ ਵਿੱਚ ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ, ਕਿਚਨਏਡ, ਜੈਨੇਅਰ, ਵਰਲਪੂਲ, ਮੇਟੈਕ, ਸੈਮਸੰਗ, ਐਲ ਜੀ, ਬੋਸ਼, ਫਰਿਜਡੇਅਰ, ਇਲੈਕਟ੍ਰੋਲਕਸ ਤੇ ਜੀਈ ਵਰਗੇ ਬ੍ਰਾਂਡਸ ਦੇ ਉੱਪਰ 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ਼ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਅਪਲਾਈਅੰਸ ਇੰਜੈਕਸ਼ਨ। ਪਰ ਫਿਰ ਮੈਂ ਇਹ ਦੇਖ ਰਿਹਾ ਇਸ ਸਮੇਂ ਲੋਕ ਨਾ ਸਟੀਲ 'ਤੇ ਇੰਨਾ ਰਸ਼ ਕਰੀ ਜਾ ਰਹੇ ਨੇ ਇੱਕ ਦੂਜੇ ਨਾਲ, ਹੈ ਨਾ, ਕੋਈ ਉੱਧਰੋਂ ਆ ਰਿਹਾ ਈਸਟ ਵੱਲੋਂ ਆ ਰਿਹਾ, ਕੋਈ ਵੈਸਟ ਵੱਲੋਂ ਈਸਟ ਨੂੰ ਜਾ ਰਿਹਾ, ਜਿਵੇਂ ਜਿਵੇਂ ਨਹੀਂ ਪੰਛੀ ਜਾਂਦੇ ਹੁੰਦੇ ਸ਼ਾਮ ਨੂੰ ਕਿਸੇ ਪਾਸੇ ਜਾਂਦੇ ਹੁੰਦੇ ਘਰ, ਇਸ ਤਰ੍ਹਾਂ ਬੰਦੇ ਦੀ ਵੀ ਲਾਈਫ ਇਹੀ ਆ, ਕਿਸੇ ਨੂੰ ਕਿਸੇ ਪਾਸੇ ਡਾਇਰੈਕਸ਼ਨ ਜਾਣਾ ਪੈਂਦਾ ਕੰਮ ਕਰਨ, ਕਿਸੇ ਨੂੰ ਕਿਸੇ ਡਾਇਰੈਕਸ਼ਨ ਕੰਮ ਕਰਨ, ਕੋਈ 401 'ਤੇ ਹੋਏਗਾ, ਕੋਈ ਕਿਉਂ ਡੇਬਲ 'ਚ ਭੱਜਿਆ ਜਾ ਰਿਹਾ ਹੋਊਗਾ, ਹੈ ਨਾ, ਪਿਕਨ 'ਤੇ ਰਸਤੇ ਟ੍ਰੈਫਿਕ ਵੀ ਹੋਏਗੀ ਬੰਪਰ ਟੂ ਬੰਪਰ, ਤਾਂ ਉਹਦੇ ਵਿੱਚ ਵੀ ਨਿਕਲਣਾ ਪੈਂਦਾ। ਸਟੀਲ ਸਾਡੀ ਬਿਜ਼ੀ ਸਟੇਟ ਹੈਗੀ, ਡੇਅਰੀ ਠੀਕ ਆ, ਸਟੀਲ ਦ ਬਿਜ਼ੀਐਸਟ, ਔਰ ਉਸ ਤੋਂ ਬਾਅਦ ਬੁਵੇਡ ਬ੍ਰੈਂਪਟਨ ਦੀ ਮੇਨ ਜਿਹੜੀ ਸਟੇਟਾਂ ਵਿੱਚ ਜਾਂਦੀ,
2: ਬਿਲਕੁਲ
0: ਪੂਰੀ ਚਹਿਲ ਪਹਿਲ ਹੈਗੀ ਆ, ਅਤੇ ਅਸੀਂ ਤੁਹਾਡੇ ਨਾਲ ਰਵਾਂਗੇ ਸ਼ਾਮ ਦੇ 6 ਵਜੇ ਤੱਕ। ਅੱਛਾ, ਤੁਸੀਂ ਅੱਜ ਵੀਕਐਂਡ ਦੇ ਉੱਤੇ, ਇਸ ਵੀਕਐਂਡ ਦੇ ਉੱਤੇ ਨਾ ਫਾਦਰ ਡੇ ਮਨਾ ਰਹੇ ਹੋ, ਆਪਣੇ ਫਾਦਰ ਨੂੰ ਨਾ ਇੱਕ ਮੂਵੀ ਵੀ ਦਿਖਾ ਕੇ ਲੈ ਕੇ ਆਓ, 40 ਦਿਨ, ਬੜੀ ਪਿਆਰੀ ਮੂਵੀ ਰਿਲੀਜ਼ ਹੋ ਰਹੀ ਹੈ ਫਾਦਰ ਡੇ ਵੀਕਐਂਡ 'ਤੇ,
2: ਅੱਜ ਰਿਲੀਜ਼ ਹੋ ਗਈ।
0: ਕੁਝ ਸੱਜਣ ਦੇਖ ਰਹੇ ਨੇ ਇਸ ਸਮੇਂ ਸ਼ੋਅ, ਹੈ ਨਾ,
2: ਹਾਂਜੀ,
0: ਜਿਹਨਾਂ ਜਾਣਾ ਕਹਿੰਦੇ ਸ਼ਾਮ ਨੂੰ 8 ਵਜੇ ਅਸੀਂ ਨਿਕਲਾਂਗੇ ਸ਼ੋਅ ਤੋਂ ਬਾਅਦ, ਹੈ ਨਾ, ਅਤੇ ਵੱਖੋ ਵੱਖਰੇ ਟਾਈਪ ਦੇ ਸ਼ੋਅ ਨੇ, ਅਤੇ ਮੈਂ ਦੱਸ ਦਿਆਂ ਕਿ ਆਪਣੇ ਨੇੜੇ ਥੀਏਟਰ ਕਾਫੀ ਨੇ, ਜਿਵੇਂ ਸਿਨਾ ਪਲੱਸ ਕੋਟਨੀ ਪਾਰਕ ਵੀ ਲੱਗੀ ਹੋਈ ਆ, ਇਹ ਮੋਰਨਿੰਗ ਸਾਈਡ ਸਿਨਾ ਪਲੱਸ ਕਾਰਬੋ ਲੱਗੀ ਹੋਈ ਆ, ਸਿਨਾ ਪਲੱਸ ਸਾਊਥ ਕੀ ਏਜੈਕਸ ਵੀ ਲੱਗੀ ਹੋਈ ਆ, ਸਿਨਾ ਪਲੱਸ ਨੈਗਰਾ ਸਕੇਅਰ ਵਿੱਚ ਲੱਗੀ ਹੋਈ ਆ, ਸਿਨਾ ਪਲੱਸ ਗਾਰਡਨਰ, ਗੋਲਫ ਵਾਨ, ਸਿਲਵਰ ਸਿਟੀ ਸਡਬਰੀ, ਸਿਨਾ ਪਲੱਸ ਸਕਾਰਬਰੋ, ਸਿਲਵਰ ਸਿਟੀ ਬਰੈਂਪਟਨ, ਲੈਂਡਮਾਰਕ ਓਟਵਾ ਖੈਂਥਾ, ਲੈਂਡਮਾਰਕ ਬਿਟਵੀ, ਤੋ ਜਾ ਕੇ ਮੂਵੀ ਦੇਖੋ। ਅਤੇ ਬੀ ਸੀ ਵਾਲਿਓ, ਤੁਸੀਂ ਵੀ ਵੇਖਿਆ ਤੁਹਾਡੇ ਆਲੇ ਦੁਆਲੇ ਹੈਗੀਆਂ, ਸਿਨਾਪਲੈਕਸ ਇੰਟਰਨੈਸ਼ਨਲ ਵਿਲੇਜ, ਸਿਨਾਪਲੈਕਸ ਲੈਂਗਲੀ ਤੁਹਾਡੇ ਨਾਲ ਹੀ ਪੈਂਦਾ, ਐਪਸੋਡ ਲੈਂਗਲੀ ਅਤੇ ਸਰੇ ਦੇ ਨਾਲ ਬਾਰਡਰ 'ਤੇ, ਸਿਨਾਪਲੈਕਸ ਸਿਲਵਰ ਸਿਟੀ ਮਿਸ਼ਨ, ਮਿਸ਼ਨ ਬਹੁਤ ਪਿਆਰਾ ਸੁ ਸ਼ਹਿਰ ਆ, ਪਹਾੜੀ ਇਲਾਕਾ ਅਤੇ ਉਹ ਬੜਾ ਸੋਹਣਾ ਏਰੀਆ, ਸਾਰਾ ਦ੍ਰਿਸ਼ ਸਾਹਮਣੇ ਆ ਜਾਂਦਾ ਬੇਰਨਕੁਬਰ ਦਾ ਨਾ, ਸਿਨਾਪਲੈਕਸ ਸਟ੍ਰਾਬਰੀ ਹਿੱਲ, ਹਾਂਜੀ, ਲੈਂਡਮਾਰਕ ਸਰੀ, ਲੈਂਡਮਾਰਕ ਗ੍ਰੈਂਡ ਟੈਨ ਕਲੋਨਾ, ਇਹ ਮੂਵੀ ਲੱਗੀ ਹੋਈ ਆ, ਦੇਖੋ ਭਾਈ ਜਾ ਕੇ ਅੱਜ ਕਰੋ ਇੰਜੋਏ, ਜਿਹੜੀ ਪ੍ਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ
2: ਜੀ। ਅਤੇ ਨਾਲ ਹੀ ਮੈਂ ਦਿਓਲ ਟਰੈਵਲਸ ਦੀ ਵੀ ਜਾਣਕਾਰੀ ਦੇ ਦਿਆਂ, ਜੇ ਤੁਸੀਂ ਆਪਣੀ ਟਿਕਟ ਬੁੱਕ ਕਰਾਉਣਾ ਚਾਹੁੰਦੇ ਹੋ ਇੰਡੀਆ ਦੀ, ਜਾਂ ਤੁਹਾਡਾ ਕੋਈ ਵੀ ਨੋਨ ਇੰਡੀਆ ਤੋਂ ਆਉਣਾ ਚਾਹੁੰਦਾ ਇੱਥੇ, ਜਿਵੇਂ ਕਿ ਵੈਸੇ ਦਿੱਲੀ ਤੋਂ ਟੋਰੋਂਟੋ ਕਿਸੇ ਨੇ ਅਕਟੂਬਰ ਦੇ ਵਿੱਚ ਆ ਕੇ ਨਵੰਬਰ ਦੇ ਵਿੱਚ ਤੁਸੀਂ ਵਾਪਸੀ ਕਰਨੀ ਹੋਵੇ, ਪਹਿਲਾਂ ਟੋਰੋਂਟੋ ਤੋਂ ਦਿੱਲੀ ਅਕਟੂਬਰ ਵਿੱਚ ਜਾਣਾ ਹੋਵੇ ਅਤੇ ਨਵੰਬਰ ਦੇ ਵਿੱਚ ਵਾਪਸੀ ਕਰਨੀ ਹੋਵੇ, ਤਾਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਟਿਕਟਸ ਬਹੁਤ ਵਧੀਆ ਵਧੀਆ ਲੱਗੀਆਂ ਹੋਈਆਂ ਨੇ, ਅਤੇ ਮੈਂ ਦੱਸਦਿਆਂ 1-way ਟਿਕਟ, ਪਹਿਲਾਂ ਤਾਂ ਦੱਸਦਿਆਂ ਅਕਟੂਬਰ ਜਾਂ ਨਵੰਬਰ ਦੇ ਵਿੱਚ ਜਾਣਾ ਹੋਵੇ ਇੰਡੀਆ ਨੂੰ ਤਾਂ $1,050 ਦੀ ਟਿਕਟ ਹੈ 1-way ਟਿਕਟ ਅਕਟੂਬਰ ਜਾਂ ਨਵੰਬਰ ਦੀ, ਅਤੇ ਜੇ ਕਿਸੇ ਨੇ ਆਉਣਾ ਹੋਵੇ ਦਿੱਲੀ ਤੋਂ ਟੋਰੋਂਟੋ ਅਕਟੂਬਰ ਜਾਂ ਨਵੰਬਰ ਦੇ ਵਿੱਚ ਹੀ ਤਾਂ $850 ਦੀ ਟਿਕਟ ਹੈ, ਜਾਣ ਦੀ ਟਿਕਟ $1,050, ਵਾਪਸੀ ਦੀ ਟਿਕਟ $850 1-way ਟਿਕਟਸ ਨੇ ਤੇ ਇਸ ਤੋਂ ਇਲਾਵਾ ਜੇਕਰ ਟੋਰਾਂਟੋ ਤੋਂ ਪੈਰਿਸ ਜਾਣਾ ਤੁਸੀਂ ਔਗਸਟ ਵਿੱਚ ਜਾ ਕੇ ਸਪਟੈਂਬਰ ਦੇ ਵਿੱਚ ਵਾਪਸੀ ਰਾਊਂਡ ਟ੍ਰਿਪ ਦੇ ਟਿਕਟ $850 $850 ਤੇ ਜੇਕਰ ਤੁਸੀਂ ਜੁਲਾਈ ਦੇ ਵਿੱਚ ਟੋਰਾਂਟੋ ਤੋਂ ਡੈਲੀ 1-way ਟਿਕਟ ਲੈ ਕੇ ਜਾਣਾ ਅਗਲੇ ਮਹੀਨੇ ਤਾਂ $1,099 ਦੀ ਟਿਕਟ ਹੈ $1,099 ਦੀ ਟਿਕਟ ਤੇ ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ ਨਿਊਯਾਰਕ ਤੋਂ ਡੈਲੀ ਤੁਸੀਂ ਜਾਣਾ ਹੋਵੇ ਅਕਟੂਬਰ ਦੇ ਵਿੱਚ 1-way ਟਿਕਟ ਲੈ ਕੇ ਨਿਊਯਾਰਕ ਤੋਂ $520 ਦੀ ਟਿਕਟ ਹੈ $520 ਦੀ ਟਿਕਟ ਅਕਟੂਬਰ ਮਹੀਨੇ ਦੇ ਲਈ ਤੇ ਜੇਕਰ ਤੁਸੀਂ ਕੋਈ ਵੀ ਸਾਡਾ ਨੋਨ ਸਾਡਾ ਲਿਸਨਰ ਟੋਰਾਂਟੋ ਤੋਂ ਬੈਂਗਲੋਰ ਜਾਣਾ ਹੋਵੇ ਔਗਸਟ ਦੇ ਵਿੱਚ ਤੇ ਵਾਪਸੀ ਕਰਨੀ ਹੋਵੇ ਸਪਟੈਂਬਰ ਐਂਡ ਜਾਂ ਅਕਟੂਬਰ ਦੇ ਵਿੱਚ ਬੈਂਗਲੋਰ ਤੋਂ ਟੋਰਾਂਟੋ ਤਾਂ $1,365 ਦੀ ਟਿਕਟ ਹੈ ਇੱਦਾਂ ਦੀ ਵਧੀਆ ਵਧੀਆ ਟਿਕਟ ਤੁਸੀਂ ਲੈ ਸਕਦੇ ਹੋ ਦਿਓਲ ਟਰੈਵਲਸ ਤੋਂ ਸਾਰੇ ਚਾਹੇ ਤੁਸੀਂ ਨੈਕਸਟ ਈਅਰ ਵੀ ਜਾਣਾ ਹੋਵੇ ਜਨਵਰੀ ਫਰਵਰੀ ਦੀ ਟਿਕਟ ਬੁੱਕ ਕਰਾਉਣਾ ਚਾਹੁੰਦੇ ਹੋ ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰੋ ਈ ਟੋਬੀਕ ਉਹਨਾਂ ਦਾ ਮੇਨ ਹੈੱਡ ਆਫਿਸ ਹੈ ਨੰਬਰ 905-588-5100 905-588-5100 ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਹੋ ਸਕਦੀ ਹੈ 905-588-4200 905-588-4200 ਦਿਓਲ ਟਰੈਵਲ ਦੇ ਨੰਬਰਸ ਨੇ
0: ਦੋਸਤੋ ਸੋਫਾ ਮਾਰਟ ਇੱਕ ਐਸੀ ਫੈਕਟਰੀ ਆ ਔਰ ਤੂੰ ਜਾਓ ਉੱਥੇ ਪਲੱਸ ਸੋਫਾ ਮਾਰਟ 'ਤੇ ਨਾ ਬਣੇ ਬਣਾਏ ਸੋਫੇ ਤਾਂ ਮਿਲਣੇ ਮਿਲਣੇ ਤੁਹਾਨੂੰ ਸ਼ੋਰੂਮ ਦੇ ਵਿੱਚ ਕਸਟਮ ਮੇਡ ਵੀ ਤਿਆਰ ਕਰ ਦਿੰਦੇ ਨੇ ਜੇਕਰ ਤੁਸੀਂ 3-piece 100% ਲੈਦਰ ਦਾ ਸੋਫਾ ਤਿਆਰ ਕਰਾਉਣਾ ਉਹਦੇ ਵਿੱਚ 50 ਕਲਰ ਆ ਜਾਂਦੇ ਨੇ ਚੋਇਸ ਕਰਨ ਚੂਜ਼ ਕਰਨ ਦੇ ਬਈ ਇਹ ਤੁਹਾਨੂੰ ਮਿਲ ਜਾਣਗੇ ਬਹੁਤ ਵਧੀਆ ਪ੍ਰਾਈਸ ਦੇ ਵਿੱਚ ਅਤੇ ਹੁਣ ਤੁਹਾਨੂੰ ਇਹ ਮਿਲੇਗਾ 3-piece ਸੋਫਾ ਜਿਹੜਾ ਹੈਗਾ $1,500 ਦੇ ਵਿੱਚ ਅਤੇ ਤੁਸੀਂ ਜਾਣਾ ਹੈਗਾ ਇਹਨਾਂ ਦੀ ਜਿਹੜੀ ਫੈਕਟਰੀ ਹੈਗੀ ਆ 120 ਡੈਲਟਾ ਪਾਰਕ ਏਅਰਪੋਰਟ ਦੇ ਕੁਇਨ ਦੇ ਨੇੜੇ ਆ ਔਰ ਉੱਥੇ ਜਾ ਕੇ ਤੁਸੀਂ ਨੰਬਰ ਲੈ ਲਓ 905-799-8056 ਅਤੇ ਕਾਲ ਕਰਨੀ ਹੈ ਪਰਮਜੀਤ ਹੋਰਾਂ ਨੂੰ ਜਾ ਕੇ ਸ਼ੋਰ ਵੀ ਦੇਖ ਲਓ ਜੋ ਬਹੁਤ ਸਾਰੀ ਵਰਾਇਟੀ ਪਈ ਆ ਬੈਡਰੂਮ ਸੈੱਟ ਵੀ ਪਏ ਨੇ ਉਹ ਵੀ ਤਿਆਰ ਕਰਦੇ ਨੇ ਪੇਟੀ ਬੈੱਡ ਵੀ ਤਿਆਰ ਕਰਦੇ ਨੇ ਇੱਕ ਫੈਕਟਰੀ ਵਿੱਚ ਖੁਦ ਅਤੇ ਜੇ ਕੋਈ ਤਿਆਰ ਕਰਵਾਉਣਾ ਹੈਗਾ ਫਿਰ ਤੁਸੀਂ ਆਪਣੀ ਡਿਮੈਂਸ਼ਨ ਗਿਣਤੀ ਮਿਣਤੀ ਕਰਕੇ ਲਿਵਿੰਗ ਰੂਮ 'ਚ ਲੈ ਕੇ ਜਾਓ ਅਤੇ ਉਸ ਤਰ੍ਹਾਂ ਦਾ ਬਣਵਾ ਲਓ ਕਸਟਮ ਮੇਡ ਵੀ ਤਿਆਰ ਕਰਾ ਸਕਦੇ ਹੋ ਬੱਚਿਆਂ ਵਾਸਤੇ ਐਕਸਟਰਾ ਸਪਰਿੰਗ ਪਾ ਦਿੰਦੇ ਨੇ ਜਿੰਨੀਆਂ ਮਰਜ਼ੀ ਛਾਲਾਂ ਮਾਰਨ ਜੰਪ ਕਰਨ ਹੈ ਨਾ ਸੋਫਾ ਕਿਤੇ ਜਾਂਦਾ ਨੇ 15 ਸਾਲ ਦੀ ਗਰੰਟੀ ਆ ਸੋਫਾ ਮਾਰਟ ਟੈਲੀਫੋਨ ਨੰਬਰ ਦੇ ਦਈਏ 905-799-8056 ਸਾਡੇ ਮੈਡਮ ਨੇ ਨਾ ਇੱਕ ਨੇ ਫਰਮਾਇਸ਼ ਕੀਤੀ ਆਪਣੇ ਤੁਹਾਡਾ ਮਾਈਕ ਆਫ ਆ ਉਹ ਲੱਗਦਾ
2: ਆਫ ਹੋ ਗਿਆ ਉਹ ਹਾਂਜੀ ਮੇਰੇ ਤੋਂ ਇੰਪ੍ਰੈਸ ਹੋ ਗਿਆ ਅੰਮ੍ਰਿਤ ਮਾਨ ਦੇ ਗਾਣੇ ਦੀ ਫਰਮਾਇਸ਼ ਕੀਤੀ ਸੀਗੀ ਇੱਕ ਸਾਡੇ ਰਿਸਟਰ ਨੇ
0: ਬਾਪੂ
2: ਤੇ ਆਪਾਂ ਉਹ ਗਾਣਾ ਸੁਣਦੇ ਹਾਂ ਤੇ ਤੁਸੀਂ ਵੀ ਆਪਣੇ ਫਾਦਰਸ ਨੂੰ ਕੋਈ ਡੈਡੀਕੇਟ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਤੁਸੀਂ ਗਾਣਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਕੋਈ ਹੋਰ ਵੀ ਤੁਸੀਂ ਆਪਣੀ ਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਜ਼ਰੂਰ ਕਾਲ ਕਰੋ
0: ਵੈਸੇ ਤਾਂ ਕੱਲ੍ਹ ਨੂੰ ਵੀ ਅਸੀਂ ਪ੍ਰੋਗਰਾਮ ਪੇਸ਼ ਕਰਨਾ ਸੈਟਰਡੇ ਨੂੰ 1 ਤੋਂ ਲੈ ਕੇ 4 ਵਜੇ ਤੱਕ ਮਨਪ੍ਰੀਤ ਹੁਣ ਲੈ ਕੇ ਆਉਂਦੇ ਹੁੰਦੇ ਨੇ ਪ੍ਰੋਗਰਾਮ ਨੂੰ
2: ਹਾਂਜੀ
0: ਉਹਦੇ ਵਿੱਚ ਵੀ ਤੁਸੀਂ ਆਪਣੀ ਸੈਲੀਬ੍ਰੇਟ ਕਰਾਂਗੇ ਫਾਦਰ ਡੇ ਪੂਰਾ
2: ਜੀ ਬਿਲਕੁਲ
0: ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੇ ਲਈ ਗੀਤ ਸੰਗੀਤ ਕੋਈ ਹੋਰ ਜ਼ਰੂਰੀ ਨਹੀਂ ਫਾਦਰ ਡੇ ਦਾ ਗੀਤ ਸੁਣਨਾ ਕੋਈ ਹੋਰ ਵੀ ਫਰਮਾਇਸ਼ ਗੀਤ ਆ ਮੋਸਟ ਵੈਲਕਮ 905-564-6444 ਸਟੂਡੀਓ ਨੰਬਰ ਨੇ
3: ਸਾਈਨ ਕਰਤੇ ਆ ਅੱਜ ਤੋਂ ਬਾਅਦ ਉਹ ਕੰਪਨੀ ਆਪਣੀ
4: ਇੱਕ ਵਾਰੀ ਵੀਰੇ ਫਿਰ ਸੋਚ ਲਓ ਆਪਾਂ ਨੂੰ ਇੰਨੀ ਮਹਿੰਗੀ ਕੰਪਨੀ ਲੈਣ ਦੀ ਲੋੜ ਆ
3: ਕੁਛ ਫੈਸਲੇ ਦਿਮਾਗ ਤੋਂ ਨਹੀਂ ਲੈ ਜਾਂਦੇ ਚਲ ਤੋਂ ਲੈ ਜਾਂਦੇ
4: ਓਕੇ ਵੀਰੇ ਡਨ

0: ਅਗਲੇ ਜਨਮ ਵੀ ਤੇਰੇ ਪੁੱਤ ਬਣ ਕੇ ਆਵਾਂ। ਬਸ ਇਹੀ ਅਰਦਾਸ ਹੈ। ਉਹ ਲੋਕ ਜਹਾਜ਼ਾਂ 'ਤੇ ਲੱਖ ਚੜ੍ਹਦੇ ਹੋਣਗੇ ਬਾਪੂ, ਮੇਰੇ ਲਈ ਤੇਰੇ ਮੋਢੇ ਹੀ ਬਿਜ਼ਨਸ ਕਲਾਸ ਹੈ। ਮੇਰੇ ਲਈ ਤੇਰੇ ਮੋਢੇ ਹੀ ਬਿਜ਼ਨਸ ਕਲਾਸ ਹੈ।
1: ਦੋਸਤੋ ਤੁਹਾਨੂੰ ਲੈ ਕੇ ਚੱਲੀਏ, ਮੈਂ ਸੀਨੀਅਰਸ ਦੀ ਲੈ ਕੇ ਚੱਲਾਂਗਾ। ਜਿਹੜੇ ਲੋਕ ਨਾ ਰਹਿੰਦੇ ਨੇ ਖਾਸ ਕਰਕੇ ਮਕਵੀਨ ਅਤੇ ਮੇਫੀਲ ਦੇ ਇਲਾਕੇ ਦੇ ਵਿੱਚ, ਅੱਜ ਜਾਓ ਲੇਟ ਤੱਕ ਖੁੱਲ੍ਹੇ ਨੇ, ਔਰ ਚਾਟ ਐਂਡ ਪਰਾਂਠਾ ਅਤੇ ਫਾਦਰ ਡੇ ਦੀ ਖੁਸ਼ੀਆਂ ਨੂੰ ਸਾਂਝੇ ਕਰਦੇ ਹੋਏ ਉਹਨਾਂ ਨੇ, ਜਿੰਨੇ ਵੀ ਫਾਦਰ ਅੱਜ ਜਾਣਗੇ, ਆਲ ਫਾਦਰ ਸੀਨੀਅਰਸ ਜਿੰਨੇ ਵੀ ਹੋਣਗੇ ਜਾਣਗੇ ਉੱਥੇ, ਚਲਾ ਕੁਲਚਾ ਫਰੀ ਹੋਊਗਾ, ਨਾਲ ਚਾਹ ਦਾ ਗਲਾ ਦੇਣਗੇ। ਕੋਈ ਵੀ ਪੈਸਾ ਪੇ ਨਹੀਂ ਕਰਨਾ, ਇਹ ਜਸਟ ਸੈਲੀਬ੍ਰੇਟ ਕਰ ਰਹੇ ਨੇ ਆਪਣਾ ਫਾਦਰ ਡੇ। ਚਨਾ ਪਰੌਂਠਾ ਵਾਲੇ ਉਹ ਕਹਿੰਦੇ ਅੱਜ ਆ ਜਾਓ ਸ਼ਾਮ ਤੱਕ, ਲੇਟ ਤੱਕ ਆ ਜਾਓ ਅਤੇ ਫਾਦਰ ਨੂੰ ਲੈ ਆਓ, ਅਤੇ ਫਾਦਰ ਵਾਸਤੇ ਅਸੀਂ ਚਨਾ ਕੁਲਚਾ ਅਤੇ ਜਾਂ ਉਹਦੇ ਨਾਲ ਚਾਹ ਦਾ ਗਲਾਸ ਲੈ ਲਿਓ, ਹਾਂਜੀ, ਜਾਂ ਕੋਈ ਸੋਫਟ ਡਰਿੰਕ ਲੈ ਲਿਓ ਤੁਹਾਡੀ ਇੱਛਾ ਹੋ ਜਿਵੇਂ ਇਹ ਕਰ ਲਓ, ਹੈ ਨਾ। ਅਤੇ ਜਾਇਆ ਉਹ ਚਾਟ ਪਰੌਂਠਾ ਦਾ ਸਪੈਸ਼ਲ ਹੈ, ਕੱਲ੍ਹ ਵੀ ਲਾਈ ਸੀ ਡੀਲ ਨਾ,
�: ਹਾਂਜੀ ਕੱਲ੍ਹ ਵੀ ਲਗਾਈ ਸੀ, ਅੱਜ ਦੇ ਲਈ ਵੀ ਆ।
1: ਮੈਂ ਉਹਨਾਂ ਨੂੰ ਪੁੱਛਿਆ ਦਬਲ ਕਰਕੇ ਰਕੇਸ਼ ਵਰਮਾ ਕਿ ਪਰਚੇਸ ਕੋਈ ਜ਼ਰੂਰੀ ਨਹੀਂ ਹੈ, ਪਰਚੇਸ ਕੋਈ ਨਹੀਂ,
2: ਸਿਰਫ ਇੱਦਾਂ ਹੀ ਫਾਦਰਸ ਡੇ ਸਪੈਸ਼ਲ ਡੀਲ ਲਗਾਈ ਹੈ ਫਾਦਰਸ ਦੇ ਲਈ ਅਤੇ ਸੀਨੀਅਰਸ ਦੇ ਲਈ, ਅਤੇ ਅੱਜ ਦੇ ਲਈ ਅੱਜ ਵੈਲਿਡ ਹੈਗੀ ਹੈ। ਚਨਾ ਕੁਲਚਾ ਅਤੇ ਨਾਲ ਚਾਹ ਦਾ ਕੱਪ ਬਿਲਕੁਲ ਫਰੀ ਦੇ ਵਿੱਚ ਤੁਸੀਂ ਜਾ ਕੇ ਉੱਥੇ ਪੀ ਸਕਦੇ ਹੋ, ਖਾ ਸਕਦੇ ਹੋ। ਅਤੇ ਨੰਬਰ ਵੀ ਦੇ ਦਿਓ ਇਹਨਾਂ ਦਾ ਔਡਰ ਪਲੇਸ ਕਰਨ ਦੇ ਲਈ, ਜੇ ਕੋਈ ਹੋਰ ਔਡਰ ਕਰਨਾ ਹੋਵੇ।
1: 905-794-4545 905-794-4545 ਅਤੇ ਤੁਸੀਂ ਇੱਕ ਲੈ ਲਓ ਬੈਸਟ ਜੀ, ਸਪੈਕਸ ਐਕਸਪ੍ਰੈਸ ਦਾ ਕੀ ਉਹਨਾਂ ਨੇ ਸਪੈਸ਼ਲ ਆਇਆ ਨਹੀਂ?
2: ਸਪੈਕਸ ਵਾਲਾ ਨੇ, ਸਪੈਕਸ ਐਕਸਪ੍ਰੈਸ ਵਾਲਾ ਨੇ ਵੀ ਤੁਹਾਡੇ ਲਈ ਇੱਕ ਡੀਲ ਲਗਾਈ ਹੈ। ਜੇ ਤੁਸੀਂ ਇਸ ਫਾਦਰਸ ਡੇ 'ਤੇ ਕੋਈ ਵੀ ਪਰਚੇਸ ਕਰਦੇ ਹੋ, ਸਪੋਜ਼ ਤੁਸੀਂ ਆਪਣਾ ਆਈ ਐਗਜ਼ਾਮ ਦਿੰਦੇ ਹੋ ਅਤੇ ਨਾਲ ਤੁਸੀਂ ਆਪਣੇ ਗਲਾਸਿਸ ਲੈਂਦੇ ਹੋ, ਚਾਹੇ ਸਿੰਗਲ ਵਿਜ਼ਨ ਗਲਾਸਿਸ ਚਾਹੇ ਪ੍ਰੋਗਰੈਸਿਵ ਗਲਾਸਿਸ, ਅਤੇ ਤੁਹਾਡੀ ਪਰਚੇਸ $500 ਦੀ ਹੋ ਜਾਂਦੀ ਹੈ, ਤਾਂ ਤੁਹਾਨੂੰ ਫੋਸਲ ਦੇ ਸਨ ਗਲਾਸਿਸ ਬਿਲਕੁਲ ਫਰੀ ਦੇ ਵਿੱਚ ਦੇਣਗੇ। ਬਹੁਤ ਹੀ ਕਮਾਲ ਦੇ ਸਨ ਗਲਾਸਿਸ ਨੇ, ਅਤੇ ਜ਼ਰੂਰ ਤੁਸੀਂ ਇਹਨਾਂ ਦੇ ਕੋਲ ਪਹੁੰਚੋ। 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਜਾਂ ਫਿਰ ਕਹਿ ਲਓ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਨੇ। $500 ਦੀ ਪਰਚੇਸ ਦੇ ਨਾਲ ਫੋਸਲ ਦੇ ਸਨ ਗਲਾਸਿਸ ਬਿਲਕੁਲ ਫਰੀ ਮਿਲ ਜਾਣੇ ਨੇ ਤੁਹਾਨੂੰ ਸਪੈਕਸ ਐਕਸਪ੍ਰੈਸ ਤੋਂ। ਅਤੇ ਤੁਸੀਂ ਆਪਣਾ ਆਈ ਐਗਜ਼ਾਮ ਦੋ, ਡਾਕਟਰਸ ਅੱਜ ਵੀ ਅਵੇਲੇਬਲ ਨੇ, ਕੱਲ੍ਹ ਨੂੰ ਵੀ ਅਵੇਲੇਬਲ ਹੋਣਗੇ। ਨੰਬਰ 905-460-8888 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ।
1: ਲਓ ਫਿਰ ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਵਿੱਚ ਗੀਤ ਸੰਗੀਤ ਚੱਲਦੇ ਰਹਿੰਦਾ, ਪਰ ਅਗਲੀ ਬ੍ਰੇਕ ਲੈਂਦੇ ਹਾਂ, ਮਿਊਜ਼ੀਕਲ ਬ੍ਰੇਕ, ਮੁਹੰਮਦ ਸਦੀਕ ਅਤੇ ਰਣਜੀਤ ਕੌਰ ਹੋਰਾਂ ਦੀ ਆਵਾਜ਼ ਦੇ ਵਿੱਚ ਡਿਊਟ ਸੌਂਗ ਤੁਹਾਡੇ ਲਈ, ਫਰਮਾਇਸ਼ੀ ਗੀਤ ਆਉਂਦੇ ਹੋ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਟੋਪ ਫਾਈਨੈਂਸ਼ੀਅਲ ਦੇ ਮਾਲਕ ਨੇ ਔਰ ਕਰਤਾ ਤੁਰਤਾ ਨੇ ਸਾਡੇ ਨਾਲ ਨੇ ਸਰਜੀਤ ਸਿੰਘ ਜੀ ਪੱਡਾ ਸਾਹਿਬ, ਉਹ ਵੀ ਸਾਡੇ ਨਾਲ ਜੁੜ ਚੁੱਕੇ। ਪੱਡਾ ਸਾਹਿਬ ਜੀ ਨੂੰ ਨਿੱਘਾ ਸਵਾਗਤ ਜੀ, ਫਾਦਰ ਡੇ ਦੀਆਂ ਮੁਬਾਰਕਾਂ।
1: ਤੁਹਾਨੂੰ
0: ਕੋਈ ਯਾਦ ਹੋਵੇ ਤਾਂ ਮੋਸਟ ਵੈਲਕਮ, ਅਸੀਂ ਉਹ ਸੁਣਾ ਦਿੰਦੇ ਹਾਂ।
1: ਮੈਨੂੰ ਸਰ ਜੀ, ਮੈਂ ਹਮੇਸ਼ਾ 200 ਸਾਲ ਪਹਿਲਾਂ ਸੁਣਿਆ ਸੀ ਆਪਣੇ ਕਲੇਰ ਕਾਂਡ ਦਾ ਗਾਣਾ ਸੀ ਫਾਦਰ ਦੇ ਤੇ, ਪਿਓ ਭਾਸ਼ਾ ਦੇ ਉਹਦਾ।
0: ਕੀ ਕੁਛ ਪਤਾ ਵਾਇਡਿੰਗ ਕੀ ਆ ਉਹਦੀ?
1: ਨਹੀਂ ਸਰ ਜੀ, ਹੁਣ ਯਾਦ ਨਹੀਂ, ਪਰ ਮੈਨੂੰ ਪਤਾ ਉਹਦਾ ਸਿੰਗਰ ਕਲੇਰ ਕਾਂਡ ਹੈਗਾ।
0: ਲੱਭ ਲੈਣੇ, ਕੋਈ ਗੱਲ ਨਹੀਂ। ਅੱਛਾ, ਹੋਰ ਸਭ ਠੀਕ ਠਾਕ ਆ? ਅੱਜ ਘਰ ਨੂੰ ਜਾ ਰਹੇ ਹੋ, ਹੁਣ ਕੋਲੇ ਇੰਜੋਏ ਕਰੋਗੇ ਪੂਰਾ ਵੀਕ ਫਿਰ?
1: ਬਿਲਕੁਲ ਜੀ, ਬਿਲਕੁਲ, ਤੁਸੀਂ ਸੁਣਾਓ? ਹੋਰ ਸਭ ਤੁਹਾਡੀਆਂ, ਜਦੋਂ ਆਵਾਜ਼ ਸੁਣੀਦੀ ਆ ਬਸ ਫਰਾਈਡੇ ਨੂੰ ਬਸ ਦਿਲ ਖੁਸ਼ ਹੋ ਜਾਂਦਾ।
0: ਮੈਂ ਦੱਸਦਾ, ਸਰਜੀਤ ਸਿੰਘ ਜੀ ਪੱਡਾ ਹਰੀ ਟੋਪ ਫਾਈਨੈਂਸ਼ੀਅਲ, ਇਹਨਾਂ ਦੀ ਬਹੁਤ ਵੱਡੀ ਫਰਮ ਹੈਗੀ ਆ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ, ਬਹੁਤ ਸਾਰੇ ਲੋਕ ਇਹਨਾਂ ਨਾਲ ਕੰਮ ਕਰਦੇ ਨੇ। ਸਾਡੇ ਤਾਂ ਪੁਰਾਣੇ ਮਿੱਤਰ ਨੇ, ਬਹੁਤ ਲੰਬੇ ਸਮੇਂ ਤੋਂ ਹੈ ਜੀ, ਫੈਮਿਲੀ ਫਰੈਂਡ ਨੇ। ਔਰ ਨੰਬਰ ਇਹਨਾਂ ਦਾ ਲੈ ਲਓ, ਤੁਸੀਂ ਵੀ ਇਹਨਾਂ ਨਾਲ ਗੱਲਬਾਤ ਕਰ ਲਓ ਖੁੱਲ੍ਹ ਕੇ। 6477 3100 6 47 3100। ਮਤਲਬ ਪੱਡਾ ਸਾਹਿਬ ਜੀ ਬੋਲਣਾ ਸ਼ੁਰੂ ਕੀਤਾ, ਦੇਸ਼ ਪ੍ਰਦੇਸ਼ ਨਾਲ ਹੀ ਸ਼ੁਰੂ ਕੀਤਾ ਇੰਟਰਵਿਊ ਕਰਨੇ ਤੁਸੀਂ?
1: ਬਿਲਕੁਲ ਜੀ, ਮੇਰੇ ਖਿਆਲ ਉਸ ਵੇਲੇ ਮੈਂ ਤੁਹਾਨੂੰ ਵੇਖ ਕਰਦੇ ਨੂੰ 1-2 ਸਾਲ ਹੀ ਹੋਏ ਸੀ ਉਦੋਂ ਜਦੋਂ ਮੈਂ ਤੁਹਾਡੇ ਨਾਲ ਜੁੜਿਆ ਸੀ। ਮੈਂ 14 ਸਾਲ ਤੁਹਾਡੇ ਨਾਲ ਰਿਹਾ ਮੈਂ।
0: ਜੀ ਜੀ ਜੀ ਜੀ ਜੀ, ਮਿਹਰਬਾਨੀ।
1: ਹਾਂਜੀ ਹਾਂਜੀ,
0: ਸ਼ੁਕਰੀਆ ਪੱਡਾ ਸਾਹਿਬ, ਕਰੋ ਇੰਜੋਏ। ਮਿਲਦੇ ਹਾਂ ਆਪਾਂ ਬ੍ਰੇਕ ਤੋਂ ਬਾਅਦ, ਕਿਤੇ ਬਹਿਣਾ ਇਕੱਠੇ ਕਿਸੇ ਦਿਨ ਬਣਾਉਣੇ ਆ, ਹੈ ਨਾ? ਅਤੇ ਮੈਂ ਇਕੱਠੇ ਹੋ ਕੇ ਕਿਸੇ ਦਿਨ ਚੱਲਦੇ ਹਾਂ, ਅਤੇ ਆਪਾਂ ਨੌਰਥ ਇੱਧਰ ਨੂੰ ਚੱਲਦੇ ਹਾਂ, ਆਪਾਂ ਸਾਊਥ ਨੂੰ ਨੈਗਰਾ ਫਾਲ ਵੱਲ ਨੂੰ ਚੱਲਦੇ ਹਾਂ, ਅਤੇ ਉੱਥੇ ਮੁਰਗਾ ਸ਼ੁਰਗਾ ਬਣਾਵਾਂਗੇ, ਕਿਸੇ ਗੋੜ ਵੀ ਬਣਾ ਲਾਂ ਇਕੱਠੇ। ਦੇਸ਼ ਪ੍ਰਦੇਸ਼ 6477 3100 3100।
2: ਜੀ ਜੀ ਬਿਲਕੁਲ, ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲਈਏ, ਅਤੇ ਸਟੇਸ਼ਨ ਆਈ ਡੀ ਲੈ ਕੇ ਵਾਪਸ ਆਵਾਂਗੇ। ਸੁੰਦਰ ਰਹੋ ਦੇਸ਼ ਪ੍ਰਦੇਸ਼।
0: ਥੋੜ੍ਹੀ ਜਿਹੀ ਲੈ ਲਈਏ ਬ੍ਰੇਕ।
3: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
0: ਤੁਸੀਂ ਆਪਣੇ ਖੁਦ ਦਾ ਰੇਡੀਓ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ, ਫੁੱਲ ਟਾਈਮ ਜਾਂ ਪਾਰਟ ਟਾਈਮ? ਸਾਡੇ
4: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
6: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
7: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-83-81 ਤੇ 416-457-3381 ਤੇ।
8: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
9: Simply Indian brings you all simply delicious deals. Buy one get one free every day sure 10 to sham 7 baje tak on dine in and take out. Maza lavo Sunday no paratha plate, Monday manpasand kulcha plate, Tuesday chana bhatura, Wednesday lajawab veg thali, Thursday yummy haka thali, Friday maza lavo saag makki di roti da. Hey, yummy deals are Simply Indian this sariya hi locations se. Dining, take out and catering also available. Call at 905-794-8111. Simply delicious matlab Simply

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ ਟ੍ਰੈਡੀਸ਼ਨਲ ਟੂ ਸਟੋਰੀ ਫ੍ਰੀ ਹੋਲ ਟਾਊਨ ਹਾਊਸਿਸ ਵੱਡੀ ਬੈਕਯਾਰਡ ਤੇ ਅਨਫਿਨਿਸ਼ ਬੇਸਮੈਂਟ ਦੇ ਨਾਲ ਸਿਰਫ 7 ਲੱਖ ਡਾਲਰ ਦੀ ਰੇਂਜ ਦੇ ਵਿੱਚ ਇਨ ਦ 700s ਬਹੁਤ ਜਲਦ ਆ ਰਹੇ ਨੇ ਸੈਮੀ ਡੀਟੈਚ ਘਰ 8 ਲੱਖ ਦੀ ਰੇਂਜ ਦੇ ਵਿੱਚ ਇਨ ਦ 800s ਰਿਲੀਸਿੰਗ ਵੈਰੀ ਸੂਨ ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ 9 ਲੱਖ ਡਾਲਰ ਦੀ ਰੇਂਜ ਦੇ ਵਿੱਚ ਇਨ ਦ 900s ਰਿਲੀਸਿੰਗ ਵੈਰੀ ਸੂਨ ਪਬਲਿਕ ਰਿਲੀਸ ਤੋਂ ਪਹਿਲਾਂ ਬੈਸਟ ਲਾਟ ਐਂਡ ਲਾਟ ਕੋਰਨਰ ਲਾਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 416-302-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 416-302-0016
2: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਦੋਸਤੋ 5:03 ਤੇ ਕੁਝ ਸੈਕਿੰਡ ਹੋਏ ਨੇ ਇੱਕ ਵਾਰੀ ਫਿਰ ਅਸੀਂ ਸਾਰਿਆਂ ਨੂੰ ਫਾਦਰ ਡੇ ਦੀਆਂ ਮੁਬਾਰਕਾਂ ਭੇਜਦੇ ਹਾਂ ਸਾਰੇ ਪਰਿਵਾਰਾਂ ਨੂੰ ਅਨੁਸਾਰ ਨਾਲ ਆਪਣੇ ਫਾਦਰ ਨਾਲ ਸੈਲੀਬ੍ਰੇਟ ਕਰੋ ਇਹ ਵਧੀਆ ਵੀਕਐਂਡ ਨੂੰ ਮੈਂ ਨਾਲ ਦੀ ਨਾਲ ਦੱਸਦਾ ਕਿ ਏਅਰ ਐਕਸਪਰਟ ਹੋਮ ਕੰਫਰਟ ਵੱਲੋਂ ਵੀ ਕਹਿੰਦੇ ਕੋਈ ਡਿਸਕਾਊਂਟ ਦੇ ਰਹੇ ਹਾਂ ਅਸੀਂ ਵੀਕਐਂਡ ਦੇ ਉੱਤੇ ਫਾਦਰ ਡੇ ਦਾ ਸਪੈਸ਼ਲ ਔਰ ਇੱਕ ਕਿਚਨਰ ਵਾਟਰਲੂ ਕੈਂਬਰਿਜ ਜੀ ਟੀ ਏ ਸਾਰੇ ਸਰਵ ਕਰਦੇ ਨੇ 20 ਸਾਲ ਤੋਂ ਇੱਕ ਬਿਜ਼ਨਸ ਦੇ ਵਿੱਚ ਨੇ ਪਹਿਲੇ ਡੀਲ ਤਾਂ ਉਹਨਾਂ ਨੇ ਏ ਸੀ ਦੀ ਲਾਈ ਆ ਏ ਸੀ ਸੁਪਰ ਸੇਲ ਹੈਗੀ ਆ ਸੈਂਟਰਲ ਏਅਰ ਕੰਡੀਸ਼ਨ ਸਟਾਰਟ ਫਰੋਮ $1,999 ਇਨਕਲੂਡਿੰਗ ਇੰਸਟੋਲੇਸ਼ਨ ਇਹਨੂੰ ਬਾਏ ਵੀ ਕਰ ਸਕਦੇ ਹੋ ਰੈਂਟ ਵੀ ਕਰ ਸਕਦੇ ਹੋ ਫਾਈਨੈਂਸ ਵੀ ਕਰ ਸਕਦੇ ਹੋ ਹਾਈ ਅਫੀਸ਼ੀਅਸ ਫਰਨਸ ਜੇ ਲਵਾਉਣੀ ਹੈ ਪੁਰਾਣੀ ਆ ਤਾਂ ਨਵੀਂ ਲਵਾ ਲਓ ਕਿਉਂ ਪੁਰਾਣੀ ਫਿਰ ਖਰਚਾ ਬਹੁਤ ਕਰਾਉਂਦੀ ਆ ਬਿੱਲ ਜ਼ਿਆਦਾ ਆਉਂਦਾ ਬਿਜਲੀ ਦਾ $2,599 ਦੇ ਵਿੱਚ ਇੰਸਟੋਲੇਸ਼ਨ ਵਿੱਚ ਹੀ ਆ ਅਤੇ ਉਹਦੇ ਨਾਲ ਤੁਹਾਡਾ ਬਿੱਲ ਵੀ ਘੱਟ ਜਾਣਾ ਅਤੇ ਈ ਕੋਬ ਕੰਪਨੀ ਹੈਗੀ ਬਹੁਤ ਹੀ ਸ਼ਾਰਪ ਜਿਹਦਾ ਥਰਮੋਸਟੇਟ ਲਾਉਣਗੇ ਹੈ ਨਾ ਉਹ ਵੀ ਬਚਤ ਕਰਾਉਂਦਾ ਤੁਹਾਡੀ ਥਰਮੋਸਟੇਟ ਬਾਹਰ ਅੰਦਰ ਜਾਂਦੇ ਹੋ ਉਹਨੂੰ ਪ੍ਰੋਗਰਾਮ ਕਰ ਜਾਓ ਉਸ ਹਿਸਾਬ ਨਾਲ ਆਪਣੇ ਆਪ ਚਲੇ ਜਾਂਦਾ ਬਾਏ ਰੈਂਟ ਔਰ ਫਾਈਨੈਂਸ ਸੈਕਿੰਡ ਡੀਲ ਹੈਗੀ ਆ 3000 grain ਵਾਟਰ ਸੋਫਟਵੇਅਰ ਯੂਜ ਕਰਦੇ ਨੇ ਤੁਹਾਡਾ ਪਾਣੀ ਨੂੰ ਹਲਕਾ ਕਰਨ ਵਾਸਤੇ
3: ਜੀ
2: 5 ਸਟੇਜ ਵਾਲਾ ਰਿਵਰਸ ਇਹ ਖਾਸ ਕਰਕੇ ਉਸਮਿਸ ਸਿਸਟਮ ਹੈਗਾ $1,999 ਇੰਸਟੋਲੇਸ਼ਨ ਵਿੱਚ ਹੀ ਆ ਉੱਥੇ ਸੀਵਰੇਜ ਨਹੀਂ ਹੈ ਉੱਥੇ ਪਾਣੀ ਖੂਹ ਦਾ ਹੁੰਦਾ ਜਿੰਨਾ ਮਰਜ਼ੀ ਵਰਤੀ ਜਾਓ ਬਿੱਲ ਤਾਂ ਕੋਈ ਆਉਣਾ ਨਹੀਂ ਆਉਂਦਾ ਧਰਤੀ 'ਚ ਆਉਣਾ ਪਰ ਉਹਨੂੰ ਹਲਕਾ ਕਰਨ ਵਾਸਤੇ ਇਹ ਲਾਉਣਾ ਪੈਂਦਾ ਸਿਸਟਮ ਨਾਲ ਜਿਹੜਾ ਮੈਂ ਹੁਣੇ ਵਾਟਰ ਸੋਫਟਵੇਅਰ ਕਿਹਾ ਉਹ ਢੋਲ ਜਿਹਾ ਲਾ ਕੇ ਉਹਦੇ 'ਚ ਲੂਣ ਦੀ ਬੋਰੀਆਂ ਛੱਡੀਆਂ ਹੁੰਦੀਆਂ ਤੋਂ ਹੋਰ ਤਾਂ ਕੋਈ ਨਹੀਂ ਹੈਗਾ ਪਾਣੀ ਹਲਕਾ ਹੋ ਜਾਂਦਾ ਥਰਡ ਡੀਲ ਹੈਗੀ ਆ ਅਤੇ ਹੁਣ ਮੈਂ ਤਾਂ ਇਹ ਸਾਰੇ ਕੰਮਾਂ 'ਚ ਨਿਕਲਿਆ ਹੋਇਆ ਨਾ ਐਕਸਪੀਰੀਅੰਸ ਹੋ ਚੁੱਕੇ ਨੇ ਥਰਡ ਡੀਲ ਹੈਗੀ ਆ ਰਿਬੇਟ ਹੈਗੀ ਆ $500 ਦੀ ਜਿਹੜਾ ਟੈਂਕਲੈਸ ਲਾਉਣਾ ਤੁਸੀਂ ਕੰਧ ਦੇ ਉੱਤੇ ਆਪਣਾ ਇਹਦੇ ਬਹੁਤ ਫਾਇਦੇ ਨੇ ਮਨਪ੍ਰੀਤ
3: ਵਾਟਰ ਹੀਟਰ
2: ਹਾਂ
3: ਟੈਂਕਲੈਸ
2: ਜਿਹੜਾ ਵੱਡਾ ਢੋਲ ਆ ਨਹੀਂ ਉਹਨੇ ਲੰਮਾ ਥਾਂ ਬਹੁਤ ਘੇਰਦਾ
3: ਹਾਂਜੀ
2: ਉਹਦੇ ਨਾਲ 5 ਬੰਦੇ ਲਗਾਤਾਰ ਨਹਾ ਲੈਣਾ ਗਰਮ ਪਾਣੀ ਨਾਲ ਅਤੇ ਉਹ ਖਤਮ ਹੋ ਜਾਂਦਾ ਪਰ ਇਹ ਛੋਟਾ ਟੰਕ ਲੱਗਦਾ ਕੰਧ ਨਾਲ ਇੱਕ ਥਾਂ ਨਹੀਂ ਘੇਰਦਾ ਜਿੰਨੇ ਮਰਜ਼ੀ ਪਿੰਡ ਨੂੰ ਨਵਾ ਦਿਓ ਸਾਡੀ ਬਣਵਾਉਣ ਦੇ ਕਹਿੰਦੇ ਪਿੰਡ ਨੂੰ ਜਾਂ ਕਹਿਣ ਦਾ ਪਤਾ ਜਿੰਨੇ ਮਰਜ਼ੀ ਨਹਾਏ ਬੰਦੇ ਚਾਹ 2 ਵਾਰੀ ਨਹਾ ਲਓ ਗਰਮ ਪਾਣੀ
3: ਨਾਲ
2: ਚੈੱਕ ਕਰਨ ਨਾਲ ਤਾਂ ਅਤੇ ਪਰ ਪਾਣੀ ਗਰਮ ਹੀ ਰਹੂ ਇਹਦਾ ਇਹ ਲਵਾ ਲਓ ਬਹੁਤ ਵਧੀਆ ਪ੍ਰਾਈਸ ਆ ਅਤੇ ਨੰਬਰ ਦੇ ਦੀ ਤੁਹਾਨੂੰ ਆਪਾਂ ਏਅਰ ਐਕਸਪਰਟ ਹੋਮ ਕੰਫਰਟ ਵਾਲਿਆਂ ਦਾ 519-884-7676 519-884-7676 ਔਰ ਪਟਾ ਸਾਹਿਬ ਤੁਹਾਡਾ ਅਸੀਂ ਲਾਉਂਦੇ ਹਾਂ ਗੀਤ ਤੁਹਾਡੇ ਬੱਚੇ ਦੋਨੋਂ ਤੁਹਾਡੇ ਬੇਟਿਆਂ ਵੱਲੋਂ ਬੜੇ ਵਧੀਆ ਪੜ੍ਹੇ ਲਿਖੇ ਬੰਦੇ ਨੇ ਹੈ ਨਾ ਅਮੈਰੀਕਾ ਬੇਸ਼ੱਕ ਹੈਗੇ ਨੇ ਸਨ ਚੰਗੇ ਚੰਗੇ ਮਨੀ ਬਣਾ ਰਹੇ ਨੇ ਚੰਗੇ ਪੜ੍ਹ ਕੇ ਨਾ ਆਪਦੀ ਪ੍ਰੈਕਟਿਸ ਕਰ ਰਹੇ ਨੇ ਹੈ ਨਾ ਅਤੇ ਉਹਨੂੰ ਉਹਨਾਂ ਵੱਲੋਂ ਤੁਹਾਨੂੰ ਬੜਾ ਸਾਹਿਬ ਪਾਦੋ ਡੇ ਦੀਆਂ ਮੁਬਾਰਕਾਂ ਅਤੇ ਤੁਹਾਡੇ ਲਈ ਗੀਤ ਲਾਉਂਦੇ ਹਾਂ ਤੁਹਾਡਾ ਪਸੰਦ ਆ ਜੀ

0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਸ਼ੁੱਕਰਵਾਰ ਦਾ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਚਲੋ AM 5:30 ਤੋਂ ਦੋਸਤੋ ਤੁਹਾਡੇ ਵਾਸਤੇ ਅਸੀਂ 3 ਤੋਂ ਲੈ ਕੇ 6 ਵਜੇ ਤੱਕ ਮੰਡੇ ਟੂ ਫਰਾਈਡੇ ਪੇਸ਼ ਕਰਦੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਅਤੇ ਕੱਲ੍ਹ ਨੂੰ ਸਿਰ ਨੂੰ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਗੀਤ ਸੰਗੀਤ ਗੱਲਾਂ ਮਤਲਬ ਕਾਫੀ ਆਉਂਦੀਆਂ ਉਹਦੇ ਵਿੱਚ ਵੀ ਸ਼ਿਰਕਤ ਕਰਿਆ ਕਰੋ ਬਹੁਤ ਸਾਰੇ ਲੋਕ ਮਿਲ ਜੁੜਦੇ ਵੀ ਹੈ ਅਤੇ ਉਹਦੇ ਵਿੱਚ ਖੂਬ ਗੀਤ ਸੰਗੀਤ ਨਾਲ ਗੱਲਾਂ ਮਤਲਬ ਆਉਂਦੀਆਂ ਨੇ ਉਸਨੂੰ ਹੋਸਟ ਕਰਦੇ ਨੇ ਤੁਹਾਡੇ ਆਪਣੇ ਹੋਸਟ ਮਨਪ੍ਰੀਤ ਕੌਰ ਚੋਰ ਤਾਂ ਮੇਰਾ ਤਾਂ ਫਿਰ ਪਾਸੇ ਪਾਸੇ ਚਲੇ ਜਾਈਦਾ ਕਿਤੇ ਨਾ ਕਿਤੇ ਪਰ ਇਹ ਤੁਹਾਡੀ ਹਾਜ਼ਰ ਲਵਾਉਂਦੇ ਆ ਮੰਡੇ ਨੂੰ ਅੱਛਾ ਮੈਂ ਮਨਪ੍ਰੀਤ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਆਂ ਪੀਅਰਸਨ ਕਿਚਨ ਕੈਬਲ ਦੀ ਪਹਿਲਾਂ ਨਾ
1: ਹਾਂਜੀ ਦੇ ਦਿਓ
0: ਅਤੇ ਔਰ ਇਹ ਕਹਿੰਦੇ ਵੀ ਏ ਟੂ ਜ਼ੈਡ ਰੈਨੋਵੇਸ਼ਨ ਕਰਦੇ ਹਾਂ ਅਸੀਂ ਮੈਨੂਫੈਕਚਰ ਖੁਦ ਕਰਦੇ ਹਾਂ ਆਪਣੀ ਫੈਕਟਰੀ ਦੇ ਵਿੱਚ ਕਿਚਨ ਹੋ ਗਈਆਂ ਕੈਬਨਿਟ ਹੋ ਗਈਆਂ ਕਲੋਜ਼ਰ ਹੋ ਗਈਆਂ ਬਾਰਸ ਹੋ ਗਈ ਬਣਾਉਣੀਆਂ ਅਤੇ CNC ਮਸ਼ੀਨਾਂ ਨੇ ਅਤੇ ਪਾਸ ਨੇ ਲਗਾਈਆਂ ਹੋਈਆਂ ਡੋਰ ਕੱਟ ਕਰਦੀਆਂ ਨੇ ਫੈਬਰੀਕੇਟ ਦੇ ਕੁਆਲਸ ਅਤੇ ਕਾਊਂਟਰ ਟੋਪ ਲਾਉਂਦੇ ਨੇ ਉਹ ਵੀ ਤੁਸੀਂ ਚੂਜ਼ ਕਰ ਸਕਦੇ ਹੋ ਕਿਹੜਾ ਪਸਲ ਲਾਉਣਾ ਲੀਡਿੰਗ ਮੈਨੂਫੈਕਚਰ ਨੇ ਅਤੇ ਤੁਸੀਂ ਪਹੁੰਚ ਸਕਦੇ ਉਹਨਾਂ ਦੇ ਸ਼ੋਰੂਮ ਦੇ ਵਿੱਚ ਅਤੇ ਪਲੱਸ ਫੈਕਟਰੀ ਵਿੱਚ 271 ਗਲਡਨ ਰੋਡ ਗਲਡਨ ਤੱਕ ਰੈਡੀ ਦੇ ਨੇੜੇ ਜਾਂ ਕਾਲ ਕਰ ਲਓ ਪੀਅਰਸਨ ਕਿਚਨ ਕੈਬਨ ਦੇ ਰਣਜੀਤ ਸਿੰਘ ਹੋਰਾਂ ਨੂੰ 647-445-50
1: ਜੀ ਅਤੇ ਨਾਲ ਹੀ ਟੱਟ ਟਰਾਂਸਪੋਰਟ ਵਾਲਿਆਂ ਦੇ ਨਾਲ ਵੀ ਗੱਲਬਾਤ ਕਰੋ ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ AZ ਡਰਾਈਵਰਸ ਦੀ USA ਦੇ ਲਈ ਸ਼ੋਰਟ ਹਾਲ ਦਾ ਕੰਮ ਹੈ ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ ਅਤੇ ਹਰ ਰੋਜ਼ ਕੰਮ ਮਿਲਦਾ ਤੁਹਾਨੂੰ ਮੰਡੇ ਟੂ ਫਰਾਈਡੇ ਤਾਂ ਗਰੰਟੀਡ ਤੁਹਾਨੂੰ ਕੰਮ ਮਿਲਦਾ ਅਤੇ ਜੇਕਰ ਤੁਹਾਡੇ ਕੋਲ 2 ਸਾਲ ਦਾ ਵੈਰੀਫਾਈਡ ਲਾਇਸੈਂਸ ਹੈ ਤੁਹਾਡੀ 23 ਸਾਲ ਦੀ ਏਜ ਹੈ ਅਤੇ ਤੁਹਾਡੇ ਕੋਲ ਕਲੀਨ ਰੈਕਰਡ ਹੈਗਾ ਆਪਣੀ ਡਰਾਈਵਿੰਗ ਦਾ ਤਾਂ ਇਹਨਾਂ ਦੇ ਨਾਲ ਗੱਲਬਾਤ ਕਰੋ ਸੁਖੀ ਟੱਟ ਜਿਹਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ ਟੱਟ ਟਰਾਂਸਫਰਾਈਡ ਤੋਂ ਅਤੇ ਜਿੰਨੇ ਵੀ ਡਰਾਈਵਰਸ ਹੋਣਗੇ $1600 ਤੋਂ ਲੈ ਕੇ $2200 ਜਾਂ ਉਸ ਤੋਂ ਵੀ ਜ਼ਿਆਦਾ ਵੀਕਲੀ ਕਮਾ ਸਕਦੇ ਨੇ 1 ਵੀਕ ਦੇ ਵਿੱਚ ਅਤੇ ਜੇਕਰ ਤੁਸੀਂ ਸਮਰ ਟਾਈਮ ਰੋਇਲ ਇਨਫੀਲਡ ਬੁਲੇਟ ਐਂਡ ਕਲਾਸਿਕ ਦੇ ਓਲਡ ਮਾਡਲਸ ਦੇਖ ਰਹੇ ਹੋ ਤਾਂ ਇਹਨਾਂ ਦੇ ਕੋਲ 1951 ਤੋਂ ਲੈ ਕੇ 2020 ਦੇ ਸਾਰੇ ਮਾਡਲਸ ਅਵੇਲੇਬਲ ਨੇ ਸੁੱਖੀ ਢੱਡ ਜੀ ਨੂੰ ਕਾਲ ਕਰਕੇ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਅਤੇ ਬੁਲੇਟ ਜੇਕਰ ਚਲਾਉਣਾ ਚਾਹੁੰਦੇ ਹੋ ਤਾਂ ਉਹਦੀ ਵੀ ਪਰਚੇਸ ਕਰ ਸਕਦੇ ਹੋ ਨੰਬਰ
0: 646-595-2450-9520
2: ਕੀਤੀ ਜਾਂਦੀ ਹੈ ਭੁੱਲਰ ਸਾਹਿਬ ਦੀ ਜੇਲ੍ਹ ਦੀ ਰਿਹਾਈ ਦੀ ਖੁਸ਼ੀ ਦੇ ਵਿੱਚ ਭੌਂਕਿਆਂ ਦੇ ਘਰਾਂ ਕੋਲ ਦੁਗਾਣਾ ਜੋੜੀ ਲਗਾਈ ਗਈ ਹੈ ਤੇ ਸਾਰੇ ਪਿੰਡ ਵਾਲੇ ਪਹੁੰਚ ਕੇ ਮੇਲੇ ਦਾ ਆਨੰਦ ਮਾਣੋ।

0: ਪ੍ਰੋਗਰਾਮ ਬੜੀ ਸਰਗਮ ਜੀ ਲਾ ਰਹੀ ਹੈ, ਕਿਹੜੀ ਕਲਾਕਾਰ ਹੈਗੀ ਨਾਲ ਗਾਉਣ ਵਾਲੀ ਮਨਪ੍ਰੀਤ?
1: ਜੈਨੀ ਜੋਹਲ।
0: ਜੋਨੀ?
1: ਜੈਨੀ ਜੋਹਲ।
0: ਜੈਨੀ ਜੋਹਲ, ਅੱਛਾ। ਨਹੀਂ ਥੋੜ੍ਹੀ ਸਰਗਮ ਲਾਈਏ ਪਿੱਛੇ ਜੇ, ਬੈਕ 'ਤੇ ਜਾ ਕੇ ਨਾ ਕਲਾਸੀਕਲ ਲਗਾਇਆ ਪੂਰਾ।
1: ਹਾਂਜੀ।
0: ਔਰ ਇੰਜੋਏ ਕੀਤਾ ਹੈਗਾ ਤੁਸੀਂ ਡਿਊਟ ਹੈ ਸੌਂਗ, ਹਾਂਜੀ, ਜਿਹੜੀ ਪ੍ਰਾਈਮ ਬੇਸ ਪਰਦੇ ਨਾਲ ਜੁੜੇ ਹੋਏ ਹੋ। ਇਸ ਗੀਤ ਨੂੰ ਤੁਹਾਡੇ ਤੱਕ ਪਹੁੰਚਾਇਆ ਗਿਆ ਫਾਦਰ ਡੇ ਦੇ ਉੱਤੇ, ਖਾਣਾ ਤਾਂ ਮੰਗਾਉਣਾ ਪੈਣਾ ਬਾਹਰੋਂ, ਕੁਛ ਸ਼ੂਗਰ ਮੰਗਾਉਣਾ ਪੈਣਾ, ਕੁਛ ਹੋਰ ਮੰਗਾਉਣਾ ਪੈਣਾ, ਕਿੱਥੋਂ ਆਊਗਾ ਮਨਪ੍ਰੀਤ? ਇੱਕੋ ਜਗ੍ਹਾ ਹੈਗੀ ਖਾਣਾ, ਡਿਲੀਸ਼ੀਅਸ ਪੰਜਾਬੀ ਬਾਈ ਨੇਚਰ, ਹੈ ਨਾ?
1: ਹਾਂਜੀ,
0: ਪੰਜਾਬੀ ਬਾਈ ਨੇਚਰ ਨਾਲ ਤੁਹਾਡੀ ਖੁਸ਼ੀ ਨੂੰ ਨਾ ਹੋਰ ਚਾਰ ਚੰਦ ਲਾ ਦਿੰਦੇ ਨੇ। ਔਰ ਇਹ ਵੀਕਐਂਡ ਦੇ ਉੱਤੇ ਮੰਨ ਕੇ ਸਾਡੀ ਮੰਗਾ ਲਓ ਖਾਣਾ, ਘਰ ਦੇ ਵਿੱਚ 15 ਬੰਦੇ ਨੇ, 10 ਬੰਦੇ ਨੇ, ਜਾ ਕੇ ਉਹਨਾਂ ਨੂੰ ਔਡਰ ਕਰ ਦਿਓ, ਬਣਿਆ ਪਿਆ ਹੋ ਚੱਕ ਲਿਆਇਓ, ਅਤੇ ਮੈਂ ਤੁਹਾਨੂੰ ਨੰਬਰ ਦੇ ਦਿੰਦਾ ਉਹਨਾਂ ਦੇ, ਨੋਟ ਕਰ ਲਿਓ। ਔਰ ਨਾਲ ਦੀ ਨਾਲ ਇਹਨਾਂ ਨੇ ਨਾ ਜਲੇਬੀਆਂ ਜਦੋਂ ਲੈ ਕੇ ਆਉਂਦੇ ਗਰਮ ਹਰ ਨਿਕਲਦੀਆਂ ਚਰਚ ਆਪਣੇ ਐਵਰੀਡੇ ਸਾਰੀਆਂ ਬ੍ਰਾਂਚਾਂ 'ਤੇ, 1, 2, 3, 4 ਬ੍ਰਾਂਚਾਂ 'ਤੇ, ਹੈ ਨਾ? ਨਾਲ ਨਾ ਉਹਦੇ 'ਤੇ ਜਲੇਬੀਆਂ 'ਤੇ ਰਬੜੀ ਪਵਾ ਲਿਓ
1: ਜੀ,
0: ਉਹਦੇ ਨਾਲ ਹੋਰ ਵਧੀਆ ਗੱਲ ਬਣ ਜਾਂਦੀ ਹੈ ਰਬੜੀ ਨਾਲ, ਹੈ ਨਾ? ਅਤੇ ਨਾਲ ਦੇ ਨਾਲ ਖਾਣਾ ਔਡਰ ਕਰਨਾ ਜਿਹੜੀ ਨੇੜੇ ਸਾਨੂੰ ਠੀਕ ਲੱਗਦੀ ਹੈ। ਮੈਂ ਪਹਿਲੀ ਬ੍ਰਾਂਚ ਦੱਸਦਾ, 8887 ਦਾ ਗੋਰ ਰੋਡ ਹੈ, ਗੋਰ ਅਬਨਾਜਰ ਪਲਾਜ਼ਾ ਦੇ ਵਿੱਚ ਨੇ। ਉੱਥੋਂ ਦਾ ਨੰਬਰ ਹੈ 9057944667। ਫਿਰ ਆਪਾਂ ਆ ਜਾਂਦੇ ਏਅਰਪੋਰਟ ਰੋਡ ਅਤੇ ਕੈਸਲ ਮੋਰ ਜਾਂ ਬਵੇੜ ਕਹਿ ਲਓ, 9980 ਏਅਰਪੋਰਟ ਰੋਡ, ਐੱਲ ਸੀ ਬੀ ਓ ਦੇ ਬਿਲਕੁਲ ਸਾਹਮਣੇ ਲੜੀਆਂ ਲੱਗੀਆਂ ਹੋਈਆਂ ਨੇ, 905-791-1500 ਨੰਬਰ ਹੈ। ਤੀਸਰੀ ਲੋਕੇਸ਼ਨ ਹੈਗੀ ਇਹਨਾਂ ਦੀ 58 ਕੁਆਰੀ ਏਜੰਟ, ਇੱਕ ਪਾਸੇ ਪੈਂਦਾ ਵਾਲਮਾਰਟ, ਇੱਕ ਪਾਸੇ ਪਟੀਨੋ ਪੈਂਦਾ, ਵਿਚਾਲੇ ਇਹ ਨੇ, ਬੈਠ ਕੇ ਡਾਇਨ ਨਹੀਂ ਕਰ ਸਕਦੇ, ਟੁੱਟੀ ਕੱਢ ਲਿਆਓ। ਇਸ ਬ੍ਰਾਂਚ ਦਾ ਨੰਬਰ 905-793-5300। ਉਦੋਂ ਗਾਹਾਂ ਜਿਹੜੀ ਬ੍ਰਾਂਚ ਹੈਗੀ ਆ ਡੋਲਰ ਰਮਾਂ ਦੇ ਨਾਲ ਨੇ, ਕੈਨੇਡੀ ਅਤੇ ਸੈਂਡਲਵੁੱਡ, 180 ਸੈਂਡਲਵੁੱਡ ਪਾਰਕ ਵੇ, ਉੱਥੋਂ ਦਾ ਨੰਬਰ ਵੀ ਲੈ ਲਓ, 9058467700।
1: ਜੀ,
0: 15 ਟਰੱਕ ਨੇ ਇਹਨਾਂ ਦੇ ਕੋਲ, ਕੇਟਰਿੰਗ ਕਰਵਾਉਣੀ ਆ, ਟਰੱਕ ਬਣਾਉਣਾ, ਬ੍ਰੇਕਫਾਸਟ ਵੀ ਕਰਾ ਦੇਣਗੇ, ਲੰਚ ਵੀ ਕਰਾ ਦੇਣਗੇ, ਡਿਨਰ ਵੀ ਕਰਾ ਦੇਣਗੇ, ਸਭ ਕੁਛ ਜੋ ਤਰ੍ਹਾਂ ਇਹਨਾਂ ਦੇ ਸਾਡੇ। ਸਵੇਰੇ ਜਦੋਂ ਆਪਾਂ ਘਰੇ ਗੁਰੂ ਮਹਾਰਾਜ ਚਰਨ ਪਾਉਂਦੇ ਹਾਂ, ਉਦੋਂ ਤੁਹਾਨੂੰ ਸਭ ਕੁਛ ਚਾਹੀਦਾ, ਉਹ ਚਾਹ ਵੀ ਹੋਊਗੀ, ਸਭ ਕੁਛ ਹੋਊਗਾ, ਫਿਰ ਲੰਚ ਵੀ ਕਰਾਉਣਗੇ ਨਾਲ, ਅਤੇ ਜੇ ਸ਼ਾਮ ਨੂੰ ਕੋਈ ਰੱਖਿਆ ਹੋਇਆ ਪਿੱਛੇ ਬੈਕਯਾਰਡ ਦੀ ਬੈਕ ਇੱਕ ਫੰਕਸ਼ਨ ਵਗੈਰਾ, ਫਿਰ ਉਹ ਹਿਸਾਬ ਨਾਲ ਕਬਾਬ ਵਗੈਰਾ ਚੱਲਣਗੇ, ਫਿਸ਼ ਵਗੈਰਾ, ਅਤੇ ਪੰਜਾਬੀ ਬਾਈ ਨੇਚਰ। ਅੱਛਾ ਜੀ
1: ਜੀ, ਅਤੇ ਨਾਲ ਹੀ ਮੈਂ ਕੋਮਲ ਟਰੈਵਲਸ ਦੀ ਵੀ ਜਾਣਕਾਰੀ ਦੇ ਦਿਆਂ, ਜੇ ਤੁਸੀਂ ਇੰਡੀਆ ਜਾਣਾ ਹੋਵੇ ਜਾਂ ਇੰਡੀਆ ਤੋਂ ਤੁਹਾਡਾ ਕੋਈ ਨੋਨ ਇੱਥੇ ਆਉਣਾ ਚਾਹੁੰਦਾ ਹੈ, ਤਾਂ ਤੁਸੀਂ ਜ਼ਰੂਰ ਗੱਲਬਾਤ ਕਰੋ ਕੋਮਲ ਟਰੈਵਲਸ ਦੇ ਨਾਲ, ਤੁਹਾਨੂੰ ਬਹੁਤ ਹੀ ਸਸਤੀਆਂ ਇਹ ਟਿਕਟਸ ਇਹ ਦੇ ਰਹੇ ਨੇ, ਸੈਪਟੈਂਬਰ ਤੋਂ ਲੈ ਕੇ ਅਕਤੂਬਰ ਤੱਕ, ਜੇ ਤੁਸੀਂ ਅਪ ਡਾਊਨ ਕਰਨਾ ਹੋਵੇ, ਯਾਨੀ ਰਿਟਰਨ ਟਿਕਟ ਦੀ ਪ੍ਰਾਈਸ $1490 ਦੀ ਹੈ, ਇਹ ਤੁਸੀਂ ਲਓ ਕੋਮਲ ਟਰੈਵਲਸ ਤੋਂ। ਅਤੇ ਜੇਕਰ ਤੁਸੀਂ ਡਾਇਰੈਕਟ ਫਲਾਈਟ ਦੇ ਨਾਲ ਇੰਡੀਆ ਨੂੰ ਜਾਣਾ ਹੋਵੇ, $840 ਦੀ ਟਿਕਟ ਤੁਸੀਂ ਲੈ ਸਕਦੇ ਹੋ ਡਾਇਰੈਕਟ ਫਲਾਈਟ ਦੀ। ਅਤੇ ਇਨ ਕੇਸ ਤੁਸੀਂ ਕਿਸੇ ਆਈਲੈਂਡ ਘੁੰਮਣ ਜਾਣਾ ਜਾਂ ਮੈਕਸੀਕੋ, ਕਿਊਬਾ ਵਗੈਰਾ ਘੁੰਮਣ ਜਾਣਾ ਹੋਵੇ, ਆਪਣੇ ਬੈਸਟ ਵਕੇਸ਼ਨ ਪੈਕੇਜਸ ਬਣਵਾ ਕੇ ਲੈ ਕੇ ਜਾਓ, $1000 ਦੇ ਵਿੱਚ ਤੁਹਾਡਾ ਇਹ ਪੂਰਾ ਪੈਕੇਜ ਬਣਾ ਕੇ ਦੇਣਗੇ ਕੋਮਲ ਟਰੈਵਲਸ। ਨੰਬਰ ਤੁਸੀਂ ਨੋਟ ਕਰ ਲਓ, 905-239-7711, 9052397711, ਕੋਮਲ ਟਰੈਵਲਸ ਦਾ ਨੰਬਰ ਹੈ।
0: ਦੋਸਤੋ, 40 ਦਿਨ ਮੂਵੀ ਜਿਹੜੇ ਲੋਕ ਦੇਖ ਕੇ ਆਏ ਨੇ, ਬੜੇ ਖੁਸ਼ ਨੇ, ਕਹਿੰਦੇ ਬਹੁਤ ਮਿਹਨਤ ਨਾਲ ਤਿਆਰ ਕੀਤੀ ਮੂਵੀ ਹੈ, ਅੱਜ ਰਿਲੀਜ਼ ਹੋ ਗਈ ਆ, ਤੁਸੀਂ ਪੂਰੇ ਪਰਿਵਾਰਾਂ ਨਾਲ ਨੇੜਲੇ ਸਿਨੇਮਾ ਘਰ ਜਾ ਕੇ ਦੇਖੋ ਅਤੇ ਖੁਸ਼ ਹੋ ਜਾਓਗੇ। ਨਾਲ ਦੀ ਨਾਲ ਮੈਂ ਤੁਹਾਨੂੰ ਲੈ ਕੇ ਚੱਲਾਂ ਕਲੀਅਰ ਵਿਊ ਆਈ ਕੇਅਰ, ਜਦੋਂ ਆਈ ਕੇਅਰ ਦੀ ਗੱਲ ਆ ਜਾਂਦੀ ਹੈ ਤਾਂ ਆਪਣੀ ਅੱਖਾਂ ਦੀ ਸੰਭਾਲ ਵਾਸਤੇ ਕਲੀਅਰ ਵਿਊ ਆਈ ਕੇਅਰ 'ਤੇ ਜਾਓ, ਕਿਉਂਕਿ ਖੁਦ ਡਾਕਟਰ ਨੇ ਜਿਨ੍ਹਾਂ ਦੀ ਕਲੀਨਿਕ ਹੈਗੀ ਹੈ, ਡਾਕਟਰ ਰਮਨਦੀਪ ਹੇਅਰ, ਡਾਕਟਰ ਹਰਪ੍ਰੀਤ ਹੇਅਰ, ਸਿਰਫ ਮੰਡੇ ਛੁੱਟੀ ਕਰਦੇ ਨੇ, ਬਾਕੀ ਸਾਰਾ ਦਿਨ ਕੰਮ ਕਰਦੇ ਨੇ ਇਹ, ਕੰਪਲੀਟ ਪੇਅਰ ਸਟਾਰਟ ਫਰੋਮ $99, ਉਹਦੇ ਵਿੱਚ ਡਾਕਟਰ ਦਾ ਆਈ ਐਗਜ਼ਾਮ, ਨੇਮ ਬ੍ਰੈਂਡ, ਫਰੇਮ, ਸਿੰਗਲ ਪੀਸ ਲੈਂਥ $99, ਜਿੰਨੀਆਂ ਵੀ ਧੁੱਪ ਵਾਲੀਆਂ ਐਨਕਾਂ ਨੇ ਆਪਾਂ ਸਨ ਗਲਾਸਿਸ ਕਹਿ ਦਿੰਦੇ ਹਾਂ, 25% ਔਫ ਆ, ਇਨਸ਼ੋਰੈਂਸ ਤੋਂ ਪੈਸੇ ਲੈਂਦੇ ਨੇ, ਡਾਕਟਰ ਅਵੇਲੇਬਲ ਨੇ 6 ਦਿਨ, ਇੱਕ ਤਾਂ ਮੰਡੇ ਔਫ ਕਰਦੇ ਨੇ। ਅਤੇ ਤੁਸੀਂ, ਮੈਂ ਦੱਸਦਿਆਂ ਟਾਈਮਿੰਗ ਦੀ ਕੀ ਹੈ, ਮੰਗਲਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਖੁੱਲ੍ਹੇ ਨੇ ਅੱਜ, ਕੱਲ੍ਹ ਨੂੰ ਸ਼ਨਿਚਰਵਾਰ ਨੂੰ 11 ਤੋਂ ਸ਼ਾਮ ਦੇ 6 ਵਜੇ ਤੱਕ, ਸੰਡੇ 12 ਤੋਂ 5, ਲੇਕਿਨ ਮੰਡੇ ਉਹ ਛੁੱਟੀ ਕਰਦੇ ਨੇ। ਕਲੀਅਰ ਵਿਊ ਆਈ ਕੇਅਰ ਦਾ ਨੰਬਰ ਦੇ ਦਿਆਂ, 905-913-4545, 905-913-4545 ਟੈਲੀਫੋਨ ਨੰਬਰ ਹੈ
1: ਜੀ।
0: ਜਿਹੜੀ ਪੜਾ ਦੇਸ਼ ਪ੍ਰਦੇਸ਼। ਅੱਛਾ ਘਾਹ ਕੱਟਣ ਦੇ ਨਾ ਮੈਂ ਇੱਕ ਭਾਰ ਦੇ ਬੜੇ ਇੱਕ ਬੰਦੇ ਮੰਗ ਰਹੇ ਸੀ, ਕਹਿੰਦੇ ਸਾਨੂੰ ਨਾ ਘਾਹ ਕਟਾਉਣਾ ਇੰਨਾ ਸੋਹਣਾ ਕੱਟ ਦੇਣਾ ਡਿਜ਼ਾਈਨਰ ਪਾ ਕੇ, ਪਲੱਸ ਕੋਈ ਟ੍ਰੀ ਲਵਾਉਣਾ, ਟ੍ਰਿਮ ਕਰਾਉਣਾ ਹੋਰ, ਹੈ ਨਾ, ਜਾਂ ਅਜੇ ਵੀ ਹੈਗਾ ਕਿ ਸਬਜ਼ੀ ਸੁਬਜ਼ੀ ਲਵਾਉਣੀਆਂ ਨੇ, ਇੱਕ ਸਾਰਾ ਰਿਓ ਲਿਆ ਕੇ ਲਾ ਜਾਣਗੇ ਅਤੇ ਨੰਬਰ ਦੇ ਦੇਣਾ ਸਾਰਾ।
1: ਹਾਂਜੀ, ਐਸ ਐਸ ਲੋਨ ਕੇਅਰ ਦੇ ਨਾਂ ਦੀ ਬਾਰੇ ਗੱਲਬਾਤ ਕਰ ਰਹੇ ਨੇ ਸਰ, ਅਤੇ ਤੁਸੀਂ ਨਵੀਂ ਸੋਡਿੰਗ ਕਰਾਉਣੀ ਹੈ ਜਾਂ ਤੁਸੀਂ ਆਪਣਾ ਘਾਹ ਕਟਵਾਉਣਾ ਚਾਹੁੰਦੇ ਹੋ ਘਰਾਂ ਦੇ ਬਾਹਰ ਫਰੰਟ 'ਤੇ ਜਾਂ ਬੈਕਯਾਰਡ 'ਤੇ, ਤਾਂ ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ, ਇਹਨਾਂ ਦੀ ਟੀਮ ਕਾਫੀ ਪ੍ਰੋਫੈਸ਼ਨਲੀ ਕੰਮ ਕਰਦੀ ਹੈ। 4376551984 37655 1984 ਤੇ ਤੁਸੀਂ ਕਾਲ ਕਰੋ ਐਸ ਐਸ ਲੋਨ ਕੇਅਰ ਦੇ ਗੁਰਪ੍ਰੀਤ ਸਿੰਘ ਜੀ ਨੂੰ, ਅਤੇ ਬਹੁਤ ਸੋਹਣੀ ਲੈਂਡਸਕੇਪਿੰਗ ਕਰਕੇ ਜਾਣਗੇ, ਪ੍ਰੋਪਰ ਇਨ ਔਨ ਟਾਈਮ ਤੁਹਾਡਾ ਕੰਮ ਕਰਕੇ ਜਾਣਗੇ। ਐਸ ਐਸ ਲੋਨ ਕੇਅਰ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ।

AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟ ਪੇ ਕਰ ਰਹੇ ਹੋ ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 4167107524 ਤੇ ਪ੍ਰਭਦੀਪ ਸਿੰਘ ਨੂੰ

0: ਲੌਂਗ ਵੀਕਐਂਡ ਹੈ, ਗੈਲ ਸਵੀਟ ਫੈਕਟਰੀ 'ਤੇ ਖਾਣੇ ਪੁਣੇ ਲੈ ਕੇ ਆਓ, ਅਤੇ ਸਾਡੇ ਨਾਲ ਜੁੜ ਚੁੱਕੇ ਨੇ ਕੁਲਦੀਪ ਹੋਰੀ ਜੀ। ਕੁਲਦੀਪ ਜੀ ਜੀ ਆਇਆਂ ਨੂੰ ਜੀ।
1: ਹਾਂਜੀ ਸਤਵਾ ਸਾਹਿਬ, ਤੁਹਾਨੂੰ ਤੁਹਾਡੇ ਰਬਾਈ ਸੁਤਰਾ ਨੂੰ ਸਤਿ ਸ੍ਰੀ ਅਕਾਲ, ਗੁੱਡ ਆਫਟਰਨੂਨ ਤੇ ਚੜ੍ਹਦੀ ਕਲਾ ਜੀ।
0: ਮੇਰੇ ਨਾਲ ਮਨਪ੍ਰੀਤ ਹੋਰ ਵੀ ਬੈਠੇ ਨੇ, ਉਹਨਾਂ ਵੱਲੋਂ ਸਤਿ ਸ੍ਰੀ ਅਕਾਲ
1: ਮਨਪ੍ਰੀਤ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਵੀ।
2: ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
0: ਅੱਜ ਤੁਸੀਂ ਵੀ ਖੁਸ਼ ਲੱਗਦੇ ਹੋ ਕਿਉਂਕਿ ਆਫ ਹੋ ਗਿਆ ਨਾ?
1: ਬਹੁਤ ਵਧੀਆ ਜੀ, ਹੁਣ ਤੁਹਾਡੇ ਨਾਲ ਆਪਣੇ ਸਾਡੇ ਬੜੇ ਭਾਈ ਸਾਹਿਬ ਨਾਲ ਗੱਲ ਹੋ ਜਾਣੀ ਆ ਤੇ ਹੋਰ ਵਧੀਆ ਹੋ ਜਾਣਾ। ਫਰਾਈਡੇ ਆ, ਉਧਰੋਂ ਫਾਦਰ ਡੇ ਆ ਰਿਹਾ ਜੀ, ਭੱਜੇ ਅੱਜ ਤਾਂ।
0: ਅੱਛਾ ਕੀ ਪਲੈਨਿੰਗ ਆ ਫਾਦਰ ਡੇ ਤੇ? ਫਿਰ ਪੂਰੇ ਗੈਟ ਟੂਗੈਦਰਿੰਗ ਹੋ ਰਹੀ ਹੈ ਫੈਮਿਲੀ ਦੀ?
1: ਪੂਰੀ ਪੂਰੀ ਜੀ ਪੂਰੀ, ਛੋਟੀ ਜਿਹੀ ਗੈਦਰਿੰਗ ਤੱਕ ਅੱਜ ਹੋ ਰਹੀ ਆ ਸਾਡੀ, ਭਾਣਜੀ ਮੇਰੀ ਦਾ ਉਹਦਾ ਬਰਥਡੇ ਆ, ਸਰਪ੍ਰਾਈਜ਼ ਕਰਨਾ ਉਹਨੂੰ।
0: ਅੱਛਾ ਜੀ।
1: ਤੇ ਸੰਡੇ ਨੂੰ ਫਿਰ ਆਪਣਾ ਫਾਦਰ ਡੇ ਤਾਂ ਚੱਲੂ ਹੀ ਚੱਲੂ
0: ਜੀ ਜੀ।
1: ਬੇਟੇ ਕਹਿੰਦੇ ਬਈ ਆਪਣਾ ਫ੍ਰੀ ਰੱਖੀ ਬਈ, ਆਪਾਂ ਤੈਨੂੰ ਜਿੱਦਾਂ ਵੀ ਹੈਗਾ ਟ੍ਰੀਟ ਕਰਨਾ ਉਹ ਤੈਨੂੰ। ਮੈਂ ਕੀ ਕਰਨਾ ਕਰੇ ਉਹ ਬਾਅਦ ਚ ਦੱਸਾਂਗੇ।
0: ਸਰਪ੍ਰਾਈਜ਼ ਦਾ ਸਰਪ੍ਰਾਈਜ਼ ਆ
1: ਦੇਖੀ ਆਪਾਂ ਹਨਾ, ਬਹੁਤ ਪਿਆਰ।
0: ਅੱਛਾ ਅੱਜ ਦਾ ਕਿੰਨੇ ਦਿਨ ਹੋ ਗਏ ਚਮਕੀਲਾ ਸਾਹਿਬ ਨੀ ਲਾਇਆ ਆਪਾਂ ਮੇਲਾ? ਤੁਸੀਂ ਚਮਕੀਲਾ ਸਾਹਿਬ ਦੀ ਫਰਮਾਇਸ਼ ਕਰੋਗੇ ਮੇਲਾ ਦਾ? ਸੁਰਜੀਤ ਸਿੰਘ ਪੜਾ ਹੋਰ ਫਰਮਾਇਸ਼ ਕੀਤੀ ਸੀ ਉਹਦੀ। ਜੈਜੀ ਵੀ ਠੀਕ ਆ, ਕੋਈ ਗੱਲ ਨੀ ਲਾਉਣੇ ਲਾਉਣੇ। ਪਹਿਲਾਂ ਤਾਂ ਤੁਹਾਨੂੰ ਸੁਣਾਈਏ ਅਸੀਂ ਵਧੀਆ ਜਿਹਾ ਗੀਤ, ਹਾਂਜੀ ਰੇਡੀ ਪ੍ਰਾਈਮ ਦੇਸ਼ ਪ੍ਰਦੇਸ਼ ਦੇ ਵਿੱਚ ਜਿਹੜਾ ਪਹਿਲਾਂ ਤੋਂ ਗੀਤ ਦੀ ਫਰਮਾਇਸ਼ ਕੀਤੀ ਆ, ਫਿਰ ਆਪਾਂ ਚਲਾਉਣੇ ਆ ਜੈਜੀ ਪੀ ਵਾਲਾ ਵੀ ਬਾਅਦ 'ਚ ਸੁਣਾ ਦਿੰਦੇ ਹਾਂ। ਰੇਡੀ ਪ੍ਰਾਈਮ ਦੇਸ਼ ਪ੍ਰਦੇਸ਼ ਜੁੜੇ ਹੋ ਨੀਲਮ ਜੀ, ਤੁਹਾਡੀਆਂ ਮੌਰਗੇਜ ਦਾ ਕੰਮ ਕਰਦੇ ਨੇ, ਇਹਨੂੰ ਕੁਈਨ ਕਹਿੰਦੇ ਹਾਂ ਅਸੀਂ ਮੌਰਗੇਜ ਦੀ, ਮੈਂ ਤਾਂ ਕਈ ਵਾਰੀ ਮਹਾਰਾਣੀ ਵੀ ਕਹਿੰਦੇ ਹੁੰਦੇ ਹਾਂ ਵੀ ਖਿੱਚ ਘੂ ਕੇ ਨਾ, ਜਿਹੜਾ ਬੰਦੇ ਦਾ ਕੰਮ ਨਹੀਂ ਹੁੰਦਾ ਉਹਨਾਂ ਦਾ ਕੰਮ ਕਰ ਦਿੰਦੇ ਨੇ ਇਹ ਮੌਰਗੇਜ ਬ੍ਰੋਕਰ ਨੇ। ਉਹ ਕਹਿੰਦੇ ਪੈਸੇ ਚਾਹੀਦੇ ਨੇ ਅੱਜ ਕੱਲ੍ਹ, ਮੈਂ ਤੁਹਾਨੂੰ ਲੋਨ ਵੈਸੇ ਹੀ 5,000 ਦਾ, ਕਹਿੰਦੇ ਕੋਈ ਪੇਪਰ ਵਰਕ ਨਹੀਂ ਚਾਹੀਦਾ ਤੁਹਾਨੂੰ ਉਹਦੇ ਵਾਸਤੇ, ਬਹੁਤੀ ਹੁਣੇ ਲੈ ਲਓ, ਕੱਲ੍ਹ ਨੂੰ ਮਿਲ ਜੂਗਾ ਪਰਸੋਂ ਨੂੰ
2: ਜੀ।
0: ਨੰਬਰ ਹੈ ਜੀ ਨੀਲਮ ਹੁਣ ਦਾ 6477398710, 647-747-8710 ਨੰਬਰਾਂ ਦਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਦੋਸਤੋ ਫਾਦਰ ਡੇ ਵੀਕ ਆਪਾਂ ਮਨਾ ਰਹੇ ਹਾਂ ਅਤੇ ਬੜੀ ਚਹਿਲ ਪਹਿਲ ਆ, ਵਧੀਆ ਮੌਸਮ ਆ। ਦੇਖੋ ਜਿਹੜੇ ਨਾ ਰਿਸ਼ਤੇ ਹੁੰਦੇ ਆ ਉਹ ਤਾਂ ਹਮੇਸ਼ਾ ਰਹਿੰਦੇ ਨੇ, ਮਦਰ ਡੇ ਹਰ ਰੋਜ਼, ਮਦਰ ਡੇ ਹਰ ਰੋਜ਼, ਫਾਦਰ ਡੇ ਆ। ਪਰ ਕਿਉਂਕਿ ਜਿਹੜੀ ਨਾ ਨੌਰਥ ਅਮੈਰੀਕਾ ਦੇ ਵਿੱਚ ਕਿਤੇ ਹੋਰ ਕਿਉਂ ਸੈਲੀਬ੍ਰੇਟ ਕੀਤੀ ਜਾਂਦੀ ਹੈ, ਕਿਉਂਕਿ ਦੂਰ ਦੂਰ ਲੋਕ ਰਹਿੰਦੇ ਹੈ ਨਾ, ਫਾਸਟ ਟਰੈਕ 'ਤੇ ਇਹ ਹੈਗੀ ਲਾਈਫ। ਅਤੇ ਆਪਾਂ ਤਾਂ ਚਲੋ ਬਹੁਤ ਫਾਦਰ ਕੋਲ ਵੀ ਰਹਿੰਦੇ ਹੋਣਗੇ, ਪਰ ਬਹੁਤ ਇਹ ਵੀ ਹੈਗੇ ਜਿਹਨਾਂ ਦੇ ਬੱਚੇ ਕਦੇ ਵੀ ਯੂਰਪ 'ਚ ਕੰਮ ਕਰਦੇ ਨੇ, ਕੋਈ ਕਿਤੇ ਕਰਦੇ ਨੇ, ਉਹ ਤਿਉਹਾਰਾਂ ਦੇ ਨਾਲ ਫਿਰ ਇੱਕ ਦੂਜੇ ਇਕੱਠੇ ਹੋ ਲੈਂਦੇ ਆ, ਸੈਲੀਬ੍ਰੇਸ਼ਨ ਹੋ ਜਾਂਦੇ ਆ, ਰਿਸ਼ਤੇ ਹੋਰ ਗੂੜੇ ਹੋ ਜਾਂਦੇ ਨੇ। ਮਕਸਦ ਤਾਂ ਇਹੀ ਹੁੰਦਾ, ਜਦੋਂ ਆਪਣੇ ਵੀ ਨਾ ਹੁਣ ਜਦੋਂ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੇ ਕਿਸ ਤਰ੍ਹਾਂ ਦੇਖੇ ਵੈਦਰ ਦੇ ਹਿਸਾਬ ਨਾਲ ਜਿੰਨੇ ਤਿਉਹਾਰ ਰੱਖੇ ਆ।
2: ਹਾਂਜੀ,
0: ਜੇ ਤਿਉਹਾਰ ਨਾ ਹੋਣ ਜ਼ਿੰਦਗੀ 'ਚ ਤਾਂ ਕਿੰਨੀ ਫਿੱਕੀ ਜ਼ਿੰਦਗੀ ਹੋਵੇ ਲਾਈਫ 'ਚ ਹੁਣ।
2: ਹਾਂਜੀ,
0: ਸੈਲੀਬ੍ਰੇਸ਼ਨ ਕਰਨ ਵਾਸਤੇ ਕਿੰਨੇ ਕੁ ਸੋਹਣੇ ਸੋਹਣੇ ਤਿਉਹਾਰ ਬਣਦੇ ਨੇ।
2: ਬਿਲਕੁਲ,
0: ਹਾਂਜੀ।

0: Courteous and efficient service. Call Narinder Mann, 905-789-1770.
1: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-$60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056। 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ।
0: ਦੋਸਤੋ, ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ, ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ। ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ, ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ।
2: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ, ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ ਸੰਪਰਕ

0: 4573381 416-453-8381
1: Top Financial ਦਾ ਨਵਾਂ ਬ੍ਰੈਂਪਟਨ ਆਫਿਸ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ 70 Delta Park ਬੁਲਵਰਡ ਯੂਨਿਟ 11 ਤੇ ਲੋਕੇਟਡ ਹੈ ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ ਬਿਨਾਂ ਕੋਈ ਚਾਰਜਿਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ
0: ਟਾਪ ਫਾਈਨੈਂਸ਼ੀਅਲ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ
1: ਹਾਂ ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ ਅੱਜ ਹੀ ਸੰਪਰਕ ਕਰੋ ਟਾਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381 416-457-3381 ਤੇ
2: ਹਾਏ ਰੱਬਾ ਹੁਣ ਕੀ ਬਣੂ
3: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ ਤਾਂ ਯਾਦ ਰੱਖੋ ਇੱਕੋ ਨਾਮ ਬਰਾ ਟੈਂਬਰ ਪਰਸਨਲ ਇੰਜਰੀ ਲਾਇਰ
4: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ
3: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਨੋ ਅਪਫਰੰਟ ਫੀ ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ ਅੱਜ ਹੀ ਕਾਲ ਕਰੋ ਰੂਪਾ ਬਰਾੜਪੁਰਾ ਨੂੰ 416-991-4939 4169915939 ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ ਹਾਈਵੇ 10 ਐਂਡ ਡੈਰੀ 6980 ਮਾਰਟਿਸ ਡਰਾਈਵ ਯੂਨਿਟ 9 ਮਿਸਿਸਾਗਾ
5: ਦੋਸਤੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਦੀ ਮਹਿਫਲ ਜੰਮੀ ਹੋਈ ਹੈ ਸ਼ੁੱਕਰਵਾਰ ਦੀ ਅਤੇ ਇੰਜੋਏ ਕਰ ਰਹੇ ਹੋ ਔਰ ਇਸ ਮਹਿਫਲ ਨੂੰ ਤੁਹਾਡੇ ਪਹੁੰਚਾ ਰਹੇ ਨੇ ਮੌਰਗਜ ਕਿੰਗ ਵਾਲੇ ਪਰਮਜੀਤ ਸਿੰਘ ਹੋਰੀ 416-804-2015 ਇਹਨਾਂ ਦਾ ਨੰਬਰ ਹੈ ਫਸਟ ਮੌਰਗਜ ਹੈਗੀ ਆ ਅਤੇ ਸੈਕਿੰਡ ਮੌਰਗਜ ਕਰਵਾਉਣੀ ਆ ਲਾਈਨ ਆਫ ਕ੍ਰੈਡਿਟ ਬਣਵਾਉਣੀ ਹੈਗੀ ਆ ਰੀਫਾਈਨੈਂਸ ਕਰਵਾਉਣਾ ਜਾਂ ਫਿਰ ਘਰ 'ਚੋਂ ਪੈਸੇ ਕਢਾਉਣਾ ਚਾਹੁੰਦੇ ਆ ਇਕੁਇਟੀ 'ਚੋਂ ਜਾਂ ਪ੍ਰਾਈਵੇਟ ਫੰਡ ਚਾਹੀਦੇ ਨੇ ਉਹ ਵੀ ਦਵਾ ਦੇਣਗੇ ਤੁਹਾਨੂੰ ਸੇਮ ਡੇ ਕਲੋਜ਼ਿੰਗ ਕਰਵਾ ਦਿੰਦੇ ਕਈ ਵਾਰੀ ਇਹ ਜੇ ਕਿਤੇ ਪ੍ਰੋਬਲਮ ਪੈ ਗਈ ਤਾਂ ਅੜਿਆ ਚੜਿਆ ਕੰਮ ਪਰਮਜੀਤ ਹੋਰੀ ਕਰ ਦਿੰਦੇ ਨੇ ਮੌਰਗੇਜ ਸਪੈਸ਼ਲਿਸਟ ਨੇ ਆਫਿਸ ਹੈਗਾ 1200 ਡੈਰੀ ਰੋਡ ਸਵੀਟ ਨੰਬਰ 22 ਟੋਮ ਕੰਡੇਰ ਦੇ ਨੇੜੇ ਨੰਬਰ ਨੋਟ ਕਰ ਲਓ ਪਰਮਜੀਤ ਦਾ 416-804-2015
6: ਜੀ ਸਮਰ ਟਾਈਮ ਤੁਹਾਨੂੰ ਪਤਾ ਕਿ ਏ ਸੀ ਵਗੈਰਾ ਚੱਲਦੇ ਨੇਗੇ ਅਤੇ ਜੇ ਤੁਹਾਡੇ ਘਰਾਂ ਦੇ ਡਕਟ ਕਲੀਨ ਨਾ ਹੋਣ ਤਾਂ ਉਹ ਜਿਹੜੀ ਏਅਰ ਕੁਆਲਿਟੀ ਆ ਘਰ ਦੇ ਵਿੱਚ ਉਹ ਵੀ ਖਰਾਬ ਹੀ ਹੁੰਦੀ ਹੈ ਅਤੇ ਫਿਰ ਕਾਫੀ ਸਾਰੀ ਬਿਮਾਰੀਆਂ ਲੱਗਣ ਦਾ ਡਰ ਰਹਿੰਦਾ ਇਸ ਕਰਕੇ ਅਕਾਲ ਡਕਟ ਕਲੀਨਿਕ ਦੇ ਨਾਲ ਤੁਸੀਂ ਗੱਲਬਾਤ ਕਰੋ ਇਹ ਫਸਟ ਐਵਰ ਕੰਪਨੀ ਆ ਡਕਟ ਕਲੀਨਿਕ ਦੀ ਆਪਣੀ ਕਮਿਊਨਿਟੀ ਵਾਲੀ ਜਿਹੜੀ ਕਿ ਤੁਹਾਨੂੰ ਪਿਛਲੇ 40 ਸਾਲ ਤੋਂ ਸਰਵ ਕਰ ਰਹੇ ਨੇ 7 ਦਿਨ ਓਪਨ ਨੇ ਜਿਹੜੇ ਦਿਨ ਮਰਜ਼ੀ ਤੁਸੀਂ ਸਰਵਿਸ ਲਓ ਇਹ ਬਹੁਤ ਹੀ ਸਪੈਸ਼ਲਾਈਜ਼ਡ ਸਰਵਿਸਿਜ਼ ਦਿੰਦੇ ਨੇ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ ਜੇ ਤੁਸੀਂ ਏਅਰ ਕੰਡੀਸ਼ਨਰਸ ਜਾਂ ਫਿਰ ਫਰਨੇਸਿਸ ਨੂੰ ਇੰਸਟਾਲ ਕਰਾਉਣਾ ਜਾਂ ਰਿਪੇਅਰ ਕਰਾਉਣਾ ਚਾਹੁੰਦੇ ਹੋ ਉਹਦੇ ਲਈ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਰੈਗੂਲਰ ਪ੍ਰਾਈਸ ਜਿਹੜੇ $250 ਦੀ ਹੈ $250 ਅਪ ਟੂ 3000 ਸਕੁਏਅਰ ਫਿੱਟ ਅਨਫਿਨਿਸ਼ਡ ਬੇਸਮੈਂਟ ਉਹ ਬ੍ਰੈਂਪਟਨ ਜਾਂ ਮਿਸਿਸਾਗਾ ਦੇ ਜਿੰਨੇ ਵੀ ਲਿਸਨਰਸ ਨੇ ਤੁਸੀਂ ਸਾਡੀ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ ਤੁਹਾਨੂੰ ਇਹੀ ਸੇਮ ਸਰਵਿਸ ਬ੍ਰੈਂਪਟਨ ਦੇ ਮਿਸਿਸਾਗਾ ਦੇ ਵਿੱਚ $140 ਦੇ ਵਿੱਚ ਮਿਲ ਸਕਦੀ ਹੈ $140 ਦੇ ਵਿੱਚ ਅਕਾਲ ਡਕਟ ਕਲੀਨਿਕ ਤੋਂ ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ ਨੰਬਰ ਹੈ 416-710-0662 4167100662 ਇਹਨਾਂ ਦਾ ਨੰਬਰ ਹੈ
5: ਅਗਲਾ ਫਰਮਾਇਸ਼ ਕੀਤਾ ਹੈ ਕੁਲਦੀਪ ਹੋਰਾਂ ਨੇ ਫਰਮਾਇਸ਼ ਕੀਤੀ ਹੈ ਜੀ ਕੁਲਦੀਪ ਜੀ ਕਰੋ ਇੰਜੋਏ ਜੀ

0: ਕਾਕਰੋਚ ਤੇ ਚੂਹੇ ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
0: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
2: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000।
3: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ? ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53, 905-792-80-53। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।
4: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-858-75-96, 905-857-7596। ANJ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।
3: ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟ ਰੇਟ ਪੇ ਕਰ ਰਹੇ ਹੋ? ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524, 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dust Drive, 15 Fender Way, ਬ੍ਰੈਂਪਟਨ, 9985 ਮਕਵੀਨ ਡਰਾਈਵ, ਬ੍ਰੈਂਪਟਨ, 1465 ਮੇਫੀਲਡ ਰੋਡ, ਬ੍ਰੈਂਪਟਨ, 33 ਫਾਰਲੀ ਡਰਾਈਵ, ਗੋਲਫ ਦੇ ਵਿੱਚ, 600 ਹੈਸਪਲਰ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ ਹੋਇਆ। ਦੋਸਤੋ, ਅੱਜ ਨਾ ਸਿਲਵਰ ਸਿਟੀ ਵਿੱਚ ਹੋਰ ਥੀਏਟਰਾਂ ਦੇ ਵਿੱਚ 40 ਦਿਨ ਮੂਵੀ ਰਿਲੀਜ਼ ਹੋ ਗਈ ਆ ਵੀਕਿੰਡ। ਦੇਖੋ, ਬਹੁਤ ਹੀ ਸ਼ਾਨਦਾਰ ਮੂਵੀ ਹੈਗੀ ਆ। ਸਿਨੇਪਲੈਕਸ ਕੋਟਨੀ ਪਾਰਕ, ਮੋਰਨਿੰਗ ਸਾਈਡ, ਸਾਊਥ ਕੀਜ਼, ਏਜੈਕਸ, ਨੈਗਰਾ ਸਕੇਅਰ, ਗਾਰਨਰਸ ਰੋਡ, ਗੋਲਫ ਵਾਨ, ਸਿਲਵਰ ਸਿਟੀ ਸੈਡਬਰੀ, ਸਕਾਰਬਰੋ, ਸਿਲਵਰ ਸਿਟੀ ਬਰੈਂਪਟਨ, ਕੈਂਥਾ, ਓਲਵਾ ਦੇ ਵਿੱਚ ਬਿਟਵੀ, ਇਹ ਸਾਰੇ ਪਾਸੇ ਲੱਗੀ ਆ ਮੂਵੀ। ਇੰਜੋਏ ਮੂਵੀ ਨੂੰ। ਅਤੇ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ
1: ਜੀ। ਅਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਜੇਕਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਕਰਾਉਣ ਬਾਰੇ ਹਜੇ ਸੋਚ ਹੀ ਰਹੇ ਹੋ ਜਾਂ ਸ਼ੋਪ ਅਰਾਊਂਡ ਕਰ ਰਹੇ ਹੋ ਤਾਂ ਧਿਆਨ ਦੇ ਨਾਲ ਸੁਣੋ। ਵਨ ਆਫ ਕੈਨੇਡਾਜ਼ ਲਾਰਜੈਸਟ ਇੰਸ਼ੋਰੈਂਸ ਕੰਪਨੀਜ਼ ਨੇ ਆਪਣੇ ਸਾਰੇ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਰੇਟਸ ਨੂੰ, ਜਿਹੜੇ ਮੰਥਲੀ ਰੇਟਸ ਨੇ, ਉਹਨਾਂ ਨੂੰ ਅਪ ਟੂ 18% ਤੱਕ ਘਟਾ ਦਿੱਤਾ ਆ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਪੱਕੇ ਤੌਰ 'ਤੇ 18% ਤੱਕ ਬਚਾ ਸਕੋ ਹਰੇਕ ਮਹੀਨੇ, ਤਾਂ ਤੁਸੀਂ ਟੋਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਨਾਲ ਗੱਲਬਾਤ ਕਰੋ। ਇੰਸ਼ੋਰੈਂਸ ਬ੍ਰੋਕਰ ਨੇ ਅਤੇ ਤੁਹਾਡੇ ਲਈ ਇਹ ਲਾਈਫ ਇੰਸ਼ੋਰੈਂਸ ਪਾਲਿਸੀਜ਼ ਚਾਹੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਨਾਲ ਤੁਸੀਂ ਕੋਂਬੋ ਪਲਾਨ ਬਣਾ ਕੇ ਲੈਣਾ ਚਾਹੁੰਦੇ ਹੋ। ਇਹ ਕੋਂਬੋ ਪਲਾਨ ਤੁਹਾਡੇ ਲਈ ਮਨੀ ਬੈਕ ਪਲਾਨਸ ਹੁੰਦੇ ਨੇ, ਜਿਹੜੇ ਕਿ $99 ਪਰ ਮੰਥ ਦੇ ਵਿੱਚ ਤੁਹਾਡੇ ਲਈ ਡਿਜ਼ਾਈਨ ਕਰਦੇ ਨੇ। ਇਹਦੇ ਬਾਰੇ ਤੁਸੀਂ ਪੂਰੀ ਇਨਫੋਰਮੇਸ਼ਨ ਲਓ। ਜੇ ਤੁਸੀਂ ਸੈਲਫ ਇੰਪਲੋਇਡ ਹੋ, ਖਾਸ ਕਰਕੇ ਤੁਸੀਂ ਟਰੱਕ ਡਰਾਈਵਰਸ ਹੋ, ਫਿਰ ਤੁਹਾਡੇ ਲਈ 3-in-1 ਕੋਂਬੋ ਪਲਾਨ ਡਿਜ਼ਾਈਨ ਕਰਦੇ ਆ, ਜਿਹਦੇ ਵਿੱਚ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਇੰਕਲੂਡਡ ਹੁੰਦੀ ਹੈ। ਜੇ ਤੁਸੀਂ ਲੋਕਲ ਟਰੱਕ ਚਲਾਉਂਦੇ ਹੋ ਤਾਂ ਵੀ ਤੁਸੀਂ ਕਰਵਾ ਸਕਦੇ ਹੋ, ਚਾਹੇ ਤੁਸੀਂ US ਨੂੰ ਜਾਂਦੇ ਹੋ, ਤੁਹਾਡੇ ਲਈ ਸਹੀ ਪਾਲਿਸੀ ਡਿਜ਼ਾਈਨ ਕਰਨਗੇ। ਅਤੇ ਜੇ ਤੁਸੀਂ ਕੋਈ ਟਰੱਕਿੰਗ ਕੰਪਨੀ ਓਨ ਕਰਦੇ ਹੋ, ਤੁਹਾਡੇ ਕੋਲ 20 ਤੋਂ ਵੀ ਜ਼ਿਆਦਾ ਡਰਾਈਵਰਸ ਨੇ ਯਾਨੀ ਕਿ ਇੰਪਲੋਇਜ਼ ਨੇ, ਤੁਹਾਡੇ ਫਲੀਟ ਡਿਸੇਬਿਲਿਟੀ ਪ੍ਰਾਈਸ ਨਾਲ ਕਵਰੇਜ ਨੂੰ ਬੀਟ ਕਰਨਗੇ। ਅਤੇ ਜੇ ਤੁਸੀਂ ਕੋਈ ਵੀ ਬਿਜ਼ਨਸ ਓਨ ਕਰਦੇ ਹੋ, ਤੁਸੀਂ ਬਿਜ਼ਨਸ ਓਨਰ ਹੋ ਇੱਕ, ਅਤੇ ਆਪਣੇ ਤੁਸੀਂ ਇੰਪਲੋਇਜ਼ ਦੇ ਲਈ ਮੈਡੀਕਲ ਗਰੁੱਪ ਬੈਨੀਫਿਟਸ ਚਾਹੁੰਦੇ ਹੋ, ਕਸਟਮ ਪਲਾਨ ਤਿਆਰ ਕੀਤੇ ਜਾਂਦੇ ਨੇ ਪ੍ਰਿਸਕ੍ਰਿਪਸ਼ਨ ਦਵਾਈਆਂ ਦੇ ਲਈ, ਡੈਂਟਲ, ਵਿਜ਼ੀਓਨ, ਕਾਇਰੋ, ਫਿਜ਼ੀਓ, ਸਾਰੀਆਂ ਸਰਵਿਸਿਜ਼ ਨੂੰ ਕਵਰ ਕੀਤਾ ਜਾਂਦਾ ਹੈ। ਅਤੇ ਜੇਕਰ ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਕਿਸੇ ਵੀ ਹੋਰ ਕੰਟਰੀ ਤੋਂ ਕੈਨੇਡਾ ਦੇ ਵਿੱਚ ਆ ਰਹੇ ਨੇ, ਸੁਪੋ ਵੀਜ਼ਾ ਜਾਂ ਵਿਜ਼ਿਟਰ ਵੀਜ਼ਾ ਲੈ ਕੇ, ਉਹਨਾਂ ਦੇ ਲਈ ਤੁਸੀਂ ਇੰਸ਼ੋਰੈਂਸ ਪਾਲਿਸੀ ਕਰਵਾਓ, ਸਭ ਤੋਂ ਲੋਵੈਸਟ ਪ੍ਰਾਈਸ ਤੁਹਾਨੂੰ ਦਵਾਉਣਗੇ। ਅਤੇ ਇਨ ਕੇਸ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਕਰਵਾਈ ਵੀ ਹੋਈ ਹੈ, ਤੁਸੀਂ ਆਪਣੀ ਪਾਲਿਸੀ ਨੂੰ ਪੂਰੀ ਤਰ੍ਹਾਂ ਸਮਝਣਾ ਚਾਹੁੰਦੇ ਹੋ, ਤੁਹਾਨੂੰ ਪਤਾ ਨਹੀਂ ਪਾਲਿਸੀ ਮਹਿੰਗੀ ਆ ਜਾਂ ਸਸਤੀ ਆ, ਔਰ ਪਾਲਿਸੀ ਵਿੱਚ ਕਿੰਨਾ ਕੁਛ ਲਿਖਿਆ ਹੋਇਆ, ਜਾਂ ਤੁਸੀਂ ਕਿੰਨੇ ਸਾਲ ਦੇ ਲਈ ਆਪਣੀ ਜਿਹੜੀ ਕਿਸ਼ਤਾਂ ਨੇ ਉਹਨਾਂ ਨੂੰ ਪੇ ਕਰਨਾ, ਆਪਣੀ ਪਾਲਿਸੀ ਬਿਲਕੁਲ ਫਰੀ ਦੇ ਵਿੱਚ ਰਿਵਿਊ ਕਰਵਾਓ। ਇਹਨਾਂ ਦਾ ਨੰਬਰ 416-457-3381, ਆਫਿਸ ਲੋਕੇਟਡ ਹੈ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, ਏਅਰਪੋਰਟ ਐਂਡ ਡੈਲਟਾ ਪਾਰਕ ਦੇ ਇੰਟਰਸੈਕਸ਼ਨ ਤੇ, 70 ਡੈਲਟਾ ਪਾਰਕ ਬੁਲੇਵਰਡ, ਯੂਨਿਟ ਨੰਬਰ 11, ਬਰੈਂਪਟਨ ਦੇ ਵਿੱਚ, 416-457-3381, ਟੋਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦਾ ਨੰਬਰ ਹੈ।
0: ਲਓ ਜੀ, ਚਾਟ ਪਰਾਂਠਾ 'ਤੇ ਜਾ ਕੇ ਵਧੀਆ ਅਤੇ ਗੋਲ ਗੱਪੇ ਖਾਓ, ਵਿੱਚ ਆਈਸ ਵੀ ਪਾਈ ਹੋਈ ਆ, ਅਤੇ ਵਧੀਆ ਪਦੀਨੇ ਵਾਲਾ ਪਾਣੀ ਪੀਓ, ਅਤੇ ਨਾਲ ਦੀ ਨਾਲ ਖੱਟਾ ਮਿੱਠਾ ਪੀਓ। ਹੋਰ ਬੜਾ ਕੁਛ ਆ, ਚਾਹੁੰਦਾ ਭਜੂਰਾ ਹਲਵਾ ਪੂਰੀ ਜਾ ਕੇ ਬੈਂਚੋ, 11685 ਮਕਬੀਨ ਰੋਡ, 905-794-4545, ਚਾਟ ਪਰਾਂਠਾ ਵੱਲੋਂ ਅਗਲਾ ਗੀਤ ਲਈ ਪਹੁੰਚਾਇਆ ਜਾ ਰਿਹਾ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ।

0: ਲਓ ਜੀ ਵੀਕਐਂਡ ਦੇ ਉੱਤੇ ਤੁਸੀਂ ਘਰ ਦੇ ਵਿੱਚ ਤੁਹਾਨੂੰ ਪ੍ਰੋਬਲਮ ਹੈਗੀ ਹੈ, ਕੋਕਰੋਚ ਵਗੈਰਾ ਕੋਈ ਨਹੀਂ ਜਾਂ ਕੋਈ ਮਸਕੀਟੋ ਵਗੈਰਾ ਹੈਗੇ ਨੇ, ਤਾਂ ਟਰਾਂਟੋ ਪੈਸਟ ਵਾਲਿਆਂ ਨੂੰ ਕਾਲ ਕਰ ਲਓ, ਵਧੀਆ ਛਿੜਕਾਅ ਕਰ ਜਾਣਗੇ ਅਤੇ ਬਿਲਕੁਲ 100% ਸੇਮ ਡੇ ਸਸਪੈਕਸ਼ਨ ਹੈਗੀ ਆ, ਗੌਰਮੈਂਟ ਤੋਂ ਅਪਰੂਵ ਨੇ ਇਹ। ਨੰਬਰ ਇਹਨਾਂ ਦਾ 6475158000 ਟੈਲੀਫੋਨ ਨੰਬਰ ਹੈ। ਔਰ ਜੀ ਸਾਡਾ ਅੱਜ ਦਾ ਪ੍ਰੋਗਰਾਮ ਆਲਮੋਸਟ ਸਮਾਪਤੀ ਵੱਲ ਨੂੰ ਜਾ ਰਿਹਾ ਹੈਗਾ, ਕੱਲ੍ਹ ਨੂੰ ਫਿਰ ਅਸੀਂ ਮਿਲਣਾ ਹੈ ਤੁਹਾਨੂੰ 1 ਤੋਂ ਲੈ ਕੇ ਦੁਪਹਿਰੇ ਸ਼ਾਮ ਦੇ 4 ਵਜੇ ਤੱਕ ਪ੍ਰੋਗਰਾਮ ਹੋਏਗਾ ਸਾਡਾ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਹਦੇ ਵਿੱਚ ਮਨਪ੍ਰੀਤ ਹੋਰੀ ਅਤੇ ਪੂਰੀਆਂ ਲਾਉਣਗੇ, ਵਧੀਆ ਵਧੀਆ ਹਾਜ਼ਰੀ ਲਵਾਉਣਗੇ, ਪਲੱਸ ਫਾਦਰ ਡੇ ਸਪੈਸ਼ਲ ਵੀ ਕੱਲ੍ਹ ਨੂੰ ਵੀ ਹੋਏਗਾ ਪ੍ਰੋਗਰਾਮ, ਪੂਰੀ ਪੂਰੀ ਉਹਦੇ 'ਚ ਗੀਤ ਸੰਗੀਤ ਗੱਲਾਂ ਤਾਂ ਹੋਣਗੀਆਂ ਤੁਹਾਡਾ। ਅਤੇ ਹਾਲ ਦੀ ਘੜੀ ਫਿਰ ਆਪਾਂ ਛੱਡ ਕੇ ਜਾਈਏ ਵਧੀਆ ਕਹਿੰਦੇ ਨਾ ਐਂਡ 'ਤੇ, ਵੈਸੇ ਕੋਈ ਫੰਕਸ਼ਨ ਆਪਣਾ ਹੁੰਦਾ ਹੁੰਦਾ ਬੋਲੀਆਂ ਲਾਉਂਦੇ ਐਂਡ 'ਤੇ, ਅੱਜ ਆਪਾਂ ਖਤਮ ਕਰਨ ਲੱਗੇ ਲੱਗ ਜਾਈਏ ਬੋਲੀਆਂ ਲਿਆਉਣ ਜਿਹੜੇ ਲਾ ਸਕਦੇ, ਫਿਰ ਆਪ ਜਾਂਦੇ ਤਾਂ ਬਾਏ ਕਰ ਜਾਂਦੇ ਜੀ।
1: ਸ਼ੁਰੂ ਕਰੋ

0: ਆਪਾਂ ਤੁਹਾਨੂੰ ਬੈਸਟ ਵਿਸ਼ ਦਿੰਦੇ ਹਾਂ ਸਾਰਿਆਂ ਨੂੰ ਫਾਦਰ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਕਰੋ ਇੰਜੋਏ ਪੂਰੇ ਪਰਿਵਾਰਾਂ ਸਮੇਤ, ਇੰਜੋਏ ਕਰੋ ਵੀਕਐਂਡ ਨੂੰ। ਅੱਜ ਵੀ ਬਹੁਤ ਸੋਹਣਾ ਦਿਨ ਹੈ, ਧੁੱਪ ਖਿਲੀ ਹੋਈ ਹੈ, ਅਤੇ ਵਧੀਆ ਦੇ ਖਾਣੇ ਖਾਓ, ਵਧੀਆ ਦੇ ਪਕਵਾਨ ਪਕਾਓ।
1: ਅਤੇ
0: ਆਪਾਂ ਲਈ ਅੱਗੇ ਮਤਲਬ ਤੁਹਾਡੀ ਮੁਲਾਕਾਤ ਕੱਲ੍ਹ ਹੋਏਗੀ,
1: ਮੁਲਾਕਾਤ ਤੁਹਾਡੇ ਨਾਲ ਕੱਲ੍ਹ ਨੂੰ ਹੋਏਗੀ 1 ਤੋਂ ਲੈ ਕੇ 4 ਵਜੇ ਤੱਕ। ਅਤੇ ਕਾਫੀ ਸਾਰੀਆਂ ਗੱਲਾਂ ਬਾਤਾਂ, ਕਾਫੀ ਸਾਰਾ ਗੀਤ ਸੰਗੀਤ ਹੋਏਗਾ। ਅਤੇ ਫਿਲਹਾਲ ਅਸੀਂ ਇੱਥੇ ਤੁਹਾਡੇ ਤੋਂ ਅੱਗੇ ਲੈਂਦੇ ਹਾਂ, ਕੱਲ੍ਹ ਨੂੰ ਮਿਲਾਂਗੇ।
0: ਜਦੋਂ ਵਾਸਤੇ ਨਾ ਮੁਸਕਰਾਉਂਦੇ ਰਹੋ, ਚਾਹੁਣ ਵਾਲਿਆਂ ਵਾਪਸ ਕਰਨ ਵਾਲਿਆਂ ਕਰੋ ਵੇਲ ਆਊਟ ਪੂਰਾ ਵੀਕ। ਆਪਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਧੰਨਵਾਦ,
1: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ।

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡਾਇਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। $2025 ਦੇ ਵਿੱਚ $90,000 ਦਾ ਪ੍ਰਾਈਸ ਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: Another Don Clean with the Don Ducks.
2: Oh, he's doing dishes with Dawn Platinum.
3: The only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Dawn Platinum, the better grease getter.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
6: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
5: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
6: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
5: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
6: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
5: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
6: ਪ੍ਰੋਗਰਾਮ ਪੰਜਾਬੀ ਲਹਿਰਾਂ
5: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
7: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
8: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
9: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रिहा है कि असीं कानूनी अदालत विच उस इंसाफ नूं प्राप्त करन च उहनां दी सहायता करदे हां जिस दे ओ सचमुच ही हकदार हन। तुहाडा अपना वकील, वकील ब्रिज मोहन। कॉन्टैक्ट अस एट bridgemohan.com।
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984।
6: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਵੀਡੀਓ ਤੇ ਲੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਸ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8, 905-204-1313, 905-204-1313। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557, 6475051557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040।

0: ਦਾ ਕਿਆ ਬਾਤ ਹੈ, ਫਰਾਈਡੇ ਹੈ, ਧੁੱਪ ਨਿਕਲੀ ਹੈ, ਖੂਬਸੂਰਤ ਪਿਆਰਾ ਜਿਹਾ ਮੌਸਮ ਹੈ, ਤੇ ਸ਼ਾਮ ਯਾਰ ਹੋਵੇ ਫਰਾਈਡੇ ਦੀ ਤੇ ਹਲਕੀ ਮਿੱਠੀ ਮਿੱਠੀ ਠੰਡ, ਤੇ ਠੰਡ ਨਹੀਂ ਬਟ ਤੁਹਾਨੂੰ ਪਤਾ ਹੀ ਹੈ ਥੋੜ੍ਹਾ ਜਿਹਾ ਕਹਿੰਦੇ ਹੁੰਦੇ ਕਿ ਪਿਆਰੀ ਜੀ ਹਵਾ ਚੱਲ ਰਹੀ ਹੈ, ਸੋ ਇੱਦਾਂ ਦਾ ਮੌਸਮ ਹੋਵੇ ਯਾਰ ਬੰਦੇ ਨੂੰ ਹੋਰ ਕੀ ਚਾਹੀਦਾ, ਠੀਕ ਹੈ ਨਾ ਗੱਲ, ਵਧੀਆ ਖੂਬਸੂਰਤ ਸ਼ਾਮ ਨੂੰ ਇੰਜੋਏ ਕਰੋ, ਫਰਾਈਡੇ ਹੈ, ਮੱਛੀ ਮੱਛੀ ਖਾਓ, ਤੇ ਜਿਹੜੇ ਹੈਗੇ ਆ ਸ਼ੌਕੀਨ ਤੁਸੀਂ ਜੋ ਪੀਣਾ ਪੀ ਲਓ, ਐਂਡ ਜਿਹੜੇ ਨਹੀਂ ਸ਼ੌਕੀਨ ਕੋਈ ਨਾ ਤੁਸੀਂ ਕੋਈ ਮੌਕਟੇਲ ਪੀ ਲਓ, ਕੋਈ ਜੂਸ ਪੀ ਲਓ, ਕੋਈ ਪਾਣੀ ਪੀ ਲਓ, ਕੋਈ ਲੱਸੀ ਪੀ ਲਓ, ਹਰੇਕ ਦੀ ਆਪਦੀ ਆਪਦੀ ਮਰਜ਼ੀ ਹੈ, ਖਾਓ ਆਪਣੇ ਮਰਜ਼ੀ ਦਾ, ਪੀਓ ਆਪਣੇ ਮਰਜ਼ੀ ਦਾ, ਜੋ ਕਰਨਾ ਕਰ ਰਹੇ ਹੋ ਕਰੋ ਆਪਣੇ ਮਰਜ਼ੀ ਦਾ, ਪਾਓ ਭੰਗੜੇ ਕਰੋ, ਦਿਲ ਰਾਜ਼ੀ ਵੀ ਸੜਦੇ ਨੂੰ ਸੜਨ ਦੇ, ਸੋ ਜੋ ਵੀ ਕਰਨਾ ਕਰੋ ਤੇ ਇੰਜੋਏ ਕਰੋ। ਪ੍ਰੋਗਰਾਮ ਹੈ ਪੰਜਾਬੀ ਦਾ ਤੇ ਨੰਬਰ ਹੈ ਆਪਣਾ 905-673-3337 905-673-3337 ਆਪਣਾ ਫੋਨ ਨੰਬਰ ਹੈ, ਤੇ ਲਾਉਂਦੇ ਹਾਂ ਰੌਣਕਾਂ ਤੇ ਇਸ ਕਮਾਲ ਦੀ ਈਵਨਿੰਗ ਨੂੰ ਇੰਜੋਏ ਕਰਦੇ ਹਾਂ। ਤੁਸੀਂ ਆ ਜਾਓ ਫਿਰ ਕਰੀਏ ਕੁਝ ਗੱਲਾਂ ਬਾਤਾਂ ਯਾਰ, ਗੀਤ ਸੰਗੀਤ ਕੋਈ ਸੁਣਨਾ ਨੋ ਪ੍ਰੋਬਲਮ, ਮੋਸਟ ਵੈਲਕਮ, ਵੈਸੇ ਸਾਨੂੰ ਹੈਲੋ ਹਾਈ ਕਰਨੀ ਹੈ ਨੋ ਪ੍ਰੋਬਲਮ ਮੋਸਟ ਵੈਲਕਮ। ਸੋ ਪੰਜਾਬੀ ਲਹਿਰਾਂ ਦਾ ਨੰਬਰ ਤੁਹਾਨੂੰ ਯਾਦ ਹੀ ਹੈ ਤਾਂ ਨੰਬਰ ਤੁਹਾਡੇ ਦਿਲਾਂ 'ਤੇ ਲਿਖਿਆ ਹੋਇਆ, ਵੈਸੇ ਤੁਹਾਨੂੰ ਦੱਸ ਦਿੰਦੇ ਹਾਂ ਇੱਕ ਵਾਰ ਫਿਰ ਤੋਂ 905-673-3337 905-673-3337 ਆਪਣਾ ਫੋਨ ਨੰਬਰ ਹੈ, ਅਤੇ ਕਰਦੇ ਹਾਂ ਗੱਲਾਂ ਬਾਤਾਂ। ਅਤੇ ਅੱਜ ਰੌਣਕ ਮੇਲਾ ਅਤੇ ਬੜਾ ਨੱਚਣ ਗਾਉਣ ਵਾਲਾ ਮਾਹੌਲ ਤੁਹਾਡੇ ਲਈ ਕ੍ਰੀਏਟ ਕਰਦੇ ਹਾਂ, ਸੋ ਤੁਸੀਂ ਆ ਜਾਓ ਪਹਿਲਾਂ। ਅਤੇ ਜਿਹੜਾ ਬੰਦਾ ਹੁਣ ਅਸੀਂ ਖਾੜੇ ਨੂੰ ਹੋਸਟ ਕਰ ਰਹੇ ਹਾਂ, ਪਹਿਲਾਂ ਆਡੀਅੰਸ ਤਾਂ ਜੁੜ ਜਾਵੇ, ਫਿਰ ਜਦੋਂ ਖਾਲੀ ਜੀ ਆਡੀਅੰਸ ਹੋਵੇ ਫਿਰ ਬੰਦੇ ਦਾ ਕਹਿੰਦੇ ਹੁੰਦੇ ਕਿ ਗਾਉਣ ਨੂੰ ਜੀ ਨਹੀਂ ਕਰਦਾ, ਸੋ ਆ ਜਾਓ ਕਰੀ ਗੱਲਾਂ ਬਾਤਾਂ, ਫਿਰ ਲਾਉਂਦੇ ਹਾਂ ਤੁਹਾਡੇ ਲਈ ਕੁਝ ਵਧੀਆ ਜੇ ਗੀਤ। ਨੰਬਰ ਹੈ 905-673-3337 905-673-3337 ਆਪਣਾ ਫੋਨ ਨੰਬਰ ਹੈ, ਅਤੇ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਬਈ 40 ਦਿਨ ਫਿਲਮ ਵੱਲੋਂ, 40 ਦਿਨ ਫਿਲਮ ਰਿਲੀਜ਼ ਹੋ ਚੁੱਕੀ ਹੈ ਬਈ, ਬਹੁਤ ਹੀ ਖੂਬਸੂਰਤ ਬਹੁਤ ਹੀ ਕਮਾਲ ਦੀ ਸਟੋਰੀ, ਗੁਰਪ੍ਰੀਤ ਸਿੰਘ ਧੁੱਗਾ ਸਾਹਿਬ ਦੀ ਲਿਖੀ ਹੋਈ ਬੈਸਟ ਸੈਲਿੰਗ ਕਿਤਾਬ 40 ਦਿਨ, ਜਿਸ ਵਿੱਚ ਦੇਬੀ ਮਖਸੂਸਪੁਰੀ ਸਾਹਿਬ ਲੀਡ ਰੋਲ ਪਹਿਲੀ ਵਾਰ ਕਰ ਰਹੇ ਹੈ, ਨਾਲ ਗੁਰਪ੍ਰੀਤ ਘੁੱਗੀ ਸਾਹਿਬ ਅਤੇ ਉਹਨਾਂ ਦਾ ਬੇਟਾ ਸੁਖਨ ਵੜੈਚ, ਸੋ ਬੜੀ ਖੂਬਸੂਰਤ ਫਿਲਮ 40 ਦਿਨ। ਤੁਸੀਂ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਜਾਓ, 40 ਦਿਨ ਨੂੰ ਤੁਸੀਂ ਇੰਜੋਏ ਕਰੋ, ਬਹੁਤ ਹੀ ਸੋਹਣੀ ਫਿਲਮ ਬਣੀ ਹੈ। ਸੋ ਤੁਸੀਂ ਆਪਣੇ ਚਾਹੇ ਸਿਲਵਰ ਸਿਟੀ ਬਰੈਂਪਟਨ ਦੇ ਵਿੱਚ ਜਾਓ, ਉੱਥੇ ਸ਼ੋਅ ਹੈ, ਹੁਣ ਤਾਂ 6 ਵੱਜ ਗਏ, ਹੁਣ ਵਾਲਾ ਸ਼ੋਅ ਅਤੇ 9 ਵਜੇ ਸ਼ੋਅ ਹੈ, ਵੌਨ ਦੇ ਵਿੱਚ 6:50 ਅਤੇ 9:40, ਕੋਟਨੀ ਪਾਰਕ 7:20 ਅਤੇ 10:10 ਅਤੇ ਸਕਾਰਬਰੋ 7:45 ਅਤੇ 10 ਵਜੇ, ਅਤੇ ਨਾਲ ਗੁਐਲਫ ਦੇ ਵਿੱਚ 9:50 ਅਤੇ ਹੁਣ ਸ਼ੋਅ ਹੈ। ਸੋ 40 ਦਿਨ ਫਿਲਮ, ਬੜੀ ਖੂਬਸੂਰਤ ਸਟੋਰੀ, ਜ਼ਰੂਰ ਤੁਸੀਂ ਪਹੁੰਚੋ ਅਤੇ ਦੇਖੋ। 0964 ਹੈਲੋ, 0964 ਹੈਲੋ ਜੀ,
1: ਹੈਲੋ,
0: ਹਾਂਜੀ
1: ਹਾਂਜੀ ਭਾਜੀ, ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਲੱਗ ਰਿਹਾ, ਅੱਜ ਮੇਰੀ ਫਰੈਂਡ ਦੀ ਬਰਥਡੇ ਹੈ, ਜਰਾ ਉਹਨੂੰ ਬਰਥਡੇ ਵਿਸ਼ ਕਰ ਦੇਣਾ, ਉਹਦਾ ਨਾਮ ਆਸੀਆ ਵਾ।
0: ਅੱਛਾ ਤੁਹਾਡੇ ਫਰੈਂਡ ਦਾ ਬਰਥਡੇ ਹੈ, ਫਰੈਂਡ ਦਾ ਕੀ ਨਾਮ ਹੈ?
1: ਆਸੀਆ, ਆਸੀਆ,
0: ਆਸੀਆ,
1: ਜੀ ਜੀ,
0: ਕੀ ਬਾਤ ਹੈ, ਨਾਮ ਹੀ ਬੜਾ ਸੋਹਣਾ ਆਸੀਆ। ਹਾਂ ਮੈਂ ਪਹਿਲੀ ਵਾਰੀ ਨਾਮ ਸੁਣਿਆ ਵੈਸੇ। ਅੱਛਾ ਵੈਰੀ ਗੁੱਡ, ਸੋ ਆਸੀਆ ਕੀ 18 ਈਅਰ ਓਲਡ ਹੋਈ ਹੈ? ਆਸੀਆ
1: ਨਹੀਂ
0: 40, ਤੁਸੀਂ 40 ਨਾ ਕਿ ਤੁਸੀਂ ਕਹੋ ਕਿ ਅਜੇ ਟੀਨੇਜਰ ਹੀ ਹੈ ਆਸੀਆ।
1: ਚਲੋ ਤੁਸੀਂ ਕਹਿ ਰਹੇ ਸਟੇਜ ਹੀ ਮੰਨ ਲੈਂਦੇ
0: ਆ। ਹਾਂ ਆਸੀਆ ਲਈ ਲਾਈਏ ਫਿਰ ਗਾਣਾ, ਹਾਈ ਨੀ ਤੇਰੇ ਹੈਪੀ ਬਰਥਡੇ ਤੇ ਤੈਨੂੰ ਲੈ ਕੇ ਦੇਣਾ ਦੇਣਾ ਦੇਣਾ ਸੂਟ ਤੈਨੂੰ ਪਟਿਆਲਾ ਸ਼ਾਹੀ ਹਾਈ ਨੀ ਮੈਂ ਲੈ ਕੇ ਦੇਣਾ, ਲਾ ਦਈਏ। ਚਲੋ ਵੈਰੀ ਗੁੱਡ, ਇੰਜੋਏ ਕਰੋ ਬਰਥਡੇ ਨੂੰ ਐਂਡ ਬੈਸਟ ਵਿਸ਼ਸ।
1: ਥੈਂਕ ਯੂ
0: ਨੋ ਪ੍ਰੋਬਲਮ। ਦੇਖਿਆ ਬਰਥਡੇ ਵਿਸ਼ ਕਰਨਾ ਤਾਂ ਐਂ ਕਰੋ, ਥੋੜ੍ਹਾ ਜਿਹਾ ਬੰਦਾ ਯਾਰ ਸਪੈਸ਼ਲ ਤਾਂ ਫੀਲ ਕਰੇ। ਸੋ ਪ੍ਰੋਗਰਾਮ ਪੰਜਾਬੀ ਲੈਣਾ, 905-673-3337 ਆਪਣਾ ਫੋਨ ਨੰਬਰ ਹੈ, 905-673-3337 ਕਰਦੇ ਹਾਂ ਗੱਲਾਂ ਬਾਤਾਂ ਯਾਰ, ਅਤੇ ਰੌਣਕ ਮੇਲਾ ਤੁਹਾਡੇ ਨਾਲ ਲੱਗ ਹੀ ਜਾਂਦਾ। ਦੇਖਿਆ ਤਾਂ ਹੀ ਤਾਂ ਮੈਂ ਕਹਿੰਦਾ ਤੁਸੀਂ ਫੋਨ ਕਰਦੇ ਹੋ, ਜੁੜਦੇ ਹੋ, ਅਤੇ ਮੱਲੋ ਮੱਲੀ ਬਸ ਚਾਹ ਸਾਨੂੰ ਵੀ ਚੜ੍ਹ ਜਾਂਦਾ ਅਤੇ ਤੁਹਾਨੂੰ ਵੀ ਚੜ੍ਹ ਜਾਂਦਾ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਦੇਖੋ ਵੀਕਐਂਡ ਹੈ, ਵੀਕਐਂਡ 'ਤੇ ਆਪਾਂ ਆਪਣੇ ਟਰੱਕਾਂ ਦੀ ਮੁਰੰਮਤ ਬਹੁਤ ਕਰਾਉਂਦੇ ਹਾਂ, ਚਾਹੀਦਾ ਯਾਰ, ਟਰੱਕ ਤਾਂ ਆਪਣੀ ਜਿੰਦ ਜਾਨ ਹੈ, ਜਿਵੇਂ ਆਪਾਂ ਡਾਕਟਰ 'ਤੇ ਜਾਂਦੇ ਹਾਂ ਉਵੇਂ ਤੁਸੀਂ ਆਪਣੇ ਟਰੱਕਾਂ ਨੂੰ ਵੀ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੇ ਲੈ ਕੇ ਜਾਣਾ। ਇਹਨਾਂ ਦੀ ਨਵੀਂ ਲੋਕੇਸ਼ਨ ਹੈ, ਦੂਜੀ ਲੋਕੇਸ਼ਨ ਹੈ ਹਾਈਵੇ 401 ਤੋਂ ਉਤਰਨ ਸਾਰ ਮਿਲਟਨ ਦੇ ਵਿੱਚ ਲੋਕੇਟਡ ਹੈ, 10874 ਸਟੀਲਸ ਐਵਨਿਊ ਈਸਟ, ਸਟੀਲਸ ਐਂਡ ਜੇਮਸ ਨੋ ਪਾਰਕਵੇ ਦਾ ਕੋਰਨਰ ਹੈ। 6472346293 6472346293। ਬਹੁਤ ਵੱਡਾ ਡਿਸਕਾਊਂਟ ਟਰੱਕ ਦੇ ਨਵੇਂ ਟਾਇਰ, ਟਰੱਕ ਦਾ ਆਇਲ ਚੇਂਜ, ਟਰੱਕ ਦੀ ਅਲਾਈਨਮੈਂਟ। ਵੀਕਐਂਡ ਤੇ ਕਰਾ ਲਓ, ਮੇਰਾ ਨਾਂ ਲੈ ਦਿਓ 6472346293। ਪ੍ਰੀਸੀਜਨ ਵੀਲ ਅਲਾਈਨਮੈਂਟ ਨਾਲ ਦੀ ਨਾਲ ਨਵੇਂ ਟਰੱਕਾਂ ਦੇ ਟਾਇਰ ਤੇ ਪ੍ਰੋਫੈਸ਼ਨਲ ਮਾਊਂਟਿੰਗ ਤੇ ਬੈਲੈਂਸਿੰਗ, ਸੋ ਇਹਨਾਂ ਕੋਲ ਜਾਣਾ ਜ਼ਰੂਰ ਹੈ। 1013 ਹੈਲੋ,
2: ਨਮਸਕਾਰ ਜੀ, ਸੁਸ਼ੀਲ ਸ਼ਰਮਾ ਕੈਂਬਰਿਜ ਤੋਂ ਬੋਲ ਰਿਹਾ
0: ਜੀ। ਸੁਸ਼ੀਲ ਸ਼ਰਮਾ ਸਾਹਿਬ, ਕੀ ਹਾਲ ਹੈ?
2: ਕਾਫੀ ਟਾਈਮ ਬਾਅਦ ਗੱਲ ਹੋਈ ਤੁਹਾਡੇ ਨਾਲ। ਮੈਂ ਇਹ ਕਹਿ ਰਿਹਾ ਸੀ ਕਿ ਇਹ ਅਗਲੇ ਵੀਕ ਵੀ ਚੱਲੇਗੀ 40 ਦਿਨ।
0: ਜਿੰਨੇ ਦਿਨ ਤੁਸੀਂ ਚਲਾਓਗੇ ਤਾਂ 40 ਦਿਨ ਵੀ ਚੱਲ ਸਕਦੀ, ਤੁਸੀਂ 40 ਦਿਨ ਦੇਖਣ ਜਾਓਗੇ?
2: ਮੈਂ ਦੇ ਤੇ ਜਾਣਾ, ਪਰ ਪਹਿਲੀ ਟਿਕਟ ਤੇ ਫ੍ਰੀ ਦੇ ਦੋ।
0: ਕੋਈ ਨਾ ਜੀ, ਦੇ ਦਿਆਂਗੇ ਦੇ ਦਿਆਂਗੇ, ਨੋ ਪ੍ਰੋਬਲਮ। ਮੇਰੇ ਜਾਣਾ ਹੋਇਆ ਦੱਸ ਦਿਓ,
2: ਮੈਨੂੰ ਪਤਾ ਤੁਸੀਂ ਦਿੰਦੇ ਹੋ ਜ਼ਰੂਰ।
0: ਕੋਈ ਨਾ, ਜਦੋਂ ਜਾਣਾ ਹੋਇਆ ਦੱਸ ਦਿਓ, ਅਸੀਂ ਦੇ ਦਿਆਂਗੇ। ਠੀਕ ਹੈ
2: ਜੀ, ਥੈਂਕ ਯੂ ਰਵੀ ਜੀ,
0: ਨੋ ਪ੍ਰੋਬਲਮ,
2: ਨਮਸਤੇ ਕਹਿਣਾ
0: ਜ਼ਰੂਰ। ਕੋਈ ਨਾ, ਤੁਹਾਡੀ ਟਿਕਟ ਮੇਰੇ ਵੱਲੋਂ ਫ੍ਰੀ, ਠੀਕ ਹੈ? ਕੋਈ ਗੱਲ ਨਹੀਂ, ਅਸੀਂ ਕਿਹੜਾ ਪਿੱਛੇ ਹਟਦੇ ਹਾਂ, ਜ਼ਰੂਰ ਅਸੀਂ ਤੁਹਾਡੀ ਮਦਦ ਕਰ ਲੈਂਦੇ ਹਾਂ ਜੀ। 9181 ਹੈਲੋ
3: ਜੀ, ਨਵੀਂ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਬਸ ਠੀਕ ਹੈ, ਬਸ ਇਸਦਾ ਤੁਹਾਡਾ ਪ੍ਰੋਗਰਾਮ ਲਾ ਲਈ ਸੇਵ ਨੇ।
0: ਕਿਆ ਬਾਤ ਹੈ,
3: ਮੈਂ ਇਸਦਾ ਬੀਅਰ ਕਰੀ, ਇਹਦਾ ਤਾਰਿਆਂ ਦੇ ਵਿੱਚ ਚੰਦ ਚੜਿਆ ਹੁੰਦਾ ਨਾ, ਉਹ ਫੀਲਿੰਗ ਆ ਜਾਂਦੀ ਹੈ।
0: ਕਿਆ ਬਾਤ ਹੈ, ਕਿਆ ਬਾਤ ਹੈ, ਦੇਖੋ ਇਹੀ ਫਿਰ ਉਡੀਕ ਹੈ, ਉਡੀਕ ਉਹਨਾਂ ਦੀ ਕਰੀਦੀ ਹੈ ਜਿਨ੍ਹਾਂ ਨਾਲ ਪਿਆਰ ਹੁੰਦਾ।
3: ਬਿਲਕੁਲ ਬਿਲਕੁਲ, ਨਾਲੇ ਪੁਰਾਣਾ ਗਾਣਾ ਸੁਣ ਲਈ, ਤੁਹਾਨੂੰ ਕਨਵੈਸ ਕਰ ਲਈ ਦੀ ਹੈ।
0: ਹਾਂ, ਕਿਹੜਾ ਸੁਣਾਈਏ ਤੁਹਾਨੂੰ?
3: ਉਹ ਇਹ ਪੁਰਾਣਾ ਗੀਤ ਆ, ਤੂੰ ਮੇਰਾ ਬਾਂਕਾ ਲਾਲ ਮੈਂ ਤੇਰੀ ਹਿਰਨੀ ਆ,
0: ਤੂੰ ਮੇਰਾ ਬਾਂਕਾ ਲਾਲ ਮੈਂ ਤੇਰੀ ਹਿਰਨੀ ਆ।
3: ਆਹ
0: ਕੱਲ ਪਰਸੋਂ ਕਿਹੜਾ ਤੁਸੀਂ ਲਵਾਇਆ ਸੀਗਾ ਆਪਣਾ, ਕਾਲੇ ਰੰਗ ਦਾ ਪਰਾਂਦਾ ਮੇਰਾ ਸੱਜਣਾ ਲਿਆਂਦਾ ਵੇ, ਮੈਂ ਚੁੰਮ ਚੁੰਮ ਰੱਖਦੀ ਫਿਰ, ਇਹੀ ਸੀ ਨਾ?
3: ਹਾਂਜੀ ਹਾਂਜੀ ਹਾਂਜੀ।
0: ਥੋੜੇ ਤੋਂ ਬਾਅਦ ਵੀ ਫਿਰ ਇੱਕ ਬਾਈ ਜੀ ਨੇ ਸੋਹਣਾ ਗਾਣਾ ਰਿਕੁਐਸਟ ਕੀਤਾ ਸੀ ਕਿ ਬਾਬਾ ਵੇ ਕਲਾਮ ਰੋਡ।
3: ਉਹ ਵੀ ਜਗੌਰ ਕੋਰ ਤੇ ਉਹਦਾ ਜਗੌਰ ਕੋਰ ਦਾ ਗਾ।
0: ਹਾਂ ਹਾਂ, ਚਲੋ ਹੋਰ ਸਭ ਠੀਕ ਠਾਕ?
3: ਜਗੌਰ ਕੋਰ ਦਾ ਵੀ ਦੱਸ ਦਿੰਦੇ
0: ਆ। ਕੋਈ ਨਾ, ਨਹੀਂ ਠੀਕ ਹੈ, ਤੁਸੀਂ ਦੱਸਤਾ ਇੱਕ ਲਾ ਦਿੰਦੇ ਆ। ਠੀਕ ਹੈ, ਚਲੋ ਠੀਕ ਹੈ, ਥੈਂਕ ਯੂ, ਲਾਉਂਦੇ ਹਾਂ ਤੇ ਤੁਸੀਂ ਬਸ ਜੁੜੇ ਰਹੋ। ਨੰਬਰ ਹੈ 9056733337 9056733337 ਆਪਣਾ ਨੰਬਰ ਹੈ। ਗਿੱਲ ਫਾਰਮ ਵੀਕਐਂਡ ਹੈ, ਵੀਕਐਂਡ ਤੇ ਹੁਣ ਗਿੱਲ ਫਾਰਮ ਤੇ ਜਾਣਾ ਤਾਂ ਫਿਰ ਬਣਦਾ ਹੀ ਆ। ਗਿੱਲ ਫਾਰਮ ਤੇ ਤੁਸੀਂ ਜਾਓਗੇ ਨਾ, ਇਹਨਾਂ ਦਾ ਜਿਹੜਾ ਆਟਾ, ਇੰਨਾ ਫਰੈਸ਼ ਆਟਾ ਨਹੀਂ ਕਿਤੋਂ ਮਿਲਣਾ, ਪੱਥਰ ਦੀ ਚੱਕੀ ਦੇ ਨਾਲ ਪੀਸਿਆ ਹੋਇਆ ਆਟਾ, ਯਾਨੀ ਕਿ ਫਰੈਸ਼ ਸਟੋਨ ਮਿਲਡ ਚੱਕੀ ਦਾ ਆਟਾ, ਹੋਲ ਵੀਟ, ਬਾਜਰਾ, ਰਾਗੀ, ਜਵਾਰ, ਬੇਸਣ, ਮੱਕੀ ਦਾ ਆਟਾ ਸਾਰਾ ਫਰੈਸ਼ਲੀ ਮਿਲ ਕੀਤਾ ਗਿਆ। ਕੋਈ ਪ੍ਰਿਜ਼ਰਵੇਟਿਵ ਨਹੀਂ, ਕੋਈ ਐਡਿਟਿਵ ਨਹੀਂ, ਕੋਈ ਫਾਲਤੂ ਦੀ ਪ੍ਰੋਸੈਸਿੰਗ ਨਹੀਂ, ਹਾਈ ਇਨ ਫਾਈਬਰ, ਨੈਚੁਰਲ ਨਿਊਟ੍ਰੀਐਂਟਸ, ਔਥੈਂਟਿਕ ਇੰਡੀਆ ਵਾਲਾ ਟੇਸਟ। ਸੋ ਤੁਸੀਂ ਇੱਕ ਵਾਰ ਜਾਓ ਡਿਕਸੀ ਤੇ ਕਿੰਗ, 14085 ਡਿਕਸੀ ਰੋਡ, ਗਿੱਲ ਫਾਰਮ। ਹੁਣ ਇਹਨਾਂ ਕੋਲ ਆਟਾ ਤਾਂ ਹੈਗਾ ਹੀ ਆ, ਫਰੈਸ਼ ਦੇਸੀ ਆਂਡੇ, ਦੇਸੀ ਘਿਓ ਤੇ ਫਾਰਮ ਦਾ ਫਰੈਸ਼ ਦੁੱਧ, ਫਾਰਮ ਦਾ ਫਰੈਸ਼ ਸ਼ਹਿਦ ਤੇ ਮਟਰ ਰੈਡੀ ਨੇ ਹੁਣ ਫਾਰਮ ਦੇ, ਪਾਲਕ, ਧਨੀਆ, ਮੇਥੇ, ਜ਼ੁਕੀਨੀ, ਟਮਾਟਰ, ਫਾਰਮ ਦੇ ਆਲੂ, ਬੈਂਗਣ। ਸੋ ਡਿਕਸੀ ਐਂਡ ਕਿੰਗ ਦੇ ਉੱਤੇ ਤੁਸੀਂ ਪਹੁੰਚੋ, ਗਿੱਲ ਗਿੱਲ ਗਿੱਲ ਫਾਰਮ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ। ਪ੍ਰੋਗਰਾਮ ਹੈ ਪੰਜਾਬੀ ਦਾ ਤੇ ਨੰਬਰ ਹੈ ਆਪਣਾ 905-673-3337 9056733337।

0: ਅਬੀਵਾ 8600 ਹੈਲੋ
1: ਹਾਂਜੀ ਭਾਈ ਸਤਿ ਸ਼੍ਰੀ ਅਕਾਲ
0: ਕਿਵੇਂ ਹੋ
1: ਅੱਜ
0: ਤਾਂ ਹੁਣ ਆਪਣੇ ਕਮਰੇ ਚ ਬਹਿ ਕੇ ਪੀਓ ਦਾਰੂ ਹੋਸਟਲ ਹੋਸਟਲ ਕਿੱਥੇ ਮਿਲਣਾ
1: ਨਹੀਂ ਐਕਚੁਲੀ ਅੱਜ ਮੇਰੇ ਇੱਕ ਫਰੈਂਡ ਦਾ ਬਰਥਡੇ ਤਾਂ ਅਸੀਂ ਅੱਜ ਮਤਲਬ ਚਾਰ ਪੰਜ ਜਣੇ ਹੈਗੇ ਕਾਲਜ ਵਾਲੇ ਅਸੀਂ ਇਕੱਠੇ ਹੋ ਰਹੇ ਹਾਂ ਅੱਜ ਮੈਂ ਤਾਂ ਹੀ ਮੈਸੇਜ ਕੀਤੀ
0: ਕੀ ਬਾਤ ਹੈ ਕੀ ਬਾਤ ਹੈ ਕਾਲਜ ਵਾਲੇ ਯਾਰ ਇਕੱਠੇ ਹੋਣ ਫਿਰ ਕਾਲਜ ਦੀਆਂ ਯਾਦਾਂ ਹੀ ਛੱਡਦੀਆਂ ਹੈ
1: ਹਾਂਜੀ ਹਾਂਜੀ ਹਾਂਜੀ
0: ਕਿੰਨੇ ਚਿਰ ਤੋਂ ਜਾਣਦੇ ਇੱਕ ਦੂਜੇ ਨੂੰ
1: ਆਲਮੋਸਟ ਭਾਈ ਮਤਲਬ ਅਸੀਂ ਸਕੂਲ ਵੀ ਇਕੱਠੇ ਪੜ੍ਹੇ ਹਾਂ ਤੇ ਮਤਲਬ ਹੋ ਗਿਆ ਮਤਲਬ ਮੈਕਸੀਮਮ ਜਿਵੇਂ ਮੇਰੀ ਫਰੈਂਡ ਮਤਲਬ
0: ਗ੍ਰੋ ਹੁੰਦੇ ਆ ਤਾਂ ਬਹੁਤ ਸਾਰੇ ਫਰੈਂਡਸ਼ਿਪਸ ਖਤਮ ਹੋ ਜਾਂਦੀਆਂ ਹੈ ਠੀਕ ਹੈ ਨਹੀਂ ਚਲੋ ਚਾਹੀਦਾ ਹੁਣ ਇੱਥੇ ਆ ਕੇ ਬੜੇ ਲੋਕ ਕਨੈਕਟ ਹੋਏ ਯਾਰ ਕਿਉਂਕਿ ਫਿਰ ਹੋਰ ਕੋਈ ਸਰਕਲ ਹੁੰਦਾ ਨੀ ਸੋ ਪੁਰਾਣੇ ਕੀ ਯਾਰ ਮਿਲ ਜਾਂਦੇ ਆ ਇੱਕ ਯਾਰ ਟਰੱਕ ਮਕੈਨਿਕ ਦੀ ਲੋੜ ਹੈ ਇੱਕ ਬਹੁਤ ਹੀ ਕਮਾਲ ਦੀ ਕੰਪਨੀ ਨੂੰ ਤੁਹਾਨੂੰ ਇੱਕ ਸਾਲ ਦਾ ਐਕਸਪੀਰੀਅੰਸ ਚਾਹੀਦਾ ਟਰੱਕ ਮਕੈਨਿਕ ਬ੍ਰੈਂਪਟਨ ਦੇ ਵਿੱਚ ਡੇ ਸ਼ਿਫਟ ਹੈ ਬਹੁਤ ਟੌਪ ਦੀ ਪੇ ਹੈ ਬੜੀ ਕਮਾਲ ਦੀ ਕੰਪਨੀ ਹੈ ਜੇ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਹੜੇ ਲੱਭ ਰਹੇ ਆ ਟਰੱਕ ਮਕੈਨਿਕ ਦੀ ਜੋਬ ਉਹਨਾਂ ਨੂੰ ਵੀ ਦੇ ਦਿਓ ਨੰਬਰ 416-616-3345 416-616-3345 416-616-3345 ਤੇ ਤੁਹਾਡੇ ਲਈ ਅਵੇਲੇਬਲ ਹੈ ਟਰੱਕ ਮਕੈਨਿਕ ਦੀ ਜੋਬ ਤੇ ਉਸਦੇ ਨਾਲ ਨਾਲ ਗਲੋਬਲ ਕੰਫਰਟ ਏਅਰ ਦੇਖੋ ਸਮਰ ਦੇ ਵਿੱਚ ਏਸੀ ਖਰਾਬ ਹੋ ਜਾਵੇ ਨਾ ਬੰਦਾ ਫਿਰ ਤੁਹਾਨੂੰ ਪਤਾ ਹੀ ਹੈ ਚੀਕੇ ਮਾਰਦਾ ਗਰਮੀ ਕਰਕੇ ਏਸੀ ਰਿਪੇਅਰ ਕਰਾਉਣਾ ਫਰਨਿਸ ਦੀ ਕੋਈ ਰਿਪੇਅਰ ਹੈ ਜਾਂ ਯਾਰ ਮੈਂ ਤਾਂ ਕਹਿੰਦਾ ਨਵਾਂ ਏਸੀ ਨਵੀਂ ਫਰਨਿਸ ਲਵਾਓ ਤੇ $1800 ਤੱਕ ਦਾ ਤੁਸੀਂ ਰੀਬੇਟ ਪਾਓ ਨੰਬਰ ਨੋਟ ਕਰ ਲਓ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਦਾ 647-905-790-9080 905-790-9080 ਤੇ ਕਾਲ ਤੁਸੀਂ ਕਰੋ ਸੋ ਓਕੇ ਲਾਈ ਫਿਰ ਹੈਪੀ ਬਰਥਡੇ ਤਾਂ ਲਾ ਦੀ ਯਾਰ ਕੀ ਸੀ ਨਾ ਮੈਂ ਭੁੱਲਤਾ ਨਹੀਂ ਗਿਆ ਆਸੀਆ ਆਸੀਆ

0: ਬੜੀ ਵਾਕਿਆ ਬਾਤ ਹੈ। ਇਹ ਨਾ ਜਿਹੜਾ ਦੂਜਾ ਗਾਣਾ ਹੁਣੇ ਲੱਗਿਆ ਇਹ ਬੜਾ ਪਿਆਰਾ। ਸੋ ਬਾਪੂ ਜ਼ਿੰਮੇਦਾਰ ਹੈ ਕਿੱਥੋਂ ਲੈ ਕੇ ਦਵੇਂ ਕਾਰ, ਕਿਆ ਬਾਤ ਹੈ, ਇਹ ਵੀ ਤੁਹਾਡੇ ਲਈ ਲਾਉਣੇ ਆ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਨੰਬਰ ਹੈ ਆਪਣਾ 905-673-3337 ਆਪਣਾ ਫੋਨ ਨੰਬਰ ਹੈ ਅਤੇ ਗੱਲਾਂ ਬਾਤਾਂ ਤੁਹਾਡਾ ਹੋ ਰਹੀਆਂ ਨੇ। ਇੱਕ ਮੈਂ ਤੁਹਾਨੂੰ ਅੱਖਾਂ ਦੀ ਸਰਜਰੀ ਵਾਲਿਆਂ ਦਾ ਨੰਬਰ ਦੇਵਾਂ ਜ਼ਰੂਰ, ਕਿਉਂਕਿ ਯਾਰ ਨਿਗਾਹ ਕਮਜ਼ੋਰ ਹੋ ਜਾਂਦੀ ਹੈ ਬੰਦੇ ਨੂੰ, ਲੱਗਦਾ ਯਾਰ ਕਿ ਹੁਣ ਕਰੀਏ ਕੀ। ਤੁਸੀਂ ਇਹ ਅੱਖਾਂ ਦੀ ਸਰਜਰੀ ਕਰਾਓ, ਜਿਹੜੇ ਲੋਕ ਹੁਣ 50+ ਨੇ ਨਾ, ਆਪਣੇ ਕੈਟਰੈਕਟ ਕਰਕੇ ਆਪਾਂ ਨੂੰ ਸਰਜਰੀ ਦੀ ਲੋੜ ਪੈਂਦੀ ਹੈ। ਤੁਹਾਡੀ ਬੋਲੀ ਬੋਲਦੇ ਡਾਕਟਰ ਨੇ ਬੜੀ ਕਮਾਲ ਦੀ ਸਰਜਰੀ ਕਰਦੇ ਆ, ਸਾਡੇ ਬਹੁਤ ਲਿਸਨਰਸ ਨੇ ਵੀ ਕਰਵਾਈ ਹੈ, ਸਾਡੀ ਫੈਮਿਲੀ ਨੇ ਵੀ ਇਹਨਾਂ ਤੋਂ ਹੀ ਕਰਵਾਈ ਹੈ। ਦੇ ਵੈਰੀ ਗੁੱਡ, ਨੰਬਰ ਹੈ 2899829597 2899829597 2889829597 ਅਤੇ ਕੈਟਰੈਕਟ LAL eye ਸਰਜਰੀ ਲੂਮੀਆ ਕਲੀਨਿਕ ਹੈ, ਬੜੀ ਸੇਫ ਸਰਜਰੀ ਹੈ। 2899829597 ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਵੈਲਕਮ,
1: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰੀ ਸਤਿ ਸ਼੍ਰੀ ਅਕਾਲ। ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਜਾਂ ਇਨਵੈਸਟਮੈਂਟ ਪ੍ਰਾਪਰਟੀ ਲਈ 5 ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਸ ਦਾ ਕੋਂਬੋ ਦੇਖ ਰਹੇ ਨੇ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਸੈੱਟ ਹੈ। ਰੈਗੂਲਰ ਪ੍ਰਾਈਜ਼ $6,500 ਦੀ ਵੈਲਿਊ ਦਾ 5 ਸਟੇਨਲੈਸ ਸਟੀਲ ਦੇ ਅਪਲਾਇੰਸਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਸੈਮਸੰਗ ਬ੍ਰਾਂਡ ਦਾ ਪੂਰੇ ਦਾ ਪੂਰਾ ਬਿਲਟ ਇਨ ਅਪਲਾਇੰਸਸ ਦਾ ਬੰਡਲ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ ਨਾਲ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। 6 ਮੰਥ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫਰੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਫੋਰ ਅਪਲਾਇੰਸ ਜੰਕਸ਼ਨ ਮਨਜੀਤ ਹੋਣਾ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਕਰੋ। ਤੁਹਾਡੀਆਂ ਰਿਕੁਐਸਟਾਂ ਇੱਕ ਤਾਂ ਬੜੀਆਂ ਆਈ ਹੋਈਆਂ, ਸੋ ਸਾਰੀਆਂ ਲਾਉਣੀਆਂ ਲਾਈਨ ਬਾਏ ਲਾਈਨ, ਡੋਂਟ ਵਰੀ, ਟੈਨਸ਼ਨ ਨਾ ਲਓ, ਬਸ ਕਹਿੰਦੇ ਹੁੰਦੇ ਨਾ ਕਿ ਸਬਰ, ਅਤੇ ਹਰ ਇੱਕ ਰਿਕੁਐਸਟ ਜਲਦੀ ਤੋਂ ਜਲਦੀ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਨੰਬਰ ਆਪਣਾ 905-673-3337। ਕੋਈ ਹੋਰ ਗੱਲਬਾਤ ਕਰਨੀ ਹੈ ਜੀ, ਸਦਕੇ ਮੋਸਟ ਵੈਲਕਮ ਐਜ਼ ਆਲਵੇਜ਼। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀ ਬੱਲੇ ਬੱਲੇ, ਸਿੰਪਲੀ ਇੰਡੀਅਨ 'ਤੇ ਤੁਸੀਂ ਜਾਣਾ ਨਾ, ਬਾਏ ਵਨ ਅਤੇ ਦੂਜਾ ਆਈਟਮ $2 ਦਾ, ਕਿਆ ਬਾਤ ਹੈ, ਕਿਆ ਬਾਤ ਹੈ। ਸੋ ਚਿਕਨ ਪਕੌੜਾ 1 ਲਓ, ਦੂਜਾ $2 ਦਾ, ਤੁਸੀਂ ਫਿਸ਼ ਪਕੌੜਾ 1 ਲਓ, ਦੂਜਾ $2 ਦਾ, ਉਹਦੇ ਨਾਲ ਨਾਲ ਬਿਰਿਆਨੀ ਬਾਏ ਵਨ ਦੂਜੀ $2 ਦੀ, ਪਾਓ ਭਾਜੀ ਵੀ ਬਾਏ ਵਨ ਦੂਜੀ ਆਈਟਮ $2 ਦੀ। ਸੋ ਜਾਣਾ ਕਿੱਥੇ ਆ, ਸਿੰਪਲ ਇੰਡੀਅਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲ ਮੋੜ, 85 ਮਾਊਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ ਅਤੇ 15 ਫੈਂਡਰ ਵੇ, ਬੋਵੇਡ ਐਂਡ ਚਿੰਕਿਊਜ਼ੀ 'ਤੇ ਤੁਸੀਂ ਇੱਕ ਵਾਰ ਪਹੁੰਚੋ ਅਤੇ ਇੰਜੋਏ ਕਰੋ। ਪ੍ਰੋਗਰਾਮ ਪੰਜਾਬੀ ਲੈਣਾ ਤੁਸੀਂ ਸੁਣ ਰਹੇ ਹੋ, ਨੰਬਰ ਆਪਣਾ 905-673-3337, 905-673-3337, 905-673-3337। ਪਰਸੋਂ ਨੂੰ ਹੋ ਰਿਹਾ ਬਈ ਨੌਰਥ ਅਮੈਰੀਕਾ ਦਾ ਸਭ ਤੋਂ ਟੌਪ ਦਾ ਅਤੇ ਸਭ ਤੋਂ ਵੱਡਾ, ਸਭ ਤੋਂ ਪੁਰਾਣਾ ਤੀਆਂ ਦਾ ਮੇਲਾ ਵਤਨੋ ਦੂਰ ਦੀ ਟੀਮ ਵੱਲੋਂ ਕਰਵਾਇਆ ਜਾ ਰਿਹਾ। 24ਵਾਂ ਜਾਂ 25ਵਾਂ, ਹੁਣ ਮੈਨੂੰ ਯਾਦ ਨਹੀਂ, ਚਲੋ 24-25 ਇੱਕੋ ਹੀ ਗੱਲ ਹੈ, ਬਟ ਪਰਸੋਂ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਏਅਰਪੋਰਟ ਰੋਡ ਐਂਡ ਸਟੀਲਸ 'ਤੇ, ਜਿੱਥੇ ਕਿ ਬੜੇ ਖਾਣ ਪੀਣ ਦੇ, ਕੱਪੜਿਆਂ ਦੇ, ਜੂਲਰੀ ਦੇ ਸਟੋਲ ਹੋਣਗੇ, ਸੋਨੇ ਦੀ ਜੂਲਰੀ ਵੀ ਗਿਫਟ ਕੱਢੀ ਜਾਏਗੀ, ਇੰਡੀਆ ਦੀ ਟਿਕਟ ਵੀ ਗਿਫਟ ਕੱਢੀ ਜਾਏਗੀ, ਹੋਰ ਬੜੇ ਤੋਹਫੇ, ਜਿਸ ਵਿੱਚ ਜੈਸਮੀਨ ਅਖਤਰ ਅਤੇ ਮੰਨਤ ਨੂਰ ਲੌਂਗ ਲੈਚੀ ਪਹੁੰਚ ਰਹੇ ਨੇ, ਅਤੇ ਲੱਗਣਗੀਆਂ ਰੌਣਕਾਂ ਪੀਅਰਸਨ ਕਨਵੈਨਸ਼ਨ ਸੈਂਟਰ, ਅਤੇ ਜਸਮੀਨ ਅਖਤਰ ਹੋਵੇ ਸਟੇਜ 'ਤੇ, ਅਤੇ ਇਹ ਗਾਣਾ ਜਦੋਂ ਚੱਲੂਗਾ ਤਾਂ ਪੈਣਗੀਆਂ ਚੀਕਾਂ ਬੋਰੀਆਂ ਹੈ।

ਟਿਕਟਾਂ ਲੈ ਲਓ ਤੁਸੀਂ, ਅਗਰ ਟਿਕਟਾਂ ਹਜੇ ਤੱਕ ਨਹੀਂ ਲਈਆਂ ਮੈਂ ਤੁਹਾਨੂੰ ਨੰਬਰ ਦਿੰਦਾ ਇੱਕ, ਤੇ ਜ਼ਰੂਰ ਯਾਰ ਤੀਆਂ ਦੇ ਮੇਲੇ ਤੇ ਪਹੁੰਚੋ, megastarevents.com megastarevents.com, ਜਾਂ ਤੁਸੀਂ ਵਤਨੋਂ ਦੂਰ ਦੀ ਟੀਮ ਨੂੰ ਕਾਲ ਕਰ ਲਓ 905-799-0999, ਬਹੁਤ ਸੌਖਾ ਜਿਹਾ ਨੰਬਰ ਹੈ, 905-799-0999-0999-0999, ਸਿਰਫ $30 ਦੀ ਟਿਕਟ ਹੈ ਯਾਰ, $30 ਦੀ ਟਿਕਟ ਹੈ ਜਿਹਦੇ ਵਿੱਚ ਟੈਕਸ ਵੀ ਇਨਕਲੂਡਿਡ ਹੈ ਤੇ ਬੱਚੇ 5 ਸਾਲ ਤੋਂ ਘੱਟ ਫ੍ਰੀ, ਸਿਰਫ $30 ਦੀ ਟਿਕਟ, ਟੈਕਸ ਇਨਕਲੂਡਿਡ, ਪਰਸੋਂ ਨੂੰ ਤੀਆਂ ਦਾ ਮੇਲਾ, ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਹੋ ਜਾਓ ਰੈਡੀ, ਤੇ ਫਿਰ ਗਿੱਧੇ ਪਹਿਣਗੇ ਪੂਰੇ।

ਸੋ ਤੀਆਂ ਦਾ ਮੇਲਾ ਪਰਸੋਂ ਨੂੰ ਟਿਕਟਾਂ ਆਪਣੀਆਂ ਲੈ ਲਓ ਲੈ ਲਓ ਲੈ ਲਓ ਐਂਡ ਬਹੁਤ ਲੱਗੇਗੀ ਰੌਣਕ ਪ੍ਰੋਗਰਾਮ ਪੰਜਾਬੀ ਦਾ ਸੋ ਨਾਲ ਦੀ ਨਾਲ ਯਾਦ ਰੱਖੋ ਇੱਕ ਮੈਸੇਜ ਤੁਸੀਂ ਫੈਸ਼ਨ ਆਈ ਕਿਊ ਦਾ ਲੇਡੀਜ਼ ਸੂਟ ਸਾਟ ਲੈਣੇ ਆ ਤੀਆਂ ਲਈ ਤਾਂ ਫੈਸ਼ਨ ਆਈ ਕਿਊ ਅਪ ਟੂ 25% ਡਿਸਕਾਊਂਟ ਸਾਡਾ ਨਾਂ ਲੈ ਦਿਓ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਅਰ ਤਿੰਨ ਦੀਆਂ ਲੋਕੇਸ਼ਨਸ ਨੇ ਅਤੇ ਉਸ ਦੇ ਨਾਲ ਨਾਲ ਕੁੜਤੇ ਪਜਾਮੇ ਅਤੇ ਕੋਟ ਪੈਂਟ ਇੱਕ ਕਿਲੋ ਦੂਜਾ 25% ਔਫ ਉਹ ਵੀ ਬਹੁਤ ਹੀ ਕਹਿੰਦੇ ਹੁੰਦੇ ਨਾ ਹਾਈ ਐਂਡ ਅਤੇ ਬਿਸਪੋਕ ਹਾਂ ਇਹ ਵਰਡ ਸੀ ਨਾ ਵੀ ਯੂਜ਼ ਕਰਨਾ ਬਿਸਪੋਕ ਕੁੜਤੇ ਪਜਾਮੇ ਟੋਪ ਆਫ ਦ ਲਾਈਨ ਕਸਟਮ ਤੁਹਾਡੇ ਸਾਈਜ਼ ਮੁਤਾਬਕ ਫਿੱਟ ਕਰਕੇ ਦੇਣਗੇ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਅਲਡ ਇਹਨਾਂ ਦੀਆਂ ਮਲਟੀਪਲ ਲੋਕੇਸ਼ਨਸ ਨੇ ਤੁਸੀਂ ਇੱਕ ਵਾਰ ਮਾਰੋ ਗੇੜਾ ਅਤੇ ਵਧੀਆ ਟੋਪ ਦੀਆਂ ਡੀਲਾਂ ਫੈਸ਼ਨ ਆਈ ਕਿਊ ਤੋਂ ਲੈ ਸਕਦੇ ਹੋ ਨਾਲ ਦੀ ਨਾਲ ਮਿਸਟਰ ਸਿੰਘ ਪੀਜ਼ੇ ਵਾਲੇ ਕਹਿੰਦੇ ਨਵੀਂ ਫਰਾਈਡੇ ਹੈ ਚੱਕ ਦਿਓ ਕੰਮ ਨੂੰ ਲਾ ਦਿਓ ਲਾਈਨਾਂ ਸੋ ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜੀਟੇਰੀਅਨ ਪੀਜ਼ਾ ਵਰਲਡ ਕੱਪ ਸਪੈਸ਼ਲ ਡੀਲਾਂ ਨੇ ਸੋ ਮੀਡੀਅਮ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 24.99 ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 27.99 ਅਤੇ ਐਕਸਟਰਾ ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 31.99 905-500-4000 905-500-4000 905-500-4000 ਅਤੇ ਮਿਸਟਰ ਸਿੰਘ ਪੀਜ਼ੇ ਦੀ ਟੀਮ ਦੇ ਨਾਲ ਤੁਸੀਂ ਕਰੋ ਗੱਲਬਾਤ ਅਤੇ ਮਿਸਟਰ ਸਿੰਘ ਪੀਜ਼ਾ ਤੁਹਾਡੇ ਲਈ ਬਿਲਕੁਲ ਬਿਲਕੁਲ ਬਿਲਕੁਲ ਹਾਜ਼ਰ ਹੈ ਤੁਹਾਡੇ ਲਈ ਇੱਕ ਮਿੰਟ ਦਿਓ ਮੈਨੂੰ ਮੈਂ ਤੁਹਾਨੂੰ ਅੱਜ ਬਸ ਬਿਜ਼ੀ ਰੱਖਣਾ ਪੂਰਾ ਤੁਹਾਡੇ ਲਈ ਇੱਕ ਢਾਡੀ ਵਾਰ ਲਾ ਰਹੇ ਹਾਂ ਅਤੇ ਸੁਣਿਓ ਕਿਹੜਾ ਅਸੀਂ ਆਪ ਕਹੋਗੇ ਨਵੀਂ ਯਾਰ ਪੁਰਾਣਾ ਸਮਾਂ ਤੁਸੀਂ ਚੇਤੇ ਕਰਾਤਾ ਬਟ ਮੈਂ ਲੱਭ ਰਿਹਾ ਇੱਕ ਸਪੈਸੀਫਿਕ ਸੁਣਿਓ ਕਿਹੜਾ

0: ਭਾਵੀ ਦਾ ਕਿਆ ਬਾਤ ਹੈ, ਇਹ ਸਾਰੀਆਂ ਅਮਰ ਸਿੰਘ ਸ਼ੌਂਕੀ ਜੀ ਦੀਆਂ ਢਾਡੀ ਵਾਰਾਂ ਤੇ ਨਾਲ ਦੀ ਨਾਲ ਪਾਪਾ ਜੀ ਸਰਦਾਰ ਰਣਜੀਤ ਸਿੰਘ ਸਿੱਧਵਾਂ ਹੋਰਾਂ ਦੀਆਂ ਢਾਡੀ ਵਾਰਾਂ ਸਾਰੀਆਂ ਤੁਹਾਨੂੰ ਕੋਠੇ ਤੇ ਸਪੀਕਰ ਖੜਕੇ ਰੇਡੀਓ ਤੇ ਮਿਲ ਰਹੀ ਨੇ ਬਈ, ਤੇ ਕੋਠੇ ਤੇ ਸਪੀਕਰ ਜਿਹੜਾ ਰੇਡੀਓ ਹੈ ਢਿੱਲੋਂ ਵੀਡੀਓ ਦਾ, ਮੈਂ ਕਹਿੰਦਾ ਉਹਦੀ ਦੁਨੀਆਂ ਭਰ ਦੇ ਵਿੱਚ ਪੂਰੀ ਟੌਰ ਤੇ ਬੜੀ ਚਰਚਾ। ਸੋ ਸੈਮੀ ਜੀ ਸਾਡੇ ਨਾਲ ਨੇ ਤੇ ਫਾਦਰਸ ਡੇ ਦਾ ਬੜਾ ਵਧੀਆ ਗਿਫਟ ਹੈ। ਸੋ ਸੈਮੀ ਜੀ ਵੈਲਕਮ, ਕਿਵੇਂ ਹੋ?
1: ਬਿਲਕੁਲ, ਥੈਂਕ ਯੂ ਨਵੀ, ਔਰ ਬਿਲਕੁਲ ਜਿੱਦਾਂ ਤੁਸੀਂ ਐਕਸਪਲੇਨ ਕੀਤਾ ਹੈਗਾ ਜੀ, ਕੋਠੇ ਤੇ ਸਪੀਕਰ, ਕਿਉਂਕਿ ਇਹ ਫਾਦਰਸ ਡੇ ਵੀਕਐਂਡ ਹੈਗਾ ਆ, ਸੋ ਜੇਕਰ ਤੁਸੀਂ ਹਜੇ ਨਹੀਂ ਸੋਚਿਆ ਵੀ ਕੀ ਗਿਫਟ ਲੈ ਕੇ ਦੇਣਾ ਹੈਗਾ ਆਪਣੇ ਫਾਦਰ ਨੂੰ, ਤਾਂ ਡੈਫਨਲੀ ਇਹ ਕੋਠੇ ਤੇ ਸਪੀਕਰ ਰੇਡੀਓ ਸਾਡੇ ਸਟੋਰ ਤੋਂ ਤੁਸੀਂ ਪਿਕਅਪ ਕਰ ਸਕਦੇ ਹੋ। ਜਿਹੜੀਆਂ ਮਤਲਬ ਕਿ ਢਾਡੀ ਵਾਰਾਂ ਜਾਂ ਪੁਰਾਣੇ ਗੀਤਾਂ ਦੀ ਗੱਲ ਤੁਸੀਂ ਕੀਤੀ ਆ, ਬਿਲਕੁਲ ਜੀ, ਇਹਦੇ ਵਿੱਚ ਗੁਰਬਾਣੀ ਦੇ ਨਾਲ ਨਾਲ ਪੁਰਾਣੇ ਤੋਂ ਪੁਰਾਣੇ ਗੀਤ ਜਿਹੜੇ ਹੈਗੇ ਆ, ਭਾਵੇਂ ਉਹ ਨਰਿੰਦਰ ਬੀਬਾ, ਗੁਰਦਾਸ ਮਾਨ, ਮਾਨਕ ਸਾਹਿਬ, ਮੁਹੰਮਦ ਸਦੀਕ, ਰਣਜੀਤ ਕੌਰ, ਨੁਸਰਤ ਫਤਿਹ ਅਲੀ ਖਾਨ, ਮਤਲਬ ਕਿ ਜਿੰਨੇ ਵੀ ਕਲਾਕਾਰ ਹੈਗੇ ਆ ਉਹਨਾਂ ਸਾਰਿਆਂ ਦੇ ਗੀਤ ਇਹਦੇ ਵਿੱਚ ਸ਼ਾਮਿਲ ਕੀਤੇ ਗਏ ਹੈਗੇ ਆ। ਕੋਠੇ ਤੇ ਸਪੀਕਰ ਰੇਡੀਓ ਤੋਂ ਇਲਾਵਾ ਜੇਕਰ ਤੁਸੀਂ ਉਹਨਾਂ ਨੂੰ ਆਪਣਾ IPTV ਦਾ ਗਿਫਟ ਦੇਣਾ ਚਾਹੁੰਦੇ ਹੋ, ਤਾਂ ਜਿਹੜਾ 4K ਦਾ IPTV ਬਾਕਸ ਹੈਗਾ ਆ, ਤੁਸੀਂ ਡੈਫਨਲੀ ਉਹ ਵੀ ਸਾਡੇ ਸਟੋਰ ਤੋਂ ਪਿਕਅਪ ਕਰ ਸਕਦੇ ਹੋ। ਜਦੋਂ ਅਸੀਂ 4K ਦੀ ਗੱਲ ਕਰਦੇ ਹਾਂ, ਰਾਈਟ ਨਾਓ ਫੀਫਾ ਕੱਪ ਚੱਲ ਰਿਹਾ ਹੈਗਾ ਆ, ਔਰ ਜਦੋਂ ਕਿਸੇ ਵੀ ਸਟੇਡੀਅਮ ਦੇ ਵਿੱਚ ਨਵੀਂ ਇਹਦੀ ਓਪਨਿੰਗ ਹੁੰਦੀ ਹੈਗੀ ਆ ਫੀਫਾ ਕੱਪ ਦੀ, ਠੀਕ ਹੈ ਜੀ, ਜਦੋਂ ਕੋਈ ਮੈਚ ਸ਼ੁਰੂ ਹੁੰਦਾ ਆ, ਡੈਫਨਲੀ HD ਕੁਆਲਿਟੀ ਤੇ 4K ਕੁਆਲਿਟੀ ਦੇ ਵਿੱਚ ਤੁਹਾਨੂੰ ਡਿਫਰੈਂਸ 110% ਦਿਖੂਗਾ ਹੀ ਦਿਖੂਗਾ ਜੀ। ਸੋ ਕੁਆਲਿਟੀ ਵੱਲੋਂ ਹੀ, ਕੁਆਲਿਟੀ ਕਰਕੇ ਹੀ ਔਰ ਟੈਕਨੀਕਲ ਸਰਵਿਸ ਕਰਕੇ ਹੀ ਅਸੀਂ ਆਪਣੇ ਜਿਹੜੇ ਸਾਡੇ ਸਬਸਕ੍ਰਾਈਬਰ ਆ ਉਹ ਇੱਕ ਤੋਂ ਲੈ ਕੇ ਇੱਕ ਤੱਕ ਰਾਈਟ ਨਾਓ ਅਸੀਂ ਇਕੱਠੇ ਕੀਤੇ ਹੈਗੇ ਆ, ਜਿਹੜੇ ਕਿ ਥਰੂ ਆਊਟ ਨੌਰਥ ਅਮੈਰੀਕਾ ਸਾਡੇ ਸਬਸਕ੍ਰਾਈਬਰ ਸਾਡੇ ਨਾਲ ਜੁੜੇ ਹੈਗੇ ਆ ਜੀ। ਸੋ ਇਸ ਵੀਕਐਂਡ ਦੇ ਉੱਤੇ, ਫਾਦਰਸ ਡੇ ਵਾਲੇ ਵੀਕਐਂਡ ਦੇ ਉੱਤੇ, ਤੁਸੀਂ ਆਪਣੇ ਫਾਦਰ ਨੂੰ ਕੋਠੇ ਤੇ ਸਪੀਕਰ ਰੇਡੀਓ ਤੋਂ ਇਲਾਵਾ 4K ਦਾ IPTV ਬਾਕਸ ਵੀ ਡੈਫਨਿਟਲੀ ਲੈ ਕੇ ਦਿਓ, ਢਿੱਲੋਂ ਵੀਡੀਓ ਤੋਂ ਆ ਕੇ ਪਿਕਅਪ ਕਰੋ। ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਹੈਗੀ ਹੈ ਜੀ, 7 ਦਿਨ

0: 11 ਤੋਂ ਲੈ ਕੇ 8 ਵਜੇ ਤੱਕ ਸਾਡਾ ਸਟੋਰ ਖੁੱਲ੍ਹਾ ਹੁੰਦਾ, ਅੱਜ ਵੀ ਸ਼ਾਮ ਦੇ 8 ਵਜੇ ਤੱਕ ਖੁੱਲ੍ਹੇ ਹਾਂ, ਕੱਲ੍ਹ ਨੂੰ ਵੀ 11 ਤੋਂ 8, ਅਤੇ ਐਤਵਾਰ ਵਾਲੇ ਦਿਨ ਫਾਦਰਸ ਡੇ ਵਾਲੇ ਦਿਨ ਵੀ ਜਿਹੜਾ ਸਾਡਾ ਸਟੋਰ ਆ 11 ਤੋਂ ਲੈ ਕੇ 8 ਵਜੇ ਤੱਕ ਖੁੱਲ੍ਹਾ ਹੋਏਗਾ। ਨੰਬਰ ਸਾਡਾ ਇੱਕੋ ਇੱਕ ਹੈਗਾ, 9052041313, 905-204-1313,
1: 905-204-1313, 9052041313 ਇੱਕੋ ਇੱਕ ਫੋਨ ਨੰਬਰ ਹੈ। ਸੈਮੀ ਜੀ ਬਹੁਤ ਸ਼ੁਕਰੀਆ ਸਰ, ਤੇ ਹੈਵ ਅ ਗੁੱਡ ਵੀਕੈਂਡ।
0: ਬਿਲਕੁਲ, ਥੈਂਕ ਯੂ ਸੋ ਮਚ,
1: ਥੈਂਕ ਯੂ ਸਰ, ਥੈਂਕ ਯੂ। ਸੋ ਪ੍ਰੋਗਰਾਮ ਪੰਜਾਬੀ ਰਾਹ ਤੁਸੀਂ ਸੁਣ ਰਹੇ ਹੋ, ਤੇ ਅੱਜ USA ਵਾਲਿਆਂ ਨੇ 20 ਫੱਟੇ ਚੱਕ ਦਿੱਤੇ ਹੈ। US ਨੇ ਆਸਟ੍ਰੇਲੀਆ ਨੂੰ 2-0 ਦੇ ਫਰਕ ਦੇ ਨਾਲ ਹਰਾਇਆ। ਅੱਜ 8:30 ਵਜੇ ਦੀ ਉਡੀਕ ਹੈ ਕਿ ਨਹੀਂ, 8:30 ਵਜੇ ਬ੍ਰਾਜ਼ਿਲ, ਕਿਉਂਕਿ ਬ੍ਰਾਜ਼ਿਲ ਯਾਰ ਸੋਕਰ ਦੀ ਇੱਕ ਕਹਿੰਦੇ ਹੁੰਦੇ ਨਾ ਕਿ ਬਹੁਤ ਹਿਸਟੋਰਿਕ, ਬੜੀ ਲੈਜੈਂਡਰੀ ਟੀਮ ਹੈ। ਸੋ ਪੁਰਾਣੇ ਸਮਿਆਂ ਦੇ ਵਿੱਚ ਰੋਨਾਲਡੋ, ਰਿਵਾਲਡੋ, ਰੋਨਾਲਡੀਨੀਓ ਅਤੇ ਬੜੇ ਤਕੜੇ ਤਕੜੇ ਬ੍ਰਾਜ਼ਿਲ ਦੇ ਖਿਡਾਰੀ ਰਹੇ ਨੇ, ਅਤੇ ਹੁਣ ਨੇਮਾਰ ਵੀ ਆਇਆ ਸੀਗਾ। ਨੇਮਾਰ ਐਤਕੀ ਖੇਡ ਰਿਹਾ, ਰਾਈਟ? ਪਹਿਲੇ ਨੂੰ ਨਹੀਂ ਮੈਂ ਭੁੱਲ ਸਕਦਾ ਯਾਰ, ਅਤੇ ਉਹਦੇ ਨਾਲ ਨਾਲ ਹੋਰ ਬੜੇ ਬ੍ਰਾਜ਼ੀਲੀਅਨ ਸੋਕਰ ਪਲੇਅਰਸ। ਸੋ ਬ੍ਰਾਜ਼ਿਲ ਐਂਡ ਹੇਟੀ ਦਾ ਮੈਚ ਹੋ ਰਿਹਾ ਅੱਜ 8:30 ਵਜੇ। ਦੇਖਦੇ ਹਾਂ ਬ੍ਰਾਜ਼ਿਲ ਦੇ ਸਕੋਡ ਦੇ ਵਿੱਚ ਕੌਣ ਹੈ ਐਤਕੀ। ਨੇਮਾਰ ਹੈਗਾ ਯਾਰ, ਕਿਉਂ ਨਹੀਂ, ਫੋਰਵਰਡ ਨੇਮਾਰ, ਦੇਖਦੇ ਹਾਂ ਕੀ ਕਰਦਾ। ਥੋੜ੍ਹੀ ਜਿਹੀ ਉਮਰ ਹੋ ਗਈ, ਇੰਜਰੀਜ਼ ਨੇਮਾਰ ਦੀਆਂ ਜਿਹੜੀਆਂ ਨੇ, ਹੁਣ ਅੱਜ ਖੇਡ ਹੀ ਨਹੀਂ ਰਿਹਾ, ਕਹਿੰਦੇ ਕਿ ਸਾਈਡ ਲਾਈਨਡ ਹੈ। ਬਹੁਤ ਯਾਰ, ਬੜਾ ਇੱਕ ਟੈਲੈਂਟਡ ਪਲੇਅਰ, ਬਟ ਇੰਜਰੀਜ਼ ਨੇ ਮਾਰ ਲਿਆ। ਬੜੇ ਪਲੇਅਰਸ ਨੇ ਜਿਹੜੇ ਯਾਰ ਬਹੁਤ ਹੀ ਕਮਾਲ ਦੀ ਖੇਡ ਖੇਡਦੇ, ਬਟ ਇੰਜਰ ਹੋਣ ਕਰਕੇ ਫਿਰ ਉਹਨਾਂ ਦਾ ਜਿਹੜਾ ਕਰੀਅਰ ਹੈ ਉਹ ਕਿਤੇ ਨਾ ਕਿਤੇ ਉਸ ਲੈਵਲ ਤੱਕ ਦਾ ਨਹੀਂ ਰਹਿੰਦਾ। ਹੀ ਸਟਿਲ ਅ ਗ੍ਰੇਟ ਪਲੇਅਰ। ਹੁਣ ਨਾਲੇ ਡੀਲ ਜਿਹੜੀ ਮਿਲੀ ਸੀਗੀ, ਫਿਰ ਵੀ ਐਸ਼ ਕਰ ਰਿਹਾ, ਬੋਲੇ ਲੁੱਟ ਰਿਹਾ ਪੈਸਾ ਬਥੇਰਾ, ਬਟ ਉਹ ਜਿਹੜੀ ਗੱਲ ਬਣ ਸਕਦੀ ਸੀ ਉਹ ਨਹੀਂ ਬਣੀ। ਸੋ ਖੈਰ, ਪ੍ਰੋਗਰਾਮ ਪੰਜਾਬੀ ਰਾਹ 905-673-3337 ਨੰਬਰ ਹੈ ਆਪਣਾ। ਰਾਜਵੰਤ ਕੌਰ ਨੂੰ ਕਾਲ ਜ਼ਰੂਰ ਕਰੋ, ਰਾਜਵੰਤ ਹੁਣੇ ਤੁਹਾਡੇ ਲਈ ਹਾਜ਼ਰ ਨੇ। ਅਗਰ ਤੁਸੀਂ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਰਾਜਵੰਤ ਕੌਰ 25 ਤੋਂ ਵੱਧ ਕੰਪਨੀਆਂ ਦੇ ਨਾਲ ਡੀਲ ਕਰਦੇ ਆ, ਅਤੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦੇ ਰਿਹਾ ਰਾਜਵੰਤ ਕੌਰ ਆਟੋ ਇੰਸ਼ੋਰੈਂਸ। ਇੱਕ ਵਾਰ ਕਾਲ ਕਰ ਲਓ 6474-4735, 6474-4735, Rajwant Kaur 647-674-4735। ਜਿਹੜੇ ਸੱਜਣ ਮਿੱਤਰ ਜੋਬ ਲੱਭ ਰਹੇ ਆ, ਤੁਸੀਂ ਹੈਂਡੀ ਹੋ, ਤੁਹਾਨੂੰ ਟੂਲਸ ਦਾ ਐਕਸਪੀਰੀਅੰਸ ਹੈ, ਤੁਸੀਂ ਜੈਗ ਭਾਜੀ ਨੂੰ ਕਾਲ ਕਰੋ। ਇਹਨਾਂ ਦੀ ਕੰਪਨੀ ਹੈ ਫੀਨਿਕਸ ਮਿਲਵਰਕ, ਅਤੇ ਇਹਨਾਂ ਨੂੰ ਨਾ ਕੁਝ ਕੁ ਵਰਕਰਸ ਦੀ ਲੋੜ ਹੈ ਜਿਹਨਾਂ ਕੋਲ ਕਾਰਪੈਂਟਰੀ, ਕੈਬਨਿਟਰੀ ਦਾ ਐਕਸਪੀਰੀਅੰਸ ਹੈ, ਟੇਬਲ ਸੋ ਅਤੇ ਟੂਲਸ ਦਾ ਐਕਸਪੀਰੀਅੰਸ ਜ਼ਰੂਰੀ ਹੈ। ਸਟੀਲਸ ਅਤੇ ਟੋਮਕਨ ਦੇ ਉੱਤੇ ਜੋਬ ਹੈ, ਤੁਹਾਡੇ ਨੋਂ 'ਚ ਕਿਸੇ ਨੂੰ ਵੀ ਜੋਬ ਚਾਹੀਦੀ ਹੈ ਜਿਹਨਾਂ ਕੋਲ ਐਕਸਪੀਰੀਅੰਸ ਹੈ, ਤਾਂ ਨੰਬਰ ਹੈ 416-822-2239, 416-822-2239, 416-822-2239। ਸੋ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਫਿਲਮ ਲੱਗ ਚੁੱਕੀ ਹੈ ਅੱਜ 40 ਦਿਨ, 40 ਦਿਨ ਫਿਲਮ ਦੇਬੀ ਮਖਸੂਸਪੁਰੀ ਸਾਹਿਬ, ਗੁਰਪ੍ਰੀਤ ਘੁੱਗੀ ਜੀ, ਅਤੇ ਇੰਟਰੋਡਿਊਸ ਕੀਤਾ ਜਾ ਰਿਹਾ ਘੁੱਗੀ ਸਾਹਿਬ ਦੇ ਬੇਟੇ ਸੁਖਨ ਵੜੈਚ ਨੂੰ, ਨਾਲ ਦ੍ਰਿਸ਼ਟੀ ਤਲਵਾਰ, ਨਿਰਮਲ ਰਿਸ਼ੀ, ਹਰਬੀ ਸੰਘਾ, ਬੜੀ ਕਮਾਲ ਦੀ ਸਟਾਰਕਾਸਟ, ਨਛੱਤਰ ਗਿੱਲ ਸਾਹਿਬ ਵੀ ਫਿਲਮ ਦੇ ਵਿੱਚ ਨੇ। ਅਤੇ 40 ਦਿਨ ਜਿਹੜੀ ਕਿਤਾਬ ਜਿਹਨਾਂ ਨੇ ਪੜ੍ਹੀ ਆ, ਉਹ ਦੱਸ ਸਕਦੇ ਆ ਕਿ ਯਾਰ ਕਿੱਡੀ ਕਮਾਲ ਦੀ ਇੱਕ ਨੋਵਲ ਹੈ। 40 ਦਿਨ ਉਹਦੇ ਬੇਸ 'ਤੇ ਫਿਲਮ ਬਣੀ ਹੈ, ਅਤੇ ਸੌਂਗ ਸੁਣਦੇ ਆ, ਫਿਲਮ ਲੱਗ ਚੁੱਕੀ ਹੈ, ਅਤੇ ਹਰ ਇੱਕ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਤੁਸੀਂ ਜਾ ਕੇ ਦੇਖ ਸਕਦੇ ਹੋ। 40 ਦਿਨ ਦੇ ਸ਼ੋਅ ਟਾਈਮ ਤੁਹਾਨੂੰ ਦੱਸ ਦਿੰਦੇ ਹਾਂ, ਸਿਲਵਰ ਸਿਟੀ 'ਚ ਅਗਲਾ ਸ਼ੋਅ 9 ਵਜੇ ਆ, ਵੌਨ ਦੇ ਵਿੱਚ 6:50 ਅਤੇ 9:40, ਸਿਨਪਲੈਕਸ 7:20 ਅਤੇ 10:10, ਸਕਾਰਬਰੋ 7:45 ਅਤੇ 10 ਵਜੇ, ਅਤੇ ਗੋਲਫ 9:50 'ਤੇ। 40 ਦਿਨ, 40 ਦਿਨ ਫਿਲਮ ਦਾ ਗਾਣਾ ਸੁਣਦੇ ਹਾਂ ਮਹਿਮਾਨ ਬੱਬੂ ਮਾਨ ਸਾਹਿਬ ਦੀ ਆਵਾਜ਼ 'ਚ।
2: ਬਾਬਾ ਜੀ, ਸਾਈ ਜੀ ਨੂੰ ਪੁੱਛਿਓ ਮੈਨੂੰ ਨਾਲ ਬਹਿ ਜਾਣਗੇ, ਰੇਤਲੇ ਕੰਡਿਆਲੇ ਰਾਹਾਂ 'ਤੇ ਜਾਣਾ ਵੀ ਪੈਦਾ, ਰਾਹ 'ਚ ਪਾਣੀ ਵੀ ਮੁਸ਼ਕਿਲ ਨਾਲ ਮਿਲਣਾ, ਪੂਰੇ 40 ਦਿਨ ਦਾ ਸਫ਼ਰ।

0: ਭਾਵੇਂ ਬਸ 40 ਦਿਨ ਫਿਲਮ ਲੱਗ ਚੁੱਕੀ ਹੈ ਯਾਰ, ਵੀਕਐਂਡ ਤੇ ਦੇਖਿਓ ਤੁਸੀਂ, ਦੇਖੋਗੇ ਤੇ ਕਹੋਗੇ ਯਾਰ ਐਂ ਲੱਗਦਾ ਕਿ ਬਸ ਜਿੰਨੀਆਂ ਲਾਈਫ ਲੈਸਨਸ ਜ਼ਿੰਦਗੀ ਦੇ ਵਿੱਚ ਸਿੱਖਣ ਵਾਲੀ ਨੇ ਇਸ ਫਿਲਮ ਨੇ ਇਸ 2.5 ਘੰਟੇ ਦੇ ਵਿੱਚ ਸਾਰੀਆਂ ਲੈਸਨਾਂ ਸਿਖਾ ਦੀਆਂ। ਸੋ ਜ਼ਰੂਰ 40 ਦਿਨ ਪੂਰਾ ਵੀਕਐਂਡ ਤੁਸੀਂ ਥੀਏਟਰ ਦੇ ਵਿੱਚ ਜਾਓ ਅਤੇ ਫਿਲਮ ਦਾ ਆਨੰਦ ਲਓ। ਪ੍ਰੋਗਰਾਮ ਪੰਜਾਬੀ ਰਾਹ ਇੱਕ ਯਾਰ ਮੈਂ ਤੁਹਾਨੂੰ ਨੰਬਰ ਦੇ ਦੇਵਾਂ, ਤੁਸੀਂ ਨਵਾਂ ਘਾਹ ਲਗਵਾਉਣਾ, ਘਾਹ ਤੁਹਾਡਾ ਕਹਿੰਦੇ ਹੁੰਦੇ ਨਾ ਸੜਿਆ ਪਿਆ ਅਤੇ ਖਰਾਬ ਹੋਇਆ ਪਿਆ, ਤਾਂ ਐਸ ਐਸ ਲੋਨ ਕੇਅਰ ਨੂੰ ਕਾਲ ਕਰੋ। ਨਵਾਂ ਘਾਹ ਸੋਡਿੰਗ ਦੇ ਮਾਹਰ ਨੇ, ਜਾਂ ਕੋਈ ਲੋਨ ਦੀ ਮੇਨਟੇਨੈਂਸ ਹੈ, ਲੈਂਡਸਕੇਪਿੰਗ ਕਰਾਉਣੀ ਹੈ, ਫੁੱਲ ਬੂਟੇ ਲਗਵਾਉਣੇ ਆ, ਜਾਂ ਘਾਹ ਕਟਵਾਉਣ ਲਈ ਟੀਮ ਹਾਇਰ ਕਰਨੀ ਆ, ਤਾਂ ਇਹ ਹਰ ਦੋ ਹਫ਼ਤਿਆਂ ਬਾਅਦ ਤੁਹਾਡਾ ਘਾਹ ਕੱਟ ਕੇ ਜਾਣਗੇ। 4376551984 ਸਾਡੇ ਨਾਲ ਜੀਵਨ ਜੁੜ ਚੁੱਕੇ ਨੇ ਕੈਲਡਨ ਮਿਤਸੂਬਿਸ਼ੀ ਤੋਂ। ਮਿਤਸੂਬਿਸ਼ੀ ਦੀਆਂ ਤੁਹਾਨੂੰ ਡੀਲਾਂ ਦਵਾਉਣੇ ਆ, ਗੱਡੀ ਲੈਣੀ ਆ, ਤਾਂ ਇੱਕੋ ਇੱਕ ਮਿਤਸੂਬਿਸ਼ੀ। ਜੀਵਨ ਵੈਲਕਮ।
1: ਥੈਂਕ ਯੂ ਜੀ, ਕੀ ਹਾਲ ਚਾਲ ਹੈ ਜੀ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਬੱਲੇ ਬੱਲੇ। ਤੁਸੀਂ ਸੁਣਾਓ, ਸਮਰ ਹੈ ਹੁਣ, ਗੱਡੀਆਂ ਗੁੱਡੀਆਂ ਲੈ ਰਹੇ ਆ ਸਾਰੇ, ਸੋ ਦਿਓ ਕੋਈ ਵਧੀਆ ਡੀਲ।
1: ਫਾਈਵ ਸੀਟਰ ਜੇ ਕਿਸੇ ਨੇ ਲੈਣਾ ਜੀ, ਆਰ ਵੀ ਆਰ ਹੈਗਾ ਵਾ 24998 ਤੋਂ ਪ੍ਰਾਈਸ ਸ਼ੁਰੂ ਆ, ਇੰਟਰਸਟ ਸਿਰਫ 1.99 ਸੱਤ ਸਾਲਾਂ ਤੇ, ਤੇ ਜੇ ਕਿਸੇ ਕੋਲ ਸਕੋਸ਼ੀਆ ਚ ਅਕਾਊਂਟ ਹੈਗਾ ਵਾ 0.99 ਸੱਤ ਸਾਲਾਂ ਤੇ, ਸੋ ਬਹੁਤ ਘੱਟ ਕਿਸ਼ਤ ਬਣਦੀ ਆ, ਅਰਾਊਂਡ 180 ਇਹਦੀ ਬਾਈ ਵੀਕਲੀ ਬਣਦੀ ਆ ਜੀ, ਜ਼ੀਰੋ ਡਾਊਨ ਪੇਮੈਂਟ ਤੇ ਵਿਦ ਟੈਕਸ ਵਿਦ ਇੰਟਰਸਟ। ਸੋ ਯੂਜ਼ਡ ਗੱਡੀ ਤੋਂ ਕਾਫੀ ਬੈਟਰ ਡੀਲ ਹੈਗੀ ਆ, ਬ੍ਰੈਂਡ ਨਿਊ ਗੱਡੀ ਆ, 2026 ਦੇ ਮਾਡਲ ਹੈਗੇ ਆ। ਜੇ ਕਿਸੇ ਨੇ ਲੈਣਾ 7-seater SUV ਆਊਟਲੈਂਡਰ, ਆਪਣਾ ਪੂਰੀ ਚਰਚਾ ਦੇ ਵਿੱਚ ਚੱਲ ਰਿਹਾ, ਪ੍ਰਾਈਸ ਸਿਰਫ ਸ਼ੁਰੂ ਹੋ ਜਾਂਦਾ 36,400 ਤੋਂ। ਸੋ 36,400 ਤੋਂ ਬ੍ਰੈਂਡ ਨਿਊ ਆਊਟਲੈਂਡਰ ਮਿਲ ਰਿਹਾ ਵਾ, ਉਹਦਾ ਵੀ ਆਪਾਂ ਇੰਟਰਸਟ ਕਹਿ ਲਈਏ ਤਾਂ 7 ਸਾਲਾਂ ਤੇ ਹੈਗਾ 3.9, ਸਕੋਸ਼ੀਆ ਚ ਅਕਾਊਂਟ ਹੈਗਾ ਤਾਂ 2.9 ਹੋ ਜੂਗਾ। ਜੇ ਕਿਸੇ ਨੇ 36 ਮੰਥ ਤੇ ਲੈਣਾ ਤਾਂ ਅਸੀਂ 0% ਵੀ ਕਰ ਦਾਂਗੇ। ਸੋ ਇਹਦੇ ਤੋਂ ਬਾਅਦ ਆਪਣਾ ਪਲੱਗ ਇਨ ਹਾਈਬ੍ਰਿਡ ਆਊਟਲੈਂਡਰ ਵੀ ਆਉਂਦਾ ਜੀ, ਉਹ ਇਲੈਕਟ੍ਰਿਕ ਵੀ ਆ, ਉਹ ਗੈਸ ਤੇ ਵੀ ਆ, ਉਹ ਹਾਈਬ੍ਰਿਡ ਵੀ ਆ। ਸੋ ਉਹਦੇ ਤੇ ਇੰਟਰਸਟ ਸਿਰਫ 1.5% ਮਿਲੂਗਾ 7 ਸਾਲਾਂ ਤੇ। ਜੇ ਸਕੋਸ਼ੀਆ ਚ ਅਕਾਊਂਟ ਹੈਗਾ, ਉਹਦੀ ਮਾਈਲੇਜ ਦੀ ਗੱਲ ਕਰ ਲਈਏ 3.2 liter ਦੇ ਵਿੱਚ ਉਹ 100 kilometer ਚੱਲਦਾ ਜੀ। ਸੋ ਇੰਸ਼ੋਰੈਂਸ ਵੀ ਮਿਤਸੂਬਿਸ਼ੀ ਦੀ ਘੱਟ ਆ, ਇੰਟਰਸਟ ਵੀ ਘੱਟ ਆ, ਵਾਰੰਟੀ ਸਾਰੇ ਬ੍ਰਾਂਡਸ ਤੋਂ ਡਬਲ ਮਿਲਦੀ ਆ 10 years ਤੇ 1,60,000 kilometer ਦੀ। ਸੋ 10 ਸਾਲ 1,60,000 kilometer ਦੀ ਵਾਰੰਟੀ ਆ, ਨਾਲ ਦੀ ਨਾਲ ਪਹਿਲੇ 5 ਸਾਲ ਹਰੇਕ ਗੱਡੀ ਤੇ ਅਨਲਿਮਿਟਡ ਕਿਲੋਮੀਟਰ ਤੁਹਾਨੂੰ ਰੋਡ ਸਾਈਡ ਅਸਿਸਟੈਂਸ ਬਿਲਕੁਲ ਫ੍ਰੀ ਮਿਲਦੀ ਹੈ ਜੀ। ਸੋ ਵਧੀਆ ਡੀਲ ਲਈ, ਵਧੀਆ ਕਸਟਮਰ ਸਰਵਿਸ ਲਈ ਇੱਕ ਇੱਕ ਨਾਮ ਆ ਕੈਲਡਨ ਮਿਤਸੂਬਿਸ਼ੀ। ਜਿੱਥੇ ਮਰਜ਼ੀ ਗੇੜਾ ਕੱਢਿਓ, ਕਿਸੇ ਬ੍ਰਾਂਡ 'ਚ ਜਾਇਓ, ਆਊਟਲੈਂਡਰ ਤੋਂ ਬੈਟਰ ਤੁਹਾਨੂੰ ਮਿਡ ਸੈਗਮੈਂਟ ਦੇ ਵਿੱਚ ਕੋਈ ਆਪਸ਼ਨ ਨਹੀਂ ਮਿਲਣਾ ਅੱਜ ਦੀ ਡੇਟ ਦੇ ਵਿੱਚ। ਸੋ ਜੈਪਨੀਜ਼ ਬ੍ਰਾਂਡ ਹੈਗਾ ਜੀ, ਸਾਰੀਆਂ ਗੱਡੀਆਂ ਆਪਣੀਆਂ ਸਿੱਧੀਆਂ ਜਪਾਨ ਤੋਂ ਬਣ ਕੇ ਆਉਂਦੀਆਂ ਵਾ, ਇੰਸ਼ੋਰੈਂਸ ਵੀ ਮਿਤਸੂਬਿਸ਼ੀ ਦੀ ਘੱਟ ਆ, ਕੁਛ ਚੋਰੀ ਨਹੀਂ ਹੁੰਦੀਆਂ। ਕੱਲ ਹੀ ਇੱਕ ਮੈਨੂੰ ਕਸਟਮਰ ਪੁੱਛ ਰਹੇ ਸੀਗੇ, ਕਹਿੰਦੇ ਵੀ ਹੋ ਸਕਦਾ ਵੀ ਇੰਸ਼ੋਰੈਂਸ ਤਾਂ ਘੱਟ ਹੋਵੇ ਕਿਉਂਕਿ ਇਹ ਗੱਡੀ ਦੀ ਡਿਮਾਂਡ ਘੱਟ ਆ। ਸੋ ਇੰਸ਼ੋਰੈਂਸ ਘੱਟ ਦਾ ਕਾਰਨ ਹੈਗਾ ਜੀ, ਇਹ ਗੱਡੀ ਜਪਾਨ ਤੋਂ ਬਣ ਕੇ ਆਉਂਦੀ ਆ, ਨੌਰਥ ਅਮੈਰੀਕਾ ਦੇ ਵਿੱਚ ਬਣਦੀ ਨਹੀਂ, ਸੋ ਲੇਬਰ ਉੱਥੇ ਸਸਤੀ ਹੈਗੀ ਆ, ਬਾਕੀ ਇਹਦੇ ਸੇਫਟੀ ਫੀਚਰਸ ਜ਼ਿਆਦਾ ਹੈਗੇ ਆ, ਸੋ ਇਹ ਗੱਡੀ ਚੋਰੀ ਦੀ ਡਿਮਾਂਡ ਦੇ ਵਿੱਚ ਨਹੀਂ ਆਉਂਦੀ। ਸੋ ਬਾਕੀ ਅਸੀਂ 7 days ਓਪਨ ਹੁੰਦੇ ਹਾਂ ਜੀ, ਜਦੋਂ ਮਰਜ਼ੀ ਆ ਜਾਓ, ਮੰਡੇ ਟੂ ਸੰਡੇ। ਸੈੱਲ ਫੋਨ ਮੈਂ ਡਾਇਰੈਕਟ ਦੇ ਦਿੰਦਾ, ਜਦੋਂ ਮਰਜ਼ੀ ਕਾਲ ਕਰ ਲਓ 6476782754, 647-6787254। ਬਾਕੀ ਜੇ ਕਿਸੇ ਨੂੰ ਕ੍ਰੈਡਿਟ ਦੇ ਵਿੱਚ ਦਿੱਕਤ ਵੀ ਹੁੰਦੀ ਹੈ, ਉਹਦਾ ਵੀ ਆਪਾਂ ਹੱਲ ਕਰਕੇ ਦੇਵਾਂਗੇ ਜਿੱਦਾਂ ਦਾ ਮਰਜ਼ੀ ਕ੍ਰੈਡਿਟ ਹੈਗਾ ਵਾ। ਤੇ ਜੇ ਕਿਸੇ ਨੇ ਗੱਡੀ ਟ੍ਰੇਡ ਕਰਨੀ ਆ, ਉਹਦੇ ਵਿੱਚ ਵੀ ਤੁਹਾਨੂੰ ਟ੍ਰੇਡ ਇਨ ਵੈਲਿਊ ਮਾਰਕੀਟ ਤੋਂ ਵੱਧ ਦੇਵਾਂਗੇ, ਤੇ ਨਾਲ ਦੀ ਨਾਲ ਤੁਹਾਡੀ ਟੈਕਸ ਦੀ ਸੇਵਿੰਗ ਹੁੰਦੀ ਆ। ਸੋ ਗੱਡੀਆਂ ਦੇ ਰਿਲੇਟਡ ਕੋਈ ਵੀ ਕੁਐਸਚਨ ਹੈਗਾ, ਜਦੋਂ ਮਰਜ਼ੀ ਕਾਲ ਕਰ ਲਓ 6476782754।
0: ਨੰਬਰ ਇੱਕ ਇੱਕ ਹੈ, ਜੀਵਨ ਨੂੰ ਕਾਲ ਕਰ ਲਓ ਤੇ 6476782754 ਨੰਬਰ ਹੈ, 6476782754। ਜੀਵਨ ਥੈਂਕ ਯੂ ਸੋ ਮਚ ਜੀ। 7284 ਹੈਲੋ।
2: ਹੈਲੋ, ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਵੀਰੇ, ਕਿਵੇਂ ਹੋ?
2: ਵਧੀਆ ਵਧੀਆ, ਤੁਸੀਂ ਦੱਸੋ ਕੀ ਹਾਲ ਚਾਲ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਬੱਲੇ ਬੱਲੇ। ਕੀ ਬਣਦਾ?
2: ਬਸ ਕੰਮ ਡਨ ਕੀਤਾ, ਹੁਣ ਵਾਪਸੀਆਂ।
0: ਵੈਰੀ ਗੁੱਡ, ਕੀ ਪਲਾਨ ਹੈ ਵੀਕਐਂਡ ਦਾ?
2: ਵੀਕਐਂਡ ਦਾ ਇਹ ਤਾਂ ਫਿਲਹਾਲ ਤਾਂ ਕੋਈ ਪਲੈਨਿੰਗ, ਘਰ ਲੱਭਦੇ ਪਏ ਆ।
0: ਘਰ ਲੱਭਦੇ ਹੋ? ਕੀ ਮਤਲਬ?
2: ਇੱਥੇ ਲਾਸਟ ਕੀਤਾ ਸੀਗਾ, ਇੱਥੇ ਲਾਸਟ ਕੀਤਾ ਸੀਗਾ ਜਿੱਥੇ ਕੈਂਬਰਿਜ।
0: ਕੈਂਬਰਿਜ ਦੇ ਵਿੱਚ ਰੈਂਟ ਤੇ?
2: ਹਾਂਜੀ ਹਾਂਜੀ,
0: ਠੀਕ ਹੈ। ਤੇ ਕੌਣ ਕੌਣ ਹੋ ਘਰ ਚ?
2: ਅਸੀਂ ਹੈਗੇ ਆ 6 ਜਣੇ ਆ ਜੀ।
0: ਛੇ ਜਾਣੇ ਹੋ? ਨਹੀਂ, ਦੋ ਮਿੱਤਰ ਦੋਸਤ ਨੇ, ਫੈਮਿਲੀ ਕੌਣ?
2: ਹਾਂ ਜੀ, ਮਿੱਤਰ ਦੋਸਤ ਹੀ ਆ ਸਾਰੇ।
0: ਵਧੀਆ ਨੇ ਸਾਰੇ, ਕੰਮ ਕੁੰਮ ਕਰਨ ਵਾਲੇ ਆ?
2: ਹਾਂ ਜੀ, ਯਾਨੀ ਸਾਰੇ ਕੰਮ ਕਰਨ ਵਾਲੇ ਆ।
0: ਘਰ ਨੂੰ ਸਾਫ ਸੁਥਰਾ ਰੱਖੋਗੇ ਪੂਰਾ?
2: ਹਾਂ ਜੀ, ਹਾਂ ਜੀ ਭਾਈ, ਲੈ ਉਹ ਤਾਂ ਹੁਣ ਵੀ ਤੁਸੀਂ ਘਰ ਜਿਹੇ ਨੇ, ਹੁਣ ਜੇ ਘਰ ਵੇਖਣਾ ਹੋਵੇ ਹੁਣ ਵੀ ਬਹੁਤ ਸਾਫ ਰੱਖਿਆ। ਉਹ ਤਾਂ ਇੱਥੇ ਇਹਨਾਂ ਨੇ ਕੰਸਟਰਕਸ਼ਨ ਕਰਨੇ ਜਾਇ ਚਲਣੀ ਸੀ,
0: ਅੱਛਾ
2: ਦੁਬਾਰਾ ਇਹਨਾਂ ਨੇ ਦੂਜਾ ਰੈਨੋਵੇਸ਼ਨ ਚਲਾਣੀ ਹੈ ਇੱਥੇ।
0: ਚਲੋ ਠੀਕ ਹੈ, ਜੇ ਯਾਰ ਕਿਸੇ ਕੋਲ ਘਰ ਹੈ, ਇਹ ਵਧੀਆ ਮੁੰਡੇ ਨੇ, ਸਾਡੇ ਨਾਲ ਗੱਲਬਾਤ ਰੋਜ਼ ਹੀ ਕਰਦੇ ਨੇ ਤੇ ਸਾਰੇ ਕੰਮ ਕੁੰਮ ਕਰਨ ਵਾਲੇ ਨੇ, ਵਧੀਆ ਸਾਫ ਸੁਥਰਾ ਘਰ ਰੱਖਣਗੇ। ਕਿਸੇ ਕੋਲ ਵੀ ਕੇਮਬ੍ਰਿਜ ਦੇ ਵਿੱਚ ਘਰ ਹੈਗਾ ਰੈਂਟ ਤੇ ਅਵੇਲੇਬਲ, ਤੇ ਤੁਸੀਂ ਰੈਂਟ ਤੇ ਦੇਣਾ ਵਧੀਆ ਟੈਨੈਂਟਸ ਨੂੰ, ਤਾਂ ਇਹਨਾਂ ਨੂੰ ਕਾਲ ਕਰ ਲਓ 226921-7284। ਕੇਮਬ੍ਰਿਜ ਦੇ ਵਿੱਚ ਇਹ ਘਰ ਲੱਭ ਰਿਹਾ ਰੈਂਟ ਤੇ, 226921-7284। 226-921-7284 ਇਹਨਾਂ ਦਾ ਨੰਬਰ ਹੈ। ਠੀਕ ਹੈ ਵੀਰੇ, ਦੇਖਦੇ ਹਾਂ ਜੇ ਕੋਈ ਤੁਹਾਨੂੰ ਕਰਦਾ ਕਾਲ ਮੈਨੂੰ ਦੱਸਿਓ।
2: ਹਾਂਜੀ ਹਾਂਜੀ, ਠੀਕ ਹੈ ਵੀਰੇ, ਜ਼ਰੂਰ। ਤੇ ਇੱਕ ਸੌਂਗ ਦੀ ਨਾ ਵੀ ਰਿਹਾ ਲਵਾਉਣਾ ਸੀਗਾ
0: ਜੀ, ਦੱਸੋ।
2: ਹੈਗਾ ਚੂਰੀਆਂ ਆ ਸੌਂਗ, ਇਹ ਮੰਡੇਰ ਬ੍ਰਦਰਸ ਦਾ ਆ।
0: ਚੂਰੀਆਂ?
2: ਹਾਂਜੀ ਹਾਂਜੀ, ਚੂਰੀਆਂ
0: ਚੂਰੀਆਂ ਥੋੜੇ ਸੈਡ ਹੈ।
2: ਪਰ
0: ਉਹ ਯਾਰ ਗਾਣਾ ਓਫੀਸ਼ਲ ਨੀ ਹਜੇ ਆਯਾ, ਉਹ ਤਾਂ ਲੀਕ ਜਿਹਾ ਵਰਜਨ ਆਯਾ ਹੈ।
2: ਕਰਨ ਔਜਲਾ ਨੇ ਯੂਟਿਊਬ ਤੇ ਆਪਣੇ ਓਫੀਸ਼ਲ ਪੇਜ ਤੇ ਪਾਇਆ ਹੈ ਉਹਨੇ ਗਾਣਾ।
0: ਪੱਕੀ ਗੱਲ ਆ?
2: ਹਾਂਜੀ
0: ਹਾਂਜੀ, ਦੇਖੋ ਉਹਨੇ
2: ਪਾਇਆ
0: ਆ। ਦੇਖਦਾ ਠੀਕ ਹੈ, ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ ਤੇ ਜ਼ਰੂਰ। ਬਟ ਮੈਨੂੰ ਲੱਗਦਾ ਨੀ ਕਰਨ ਔਜਲਾ ਨੇ ਰਿਲੀਜ਼ ਕੀਤਾ। ਸੋ ਪ੍ਰੋਗਰਾਮ ਪੰਜਾਬੀ 905-673-3337 ਨੰਬਰ ਹੈ ਆਪਣਾ, 905-673-3337। ਪੈਰਾਡਾਈਸ ਡਿਵੈਲਪਮੈਂਟਸ ਵਾਲਿਆਂ ਦੇ ਨਵੇਂ ਘਰ ਨੇ, ਪੈਰਾਡਾਈਸ ਡਿਵੈਲਪਮੈਂਟਸ ਤੁਹਾਡੇ ਲਈ ਹਾਜ਼ਰ ਨੇ। ਤੇ ਯਾਰ 6.5 ਲੱਖ ਤੋਂ ਟਾਊਨ ਹਾਊਸ ਸੁਣਿਆ ਕਦੇ? ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਮਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਵੈਰੀ ਗੁੱਡ, 1981। ਹਾਂਜੀ,
2: ਡਿਸਕੋ
0: ਤੁਸੀਂ ਇੰਡੀਆ ਚ ਡਿਸਕ ਤੇ ਕਦੇ ਗਏ ਹੋ?
2: ਹਾਂਜੀ, ਬਹੁਤ ਵਾਰ ਚੰਡੀਗੜ੍ਹ।
0: ਨਹੀਂ, ਉੱਥੇ ਉੱਥੇ ਹੈ ਕਲਚਰ ਯਾਰ ਕਲੱਬ, ਨਾਈਟ ਕਲੱਬਸ ਦਾ?
2: ਚੰਡੀਗੜ੍ਹ, ਦਿੱਲੀ, ਇਹਨਾਂ ਦੋ ਸਿਟੀਜ਼ ਕਾਫੀ ਆ।
0: ਅੱਛਾ, ਚੰਡੀਗੜ੍ਹ ਤੇ ਦਿੱਲੀ ਕਾਫੀ ਆ?
2: ਹਾਂਜੀ, ਗ੍ਰੇਟਰ ਨੋਇਡਾ ਸਿਟੀ ਇੱਧਰ ਕਾਫੀ ਆ, DLF।
0: ਅੱਛਾ,
2: ਗ੍ਰੇਟਰ ਨੋਇਡਾ ਇੱਧਰ ਕਾਫੀ ਆ।
0: ਪਰ ਤੁਸੀਂ ਚੰਡੀਗੜ੍ਹ ਗਏ ਹੋ?
2: ਗਏ ਹੋ ਚੰਡੀਗੜ੍ਹ ਕਿੱਦਾਂ?
0: ਤੁਸੀਂ ਚੰਡੀਗੜ੍ਹ ਡਿਸਕ ਦੇ ਵਿੱਚ ਜਾਂਦੇ ਰਹੇ ਹੋ?
2: ਹਾਂਜੀ, ਉੱਥੇ ਬਹੁਤ ਮਸ਼ਹੂਰ ਕਲੱਬ ਆ ਪਾਰਾ, ਉਹ ਮੇਰਾ ਫੇਵਰਿਟ ਸੀਗਾ
0: ਪਾਰਾ।
2: ਹਾਂਜੀ,
0: ਉੱਥੇ ਫਿਰ ਸਾਰੇ ਡਰੈਸ ਕਿੱਦਾਂ ਕਰਦੇ? ਹੁਣ ਮੈਂ ਜਸਟ ਨੌਲੇਜ ਲਈ ਪੁੱਛ ਰਿਹਾ, ਹੁਣ ਇੱਥੇ ਤਾਂ ਕੁੜੀਆਂ ਡਰੈਸ ਡਰੁੱਸ ਪਾ ਕੇ ਕਲੱਬ ਨੂੰ ਜਾਂਦੀ ਆ, ਉੱਥੇ ਕੀ ਡਰੈਸ ਕੋਡ ਹੈ ਫਿਰ ਲੇਡੀਜ਼ ਦਾ?
3: ਉੱਥੇ ਵਨ ਪੀਸ ਪਾਉਂਦੇ ਜੀ, ਵੈਸਟਰਨ ਪ੍ਰੋਪਰ ਹੀ ਹੁੰਦਾ ਤੁਸੀਂ ਲਾਈਕ।
0: ਅੱਛਾ ਵੈਸਟਰਨ ਹੁੰਦਾ, ਆਈ ਨਹੀਂ ਵੀ ਇੰਡੀਅਨ ਸੂਟ ਪਾ ਕੇ ਨਾਈਟ ਕਲੱਬ ਚਲ ਜਾਣਾ।
3: ਨਹੀਂ ਨਹੀਂ ਨਹੀਂ, ਮੈਂ ਉੱਥੇ ਕਾਫੀ ਵਾਰੀ ਗਿਆ, ਮੈਂ ਕਰਾਊਡ ਹੀ ਉੱਥੇ ਨਾ ਵਾਈ ਵੱਖਰੀ ਹੁੰਦੀ ਹੈ, ਕਰਾਊਡ ਹੀ ਸਰ ਰੋਇਲ ਕਰਾਊਡ ਕਹਿ ਲੋ ਜਾਂ ਪ੍ਰੋਪਰ ਹੀ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੂੰ ਵੀ ਆਹ ਹਨਾ ਏਦਾਂ ਕੱਪੜੇ ਪਾ ਕੇ ਜਾਣੇ ਆ, ਕੁੜੀਆਂ ਦੇ ਪ੍ਰੋਪਰ ਵਨ ਪੀਸ ਪਾਇਆ ਹੁੰਦਾ, ਮੁੰਡਿਆਂ ਦੇ ਲਾਈਕ ਹਨਾ ਪੋਲੋ ਟੀ ਸ਼ਰਟ ਜਾਂ ਟੀ ਸ਼ਰਟ ਪਾਈਆਂ ਹੁੰਦੀਆਂ, ਯੈਂਕੀ ਬਣ ਕੇ ਜਾਂਦੇ ਪ੍ਰੋਪਰ
0: ਯੈਂਕੀ। ਮਿਊਜ਼ਿਕ ਕਿੱਦਾਂ ਦਾ ਚੱਲਦਾ?
3: ਮਿਊਜ਼ਿਕ ਜਿੱਦਾਂ ਕਲੱਬ ਚ ਵੀਰੇ ਚੱਲਦਾ ਹੁੰਦਾ।
0: ਨਹੀਂ ਵੀ ਵੈਸਟਰਨ ਮਿਊਜ਼ਿਕ ਚੱਲਦੇ ਆ, ਪੰਜਾਬੀ ਗਾਣੇ ਗੁਣੇ ਚੱਲਦੇ ਆ,
3: ਪੰਜਾਬੀ ਚੱਲਦੇ ਆ, ਮਿਕਸ ਚੱਲਦੀ ਰਹਿੰਦੇ, ਲਗਾਤਾਰ ਚੱਲਦੇ ਰਹਿੰਦੇ ਆ, ਜੇ ਕਿਸੇ ਦਾ ਬਰਥਡੇ ਆ ਫਿਰ ਉਹਨੂੰ ਸੈਲੀਬ੍ਰੇਟ ਕਰਦੇ ਆ।
0: ਅੱਛਾ,
3: ਮਤਲਬ ਸਿਰਾ ਵਾਈਬ ਹੁੰਦੀ ਪੂਰੀ। ਇੱਥੋਂ ਦੇ ਕਲੱਬ ਨੀ ਮੈਂ ਗਿਆ, ਤੇ ਉੱਥੇ ਤਾਂ ਮੈਂ ਬਹੁਤ ਗਿਆ ਕਿਉਂਕਿ ਉੱਥੇ ਫਿਰ ਇੰਡੀਆ ਅਨਮੈਰਿਡ ਸੀਗਾ, ਫਿਰ ਇੱਥੇ ਮੌਕਾ ਨੀ ਲੱਗਾ।
0: ਨਹੀਂ ਉਹ ਤਾਂ ਅਨਮੈਰਿਡ ਹੀ ਬੰਦਿਆਂ ਦਾ ਕੰਮ ਹੈ, ਕਲੱਬ ਵਿਆਹ ਵੋ ਕਰਾ ਕੇ ਕਲੱਬ ਕੀ ਕਰਨਾ। ਬੰਬੇ ਵਗੈਰਾ ਤਾਂ ਚਲੋ ਠੀਕ ਹੈ, ਬਟ ਵੀ ਕਲੱਬ ਦਾ ਕਲਚਰ ਕਿਉਂਕਿ ਥੋੜਾ ਜਿਹਾ ਇੰਟਰਸਟਿੰਗ ਹੈ। ਮੈਨੂੰ ਲੱਗਿਆ ਵੀ ਕੁੜੀਆਂ ਚਲੋ ਕਈ ਸੂਟ ਸਾਟ ਵੀ ਪਾ ਕੇ ਜਾਂਦੀਆਂ ਹੋਣਗੀਆਂ, ਤੁਸੀਂ ਕਿਹਾ ਕਿ ਨਹੀਂ ਪੂਰਾ ਵੈਸਟਰਨ ਹੀ ਹੁੰਦਾ।
3: ਵੈਸਟਰਨ ਕੱਪੜੇ ਪਾਏ ਆ ਜਾਂ ਪਜਾਮਾ ਪਾਇਆ ਹੋਊਗਾ ਜਾਂ ਪ੍ਰੋਪਰ ਡਰੈਸ ਪਾਈ ਹੁੰਦੀ ਆ, ਤੇ ਫਿਰ ਜਿਵੇਂ ਕਹਿੰਦੇ ਨਾ ਪਤਾ ਲੱਗ ਜਾਂਦਾ, ਫਿਰ ਜਦੋਂ ਕੁੜੀਆਂ ਦੂਜੀਆਂ ਪਾਉਂਦੀਆਂ ਨੇ ਫਿਰ ਓਦਾਂ ਦੇ ਕੱਪੜੇ ਹੀ
0: ਹੋਰ ਕਿੰਨੇ ਸੱਜਣ ਮਿੱਤਰ ਨੇ ਤੁਹਾਡੇ ਕੋਲ ਇੰਡੀਆ ਦੇ ਨਾਈਟ ਕਲੱਬ ਜਾਂ ਡਿਸਕ ਬਾਈ ਜੀ ਨੇ ਕਿਹਾ ਹੈ, ਕੋਈ ਇਨਫੋਰਮੇਸ਼ਨ ਤੁਸੀਂ ਮੇਰੇ ਨਾਲ ਹੋਰ ਸ਼ੇਅਰ ਕਰ ਸਕਦੇ ਹੋ? ਇਹਨਾਂ ਤੋਂ ਵੈਸੇ ਮੈਂ ਕੁਝ ਕੁ ਪੁੱਛ ਲਏ ਸਵਾਲ, ਬਟ ਤੁਸੀਂ ਵੀ ਦੱਸ ਦਿਓ। ਨੰਬਰ ਹੈ 905-673-3337, 905-673-3337 ਆਪਣਾ ਫੋਨ ਨੰਬਰ ਹੈ। ਉਸ ਗੀਤ ਦੇ ਵਿੱਚ ਬੋਲ ਵੀ ਸੀ, ਨੀ ਮੈਂ ਅੱਛਾ ਨੀ ਉਹ ਹੋਰ ਸੀ, ਨੀ ਤੁਸੀਂ ਮੈਨੂੰ ਜਾਵੇ ਹੋ ਤੇ ਮੈਂ ਗੁਰੂ ਘਰੇ ਜਾਵਾਂ ਹੈ, ਨਰ ਨਰ ਨਰ ਨੀਰੇ ਨੂਰੀ ਹੈ। ਚਲੋ ਉਹ ਵੀ ਗਾਣਾ ਲਾਵਾਂਗੇ। ਨੰਬਰ ਹੈ ਆਪਣਾ 905-673-3337। ਰੋਇਲ ਆਟੋ ਸੈਂਟਰ, ਗੱਡੀ ਦਾ ਕੋਈ ਵੀ ਕੰਮ ਹੈ, ਇੰਜਨ ਟ੍ਰਾਂਸਮਿਸ਼ਨ ਦਾ, ਓਇਲ ਲੂਬ ਫਿਲਟਰ ਦਾ ਕੋਈ ਕੰਮ ਹੈ, ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ ਬਹੁਤ ਹੀ ਰੀਜਨੇਬਲ ਰੇਟ ਦੇ ਉੱਤੇ, ਤਾਂ ਰੋਇਲ ਆਟੋ ਸੈਂਟਰ ਦੇ ਰਾਜ ਭਾਅ ਜੀ ਸਟੀਅਰਸ ਤੇ ਮਿਲਣੀ, ਅਫੋਰਡੇਬਲ ਰਿਲਾਇਬਲ ਓਨੈਸਟ ਟੀਮ। 905-799-1478, 905-799-1478, ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ ਬਿਯੋਂਡ ਆਈਵੇਅਰ ਦੇ ਰੋਮੀ ਬਾਈ ਜੀ, ਐਨਕਾਂ ਲੈਣੀਆਂ ਚਾਹੇ ਪ੍ਰਿਸਕ੍ਰਿਪਸ਼ਨ ਦੀਆਂ ਚਾਹੇ ਸਨਗਲਾਸਿਸ, ਆਈ ਡਾਕਟਰ ਇਹਨਾਂ ਕੋਲ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਨੂੰ ਕਰਨਗੇ, ਤੁਹਾਨੂੰ ਕੋਈ ਟੈਨਸ਼ਨ ਨਹੀਂ। ਐਨਕਾਂ ਲੈਣੀਆਂ ਤਾਂ ਰੋਮੀ ਕੋਲੋਂ ਲਓ, ਠੀਕ ਹੈ? ਰੋਮੀ ਉਹਨਾਂ ਦੀ ਬਹਿ ਜਾ ਬੱਲੇ ਬੱਲੇ ਆ। 905-793-3937, ਹੰਬਰ ਵੈਸਟ ਐਂਡ ਗੋਰਵੇ 905-793-3937, 0026 ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਵਧੀਆ ਜੀ, ਕੀ ਬਣਦਾ?
4: ਬਸ ਜੀ ਕੁਛ ਨੀ, ਮੈਂ ਤੁਹਾਨੂੰ ਅੱਜ ਵੈਸੇ ਹੀ ਗੱਲ ਕਰਨ ਲੱਗਾ ਜੀ, ਤੁਹਾਨੂੰ ਚੰਡੀਗੜ੍ਹ ਚ ਨਾ ਮੈਂ ਉੱਥੇ ਹੀ ਜੰਮਿਆ ਪਹਿਲਾਂ, ਤੇ ਜਦ ਆਰਸੀ ਸੀਗੀ ਉੱਥੇ ਇਹਨੇ ਕਲੱਬਾਂ ਕਲੁੱਬਾਂ ਦਾ ਰਿਵਾਜ ਨੀ ਸੀਗਾ ਮੇਰੇ ਖਿਆਲ ਤੋਂ, ਯਾਰ ਸੀ ਛੋਟੇ ਸੀਗੇ।
0: ਅੱਛਾ, ਤੁਹਾਡੇ ਟਾਈਮ ਤੇ ਕਲੱਬਾਂ ਦਾ ਰਿਵਾਜ ਨੀ ਸੀ?
4: ਆਈ ਡੋਂਟ ਥਿੰਕ ਸੋ, ਮੈਂ ਵੀ ਜਦੋਂ ਛੋਟੇ ਹੁੰਦੇ ਸੀ ਅਸੀਂ, ਮੈਂ ਜਾਂ ਤਾਂ ਬਿਜ਼ਨਸ ਕਰਦਾ ਸੀ ਸੁਨਿਆਰੇ ਦਾ, ਬਸ ਘਰ ਤੋਂ ਕੰਮ ਤੋਂ ਉੱਧਰ, ਤੇ
0: ਤੁਸੀਂ ਕਦੇ ਕਲੱਬ ਦੇਖੇ ਹੀ ਨੀ ਉੱਥੇ?
4: ਨਹੀਂ ਨਹੀਂ ਨਹੀਂ, ਮੈਂ ਦੇਖਿਆ ਦੂਰੋਂ ਦੂਰੋਂ ਦੇਖਿਆ, ਮਤਲਬ ਵੈਸੇ ਜਿਹੜਾ ਇੱਧਰ ਦਾ ਕਲੱਬ ਹੋ ਗਿਆ ਜਦੋਂ ਇੱਧਰ ਦੇ, ਜਦੋਂ ਅੱਧਾ ਤਾਂ ਨੀ ਸੀਗਾ ਨਾ ਉੱਥੇ,
0: ਦਾਰੂ ਵੀ ਇੱਥੇ ਆ ਕੇ ਸ਼ੁਰੂ ਕੀਤੀ ਹੈ, ਘਰ ਦੇ ਅਲਾਉ ਨਹੀਂ ਸੀ ਕਰਦੇ ਉੱਥੇ?
4: ਹਾਂਜੀ ਹਾਂਜੀ, ਨਹੀਂ ਉਹ ਕਦੇ ਦਿਲ ਹੀ ਨਹੀਂ ਕੀਤਾ ਉਹ ਨਾ, ਬਿਜ਼ੀ ਨਾ ਰਹਿੰਦੇ ਸੁਣਾ ਰਿਹਾ ਕੰਮ ਦੇ ਵਿੱਚ।
0: ਠੀਕ ਹੈ ਠੀਕ ਹੈ। ਚਲੋ ਕੋਈ ਨਾ, ਜਿਹੜੇ ਕਲੱਬ ਵਾਲੇ ਜਾਂਦੇ ਰਹੇ ਉਹਨਾਂ ਤੋਂ ਪੁੱਛਦੇ ਆ ਫਿਰ ਤੁਹਾਡੇ ਤੋਂ ਕੀ ਪੁੱਛਣਾ। ਉਹੀ ਤਾਂ ਵੀ ਜਿਹੜਾ ਜਿਹੜਾ ਦਾਰੂ ਹੀ ਨੀ ਪੀਂਦਾ ਉਹਨੂੰ LCBO ਕਾਹਦੇ ਲੈ ਕੇ ਜਾਣਾ। ਹੋਰ ਸੁਣਾ,
4: ਕੱਲ ਮੇਰੇ ਘਰ ਪਾਰਟੀ ਆ
0: ਜਾਓ। ਕੋਈ ਨਾ, ਪਾਰਟੀਆਂ ਯਾਰ ਹੁਣ ਤਾਂ ਪਾਰਟੀਆਂ ਹੀ ਪਾਰਟੀਆਂ ਨੇ, ਮੈਨੂੰ ਵੀ ਕੱਲੋਂ ਪਾਰਟੀ ਆ। ਬ੍ਰਾਜ਼ੀਲ ਦਾ ਮੈਚ ਹੈ ਬੜਾ ਐਕਸਾਈਟਿੰਗ, ਸੋ ਦੇਖਦੇ ਆ ਕੀ ਬਣਦਾ। ਠੀਕ ਹੈ, ਹਾਂ ਮੋਰਾਕੋ ਵਾਲੇ ਜਿੱਤ ਰਹੇ ਆ 1-0। ਠੀਕ ਹੈ, ਪਰਿਵਾਰਕ ਮੈਂਬਰ ਹੀ ਨੇ। ਦੁਆਬਾ ਟਰੈਵਲ ਇੰਡੀਆ ਦੀਆਂ ਟਿਕਟਾਂ ਲੈਣੀਆਂ ਹੁਣ ਜਾਂ ਬਾਅਦ ਦੇ ਵਿੱਚ, ਕਿਸ ਨੇ ਜਾਣਾ ਕਿਸ ਨੇ ਆਉਣਾ, ਦੁਆਬਾ ਡਰੋਬਾ ਟਰੈਵਲ ਨੰਬਰ ਹੈ 9057967800 ਦੁਆਬਾ ਟਰੈਵਲ 9057967800 ਦੁਆਬਾ ਟਰੈਵਲ ਐਂਡ ਟੂਰ। ਬਹੁਤ ਵਧੀਆ ਸਰਵਿਸ, ਘੱਟ ਤੋਂ ਘੱਟ ਰੇਟ। 3932 ਹੈਲੋ, ਸੋਰੀ ਤੁਹਾਡੀ ਕਾਲ ਡਾਊਨ ਸੀ। ਹਾਂਜੀ ਵੈਲਕਮ
5: ਭਾਜੀ, ਉਹ ਪੌਦਾ ਜਿਹੜੀ ਸੈਕਿੰਡ ਲਾਸਟ ਕਾਲ ਆਈ ਸੀਗੀ, ਮੈਂ ਰੇਡੀਓ ਹੁਣੇ ਆਨ ਕੀਤਾ ਸੀ, ਮੈਨੂੰ ਜਾਣੇ ਦਾ ਪਤਾ ਨੀ, ਮੈਨੂੰ ਆਵਾਜ਼ ਤਾਂ ਲੱਗਿਆ ਬੰਦਾ ਝੂਠ ਬੋਲ ਰਿਹਾ, ਜੇ ਬੰਦਾ ਮਨਪ੍ਰੀਤ ਸੀ ਜਾਂਦਾ ਕਲੱਬ ਇੱਥੇ ਵੀ ਉਹ
0: ਚੰਡੀਗੜ੍ਹ ਜਾਂਦਾ ਸੀ, ਇੱਥੇ ਨਹੀਂ ਜਾਂਦਾ। ਤੁਸੀਂ ਐਵੇਂ ਕਿਉਂ ਮਨਪ੍ਰੀਤ ਦੀ ਯਾਰ ਕਹਿੰਦੇ ਸੀਕ੍ਰੇਟ ਬਾਹਰ ਦੱਸਦੇ ਹੋ?
5: ਮੈਂ ਤਾਂ ਰੇਡੀਓ ਹੁਣੇ ਆਨ ਕੀਤਾ ਸੀ ਭਾਜੀ, ਉਹਦੀ ਗੱਲ ਚੱਲੀ ਜਾਂਦੀ ਸੀ।
0: ਤੁਸੀਂ ਮਨਪ੍ਰੀਤ ਦੇ ਗਾਲਾਂ ਪਵਾਓਗੇ ਲੱਗਦਾ।
5: ਇੰਡੀਆ
0: ਦੇ ਵਿੱਚ ਕਲੱਬ ਜਾਂਦੇ ਰਹੇ ਹੋ?
5: ਹਾਂਜੀ ਹਾਂ ਗਏ ਆ ਭਾਜੀ ਜਰੂਰ।
0: ਕਿੱਥੇ, ਕਿਹੜੀ ਜਗ੍ਹਾ
5: ਭਾਜੀ? ਉਹਦੇ 26 ਸੈਕਟਰ ਸਾਰੇ ਕਲਾਬੀ ਨੇ ਉੱਥੇ, ਹਨਾ। ਹੁਣ ਤਾਂ ਬਹੁਤ ਜ਼ਿਆਦਾ, ਮੈਂ ਹੁਣ ਮਤਲਬ ਗਿਆ ਨੀ, ਕਿਉਂ ਗੇੜ ਹੀ ਲਾਉਣ ਵਗ ਜਾਂਦੇ। ਚੰਡੀਗੜ੍ਹ ਪੜ੍ਹੇ ਸੀਗੇ ਜੀ, ਤੇ 26 ਸੈਕਟਰ ਦਾ ਜਿਹੜੀ ਉੱਥੇ ਨਾ ਇੱਕ ਮਾਰਕੀਟ ਹੁੰਦੀ, ਸਬਜ਼ੀ ਮਾਰਕੀਟ ਟਾਈਪ, ਉਹ ਮਾਰਕੀਟ ਤਾਂ ਰਹੀ ਨੀ ਹੁੰਦਾ, ਕੱਲੀ ਉੱਥੇ ਕਲੱਬਾਂ ਦੀ ਲਾਈਨ ਹੀ ਆ। ਮਤਲਬ ਜਿਵੇਂ ਇੱਥੇ ਆਪਣੇ ਕਿੰਗ ਸਟਰੀਟ ਲਾ ਲਓ ਵੀ ਕਲੱਬਾਂ ਵਾਲੇ ਜਿਹੜੀਆਂ ਮੇਨ ਸਟਰੀਟ ਆ, ਓਦਾਂ ਦਾ ਹੀ ਮਾਹੌਲ ਹੁੰਦਾ ਹੁਣ ਉੱਥੇ।
0: ਅੱਛਾ, ਨਹੀਂ ਕਿੰਗ ਤਾਂ ਯਾਰ ਕਿਆ ਮਾਹੌਲ ਹੈ ਉੱਥੇ, ਇਸ ਲੈਵਲ ਦਾ ਮਾਹੌਲ ਬਣ ਚੁੱਕਿਆ।
5: ਉਹ ਮਤਲਬ 26 ਸੈਕਟਰ ਵਾਲੀ ਦੀ ਉਹ ਜਿਹੜੀ ਪਿੱਛੇ, ਮਤਲਬ ਤੁਸੀਂ ਲਾ ਲਓ 1.5 ਕਿਲੋਮੀਟਰ ਦਾ ਜਿਹੜਾ ਏਰੀਆ ਜਾ ਨਾ, ਉਹ ਪੂਰਾ ਕਰਾਊਡਡ ਹੁੰਦਾ ਗਾ ਫਰਾਈਡੇ।
0: ਅੱਛਾ ਅੱਛਾ, ਕੀ ਬਾਤ ਹੈ, ਚਲੋ ਕਦੇ ਜਾਣੇ ਆ ਫਿਰ 26 ਸੈਕਟਰ।
5: 26 ਸੈਕਟਰ ਜਾਂ ਹੋਰ ਆਪਣੇ ਫੇਸ 2 ਚ ਵੀ ਬਹੁਤ ਨੇ ਹੁਣ ਤਾਂ ਇਹ।
0: ਮੈਂ ਇੱਕ ਵਾਰੀ ਖਲੀ ਗਿਆ, ਮੈਨੂੰ ਪਤਾ ਨਹੀਂ ਕਿਹੜੇ ਸੈਕਟਰ ਸੀ ਅਸੀਂ, ਪਰ ਮੈਨੂੰ ਤਾਂ ਉੱਥੇ ਕਲੱਬ ਦੀ ਕੋਈ ਗੱਲਗੁਲ ਨਹੀਂ ਬਾਲੀ ਲੱਗੀ, ਪਰ ਚਲੋ ਸਹੀ ਜਗ੍ਹਾ ਨਹੀਂ ਫਿਰ ਗਏ ਹੋਵਾਂਗੇ।
5: ਨਹੀਂ ਨਹੀਂ ਕਲੱਬ ਦਾ ਪੂਰਾ ਮਾਹੌਲ ਬਾਜੀ। ਕਦੋਂ ਗਏ ਸੀ ਤੁਸੀਂ?
0: ਨਹੀਂ ਬੜਾ ਚ ਨੀ ਹੋ ਗਏ, ਮਤਲਬ 9 ਸਾਲ ਮੇ ਵੀ।
5: 9 ਸਾਲ ਚ ਤਾਂ ਜੀ ਬੰਦਾ ਬਦਲ ਜਾਂਦਾ, ਤੁਸੀਂ ਕਲੱਬ ਨਹੀਂ ਗੱਲ
0: ਕਰਦੇ। ਚਲੋ ਹੁਣ ਜਾਵਾਂਗੇ ਫਿਰ। ਠੀਕ ਹੈ, ਥੈਂਕ ਯੂ। ਆਪਣੀ ਸ਼ਹਿਰ ਦੀ 416-524-7704 HK Movers। ਇੱਕ ਤੁਹਾਨੂੰ ਅਸੀਂ ਜਾਣਕਾਰੀ ਦੇ ਦਈਏ ਯਾਰ, ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ,

0: all locations in GTA. For more information, visit rajdhanisweets.ca.
1: Wah, rajdhanisweets.ca, rajdhanisweets.ca. Passion Roofing weekend hai. Nami roof lagwani hai, roof di repair karwani hai. Passion Roofing de Gurlal Paji. Passion Roofing 647-919-9413. 647-919-9413. Roof repair, nami roof, metal roof, shingle, flat roof. 647-919-9413. Jee, 4984, haan jee.
2: Haan jee, Paji, Sashikal ji.
1: Sashikal.
2: Paji, gaana hi karni jee da. Kinne vekhni hai toh, sunna ho juni score. Score, Paji, bada mashhoor hunda hi ga, uthe club.
1: Score club hai?
2: Haan jee.
1: Achha.
2: ਤੇ ਨਾਲੇ ਗਾਣਾ ਵੀ ਲਾ ਦਿਓ
1: ਤੁਸੀਂ ਕਿੰਨਾ ਕੁ ਗਏ ਹੋ ਸਕੋਰ ਕਲੱਬ ਫਿਰ
2: ਨਹੀਂ ਮੈਂ ਨਹੀਂ ਗਿਆ ਭਾਜੀ ਮੇਰੇ ਨਾਲ ਦੇ ਗਏ ਭਾਜੀ
1: ਯਾਰ ਇਹ ਕਿਉਂ ਤੁਸੀਂ ਇੰਨਾ ਜਗਦੇ ਕਿਉਂ ਸਾਰੇ ਸੱਚ ਬੋਲਣ ਤੋਂ
2: ਨਹੀਂ ਮੈਂ ਗਿਆ ਹੀ ਨਹੀਂ
1: ਆਏ ਕਿਵੇਂ ਉਸ ਦਾ ਵੀ ਮੇਰੇ ਯਾਰ ਗਏ ਆ ਮੈਂ ਨਹੀਂ ਗਿਆ ਜਿੱਥੇ ਯਾਰ ਜਾਂਦੇ ਉੱਥੇ ਬੰਦਾ ਜਾਂਦਾ
2: ਨਹੀਂ ਨਹੀਂ ਨਹੀਂ ਗਿਆ ਮੈਂ ਸੁਣਿਆ ਭਾਜੀ ਟੂ ਬੀ ਓਨੈਸਟਲੀ ਐਵੇਂ ਤੁਸੀਂ ਮੈਨੂੰ ਹੁਣ ਐਡਰੈਸ ਪੁੱਛ ਲਓਗੇ ਤੇ ਮੈਨੂੰ ਨਹੀਂ ਪਤਾ ਹੈਗਾ
1: ਹਾਂ
2: ਹਾਂ ਮੈਂ ਸੁਣੀਆਂ ਸੁਣਾਈਆਂ ਗੱਲਾਂ
1: ਠੀਕ ਹੈ ਕੀ ਕਿਹਾ ਨਿੰਜੇ ਨੇ ਗਾਣੇ ਦੇ ਫਿਰ ਦੱਸਿਓ ਮੈਨੂੰ
2: ਕਹਿੰਦਾ ਕਿੰਨੇ ਵੇਖਣੀ ਆ ਤੋਰ ਸੁਣਨਾ ਹੋ ਜੂ ਨੀ ਸਕੋਰ ਮਤਲਬ ਉਹ ਗਾਣਾ ਵਾ ਪਿੰਡਾਂ ਵਾਲੇ ਜੱਟ ਮੁੜ ਗਏ
1: ਅੱਛਾ ਪਿੰਡਾਂ ਵਾਲੇ ਜੱਟ ਮੁੜ ਗਏ ਤੇਰਾ ਚੰਡੀਗੜ੍ਹ ਹੋ ਜੇ ਜਮਾ ਸੁਣਨਾ ਜੀ ਪਿੰਡਾਂ ਵਾਲੇ ਜੱਟ ਮੁੜ ਗਏ ਇਹੀ ਹੈ ਨਾ ਠੀਕ ਹੈ ਲਾ ਦਿੰਦੇ ਵੀਰੇ ਥੈਂਕ ਯੂ ਕਹਿੰਦੇ ਮੇਰੇ ਯਾਰ ਗਏ ਮੈਂ ਨੀ ਗਿਆ ਮੈਂ ਨੀ ਮੰਨਦਾ ਇਹਨਾਂ ਨੂੰ 4605 ਹੈਲੋ
3: ਨਵੀਂ ਬਾਈ ਕੀ ਹਾਲ ਹੈ
1: ਵਧੀਆ ਕਿਵੇਂ ਹੋ
3: ਬਹੁਤ ਵਧੀਆ ਵੀਰੇ ਬਾਈ ਨੇ ਸਕੋਰ ਦੀ ਗੱਲ ਕਰੀ ਤੇ ਮੈਂ ਵੀ ਸਕੋਰ ਦੀ ਗੱਲ ਕਰਨੀ ਸੀ ਬਾਈ ਆਪਾਂ ਬਹੁਤ ਗਏ ਆ ਮੈਂ ਵੀ ਚੰਡੀਗੜ੍ਹ ਦਾ ਹੀ ਰਹਿਣ ਵਾਲਾ
1: ਅੱਛਾ
3: ਤੇ ਸਕੋਰ ਚ ਕੀ ਹੁੰਦਾ ਸੀਗਾ ਬਾਈ ਯਾਰ ਕੀ ਨਾ ਸਾਨੂੰ ਐਵਰੀ ਵੀਕਐਂਡ ਤੇ ਮੈਸੇਜ ਆਉਂਦੇ ਰਹਿੰਦੇ ਸੀਗੇ ਕਪਲ ਐਂਟਰੀ ਫ੍ਰੀ ਹੁੰਦੀ ਸੀਗੀ ਤੇ ਸਟੈਗ ਐਂਟਰੀ ਪੇਡ ਹੁੰਦੀ ਸੀਗੀ
1: ਅੱਛਾ ਕਪਲ ਫ੍ਰੀ ਤੇ ਅੱਛਾ ਤੇ ਮੁੰਡਿਆਂ ਲਈ ਪੇਡ ਸੀ ਕੁੜੀਆਂ ਲਈ ਤਾਂ ਵੈਸੇ ਹੀ ਫ੍ਰੀ ਹੋਣੀ ਆ
3: ਹਾਂ ਕੁੜੀਆਂ ਵੈਸੇ ਫ੍ਰੀ ਹੁੰਦੀਆਂ ਸੀਗੀਆਂ ਬਾਈ
1: ਉੱਥੇ ਇਹ ਸੋ ਸਕੋਰ ਚੰਡੀਗੜ੍ਹ ਚ ਹੈ ਯਾਰ ਪਰ ਉੱਥੇ ਕੁੜੀਆਂ ਆਪਣੇ ਤਾਂ ਉੱਥੇ ਘਰ ਦੇ ਬਹੁਤ ਸਟ੍ਰਿਕਟ ਨੇ ਬੜਾ ਗੈਸ ਕੁੜੀਆਂ ਹੋਸਟਲਾਂ ਹੋਟਲਾਂ ਸੀਗੇ ਘਰ ਦੇ ਨੂੰ ਪਤਾ ਹੀ ਨਹੀਂ ਸੀ
3: ਹੋਸਟਲ ਵਾਲੀ ਵੀ ਨਹੀਂ ਬਾਈ ਯਾਰ ਅਸੀਂ ਤਾਂ ਚੰਡੀਗੜ੍ਹ ਹੀ ਰਹਿੰਦੇ ਸੀਗੇ ਸਾਡੇ ਤਾਂ ਮੰਮੀ ਲਾਈਕ ਅਸੀਂ ਬੋਰਨ ਬਰਾਡ ਚੰਡੀਗੜ੍ਹ ਹੀ ਹੈਗੇ ਹਾਂ ਤੇ ਸਾਡੇ ਪੇਰੈਂਟਸ ਨੇ ਵੀ ਨਹੀਂ ਕਦੇ ਕਿ ਸਾਨੂੰ ਕਿਹਾ ਕਿ ਹਾਂ ਵੀ ਯਾਰ ਰਾਤ ਨੂੰ 3 ਵਜੇ ਕਾਹਨੂੰ ਆਉਂਦਾ ਪਿਆ ਤੇ ਸਵੇਰੇ ਕਿਉਂ ਆਉਂਦਾ ਪਿਆ ਦੇ ਨੈਵਰ ਸੈਡ ਦੈਟ ਕਿ ਮਤਲਬ ਆਪਣੇ ਚੰਡੀਗੜ੍ਹ ਦਾ ਮਾਹੌਲ ਕੁਛ ਹੋਰ ਸੀਗਾ ਬਾਈ ਯਾਰ ਕਲੱਬ ਬਹੁਤ ਸੀਗੇ ਜੇ ਤੁਸੀਂ ਇਹ ਥੋਟ ਕਰਦੇ ਕਿ ਹਾਂ ਯਾਰ ਇੱਥੇ ਕੋਈ ਵੈਸਟਿੰਗ ਭਾਈ ਉੱਥੇ ਸ਼ਾਇਦ ਦਿਨ ਨਾਲੋਂ ਵੀ ਕੁਛ ਜ਼ਿਆਦਾ ਹੋਊਗਾ
1: ਅੱਛਾ ਇੱਥੇ ਨਾਲੋਂ ਜ਼ਿਆਦਾ ਤਾਂ ਨਹੀਂ ਹੋ ਸਕਦਾ
3: ਬਈ ਮਤਲਬ ਕਿ ਉਹ ਹੈਗਾ ਮਤਲਬ ਕਿ ਜਿਵੇਂ ਤੁਸੀਂ ਸੋਚਦੇ ਨਹੀਂ ਹੋਵੋਗੇ ਨਾ ਕਿ ਹਾਂ ਵੀ ਯਾਰ ਇੰਡੀਆ 'ਚ ਵੀ ਅੱਛਾ ਇਹ ਚੀਜ਼ ਹੋ ਗਈ ਬਈ ਉੱਥੇ ਵੀ ਇਹੀ ਚੀਜ਼ਾਂ ਹੈਗੀਆਂ
1: ਤੇ ਪਰ ਸੋ ਜਿਹੜੇ ਹੁਣ ਤੁਸੀਂ ਪਿੰਡਾਂ ਪੁੰਡਾਂ ਤੋਂ ਗਏ ਸੀਗੇ ਰਾਈਟ ਤੁਹਾਨੂੰ ਕਿਵੇਂ ਮਹਿਸੂਸ ਹੋਇਆ ਪਹਿਲੀ ਵਾਰ ਕਲੱਬ 'ਚ ਜਾ ਕੇ ਉੱਥੇ
3: ਬਾਈ ਮੈਂ ਤੁਹਾਨੂੰ ਦੱਸਿਆ ਕਿ ਮੈਂ ਤਾਂ ਚੰਡੀਗੜ੍ਹ ਹੀ ਰਿਹਾ ਤੇ ਚੰਡੀਗੜ੍ਹ ਬੋਰਨ ਬਰਾਟ ਅਪ ਹੀ ਚੰਡੀਗੜ੍ਹ ਆ ਮੈਂ ਤਾਂ ਮੈਂ ਪਿੰਡ 'ਚ ਕਦੇ ਰਿਹਾ ਹੀ ਨਹੀਂ ਬਾਈ ਯਾਰ
1: ਅੱਛਾ ਤੁਸੀਂ ਬੋਰਨ ਐਂਡ ਬਰਾਟ ਅਪ ਹੀ ਉੱਥੇ ਆ ਸੋ ਪਰ ਤੁਹਾਡੇ ਫਿਰ ਸ਼ੁਰੂ 'ਚ ਇਹੀ ਮਾਹੌਲ ਸੀ ਵੀ ਬਾਹਰ ਜਾਣਾ ਰੈਸਟੋਰੈਂਟਾਂ 'ਚ ਕਲੱਬਾਂ 'ਚ ਯੰਗ ਏਜ ਦੇ ਵਿੱਚ ਵੀ
3: ਬਾਈ ਯਾਰ ਯੰਗ ਏਜ 'ਚ ਹਾਂਜੀ ਬਾਈ ਅਸੀਂ ਤਾਂ ਕਦੇ ਉਸ ਤਰ੍ਹਾਂ ਹੋਏ ਨਹੀਂ ਸਾਡੇ ਚੰਡੀਗੜ੍ਹ ਤਾਂ ਲਾਈਕ ਐਵਰੀ ਵੀਕਐਂਡ ਵੀ ਅਸੀਂ ਦੋ ਦੋ ਤਿੰਨ ਤਿੰਨ ਵੀਕਐਂਡ ਵੀ ਇਕੱਠੇ ਜਿਹੜਾ ਹੈਗਾ ਅਸੀਂ ਕਲੱਬ 'ਚ ਚੱਲ ਜਾਂਦੇ ਸੀਗੇ ਸਵੇਰੇ ਸ਼ਾਮ ਸਵੇਰੇ 3-4 ਵਜੇ ਪਾਰਟੀ ਖਤਮ ਹੁੰਦੀ ਸੀਗੀ ਉਸ ਤੋਂ ਬਾਅਦ ਅਸੀਂ ਚਾਹੇ ਕਸੌਲੀ ਨੂੰ ਚੱਲ ਜਾਂਦੇ ਹੁੰਦੇ ਸੀਗੇ ਪਰੌਂਠੇ ਪਰੌਂਠੇ ਖਾਣ
1: ਠੀਕ ਹੈ ਸਰ ਤੁਹਾਡਾ ਤਾਂ ਉਹੀ ਮਾਹੌਲ ਰਿਹਾ ਫਿਰ
3: ਰਿਹਾ ਬਾਈ ਚੰਡੀਗੜ੍ਹ ਲਾਈਕ ਹਾਂ ਬਹੁਤ ਕਲੱਬ ਨੇ ਬਹੁਤ ਚੰਗੀ ਵਾਈਬ ਸੀਗੀ ਯਾਰ ਬਾਈ ਮੈਂ ਸੱਚੀ ਮਿਸ ਕਰਦਾ ਮੈਂ ਉਰੇ ਆ ਕੇ ਕਦੇ
1: ਤੁਸੀਂ ਯਾਰ ਡਾਊਨ ਟਾਊਨ ਟੋਰਾਂਟੋ ਜਾਓ ਤੁਹਾਨੂੰ ਪਤਾ ਲੱਗੂ ਵਾਈਬ ਕਿਹਨੂੰ ਕਹਿੰਦੇ ਆ ਮੈਂ ਚੰਡੀਗੜ੍ਹ ਨੂੰ ਮਾੜਾ ਨਹੀਂ ਕਹਿ ਰਿਹਾ ਬਟ ਯਾਰ ਇੱਥੋਂ ਦੀ ਵਾਈਬ ਯਾਰ ਤੁਸੀਂ ਇੱਥੋਂ ਦੇ ਕਲੱਬ ਤੁਸੀਂ ਹੁਣ ਸਮਰ ਦਾ ਦਿਨ ਹੈ ਵਰਲਡ ਕੱਪ ਚੱਲ ਰਿਹਾ ਡਾਊਨ ਟਾਊਨ ਯਾਰਾਂ ਦੋਸਤਾਂ ਨਾਲ ਜਾਓ ਤੇ ਦੇਖਿਓ ਸੀ ਕਿਆ ਰੌਣਕ ਹੈ
3: ਬਈ ਉੱਥੇ ਵੀ ਰੌਣਕ ਇੱਦਾਂ ਹੈ ਉੱਥੇ ਜੇ ਤੁਸੀਂ ਕੋਈ ਪੰਜਾਬੀ ਗਾਣੇ ਲੱਗਦੇ ਨਹੀਂ ਨਹੀਂ ਨਹੀਂ ਉੱਥੇ ਪਿਟਬੋਲ ਲੱਗਦਾ ਉੱਥੇ ਵੀ ਟੁਨਾਈਟ ਲੱਗਦਾ ਉੱਥੇ ਵੀ ਇਹੀ ਸਭ ਕੁਝ ਚੱਲਦਾ
1: ਨਹੀਂ ਚਲੋ ਠੀਕ ਹੈ
3: ਇੱਦਾਂ ਨਹੀਂ ਹੈਗਾ ਕਿ ਹਾਂ ਬਈ ਜੰਮੀ ਹਾਂ ਕੁੜੀਆਂ ਵੀ ਇੱਦਾਂ ਕੋਈ ਸੂਟ ਦੀ ਤਾਂ ਬਈ ਮਤਲਬ ਡਰੈਸ ਕੋਡ ਹੈਗਾ ਸੂਟ ਪਾ ਕੇ ਤੁਸੀਂ ਅਲਾਊਡ ਹੀ ਨਹੀਂ ਹੋ
1: ਅੱਛਾ
3: ਹਾਂਜੀ ਬਾਈ
1: ਚਲੋ ਠੀਕ ਹੈ ਨਹੀਂ ਥੈਂਕ ਯੂ ਬ੍ਰਦਰ ਦੇਖਦੇ ਹਾਂ ਫਿਰ ਤੁਹਾਡੇ ਨਾਲ ਜਾਵਾਂਗੇ ਚੰਡੀਗੜ੍ਹ ਕਦੇ
3: ਐਨੀ ਟਾਈਮ ਬਾਈ
1: ਥੈਂਕ ਯੂ ਵੀਰੇ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਥੈਂਕਸ ਫੋਰ ਯੂਰ ਕਾਲ ਅੱਛਾ ਕਹਿੰਦੇ ਕਿ ਇੱਥੇ ਵਰਗਾ ਹੀ ਮਾਹੌਲ ਹੈ ਮੈਂ ਚਲੋ ਟੋਰਾਂਟੋ ਡਾਊਨ ਟਾਊਨ ਦਾ ਤਾਂ ਮਾਹੌਲ ਮੈਂ ਦੇਖਿਆ ਬਟ ਚੰਡੀਗੜ੍ਹ ਦਾ ਅੱਛਾ ਤੁਸੀਂ ਇੰਨਾ ਕਹਿ ਰਹੇ ਹੋ ਕਿ ਇਸ ਲੈਵਲ ਤੱਕ ਦਾ ਹੈ, ਕਿਆ ਬਾਤ ਹੈ। ਓਕੇ, ਪੈਰਾਡਾਈਸ ਡਿਵੈਲਪਮੈਂਟਸ ਵਾਲੇ ਦੇ ਨਵੇਂ ਘਰ ਨੇ ਬਹੁਤ ਕਮਾਲ ਦੇ ਰੇਟ ਤੇ ਯਾਰ, $6,50,000 ਤੋਂ ਟਾਊਨ ਹਾਊਸ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਮਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਵੈਰੀ ਗੁੱਡ, ਠੀਕ ਹੈ, paradisedevelopments.com। ਤੇ ਇੱਕ ਤੁਸੀਂ ਜੇ ਗਰੋਸਰੀ ਕਰਨੀ ਹੈ ਤਾਂ ਸਬਜ਼ੀ ਮਾਰਕੀਟ ਤੇ ਜ਼ਰੂਰ ਗੇੜਾ ਮਾਰੋ। ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ, ਨਾਲੇ ਗਰੋਸਰੀ ਸਟੋਰ ਹੈ, ਤੇ 24 ਘੰਟੇ 7 ਦਿਨ ਸਬਜ਼ੀ ਮਾਰਕੀਟ ਖੁੱਲ੍ਹਾ। ਇੱਕ ਲੋਕੇਸ਼ਨ ਹੈ 10 ਲੋਰਮੈਲ ਗੇਟ ਸੈਂਡਲ ਰੋਡ ਮੈਕਲੋਗਲਿਨ, ਦੂਜੀ ਲੋਕੇਸ਼ਨ ਹੈ 10,970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ। ਇੱਥੇ ਰੈਸਟੋਰੈਂਟ ਵੀ ਹੈ ਤੇ ਗਰੋਸਰੀ ਸਟੋਰ ਵੀ ਹੈ। ਚਿਕਨ ਲੈਗ ਇੱਕ ਨਾਲ ਇੱਕ ਫਰੀ, ਬਿਰਿਆਨੀ ਇੱਕ ਨਾਲ ਇੱਕ ਫਰੀ, ਫਿਸ਼ ਪਕੌੜਾ ਇੱਕ ਨਾਲ ਇੱਕ ਫਰੀ, ਹਰ ਤਰ੍ਹਾਂ ਦੀਆਂ ਸਬਜ਼ੀਆਂ, ਹਰੀਆਂ ਤਾਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਮਿਲ ਰਿਹਾ। ਸਬਜ਼ੀ ਮਾਰਕੀਟ 1181। ਹੈਲੋ ਜੀ।
4: ਹੈਲੋ ਨਵੀਂ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
1: ਠੀਕ ਹੈ ਜੀ, ਵੈਲਕਮ।
4: ਹਾਂਜੀ, ਗੌਰਵ ਬੋਲ ਰਹੇ, ਗੌਰਵ ਭਾਟੀਆ
1: ਜੀ, ਗੌਰਵ ਜੀ,
4: ਪਾਰਟੀ ਵਾਲੀ ਗੱਲ ਸੁਣ ਰਹੇ ਸੀ ਕਲੱਬ ਦੀ। ਮੈਂ ਕਿਹਾ ਮੈਂ ਵੈਸੇ ਲੁਧਿਆਣੇ ਤੋਂ ਆ, ਚੰਡੀਗੜ੍ਹ ਵੀ ਬਹੁਤ ਵਧੀਆ, ਬਾਕੀ ਲੁਧਿਆਣਾ ਇਸ ਟਾਈਮ ਬਹੁਤ ਅੱਗੇ ਜਾ ਚੁੱਕਾ ਆ।
1: ਮੈਂ ਜਦੋਂ ਲੁਧਿਆਣੇ ਗਿਆ ਭਾਜੀ, ਉੱਥੇ ਤਾਂ ਕੋਈ ਪਾਰਟੀ ਦਾ ਮਾਹੌਲ ਹੀ ਨਹੀਂ ਸੀ ਹੁੰਦਾ।
4: ਨਹੀਂ ਨਹੀਂ ਭਾਜੀ, ਤੁਸੀਂ ਇਸ ਤਰ੍ਹਾਂ, ਤੁਸੀਂ ਲੁਧਿਆਣੇ ਜਾਣਾ, ਸਤਲੁਜ ਕਲੱਬ, ਲੋਧੀ ਕਲੱਬ, ਲੁਧਿਆਣਾ ਕਲੱਬ, ਜੇ ਤੁਸੀਂ ਇਸ ਟਾਈਮ ਦੇਖਣਾ ਤੁਸੀਂ ਸਾਊਥ ਸਿਟੀ ਜਾਓ, ਤੁਸੀਂ ਜਾਓ ਮਲਹਾਰ ਰੋਡ।
1: ਅੱਛਾ,
4: ਮਲਹਾਰ ਰੋਡ ਦਾ ਨਾਮ ਹੀ ਉਹਨਾਂ ਨੇ ਮਲਹਾਰ ਸਿਟੀ, ਮਲਹਾਰ ਸਟਰੀਟ ਕਰਤਾ ਹੋਇਆ ਵਾ। ਜੋ ਉੱਥੇ ਕਲੱਬ ਹੈਗੇ ਨੇ, ਈਵਨ ਦੈਨ ਅੱਜ ਕੱਲ੍ਹ ਜਿਹੜੀਆਂ ਉੱਥੇ ਪਾਰਟੀਆਂ ਹੁੰਦੀਆਂ ਤੁਹਾਡੀਆਂ ਲੈ ਕੇ ਚੱਲੋ, ਈਵਨ ਦੈਨ ਮੈਰਿਜ ਪੈਲੇਸ ਤੱਕ ਬੁੱਕ ਹੁੰਦੇ ਨੇ, ਜਿਹੜੀਆਂ ਬੈਚਲਰਸ ਪਾਰਟੀਆਂ ਡਿਸਕੋ ਹੁੰਦੇ ਨੇ, ਲੁਧਿਆਣੇ ਚ ਖੁੱਲ ਚੁੱਕੇ ਹੋਏ ਨੇ। ਹਾਂਜੀ, ਜੋ ਕਰੀਮ ਚੰਡੀਗੜ੍ਹ ਵੀ ਹੈਗੀ ਹੈ, ਚੰਡੀਗੜ੍ਹ ਇਸ ਤਰ੍ਹਾਂ, ਚੰਡੀਗੜ੍ਹ ਹੈਗੀ ਹੈ ਸਰਵਿਸ ਕਲਾਸ, ਲੁਧਿਆਣਾ ਹੈਗਾ ਬਿਜ਼ਨਸ ਕਲਾਸ। ਮੈਂ ਐਕਚੁਲੀ ਬਿਜ਼ਨਸ ਕਲਾਸ ਆ, ਮੇਰਾ ਲੁਧਿਆਣੇ ਜੇ ਕੋ ਨਾ, ਲੁਧਿਆਣੇ ਦੇ ਪਹਿਲੇ 1-2 ਨੰਬਰਾਂ ਜੀ ਆਉਂਦੇ ਆ।
1: ਅੱਛਾ,
4: ਮੇਰਾ ਮਲਹਾਰ ਰੋਡ ਤੇ ਸ਼ੋਰੂਮ ਹੈ, ਦੇਖਣ ਵਾਲਾ ਸਟੋਰ ਹੈ, ਭਾਟੀਆਜ਼ ਇੰਟਰਨੈਸ਼ਨਲ ਦੇ।
1: ਅੱਛਾ, ਤੁਹਾਡਾ ਆਪਦਾ ਸ਼ੋਰੂਮ ਹੈ,
4: ਇੰਸਟਾਗ੍ਰਾਮ ਤੇ ਚੈੱਕ ਕਰ ਲੋਗੇ। ਹਾਂਜੀ, ਭਾਟੀਆਜ਼ ਇੰਟਰਨੈਸ਼ਨਲ ਤੇ 3rd ਸਟੋਰ ਹੈ ਮੇਰਾ ਵਾਲਾ ਲੁਧਿਆਣੇ ਚ।
1: ਅੱਛਾ, ਫਿਰ ਤੁਸੀਂ ਤੁਸੀਂ ਲੁਧਿਆਣਾ ਛੱਡ ਕੇ ਇੱਥੇ ਆਏ ਹੋ?
4: ਹੈ,
1: ਤੁਸੀਂ ਲੁਧਿਆਣਾ ਛੱਡ ਕੇ ਇੱਥੇ ਆਏ ਹੋ?
4: ਨਹੀਂ, ਵੈਸੇ ਹੀ ਮੇਰਾ ਸ਼ੁਰੂ ਤੋਂ ਡ੍ਰੀਮ ਹੈਗਾ ਸੀ ਬਾਹਰ ਜਾ ਕੇ ਸੈਟਿੰਗ ਹੋਣ ਦਾ, ਪਿੱਛੇ ਨਹੀਂ ਮੇਰਾ ਸਟੋਰ ਚੱਲ ਰਿਹਾ, ਮੇਰੇ ਡੈਡੀ ਮੇਰੇ ਬ੍ਰਦਰ ਬੈਠੇ ਆ, ਇੱਥੇ ਵੀ ਤੁਹਾਨੂੰ ਚਾਹਿਆ, ਬੜੀ ਜਲਦੀ ਖੁਸ਼ਖਬਰੀ ਦੇ ਰਹੇ ਹਾਂ ਆਪਾਂ।
1: ਵੈਰੀ ਗੁੱਡ, ਤੁਹਾਡੇ ਕੋਲ ਹੀ ਚਲੋ ਜੀ। ਨਹੀਂ, ਹਾਂ,
4: ਤੁਸੀਂ ਉੱਥੇ, ਅੱਛਾ ਇੱਕ ਜਗ੍ਹਾ ਤੁਹਾਨੂੰ ਹੋਰ ਦੱਸਾਂ, ਇੱਕ ਹੈਗੀ ਹੈ ਗੁੜਗਾਉਂ ਦੇ ਵਿੱਚ, ਜੇ ਤੁਸੀਂ ਕਦੀ ਜਾਓ, ਸਾਈਬਰ ਹੱਬ ਜਗ੍ਹਾ ਹੋ ਕੇ ਆਈਓ।
1: ਸਾਈਬਰ ਹੱਬ ਗੁੜਗਾਉਂ? ਅੱਛਾ,
4: ਗੁੜਗਾਉਂ ਉਹ IT ਸੈਕਟਰ ਹੈ, ਕਿਉਂਕਿ ਮੇਰੀ ਸਿਸਟਰ ਉੱਥੇ GI IT ਸੀ, IT ਚ ਨੇ ਉਹ ਸਾਈਬਰ ਹੱਬ। ਤੁਸੀਂ ਇਸ ਤਰ੍ਹਾਂ ਪਹੁੰਚੋਗੇ, ਤੁਸੀਂ ਕਹੋਗੇ ਮੈਂ ਇੱਥੇ 42nd ਸਟਰੀਟ ਪਹੁੰਚ ਗਿਆ ਵਾ, ਨਿਊਯਾਰਕ ਦੀ ਟਾਈਮ ਸਕੁਅਰ ਪਹੁੰਚ ਗਿਆ।
1: ਅੱਛਾ, ਗੁੜਗਾਉਂ ਨਹੀਂ ਮੈਂ ਕਦੇ ਗਿਆ,
4: ਉੱਥੇ ਇੰਡੀਅਨ ਨਜ਼ਰ ਨਹੀਂ ਆਣਾ, ਸਾਰੇ ਗੋਰੇ ਨਜ਼ਰ ਆਣਗੇ।
1: ਹਾਂ, ਨਹੀਂ ਗੁੜਗਾਉਂ ਨਹੀਂ ਮੈਂ ਕਦੇ ਦੇਖਿਆ, ਗੁੜਗਾਉਂ ਵੀ ਕਦੇ ਦੇਖਾਂਗੇ।
4: ਹਾਂਜੀ ਹਾਂਜੀ, ਗੁੜਗਾਉਂ ਸਾਈਬਰ ਹੱਬ ਨਹੀਂ ਤਾਂ ਲੁਧਿਆਣਾ ਬਹੁਤ ਅੱਗੇ ਆ।
1: ਚਲੋ ਕੋਈ ਨਾ,
4: ਉੱਥੇ ਡਰੈਸਿੰਗ ਸੈਂਸ ਜੋ ਕੁੜੀਆਂ ਪਾ ਰਹੀਆਂ ਨੇ, ਇੱਥੇ ਤਾਂ ਕੁਛ ਵੀ ਨਹੀਂ ਹੈਗਾ।
1: ਅੱਛਾ, ਇੱਥੇ ਕੁਛ ਵੀ ਨਹੀਂ ਹੈਗਾ ਜੋ ਕੁੜੀਆਂ ਉੱਥੇ ਪਾ ਰਹੀਆਂ?
4: ਜਸਟ ਆਇਆ। ਹਾਂਜੀ ਹਾਂਜੀ, ਕਿਆ ਡਰੈਸਾਂ ਨੇ ਉੱਥੇ ਵੈਸੇ,
1: ਪਰ ਉੱਥੇ ਡਰੈਸਾਂ ਸਕਰਟਾਂ ਲੁਧਿਆਣੇ ਦੇ ਵਿੱਚ ਹੁਣ ਆਮ ਹੈ
4: ਭਾਜੀ? ਆਮ ਹੈ, ਸਭ ਕੁਛ ਆਮ ਹੈ।
1: ਅੱਛਾ,
4: ਸਭ ਕੁਛ ਆਮ ਹੈ। ਹਾਂਜੀ ਹਾਂਜੀ, ਮੈਂ ਜਿੱਥੇ ਬੈਠਾ ਵਾ ਲੁਧਿਆਣੇ ਦੇ ਪੋਸ਼ ਏਰੀਆ ਬੈਠਾ, ਸਾਨੂੰ ਤਾਂ ਮੇਰੇ ਕੋਲ ਆਉਂਦੀ ਕਰੀਮ ਹੈ, ਮੇਰੇ ਕੋਲ ਸਾਡੇ ਕੋਲ ਕਸਟਮਰ ਇਸ ਤਰ੍ਹਾਂ ਦਾ ਜਿਹਨੇ ਆਉਣਾ ਹੀ ਮਰਸਡੀਜ਼ ਚ।
1: ਅੱਛਾ,
4: ਕੋਈ ਛੋਟਾ ਕਸਟਮਰ ਨਹੀਂ ਹੈਗਾ। ਹਾਂਜੀ, ਟੋਟਲ ਹਾਈ ਐਂਡ ਕਸਟਮਰ ਹੈ।
1: ਕੀ ਬਾਤ ਹੈ, ਲੁਧਿਆਣੇ ਤਾਂ ਅਸੀਂ ਵੀ ਲੁਧਿਆਣੇ ਦੇ ਹੀ ਹਾਂ,
4: ਸਾਡੇ ਹਾਈ ਕਲਾਸ ਕਸਟਮਰ ਹੈ।
1: ਮੈਂ ਕਿਹਾ ਅਸੀਂ ਵੀ ਲੁਧਿਆਣੇ ਦੇ ਹੀ ਹਾਂ।
4: ਹਾਂਜੀ ਹਾਂਜੀ, ਮੈਂ ਸੁਣਦਾ ਰਹਿਣਾ ਤੁਹਾਡਾ,
1: ਪਰ ਅਸੀਂ ਪਿੰਡਾਂ ਵਾਲੇ ਹਾਂ, ਥੋੜੇ ਜੇ ਸਾਡਾ ਪਿੰਡੂ ਸੁਭਾਅ ਹੈ।
4: ਹਾਂਜੀ ਹਾਂਜੀ, ਤੁਹਾਡਾ ਪਿੰਡ ਸਾਡੇ ਕੋਲ ਬਹੁਤ ਕਸਟਮਰ ਹੈ, ਮੈਂ ਤੁਹਾਡੇ ਇੱਥੇ ਪ੍ਰਮਾਤਮਾ ਜਲਦੀ ਸਾਡੀ ਕਰ ਰਹੇ
1: ਹਾਂ, ਤਿਆਰੀ ਕਰ ਰਹੇ ਹਾਂ ਤੁਹਾਡੇ ਕੋਲ। ਚਲੋ, ਕਦੇ ਲੁਧਿਆਣੇ ਤੁਹਾਡੇ ਕੋਲ ਆਵਾਂਗੇ। ਥੈਂਕ ਯੂ। ਕੁਛ ਗਾਣੇ ਨੇ ਲਾਵਾਂਗੇ ਤੁਹਾਡੇ ਲਈ। ਸੋ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਮਿਸਟਰ ਦਵਿੰਦਰ ਪਵਾਰ। ਪਵਾਰ ਸਾਹਿਬ ਕਿਵੇਂ ਹੋ?
5: ਬਹੁਤ ਧੰਨਵਾਦ ਨਵੀ ਤੇ ਪੰਜਾਬੀ ਕਾਫੀ ਹਾਵੀ ਆ ਤੇ ਡੈਟ ਦੇ ਕਰਕੇ ਜਿਹੜੀਆਂ ਇੰਸਟਾਲਮੈਂਟ ਆਪਾਂ ਮਿਨੀਮਮ ਕਰ ਰਹੇ ਹਾਂ ਜਾਂ ਇੰਸਟਾਲਮੈਂਟ ਮਿਸ ਹੋ ਜਾਂਦੀ ਜਿੰਨਾ ਸਾਡਾ ਕ੍ਰੈਡਿਟ ਸਕੋਰ ਵੀ ਖਰਾਬ ਹੋ ਜਾਂਦਾ ਆ ਤੇ ਮੁੜ ਕੇ ਸਾਨੂੰ ਮੌਰਗੇਜ ਲੈਣ ਲਈ ਜਾਂ ਕੋਈ ਵੀ ਲੋਨ ਲੈਣ ਲ ਅਮਾਊਂਟ ਆ ਸਾਰੀ ਆਪਾਂ ਮੋਰਗੇਜ ਅਮਾਊਂਟ ਚ ਐਡ ਕਰ ਸਕਦੇ ਹਾਂ, ਉਹਦੇ ਨਾਲ ਸਾਡਾ ਡੈਟ ਕੰਸੋਲੀਡੇਟ ਹੋ ਜਾਂਦਾ। ਤੀਜਾ ਤਰੀਕਾ ਉਹਨਾਂ ਭੈਣ ਭਰਾਵਾਂ ਵਾਸਤੇ ਆ ਜਿਹਨਾਂ ਨੂੰ ਇਸ ਵੇਲੇ ਜੋਬ ਦੀ ਵੀ ਪ੍ਰੋਬਲਮ ਹੈ, ਜੋਬ ਨੀ ਚੱਲ ਰਹੀ ਹੈਗੀ ਤੇ ਉਹਨਾਂ ਦੀ ਮੋਰਗੇਜ ਲੋਕ ਆ ਤੇ ਉਹ ਤੋੜਨਾ ਵੀ ਨੀ ਚਾਹੁੰਦੇ ਹੈਗੇ, ਤੇ ਉਹਨਾਂ ਦੇ ਵਿੱਚ ਸੈਕਿੰਡ ਮੋਰਗੇਜ ਲੈ ਕੇ ਆਪਾਂ ਉਹਨਾਂ ਡੈਟ ਨੂੰ ਕੰਸੋਲੀਡੇਟ ਕਰ ਸਕਦੇ ਹਾਂ। ਐਗਜ਼ਾਮਪਲ ਦੇ ਤੌਰ ਤੇ ਜੇ ਕਿਸੇ ਭੈਣ ਭਰਾ ਦੇ 40,000 ਦਾ ਡੈਟ ਆ, ਉਹਦੀ ਮੰਥਲੀ ਤਕਰੀਬਨ 1200 ਡਾਲਰ ਮਹੀਨਾ ਬਣਦੀ ਆ, ਅਗਰ ਉਹ ਆਪਾਂ ਉਸੇ ਡੈਟ ਨੂੰ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਵੀ ਤਰੀਕੇ ਨਾਲ ਕੰਸੋਲੀਡੇਟ ਕਰਦੇ ਆ ਤਾਂ ਉਹੀ ਕਿਸ਼ਤ ਘੱਟ ਕੇ ਜਿਹੜੀ ਆ 400-450 ਡਾਲਰ ਰਹਿ ਜਾਂਦੀ ਆ, 800 ਤੋਂ ਲੈ ਕੇ 850 ਡਾਲਰ ਦਾ ਕੈਸ਼ ਫਲੋ ਤੁਹਾਡੀ ਜੇਬ ਦੇ ਵਿੱਚ ਆਉਂਦਾ ਜੀ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ 6479888731। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਆ, ਕਿਸੇ ਤਰ੍ਹਾਂ ਦਾ ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਪੀਜ਼ਾ ਸ਼ੋਪ ਹੈ ਉਹਦੇ ਓਵਨ ਵਗੈਰਾ ਚੇਂਜ ਕਰਨੇ, ਉਹਦਾ ਲੋਨ ਕਰਾਉਣਾ ਚਾਹੁੰਦੇ, ਕਿਸੇ ਵੀ ਤਰ੍ਹਾਂ ਦਾ ਕੋਈ ਇਕੁਇਪਮੈਂਟ ਲੋਨ ਕਰਾਉਣਾ ਆ, ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਜਾਂ ਤੁਸੀਂ ਆਪਣੇ ਬਿਜ਼ਨਸ ਦੇ ਉੱਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ। ਕਾਲ ਕਰਨ ਲਈ ਨੰਬਰ ਹੈ 6479888731, 647-988-87-31। ਤੇ ਹਮੇਸ਼ਾ ਗੱਲ ਕਹੀ ਦੀ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਦੇ।
1: ਕਿਆ ਬਾਤ ਹੈ, ਥੈਂਕ ਯੂ ਪਵਾਰ ਸਾਹਿਬ। 6479888731 ਮਿਸਟਰ ਦਵਿੰਦਰ ਪਵਾਰ, ਪ੍ਰੋਗਰਾਮ ਪੰਜਾਬੀ ਰਾ ਤੇ ਪਿੰਡਾਂ ਵਾਲੇ ਜੱਟ ਲਾ ਦਈਏ, ਫਿਰ ਵਾਪਸ ਆਉਣੇ ਆ ਤੇ ਗੱਲਾਂ ਬਾਤਾਂ ਥੋੜਾ ਕਰਦੇ।

0: ਦੇਖਿਆ ਹੋਜੂ ਸੁਣਨਾ ਹੁਣ ਵੈਸੇ ਹੁਣ ਤਾਂ ਪਿੰਡਾਂ ਵਾਲੇ ਵੀ ਆ ਗਏ ਬਾਹਰ ਕੇ ਨਹੀਂ 0075 ਹੈਲੋ
1: ਹਾਂਜੀ ਨਵੀਂ ਜੀ ਕੀ ਹਾਲ ਨੇ
0: ਵਧੀਆ ਜੀ ਕਿਵੇਂ ਹੋ
1: ਬਸ ਠੀਕ ਹੈ ਜੀ ਆਲ ਗੁੱਡ ਦੇਖੋ ਏਦਾਂ ਹੈ ਕਿ ਜਿਹੜੀ ਹੈ ਵਾਈਫ ਦੀ ਤੁਸੀਂ ਗੱਲ ਕਰਦੇ ਨਾ ਵੈਸੇ ਤਾਂ ਉਹ ਕਲਚਰ ਇੱਥੋਂ ਗਿਆ ਹੋਇਆ
0: ਜੀ ਜੀ
1: ਉਹ ਬਾਹਰਲੇ ਦੇਸ਼ਾਂ ਦਾ ਕਲਚਰ ਹੈ ਜਿਹੜਾ ਆਪਾਂ ਨੇ ਇੰਡੀਆ ਅਡਾਪਟ ਕੀਤਾ ਤਾਂ ਤੁਹਾਨੂੰ ਦੇਖੋ ਉਹ ਵਾਈਫ ਤਾਂ ਨੀ ਮਿਲਦੀ ਕਿਸੇ ਵੀ ਸੈਂਸ ਚ ਬਾਕੀ ਤਾਂ ਕਹਿਣ ਦੀਆਂ ਗੱਲਾਂ
0: ਕਈ ਤਾਂ ਹੁਣ ਕਹਿ ਰਿਹਾ ਕਿ ਇੱਥੇ ਛੱਡੋ ਇੱਥੇ ਤਾਂ ਕੁਛ ਨੀ ਉੱਥੋਂ ਦਾ ਜਾ ਕੇ ਦੇਖੋ ਸਿਸਟਮ
1: ਲੁਧਿਆਣੇ ਤਾਂ ਮਤਲਬ ਠੀਕ ਹੈ ਲੁਧਿਆਣਾ ਆਈ ਗੈਟ ਇਟ ਕੇ ਬਿਜ਼ਨਸ ਮੈਨ ਹੈ ਲੋਕਾਂ ਕੋਲ ਪੈਸਾ ਹੈ ਪਰ ਉਹ ਮੈਂਟੈਲਿਟੀ ਨੀ ਹੈਗੀ ਸਰ ਜਿਹੜੀ ਇੱਥੇ ਹੈ ਉਹ ਜਿਹੜੀਆਂ ਵਾਈਬਸ ਤੁਹਾਨੂੰ ਇੱਥੇ ਮਿਲਦੀਆਂ ਗੇਮਸ ਮਿਲਦੀਆਂ ਟੀਵੀ ਲੱਗਾ ਹੋਇਆ ਲੋਕ ਬੀਅਰ ਪੀ ਰਹੇ ਹੈ ਦਾਰੂ ਪੀ ਰਹੇ ਹੈ ਯੂ ਨੋ ਲਾਈਕ ਉਹ ਆਪਸ ਚ ਮਿਲ ਜੁਲ ਕੇ ਕੰਮ ਕਰਦੇ ਆ ਮਤਲਬ ਉੱਥੇ ਤਾਂ ਖਲੇਰਾ ਪੈਂਦਾ ਇੰਡੀਆ ਦੇ ਵਿੱਚ ਤਾਂ ਉੱਥੇ ਤਾਂ ਖਲੇਰਾ ਪੈਂਦਾ
0: ਨਹੀਂ ਪਰ ਉੱਥੇ ਨੀ ਆਏ ਜਿਵੇਂ ਇੱਥੇ ਚਲੋ ਤੁਸੀਂ ਕਿਹਾ ਕਿ ਬੀਰਾਂ ਪੀ ਰਿਹਾ ਇੱਕ ਦੂਜੇ ਨਾਲ ਗੱਲਾਂ ਬਾਤਾਂ ਮਾਰ ਰਿਹਾ ਉਹ ਨੀ ਹੈ ਹੈ
1: ਉਹ ਏਦਾਂ ਨੀ ਹੈ ਸਰ ਉੱਥੇ ਤਾਂ ਸ਼ੋਰ ਸ਼ਰਾਬਾ ਵਾਲਾ ਕੰਮ ਹੈ ਮਤਲਬ ਜਿਵੇਂ ਡਰੰਕ ਚੱਲ ਗਈ ਫਿਰ ਦਾਰੂ ਪੀ ਲਈ ਫਿਰ ਤੁਸੀਂ ਨਾ ਸੱਪ ਖਲੇਰਾ ਜਾਂ ਪਾ ਲਿਆ ਮਤਲਬ ਉਹ ਤੁਹਾਨੂੰ ਫੀਲਿੰਗ ਨੀ ਆਉਣੀ ਹੈਗੀ ਤੁਸੀਂ ਸ਼ੋਰ ਸ਼ਰਾਬੇ ਤੋਂ ਭੱਜੋਗੇ ਇੱਕ ਦਿਨ ਮਤਲਬ ਥੋੜੇ ਟਾਈਮ ਤੱਕ ਨਾ ਮਤਲਬ ਜਿਹੜਾ ਬੰਦਾ ਬਹੁਤ ਜ਼ਿਆਦਾ ਨੀ ਲਾਈਕ ਕਰਦਾ ਇੱਦਾਂ ਦੀ ਵਾਈਬ ਨੀ ਆਉਂਦੀ ਜਿੱਦਾਂ ਇਹ ਆਪਣੀ ਇੱਥੇ ਵਾਈਬਸ ਹੈ ਜਿਹੜੀਆਂ ਟੋਰੋਂਟੋ ਦੀ ਤੁਸੀਂ ਗੱਲਾਂ ਕਰਦੇ ਹੋ ਉਹ ਨੀ ਹੈ ਤੁਹਾਨੂੰ ਲੱਭਣਾ ਤੁਸੀਂ ਜਾ ਕੇ ਦੇਖ ਲਿਓ ਕਿਸੇ ਦਿਨ ਜਦੋਂ ਇੰਡੀਆ ਜਾਓਗੇ ਨਾ ਇੱਕ ਅੱਧੀ ਰਾਤ ਉੱਥੇ ਵੀ ਨਾਈਟ ਸਪੈਂਡ ਕਰਕੇ ਦੇਖ ਲਿਓ ਤੁਹਾਨੂੰ ਬਹੁਤ ਸਾਰੇ ਕਲੱਬਸ ਉੱਥੇ ਨਾਮ ਭਾਈ ਸਾਹਿਬ ਨੇ ਦੱਸ ਹੀ ਦਿੱਤੇ ਕਿੰਨੇ ਸਾਰੇ ਤੁਹਾਨੂੰ ਮਿਲ ਜਾਣੇ ਉੱਥੇ ਬਹੁਤ ਸਾਰੇ ਪਰ ਤੁਸੀਂ ਆਪ ਹੀ ਡਿਫਰੈਂਸ ਫੀਲ ਕਰੋਗੇ ਉਹ ਕੰਟਰੀ ਨਾ ਮਤਲਬ ਪਤਨ ਵੱਲ ਹੈ ਉਹ ਜਿਸ ਹਿਸਾਬ ਨਾਲ ਉੱਥੇ ਚੱਲਦਾ ਪਿਆ ਕੰਮ ਇੱਥੇ ਤਾਂ ਤੁਸੀਂ ਦੇਖੋ ਕਿੰਨਾ ਕੁਛ ਸਾਂਭਣ ਦੇ ਬਾਵਜੂਦ ਵੀ ਇਹਨਾਂ ਨੇ ਆਪਣੇ ਨੇਚਰ ਨੂੰ ਵੀ ਸਾਂਭਿਆ ਲੇਕਿਨ ਇਹ ਕਲਚਰ ਵੀ ਮੇਨਟੇਨ ਕੀਤਾ ਹੋਇਆ ਇੱਕ ਉੱਥੇ ਤਾਂ ਮਤਲਬ ਕੁਛ ਵੀ ਕਰੀ ਜਾਂਦੇ ਆ ਹਟਾਈ ਜਾਂਦੇ ਆ ਪੇੜਾਂ ਨੂੰ ਉਸ ਤੋਂ ਬਾਅਦ ਕਲੱਬ ਬਣ ਰਹੇ ਆ ਤੁਹਾਡੇ ਮੈਰਿਜ ਪੈਲੇਸਿਸ ਬਣੀ ਜਾ ਰਹੇ ਆ ਪਾਪੂਲੇਸ਼ਨ ਬੰਦਾ ਤੇ ਬੰਦਾ ਚੜਿਆ ਹੋਇਆ ਉੱਥੇ ਤੁਸੀਂ ਡਰਾਈਵਿੰਗ ਕਰਕੇ ਦੇਖਿਓ ਉੱਥੇ ਕਿਸੇ ਦਿਨ ਰੱਬ ਨਾ ਕਰੇ ਤੁਹਾਨੂੰ ਜ਼ਰੂਰਤ ਪਵੇ ਤੁਸੀਂ ਡਰਾਈਵਰ ਰੱਖਦੇ ਹੋਗੇ ਆਈ ਐਮ ਸ਼ੋਰ
0: ਮੈਂ ਤਾਂ ਚਲੋ ਕਦੇ ਬਾਲਾ ਜਾਂਦਾ ਨੀ ਹੈਗਾ ਬਟ ਹਾਂ
1: ਹਾਂ ਤੁਹਾਡੇ ਫਾਦਰ ਜਾਂਦੇ ਤਾਂ ਡਰਾਈਵ ਕਰਦੇ ਆ
0: ਨਹੀਂ ਨਹੀਂ ਉਹ ਨਹੀਂ ਡਰਾਈਵ ਕਰਦੇ ਹੈਗੇ ਕਲੱਬ ਵਾਲੀ ਵਾਈਬ ਉੱਥੇ ਇੰਡੀਆ ਨਹੀਂ ਮਿਲਦੀ ਬਟ ਕੁਝ ਸੱਜਣ ਮਿੱਤਰ ਕਹਿ ਰਹੇ ਆ ਕਿ ਨਵੀਂ ਯਾਰ ਇੱਥੇ ਛੱਡੋ ਜਿਹੜੀ ਉੱਥੋਂ ਦੀ ਵਾਈਬ ਹੈ ਉਹ ਨਹੀਂ ਇੱਥੇ ਮਿਲਦੀ ਇੱਕ ਵੀਰ ਤਾਂ ਕਹਿੰਦੇ ਟੋਰਾਂਟੋ ਨੂੰ ਛੱਡੋ ਨਵੀਂ ਜਿਹੜੀ ਚੰਡੀਗੜ੍ਹ ਲੁਧਿਆਣੇ ਕਲੱਬ ਨਾਈਟ ਵਾਈਬ ਮਿਲਦੀ ਆ ਉਹ ਤਾਂ ਬਸ ਉੱਥੇ ਮਿਲਦੀ ਆ ਖੈਰ ਹਰ ਦਾ ਆਪਦਾ ਆਪਦਾ ਐਕਸਪੀਰੀਅੰਸ ਹੈ ਆਸ ਦੀ ਕਿਰਨ ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਤੁਸੀਂ ਲਖਬੀਰ ਸਿੰਘ ਐਮ ਡੀ ਬਾਈ ਜੀ ਨੂੰ ਯਾਦ ਰੱਖੋ ਆਸ ਦੀ ਕਿਰਨ 99-151-54-548 9915154548 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਜ਼ਰੂਰ ਕਰ ਸਕਦੇ ਹੋ ਅਤੇ ਉਸ ਦੇ ਨਾਲ ਨਾਲ ਤੁਹਾਨੂੰ ਅਸੀਂ ਇੱਕ ਜਾਣਕਾਰੀ ਦੇ ਦਈਏ ਏਰਨ ਮਿਲਜ਼ ਐਕਿਰਾ ਐਕਿਰਾ ਦੀ ਗੱਡੀ ਐਕਿਰਾ ਦਾ ਐਸ ਯੂ ਵੀ ਲੈਣਾ ਏਰਨ ਮਿਲਜ਼ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਜੀ ਤੁਹਾਡੇ ਲਈ ਹਾਜ਼ਰ ਨੇ ਏਰਨ ਮਿਲਜ਼ ਐਕਿਰਾ 9058285800 9058285800 3636 ਹੈਲੋ
2: ਹਾਂਜੀ ਨਵੀਂ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
2: ਬਸ ਵਧੀਆ ਸਰ ਵਧੀਆ ਨਵੀਂ ਜੀ ਤੁਸੀਂ ਨਾ ਮਤਲਬ ਕਿ ਇੰਡੀਆ ਚ ਦਿੱਲੀ ਜਾਓ ਇੱਕ ਜੇਲ ਜਗ੍ਹਾ ਹੈਗੀ ਹੈ
0: ਉੱਥੇ ਸਰ ਕਿਹੜੀ ਜਗ੍ਹਾ
2: ਜੇਲ ਰੋਡ
0: ਜੇਲ ਰੋਡ
2: ਹਾਂਜੀ ਹਾਂਜੀ
0: ਅੱਛਾ
2: ਉਹ ਨਜ਼ਾਰਾ ਦੇਖ ਕੇ ਆਓ ਉਸ ਤੋਂ ਬਾਅਦ ਤੁਸੀਂ ਅਗਰ ਲਗਜ਼ਰੀ ਲਾਈਫ ਲੈਣੀ ਹੈ ਤੇ ਜਿਮ ਖਾਨਾ ਕਲੱਬ ਗੋਲਫ ਕਲੱਬ
0: ਚੰਡੀਗੜ੍ਹ ਚ
2: ਨਹੀਂ ਚੰਡੀਗੜ੍ਹ ਚ ਵੀ ਹੈਗਾ
0: ਫਿਰ ਕਿੱਥੇ ਆ
2: ਦਿੱਲੀ ਚ ਹੈਗਾ, ਚੰਡੀਗੜ੍ਹ ਚ ਹੈਗਾ ਗੁਰੂ।
0: ਨਹੀਂ ਪਰ ਤੁਸੀਂ ਕਿਹੜੀ ਲੋਕੇਸ਼ਨ ਦੀ ਗੱਲ ਕਰ ਰਹੇ ਹੋ?
2: ਮੈਂ ਦਿੱਲੀ ਦੀ।
0: ਦਿੱਲੀ ਤੁਸੀਂ ਕਿੰਨੇ ਜੰਨਤ ਆ ਹੈ?
2: ਹਾਂਜੀ ਹਾਂਜੀ ਹਾਂਜੀ।
0: ਦਿੱਲੀ ਜਿਮ ਖਾਨਾ ਕਲੱਬ ਕੀ ਹੁੰਦਾ ਇੱਥੇ?
2: ਸਰ ਸਿਰਫ ਲਗਜ਼ਰੀ ਲਾਈਫ ਹੈਗੀ ਇੱਥੇ।
0: ਹਾਂ
2: ਅਗਰ ਤੁਸੀਂ ਮਤਲਬ ਕਿ ਉਹ ਦੇਖਣਾ ਹੈਗਾ ਕਿ ਵੀ ਯੰਗਰ ਦਾ ਦੇਖਣਾ ਤੇ ਜੇਲ ਰੋਡ ਚਲੇ ਜਾਓ, ਉੱਥੇ ਹਰ ਇੱਕ ਚੀਜ਼ ਮਿਲ ਜਾਏਗੀ। ਰਜੋਰੀ ਗਾਰਡਨ ਚਲੇ ਜਾਓ, ਪੰਪ ਮਿਲ ਜਾਣਗੇ, ਤੁਹਾਨੂੰ ਸਭ ਕੁਛ ਮਿਲ ਜਾਏਗਾ ਉੱਥੇ।
0: ਤੁਸੀਂ ਆਪਦੇ ਮੁੰਬਈ ਦੀ ਤਾਂ ਗੱਲ ਨੀ ਕੀਤੀ ਹੈ ਜਿੱਥੇ ਤੁਹਾਡੇ ਕੋਲ ਇੰਨਾ ਲੈਂਡ ਲੂੰਡ ਹੈਗਾ।
2: ਮੈਨੂੰ ਪਤਾ ਹੈਗਾ ਮੈਂ ਬੰਬੇ ਰਹਿੰਦਾ, ਮੈਂ ਬੰਬੇ ਵੀ ਜਾਂਦਾ ਰਹਿੰਦਾ ਜਿਮ ਖਾਨਾ ਕਲੱਬ।
0: ਬੰਬੇ ਵੀ? ਬੰਬੇ ਤਾਂ ਫਿਰ ਉੱਥੇ ਟੌਪ ਲੈਵਲ ਦੀ ਗੱਲਬਾਤ ਹੈ।
2: ਨਹੀਂ ਸਰ ਬੰਬੇ ਪਤਾ ਕੀ ਹੈਗਾ, ਬੰਬੇ ਨਾ ਇੱਕ ਬਿਜ਼ਨਸ ਸੈਂਟਰ ਹੈਗਾ। ਬੰਬੇ ਜਸਟ ਲਾਈਕ ਟੋਰਾਂਟੋ ਹੈਗਾ ਜੀ, ਕੰਮ ਕਰੋ ਘਰ ਆਓ, ਕੰਮ ਕਰੋ ਘਰ ਆਓ।
0: ਪਰ ਉੱਥੋਂ ਦੀ ਨਾਈਟ ਲਾਈਫ ਤਾਂ ਬੜੀ ਪਾਪੂਲਰ ਹੈ ਬੰਬੇ ਦੀ।
2: ਹਾਂਜੀ ਹਾਂਜੀ ਬਹੁਤ ਪਾਪੂਲਰ ਹੈਗੀ, ਮੈਂ ਮੰਨਦਾ ਵਾਂ। ਪਰ ਜਿਹੜੇ ਮਤਲਬ ਕਿ ਸਾਡੇ ਲੋਕਾਂ ਨੂੰ ਕੋਲ ਇੰਨਾ ਟਾਈਮ ਨੀ ਹੁੰਦਾ, ਅਸੀਂ ਕੰਮ ਤੇ ਜਾਂਦੇ ਹਾਂ, ਸੈਟਰਡੇ ਸੰਡੇ ਆਉਂਦੇ ਹਾਂ ਤੇ ਛੁੱਟੀ, ਉਹ ਚ ਕੀ ਫੈਮਿਲੀ ਨੂੰ ਟਾਈਮ ਦੇ ਦਿੱਤਾ, ਇੰਨਾ ਟਾਈਮ ਨੀ ਹੁੰਦਾ। ਬੰਬੇ ਦੀ ਲਾਈਫ ਬਿਜ਼ੀ ਹੈਗੀ ਹੈ, ਬੰਬੇ ਦੀ ਲਾਈਫ ਕੈਨੇਡਾ ਦੀ ਲਾਈਫ ਹੈਗੀ ਹੈ ਸੇਮ। ਦਿੱਲੀ ਵਰਗੇ ਹੈਗੇ ਨੇ ਕਿ ਵੀ ਚਲੋ ਜੀ 5 ਵਜੇ ਨੇ ਮੋਬਾਈਲਾਂ ਤੇ ਮੈਸੇਜ ਆ ਗਏ, ਕਲੱਬ ਪਹੁੰਚ ਜਾਓ, ਕਲੱਬ ਪਹੁੰਚ ਜਾਓ, ਕਲੱਬ ਪਹੁੰਚ ਗਏ ਜੀ, ਉੱਥੇ ਪਹੁੰਚ ਜਾਓ, ਉੱਥੇ ਪਹੁੰਚ ਜਾਓ, ਉੱਥੇ ਪਹੁੰਚ ਗਏ, ਇੰਜੋਏ ਕੀਤਾ। ਦਿੱਲੀ ਦੇ ਤੁਸੀਂ ਮਤਲਬ ਕਿ ਫੂਡ ਖਾਓਗੇ ਨਾ, ਮੈਂ ਕਹਿੰਦਾ ਮੈਂ ਮੈਨੂੰ 15 ਸਾਲ ਹੋਏ ਕੈਨੇਡਾ ਦੇ ਅੰਦਰ ਰਹਿੰਦੇ ਹੋਏ, ਮੈਨੂੰ ਦਿੱਲੀ ਵਰਗਾ ਫੂਡ ਅੱਜ ਤੱਕ ਨੀ ਮਿਲਿਆ ਕੈਨੇਡਾ ਦੇ ਅੰਦਰ।
0: ਚਲੋ ਠੀਕ ਹੈ, ਥੈਂਕ ਯੂ ਤੁਹਾਡਾ ਵੀ ਬਹੁਤ ਧੰਨਵਾਦ। ਦੇਖਿਆ ਕਿੰਨੇ ਆਸ਼ਕ ਨੇ ਦਿੱਲੀ ਦੇ, ਲੁਧਿਆਣੇ ਦੇ, ਹੁਣ ਇਹ ਦਿੱਲੀ ਦੀ ਕਿੰਨੀ ਤਾਰੀਫ ਕਰ ਗਏ। ਇੱਕ ਬਾਈ ਜੀ ਆਈ ਸੀ ਕਹਿੰਦੇ ਨਵੀਂ ਯਾਰ ਲੁਧਿਆਣੇ ਦੀ ਰਹੀ ਸੀ ਨੀ ਕਿਤੇ। ਸੋ ਚਲੋ ਨਹੀਂ ਹੁੰਦਾ ਹੀ ਹੈ, ਬੰਦਾ ਜਿੱਥੋਂ ਆਇਆ ਆਪਾਂ ਕਦੇ ਭੁੱਲਦੇ ਹਾਂ। ਇੱਕ ਤੁਸੀਂ ਨਿਊ ਹਾਈਟਸ ਕਿਚਨ ਦੇ ਜਸਪਾਲ ਭਾਜੀ ਨੂੰ ਯਾਦ ਰੱਖੋ, ਬ੍ਰੈਂਡ ਨਿਊ ਨਵੀਂ ਟੌਪ ਦੀ ਕਿਚਨ ਤਿਆਰ ਕਰਾਉਣੀ ਹੈ ਨਾ, ਇਹਨਾਂ ਕੋਲੋਂ ਤਿਆਰ ਕਰਾਓ ਆਪਣੀ ਡ੍ਰੀਮ ਕਿਚਨ, ਜਾਂ ਕੋਈ ਕਾਊਂਟਰ ਟੌਪਸ, ਵੈਨਿਟੀਜ਼, ਨਵੇਂ ਬਾਰ ਬੂਰ ਤਿਆਰ ਕਰਾਉਣੇ ਆ, ਤੁਸੀਂ ਕਿੰਨੇ ਨਵੀਂ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਤਿਆਰ ਕਰਾਉਣਾ, ਨੋ ਪ੍ਰੋਬਲਮ। ਨਿਊ ਹਾਈਟਸ ਕਿਚਨ 416-859-1920, ਜਸਪਾਲ ਰਾਏ ਭਾਜੀ ਨੂੰ ਫੋਨ ਕਰੋ 416-859-1920, ਇੱਕੋ ਇੱਕ ਫੋਨ ਨੰਬਰ ਹੈ। ਮੱਲੀ ਟੈਂਟ ਸਰਵਿਸਿਜ਼, ਵਿਆਹ ਸ਼ਾਦੀ ਦਾ ਕੋਈ ਵੀ ਫੰਕਸ਼ਨ ਹੈ ਤਾਂ ਮੱਲੀ ਟੈਂਟ ਦੀ ਟੀਮ ਨਾਲ ਗੱਲਬਾਤ ਕਰੋ। ਮੱਲੀ ਟੈਂਟ ਦੀ ਟੀਮ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਦੇ ਸਾਰੇ ਟੈਂਟ ਅਵੇਲੇਬਲ ਨੇ, ਕਲੀਅਰ ਟੈਂਟ, ਵਾਈਟ ਟੈਂਟ, ਲਗਜ਼ਰੀ ਪੋਰਟੇਬਲ ਵਾਸ਼ਰੂਮ, ਟੇਬਲ, ਚੇਅਰਾਂ, ਡਾਂਸ ਫਲੋਰ, ਸਟੇਜ। ਮੱਲੀ ਟੈਂਟ 647-999-2569, 647-999-2569। ਕੋਈ ਵੀ ਮੇਰੇ ਮਿੱਤਰ ਸੱਜਣ ਨੇ ਸੁਣ ਰਿਹਾ, ਤੁਸੀਂ ਕੰਟਰੈਕਟਰ ਹੋ, ਰੈਨੋਵੇਸ਼ਨ ਦਾ ਕੰਮ ਕਰਦੇ ਹੋ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਤੁਸੀਂ ਜਾਣਾ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਇੱਥੇ ਪਲੰਬਿੰਗ ਸਪਲਾਈਜ਼, ਐਚਵੈਕ ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ਼, ਡੋਰ ਟ੍ਰਿਮ, ਮੋਲਡਿੰਗ, ਡਰਾਈਵਲ, ਇੰਸੂਲੇਸ਼ਨ, ਸਾਰਾ ਕੁਝ ਮਿਲ ਰਿਹਾ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਸਟੀਲਸ ਐਂਡ ਡਿਕਸੀ ਦੇ ਕੋਰਨਰ ਤੇ, ਡਿਜ਼ਾਈਨਰ ਹਾਈ ਐਂਡ, ਬੜਾ ਲਗਜ਼ਰੀ ਸ਼ੋਰੂਮ ਹੈ ਸਟੀਲਸ ਐਂਡ ਡਿਕਸੀ, 8005 ਡਿਕਸੀ ਰੋਡ, 647-961-0585, 647-961-0585, 3932। ਹੈਲੋ,
3: ਸਤਿ ਸ੍ਰੀ ਅਕਾਲ ਭਾਜੀ ਦੁਆਰਾ ਜੀ।
0: ਸਤਿ ਸ੍ਰੀ ਅਕਾਲ ਜੀ।
3: ਉਹ ਭਾਜੀ ਮੈਂ ਫੋਨ ਕੀਤਾ ਸੀ ਨਾ, ਉਹ ਬਾਈ ਹੋਰ ਸੀ ਕੋਈ, ਗੁੱਸਾ ਨਾ ਕਰਦੇ ਜਿਹੜਾ ਮੁੰਡਾ ਚੰਡੀਗੜ੍ਹ ਵਾਲਾ ਸੀ, ਉਹ ਕੋਈ ਬ੍ਰਦਰ ਹੋਰ ਹੋਣਾ, ਮੈਂ ਉਹ ਤਾਂ ਘਰੇ ਬੈਠਾ ਜਿਹੜੇ ਮੁੰਡੇ ਮੈਂ ਗੱਲ।
0: ਚਲੋ ਜਿਹੜਾ ਜਿਹੜਾ ਸੀਗਾ ਬਾਈ, ਤੁਸੀਂ ਉਹਦੇ ਵੀ ਗਾਲਾਂ ਪਵਾ ਦੀ ਮੈਨੂੰ ਕਿਸੇ ਗੱਲ, ਫਰਾਈਡੇ ਸ਼ਿਫਟ ਨੀ ਲਾਉਂਦਾ ਕਲੱਬ ਤੇ ਜਾਣਾ ਤੂੰ। ਚਲੋ ਕੋਈ ਨਾ, ਕਦੇ ਕਦੇ ਕਦੇ ਗਾਲਾਂ ਵੀ ਬਣੀਆਂ ਚਾਹੀਦੀਆਂ ਥੋੜੀਆਂ ਬਹੁਤੀਆਂ।
3: ਬਿਲਕੁਲ
0: ਚਲੋ, ਹੋਰ ਠੀਕ ਠਾਕ?
3: ਚਲੋ ਠੀਕ ਹੈ ਜੀ, ਹਾਂਜੀ ਹਾਂਜੀ ਵਧੀਆ ਕਿਰਪਾ।
0: ਕਿਹੜੇ ਕਲੱਬ ਚੱਲੇ ਹੋ ਅੱਜ? ਅੱਛਾ ਘੱਟ ਗਏ, ਰੱਖੋ ਗੱਲ ਨੀ। ਸੋ ਸਟੂਡੀਓ ਦਾ ਫੋਨ ਨੰਬਰ ਆਪਣਾ 905-673-3337-905-673-3337 ਆਪਣਾ ਫੋਨ ਨੰਬਰ ਹੈ। ਤੁਸੀਂ ਇੱਕ ਤਾਂ ਯਾਰ ਇੰਡੀਅਨ ਫਰੂਟਲੈਂਡ ਨੂੰ ਯਾਦ ਰੱਖੋ, ਗ੍ਰੋਸਰੀ ਕਰਨੀ ਹੈ, ਇੰਡੀਅਨ ਫਰੂਟਲੈਂਡ ਦੀਆਂ ਮਲਟੀਪਲ ਲੋਕੇਸ਼ਨਸ ਨੇ। ਇੰਡੀਅਨ ਫਰੂਟਲੈਂਡ 25 ਸੈਂਡਲਵੁੱਡ ਪਾਰਕਵੇ ਸੈਂਡਲਵੁੱਡ ਹਰਨਟੇਰੀਓ 9985 ਮਕਵੀਨ ਡਰਾਈਵ ਮਕਵੀਨ ਐਂਡ ਕੈਸਲਮੋਰ 1465 ਮੇਫੀਲਡ ਰੋਡ ਮੇਫੀਲਡ ਐਂਡ ਕ੍ਰੈਡਿਟ ਵਿਊ 15 ਫੈਂਡਰਵੇ 45 ਡਸਕ ਡਰਾਈਵ ਅਤੇ ਗੁਐਲਫ ਅਤੇ ਕੇਂਬਰਿਜ ਵੀ ਲੋਕੇਸ਼ਨਾਂ ਨੇ ਇੰਡੀਅਨ ਫਰੂਟ ਲੈਂਡ ਗੁਰਕਰਮ ਢੀਂਡਸਾ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਵਧੀਆ ਟੋਪ ਦਾ ਰੇਟ ਲੈਣਾ ਤਾਂ ਗੁਰਕਰਮ ਢੀਂਡਸਾ ਨੂੰ ਕਾਲ ਕਰ ਲਓ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ 416-876-4605
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows

ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ 'ਤੇ ਉਹ ਸੱਚਮੁੱਚ ਹੀ

0: संपर्क करो, कॉल करो 905-840-7135 905-840-7135 या टेक्स्ट मैसेज करो 416-450-6680 416-450-6680 या ईमेल करो sales@paradisedevelopments.com वधेरे जानकारी लिए विजिट करो paradisedevelopments.com वेरी गुड 8475 हेलो
1: हेलो नवीन जी, क्या हाल है?
0: ठीक है जी, किवें हो?
1: बस जी ठीक था। मैं क्या भाई साहब ने उन्हें क्या दिल्ली दे जिम खाना क्लब, मैं क्या उन्होंने कह उसे ना जाना बंद हो गया।
0: की बंद हो गया? बंद हो गया
1: जिम खाना क्लब, गवर्नमेंट ऑफ इंडिया ने टेक ओवर कर लिया।
0: अच्छा, वो बंद क्यों हो गया, की गल?
1: वो एक एक्सक्लूसिव क्लब सी फॉर द रिच एंड फेमस। तुम पता है भारतीय जनता पार्टी इन्हां चीजां बिलीव नहीं करदी, उन्होंने बंद ही कर दिता।
0: अच्छा,
1: पता की साथ भी ਉੱਥੇ ਅਗਰ ਤੁਸੀਂ ਮੈਂਬਰ ਹੋ ਨਾ ਤਾਂ ਸਿਰਫ ਤੁਹਾਡੇ ਬੱਚੇ ਹੀ ਮੈਂਬਰ ਹੋ ਸਕਦੇ ਸੀ। ਦੇ ਯੂਜ਼ ਟੂ ਚਾਰਜ ਲਾਟ ਮਨੀ ਤੇ ਕਲੱਬ ਵਾਲੇ ਬ੍ਰਿਟਿਸ਼ ਰਾਜ ਤੋਂ ਚੰਦਾ ਆ ਰਿਹਾ ਸੀ ਤੇ ਉਹ ਕਲੱਬ ਪਤਾ ਕਿੰਨਾ ਕਿਰਾਇਆ ਦਿੰਦੇ ਸੀ? 1000 ਰੁਪਏ ਮਹੀਨਾ।
0: ਅੱਛਾ, ਹਾਂ ਉਹ ਵੈਸੇ ਜਿਹੜਾ ਜਿਮਖਾਨਾ ਕਲੱਬ ਹੈ ਉਹ ਕਾਫੀ ਹਾਈ ਐਂਡ ਸੀਗਾ।
1: ਉੱਥੇ ਗੱਲ ਹੈ ਕਿ ਮੈਂਬਰਸ਼ਿਪ ਦੂਜਿਆਂ ਨੂੰ ਦਿੰਦੇ ਨੀ ਸੀ, ਜਿਹੜੇ ਬਣ ਗਏ ਬਣ ਗਏ ਤੇ ਉਹਨਾਂ ਦੇ ਸਿਰਫ ਬੱਚਿਆਂ ਨੂੰ ਤੇ ਮਤਲਬ ਜਾਣ ਪਹਿਚਾਣ ਵਾਲਿਆਂ ਨੂੰ ਹੀ
0: ਦਿੱਤਾ। ਇਹਨਾਂ ਜਿਵੇਂ ਤੁਸੀਂ ਜਿਮਖਾਨਾ ਕਲੱਬ, ਇੱਕ ਹੋਰ ਹੈ ਜਿਹੜਾ ਇੱਥੇ ਬਹੁਤ ਪਾਪੂਲਰ ਹੈ, ਉਹਦਾ ਨਾਮ ਹੈ ਸੋਹੋ ਹਾਊਸ।
1: ਅੱਛਾ, ਉਹਦਾ ਨੀ ਮੈਨੂੰ ਪਤਾ।
0: ਉਹ ਮੈਂ ਤੁਹਾਨੂੰ ਵੈਸੇ ਦੱਸ ਰਿਹਾ, ਉਹ ਨਾ ਸੋਹੋ ਹਾਊਸ ਹੈ ਤੇ ਉਹ ਇੱਥੇ ਵੀ ਹੈ, ਨਿਊਯਾਰਕ ਵੀ ਹੈ, ਬੰਬੇ ਵੀ ਹੈਗਾ, ਪਤਾ ਨਹੀਂ ਦਿੱਲੀ ਹੈ ਜਾਂ ਨਹੀਂ, ਮਾਇਆਮੀ ਚ ਹੈ, ਕਾਫੀ ਜਿਹੜੇ ਵੱਡੀਆਂ ਮੇਨ ਸਿਟੀਜ਼ ਹੈ ਤੇ ਉਹਦਾ ਵੀ ਹੈਗਾ। ਮੈਨੂੰ ਲੱਗਦਾ ਸਾਲ ਦਾ $5,000-7,000 ਪਤਾ ਨਹੀਂ ਹੋਰ ਵੀ ਹੋ ਸਕਦਾ ਖਰਚਾ, ਬਟ ਉਹ ਵੀ ਐਵੇਂ ਹੀ ਹੈ ਸੇਮ ਜਿਵੇਂ ਤੁਸੀਂ ਕਹਿ ਰਹੇ ਹੋ।
1: ਅੱਛਾ ਅੱਛਾ, ਤੇ ਉੱਥੇ ਪਤਾ ਕੀ ਹੈ, ਜਿਹੜੇ ਕਲੱਬ ਹੈ ਨਾ ਐਕਚੁਅਲੀ ਜਿਹੜੇ ਅੱਛੇ ਕਲੱਬ ਹੈ ਨਾ ਇਸ ਵਕਤ ਜਾਂ ਤਾਂ ਉਹ ਆਰਮੀ ਦੇ ਹਨ ਜਾਂ ਫਿਰ ਹਾਈ ਐਂਡ ਗਵਰਨਮੈਂਟ ਆਫਿਸਰਸ ਦੇ ਕਲੱਬ ਹਨ। ਮੈਂ ਗਿਆ ਹੋਇਆ ਉਹਨਾਂ ਦੇ ਵਿੱਚ, ਲੇਕਿਨ ਉੱਥੇ ਮੇਨ ਚੀਜ਼ ਇਹ ਹੈ ਸਭ ਲੋਕ ਮਤਲਬ ਮੈਂਬਰਸ ਜਾਂਦੇ ਆ ਉੱਥੇ, ਜਿਹੜੇ ਲਿਕਰ ਉਹ ਫ੍ਰੀ ਮਤਲਬ ਨਾ ਫ੍ਰੀ ਸਸਤੀ ਮਿਲਦੀ ਹੈ, ਫੂਡ ਵੀ ਬੜਾ ਸਸਤਾ ਮਿਲਦਾ ਤੇ ਬਸ ਇਹੀ ਹੈ, ਉੱਥੇ ਜਾ ਕੇ ਕਾਰਡ ਖੇਲੋ ਤੇ ਟੀਵੀ ਦੇਖ ਲਓ, ਬਸ ਇਹੀ ਹੈ।
0: ਉਹੀ ਹੈ ਭਾਜੀ, ਜਿਹੜੇ ਅਮੀਰ ਲੋਕ ਨੇ ਉਹ ਤਾਂ ਜਾ ਕੇ ਗੱਲਾਂ ਬਾਤਾਂ ਮਾਰਨ, ਫਿਰ ਯੂ ਨੋ ਇੱਕ ਦੂਜੇ ਨਾਲ ਵਿਹਲੇ ਹੈਗੇ ਆ, ਪੈਸਾ ਲੋੜੇ ਦਾ ਆ ਰਿਹਾ ਤੇ ਕੰਮ ਕਰਨ ਦੀ ਲੋੜ ਨੀ।
1: ਨਹੀਂ ਨਹੀਂ ਠੀਕ ਗੱਲ ਹੈ, ਮੈਂ ਕਿਉਂਕਿ ਮੈਂ ਉੱਥੇ ਕਈ ਲੋਕਾਂ ਨੂੰ ਜਾਣਨਾ, ਮੈਂ ਗਿਆ ਉੱਥੇ ਕਲੱਬ ਵਿੱਚ, ਉਹੀ ਹੈ ਕਿ ਮੇਨ ਚੀਜ਼ ਹੈ ਡਰਿੰਕਸ, ਲੋਕ ਉੱਥੇ ਜਾਂਦੇ ਆ ਮੈਂਬਰ, ਡਰਿੰਕਸ ਬੜੇ ਸਸਤੇ ਹਨ, ਫੂਡ ਬੜਾ ਸਸਤਾ ਹੈ।
0: ਅੱਛਾ ਅੱਛਾ ਅੱਛਾ,
1: ਔਰ ਕੁਆਲਿਟੀ ਅੱਛੀ ਹੈ।
0: ਇੱਕ ਤਾਂ ਤੁਸੀਂ ਯਾਰ ਯਾਦ ਰੱਖੋ, ਮਾਸਟਰ ਜੁਵੈਲਰਸ ਨੂੰ ਸੋਨੇ ਦੀ ਖਰੀਦਦਾਰੀ ਕਰਨੀ ਹੈ, ਮਾਸਟਰ ਜੁਵੈਲਰਸ ਨੇ ਆਪਣੀ ਨਵੀਂ ਦੂਜੀ ਲੋਕੇਸ਼ਨ ਖੋਲ ਲਈ ਏਅਰਪੋਰਟ ਰੋਡ ਮੇਫੀਲਡ, ਇੰਨਾ ਹਾਈ ਐਂਡ ਲਗਜ਼ਰੀ 3,000 ਸਕੁਅਰ ਫੁੱਟ ਦਾ ਸਟੋਰ ਹੈ ਮਾਸਟਰ ਜੁਵੈਲਰਸ ਏਅਰਪੋਰਟ ਰੋਡ ਮੇਫੀਲਡ ਤੇ ਤੁਸੀਂ ਜਾਣਾ, ਨਵਾਂ ਜਿਹੜਾ ਮੇਫੀਲਡ ਵਾਲਾ ਪਲਾਜ਼ਾ 6231 ਮੇਫੀਲਡ ਰੋਡ, ਮਾਸਟਰ ਜੁਵੈਲਰਸ। ਤੁਸੀਂ ਇੱਕ ਨਾਲ ਦੀ ਨਾਲ ਨਾ, ਮੈਂ ਬਹੁਤ ਨੰਬਰ ਦਿੰਦਾ ਬੜੇ ਬਿਜ਼ਨਸ ਦੇ, ਤੁਹਾਡੇ ਤੋਂ ਕੋਈ ਨੰਬਰ ਲਿਖਿਆ ਨਹੀਂ ਜਾਂਦਾ, ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ, ਉਹ 'ਤੇ ਮੈਸੇਜ ਕਰਦਿਆ ਕਰੋ PUNJABILEHRAN ਪੰਜਾਬੀ ਲਹਿਰਾ ਸਾਡਾ ਇੰਸਟਾਗ੍ਰਾਮ ਪੇਜ ਹੈ, ਉਹ 'ਤੇ ਮੈਸੇਜ ਕਰੋ। ਅਗਰ ਕੋਈ ਵੀ ਨੰਬਰ ਚਾਹੀਦੇ ਹੈ ਕਿਸੇ ਵੀ ਬਿਜ਼ਨਸ ਦੇ ਤਾਂ ਪੰਜਾਬੀ ਲਹਿਰਾ ਇੰਸਟਾਗ੍ਰਾਮ ਪੇਜ 'ਤੇ ਤੁਸੀਂ ਮੈਸੇਜ ਕਰ ਦਿਉ ਅਤੇ ਅਸੀਂ ਤੁਹਾਨੂੰ ਰਿਪਲਾਈ ਕਰ ਦਿਆਂਗੇ ਵੀ ਆਹ ਲਓ ਅਤੇ ਚੱਕੋ ਨੰਬਰ, ਠੀਕ ਹੈ? ਅਸੀਂ ਤੁਹਾਡੇ ਲਈ ਹਾਜ਼ਰ ਹਾਂ। ਡਰਾਈਵੇ ਤਿਆਰ ਕਰਾਉਣਾ, ਇੰਟਰਲੋਕਿੰਗ ਕਰਾਉਣੀ ਹੈ, ਜਿਹੜਾ ਮੈਂ ਨੰਬਰ ਦੇ ਰਿਹਾ ਨਾ ਇਸ ਤੋਂ ਵਧੀਆ ਬੰਦੇ ਨਹੀਂ ਲੱਭਣੇ, ਤਲਵਿੰਦਰ ਭਾਜੀ ਨੇ, TSC ਕੰਸਟਰਕਸ਼ਨ ਕੰਪਨੀ ਹੈ, ਮੈਂ ਹੁਣੇ ਇਹਨਾਂ ਤੋਂ ਖੁਦ ਆਪ ਕੰਮ ਕਰਾਇਆ, ਬਾਈ ਜੀ ਹੁਣੇ ਇੰਨੇ ਯਾਰ ਵਧੀਆ ਇਨਸਾਨ, ਇੰਨਾ ਸੋਹਣਾ ਕੰਮ ਕੀਤਾ, ਜਿਹਨਾਂ ਨੂੰ ਵੀ ਦਿਖਾਇਆ ਸਾਰੇ ਕਹਿੰਦੇ ਨਵੀਂ ਯਾਰ ਬਾਈ ਨੇ ਕਿਆ ਕਮਾਲ ਦੀ ਇੰਟਰਲੋਕਿੰਗ ਕੀਤੀ ਹੈ। ਇੰਟਰਲੋਕਿੰਗ ਕਰਾਉਣੀ ਹੈ ਕੋਈ ਵੀ ਕੌਂਕਰੀਟ ਦਾ ਕੰਮ, ਇਹ ਮਾੜਾ ਪੱਥਰ ਲਾਉਂਦੇ ਨਹੀਂ, ਸਿੱਧੀ ਜੀ ਗੱਲ ਹੈ। ਨੰਬਰ ਇਹਨਾਂ ਦਾ 416-930-4238, ਮੇਰਾ ਨਾਂ ਲੈ ਦਿਓ

0: 56930-4238. 5600, hello?
1: ਹਾਂਜੀ, ਸਤਿ ਸ਼੍ਰੀ ਅਕਾਲ ਨਵੀਂ ਜੀ, ਕੀ ਹਾਲ ਚਾਲ?
0: ਵਧੀਆ ਜੀ, ਕਿਵੇਂ ਹੋ?
1: ਬਸ ਠੀਕ ਠਾਕ ਆ। ਤੇ ਉਹ ਜਿਮ ਖਾਨਾ ਕਲੱਬ ਜਿਹੜਾ ਸੀ ਨਾ, ਮੈਂ ਤੇ ਉੱਥੇ ਗਿਆ ਨੀ, ਬਣਾਉਂਦੇ ਮਾਸਟਰ ਹੋਣੀ ਸੀਗੇ, ਉਹ ਤਾਂ ਪੂਰੇ ਹੋ ਗਿਆ। ਉਹ ਦਿੱਲੀ ਰਹੇ ਪਹਿਲਾਂ ਤੋਂ ਹੀ ਨਾ, ਉੱਥੇ ਜੰਪ ਵਾਲੇ ਸੀਗੇ, ਉਹ ਵੀ ਜਾਂਦੇ ਹੁੰਦੇ ਸੀ। ਉੱਥੇ ਦੀਆਂ ਗੱਲਾਂ ਬਾਤਾਂ ਹੀ ਸੁਣੀਆਂ, ਪੂਰਾ ਹਾਈ ਰਾਈਜ ਸੀ ਜੀ, 5-10 star ਹੀ ਹੋਣਾ ਕੰਮ ਉਹ।
0: ਅੱਛਾ,
1: ਏਡਾ ਉੱਥੇ ਹਾਈ ਫਾਈ ਕੰਮ ਸੀ ਉੱਥੇ। ਤੇ ਉਹਨਾਂ ਨੇ ਰੀਜਨ ਇਹ ਦਿੱਤਾ ਜੀ, ਆਪਣੇ ਜਿਹੜੇ ਮੋਦੀ ਸਾਹਿਬ ਆ, ਪ੍ਰਧਾਨ ਮੰਤਰੀ ਆਪਣੇ ਪੰਜਾਬ ਦੀ ਸ਼ਾਂਤੀ ਵਾਲੇ, ਕਹਿੰਦੇ ਉਹ ਕਹਿੰਦੇ ਕੋਈ ਉਹਨਾਂ ਨੂੰ ਉਹਨਾਂ ਦੀ ਜਿਹੜੀ ਰਿਹਾਇਸ਼ ਆ ਬਹੁਤ ਲੱਗ ਗਏ ਸੀ ਉੱਥੋਂ।
0: ਅੱਛਾ,
1: ਉਹ ਜਿਮ ਖਾਨਾ ਕਲੱਬ ਤੋਂ, ਤੇ ਉਹ ਨਹੀਂ ਦਿਖਾਇਆ ਵੀ ਸੀ ਮੈਮ ਉਹ ਜਿਹਾ, ਉੱਥੋਂ ਏਦਾਂ ਕਰਕੇ ਲੋਕੀ ਜਾਂਦੇ ਆ ਜੇ ਆ ਉਹ ਆ। ਤੇ ਉਹ ਫਿਰ ਇਸ ਵਜ੍ਹਾ ਕਰਕੇ ਉਹਨਾਂ ਨੇ ਉਹ ਬੰਦ ਕਰ ਦਿੱਤਾ, ਤੇ ਬਾਕੀ ਹੁਣ ਬੀਜੇਪੀ ਟੇਕ ਓਵਰ ਕਰ ਲਏਗੀ ਨੇ, ਇਹੀ ਕੰਮ ਹੈ ਉਹਨਾਂ ਦਾ ਨਾ।
0: ਅੱਛਾ,
1: ਹਾਂਜੀ, ਤੇ ਏਦਾਂ ਹੀ ਆ, ਇਸ ਕਰਕੇ ਬੰਦ ਹੋ ਗਿਆ। ਬਾਕੀ ਇੰਡੀਆ ਬਹੁਤ ਹੈ ਸਰ, ਦਿੱਲੀ ਦੇ ਪਹਿਲੀ ਗੱਲ ਕਰਕੇ ਗਏ ਨਾ ਭਾਈ ਸਾਹਿਬ, ਬਹੁਤ ਫੂਡ ਹੈ। ਈਵਨ ਪੁਰਾਣੀ ਦਿੱਲੀ ਦੇ ਵਿੱਚ ਹੀ ਜਾਊਂਗੇ ਤੁਸੀਂ, ਮਤਲਬ ਕੜਛੀ ਤੋੜਿਆ ਜੀ ਕੰਮ, ਬੰਦਾ ਕਹਿੰਦਾ ਮੈਂ ਕੜਛੀ ਵੀ ਖਾਧਾ ਤੋੜ ਕੇ, ਇੰਨਾ ਖਾਣਾ ਸਵਾਦ ਹੈ। ਬੈਂਡ ਬਾਜਾ
0: ਬਣਾ, ਉਹਦੇ ਵਿੱਚ
1: ਉਹ ਜਿਹੜੇ ਫਸਟ ਟਾਈਮ ਬੰਦੇ ਨੂੰ ਕੇਟਰਿੰਗ ਮਿਲਦੀ ਨਾ ਸਰਦਾਰ ਜੀ ਨੂੰ, ਉਹ ਕਹਿੰਦਾ ਵੀ ਉਹ ਬੰਦਾ ਹੈ ਸਾਡਾ, ਕਹਿੰਦਾ ਵੀ ਉਹਦੀ ਐਂਟਰੀ ਚਾਹੀਦੀ ਹੈ ਕੇਟਰਿੰਗ ਦੇ ਵਿੱਚ, ਕੜਛੀ ਤੋੜ ਖਾਣਾ ਬਣਾਦਾ, ਉਹਦਾ ਡਾਇਲੋਗ ਹੈ ਵੈਸੇ, ਮੈਂ ਬੋਲ ਲੈਂਦਾ ਕਦੀ ਕਦੀ।
0: ਚਲੋ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਕਿਆ ਬਾਤ ਹੈ, ਸੋਹਣਾ ਡਾਇਲੋਗ ਹੈ, ਕੜਛੀ ਤੋੜ ਕੰਮ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਦਾ 905-673-3337 ਸੋਰੀ, ਰੌਣਕ ਮੇਲਾ ਪੂਰਾ ਲੱਗਿਆ ਹੋਇਆ ਹੈ, ਤੀਆਂ ਦਾ ਮੇਲਾ ਵੀ ਪਰਸੋਂ ਨੂੰ, ਤੀਆਂ ਦਾ ਮੇਲਾ। ਲੇਡੀਜ਼ ਜੈਸਮੀਨ ਅਖਤਰ ਪਹੁੰਚ ਗਈ ਹੈ, ਤੇ ਜਦੋਂ ਜੈਸਮੀਨ ਅਖਤਰ ਆਊਗੀ ਸਟੇਜ ਤੇ ਲੱਗਣਗੀਆਂ ਰੌਣਕਾਂ, ਹੁਣੀ ਮੈਂ ਕਰਕੇ ਫਲਾਈ ਆਵਾਂ। ਸੋ ਤੁਸੀਂ ਜ਼ਰੂਰ ਟਿਕਟਾਂ ਲੈ ਲਓ, ਟਿਕਟ ਦੇ ਲਈ megastarevents.com ਜਾਂ ਵਤਨੋਂ ਦੂਰ ਦੇ ਦਫ਼ਤਰ 'ਚ ਕਾਲ ਕਰ ਲਓ, ਪੀਅਰਸਨ ਕਨਵੈਨਸ਼ਨ ਸੈਂਟਰ ਏਅਰਪੋਰਟ ਸਟੀਲ ਤੇ, ਪਰਸੋਂ ਤੀਆਂ ਦਾ ਮੇਲਾ। 905-799-0999 ਤੁਸੀਂ ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਐਂਡ ਮੇਫੀਲਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ ਫਰੈਸ਼ ਫੂਡ ਸੈਂਟਰ ਤੇ ਜਾਓ ਤੇ ਮਨਪਸੰਦ ਦੀ ਗਰੋਸਰੀ ਕਰਾਓ। 3337 ਹਾਂਜੀ
2: ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।
2: ਅੱਛਾ, ਮੈਂ ਨਾ ਸੋਰੀ ਤੁਹਾਨੂੰ ਕਾਲ ਇਸ ਕਰਨ ਲੱਗਾ, ਪ੍ਰੋਗਰਾਮ ਤੁਹਾਡਾ ਮੈਂ ਸੁਣਦਾ ਡੇਲੀ
0: ਜੀ।
2: ਐਕਚੁਅਲੀ ਤੁਹਾਡੇ ਇੱਕ ਐਡ ਆਉਂਦੀ ਆ, ਉਹ ਘਰ ਦੀ ਅਮਨ ਸੈਣੀ ਦੇ ਰਹੇ ਆ ਨਾ,
0: ਹਾਂਜੀ,
2: ਉਹ ਘਰ ਵੀ ਤੁਸੀਂ ਮੈਨੂੰ ਦੱਸ ਸਕਦੇ ਆ, ਉਹ ਕਿਹੜਾ ਅਮਨ ਸੈਣੀ, ਕਿੱਥੇ ਆ ਘਰ, ਉਹ
0: ਤੁਸੀਂ ਕਿੱਥੇ ਰਹਿਣਾ, ਤੁਹਾਨੂੰ ਦਵਾ ਦਿੰਨੇ ਆ, ਦੱਸੋ ਕਰੋ ਗੱਲ।
2: ਬ੍ਰੈਂਪਟਨ, ਬ੍ਰੈਂਪਟਨ।
0: ਤੁਸੀਂ ਬ੍ਰੈਂਪਟਨ ਕਿੱਦਾਂ ਦਾ ਘਰ ਲੈਣਾ?
2: ਕੈਸਲਮੋਜ ਆ। ਨਹੀਂ, ਤੁਹਾਡੇ ਕੋਲ ਉਹਨਾਂ ਦੀ ਐਡ ਆਉਂਦੀ ਆ?
0: ਨਹੀਂ, ਤੁਸੀਂ ਮੈਨੂੰ ਦੱਸੋ ਮਾੜਾ, ਕਿੱਦਾਂ ਦਾ ਘਰ ਲੈਣਾ ਤੁਸੀਂ?
2: ਨਹੀਂ, ਡਿਟੈਚ ਘਰ।
0: ਠੀਕ ਹੈ, ਡਿਟੈਚ ਘਰ। ਇਹ ਨਾ ਗੋਰ ਰੋਡ ਤੇ ਮੇਫੀਲਡ ਤੇ ਬਣ ਰਹੇ ਆ। ਮੈਂ ਤੁਹਾਨੂੰ ਜਾਣਕਾਰੀ ਦੇ ਦੇਣੀ ਸੀ, ਅਮਨ ਜੀ ਤੇ ਸਾਡੀ ਟੀਮ ਹੀ ਹੈ। ਸੋ ਖੈਰ, ਮੇਰਾ ਵੀ ਜਵਾਬ ਦੇ ਦਿੰਦੇ, ਮੈਂ ਤੁਹਾਨੂੰ ਜਾਣਕਾਰੀ ਦੇ ਦੇਣੀ ਸੀ, ਅਮਨ ਜੀ ਤੇ ਸਾਡੀ ਟੀਮ ਹੀ ਹੈ। ਸੋ ਖੈਰ, ਮੇਰਾ ਵੀ ਜਵਾਬ ਦੇ ਦਿੰਦੇ, ਮੈਂ ਤੁਹਾਨੂੰ ਜਾਣਕਾ

0: ਦੀ ਅੱਖਾਂ ਦੇ ਵਿੱਚ।
1: ਵੈਰੀ ਗੁੱਡ। ਓਕੇ ਸੋ ਨੰਬਰ ਹੈ ਆਪਣਾ 905-673-3337। ਇਹ ਜਦੋਂ ਨਾ ਗਾਣੇ ਆਏ ਆ, ਕਿਆ ਬਾਤ ਹੈ, ਕਿਆ ਉਦੋਂ ਗੀਤ ਸੰਗੀਤ ਦਾ ਮਾਹੌਲ ਸੀਗਾ। ਰਣਜੀਤ ਬਾਵਾ, ਜੱਸੀ ਗਿੱਲ, ਐਮੀ ਵਿਰਕ, ਜਦੋਂ ਇਹਨਾਂ ਦੀ ਸ਼ੁਰੂਆਤ ਹੋਈ, ਕੁਲਵਿੰਦਰ ਬਿੱਲਾ, ਸਾਰਿਆਂ ਨੇ ਉਦੋਂ ਯਾਰ ਕਹਿੰਦੇ ਹੁੰਦੇ ਨਾ ਇੱਕ ਨਵਾਂ ਦੌਰ ਸ਼ੁਰੂ ਹੋਇਆ ਉਦੋਂ ਪੰਜਾਬੀ ਮਿਊਜ਼ਿਕ ਦਾ। ਸੋ ਸਾਡੇ ਨਾਲ ਜੁੜ ਚੁੱਕੇ ਨੇ ਆਲ ਕਾਇੰਡ ਇੰਸ਼ੋਰੈਂਸ ਤੋਂ ਵਨ ਐਂਡ ਓਨਲੀ ਸਿਮਰਨ ਸੈਣੀ ਜੀ। ਇੰਸ਼ੋਰੈਂਸ ਦੀ ਕੋਈ ਵੀ ਗੱਲਬਾਤ ਹੋਵੇ ਤਾਂ ਸਿਮਰਨ ਇਜ਼ ਨੰਬਰ 1-416-992-72। ਸਿਮਰਨ ਵੈਲਕਮ, ਕੀ ਹਾਲ ਹੈ?
2: ਬਹੁਤ ਵਧੀਆ ਨੇ ਵੀ, ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ।
1: ਵੈਰੀ ਗੁੱਡ ਈਵਨਿੰਗ ਜੀ ਸਿਮਨ, ਐਂਡ ਨੰਬਰ ਹੈ 416-994-7272। ਸਿਮਨ, ਅੱਜ ਫਿਰ ਕੀ ਜਾਣਕਾਰੀ ਦੇ ਰਿਹਾ ਸਭ ਨੂੰ?
2: ਨਾ ਵੀ ਸਪੈਸ਼ਲੀ ਗੱਲ ਕਰਾਂਗੇ ਸਾਡੇ ਉਹ ਲਿਸਨਰ ਜਿਹੜੇ ਕਿ ਡਰਾਈਵਿੰਗ ਇੰਡਸਟਰੀ ਦੇ ਨਾਲ ਜੁੜੇ ਨੇ, ਚਾਹੇ ਉਹ ਟਰੱਕਿੰਗ ਹੈ, ਚਾਹੇ ਉਹ ਉਬਰ ਚਲਾ ਰਹੇ ਨੇ, ਚਾਹੇ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਅੰਡਰ ਕਾਰਪੋਰੇਸ਼ਨ ਜਿਹਦੇ ਚ ਤੁਸੀਂ ਜ਼ਿਆਦਾ ਟਾਈਮ ਰੋਡ ਤੇ ਰਹਿੰਦੇ ਹੋ, ਚਾਹੇ ਉਹ ਤੁਸੀਂ ਐਮਾਜ਼ੋਨ ਡਿਲੀਵਰੀ ਕਰਦੇ ਹੋ ਜਾਂ ਕੋਈ ਵੀ ਡਿਲੀਵਰੀ ਜਿਹਦੇ ਵਿੱਚ ਸਾਨੂੰ ਪਤਾ ਹੈ ਕਿ ਸਾਡਾ ਰਿਸਕ ਬਹੁਤ ਹੈ, ਜ਼ਿਆਦਾ ਟਾਈਮ ਅਸੀਂ ਰੋਡ ਤੇ ਰਹਿ ਰਹੇ ਹਾਂ, ਡਰਾਈਵਿੰਗ ਕਰ ਰਹੇ ਹੈਗੇ ਹਾਂ, ਔਰ ਬਹੁਤ ਸਾਰੇ ਇੱਦਾਂ ਦੇ ਵੀ ਸਾਡੇ ਲਿਸਨਰ ਹੋਣਗੇ ਜਿਹਨਾਂ ਕੋਲ ਇੰਸ਼ੋਰੈਂਸ ਵੀ ਨਹੀਂ ਹੋਏਗੀ। ਆਪਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਮਹੀਨੇ ਦੇ $30-$40 ਕਾਹਦੇ ਲਈ ਇੰਸ਼ੋਰੈਂਸ ਚ ਪਾਣੇ ਹੈ ਕਿ ਆਪਾਂ ਰੋਜ਼ ਤੇ ਕੰਮ ਕਰੀਦਾ ਹੀ ਹੈ। ਸੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਇੰਸ਼ੋਰੈਂਸ ਸਾਨੂੰ ਲੱਗਦਾ ਜ਼ਰੂਰ ਹੈ ਕਿ ਇਹ ਫਾਲਤੂ ਦੇ ਖਰਚੇ ਨੇ, ਬਟ ਜਦੋਂ ਪ੍ਰੋਬਲਮ ਆਉਂਦੀ ਹੈ ਕੋਈ ਵੀ, ਚਾਹੇ ਉਹ ਮਾਈਨਰ ਹੀ ਹੈ, ਕੋਈ ਛੋਟੀ ਮੋਟੀ ਸੱਟ ਲੱਗ ਗਈ, ਕੋਈ ਮਹੀਨੇ ਦੋ ਮਹੀਨੇ ਲਈ ਬੰਦਾ ਘਰੇ ਬੈਠ ਜਾਂਦਾ ਹੈਗਾ, ਇਹ ਇੰਸ਼ੋਰੈਂਸ ਇੱਕ ਫਿਰ ਬੜੀ ਵੱਡੀ ਹੈਲਪ ਹੋ ਜਾਂਦੀ ਹੈ। ਸੋ ਚਾਹੇ ਮੰਥਲੀ ਤੁਹਾਨੂੰ 2,000-3,000-5,000 ਜੋ ਵੀ ਤੁਸੀਂ ਬੈਨੀਫਿਟ ਚੂਜ਼ ਕਰਦੇ ਹੋ, ਜੋ ਵੀ ਮੰਥਲੀ ਅਮਾਊਂਟ ਆਉਂਦਾ ਹੈਗਾ, ਉਸ ਲਈ ਉਹ ਅਮਾਊਂਟ ਬਹੁਤ ਵੱਡੀ ਹੈਲਪ ਹੁੰਦੀ ਹੈ, ਕਿਉਂਕਿ ਖਰਚੇ ਇੰਨੇ ਨੇ ਸਾਡੇ ਸਾਰਿਆਂ ਦੇ, ਹਰ ਪਰਸਨ ਦਾ ਮਹੀਨੇ ਦਾ ਇੱਕ ਫਿਕਸ ਅਮਾਊਂਟ ਹੈ ਕਿ ਪਤਾ ਹੈ ਕਿ 2,000-5,000 ਦਾ ਖਰਚਾ ਪਤਾ ਹੈ ਮੰਥਲੀ ਆਉਣਾ ਹੀ ਆਉਣਾ ਹੈਗਾ। ਹੁਣ ਉਹ ਖਰਚਾ ਤਾਂ ਚੱਲਦਾ ਹੈ ਕਿਉਂਕਿ ਪੇ ਚੈੱਕ ਆ ਰਿਹਾ, ਹੁਣ ਕੋਈ ਇੰਜਰੀ ਹੋ ਗਈ ਜਾਂ ਕੋਈ ਸਿਕਨੈਸ ਹੋ ਗਈ, ਪੇਮੈਂਟ ਆਣੀ ਬੰਦ ਹੋ ਗਈ, ਕਿਉਂਕਿ ਤੁਸੀਂ ਸੈਲਫ ਇੰਪਲੋਇਡ ਹੋ, ਕਾਰਪੋਰੇਸ਼ਨ ਤੇ ਕੰਮ ਕਰ ਰਹੇ ਹੋ। ਚਲੋ ਜਿਹੜੇ ਪਰਸਨ ਪੇਰੋਲ ਤੇ ਕੰਮ ਕਰ ਰਹੇ ਨੇ ਉਹਨਾਂ ਕੋਲ EI ਹੋ ਸਕਦੀ ਹੈ, ਇੰਪਲੋਇਮੈਂਟ ਇੰਸ਼ੋਰੈਂਸ ਬਹੁਤ ਜ਼ਿਆਦਾ ਤਾਂ ਨਹੀਂ, ਐਟਲੀਸਟ ਤੁਹਾਡੀ ਇਨਕਮ ਦਾ 55% ਉਹ ਕਵਰ ਕਰ ਦਿੰਦੇ ਨੇ ਅਪ ਟੂ ਸਰਟਨ ਲਿਮਿਟ, ਔਰ ਜਿਹਨਾਂ ਕੋਲ ਚਲੋ ਲੌਂਗ ਟਰਮ ਸ਼ਾਰਟ ਟਰਮ ਡਿਸਬਿਲਿਟੀਜ਼ ਨੇ, ਜੋਬ ਤੋਂ ਕਵਰੇਜਸ ਹੈਗੀਆਂ ਨੇ, ਉਹਨਾਂ ਕੋਲ ਐਕਸਟਰਾ ਬੈਨੀਫਿਟ ਹੈਗਾ। ਪਰ ਜਿਹੜੀ ਬਿਲਕੁਲ ਹੀ ਸੈਲਫ ਇੰਪਲੋਇਡ ਨੇ, ਪਤਾ ਹੈ ਕਿ ਕਾਰਪੋਰੇਸ਼ਨ ਤੇ ਤੁਸੀਂ ਆਪ ਖੁਦ ਦੇ ਓਨਰ ਹੈਗੇ ਹੋ, ਬੈਨੀਫਿਟ ਆਉਣਾ ਹੀ ਕਿਤੇ ਨਹੀਂ ਹੈਗਾ। ਅਗਰ ਕੱਲ ਨੂੰ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਇੰਜਰੀ ਹੋ ਗਈ ਜਾਂ ਕੋਈ ਅਗਰ ਸਿਕਨੈਸ ਹੋ ਗਈ, ਤਾਂ ਜਿਹੜੀ ਸਾਡੀ ਇਨਕਮ ਹੈ ਬਿਲਕੁਲ ਬੰਦ ਹੋ ਜਾਣੀ ਹੈ, ਉਸ ਕੇਸ ਦੇ ਵਿੱਚ ਇੰਸ਼ੋਰੈਂਸ ਹੈਲਪ ਕਰਦੀ ਹੈ। ਹੁਣ ਡਿਸੇਬਿਲਿਟੀ ਇੰਸ਼ੋਰੈਂਸ ਜਿਹੜੀ ਹੈਗੀ ਤੁਹਾਡੀ ਇਨਕਮ ਰਿਪਲੇਸਮੈਂਟ ਹੈ। ਹੁਣ ਜਿਹਨਾਂ ਕੋਲ ਆਲਰੇਡੀ ਪਾਲਿਸੀਜ਼ ਹੈਗੀਆਂ ਨੇ ਉਹਨਾਂ ਦੇ ਲਈ ਬਹੁਤ ਧਿਆਨ ਦੇਣ ਵਾਲੀ ਗੱਲ ਹੈਗੀ ਹੈ ਕਿ ਜਿਹੜੀ ਤੁਹਾਡੀ ਡਿਸੇਬਿਲਿਟੀ ਪਾਲਿਸੀਜ਼ ਹੈ ਉਹਦੇ ਚ ਇੱਕ ਚੀਜ਼ ਤੇ ਪਹਿਲਾਂ ਤੁਸੀਂ ਇਹ ਦੇਖਣਾ ਹੁੰਦਾ ਹੈ ਕਿ ਤੁਸੀਂ ਸਿਰਫ ਇੰਜਰੀ ਓਨਲੀ ਕਵਰੇਜ ਲਈ ਹੋਈ ਹੈ ਜਾਂ ਇੰਜਰੀ ਦੇ ਨਾਲ ਨਾਲ ਸਿਕਨੈਸ ਦੀ ਕਵਰੇਜ ਵੀ ਤੁਸੀਂ ਲਈ ਹੋਈ ਹੈ, ਕਿਉਂਕਿ ਇਹ ਦੋ ਅਲੱਗ ਅਲੱਗ ਚੀਜ਼ਾਂ ਹੁੰਦੀਆਂ ਨੇ। ਕਈ ਵਾਰੀ ਸਾਡੇ ਕੋਲ ਇੰਜਰੀ ਓਨਲੀ ਪਾਲਿਸੀ ਹੁੰਦੀ ਹੈ ਬਟ ਕਲੇਮ ਆ ਜਾਂਦਾ ਕੋਈ, ਫੋਰ ਐਗਜ਼ਾਮਪਲ ਬੈਕ ਪੇਨ ਦਾ ਜਾਂ ਕੋਈ ਛੋਟੀ ਮੋਟੀ ਮਾਈਨਰ ਸਰਜਰੀ ਹੋਣੀ ਹੈਗੀ ਆ, ਇੰਟਰਨਲ ਬਾਡੀ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ, ਸੋ ਉਹ ਇੰਜਰੀ ਦੇ ਵਿੱਚ ਨਹੀਂ ਆਉਣੀ ਹੈਗੀ, ਉਹ ਸਿਕਨੈਸ ਵਾਲੀ ਪਾਲਿਸੀ ਦੇ ਅੰਡਰ ਆਉਣੀ ਹੈਗੀ ਹੈ। ਸੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਦੂਸਰਾ ਬਹੁਤ ਇੰਪੋਰਟੈਂਟ ਪੁਆਇੰਟ ਹੈ, ਉਹ ਹੈ ਤੁਹਾਡੀ ਇਨਕਮ। ਹੁਣ ਜਦੋਂ ਤੁਸੀਂ ਬੈਨੀਫਿਟ ਚੂਜ਼ ਕਰਨਾ, ਫੋਰ ਐਗਜ਼ਾਮਪਲ ਮੈਂ ਕਹਿੰਦੀ ਹਾਂ ਮੈਨੂੰ ਮਹੀਨੇ ਦਾ $5,000 ਐਜ਼ ਅ ਬੈਨੀਫਿਟ ਚਾਹੀਦਾ ਜੇ ਮੈਨੂੰ ਕੋਈ ਪ੍ਰੋਬਲਮ ਆਉਂਦੀ ਹੈ, ਬਟ ਉਹ 5,000 ਦੇ ਨੂੰ ਪਰੂਫ ਕਰਨ ਦੇ ਲਈ ਤੁਹਾਡੇ ਕੋਲ ਵੈਲਿਡ ਜਿਹੜਾ ਇਨਕਮ ਪਰੂਫ ਹੋਣਾ ਚਾਹੀਦਾ, ਤੁਹਾਡੀਆਂ T1, T2 ਜਨਰਲ ਜਿਹੜੀਆਂ ਕੰਪਨੀ ਦੇਖਦੀ ਹੈਗੀ ਐਟ ਦ ਟਾਈਮ ਆਫ ਕਲੇਮ, ਤੁਹਾਡੀ ਨੋਟਿਸ ਆਫ ਅਸੈਸਮੈਂਟ ਦੇਖਦੀ ਹੈ, ਪੇ ਸਟੈਪ ਦੇਖਦੀ ਹੈ। ਅਗਰ ਤੁਹਾਡੇ ਕੋਲ ਪਰੂਫ ਨਹੀਂ ਹੁੰਦਾ, ਔਰ ਮੋਸਟਲੀ ਕਾਰਪੋਰੇਸ਼ਨ ਦੇ ਕਿਉਂਕਿ ਆਪਾਂ ਨੇ ਘੱਟ ਅਮਾਊਂਟ ਤੇ ਟੈਕਸ ਭਰਿਆ ਹੁੰਦਾ ਹੈਗਾ, ਸੋ ਟਰਾਈ ਕਰੋ ਓਨਾ ਕੁ ਬੈਨੀਫਿਟ ਹੀ ਚੂਜ਼ ਕਰੋ ਜਿੰਨਾ ਕੁ ਤੁਸੀਂ ਪਰੂਫ ਕਰ ਸਕਦੇ ਹੋਵੋ, ਬਿਕਾਜ਼ ਕੰਪਨੀ ਨੇ ਜਦੋਂ ਪਰੂਫ ਮੰਗ ਲਿਆ, ਅਗਰ ਪਰੂਫ ਨਹੀਂ ਹੋਇਆ ਦੈਨ ਤੁਹਾਨੂੰ ਮਿਨੀਮਮ ਜੋ ਤੁਹਾਡੀ ਇਨਕਮ ਦੇ ਹਿਸਾਬ ਨਾਲ ਬੈਨੀਫਿਟ ਹੈਗਾ ਉਹੀਓ ਮਿਲਣਾ ਹੈਗਾ। ਸੋ ਜ਼ਿਆਦਾ ਪੈਸੇ ਦੇਣ ਦਾ ਕੋਈ ਫਾਇਦਾ ਨਹੀਂ ਹੋਣਾ ਜੇ ਅਸੀਂ ਉਸ ਇਨਕਮ ਨੂੰ ਪਰੂਫ ਹੀ ਨਾ ਕਰ ਸਕੀਏ। ਹੁਣ ਜਦੋਂ ਤੁਸੀਂ ਕੋਈ ਵੀ ਕਲੇਮ ਕਰਦੇ ਹੈਗੇ ਹੋ, ਹੁਣ ਕੁਝ ਕੁ ਕੰਪਨੀਆਂ ਬੜੀਆਂ ਅੱਛੀਆਂ ਕੰਪਨੀਜ਼ ਨੇ ਜਿਹੜੀਆਂ ਕਿ ਇੰਜਰੀ ਹੋਣ ਤੇ ਤੁਹਾਨੂੰ ਫਿਜ਼ੀਓ, ਕਾਰਡੀਓ, ਮਸਾਜ, ਇਹ ਸਾਰੀਆਂ ਚੀਜ਼ਾਂ ਬਿਲਡ ਇਨ ਵਿੱਚ ਪਲਾਨ ਦੇ ਹੁੰਦੀਆਂ ਨੇ, ਉਹ 100% ਕਵਰ ਕਰਦੀਆਂ ਹੈਗੀਆਂ ਨੇ। ਸੋ ਇਹ ਐਕਸਟਰਾ ਬੈਨੀਫਿਟ ਹੁੰਦੇ ਨੇ ਜਿਹੜੀ ਡਿਸੇਬਿਲਿਟੀ ਪਾਲਿਸੀ ਦੇ ਨਾਲ ਤੁਹਾਨੂੰ ਮਿਲਦੇ ਹੈਗੇ ਨੇ। ਸੋ ਇਸ ਕਰਕੇ ਜਦੋਂ ਵੀ ਤੁਸੀਂ ਡਿਸੇਬਿਲਿਟੀ ਪਾਲਿਸੀ ਲੈਣੀ ਹੈ, ਜਿਹਨਾਂ ਕੋਲ ਆਲਰੇਡੀ ਹੈਗੀ ਆ, ਉਹ ਪਲੀਜ਼ ਆਪਣੀ ਰਿਵਿਊ ਕਰ ਲੈਣ, ਚੈੱਕ ਕਰ ਲੈਣ ਕੀ ਕਵਰੇਜ ਹੈ, ਕਿੰਨਾ ਬੈਨੀਫਿਟ ਹੈ, ਕਿੰਨੀ ਦੇਰ ਤੱਕ ਤੁਹਾਨੂੰ ਪੈਸੇ ਮਿਲਣੇ ਨੇ। ਜਿਹਨਾਂ ਕੋਲ ਕਵਰੇਜ ਨਹੀਂ ਹੈਗੀ, ਉਹ ਡੈਫੀਨੇਟਲੀ ਆਪਣੀ ਇੰਸ਼ੋਰੈਂਸ ਥੋੜੀ ਬਹੁਤੀ ਲੈ ਕੇ ਰੱਖਣ, ਬਿਕਾਜ਼ ਅਦਰਵਾਈਜ਼ ਅਗਰ 1-4 ਮਹੀਨੇ ਤੋਂ ਜ਼ਿਆਦਾ ਲੰਬੀ ਕੋਈ ਇੰਜਰੀ ਚਲੇ ਜਾਂਦੀ ਹੈ ਤਾਂ ਇਮੈਜਿਨ ਕਰੋ ਕਿ ਬਿਨਾ ਇਨਕਮ ਦੇ ਸਰਵਾਈਵ ਕਰਨਾ ਕਿੰਨਾ ਔਖਾ ਹੈ। ਸੋ ਇੰਜਰੀ ਓਨਲੀ ਪਲਾਨ ਸਟਾਰਟ ਹੋ ਜਾਂਦੇ ਨੇ ਹਾਰਡਲੀ $33 ਪਰ ਮੰਥ, ਯਾਨੀ ਡਾਲਰ ਆ ਡੇ ਆਲਮੋਸਟ। ਤੁਸੀਂ ਦੇਖੇ ਅਪ ਟੂ $2,000 ਤੱਕ ਦਾ ਮੰਥਲੀ ਬੈਨੀਫਿਟ ਲੈ ਸਕਦੇ ਹੁੰਦੇ ਹੋ। ਅਗਰ ਕੋਈ ਵੀ ਸਾਡੇ ਲਿਸਨਰ ਇਸ ਪਲਾਨ ਦੀ ਡਿਟੇਲ ਜਾਣਕਾਰੀ ਲੈਣਾ ਚਾਹੁੰਦੇ ਆ ਜਾਂ ਤੁਸੀਂ ਇੰਸ਼ੋਰੈਂਸ ਦੀ ਕੋਂਬੀਨੇਸ਼ਨ ਬਣਾਉਣਾ ਚਾਹੁੰਦੇ ਹੋ ਕਿ ਡਿਸੇਬਿਲਿਟੀ ਦੇ ਨਾਲ ਤੁਸੀਂ ਲਾਈਫ ਕ੍ਰਿਟੀਕਲ ਸਾਰਾ ਕੁਝ ਇਕੱਠਾ ਇੱਕੋ ਪਲਾਨ ਦੇ ਅੰਡਰ ਲੈਣਾ ਚਾਹ ਰਹੇ ਹੋ ਤਾਂ ਵੀ ਤੁਸੀਂ ਮੈਨੂੰ ਕਾਲ ਕਰਨੀ ਹੈ। ਨੰਬਰ ਹੈ ਜੀ 416-994-7272-416-994-7272-72-72-72। ਕੋਈ ਵੀ ਕੁਐਸਚਨਸ ਨੇ ਤੁਹਾਡੇ ਪਰਸਨਲ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਤੋਂ ਇਲਾਵਾ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਜਾਂ ਤੁਸੀਂ ਖੁਦ ਕਿਤੇ ਟਰੈਵਲ ਕਰ ਰਹੇ ਹੋ ਜਾਂ ਤੁਹਾਡੀ ਕੋਈ ਪੁਰਾਣੀ ਪਾਲਿਸੀਜ਼ ਨੂੰ ਤੁਸੀਂ ਰਿਵਿਊ ਕਰਨਾ ਹੈ, ਬੱਚਿਆਂ ਦਾ ਐਜੂਕੇਸ਼ਨ ਪਲਾਨ ਜਾਂ ਬੱਚਿਆਂ ਦੇ ਲਈ ਇਨਵੈਸਟਮੈਂਟ ਵਾਲੇ ਪਲਾਨ ਦੇਖ ਰਹੇ ਹੋ, ਜਾਂ ਤੁਹਾਡੀ ਕੋਈ ਕੰਪਨੀ ਹੈ, ਤੁਹਾਡੇ ਕਾਫੀ ਸਾਰੇ ਇੰਪਲੋਈਜ਼ ਨੇ ਜਾਂ ਟਰੈਕਿੰਗ ਕੰਪਨੀ ਹੈ, ਡਰਾਈਵਰਸ ਨੇ, ਉਹਨਾਂ ਦੇ ਲਈ ਤੁਸੀਂ ਗਰੁੱਪ ਪਲਾਨ ਦੇਖ ਰਹੇ ਹੋ, ਤੁਹਾਨੂੰ ਗਰੁੱਪ ਡਿਸੇਬਿਲਿਟੀ ਪਾਲਿਸੀਜ਼ ਚਾਹੀਦੀਆਂ ਨੇ ਪ੍ਰੋਪਰ। ਅਗਰ ਤੁਸੀਂ ਆਪਣੇ ਇੰਪਲੋਈਜ਼ ਜਾਂ ਡਰਾਈਵਰ ਨੂੰ ਕਵਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੋਲ ਬਹੁਤ ਅੱਛੀਆਂ ਆਪਸ਼ਨ ਅਵੇਲੇਬਲ ਨੇ, ਉਹਦੇ ਲਈ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜਾਂ ਤੁਸੀਂ ਅਪਾਇੰਟਮੈਂਟ ਬਣਾ ਕੇ ਮੈਨੂੰ ਆਫਿਸ ਆ ਕੇ ਮਿਲ ਸਕਦੇ ਹੋ। ਆਫਿਸ ਹੈ ਆਲ ਕਾਇਡ ਇੰਸ਼ੋਰੈਂਸ ਦਾ, ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੂ ਵਾਲੇ ਪਲਾਜ਼ੇ ਦੇ ਬਿਲਕੁਲ ਨਾਲ। ਔਰ ਅਗਰ ਸਾਡੇ ਕੋਈ ਵੀ ਲਿਸਨਰ ਇਸ ਇੰਡਸਟਰੀ 'ਚ ਆਉਣਾ ਚਾਹੁੰਦੇ ਨੇ, ਸਾਡੀ ਆਲ ਕਾਇਡ ਇੰਸ਼ੋਰੈਂਸ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਤਾਂ ਵੀ ਤੁਸੀਂ ਮੈਨੂੰ ਟੈਕਸਟ ਜਾਂ ਕਾਲ ਕਰ ਸਕਦੇ ਹੋ। ਨੰਬਰ ਹੈ ਜੀ
0: 416-994-7272-416-994-7272-416-994-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-7272-
1: ਹੋ ਜੋ ਜੇ ਮੈਂ ਸੁਣਨਾ ਜੇ ਪਿੰਡਾਂ ਵਾਲੇ ਜੱਟ ਮੁੜ ਗਏ ਤੇ ਫਿਰ ਜਿਵੇਂ ਤੁਹਾਡਾ ਲੱਗਦਾ ਫਿਰ ਠੰਡਾ ਹੋ ਜਾਣਾ ਕੰਮ
0: ਸਾਡਾ ਸੰਦਾ ਪੁਰਾਣੇ ਇੰਗਲਿਸ਼ ਵਧੀਆ ਲੱਗਦਾ ਹੁਣ
1: ਮੈਂ ਲਾ ਕੇ ਨਹੀਂ ਹਟਿਆ ਕਿ ਯਾਰੀ ਚੰਡੀਗੜ੍ਹ ਵਾਲੀ ਨੀ ਤੇਰੀ ਹੁਣ ਰੱਖੀਏ ਥੋੜੇ ਜਿਹਾ ਕਾਇਮ ਕੰਮ ਕਿ ਨਹੀਂ
0: ਉਹ ਤਾਂ ਲਾਇਆ ਪਰ ਆਹ ਗਾਣੇ ਦਾ ਮਾਹੌਲ ਹੀ ਕੁਛ ਹੋਰ ਸੀਗਾ ਇਹ ਕੋਈ ਇੰਨਾ ਖੁਸ਼ੀ ਜਿਹੇ ਵਾਲਾ ਗਾਣਾ ਆ ਚਲੋ ਕੋਈ ਨੀ
1: ਖੁਸ਼ੀ ਜਿਹੜਾ ਤਾਂ ਹੈ ਕੋਈ ਥੋੜਾ ਜਿਹਾ ਹੋਵੇ ਨਾ ਵੀ ਅਪਬੀਟ ਜਿਹਾ ਚਲੋ ਦੱਸ ਦੋ ਫਿਰ ਕੀ ਸੀ ਹੁਣ ਮੈਂ ਬੰਦ ਕਰਤਾ ਸੀ ਗਾਣਾ
0: ਚੱਲ ਕੋਈ ਗੱਲ ਨਹੀਂ
1: ਕੋਈ ਨਾ ਮੈਂ ਲਾ ਦੇਣਾ ਦੋ ਬੋਲ ਕਿਹੜਾ ਸੀਗਾ ਦੱਸ ਦੋ ਛੇਤੀ ਕਰੋ
0: ਮੰਡੇ ਲਾਵਾਂਗੇ ਕੋਈ ਨੀ
1: ਪੂਰਾ ਮਾਫੀਆ ਸਟਾਈਲ ਹੋਣਾ ਵਿਆਹ ਜੱਟ ਦਾ ਤੇ ਆ ਕੇ ਕਿਸੇ ਨੇ ਕਹਿ ਤਾ ਵੀ ਤੂੰ ਲਾਈ ਇਹ ਗਾਣਾ ਥੋੜਾ ਜਿਹਾ ਗਾਣਾ ਉਸ ਵਾਈਬ ਦਾ ਨਾ ਹੋਵੇ ਫਿਰ ਉਹ ਗੱਲ ਜੀ ਨੀ ਬਣਦੀ 9716 ਹੈਲੋ
3: ਹੈਲੋ
1: ਹਾਂਜੀ
2: ਪੇਂਡੂ
1: ਅਮਰਿੰਦਰ ਗਿੱਲ ਦਾ ਤੁਸੀਂ ਨਾ ਉਵੇਂ ਪੁੱਛੇ ਜਿਵੇਂ ਤੁਸੀਂ ਜੈਸੀ ਬੀ ਦਾ ਰੈਂਬੋ ਗਾਣਾ ਸੁਣਿਆ ਉਹਦੇ ਸ਼ੁਰੂ ਚ ਨੀ ਉਹਦੀ ਬੇਟੀ ਪੁੱਛਦੀ ਹੁੰਦੀ ਕਿ ਪਾਪਾ ਗਾਣਾ ਲਾਓ ਹਾਂ ਤੁਹਾਡੀ ਆਵਾਜ਼ ਥੋੜੀ ਜਿਹੀ ਉਵੇਂ ਦੀ ਆ ਚਲੋ ਲਾ ਦਿੰਦੇ ਤੁਹਾਡੇ ਲਈ ਪਿੰਡੂ ਦੇਖਦੇ ਹਾਂ ਥੈਂਕ ਯੂ ਸੋ ਮਚ ਸੋ ਪ੍ਰੋਗਰਾਮ ਪੰਜਾਬੀ ਦਾ ਓਕੇ ਦੋ ਕੁ ਮਿੰਟ ਦਿਓ ਮੈਨੂੰ ਫਿਰ ਇਹਨਾਂ ਦਾ ਵੀ ਗਾਣਾ ਤੇ ਸੋਰੀ ਮੈਂ ਦੂਜਾ ਇੱਕ ਲਾਉਣਾ ਕਹਿੰਦੇ ਡਿਸਕ ਚ ਕਲੀ ਮੈਂ
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows

0: ca. ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
1: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਕਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9